0: ਸ਼ਰਾਬ ਪੀ ਕੇ ਗਏ, ਲੋਕਾਂ ਨੇ ਉੱਥੋਂ ਦੌੜਾਂ ਲਵਾਈਆਂ। ਫਿਰ ਮਾਤਾ ਜੀ ਦੀ ਝੂਠੀ ਸਹੁੰ ਖਾਧੀ ਕਿ ਮੈਂ ਸ਼ਰਾਬ ਨਹੀਂ ਪੀਊਂਗਾ। ਮੁੜ ਮੁੜ ਕੇ ਫਿਰ ਕਈ ਵਾਰੀ ਹਸਪਤਾਲਾਂ ਚ ਦਾਖਲ ਹੋਏ। ਉਹਨਾਂ ਦੇ ਆਪਣੇ ਸਾਥੀ MP ਧਰਮਵੀਰ ਗਾਂਧੀ ਸਾਹਿਬ ਤੇ ਖਾਲਸਾ ਸਾਹਿਬ ਨੇ ਸਪੀਕਰ ਨੂੰ ਲਿਖ ਕੇ ਕਿਹਾ ਕਿ ਇਹ ਸ਼ਰਾਬ ਪੀ ਕੇ ਆਉਂਦੇ, ਅਸੀਂ ਇਹਦੇ ਨਾਲ ਨਹੀਂ ਬਹਿ ਸਕਦੇ। ਜਦੋਂ ਸਾਰੇ ਆਮ ਆਦਮੀ ਪਾਰਟੀ ਚ ਸਨ, ਮੰਦਿਰ ਚ ਗਏ ਸ਼ਰਾਬ ਪੀ ਕੇ, ਬੜਾ ਰੌਲਾ ਪਿਆ। ਹਿਮਾਚਲ ਪ੍ਰਦੇਸ਼ ਇੱਕ ਮੰਦਿਰ ਚ ਗਏ ਜਦੋਂ ਉੱਥੇ ਸ਼ਰਾਬ ਪੀ ਕੇ ਗਏ। ਔਰ ਕੱਲ ਜੋ ਮੇ ਡੇ ਲੇਬਰ ਡੇ ਤੇ ਜਦੋਂ ਕਾਨੂੰਨਾਂ ਦੀ ਗੱਲ ਹੋ ਰਹੀ ਸੀ ਕਿ ਬੇਅਦਬੀ ਦੇ ਕਾਨੂੰਨ ਪਾਸ ਹੋਏ ਆ, ਉਹਦੇ ਜਕਾਰੇ ਛੱਡੇ ਗਏ, ਔਰ ਮੁੱਖ ਮੰਤਰੀ ਸ਼ਰਾਬ ਪੀਤੀ ਹੋਈ ਸੀ। ਸੋ ਇਹ ਸਾਰੀਆਂ ਹੀ ਗੱਲਾਂ ਪੰਜਾਬ ਵਾਸਤੇ ਬੜੀਆਂ ਸ਼ਰਮਸਾਰ ਨੇ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ। ਔਰ ਸ਼ਾਇਦ ਕਿਉਂਕਿ ਇੰਨਾ ਵੱਡਾ ਫੋਕਸ ਚਲੇ ਗਿਆ ਭਗਵੰਤ ਮਾਨ ਦੀ ਸ਼ਰਾਬ ਤੇ, ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਮੁੜ ਕੇ ਉਹ ਭੱਜੇ ਆ ਵਿਧਾਨ ਸਭਾ ਚੋਂ, ਫਿਰ ਕੋਈ ਦਵਾਈ ਬੂਟੀ ਕਰਾਈ ਹੈ, ਕੋਈ ਉਹ ਇਲੈਕਟ੍ਰੋਲ ਪਾਊਡਰ ਜਾਂ ਇਲੈਕਟ੍ਰੋਲਾਈਟ ਕੀ ਕਹਿ ਦਿੰਦੇ ਉਹ ਲਿਆ, ਜਿਹਦੇ ਨਾਲ ਉਹਨਾਂ ਦੀ ਸ਼ਰਾਬ ਦੀ ਜਿਹੜੀ ਚੜੀ ਸੀ ਉਹ ਉਤਰ ਜਾਵੇ। ਮਗਰ ਰਾਤ ਫਿਰ ਮੇਰੇ ਕੋਲ ਜੋ ਖਬਰ ਆਈ ਹੈ ਕਿ 3 ਵਜੇ ਤੱਕ ਇਹ ਸੰਗਰੂਰ ਗਏ ਆ, ਕੱਲ ਜ਼ਿਲ੍ਹੇ ਚ 3 ਵਜੇ ਚ ਗੱਡੀ ਚ ਘੁੰਮਦੇ ਰਹੇ ਆ ਰਾਤ ਨੂੰ ਟਿਲ 3 AM ਇਨ ਦਾ ਮਾਰਨਿੰਗ, ਔਰ ਸ਼ਰਾਬ ਪੀ ਕੇ ਬਸ ਗੱਡੀ ਦੇ ਗੇੜੇ ਦਿੰਦੇ ਰਹੇ ਆ। ਗੱਡੀ ਚ ਸ਼ਰਾਬ ਪੀ ਰਹੇ ਸੀ, ਅਫਸਰ ਵੀ ਦੁਖੀ ਆ ਗਏ ਸੀਗੇ, ਔਰ ਸ਼ਰਾਬ ਪੀਣ ਤੋਂ ਹਟੇ ਨਹੀਂ ਆ। ਮਤਲਬ ਉਹ ਜਿਵੇਂ ਅੰਗਰੇਜ਼ੀ ਚ ਕਹਿੰਦੇ ਬਿੰਜ, ਜਿਹਨੂੰ ਸ਼ਰਾਬ ਦੀ ਲੱਤ ਲੱਗ ਗਈ ਹੋਵੇ ਨਾ, ਉਹ ਹਾਲਾਤ ਬਣੇ ਆ।
1: ਦੇਖੋ ਹੁਣ ਮੈਂ ਇਹ ਲੋਕਾਂ ਤੇ ਛੱਡ ਰਿਹਾ, ਮੈਂ ਕੱਲ ਵੀ ਛੱਡੀ ਸੀ, ਮੈਂ ਇਸ ਪੂਰੇ ਮਸਲੇ ਤੇ ਕੋਈ ਜਜਮੈਂਟਲ ਨਹੀਂ ਹੋਣਾ। ਮੇਰੇ ਜਜਮੈਂਟਲ ਹੋਣ ਨਾਲ ਨਾ ਬਹੁਤ ਖਲਾਰਾ ਪੈ ਜਾਏਗਾ, ਮੈਂ ਨਹੀਂ ਹੋ ਰਿਹਾ। ਔਰ ਮੈਂ ਜਜਮੈਂਟਲ ਇਸ ਮਸਲੇ ਤੇ ਹੋਣਾ ਵੀ ਨਹੀਂ ਚਾਹੀਦਾ। ਕਿਸੇ ਦਾ ਨਿੱਜੀ ਹੈ, ਹਾਂ ਕਿਸੇ ਦਾ ਨਿੱਜੀ ਨਹੀਂ ਹੈ, ਵਿਧਾਨ ਸਭਾ ਦਾ ਹੈ, ਮੁੱਖ ਮੰਤਰੀ ਦਾ ਹੈ, ਉਸ ਅਹੁਦੇ ਦਾ, ਇਸ ਕਰਕੇ ਕਿਸੇ ਦਾ ਨਿੱਜੀ ਨਹੀਂ ਹੈ। ਔਰ ਇਸ ਕਰਕੇ ਮੈਂ ਜਜਮੈਂਟਲ ਨਹੀਂ ਹੋਣਾ ਚਾਹ ਰਿਹਾ। ਪੰਜਾਬ ਦੇ ਲੋਕ, ਪੰਜਾਬ ਦੀ ਸਰਕਾਰ ਨੂੰ ਤੈਅ ਕਰਨ ਵਾਲੇ ਨੇ, ਜਿਨ੍ਹਾਂ ਨੇ ਪਹਿਲਾਂ ਵੀ ਤੈਅ ਕੀਤੀ ਹੈ, ਜਿਹੜੇ ਅੱਗੇ ਵੀ ਤੈਅ ਕਰਨਗੇ, ਉਹ ਤੈਅ ਕਰਨ ਕਿ ਆਖਿਰਕਾਰ ਇਹ ਜੋ ਹੋਇਆ ਉਹ ਠੀਕ ਹੈ ਜਾਂ ਨਹੀਂ। ਔਰ ਹਾਂ, ਜੋ ਇੱਕ ਨੈਰੇਟਿਵ, ਜੋ ਇੱਕ ਪਰਸੈਪਸ਼ਨ, ਮੈਂ ਬਹੁਤ ਹੀ ਜ਼ਿਆਦਾ ਇਹਦੇ 'ਤੇ ਚਰਚਾ ਕਰ ਰਿਹਾ, ਬਿਆਨ ਜੋ ਆ ਰਹੇ ਨੇ, ਜੋ BJP ਹੁਣੇ ਕਹਿ ਰਹੀ ਹੈ, ਸੁਨੀਲ ਜਾਖੜ ਕੇ ਜੀ ਗਵਰਨਰ ਸਾਹਿਬ ਨਾਲ ਮੁਲਾਕਾਤ ਕਰਕੇ ਅਸੀਂ ਮੰਗ ਕਰਾਂਗੇ ਅਤੇ ਕੀ ਇਹ ਮੰਨਿਆ ਜਾਏ ਪੰਜਾਬ ਦੇ ਵਿੱਚ ਹੁਣ ਸਰਕਾਰ। ਕੱਲ੍ਹ ਦਾ ਫਲੋਰ ਟੈਸਟ ਭਾਵੇਂ ਹੋ ਗਿਆ, ਪਰ ਹੁਣ ਸਰਕਾਰ ਖਤਰੇ 'ਚ ਆ ਸਕਦੀ ਹੈ, ਇਹ ਵੱਡਾ ਸਵਾਲ ਹੈ। ਹਾਂ, ਬਾਕੀ ਤਾਂ ਚਲੋ ਮੈਂ ਕੀ ਕਹਾਂ, ਖਤਮ ਕਰਨਾ ਇਸ ਖਬਰ ਨੂੰ, ਪਰ 2 ਲਾਈਨਾਂ ਦੇ ਨਾਲ। ਮੈਖਾਨੇ ਮੇਂ ਲੜਖੜਾਨਾ ਅਲਗ ਬਾਤ ਹੈ ਸਾਹਿਬ, ਮੈਖਾਨੇ ਮੇਂ ਲੜਖੜਾਨਾ ਅਲਗ ਬਾਤ ਹੈ ਸਾਹਿਬ, ਸਿੰਘਾਸਨ ਪਰ ਲੜਖੜਾਓਗੇ ਤੋ ਮੁਲਕ ਸਵਾਲ ਕਰਤਾ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।

ਪੰਜਾਬ ਦੀ ਸਿਆਸਤ ਜਾਂ ਆਮ ਆਦਮੀ ਪਾਰਟੀ ਦੀ ਸਿਆਸਤ ਅੱਜ ਕੱਲ੍ਹ ਥੋੜ੍ਹੀ ਜਿਹੀ ਹਿੱਲੀ ਹੋਈ ਹੈ। ਜਿਸ ਤਰ੍ਹਾਂ 7 ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ, ਉਸ ਤੋਂ ਬਾਅਦ ਲਗਾਤਾਰ ਇੱਕ ਲੰਬੀ ਚਰਚਾ ਹੈ ਕਿ ਅਗਲਾ ਕੌਣ। ਹਾਲਾਂਕਿ ਉਹਨਾਂ 7 ਮੈਂਬਰ ਪਾਰਲੀਮੈਂਟਾਂ ਨੂੰ ਲੈ ਕੇ ਸਭ ਤੋਂ ਵੱਡੀ ਚਰਚਾ ਜਿਹੜੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਛੇੜੀ ਉਹ ਹੈ ਕਿ ਗੱਦਾਰ ਕੌਣ, ਅਗਲਾ ਕੌਣ ਅਤੇ ਗੱਦਾਰ ਕੌਣ। ਅੱਜ ਦੀ ਇਹ ਵੀਡੀਓ ਅਤੇ ਅੱਜ ਦੀ ਇਹ ਖਬਰ ਇਹਨਾਂ ਦੋਨਾਂ ਦੇ ਵਿਚਕਾਰ ਦੀ ਹੈ ਕਿ ਅਗਲਾ ਕੌਣ ਔਰ ਗੱਦਾਰ ਕੌਣ। ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਲੋਕਾਂ ਦੇ ਫਤਵੇ ਦੀ, ਜਦੋਂ ਗੱਲ ਕੀਤੀ ਜਾਏ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ, ਰਾਖੀ ਦੀ, ਅਤੇ ਫਿਰ ਇਹ ਸਵਾਲ ਸਭ ਤੋਂ ਲਾਜ਼ਮੀ ਹੋ ਜਾਂਦਾ ਕਿ ਅਗਲਾ ਕੌਣ ਅਤੇ ਗੱਦਾਰ ਕੌਣ। ਤੁਸੀਂ ਜਿਹੜੀ ਗੱਲ ਸਮਝਣਾ ਚਾਹ ਰਹੇ ਹੋ ਜਾਂ ਸੁਣਨਾ ਚਾਹ ਰਹੇ ਹੋ, ਹੁਣ ਮੈਂ ਉਹਦੇ 'ਤੇ ਆਉਂਦਾ। ਦਰਅਸਲ ਆਮ ਆਦਮੀ ਪਾਰਟੀ ਦੇ 7 ਮੈਂਬਰ ਪਾਰਲੀਮੈਂਟ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ, ਔਰ ਜਦੋਂ ਤੋਂ ਭਾਰਤੀ ਜਨਤਾ ਪਾਰਟੀ 'ਚ ਗਏ ਉਹ ਗੱਦਾਰ ਹੋ ਗਏ। ਉਸ ਤੋਂ ਪਹਿਲਾਂ ਉਹ ਠੀਕ ਸੀਗੇ, ਉਸ ਤੋਂ ਪਹਿਲਾਂ ਉਹ ਅੱਖਾਂ ਦੇ ਤਾਰੇ ਸੀਗੇ, ਉਸ ਤੋਂ ਪਹਿਲਾਂ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਸੀ, ਉਸ ਤੋਂ ਪਹਿਲਾਂ ਜਦੋਂ ਵੀ ਇਹ ਸਵਾਲ ਕੀਤਾ ਜਾਂਦਾ ਸੀ ਕਿ ਵਪਾਰੀ ਜਿਹੜੇ ਕਦੇ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਸੀਗੇ, ਕਦੇ ਦਰਿਆ ਨਹੀਂ ਵਿਛਾਈਆਂ, ਕਦੇ ਭਮੱਕੜ ਨਹੀਂ ਬਣੇ, ਉਹ ਰਾਜ ਸਭਾ ਕਿਵੇਂ ਭੇਜ ਦਿੱਤੇ ਗਏ, ਤਾਂ ਉਦੋਂ ਇਹ ਕਿਹਾ ਗਿਆ ਕਿ ਕੋਈ ਐਜੂਕੇਸ਼ਨਿਸਟ ਹੈ, ਕੋਈ ਵਪਾਰੀ ਹੈ, ਇੰਡਸਟਰੀਲਿਸਟ ਹੈ, ਕੋਈ ਐਨ ਜੀ ਓ ਚਲਾਉਂਦਾ, ਅਤੇ ਕੋਈ ਸਾਡੀ ਪਾਰਟੀ ਦਾ ਬੜਾ ਵਫਾਦਾਰ ਰਿਹਾ ਸੀ ਏ ਰਿਹਾ, ਕੋਈ ਸਾਡੀ ਪਾਰਟੀ ਦਾ ਚਾਣਕਿਆ ਰਿਹਾ, ਬਲਾ ਬਲਾ ਬਲਾ, ਪਤਾ ਨਹੀਂ ਕੀ ਕੁਛ ਕਿਹਾ ਗਿਆ। ਇਹ ਗੱਲਾਂ ਕਈ ਦਿਨਾਂ ਤੋਂ ਹੋ ਰਹੀਆਂ ਸੀ, ਪਰ ਮੈਂ ਅੱਜ ਜਿਹੜੀ ਗੱਲ ਕਰਨੀ ਚਾਹ ਰਿਹਾ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹੈ। ਹਾਂਜੀ, ਜੋ 3-4 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਨਾ ਕਿ ਮੈਂ ਸਮਾਂ ਮੰਗਿਆ, ਉਹ ਸਮਾਂ ਮਿਲ ਚੁੱਕਿਆ। 5 ਤਰੀਕ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮਿਲ ਚੁੱਕਿਆ। ਹਾਲਾਂਕਿ ਉਸ ਦਿਨ ਮੁੱਖ ਮੰਤਰੀ ਕਹਿ ਰਹੇ ਸੀ ਕਿ ਮੈਂ MLAs ਲੈ ਕੇ ਜਾਊਂਗਾ, ਪਰ ਅੱਜ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਮੈਂ MLAs ਨਹੀਂ ਲੈ ਕੇ ਜਾਊਂਗਾ, ਮੈਂ ਇਕੱਲਾ ਜਾਊਂਗਾ, MLAs ਦਾ ਸਮਾਂ ਨਹੀਂ ਮਿਲਿਆ। ਪਰ ਸਵਾਲ ਵੱਡਾ ਹੈ ਕਿ ਰਾਸ਼ਟਰਪਤੀ ਕੋਲ ਜਾ ਕੇ ਕਰਨਗੇ ਕੀ। ਹਾਂ, ਇਹ ਸਵਾਲ ਵੱਡਾ। ਹੁਣ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਭਮੱਕੜ ਜਾਂ ਭੇਡਾਂ ਨੇ ਨਾ ਬੇਸਿਕਲੀ, ਉਹ ਮੈਨੂੰ ਕਈ ਕਹਿੰਦੇ ਕਿ ਨਵਾਂ ਪੰਜਾਬ ਦੀ ਥਾਂ ਤੁਸੀਂ ਚੈਨਲ ਦਾ ਨਾਂ ਰੱਖ ਲਓ ਵੱਡਾ ਸਵਾਲ। ਉਹ ਥੋੜ੍ਹੀ ਜਿਹੀ ਸਬਰ ਰੱਖੋ, ਵੱਡੇ ਸਵਾਲ ਦੇ ਜਵਾਬ ਤੁਹਾਡੇ ਤੋਂ ਨਹੀਂ ਦੇਣੇ ਜਾਣੇ, ਥੋੜ੍ਹਾ ਦਿਨ ਰੁਕੋ। ਖੈਰ, ਮਸਲੇ 'ਤੇ ਆਉਣਾ। ਮੁੱਖ ਮੰਤਰੀ ਸਾਹਿਬ ਨੇ ਨਾ ਅੱਜ ਇੱਕ ਟਵੀਟ ਕੀਤਾ। ਮੈਂ ਜਿਹੜੀ ਸ਼ੁਰੂਆਤ ਤੁਹਾਡੇ ਨਾਲ ਕੀਤੀ ਸੀ ਨਾ, ਪੰਜਾਬ ਦੇ ਲੋਕਾਂ ਦਾ ਫਤਵਾ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ, ਅੱਜ ਉਹਦੇ 'ਤੇ ਆ ਰਿਹਾ, ਬੜੇ ਧਿਆਨ ਨਾਲ ਸੁਣਿਓ। ਮੁੱਖ ਮੰਤਰੀ ਸਾਹਿਬ ਟਵੀਟ ਕਰਕੇ ਅੱਜ ਕਹਿੰਦੇ ਕਿ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਇਹ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਮਿਲਣ ਲਈ 5 ਮਈ ਦੁਪਹਿਰ 12 ਵਜੇ ਦਾ ਸਮਾਂ ਦਿੱਤਾ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ ਲਈ ਸਮਾਂ ਮੰਗਿਆ ਸੀ, ਪਰ ਮੈਨੂੰ ਇਕੱਲੇ ਨੂੰ ਹੀ ਮਿਲਣ ਦਾ ਸੱਦਾ ਮਿਲਿਆ। ਮੈਂ ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਪਹੁੰਚਾਂਗਾ, ਮੇਰੇ ਸਾਥੀ ਵਿਧਾਇਕ ਬਾਹਰ ਰਹਿਣਗੇ ਅਤੇ ਮੈਂ ਅੰਦਰ ਜਾ ਕੇ ਸਾਰਿਆਂ ਵੱਲੋਂ ਪੰਜਾਬ ਦੀ ਆਵਾਜ਼ ਅਤੇ ਜਨਤਾ ਦੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਮਾਣਯੋਗ ਰਾਸ਼ਟਰਪਤੀ ਜੀ ਦੇ ਸਾਹਮਣੇ ਰੱਖਾਂਗਾ। ਮੁਲਾਕਾਤ ਤੋਂ ਬਾਅਦ ਅਗਲੀ ਰਣਨੀਤੀ ਸਾਂਝੀ ਕੀਤੀ ਜਾਏਗੀ। ਕੀਮਤੀ ਸਮਾਂ ਦੇਣ ਲਈ ਮਾਣਯੋਗ ਰਾਸ਼ਟਰਪਤੀ ਜੀ ਦਾ ਤਹਿ ਦਿਲੋਂ ਧੰਨਵਾਦ। ਇਹ ਟਵੀਟ ਹੈ। ਹੁਣ ਇਹ ਟਵੀਟ ਕਦੋਂ ਕੀਤਾ ਗਿਆ? ਜਦੋਂ ਮਨਜ਼ੂਰੀ ਮਿਲੀ ਹੈ, ਔਰ ਇਹ ਕਹਿ ਰਹੇ ਨੇ ਕਿ MLAs ਤਾਂ ਮੈਂ ਲੈ ਕੇ ਜਾਣੇ ਹੈ, ਉਹ ਬਾਹਰ ਰਹਿਣਗੇ, ਯਾਨੀ ਕਿ ਇੱਕ ਵਾਰ ਫਿਰ ਤੋਂ ਇੱਕ ਈਵੈਂਟ ਕ੍ਰੀਏਟ ਕੀਤਾ ਜਾਏਗਾ, ਦਿੱਲੀ ਦੇ ਵਿੱਚ ਪੂਰਾ ਸਿਆਸੀ ਡਰਾਮਾ ਕੀਤਾ ਜਾਏਗਾ। ਔਰ ਮੰਗ ਕੀ ਰਹੇਗੀ? ਰਾਈਟ ਟੂ ਰਿਕਾਲ, ਯਾਨੀ ਕਿ ਉਹਨਾਂ MLA ਉਹਨਾਂ

ਐਮਪੀਸ ਤੇ ਕਾਰਵਾਈ ਕਰਨ ਦੀ ਜਿਹੜੇ ਕਿ ਛੱਡ ਕੇ ਗਏ ਹੈ। ਜਿਸ ਤਰ੍ਹਾਂ ਦਾ ਅਜੇ ਕੋਈ ਕਾਨੂੰਨ ਰਾਈਟ ਟੂ ਰਿਕਾਲ ਦਾ ਹੈ ਨਹੀਂ, ਇਹ ਗੱਲ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਰ ਚੁੱਕਿਆ। ਪਰ ਹੁਣ ਮੇਰਾ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਅਤੇ ਮਾਣਯੋਗ ਸਾਡੇ ਪੰਜਾਬ ਦੇ ਹੋਨਹਾਰ ਕਾਬਲ ਸਭ ਤੋਂ ਸੱਚੇ ਕੱਟੜ ਇਮਾਨਦਾਰ, ਇਹਦੇ 'ਤੇ ਮੈਂ ਸਟਾਰ ਅਜੇ ਥੋੜ੍ਹੇ ਦਿਨ ਬਾਅਦ ਲਾਊਂਗਾ, ਇਹ ਕੱਟੜ ਇਮਾਨਦਾਰ 'ਤੇ ਮੁੱਖ ਮੰਤਰੀ ਸਾਹਿਬ ਨੂੰ, ਇਹ ਸਾਰੇ MLA ਤਾਂ ਜਾ ਰਹੇ ਹੈ, ਪਰ ਮੁੱਖ ਮੰਤਰੀ ਸਾਹਿਬ ਜਿਹੜੀ ਤੁਸੀਂ ਇਹ ਗੱਲ ਕੀਤੀ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਵਾਲੀ, ਕੀ ਬੰਗਾ ਤੋਂ MLA ਨੂੰ ਨਾਲ ਲੈ ਕੇ ਜਾ ਰਹੇ ਹੋ? ਉਹ ਵੀ ਤਾਂ ਤੁਹਾਡੇ MLA ਨੇ ਹੁਣ, ਜਾਂ ਅਜੇ ਕੋਈ ਕੰਡੀਸ਼ਨ ਅਪਲਾਈ ਹੈ? ਇਹ ਗੱਲ ਸਭ ਤੋਂ ਵੱਡੀ ਹੈ ਕਿ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਕੇ ਔਰ ਲੋਕਾਂ ਦੇ ਫਤਵੇ ਦੀ ਗੱਲ ਕਰਕੇ ਅਸੀਂ ਸਾਬਤ ਕੀ ਕਰਨਾ ਚਾਹ ਰਹੇ ਹਾਂ? 2 ਸਾਲ ਹੋਣ ਵਾਲੇ ਹੈ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ MLA ਡਾਕਟਰ ਸੁਖਵਿੰਦਰ ਸਿੱਖੂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਸੁੱਖੀ ਸਾਹਿਬ 2 ਸਾਲ ਪਹਿਲੇ 14 ਅਗਸਤ 2024 ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸੀ। ਮਈ ਸ਼ੁਰੂ ਹੋਣ ਵਾਲਾ, 26 ਚੜ੍ਹ ਗਈ ਹੈ। 2 ਸਾਲਾਂ ਦੇ ਵਿੱਚ ਬੰਗਾ ਪੰਜਾਬ ਤੋਂ ਬਾਹਰ ਥੋੜ੍ਹੀ ਹੈ, ਬੰਗੇ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਿਹੜੀ ਕੀਤੀ ਗਈ? ਸਵਾਲ ਵੱਡਾ ਹੈ, ਤੁਹਾਡੇ ਭਮਕੜਾਂ ਨੂੰ ਤੁਹਾਡੀਆਂ ਭੇਡਾਂ ਨੂੰ ਵੀ ਕਹਿ ਰਿਹਾ ਸਵਾਲ ਵੱਡਾ ਹੈ। ਬੋਲਣ ਤੋਂ ਪਹਿਲਾਂ ਨਾ ਥੋੜ੍ਹਾ ਸੋਚ ਲਿਓ ਕਿ ਦਾਈ ਤੋਂ ਢਿੱਡ ਨਹੀਂ ਲੁਕਦੇ। ਆ ਭੇਡਾਂ ਨੂੰ ਕਹਿਣਾ ਚਾਹੁੰਦਾ ਮੈਂ ਫਿਰ ਕਹਿ ਰਿਹਾ, ਡਰਦਾ ਮੈਂ ਕਿਸੇ ਤੋਂ ਨਹੀਂ, ਗੱਲ ਸੱਚੀ ਸੁੱਚੀ ਔਰ ਕਰੂੰਗਾ। ਇੱਥੇ ਕਿੱਥੇ ਗਈਆਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ? 2 ਸਾਲ ਪੁਰਾਣਾ ਤੁਹਾਡਾ ਹੀ ਟਵੀਟ ਹੈ, ਯਾਦ ਕਰਾ ਦਾ। ਮੈਨੂੰ ਲੱਗਦਾ ਰਾਸ਼ਟਰਪਤੀ ਸਾਹਿਬ ਨੂੰ ਇਹ ਵੀ ਭੇਜ ਦੇਣਾ ਚਾਹੀਦਾ, ਰਾਸ਼ਟਰਪਤੀ ਮੈਡਮ ਨੂੰ, ਕਿਸੇ ਨੂੰ। ਔਰ 2 ਸਾਲ ਪੁਰਾਣਾ ਟਵੀਟ ਹੈ, 14 ਅਗਸਤ 2024 ਨੂੰ ਦੁਪਹਿਰੀ ਜਾਂ ਸਵੇਰੇ 11:54 'ਤੇ ਹੋਇਆ ਸੀ। ਫੋਟੋ ਹੈ, ਸੁੱਖੀ ਸਾਹਿਬ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਿਹਾ ਕਿ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਵਾਧਾ ਹੋਇਆ। ਬੰਗਾ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਅਕਾਲੀ ਦਲ ਨੂੰ ਛੱਡ ਕੇ ਅੱਜ ਸਾਡੇ ਪਰਿਵਾਰ 'ਚ ਸ਼ਾਮਿਲ ਹੋਏ ਨੇ। ਮੈਂ ਦਿਲੋਂ ਜੀ ਆਇਆਂ ਨੂੰ ਆਖਦਾ ਹਾਂ, ਟੀਮ ਰੰਗਲਾ ਪੰਜਾਬ ਦਾ ਇਹ ਕਾਰਵਾ ਲਗਾਤਾਰ ਵੱਧ ਰਿਹਾ। ਹੁਣ ਸਵਾਲ ਵੱਡਾ ਹੈ ਕਿ 2 ਸਾਲ ਪਹਿਲੇ ਤੁਹਾਡਾ ਵੀ ਕਾਰਵਾ ਵਧਿਆ ਸੀ ਜਿਵੇਂ ਹੁਣ BJP ਦਾ ਵਧਿਆ, ਤੁਹਾਡੇ ਇਸ ਕਾਰਵੇ ਨੂੰ ਲੈ ਕੇ ਸਪੀਕਰ ਨੂੰ ਕਿੰਨੀਆਂ ਚਿੱਠੀਆਂ, ਕਿੰਨੀਆਂ ਕੰਪਲੇਨਾਂ, ਕਿੰਨਾ ਕੁ ਹੋਇਆ ਦੱਸੋ? ਹੁਣ ਤੱਕ ਕੀ ਕਾਰਵਾਈ ਹੋਈ ਕਿ ਇਸ ਸੀਟ 'ਤੇ ਬਾਈ ਇਲੈਕਸ਼ਨ? 2 ਸਾਲ, 6 ਮਹੀਨੇ ਦਾ ਰੂਲ ਹੁੰਦਾ, 2 ਸਾਲਾਂ ਦੇ ਵਿੱਚ ਬਾਈ ਇਲੈਕਸ਼ਨ ਨਹੀਂ ਕਰਾਇਆ ਗਿਆ, ਅੱਜ ਤੱਕ ਹਵਾ 'ਚ ਲਟਕਿਆ ਹੋਇਆ। ਕਿੱਥੇ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ? ਕਿੱਥੇ ਹੈ ਪੰਜਾਬ ਦੇ ਲੋਕਾਂ ਦਾ ਫਤਵਾ? ਬੰਗਾ ਕੀ ਬੰਗਾਲ 'ਚ ਹੈ? ਬੰਗਾ ਵੀ ਪੰਜਾਬ 'ਚ ਹੀ ਹੈ, ਇਹ ਸਵਾਲ ਕਿਉਂ ਨਹੀਂ ਕੋਈ ਮੀਡੀਆ ਕਰਦਾ? ਮਜਬੂਰੀ ਹੋ ਸਕਦੀ ਹੈ, ਅੱਛਾ ਹੈ ਹੀ ਹੈ, ਹੋ ਕੀ ਸਕਦੀ ਹੈ ਹੀ ਹੈ। ਸੋ ਕੀ ਬੰਗਾ ਵਾਲੇ MLA ਵੀ ਜਾ ਰਹੇ? ਹਾਲਾਂਕਿ ਮੇਰੇ ਕੋਲ ਤਾਂ ਜਾਣਕਾਰੀ ਕਿ ਆਸਟ੍ਰੇਲੀਆ ਗਏ ਹੋਏ ਆ, ਇਸ ਕਰਕੇ ਨਹੀਂ ਜਾ ਰਹੇ। ਪਰ ਸਵਾਲ ਵੱਡਾ ਹੈ ਕਿ ਇਹਨਾਂ ਨੂੰ ਵੀ ਲੈ ਕੇ ਜਾਣਾ ਸੀ। ਇਹ ਸਵਾਲ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰ ਰਿਹਾ ਸੀ, ਔਰ ਇਹ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੀਦਾ। ਬਹੁਤ ਸਾਰੇ ਤਾਂ ਅਜਿਹੇ ਨੇ ਜਿਹੜੇ ਪਾਰਟੀਆਂ 'ਚ ਆਉਂਦੇ ਆ, ਜਾਂਦੇ ਆ, ਚੱਲਦਾ ਰਹਿੰਦਾ। ਮੈਂ ਉਹਨਾਂ 'ਤੇ ਕਿੰਤੂ ਪਰੰਤੂ ਨਹੀਂ ਕਰਦਾ, ਚਾਹੇ ਹਰਮੀਤ ਤਰਨ ਤਾਰਨ ਵਾਲੇ ਆ ਗਏ, ਚਾਹੇ ਗਿੱਦੜ ਬਾਹੇ ਵਾਲੇ ਆ ਗਏ, ਉਹ ਸਿਟਿੰਗ MLA ਨਹੀਂ ਸੀ। ਤੁਸੀਂ ਜਿਹੜਾ ਰੌਲਾ ਪਾ ਰਹੇ ਹੋ ਉਹ ਲੋਕਾਂ ਦੇ ਨੁਮਾਇੰਦੇ ਨਹੀਂ ਸੀ, ਉਹ ਤੁਹਾਡੇ MLAs ਨੇ ਚੁਣ ਕੇ ਭੇਜੇ ਸੀ, ਜਿਹਦਾ ਵਿਰੋਧ ਹੋਇਆ ਸੀ। ਚੁਣ ਕੇ ਵੀ ਨਹੀਂ, ਨਿਰਵਿਰੋਧ ਗਏ ਸੀ, ਅਨਅਪੋਜ ਗਏ ਸੀ, ਕਿਉਂਕਿ ਹੋਰ ਕਿਸੇ ਨੇ ਭਰਿਆ ਨਹੀਂ ਸੀ ਨੋਮੀਨੇਸ਼ਨ, ਅਤੇ ਤੁਸੀਂ ਭੇਜੇ ਸੀ। ਇਹ ਤਾਂ ਲੋਕਾਂ ਦਾ ਫਤਵਾ ਹੈ ਜੀ, ਬੰਗਿਆਂ ਦਾ, ਬੰਗਾ ਬੰਗਾਲ 'ਚ ਨਹੀਂ ਹੈ। ਹੁਣ ਇਹਦਾ ਜਵਾਬ ਕੌਣ ਦੇਗਾ? ਪੰਜਾਬੀਆਂ ਨੂੰ ਕਰਨੇ ਚਾਹੀਦੇ ਸਵਾਲ। ਕਦੋਂ ਤੱਕ ਚੁੱਪ ਰਹੋਗੇ? ਜੰਬੋ ਸਰਕਸ ਦੇਖੋ, ਜਾਂ ਤਾਂ ਫਿਰ ਜਿਹੜਾ ਕੱਲ੍ਹ ਦੇਖਿਆ ਸਾਰਿਆਂ ਨੇ, ਜੰਬੋ ਸਰਕਸ ਟਿੰਗ ਟਿੰਗ ਟਿੰਗ ਟਿੰਗਣਾ, ਉਹ ਜਿਹੜਾ ਚੱਕਰੀ ਵਾਲਾ, ਇਹਦੇ ਨਾਲ ਤੁਹਾਡੇ DA ਵੀ ਮਿਲ ਗਏ, ਇਹਦੇ ਨਾਲ ਬਿਜਲੀ ਸਪਲਾਈ ਵੀ ਪੂਰੀ ਹੋ ਗਈ ਜੰਬੋ ਸਰਕਸ ਦੇ ਨਾਲ, ਇਹਦੇ ਨਾਲ ਤੁਹਾਡੇ ਸਾਰੇ ਕਣਕ ਚੱਕੀ ਗਈ, ਇਹਦੇ ਨਾਲ ਤੁਹਾਡੇ ਪਤਾ ਨਹੀਂ ਕਿੰਨੇ ਮਸਲੇ ਹੱਲ ਹੋ ਗਏ ਉਹ ਜੰਬੋ ਸਰਕਸ ਜਿਹੜਾ ਕੱਲ੍ਹ ਚੱਲਿਆ ਜਲੰਧਰ। ਹਵਾ ਕਮਾਲ ਹੀ ਹੋਈ ਪਈ ਹੈ। ਖੈਰ, ਮੈਂ ਤਾਂ ਯਾਦ ਕਰਾਉਣਾ ਸੀ ਟਵੀਟ, ਸਵੇਰੇ ਸਵੇਰੇ ਮੈਂ ਪੜ੍ਹਿਆ, ਸਵੇਰੇ ਸਵੇਰੇ ਮਤਲਬ ਘੰਟਾ ਪਹਿਲਾਂ, ਆਇਆ ਹੀ ਘੰਟਾ ਪਹਿਲਾਂ, ਉਦੋਂ ਮੈਂ ਪੜ੍ਹਿਆ, ਮੈਨੂੰ ਪਹਿਲੀ ਲਾਈਨ ਬੜੀ ਸੋਹਣੀ ਲੱਗੀ ਕਿ ਜੀ ਪੰਜਾਬ ਦੇ ਲੋਕਾਂ ਦਾ ਫਤਵਾ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ, ਬਸ ਇਸੇ 'ਤੇ ਮੇਰੀ ਕਹਾਣੀ ਬਣ ਗਈ। ਔਰ ਇਹ ਕਹਾਣੀ ਕਿੰਨੀ ਸੱਚੀ ਹੈ ਕਮੈਂਟਾਂ 'ਚ ਦੱਸ ਦਿਉ ਤੁਸੀਂ, ਕਿ ਬਣੀ ਬਣਾਈ ਕਹਾਣੀ ਹੈ ਜਾਂ ਵਾਕਈ ਇਹ ਸੱਚ ਹੈ। ਜੇ ਸੱਚ ਨਹੀਂ ਹੈ ਫਿਰ ਵੀ ਦੱਸ ਦਿਉ, ਮੈਂ ਆਪਣੀ ਗਲਤੀ ਸੁਧਾਰ ਲੂੰਗਾ, ਅਤੇ ਵਾਕਈ ਤੁਸੀਂ ਵੀ ਮੰਨ ਦਿਓ ਕਿ ਹਾਂ ਵਾਕਈ ਰਾਖੀ ਹੋ ਰਹੀ ਹੈ ਲੋਕਤੰਤਰੀ ਕਦਰਾਂ ਕੀਮਤਾਂ ਦੀ ਡਾਕਟਰ ਸੁੱਖੀ ਬੰਗਿਆ ਵਾਲਿਆਂ ਦੇ ਥਰੂ, ਅਤੇ ਫਿਰ ਜਵਾਬ ਤੁਹਾਡੇ ਕੋਲ ਹੀ ਆਪੇ। ਕੀ ਲੱਭਣਾ ਉੱਥੇ ਰਾਸ਼ਟਰਪਤੀ ਮੈਡਮ ਕੋਲ ਜਾ ਕੇ? ਸਵਾਲ ਬਹੁਤ ਸਾਰੇ ਨੇ।

0: ਅਜੇ ਤਾਂ ਪੁੱਛਣੇ ਸ਼ੁਰੂ ਕੀਤੇ ਆ ਜਨਾਬ ਜੀ, ਅਜੇ ਤਾਂ ਸਬਰ ਰੱਖੋ, ਰਾਸ਼ਨ ਕਿੱਟਾਂ ਵੀ ਅਜੇ ਆਉਣੀਆਂ ਤੁਹਾਡੀਆਂ, ਅਜੇ ਤਾਂ ਬਹੁਤ ਕੁਛ ਆਉਣਾ, ਸਬਰ ਰੱਖੋ। ਹਾਂ, ਪੰਜਾਬ ਦੇ ਲੋਕਾਂ ਦੇ ਫਤਵੇ ਦੀ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਜ਼ਰੂਰੀ ਹੈ। ਹੁਣ ਕੌਣ ਕਰ ਰਿਹਾ ਤੁਸੀਂ ਤੈਅ ਕਰੋ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: CWC Immigration is one of the largest immigration companies and there are 4 offices in Canada and 12 in India. I know Mr. Khera personally, I have also gone to their office and I have also met their clients. I think they believe in quality and they are dedicated to providing competent services to their clients.
2: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ। 905-670-4444।
3: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
4: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
5: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
6: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

ਸਤਿ ਸ਼੍ਰੀ ਅਕਾਲ, ਮੈਂ ਹਾਂ ਨਵਨੀਤ ਸਿੰਘ ਵਧਵਾ। ਅੱਜ ਲੇਬਰ ਡੇ ਹੈ, 1 ਮਈ। ਮੈਂ ਚੁੱਕੀ ਲੇਬਰ ਡੇ ਵਾਲੇ ਦਿਨ ਇਸ ਖਬਰ ਨੂੰ ਰਿਕਾਰਡ ਕਰ ਰਿਹਾ। 1 ਮਈ ਲੇਬਰ ਡੇ, ਪਰ 1 ਮਈ ਨੂੰ ਇੱਕ ਵੱਡਾ ਬਦਲਾਅ ਕੀਤਾ ਗਿਆ। ਵੱਡਾ ਬਦਲਾਅ ਕੀ ਕੀਤਾ ਗਿਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਬਦਲਾਅ ਦਾ ਤੁਹਾਡੇ 'ਤੇ ਕੀ ਅਸਰ ਪੈ ਰਿਹਾ। ਹੁਣ ਜਦੋਂ ਵੀ ਤੁਸੀਂ ਬਾਹਰ ਖਾਣਾ ਖਾਣ ਜਾਓਗੇ, ਚਾਹੇ ਕਿਸੇ ਰੈਸਟੋਰੈਂਟ 'ਚ, ਚਾਹੇ ਕਿਸੇ ਕੈਫੇ 'ਚ, ਚਾਹੇ ਕਿਸੇ ਢਾਬੇ 'ਚ, ਤਾਂ ਇਹ ਮੰਨ ਕੇ ਚੱਲੋ ਤੁਹਾਨੂੰ ਪਹਿਲੇ ਨਾਲੋਂ ਜ਼ਿਆਦਾ ਆਪਣੀ ਜੇਬ ਨੂੰ ਢਿੱਲਾ ਕਰਨਾ ਪਏਗਾ, ਯਾਨੀ ਕਿ ਵਾਧੂ ਪੈਸਾ ਖਰਚ ਕਰਨਾ ਪਏਗਾ। ਹੁਣ ਤੁਸੀਂ ਕਹੋਗੇ ਇਹ ਕਿਉਂ, ਕਿਉਂਕਿ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਕਿ ਰੈਸਟੋਰੈਂਟ, ਕੈਫੇ, ਹੋਟਲ ਜਾਂ ਢਾਬਿਆਂ ਦੇ ਮਾਲਕਾਂ ਨੇ ਫੈਸਲਾ ਕਰ ਲਏ ਕਿ ਅਸੀਂ ਹੁਣ ਆਪਣੇ ਰੇਟ ਵਧਾ ਦੇਣੇ ਆ। ਇਹ ਕੋਈ ਉਹਨਾਂ ਦੀ ਮਰਜ਼ੀ ਨਹੀਂ ਹੈ, ਜਾਂ ਤੁਹਾਨੂੰ ਇਹ ਲੱਗ ਰਿਹਾ ਹੋਏਗਾ ਕਿ ਸ਼ਾਇਦ ਉਹਨਾਂ ਨੂੰ ਕੋਈ ਸ਼ੌਕ ਹੈ। ਦਰਅਸਲ ਲੇਬਰ ਡੇ ਵਾਲੇ ਦਿਨ ਭਾਰਤ ਸਰਕਾਰ ਨੇ ਦੇਸ਼ ਦੇ ਤਮਾਮ ਉਹਨਾਂ ਲੋਕਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਜਿਹੜੇ ਕਿ ਕਮਰਸ਼ੀਅਲ ਗੈਸ ਦੀ ਵਰਤੋਂ ਕਰਦੇ ਨੇ, ਯਾਨੀ ਕਿ ਜਿਹੜੇ ਕਮਰਸ਼ੀਅਲ ਸਿਲੰਡਰ ਖਰੀਦਦੇ ਨੇ। ਚਲੋ ਪਿਛਲੇ ਕਈ ਦਿਨਾਂ ਤੋਂ ਤਾਂ ਲਗਾਤਾਰ ਕਮਰਸ਼ੀਅਲ ਸਿਲੰਡਰ ਮਿਲ ਹੀ ਨਹੀਂ ਰਿਹਾ ਸੀ ਬਹੁਤੇ ਲੋਕਾਂ ਨੂੰ, ਮੈਂ ਵੀ ਜਾਣਦਾ ਜਿਹੜੇ ਹੋਟਲ ਰੈਸਟੋਰੈਂਟ ਵਾਲੇ ਨੇ, ਉਹਨਾਂ ਨੇ ਆਪਣੇ ਬੰਦ ਕੀਤੇ ਹੋਏ ਸੀ ਕਿ ਜਦੋਂ ਮਿਲ ਹੀ ਨਹੀਂ ਰਿਹਾ ਤਾਂ ਫਿਰ ਕੰਮ ਕਾਹ ਦੇ ਚਲਾਉਣੇ। ਪਰ 1 ਮਈ ਤੋਂ ਭਾਰਤ ਸਰਕਾਰ ਨੇ, ਮਿਲਣ ਵਾਲੀ ਗਾਰੰਟੀ ਅਜੇ ਮੈਂ ਨਹੀਂ ਲੈਂਦਾ, ਪਰ 1 ਮਈ ਤੋਂ ਭਾਰਤ ਸਰਕਾਰ ਨੇ ਕਮਰਸ਼ੀਅਲ LPG ਗੈਸ ਸਿਲੰਡਰ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ। ਕਿੰਨਾ ਵਾਧਾ ਕੀਤਾ, ਕਿਹੜੇ ਕਿਹੜੇ ਸ਼ਹਿਰ 'ਚ ਕੀ ਰੇਟ ਹੋ ਗਿਆ, ਔਰ ਇਹਦਾ ਅਸਰ ਕੀ ਪਏਗਾ, ਮੈਂ ਉਹਦੇ 'ਤੇ ਗੱਲ ਕਰੂੰਗਾ। ਪਰ ਹੁਣ ਤੁਸੀਂ ਮੇਰੀ ਇੱਕ ਗੱਲ 'ਤੇ ਆਓ ਕਿ ਮੈਂ ਲੇਬਰ ਡੇ ਕਿਉਂ ਕਿਹਾ, ਜਾਂ ਮੈਂ ਅੱਜ ਲੇਬਰ ਡੇ ਦਾ ਜ਼ਿਕਰ ਕਿਉਂ ਕੀਤਾ। ਦੇਖੋ, ਮੈਂ ਪੰਜਾਬ ਦੀ ਜੇ ਗੱਲ ਕਰਾਂ, ਜਾਂ ਪੂਰੇ ਦੇਸ਼ ਦੇ ਵਿੱਚ ਵੀ, ਮੈਂ ਪੰਜਾਬ ਦੀ ਗੱਲ ਕਰਨਾ, ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਕਰਦੇ ਆ, ਮਜ਼ਦੂਰ ਕੰਮ ਕਰਦੇ ਆ, ਜ਼ਿਆਦਾਤਰ ਉਹ ਨੇ ਜਿਹੜੇ ਪ੍ਰਵਾਸੀ ਨੇ, ਬਾਹਰੋਂ ਆ ਕੇ ਰਹਿੰਦੇ ਆ, ਯਾਨੀ ਕਿ ਕਿਸੇ ਹੋਰ ਸੂਬਿਆਂ ਦੇ ਰਹਿਣ ਵਾਲੇ, ਜਿਨ੍ਹਾਂ ਨੂੰ ਇੱਥੇ ਪ੍ਰਵਾਸੀ ਕਹਿ ਦਿੱਤਾ ਜਾਂਦਾ, ਉਹ ਜ਼ਿਆਦਾਤਰ ਢਾਬਿਆਂ 'ਤੇ ਰੋਟੀ ਖਾਂਦੇ ਆ, ਔਰ ਉਹਨਾਂ ਦੀ ਜੇਬ ਢਿੱਲੀ ਹੋਏਗੀ। ਜੇ 100 ਰੁਪਏ ਦੀ ਥਾਲੀ ਖਾਂਦੇ ਸੀ ਨਾ, ਜੇ 80 ਦੀ, ਇਹੀ ਹੁੰਦਾ ਆਲਮੋਸਟ ਢਾਬਿਆਂ 'ਤੇ, ਜੇ 100 ਰੁਪਏ ਦੀ ਖਾਂਦੇ ਸੀ ਤਾਂ ਉਹਨਾਂ ਨੂੰ 130 ਰੁਪਏ ਖਰਚ ਕਰਨੇ ਪੈਣੇ, ਯਾਨੀ ਕਿ ਐਵਰੇਜ 30%, 25 ਤੋਂ 30% ਢਾਬਾ ਮਾਲਕ ਜਾਂ ਰੈਸਟੋਰੈਂਟ ਵਾਲੇ ਕਹਿ ਰਹੇ ਕਿ ਅਸੀਂ ਰੇਟ ਵਧਾ ਦੇਣੇ ਆ। ਇਸ ਕਰਕੇ ਮੈਂ ਲੇਬਰ ਡੇ ਦੀ ਗੱਲ ਕਰ ਰਿਹਾ। ਇਹ ਮੋਦੀ ਸਰਕਾਰ ਨੇ, ਮੋਦੀ ਸਾਹਿਬ ਨੇ ਲੇਬਰ ਡੇ ਵਾਲੇ ਦਿਨ ਇੱਕ ਵੱਡਾ ਤੋਹਫਾ ਕਹਿ ਲਓ ਜਾਂ ਝਟਕਾ ਕਹਿ ਲਓ, ਉਹ ਦੇ ਦਿੱਤਾ। ਹੁਣ ਮੈਂ ਮਸਲੇ 'ਤੇ ਆਉਂਦਾ। ਪੰਜਾਬ 'ਚ ਜਿਹੜਾ ਕਮਰਸ਼ੀਅਲ ਸਿਲੰਡਰਾਂ ਦੇ

0: ਚ ਇਜ਼ਾਫਾ ਹੋ ਚੁੱਕਿਆ। 19 ਕਿਲੋ ਵਾਲਾ ਸਿਲੰਡਰ ਦਾ ਰੇਟ 1000 ਰੁਪਏ ਵੱਧ ਗਿਆ, 1000 ਰੁਪਏ। ਹਿੰਦੁਸਤਾਨ ਪੈਟਰੋਲੀਅਮ ਦੇ ਜਿਹੜਾ ਰੇਟ ਰਿਵਾਈਜ਼ ਹੋਏ ਨੇ 19 ਕਿਲੋ ਦੇ, ਉਹ 2190 ਦੀ ਥਾਂ 'ਤੇ ਹੁਣ 3190 ਹੋ ਗਿਆ ਹਿੰਦੁਸਤਾਨ ਪੈਟਰੋਲੀਅਮ ਦਾ। ਇਸੇ ਤਰ੍ਹਾਂ ਇੰਡੀਅਨ ਆਇਲ ਦਾ ਜਿਹੜਾ ਰੇਟ ਹੈ ਉਹ 993 ਰੁਪਏ ਉਹਨਾਂ ਨੇ ਮਹਿੰਗਾ ਕੀਤਾ। ਪਹਿਲਾਂ 3071 ਸੀ, 3071 ਹੋ ਗਿਆ, ਜਿਹੜਾ ਪਹਿਲਾਂ 2078 ਰੁਪਏ ਸੀ। ਉੱਧਰ ਜੋ ਹੈਗਾ ਮਤਲਬ ਆਲਮੋਸਟ 1000 ਰੁਪਏ ਸਾਰੇ ਪਾਸੇ ਵੱਧ ਗਏ। ਹੁਣ ਹੋਣਾ ਕੀ ਹੈ, ਇਹ 15 ਦਿਨਾਂ ਦੇ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ। ਯਾਨੀ ਕਿ ਪੰਜਾਬ 'ਚ ਢਾਬਾ ਮਾਲਿਕ ਪਹਿਲਾਂ ਹੀ ਕਮਰਸ਼ੀਅਲ ਸਿਲੰਡਰ ਦੀ ਕਿੱਲਤ ਅਤੇ ਫਿਰ 65 ਰੁਪਏ ਰੇਟ ਵਧਣ ਤੋਂ ਬਾਅਦ ਖਾਣ ਪੀਣ ਦੇ ਸਮਾਨ ਦੇ ਰੇਟ ਪਹਿਲਾਂ ਹੀ ਵਧਾ ਚੁੱਕੇ ਹੈ। ਮੈਂ ਪਹਿਲਾਂ ਹੀ ਕਿਹਾ ਜਿਵੇਂ ਨਹੀਂ ਮਿਲ ਰਿਹਾ ਸਿਲੰਡਰ, ਕੈਫੇ ਵਾਲੇ, ਢਾਬੇ ਵਾਲੇ, ਰੈਸਟੋਰੈਂਟ ਵਾਲੇ ਖਾਸੇ ਪਰੇਸ਼ਾਨ ਨੇ, ਅਤੇ ਉਹ ਪਿਕ ਤਾਂ ਮਿਲ ਨਹੀਂ ਰਿਹਾ। ਦੂਜਾ ਰੇਟ ਹੁਣ 1000 ਰੁਪਏ ਹੋਰ ਵੱਧ ਗਏ। 15 ਦਿਨਾਂ ਦੇ ਵਿੱਚ ਦੂਜੀ ਵਾਰੀ ਇਜਾਫਾ ਕੀਤਾ ਗਿਆ, ਯਾਨੀ ਕਿ ਰੇਟ ਜਿਹੜਾ ਵਧਿਆ ਨਾ ਉਹ 15 ਦਿਨਾਂ 'ਚ ਦੂਜੀ ਵਾਰੀ ਹੈ। ਢਾਬੇ ਦੇ ਮਾਲਕ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਜੀ ਇਜ਼ਾਫਾ ਹੋਇਆ ਲਗਾਤਾਰ, ਮਹਿੰਗਾਈ ਵੱਧ ਰਹੀ, ਉਸ ਕਰਕੇ ਸਾਨੂੰ ਹੁਣ ਕੀਮਤਾਂ ਵਧਾਉਣੀਆਂ ਪੈਣੀਆਂ। ਔਰ ਜੇ ਰੇਟ ਚਾਰਟ ਦੀ ਮੈਂ ਗੱਲ ਕਰਾਂ, ਤੁਸੀਂ ਧਿਆਨ ਨਾਲ ਵੇਖਿਓ, ਅੰਮ੍ਰਿਤਸਰ 'ਚ ਪਹਿਲਾਂ ਰੇਟ 2178 ਸੀ, ਜਿਹੜਾ ਹੁਣ 3178 ਰੁਪਏ 50 ਪੈਸੇ ਹੋ ਗਿਆ। ਲੁਧਿਆਣੇ 'ਚ ਪਹਿਲਾਂ ਰੇਟ 2100 ਰੁਪਏ ਸੀ, ਜਿਹੜਾ ਹੁਣ 3092 ਰੁਪਏ ਹੋ ਗਿਆ। ਜਲੰਧਰ 'ਚ ਪਹਿਲਾਂ ਰੇਟ 2190 ਰੁਪਏ ਸੀ, ਜਿਹੜਾ ਕਿ ਹੁਣ 3190 ਰੁਪਏ ਹੋ ਗਿਆ। ਪਠਾਨਕੋਟ 'ਚ 2227 ਰੁਪਏ ਰੇਟ ਸੀ, ਜਿਹੜਾ ਹੁਣ 3197, ਮਤਲਬ ਕਲੋਜ਼ ਟੂ 3200 ਦੇ ਨੇੜੇ ਪਹੁੰਚ ਗਿਆ, ਜੋ ਕਿ ਹੁਣ ਤੱਕ ਮੈਂ ਦੇਖ ਰਿਹਾ ਚਾਰਟ 'ਚ ਸਭ ਤੋਂ ਮਹਿੰਗਾ। ਅਤੇ ਠੀਕ ਉਸੇ ਤਰ੍ਹਾਂ ਪਟਿਆਲੇ 'ਚ 2100 ਰੇਟ ਸੀਗਾ, ਜਿਹੜਾ ਹੁਣ 3170 ਹੋ ਗਿਆ। ਸੋ ਇਹ ਇੱਕ ਵੱਡਾ ਮਸਲਾ ਹੋ ਗਿਆ। ਢਾਬੇ ਵਾਲੇ ਲੋਕ ਸਾਫ਼ ਤੌਰ 'ਤੇ ਹੁਣ ਇਹ ਗੱਲ ਕਹਿ ਰਹੇ ਕਿ ਅਸੀਂ ਹੁਣ ਖਾਣ ਪੀਣ ਦੀਆਂ ਵਸਤਾਂ ਦੇ ਰੇਟ ਵਧਾ ਦੇਣੇ। ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਇੱਕ ਪਾਸੇ ਖਾੜੀ ਦੇਸ਼ਾਂ ਦੇ ਵਿੱਚ ਜੰਗ ਔਰ ਕਿੱਲਤ ਕਰਕੇ ਪਿਛਲੇ ਲਗਭਗ 1.5 ਮਹੀਨੇ ਤੋਂ ਇਹ ਹਾਲਾਤ ਹੋ ਰਹੇ ਹੈ ਕਿ ਰੈਸਟੋਰੈਂਟ ਵਾਲਿਆਂ ਨੂੰ ਸਿਲੰਡਰ ਨਹੀਂ ਮਿਲ ਰਹੇ। ਕਈ ਲੋਕ ਆਪਣਾ ਸਾਰਾ ਸਮਾਨ ਬੰਦ ਕਰ ਚੁੱਕੇ ਹੈ, ਕਈ ਲੋਕਾਂ ਨੇ ਲਿਮਿਟਿਡ ਕਰ ਦਿੱਤਾ ਆਪਣਾ ਕੰਮ। ਕਈ ਲੋਕ, ਮੈਂ ਕਿਸੇ ਰੈਸਟੋਰੈਂਟ ਵਾਲੇ ਨਾਲ ਕੱਲ੍ਹ ਗੱਲ ਕਰ ਰਿਹਾ ਸੀ, ਮੇਰੀ ਗੱਲ ਹੋਈ, ਮੈਂ ਕਿਹਾ ਉਹ ਤੂੰ ਬਾਹਰ ਜਿਹੜਾ ਆਪਣੇ ਵਧੀਆ ਰੈਸਟੋਰੈਂਟ ਹੈ ਮੋਹਾਲੀ 'ਚ, ਮੈਂ ਕਿਹਾ ਤੂੰ ਉਹ ਲਾਉਂਦਾ ਸੀ ਬਾਹਰ ਸਮੋਸੇ ਜਲੇਬੀ ਇਮਰਤੀਆਂ ਬਣਦੀਆਂ ਹੁੰਦੀਆਂ ਸੀ, ਮੈਂ ਕਿਹਾ ਬੰਦ ਕੀਤਾ ਕੀ ਚੱਕਰ? ਕਹਿੰਦਾ ਬਾਈ ਜੀ ਸਿਲੰਡਰ ਨਹੀਂ ਮਿਲ ਰਿਹਾ, ਕੀ ਕਰੀਏ? ਕਹਿੰਦੇ 3000 ਰੁਪਏ ਐਕਸਟਰਾ ਮੰਗਦੇ ਆ ਬਲੈਕ 'ਚ। ਅਤੇ ਮੈਂ ਕਿਹਾ ਫਿਰ? ਕਹਿੰਦਾ ਇੱਕ ਉਹ ਡੀਜ਼ਲ ਵਾਲੀ ਭੱਟੀ ਆਉਂਦੀ ਹੈ, ਉਹਦਾ ਮੈਂ ਦੇਖ ਰਿਹਾ ਕੋਈ ਆਪਸ਼ਨ ਮਿਲ ਜਾਵੇ, ਕਿਉਂਕਿ ਹੁਣ ਆਪਸ਼ਨਾਂ 'ਤੇ ਤਾਂ ਜਾਣਾ ਪਏਗਾ। ਪਰ ਉਹ ਕਹਿੰਦਾ ਉਹਦਾ ਵੀ ਬਲੈਕ ਚੱਲ ਰਿਹਾ, ਉਹ ਮਿਲ ਹੀ ਨਹੀਂ ਰਹੀ। ਜਿਵੇਂ ਤੁਸੀਂ ਵੇਖੋ, ਲੋਕਾਂ ਨੇ ਘਰਾਂ 'ਚ ਇੰਡਕਸ਼ਨ ਵਰਤਣਾ ਸ਼ੁਰੂ ਕਰਤਾ ਸੀ ਔਰ ਇੰਡਕਸ਼ਨ ਬਾਜ਼ਾਰੋਂ ਗਾਇਬ ਹੋ ਗਿਆ, ਨਹੀਂ ਮਿਲਦਾ ਇੰਡਕਸ਼ਨ ਵਾਲੇ ਭਾਂਡੇ, ਨਹੀਂ ਮਿਲਦੇ, ਉਹ ਮਹਿੰਗੇ ਹੋ ਗਏ। ਉਹ ਕਹਿੰਦਾ ਠੀਕ ਉਸੇ ਤਰ੍ਹਾਂ ਇੱਕ ਡੀਜ਼ਲ ਵਾਲੀ ਭੱਟੀ ਦਾ ਮੈਂ ਸੁਣਿਆ ਸੀ ਕੁਝ ਰੈਸਟੋਰੈਂਟ ਵਾਲਿਆਂ ਕੋਲੋਂ, ਮੈਂ ਲੈਣ ਗਿਆ ਅਤੇ ਉਹ ਵੀ ਬਲੈਕ 'ਚ ਮਿਲ ਰਹੀ ਹੈ। ਸੋ ਇਹ ਹਾਲਾਤ ਸੀਗੇ ਔਰ ਇਸ ਕਰਕੇ ਕਈ ਲੋਕਾਂ ਨੇ ਆਪਣੇ ਕੰਮ ਕਾਫੀ ਲਿਮਿਟਿਡ ਕਰਤੇ। ਪਰ ਹੁਣ 1000 ਰੁਪਏ ਦਾ ਇਜ਼ਾਫਾ, ਇਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਕਿ ਇਹਦਾ ਇਕੱਲਾ ਢਾਬਿਆਂ 'ਤੇ ਨਹੀਂ ਅਸਰ ਪੈਣਾ, ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਵਿਆਹਾਂ ਦੇ ਸੀਜ਼ਨ 'ਚ ਵਿਆਹਾਂ 'ਤੇ ਵੀ ਅਸਰ ਪੈਣਾ, ਕਿਉਂਕਿ ਉੱਥੇ ਵੀ ਕਮਰਸ਼ੀਅਲ ਸਿਲੰਡਰ ਲੱਗਦੇ। ਹੁਣ ਉਹ ਗੱਲਾਂ ਹੋਈਆਂ ਦੂਰ ਦੀਆਂ ਪਿੰਡਾਂ 'ਚ, ਤਾਂ ਚਲੋ ਅਜੇ ਵੀ ਹਰ ਘਰ 'ਚੋਂ ਇੱਕ ਇੱਕ ਸਿਲੰਡਰ ਲੈ ਕੇ ਬੰਦੇ ਦੇ 5-7 ਸਿਲੰਡਰ 'ਚ ਇੱਕ ਵਿਆਹ ਦਾ ਕੰਮ ਹੋ ਜਾਂਦਾ ਸੀ। ਪਰ ਰੈਸਟੋਰੈਂਟਾਂ ਦੇ ਵਿੱਚ ਜਾਂ ਰਿਜ਼ੋਰਟਾਂ ਦੇ ਵਿੱਚ ਉਹ ਕਮਰਸ਼ੀਅਲ ਸਿਲੰਡਰ ਹੀ ਵਰਤੇ ਜਾਂਦੇ ਆ, ਉਹ ਮਹਿੰਗੇ ਹੋਣਗੇ। ਢਾਬੇ, ਰੈਸਟੋਰੈਂਟ, ਕੰਟੀਨਾ, ਵਿਦਿਆਰਥੀਆਂ 'ਤੇ ਵੀ ਇਹਦਾ ਅਸਰ ਪਏਗਾ। ਕੰਟੀਨਾ 'ਚ ਵੀ ਚੁੱਕੀ ਕਮਰਸ਼ੀਅਲ, ਜਿੱਥੇ ਮਤਲਬ ਜਿੱਥੇ ਕਮਰਸ਼ੀਅਲ ਸਿਲੰਡਰ ਵਰਤਿਆ ਜਾਂਦਾ 19 ਕਿਲੋ ਵਾਲਾ ਵੱਡਾ, ਉਹ 1000 ਰੁਪਏ ਮਹਿੰਗਾ ਹੋਣ ਨਾਲ ਇੱਕ ਗੱਲ ਸਾਫ਼ ਹੈ ਕਿ ਹੁਣ ਮਹਿੰਗਾਈ ਵੱਧ ਜਾਣੀ ਹੈ। ਇੱਕ ਦੂਜਾ ਇੱਕ ਹੋਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ, ਵੱਖ ਵੱਖ ਕੰਪਨੀਆਂ ਦੇ ਰੇਟ ਸੀ, ਚਲੋ ਮੈਂ ਤੁਹਾਨੂੰ ਬਹੁਤ ਡਿਟੇਲ 'ਚ ਨਹੀਂ ਜਾਊਂਗਾ, ਪਰ ਕੁੱਲ ਮਿਲਾ ਕੇ ਇੱਕ ਗੱਲ ਸਾਫ਼ ਹੈ ਕਿ ਹੁਣ ਮਹਿੰਗਾਈ ਵਧੂਗੀ ਔਰ ਆਮ ਲੋਕਾਂ 'ਤੇ ਇਹਦਾ ਸਿੱਧਾ ਅਸਰ ਪੈਂਦਾ ਨਜ਼ਰ ਆਏਗਾ। ਪਰ ਕੁੱਲ ਮਿਲਾ ਕੇ ਇਹ ਮਹਿੰਗਾਈ ਵਧਣ ਦਾ ਕਾਰਨ ਕੀ, ਇਕੱਲਾ ਜੰਗ ਹੈ ਜਾਂ ਸਾਡੀ ਸਰਕਾਰ ਦੀ ਨੀਤੀਆਂ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: ਸਾਡੇ ਸਟੋਰ ਤੇ ਆ ਕੇ ਆਪ ਸਿਲੈਕਸ਼ਨ ਵੇਖੋ ਜਾਂ ਆਪਣੇ ਘਰ ਬੈਠ ਕੇ ਚੂਜ਼ ਕਰੋ।
3: ਲਾਜਵਾਬ ਕੁਆਲਿਟੀ, ਟਾਪ ਕਲਾਸ ਸਰਵਿਸ, ਬੈਸਟ ਮਾਰਕੀਟ ਤੋਂ ਬਿਹਤਰ ਕੋਈ ਨਹੀਂ।
2: We also service hotels, motels, banquets and high-rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ
5: ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
8: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
9: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
10: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837 Sarai

0: 50 ਐਮਐਲਏ ਬੀਜੇਪੀ ਜਾਣ ਨੂੰ ਤਿਆਰ ਨੇ, ਕੋਈ 60 ਕਹਿੰਦਾ।
1: ਪਿਛਲੇ 3 ਮਹੀਨੇ ਤੋਂ ਜਾ ਕੇ ਦਿੱਲੀ ਮਿਲ ਵੀ ਆਏ ਨਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਨਾ ਭਗਵੰਤ ਮਾਨ ਜੀ ਨੂੰ ਪਤਾ ਲੱਗਾ।
0: ਭਗਵੰਤ ਮਾਨ ਤੋਂ ਨਾਰਾਜ਼ ਕਿਉਂ ਹੋਣਗੇ ਜੀ ਐਮਐਲਏ?
1: ਮੈਨੂੰ ਉਦੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਕੰਗ ਸਾਹਿਬ ਲੰਬਾ ਅਰਸਾ ਇਹਨਾਂ 'ਚ ਰਹਿ ਨਹੀਂ ਪਾਣਗੇ। ਜੇ ਰਹਿਣਾ ਵੀ ਚਾਹਣਗੇ ਤਾਂ ਰਹਿਣ ਨਹੀਂ ਦੇਣਾ। ਬੀਜੇਪੀ ਪਹਿਲੀ ਸਵਾਰੀ ਜਿਹੜੀ ਚੜ੍ਹਨੀ ਕੋਈ ਇੱਕ ਨਾ ਛਿੰਦੇ ਹੀ ਹੋਣਾ ਭਗਵੰਤ।
0: ਕੋਈ ਉਹ ਰੁਪਈਆ ਜਿਹੜਾ ਨਾ ਉਹ ਬਣਿਆ ਨਹੀਂ ਵੀ ਜਿਹੜਾ ਮੈਨੂੰ ਖਰੀਦ ਲਿਆ।
1: ਰਾਘਵ ਚੱਢਾ ਜਿਹੜੀ 'ਚ ਵਿਕਿਆ ਉਸੇ ਕਰੰਸੀ 'ਚ ਹੀ ਜਾਣਾ ਜੀ। ਸੰਦੀਪ ਪਾਠਕ ਇਹਨਾਂ ਦਾ ਮਨੀਮ ਸੀ।
0: ਗਦਾਰਾਂ ਨੂੰ ਪੰਜਾਬ ਕਦੇ ਮਾਫ਼ ਨਹੀਂ ਕਰਦਾ।
1: ਤੁਸੀਂ ਵੇਖ ਹੀ ਲਿਆ ਜੀ, 5 ਮਿੰਟ ਨਹੀਂ ਝੱਲੇ, 2 ਰੇਡ ਵੱਜੇ ਨੇ, ਸਾਰੀ ਤੁਰ ਗਏ।
0: ਬਾਕੀ ਪਾਰਟੀਆਂ ਦੇ ਲੀਡਰ ਵੀ ਬੀਜੇਪੀ ਦੇ ਸੰਪਰਕ 'ਚ ਨੇ, ਚਾਹੇ ਕਾਂਗਰਸ ਪਾਰਟੀ ਦੇ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ। ਤੁਸੀਂ ਹੁਣ ਨਵੀਂ ਭਵਿੱਖਬਾਣੀ ਕਰ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ 'ਚ ਜਾ ਸਕਦੇ?
1: ਜਾ ਹੀ ਨਹੀਂ ਸਕਦੇ, ਆਲਰੇਡੀ ਪਲੈਨ ਦੇ ਇਹੀ ਜਾਏਗਾ ਜਿੱਦਣ ਜਾਏਗਾ ਕਿ ਜਿੰਨਾ ਚਿਰ ਤੇ 50 ਨੰਬਰ ਕੋਠੀ ਇਹਦੇ ਕੋਲ ਸੀ ਰਾਘਵ ਚੱਢੇ ਕੋਲ, ਉਹਨਾਂ ਚਿਰ ਤੇ ਸਾਹ ਬੜਾ ਸੌਖਾ ਆਉਂਦਾ ਸੀ, ਹੁਣ ਇਹਦਾ ਸਾਹ ਘੁੱਟਣਾ ਸ਼ੁਰੂ ਹੋ ਗਿਆ। ਪੈਸਿਆਂ ਦੀ ਕਲੈਕਸ਼ਨ ਹੋਰ ਕੀ ਹੋਣਾ ਸੀ?
0: ਕਿੰਨਾ ਤੋਂ ਪੈਸੇ ਲੈ ਜਾਂਦੇ ਸੀ?
1: ਜੋ ਮੈਨੂੰ ਪਤਾ ਲੱਗਾ ਕਿ ਤਕਰੀਬਨ 25 ਤੋਂ 30 ਹਜ਼ਾਰ ਕਰੋੜ ਰੁਪਈਆ ਪੰਜਾਬ ਚੋਂ ਸਾਈਫਨ ਹੋ ਕੇ ਦਿੱਲੀ ਜਾ ਚੁੱਕਿਆ ਆਮ ਆਦਮੀ ਪਾਰਟੀ ਦੇ ਖਜ਼ਾਨੇ।
0: ਤੁਹਾਡੇ ਭਰਾ ਤਾਂ ਬੀਜੇਪੀ ਦੇ ਵਿੱਚ ਨੇ, ਇਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਉੱਥੋਂ ਮਿਲਦੀਆਂ ਨੇ।
1: ਬੀਜੇਪੀ ਚੱਲਿਆ ਉਹ ਕਦੀ ਇਹਨੇ ਉਹਦਾ ਨਹੀਂ ਦੱਸਿਆ, ਇਸ ਤੋਂ ਗਾਂ ਕੋਈ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹਿ ਜਾਂਦਾ। ਜਲੰਧਰ ਤੁਹਾਨੂੰ ਪਤਾ ਕਿਹਦੇ ਘਰ 'ਚ ਰਹਿ ਰਿਹਾ ਭਗਵੰਤ ਮਾਨ? ਬੀਜੇਪੀ ਦਾ ਘਰ। ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਤੁਹਾਨੂੰ ਕੱਲਿਆਂ ਨਾਲ ਸ਼ੇਅਰ ਕਰਨਾ।
0: 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਇਹ ਇੰਟਰਵਿਊ ਬੜੀ ਖਾਸ ਹੈ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਬਹੁਤ ਕੁਝ ਪੰਜਾਬ 'ਚ ਹੋਣ ਜਾ ਰਿਹਾ ਜਾਂ ਹੋ ਸਕਦਾ, ਤੇ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਰਹਿਣ ਵਾਲਾ ਹੈ, ਦੇਸ਼ ਦੀ ਸਿਆਸਤ 'ਚ ਕੀ ਕੁਛ ਹੋ ਰਿਹਾ, ਪੰਜਾਬ ਦੀ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ, ਇਹ ਸਾਰੇ ਮਾਮਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸੀਨੀਅਰ ਕਾਂਗਰਸੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਬੜਾ ਲੰਬਾ ਉਹਨਾਂ ਦਾ ਜਿਹੜਾ ਸਿਆਸਤ ਦੇ ਵਿੱਚ ਜੀਵਨ ਹੈ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
2: ਥੈਂਕ ਯੂ ਜਨਤਪ੍ਰੀਤ ਜੀ, ਬਹੁਤ ਸ਼ੁਕਰੀਆ ਤੁਹਾਡਾ।
0: ਬਾਜਵਾ ਸਾਹਿਬ, ਤੁਸੀਂ ਭਵਿੱਖ ਦੱਸਣ ਵਾਲੇ ਬਣ ਗਏ, ਜੋਤਿਸ਼ ਬਣ ਗਏ, ਕਿਉਂਕਿ ਤੁਸੀਂ ਕਿਹਾ ਸੀ ਕਿ ਮਹਾਰਾਸ਼ਟਰ ਵਾਲਾ ਜਹਾਜ਼ ਲੱਗੂਗਾ। ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਿ ਰਾਜ ਸਭਾ ਦੇ 6 ਮੈਂਬਰ ਜਿਹੜੇ ਪੰਜਾਬ ਤੋਂ ਚਲੇ ਗਏ, 1/7 ਦਿੱਲੀ ਤੋਂ, ਇਹ ਤੁਹਾਨੂੰ ਇਲਮ ਕਿਵੇਂ ਹੋ ਗਿਆ?
1: ਵੇਖੋ ਨੰਦਪ੍ਰੀਤ ਜੀ, ਇਸ ਤਰ੍ਹਾਂ ਕਿ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਆਪਾਂ ਪਡਿਗਰੀ ਚੈੱਕ ਕਰੀਦੀ ਹੈ, ਜਦੋਂ ਆਪਾਂ ਘੋੜਾ ਖਰੀਦੀਦਾ ਰੇਸਾਂ ਵਾਸਤੇ, ਤੇ ਉਹਦੀ ਪਡਿਗਰੀ ਚੈੱਕ ਕੀਤੀ ਜਾਂਦੀ ਹੈ, ਤੇ ਜਦੋਂ ਪਡਿਗਰੀ ਚੈੱਕ ਕੀਤੀ ਜਾਂਦੀ ਹੈ, ਬਕਾਇਦਾ ਤੌਰ ਪਤਾ ਲੱਗ ਸਕਦਾ ਕਿ ਇਹ ਘੋੜਾ ਜਿਹੜਾ ਇਹ ਛੋਟੀ ਰੇਸ ਭੱਜ ਸਕਦਾ ਕਿ ਲੰਬੀ ਰੇਸ ਭੱਜ ਸਕਦਾ
0: ਜੀ।
1: ਸੋ ਮੈਨੂੰ ਸਿਆਸਤ ਦੇ ਵਿੱਚ ਅੱਜ ਤਕਰੀਬਨ 50 ਸਾਲ ਹੋ ਗਏ
0: ਜੀ।
1: ਮੈਨੂੰ ਸ਼ੁਰੂ ਵਿੱਚ ਹੀ ਪਤਾ ਸੀ ਕਿ ਇਹ ਜਿਹੜਾ ਘੋੜਾ ਹੁਣ ਨਵਾਂ

0: ਮਿਲ ਗਏ ਨੇ ਅਜੇ ਤੱਕ ਨਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਨਾ ਭਗਵੰਤ ਮਾਨ ਜੀ ਨੂੰ ਪਤਾ ਲੱਗਾ ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿ ਇਹਨਾਂ ਦਾ ਬਣਨਾ ਕੀ ਹੈ। 5 ਤਰੀਕ ਦੇ ਰਿਜ਼ਲਟ ਉਡੀਕ ਰਹੀ ਹੈ ਭਾਜਪਾ, ਜਿੱਦਣ ਇਹ ਰਿਜ਼ਲਟ ਬਾਹਰਲੇ ਸੂਬਿਆਂ ਦੇ ਆ ਗਏ ਜੇ ਤੇ ਫੇਵਰੇਬਲ ਹੋਏ ਤੇ ਇਹ ਓਪਰੇਸ਼ਨ ਛੇਤੀ ਲਾਂਚ ਹੋ ਜਾਣਾ
1: ਜੀ,
0: ਤੇ ਜੇ

0: ਜੋ ਪੋਜੀਸ਼ਨ ਚੱਲ ਰਹੀ ਹੈ 99% ਆਮ ਆਦਮੀ ਪਾਰਟੀ ਦੇ MLA ਭਗਵੰਤ ਮਾਨ ਦੇ ਡੈਡਲੀ ਗੇਸਟ।
1: ਉਹ ਕਿਉਂ ਭਗਵੰਤ ਮਾਨ ਤੋਂ ਨਾਰਾਜ਼ ਕਿਉਂ ਹੋਣਗੇ ਜੀ MLA?
0: ਤਾਂ ਇਹ ਜਲੰਧਰ ਤੁਹਾਨੂੰ ਪਤਾ ਕਿਹਦੇ ਘਰ ਚ ਰਹਿ ਰਿਹਾ ਭਗਵੰਤ ਮਾਨ?
1: ਕਿਹਦੇ ਘਰ ਰਹਿ ਰਿਹਾ?
0: ਪੁਰਾਣਾ ਇੱਕ ਕਮਿਸ਼ਨਰੇਟ ਹਾਊਸ ਸੀ
1: ਜੀ ਜੀ ਜੀ,
0: ਜਿਹਨੂੰ ਇਹਨੇ ਰੀਫਰਬਿਸ਼ ਕਰਕੇ ਤੇ ਉੱਥੇ ਉਹ ਜਨਰਲ ਡਾਇਰ ਦਾ ਘਰ ਸੀ। ਜਨਰਲ ਡਾਇਰ ਦੀ ਹੁਣ ਜਿਹੜੀ ਆਤਮਾ ਇਹਦੇ ਵਿੱਚ ਚਲੀ ਗਈ, ਇਹਦਾ ਬਿਹੇਵੀਅਰ ਜਨਰਲ ਡਾਇਰ ਵਰਗਾ ਹੀ ਹੈ, ਤੇ ਜਨਰਲ ਡਾਇਰ ਦੇ ਬਿਹੇਵੀਅਰ ਨੂੰ ਉਹਨਾਂ ਦੀਆਂ ਆਪਣੀਆਂ ਫੋਰਸਿਸ ਵੀ ਕਦੀ ਕਬੂਲਦੀਆਂ ਨਹੀਂ। ਸੋ ਇਹਨਾਂ ਦੇ MLA ਜਿਹੜੇ ਨੇ, ਵੇਖੋ ਮੈਂ ਤਾਂ ਇੱਕੋ ਗੱਲ ਦੀ ਰਾਏ ਦੇਣਾ ਚਾਹੂੰਗਾ ਕੇਜਰੀਵਾਲ ਸਾਹਿਬ ਨੂੰ, ਕਿ ਜੇ ਕੇਜਰੀਵਾਲ ਸਾਹਿਬ ਅਜੇ 5-4 ਮਹੀਨੇ ਕੱਢਣੇ ਨੇ ਤੁਸੀਂ
1: ਜੀ,
0: ਤੇ ਸਾਰਿਆਂ ਨੂੰ ਪਹਿਲੇ ਜਨਰਲ ਡਾਇਰ ਨੂੰ ਤੋਰ ਦਿਓ। ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆ ਕੇ ਮੁਹਾਲੀ ਲੱਗਾ, ਪਹਿਲੀ ਸਵਾਰੀ ਜਿਹੜੀ ਚੜ੍ਹਨੀ ਉਹ ਏਕਨਾਥ ਸ਼ਿੰਦੇ ਹੀ ਹੋਣਾ ਭਗਵੰਤ।
1: ਪਰ ਭਗਵੰਤ ਮਾਨ ਸਾਹਿਬ ਤਾਂ ਇਹ ਗੱਲ ਕਹਿ ਰਹੇ ਨੇ ਕਿ ਕੋਈ ਉਹ ਰੁਪਈਆ ਜਿਹੜਾ ਨੇ ਉਹ ਬਣਿਆ ਨਹੀਂ ਵੀ ਜਿਹੜਾ ਮੈਨੂੰ ਖਰੀਦ ਲਏ, ਮੇਰੇ ਘਰ ਕੋਈ ਵਿਜੀਲੈਂਸ ED ਜਾਂ ਕੋਈ ਵੀ ਏਜੰਸੀ ਆ ਜਾਏ ਤੇ ਮੈਂ ਤਾਂ ਪਾਕ ਸਾਫ਼ ਹਾਂ, ਉਹ ਕਹਿੰਦੇ ਆ ਜਾਓ ਮੈਨੂੰ ਖਰੀਦ ਕੇ ਦਿਖਾਓ।
0: ਕਈ ਸਾਲਾਂ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਨਾਲ ਸ਼ਾਹਜੀ ਦੇ ਨਾਲ ਇਹਦਾ ਇਨ ਟੱਚ ਹੈ, ਸਾਰਾ ਕੁਝ ਉਹਨਾਂ ਨਾਲ ਇਹ ਤੈਅ ਕਰਕੇ ਕੰਮ ਹੋਏਗਾ, ਆਲਰੇਡੀ ਹੋ ਰਿਹਾ, ਹੀ ਇਜ਼ ਆਲਰੇਡੀ ਇਨ ਟੱਚ ਵਿਦ ਦੇਮ। ਇਹਨੇ ਉੱਧਰ ਜਾਣਾ ਹੀ ਜਾਣਾ। ਇਹ ਜਿਹੜਾ ਕਹਿੰਦਾ ਸੀ ਮੈਂ ਰਾਸ਼ਟਰਪਤੀ ਭਵਨ ਦੇ ਵਿੱਚ ਸਾਰੇ ਲੈ ਕੇ ਜਾਣੇ, ਮੈਨੂੰ ਉੱਦਣ ਹੀ ਇਹ ਡਰ ਸੀ ਕਿ ਰਾਸ਼ਟਰਪਤੀ ਭਵਨ 'ਚ ਇਕੱਠੇ ਕਰਕੇ ਤੇ ਬਾਹਰ ਦਰਵਾਜ਼ੇ ਉਹਨਾਂ ਬੰਦ ਕਰ ਲੈਣੇ ਭਵਨ ਦੇ, ਇਹ ਸਾਰੇ ਬੰਦੇ ਹੀ ਉੱਥੇ ਛੱਡ ਆਉਣੇ। ਦਿੱਲੀ ਵਿੱਚ ਸਰਕਾਰ ਕਿਹਦੀ ਹੈ? ਨੰਦਪ੍ਰੀਤ ਜੀ ਤੁਸੀਂ ਦੱਸੋ,
1: BJP ਦੀ?
0: BJP ਦੀ
1: ਜੀ।
0: ਤੇ ਰਾਸ਼ਟਰਪਤੀ ਭਵਨ ਜੇ ਲੈ ਜਾਂਦਾ ਸਾਰੇ ਇਕੱਠੇ ਕਰਕੇ ਤੇ ਕਿਸੇ ਨੂੰ ਵਾਪਸ ਆਉਣ ਦੀ ਲੋੜ ਵੀ ਨਹੀਂ ਸੀ ਰਹਿ ਜਾਣੀ। ਇਹ ਬੇਸਿਕਲੀ ਇੱਕ ਸੋਚੀ ਸਮਝੀ ਰਣਨੀਤੀ ਸੀ ਕਿ ਇੱਥੋਂ ਕੱਢ ਕੇ ਸਾਰੇ ਉੱਥੇ ਲੈ ਜਾਓ। ਵੇਖੋ ਅਮਰਿੰਦਰ ਸਿੰਘ ਦੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ, ਚੀਫ ਮਿਨਿਸਟਰ ਸੀ, ਜਦੋਂ ਕਿਸਾਨਾਂ ਦੀ ਮੂਵਮੈਂਟ ਸ਼ੁਰੂ ਹੋਈ ਤੇ ਦੋ ਤਰੀਕੇ ਸੀ। ਜੇ ਕਿਸਾਨ ਪੰਜਾਬ 'ਚ ਰਹਿ ਜਾਂਦੇ ਤੇ ਪੰਜਾਬ ਵਾਸਤੇ ਬਹੁਤ ਵੱਡਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣ ਜਾਣੀ ਸੀ। ਕਾਂਗਰਸ ਨੇ ਉਦੋਂ CNF ਦੇ ਨਾਲ ਜਿਹੜਾ ਕਿਸਾਨ ਮੂਵਮੈਂਟ ਸੀ ਉਹ ਵੀ ਚਾਹੁੰਦੇ ਸੀ ਦਿੱਲੀ ਦੇ ਆਲਾ ਦੁਆਲਾ ਘੇਰੀ, ਜਾਂ ਚੰਦ ਪੰਜਾਬ 'ਚ ਬੈਠੀ ਜਾਂ ਫਿਰ ਦਿੱਲੀ ਦੇ ਆਲੇ ਦੁਆਲੇ ਬੈਠੀ
1: ਜੀ।
0: ਪੰਜਾਬ ਦੀ ਸਰਕਾਰ ਨੇ ਉਦੋਂ ਫੈਸਿਲੀਟੇਟ ਕਰਕੇ ਅੰਬਾਲੇ ਦਾ ਬਾਰਡਰ ਟਪਾ ਦਿੱਤਾ
1: ਜੀ,
0: ਉਹ ਜਾ ਕੇ ਦਿੱਲੀ ਦੇ ਬਾਰਡਰ ਤੇ ਪੈ ਗਏ ਤੇ ਅਖੀਰ ਪੰਜਾਬ ਸ਼ਾਂਤ ਰਿਹਾ ਤੇ ਆਪਣੀਆਂ ਸ਼ਰਤਾਂ ਬਣਾ ਕੇ ਵਾਪਸ ਆ ਗਏ। ਇਹ ਜਿਹੜਾ ਰਾਸ਼ਟਰਪਤੀ ਭਵਨ ਲੈ ਕੇ ਚੱਲੇ ਸੀ ਨਾ, ਤੁਸੀਂ ਮੇਰੀ ਗੱਲ ਸਮਝਾਈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ
1: ਜੀ,
0: ਇਹ ਬੇਸਿਕਲੀ ਇਹ ਅਸੀਂ ਕੂ ਕਰਨ ਦਾ ਢੰਗ, ਜਿਸ ਤਰ੍ਹਾਂ ਮਿਲਟਰੀ ਕੂ ਹੁੰਦੇ ਨੇ ਕਿ ਰਾਤੋਂ ਰਾਤ ਹੀ ਪਤਾ ਲੱਗਦਾ ਕਿ ਇਹ ਸਾਰਾ ਕੰਮ ਹੀ ਦੂਜਿਆਂ ਨੇ ਕਬਜ਼ਾ ਲੈ ਲਿਆ ਸਰਕਾਰ ਤੇ, ਇਹ ਬੇਸਿਕਲੀ ਬੰਦੇ ਉੱਥੇ ਛੱਡਣ ਦਾ ਪ੍ਰੋਗਰਾਮ ਸੀ। ਇਹ ਪਤਾ ਨਹੀਂ ਕਿਸ ਤਰ੍ਹਾਂ ਫੇਲ ਹੋ ਗਿਆ ਜਾਂ ਸਿਰੇ ਨਹੀਂ ਅਜੇ ਚੜਿਆ। ਸੋ ਮੇਰਾ ਪੋਲੀਟੀਕਲ ਐਕਸਪੀਰੀਅੰਸ ਕਹਿੰਦਾ ਇਹੀ ਵਰਡਿੰਗ ਰਾਘਵ ਚੱਢੇ ਦੀ ਸੀ ਕਿ ਨਾ ਉਹ ਕਰੰਸੀ ਬਣੀ ਹੈ
1: ਜੀ,
0: ਨਾ ਉਹ ਬੰਦਾ ਬਣਿਆ ਜਿਹੜਾ ਰਾਘਵ ਚੱਢੇ ਨੂੰ ਖਰੀਦ ਸਕੇ
1: ਜੀ।
0: ਸੋ ਸੇਮ ਬਿਆਨ ਹੀ ਭਗਵੰਤ ਮਾਨ ਦੇ ਰਿਹਾ, ਕਰੰਸੀ ਵੀ ਰਾਘਵ ਚੱਢਾ ਜਿਹੜੀ ਚ ਵਿਕਿਆ ਉਸੇ ਕਰੰਸੀ ਚ ਹੀ ਜਾਣਾ।
1: ਬਾਜਵਾ ਸਾਹਿਬ ਜਿਹੜੇ,
0: ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਨੰਦਪ੍ਰੀਤ ਜੀ, ਜੋ ਕੁਝ CMO ਦੇ ਵਿੱਚ ਵੱਡੇ ਪੈਮਾਨੇ ਤੇ ਪਿਛਲੇ ਸਾਲਾਂ ਵਿੱਚ ਚੋਰੀ ਹੋਈ ਹੈ ਤੇ ਡਿਕੋਇਟੀ ਹੋਈ ਹੈ ਪੰਜਾਬ ਦੇ, ਬਹੁਤ ਵੱਡੇ ਪੈਮਾਨੇ ਤੇ ਜਿਹੜਾ ਪੈਸਾ ਇਕੱਠਾ ਹੋਇਆ ਉਹ ਸਾਰਾ ਸੈਂਟਰ ਨੂੰ ਤੇ ED ਦੀ ਬਕਾਇਦਾ ਤੌਰ ਦੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ। ਉਹ ਪੈਸਾ ਆਸਟ੍ਰੇਲੀਆ 'ਚ ਪਾਕ ਹੋਇਆ, ਉਹ ਪੈਸਾ ਕੈਨੇਡਾ 'ਚ ਪਾਕ ਹੋਇਆ, ਉਹ ਅਮੈਰੀਕਾ 'ਚ ਗਿਆ, ਉਹ ਕੁਝ ਦੁਬਈ 'ਚ ਗਿਆ। ਦੇ ਆਰ ਏ ਨੋ ਆਫ ਥਿੰਗਸ।
1: ਪਰ ਲੈ ਕੇ ਕੌਣ ਗਿਆ ਬਾਜਵਾ ਸਾਹਿਬ ਇਹਨਾਂ 'ਚੋਂ, ਮਤਲਬ ਕਿਹੜਾ ਲੀਡਰ ਸੀ ਜਿਹੜਾ ਬਾਹਰ ਲੈ ਕੇ ਜਾ ਰਿਹਾ ਸੀ ਪੈਸੇ ਪੰਜਾਬ ਦੇ?
0: ਇਹਨਾਂ ਦੇ ਲੀਡਰ ਨਹੀਂ ਲੈ ਕੇ ਗਏ, ਇਹਨਾਂ ਦੇ ਸਟਾਫ ਦੇ ਬੰਦੇ ਲੈ ਕੇ ਗਏ, ਇਹਨਾਂ ਦੇ ਆਪਣੇ। ਜੋ ਟਾਈਮ ਆਏਗਾ ਤਾਂ ਇਹ ਸਾਰਾ ਕੁਝ ਵੇਖੋ, ਮੈਂ ਤੇ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਪਹਿਲੇ ਵੀ ਦੱਸਿਆ
1: ਜੀ,
0: ਮੈਂ ਹੁਣ ਵੀ ਤੁਹਾਨੂੰ ਦੱਸ ਰਿਹਾ, ਥੋੜਾ ਚਿਰ ਖਲੋ ਜੋ, ਏਕਨਾਥ ਸ਼ਿੰਦੇ ਆਪੇ ਹੀ ਲੈ ਗਿਆ ਤੇ ਤੁਹਾਨੂੰ ਪਤਾ ਲੱਗ ਜਾਣਾ ਜੇ ਉੱਧਰ ਜਾਂਦਾ ਤੇ, ਦੈਟ ਮੀਨਸ ਕਿ ਉਹਨਾਂ ਕੋਲ ਸਾਰੀ ਇਹਦੀ ਰਿਪੋਰਟ ਹੈ
1: ਜੀ,
0: ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ। ਇੱਕ ਹੁਣ ਬਹੁਤ ਜ਼ਿਆਦਾ ਲੰਬਾ ਟਾਈਮ ਨਹੀਂ ਲੱਗਾ।
1: ਬਾਜਵਾ ਸਾਹਿਬ ਜਿਹੜੇ ਸੰਦੀਪ ਪਾਠਕ ਸੀ ਚਾਹੇ ਰਾਘਵ ਚੱਡਾ, ਇਹ ਤਾਂ ਲਗਾਤਾਰ ਪਾਰਟੀ ਦੀਆਂ ਹਰ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਸੀਗੇ, ਸਰਕਾਰ ਬਣਾਉਣ ਦੇ ਵਿੱਚ, ਸਰਕਾਰ ਚਲਾਉਣ ਦੇ ਵਿੱਚ ਇਹ ਬੜੀ ਅਹਿਮ ਭੂਮਿਕਾ 'ਚ ਸੀ, ਇਹਨਾਂ ਨਾਲ ਆਖਰ ਇਹਨਾਂ ਦੀ ਵਿਗੜੀ ਕਦੋਂ?
0: ਵੇਖੋ ਗੱਲ ਇਸ ਤਰ੍ਹਾਂ, ਪਹਿਲੇ 3 ਸਾਲ ਤੇ ਸਾਰੀ ਕਲੈਕਸ਼ਨ ਆਪ ਦੀ, ਕੇਜਰੀਵਾਲ ਦੀ, ਗੌਰਵ ਆ ਜਿਹੜਾ ਚੱਡਾ ਹੈ ਰਾਘਵ ਚੱਡਾ ਲੈ ਕੇ ਜਾਂਦਾ ਸੀ। ਫਿਰ ਵਿੱਚ ਵਿਚਾਲੇ ਜਦੋਂ ਉਹਨੇ ਸ਼ਾਦੀ ਕਰਨੀ ਸੀ ਨਵੀਂ ਜਿਹੜੀ
1: ਜੀ,
0: ਉਸ ਪਰਿਵਾਰ ਦਾ ਤੁਲਕ BJP ਦੀ ਟੌਪ ਲੀਡਰਸ਼ਿਪ ਨਾਲ ਸੀ, ਇਹਨੇ ਵੀ ਅੰਦਾਜ਼ਾ ਲਾ ਲਿਆ ਕਿ ਜੋ ਕੁਝ ਇਹਨਾਂ ਨੇ ਦਿੱਤਾ, ਜਿਹੜਾ ਇਹਨਾਂ ਨੇ ਮੈਨੂੰ ਜੋ ਪਤਾ ਲੱਗਾ ਫਰੋਮ ਵੇਰੀਅਸ ਸੋਰਸਿਸ, ਇਹ ਸੀ ਕਿ ਹੀ ਵਾਜ ਆਸਕਡ ਕੇ ਜਿਹੜੀ ਚੀਜ਼ ਤੂੰ ਕਲੈਕਸ਼ਨ ਕੀਤੀ ਹੈ ਸਾਰੀ ਕਿਸੇ ਸਿੰਗਾਪੁਰ ਦੇ ਅਕਾਊਂਟ 'ਚ ਜਮ੍ਹਾਂ ਕਰਾਉਣੀ,

0: ਇਹ ਸਿੰਗਾਪੁਰ ਖੜਨ ਦੇ ਬਜਾਏ ਇਹ ਇੰਗਲੈਂਡ ਲੈ ਗਿਆ ਕਿਸੇ ਅਕਾਊਂਟ ਦੇ ਵਿੱਚ। ਉੱਥੋਂ ਫਿਰ ਵਿਗਾੜ ਸ਼ੁਰੂ ਹੋ ਗਿਆ ਤੇ ਰਿਸ਼ਤਾ ਇਹਨੇ ਕਿਤੇ ਕਰ ਲਿਆ। ਉਹਨਾਂ ਦੇ ਥਰੂ ਹੀ ਬੀਜੇਪੀ ਦੇ ਨਾਲ ਤਕਰੀਬਨ ਸਾਲ ਡੇਢ ਸਾਲ ਪਹਿਲੇ ਹੀ ਇਹਦੀ ਗੱਲਬਾਤ ਮੁੱਕ ਚੁੱਕੀ ਸੀ। ਇਹਨੇ ਕਿਹਾ ਜੀ ਕਿ ਮੈਨੂੰ ਹੁਣ ਕੂਲਿੰਗ ਪੀਰੀਅਡ ਦੇ ਦਿਓ, ਮੈਨੂੰ ਕੋਈ ਟਾਈਮ ਦੇ ਦਿਓ, ਕੋਈ ਬਹਾਨਾ ਦੇ ਦਿਓ, ਕੋਈ ਫੇਸ ਸੇਵਿੰਗ ਕਰਕੇ ਤੇ ਫਿਰ ਮੈਂ ਆਵਾਂ ਤੁਹਾਡੇ ਕੋਲ। ਸੋ ਇਹ ਜਿੰਨੇ ਬੰਦੇ ਖੜੇ ਨੇ ਇਹ ਬੇਸਿਕਲੀ ਸਾਰੇ ਮਲਟੀ ਮਿਲੀਅਨਰਸ ਨੇ, ਸਾਰੇ ਆਪਣੇ ਇੰਡਸਟਰੀਅਲ ਇੰਪਾਇਰ ਚਲਾਉਂਦੇ ਨੇ
1: ਜੀ,
0: ਸਾਰੇ ਕਾਰੋਬਾਰੀ ਨੇ, ਸਾਰੇ ਪੈਸੇ ਦੇ ਕੇ ਬਣੇ ਸੀ। ਇਹ ਜਿਸ ਤਰ੍ਹਾਂ ਸਟਾਕ ਐਕਸਚੇਂਜ ਦੇ ਵਿੱਚ ਆਪਾਂ ਕੋਈ ਸ਼ੇਅਰ ਖਰੀਦੀਦਾ, ਸਸਤੇ ਰੇਟ ਤੇ ਸ਼ੇਅਰ ਖਰੀਦਦਾ, ਹੁਣ ਮਹਿੰਗੇ ਰੇਟ ਤੇ ਸ਼ੇਅਰ ਵੇਚਦਾ, ਹੁਣ ਜਿੱਥੇ ਸਾਰਿਆਂ ਨੂੰ ਵੱਡਾ ਬੈਨੀਫਿਟ ਮਿਲਿਆ ਉੱਧਰ ਨੂੰ ਤੁਰ ਗਿਆ ਜੀ। ਇਹਨਾਂ ਦਾ ਵੇਖੋ, ਇਹ ਜਿੰਨੇ ਇੰਡਸਟਰੀਅਲ ਹਾਊਸਿਸ ਨੇ ਇਹਨਾਂ ਸਾਰਿਆਂ ਦੀਆਂ ਫੈਕਟਰੀਆਂ ਬੀਜੇਪੀ ਦੇ ਸਾਰੇ ਸੂਬਿਆਂ 'ਚ ਨੇ। ਤੁਸੀਂ ਆਪਣੇ ਆਪ ਲੱਭ ਲਓ, ਮੈਂ ਇੱਕ ਇੱਕ ਬੰਦੇ ਦਾ ਦੱਸਣਾ ਨਹੀਂ, ਜਿੰਨੇ MP ਗਏ ਨੇ, ਭਾਵੇਂ ਸਪੋਰਟਸ ਨਾਲ ਤੁਲਕ ਰੱਖਦੇ ਨੇ, ਸਪੋਰਟਸ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਕਾਰੋਬਾਰ ਹੈ ਇਸ ਟਾਈਮ, ਉਹ ਜੇ ਬੀਜੇਪੀ ਨਾਲ ਨਹੀਂ ਹੋਏਗੀ ਉਹ ਕਾਰੋਬਾਰ ਜਿਹੜਾ ਹੈ ਨਹੀਂ ਚੱਲ ਸਕਦਾ। ਜਿੰਨੇ ਇਹ ਇੰਡਸਟਰੀਅਲਿਸਟ ਨੇ ਇਹ ਲਾਭ ਲੈਣਗੇ ਭਾਜਪਾ ਕੋ ਜੀ। ਤੋ ਇਸ ਤਰ੍ਹਾਂ ਹੀ ਆਪ ਦੇ MP ਵੀ, ਮੈਂਬਰਸ ਆਫ ਪਾਰਲੀਮੈਂਟ ਵੀ ਚਲੇ ਜਾਂਦੇ ਨੇ ਤੇ MLA ਵੀ ਜਾਣੇ ਜਾਂਦੇ ਆ। ਆਲਰੇਡੀ ਮੇਡ ਅਪ ਦੇ ਮਾਈਂਡ, ਵੇਖੋ 50 ਬੰਦੇ ਤੇ ਪਿਛਲੇ 3 ਮਹੀਨਿਆਂ ਤੋਂ, ਮੈਂ ਸਰਪ੍ਰਾਈਜ਼ਡ ਹਾਂ ਇਹਨਾਂ ਦੀ ਇੰਟੈਲੀਜੈਂਸ ਸਰਵਿਸਿਜ਼ ਦੇ, ਪੰਜਾਬ ਗਵਰਨਮੈਂਟ ਦੇ, ਇਹਨਾਂ ਨੂੰ ਅਜੇ ਤੱਕ ਇਹ ਇਲਮ ਹੀ ਨਹੀਂ ਹੋਇਆ ਕਿ 50 ਬੰਦੇ 3-3, 4-4 ਦੇ ਬੈਜਿਸ 'ਚ ਮਿਲ ਚੁੱਕੇ। 50 ਬੰਦਿਆਂ ਦੀ ਮੀਟਿੰਗ ਹੋ ਗਈ ਹੈ, ਇਹਨਾਂ ਨੂੰ 62-63 ਬੰਦੇ ਚਾਹੀਦੇ ਨੇ। ਐਂਡ ਦੇਅਰ ਇਜ਼ ਐਵਰੀ ਪੋਸੀਬਿਲਿਟੀ ਕਿ ਕਿਸੇ ਸਟੇਜ 'ਤੇ ਜੇ ਉਹਨਾਂ ਮਨ ਬਣਾ ਲਿਆ ਤਾਂ ਰਾਘਵ ਚੱਢਾ ਕੈਨ ਲੀਡ, ਕਿਉਂਕਿ ਜਦੋਂ ਇਲੈਕਸ਼ਨਾਂ ਦਾ ਟਿਕਟਾਂ ਦੇ ਫੈਸਲੇ ਹੋ ਰਹੇ ਸੀ, ਟਿਕਟਾਂ ਦੇ ਫੈਸਲੇ ਨਾ ਕੇਜਰੀਵਾਲ ਨੇ ਕੀਤੇ ਨੇ ਨਾ ਭਗਵੰਤ ਨੇ ਕੀਤੇ ਨੇ, ਟਿਕਟਾਂ ਦੇ ਫੈਸਲੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਕਰਦਾ ਸੀ ਜਾਂ ਉਹ ਮਿਸਟਰ ਪਟਨਾਇਕ ਕਰਦੇ ਸੀ, ਕੀ ਨਾਂ ਹੈ ਉਹਨਾਂ ਦਾ, ਸੰਦੀਪ ਪਾਠਕ ਕਰਦਾ ਸੀ। ਸੰਦੀਪ ਪਾਠਕ ਕੋਲ ਇੱਕ ਇੱਕ ਬੂਥ ਲੈਵਲ ਦੇ ਵਰਕਰ ਦਾ ਵੀ ਇਹਨਾਂ ਦਾ ਪਤਾ, ਆਰਗਨਾਈਜੇਸ਼ਨ ਵੀ, ਜਿਸ ਤਰ੍ਹਾਂ ਇੱਕ ਮਨੀਮ ਚੰਗੀ ਭਲੀ ਫਰਮ ਦਾ ਮਨੀਮ ਰਜਿਸਟਰ ਲੈ ਕੇ ਮਾਲਕ ਕੋ ਭੱਜ ਜਾਏ
1: ਜੀ,
0: ਸੰਦੀਪ ਪਾਠਕ ਇਹਨਾਂ ਦਾ ਮਨੀਮ ਸੀ, ਉਹਦੇ ਕੋਲ ਸਾਰੇ ਇਹਨਾਂ ਦੇ ਰਜਿਸਟਰ ਹੈ ਸੀ। ਦੋ ਕਿਸਮ ਦੇ ਰਜਿਸਟਰ ਹੁੰਦੇ, ਇੱਕ ਹੁੰਦੇ ਪੈਸੇ ਦਾ ਰਜਿਸਟਰ, ਇੱਕ ਹੁੰਦਾ ਕਿ ਕਿੰਨਾ ਟੋਟਲ ਸਟਾਕ ਸਾਡੇ ਕੋਲ ਪਿਆ। ਆਰਗਨਾਈਜੇਸ਼ਨ ਦਾ ਰਜਿਸਟਰ ਸੰਦੀਪ ਕੋਲ ਸੀ ਤੇ ਪੈਸਿਆਂ ਦਾ ਰਜਿਸਟਰ ਰਾਘਵ ਕੋਲ ਸੀ, ਤੇ ਦੋਨੋਂ ਜਣੇ ਲੈ ਕੇ ਤੁਰ ਗਏ ਜੀ।
1: ਅੱਛਾ ਬਾਜਵਾ ਸਾਹਿਬ, ਇੱਕ ਗੱਲ ਇਹ ਹੈ ਕਿ ਜੇ ਮੰਨ ਲਓ ਕੱਲ ਨੂੰ ਫਲੋਰ ਟੈਸਟ ਦੀ ਜਿਹੜੀ ਹੈ ਕੋਈ ਇਸ ਤਰ੍ਹਾਂ ਦਾ ਸਮਾਂ ਆਉਂਦਾ ਤਾਂ ਕਾਂਗਰਸ ਪਾਰਟੀ ਕਿੱਥੇ ਜਾ ਕੇ ਖੜੇਗੀ, ਤੁਸੀਂ ਕੀ ਕਰੋਗੇ ਉਸ ਵੇਲੇ?
0: ਵੇਖੋ ਗੱਲ ਇਸ ਤਰ੍ਹਾਂ, ਪਹਿਲੇ ਉਹ ਟਾਈਮ 'ਤੇ ਆ ਲੈਣ ਦਿਓ। ਇੱਕ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਅਨੰਦਪ੍ਰੀਤ ਜੀ, ਜਿਹੜਾ BJP ਦਾ ਸੁਪਨਾ ਇਨਡਾਇਰੈਕਟਲੀ ਪੰਜਾਬ 'ਤੇ ਕੰਟਰੋਲ ਕਰਨ ਦਾ, ਤੁਸੀਂ ਸਮਝਦੇ ਹੋ ਜੀ
1: ਜੀ,
0: ਇਹ ਅਸੀਂ ਇਹ ਸੁਪਨਾ ਇਹਨਾਂ ਦਾ ਜਿਹੜਾ ਹੈ ਉਹ ਸਿਰੇ ਨਹੀਂ ਚੜ੍ਹਨ ਦਾਂਗੇ। ਵੀ ਵਿਲ ਸਟੈਂਡ ਬਾਈ ਦੀ ਪੀਪਲ ਆਫ ਪੰਜਾਬ, ਅਸੀਂ ਪੰਜਾਬ ਦੇ ਲੋਕਾਂ ਨਾਲ ਖਲੋਵਾਂਗੇ, ਪੰਜਾਬ ਦਾ ਜੋ ਸੈਂਟੀਮੈਂਟ ਹੋਇਆ ਅਸੀਂ ਉਹਦੇ ਨਾਲ ਖਲੋਵਾਂਗੇ। ਅਸੀਂ ਇਨਡਾਇਰੈਕਟ ਢੰਗ ਦੇ ਨਾਲ ਜੇ ਚਾਹਣ ਕਿ ਪੰਜਾਬੀਆਂ ਦੀ ਅਸੀਂ ਹਸਤੀ ਹੀ ਮਿਟਾ ਦਈਏ, ਪੰਜਾਬ ਦੀ ਪਛਾਣ ਹੀ ਪਟਾ ਦਈਏ, ਇਨਡਾਇਰੈਕਟ ਢੰਗ ਨਾਲ ਅਸੀਂ ਕਬਜ਼ਾ ਇਹਨਾਂ ਲੋਕਾਂ ਦੇ ਥਰੂ ਕਰ ਲਈਏ ਜਿਹੜੇ ਕਦੀ ਕਿਸੇ, ਇਹਨਾਂ 'ਚ ਪ੍ਰੋ ਪੰਜਾਬੀ ਤਾਂ ਹੈ ਹੀ ਕੋਈ ਨਹੀਂ ਜਿਹੜੇ ਗਏ ਨੇ ਜੀ, ਇਹਨਾਂ ਤਾਂ ਦੂਰ ਦੂਰ ਦਾ ਤਲਕ ਕਿਸੇ ਦਾ ਪੰਜਾਬ ਨਾਲ ਨਹੀਂ। ਇਹਨਾਂ 'ਚੋਂ ਜਿੰਨੇ MP ਨੇ ਕਲੋਜ਼ਲੀ ਵਾਚ ਕਰੋ, ਇਹ ਸਾਰੇ ਕੋਈ ਦਿੱਲੀ ਬੇਸਡ ਹੈ, ਕੋਈ ਫੋਰਨ ਬੇਸਡ ਹੈ ਜੀ। ਇਹ ਠੀਕ ਹੈ ਕਿਸੇ ਨੇ ਦਸਤਾਰ ਸਿਰ 'ਤੇ ਰੱਖੀ ਹੋਏਗੀ, ਬਟ ਉਹਦਾ ਪੰਜਾਬ ਨਾਲ ਤਲਕ ਹੀ ਕੋਈ ਨਹੀਂ।
1: ਮੁੱਖ ਮੰਤਰੀ ਸਾਹਿਬ ਕਹਿੰਦੇ ਗਦਾਰੀ ਕਰਕੇ ਗਏ ਨੇ, ਗਦਾਰਾਂ ਨੂੰ ਪੰਜਾਬ ਕਦੇ ਮਾਫ਼ ਨਹੀਂ ਕਰਦਾ।
0: ਮੈਂ ਕਹਿੰਦਾ ਸਾਰਿਆਂ ਨੂੰ ਵੱਡਾ ਗਦਾਰ ਹੀ ਭਗਵੰਤ ਜੀ। ਇਹ ਚੂਜ਼ ਕਿੰਨੇ ਕੀਤੇ ਸੀ, ਇਹ MP ਕਿੰਨੇ ਚੂਜ਼ ਕੀਤੇ ਸੀ, ਇਸ ਤੋਂ ਵੱਡੇ ਅਫਸੋਸ ਦੀ ਗੱਲ, ਵੋਟਾਂ ਕਿੰਨੇ ਪਾਈਆਂ ਚੀਫ ਮਿਨਿਸਟਰ ਨੇ ਪਾਈਆਂ ਤੁਹਾਡੇ ਕੋਲ 92, ਤੁਸੀਂ ਇਹ ਵੇਖੋ 6.5% ਵੋਟ ਪਈ BJP ਨੂੰ ਅਸੈਂਬਲੀ ਦੇ ਵਿੱਚ, 6.5% ਵੋਟ ਪਈ ਹੈ। ਅੱਜ ਜਿੰਨੇ MP ਲੈ ਗਏ ਨੇ ਪੰਜਾਬ ਦੇ ਵਿੱਚੋਂ, 7 ਦੇ 7 ਹੀ ਇੱਕ ਛੱਡ ਕੇ, 7-ਚੋਂ 6 ਬੰਦੇ ਰਾਜ ਸਭਾ, ਸੋ ਤਕਰੀਬਨ 86-87% ਪੰਜਾਬ ਦਾ, ਕਿਉਂਕਿ ਇਹ ਜਿਹੜਾ ਹੁੰਦਾ ਤੁਹਾਨੂੰ ਪਤਾ ਹਾਊਸ ਜਿਹੜਾ ਰਾਜ ਸਭਾ ਹੈ ਇਹ ਬੇਸਿਕਲੀ ਸਟੇਟਸ ਦੀ ਕਾਊਂਸਲ ਹੈ, ਇਸ ਕਾਊਂਸਲ ਆਫ ਸਟੇਟਸ, ਤੇ ਇਹਦੇ ਵਿੱਚ ਕਿਉਂਕਿ MLA ਵੋਟਾਂ ਪਾਉਂਦੇ, ਲੋਕ ਵੋਟਾਂ ਨਹੀਂ, ਲੋਕ ਵੋਟਾਂ ਪਾ ਕੇ MLA ਚੁਣਦੇ ਨੇ, MLA ਵੋਟਾਂ ਪਾ ਕੇ ਰਾਜ ਸਭਾ ਦੇ ਮੈਂਬਰ ਚੁਣਦੇ ਨੇ, ਕਾਊਂਸਲ ਆਫ ਸਟੇਟਸ ਇਹਨੂੰ ਕਿਹਾ ਜਾਂਦਾ। 87% ਅੱਜ ਪੰਜਾਬ ਦੀ ਰਿਪ੍ਰੈਜੈਂਟੇਸ਼ਨ ਜਿਹੜੀ ਹੈ BJP ਕੋ ਚਲੀ ਗਈ, ਜਿਹਨੂੰ ਵੋਟ ਪਈ 6%। ਅੱਜ ਰਾਜ ਸਭਾ ਦੇ ਵਿੱਚ BJP ਦੀ ਜਿਹੜੀ ਨੁਮਾਇੰਦਗੀ 87% ਹੋ ਗਈ ਹੈ ਪੰਜਾਬ 'ਚੋਂ
1: ਜੀ,
0: ਤੇ ਗਦਾਰ ਇਹ ਨੇ ਜਿਨ੍ਹਾਂ ਨੇ ਇਹੋ ਜਿਹੇ MP ਚੁਣ। ਕੀ ਗੱਲ, ਉਦੋਂ ਭਗਵੰਤ ਮਾਨ ਨੇ ਕਿਉਂ ਨਹੀਂ ਕਿਹਾ ਜੀ ਜਦੋਂ ਅਸ਼ੋਕ ਮਿੱਤਲ ਨੂੰ ਬਣਾ ਰਹੇ ਸੀ, ਇਹਦਾ ਕੀ ਤਲਕ ਹੈ ਜੀ, ਇਸ ਇਹਦੀ ਕੀ ਦੇਣ ਹੈ ਪੰਜਾਬ ਨੂੰ ਜੀ? ਆ ਜਿਹੜਾ ਤੁਹਾਡਾ ਸੰਦੀਪ ਪਾਠਕ ਹੈ ਤਾਂ ਉੜੀਸਾ ਦਾ ਰਹਿਣ ਵਾਲਾ, ਆ ਜਿਹੜਾ ਰਾਘਵ ਚੱਢਾ ਦਿੱਲੀ ਦਾ ਰਹਿਣ ਵਾਲਾ ਜੀ, ਜਿਹੜੇ ਉਹ ਸਾਨੀ ਸਾਹਿਬ ਨੇ ਉਹ ਦਿੱਲੀ ਦੇ ਰਹਿਣ

0: ਰਹਿਣ ਵਾਲੇ ਜਾਂ ਦੁਬਈ ਦੇ ਰਹਿਣ ਵਾਲੇ ਨੇ, ਭਜਨ ਸਿੰਘ ਜੰਮਿਆ ਪੰਜਾਬ ਜ਼ਰੂਰ ਹੋਏਗਾ, ਰਹਿੰਦਾ ਤਾਂ ਬੰਬਈ ਹੈ। ਇਹ ਜਿਹੜੇ ਬੰਦੇ ਗਏ ਨੇ, ਦੇ ਹੈਵ ਨਥਿੰਗ ਟੂ ਡੂ ਵਿਦ ਪੰਜਾਬ। ਆ ਜਿਹੜੇ ਆ ਗੁਪਤਾ ਸਾਹਿਬ ਨੇ, ਗੁਪਤਾ ਪਹਿਲੇ ਇੱਥੋਂ ਹੀ, ਰਜਿੰਦਰ ਗੁਪਤਾ ਟ੍ਰਾਈਡੈਂਟ ਵਾਲੇ ਦਾ ਸਾਰਿਆਂ ਨੂੰ ਵੱਡਾ ਕਾਰੋਬਾਰੀ ਮੱਧ ਪ੍ਰਦੇਸ਼ 'ਚ।
1: ਇਹ ਹਰ ਸਰਕਾਰ ਦੇ ਵਿੱਚ ਹੀ ਖਾਸ ਹੁੰਦੇ ਨੇ।
0: ਸਮਝਦੇ ਹੋ, ਮਨੀ ਹੈਜ਼ ਅ ਲੋਟ ਆਫ ਪਾਵਰ
1: ਜੀ।
0: ਮਨੀ ਮੇਕਸ ਦੀ ਮੇਅਰ ਗੋ, ਇਹ ਪੁਰਾਣੀ ਕਹਾਵਤ ਹੈ, ਬਿਲਕੁਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ। ਬਟ ਕਦੀ ਵੀ ਦੂਸਰੀਆਂ ਵੱਡੀਆਂ ਜਮਾਤਾਂ ਜਿਹੜੀਆਂ ਨੇ, ਉਹ ਕੋਸ਼ਿਸ਼ ਕਰਦੇ ਨੇ, ਕਾਂਗਰਸ ਵਾਲੇ ਵੀ, ਕਿ ਇਹ ਜਿਹੜੇ ਇਸ ਕਿਸਮ ਦੇ ਇੰਡਸਟਰੀਅਲਿਸਟ ਨੇ, ਮਾਲਦਾਰ ਸਾਮੀਆਂ ਨੇ, ਇਹਨਾਂ ਨੂੰ ਜਿੰਨਾ ਕਿ ਇਹਨਾਂ ਕੋਲ ਕੰਮ ਲੈਣਾ ਉੱਥੋਂ ਤੱਕ ਹੀ ਕੰਮ ਦਿਓ, ਸਿਆਸਤ 'ਚ ਨਾ ਲੈ ਕੇ ਆਓ। ਤੁਸੀਂ ਵੇਖ ਹੀ ਲਿਆ ਜੀ, 5 ਮਿੰਟ ਨਹੀਂ ਝੱਲੇ, 2 ਰੇਡ ਵੱਜੇ ਨੇ, ਸਾਰੇ ਤੁਰ ਗਏ ਨੇ। ਤੇ ਜਿਹੜੇ ਬਾਕੀ ਰਹਿ ਗਏ ਜਿਹਨਾਂ ਦੇ ਰੇਡ ਚੱਲੀ ਜਾਂਦੇ, ਇਹ ਵੀ ਭੱਜ ਜਾਣੇ ਸਾਰੇ ਜੀ, ਆਲਰੇਡੀ ਦੇ ਆਰ ਇਨ ਟੱਚ।
1: ਬਾਜਵਾ ਸਾਹਿਬ, ਇਨਫੋਰਮੇਸ਼ਨ ਤਾਂ ਇੱਥੋਂ ਤੱਕ ਹੈ ਕਿ ਬਾਕੀ ਪਾਰਟੀਆਂ ਦੇ ਲੀਡਰ ਵੀ ਬੀਜੇਪੀ ਦੇ ਸੰਪਰਕ 'ਚ ਨੇ, ਚਾਹੇ ਕਾਂਗਰਸ ਪਾਰਟੀ ਦੇ ਹੋਣ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਜਾਂ ਬਾਕੀ ਪਾਰਟੀਆਂ ਦੇ ਵੀ ਲੀਡਰ ਵੀ ਨੇ। ਤਾਂ ਇਹ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਜਿਸ ਤਰੀਕੇ ਨਾਲ ਬੀਜੇਪੀ ਚੱਲਦੀ ਰਹੀ, ਤਾਂ 2027 ਦੇ ਵਿੱਚ ਤਾਂ ਫਿਰ ਸ਼ਾਇਦ ਉਹ ਸਰਕਾਰ ਹੀ ਨਾ ਬਣਾ ਲੈਣ ਜਿਸ ਤਰੀਕੇ ਨਾਲ ਕੰਮ ਕਰਨਗੇ।
0: ਸੁਣੋ ਜੀ, ਸੈਂਟਰ ਦੀਆਂ ਸਰਕਾਰਾਂ ਨਾ ਹਮੇਸ਼ਾ ਹੀ ਸਾਰੀ ਪਾਰਟੀਆਂ ਦੇ ਲੀਡਰ ਇਨ ਟੱਚ ਰਹੇ ਨੇ, ਕੋਈ ਨਵੀਂ ਚੀਜ਼ ਨਹੀਂ ਹੋਣ ਵਾਲੀ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਇੱਥੇ, ਉਦੋਂ ਵੀ ਜਿੰਨੀਆਂ ਰੋਇਲ ਸਟੇਟਸ ਸਨ ਸਾਡੀਆਂ, ਰੋਇਲ ਸਨ ਸਾਡੇ, ਜਿੰਨੀਆਂ ਵੀ ਇਸ ਕਿਸਮ ਦੇ ਰਾਜੇ ਮਹਾਰਾਜੇ ਸਨ, ਉਹ ਸਾਰੇ ਉਹਨਾਂ ਨਾਲ ਇਨ ਟੱਚ ਹੁੰਦੇ ਸੀ। ਸੋ ਇਸ ਗੱਲ ਕਰ ਇਨ ਟੱਚ ਰਹਿਣਾ ਅਤੇ ਕਬਜ਼ਾ ਕਰਨ ਦਾ ਬੜਾ ਫਰਕ ਹੈ। ਜੇ ਕੋਈ ਚੰਗਾ ਲੀਡਰ ਆਏਗਾ, ਕੋਈ ਚੰਗੀ ਜਮਾਤ ਆਏਗੀ, ਤੇ ਬੀਜੇਪੀ ਲੋਕਾਂ ਦੇ ਦਿਲ ਜਿੱਤ ਕੇ ਨਹੀਂ, ਵੋਟਾਂ ਨਾਲ ਨਹੀਂ ਰਾਜ ਕਰ ਸਕਦੀ। ਇਨਡਾਇਰੈਕਟਲੀ ਗਵਰਨਰ ਰਾਜ ਕਰਾ ਲਏ, ਕੁਝ ਹੋਰ ਕਰ ਲਏ, ਕੋਈ ਇਲੈਕਟਡ ਬੰਦੇ ਆਪ, ਹੁਣ ਇਹਨਾਂ ਦੇ MLA ਜੇ 66 ਭੱਜ ਹੀ ਗਏ, ਤੇ ਦੱਸੋ ਕੋਈ ਬੀਜੇਪੀ ਨੂੰ ਤਾਂ ਵੋਟ ਕਿਸੇ ਨੇ ਪਾਏ ਨਹੀਂ, ਪਾਏ ਤੇ ਇਹਨਾਂ ਨੂੰ ਸੀ। ਹੁਣ ਜੇ ਇਹਨਾਂ ਦੇ ਹੀ ਲੋਕ ਇਹਨਾਂ ਕੋਲ ਨਾ ਸੰਭਲ ਪਾਉਣ, ਤਾਂ ਕਸੂਰ ਕਿਹਦਾ ਜੀ? ਕੇਜਰੀਵਾਲ ਦਾ ਤੇ ਭਗਵੰਤ ਦਾ ਕਸੂਰ ਹੈ। ਇਹ ਲੋਕਾਂ ਨੂੰ ਗੁਜ਼ਾਰ ਦੱਸਦਾ, ਜਿਹੜਾ ਸਾਨੂੰ ਪਤਾ ਹੈ ਕਿ ਮਾਲ ਤੁਹਾਡੇ ਕੋਲ ਰਹਿਣਾ ਹੀ ਨਹੀਂ, ਜਿਹੜਾ ਤੁਹਾਨੂੰ ਇਹ ਆਲਰੇਡੀ ਪਤਾ ਸੀ, ਇਹ ਵੱਡੇ ਇੰਡਸਟਰੀਅਲਿਸਟ ਨੇ, ਇਹ ਤਾਂ ਜਿੱਦਣ ਘੂਰੀ ਵੱਟੀ ਉਦਣ ਭੱਜ ਜਾਣੇ ਸੀ, ਇਹਨਾਂ ਪਹਿਲੇ ਇੱਥੋਂ ਚੂਜ਼ ਕਿਉਂ ਕੀਤੇ ਜੀ? ਵਾਟ ਵਾਜ਼ ਦੀ, ਤੁਸੀਂ ਮੈਨੂੰ ਦੱਸੋ, ਟ੍ਰਾਈਡੈਂਟ ਨੂੰ ਰਾਜ ਸਭਾ ਦੇਣ ਦੀ ਲੋੜ ਕੀ ਸੀ? ਉਹਦਾ ਮਤਲਬ ਤੁਸੀਂ ਉਹਨਾਂ ਕੋਲ ਕੋਈ ਕੰਸਿਡਰੇਸ਼ਨ ਨਾ ਗਏ ਨੇ ਨਾ, ਇਹਨਾਂ ਕੋਲ ਕੁਝ ਲਿਆ ਤੇ ਦੇ ਦਿੱਤਾ ਜੀ। ਤੇ ਜਦੋਂ ਕੁਝ ਲੈ ਹੀ ਲਿਆ, ਤੇ ਉਹਨਾਂ ਤੇ ਇਹਨਾਂ ਤੇ ਕੀ ਆਸਾਨ ਹੈ? ਉਹ ਤਾਂ ਕਹਿੰਦੇ ਅਸੀਂ ਕੀਮਤ ਦੇ ਕੇ ਬਣੇ ਆ, ਜੋ ਕੀਮਤ ਦੇ ਕੇ ਬਣੇ, ਜਿੱਥੋਂ ਉਹਨਾਂ ਨੂੰ ਵੱਧ ਕੀਮਤ ਮਿਲ ਗਈ ਉਹ ਤੁਰ ਗਏ। ਤੋ ਇਹ ਸਾਨੂੰ ਇਹ ਬੜਾ ਵੱਡਾ ਆਉਣ ਵਾਲੀ, ਵੇਖੋ ਤਾਂ ਹੀ ਮੈਂ ਕਹਿੰਦਾ ਪੁਰਾਣੀਆਂ ਪਾਰਟੀਆਂ ਦੇ ਵਿੱਚ ਤਜਰਬਾ ਹੁੰਦਾ, ਸਾਨੂੰ ਪਤਾ ਕਿ ਕਿਹੜਾ ਰਹਿਣਾ ਤੇ ਕਿਹੜਾ ਭੱਜਣਾ। ਆਇਨ ਟੱਚ ਬਹੁਤ ਸਾਰੇ ਬੰਦੇ ਹੋ ਸਕਦੇ ਨੇ, ਕੋਈ ਦੋ ਰਾਏ ਨਹੀਂ।
1: ਤੁਸੀਂ ਹੁਣ ਨਵੀਂ ਭਵਿੱਖਬਾਣੀ ਕਰ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ 'ਚ ਜਾ ਸਕਦੇ ਨੇ?
0: ਜਾ ਹੀ ਨਹੀਂ ਸਕਦੇ, ਆਲਰੇਡੀ ਪਲੈਨਡ ਹੈ, ਇਹੀ ਜਾਏਗਾ ਜਿੱਦਣ ਜਾਏਗਾ, ਜਿੱਦਣ ਜਾਏਗਾ। ਹੁਣ ਅਗਲਾ ਜਿੱਦਣ ਇਹ ਕੰਮ ਹੋਏਗਾ, ਭਗਵੰਤ ਮਾਨ ਹੀ ਹੋਏਗਾ ਜਿਹੜਾ ਲੀਡ ਕਰੇਗਾ ਇਹ ਸਾਰੇ ਕੰਮ। ਇਹੀ ਇਹਦੀ ਸਟੇਟਮੈਂਟ ਵੀ ਉਹੀ ਹੈ ਕਿ ਇਹੋ ਜਿਹੀ ਕੋਈ ਕਰੰਸੀ ਨਹੀਂ ਬਣੀ ਜਿਹੜੀ ਭਗਵੰਤ ਨੂੰ ਖਰੀਦ ਸਕੇ। ਇਹੀ ਰਾਘਵ ਚੱਡਾ ਕਹਿ ਰਿਹਾ, ਸੇਮ ਸਟੇਟਮੈਂਟ ਹੈ ਦੋਵਾਂ ਦੀ, ਤੁਸੀਂ ਪੜ੍ਹ ਲਓ, ਸੋਸ਼ਲ ਮੀਡੀਆ ਤੇ ਚੱਲ ਰਹੀ ਰਾਘਵ ਚੱਡੇ ਦੀ ਵੀ, ਕਿ ਅਜੇ ਤੱਕ ਉਹ ਕਰੰਸੀ ਤੋਂ ਬੰਦਾ ਨਹੀਂ ਬਣਿਆ ਜਿਹੜਾ ਰਾਘਵ ਚੱਡੇ ਨੂੰ ਖਰੀਦ ਰਿਹਾ। ਸੇਮ ਗੱਲ ਹੀ ਭਗਵੰਤ ਕਹਿੰਦਾ ਜੀ, ਤੇ ਭਗਵੰਤ ਮਾਨ 3 ਪਾਰਟੀਆਂ ਆਲਰੇਡੀ ਬਦਲ ਬੈਠਾ। ਮੈਂ ਕੇਜਰੀਵਾਲ ਸਾਹਿਬ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ, ਕੇਜਰੀਵਾਲ ਸਾਹਿਬ, ਇਹ ਪਹਿਲੇ ਜਿਹੜੀ ਰਾਮੂਵਾਲੀਆ ਸਾਹਿਬ ਦੀ ਪਾਰਟੀ ਸੀ, ਕੀ ਨਾਂ ਸੀ?
1: ਲੋਕ ਭਲਾਈ
0: ਪਾਰਟੀ। ਲੋਕ ਭਲਾਈ ਪਹਿਲੇ ਉਹਦੇ ਸਨ, ਫਿਰ ਸਾਹਿਬ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਚਲੇ ਗਏ PPP 'ਚ, ਫਿਰ ਤੁਹਾਡੇ ਕੋਲ ਆਏ। ਇਹ ਤਾਂ ਕਿਸੇ ਟਾਈਮ ਛੱਡ ਜਾਏਗਾ। ਇਹ ਆਦਮੀ ਜਿਹੜਾ ਸਟੇਜ ਆਰਟਿਸਟ ਹੈ, ਕਿਉਂਕਿ ਇਹ ਕਿਸੇ ਨਾਲ ਨਾ ਕਿਸੇ ਆਈਡੀਓਲੋਜੀ ਨਾਲ ਵੈਡਿਡ ਹੈ, ਇਹ ਆਪਣੀ ਕੁਰਸੀ ਨਾਲ ਵੈਡਿਡ ਹੈ। ਹੁਣ ਵੀ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ, ਲਗਾਤਾਰ 2-3 ਸਾਲ ਤੋਂ ਪੰਜਾਬ ਦੀ ਜਿਹੜੀ ਲੁੱਟ ਹੋ ਰਹੀ ਹੈ, ਕੀ ਤੁਸੀਂ ਸਮਝਦੇ ਹੋ ਕਿ ਭਗਵੰਤੋ ਦੇ ਵਿੱਚ ਜ਼ਿੰਮੇਵਾਰ ਨਹੀਂ ਜੀ? ਜਿਹੜੇ ਦਿੱਲੀ ਤੋਂ ਆ ਕੇ ਇੱਥੇ ਸਿਸੋਦੀਆ ਆ ਕੇ ਬਹਿ ਗਿਆ, ਉਹਨੂੰ ਸਰਕਾਰੀ ਕੋਠੀ ਦਿੱਤੀ, ਕੇਜਰੀਵਾਲ ਨੂੰ ਸਰਕਾਰੀ ਕੋਠੀ ਦਿੱਤੀ, ਸਤਿੰਦਰ ਚੈਨ ਨੂੰ ਕੋਠੀ ਸਰਕਾਰੀ ਦਿੱਤੀ, ਵਿਭਵ ਕੁਮਾਰ ਨੂੰ ਕੋਠੀ ਦਿੱਤੀ ਇੱਥੇ ਸਰਕਾਰੀ, ਵਿਜੇ ਨਾਇਰ ਨੂੰ ਇੱਥੇ ਕੋਠੀ ਦਿੱਤੀ। ਮੈਨੂੰ ਦੱਸੋ ਉਹਨਾਂ ਦਾ ਕੀ ਹੈ? ਸਾਰੇ ਡਿਫੀਟਡ ਬੰਦੇ, ਇਹਨਾਂ 'ਚ ਕੋਈ ਵੀ ਇਲੈਕਟਡ ਹੈ? ਦਿੱਲੀ 'ਚੋਂ ਹਾਰ ਗਏ ਤਾਂ ਇੱਥੇ ਤੁਸੀਂ ਹੁਣੇ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਜਿੰਨਾ ਚਿਰ ਤੇ 50 ਨੰਬਰ ਕੋਠੀ ਇਹਦੇ ਕੋਲ ਸੀ ਰਾਘਵ ਚੱਡੇ ਕੋਲ, ਉਹਨਾਂ ਚਿਰ ਤੇ ਸਾਹ ਬੜਾ ਸੌਖਾ ਆਉਂਦਾ ਸੀ, ਹੁਣ ਇਹਦਾ ਸਾਹ ਘੁੱਟਣਾ ਸ਼ੁਰੂ ਹੋ ਗਿਆ। ਮੈਂ ਪੁੱਛਣਾ ਚਾਹੁੰਦਾ, ਅੰਡਰ ਵਟ ਕੈਪੈਸਿਟੀ? ਭਗਵੰਤ ਮਾਨ ਜੀ, ਤੁਸੀਂ ਤੇ ਆਪ ਨਹੀਂ ਸਾਡੇ, ਜਦੋਂ ਮੈਂ ਪੁੱਛਦਾ ਰਿਹਾ, ਮੈਂ ਸਵਾਲ ਕੀਤੇ ਕਈ ਵਾਰ, 50 ਨੰਬਰ ਕੋਠੀ ਦੱਸੋ ਕਿਹਨੂੰ ਦਿੱਤੀ ਹੈ? ਇਹਨੇ ਆਪਣਾ ਕੈਂਪ ਆਫਿਸ ਵਿਖਾਇਆ ਸੀ ਭਗਵੰਤ ਮਾਨ ਨੇ, ਉਹ ਕੋਠੀ ਜਿਹੜੀ ਸੀ ਅਫੀਸ਼ਲੀ ਸਿੱਧੇ ਤੌਰ ਰਾਘਵ ਚੱਡੇ ਦੇ ਨਾਂ ਨਹੀਂ ਸੀ ਕੀਤੀ, ਆਪਣਾ CM ਕੈਂਪ ਆਫਿਸ ਵਿਖਾਇਆ। ਉਹਦਾ ਮਤਲਬ ਇਹਨੇ ਧੋਖਾ ਕੀਤਾ।
1: ਉੱਥੇ ਕੀ ਕੁਛ ਹੁੰਦਾ ਸੀ ਤੁਹਾਡੇ ਮੁਤਾਬਕ?
0: ਕਲੈਕਸ਼ਨ, ਪੈਸਿਆਂ ਦੀ ਕਲੈਕਸ਼ਨ, ਹੋਰ ਕੀ ਹੋਣਾ ਸੀ?
1: ਕਿੰਨਾ ਤੋਂ ਪੈਸੇ ਲਏ ਜਾਂਦੇ ਸੀ?
0: ਆ ਜਿੰਨੇ ਵੱਡੇ ਬਿਲਡਰਸ ਨੇ ਜੀ, ਜਿੰਨੇ ਵੱਡੇ ਬਿਜ਼ਨਸਮੈਨ ਨੇ, ਜਿੰਨੇ ਵੱਡੇ ਇੰਡਸਟਰੀਅਲਿਸਟ ਨੇ,

0: ਆ ਪ੍ਰੋਪਰਟੀਆਂ ਦਾ ਕਾਲੀਆਂ ਕੱਟਦੇ ਨੇ ਜੀ, ਆ ਰੇਤੇ ਦਾ ਕੰਮ ਜਿਹੜਾ ਸੀ ਜੀ, ਆ ਜਿੰਨੀਆਂ ਪੋਸਟਿੰਗਸ ਹੋ ਰਹੀਆਂ ਜੀ, ਪੁਲਿਸ ਵਾਲੀਆਂ, IAS ਦੀਆਂ ਪੋਸਟਿੰਗਸ, ਰਹਿਰਾ ਦੀਆਂ ਜਿਹੜੀਆਂ ਪਾਲਿਸੀਜ਼ ਬਣ ਰਹੀਆਂ, ਇਹਨਾਂ ਸਾਰਿਆਂ ਕੋਲ ਪੈਸਿਆਂ ਦਾ ਅੱਡਾ ਹੀ ਉਹ ਸੀ, ਉਹ ਹੁਣ ਕੇਜਰੀਵਾਲ ਕੋਲ ਚਲੀ ਗਈ ਕੋਠੀ। ਤੁਸੀਂ ਮੈਨੂੰ ਦੱਸੋ, ਇਹਨਾਂ ਬੰਦੇ, ਕੇਜਰੀਵਾਲ ਡਿਫੀਟਡ MLA, ਸਿਸੋਦੀਆ ਡਿਫੀਟਡ MLA, ਜੈਨ ਡਿਫੀਟਡ MLA, ਇਹ ਬੰਦਿਆਂ ਨੂੰ ਆ ਜਿਹੜਾ ਵਿਭਵ ਕੁਮਾਰ ਹੈ, ਪੁਰਾਣਾ ਅਫਸਰ ਹੈ ਕੋਈ ਜੀ, ਉਹ ਜਿਹੜਾ ਨਾਇਰ, ਉਹ ਕੁਝ ਵੀ ਨਹੀਂ ਹੈ, ਇਹਨਾਂ ਨੂੰ ਅਫੀਸ਼ੀਅਲ ਕਰ ਕਿਸ ਕੈਪੈਸਿਟੀ ਦਿੱਤੇ ਨੇ? ਪੰਜਾਬ ਦੇ ਜਿਹੜੇ ਪੰਜਾਬ ਦੇ ਲੋਕ ਨੇ, ਜਿਹੜਾ ਟੈਕਸ ਦਿੰਦੇ ਨੇ, ਉਸ ਟੈਕਸ ਦੇ ਵਿੱਚੋਂ ਤੁਸੀਂ ਘਰਾਂ ਦੀ ਲੋੜ ਮਿਨਿਸਟਰ ਕੰਪਲੈਕਸ ਦੇ ਵਿੱਚ ਦਿੱਤੇ ਘਰ ਹੈ ਨਾ। ਹਜ਼ਾਰਾਂ ਬੰਦੇ ਨੇ ਦਿੱਲੀ ਦੇ ਜਿਹੜੇ ਤਨਖਾਹਾਂ ਪੰਜਾਬ ਦੇ ਖਾਤਿਆਂ ਚੋਂ ਲੈ ਰਹੇ ਨੇ, ਇਹਨਾਂ ਦੀ ਪਬਲਿਕ ਰਿਲੇਸ਼ਨਸ ਦੇ ਵਿੱਚ ਹੀ ਤਕਰੀਬਨ 2000 ਬੰਦਾ ਇਹਨਾਂ ਨੇ ਭਰਤੀ ਕਰਕੇ, ਕਿਸੇ ਨੂੰ 1000 ਦਿੰਦੇ, ਕਿਤੇ 2-2 ਹਜ਼ਾਰ, ਕਿਸੇ ਨੂੰ ਲੱਖ ਦਿੰਦੇ, ਕਿਸੇ ਨੂੰ 2-2 ਲੱਖ ਰੁਪਇਆ ਦਿੰਦੇ ਨੇ, ਬੰਦੇ ਬੈਠੇ ਨੇ ਜੀ। ਐਂਡ ਤਕਰੀਬਨ ਜੋ ਮੈਨੂੰ ਪਤਾ ਲੱਗਾ, ਕਈ ਹਜ਼ਾਰ ਕਰੋੜ ਕੋਈ ਤਕਰੀਬਨ ਮੈਨੂੰ ਕਿਸੇ ਨੇ ਦੱਸਿਆ, ਬੜੇ ਹਾਈ ਅਫੀਸ਼ੀਅਲ ਨੇ, ਕਿ ਤਕਰੀਬਨ 25-30 ਹਜ਼ਾਰ ਕਰੋੜ ਰੁਪਈਆ ਪੰਜਾਬ ਚੋਂ ਸਾਈਫਨ ਹੋ ਕੇ ਦਿੱਲੀ ਜਾ ਚੁੱਕਿਆ ਆਮ ਆਦਮੀ ਪਾਰਟੀ ਦੇ ਖਜ਼ਾਨੇ। ਇਹਨੂੰ ਇਹਦਾ ਇੱਕੋ ਕਹਿਣਾ ਸੀ ਭਗਵੰਤ ਦਾ, ਕਿ ਮੇਰੀ ਕੁਰਸੀ ਰਹਿ ਲੈਣ ਤੋਂ ਜੋ ਮਰਜ਼ੀ ਕਰੀ ਚਲੋ। ਇਹ ਤਾਂ ਸਾਰੇ ਜਾਣਦੇ ਨੇ, ਹਰ ਫਾਈਲ ਪਹਿਲੇ ਵਿਭਵ ਕੁਮਾਰ ਕੋ ਜਾਏਗੀ, ਉਹ ਕਲੀਅਰੈਂਸ ਦੇਗਾ, ਉਹਦਾ ਸੌਦਾ ਹੋਏਗਾ, ਉਸ ਤੋਂ ਬਾਅਦ ਇਹ ਸਾਈਨ ਕਰੇਗਾ।
1: ਬਾਜਵਾ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਹੋ, ਕਾਂਗਰਸ ਪਾਰਟੀ ਨੇ ਹਮੇਸ਼ਾ ਜਿਹੜਾ ਹੈ ਤੁਹਾਡੇ ਤੇ ਭਰੋਸਾ ਜਿਹੜਾ ਜਿਤਾਇਆ, ਉਹਨੂੰ ਲੈ ਕੇ ਆਪਾਂ ਇਹ ਵੀ ਦੇਖਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਵੀ ਲਗਾਤਾਰ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਕਈ ਵਾਰ ਇਹ ਟੀਚਰਾਂ ਮਖੌਲ ਵੀ ਕਰ ਜਾਂਦੇ ਨੇ ਕਿ ਦੇਖੋ ਜੀ ਤੁਹਾਡੇ ਭਰਾ ਤਾਂ BJP ਦੇ ਵਿੱਚ ਨੇ, ਇਸ ਕਰਕੇ ਤੁਹਾਨੂੰ ਇਨਫੋਰਮੇਸ਼ਨਾਂ ਉੱਥੋਂ ਮਿਲਦੀਆਂ ਨੇ। ਇਹਦੇ ਵਿੱਚ ਤੁਸੀਂ ਕੀ ਮੰਨਦੇ ਹੋ, ਕੀ ਕੋਸ਼ਿਸ਼ ਤੁਸੀਂ ਕਦੇ ਕੀਤੀ ਆਪਣੇ ਭਰਾ ਨੂੰ ਵਾਪਸ ਕਾਂਗਰਸ ਪਾਰਟੀ 'ਚ ਲਿਆਉਣ?
0: ਉਹ ਇੰਡੀਪੈਂਡੈਂਟ ਹੈ ਜੀ, ਉਹ ਇੰਡੀਪੈਂਡੈਂਟ ਹੈ, ਇਹਦਾ ਭਾਈ ਹੈ, ਇਹਦਾ ਫੁੱਫੜ ਤੁਰ ਗਿਆ, BJP ਚੱਲਿਆ, ਉਹ ਪਠਾਨ ਮਾਜਰਾ, ਕਦੀ ਇਹਨੇ ਉਹਦਾ ਨਹੀਂ ਦੱਸਿਆ, ਇਹਦੇ ਹੋਰ ਕਈ ਰਿਸ਼ਤੇਦਾਰ ਤੁਰ ਜਾਣੇ ਨੇ ਜਾਂਦੇ ਦਿਨਾਂ ਦੇ ਵਿੱਚ, ਕੋਈ ਇੱਕ ਜਿਹੜਾ ਮੇਜਰ ਹੈ ਉਹ ਆਪਣੇ ਡਿਸੀਜਨ ਆਪ ਲੈਂਦਾ, ਉਹ MLA ਸੀ, ਉਹਨੂੰ ਟਿਕਟ ਨਹੀਂ ਮਿਲੀ, ਉਹ ਚਲਾ ਗਿਆ ਜੀ, ਮੇਰੇ ਨਾਲ ਉਹਦੀ ਸਲਾਹ ਕੀ ਹੋਣੀ ਹੈ ਜੀ? ਸੋ ਇਹ ਗੱਲਾਂ ਤੇ ਜਿਹੜੀਆਂ ਬੇਬੁਨਿਆਦ ਨੇ ਇਹਦੀਆਂ ਸਾਰੀਆਂ।
1: ਤੁਸੀਂ ਇੱਕ ਗੱਲ ਮੰਨਦੇ ਹੋ ਕਿ ਕੈਪਟਨ ਸਾਹਿਬ ਦੀਆਂ ਕੀਤੀਆਂ ਦੇ ਜਵਾਬ ਹੁਣ ਤੁਹਾਨੂੰ ਦੇਣੇ ਪੈ ਰਹੇ ਨੇ, ਬੜੇ ਔਖੇ ਹੋ ਕੇ ਦੇਣੇ ਪੈਂਦੇ ਨੇ ਜਵਾਬ?
0: ਨਹੀਂ, ਕੈਪਟਨ ਦੀਆਂ ਕੀਤੀਆਂ ਦੇ ਜਵਾਬ ਤੇ ਓਬਵੀਅਸਲੀ ਉਹ ਚੀਫ ਮਿਨਿਸਟਰ ਤੇ ਕਾਂਗਰਸ ਦਾ ਰਿਹਾ ਨਾ ਜੀ, ਤੇ ਜਦੋਂ ਕਾਂਗਰਸ ਦਾ ਚੀਫ ਮਿਨਿਸਟਰ ਸੀ, ਜਿਹੜੇ ਉਹਦੇ ਕੋਲ ਕਮੀਆਂ ਪੇਸ਼ੀਆਂ ਰਹੀਆਂ, ਅਖੀਰ ਕਾਂਗਰਸ ਨੂੰ ਉਹਦੀ ਕੀਮਤ ਅਦਾ ਕਰਨੀ ਪਈ ਜੀ। ਜਿਹੜਾ ਗੁਟਕਾ ਸਾਹਿਬ ਹੱਥ 'ਚ ਪੜ ਕੇ ਜੇ ਲੋਕਾਂ ਨੂੰ ਯਕੀਨ ਦਵਾਇਆ ਸੀ, ਉਸ ਯਕੀਨ ਤੇ ਨਹੀਂ ਸੀ ਪੂਰਾ ਉਤਰਿਆ, ਤੇ ਓਬਵੀਅਸਲੀ ਕਾਂਗਰਸ ਨੂੰ ਬੜੀ ਵੱਡੀ ਕੀਮਤ, ਪੋਲੀਟੀਕਲ ਕੀਮਤ ਅਦਾ ਕਰਨੀ ਪਈ, ਤੇ ਦੂਜੇ ਪਾਸੇ ਉਹ ਵੀ ਮੌਕਿਆ ਜੀ। ਹੁਣ BJP 'ਚ ਗਿਆ ਸੀ, ਉਹਦੀ ਆਪਣੀ ਜ਼ਮਾਨਤ ਕੈਪਟਨ ਅਮਰਿੰਦਰ ਸਿੰਘ ਦੀ, ਆਪਣੇ ਸ਼ਹਿਰ 'ਚ ਜਿੱਥੋਂ ਦਾ ਬਾਦਸ਼ਾਹ ਸੀ, ਜਿੱਥੋਂ ਦੀ ਰਿਆਸਤ ਸੀ, ਜੇ ਸ਼ਹਿਰ ਨੂੰ ਉਹਨਾਂ ਨੇ ਖੁਦ ਉਹਨਾਂ ਦੇ ਪੁਰਖਿਆਂ ਨੇ ਨੀਂਹ ਪੱਥਰ ਰੱਖਿਆ ਸੀ, ਬਾਬੇ ਆਲੇ ਦੇ ਨਾਂ ਤੋਂ ਹੀ ਪਟਿਆਲਾ ਬਣਿਆ, ਆਲੇ ਦੀ ਪੱਤੀ ਤੋਂ ਪਟਿਆਲਾ ਬਣਦਾ, ਉਸ ਸ਼ਹਿਰ 'ਚੋਂ ਇੱਕ ਬਿਲਕੁਲ ਹੀ ਕਾਮਨ ਜੇ ਬੰਦੇ ਕੋਲੋਂ 2000 ਵੋਟ ਤੇ ਜ਼ਮਾਨਤ ਬਚੀ ਕੈਪਟਨ ਅਮਰਿੰਦਰ ਸਿੰਘ ਦੀ, ਤੁਸੀਂ ਆਪੇ ਅਸੈਸ ਕਰ ਸਕੋ ਲੋਕ ਕਿਸ ਤਰ੍ਹਾਂ ਰਿਜੈਕਟ ਕਰਦੇ। ਤੋ ਇਸ ਤਰ੍ਹਾਂ ਹੀ ਰਿਜੈਕਸ਼ਨ, ਵੇਖੋ ਇੱਕ ਗੱਲ ਪੱਕੀ ਹੈ, ਆਪ ਇੱਕ ਵਾਰ ਆਣੀ ਸੀ, ਆਈ ਤੇ ਖਤਮ ਹੋ ਗਈ, ਇਸ ਤੋਂ ਗਾਂ ਕੋਈ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹਿ ਜਾਣਾ। ਬਟ BJP ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ, ਇਸ ਅਖਾੜੇ ਦੇ ਵਿੱਚ ਪੰਜਾਬੀ ਜਿਹੜੇ ਨੇ ਧੱਕੇ ਨਾਲ ਰਾਜ ਨਹੀਂ ਕਰਨ ਦੇਣਗੇ। ਹਾਂ ਠੀਕ ਹੈ, ਪ੍ਰੋ ਪੰਜਾਬ ਪੋਲਿਸੀਜ਼ ਲੈ ਕੇ ਆਓ, ਪ੍ਰੋ ਕਿਸਾਨਾਂ ਦੀ ਪੋਲਿਸੀ ਲੈ ਕੇ ਆਓ, ਪ੍ਰੋ ਇੰਡਸਟਰੀਅਲਿਸਟਾਂ ਦੀ ਗੱਲ ਕਰੋ, ਇੱਥੋਂ ਜਿਸ ਤਰ੍ਹਾਂ ਅੱਜ ਇਹ ਫੇਲੀਅਰ ਨੇ ਲੋਅ ਐਂਡ ਆਰਡਰ 'ਤੇ, ਕਿ ਉਹਦੇ ਵਿੱਚ ਜੁਆਇੰਟ ਇਹਨਾਂ ਦੀ ਦੋਨਾਂ ਦੀ ਜ਼ਿੰਮੇਵਾਰੀ ਹੈ ਨਹੀਂ ਜੀ। ਮਨਿਸਟਰ ਆਫ ਹੋਮ ਅਫੇਅਰਸ ਕੀ ਕਰ ਰਹੀ, ਜਿੰਨੀ ਬਾਰਡਰ ਦੀ ਬੈਲਟ ਇੱਥੋਂ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ 550 ਕਿਲੋਮੀਟਰ, 50 ਕਿਲੋਮੀਟਰ ਤੱਕ ਸਾਰੀ ਚੀਜ਼ ਜਿਹੜੀ ਅੰਡਰ ਦੀ ਬਾਰਡਰ ਸਿਕਿਉਰਿਟੀ ਫੋਰਸ ਹੈ, ਸਾਰਿਆਂ ਨਾਲੋਂ ਵੱਧ ਡਰੋਨ ਹਰ ਰੋਜ਼ ਨਸ਼ਾ ਲੈ ਕੇ ਅਤੇ ਵੈਪਨ ਲੈ ਕੇ ਇਸੇ ਏਰੀਏ ਤੋਂ ਆ ਰਹੀ ਹੈ। ਜੇ ਭਗਵੰਤ ਦਾ ਫੇਲੀਅਰ ਹੈ ਤਾਂ ਕੀ ਮਨਿਸਟਰੀ ਆਫ ਹੋਮ ਅਫੇਅਰਸ ਦਾ ਫੇਲੀਅਰ ਨੇ ਜੀ? ਇਹ ਪੰਜਾਬ ਨੂੰ ਕੀ ਇਹਨਾਂ ਦੀ ਦੇਣ ਹੈ ਜੀ? ਮੈਨੂੰ ਭਾਜਪਾ ਦੱਸੇ ਸਹੀ, ਕੋਈ ਇੱਕ ਸਿੰਗਲ ਇੰਸਟੈਂਸ ਦੱਸੋ। ਸਾਡੀ ਪਹਿਚਾਣ ਸੀ ਆਨੰਦ ਪ੍ਰੀਤੀ, ਜੈ ਜਵਾਨ ਅਤੇ ਜੈ ਕਿਸਾਨ, ਸਾਰਿਆਂ ਨਾਲੋਂ ਪਹਿਲੇ ਤਾਂ ਮਿਲਟਰੀ ਦੀ ਭਰਤੀ, ਹਜ਼ਾਰਾਂ ਸਾਲਾਂ ਤੋਂ ਅਸੀਂ ਮਿਲਟਰੀ 'ਚ ਜਾਂਦੇ ਸੀ, ਸਰਵ ਕਰਦੇ ਸੀ ਆਪਣੇ ਦੇਸ਼ਾਂ ਨੂੰ। ਅੱਜ ਸਾਰਿਆਂ ਪਹਿਲੇ ਤਾਂ ਮਿਲਟਰੀ ਦੀ ਭਰਤੀ ਖਤਮ ਕਰਤੀ, ਸਾਡੇ ਨੌਜਵਾਨਾਂ ਦੇ ਰੈਵਨਿਊ ਹੀ ਮੁਕਾ ਦਿੱਤਾ। ਫਿਰ ਕਿਸਾਨ ਦੀ ਗੱਲ ਕਰ ਲਈਏ, ਕਿਸਾਨਾਂ ਨਾਲ ਜਿਹੜਾ 750 ਤੋਂ ਵੱਧ ਕਿਸਾਨ ਸ਼ਹੀਦ ਹੋਇਆ, ਜਿਹੜੀਆਂ ਗੱਲਾਂ ਤੁਸੀਂ ਉੱਥੇ ਮੰਨੇ ਸੀ, ਉਹ ਤੁਸੀਂ ਇੱਕ ਵਾਰੀ ਮੀਟਿੰਗ ਨਹੀਂ ਕੀਤੀ, ਕੋਈ ਵੀ ਉਹ ਸ਼ਰਤਾਂ ਜਿਹੜੀਆਂ ਨੇ ਤੁਸੀਂ ਮਨਜ਼ੂਰ ਹੀ ਨਹੀਂ ਕੀਤੀਆਂ। ਪਾਣੀਆਂ 'ਤੇ ਤੁਸੀਂ ਸਾਡਿਆਂ 'ਤੇ ਡਾਕਾ ਮਾਰ ਰਹੇ ਹੋ, BBMB ਦੀ ਸਾਰੀ ਮੈਨੇਜਮੈਂਟ ਤੁਸੀਂ ਬਦਲ ਕੇ ਆਪਣੀ ਲਾ ਲਈ ਹੈ,

0: ਪੰਜਾਬ ਯੂਨੀਵਰਸਿਟੀ ਤੇ ਜਿਹੜਾ ਤੁਸੀਂ ਯੂਨੀਵਰਸਿਟੀਆਂ ਜਿੰਨੀਆਂ ਪੰਜਾਬ ਦੀਆਂ ਸਾਰੀਆਂ ਇਹਨਾਂ ਨੇ RSS ਬੈਕਡ ਵਾਈਸ ਚਾਂਸਲਰਸ ਲਾ ਲਏ ਨੇ। ਪੰਜਾਬ ਦੀ ਹਿਸਟਰੀ ਨੂੰ ਹੁਣ ਰੀਰਾਈਟ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਸਾਰੀ। ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ 9-10 ਹਜ਼ਾਰ ਕਰੋੜ ਰੁਪਈਆ ਤੁਸੀਂ ਰੱਖਿਆ ਜੀ, ਕੋਈ ਇੱਕ ਇੰਸਟੈਂਸ ਪਿਛਲੇ 5 ਸਾਲਾਂ 'ਚ ਦੱਸੋ ਕਿ ਸੈਂਟਰ ਦੀ ਸਰਕਾਰ ਨੇ ਪ੍ਰੋ ਪੰਜਾਬ ਕੋਈ ਇੰਡਸਟਰੀ ਨੂੰ ਬਚਾਉਣ ਦੀ ਕੋਸ਼ਿਸ਼, ਕੋਈ ਸਾਡੇ ਕਿਸਾਨ ਨੂੰ ਬਚਾਉਣ ਦੀ ਕੋਸ਼ਿਸ਼, ਸਾਡੇ ਵਿਚਾਰੀ ਨੂੰ ਵਪਾਰੀ ਨੂੰ ਬਚਾਉਣ ਦੀ ਕੋਸ਼ਿਸ਼, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਵਿੱਚ ਸਾਡੀ ਮਦਦ ਕਰਨ ਦੀ, ਡਰੱਗਸ ਰੋਕਣ ਦੀ, ਵੈਪਨ ਰੋਕਣ ਦੀ ਕੋਸ਼ਿਸ਼, ਕੰਪਲੀਟ ਫੇਲ ਹੋਏ। ਜੇ ਮਾਨ ਫੇਲ ਹੈ ਉਸ ਤਰ੍ਹਾਂ ਹੀ ਬੀਜੇਪੀ ਫੇਲ ਹੈ। ਇਹਨੂੰ ਪੰਜਾਬੀ ਕਿਉਂ ਚਾਹੇਗਾ ਜੀ? ਕਿਉਂਕਿ ਇਹਨਾਂ ਦੀ ਪਾਲਿਸੀਜ਼ ਹੈਵ ਬੀਨ ਆਲਵੇਜ਼ ਐਂਟੀ ਮਿਨੋਰਿਟੀ। ਐਂਟੀ ਮਿਨੋਰਿਟੀ ਦੇ ਵਿੱਚ ਪੰਜਾਬ, ਐਂਟੀ ਮਿਨੋਰਿਟੀ ਦੇ ਵਿੱਚ ਜੰਮੂ ਕਸ਼ਮੀਰ, ਸਾਰੀਆਂ ਨੌਰਥ ਈਸਟਰਨ ਸਟੇਟਸ ਜਿਹੜੀਆਂ ਨੇ, ਨੌਰਥ 7 ਸਿਸਟਰ ਸਟੇਟਸ ਜਿਹੜੀਆਂ ਨੇ, ਬੰਗਾਲ, ਇਹ ਸਾਰੀਆਂ ਉਹਦੇ ਵਿੱਚ ਨੇ ਜਿੱਥੇ ਜਿਹੜੀ ਬੀਜੇਪੀ ਹੈ ਉਹਦੀ ਜਿਹੜੀ ਇੱਕ ਸੋਚ ਹੈ ਉਹ ਇਹਨਾਂ ਸੂਬਿਆਂ ਦੇ ਇੰਟਰਸਟ ਦੇ ਖਿਲਾਫ।
1: ਬਿਲਕੁਲ ਠੀਕ,
0: ਇਹ ਕਾਬਜ਼ ਜ਼ਰੂਰ ਹੋਣ ਦੀ ਕੋਸ਼ਿਸ਼ ਕਰਕੇ, ਇਹ ਪਰਮਾਤਮਾ ਦੇ ਹੱਥ 'ਚ ਕਿ ਕਿੱਦਣ ਕੀ ਹੋ ਸਕਦਾ, ਕੁਝ ਵੀ ਇੱਥੇ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਬਟ ਮੈਂ ਸਮਝਣਾ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਕਾਬਜ਼ ਨਹੀਂ ਹੋ ਸਕਣਗੇ।
1: 2027 'ਚ ਕਾਂਗਰਸ ਤੁਹਾਨੂੰ ਕਿੱਥੇ ਕੁ ਖੜੀ ਨਜ਼ਰ ਆਉਂਦੀ ਹੈ? ਜੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਸਿਨੈਰੀਓ ਆਉਣ ਵਾਲੇ ਦਿਨਾਂ 'ਚ ਕੁਝ ਹੋ ਸਕਦਾ, ਪੰਜਾਬ 'ਚ ਵੱਡੀ ਸਿਆਸੀ ਤਬਦੀਲੀ ਦੇਖਣ ਨੂੰ ਮਿਲ ਸਕਦੀ
0: ਹੈ। ਨੰਦਪ੍ਰੀਤ ਜੀ, ਕਾਂਗਰਸ ਤੋਂ ਇਲਾਵਾ ਕੋਈ ਇਹੋ ਜਿਹੀ ਪਾਰਟੀ ਨਹੀਂ ਜਿਹਦੇ ਕੋਈ ਨਹੀਂ ਸਟੈਬਲਿਸ਼ਡ ਸਟੇਟ ਲੀਡਰਸ਼ਿਪ, ਤਿੰਨ ਤਿੰਨ ਚਾਰ ਚਾਰ ਵਾਰ ਮਿਨਿਸਟਰਸ ਰਹਿ ਚੁੱਕੇ ਨੇ। ਯੂ ਨੀਡ ਐਕਸਪੀਰੀਅੰਸਡ ਪੀਪਲ। ਇੱਕੋ ਚੀਜ਼ ਦੀ ਹੁਣ ਲੋੜ ਹੈ, ਕੋਈ ਸਿੰਸੀਅਰ ਲੀਡਰ ਪੰਜਾਬ 'ਚ, ਇਮਾਨਦਾਰ ਹੋਏ, ਸਿੰਸੀਅਰ ਹੋਏ, ਬੈਗੇਜ ਉਹਦੇ ਕੋਲ ਨਾ ਹੋਏ, ਐਜੂਕੇਟਡ ਹੋਏ, ਉਹਨੂੰ ਤਜਰਬਾ ਹੋਏ ਸੂਬੇ ਨੂੰ ਰਨ ਕਰਨ ਦਾ। ਸਾਡੀ ਟੋਪ ਪ੍ਰਾਇਓਰਟੀ ਹੋਗੀ ਗੈਂਗਸਟਰਸ ਖਤਮ ਕਰਨਾ, ਸਾਡੀ ਟੋਪ ਪ੍ਰਾਇਓਰਟੀ ਹੋਏਗਾ ਨਕੇਲ ਪਾਉਣਾ ਪੰਜਾਬ। ਪਹਿਲੀ ਗੱਲ, ਨਕੇਲ ਪੰਜਾਬ ਪੁਲਿਸ ਨੂੰ ਪਾਉਣ ਦੀ ਲੋੜ ਹੈ। ਇਹਦੇ ਵਿੱਚ ਬਲੈਕ ਸ਼ੀਪ ਬੜੀਆਂ ਨੇ। ਜੇ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਚੰਗੇ ਅਫਸਰ, ਇਮਾਨਦਾਰ ਅਜੇ ਵੀ ਹੈ ਨੇ, ਮੈਂ ਸਮਝਣਾ ਜੇ ਅੱਧੀ ਪੁਲਿਸ ਫੋਰਸ ਦੇ ਵਿੱਚ ਇਹੋ ਜਿਹੇ ਅਫਸਰ ਨੇ ਜਿਹਨੂੰ 4 ਸਾਲਾਂ 'ਚ ਪੋਸਟਿੰਗ ਨਹੀਂ ਦਿੱਤੀ, ਜਿਹੜੇ ਪੰਜਾਬ ਦੀ ਬਿਹਤਰੀ ਵਾਸਤੇ, ਜਿਹਨਾਂ ਨੂੰ ਤਕਲੀਫ ਹੈ ਪੰਜਾਬ ਦੀ, ਜਿਹੜੇ ਬੰਦੇ ਆਲਰੇਡੀ ਇੱਕ ਸੈੱਟ ਇੱਥੇ ਸਿਸਟਮ ਪਿਆ ਜੀ, ਉਹ ਪਿਛਲੇ 4 ਸਾਲਾਂ 'ਚ ਉਹੀ ਰਹੇ ਅਫਸਰ, ਉਹਨਾਂ ਬੰਦਿਆਂ ਨੂੰ ਪਾਸੇ ਕਰਕੇ ਕੋਈ ਨੇਕ ਨੀਅਤ ਪ੍ਰੋ ਪੰਜਾਬ ਅਫਸਰ ਲਾਓ, ਜਿਹੜੇ ਡਰੱਗਸ ਨੂੰ ਵੀ ਕੰਟਰੋਲ ਕਰਨ, ਗੁੰਡਿਆਂ ਨੂੰ ਵੀ ਕੰਟਰੋਲ ਕਰਨ, ਤੇ ਇਹਨੂੰ ਗੈਂਗਸਟਰਸ ਨੂੰ ਵੀ ਕੰਟਰੋਲ। ਗੈਂਗਸਟਰਸ ਨੂੰ ਕੰਟਰੋਲ ਕਰਨਾ ਆਨੰਦਪ੍ਰੀਤ ਜੀ ਕੋਈ ਮੁਸ਼ਕਲ ਟਾਸਕ ਨਹੀਂ, ਨੀਅਤ ਹੋਣੀ ਚਾਹੀਦੀ। ਪਹਿਲੀ ਗੱਲ ਚੀਫ ਮਿਨਿਸਟਰ ਦੀ ਨੀਅਤ, ਫਿਰ DGP ਦੀ ਨੀਅਤ, ਪੁਲਿਸ ਫੋਰਸਿਸ ਦੀ। ਵਿਦ ਇਨ 1 ਮੰਥ ਦੇ ਕੈਨ ਬੀ ਕੰਪਲੀਟਲੀ ਨਿਊਟਰਲਾਈਜ਼ਡ। ਇਹ ਮੈਂ ਤੁਹਾਨੂੰ ਯਕੀਨਨ ਕਹਿ ਸਕਦਾ, ਡਰੱਗ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ। ਹੁਣ ਅਨਫੋਰਚੁਨੇਟ ਗੱਲ ਹੈ ਕਿ ਬਹੁਤ ਬਹੁਤ ਵੱਡੇ ਡਰੱਗ ਡੀਲਰ ਜਿਹੜੇ ਨੇ
1: ਖਤਮ ਨਹੀਂ ਕੀਤਾ ਜਾ ਸਕਦਾ,
0: ਉਹਨੂੰ ਖਤਮ ਤੇ ਕਿਤੇ ਵੀ ਦੁਨੀਆ 'ਚ ਨਹੀਂ ਹੋਇਆ ਜੀ, 100% ਖਤਮ ਤੇ ਤੁਸੀਂ ਅਮੈਰੀਕਾ 'ਚ ਨਹੀਂ ਖਤਮ ਜੀ, ਸਾਰੇ ਯੂਰਪ 'ਚ ਕਿਤੇ ਖਤਮ ਨਹੀਂ, ਜਿਹੜੀਆਂ ਸਾਰਿਆਂ ਨੂੰ ਐਡਵਾਂਸ ਡੈਮੋਕ੍ਰੇਸੀਜ਼ ਨੇ ਉੱਥੇ ਅਜੇ ਤੱਕ ਨਹੀਂ ਮੁੱਕਿਆ ਜੀ, ਉੱਥੇ ਵੀ ਹਾਲ ਸਾਰੀ ਜਗ੍ਹਾ ਪਹੁੰਚ ਰਿਹਾ ਜੀ। ਇਹ ਸ਼ਿਪ ਸੀ ਦੇ ਜ਼ਰੀਏ ਵੀ ਜਾਂਦਾ, ਲੈਂਡ ਰੂਟਾਂ ਦੇ ਜ਼ਰੀਏ ਵੀ ਜਾਂਦਾ, ਬਾਰਡਰਾਂ ਦੇ ਉੱਤੋਂ ਦੀ ਡਰੋਨਾਂ ਦੇ ਜ਼ਰੀਏ ਮੈਕਸੀਕੋ ਵੀ ਵੇਖੋ, ਆਹ ਸਾਰਾ ਕੁਝ ਜੋ ਪਾਕਿਸਤਾਨੀ ਡਰੋਨਸ ਆ ਰਹੇ ਨੇ ਉਹ ਪਹਿਲੇ ਮੈਕਸੀਕੋ ਇਹ ਕਰਦਾ ਸੀ, ਸਾਰੇ ਡਰੋਨਸ ਦੇ ਜ਼ਰੀਏ ਸਾਰਾ ਨਸ਼ਾ ਜਿਹੜਾ ਅਮਰੀਕਾ 'ਚ ਘੱਲਦਾ ਸੀ, ਤਾਰਾਂ ਦੇ ਪਰਲੇ ਪਾਸੇ ਜਾ ਕੇ ਬੰਦੇ ਉੱਥੇ ਖੜੇ ਹੁੰਦੇ ਨੇ। ਹੁਣ ਸਾਰੀ ਹਜ਼ਾਰਾਂ ਕਿਲੋਮੀਟਰਾਂ ਦਾ ਜਿਹੜਾ ਬਾਰਡਰ ਹੈ ਮੈਕਸੀਕੋ ਦਾ ਅਮਰੀਕਾ ਦੇ ਨਾਲ, ਤੁਸੀਂ ਇੱਕ ਇੱਕ ਇੰਚ ਤੇ ਬੰਦਾ ਨਹੀਂ ਖੜਾ ਕਰ ਸਕਦੇ, ਇਟ ਟੇਕਸ ਟਾਈਮ।
1: ਬਿਲਕੁਲ,
0: ਬਟ ਇੱਥੇ ਜੇ ਸਿੰਸੈਰਿਟੀ ਨਾਲ ਕੰਮ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਸਕਦੇ ਹਾਂ, ਗੁੰਡਾਗਰਦੀ ਕੰਟਰੋਲ ਕੀਤੀ ਜਾ ਸਕਦੀ, ਲਾਅ ਐਂਡ ਆਰਡਰ ਕੰਟਰੋਲ ਕੀਤਾ ਜਾ ਸਕਦਾ, ਬਟ ਗਵਰਨਮੈਂਟ ਦੀਆਂ ਪ੍ਰਾਇਓਰਿਟੀਜ਼ ਗਲਤ। ਜਿੱਦਣ ਕੋਈ ਚੰਗਾ ਚੀਫ ਮਿਨਿਸਟਰ ਆਏਗਾ, ਪ੍ਰਾਇਓਰਿਟੀ ਠੀਕ ਕਰੇਗਾ ਤੇ ਪੰਜਾਬ ਬਹੁਤ ਹੱਦ ਤੱਕ ਠੀਕ ਹੋ ਜਾਏਗਾ।
1: ਸੰਗਠਨ 'ਚ ਤਬਦੀਲੀਆਂ ਆਉਣ ਵਾਲੇ ਸਮੇਂ 'ਚ ਹੋਣਗੀਆਂ?
0: ਮੈਂ ਇਹ ਨਹੀਂ ਕਹਿ ਸਕਦੇ, ਤੇ ਸੰਗਠਨ ਦੇ ਜਿਹੜੇ ਰਨ ਕਰਦੇ ਨੇ ਇਹ ਉਹਦੇ ਬਾਰੇ ਤੇ ਪਾਰਟੀ ਹਾਈ ਕਮਾਂਡ ਜਾਂ ਸੰਗਠਨ ਵਾਲੀ ਦੱਸ ਸਕਦੇ ਨੇ।
1: ਬਹੁਤ ਸ਼ੁਕਰੀਆ, ਧੰਨਵਾਦ।
2: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 9056704444।
4: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤਾਂ ਮਿਸਿਸਾਗਾ ਤੋਂ ਔਸ਼

0: या मिसेस आगे तो विंसर दे लोड लेना चाहते हो आज ही कॉल करो 905-615-0544 एक्सटेंशन 6013 गिग एक्सप्रेस।
1: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
2: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨਾਨ ਰਜਿਸਟਰਡ ਪਲੈਨਸ ਵਿੱਚ 8 to 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
3: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

0: ਜਿਹੜੇ ਖਾਲਿਸਤਾਨ ਹਮੈਤੀ ਨੇ ਅੱਜ ਉਹ ਕਿੱਥੇ ਖੜੇ ਨੇ?
1: 76 ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ ਛੱਡ ਦਿਆਂਗੇ ਕਿਤੇ? ਝੰਡਾ ਚੁਕਾਇਆ ਦਿੱਲੀ ਨੇ, 76 ਫੇਰ ਕੇ ਚੁਕਾਇਆ।
0: ਅੱਜ ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਕਮੇਟੀ ਐਲਾਨ ਕਰਦੀ ਹੈ ਕਿ ਅਸੀਂ ਖਾਲਿਸਤਾਨ ਦੇ ਹਾਮੀ ਹਾਂ।
1: ਜਿੰਨਾ ਖਾਲਿਸਤਾਨ ਨੂੰ ਬਲ ਇੰਦਰਾ ਨੇ ਦਿੱਤਾ, ਹਰ ਸਿੱਖ ਖਾਲਿਸਤਾਨ ਦੇ ਰਾਹ ਤੁਰ ਗਿਆ। ਉਸ ਐਲਾਨਨਾਮੇ ਦੇ ਵਿੱਚ ਬਹੁਤ ਕੁਛ ਹੈ।
0: ਉਹਦੇ ਵਿੱਚ ਵੀ ਕੁਛ ਤਰ੍ਹਾਂ ਕਹਿ ਰਹੀਆਂ ਸੀ ਕਿ ਐਲਾਨ ਕਰਨਾ ਚਾਹੀਦਾ, ਕੁਛ ਤਰ੍ਹਾਂ ਕਹਿ ਰਹੀਆਂ ਸੀ ਐਲਾਨ ਨਹੀਂ ਕਰਨਾ ਚਾਹੀਦਾ। ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ?
1: ਜੇ ਖਾਲਿਸਤਾਨ ਬਣ ਗਿਆ, ਇਹਦਾ ਸਿਹਰਾ ਕਿਹਦੇ ਸਿਰ ਬੰਨੋਗੇ? ਕਿਉਂ ਕਹਿੰਦਾ ਜੀ ਇੰਦਰਾ ਗਾਂਧੀ, ਉਹ ਸਾਰੇ ਖਾਲਿਸਤਾਨ ਨਹੀਂ ਬਣਾਤੇ ਇੰਦਰਾ ਨੇ? ਇੰਦਰਾ ਨੇ ਉਹ ਕੰਮ ਕੀਤਾ। ਸਾਨੂੰ ਸਾਰੀਆਂ ਕੌਮਾਂ ਨੇ 76 ਫੇਰ ਕੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਉਹ ਕਹਿੰਦੇ ਐਸੀ ਤੈਸੀ ਤੁਹਾਡੀ। ਜੇ ਇਹ ਚੱਜ ਹਾਲ ਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ?
0: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ, ਹਨਾ,
1: ਬੰਦੇ ਮਾਰੇ ਗਏ, ਜ਼ਿੰਮੇਵਾਰੀ ਲਈ ਝਾਰੂ ਸਫਾ ਨੇ,
0: ਪਰ ਤੁਸੀਂ ਰਿਵੈਂਜ ਲਿਆ?
1: ਨਹੀਂ, ਇਹ ਬਦਲਾ ਨਹੀਂ ਸੀ, ਸਿੱਖ ਇਨਸਾਫ ਕਰਦਾ। ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ, ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ। ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ। ਜੇ ਬਾਬਾ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਹਮਾਇਤ ਨਾ ਕੀਤੀ ਹੁੰਦੀ ਤਾਂ ਕੀ ਕੌਮ ਨੇ ਖਾਲਿਸਤਾਨ ਨਹੀਂ ਲੈਣਾ? 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ? ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ, ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ, ਤੁਸੀਂ ਆਹ ਪੜ੍ਹ ਲਓ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ। ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ, ਜਿਵੇਂ ਹੁਣ ਸਾਡੇ ਬਾਦਲ ਸਾਹਿਬ ਬਾਦਲ ਦਾਲ ਵਾਲੇ ਨੇ, ਜੇ ਕਦੇ 2 ਵਾਰੀ ਇਹ ਸੱਤਾ ਤੋਂ ਪਰਾਂ ਰਹੇ, ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ। ਇਹਦਾ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ 'ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ 'ਚ। ਹੁਣ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਉੱਠ ਕੇ ਸਾਡੇ ਸਾਹਮਣੇ ਖਾਲਿਸਤਾਨ ਖਾਲਿਸਤਾਨ ਹੋ ਰਹੀ ਸੀ। ਆ ਜਿਹੜਾ ਹੁਣ ਗਾਂਧੀਵਾਦੀ ਜਾ ਰਾਹ ਆ ਵੀ ਕੁੱਟ ਕਾਰੋ ਖੜ ਕੇ, ਇਹ ਰਾਹ ਥੋੜੀ ਆ। ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ, ਹੁਣ ਗੱਲਾਂ ਬਾਤਾਂ ਨਾਲ ਨਿਬੇੜ ਲਓ, ਜੇ ਦੂਜੇ ਤਰੀਕੇ ਨਾਲ ਨਿਬੇੜ ਜਾ, ਨਿਬੇੜ ਲੈਣੇ ਚਾਹੀਦੇ ਆ।
0: ਅੱਜ ਤੋਂ 40 ਸਾਲ ਪਹਿਲਾਂ, 40 ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕ ਐਲਾਨ ਹੁੰਦਾ, ਖਾਲਿਸਤਾਨ ਦਾ ਐਲਾਨ ਹੁੰਦਾ। ਇਸ ਦਿਨ ਨੂੰ ਖਾਲਿਸਤਾਨ ਪੱਖੀ ਸਿੱਖ ਖਾਲਿਸਤਾਨ ਡੇ ਕਹਿ ਕੇ ਮਨਾਉਂਦੇ ਨੇ। ਜਿਹੜਾ ਥੋਟ 40 ਸਾਲ ਪਹਿਲਾਂ ਉਜਾਗਰ ਹੋਇਆ, ਅੱਜ ਉਹ ਥੋਟ ਕਿੱਥੇ ਖੜਾ, ਉਸਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਿੱਖ ਚਿੰਤਕ ਸਰਬਜੀਤ ਸਿੰਘ ਕੁਮਾਨ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਜੀ
0: ਕੁਮਾਨ ਸਾਹਿਬ, ਠੀਕ ਠਾਕ ਹੋ?
2: ਚੜ੍ਹਦੇ ਕਲੇ ਜੀ।
0: ਜਿਵੇਂ ਮੈਂ ਗੱਲ ਕੀਤੀ ਹੈ ਵੀ 40 ਸਾਲ ਪਹਿਲਾਂ ਅੱਜ ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਕਮੇਟੀ ਐਲਾਨ ਕਰਦੀ ਹੈ ਕਿ ਅਸੀਂ ਖਾਲਿਸਤਾਨ ਦੇ ਹਾਮੀ ਹਾਂ
2: ਜੀ।
0: ਅੱਜ ਸਿੱਖ ਕਿੱਥੇ ਖੜੇ ਨੇ? ਜਿਹੜੇ ਖਾਲਿਸਤਾਨ ਹਮੈਤੀ ਨੇ ਅੱਜ ਉਹ ਕਿੱਥੇ ਖੜੇ ਨੇ, ਤੁਸੀਂ ਕਿਵੇਂ ਦੇਖਦੇ?
1: 1986 ਦੇ 26 ਜਨਵਰੀ ਨੂੰ ਪਹਿਲਾਂ ਸਰਬੱਤ ਖਾਲਸਾ ਹੋਇਆ ਸੀਗਾ ਜੀ। ਸਰਬੱਤ ਖਾਲਸੇ ਦੇ ਪਿੱਛੇ 1984 ਦੇ ਉਹ ਵੱਡੇ ਘੱਲੂਘਾਰੇ, ਜਦੋਂ ਸਾਡੀ ਸਾਰੇ ਭਾਰਤ ਵਿੱਚ ਇੱਕ ਸਾਈਡਡ ਵਨ ਸਾਈਡਡ ਕਤਲੇਆਮ, ਸਾਡੀ ਨਸਲਕੁਸ਼ੀ ਹੋਈ, ਤਾਂ ਕੌਮ ਬੜੀ ਇਸ ਦੁਬਧਾ ਵਾਲੇ, ਬੜੇ ਸੰਕਟ ਵਾਲੇ, ਬੜੇ ਭਿਆਨਕ ਇੱਕ ਤਸ਼ੱਦਦ, ਜਿਹੜਾ ਮਾਨਸਿਕ ਤਸ਼ੱਦਦ ਹੋ ਰਿਹਾ ਸੀ। ਤੋ 1986 ਦੇ 26 ਜਨਵਰੀ ਨੂੰ ਪ੍ਰਬੰਧਕਾਂ ਨੇ ਵੀ ਨਹੀਂ ਸੋਚਿਆ ਹੋਣਾ ਹੈਗਾ ਵੀ ਸਾਨੂੰ ਇੰਨਾ ਵੱਡਾ ਹੁੰਗਾਰਾ ਖਾਲਸਾ ਪੰਥ ਤੋਂ ਮਿਲੂ ਜਿੰਨਾ ਮਿਲਿਆ।

0: ਤੇ ਉੱਥੇ ਜਿਹੜੀ ਪੰਥਕ ਕਮੇਟੀ ਬਣਾਈ ਗਈ, ਉਸ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਫਿਰ ਖਾਲਿਸਤਾਨ ਦਾ ਐਲਾਨ ਕੀਤਾ। ਉਸ ਕਮੇਟੀ ਵਿੱਚ ਬਾਬਾ ਗੁਰਚਰਨ ਸਿੰਘ ਮਾਨੋ ਚਾਹਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ ਤੇ ਭਾਈ ਵਸਣ ਸਿੰਘ ਜਫਰਵਾਲ ਸੀ। ਇਹ ਸਾਰੇ ਦਮਦਮੀ ਟਕਸਾਲ ਦੇ ਸਿੰਘ ਸੀਗੇ। ਇਹ 1986 ਨੂੰ ਜਿਹੜੀ 26 ਜਨਵਰੀ ਨੂੰ ਸਰਬੱਤ ਖਾਲਸਾ ਹੋਇਆ ਉਹਦੇ ਵਿੱਚ ਇਹਨਾਂ ਨੂੰ ਪੰਥਕ ਕਮੇਟੀ ਦੇ ਤੌਰ ਤੇ ਜਦੋਂ ਲਿਆ ਗਿਆ ਸੀ, ਉਸ ਮੌਕੇ ਉਸ ਇਕੱਠ ਵਿੱਚ ਜਾਂ ਪ੍ਰਬੰਧਕਾਂ ਦੇ ਵਿੱਚ ਭਾਵਨਾ ਇਹੀ ਸੀ ਕਿ ਬਾਬਾ ਜਰਨੈਲ ਸਿੰਘ ਜਾਂ 1984 ਦੇ ਜੂਨ ਮਹੀਨੇ ਤੋਂ ਪਹਿਲਾਂ ਜਿਹੜੀ ਇੱਕ ਅਗਵਾਈ ਮਿਲ ਰਹੀ ਸੀ, ਉਵੇਂ ਦੀ ਅਗਵਾਈ ਹੈ ਜਿਹੜੀ ਉਹ ਕਰ ਲਈ, ਸਾਡੇ ਕੋਲ ਕੋਈ ਪਲੇਟਫਾਰਮ, ਕੋਈ ਕਮੇਟੀ ਹੋਣੀ ਚਾਹੀਦੀ ਹੈ। ਉਸ ਮੌਕੇ 26 ਜਨਵਰੀ 1986 ਤੱਕ ਸਰਬੱਤ ਖਾਲਸਾ ਦੇ ਵਿੱਚ ਇਹੀ ਭਾਵਨਾ ਸੀ ਪੰਥਕ ਕਮੇਟੀ ਨੂੰ ਬਣਾਉਣ ਦੀ। ਇਸ ਕਰਕੇ ਹੀ ਜਿਹੜੇ ਮਤੇ ਉਸ ਦਿਨ 26 ਜਨਵਰੀ ਨੂੰ ਪਾਏ ਗਏ ਉਹਦੇ ਵਿੱਚ ਇਸ ਕਮੇਟੀ ਬਾਰੇ ਇੰਨਾ ਕੀ ਦਰਜ ਕੀਤਾ ਗਿਆ ਵੀ ਅੱਗੇ ਅਗਵਾਈ ਕਰੇਗੀ
1: ਜੀ।
0: ਜਨਵਰੀ, ਫਰਵਰੀ, ਮਾਰਚ, ਅਗਲੇ ਜਿਹੜੇ ਇਹ 2-3 ਮਹੀਨੇ ਆ, ਇਹਦੇ ਵਿੱਚ ਬਹੁਤ ਉਥਲ ਪੁਥਲ ਹੋਈ ਜਿਹਦੇ ਬਾਰੇ ਸਾਡੀ ਕੌਮ ਨੂੰ ਪਤਾ ਹੋਣਾ ਚਾਹੀਦਾ, ਪਰ ਅੱਜ ਦੇ ਸਾਡੇ ਜਿਹੜੇ ਮਾਹੌਲ ਦੇ ਵਿੱਚ ਬਹੁਤ ਸਾਰੀਆਂ, ਉਦੋਂ ਬਹੁਤ ਇੰਨਾ ਕੁਛ ਵੱਡਾ ਵਾਪਰ ਗਿਆ ਵੀ ਇਹ ਚੀਜ਼ਾਂ ਪਿੱਛੇ ਰਹਿ ਗਈਆਂ।
1: 26 ਜਨਵਰੀ ਦੇ ਸਰਬੱਤ ਖਾਲਸਾ ਤੋਂ ਬਾਅਦ 13 ਅਪ੍ਰੈਲ ਨੂੰ ਵੀ ਇੱਕ ਸਰਬੱਤ ਖਾਲਸਾ ਹੁੰਦਾ ਜਿੱਥੇ ਅਕਾਲੀ ਲੀਡਰਸ਼ਿਪ।
0: ਹਾਂ, ਉਹ ਅਕਾਲੀ ਲੀਡਰਸ਼ਿਪ ਪੈਰਲਲ, ਮਤਲਬ ਉਹ ਅਸਲ ਵਿੱਚ ਭਾਰਤ ਪ੍ਰਸਤ ਜਾਂ ਇੰਡੀਆ ਪ੍ਰਸਤ ਜਿਹੜੀਆਂ ਧਿਰਾਂ ਸੀਗੀਆਂ, ਜਿਹਨਾਂ ਨੂੰ ਇਉਂ ਲੱਗਦਾ ਸੀ, ਜਿਹੜੀਆਂ ਪਹਿਲਾਂ ਵੀ ਇਹੀ ਕੁਛ ਕਰਦੀਆਂ ਆਈਆਂ ਸੀ ਵੀ ਜਦੋਂ ਵੀ ਕਾਂਗਰਸ ਜਾਂ ਮੁਲਕ ਦਾ ਢਾਂਚਾ 1947 ਤੋਂ ਬਾਅਦ ਲਗਾਤਾਰ ਸਿੱਖੀ ਉੱਤੇ ਜਾਂ ਸਿੱਖਾਂ ਉੱਤੇ ਅਟੈਕ ਕਰਦਾ ਸੀ, ਉਦੋਂ ਇੱਕ ਨਿੱਕੀ ਜਿਹੀ ਧਿਰ ਹਮੇਸ਼ਾ ਕਹਿੰਦੀ ਸੀ ਇਹ ਕੌਮ ਤੇ ਅਟੈਕ ਆ, ਪੰਥ ਤੇ ਹਮਲਾ। ਪਰ ਜਿਹੜੇ ਅਕਾਲੀ ਭਰਾ ਸੀ ਉਹ ਹਮੇਸ਼ਾ ਹੀ ਕਹਿੰਦੇ ਸੀ ਇਹ ਕਾਂਗਰਸ ਦਾ ਅਟੈਕ ਆ, ਸਾਨੂੰ ਵੋਟਾਂ ਪਾ ਦਿਓ ਤੇ ਫਿਰ ਪੰਥ ਖਤਰੇ ਤੋਂ ਬਾਹਰ ਆ ਜਾਊਗਾ। ਇਹਨਾਂ ਲਈ 1984 ਦਾ ਅਟੈਕ ਵੀ ਉਵੇਂ ਸੀ ਵੀ ਸਾਡੀ ਸਰਕਾਰ ਬਣਾ ਦਿਓ ਬਸ ਠੀਕ ਆ, ਤੇ ਉਹ 85 ਚ ਰਾਜੀਵ ਲੌਂਗੋਵਾਲ ਸਮਝੌਤੇ ਚੋਂ ਬਣ ਚੁੱਕੀ ਸੀ। ਇਹਨਾਂ ਨੂੰ ਤਾਂ ਲੱਗਦਾ ਸੀ ਵੀ ਐਵੇਂ ਇਹ ਅੱਗੇ ਵੀ ਜਦੋਂ ਮੈਂ ਹਰ ਵਾਰੀ ਕੋਈ ਸੁਣਦਾ ਨਹੀਂ, ਪਰ 1984 ਨੇ ਸਿੱਖ ਜਗਤ ਦੇ ਉਸ ਛੋਟੇ ਜਿਹੇ ਹਿੱਸੇ ਨੂੰ ਬਹੁਤ ਵੱਡਾ ਕਰ ਦਿੱਤਾ ਸੀ। ਸੋ 1986 ਨੂੰ 26 ਜਨਵਰੀ ਨੂੰ ਜਦੋਂ ਸਰਬੱਤ ਖਾਲਸਾ ਅਜੇ ਹੋਣਾ ਸੀ ਤਾਂ ਅਕਾਲੀ ਦਲ, ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਇਹਨਾਂ ਨੂੰ ਜਦੋਂ CID ਦੀਆਂ ਰਿਪੋਰਟਾਂ ਜਾਂ ਹੋਰ ਜਾਂਦੀਆਂ ਸੀ ਵੀ ਬਹੁਤ ਇਕੱਠ ਹੋ ਸਕਦਾ, ਤਾਂ ਬਰਨਾਲਾ ਸਰਕਾਰ ਇਉਂ ਹੱਸਦੀ ਸੀ, ਮਜ਼ਾਕ ਉਡਾਉਂਦੀ ਸੀ ਬਈ ਉਸ ਦਿਨ 26 ਜਨਵਰੀ ਨੂੰ 10 ਵਜੇ ਤੀਕਰ ਦਿੱਲੀ ਤੋਂ ਖਬਰ ਆ ਜਾਣੀ ਆ ਕਿ ਚੰਡੀਗੜ੍ਹ ਪੰਜਾਬ ਨੂੰ ਦੇਤਾ ਰਾਜੀਵ ਗਾਂਧੀ ਨੇ, ਤੇ ਬਾਕੀ ਆਹ ਹੋ ਗਿਆ ਜਿਹੜੇ ਵੀ ਇਹਨਾਂ ਦੇ ਰਾਜੀਵ ਲੌਂਗੋਵਾਲ ਸਮਝੌਤੇ 'ਚ ਨਿਬੇੜੇ ਹੋਏ ਸੀ। ਤੇ ਇਹਨਾਂ ਨੂੰ ਤਾਂ ਸੰਗਤਾਂ ਨੇ ਜਿਹੜੀਆਂ ਹੁਣੇ ਸੱਦ ਰਹੇ ਆ, ਖੁਸ਼ ਹੋ ਰਹੇ ਨੇ, ਉਹਨਾਂ ਨੇ ਇਹਨਾਂ ਦੀ ਦੁਰਗਤੀ ਕਰਨੀ ਆ, ਇਹ ਪੰਜਾਬ ਨੂੰ ਫਿਰ ਲਾਂਬੂ ਲਾਉਣ ਜਾ ਰਹੇ ਨੇ। ਇਸ ਭਾਵਨਾ ਚੋਂ ਇਹਨਾਂ ਨੇ, ਬਰਨਾਲਾ ਸਰਕਾਰ ਨੇ, ਉਹ ਜਿਹੜਾ ਇਕੱਠ ਹੋ ਰਿਹਾ ਸੀ ਉਹਨੂੰ ਰੋਕਣ ਟੋਕਣ ਦੀ ਬਜਾਏ ਕਿਹਾ ਵੀ ਇਹ ਤਾਂ ਮਤਲਬ ਹੋਣ ਦਿਓ, ਕੋਈ ਗੱਲ ਨੀ ਇਹਦਾ। ਹੁਣ ਜਿਹੜਾ ਲੋਕ ਸੰਪਰਕ ਵਿਭਾਗ ਆ ਪੰਜਾਬ ਦਾ, ਇਹ ਔਨ ਰਿਕਾਰਡ ਗੱਲ ਆ, ਸਰਕਾਰੀ ਦਸਤਾਵੇਜ਼ ਜਿਹੜੀ ਮੈਂ ਦੱਸ ਰਿਹਾ, 22-23 ਜਨਵਰੀ 1986 ਤੱਕ ਲੱਖਾਂ ਦੀ ਗਿਣਤੀ ਚ ਵੱਡੇ ਪੋਸਟਰ ਬਣਾ ਕੇ ਭੇਜਦੇ ਲੋਕ ਸੰਪਰਕ ਦਫ਼ਤਰਾਂ ਦੇ ਵਿੱਚ, ਜ਼ਿਲ੍ਹਾ ਹੈੱਡਕੁਆਰਟਰਾਂ ਤੇ, ਕਿ 25 ਤਰੀਕ ਨੂੰ ਇਹ ਹੇਠਲੇ ਬਲਾਕ ਲੈਵਲ ਦੇ ਦਫ਼ਤਰਾਂ ਚ ਚੱਲੇ ਜਾਣ, BDO ਦਫ਼ਤਰਾਂ ਚ। 26 ਜਨਵਰੀ ਆ ਜਿਹੜੀ ਜਦੋਂ ਉੱਥੇ ਐਲਾਨ ਹੋ ਗਿਆ ਵੀ ਚੰਡੀਗੜ੍ਹ ਪੰਜਾਬ ਨੂੰ ਦੇਤਾ, 27 ਤਰੀਕ ਨੂੰ, ਕਿਉਂਕਿ ਅਖਬਾਰ ਤਾਂ ਛਪਣੇ ਨੀ 26 ਜਨਵਰੀ ਨੂੰ ਛੁੱਟੀ ਹੁੰਦੀ ਹੈ, 27 ਨੂੰ ਜਦੋਂ ਵੀ ਕੋਈ ਹਰ ਬੰਦਾ ਆਪਦੇ ਘਰੋਂ ਨਿਕਲੇ ਉਹਦੇ ਗੇਟ ਤੇ ਵੱਡਾ ਪੋਸਟਰ ਲੱਗਿਆ ਹੋਵੇ ਪੰਜਾਬ ਅਤੇ ਪੰਥ, ਬਰਨਾਲਾ ਸਰਕਾਰ ਵੱਲੋਂ ਉਹਦਾ ਰਾਜੀਵ ਗਾਂਧੀ ਦਾ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੀਆਂ ਮੰਗਾਂ ਮੰਨ ਲਈਆਂ, ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ। ਇਹ ਤਾਂ ਇਸ ਆਸ ਵਿੱਚ ਬੈਠੇ ਸੀ ਉਦੋਂ। ਹੁਣ ਹੋਇਆ ਕਿ ਬਈ ਉਹਨਾਂ ਦੀ ਨੀਤ ਮਾੜੀ ਸੀ, ਜਿਹੜੀ ਨੀਤ ਉਹਨਾਂ ਦੀ ਸਦਾ ਹੀ ਮਾੜੀ ਰਹਿੰਦੀ ਹੈ ਦਿੱਲੀ ਵਾਲਿਆਂ ਦੀ, ਬਈ ਵਾਅਦਾ ਕਰਨਾ ਕਰ ਲਓ, ਮੁੜ ਕੇ ਕੀ ਦੇਣਾ ਇਹਨਾਂ ਨੂੰ, ਨਹੀਂ ਦੇਣਾ ਕੁਛ, ਜਿਵੇਂ 1947 ਤੋਂ ਪਹਿਲਾਂ ਵਾਅਦੇ ਤਾਂ ਬੜੇ ਕੀਤੇ ਸੀ। ਤੇ ਆਪਣੀ ਕੌਮ ਦਾ ਹਾਲ ਇਹ ਆ ਵੀ ਵਾਅਦਾ ਤੋੜਨ ਵਾਲੀ ਧਿਰ ਨੂੰ ਤਾਂ ਘੱਟ ਆਪਾਂ ਦੋਸ਼ੀ ਮੰਨਦੇ ਹਾਂ ਆਪਾਂ ਆਪਦੀ। ਹੁਣ ਮਾਸਟਰ ਤਾਰਾ ਸਿੰਘ ਤੇ ਸਿੱਖ ਲੀਡਰਸ਼ਿਪ ਜਿਹੜੀ 1947 ਮੌਕੇ ਉਹਨਾਂ ਦੇ ਵਾਅਦਿਆਂ ਤੇ ਯਕੀਨ ਕਰ ਬੈਠੀ, ਵਾਅਦਿਆਂ ਤੇ ਯਕੀਨ ਕਰੋ ਕਿਵੇਂ ਨਾ ਤੁਸੀਂ। ਚਲੋ ਮੰਨ ਲਈ ਗੱਲ ਕਿ ਜਿਹੜਾ ਐਲਾਨ ਨਹਿਰੂ ਨੇ ਉੱਥੇ ਕੀਤਾ ਕਲਕੱਤੇ ਕਿ ਪੰਜਾਬ ਦੇ ਉੱਤਰੀ ਭਾਰਤ ਚ ਇੱਕ ਆਪਾਂ ਇਲਾਕਾ ਹੀ ਵੱਖਰਾ ਘੜ ਦੇਣਾ, ਉਹ ਸਾਰੀਆਂ ਗੱਲਾਂ, ਉਹ ਜਿਹੜੀ ਗਾਂਧੀ ਨੇ ਗੱਲ ਕੀਤੀ, ਲੋਕ ਉਹਨੂੰ ਮਹਾਤਮਾ ਕਹਿੰਦੇ ਸੀ, ਚਲੋ ਹੈ ਤਾਂ ਪੋਲੀਟੀਕਲ ਬੰਦਾ ਸੀ ਪਰ ਉਹਨੂੰ ਗਾਂਧੀ ਨੂੰ ਮਹਾਤਮਾ ਮੰਨਿਆ ਜਾਂਦਾ ਸੀ, ਇੱਕ ਮਹਾਤਮਾ ਸਮਝਿਆ ਜਾਂਦਾ ਆਗੂ ਹੈ ਗੁਰਦੁਆਰਾ ਸੀਸ ਗੰਜ

0: ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਦੀ ਤਿਲਕ ਜਨੇਊ ਦੀ ਆਪਣੀ ਸ਼ਹਾਦਤ ਹੈ ਉੱਥੇ ਖੜ ਕੇ ਕਹਿ ਰਿਹਾ ਕਿ ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਬਣੂਗਾ ਜੀ ਜਿਹੜਾ ਸਿੱਖਾਂ ਨੂੰ, ਮਤਲਬ ਤੁਸੀਂ ਸਾਡੇ ਤੇ ਯਕੀਨ ਰੱਖੋ, ਉਹ ਜੋ ਉਹਨੇ ਪਰਣ ਸਾਡਾ ਵਚਨ ਆ। ਹੁਣ ਆਪਾਂ ਸੁਣਦੇ ਆਏ ਹਾਂ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਈ, ਉਹ ਗੱਲਾਂ ਦੇ ਚੱਕਰ ਚ ਇੱਕ ਭਗਵਾਨ ਵਾਂਗੂ ਮਹਾਤਮਾ ਵਾਂਗੂ ਇੱਕ ਦੈਵੀ ਪੁਰਸ਼ ਵਾਂਗੂ ਉਹਦੇ ਬਚਨਾਂ ਤੋਂ ਸਿੱਖ ਦਾ ਜਕਾਰੇ ਛੱਡ ਰਹੇ ਸੀ ਵੀ ਆਪਾਂ ਹਿੰਦੁਸਤਾਨ ਨਾਲ ਜਦੋਂ ਰਲ ਗਏ। ਜਿਹੜੇ ਸਿੱਖਾਂ ਨੇ ਸਿੱਖ ਲੀਡਰਾਂ ਨੇ ਇਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ 1947 ਵਿੱਚ ਇਹਨਾਂ ਦੇ ਨਾਲ ਰਲਣ ਦਾ ਫੈਸਲਾ ਕੀਤਾ, ਜਦੋਂ ਵਾਅਦੇ ਤੋੜੇ, ਗਾਂਧੀ ਦਾ ਕੰਮ ਤਾਂ 6 ਮਹੀਨੇ ਚ ਹੀ ਨਿਬੜ ਗਿਆ 1947 ਤੋਂ ਬਾਅਦ, ਨਹਿਰੂ ਨੂੰ 1950 ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਜਾਂ ਹੋਰ ਲੀਡਰ ਮਿਲੇ ਤਾਂ ਉਹ ਗਾਂ ਵਾਲਾ ਸੌਖੀ ਜੇ, ਮਤਲਬ ਦੇਖੋ ਉਹਨੂੰ ਕੋਈ ਸ਼ਰਮ ਹੈ ਹੀ ਨਹੀਂ, ਉਹ ਕਹਿੰਦਾ ਅਬ ਵਕਤ ਬਦਲ ਗਿਆ ਹੈ। 3 ਅੱਖਰ ਨੇ ਜੀ, ਅਬ ਵਕਤ ਬਦਲ ਗਿਆ, ਇੰਨੀ ਗੱਲ ਚ ਸਾਰਤਾ ਜਿਹੜਾ ਉਹਨਾਂ ਨੇ ਪਹਿਲਾਂ 30-35 ਸਾਲ ਲਾ ਕੇ ਸਿੱਖਾਂ ਨੂੰ ਵਰਗੜਾਇਆ ਸੀ ਉਹਨਾਂ ਨੂੰ। ਅੱਜ ਮੈਨੂੰ ਨਹੀਂ ਰਹਿਗਾ ਦੇਖਿਆ ਕਦੇ ਪੰਜਾਬ ਚ ਆਪਾਂ ਕਦੇ ਉਹਨਾਂ ਨਹਿਰੂ ਨੂੰ ਭਾਂਡਦੇ ਹੋਈਏ, ਆਪਾਂ ਨੂੰ ਮਾਸਟਰ ਤਾਰਾ ਸਿੰਘ ਤੇ ਸਿੱਖ ਲੀਡਰਸ਼ਿਪ ਨੂੰ ਬਹੁਤ ਆਪਾਂ ਕਰਦੇ ਹਾਂ, ਵਾਅਦੇ ਤੋੜੇ ਜਿਹਨਾਂ ਨੇ ਉਹਨਾਂ ਦੀ ਗੱਲ ਨਹੀਂ। ਇਵੇਂ ਹੀ ਬਾਅਦ ਵਿੱਚ ਜਦੋਂ ਮਰਨ ਵਰਤ ਰੱਖਦੇ ਆ ਅਕਾਲੀ ਲੀਡਰਸ਼ਿਪ ਵੀ ਚੰਡੀਗੜ੍ਹ ਪੰਜਾਬ ਨੂੰ ਦਿਓ ਜਾਂ ਪੰਜਾਬੀ ਸੂਬੇ ਦਾ ਸੰਘਰਸ਼, ਉਸ ਮੌਕੇ ਵੀ ਵਾਅਦੇ ਹਰ ਵਾਰੀ ਕਰਕੇ ਤੋੜਦੇ ਆ ਦਿੱਲੀ ਵਾਲੇ ਤੇ ਆਪਾਂ ਆਪਦੇ ਲੀਡਰਾਂ ਦੀ ਜਖਣਾ ਪੱਟਦੇ ਹਾਂ। ਜਦੋਂ ਕਿਸੇ ਕੌਮ ਨੂੰ ਲੀਡਰਲੈਸ ਕਰਨਾ ਹੋਵੇ ਤਾਂ ਦੁਸ਼ਮਣ ਨੂੰ ਕੋਈ ਟੂਲ ਆਪਾਂ ਤਰ੍ਹਾਂ ਆਪ ਦੇਤਾ, ਜਿਹੜੇ ਲੀਡਰ ਨੂੰ ਮਰਵਾਉਣਾ ਹੋਵੇ ਦਿੱਲੀ ਵਾਲਿਆਂ ਨੇ ਆਪਣੀ ਨਜ਼ਰ ਚ ਉਹਦੇ ਨਾਲ ਉਹ ਵਾਅਦਾ ਕਰ ਲੈਣ ਤੇ ਉਹ ਵਾਅਦਾ ਤੋੜ ਦੇਣ, ਆਪਾਂ ਉਹਦੇ ਦੁਆਲੇ ਹੋ ਜਾ ਕਰਨ। ਇਸੇ ਲੜੀ ਤਹਿਤ ਉਹਨਾਂ ਨੇ ਪਹਿਲਾਂ ਬਰਨਾਲੇ ਨੂੰ ਤਾਂ ਪਹਿਲਾਂ ਤਾਂ ਲੌਂਗ ਆਊਟ ਮਰਵਾਇਆ ਮਾਹੌਲ ਬਣਾ ਕੇ, ਫਿਰ ਆ ਗਈ ਬਰਨਾਲੇ ਤੋਂ ਬਾਅਦ ਬਰਨਾਲੇ ਦੀ ਵਾਰੀ। ਤੋ ਬਰਨਾਲੇ ਨੂੰ 1986 ਨੂੰ ਇੱਕ ਪਰਖ ਦੀ ਘੜੀ ਸੀ, ਹਿਸਟਰੀ ਸਿਰ ਸਕਦਾ ਸੀ ਜੇ ਉਹ ਉਦਣ ਰਿਜ਼ਾਈਨ ਕਰ ਦਿੰਦਾ ਨਾ, ਵੀ ਜਦੋਂ ਉਹਨੂੰ ਉੱਥੋਂ ਨਹੀਂ ਆਇਆ
1: ਚੰਡੀਗੜ੍ਹ ਨਹੀਂ ਮਿਲਿਆ
0: ਤੇ ਅਗਲੇ ਦਿਨ ਪਤਾ ਕੀ ਹੋਣਾ ਸੀ, ਆਹ ਖਬਰ ਛੋਟੀ ਰਹਿ ਜਾਣੀ ਸੀ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਰਬੱਤ ਖਾਲਸਾ ਹੋਇਆ ਤੇ ਉੱਥੇ ਇੱਕ ਪੰਥ ਕਮੇਟੀ ਬਣੀ। ਵੱਡੀ ਖਬਰ ਇੰਡੀਆ ਲੈਵਲ ਦੀ ਨਹੀਂ ਵਰਲਡ ਲੈਵਲ ਦੀ ਹੋਣੀ ਸੀ ਕਿ ਐਡੇ ਵੱਡੇ ਘੱਲੂਘਾਰਿਆਂ ਤੋਂ ਬਾਅਦ ਜਿਹੜੀ ਇੱਕ ਚੁਣੀ ਹੋਈ ਸਰਕਾਰ ਸੀ ਉਹ ਵੀ ਖਾਲਸਾ ਪੰਥ ਦੀ ਮੁੱਖ ਧਾਰਾ ਜਾਣੀ ਕਿ ਖਾਲਿਸਤਾਨੀ ਮੁੱਖ ਧਾਰਾ ਵੱਲ ਨੂੰ ਜਾ ਰਹੀ ਹੈ ਤੇ ਨਵਾਂ ਸਿਨੈਰੀਓ ਬਣ ਜਾਣਾ ਸੀ। ਤੁਸੀਂ ਸੋਚੋ, ਆਪਾਂ ਕਹਿੰਦੇ ਹਾਂ ਕਿ ਗਿਆਨੀ ਜੈਲ ਸਿੰਘ ਨੇ 84 ਚ ਅਸਤੀਫਾ ਨਹੀਂ ਦਿੱਤਾ, ਰਿਜ਼ਾਈਨ ਨਹੀਂ ਕੀਤਾ, ਜੇ ਦੇ ਦਿੰਦਾ ਤਾਂ ਇਹੋ ਜਾਂਦਾ ਤੇ ਉਹ ਤਾਂ ਕਾਂਗਰਸੀ ਸੀ, ਉਹ ਤਾਂ ਮਾੜਾ ਸੀ ਭਾਈ, ਆਹ ਬੜੇ ਚੰਗੇ ਸੀ ਜਿਨ੍ਹਾਂ ਨੇ ਅਕਾਲੀਆਂ ਨੇ 1986 ਦੇ ਵਿੱਚ ਜਿਹੜਾ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ, ਅਸੀਂ ਬੈਠੇ ਹਾਂ ਨਾ, ਤੇ ਇਹਨਾਂ ਤੋਂ ਇੰਨਾ ਨਹੀਂ ਸਰਿਆ ਵੀ ਅਸੀਂ ਜੀ ਉਹ ਅਸਤੀਫਾ ਦੇ ਦਈਏ। ਹੁਣ ਜਿਹੜਾ ਸਿੱਖ ਕੌਮ ਦੇ ਵਿੱਚ ਥੱਲੇ ਆਮ ਵਰਗ ਮਾੜਾ ਮੋਟਾ ਸਹਿ ਮਾਰਦਾ ਵੀ ਹੋਊਗਾ ਇਹਨਾਂ ਦੀ ਅਕਾਲੀ ਲੀਡਰਸ਼ਿਪ ਦੀ, ਉਹਨਾਂ ਨੂੰ ਉਹ ਜਿਹੜੇ 26 ਜਨਵਰੀ ਤੋਂ ਬਾਅਦ ਚ ਆਉਂਦਾ ਦੌਰ ਫਿਰ ਇਹਨਾਂ ਨੇ ਫਿਰ ਬਰਗਲਾਉਣਾ ਚਾਹਿਆ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਇੱਕ ਜੀ ਵਿਸਾਖੀ ਵਾਲੇ ਦਿਨ ਨਵਾਂ ਸੱਪ ਕੱਢਣਾ ਚਾਹਿਆ ਵੀ ਆਪਾਂ ਬਰਾਬਰ ਇਹਨਾਂ ਦੇ ਸਰਬੱਤ ਖਾਲਸਾ ਕਰਕੇ ਦਿਖਾਉਂਦੇ ਹਾਂ, ਉਹ ਫੇਲ ਰਿਹਾ। ਸਿੱਖਾਂ ਚ ਹੋਰ ਕੌੜ ਵਧੀ, ਚਿੜ ਵਧੀ ਕਿ ਨਾਲੇ ਤਾਂ ਸਾਡੀ ਕੌਮ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਨਾਲੇ ਸਾਨੂੰ ਥਾਂ ਥਾਂ ਦੇ ਉੱਤੇ ਜਲੀਲ ਕਰਨ ਵਾਲੇ ਸਾਡੇ ਚੋਂ ਹੀ ਆ ਜਿਹੜੇ ਗਦਾਰ ਸਿੱਖ ਨੇ, ਇਹਨਾਂ ਰਾਹੀਂ ਕੌਮ ਦਾ ਜਲੂਸ ਕੱਢਿਆ ਜਾ ਰਿਹਾ ਦਿਨੋਂ ਦਿਨ। ਉਹ ਧਿਰ ਜਿਹੜੀ ਬਾਬਾ ਜਰਨੈਲ ਸਿੰਘ ਵਾਲੀ ਧਿਰ ਜਾਂ ਸੰਘਰਸ਼ ਵਾਲੀ ਧਿਰ ਆ, ਉਹਦੇ ਵਿੱਚ ਲੋਕਾਂ ਦਾ ਭਰੋਸਾ ਵਧਣ ਲੱਗ ਪਿਆ, ਕੌਮ ਚ ਗੁੱਸਾ ਬੜਾ ਸੀ। ਤੋ ਇਸ ਗੁੱਸੇ ਨੂੰ, ਇਸ ਭਾਵਨਾ ਨੂੰ ਇੱਕ ਸ਼ੇਪ ਦੇਣ ਦੀ ਜਿਹੜੀ ਲੋੜ ਮਹਿਸੂਸ ਹੋ ਰਹੀ ਸੀ, ਜਿਹੜੀ ਉਸ ਤੋਂ ਪਹਿਲਾਂ ਵੀ ਕਈ ਜਥੇਬੰਦੀਆਂ ਜਾਂ ਕਈ ਸ਼ਖਸੀਅਤਾਂ ਇਹਨੂੰ ਕਹਿ ਰਹੀਆਂ ਸੀ ਖਾਲਿਸਤਾਨ ਦੀ ਗੱਲ, ਉਹਨੂੰ ਬਲ ਮਿਲਣ ਮਿਲ ਰਿਹਾ ਸੀ। ਸੋ ਜਿਹੜਾ 1986 ਦੇ ਵਿੱਚ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਹੁੰਦਾ, ਉਹਦੇ ਪਿੱਛੇ ਇੱਕ ਬੜੀ ਵੱਡੀ ਹਿਸਟਰੀ ਹੈ। ਉਸ ਦਿਨ ਨੇ ਸਾਡੀ ਕੌਮ ਦੇ ਇਤਿਹਾਸ ਨੂੰ ਇੱਕ ਨਵਾਂ ਰਾਹ ਜਿਹੜਾ ਹੈਗਾ ਦਿੱਤਾ। ਉਸ ਐਲਾਨਨਾਮੇ ਦੇ ਵਿੱਚ ਬਹੁਤ ਕੁਛ ਹੈ ਪਰ ਬਹੁਤ ਕੁਛ ਨਹੀਂ ਵੀ ਹੈ। ਪਰ ਅੱਜ ਦੀ ਜਿਹੜੀ ਤਰੀਕ ਆ, ਅੱਜ ਦੇ ਦੌਰ ਵਿੱਚ ਉਸ ਮਾਹੌਲ ਵਿੱਚ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਦੇਤਾ। ਹੁਣ ਹਰ ਸਾਲ 29 ਅਪ੍ਰੈਲ ਆਉਂਦੀ ਹੈ, ਹਰ ਸਾਲ 6 ਜੂਨ ਵੀ ਆਉਂਦੀ ਹੈ, ਹਰ ਸਾਲ 13 ਅਪ੍ਰੈਲ 1978 ਦਾ ਜਿਹੜਾ ਸਾਕਾ ਉਹਦੀ ਵੀ ਯਾਦ ਅਸੀਂ ਮਨਾਉਂਦੇ ਹਾਂ। ਦੈਨ ਬੜੇ ਰਿਮਾਰਕੇਬਲ ਨੇ, ਅੰਡਰਲਾਈਨ ਕਰਨ ਵਾਲੇ ਆ ਕੌਮ ਨੂੰ, ਉਸ ਤੋਂ ਬਾਅਦ ਬੜਾ ਕੁਛ ਵਾਪਰਿਆ। ਅੱਜ 40 ਸਾਲਾਂ ਬਾਅਦ ਸਾਡੀ ਕੌਮ ਜਿਹੜੀ ਆ ਉਹ 29 ਅਪ੍ਰੈਲ 1986 ਦੇ ਉਸ ਐਲਾਨਨਾਮੇ ਨੂੰ, ਉਸ ਦਿਨ ਨੂੰ ਜੇਕਰ ਉਵੇਂ ਯਾਦ ਨਹੀਂ ਕਰ ਰਹੀ ਜਿਵੇਂ ਕਰਨਾ ਚਾਹੀਦਾ, ਜੇਕਰ ਸਾਡੇ ਪਿੰਡਾਂ ਸ਼ਹਿਰਾਂ ਚ ਹਰ ਗੁਰਦੁਆਰੇ ਚ ਇਸ ਦਿਨ ਦੇ ਬਾਰੇ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ, ਇਹ ਸਮਝੋ ਕਿ ਸਾਡੇ ਦਿਨ ਕਿੰਨੇ ਭਿਆਨਕ ਨੇ, ਸਾਡੀ ਕੌਮ ਕਿੰਨੇ ਵੱਡੇ ਖੂਹ ਚ ਡਿੱਗੀ ਹੋਈ ਹੈ ਕਿ ਅੱਜ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸੇਵਾ ਕੀਤੀ ਉਹ ਵੀ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਇਹ ਤੋਂ ਉਵੇਂ ਕੰਡਕਟ ਨਹੀਂ ਹੈਗਾ, ਕਨੈਕਟ ਨਹੀਂ ਹੈਗਾ।

0: ਉਹ ਦੂਰ ਆ। ਤੋ ਅੱਜ ਦੇ ਦੌਰ ਵਿੱਚ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਕਿੱਥੇ ਖੜੀ ਹੈ ਇਹ ਲਹਿਰ, ਇਹ ਲਹਿਰ ਦੇ ਬਹੁਤ ਸਾਰੇ ਪੱਖ ਨੇ। ਜਿਹੜੀ ਬੈਟਲ ਫੀਲਡ ਆ ਜਿਹੜਾ ਪੰਜਾਬ ਆ, ਇੱਥੇ ਕਦੇ ਕਦੇ ਕਿਸੇ ਕਿਸੇ ਮੌਕੇ ਲੱਗਦਾ ਕਿ ਲਹਿਰ 'ਚ ਪੂਰੀ ਜਾਨ ਆ। ਇੰਡੀਅਨ ਸਟੇਟ ਜਿਹੜੀ ਆ ਹੁਣੇ 26 ਜਨਵਰੀ ਲੰਘ ਕੇ ਗਈ ਆ। 26 ਜਨਵਰੀ ਤੋਂ ਪਹਿਲਾਂ ਜੇਕਰ ਉੱਥੇ ਪੋਸਟਰ ਲੱਗੇ ਹੋਏ ਥਾਂ ਥਾਂ ਤੇ ਵੀ ਇਹਨਾਂ ਤੋਂ ਸਾਨੂੰ ਖਤਰਾ, ਆਏ ਦਿਨ ਰੌਲਾ ਪਿਆ ਹੁੰਦਾ ਜੀ ਕਿ ਜੀ ਖਾਲਿਸਤਾਨੀ ਆ ਗਏ, ਖਾਲਿਸਤਾਨੀ ਆ ਗਏ। ਜੇ ਇੱਥੇ ਅੱਜ ਵੀ ਇੰਡੀਅਨ ਸਟੇਟ ਹਮੇਸ਼ਾ ਇਹ ਸਮਝਦੀ ਆ ਕਿ ਬਾਰਡਰ ਸਟੇਟ ਆ, ਇੱਥੇ ਪੋਟੈਂਸ਼ੀਅਲ ਆ, ਅੱਜ ਵੀ ਜਦੋਂ ਕੋਈ 4-6 ਮਹੀਨਿਆਂ ਬਾਅਦ ਕੋਈ ਫਨੋਮਨਾ, ਕੋਈ ਵਰਤਾਰਾ, ਕੋਈ ਸ਼ਖਸੀਅਤ ਉੱਭਰਦੀ ਆ, ਚਾਹੇ ਉਹ ਭਾਈ ਦੀਪ ਸਿੱਧੂ ਦੇ ਰੂਪ ਚ ਹੋਵੇ, ਚਾਹੇ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਚ ਹੋਵੇ, ਚਾਹੇ ਕਿਸੇ ਹੋਰ ਰੂਪ ਚ, ਉਹਨਾਂ ਦੇ ਬਾਰੇ ਕੌਮ ਦੇ ਵਿੱਚ ਵਿਦਨ ਕਮਿਊਨਿਟੀ ਜੋ ਮਰਜ਼ੀ ਆ, ਪਰ ਇੰਡੀਅਨ ਸਟੇਟ ਦੀ ਨਜ਼ਰ ਚ ਹਾਏ ਖਾਲਿਸਤਾਨ ਆ ਗਿਆ। ਤੇ ਇਹਦਾ ਮਤਲਬ ਹੈਗਾ ਕਿ ਇਹ ਕਾਨਸੈਪਟ ਜਿੰਨਾ ਮਰਜ਼ੀ ਇਹਨੂੰ ਭੰਡਿਆ, ਨਿੰਦਿਆ, ਰੱਦ ਕੀਤਾ ਜਾ ਰਿਹਾ ਹੋਵੇ, ਪਰ ਇਹਦੇ ਵਿੱਚ ਪੂਰੀ ਸਮਰੱਥਾ ਆ ਤੇ ਸਟੇਟ ਇਸ ਗੱਲ ਨੂੰ ਸਮਝਦੀ ਆ, ਐਵੇਂ ਨਹੀਂ ਉਹ ਚੀਕਾਂ ਪੈ ਰਹੀਆਂ। ਦੂਜੇ ਪਾਸੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮਾਹੌਲ ਆ, ਜਿਸ ਤਰੀਕੇ ਨਾਲ ਜਿਹੜੇ ਆਹ ਨਿੱਜਰ ਦਾ ਜਥੇਦਾਰ ਨਿੱਜਰ ਦਾ ਅਵਤਾਰ ਸਿੰਘ ਖੰਡੇ ਦਾ ਹੋਇਆ, ਜਾਂ ਅਵਤਾਰ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਘਟਨਾਕ੍ਰਮ, ਇਹ ਸਾਰੀਆਂ ਗੱਲਾਂ ਤੋਂ ਬਾਅਦ ਜਿਸ ਤਰੀਕੇ ਨਾਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਸਟੈਪ ਚੱਕੇ ਆ, ਤੋ ਇੰਡੀਆ ਦੇ ਬਾਰੇ ਜਿਹੜੀ ਅੱਡ ਅੱਡ ਮੁਲਕਾਂ ਦੇ ਰਿਲੇਸ਼ਨਸ ਨੇ, ਸੰਬੰਧ ਨੇ, ਸੋ ਜਿਹੜਾ ਮੁਲਕਾਂ ਦਾ ਨਕਸ਼ਾ ਉਹ ਬਦਲ ਰਿਹਾ, ਦੁਨੀਆਂ ਦਾ ਨਕਸ਼ਾ ਬਦਲ ਰਿਹਾ। ਸੋ ਜਿਹੜਾ ਕਿਹਾ ਇਹ ਕਹਿਣਾ ਕਿ ਜੀ ਖਤਮ ਆ ਗੱਲ, ਇਹ ਵੀ ਉਨੀ ਹੀ ਝੂਠੀ ਆ। ਇਹ ਗੱਲ ਵੀ ਕਹਿਣੀ ਕਿ ਜੀ ਮੋੜ ਤੇ ਪਿਆ ਅਗਲੇ ਤੇ ਖਾਲਿਸਤਾਨ, ਇਹ ਵੀ ਉਨੀ ਝੂਠੀ ਆ। ਹਾਲਾਤ ਜਿਹੜੇ ਨੇ ਉਹ ਕਿਸ ਘਟਨਾ ਨਾਲ ਇੱਕ ਐਂ ਬਦਲ ਸਕਦੇ ਆ ਇਹ ਪਤਾ ਹੀ ਨਹੀਂ। ਜਿਵੇਂ 1984 ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ, ਮੈਂ ਮੰਗਦਾ ਨਹੀਂ ਪਰ ਜੇ ਦੇਣ, ਮਤਲਬ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਇਦਾਂ ਦੀ ਗੱਲ ਸੀ। ਪਰ ਜਾਣੀ ਕਿ ਇੱਕ ਸਵਾਲ ਸੀ ਕਿਸੇ ਵੱਡੇ ਆਗੂ ਨੂੰ ਪੁੱਛਿਆ ਗਿਆ ਕਿ ਜੇ ਖਾਲਿਸਤਾਨ ਬਣ ਗਿਆ, ਜੇ ਖਾਲਿਸਤਾਨ ਬਣ ਗਿਆ ਤਾਂ ਇਹਦਾ ਸਿਹਰਾ ਕਿਹਦੇ ਸਿਰ ਬੰਨੋਗੇ, ਜਿਵੇਂ ਮਹਾਤਮਾ ਗਾਂਧੀ ਬਣਾਇਆ ਉਹਨਾਂ ਨੇ ਰਾਸ਼ਟਰਪਿਤਾ ਇੰਡੀਆ ਨੇ, ਤਾਂ ਉਹ ਕਹਿੰਦਾ ਜੀ ਇੰਦਰਾ ਗਾਂਧੀ। ਉਹ ਕਹਿੰਦੇ ਇੰਦਰਾ ਗਾਂਧੀ ਕਿਵੇਂ? ਉਹ ਕਹਿੰਦਾ ਵੀ 1970-71 ਤੋਂ ਮੈਂ ਲੱਗਿਆ ਹੋਇਆ ਖਾਲਿਸਤਾਨ ਦੀ ਗੱਲ ਕਰਨ, 1946 ਚ ਵੀ ਕੁਛ ਬੰਦੇ ਲੱਗੇ ਸੀ ਸਿੱਖ ਰਾਜ ਦੀ, ਸਿੱਖਿਸਤਾਨ ਦੀ ਗੱਲ ਕਰਦੇ ਸੀ, 1978 ਤੋਂ ਦਲ ਖਾਲਸਾ ਵਾਲੇ ਝੰਡਾ ਚੱਕੀ ਫਿਰਦੇ ਸੀ, ਫਿਰ 1982-83 ਚ ਬਬਰ ਖਾਲਸਾ ਨੇ ਵੀ ਕਹਿਤਾ, ਬੜੇ ਲੋਕਾਂ ਨੇ ਖਾਲਿਸਤਾਨ ਕਹਾ, ਕਿਸੇ ਨੇ ਨੀ ਸੁਣੀ ਸਾਡੀ ਕੌਮ ਨੇ, ਸਾਡੀ ਕੋਈ ਖਾਲਿਸਤਾਨ ਦੀ ਗੱਲ ਨੀ ਚੱਲੀ। ਪਰ 5 ਜੂਨ ਦੀ ਰਾਤ ਨੂੰ ਸਿੱਖ ਆਰਾਮ ਨਾਲ ਜਿੱਥੇ ਜਿੱਥੇ ਪਏ ਸੀ, 6 ਨੂੰ ਉੱਠੇ, ਉਹ ਸਾਰੇ ਖਾਲਿਸਤਾਨੀ ਬਣਾਤੇ ਇੰਦਰਾ ਨੇ। ਇੰਦਰਾ ਨੇ ਉਹ ਕੰਮ ਕੀਤਾ ਜਿਹਦੇ ਨਾਲ ਕੌਮ ਖਾਲਿਸਤਾਨ ਦੇ ਰਾਹ ਤੁਰੀ, ਇੰਦਰਾ ਨੇ ਤਾਂ ਉਹ ਕੰਮ ਕੀਤਾ ਵੀ ਆਪਦੇ ਗੰਨਮੈਨ ਵੀ ਖਾਲਿਸਤਾਨੀ ਬਣਾਤੇ। ਤੋ ਜੇਕਰ ਕਹਿੰਦਾ, ਚਾਹੇ ਉਹਦੀ ਗੱਲ ਜਿਸਦਾ ਮਰਜ਼ੀ ਹੈ, ਪਰ ਕਹਿੰਦਾ ਵੀ ਜਿੰਨਾ ਖਾਲਿਸਤਾਨ ਨੂੰ ਬਲ ਇੰਦਰਾ ਨੇ ਦਿੱਤਾ, ਉਹਨੇ ਉਹ ਕੰਮ ਕੀਤਾ ਜਿਹਦੇ ਨਾਲ ਹਰ ਸਿੱਖ ਖਾਲਿਸਤਾਨ ਦੇ ਰਾਹ ਤੁਰ ਗਿਆ। ਸੋ ਏਦਾਂ ਕਦੇ ਵੀ ਭਵਿੱਖ ਵਿੱਚ ਕੋਈ ਵੀ ਘਟਨਾ ਇਹੋ ਜਿਹੀ ਵਾਪਰ ਸਕਦੀ ਆ ਜਿਹਦੇ ਨਾਲ ਖਾਲਿਸਤਾਨ ਦਾ ਏਜੰਡਾ ਸਭ ਤੋਂ ਮੂਹਰਲੀਆਂ ਸਫਾਂ ਚ ਆ ਕੇ ਡਿੱਗੂ। ਕੌਮ ਦੇ ਵਿੱਚ ਪੂਰੀ ਇਸ ਗੱਲ ਪ੍ਰਤੀ ਆਦਰ ਸਤਿਕਾਰ ਆ। ਜਦੋਂ ਵੀ ਕੋਈ ਸਾਖਸ਼, ਚਾਹੇ ਉਹ ਸਿਮਰਜੀਤ ਸਿੰਘ ਮਾਨ ਆ, ਚਾਹੇ ਉਹ ਦਲ ਖਾਲਸਾ ਆ, ਤੇ ਚਾਹੇ ਕੋਈ ਹੋਰ ਆ, ਹੁਣੇ ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਉੱਠ ਕੇ ਸਾਡੇ ਸਾਹਮਣੇ ਖਾਲਿਸਤਾਨ ਖਾਲਿਸਤਾਨ ਹੋ ਰਹੀ ਸੀ। ਸੋ ਇਹ ਗੱਲ ਇੱਕ ਪੱਕੇ ਤੌਰ ਤੇ ਡੱਬਾ ਬੰਦ ਕਰਕੇ ਵੀ ਆਹ ਗੱਲ ਗਲਤ ਹੀ ਗਲਤ ਆ ਜਾਂ ਇਹ ਸਹੀ ਸਹੀ ਆ, ਇੱਦਾਂ ਨਹੀਂ ਕੀਤੀ ਜਾ ਸਕਦੀ, ਬਲੈਕ ਐਂਡ ਵਾਈਟ ਨਹੀਂ ਹੈਗਾ।
1: ਜੀ, ਜਿਵੇਂ 4 ਦਹਾਕੇ ਪਹਿਲਾਂ ਐਲਾਨ ਹੁੰਦਾ ਅੱਜ ਦੇ ਦਿਨ ਅਕਾਲ ਤਖ਼ਤ ਸਾਹਿਬ ਤੇ, ਉਹਦੇ ਵਿੱਚ ਵੀ ਕੁਛ ਧਿਰਾਂ ਕਹਿ ਰਹੀਆਂ ਸੀ ਕਿ ਐਲਾਨ ਕਰਨਾ ਚਾਹੀਦਾ, ਕੁਛ ਧਿਰਾਂ ਕਹਿ ਰਹੀਆਂ ਸੀ ਐਲਾਨ ਨਹੀਂ ਕਰਨਾ ਚਾਹੀਦਾ। ਇਹ ਵੀ ਮਤਲਬ ਮੈਨੂੰ ਕਦੋਂ ਗੱਲ ਪਤਾ ਲੱਗੀ ਸੀ ਜਾਂ ਮੈਂ ਪੜ੍ਹੀ ਸੀ ਵੀ ਇਸ ਨੂੰ ਲੈ ਕੇ ਦੁਬਦਾ ਸੀ, ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ?
0: ਹਾਂ, ਇਹ ਘਟਨਾਕ੍ਰਮ ਸਰਦਾਰ ਅਜਮੇਰ ਸਿੰਘ ਨੇ ਵੀ ਬਿਆਨ ਕੀਤਾ,
1: ਉਹਨਾਂ ਦੀ ਆਟੋਬਾਇਓਗ੍ਰਾਫੀ 'ਚ ਲਿਖਿਆ,
0: ਹੋਰ ਵੀ ਬੜੇ ਥਾਵਾਂ ਤੇ ਇਹ ਗੱਲ ਸੱਚੀ ਹੈ। ਗੱਲ ਇਹ ਹੈ ਜਿਹੜੇ ਦਮਦਮੀ ਟਕਸਾਲ ਨਾਲ ਸੰਬੰਧਿਤ ਸਰਬੱਤ ਖਾਲਸਾ ਵਿੱਚ ਪੰਥਕ ਕਮੇਟੀ ਬਣੀ, ਇਹ ਸਾਰੇ ਦੇ ਸਾਰੇ ਸਰਦਾਰ ਦਲਵੀਰ ਸਿੰਘ ਪੱਤਰਕਾਰ ਜਾਂ ਜਿਹੜੇ ਸਰਬੱਤ ਖਾਲਸਾ ਦੇ ਆਰਗੇਨਾਈਜ਼ਰ ਸੀ, ਇਹ ਬਾਬਾ ਜਰਨੈਲ ਸਿੰਘ ਦੇ ਸੰਗੀ ਸਾਥੀ, ਉਹਨਾਂ ਦੇ ਪਿਆਰ ਕਰਨ ਵਾਲੇ ਸਿੰਘ, ਇਹਨਾਂ ਦਾ ਇੱਕ ਆਪਦਾ ਸੋਚ ਪ੍ਰਬੰਧ ਸੀ। ਪਰ ਖਾਲਿਸਤਾਨ ਤਾਂ ਉਦੋਂ ਪਹਿਲਾਂ, ਜਿਵੇਂ ਆਪਾਂ ਪਹਿਲੀ ਗੱਲ 'ਚ ਕਰਦੇ ਹਟੇ ਹਾਂ, ਜਗਜੀਤ ਸਿੰਘ ਚੌਹਾਨ ਵੀ ਕਹਿ ਰਿਹਾ ਸੀ, ਦਲ ਖਾਲਸਾ 78 ਤੋਂ ਕਹਿ ਰਿਹਾ ਸੀ, ਬੱਬਰ ਖਾਲਸਾ ਵੀ ਕਹਿ ਰਿਹਾ ਸੀ, ਅਕਾਲ ਫੈਡਰੇਸ਼ਨ ਵਾਲੇ ਕਹਿ ਰਹੇ ਸੀ, ਬੜੀਆਂ ਜਥੇਬੰਦੀਆਂ ਕਹਿ ਰਹੀਆਂ ਸੀ, ਪਰ ਇੱਕ ਜਾਤਵਾਦ ਤਰੀਕੇ ਨਾਲ ਜਿਹਨੂੰ ਆਪਾਂ ਕਹਿੰਦੇ ਕੌਮ ਦਾ ਐਲਾਨ ਉਹ ਨਹੀਂ ਸੀਗਾ। ਸੋ ਇੱਥੇ ਡਿਬੇਟ ਚੱਲੀ, ਡਿਸਕਸ਼ਨ ਚੱਲੀ ਤੇ 1986 ਦੇ 29 ਅਪ੍ਰੈਲ ਵਾਲੇ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਕਾਫੀ ਬਹਿਸਬਾਜ਼ੀ ਹੋਈ। ਪਰ ਮੈਂ ਸਵਾਲ ਇਹ ਕਰਦਾ, ਮੈਂ ਇਸ ਤੋਂ ਅਗਲਾ ਸਵਾਲ ਵੀ ਨਾਲ ਹੀ ਕਰਦਾ ਕੌਮ ਨੂੰ, ਜੇ ਬਾਬਾ ਜਰਨੈਲ ਸਿੰਘ ਇਹ ਕਹਿੰਦੇ ਰਹੇ ਨੇ ਕਿ ਜੇ ਦੇਣਗੇ ਇਨਕਾਰ ਕੋਈ ਨੀ, ਜੇ ਹਮਲਾ ਹੋ ਗਿਆ ਤੇ ਜੇ ਹਮਲਾ ਨਾ ਹੁੰਦਾ ਫਿਰ ਅਸੀਂ ਖਾਲਸਾ ਨਹੀਂ ਸੀ ਲੈਣਾ, ਇਹ ਗੱਲ ਜਿਹੜੀ ਹੈਗੀ ਆ ਬਹਾਨਾ ਬਣਾ ਕੇ ਖਾਲਿਸਤਾਨ ਤੋਂ ਭੱਜਣ ਲਈ ਤਾਂ ਬਹੁਤ ਵਧੀਆ ਵਾ ਵੀ ਬਾਬਾ ਜੀ ਐਂ ਕਹਿੰਦੇ ਸੀ। ਪਰ ਖਾਲਿਸਤਾਨ ਦਾ ਸਵਾਲ ਇਹ, ਇਸ ਜੇ ਬਾਬਾ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਹਮਾਇਤ ਨਾ ਕੀਤੀ ਹੁੰਦੀ, ਨਾ ਕੀਤੀ ਹੋਵੇ, ਤਾਂ ਕੀ ਕੌਮ ਨੇ ਖਾਲਿਸਤਾਨ ਨਹੀਂ ਲੈਣਾ? ਫਿਰ ਕੌਮ ਗੁਲਾਮ ਰਹਿਣ ਲਈ ਤਿਆਰ? ਅਗਲੀ ਗੱਲ, ਜੇ ਸਰਬੱਤ ਖਾਲਸਾ ਦੇ ਵਿੱਚੋਂ ਨਿਕਲੀ ਪੰਥਕ ਕਮੇਟੀ ਖਾਲਿਸਤਾਨ ਦਾ ਐਲਾਨ ਨਾ ਕਰੇ, ਫਿਰ ਜਿਹੜਾ ਬੱਬਰ ਖਾਲਸਾ ਜਾਂ ਦਲ ਖਾਲਸਾ ਜਾਂ ਹੋਰ ਸਿੱਖ ਜਥੇਬੰਦੀ ਉਦੋਂ ਪਹਿਲਾਂ ਖਾਲਿਸਤਾਨ ਦਾ ਐਲਾਨ ਕਰੀ ਬੈਠੀਆਂ ਨੇ, ਉਹ ਖਾਲਿਸਤਾਨ ਦਾ ਸੰਘਰਸ਼ ਆ ਤੇ ਇੱਥੋਂ ਤੱਕ ਗਾ ਵਾ ਕਿ ਜਿਹੜੀ ਇਹ ਗੱਲ ਸਰਬੱਤ ਖਾਲਸਾ ਆ ਇਹਦੇ ਵਿੱਚ ਐਲਾਨੀਆ ਤੌਰ ਤੇ ਕਿਹਾ ਗਿਆ ਹੈ। ਅੱਜ ਮੈਂ 29 ਅਪ੍ਰੈਲ ਵਾਲੀ ਗੱਲ ਨੂੰ ਛੱਡ ਕੇ 26 ਜਨਵਰੀ 1986 ਦਾ ਸਰਬੱਤ ਖਾਲਸੇ ਦੇ ਮਤੇ ਦੀ ਆਖਰੀ ਪੈਰੇ ਦੀ ਆਖਰੀ ਲਾਈਨ ਪੜ੍ਹ ਰਿਹਾ। ਉਹ ਚ ਬਹੁਤ ਸਾਰੇ ਸਿੰਘਾਂ ਦੇ ਨਾਂ ਨੇ। ਅੰਤ ਵਿੱਚ ਇਹ ਸਮਾਗਮ ਇੰਦਰਾ ਕਾਂਡ ਵਿੱਚ ਫਸਾਏ ਹੋਏ ਭਾਈ ਸਤਵੰਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਕੇਰ ਸਿੰਘ ਨੂੰ ਦਿੱਤੀ ਮੌਤ ਦੀ ਸਜ਼ਾ ਦੇ ਡੂੰਘੇ, ਸਾਰੀ ਗੱਲ ਹੋਰ ਵੀ ਕਈਆਂ ਦੇ ਨਾਂ ਨੇ, ਭਾਈ ਹਰਮਿੰਦਰ ਸਿੰਘ ਪਰਮਿੰਦਰ ਸਿੰਘ ਹਰਫਨ ਮੌਲਾ, ਭਾਈ ਹਰਮਿੰਦਰ ਸਿੰਘ, ਭਾਈ ਦਲੀਪ ਸਿੰਘ ਨੂੰ ਮੌਤ ਦੀ ਸਜ਼ਾ ਮਿਲੀ ਆ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਫੌਰਨ ਰਿਹਾ ਕੀਤਾ ਜਾਵੇ। ਆਖਰੀ ਲਾਈਨ, ਇਹ 26 ਜਨਵਰੀ 1986 ਆ। ਇਹ ਸਮਾਗਮ ਸਪਸ਼ਟ ਕਰਦਾ ਹੈ ਕਿ ਜੇ ਇਹਨਾਂ ਸਿੰਘਾਂ ਵਿੱਚੋਂ ਜਾਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਸ਼ਹੀਦ ਕੀਤਾ ਗਿਆ ਤਾਂ ਇਹ ਖਾਲਿਸਤਾਨ ਦੇ ਸ਼ਹੀਦ ਸਦਵਾਉਣਗੇ, ਸਦਵਾਏਗਾ। ਇਹ 26 ਜਨਵਰੀ 1986 ਨੂੰ ਕਿਹਾ ਗਿਆ। ਇਹਦਾ ਮਤਲਬ ਖਾਲਿਸਤਾਨ ਦੇ ਉੱਤੇ ਇੰਨੀ ਵੱਡੀ ਵਿਦੋਬਧਾ ਹੈ ਨੀ ਸੀਗੀ ਕੋਈ ਵੀ ਜੇ ਉਹ ਐਂ ਹੋ ਗਿਆ ਤੇ ਐਂ ਨਹੀਂ ਹੋਊਗਾ।
1: ਨਹੀਂ, ਉਹ ਪਰਚੀਆਂ,
0: ਹਾਂ ਉਹ
1: ਪਾਈਆਂ ਸੀ, ਮੜੇ ਦੱਸੋਗੇ ਤੁਸੀਂ?
0: ਹਾਂ, ਉਹ ਪਰਚੀਆਂ ਵਾਲਾ ਕਨਸੈਪਟ ਇਹ ਸੀਗਾ ਕਿ ਉਸ ਟਾਈਮ ਜਿਹੜੇ ਸਿੰਘ ਸੀਗੇ ਜਿਨ੍ਹਾਂ ਚ ਉਹ ਵੀ ਇੱਕ ਜਿਵੇਂ ਕਹਿ ਦਈਏ ਹੈਸੀਅਤ ਰੱਖਦੇ ਸਿੰਘ ਸੀ ਜਿਹੜੇ ਚਾਹੁੰਦੇ ਸੀਗੇ, ਉਹਨਾਂ ਨੇ ਇਹ ਅਰਦਾਸਾ ਕਰਵਾਇਆ ਵੀ ਜੀ ਉਹ ਪਰਚੀ ਜਿਹੜੀ ਹੈਗੀ ਆ ਉਹਦੇ ਹਿਸਾਬ ਨਾਲ ਹੋਵੇ ਤਾਂ ਨਹੀਂ ਕਰਾਂਗੇ ਐਲਾਨ। ਤੇ ਉਹਦੇ ਵਿੱਚ ਉੱਥੇ ਦੱਸਦੇ ਆ ਕਿ ਇਸ ਗੱਲ ਤੇ ਪਰਚੀ ਨਹੀਂ ਆਈ ਕਿ ਐਲਾਨ ਜਿਹੜਾ ਹੈਗਾ
1: ਸਰੋਵਰ ਚ
0: ਪਾਈ, ਹਾਂ ਹਾਂ ਕੀਤੀ ਆ। ਪਰ ਉੱਥੇ ਫਿਰ ਬਾਅਦ ਵਿੱਚ ਜਿਹੜਾ ਸੀਗਾ ਉਹਨਾਂ ਨੇ ਇਸ ਗੱਲ ਨੂੰ ਓਵਰਰੂਲ ਹੀ ਕਰਤਾ, ਜਾਂ ਤਾਂ ਉਹ ਪਰਚੀਆਂ ਪਾਉਂਦੇ ਨਾ, ਮੈਂ ਤਾਂ ਇਹੀ ਕਹਿ ਸਕਦਾ। ਪਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਲਈ ਤੁਸੀਂ ਪਹਿਲੇ ਲੜ ਰਹੇ ਸੀ ਤੇ ਜਾਂ ਤਾਂ ਉਹ ਪਰਚੀਆਂ ਪਾਉਂਦੇ ਨਾ, ਜੇ ਉਹਨਾਂ ਦਾ ਇਹ ਫੈਸਲਾ ਪਰਚੀਆਂ ਨੇ ਰੱਦ ਕਰਤਾ ਸੀ ਫਿਰ ਉਹ ਨਾ ਕਰਦੇ। ਪਰ ਫਿਰ ਮੈਂ ਕਹਿੰਦਾ ਜੇ ਉਹ ਪਰਚੀਆਂ ਵਾਲਾ ਕੰਮ ਨਾ ਵੀ ਹੁੰਦਾ ਤਾਂ ਕੌਮ ਤਾਂ ਖਾਲਿਸਤਾਨ ਲਈ ਲੜ ਰਹੀ ਸੀ 26 ਜਨਵਰੀ 1986 ਨੂੰ ਹੀ ਪਹਿਲਾਂ ਲੜ ਰਹੀ ਸੀ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਵੀ ਉਹ ਜਿਹੜੇ ਹੈਗੇ ਸਾਡੇ ਸਿੰਘ ਉਹ ਖਾਲਿਸਤਾਨ ਦੇ ਸ਼ਹੀਦ ਨੇ। ਹੁਣ ਤਾਂ ਆਪਾਂ ਉਦੋਂ ਵੱਡੀ ਗੱਲ ਕਰਦੇ ਹਾਂ ਨਾ ਜੀ, ਵੀ 1 ਅਪ੍ਰੈਲ 1978 ਤੋਂ ਲੈ ਕੇ ਹੁਣ ਤੀਕਰ ਸਾਡੇ ਜਿਹੜੇ ਨੇ ਉਹ ਸਾਰੇ ਖਾਲਿਸਤਾਨ ਦੇ ਸ਼ਹੀਦ ਨੇ। ਖਾਲਿਸਤਾਨ ਇਹ ਚਲੋ ਅੱਜ ਅਸੀਂ ਖਾਲਿਸਤਾਨ ਅੱਖਰ ਵਰਤ ਰਹੇ ਹਾਂ, ਇਦੋਂ ਪਹਿਲਾਂ ਹੋਰ ਵੀ ਕਾਹ ਵੀ ਕੁਛ ਹੋ ਸਕਦਾ, ਕੌਮ ਕੋਈ ਹੋਰ ਆਪਦਾ ਘਰ ਨੌ ਘੜ ਲਵੇ, ਚਲੋ ਹੁਣ ਤਾਂ ਇਹ ਵੀ ਇੱਕ ਇਹ ਚੀਜ਼ ਆ। ਤੇ ਇੰਡੀਅਨ ਸਟੇਟ ਨੇ ਪੂਰਾ ਜ਼ੋਰ ਲਾ ਕੇ ਇਹ ਚਾਹਿਆ ਸਦਾ ਕਿ ਇਹ ਛੱਡ ਦਿਓ ਅੱਖਰ। ਆ ਪਿੱਛੇ ਜੇ ਸਾਡੇ ਇੱਕ ਸੱਜਣ ਨੇ ਕਿਤਾਬ ਲਿਖੀ, ਉਹ ਕਹਿੰਦਾ ਜੀ ਇਹ ਖਾਲਿਸਤਾਨ ਅੱਖਰ ਨਹੀਂ ਆਉਣਾ ਚਾਹੀਦਾ। ਖਾਲਿਸਤਾਨ ਉਹ ਸਾਰੇ ਕਿਸੇ ਨੂੰ ਰੀਪ੍ਰਜੈਂਟ ਕਰਦਾ ਅੱਖਰ ਜਿਹੜਾ ਸਾਡੀ ਕੌਮ ਦੀ ਭਾਵਨਾ, ਜਾਣੀ ਕਿ ਸਿੱਖਾਂ ਦਾ ਇੱਕ ਵੱਖਰਾ ਕਲਚਰ, ਸਿੱਖਾਂ ਦੀ ਇੱਕ ਵੱਖਰੀ ਸਿਵਲਾਈਜੇਸ਼ਨ ਜਿਹੜੀ ਸੈਮੂਅਲ ਪੀ ਹਟਿੰਗਟਨ ਅਮੈਰੀਕਨ ਨੇ ਉਹਨੇ ਕਲੈਸ ਆਫ ਸਿਵਲਾਈਜੇਸ਼ਨ ਦੀ ਗੱਲ ਕੀਤੀ ਹੈ। ਤੋ ਖਾਲਿਸਤਾਨੀ ਇੱਕ ਸਿੱਖਾਂ ਦੀ ਸਿਵਲਾਈਜੇਸ਼ਨ ਹੈ ਜਿਹੜੀ ਇੰਡੀਪੈਂਡੈਂਟ ਤੌਰ ਤੇ ਇੱਥੇ ਫਲਰਸ਼ ਹੋਣਾ ਚਾਹੁੰਦੀ ਆ, ਜਿਹੜੀ ਜਿਹੜੀ ਹਿੰਦੂ ਤੋਂ ਹੈ ਤਾਂ ਸਾਰੀਆਂ ਕੌਮਾਂ ਤੋਂ ਆਜ਼ਾਦ ਤੇ ਵੱਖਰੀ ਆ, ਵਿਲੱਖਣ ਹੈ, ਪਰ ਹਿੰਦੂ ਜਿਹੜਾ ਹੈਗਾ ਸਾਡਾ ਫੌਰੀ ਤੌਰ ਦੇ ਉੱਤੇ ਹਿੰਦੂ ਸਿਵਲਾਈਜੇਸ਼ਨ ਨਾਲ ਪੇਚਾ ਪਿਆ ਹੋਇਆ। ਤੋ ਸਾਡੀ ਕੌਮ ਦੀ ਜਿਹੜੀ ਸਿੱਖ ਸਿਵਲਾਈਜੇਸ਼ਨ ਆ, ਜਿਹੜੀ ਜਿਵੇਂ ਹਰ ਨੇਸ਼ਨ ਦੀ ਇੱਕ ਸਿਵਲਾਈਜੇਸ਼ਨ ਹੁੰਦੀ ਹੈ, ਕਿਸੇ ਟਾਈਮ ਕਿਹਾ ਜਾਂਦਾ ਸੀ ਪੰਥ ਨੇ, ਕਿਸੇ ਟਾਈਮ ਕਹਿੰਦੇ ਕੌਮ ਨੇ ਵੀ ਫਲਾਨੀ ਕੌਮ ਹੈ ਜਾਂ ਨਹੀਂ ਹੈ, ਹੁਣ ਹੈਗਾ ਸਿਵਲਾਈਜੇਸ਼ਨ ਦਾ ਦੌਰ, ਸਾਡੀ ਸਿੱਖ ਸਿਵਲਾਈਜੇਸ਼ਨ ਆ, ਜਿਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਅਸੀਂ ਘੜ ਰਹੇ ਹਾਂ, ਜਿਵੇਂ ਕੈਲੰਡਰ ਲੈ ਰਹੇ ਹਾਂ, ਕਿਉਂਕਿ ਹਰ ਸਿਵਲਾਈਜੇਸ਼ਨ ਦਾ ਹਰ ਕੌਮ ਦਾ ਇੱਕ ਵੱਖਰਾ ਕੈਲੰਡਰ ਹੁੰਦਾ, ਹਿੰਦੂਆਂ ਦੇ ਆਪਦੇ ਕੈਲੰਡਰ, ਆਪਦੇ ਕ੍ਰਮੀ ਕੈਲੰਡਰ ਉਹਨਾਂ ਦਾ ਆਪਦਾ, ਇਵੇਂ ਚੀਜ਼ਾਂ ਆਪਾਂ ਬਣਾ ਰਹੇ ਹਾਂ। ਵਕਤ ਵੱਧ ਘੱਟ ਲੱਗ ਸਕਦਾ, ਇਸ ਸਫ਼ਰ ਦੌਰਾਨ ਜਦੋਂ ਐਂਡ ਹੋਏਗਾ ਉਦੋਂ ਕੌਮ ਜਿਹੜੀ ਹੈਗੀ ਆ ਉਹਨਾਂ 'ਤੇ ਫਖਰ ਕਰੇਗੀ ਜਿਨ੍ਹਾਂ ਨੇ ਖਾਲਿਸਤਾਨ ਦੀ ਸਿਰਜਣਾ ਵਿੱਚ ਕਿਸੇ ਵੀ ਤਰੀਕੇ ਦੀ ਭੂਮਿਕਾ ਅਦਾ ਕੀਤੀ ਹੋਊਗੀ। ਜਿਨ੍ਹਾਂ ਜਿਨ੍ਹਾਂ ਨੇ ਨੈਗੇਟਿਵ ਰੋਲ ਪਲੇ ਕੀਤਾ ਹੋਊਗਾ ਉਹਨਾਂ ਨੂੰ ਵੀ ਕੌਮ ਯਾਦ ਕਰੂਗੀ, ਕਿਉਂਕਿ ਜਦੋਂ ਆਪਾਂ ਸਿੱਖ ਰਾਜ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਧਿਆਨ ਸਿੰਘ ਡੋਗਰਾ ਵੀ ਚੇਤੇ ਕਰਦੇ ਹਾਂ ਅਤੇ ਉਹਨਾਂ ਸਰਦਾਰਾਂ ਦਾ, ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਦਾ ਵੀ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੂੰ ਅੱਜ ਦੀ ਹਿਸਟਰੀ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਸ਼ਾਨਦਾਰ ਸ਼ਖਸੀਅਤਾਂ ਸੀ।
2: ਅੰਮ੍ਰਿਤ ਨੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring sirf ek na hi nahi sachi best bargain hai.
4: Best bargain te milde ne brand name carpets, hardwood, vinyl ate laminate floors bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office too. I have met their clients too. I feel that they believe in quality and they are dedicated to providing competent services to their clients.
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
10: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking, 905-794-8837, 905-794-8837. Sarai Trucking.
1: ਜਿਵੇਂ ਮੈਂ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੇਖ ਰਿਹਾ ਹਨਾ, ਸਾਹਮਣੇ ਸਕਰੀਨ ਤੇ ਵੀ ਦੇਖ ਰਿਹਾ, ਤੁਹਾਡੇ ਕੋਲੇ ਹਾਰਡ ਕਾਪੀਜ਼ ਵੀ ਹੈਗੀਆਂ
0: ਹੈਗੀਆਂ,
1: ਜੇ ਉਹ ਸਾਹਮਣੇ ਮੈਂ ਪੜ੍ਹ ਪਾ ਰਿਹਾ ਵੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਕਾਰ ਸੇਵਾ, ਪੂਰਨ ਦੀ ਕਾਰ ਸੇਵਾ
0: ਜੀ,
1: ਇਹ ਇਹ ਫੈਸਲੇ ਹੋਏ ਆ ਕਿਵੇਂ, ਮਾੜਾ ਜਿਹਾ ਦੱਸੋਗੇ ਤੁਸੀਂ?
0: ਦੇਖੋ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਨਾ, ਇੱਥੇ ਬਹੁਤ ਸਾਰੀਆਂ ਕੌਮਾਂ ਵਸਦੀਆਂ ਨੇ, ਬਹੁਤ ਸਾਰੇ ਲੋਕ ਰਹਿੰਦੇ ਨੇ, ਪਰ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਡੋਮੀਨੈਂਸ ਜਿਹੜੀ ਆ ਉਹ ਸਿੱਖ ਹੋਮਲੈਂਡ ਦੇ ਵਿੱਚ ਸਿੱਖਾਂ ਦੀ ਹੈ, ਤੇ ਅੱਜ ਬੇਸ਼ੱਕ ਇਸ ਪੰਜਾਬ ਨੂੰ ਜਿਹਨੂੰ ਅੱਜ ਦਾ ਪੰਜਾਬ ਕਹਿੰਦੇ ਆ, ਪਰ ਹਰਿਆਣਾ, ਹਿਮਾਚਲ, ਯੂਪੀ ਦਾ ਕੁਛ ਹਿੱਸਾ, ਪੱਛਮੀ ਪੰਜਾਬ, ਹਿਮਾਚਲ ਜਿਹੜਾ ਹਰਿਆਣਾ ਸੋਰੀ ਰਾਜਸਥਾਨ ਦਾ ਹਿੱਸਾ, ਜੰਮੂ ਦਾ, ਇਹ ਸਾਰਾ ਇੱਕ ਬਹੁਤ ਖੁੱਲ੍ਹਾ ਇਲਾਕਾ ਸੀ ਜਿੱਥੇ ਸਿੱਖ ਸਿਵਿਲਾਈਜੇਸ਼ਨ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ, ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਗੁਰੂ ਸਾਹਿਬਾਨ ਵੇਲੇ ਇੱਕ ਆਪਦਾ ਪ੍ਰਭਾਵ ਖੇਤਰ। ਇਸ ਇਲਾਕੇ ਦੇ ਇਕੱਲੇ ਲੋਕਾਂ ਦੇ ਜਿਹੜੇ ਧਾਰਮਿਕ ਸਰੋਕਾਰ ਆ ਉਹਦੀ ਗੱਲ ਨਹੀਂ ਹੈ, ਹਰ ਤਰ੍ਹਾਂ ਦੇ ਸਰੋਕਾਰ ਆ ਜਿਹੜੇ ਉਹ ਸਿੱਖਾਂ ਨੇ ਦੇਖਣੇ ਆ। ਤੋ ਜਦੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਲੁੱਟਣ ਦੀ ਗੱਲ ਆਈ, ਇਹ ਉਵੇਂ ਹੀ ਆ ਜਿਵੇਂ ਅੱਡ ਅੱਡ ਭਾਰਤ ਦੇ ਖਿੱਤਿਆਂ ਦੇ ਵਿੱਚ ਲੋਕ ਲੜਦੇ ਨੇ ਕਿ ਜੀ ਸਾਡੇ ਖਣਿਜ ਪਦਾਰਥ ਲੁੱਟੇ ਜਾ ਰਹੇ ਨੇ। ਸੋ ਪੰਜਾਬ ਕੋਲੇ ਤਾਂ ਇਹਦਾ ਤਾਂ ਨੌਵੀਂ ਪਾਣੀਆਂ ਕਰਕੇ ਆ, ਜਦੋਂ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਗੱਲ ਆਈ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਜਿਹਦੇ ਬਣਾਉਣ ਦਾ ਸਾਰਾ ਕੰਮ ਕਾਰ ਸਾਡੇ ਅਕਾਲੀ ਭਾਈਚਾਰੇ ਨੇ ਕੀਤਾ, ਜਿਉਂਦੇ ਰਹਿਣ ਸਰਦਾਰ ਬਾਦਲ ਪਰਿਵਾਰ ਵਾਲੇ, ਜਿਹਨਾਂ ਨੇ ਆਪਦੀਆਂ ਮੌਜਾਂ ਲੁੱਟਣ ਦੇ ਲਈ ਪੂਰੇ ਪੰਜਾਬ ਨੂੰ ਇਸ ਹਾਲਾਤ 'ਚ ਵੀ ਬੰਜਰ ਬਣਦਾ ਤਾਂ ਬਣ ਜਾਵੇ, ਸਾਨੂੰ ਮਿਲਣ ਚਾਹੀਦੇ ਆ, ਜਦੋਂ ਦੇਵੀ ਲਾਲ ਤੋਂ ਚੈੱਕ ਲਿਆ, ਸਾਰੀ ਉਹ ਕਹਾਣੀ ਚੱਲ ਰਹੀ ਸੀ। ਹੁਣ ਜਦੋਂ ਆਪਣਾ ਧਰਮ ਯੁੱਧ ਮੋਰਚਾ ਲੱਗਦਾ, ਉਦੋਂ ਪਹਿਲਾਂ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਜਿਹਦੇ 'ਚ ਪੂਰਾ ਪੰਜਾਬ ਇੱਕ ਤਰੀਕੇ ਨਾਲ ਸਾਰੀਆਂ ਕਾਮਰੇਡ ਧਿਰਾਂ ਵੀ ਨਾਲ ਹੀ ਸੀ, ਉੱਥੇ ਉਹ ਜਾਂਦੇ ਆ 1982 'ਚ, ਉੱਥੇ ਉਹ ਮੋਰਚਾ ਜਿਹੜਾ ਸੀਗਾ ਉਹ ਜਾਨ ਨਹੀਂ ਫੜ ਸਕਿਆ, ਉਹ 'ਚ ਉਨੀ ਨਹੀਂ ਸੀ, ਉਹ ਪੰਜਾਬ ਬਿਲਕੁਲ ਹਟਕੇ ਇਲਾਕੇ ਤੋਂ ਸੀ, ਬਹੁਤ ਸਾਰੇ ਕਾਰਨ ਸੀਗੇ, ਫਿਰ ਉਹ ਧਰਮ ਯੁੱਧ ਮੋਰਚੇ 'ਚ ਉਹਦੀ ਗੱਲ ਆ ਗਈ। ਤੋ ਜਿਹੜਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਇਕੱਲੇ ਲੋਕ ਸਮਝ ਸਕਦੇ ਆ ਖਨੀ ਵੀ ਸ਼ਾਇਦ ਧਰਮ ਦੀਆਂ ਕੁਛ ਗੱਲਾਂ ਹੋਣਗੀਆਂ। ਉਹਦੇ ਚ ਚੰਡੀਗੜ੍ਹ ਪੰਜਾਬ ਨੂੰ ਇੱਥੇ ਜਿਹੜੀ ਆ ਟ੍ਰੇਨ ਜਾਂਦੀ ਆ ਉਹਦਾ ਨਾਂ ਸੱਚਖੰਡ ਐਕਸਪ੍ਰੈਸ ਰੱਖਿਆ ਜਾਵੇ, ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਆਹ ਚੀਜ਼ ਹੋਵੇ, ਇੱਥੋਂ ਟਰਾਂਸਮੀਟਰ ਤੋਂ ਗੁਰਬਾਣੀ ਦਾ ਰਲੇ, ਬਹੁਤ ਸਾਰੀਆਂ ਗੱਲਾਂ ਸੀ ਉਹਦੇ ਚ, ਇਹ ਵੀ ਇੱਕ ਮੁੱਦਾ ਚੱਲਿਆ ਆਉਂਦਾ ਸੀ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਅਕਾਲੀ ਲੀਡਰਸ਼ਿਪ ਨੇ ਕਪੂਰੀ ਨਹਿਰ ਦਾ ਮੋਰਚਾ ਲਾ ਕੇ ਪੂਰੇ ਪੰਜਾਬ ਨੂੰ, ਪੂਰੀ ਸਿੱਖ ਕੌਮ ਨੂੰ ਇੰਦਰਾ ਦੇ ਤੇ ਕਾਂਗਰਸ ਦੇ ਜਾਂ ਮੁਲਕ ਦੇ ਨਿਜ਼ਾਮ ਦੇ ਨਾਲ ਲੜਾਇਆ ਕਿ ਆਪਾਂ ਪਾਣੀ ਨਹੀਂ ਲੁੱਟੇ ਜਾਣ ਦੇਣੇ, 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਚ ਮੰਨ ਕੇ ਆ ਗਏ ਵੀ ਅਸੀਂ ਨਹਿਰ ਪੱਟ ਕੇ ਦੇਵਾਂਗੇ। ਫਿਰ ਆਪਾਂ ਦਰਬਾਰ ਸਾਹਿਬ ਤੇ ਅਟੈਕ ਜਾਂ ਜਿਹੜਾ ਸਾਡੀ ਕੌਮ ਦਾ ਘਾਣ ਹੋਇਆ ਉਹ ਫਿਰ ਕਿਹੜੇ ਖਾਤੇ ਚ ਪਾਈਏ, ਜੇ ਤੁਸੀਂ ਨਹਿਰ ਤਾਂ ਵੈਸੇ ਮੰਨਦੇ ਸੀਗੇ ਵੀ ਨਹਿਰ ਦੇ ਦੇਣੀ ਹੈ। ਤੋਂ ਜਿਹੜੀ ਕੌਮ ਸੀ ਉਹ ਇਹਨਾਂ ਦੇ ਦੋਗਲੇਪਣ ਤੋਂ ਦੁਖੀ ਸੀ, ਚਲੋ ਲੌਂਗੋਵਾਲ ਤਾਂ ਆਪਦੇ ਕਾਰਨਾਂ ਕਰਕੇ ਜਿਹੜਾ ਉਹਦਾ ਹੋਣਾ ਸੀ ਹੋ ਗਿਆ, ਪਰ ਨਹਿਰ ਜਿਹੜੀ ਸੀ ਉਹ ਅਕਾਲੀ ਵਜ਼ਾਰਤ ਦੇ ਮੌਕੇ, ਬਰਨਾਲਾ ਵਜ਼ਾਰਤ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ, ਕੈਪਟਨ ਕਮਲਜੀਤ ਸਿੰਘ ਹੋਣੀ, ਇਹ ਸਾਰੇ ਸੀਗੇ ਇਹਨਾਂ ਦੇ ਵੇਲਿਆਂ 'ਚ ਉਹ ਸਾਰੀ ਬਣੀਆਂ ਜਿੰਨੀ ਬਣੀ ਆ। ਬਾਦਲ ਸਾਹਿਬ ਨੇ ਤਾਂ ਮਨਜ਼ੂਰੀਆਂ ਦਿੱਤੀਆਂ, ਚੈੱਕ ਚੁੱਕ ਲਏ ਇਹਨਾਂ ਨੇ ਬਣਾਈ ਜਿਹੜੀ ਬਰਨਾਲਾ ਸਰਕਾਰ। ਹੁਣ ਉਸ ਮੌਕੇ ਜਦੋਂ ਨਹਿਰ ਬਣ ਰਹੀ ਸੀ, ਉਸ ਮੌਕੇ ਜਿਹੜੀ ਪੰਥਕ ਕਮੇਟੀ ਲੀਡ ਕਰਦੀ ਸੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦੇ ਵੱਲੋਂ ਫਿਰ ਇਹ ਆਇਆ ਕਿ ਆਪਾਂ ਉਹ ਨਹਿਰ ਪੂਰਨੀ ਆ, ਕਾਰ ਸੇਵਾ ਕਰੋ ਤੇ ਉੱਥੇ ਜੀ ਨਹਿਰ ਪੂਰਨੀ ਆ, ਇਹ ਪ੍ਰੋਗਰਾਮ ਲਿਖ ਕੇ ਫੜ ਫੜਾਈਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਸੀਗੀਆਂ, ਪਰ ਉਹ ਕੀਤਾ। ਅਖੀਰ ਇਹ ਨਹਿਰ ਫਿਰ ਵੀ ਬਣਦੀ ਰਹੀ, ਨਹਿਰ ਨਹੀਂ ਸੀ ਰੁਕ ਰਹੀ, ਤਾਂ ਫਿਰ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਤੇ ਕੁਛ ਹੋਰ ਜਥੇਬੰਦੀਆਂ ਵੱਲੋਂ ਇਹਦਾ ਚੱਕਿਆ ਗਿਆ ਸਟੈਪ। ਫਿਰ ਖਰੜ ਵਾਲੇ ਇਲਾਕੇ ਚ ਮਝਾਤ ਆ ਸ਼ਾਇਦ ਪਿੰਡ ਦਾ ਨਾਂ, ਉੱਥੇ ਇੱਕ ਐਕਸ਼ਨ ਕਰਕੇ ਇਹ ਸੁਨੇਹਾ ਦੇਣਾ ਚਾਹਿਆ, ਪਰ ਉਹ ਫਿਰ ਬਣਾ ਰੁਕੀ। ਆਖਰ 1990 ਵਿੱਚ ਫਿਰ ਸਾਰੀਆਂ ਖਾੜਕੂ ਜਥੇਬੰਦੀਆਂ ਦੇ ਵਿੱਚ ਇਸ ਗੱਲ ਤੇ ਚਰਚਾ ਹੋਈ ਕਿ ਜਿਸ ਗੱਲ ਤੋਂ ਕੰਮ ਸ਼ੁਰੂ ਹੋਇਆ ਸੀ, ਜਿੱਥੇ ਆਪਾਂ ਖਾਲਿਸਤਾਨ ਦੇ ਸੰਘਰਸ਼ ਤੱਕ ਆ ਗਏ ਹਾਂ, ਉਹ ਨਹਿਰ ਤਾਂ ਉਵੇਂ ਬਣ ਰਹੀ ਹੈ। ਤਾਂ ਫਿਰ ਉਸ ਦਿਨ ਉੱਥੇ ਬੱਬਰ ਖਾਲਸਾ ਦੇ ਸਿਰ ਇਹ ਸੇਵਾ ਆ ਗਈ, ਇਹਨੂੰ ਕੌਮ ਸੇਵਾ ਕਹਿੰਦੀ ਆ, ਪੰਜਾਬ ਦੀ, ਪੰਜਾਬ ਦੇ ਪੁੱਤਾਂ ਨੇ ਸੇਵਾ ਕੀਤੀ ਆ, ਇਹਨੂੰ ਖਾੜਕੂਵਾਦ, ਮਿਲੀਟੈਂਸੀ, ਟੈਰੋਰਿਜ਼ਮ, ਉਹ ਇੰਡੀਆ ਜੋ ਮਰਜ਼ੀ ਕਵੇ, ਸਾਡੀ ਕੌਮ ਇਹਨੂੰ ਸੇਵਾ ਕਹਿੰਦੀ ਆ। 1990 ਦੇ ਵਿੱਚ ਸੇਵਾਦਾਰਾਂ ਨੇ ਸੇਵਾ ਸੰਭਾਲੀ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਦੇ ਸਾਥੀਆਂ ਨੇ, ਭਾਈ ਸੁਖਦੇਵ ਸਿੰਘ ਜੀ ਬੱਬਰ, ਇਹਨਾਂ ਸਿੰਘਾਂ ਨੇ ਉਹ ਐਕਸ਼ਨ ਉੱਥੇ ਕੀਤਾ।
1: ਪਰ ਲਾਸਟ ਈਅਰ ਦੀ ਜਿਵੇਂ ਗੱਲ ਕਰਾਂ, ਜਿਵੇਂ ਤੁਸੀਂ ਕਿਹਾ ਕਿ ਮਤਲਬ ISI ਦਾ ਏਜੰਟ ਹੋਣਾ,
0: ਹਾਂਜੀ,
1: ਮਤਲਬ ਅਸੀਂ ਬਿਹਤਰ ਸਮਝਾਂਗੇ,
0: ਹਨਾ,
1: ਹਾਂਜੀ, ਮਤਲਬ। ਪਰ ਦੂਜੇ ਪਾਸੇ ਪਿਛਲੇ ਸਾਲ ਜਦੋਂ ਜੰਗ ਵਾਲਾ ਮਾਹੌਲ ਬਣਿਆ,
0: ਹਾਂਜੀ,
1: ਇੰਡੀਅਨ ਆਰਮੀ ਨੇ ਕਲੇਮ ਕੀਤਾ ਕਿ ਉਧਰੋਂ ਮਿਜ਼ਾਈਲ ਚੱਲਣ ਲੱਗੀ ਸੀ ਜਾਂ ਮਤਲਬ ਅਟੈਕ ਹੋ ਰਿਹਾ ਸੀ, ਦਰਬਾਰ ਸਾਹਿਬ ਤੇ ਅਟੈਕ ਹੋ ਰਿਹਾ ਸੀ
0: ਜੀ,
1: ਤਾਂ ਉਹ ਜਿਹੜਾ ਆ ਅਸੀਂ ਮਤਲਬ ਡਿਫੈਂਸ ਕੀਤਾ
0: ਜੀ।
1: ਉਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ?
0: ਉਸ ਮੌਕੇ ਪੂਰੇ ਪੰਜਾਬ ਨੇ ਕਿਹਾ ਇਹ ਗੱਲ ਆਪਾਂ ਪਹਿਲਾਂ ਮੰਨ ਲਈਏ, ਇਹ ਨਹੀਂ ਕਿ ISI ਦਾ ਏਜੰਟ ਹੋਣਾ ਬੜਾ ਅਸੀਂ, ਇਹ ਤਾਂ ਗੱਲ ਕਹਿਣ ਦੀ ਆ ਨਾ ਵੀ ਕਿਵੇਂ ਕਿਹਾ। ਗੱਲ ਇਹ ਆ ਕਿ ਇਹਨਾਂ ਦਾ ਭਰੋਸਾ ਕਿੰਨਾ ਸਾਡੀ ਕੌਮ ਚ ਖਤਮ ਹੋਇਆ ਹੋਇਆ, ਉਹ ਪਾਕਿਸਤਾਨ ਜਿਹੜਾ ਕਿ ਕਰ ਸਕਦਾ ਅਟੈਕ, ਕੋਈ ਇਹੋ ਜਿਹੀ ਗੱਲ ਨੀ, ਕੋਈ ਡਿੱਗ ਸਕਦੀ ਆ, ਜਾਣ ਕੇ ਵੀ ਸਿੱਟੀ ਜਾ ਸਕਦੀ ਆ, ਕੌਮਾਂ ਲੜਾਈਆਂ ਚ ਕੀ ਨੀ ਹੁੰਦਾ। ਪਰ ਕਮਾਲ ਦੀ ਗੱਲ ਇਹ ਆ ਕਿ ਸਾਰੇ ਪੰਜਾਬ ਚੋਂ ਇਹ ਗੱਲ ਆ ਰਹੀ ਸੀ ਉਹ ਤਾਂ ਨੀ ਸਿੱਟਦੇ, ਥੋੜਾ ਪਤਾ ਕੁਛ ਨੀ। ਇਹ ਜਿਹੜਾ ਇੰਡੀਆ ਨੇ ਆਪਦੀਆਂ ਕਰਤੂਤਾਂ ਨਾਲ, ਇੰਡੀਅਨ ਸਿਸਟਮ ਨੇ ਸਿੱਖਾਂ ਚ ਆਪਦੀ ਗ੍ਰਿਪ ਲੂਜ਼ ਕੀਤੀ ਹੋਈ ਹੈ, ਜਿਹੜਾ ਆਪਦਾ ਭਰੋਸਾ ਖਤਮ ਕੀਤਾ, ਜਿਹੜਾ ਦਿਨੋ ਦਿਨ ਹੋਰ ਘਟ ਰਿਹਾ। ਇਹਨਾਂ ਦੀ ਹਰ ਹਰਕਤ ਸਾਨੂੰ ਹੋਰ ਜ਼ਿਆਦਾ ਪਰਾਂ ਤੱਕ ਰਹੀ ਆ। ਜਦੋਂ ਚੌਥੇ ਕੁ ਦਿਨ ਆਇਆ ਹੁੰਦਾ ਨਾ, ਚਲੋ ਸਾਡੇ ਵੇਲੇ ਸ਼ਬਦ ਹੋਰ ਸੀ, ਅੱਜ ਕੱਲ੍ਹ ਇਹ ਆ ਕਿ ਜੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਵੇ ਤਾਂ ਸਹੀ, ਕਿਵੇਂ ਮਰਜ਼ੀ ਹੋ ਰਿਹਾ, ਤੁਹਾਡੇ ਜੁੱਤੀਆਂ ਮਾਰ ਕੇ ਅਗਲੇ ਕਰਵਾ ਰਿਹਾ, ਤੁਹਾਡਾ ਕਦੇ ਪਰਨਾ ਲਾ ਲੈਂਦੇ ਆ, ਕਦੇ ਕੜਾ ਲਾ ਲੈਂਦੇ ਆ, ਕਦੇ ਕੁਛ ਕਰ ਲੈਂਦੇ ਆ। ਸੋ ਉਵੇਂ ਹੀ ਇਸ ਜੰਗੀ ਮਾਹੌਲ ਦੇ ਵਿੱਚ ਕੌਮ ਦੀ, ਪੰਜਾਬ ਦੀ ਜਾਂ ਪੰਥ ਦੀ ਭਾਵਨਾ ਇਹੀ ਸੀ ਕਿ ਸਾਨੂੰ ਬਲੀ ਦਾ ਬੱਕਰਾ ਨਾ ਬਣਾਓ ਜੀ, ਸਾਡਾ ਪਾਕਿਸਤਾਨ ਨਾਲ ਕੋਈ ਰੌਲਾ ਨਹੀਂ, ਤੁਸੀਂ ਲੜਨਾ ਹਰਿਆਣੇ ਵਾਲਾ, ਰਾਜਸਥਾਨ ਵਾਲਾ, ਪਰ ਗੁਜਰਾਤ ਵਾਲਾ ਬਾਰਡਰ ਆ ਉੱਥੇ ਰੱਜ ਕੇ ਲੜੋ ਜੀ, ਤੁਸੀਂ ਪਾਕਿਸਤਾਨ ਨੂੰ ਮਾਰੋ, ਪਾਕਿਸਤਾਨੀ ਤੁਹਾਨੂੰ ਮਾਰਨ, ਕੋਈ ਚੱਕਰ ਨਹੀਂ ਅਸੀਂ, ਪਰ ਸਾਡਾ ਪੰਜਾਬ ਜਿਹੜਾ ਹੈਗਾ ਸਾਡਾ ਕੋਈ ਮਸਲਾ ਨਹੀਂ, ਕਿਉਂਕਿ ਸਾਨੂੰ ਤਾਂ ਤੁਸੀਂ ਠੋਕਣ ਨੂੰ ਫਿਰਦੇ ਹੋ। ਸਾਡੀ ਕੌਮ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਉਹਦੇ 1984 ਦੇ ਨਵੰਬਰ ਮਹੀਨੇ ਚ ਇੰਦਰਾ ਗਾਂਧੀ ਪਲਾਨ ਬਣਾਈ ਫਿਰਦੀ ਸੀ, ਆ ਜਿਹੜਾ ਡਾਕਟਰ ਸੰਗਤ ਸਿੰਘ ਭਾਰਤੀ ਖੁਫੀਆ ਏਜੰਸੀਆਂ ਦਾ ਅਫਸਰ, ਉਹਨੇ ਲਿਖਿਆ, ਅਸੀਂ ਤਾਂ ਏਜੰਸੀਆਂ ਦੇ, ਇੰਡੀਅਨ ਏਜੰਸੀਆਂ ਦੇ ਬੰਦੇ ਨਹੀਂ ਹੈਗੇ, ਸਾਨੂੰ ਤਾਂ ਇਹ ਕਹਿੰਦੇ ਜੀ ਪਾਕਿਸਤਾਨ ਦੇ ਏਜੰਟ ਨੇ ਤੇ ਫਲਾਨੇ ਏਜੰਟ ਆ, ਤੇ ਇਹਨਾਂ ਦੇ ਅਫਸਰ ਕਹਿੰਦੇ ਨੇ ਵੀ ਭਾਰਤ ਸਰਕਾਰ ਦਾ ਮਿਥਿਆ ਹੋਇਆ ਸੀ ਇੰਦਰਾ ਗਾਂਧੀ ਦਾ, ਕਿ ਪਹਿਲੋਂ ਮੜ ਜੀ ਜੰਗ ਛੇੜ ਦੋ ਫਿਰ ਪਿੱਛੇ ਹੋ ਜਾਓ ਤੇ ਫਿਰ ਢਾਲੋ। ਇਹ ਕੰਮ ਹੁਣ ਵੀ ਹੋ ਸਕਦਾ ਸੀ, ਇਹ ਹੁਣ ਬੀਜੇਪੀ ਵੀ ਇਹ ਕੰਮ ਕਰ ਸਕਦੀ ਆ, ਡਭਾਲ ਤਾਂ ਹੈ ਹੀ ਇਹੋ ਜਿਹੀਆਂ ਸਾਜ਼ਿਸ਼ਾਂ ਦਾ ਮਾਹਿਰ ਹੈ ਜੀ। ਸੋ ਜਿਹੜਾ ਕੌਮ ਦਾ ਇੱਕ ਬਤੌਰ ਕੌਮ ਦਿਨੋ ਦਿਨ ਡਿਵੈਲਪ ਹੋ ਰਹੀ ਆ ਮਾਇੰਡ ਸੈਟ ਕਿ ਇਹ ਇੰਡੀਆ ਸਾਡੀ ਆਇਡੈਂਟੀ ਦਾ, ਸਾਡੇ ਸਾਰੇ ਕਾਸੇ ਦਾ ਦੁਸ਼ਮਣ ਤੇ ਸਾਡੇ ਅੰਦਰੋਂ ਹੌਲੀ ਹੌਲੀ ਖੁਰਚ ਖੁਰਚ ਕੇ ਸਿੱਖੀ ਕੱਢ ਰਿਹਾ, ਸਾਡੇ ਸਿੱਖ ਸਿਵਲਾਈਜੇਸ਼ਨ ਦੇ ਹਰ ਹਿੱਸੇ ਨੂੰ ਉਹਨਾਂ ਦੇ ਹੱਕ ਚ ਬੜੇ ਭੁਗਤ ਸਕਦੇ ਆ ਜੀ, ਬੜੇ ਧਾਰਮਿਕ

ਵੱਡੇ ਵੱਡੇ ਬਾਬੇ, ਵੱਡੇ ਵੱਡੇ ਵੱਡੇ ਐਮ ਪੀ, ਐਮ ਐਲ ਏ, ਪ੍ਰਧਾਨ ਮੰਤਰੀ, ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਸੀਗਾ, ਤੇ ਉੱਥੇ ਸਾਰੀ ਕੌਮ ਪਿੱਟਦੀ ਫਿਰਦੀ ਆ ਮੁਲਕਾਂ ਚ ਅੱਡ ਅੱਡ, ਤੇ ਉਹ ਯੂ ਐਨ ਓ ਚ ਜਾ ਕੇ ਕਹਿਣ ਲੱਗਿਆ ਹੋਇਆ ਸੀਗਾ ਕਿ ਸਾਨੂੰ ਤਾਂ ਜੀ ਉੱਥੇ ਕੋਈ ਹੈ ਨੀਗਾ ਜੀ, ਸਾਡਾ ਤਾਂ ਨਵੰਬਰ ਚ ਕੁਛ ਨੀ ਹੋਇਆ ਜੀ, ਸਾਡਾ ਤਾਂ ਠੀਕ ਹੈ ਜੀ।

0: ਜਥੇਦਾਰ ਗੁਰਚਰਨ ਸਿੰਘ ਟੌੜਾ ਸਾਰੀ ਕੌਮ ਦੇ ਉਹਨਾਂ ਸਿੱਖਾਂ ਦਾ ਪ੍ਰਤੀਨਿਧਤਵ ਆ ਜਿਹੜੇ ਕਹਿ ਨਹੀਂ ਸਕਦੇ ਪਰ ਜਿਉਂਦੇ ਆ। ਜਥੇਦਾਰ ਟੌੜਾ ਬਾਰੇ ਮਾਰਕ ਟੱਲੀ ਨੇ ਕਿਤਾਬ ਲਿਖੀ ਆ, ਗੱਲ ਲਿਖੀ ਆ ਕਿ ਉਹ ਪੱਕੇ ਸਿੱਖਾਂ ਦੀ ਆਜ਼ਾਦੀ ਦੇ ਮਦਈ ਸੀ ਪਰ ਉਹਨਾਂ ਤੋਂ ਕਹਿ ਨਹੀਂ ਹੋਇਆ। ਮਾਰਕ ਟੱਲੀ ਦੀ ਅਸੈਸਮੈਂਟ ਹੈ ਤੇ ਟੌੜਾ ਸਾਹਿਬ ਦੇ ਜਿੰਨੇ ਸਮਰਥਕ ਨੇ ਉਹ ਵੀ ਸਾਰੇ ਇਸ ਗੱਲ ਨੂੰ ਮੰਨਦੇ ਆ, ਪਰ ਟੌੜਾ ਸਾਹਿਬ ਵਾਂਗੂ ਹੀ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜੀ, ਜਿਨ੍ਹਾਂ ਨੂੰ ਅੱਜ ਇੰਡੀਆ ਜਾਂ ਮਾਹੌਲ ਇਹ ਸਮਝ ਰਿਹਾ ਹੋਣਾ ਖਨੀ। ਮੈਂ ਤਾਂ ਦੇਖਿਆ ਜੀ ਆ ਜਿਹੜੀ ਸਾਡੀ ਸਾਰੀ ਹੁਣ ਪਿਛਲੇ ਸਮੇਂ 'ਚ ਹੋ ਕੇ ਹਟੀ ਆ, ਪੁਲਿਸ ਦੇ ਵਿੱਚੋਂ, ਫੌਜ ਦੇ ਵਿੱਚੋਂ, ਮਾਸਟਰਾਂ ਚੋਂ, ਡਾਕਟਰਾਂ ਚੋਂ, ਜਿਹੜੇ 26 ਜਨਵਰੀ 15 ਅਗਸਤ ਨੂੰ ਤਿਰੰਗੇ ਨੂੰ ਸਲੂਟ ਜੇ ਦਿੰਦੇ ਆ, ਉਹਨਾਂ ਵਿੱਚੋਂ ਵੀ ਪਤਾ ਨਹੀਂ ਕਿਹੜਾ ਕਿਹੜਾ ਕੌਮ ਦੀ ਸੇਵਾ 'ਚ ਹਿੱਸਾ ਪਾ ਗਿਆ ਜੀ। ਜਦੋਂ ਕੌਮ ਦਾ ਸਵਾਲ ਆਉਂਦਾ ਉਦੋਂ ਹਰ ਸਿੱਖ ਆਪਦਾ ਫਰਜ਼ ਪਛਾਣਦਾ। ਇਹ ਠੀਕ ਆ ਕਿ ਜਿਹੜੇ ਹੁੰਦੇ ਆ ਹਾਲਾਤ ਉਹਦੇ ਵਿੱਚ ਕਈ ਵਾਰੀ ਮਜਬੂਰੀਆਂ 'ਚ ਬੰਦੇ ਕਰਦੇ ਆ, ਮੈਨੂੰ ਤਾਂ ਅਕਾਲੀ ਲੀਡਰਸ਼ਿਪ ਦੇ ਵੀ ਚਾਹੇ 100% ਤਾਂ ਨਹੀਂ ਚਾਹੇ 1% ਹੀ ਆ, ਇਹ ਕਦੇ ਕਦੇ ਆਉਂਦਾ ਵੀ ਕਦੇ ਵਕਤ ਆਊਗਾ ਇਹ ਵੀ ਖਾਲਿਸਤਾਨ ਦੇ ਝੰਡੇ ਚੁੱਕਣਗੇ, ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ ਜਿਵੇਂ ਹੁਣ ਆ ਸਾਡੇ ਬਾਦਲ ਸਾਹਿਬ, ਬਾਦਲ ਦਲ ਵਾਲੇ ਨੇ ਭਰਾ ਸਾਡੇ, ਹੁਣ ਕਈ ਵਾਰੀ ਜਿਹਨਾਂ 'ਚ ਨਜ਼ਰਬੰਦ ਸਿੰਘਾਂ ਦੀ ਵੀ ਗੱਲ ਕਰਦੇ ਆ, ਹੁਣ ਪੰਥਕ ਏਜੰਡੇ ਦੀ ਵੀ ਗੱਲ ਕਰਦੇ ਆ, ਜੇ ਕਦੇ 2 ਵਾਰੀ ਇਹ ਸੱਤਾ ਤੋਂ ਪਰਾਂ ਰਹੇ ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ ਆ, ਇਹੋ ਜਿਹੇ ਹੁੰਦੇ ਨੇ ਇਹ ਸਿਆਸੀ ਬੰਦੇ।
1: ਤੁਹਾਨੂੰ ਐਂ ਕਿਉਂ ਲੱਗਦਾ ਜਾਂ ਜਿਵੇਂ ਇੱਕ ਇੱਕ ਗੱਲ ਤੁਸੀਂ ਉਹ ਤਿਰੰਗੇ ਦੀ ਗੱਲ ਕਰ ਰਹੇ ਸੀ ਜਾਂ ਸਲੂਟ ਵਾਲੀ ਗੱਲ ਕਰ ਰਹੇ ਸੀ, ਅਕਾਲੀ ਮਿਨਿਸਟਰ ਨੇ ਸਲੂਟ ਨਹੀਂ ਕੀਤਾ
0: ਜੀ? ਦੇਖੋ ਗੱਲ ਇਹ ਆ ਸਾਡੀ ਕੌਮ ਨੂੰ ਨਾ ਜਿਹੜੀ ਗਿਆਨ ਦੀ ਤਾਕਤ ਆ ਇਹ ਬੜੀ ਵੱਡੀ ਆ। ਮੇਰੇ ਹੱਥ 'ਚ ਇਹ 47 ਚੱਕੀ ਹੋਵੇ ਜਾਂ ਮੈਂ ਇੱਥੇ 47 ਰੱਖ ਕੇ ਬੈਠਾ ਸੌਖਾ ਹੀ ਕੰਮ ਆ, 4 ਹੋਮਗਾਰਡ ਵਾਲੇ ਵੀ ਆ ਜਾਣ ਨਾ, ਡੰਡੇ ਲੈ ਕੇ ਆ ਜਾਣ, ਉਹ ਵੀ ਮੈਨੂੰ ਕਰ ਲੈਣਗੇ ਵੀ ਆ ਇੱਧਰ। ਪਰ ਜੇ ਗਿਆਨ ਆ, ਗਿਆਨ ਦੀ ਤਾਕਤ ਆ, ਗਿਆਨ ਦਾ ਹਥਿਆਰ ਆ, ਉਹ ਜ਼ਿਆਦਾ ਵਧੀਆ ਕਾਰਗਰ ਆਉਂਦਾ। ਕਿਹਾ ਜਾਂਦਾ ਨਾ ਵੀ ਜਿਹੜਾ ਕਲਮ ਆ ਇਹਦੀ ਤਾਕਤ ਜਿਹੜੀ ਆ, ਇਹ ਨਹੀਂ ਵੀ ਗੰਨ ਦੀ ਤਾਕਤ ਕੋਈ ਅਰਥ ਨਹੀਂ ਰੱਖਦੀ, ਸਾਡੇ ਤਾਂ ਗੁਰੂ ਸਾਹਿਬ ਨੇ ਹਥਿਆਰਾਂ ਨੂੰ ਬਹੁਤ ਪੀਰ ਜਿਹੇ ਹਮਾਰੇ ਪੀਰ ਕਿਹਾ, ਹਥਿਆਰ ਤੋਂ ਬਗੈਰ ਤਾਂ ਗੁਰੂ ਸਾਹਿਬ ਕਹਿੰਦੇ ਆ ਮੇਰੇ ਮੱਥੇ ਹੀ ਨਾ ਲੱਗੀ। ਇੱਥੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿਤਾ ਸੀ, ਗਿਆਨੀ ਕਿਰਪਾਲ ਸਿੰਘ ਨੇ ਤੇ ਸੰਤ ਭਿੰਡਰਾਂ ਵਾਲੇ ਮੱਥਾ ਟੇਕ ਕੇ ਲੰਘ ਜਾ ਕਰਨ, ਉਹ ਕਹਿੰਦੇ ਵੀ ਸੰਤ ਜੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ। ਉਹ ਕਹਿੰਦੇ ਕਰਾਂ ਕੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਆ ਕੇ ਸ਼ਾਸਤਰ ਲੈ ਕੇ ਨਹੀਂ ਆਉਣੇ, ਤੇ ਸਾਡੇ ਗੁਰੂ ਸਾਹਿਬ ਦਾ ਹੁਕਮ ਆ ਵੀ ਮੇਰਾ ਬਿਨਾਂ ਹਥਿਆਰਾਂ ਤੋਂ ਮੇਰੇ ਮੱਥੇ ਨਹੀਂ ਲੱਗਣਾ। ਸੋ ਸ਼ਾਸਤਰ ਦਾ ਇੱਕ ਵੱਖਰਾ ਕੌਨਸੈਪਟ ਆ, ਪਰ ਗਿਆਨ ਜਿਹੜਾ ਹੈਗਾ ਉਹਦੀ ਇੱਕ ਵੱਖਰੀ ਤਾਕਤ ਆ। ਅੱਜ ਦੇ ਦੌਰ ਵਿੱਚ ਸਾਡੇ ਬੰਦਿਆਂ ਨੂੰ ਹਰ ਤਰ੍ਹਾਂ ਦਾ ਲਿਟਰੇਚਰ ਪੜ੍ਹਨਾ ਚਾਹੀਦਾ। ਜਦੋਂ ਮੇਰੇ ਕੋਲ ਇੱਥੇ ਲੋਕ ਆਉਂਦੇ ਨੇ ਮੈਂ ਉਹਨਾਂ ਨੂੰ ਦਿਖਾਉਣਾ, ਦਿਖਾਉਣ ਦਾ ਭਾਵ ਇਹ ਹੈਗਾ ਕਿ ਤੁਹਾਨੂੰ ਪਤਾ ਹੋਵੇ ਮੈਂ 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ, ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ, ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ ਤੁਸੀਂ ਆਹ ਪੜ੍ਹ ਲਓ। ਇਵੇਂ ਹੀ ਹਿੰਦੂ ਧਰਮ ਦਾ ਸਾਰਾ ਜਿੰਨਾ ਲਿਟਰੇਚਰ ਆ, 400 ਤੋਂ ਵੱਧ ਕਿਤਾਬਾਂ ਮੈਂ ਲਿਖੀਆਂ ਰੱਖੀਆਂ ਹੋਈਆਂ ਨੇ। ਪਿੱਛੇ ਜੇ ਕੋਈ ਕਾਮਰੇਡ ਸੱਜਣ ਕੋਈ ਗੱਲ ਚੱਲਦੀ ਸੀਗੀ ਕਿਸੇ ਮਸਲੇ ਤੇ, ਮੈਂ ਉਹਦੇ ਬਾਰੇ ਗੱਲ ਕੀਤੀ, ਉਹ ਕਹਿੰਦਾ ਇਹਨਾਂ ਤਾਂ ਸਾਨੂੰ ਨੀ ਪਤਾ ਹੋਣਾ। ਮੈਂ ਕਿਹਾ ਵੀ ਤੁਹਾਡੀ ਨਕਸਲਵਾੜੀ ਲਹਿਰ ਜਾਂ ਕਾਮਰੇਡ ਲਹਿਰ ਦਾ ਕੋਈ ਵਿਰਲਾ ਹੀ ਦਸਤਾਵੇਜ਼ ਹੋਊ, ਕੋਈ ਕਿਤਾਬ ਹੋਊਗੀ, ਆ ਜਿਹੜੇ ਤੁਸੀਂ ਸਾਡੇ ਖਿਲਾਫ਼ ਕੱਢਦੇ ਸੀ ਸੁਰਖ ਰੇਖਾ, ਸੁਰਖ ਲੀ, ਜਨਤਕ, ਉਹ ਸਭ ਰੱਖੇ ਹੋਏ ਨੇ। ਹੁਣ ਜਿੰਨਾ ਜ਼ਿਆਦਾ ਤੁਸੀਂ ਪੜੋਗੇ ਉਹਨਾਂ ਤੁਹਾਨੂੰ ਗੱਲਾਂ ਦੀ ਸਮਝ ਹੋਊਗੀ। ਅਸਰ ਨਾ ਲਓ, ਤੁਸੀਂ ਤੋਲੋ ਹਰ ਇੱਕ ਚੀਜ਼ ਨੂੰ ਗੁਰਬਾਣੀ ਦੀ ਰੋਸ਼ਨੀ 'ਚ, ਆਪਦੇ ਇਤਿਹਾਸ ਦੇ ਨਜ਼ਰੀਏ ਤੋਂ। ਹੁਣ ਜਿਹੜਾ 1947 ਤੋਂ ਪਹਿਲਾਂ ਇਸ ਮੁਲਕ ਦਾ ਝੰਡਾ ਬਣਨ ਦੀ ਆਈ, ਝੰਡਾ ਕਮੇਟੀ ਬਣੀ ਵੀ ਮੁਲਕ ਦਾ ਝੰਡਾ ਬਣਨਾ, ਸਿੱਖ ਕਹਿਣ ਜੀ ਅਸੀਂ ਸਾਡਾ ਵੀ ਰੰਗ ਪਾਓ, ਉਹ ਕਹਿੰਦੇ ਜੀ ਤਿਰੰਗਾ ਬਣਨਾ। ਤਿਰੰਗਾ ਜਿਹੜਾ ਹੈਗਾ ਉਹਦੇ 'ਚ ਉਹ ਜਿਹੜਾ ਲਾਲ ਜਿਹਾ ਰੰਗ ਆ ਭਗਵਾਂ ਜਿਹਾ, ਉਹ ਜੀ ਆ ਗਿਆ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਚਿੱਟਾ ਜਿਹੜਾ ਹੈਗਾ ਉਹ ਈਸਾਈਆਂ ਦਾ। 3 ਕੌਮਾਂ ਨੇ ਉਹ ਕਹਿੰਦੇ, ਨਾਲੇ ਕਹਿੰਦੇ ਉਹਨੇ ਹਿੰਦੂ ਮੁਸਲਿਮ ਸਿੱਖ ਈਸਾਈ, ਬਾਬਾ ਖੜਕ ਸਿੰਘ ਹੋਣੀ ਕਹਿਣ ਤੋਂ ਇਸ ਗੱਲ ਤੇ ਰਫੜ ਪੈਣ ਲੱਗ ਗਿਆ ਜਿੱਦਣ ਤੋਂ ਝੰਡਾ ਕਮੇਟੀ ਦਾ ਕੰਮ ਸ਼ੁਰੂ ਹੋਇਆ। ਸਿੱਖ ਲੜਦੇ ਰਹੇ, ਬਹੁਤ ਜ਼ੋਰਦਾਰ ਤਰੀਕੇ ਨਾਲ ਲੜੇ, ਇੱਕ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਇੱਕ ਇਹਨਾਂ ਨਾਲ ਲੜ ਰਹੇ ਸੀ ਲਾਲਿਆਂ ਨਾਲ, ਇਹ ਕਹਿਣ ਜੀ ਤੁਸੀਂ ਤਾਂ ਸਿੱਖ ਤਾਂ ਹਿੰਦੂ ਹੀ ਨੇ, ਤੁਹਾਡਾ ਰੰਗ ਬਸ ਇਹਦੇ ਵਿੱਚ ਹੀ ਆ ਗਿਆ ਜਿਹੜਾ ਸਾਡੇ ਵਾਲਾ ਰੰਗ। ਉਹ ਕਹਿੰਦੇ ਸਾਡੀ, ਔਰ ਸਭ ਤੋਂ ਵਧੀਆ ਸਟੇਟਮੈਂਟਸ ਜਿਹੜੀਆਂ ਨੇਗੀਆਂ ਇਹ ਵੱਖਰੇ ਪੜਦੇ ਉੱਤੇ ਕੌਮ ਦੇ ਬਾਰੇ, ਜੇ ਕਿਸੇ ਨੇ ਪੜ੍ਹਨੀਆਂ ਹੋਣ, ਨਫ਼ਰਤ ਤਿਆਗ ਦੇ ਉਹ ਵੀ ਉਹਨੇ ਮਾੜੀਆਂ ਕੀਤੀਆਂ, ਮਾਸਟਰ ਤਾਰਾ ਸਿੰਘ ਨੇ ਕਾਫੀ ਫੈਸਲੇ ਉਹਦੇ ਗਲਤ ਨੇ, ਪਰ ਜੇ ਕਿਸੇ ਨੇ ਸਿੱਖ ਕੌਮ ਦੇ ਬਾਰੇ ਵੱਖਰੇ ਪੜ ਦੀਆਂ ਗੱਲਾਂ ਸਮਝਣੀਆਂ ਹੋਣ ਤਾਂ ਸਭ ਤੋਂ ਵਧੀਆ ਮਾਸਟਰ ਤਾਰਾ ਸਿੰਘ ਦੀਆਂ ਨੇ। ਉਹ ਸ਼ਰਿਆਂ ਵੀ ਕਹਿੰਦੇ ਸੀ ਮੈਂ ਹਿੰਦੂ ਦੀ ਗੁਲਾਮੀ ਤੋਂ ਬਚਣਾ ਜੀ, ਮੈਨੂੰ ਤੁਸੀਂ ਮੇਰੇ ਇੱਥੇ ਫੱਟੇ ਤੇ ਲਿਖ ਕੇ ਲਾ ਦਿਓ ਮੇਰੇ ਮੱਥੇ ਤੇ ਵੀ ਮੈਂ ਫਿਰਕੂ ਹਾਂ, ਕਹਿ ਦਿਓ ਮੈਨੂੰ ਫਿਰਕੂ, ਪਰ ਮੈਂ ਹਿੰਦੂ ਹੋਣ ਤੋਂ ਇਨਕਾਰ ਕਰਦਾ, ਮੈਂ ਹਿੰਦੂ ਨਹੀਂ ਹੈਗਾ, ਮੈਂ ਸਿੱਖ ਹਾਂ। ਬੜਾ ਕਮਾਲ ਦੇ ਉਹਦੇ ਇਸ ਪੱਖੋਂ ਵਿਚਾਰ ਸੀ, ਹੋਰ ਉਹਦੇ ਫੈਸਲਿਆਂ ਬਾਰੇ ਸਾਡੇ ਚਲੋ। ਹੁਣ ਗੱਲ ਇਹ ਹੋਈ ਕਿ ਮਾਸਟਰ ਤਾਰਾ ਸਿੰਘ ਸਮੇਤ ਸਾਰੀ ਲੀਡਰਸ਼ਿਪ, ਪਰ ਗਾਂਧੀ ਐਂਡ ਕੰਪਨੀ ਦਾ ਇੱਕੋ ਹੀ ਰਾਗ,

ਡੋਮੀਨੈਂਸ ਸੀ ਉਹਦੀ ਪ੍ਰਭਾਵ ਬੜਾ ਸੀ ਤੇ ਨਹੀਂ ਇਹਨਾਂ ਤੇ ਦੋਸ਼ ਲੱਗਣਾ ਸੀਗਾ ਬਈ ਇਹ ਸਿੱਖ ਤਾਂ ਜੀ ਆਜ਼ਾਦੀ ਦੇ ਸੰਘਰਸ਼ ਵਿੱਚੋਂ ਵਿੱਚ ਨਹੀਂ ਆ ਰਹੇ। ਸਿੱਖਾਂ ਨੇ ਆਪਦਾ ਵੱਖਰਾ ਝੰਡਾ ਚੱਕ ਕੇ ਮਾਰਚ ਕੀਤੇ ਨੇ ਸਾਰੇ ਆਜ਼ਾਦੀ ਸੰਘਰਸ਼ ਚ, ਇਹਨਾਂ ਦਾ ਰੰਗ ਨਹੀਂ ਪਾਇਆ। ਸਿੱਖ ਕਦੇ ਕਹਿਣ ਵੀ ਖੱਟਾ ਜਿਹਾ ਪਾ ਦੋ, ਪੀਲਾ ਪਾ ਦੋ, ਨੀਲਾ ਪਾ ਦੋ, ਕਾਲਾ ਪਾ ਦੋ, ਪਰ ਉਹਨਾਂ ਨੇ ਰੰਗ ਨਹੀਂ ਪਾਇਆ। ਤੋ ਜਿਹੜਾ ਤਿਰੰਗਾ ਝੰਡਾ 1947 ਤੋਂ ਬਾਅਦ ਇਸ ਮੁਲਕ ਦਾ ਝੰਡਾ ਬਣਿਆ ਉਹਦੇ ਚ ਸਿੱਖਾਂ ਦਾ ਰੰਗ ਨਹੀਂ ਹੈ। ਇਹ ਗੱਲ ਫੈਡਰੇਸ਼ਨ ਦੇ ਕੈਂਪਾਂ ਚ ਜਾਂ ਹੋਰ ਜਿੱਥੇ ਜਿੱਥੇ ਵੀ ਕਿਤੇ ਸਿਖਾਈ ਗਈ, ਸਿਖਾਉਣ ਵਾਲੇ ਵੀ ਉਦੋਂ 1947 ਤੋਂ ਪਹਿਲਾਂ ਦੇ ਜਿਹੜੇ ਮਾਹੌਲ ਚ ਸੀਗੇ ਲੋਕ, ਉਹਨਾਂ ਨੇ ਜਦੋਂ ਕੀਤਾ ਉਹਦਾ ਨਤੀਜਾ ਇਹ ਨਿਕਲਿਆ ਕਿ ਬੜੇ ਇਹੋ ਜਿਹੇ ਸਾਡੇ ਆਗੂ ਸੱਜਣ ਸੀ ਜਿਹੜੇ ਅਕਾਲੀ ਦਲ ਦੇ ਫੈਡਰੇਸ਼ਨ ਚੋਂ ਗਏ ਆਗੂ, ਸਰਦਾਰ ਮਨਜੀਤ ਸਿੰਘ ਕਲਕੱਤਾ, ਉਹ ਚਾਹੇ ਵਜ਼ੀਰ ਵੀ ਬਣ ਜਾਂਦੇ ਸੀ, ਉਹ 26 ਜਨਵਰੀ 15 ਅਗਸਤ ਨੂੰ ਸਕਿੱਪ ਕਰ ਜਾਂਦੇ ਸੀਗੇ ਕਿ ਮੈਂ ਤਿਰੰਗੇ ਨੂੰ ਸਲਿਊਟ ਨਹੀਂ ਕਰਨਾ, ਇਹਦੇ ਵਿੱਚ ਉਹਦਾ ਰੰਗ ਪਾਇਆ ਹੈ। ਹਾਲਾਂਕਿ ਉਹਦੇ ਹੋਰ ਕਈ ਗੱਲਾਂ ਨਾਲ ਆਪਾਂ ਅਸਹਿਮਤ ਹੋ ਸਕਦੇ ਹਾਂ, ਪਰ ਇਹ ਗੱਲ ਜਦੋਂ ਮੈਂ ਸੁਣਦਾ ਸੀ ਮੈਨੂੰ ਲੱਗਦਾ ਸੀ ਵੀ ਵਾਹ ਵਧੀਆ ਗੱਲ ਆ। ਤੋ ਇਵੇਂ ਹੀ ਸਾਡੀ ਹੁਣ ਜਿੰਨੀਆਂ ਕੌਮ ਆ ਇਹਨਾਂ ਚੋਂ ਜਿਹਨੂੰ ਮਰਜ਼ੀ ਪੁੱਛ ਲਓ ਵੀ ਤੁਸੀਂ ਤਿਰੰਗੇ ਨੂੰ ਸਲਿਊਟ ਕਿਉਂ ਕਰਦੇ ਹੋ, ਇਹ ਤਿਰੰਗਾ ਤਾਂ ਉਦਣ ਟੈਂਕ ਤੇ ਲੱਗਿਆ ਹੋਇਆ ਸੀ ਜਿੱਦਣ ਤੁਹਾਡੇ ਧਰਮ ਸਥਾਨ ਤੇ ਗੋਲੇ ਚੱਲਦੇ ਸੀ। ਇਸ ਤਿਰੰਗੇ ਦੀ ਛਾਂ ਹੇਠ ਤੁਹਾਡੀ ਕੌਮ ਦੀ ਨਸਲ ਖੁਸ਼ੀ ਹੋਈ, ਇਸ ਤਿਰੰਗੇ ਨੂੰ ਗੱਡ ਕੇ ਤੁਹਾਡੇ ਬੰਦੇ ਮਾਰੇ ਗਏ, ਤੁਹਾਡੀਆਂ ਧੀਆਂ ਭੈਣਾਂ ਰੇਪ ਕੀਤੀਆਂ ਗਈਆਂ, ਉਹ ਤਿਰੰਗਾ ਇੱਥੇ ਆ ਜਦੋਂ ਆਸਫਾ ਨੌ ਦੀ ਬੱਚੀਆਂ ਰੇਪ ਹੋਇਆ, ਤਿਰੰਗਾ ਯਾਤਰਾ ਨਿਕਲੀ ਆ ਕਠੂਆ ਦੇ ਵਿੱਚ, ਉਹ ਤਿਰੰਗਾ ਜਿਹੜਾ ਸਾਨੂੰ ਪ੍ਰਵਾਨ ਹੀ ਨਹੀਂ ਕਰਦਾ ਸਾਡੀ ਆਈਡੈਂਟੀ ਨੂੰ, ਸਾਡੇ ਵੱਖਰੇ ਜਿਹੜਾ ਰੂਪ ਸਰੂਪ ਆ ਸਾਡੀ ਸਾਰੀ ਚੀਜ਼ ਨੂੰ, ਤੇ ਉਹੀ ਚੀਜ਼ ਦੇ ਆਧਾਰ ਤੇ ਮੁੜ ਕੇ ਡਾਕਟਰ ਅੰਬੇਦਕਰ ਦੀ ਕਮਾਂਡ ਹੇਠ ਆ ਬਣ ਗਿਆ ਸੰਵਿਧਾਨ। ਹੁਣ 26 ਜਨਵਰੀ ਵਾਲੇ ਦਿਨਾਂ ਚ ਸਾਡੇ ਬਹੁਤ ਸਾਰੇ ਜਿਹੜੇ ਭਾਰਤ ਦੇ ਮੂਲ ਵਾਸੀ ਜਿਹਨਾਂ ਨੂੰ ਬਾਅਦ ਚ ਦਲਿਤ ਵੀ ਕਿਹਾ ਗਿਆ, ਬਾਹਮਣ ਨੇ ਸ਼ੂਦਰ ਵੀ ਕਿਹਾ, SC ST ਵੀ ਕਹਿ ਦਿੰਦੇ ਆ, ਉਹ ਕਹਿੰਦੇ ਨੇ ਕਿ ਜੀ ਡਾਕਟਰ ਅੰਬੇਦਕਰ ਨੇ ਸੰਵਿਧਾਨ ਲਿਖਿਆ, ਤੇ ਜਦੋਂ ਸਿੱਖ ਕੌਮ ਕਹਿੰਦੀ ਆ ਵੀ ਜੇ ਸੰਵਿਧਾਨ ਉਹਨੇ ਲਿਖਿਆ, ਹਾਲਾਂਕਿ ਇਹ ਗੱਲ ਹੁਣ ਬੜੀ ਸਪਸ਼ਟ ਆ, ਗੂਗਲ ਤੇ ਲਿਖ ਕੇ ਪਾ ਲਓ, ਡਾਕਟਰ ਅੰਬੇਦਕਰ ਸਾਹਿਬ ਤਾਂ ਆਪ ਮੰਨਦੇ ਆ ਵੀ ਇਹ ਸੰਵਿਧਾਨ, ਮੈਂ ਤਾਂ ਇਹਦੇ ਚ ਕੰਮ ਕੀਤਾ ਇਹਨੂੰ ਬਣਾਉਣ ਵਾਲੀ ਕਮੇਟੀ ਦੇ ਵਿੱਚ ਮੈਂ ਤਾਂ ਹੈਗਾ, ਪਰ ਇਹਦੇ ਬਹੁਤ ਸਾਰੇ ਮੈਂਬਰ ਸੀ, ਕਾਫੀ ਵੱਡੀ ਗਿਣਤੀ ਚ ਮੈਂਬਰ ਸੀ, ਮੈਂ ਵੀ ਇਹਨੂੰ ਬਣਾਉਣ ਵਾਲਿਆਂ ਚ ਇੱਕ ਵਾਂ, ਪਰ ਇਹ ਸੰਵਿਧਾਨ ਜੇਕਰ ਜਿੰਨਾ ਵੀ ਵਧੀਆ ਮਰਜ਼ੀ ਹੋਵੇ ਜੇ ਇਹਨੂੰ ਅੱਗ ਲਾਉਣੀ ਹੋਵੇ ਸਭ ਤੋਂ ਪਹਿਲਾਂ ਮੈਂ ਲਾਊਂਗਾ। ਡਾਕਟਰ ਅੰਬੇਦਕਰ ਦੀ ਕਿਤਾਬ ਆਪ ਬੀਤੀ, ਉਹਦੀ ਸਵੈ ਜੀਵਨੀ ਮੈਂ ਰੱਖੀ ਹੋਈ ਆ, ਉਹਨੇ ਇਹ ਗੱਲ ਪਾਰਲੀਮੈਂਟ ਚ ਬੋਲੀ ਹੋਈ ਹੈ। ਤੇ ਡਾਕਟਰ ਅੰਬੇਦਕਰ ਦੇ ਜਿਹੜੇ ਹੈਗੇ ਆ ਸਮਰਥਕ, ਉਹ ਇਹ ਗੱਲ ਭੁੱਲ ਜਾਣ ਬਈ ਜੇਕਰ ਤੁਸੀਂ ਕਹੋਗੇ ਨਾ ਕਿ ਸਭ ਕੁਛ ਉਹਨਾਂ ਨੇ ਲਿਖਿਆ, ਤਾਂ ਜਿਹੜੇ ਇਸ ਸੰਵਿਧਾਨ ਤੋਂ ਪੀੜਤ ਨੇ, ਵਿਕਟਿਮ ਨੇ ਇਹਦੇ, ਉਹ ਜਦੋਂ ਫਿਰ ਇਹਨੂੰ ਮਾੜਾ ਬੋਲਣਗੇ, ਫਿਰ ਡਾਕਟਰ ਅੰਬੇਦਕਰ ਨੂੰ ਵੀ ਮਾੜਾ ਬੋਲਣਗੇ ਵੀ ਸਾਡੇ ਤੇ ਬੇੜੀਆਂ ਚ ਵੱਟੇ ਇਹਨਾਂ ਨੇ ਪਾਏ ਨੇ। ਸੋ ਅਸਲ ਵਿੱਚ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ, ਹਿੰਦੂ ਇਜ਼ਮ ਨੇ ਸਿੱਖਾਂ ਦੀ ਆਈਡੈਂਟੀ ਖਤਮ ਕਰਨ ਦਾ ਜਿਵੇਂ ਤਿਰੰਗੇ ਤਿਰੰਗ ਨਹੀਂ ਪਾਇਆ, ਉਵੇਂ ਸਿੱਖਾਂ ਦੇ ਲਈ ਸੰਵਿਧਾਨ ਵਿੱਚ ਉਹਨਾਂ ਨੇ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਹਾਂ, ਉਹ ਸ਼ੈਤਾਨ ਬੜੇ ਆ ਸਾਡੀ ਕੌਮ, ਜਿਵੇਂ ਹੁਣ ਮੈਂ ਗੱਲ ਕਰਦਾ, ਮੈਂ ਸਿੱਧੀ ਸਟ੍ਰੇਟ ਗੱਲ ਕਰਨ ਦੀ ਦੱਸਦੀ ਹਾਂ, ਹਿੰਦੂ ਮੇਰੇ ਵਰਗਾ ਨਹੀਂ ਹੈਗਾ, ਹਿੰਦੂ ਹਿੰਦੂ ਆ, ਉਹ ਹਰ ਗੱਲ ਸਾਮ ਦਾਮ ਦੰਡ ਭੇਦ, ਉਹ ਮਤਲਬ ਕਿ ਗੱਲ ਨੂੰ ਬੜਾ ਤਰੀਕੇ ਨਾਲ ਕਹਿੰਦੇ ਆ, ਤੇ ਉਹਦੇ ਵਿੱਚ ਫਸ ਕੇ ਸਾਡੇ ਕਈ ਬੰਦੇ, ਖਾਸ ਤੌਰ ਤੇ ਮੈਨੂੰ ਹਾਸਾ ਆਉਂਦਾ ਜਦੋਂ ਮੈਂ ਸੁਣਦਾ ਵੀ ਕਿੱਡਾ ਵੱਡਾ ਮੰਨਿਆ ਜਾਂਦਾ ਇਹਨੂੰ, ਤਰਲੋਚਨ ਸਿੰਘ ਨੂੰ ਵੀ ਮੈਂਬਰ ਪਾਰਲੀਮੈਂਟ, ਗਿਆਨੀ ਜੈਲ ਸਿੰਘ ਦਾ ਖਾਸਮ ਖਾਸ, ਤੇ ਐਡਾ ਹਿਸਟਰੀ ਦਾ ਗਿਆਤਾ, ਬੜਾ ਗਿਆਨ ਆ ਉਹਦੇ ਕੋਲ, ਪਰ ਉਹ ਹਰ ਵਾਰੀ ਆ ਕੇ ਟੀਵੀ ਚੈਨਲਾਂ ਦੇ ਉੱਤੇ ਸ਼ਰੇਆਮ ਹਿੰਦੂਇਜ਼ਮ ਦੇ ਏਜੰਡੇ ਤਹਿਤ ਸਿੱਖਾਂ ਨੂੰ ਵਰਗਲਾ ਰਿਹਾ ਹੁੰਦਾ ਕਿ ਜੀ ਸੰਵਿਧਾਨ ਚ ਤਾਂ ਲਿਖਿਆ ਹੋਇਆ ਜੀ, ਉਹ ਪਿੱਛੇ ਜੇ ਕਹੀ ਜਾਂਦਾ ਸੀਗਾ, ਕਹਿੰਦਾ ਜੀ RSS ਮੰਨ ਗਈ, ਉਹ ਭਾਈ ਉਹ ਤਾਂ ਹੁਣ ਕੀ ਕਹਿ ਰਹੇ ਨੇ, ਹੁਣੇ ਥੋੜਾ ਦਿਨ ਪਹਿਲਾਂ, ਥੋੜਾ ਸਮਾਂ ਪਹਿਲਾਂ ਇੱਕ RSS ਦੇ ਸਾਰੇ ਜਿਹੜੇ ਉਹਨਾਂ ਦੇ ਹੈਗੇ ਆ ਵੱਡੇ, ਉਹਨਾਂ ਦੀ ਇੱਕ ਮੀਟਿੰਗ ਦੀ ਪਿੱਛੇ ਜੇ ਟੀਵੀ ਚੈਨਲਾਂ ਤੇ ਡਿਸਕਸ਼ਨ ਹੋ ਚੁੱਕੀ ਹੈ, ਉੱਥੇ ਨਾਗਪੁਰ ਮੀਟਿੰਗ ਹੋਈ ਕਿ ਸਿੱਖ ਕਾਬੂ ਨਹੀਂ ਆਉਂਦੇ, ਕਿਉਂਕਿ ਭਾਰਤ ਚ ਸਾਰੇ ਚ ਮੋਦੀ ਦਾ ਝੰਡਾ ਝੂਲ ਗਿਆ, ਭਗਵਾ ਬ੍ਰਿਗੇਡ ਜਿੰਦਾਬਾਦ ਦਾ, ਤੇ ਕੱਲਾ ਕੱਲਾ ਸਾਰੇ ਮੁਲਕ ਦੇ ਵਿੱਚ ਹਿੰਦੂ ਕਹਿ ਰਿਹਾ ਹੈਗਾ ਹਿੰਦੂ ਰਾਸ਼ਟਰਵਾਦ ਬਣਾਵਾਂਗੇ, ਤੇ ਮੋਦੀ ਜਿੰਦਾਬਾਦ, ਮੋਦੀ ਗਿਆ ਤਾਂ ਫਿਰ ਯੋਗੀ ਆਜੂ, ਯੋਗੀ ਗਿਆ ਤਾਂ ਫਲਾਨਾ ਆਜੂ, ਸਾਡਾ ਬਸ ਹੁਣ ਚੱਲ ਪਿਆ ਜੀ ਰੱਥ, ਅਸੀਂ ਤਾਂ ਲੈ ਲਿਆ ਕੰਮ, ਸਾਰੇ ਭਾਰਤ ਨਾਲੋਂ ਕੱਲਾ ਪੰਜਾਬ ਕਹਿੰਦੇ ਅੱਡੀ ਖੜਾ, ਇਹ ਕਹਿੰਦੇ ਇੱਥੇ ਨਾ ਸਾਡੀ ਕੋਈ ਗੱਲ ਬਣਦੀ ਆ, ਨਾ BJP ਦੇ ਪੈਰ ਲੱਗਦੇ ਆ, ਇੱਥੇ RSS ਦੇ ਹਜ਼ਾਰਾਂ ਤੁਰੇ ਫਿਰਦੇ ਆ, ਆਹ ਅੰਮ੍ਰਿਤਸਰ ਚ ਮੇਰੇ ਘਰ ਦੇ ਬਿਲਕੁਲ ਕੋਲ RSS ਦਾ ਬੜਾ ਵੱਡਾ ਹੈੱਡਕੁਆਟਰ ਵਾ, ਪਤਾ ਹੀ ਨਹੀਂ ਕਿੰਨੀਆਂ ਕੁ ਸਭਾ ਸੁਸਾਇਟੀਆਂ, ਉਹ ਤਾਂ ਬਾਅਦ ਚ ਪਤਾ ਲੱਗਦਾ, ਪਿੱਛੇ ਜੇ ਸ਼ਾਇਦ ਫਰਾਂਸ ਦੇ ਕਿਸੇ ਵੱਡੇ ਜਿਹੜਾ ਮੀਡੀਆ ਅਦਾਰਾ, ਉਹਨੇ 2500 ਦੇ ਕਰੀਬ ਇਹੋ ਜਿਹੀਆਂ ਜਥੇਬੰਦੀਆਂ ਸੰਸਥਾਵਾਂ ਦੇ ਨਾਂ ਕੱਢ ਕੇ ਦਿੱਤੇ ਨੇ ਵੀ ਇਹ RSS ਦੇ ਫਰੰਟ ਫੋਰਸਿਸ ਨੇਗੀਆਂ ਜਿਹੜੀਆਂ ਸਾਰੇ ਵਰਲਡ ਦੇ ਵਿੱਚ ਸਰਗਰਮ ਨੇ। ਹੁਣ ਉਹ RSS ਪੂਰੀ ਮਿਹਨਤ ਕਰਨ ਤੋਂ ਬਾਅਦ ਜਦੋਂ ਅਸਫਲ ਆ ਸਿੱਖਾਂ ਨੂੰ ਵਰਗਲਾਉਣ ਦੇ ਵਿੱਚ, ਸਿੱਖਾਂ ਦੇ ਕੁਛ ਜਿਹੜੇ ਹੈਗੇ ਆ ਬੰਦੇ ਵਿਚਾਰੇ, ਉਹ ਉਹਨਾਂ ਨੂੰ ਕਾਬੂ ਜ਼ਰੂਰ ਕਰ ਸਕੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਪੰਜਾਬ 'ਚ, ਤਾਂ ਉਹਨਾਂ ਨੇ ਹੁਣ ਇੱਕ ਨਵਾਂ ਏਜੰਡਾ ਬਣਾਇਆ ਕਿ ਇਹ ਗੱਲ ਨੂੰ ਘਟਾਓ, ਜਿਹੜਾ ਆਪਾਂ ਜਿੱਦ ਫੜਦੇ ਹਾਂ ਨਾ ਵਾਰ ਵਾਰ, ਜਦੋਂ ਕਹਿੰਦਾ ਵਾ ਉਹ ਮੋਹਣ ਭਾਗਵਤ ਕਿ ਸਿੱਖ ਤਾਂ ਹਿੰਦੂ ਹੀ ਨੇ, ਫਿਰ ਉਹ ਰੌਲਾ

ਜਾਂਦਾ, ਫਿਰ ਆਪਣੇ ਇਹਨਾਂ ਬੰਦਿਆਂ ਨੂੰ ਜੁੜਨਾ ਔਖਾ ਹੋ ਜਾਂਦਾ। ਪਹਿਲਾਂ ਇਹ ਹਰਡਲ ਵਿੱਚੋਂ ਤੋੜੋ। ਜਿਵੇਂ ਇੱਕ ਵੇਲੇ ਤੱਕ ਬੀਜੇਪੀ ਜਾਂ ਜਨਸੰਘ ਨਾਲ ਜਾਂ ਆਰਐਸਐਸ ਨਾਲ ਨੇੜਤਾ ਬਣਾਉਣ ਦਾ ਸਿੱਖਾਂ ਦਾ ਕੋਈ ਹੁੰਦਾ ਹੀ ਨਹੀਂ ਸੀ, ਮਤਲਬ ਜਿਵੇਂ ਗੁਨਾਹ ਵਾਲੀ ਗੱਲ ਸੀ। ਜਦੋਂ ਇੱਥੋਂ ਕਾਂਗਰਸ ਦੇ ਖਿਲਾਫ ਇੱਕ ਲੋੜ ਸੀਗੀ, ਅਕਾਲੀ ਦਲ ਨੇ ਨੇੜਤਾ ਬਣਾਈ, ਉਹ 25 ਸਾਲ ਦੇ ਉਸ ਰਿਲੇਸ਼ਨ ਨੇ ਅੱਜ ਕੀ ਕੀਤਾ ਹੋਇਆ, ਬੜੀ ਵੱਡੀ ਗਿਣਤੀ ਚ ਮਨਜਿੰਦਰ ਸਿੰਘ ਸਰਸੇ ਵਰਗੇ ਜਾਂ ਪੰਜਾਬ ਚੋਂ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਚਲੇ ਗਏ ਨਾ ਬੀਜੇਪੀ ਚ। ਪਹਿਲਾਂ ਇਹ ਨਹੀਂ ਸੀ ਹੋ ਸਕਣਾ, ਹੁਣ ਕਿਵੇਂ ਹੋ ਗਿਆ? ਕਿਉਂਕਿ ਜਦੋਂ ਕਿਸੇ ਨਾਲ ਰਾਬਤਾ ਬਣ ਜਾਂਦਾ, ਜਦੋਂ ਉਹਦੇ ਨਾਲ ਮੋਹ ਮੁਹੱਬਤ ਬਣ ਜਾਂਦਾ, ਜਦੋਂ ਕਿਸੇ ਨਾਲ ਨੇੜਤਾ ਬਣ ਜਾਂਦੀ ਆ, ਫਿਰ ਉਹ ਹਰਡਲ ਟੁੱਟ ਜਾਂਦੀ ਹੈ। ਤੋ ਉਹ ਜਿਹੜਾ ਬੈਰੀਅਰ ਸੀ ਉਹ ਤੋੜਨ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ ਵੀ ਸਾਰੀ ਅਕਾਲੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਹੁਣੀ ਚੀਕਾਂ ਮਾਰਦੇ ਫਿਰਦੇ ਵੀ ਸਾਡੇ ਸਾਰੇ ਬੰਦੇ ਪੱਟ ਕੇ ਲੈ ਚੱਲਿਆ ਬੀਜੇਪੀ ਵਾਲੇ। ਉਵੇਂ ਹੀ ਜਿਹੜਾ ਉਹਨਾਂ ਨੇ ਪੰਜਾਬ ਬਾਰੇ ਸੋਚਿਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਆਰਐਸਐਸ ਦਾ ਬੀਜੇਪੀ ਦਾ ਕੰਮ ਔਖਾ ਹੁੰਦਾ, ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਇਹ ਰੋਕ ਆ ਜਿਹੜੀ ਉਹ ਮਜ਼ਬੂਤ ਹੁੰਦੀ ਹੈ, ਉਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਆਪਾਂ ਪਛਾਣੋ, ਆਈਡੈਂਟੀਫਾਈ ਕਰੋ, ਉਹਨਾਂ ਦਾ ਹੱਲ ਕੱਢਿਆ ਜਾਵੇ। ਇਸ ਗੱਲ ਦਾ ਅਸਰ ਆ ਕਿ ਹੁਣ ਚਰਨਜੀਤ ਸਿੰਘ ਬਰਾੜ ਸਮੇਤ ਬਹੁਤ ਵੱਡੀ ਲੋਬੀ ਹੈ ਜਿਹੜੀ, ਉਹ ਛਾਲਾ ਮਾਰ ਮਾਰ ਕੇ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਛੱਡ ਤਾ ਸਾਰਾ ਕੁਛ, ਉਹਨਾਂ ਨੂੰ ਬਰਗਲਾਉਣਗੇ ਤੇ ਉਹਨਾਂ ਨੂੰ ਬਰਗਲਾਉਣ ਦੇ ਲਈ ਆ ਜਿਹੜੇ ਸਾਡੇ ਤਰਲੋਚਨ ਸਿੰਘ MP ਵਰਗੇ ਨੇ, ਇਹਨਾਂ ਨੇ ਹਮੇਸ਼ਾ ਤਿਰੰਗੇ ਦੀ, ਇੰਡੀਅਨ ਕੋਨਸਟੀਟਿਊਸ਼ਨ ਦੀ, ਇਹਨਾਂ ਨੇ ਜਿਹੜਾ ਹੈਗਾ ਉਹ ਸਾਰਾ ਕੁਛ ਕਰਨਾ। ਇਹ ਨਹੀਂ ਕਿ ਕੋਈ ਗਦਾਰ ਨੇ ਜਾਂ ਹੋਰ ਆ, ਇਹਨਾਂ ਦੀ ਮੇਕਿੰਗ ਉਵੇਂ ਹੋਈ ਹੋਈ ਹੈ। ਜਿਵੇਂ ਜਦੋਂ ਗੁਰੂ ਸਾਹਿਬਾਨ ਦੇ ਕੋਲ ਕੋਈ, ਜਿਨ੍ਹਾਂ ਦਾ ਗੁਰੂ ਪਹਿਲੀ ਪਾਤਸ਼ਾਹੀ ਜਦੋਂ ਇਸ ਧਰਤੀ ਦੇ ਉੱਤੇ ਇਸ ਭ੍ਰਮਣ ਕਰਦੇ ਸੀ, ਜਦੋਂ ਉਹਨਾਂ ਨੂੰ ਕੋਈ ਮਿਲਦਾ ਸੀ, ਚਾਹੇ ਉਹ ਕੌਡਾ ਭੀਲ ਆ ਚਾਹੇ ਸੱਜਣ ਆ, ਜਿਹੜਾ ਕੁਛ ਉਹ ਕਰ ਰਿਹਾ ਹੁੰਦਾ ਸੀ ਸੱਜਣ, ਉਹਨੂੰ ਲੱਗਦਾ ਸੀ ਇਹੀ ਠੀਕ ਆ, ਇਹੀ ਧਰਮ। ਸੱਜਣ ਜਿਹਨੂੰ ਆਪਾਂ ਠੱਗ ਕਹਿੰਦੇ ਅੱਜ ਇੰਨੇ ਸਦੀਆਂ ਬਾਅਦ, ਹਾਲਾਂਕਿ ਉਹ ਸੰਤ ਬਣ ਗਿਆ ਸੀ, ਕੌਡਾ ਭੀਲ ਆਦਿਵਾਸੀਆਂ ਦਾ ਨਾਇਕ ਸੀਗਾ ਉਹ, ਇਹ ਸਾਰੇ ਜਿਹੜੇ ਸੀਗੇ ਜਿਹੜਾ ਕੁਛ ਉਦੋਂ ਪਹਿਲਾਂ ਕਰ ਰਹੇ ਸੀ ਉਹਨਾਂ ਨੂੰ ਉਹ ਠੀਕ ਲੱਗਦਾ ਸੀ। ਜਦੋਂ ਉਹਨਾਂ ਨੂੰ ਸਿੱਖੀ ਦਾ ਪਾਠ ਪੜ੍ਹ ਲਿਆ, ਸੱਜਣ ਠੱਗ ਜਿਹਨੂੰ ਕਹਿੰਦੇ ਆ, ਮੇਰੇ ਤੋਂ ਠੱਗ ਮੂੰਹ ਚੋਂ ਨਿਕਲਦਾ ਨਹੀਂ ਪਰ ਚੱਲਦਾ ਅੱਖਰ ਇਹੀ ਹੈ, ਕਿੰਨੀ ਕੁ ਦੁਨੀਆਂ ਨੂੰ ਸਾਨੂੰ ਚੇਤੇ ਆ ਕਿ ਸਭ ਤੋਂ ਪਹਿਲਾਂ ਧਰਮ ਪ੍ਰਚਾਰ ਦੀ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਆ ਉਸ ਸੱਜਣ ਨੂੰ ਦਿੱਤੀ ਗਈ ਹੈ, ਤੇ ਉਹਦੇ ਕਰਮ ਜਿਹੜੇ ਆ ਜਾਂ ਉਹਦੀ ਪਹਿਲੀ ਜ਼ਿੰਦਗੀ ਅਲੱਗ ਆ। ਉਵੇਂ ਹੀ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਜਦੋਂ ਤੀਕਰ ਕੋਈ ਸਹੀ ਸੇਧ ਨਹੀਂ ਮਿਲੀ ਹੁੰਦੀ, ਉਹਨਾਂ ਨੂੰ ਪਹਿਲਾਂ ਵਾਲੀ ਸੇਧ 100% ਠੀਕ ਲੱਗਦੀ ਹੁੰਦੀ ਹੈ। ਸੋ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਦਾ ਪਹਿਲਾਂ ਵਾਲਾ ਸਾਰਾ ਕੁਛ ਠੀਕ ਲੱਗਦਾ। ਜਿਵੇਂ ਮੈਂ 1984 ਦੀ ਗੱਲ ਕਰਦਾ ਹੁੰਦਾ ਕਿ 1984 ਤੋਂ ਪਹਿਲਾਂ ਮੈਂ ਖੁਦ 15 ਅਗਸਤ ਤੇ 26 ਜਨਵਰੀ ਵਾਲੇ ਦਿਨ, ਉਦੋਂ ਘਰਾਂ 'ਚ ਟੈਲੀਵਿਜ਼ਨ ਬਹੁਤ ਘੱਟ ਸੀ ਤੇ ਅਸੀਂ ਇਕੱਠੇ ਹੋ ਕੇ ਜਵਾਕ ਕਿਸੇ ਦੇ ਪਿੰਡ 'ਚ ਜਿਹਦੇ TV ਲੱਗਾ ਹੁੰਦਾ ਸੀ ਉਹਦੇ ਘਰੇ, ਉਹ ਤਿਰੰਗਾ ਚੜ੍ਹਦਾ ਦੇਖਣ, ਉਹ ਸਾਨੂੰ ਲੱਗਦਾ ਸੀ ਵਾਹ ਕਮਾਲ ਹੋ ਗਈ, ਖਾਲਸਾ ਨਹੀਂ ਬਣ ਗਿਆ। ਤੇ ਉਦੋਂ ਜਦੋਂ ਫਿਲਮ ਆਉਣੀ ਬਾਅਦ 'ਚ ਪਾਕਿਸਤਾਨ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਹੀਰੋ ਜਿਹੜਾ ਉਹ ਪਾਕਿਸਤਾਨ ਨੂੰ ਢਾ ਰਿਹਾ ਜਾਂ ਉਹ ਸਾਰੀਆਂ ਗੱਲਾਂ ਸਾਨੂੰ ਲੱਗਦੀਆਂ ਸੀ ਵੀ ਬਸ ਇਹ ਸਾਡੀ ਗੱਲ ਆ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ, ਉਹ ਜਿਹੜੇ ਤਿਰੰਗੇ ਨੂੰ, ਜਿਹੜੇ ਇੰਡੀਅਨ ਕੋਨਸਟੀਟਿਊਸ਼ਨ ਨੂੰ ਐਵੇਂ ਸਲਾਮੀਆਂ ਦਿੰਦੇ ਫਿਰਦੇ ਹੋ, ਇਸੇ ਕਰਕੇ ਫਿਰ ਜਿਹੜੇ ਫੌਜੀ ਉਦਣ ਬਗਾਵਤ ਕੀਤੀ ਜਿਨ੍ਹਾਂ ਨੇ ਉਹ ਧਰਮੀ ਫੌਜੀ ਕਹਾਏ, ਉਹ ਬੰਦੇ ਜਿਨ੍ਹਾਂ ਨੇ ਇੰਡੀਅਨ ਕੋਨਸਟੀਟਿਊਸ਼ਨ ਤੇ ਟ੍ਰਾਈਕਲਰ ਤਿਰੰਗੇ ਦੇ ਉਹਨੂੰ ਤਿਆਗ ਕੇ ਪੰਥ ਲਈ ਪੰਜਾਬ ਲਈ ਕੀਤਾ, ਅੱਜ ਉਹਨਾਂ ਦੀਆਂ ਫੋਟੋਆਂ ਕਿੱਥੇ ਲੱਗੀਆਂ ਹੋਈਆਂ ਨੇ? ਕੇਂਦਰੀ ਸਿੱਖ ਅਜਾਇਬ ਘਰ ਚ। ਸੋ ਜਿਨ੍ਹਾਂ ਨੂੰ ਇੰਡੀਆ ਮਾਰੂਗਾ, ਜਿਨ੍ਹਾਂ ਨੂੰ ਇੰਡੀਆ ਚਾਹੇ ਉਹ ਪਾਕਿਸਤਾਨ ਦੇ ਏਜੰਟ ਕਹਿ ਕੇ ਮਾਰੇ, ਚਾਹੇ ISI ਦੇ ਬੰਦੇ ਕਹਿ ਕੇ ਮਾਰੇ, ਉਹਨਾਂ ਨੂੰ ਚਾਈਨਾ ਦੇ ਕਹਿ ਕੇ ਮਾਰੇ, ਇਜ਼ਰਾਈਲ ਦੇ, ਅਮਰੀਕਾ ਦੇ, ਜਿਹਦੇ ਮਰਜ਼ੀ ਕਹਿ ਕੇ ਬੰਦੇ ਮਾਰੇ, ਜਿਨ੍ਹਾਂ ਨੂੰ ਇੰਡੀਆ ਮਾਰੂਗਾ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲੱਗੂ, ਸ਼ਹੀਦੀ ਗੈਲਰੀ ਦੇ ਵਿੱਚ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਭਾਈ ਗਜਿੰਦਰ ਸਿੰਘ, ਉਹਨਾਂ ਨਾਲ ਮੈਂ ਗੱਲ ਕੀਤੀ, ਸੁਧਾਰਨ ਮੇਰਾ ਉਹਨਾਂ ਨਾਲ ਪਿਓ ਪੁੱਤ ਵਾਲਾ ਰਿਸ਼ਤਾ ਸੀ, ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਥੋੜਾ ਜਿਹਾ ਖਿਆਲ ਰੱਖਿਆ ਕਰੋ, ਮੈਨੂੰ ਕਹਿੰਦੇ ਸਾਰੀ ਉਮਰ ਲੰਘ ਗਈ, ਉਮਰ ਵੱਡੀ ਵੀ ਹੋ ਗਈ, ਜੇ ਹੁਣ ਇੰਡੀਆ ਦੀ ਗੋਲੀ ਨਾਲ ਮਾਰੇ ਜਾਈਏ ਹੋਰ ਕੀ ਚਾਹੀਦਾ, ਤੇ ਇੰਡੀਆ ਸੋਚਦਾ, ਮੈਂ ਸੋਚ ਰਿਹਾ ਵੀ ਇੰਡੀਆ ਸੋਚਦਾ ਇਹਨਾਂ ਨੂੰ ਮਾਰ ਦਿਓ, ਜੇ ਵਿਆਹ ਬਿੱਜਰ ਨੂੰ ਮਾਰਿਆ ਤੇ ਉਹ ਖੰਡੇ ਨੂੰ ਮਾਰਿਆ ਵੀ ਮਾਰ ਦਿਓ, ਉਹ ਜਿਨ੍ਹਾਂ ਨੂੰ ਤੁਸੀਂ ਮਾਰਦੇ ਹੋ ਲੇਖ ਹੀ ਉਹ ਨੇ, ਉਹ ਸਾਡੇ ਇਤਿਹਾਸ ਦੇ ਵਿੱਚ ਸੂਰਜ ਵਾਂਗੂ ਚਮਕਦੇ ਆ ਜਿਨ੍ਹਾਂ ਨੂੰ, ਮਤਲਬ ਮੈਂ ਹੁਣ ਜੇ ਵੈਸੇ ਇੱਥੇ ਉਮਰ ਹੋ ਗਈ ਆ ਤੇ ਉਮਰ ਦੇ ਹਿਸਾਬ ਨਾਲ ਪਤਾ ਨਹੀਂ ਕਦੋਂ ਕੁਛ ਹੋ ਜਾਵੇ, ਕੋਈ ਐਕਸੀਡੈਂਟ 'ਚ ਮਰ ਜਾਵੇ, ਕੋਈ ਇੱਥੇ ਡਰੱਗ ਨਾ ਮਾਰ ਰਿਹਾ, ਕੋਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ, ਪਰ ਜੇ ਇੰਡੀਆ ਦੀ ਗੋਲੀ ਨਾ ਮਰ ਜਾਈਏ ਫਿਰ
ਰੰਗ ਹੀ ਕੁਛ ਹੋਰ ਆ। ਸੋ ਜਿਹੜੀ ਇਹ ਦਿਨੋ ਦਿਨ ਕੌਮ ਦੀ ਸਮਝ ਡਿਵੈਲਪ ਹੋ ਰਹੀ ਹੈ, ਜੋ ਖਾਲਿਸਤਾਨ ਵਾਲੇ ਪਾਸੇ ਨੂੰ ਕੌਮ ਦਾ ਮਤ ਵੱਧ ਰਿਹਾ, ਉਹ ਬਹੁਤ ਹੀ ਜ਼ਿਆਦਾ ਇੱਕ ਸਫ਼ਰ ਵਾ, ਇੱਕ ਇਹ ਜਰਨੀ ਹੁੰਦੀ ਆ, ਉਹ ਹਰ ਬੰਦੇ ਦੀ ਆਪਣੀ ਹੁੰਦੀ ਆ। ਬੰਦਿਆਂ ਬਾਰੇ ਨਿੱਜੀ ਤੌਰ ਦੇ ਉੱਤੇ ਵਿਰੋਧ ਪੱਕਾ ਪਾ ਲੈਣਾ

0: ਜਾਂ ਕਿਸੇ ਬਾਰੇ ਪੱਕੀ ਰਾਏ ਬਣਾ ਲੈਣੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਕਿਉਂਕਿ ਮੈਂ ਜਦੋਂ ਪਿਛਲੀ ਹਿਸਟਰੀ ਤੇ ਨਜ਼ਰ ਮਾਰਦਾ, ਜੇ ਸੱਜਣ ਵਰਗੇ ਸੁਧਰ ਸਕਦੇ ਆ, ਜੇ ਕੌਡੇ ਵਰਗੇ ਬਾਬੇ ਨਾਨਕ ਦਾ ਝੰਡਾ ਚੱਕ ਸਕਦੇ ਆ, ਤਾਂ ਇਸ ਇਤਿਹਾਸ ਵਿੱਚ ਸਾਡੇ ਤਾਂ ਇਹ ਆ ਨਾ, ਫਰੀਦਾ ਬੁਰੇ ਦਾ ਭਲਾ ਕਰ। ਤੇ ਜਿੰਨੇ ਲੋਕ ਇਸ ਟਾਈਮ ਖਾਲਿਸਤਾਨ ਤੋਂ, ਖਾਲਸੇ ਦੀ ਪ੍ਰਭੂ ਸੱਤਾ ਤੋਂ, ਖਾਲਸੇ ਦੇ ਸ਼ੁੱਧ ਸਰੂਪ ਤੋਂ, ਖਾਲਸਾ ਦੇ ਦ੍ਰਿਸ਼ਟੀਕੋਣ ਤੋਂ ਦੂਜੇ ਪਾਸੇ ਖੜੇ ਆ, ਹਿੰਦੂਇਜ਼ਮ ਦਾ ਝੰਡਾ ਚੱਕੀ ਫਿਰਦੇ ਆ, ਇੰਡੀਆ ਦਾ ਝੰਡਾ ਚੱਕੀ ਫਿਰਦੇ ਆ, ਉਹ ਸਮਝ ਲਓ ਵੀ ਉਹ ਬੁਰੇ ਨੇ ਨਾ, ਇਹੀ ਕਹਿ ਸਕਦੇ ਹੋ ਤੁਸੀਂ ਸਿੱਖ ਹੋਣ ਦੇ ਨਾਤੇ। ਤਾਂ ਫਿਰ ਫਰੀਦਾ ਬੁਰੇ ਦਾ ਭਲਾ ਕਰ, ਉਹਨਾਂ ਨੂੰ ਇੱਕ ਵਕਤ ਆਊਗਾ। ਮੈਂ ਦੇਖਿਆ ਕਿ 6 ਜੂਨ 84 ਤੋਂ ਪਹਿਲਾਂ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਜੀ ਨੂੰ, ਸਿੱਖ ਸੰਘਰਸ਼ ਨੂੰ, ਧਰਮ ਯੁੱਧ ਮੋਰਚੇ ਨੂੰ, ਮੋਰਚਾ ਲਾਈ ਬੈਠੀ ਲੀਡਰਸ਼ਿਪ ਨੂੰ ਨਿੰਦਦੇ ਭੰਡਦੇ ਸੀ, ਉਹਨਾਂ ਕੋਲ 7 ਜੂਨ ਤੋਂ ਬਾਅਦ ਕੋਈ ਗੱਲ ਨਹੀਂ ਸੀ ਆਉਂਦੀ ਕਿ ਇਹਨਾਂ ਨੂੰ, ਇਹ ਤਾਂ ਗੱਲ ਫੇਰ ਵੀ ਚੰਗੇ ਰਹੇ। ਫੇਰ ਜਿਹੜਾ ਮਾੜਾ ਮੋਟਾ ਕੋਈ ਕੱਚ ਰਹਿ ਗਿਆ ਸੀ, ਉਹ ਨਵੰਬਰ 84 ਨੂੰ ਨਿਕਲ ਗਿਆ ਕਿ ਆਪਾਂ ਤਾਂ ਇਹ ਸਮਝਦੇ ਰਹੇ ਕਿ ਜੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਕੋਲ ਹਥਿਆਰ ਸੀ ਤਾਂ ਇਹ ਭਾਣਾ ਵਾਪਰਿਆ। ਨਹੀਂ ਭਾਈ, ਚਾਹੇ ਤੁਸੀਂ ਟਿਫਨ ਟੰਗ ਕੇ ਸਾਈਕਲ ਦੇ ਮੂਹਰੇ ਨਿੱਕੀ ਜੀ ਬਾਲੜੀ ਨੂੰ ਬਿਠਾ ਕੇ ਵੀ ਜਾਂਦਾ ਹੋਇਆ ਸਕੂਲ ਛੱਡ ਜੂ ਜਾ ਰਹੇ ਹੋ ਨਾ, ਜੇ ਤੁਹਾਡੇ ਸਿਰ ਤੇ ਪੱਗ ਵਾ, ਜੇ ਪੱਗ ਨਹੀਂ ਹੈਗੀ ਤੁਹਾਡੇ ਕੜਾ, ਕਿਉਂਕਿ ਕਈ ਜਿਹੜੇ ਪੰਜਾਬ ਤੋਂ ਬਾਹਰ ਉਹ ਮੂੰਹ ਸਰ ਮਨਾ ਲੈਂਦੇ ਸੀ, ਪਤਤ ਹੋਣ ਲੱਗ ਗਏ ਸੀ, ਜਿੱਥੇ ਪੰਜਾਬੀ ਹੋਣਾ, ਸਿੱਖ ਹੋਣਾ ਜਿਸ ਮੁਲਕ ਚ ਜੁਰਮ ਬਣ ਗਿਆ ਸੀ, ਦੋਸ਼ ਬਣ ਗਿਆ ਸੀ, ਤਾਂ ਉਦੋਂ ਸਮਝ ਲੱਗ ਗਈ। ਉਹੀ ਘਰ, ਉਹੀ ਲੋਕ ਦਰਵਾਜੇ ਖੋਲ ਕੇ ਪੈਣ ਲੱਗ ਗਏ ਸੀ ਵੀ ਕੌਮ ਦੀ ਲੜਾਈ ਚੱਲ ਰਹੀ ਹੈ। ਸੋ ਖਾਲਿਸਤਾਨ ਦੇ ਅੱਜ 40 ਸਾਲਾਂ ਬਾਅਦ ਮੈਂ ਇਹ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਬੇਸ਼ੁਮਾਰ ਸ਼ਹਾਦਤਾਂ ਹੋਈਆਂ, ਬਹੁਤ ਸਾਰੇ ਸਿੰਘ ਜਿਹੜੇ ਆ ਸ਼ਹੀਦ ਹੋ ਗਏ, ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਨੇ, ਬਹੁਤ ਸਾਰੇ ਉਹ ਨੇ ਜਿਹੜੇ ਅੱਜ ਵੀ ਅੱਡ ਤਰੀਕਿਆਂ ਨਾਲ ਲੜ ਰਹੇ ਨੇ, ਬਹੁਤ ਸਾਰੇ ਉਹ ਨੇ ਜਿਹੜੇ ਲੜੇ ਤਾਂ ਸੀ ਪਰ ਥੱਕ ਗਏ, ਹੰਬ ਗਏ, ਪਿੱਛੇ ਮੁੜ ਗਏ, ਜਿਨ੍ਹਾਂ ਨੇ ਬਿਲਕੁਲ ਚਾਹੇ ਦੂਜਾ ਪਾਸਾ ਵੀ ਕਰ ਲਿਆ, ਪਰ ਸੰਘਰਸ਼ ਵਿੱਚ ਉਹਨਾਂ ਸਾਰਿਆਂ ਦੇ ਯੋਗਦਾਨ ਨੂੰ ਸਲਾਮ ਕਰਨਾ ਚਾਹੀਦਾ। ਉਪਰੰਤ ਇਹ ਕਿ ਹਰ ਜਿਵੇਂ ਇੱਕ ਰੇਸ ਹੁੰਦੀ ਸੀ ਜਿਹਦੇ ਚ ਭੱਜਿਆ ਜਾਂਦਾ, ਗਾਂਹ ਨੂੰ ਡੰਡਾ ਜਾ ਫੜਾ ਦਿੰਦਾ ਤੇ ਗਾਂਹ ਵਾਲਾ ਗਾਂਹ ਨੂੰ ਫੜਾ ਦਿੰਦਾ, ਉਵੇਂ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਆਪਦੇ ਫਰਜ਼ ਨਿਭਾਏ, ਫਿਰ ਅਸੀਂ ਨਿਭਾਏ, ਹੁਣ ਗਾਂਹ ਵਾਲੀ ਪੀੜ੍ਹੀ ਦੇ ਵਿੱਚੋਂ ਲੋਕ ਉੱਠ ਰਹੇ ਨੇ, ਉਹਨਾਂ ਦੇ ਆਪਦੇ ਤਰੀਕੇ ਆ। ਥੋੜਾ ਸਮਾਂ ਪਹਿਲਾਂ ਇੱਕ ਨੌਜਵਾਨ ਮੈਨੂੰ ਮਿਲਿਆ, ਉਹਦਾ ਆਪਦਾ ਹੀ ਤਰੀਕਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਉਹ ਇੱਥੇ ਮਤਲਬ ਜਦੋਂ ਮਿਲਿਆ ਤਾਂ ਮੇਰੇ ਕੋਲ ਉਹਨੇ ਆ ਕਿਤਾਬ ਦੇਖੀ ਸੀ ਮਹਾਤਮਾ ਗਾਂਧੀ ਦੀ, ਮੇਰੇ ਸਪਨੋ ਕਾ ਭਾਰਤ, ਅੰਗਰੇਜ਼ਾਂ ਦੇ ਰਾਜ ਵਿੱਚ ਗਾਂਧੀ ਲਿਖ ਰਿਹਾ ਸੀ ਕਿ ਜਦੋਂ ਸਾਡਾ ਮੁਲਕ ਬਣੂ ਉਦੋਂ ਇਹੋ ਜਿਹਾ ਬਣੂ। ਕਹਿੰਦੇ ਜੀ ਆਪਾਂ ਨਾ ਇਹਦੇ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਬਣਾ ਕੇ ਪਾਉਂਦੇ ਹਾਂ ਕਿ ਦੁਨੀਆਂ ਭਰ ਦੇ ਸਿੱਖ ਬੱਚੇ ਬੱਚੀਆਂ ਤੇ ਗੈਰ ਸਿੱਖ ਸਾਰਿਆਂ ਨੂੰ ਖੁੱਲਾ ਸੱਦਾ ਕਿ ਕੋਈ ਇੰਨੇ ਸ਼ਬਦਾਂ ਚ, 1000 ਸ਼ਬਦਾਂ ਚ, ਹਿੰਦੀ, ਪੰਜਾਬੀ, ਅੰਗਰੇਜ਼ੀ, ਜਿਹੜੀ ਮਰਜ਼ੀ ਬੋਲੀ ਦੇ ਵਿੱਚ ਲੇਖ ਲਿਖ ਕੇ ਭੇਜੋ ਵੀ ਜੇ ਖਾਲਿਸਤਾਨ ਬਣੇ ਤਾਂ ਕਿਹੋ ਜਿਹਾ ਬਣੇ।
1: ਕਿਆ ਲਗਾ ਤਾ ਤੁਝੇ ਮੇਰੇ ਖਿਲਾਫ ਗਵਾਹੀ ਦੇ ਕੇ?
2: ਤੂੰ ਬਚ ਜਾਏਗੀ,
1: ਕਿਆ ਕੋਈ ਨਹੀਂ ਆਏਗਾ ਤੁਝੇ ਬਚਾਨੇ ਕੇ ਲੀਏ?
3: ਵਾਹ ਮੇਰੇ ਹੀਰੋ, ਆਤੇ ਹੀ ਕਰ ਦਿਆ ਗੁੰਡੋ ਕੋ ਜ਼ੀਰੋ।
4: ਮੇਰੇ 2-3 ਆਦਮੀਓ ਕੋ ਮਾਰ ਕੇ ਖੁਦ ਕੋ ਤੂੰ ਸ਼ੇਰ ਸਮਝ ਰਹਾ ਹੈ?
5: ਅਰੇ ਪੂਰੀ ਫੌਜ ਪੜੀ ਹੈ ਤੀਰਥ ਲੜਨੇ ਕੇ ਲੀਏ।
4: ਤੂੰ ਭੇਜ ਆਪਣੀ ਫੌਜ, ਅਬ ਤੂੰ ਹੀ ਆ ਜਾ।
6: ਅਰੇ ਐਸਾ ਤੂੰ ਕਿਆ ਖਾਤਾ ਯਾਰ, ਇਤਨੀ ਤਾਕਤ ਕਹਾਂ ਸੇ ਲਾਤਾ ਹੈ?
4: ਮੇਰਾ ਭਰੋਸੇਮੰਦ ਸਾਥੀ ਐਕਸ ਪਲਸ ਗੋਲਡ ਕੈਪਸੂਲ, ਜੋ ਦੇਤਾ ਹੈ ਮੁਝੇ ਘੋੜੇ ਕੀ ਜੈਸੀ ਚੁਸਤੀ, ਫੁਰਤੀ ਔਰ ਤਾਕਤ, ਔਰ ਸਾਥ ਮੇਂ ਬੜਾਤਾ ਹੈ ਮੇਰਾ ਸਟੈਮਿਨਾ।
7: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਨਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
8: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ

0: ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
1: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
2: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
3: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
4: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 4162437777 ਜਾਂ ਤੁਸੀਂ ਕਾਲ ਕਰ ਸਕਦੇ ਹੋ 4165131313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
5: ਵਿਜੇ ਬਣਨਾ ਹੀ ਆ। ਜੇ ਕੋਈ ਉਲਟ ਵੀ ਆ, ਹਿੰਦੂ ਆ, ਕੋਈ ਕੱਟੜਵਾਦੀ ਆ, ਉਹ ਵੀ ਕਹੇ ਵੀ ਜੇ ਤੁਸੀਂ ਇਹੋ ਜਿਹਾ ਬਣਾਓਗੇ ਤਾਂ ਮੈਨੂੰ ਮਨਜ਼ੂਰ ਆ। ਜੇ ਕੋਈ ਸਿੱਖ ਆ, ਉਹ ਕਹੇ ਵੀ ਆਹ ਨੀ ਹੋਣਾ ਚਾਹੀਦਾ, ਉਹ ਨੀ ਹੋਣਾ ਚਾਹੀਦਾ, ਤੇ ਏਦਾਂ ਇੱਕ ਹੋਵੇ ਵੀ ਆਪਣੇ ਕੋਲੇ ਵੀ, ਫਿਰ ਬਹੁਤ ਲੋਕਾਂ ਦੇ ਵਿਚਾਰ ਆਉਣਗੇ। ਉਹਨਾਂ ਵਿੱਚੋਂ ਕਦੇ ਆਪਾਂ ਇਹ ਵੀ ਐਲਾਨ ਕਰ ਸਕਦੇ ਹਾਂ ਵੀ ਜਿਹੜੇ 100 ਸਭ ਤੋਂ ਵਧੀਆ ਲੇਖ ਹੋਣਗੇ ਅਸੀਂ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਰੂਪ ਚ ਛਾਪਾਂਗੇ। ਤੇ ਉਹ ਮੇਰੇ ਕੋਲ ਆਹ ਕਿਤਾਬ ਦੇਖ ਰਿਹਾ ਸੀ, ਕਹਿੰਦਾ ਫਿਰ ਆਪਾਂ ਮੇਰੇ ਸੁਪਨੋ ਕਾ ਭਾਰਤ ਵਾਂਗੂ ਮੇਰੇ ਸੁਪਨਿਆਂ ਦਾ ਖਾਲਿਸਤਾਨ ਏਦਾਂ ਕਹਿੰਦਾ ਛਾਪਦੇ ਹਾਂ। ਹੁਣ ਉਹਦੀ ਗੱਲ ਨਾਲ ਅਸਹਿਮਤ ਹੋਣ ਦਾ ਜਾਂ ਉਹਨੂੰ ਉੱਥੇ ਹੱਸ ਛੱਡਣ ਦਾ ਤਾਂ ਵੱਖਰਾ ਵਾ, ਪਰ ਮੈਨੂੰ ਇਹ ਸਵਾਲ ਸੀ ਕਿ ਇੱਕ ਵਾਰੀ ਨਾ ਮੈਨੂੰ ਕੰਵਰ ਸਿੰਘ ਧਾਮੀ ਮਿਲੇ, ਮੈਨੂੰ ਕਹਿੰਦੇ ਘਮਾਣ ਜਦੋਂ ਅਸੀਂ ਤੇਰੇ ਵਰਗਿਆਂ ਨੂੰ ਦੇਖਦੇ ਆ ਨਾ, ਕਾਲੇ ਦਾੜੇ ਵਾਲਿਆਂ ਨੂੰ, ਵੀ ਤੁਸੀਂ ਸੰਘਰਸ਼ ਵਿੱਚ ਅੱਗੇ ਜ਼ਿੰਮੇਵਾਰੀਆਂ ਨਿਭਾਉਣ ਲਈ ਆ ਰਹੇ ਹੋ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਉਵੇਂ ਮੈਨੂੰ ਉਦੋਂ ਵਧੀਆ ਲੱਗਿਆ ਸੀ ਜਦੋਂ ਉਹ ਬੱਚਾ ਕਹਿ ਰਿਹਾ ਸੀ, ਨੌਜਵਾਨ ਸਾਡਾ ਉੱਠਦੀ ਜੀ ਦਾੜੀ ਵਾਲਾ, ਕਿ ਜੀ ਮੇਰੇ ਸੁਪਨਿਆਂ ਦਾ ਖਾਲਿਸਤਾਨ। ਹੁਣ ਇੱਕ ਵੇਲਾ 1984 ਤੋਂ ਬਾਅਦ ਦਾ ਸੀ ਜਦੋਂ ਅਸਾਲਟ ਚੱਕਣੀ ਕੌਮ ਦੀ ਲੜਾਈ ਲੜਨ ਦੇ ਲਈ ਜ਼ਰੂਰੀ ਸੀ। ਫਿਰ ਦੌਰ ਹੋਰ ਆਇਆ, ਪਿੱਛੇ ਜੇ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਦੌਰ ਲੰਘ ਕੇ ਗਿਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੜੇ ਹੋਣਗੇ, ਉਹਨਾਂ ਦੇ ਤਰੀਕੇ ਕਿਹੜੇ ਹੋਣਗੇ, ਇਹ ਵਾਹਿਗੁਰੂ ਜਾਣੇ, ਪਰ ਏਜੰਡਾ ਜਿਹੜਾ ਹੈਗਾ ਉਹ ਉਹੀ ਰਹੂਗਾ ਜਿਹੜਾ 26 ਜਨਵਰੀ 1986 ਦੇ ਵਿੱਚ ਬਣੀ ਹੋਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਉਲੀਕਤਾ ਕਿ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ।
6: ਜਿਵੇਂ ਤੁਸੀਂ ਗੱਲ ਕੀਤੀ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁਰਬਾਣੀ ਦੀ ਤੁਕ ਤੁਸੀਂ ਕੋਟ ਕੀਤੀ ਆ
5: ਜੀ,
6: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰੋਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾਹ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ
5: ਜੀ,
6: ਜਾਂ ਦੂਜੇ ਪਾਸੇ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ, ਹਨਾ, ਮਤਲਬ ਉਹਨਾਂ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਤੁਸੀਂ?
5: ਦੇਖੋ ਜਦੋਂ ਜੰਗੀ ਮਾਹੌਲ ਹੁੰਦਾ ਉਦੋਂ ਬਹੁਤ ਕੁਝ ਇਹੋ ਜਿਹਾ ਵਾਪਰਦਾ ਜਿਹਦੀ ਬਾਅਦ ਵਿੱਚ ਵਿਆਖਿਆ ਬਦਲ ਜਾਂਦੀ ਆ। ਉਸ ਮੌਕੇ ਉਹੀ ਗੱਲ ਠੀਕ ਲੱਗ ਰਹੀ ਹੁੰਦੀ ਆ, ਜਿਵੇਂ ਇਹ ਗੱਲ ਹੈਗੀ ਆ ਕਿ ਜੀ ਉਸ ਦੌਰ ਵਿੱਚ ਢਿਲਵਾਂ ਕਾਂਡ, ਰੇਲ ਕਾਂਡ, ਬੱਸ ਕਾਂਡ, ਪਰ ਉਸ ਮੌਕੇ ਜਿਹੜੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਉਹਨਾਂ ਜ਼ਿੰਮੇਵਾਰੀਆਂ ਦੇ ਨਤੀਜੇ ਨਿਕਲੇ ਜਦੋਂ, ਉਹ ਨਤੀਜਿਆਂ ਦੇ ਹਿਸਾਬ ਨਾਲ ਲੋਕ ਉਸ ਟਾਈਮ ਹਮਾਇਤ ਕਰਦੇ ਸੀ, ਸਪੋਰਟ ਕਰਦੇ ਸੀ ਕਿ ਇਹ ਠੀਕ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਦੋਂ ਬੇਦਰ ਦੇ ਵਿੱਚ, ਕਰਨਾਟਕਾ ਦੇ ਵਿੱਚ GNE ਕਾਲਜ ਦੇ ਵਿੱਚ ਸਾਡੀ ਕੌਮ ਦੇ ਬੱਚਿਆਂ ਦਾ, ਬੇਦੋਸ਼ੇ ਬੱਚਿਆਂ ਦਾ ਜਿਨ੍ਹਾਂ ਦਾ ਸਾਡੀ ਸਿੱਖ ਸਟਰਗਲ ਨਾਲ ਕੋਈ ਨਹੀਂ, ਜਿਹੜੇ ਉੱਥੇ ਪੜ੍ਹਨ ਗਏ ਨੇ ਵਿਚਾਰੇ, ਉਹਨਾਂ ਦਾ ਉੱਥੇ ਕਤਲੇਆਮ ਹੋਇਆ ਔਰ ਬਹੁਤ ਬੇਰਹਿਮੀ ਤੇ ਬੇਕਿਰਕੀ ਨਾਲ। ਤੁਸੀਂ ਸੋਚੋ ਜੇ ਤੁਹਾਨੂੰ ਖਬਰ ਮਿਲੇ, ਆਪਾਂ ਇੱਥੇ ਬੈਠੇ ਹਾਂ ਕਿ ਜੀ ਸਾਡੇ ਪਰਿਵਾਰ ਚੋਂ ਜਿਹੜਾ ਫਲਾਨੀ ਥਾਂ ਤੇ ਪੜ੍ਹਨ ਗਿਆ ਉਹਦੇ ਨਾਲ ਐਂ ਹੋਇਆ, ਤੇ ਸਿਰਫ ਇਸ ਕਰਕੇ ਉਹ ਸਿੱਖਾਂ ਦੇ ਘਰੇ ਜੰਮਿਆ, ਇਹ ਕੋਈ ਦੋਸ਼ ਨਹੀਂ ਹੈਗਾ, ਕਿਸੇ ਦਾ ਹਿੰਦੂ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਕਿਸੇ ਦਾ ਸਿੱਖ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਉਹਦੇ ਕਰਮ ਦੇ ਹਿਸਾਬ ਨਾਲ ਉਹਦਾ ਲੇਖਾ ਕਰਨਾ ਹੋਰ ਗੱਲ ਹੈ। ਹੁਣ ਹੋਇਆ ਕਿ ਉਸ ਘਟਨਾ ਤੋਂ ਇੱਕ ਸਾਲ ਤੀਕਰ ਪੰਜਾਬ ਦੇ ਜਾਂ ਸਾਰੇ ਭਾਰਤ ਦੇ ਲੋਕਾਂ ਤੋਂ ਕੁਛ ਨਹੀਂ ਸਰਿਆ ਤੇ ਜਿਹੜੇ ਉਸ ਟਾਈਮ ਲੜ ਰਹੀ ਧਿਰ ਸੀ ਹਥਿਆਰਬੰਦ ਜੁਝਾਰੂ ਸਫਾਂ ਉਹਨਾਂ ਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਜਿਹਦਾ ਜੀ ਕਰਦਾ ਗਲ ਚ ਟਾਇਰ ਪਾ ਲੈਂਦਾ ਜਿਹਦਾ ਜੀ ਕਰਦਾ ਆਰੇ ਤੇ ਰੱਖ ਕੇ ਵੱਢਤਾ ਉੱਥੇ ਵਿਚਾਰਿਆਂ ਨੂੰ ਖੂਹ ਚ ਸਿੱਟ ਦੀਆਂ ਲਾਸ਼ਾਂ ਖੂਹ ਚ ਉਂਬੜੀਆਂ ਨੇ ਉੱਤੇ ਘੱਟੋ ਘੱਟ ਬਿਦਰ ਦੇ ਵਿੱਚ ਉਸ ਕਰਨਾਟਕਾ ਦੇ ਵਿੱਚ 15-20 ਦਿਨ ਬਾਅਦ ਜਦੋਂ ਭੋਗ ਪੈ ਰਹੇ ਸੀ ਉਦੋਂ ਵੀ ਲਾਸ਼ਾਂ ਮਿਲ ਰਹੀਆਂ ਸੀ ਬੰਦਿਆਂ ਦੀਆਂ ਹੋ ਗਿਆ ਜੀ। ਫਿਰ ਬਿਦਰ ਤੋਂ ਬਾਅਦ ਚ ਡੇਢ ਸਾਲ ਬਾਅਦ ਸਮਝ ਲਓ ਇੱਥੇ ਪਟਿਆਲੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਬੰਦੇ ਮਾਰੇ ਗਏ। ਫਿਰ ਖਾੜਕੂ ਜਥੇਬੰਦੀਆਂ ਦੇ ਇਸ ਐਕਸ਼ਨ ਦਾ ਰੌਲਾ ਪਿਆ, ਜ਼ਿੰਮੇਵਾਰੀ ਲਈ ਜੁਝਾਰੂ ਸਫਾ ਨੇ। ਉਸ ਜ਼ਿੰਮੇਵਾਰੀ ਦੇ ਅਰਥ ਬੜੇ ਸਪਸ਼ਟ ਸੀ ਕਿ ਜੇ ਸਾਰੇ ਭਾਰਤ ਵਿੱਚ ਕੋਈ ਵੀ ਹਿੰਦੂ ਭਰਾ ਵਪਾਰੀ ਕੋਈ ਵੈਸੇ ਪੰਜਾਬ ਆਉਣਾ ਚਾਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਇੱਥੇ ਆ ਕੇ ਚਾਹੇ ਉਹ ਭੰਗੜੇ ਪਾਉਂਦਾ ਫਿਰੇ, ਆਪਦੇ ਮਾਤਾ ਵੈਸ਼ਨੋ ਦੇਵੀ ਜਾਣਾ ਜਾਂ ਕੋਈ ਹੋਰ ਕੰਮ ਆ ਜੋ ਮਰਜ਼ੀ ਕਰੇ, ਜੇ ਤੁਸੀਂ ਚਾਹੁੰਦੇ ਹੋ ਨਾ ਤਾਂ ਫਿਰ ਤੁਹਾਨੂੰ ਇਸ ਗੱਲ ਦੀ ਗਰੰਟੀ ਕਰਨੀ ਪਊਗੀ ਕਿ ਪੰਜਾਬ ਤੋਂ ਬਾਹਰ ਕਿਸੇ ਸਿੱਖ ਨਾਲ ਬੁਰਾ ਨਾ ਹੋਵੇ। ਜੇ ਪੰਜਾਬ ਤੋਂ ਬਾਹਰ ਕਿਸੇ ਇੱਕ ਸਿੱਖ ਦੇ ਝਰੀਟ ਆਊਗੀ ਤਾਂ ਪੰਜਾਬ ਦੇ ਵਿੱਚ ਉਹਦੇ ਨਤੀਜੇ ਇੱਥੇ ਬੈਠੇ ਲੋਕਾਂ ਨੂੰ ਭੁਗਤਣੇ ਪੈਣਗੇ। ਅਸੀਂ ਲੜ ਰਹੇ ਹਾਂ ਨਾ, ਸਾਨੂੰ ਮਾਰ ਰਹੇ ਸਟੇਟ ਤੇ ਅਸੀਂ ਉਹਦੇ ਹੱਥੋਂ ਮਾਰੇ ਜਾਈਏ ਜਾਂ ਉਹ ਗੱਲ ਵੱਖਰੀ ਹੈ, ਪਰ ਜਿਹੜੇ ਇਨੋਸੈਂਟ ਬੰਦੇ ਆਪਦੀ ਜ਼ਿੰਦਗੀ ਜਿਉਂ ਰਹੇ ਨੇ ਇਹਨਾਂ ਦਾ ਦਰਦ ਜਿਵੇਂ ਤੁਹਾਨੂੰ ਆ ਉਵੇਂ ਸਾਨੂੰ ਵੀ ਆਉਂਦਾ। ਅਸੀਂ ਲੜ ਰਹੇ ਹਾਂ, ਦੇਖੋ ਜਦੋਂ ਭਾਰਤ ਦੀ ਫੌਜ ਲੜਦੀ ਹੈ, ਜੇ ਉਹ ਪਾਕਿਸਤਾਨ ਦੀ ਫੌਜ ਲੜ ਰਹੀ ਹੈ, ਜੇ ਕੋਈ ਗੋਲਾ ਸਿਵਲ ਡਿੱਗ ਪਵੇ ਉਹ ਜ਼ਿਆਦਾ ਅਰਥ ਰੱਖਦਾ। ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਦਰਬਾਰ ਸਾਹਿਬ ਤੇ, ਜੇ ਦਰਬਾਰ ਸਾਹਿਬ ਤੇ ਗੋਲਾ ਪਾਕਿਸਤਾਨ ਦਾ ਡਿੱਗਦਾ, ਜਿਵੇਂ ਇੰਡੀਆ ਨੇ ਜਿਵੇਂ ਪ੍ਰਚਾਰਿਆ, ਉਹ ਇਹੀ ਸੀ ਨਾ ਵੀ ਸੈਂਟੀਮੈਂਟ ਜ਼ਿਆਦਾ ਭੜਕ ਪੈਣਗੇ ਪਾਕਿਸਤਾਨ ਦੇ ਖਿਲਾਫ਼। ਤੋ ਜਿਹੜਾ ਲੜ ਰਿਹਾ ਹੁੰਦਾ ਬੰਦਾ ਉਹਦੀ ਗੱਲ ਹੋਰ ਹੁੰਦੀ ਆ, ਆਮ ਦੁਨਿਆਵੀ ਲੜਾਈਆਂ ਚ ਵੀ ਉਹ ਕਹਿੰਦਾ ਇਹ ਥੋੜੀ ਲੜ ਰਿਹਾ ਸੀ ਇਹਦੇ ਕਦੋਂ ਮਾਰੀ ਆ ਤੁਸੀਂ। ਉਵੇਂ ਹੀ ਜਦੋਂ ਆਮ ਜਨਰਲ ਸਿੱਖ ਸਮਾਜ ਦੇ ਉੱਤੇ ਇਹ ਜਦੋਂ ਖਾੜਕੂ ਲਹਿਰ ਵੱਲੋਂ ਸੁਨੇਹਾ ਗਿਆ ਸਾਰੇ ਇੰਡੀਆ ਵਿੱਚ, ਉਸ ਦਿਨ ਤੋਂ ਬਾਅਦ ਜਿਹੜੇ ਕਹਿੰਦੇ ਆ ਨਾ ਜੀ ਬਹੁਤ ਮਾੜਾ ਕੀਤਾ, ਮੈਂ ਇੱਕੋ ਬੇਨਤੀ ਕਰਦਾ, ਬੇਦਰ ਕਾਂਡ ਦੇ ਸੁਨੇਹੇ ਨੂੰ ਸਾਰੇ ਇੰਡੀਆ ਨੇ ਸੁਣ ਲਿਆ। 89 ਤੋਂ ਅੱਜ 2026 ਆ ਗਿਆ, ਪਿਛਲੇ ਇਸ 30-35 ਸਾਲ ਦੇ ਸਮੇਂ ਚ ਜੇ ਕਿਤੇ ਹੋਰ ਦੁਬਾਰਾ ਸਿੱਖ ਨਾਲ ਉਵੇਂ ਦੇ ਕਤਲੇਆਮ ਨਹੀਂ ਹੋਏ ਨਾ ਬਿਦਰ ਵਰਗੇ। ਗੱਲ ਤਾਂ ਇਹ ਆ ਕਿ ਕੀ ਸਿੱਖ ਇਹ ਚਾਹੁੰਦੇ ਆ ਕਿ ਲਗਾਤਾਰ ਕਤਲ ਹੁੰਦੇ ਰਹਿਣ, ਬਿਦਰ ਵਰਗੇ ਕਾਂਡ ਵਾਪਰਦੇ ਰਹਿਣ, ਕਿ ਸਿੱਖ ਇਹ ਚਾਹੁੰਦੇ ਆ ਕਿ ਠੀਕ ਆ ਕਿਤੇ ਇੱਕਾ ਦੁੱਕਾ ਗੱਲ ਵਾਪਰਨੀ ਉਹਦਾ ਵੀ ਆਪਾਂ ਵਿਰੋਧ ਕਰਦੇ ਹਾਂ।
6: ਪਰ ਤੁਸੀਂ ਰਿਵੈਂਜ ਲਿਆ ਬਿਦਰ?
5: ਨਹੀਂ, ਇਹ ਬਦਲਾ ਨਹੀਂ ਸੀ।
6: ਫਿਰ ਕੀ?
5: ਸਿੱਖ ਬਦਲਾ ਲੈਂਦੇ ਹੀ ਨਹੀਂ, ਸਿੱਖ ਇਨਸਾਫ ਕਰਦਾ। ਇਹ ਇਨਸਾਫ ਸੀ, ਇਨਸਾਫ ਦੀ ਜਿਹੜੀ ਲੜਾਈ ਆ ਉਹ ਹਰ ਇੱਕ ਬੰਦੇ ਦੀ ਆਪਦੀ ਹੁੰਦੀ ਹੈ। ਆ ਥੋੜੇ ਦਿਨ ਪਹਿਲਾਂ ਇੱਕ ਖਬਰ ਚੱਲ ਰਹੀ ਸੀ,
6: ਤੁਹਾਨੂੰ ਲੱਗਦਾ ਜਿਵੇਂ ਜ਼ਿੰਮੇਵਾਰੀ ਚੱਕੀ ਗਈ ਜਾਂ ਮਤਲਬ ਸਟੇਟਮੈਂਟ,
5: ਜ਼ਿੰਮੇਵਾਰੀ ਨਹੀਂ ਸੀਗੀ, ਇਹ ਕਲੈਰੀਫਿਕੇਸ਼ਨ ਸੀ,
6: ਕਲੈਰੀਫਿਕੇਸ਼ਨ ਦਿੱਤੀ ਗਈ ਜਿਵੇਂ ਤੁਹਾਡੇ ਕਹਿਣ ਮੁਤਾਬਕ
5: ਜੀ।
6: ਇੱਕ ਪਹਿਲਾਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਜਾਂਦੀ ਲੜ ਰਹੀਆਂ,
5: ਇੱਕ ਸਾਲ ਨਹੀਂ ਡੇਢ ਸਾਲ ਪੂਰਾ ਖੁੱਲਾ ਟਾਈਮ ਦਿੱਤਾ ਗਿਆ। ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ ਆ, ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ। ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ, ਜਦੋਂ ਕਰਦਾ ਜੀ ਦਸ ਹਿੰਦੂ ਮੁੰਡੇ ਇਕੱਠੇ ਹੋਣ ਤੇ ਉਹ ਜਿਹਨੂੰ ਮਰਜ਼ੀ ਘੇਰ ਕੇ ਜੋ ਮਰਜ਼ੀ ਕਰ ਸਕਦੇ ਆ। ਉਦੋਂ ਬਾਅਦ ਮਾਹੌਲ ਬਦਲ ਗਿਆ, ਬਦਲੇ ਹੋਏ ਮਤਲਬ ਨਤੀਜੇ ਮੈਟਰ ਕਰਦੇ ਆ ਨਾ ਜੀ। ਉਸ ਤੋਂ ਬਾਅਦ ਵਿੱਚ ਅੱਜ ਤੀਕਰ ਹੁਣ ਵੀ ਬਥੇਰਿਆਂ ਦਾ ਜੀ ਕਰਦਾ ਹੋਣਾ, ਜਿਹੜੇ ਮਾੜੇ ਫਿਤਰਤ ਵਾਲੇ ਆ ਨਾ, ਵੀ ਕਦੇ ਯਾਰ ਇਕੱਠੇ ਹੋ ਕੇ ਨਾ 150-200 ਆਪਾਂ ਕਿਸੇ ਸਿੱਖਾਂ ਦੇ ਮਹੱਲੇ ਚ ਪੈ ਜਾਈਏ ਟੁੱਟ ਕੇ ਤੇ ਫਿਰ ਉਸ ਮੌਕੇ
6: ਨਹੀਂ ਮਤਲਬ ਤੁਹਾਨੂੰ ਹੁਣ ਕਿਉਂ?
5: ਹੁਣੇ ਦੀ ਤਾਂ ਗੱਲ ਹੈ ਜੀ, ਆ ਜਦੋਂ ਪਿੱਛੇ ਜੇ ਆ ਜਿਹੜਾ ਮੁੰਡਾ ਮਹਿਰੂ ਵਾਲਾ ਇਹ ਗਿਆ ਸੀ ਦਿੱਲੀ ਤੇ ਉੱਥੇ ਲਿਖ ਕੇ ਆਇਆ ਸੀ ਨਾ ਕਿਸੇ ਕੰਧ ਤੇ ਸਿੱਖ ਕੌਮ ਜਾਉਂਦੀ ਹੈ ਬਦਲਾ ਲਵਾਂਗੇ, ਉਦੋਂ ਹੋਇਆ ਨੀ। ਆ ਦੂਜੇ ਚੌਥੇ ਦਿਨ ਤਾਂ ਆ ਜਾਂਦਾ ਫਲਾਣੇ ਥਾਂ ਤੇ ਟਰੱਕ ਚੋਂ ਲਾ ਲਿਆ, ਫਲਾਣੇ ਥਾਂ ਭੇਜੇ ਲਾ ਲਿਆ। ਉਹ ਤਾਂ ਸਾਡੀ ਕੌਮ ਚੰਗੀ ਆ, ਇਸ ਗੱਲ ਨੂੰ ਥੋੜਾ ਜਿਹਾ ਜੇ ਹੋਰ ਆਪਾਂ ਖੋਲੀਏ, ਅੱਜ ਆਪਣੀ ਕੌਮ ਕੋਲੇ ਕੋਈ ਮੁਲਕ ਨਹੀਂ ਹੈ, ਹੈ ਨਾ। ਆਪਣੀ ਕੌਮ ਦੇ ਜੇਕਰ ਕਿਸੇ ਬੰਦੇ ਉੱਤੇ ਸਾਰੇ ਭਾਰਤ ਵਿੱਚ ਮਾੜਾ ਵਾਪਰਦਾ ਨਾ, ਤਾਂ ਜਿਹੜਾ ਅਸੀਂ ਉਦੋਂ ਬੀਜ ਬੀਜਿਆ ਵੀ ਠੀਕ ਆ, ਅੱਜ ਸਾਡੀ ਕੌਮ ਦੇ ਬੱਚੇ ਕਹਿੰਦੇ ਆ ਵੀ ਸਾਡੇ ਕੋਲ ਅਸਾਲਟ ਹੈ ਨੀ ਗੀ, ਪਰ ਜਦੋਂ ਅੱਜ ਸਾਰੇ ਭਾਰਤ ਚ ਦਿੱਲੀ ਦੱਖਣ ਜਿੱਥੇ ਵੀ ਕਿਤੇ ਖਬਰ ਮਿਲਦੀ ਆ, ਸਾਰੇ ਭਾਰਤ ਦੇ ਵਿੱਚੋਂ ਨੀ ਸਾਰੇ ਬ੍ਰਹਿਮੰਡ ਚ ਜਿੱਥੋਂ ਜਿੱਥੋਂ ਸਿੱਖ ਮਿਲਦਾ, ਜਦੋਂ ਸੋਸ਼ਲ ਮੀਡੀਆ ਤੇ ਬੋਲਦਾ ਇੰਡੀਆ ਜਦ ਹੀ ਕਹਿੰਦਾ ਹੱਲ ਕੱਢੋ ਛੇਤੀ, ਕਿਉਂ? ਉਹਨਾਂ ਨੂੰ ਪਤਾ ਨਹੀਂ ਪੰਜਾਬ ਚ ਕੁਛ ਹੋ ਜਾਣਾ, ਪੰਜਾਬ ਵਿੱਚ ਕੁਛ ਹੋ ਜੂਗਾ, ਇਹ ਡਰ ਬਿਦਰ ਕਾਂਡ ਨੀ ਪਾਇਆ ਹੋਇਆ, ਨਹੀਂ ਤਾਂ ਚੌਥੇ ਕੁ ਦਿਨ ਪੰਜਾਬ ਤੋਂ ਬਾਹਰ ਛਿੱਤਰ ਪਿਆ ਕਰੇ ਬਹੁਤ ਜ਼ਿਆਦਾ। ਹੁਣ ਜਦੋਂ ਉਹਨਾਂ ਦਾ ਜੀ ਕਰਦਾ ਗਾਹਾਂ, ਜਦ ਹੀ ਕੋਈ ਬੈਠਾ ਕਿ ਸਿਆਣਾ ਜਿਹੜਾ ਹਿੰਦੂ ਭਰਾ ਉਹ ਕਹਿ ਦਿੰਦਾ ਉਹ ਕਾਹਨੂੰ ਤੁਸੀਂ ਪੰਜਾਬ ਚ ਕਤਲੇਆਮ ਕਰਾਉਣਾ, ਉਹ ਬੇਦਰ ਕਾਂਡ ਦੇ ਬਦੌਲਤ ਸਿੱਖ ਸਿਕਿਓਰ ਨੇ ਤੇ ਇਹ ਜਿਹੜੀ

ਨੀਤੀ ਗਤ ਫੈਸਲੇ ਹੁੰਦੇ ਨੇ, ਇਹ ਰਣਨੀਤੀ ਹੁੰਦੀ ਆ ਕੌਮਾਂ ਦੀ ਕਿ ਅਸੀਂ ਆਪਦੇ ਹਿੱਤ ਸਿਕਿਓਰ ਕਰਨੇ ਆ। ਕੌਮਾਂ ਦੇ ਪੱਕੇ ਦੋਸਤ ਨਹੀਂ ਹੁੰਦੇ, ਕੌਮਾਂ ਦੇ ਪੱਕੇ ਦੁਸ਼ਮਣ ਨਹੀਂ ਹੁੰਦੇ, ਕੌਮਾਂ ਦੇ ਹਿੱਤ ਹੁੰਦੇ ਆ। ਜੇ ਸਾਡੇ ਹਿੱਤ ਇਸ ਮੌਕੇ ਹਿੰਦੂ ਤੋਂ ਖਤਰੇ ਚ ਨੇ, ਅੱਜ ਅਸੀਂ ਹਿੰਦੂ ਨੂੰ ਆਪਦਾ ਵਿਰੋਧੀ ਮੰਨਦੇ ਹਾਂ, ਇੱਕ ਟਾਈਮ ਉਹ ਸੀ ਜਦੋਂ ਅਸੀਂ ਹਿੰਦੂ ਵੀ ਤੇ ਸਿੱਖ ਵੀ ਤੇ ਮੁਸਲਮਾਨ ਵੀ ਗੋਰਿਆਂ ਦੇ ਅਧੀਨ ਸੀ, ਉਦੋਂ ਸਾਰੇ ਰਲ ਕੇ ਗੋਰਿਆਂ ਨਾਲ ਲੜ ਰਹੇ ਸੀ, ਸਾਂਝੇ ਹਿੱਤ ਸੀ। ਇੱਕ ਟਾਈਮ ਉਹ ਆਇਆ ਜਦੋਂ ਇਸ ਮੁਲਕ ਦੇ ਉੱਤੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਸੀ ਜਿਹੜੇ, ਜਾਂ ਜਿਹੜੇ ਧਾੜਵੀ ਅਫਗਾਨ ਤੋਂ ਆਉਂਦੇ ਸੀ, ਉਹਨਾਂ ਤੋਂ ਸਾਡੀ ਧਰਤੀ ਅਫੈਕਟਡ ਸੀ, ਅਸੀਂ ਪੀੜਿਤ ਸੀ ਇੱਥੇ ਸਾਡੇ ਹਿੰਦੂ, ਅਸੀਂ ਉਹਨਾਂ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਰਹੇ। ਕੌਮਾਂ ਦੇ ਹਿੱਤ ਹੁੰਦੇ ਆ। ਅੱਜ ਸਾਡੇ ਹਿੱਤ ਨੇ ਕਿ ਜਿਸ 1947 ਜਾਂ 1947 ਤੋਂ ਲੈ ਕੇ 1984 ਤੱਕ ਜਿਸ ਪਾਕਿਸਤਾਨ ਦੇ ਤਿਰੰਗੇ ਨੂੰ, ਜਿਸ ਝੰਡੇ ਨੂੰ, ਜਾਂ ਜਿਸ ਮੁਲਕ ਨੂੰ ਅਸੀਂ ਹੋਰ ਤਰੀਕੇ ਨਾਲ ਦੇਖਦੇ ਸੀ, 84 ਮੌਕੇ ਅਸੀਂ ਭੱਜ ਭੱਜ ਕੇ ਬਾਰਡਰ ਟੱਪ ਕੇ ਉੱਥੇ ਪਹੁੰਚੇ ਜੀ। ਜਿਸ ਪਾਕਿਸਤਾਨ ਨੂੰ ਇਹ ਦੁੱਖ ਹੋ ਸਕਦਾ ਕਿ ਇਹਨਾਂ ਨੇ 71 ਦੇ ਵਿੱਚ ਜਨਰਲ ਸਵੇਗ ਸਿੰਘ ਵਰਗਿਆਂ ਨੇ ਮੁਕਤੀ ਬਹਿਣੀ ਕੀਤੀ ਤੇ ਉੱਥੇ ਇਹ ਕੀਤਾ, ਉਹਨੂੰ 1984 ਤੋਂ ਬਾਅਦ ਇਹ ਗੱਲ ਠੀਕ ਲੱਗੀ ਹੋਣੀ ਆ ਕਿ ਸਿੱਖਾਂ ਨੂੰ ਦਿਓ ਹਮਾਇਤ, ਇਹ ਪਾਕਿਸਤਾਨ ਦਾ ਜਿਹੜਾ ਆਪਾਂ ਇਹਨਾਂ ਨੇ ਟੁਕੜੇ ਕੀਤੇ ਆ, ਬੰਗਲਾਦੇਸ਼ ਬਣਾਇਆ ਤੇ ਉਹਦੇ ਲਈ ਇਹਨਾਂ ਨੂੰ ਵਰਤੋ। ਹਰੇਕ ਕੌਮ ਦੇ ਹਿੱਤ ਹੁੰਦੇ ਆ। ਇਕੱਲੀ ਸਿੱਖ ਕੌਮ ਆ ਜਿਹਨੂੰ ਘੇਰ ਕੇ ਕਿਹਾ ਜਾ ਰਿਹਾ ਆਪਦੇ ਹਿੱਤਾਂ ਦੀ ਲੜਾਈ ਨਾ ਲੜ, ਆਪਦੇ ਹਿੱਤਾਂ ਦੀ ਲੜਾਈ ਨਾ ਲੜ। ਕਿਉਂ ਭਾਈ? ਸਿੱਖ ਗੁਲਾਮ ਰਹਿਣ, ਸਿੱਖ ਭਾਰ, ਮਤਲਬ ਜੇ ਸਿੱਖਾਂ ਨੂੰ 84 ਨਾ ਵਾਪਰਦਾ, ਜੇ ਸਿੱਖਾਂ ਨੂੰ ਗਲਾਂ 'ਚ ਟਾਇਰ ਨਾ ਪੈਂਦੇ, ਜੇ ਸਿੱਖਾਂ ਦੇ ਬਣਦੇ ਹੱਕ ਦਿੱਤੇ ਜਾਂਦੇ ਜਿਹੜੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਸੀ ਉਹ ਪੂਰੇ ਕਰ ਦਿੱਤੇ ਜਾਂਦੇ, ਜੇ ਸਿੱਖ ਫੇਰ ਖਾਲਿਸਤਾਨ ਦੀ ਗੱਲ ਕਰਦੇ, ਫੇਰ ਤਾਂ ਸਿੱਖਾਂ ਨੂੰ ਕਿਹਾ ਜਾ ਸਕਦਾ ਸੀ। ਗਲਤੀਆਂ ਇੰਡੀਆ ਕਰੇ, ਗਲਾਂ 'ਚ ਟਾਇਰ ਤੁਹਾਡੇ ਉਹ ਪਾਵੇ, ਅਕਾਲ ਤਖ਼ਤ ਤੁਹਾਡਾ ਉਹ ਢਾਵੇ ਤੇ ਸਿੱਖ ਪਾਕਿਸਤਾਨ ਦੇ ਏਜੰਟ ਬਣ ਗਏ ਜੀ। ਸਿੱਖ ਆਪਦੇ ਹਿੱਤਾਂ ਦੀ ਰਾਖੀ ਕਰਦਾ ਸਿੱਖ ਬੜਾ ਮਾੜਾ। ਜੇ ਸਿੱਖ ਬਿਦਰ ਕਾਂਡ ਤੋਂ ਬਾਅਦ ਨਹੀਂ ਚਾਹੁੰਦਾ ਕਿ ਸਾਡੇ ਭਰਾ ਹੋਰ ਮਾਰੇ ਜਾਣ, ਤੇ ਜੇ ਸਿੱਖ ਇੱਕ ਹੁਣ ਕਰੀਏ ਕੀ ਹੋਰ ਕੀ, ਹੁਣ ਇੰਡੀਆ ਦੇ ਮੂਹਰੇ ਮੰਗ ਪੱਤਰ ਲੈ ਕੇ ਜਾਈਏ, ਉਹੀ ਤਾਂ ਉਹ ਚਾਹੁੰਦੇ ਨੇ ਹਿੰਦੂ ਨੂੰ, ਇਹ ਨਹੀਂ ਵੀ ਹਰ ਹਿੰਦੂ ਨੂੰ, ਹਿੰਦੂ ਤੋਂ ਭਾਵ ਉਹ ਹਿੰਦੂ ਕੱਟੜਵਾਦ ਜਿਹੜਾ ਇਸ ਗੱਲੋਂ ਬੜਾ ਦੁਖੀ ਆ। ਸਾਚੀ ਸਾਖੀ ਦੇ ਸ਼ਬਦ ਨੇ, ਸਾਚੀ ਸਾਖੀ ਦੇ ਸਰਦਾਰ ਕਪੂਰ ਸਿੰਘ ਜੀ ਦੇ, ਕਿ ਹਿੰਦੂ ਨੂੰ ਸਿੱਖ ਉੱਤੇ ਇਸ ਗੱਲ ਦਾ ਬੜਾ ਹੈਗਾ ਕਿ ਜਦੋਂ ਸਾਡੇ 76 ਪੈ ਰਹੇ ਸੀ ਨਾ, ਉਦੋਂ ਇਹ ਆਪਦੀ ਲੜਾਈ ਲੜ ਰਹੇ ਸੀ। ਅੱਜ ਸਾਰੇ ਭਾਰਤ ਵਿੱਚ ਹਿੰਦੂ ਤੇ ਮੁਸਲਮਾਨ ਦਾ ਜਿਹੜਾ ਕਲੈਸ਼ ਆ ਉਹਦੇ ਪਿੱਛੇ ਇੱਕ ਕਲਚਰਲ ਕਲੈਸ਼ ਆ, ਪਿੱਛੇ ਹਿਸਟਰੀ ਪਈ ਆ ਉਹਦੇ ਪਿੱਛੇ। ਜਿਨ੍ਹਾਂ ਵੇਲਿਆਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਜ਼ੁਲਮ ਕਰਦੇ ਰਹੇ, ਉਹਨਾਂ ਵੇਲਿਆਂ ਦੇ ਵਿੱਚ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਸਾਜੀ ਨਵਾਜੀ ਸਿੱਖੀ ਆ ਜਿਹੜੀ, ਇਹਦੇ ਨਾਲ ਵੀ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਦਾ ਪੰਗਾ ਪਿਆ। ਪਰ ਸਿੱਖਾਂ ਦਾ ਹਿਸਾਬ ਕਿਤਾਬ ਕੁਛ ਹੋਰ ਆ। ਜੇ ਇੱਥੇ ਮੱਸੇ ਰਗੜ ਨੇ ਕੁਛ ਕੀਤਾ, ਸਿੱਖਾਂ ਨੇ ਰਗੜਤਾ, ਜੇ ਮਤਲਬ ਸਾਡੇ ਜਿਹੜਾ ਅੱਜ ਕੋਈ ਮੁਸਲਮਾਨਾਂ ਦਾ ਮੁੰਡਾ ਆਪਣੇ ਨਾਲ ਬੈਠਾ ਹੋਵੇ ਨਾ ਸਿੱਖਾਂ ਦੇ ਨਾਲ, ਸਾਨੂੰ ਉਹਦੇ ਮੂਹਰੇ ਨੀਵੀਂ ਨਹੀਂ ਪਾਉਣੀ ਪੈਂਦੀ। ਸਾਡੇ ਪੁਰਖਿਆਂ ਨੇ, ਸਾਡੇ ਵੱਡੇ ਵਡੇਰਾਂ ਨੇ ਲੇਖੇ ਨਿਬੇੜੇ ਹੋਏ ਨੇ ਨਾਲ ਦੀ ਨਾਲ, ਵੀ ਲਿਆ ਭਾਈ ਜੇ ਤੁਸੀਂ ਆਹ ਕੀਤਾ ਅਸੀਂ ਆਹ ਕੀਤਾ। ਹਿੰਦੂਆਂ ਦੀ ਹਿਸਟਰੀ ਬਿਲਕੁਲ ਉਲਟਾ। ਜੇ ਉਹਨਾਂ ਦੇ ਮੰਦਰ ਢਾਹ ਤੇ ਉਹ ਹੁਣ ਬਣਾ ਰਹੇ ਨੇ ਵੀ ਇੱਥੇ ਮੈਂ ਗਿਆ ਕਸ਼ਮੀਰ ਚ, ਮਾਰਤੰਡ ਮੰਦਰ ਬੜਾ ਮਸ਼ਹੂਰ ਆ, ਸੂਰਜ ਮੰਦਰ ਜਿੱਥੇ ਉਹ ਹੈਦਰ ਫਿਲਮ ਦੀ ਸ਼ੂਟਿੰਗ ਹੋਈ ਸੀ, ਉਹ ਜਿਹੜਾ ਸ਼ੇਖਰ ਉਹ ਕਰਦੇ ਆ, ਉਹ ਮੰਦਰ ਦੇ ਉੱਥੇ ਮੂਰਤੀਆਂ ਜਿਹੜੀ ਜਿਹਨਾਂ ਦੀ ਪੂਜਾ ਕੀਤੀ ਜਾਂਦੀ ਆ ਹਿੰਦੂਇਜ਼ਮ ਵੱਲੋਂ, ਉਹ ਯਾਰ ਥੱਲੇ ਪੈਰਾਂ 'ਚ ਆਉਂਦੀਆਂ ਨੇ, ਉੱਥੇ ਉਹ ਨਹੀਂ ਕਰ ਸਕਦੇ। ਸਾਡੇ ਇੱਥੇ ਦਰਬਾਰ ਸਾਹਿਬ ਤੇ ਕਰੋ, ਆਪਾਂ ਜਦ ਹੀ ਬਣਾਉਂਦੇ ਹਾਂ, ਕਿੰਨੀ ਵਾਰ ਦਰਬਾਰ ਸਾਹਿਬ ਨੂੰ ਅਟੈਕ ਹੋਇਆ, ਅਕਾਲ ਤਖ਼ਤ ਨੂੰ ਅਟੈਕ ਹੋਇਆ, ਆਪਾਂ ਟੇਕ ਨਹੀਂ ਆਉਂਦੀ ਸਿੱਖ ਨੂੰ ਬਈ ਤੁਸੀਂ ਕੀ ਕੀਤਾ। ਹੁਣ ਉਹਨਾਂ ਦੀ ਹਿਸਟਰੀ ਹੋਰ ਆ, ਉਹਨਾਂ ਨੂੰ ਅੱਜ ਦੇ ਹਿੰਦੂ ਨੂੰ ਇਸ ਗੱਲ ਦੀ ਤਕਲੀਫ ਆ, ਜਦੋਂ ਕਿਤੇ ਉਹ ਲੰਘਿਆ ਜਾ ਰਿਹਾ ਹੋਵੇ ਹਿੰਦੂ, ਦੋ ਮੁਸਲਮਾਨ ਆਪਸ ਵਿੱਚ ਹੱਸ ਰਹੇ ਹੁਣ ਖੜ ਕੇ, ਹਿੰਦੂ ਨੂੰ ਲੱਗਦਾ ਇਹ ਕਹਿ ਰਿਹਾ ਤੁਸੀਂ ਚਾਹੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਹਿੰਦੂ ਰਾਸ਼ਟਰ ਜੋ ਮਰਜ਼ੀ ਲਈ ਫਿਰੋ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨਾਲ ਸਾਡੇ ਵੱਡੇ ਵਡੇਰਿਆਂ ਨੇ, ਜੋ ਵੀ ਉਹ ਪਿਛਲੀ ਹਿਸਟਰੀ ਆ ਉਹਨੂੰ ਲੱਗਦਾ। ਫਿਰ ਉਸ ਖਿੱਚ ਦੇ ਵਿੱਚੋਂ, ਉਸ ਦੁੱਖ ਦੇ ਵਿੱਚੋਂ, ਉਸ ਮਾਨਸਿਕ ਸੰਤਾਪ ਦੇ ਵਿੱਚੋਂ ਉਹ ਫਿਰ ਉਹ ਬਣਦਾ ਸ਼ੈਤਾਨ, ਉਹਦੇ ਚੋਂ ਇਹ ਗੱਲਾਂ ਨਿਕਲਦੀਆਂ। ਸਾਡੀ ਕੌਮ ਜਿਹੜੀ ਆ ਉਹ ਸਹਿਜ 'ਚ ਕਿਉਂ ਆ? ਜੇਕਰ ਕਾਂਗਰਸ ਵਾਲੇ ਆ ਨਾ ਜਾਂ ਗਾਂਧੀ ਪਰਿਵਾਰ ਆ, ਇੰਦਰਾ ਨੂੰ 6 ਮਹੀਨਿਆਂ ਦੇ ਵਿੱਚ ਹਿਸਾਬ ਜਿਹਾ ਕਰਕੇ ਆਪਾਂ ਸੁਰਖਰੂ ਹਾਂ,
ਇਹ ਕੌਮਾਂ ਇਉਂ ਚੱਲਦੀਆਂ ਨੇ। ਆ ਜਿਹੜੇ ਬੜੀਆਂ ਸਿਆਣਪਾਂ ਜੀਆਂ ਹੈਗੀਆਂ ਨਾ, ਇਹ ਜਦੋਂ ਸਦੀਆਂ ਬਾਅਦ ਕੋਈ ਕੌਮ, ਜਦੋਂ ਉਸ ਕੌਮ ਦੇ ਬੰਦੇ ਦੂਜੀ ਕੌਮ ਨਾਲ ਬੈਠਦੇ ਨੇ, ਉਦੋਂ ਸ਼ਰਮਿੰਦਗੀ ਨਹੀਂ ਹੁੰਦੀ ਹੁੰਦੀ। ਸਾਡੀ ਕੌਮ ਦਾ ਇਤਿਹਾਸ ਫਲਸਫਾ ਜਿਹੜਾ ਗਾ ਗੁਰੂ ਸਾਹਿਬਾਨ ਵੇਲੇ ਆਉਣਾ, ਉਹਦੇ ਵਿੱਚ ਬਦਲਾ ਨਹੀਂ, ਇਨਸਾਫ਼ ਆ। ਉੱਥੇ ਜਦੋਂ ਸਾਚੀ ਸਾਖੀ ਤੇ ਸਰਦਾਰ ਕਪੂਰ ਸਿੰਘ ਕਹਿੰਦੇ ਆ ਨਾ, ਇਸ ਗੱਲ ਨੂੰ ਖੋਲ ਕੇ ਆਪਣੇ ਬੰਦਿਆਂ ਨੂੰ ਸਮਝਾਉਣ ਦੀ ਲੋੜ ਆ।

0: ਕਿ ਜਿਹੜੀਆਂ ਗੱਲਾਂ ਲਈ ਤੁਸੀਂ ਭਾਰਤੀ ਤੰਤਰ ਦੇ ਮਗਰ ਲਾ ਕੇ ਵੀ ਬਹੁਤ ਮਾੜਾ ਵਾਪਰ ਗਿਆ, ਉਹ ਭਰਾਵੋ ਜੇ ਉਹ ਨਾ ਵਾਪਰਦੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਕਹਿਣਾ ਸੀਗਾ, ਹੁਣ ਕਈ ਵਾਰੀ ਕਹਿੰਦੇ ਨੇ ਕਿ ਫਲਾਨੇ ਵੇਲੇ ਫਿਰ ਤੁਸੀਂ ਕੀ ਕਰ ਲਿਆ ਜਿੱਥੇ ਜਿੱਥੇ ਰਹਿ ਗਿਆ, ਕਿਉਂਕਿ ਸਾਰੀਆਂ ਗੱਲਾਂ ਕਈ ਵਾਰੀ ਨਹੀਂ ਕਰ ਹੁੰਦੀਆਂ ਕੌਮ ਤੋਂ, ਜਿੱਥੇ ਜਿੱਥੇ ਖੱਪੇ ਰਹਿ ਗਏ ਆ ਨਾ ਲੇਖੇ ਨਹੀਂ ਕਰ ਹੋਏ। ਸੋ ਲੇਖੇ ਨਿਬੇੜੇ ਚੰਗੇ ਹੁੰਦੇ ਨੇ, ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ ਹੋਣ ਗੱਲਾਂ ਬਾਤਾਂ ਨਾਲ ਨਿਬੇੜ ਦਿਓ, ਜੇ ਦੂਜੇ ਤਰੀਕੇ ਨਾਲ ਨਿਬੇੜ ਜਾ ਨਿਬੇੜ ਲੈਣੇ ਚਾਹੀਦੇ ਆ। ਬਾਅਦ ਵਿੱਚ ਤਾਂ ਫਿਰ ਹਿਸਟਰੀ ਜਿਹੜੀ ਆ ਜਾਂ ਤਾਂ ਤੁਹਾਨੂੰ ਮਾਣ ਦਿੰਦੀ ਆ ਜਾਂ ਤੁਹਾਡੀ ਨੀਵੀਂ ਪਵਾਉਂਦੀ ਆ। ਸਾਨੂੰ ਸ਼ੁਕਰ ਆ ਸਾਡੇ ਪੁਰਖਿਆਂ ਨੇ ਸਾਨੂੰ ਜਿਹੜਾ ਰਾਹ ਬਣਾ ਕੇ ਦਿੱਤਾ, ਆਹ ਜਿਹੜਾ ਹੁਣ ਗਾਂਧੀਵਾਦੀ ਜਿਹਾ ਰਾਹ ਆ ਵੀ ਕੁੱਟਕਾਰੋ ਖੜ ਕੇ, ਇਹ ਰਾਹ ਥੋੜ੍ਹੀ ਆ। ਇਹ ਤਾਂ ਆਪਾਂ ਉਦੋਂ ਫੜਿਆ ਜਦੋਂ ਗਾਂਧੀ ਆਇਆ ਅਤੇ ਜਦੋਂ ਆਪਣਾ ਅਕਾਲੀ ਮੋਰਚੇ ਆਏ। ਅਕਾਲੀ ਮੋਰਚਿਆਂ ਤੋਂ ਪਹਿਲਾਂ ਤੁਸੀਂ ਬੱਬਰ ਅਕਾਲੀਆਂ ਦਾ ਇਤਿਹਾਸ ਪੜ੍ਹੋ, ਉਹ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਆਹ ਕੀ ਆ ਤੁਸੀਂ ਲੈ ਜਾਂਦੇ ਉੱਥੇ ਜਾ ਕੇ ਡਾਂਗਾ ਖਵਾ ਕੇ ਮੋੜ ਲਿਆਉਂਦੇ ਹੋ, ਇਹ ਤਰੀਕਾ ਹੈ ਕਿਹੜੇ ਗੁਰੂ ਨੇ ਕਿਹਾ ਸੀ ਛਤਰ ਖਾਈਦੇ ਹੁੰਦੇ? ਸਿੱਖ ਅਣਖ ਨਾਲ ਜਾਉਂਦਾ, ਸਿੱਖ ਚੜ੍ਹਤ ਨਾਲ ਜਾਉਂਦਾ, ਸਿੱਖ ਰੜਕ ਨਾਲ ਜਾਉਂਦਾ। ਇਸ ਗੱਲ ਦਾ ਸਾਰਾ ਜਿਹੜਾ ਸੰਸਾਰ ਆ ਉਹ ਸਤਿਕਾਰ ਕਰਦਾ। ਜਿੰਨੇ ਦੁਨੀਆਂ ਭਰ ਦੇ ਵੱਡੇ ਫਿਲੋਸਫਰ ਨੇ ਜਦੋਂ ਸਿੱਖ ਜੇ ਮੈਨੂੰ ਸਮਝਦੇ ਆ, ਉਹ ਕਹਿੰਦੇ ਆ ਬੱਲੇ ਕਮਾਲ ਆ, ਇੱਥੇ ਇਹ ਲਿਖਿਆ ਹੋਇਆ ਇਹਨਾਂ ਦੇ ਗੁਰੂ ਚ, ਇਹਨਾਂ ਦੇ ਧਰਮ ਚ ਲਿਖਿਆ ਹੋਇਆ ਵੀ ਜੇ ਜੀਵੇ ਪਤ ਲੱਥੀ ਜਾਏ। ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਇਹ ਤਾਂ ਮਾਰਗ ਪੈਰ ਧਰੀਜੇ ਸਿਰ ਦੀਜੇ, ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਸ਼ਾਸਤਰ ਨਾਲ ਉਹ ਹੈਰਾਨ, ਉਹ ਕਹਿੰਦੇ ਯਾਰ ਆਹ ਆਉਂਦਾ ਧਰਮ। ਤੇ ਤੁਹਾਡੇ ਇੱਥੇ ਬੰਦਿਆਂ ਦੇ ਦਿਮਾਗ 'ਚ ਪਾਇਆ ਜਾ ਰਿਹਾ ਕਿ ਤੁਹਾਡਾ ਗੁਰੂ ਗਲਤ ਆ, ਤੁਹਾਡਾ ਸਿਧਾਂਤ ਗਲਤ ਆ, ਤੁਹਾਨੂੰ ਤਾਂ ਅਗਲੀ ਨਹੀਂ, ਤੁਹਾਡਾ ਕੋਈ ਧਰਮ ਆ, ਤੁਹਾਡੀ ਕੋਈ ਕੌਮ ਆ। ਇਹ ਗੱਲਾਂ ਤੁਹਾਨੂੰ ਕੌਣ ਪੜ੍ਹਾ ਰਿਹਾ? ਉਹ ਹਿੰਦੂਇਜ਼ਮ। ਮੈਂ ਹੈਰਾਨ ਹੁੰਦਾ ਜੀ, ਸਾਨੂੰ ਕਿਹਾ ਜਾ ਰਿਹਾ ਨਾ ਸਿੱਖਾਂ ਦੇ ਮੁੰਡਿਆਂ ਨੂੰ ਵੀ ਤੁਸੀਂ ਮੂੰਹ ਸਿਰ ਬਣਾ ਕੇ ਜੈਂਟਲਮੈਨ ਬਣਦੇ ਹੋ। ਇੱਕ ਦੁਕਾਨ ਦੇ ਬਾਹਰ ਲਿਖਿਆ ਹੋਇਆ ਸੀ ਸਿੱਖ ਗੁਰੂ ਗੋਡ ਮੇਕਸ ਮੈਨ ਵੀ ਮੇਕਸ ਜੈਂਟਲਮੈਨ। ਅਸੀਂ ਲੜ ਪਏ ਜਾ ਕੇ, ਮੈਂ ਕਿਹਾ ਤੂੰ ਰੱਬ ਨੂੰ ਵੱਡਾ ਹੋ ਗਿਆ ਜੈਂਟਲਮੈਨ ਬਣਾਉਣਾ ਤੂੰ। ਜੈਂਟਲਮੈਨ ਅੱਜ ਕੱਲ ਕੌਣ ਆ ਜਿਹੜਾ ਘੋਣ ਮੋਣ ਆ, ਜਿਹੜਾ ਮੂੰਹ ਸਿਰ ਮੁੰਨਦਾ, ਜਿਹਦੇ ਬਾਰੇ ਬਾਣੀ ਕਹਿੰਦੀ ਆ ਸਾਬਤ ਸੂਰਤ ਰੱਬ ਕੀ ਭੰਨੇ ਬੇਈਮਾਨ, ਉਹ ਬੇਈਮਾਨ ਆ। ਤੇ ਬੇਈਮਾਨ ਨੂੰ ਉੱਥੇ ਦਰਸਾਇਆ ਜਾ ਰਿਹਾ ਵੀ ਅਸੀਂ ਘੈਂਟ ਬੰਦੇ ਆ। ਇਹ ਇੰਡੀਆ, ਇਹ ਹਿੰਦੂ ਚਾਹੁੰਦਾ ਕਿ ਸਾਰੇ ਜਿਹੜੇ ਸਿੱਖ ਨੇ ਉਹ ਘੋਣ ਮੋਣ ਹੋ ਜਾਣ, ਠੀਕ ਆ ਨਾ। ਹੁਣ ਉਹਨਾਂ ਦੇ ਜਿੰਨੇ ਰਹਿਬਰ ਨੇ, ਜਿੰਨੇ ਰਹਿਬਰ ਨੇ ਜੀ, ਸਾਰੇ ਸਾਰੇ ਕਿਸ ਵਾਲੇ ਨੇ? ਜਿੰਨੇ ਹਿੰਦੂਆਂ ਦੇ ਵੱਡੇ ਪੈਗੰਬਰ ਨੇ, ਜਿੰਨੇ ਹਿੰਦੂ ਮਹਾਂਪੁਰਖ ਨੇ, ਦੇਵੀ ਦੇਵਤੇ ਨੇ, ਸਭ ਕਿਸ ਵਾਲੇ ਨੇ? ਤੇ ਸ਼ਾਸਤਰਾਂ ਵਾਲੇ ਨੇ, ਸੁਦਰਸ਼ਨ ਚੱਕਰ ਆ, ਕਿਸੇ ਕੋਲੇ ਤੀਹ ਕਮਾਨ ਆ। ਉਹ ਜਦੋਂ ਤੁਲਸੀਦਾਸ ਨੇ ਲਿਖਿਆ ਆਪਦੀ ਰਮਾਇਣ ਚ ਬਈ ਉਹ ਜੀ ਆ ਗਏ, ਭਗਵਾਨ ਪ੍ਰਗਟ ਹੋ ਗਏ, ਤੇ ਉਹ ਜਦੋਂ ਉਹ ਕਹਿੰਦਾ ਵੀ ਤੂੰ ਮੱਥਾ ਨਹੀਂ ਟੇਕਦਾ, ਰਾਮ ਚੰਦਰ ਕਹਿੰਦਾ, ਉਹ ਕਹਿੰਦਾ ਜੀ ਮੈਨੂੰ ਤੁਲਸੀ ਮਸਤਕ ਤੋ ਟਿਕੇ ਧਨੁਸ਼ਵਾਨ ਲਏ ਹਾਥ, ਕਹਿੰਦਾ ਤੀਰ ਕਮਾਨ ਲੈ ਕੇ ਆਓ ਸ਼ਾਸਤਰਾਂ ਤੋਂ ਬਗੈਰ। ਉਧਰ ਭਗਤ ਕਹਿ ਰਿਹਾ ਤੁਲਸੀਦਾਸ ਰਹਿਬਰ ਨੂੰ ਕਿ ਤੀਰ ਕਮਾਨ ਨਾ ਸ਼ਾਸਤਰ ਨਾਲ ਆ, ਤੇ ਸਾਡਾ ਗੁਰੂ ਕਹਿ ਰਿਹਾ ਵੀ ਸ਼ਾਸਤਰ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ। ਉਹ ਇੱਕ ਉਹਨਾਂ ਦੀ ਦੈਵੀ ਸ਼ਕਤੀ, ਉਹਨਾਂ ਦੇ ਪੈਗੰਬਰ, ਉਹਨਾਂ ਦੇ ਰਹਿਬਰ, ਕੋਈ ਵੀ ਮੈਨੂੰ ਬਗੈਰ ਹਥਿਆਰਾਂ ਤੋਂ ਨਹੀਂ ਮਿਲਿਆ ਜੀ, ਮੈਨੂੰ ਉਹਨਾਂ ਦਾ ਕੋਈ ਕੇਸਾਂ ਤੋਂ ਬਗੈਰ ਨਹੀਂ ਮਿਲਿਆ, ਮੈਂ ਬਹੁਤ ਪੜ੍ਹਿਆ। ਉਹ ਸਾਡੇ ਕਹਿੰਦੇ ਆ ਤੁਸੀਂ ਹਥਿਆਰ ਨਹੀਂ ਰੱਖਣੇ, ਜੇ ਹਥਿਆਰ ਫੜਿਆ ਗਿਆ ਤੇ ਬੜਾ ਮਾੜਾ, ਸਾਡਾ ਗੁਰੂ ਕਹਿ ਰਿਹਾ ਹੈਗਾ ਵੀ ਤੁਸੀਂ ਤਾਂ ਭੇਡਾਂ ਵਰਗੇ ਹੋ ਜੇ ਤੁਸੀਂ ਹਥਿਆਰ ਨਹੀਂ ਰੱਖਦੇ। ਤੇ ਸਾਡੇ ਮਤ ਆਮ ਸਿੱਖ ਦੇ ਬਣ ਗਿਆ ਨਾ ਮਨ ਚ ਵੀ ਹਥਿਆਰ ਰੱਖਣਾ ਬੜੀ ਮਾਰੀ ਗੱਲ ਹੈ, ਕਿਉਂਕਿ ਇੰਡੀਆ ਕਹਿ ਰਿਹਾ, ਕਿਉਂਕਿ ਹਿੰਦੂ ਕਹਿ ਰਿਹਾ। ਇਵੇਂ ਹੀ ਕੇਸ ਵਾ, ਕੇਸਾਂ ਬਾਰੇ ਆ ਸਾਡੇ। ਇਵੇਂ ਹੀ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਕੇ ਸਿੱਖਾਂ ਨੂੰ ਉਹਦੇ ਧਰਮ ਤੋਂ ਤੋੜਨਾ, ਉਹਨੂੰ ਕੇਸਾਂ ਤੋਂ ਦੂਰ ਕਰਨਾ, ਉਹਨੂੰ ਸਾਰਾ ਕੁਛ ਕਰਨਾ। ਹੁਣ ਇੱਥੇ
1: ਉਹਨੂੰ ਐਂ ਕਿਉਂ ਲੱਗਦਾ, ਮਤਲਬ ਇੱਕ ਪਾਸੇ ਮਿਨੋਰਿਟੀ ਕਮਿਸ਼ਨ ਬਣਿਆ ਹੋਇਆ ਜਾਂ ਮਿਨੋਰਿਟੀ ਦੀ ਗੱਲ ਹੁੰਦੀ ਹੈ,
0: ਹਾਂਜੀ,
1: ਜਾਂ ਸਰਕਾਰ ਕਹਿੰਦੀ ਹੈ ਜਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ, ਜਾਂ ਮਤਲਬ ਮਿਨੋਰਿਟੀ ਨੂੰ ਨਾਲ ਲੈ ਕੇ ਚੱਲਣਾ ਜਾਂ ਜਿਹੜੇ ਐਸਸੀ ਐਸਟੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ,
0: ਹਾਂਜੀ,
1: ਤੁਹਾਨੂੰ ਐਂ ਕਿਉਂ ਲੱਗਦਾ?
0: ਕਈ ਦਾ ਤਾਂ ਏਦਾਂ ਹੀ ਹੁੰਦਾ, ਕਹਿਣ ਤੇ ਕਰਨ ਚ ਫਰਕ ਆ। ਸਿੱਖ ਕਹਿੰਦਾ ਨੀ ਕੱਲਾ, ਸਿੱਖ ਕਰਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿਫਤਾਂ ਜਦੋਂ ਕਰਦੇ ਆ ਨਾ, ਅਸੀਂ ਨੀ ਕਰਦੇ, ਅਸੀਂ ਤਾਂ, ਸਾਡਾ ਤਾਂ ਇਤਿਹਾਸ ਲੋਕਾਂ ਨੇ ਲਿਖਿਆ, ਜਿਹੜੇ ਗੋਰਿਆਂ ਨੇ ਜਾਂ ਹੋਰ ਲੋਕਾਂ ਨੇ ਲਿਖਿਆ ਉਹਨਾਂ ਨੇ ਸਾਰਿਆਂ ਨੇ ਸਿਫਤਾਂ ਹੀ ਲਿਖੀਆਂ ਨੇ ਵੀ ਇਸ ਰਾਜ ਵਿੱਚ ਆਹ ਸੀ ਦੂਜੇ ਧਰਮਾਂ ਕੌਮਾਂ ਦਾ ਹਾਲ। ਹੁਣ ਕੀ ਆ, ਇਸ ਮੁਲਕ ਦੇ ਵਿੱਚ ਬਾਕੀਆਂ ਦੀ ਤਾਂ ਗੱਲ ਵੱਖਰੀ ਆ, ਸਿੱਖਾਂ ਦੀਆਂ ਚੀਕਾਂ ਦੀ, ਸਿੱਖਾਂ ਦੇ ਬਰਲਾਪ ਦੀ ਗੱਲ ਛੱਡੋ ਜੀ, ਮੁਸਲਮਾਨਾਂ ਦੇ ਕਟਾਪੇ ਦੀ ਗੱਲ ਛੱਡੋ ਜੀ, ਈਸਾਈਆਂ ਨਾਲ ਜੋ ਹੋ ਰਿਹਾ ਉਹ ਛੱਡੋ ਜੀ, ਇਹ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ ਚ, ਇਹ ਤਾਂ ਹਿੰਦੂ ਖੁਦ ਕਹਿ ਰਿਹਾ ਜੀ ਹਿੰਦੂ ਖਤਰੇ ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ ਚ, ਤੇ ਖੁਸ਼ਹਾਲ ਕੌਣ ਆ? ਅਪਰ ਕਲਾਸ ਹਿੰਦੂ। ਅਪਰ ਕਲਾਸ ਹਿੰਦੂ ਜਿਹੜਾ ਉਹ ਸਾਰੇ ਭਾਰਤ ਨੂੰ ਖਿੱਚੀ ਫਿਰਦਾ ਤੇ ਮਨ ਮਰਜ਼ੀ ਦੇ ਉਹਦੇ ਫੈਸਲੇ ਆ। ਹੁਣ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਜੀ, ਸਾਰੇ ਭਾਰਤ ਵਿੱਚੋਂ ਪੰਜਾਬ ਦੇ, ਪੰਜਾਬ ਦੇ ਵਿੱਚੋਂ ਬਹੁਤ ਸਾਡੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਜਾਂਦੇ ਆ, ਕੈਨੇਡਾ ਜਾ ਕੇ ਵੀ ਬਹੁਤ ਸਾਰੇ ਜਿਹੜੇ ਮੁੰਡੇ ਆ ਉਹ ਨਸ਼ਾ ਕਰ ਸਕਦੇ ਆ ਜਾਂ ਮੂੰਹ ਸਿਰ ਮੁੰਨ ਸਕਦੇ ਆ, ਪਰ ਉੱਥੋਂ ਦੀ ਸਟੇਟ ਦਾ ਕੋਈ ਏਜੰਡਾ ਨਹੀਂ ਹੈਗਾ ਕਿ ਹਰ ਸਿੱਖ ਨੂੰ ਨਸ਼ਈ ਬਣਾਉਣਾ ਜਾਂ ਇਹਦਾ ਮੂੰਹ ਸਿਰ ਮਨਾਉਣਾ ਜਾਂ ਇਹਦਾ ਇਹਦੇ ਕੋਲੋਂ ਧਰਮ ਖੋਹਣਾ। ਉੱਥੇ ਜਾ ਕੇ ਇੱਥੋਂ ਦਾ ਉਹ ਮੁੰਡਾ ਜਿਹਦੇ ਘਰ ਦੇ ਪੂਰੇ ਦੁਖੀ ਹੁੰਦੇ ਆ ਵੀ ਇਹਦਾ ਉਹਦਾ ਮਰ ਜਾਵੇ ਚੰਗਾ, ਇਹ ਨਸ਼ੇ

0: ਕਰਦਾ, ਇਹ ਮੂੰਹ ਸਿਰ ਮੁੰਨੀ ਫਿਰਦਾ, ਮੁੰਦਰਾਂ ਪਾਈਆਂ ਹੋਈਆਂ ਨੇ, ਪਿੰਡ ਦੇ ਮੋੜ ਤੇ ਬਹਿ ਕੇ ਮਾੜੇ ਕਰਮ ਕਰਦਾ, ਸਾਡੀ ਬੇਇੱਜ਼ਤੀ ਹੋ ਰਹੀ ਆ। ਮੈਂ ਉਹ ਕਈ ਮਾਵਾਂ ਅਰਦਾਸਾਂ ਕਰਦੀਆਂ ਨੇ, ਰੱਬਾ ਇਹਨੂੰ ਚੱਕ ਲਾ, ਇੰਨਾ ਇਹ ਭੈੜਾ। ਉਹ ਢਿੱਡੋਂ ਜੰਮਿਆ ਪੁੱਤ, ਪਿਓ ਜਦੋਂ ਉਹਨੂੰ ਕੋਈ ਅੜਾਂਬਾ ਮਿਲਦਾ, ਉਹ ਨਾਲ ਦੇ ਨੂੰ ਕਹਿੰਦਾ ਜਾਗਰ ਸਿਆ ਕੀ ਕਰਾਂ ਇਧਰੋਂ ਤਾਂ ਇਹ ਮਰ ਜਾਵੇ। ਉਹ ਮੁੰਡਾ ਕਿਸੇ ਤਰੀਕੇ ਨਾਲ ਕੋਈ ਜਗਾੜ ਲਾ ਕੇ ਪੁੱਠੀ ਸਿੱਧੀ ਆਈਲੈਟਸ ਕਰਕੇ ਜਾਂ ਕੋਈ ਵਿਆਹ ਕਰਾ ਕੇ ਕੈਨੇਡਾ ਉੱਪੜਦਾ ਹੋ ਜੇ। ਡੇਢ ਦੋ ਸਾਲ ਬਾਅਦ ਉਹੀ ਪਿਓ ਤੇ ਉਹੀ ਮਾਂ ਗੁਰਦੁਆਰੇ ਮੱਥਾ ਟੇਕ ਕੇ ਪਤਾਸੇ ਵੰਡਦੇ ਆਉਂਦੇ ਮਿਲਦੇ ਆ। ਉਹੀ ਜਾਗਰ ਸਿੰਘ ਪੁੱਛਦਾ ਫਿਰ ਵੀ ਤੂੰ ਤਾਂ ਗੁਰਦੁਆਰੇ ਨੀ ਸੀ ਵੜਦਾ ਹੁੰਦਾ, ਤੂੰ ਤਾਂ ਕਹਿੰਦਾ ਸੀਗਾ ਮੈਂ ਕੀ ਲੈਣਾ ਜੀ, ਮੇਰੀ ਤਾਂ ਇੱਕੋ ਹੀ ਔਲਾਦ ਆ ਤੇ ਬੁਰੇ ਕੰਮ। ਉਹ ਕਹਿੰਦਾ ਯਾਰ ਤੈਂ ਮੰਨਣਾ ਨੀ। ਜਾਗਰ ਸਿੰਘ ਰਾਤ ਨਿੱਕੇ ਦਾ ਫੋਨ ਆਇਆ ਸੀ, ਕਹਿੰਦਾ ਪਾਪਾ ਮੈਂ ਤੁਹਾਨੂੰ ਬਹੁਤ ਦੁਖੀ ਕੀਤਾ, ਮੈਂ ਜਦੋਂ ਮੂੰਹ ਸਿਰ ਮਨਾਇਆ ਸੀ ਉਦੋਂ ਵੀ ਤੁਸੀਂ ਬਹੁਤ ਕਲਪੇ ਸੀ, ਵੀ ਅਸੀਂ ਤਾਂ ਤੈਨੂੰ ਸੁੱਖਾਂ ਮੰਗ ਮੰਗ ਕੇ ਗੁਰਦੁਆਰਿਓਂ ਲਿਆ ਸੀ, ਤੇ ਜਦੋਂ ਇੱਕ ਵਾਰੀ ਆਪਣੇ ਸੋਨੇ ਦੀ ਮੁੰਦਰੀ ਲੱਭਦੀ ਨੀ ਸੀ, ਉਹੀ ਉਹ ਵੀ ਚੱਕ ਕੇ ਮੈਂ ਹੀ ਵੇਚੀ ਸੀ, ਜਿੱਦਣ ਮੈਂ ਆੜਤੀਆਂ ਤੋਂ ਚੋਰੀ ਪਾਪਾ ਪੈਸੇ ਲਿਆਇਆ ਸੀ ਉਹ ਵੀ ਮੈਂ, ਪਰ ਹੁਣ ਜਦੋਂ ਮੈਂ ਇੱਥੇ ਆ ਗਿਆ, ਇੱਥੇ ਹੁਣ ਮੈਨੂੰ ਅਕਲ ਆਈ ਆ, ਇੱਥੇ ਹਰ ਵੀਕਐਂਡ ਤੇ ਮੈਂ ਗੁਰਦੁਆਰੇ ਵੀ ਜਾਂਦਾ, ਇੱਥੇ ਮੈਂ ਪ੍ਰੋਗਰਾਮ ਦੇਖਦਾ, ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਸਾਡੇ ਨਾਲ ਇੰਝ ਕਿਉਂ ਵਾਪਰ ਰਿਹਾ, ਮੈਂ ਇੱਦਾਂ ਦਾ ਕਿਉਂ ਆ, ਮੈਂ ਕਿਉਂ ਆਪਦੇ ਘਰ ਨੂੰ ਪੱਟ ਰਿਹਾ ਸੀ, ਮੈਂ ਕਿਉਂ ਇਹ ਪੁੱਠੇ ਕੰਮ ਕਰ ਰਿਹਾ ਸੀ, ਕਿਉਂਕਿ ਮੈਂ ਗੁਲਾਮ ਕੌਮ ਦਾ ਬੰਦਾ। ਇੱਥੇ ਮੈਨੂੰ ਪਤਾ ਲੱਗਿਆ ਕਿ ਸਾਡੀ ਕਿਵੇਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਕਿਵੇਂ ਸਾਡੀ ਕੌਮ ਮਾਰੀ ਜਾ ਰਹੀ ਆ। ਹੁਣ ਮੈਂ ਹਰ ਵੀਕਐਂਡ ਤੇ ਗੁਰਦੁਆਰੇ ਜਾ ਕੇ ਨਾਲੇ ਸੇਵਾ ਕਰਦਾ, ਹੁਣ ਮੈਂ ਪਾਪਾ ਤੁਹਾਨੂੰ ਫੋਟੋ ਭੇਜ ਰਿਹਾ, ਮੈਂ ਦਾੜੀ ਕੇਸ ਵੀ ਰੱਖ ਲਏ, ਹੁਣ ਮੈਂ ਅੰਮ੍ਰਿਤ ਵੀ ਛਕੂ, ਤੁਸੀਂ ਨਿੱਕੀ ਦਾ ਹਜੇ ਵਿਆਹ ਨਾ ਕਰਿਓ ਭੈਣ ਦਾ, ਮੈਂ ਆ ਰਿਹਾ, ਵਧੀਆ ਵਿਆਹ ਕਰਾਂਗੇ, ਤੇ ਜਿਹੜੇ ਆਪਾਂ 4 ਕਿੱਲੇ ਗਹਿਣੇ ਰੱਖੇ ਉਹ ਵੀ ਛੁਡਾਉਣੇ ਆ। ਪਾਪਾ ਹੁਣ ਮੈਂ ਇੱਥੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਨ ਮਰਿਆ ਜਾਂਦਾ ਸਭ ਤੋਂ ਮੂਹਰੇ ਹੁੰਦਾ ਮੈਂ, ਉਹ ਪਿਓ ਜਿਹੜਾ ਕਹਿੰਦਾ ਸੀ, ਉਹ ਮਾਂ ਜਿਹੜੀ ਕਹਿੰਦੀ ਸੀ ਮਰ ਜੇ, ਕਿਉਂਕਿ ਉਦੋਂ ਮੁੰਡਾ ਇੰਡੀਆ ਚ ਸੀ, ਉਹੀ ਮੁੰਡੇ ਕੁੜੀਆਂ ਕੈਨੇਡਾ ਜਾ ਕੇ ਇੰਨੇ ਜ਼ਿੰਮੇਵਾਰ ਕਿਉਂ ਬਣ ਜਾਂਦੇ ਆ, ਕਿਉਂਕਿ ਉੱਥੋਂ ਦਾ ਸਿਸਟਮ ਨਹੀਂ ਚਾਹੁੰਦਾ ਕਿ ਸਿੱਖਾਂ ਦੇ ਮੁੰਡੇ ਜਾਂ ਪੰਜਾਬ ਦੇ ਬੱਚੇ ਬੱਚੀਆਂ ਗਲਤ ਕਰਨੇ ਆ। ਇੱਥੇ ਹਰ ਘਰ ਦੇ ਮੁੰਡੇ ਨੂੰ ਜਿਵੇਂ ਪ੍ਰੋਜੈਕਟ ਚੱਲ ਰਿਹਾ ਹੋਵੇ ਕਿ ਇਹਨੂੰ ਪਹਿਲਾਂ ਇਹੋ ਜਿਹਾ ਬਣਾਓ ਕਿ ਸਮਾਜ ਕਵੇ, ਜਿਵੇਂ ਅੱਜ ਚੱਲ ਰਿਹਾ ਗੈਂਗਸਟਰ ਮਾਰੋ।
1: ਪਰ ਇੱਥੇ ਤਾਂ ਡਰੱਗ ਅਡਿਕਸ਼ਨ ਸੈਂਟਰ ਵੀ ਖੁੱਲੇ ਹੋਏ ਆ, ਜਾਂ ਕਈ ਨੌਜਵਾਨ ਕੈਨੇਡਾ ਜਾ ਕੇ ਵੀ ਨਸ਼ੇ ਕਰਦੇ ਆ, ਬ੍ਰੈਂਪਟਨ ਦੀਆਂ ਤਸਵੀਰਾਂ ਆਉਂਦੀਆਂ, ਉੱਥੇ ਜਵਾਕ ਗੇੜੀਆਂ ਵੀ ਲਾਉਂਦੇ ਆ, ਗੱਡੀਆਂ ਘੁਮਾਉਂਦੇ ਆ, ਮਤਲਬ ਕਈ ਮਾੜੀਆਂ ਤਸਵੀਰਾਂ।
0: ਸਿਸਟਮ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਕਿ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ, ਜਿਹੜੇ ਇੱਥੇ ਗੋਲੀਆਂ ਚੱਲ ਰਹੀਆਂ ਨੇ, ਇੱਥੇ ਜਿਹੜੀਆਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇਗੀਆਂ। ਕਿਉਂਕਿ ਦੇਖੋ ਵੀਰੇ, ਇੱਕ 1947 ਚ ਗੱਲ ਕਹੀ ਸੀ ਸਿੱਖ ਇੱਕ ਜਰੈਮ ਪੇਸ਼ਾ ਕੌਮ ਆ, ਹੁਣ ਵਰਲਡ ਵਾਈਡ ਇੱਕ ਫਨੋਮਨਾ ਚਲਾਇਆ ਜਾ ਰਿਹਾ ਇੰਡੀਅਨ ਸਟੇਟ ਵੱਲੋਂ ਕਿ ਸਾਰੀ ਦੁਨੀਆਂ ਦੇ ਵਿੱਚ ਇਹ ਗੱਲ ਸਥਾਪਿਤ ਕਰਨੀ ਆ ਕਿ ਸਿੱਖ ਬਹੁਤ ਮਾੜੀ ਕੌਮ ਆ, ਜਿੱਦਣ ਸਿੱਖਾਂ ਦਾ ਕਤਲੇਆਮ ਹੋਵੇ ਦੁਨੀਆਂ ਭਰ ਦੇ ਵਿੱਚੋਂ ਸਿੱਖਾਂ ਦੇ ਹੱਕ 'ਚ ਕੋਈ ਬੋਲਣ ਵਾਲਾ ਨਾ ਰਹੇ। ਇਸ ਪ੍ਰੋਜੈਕਟ ਦੇ ਤਹਿਤ ਕਦੇ ਆਸਟ੍ਰੇਲੀਆ ਦੇ ਵਿੱਚ ਆਪ ਹੀ ਹਿੰਦੂ ਮੰਦਿਰ ਤੇ ਕੁਛ ਲਿਖ ਲੈਂਦੇ ਆ, ਕਦੇ ਕੈਨੇਡਾ 'ਚ ਕੋਈ ਗੱਲ ਕਰ ਦਿੰਦੇ ਆ, ਕਦੇ ਕੁਛ ਕਦੇ ਕੁਛ।
1: ਇਹ ਲੱਗਦਾ ਵੀ ਮਤਲਬ ਸਟੇਟ ਇੰਨੀ ਵਿਹਲੀ ਹੁੰਦੀ ਆ, ਮਤਲਬ ਇਹਨਾਂ ਕੰਮਾਂ ਤੇ ਕੰਮ ਕਰੂਗੀ ਵੀ, ਮੰਦਿਰ ਦੀਆਂ ਕੰਧਾਂ ਤੇ ਕੁਛ ਲਿਖੂਗੀ ਇਸ ਮੁਲਕ ਦੇ ਵਿੱਚ।
0: ਇਹ ਗੱਲਾਂ ਤਾਂ ਸਥਾਪਿਤ ਹੋ ਚੁੱਕੀਆਂ ਨੇ ਨਾ, ਸਾਬਤ ਹੋ ਚੁੱਕੀਆਂ ਨੇ ਨਾ, ਬੰਦੇ ਫੜੇ ਗਏ ਨੇ ਨਾ ਉਹਨਾਂ ਮੁਲਕਾਂ ਦੇ ਵਿੱਚ, ਸਾਡੀ ਤਾਂ ਚੱਲਦੀ ਨਹੀਂ।
1: ਆਮ ਬੰਦੇ ਦੀ ਕੋਈ ਮਾਨਸਿਕਤਾ ਹੋ ਸਕਦੀ ਆ, ਮਤਲਬ ਜ਼ਰੂਰੀ ਤਾਂ ਨਹੀਂ ਉਹਦੇ ਪਿੱਛੇ ਸਾਰੀ ਸਟੇਟ ਖੜੀ ਹੋਵੇ,
0: ਜਿੱਦਾਂ
1: ਅੰਤਰ ਖੜਾ ਹੋਵੇ।
0: ਨਹੀਂ, ਮੈਂ ਇੱਕ ਸਿੱਖ ਵਾਂ, ਚਲੋ ਮੈਂ ਖਾਲਿਸਤਾਨੀ ਆ, ਮੈਂ ਝੂਠ ਬੋਲਦਾ ਹਾਂ, ਪਰ ਜਿਹੜੀ ਕੈਨੇਡੀਅਨ ਸਿਸਟਮ ਦੀ RCMP ਦੀ ਆਈ ਆ ਵੀ ਆ ਜਿਹੜਾ ਸਾਡੇ ਇੱਥੇ ਮੁਲਕ 'ਚ ਹੋ ਰਿਹਾ, ਇਹਦੇ ਮਗਰ ਭਾਰਤੀ ਦੂਤ ਆ, ਜਦੋਂ ਮਿਸਟਰ ਸਾਡੇ ਭਾਈ ਸਾਹਿਬ ਦਾ ਖੰਡੇ ਦਾ ਮਰਡਰ ਹੋਇਆ ਤੇ ਉਦੋਂ ਬਾਅਦ ਕੀ ਕਿਹਾ ਉੱਥੋਂ ਦੀ ਸਿਸਟਮ ਨੇ ਕਿ ਉਹ ਇੱਥੋਂ ਜਿਹੜੇ ਹੈਗੇ ਆਹ ਬੰਦੇ ਨੇਗੇ, ਆ ਜਿਹੜਾ ਐਡਵੋਕੇਟ ਪੰਨੂ ਵਾਲਾ ਮਾਮਲਾ ਉਹਦੇ 'ਚ ਕੌਣ, ਤੇ ਹਰ ਥਾਂ ਤੇ ਇੰਡੀਅਨ ਅੰਬੈਸੀਆਂ ਪੂਰੀ ਤਰ੍ਹਾਂ ਨੇ, ਹੈ ਤੇ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਜਦੋਂ ਜੈਨੋਸਾਈਡ ਹੋਇਆ ਉਹਨਾਂ ਦੇ ਕਾਤਲਾਂ ਨੂੰ ਕਿਹਨੇ ਬਚਾਇਆ, 1984 'ਚ ਕਤਲੇਆਮ ਹੁੰਦਾ, 85 ਤੱਕ ਸਾਰੇ ਮੁਕੱਦਮਿਆਂ ਦੀ FIR ਲਿਖੀਆਂ ਗਈਆਂ, ਨਾਲ ਦੀ ਨਾਲ ਕਹਿੰਦਾ ਜਦੋਂ ਤੁਹਾਨੂੰ ਸੱਦਾਂਗੇ ਜਾਇਓ, ਫ੍ਰੀ ਹੋ ਤੁਸੀਂ ਜਾਓ, ਤੁਹਾਨੂੰ ਸੱਦਾਂਗੇ ਉਦਣ ਆਇਓ। 1995 ਤੱਕ ਸਾਨੂੰ ਨਾ ਸਾਡੀ ਕੌਮ ਦਾ ਜਿਹੜਾ ਮਾਤਾ ਦਾ ਮਾਲ ਆ ਖਾੜਕੂਆਂ ਨੂੰ ਮਤਾਂ ਦਿੰਦਾ ਹੁੰਦਾ ਸੀ ਵੀ ਜੇ ਤੁਸੀਂ ਹਟ ਜਾਓ ਨਾ ਇਹ ਉੱਥੇ ਫਿਰ ਉਹਨਾਂ ਨੂੰ ਇਨਸਾਫ਼ ਹੋ ਜਾਊਗਾ, ਤੇ ਉਹ ਖਾੜਕੂ ਲਹਿਰ ਖਤਮ ਹੋ ਗਈ। 1995 ਤੋਂ ਪਹਿਲਾਂ ਇੱਕ ਵੀ ਬੰਦੇ ਨੂੰ ਅਦਾਲਤ ਨਹੀਂ ਸੱਦਿਆ ਗਿਆ 1995 ਤੋਂ ਬਾਅਦ, ਬਈ ਤੁਸੀਂ ਲਾ ਲਿਆ ਜ਼ੋਰ ਤੇ ਹੁਣ ਅਸੀਂ ਮੁਕੱਦਮੇ ਚਲਾਉਂਦੇ ਹਾਂ, ਤੇ ਅੱਜ ਤੱਕ ਕਿਸੇ ਨੂੰ ਚੱਜ ਹਾਲ ਦੀ ਸਜ਼ਾ ਹੋਈ ਆ, ਜਿਹੜੇ ਸਿੰਘਾਂ ਨੇ ਆਪ ਮਾਰ ਲੇ ਇੰਡੀਅਨ ਸਟੇਟ ਨੇ ਤਾਂ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ। ਹਾਂ, ਹੁਣ ਸਾਡੇ ਐਡਵੋਕੇਟ ਫੂਲ ਕੇ ਹੁਣੀ ਸਾਨੂੰ ਮੱਥਾ ਦਿੰਦੇ ਹੁੰਦੇ ਆ ਵੀ ਸਿੰਬੋਲਿਕ ਜਸਟਿਸ ਮਿਲ ਸਕਦਾ। ਇਹ ਸਿੰਬੋਲਿਕ ਜਸਟਿਸ ਜੀ ਆਪਦਾ ਸਾਂਭ ਕੇ ਰੱਖੋ, ਕੌਮਾਂ ਦਾ ਸਿੰਬੋਲਿਕ ਜਸਟਿਸਾਂ ਨਾਲ ਨਹੀਂ ਸਰਦਾ ਹੁੰਦਾ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਮ।

0: ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I Mr. Kheran personally janda, I have their office bhi gaya te unade clients nu bhi mile hai. Mainu lagda hai ke they believe in quality and they are dedicated to providing competent services to the clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration. ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444.
8: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking, 905-794-8837, 905-794-8837. Sarai Trucking.
9: ਤੁਸੀਂ ਕਿਹਾ ਕਿ HS ਫੂਲਕਾ ਕਹਿੰਦੇ ਕਿ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ
10: ਜੀ।
9: ਮਤਲਬ ਮੈਂ ਜਦੋਂ ਆਇਆ ਮੈਂ ਦੇਖ ਰਿਹਾ ਸੀ ਤੁਹਾਨੂੰ, ਮਤਲਬ ਤੁਹਾਡਾ ਜਿਹੜਾ ਡਰੈਸ ਕੋਡ ਆ
10: ਜੀ,
9: ਮਤਲਬ ਹਰੇਕ ਚੀਜ਼ ਇੱਕ ਸਿੰਬਲ ਹੁੰਦੀ ਆ ਜਾਂ ਰੰਗ ਵੀ ਇੱਕ ਸਿੰਬੋਲਿਕ ਤਰੀਕੇ ਨਾਲ ਦੇਖੇ ਜਾਂਦੇ ਆ। ਮਤਲਬ ਮੈਂ ਤੁਹਾਡੇ ਰੰਗ ਦੇਖ ਰਿਹਾ
10: ਜੀ,
9: ਚਿੱਟਾ, ਕਾਲਾ ਤੇ ਕੇਸਰੀ
10: ਜੀ ਜੀ। ਜਿਨ੍ਹਾਂ ਦਿਨਾਂ ਚ 84 ਤੋਂ ਬਾਅਦ ਸਾਡੀ ਕੌਮ ਇੱਕ ਬਹੁਤ ਵੱਡੀ ਪੀੜ ਚੋਂ ਲੰਘ ਰਹੀ ਸੀ, ਉਦੋਂ ਇਹ ਦਿਖਾਉਣਾ ਪੈਣਾ ਸੀ ਸਿੱਖਾਂ ਨੂੰ ਕਿ ਅਸੀਂ ਜਿਉਂਦੇ ਅਸੀਂ ਜਾਗਦੇ। 1985 ਦੇ ਹੋਲੇ ਮਹੱਲੇ ਤੋਂ ਬਾਅਦ ਅਗਲੇ ਮਹੀਨੇ ਦਾ ਸੰਤ ਸਿਪਾਹੀ, ਮੈਂ ਵੈਸੇ ਸਾਰੇ ਸੰਤ ਸਿਪਾਹੀ ਮੈਗਜ਼ੀਨ ਸਾਂਭ ਕੇ ਰੱਖੇ ਹੋਏ ਨੇ, ਉਹਦਾ ਜਿਹੜਾ ਫਰੰਟ ਪੇਜ ਆ ਨਾ ਉਹਦੇ ਉੱਤੇ ਫੋਟੋ ਛਪੀ ਸੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ, ਖਾਲਿਸਤਾਨੀ ਪੱਗਾਂ ਤੇ ਚੁੰਨੀਆਂ ਦਾ ਦਰਿਆ ਵਗਦਾ ਦਿਖਦਾ, ਖਾਲਿਸਤਾਨੀ ਰੰਗ ਕਹਿਣ ਲੱਗ ਗਏ ਸੀ ਇਹਨੂੰ। ਇਹ ਹਾਲਾਂਕਿ ਖਾਲਿਸਤਾਨੀ ਰੰਗ ਉਹਦੇ ਹੁੰਦੇ ਆ, ਹਿੰਦੁਸਤਾਨੀ ਇੰਗਲੈਂਡ ਦਾ ਰਾਜ ਅਮਰੀਕਾ ਦਾ ਰੰਗ ਥੋੜੀ ਹੁੰਦਾ, ਇਹ ਪੀਲਾ ਆਇਆ ਜਾਂ ਜੈਲੋ ਕਹਿ ਲਓ, ਕੇਸਰੀ ਕਹਿ ਲਓ, ਖਾ ਕੁਛ ਬਸੰਤੀ ਕਹਿ ਲਓ, ਪਰ ਇਹ ਖਾਲਿਸਤਾਨੀ ਇਹ ਸਿੰਬਲ ਬਣਿਆ। ਚਿੱਟਾ ਕੁੜਤਾ ਪਜਾਮਾ, ਕਾਲੀ ਲੋਈ, ਕਾਲੀ ਕੋਟੀ ਸਵੈਟਰ ਪਾ ਲਓ, ਇਹ ਇੱਕ ਸਿੰਬਲ ਬਣ ਗਿਆ ਕਿ ਇਹ ਬੰਦੇ ਪੰਥ ਨੂੰ, ਕੌਮ ਨੂੰ ਪਿਆਰ ਕਰਦੇ ਆ, ਇਹ ਕੌਮ ਨੂੰ ਪਿਆਰ ਕਰਦੇ ਬੰਦੇ ਆ। ਉਹਨਾਂ ਦਿਨਾਂ ਦੇ ਵਿੱਚ ਫੈਡਰੇਸ਼ਨ ਵਾਲੇ ਜਾਂ ਹੋਰ ਸਾਧ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਪਾਉਂਦੇ ਸੀ। ਹੁਣ ਜਦੋਂ ਇਹ ਸਿੰਬਲ ਜਿਹੜੇ ਹੁੰਦੇ ਨੇ ਨਾ, ਬੈਂਬ ਜਿਹੜੇ ਹੁੰਦੇ ਨੇ, ਇਹ ਬੜੇ ਅਰਥ ਰੱਖਦੇ ਹੁੰਦੇ ਨੇ। ਕਈ ਵਾਰ ਕੌਮਾਂ ਇਹੋ ਜਿਹੀ ਪੀੜ ਵਿੱਚੋਂ ਲੰਘ ਰਹੀਆਂ ਹੁੰਦੀਆਂ ਨੇ ਜਦੋਂ ਉਹ ਬਹੁਤਾ ਬੋਲਦੀਆਂ ਨਹੀਂ। ਜੇ ਤੁਸੀਂ ਕਦੇ 1985 ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਹਾਲ ਚਾਲ ਦੇਖ ਸਕੋ, ਸੁਲਤਾਨਪੁਰ ਲੋਧੀ ਇਕੱਠ ਹੋਇਆ ਸੀ,
9: ਤੁਹਾਡੇ ਕੋਲ ਖਬਰ ਹੋਊਗੀ ਉਹ, ਹਨਾ।
10: ਵਾਹ ਜੀ ਵਾਹ, ਕਮਾਲ ਹੋ ਗਈ ਕਹਿ ਜੀ। ਮਤਲਬ ਪੰਥ ਉੱਤੇ ਜਕਾਰੇ ਲਾਉਣ ਥੋੜੀ ਗਿਆ ਸੀ, ਅਸੀਂ ਤਾਂ 84 ਜੂਨ ਤੇ ਨਵੰਬਰ ਹੰਡਾ ਕੇ ਹਟੇ ਸੀ, ਸਾਡੀ ਕੌਮ ਦਾ ਤਾਂ ਕਤਲੇਆਮ ਹੋ ਰਿਹਾ ਸੀ। ਪਰ ਕੌਮ ਨੇ ਜਕਾਰੇ ਲਰਕਾਰੇ ਜਾਂ AK-47 ਚੱਕ ਕੇ ਨਹੀਂ, ਕੌਮ ਨੇ ਦੱਸਿਆ ਪੱਗਾਂ, ਤੁਸੀਂ ਸਾਡੀਆਂ ਪੱਗਾਂ ਲਾਉਣੀ ਚਾਹੁੰਦੇ, ਪੱਗ ਰੋਲਣੀ ਚਾਹੁੰਦੇ ਹੋ ਤੁਸੀਂ, ਕੌਮ ਨੇ ਪੱਗ ਸਜਾ ਕੇ ਦਿਖਾਤੀ। ਉਹ ਮੁੰਡੇ ਕੁੜੀਆਂ, ਮੈਂ ਸਾਡੇ ਅਖਾੜਕੂ ਸੰਘਰਸ਼ ਦੇ ਬਹੁਤ ਵੱਡੇ ਮਹਾਨ ਯੋਧੇ ਜਿਨ੍ਹਾਂ ਦਾ ਅੱਜ ਸ਼ਹੀਦਾਂ ਚ ਮੈਂ ਉਹਨਾਂ ਦੇ ਜਦੋਂ ਗੱਲ ਸੁਣਦਾ ਨਾ, ਉਹ ਪੁੱਛੀਦਾ ਵੀ ਕੀ ਹੋਇਆ, ਕਹਿੰਦਾ ਜਦੋਂ ਦਾਰੂ ਦੂਰੂ ਪੀਣ ਵਾਲੇ ਬੰਦੇ ਸੀ,

0: ਹੋਰ ਵੀ ਸਾਰੀਆਂ ਪੁੱਠੀਆਂ ਆਦਤਾਂ ਜਿਹੜੀਆਂ ਮੁੰਡਿਆਂ ਖੁੰਡਿਆਂ ਨੂੰ ਹੁੰਦੀਆਂ ਨੇ, ਪਰ ਜੂਨ 84 ਨੇ ਇਹੋ ਜਿਹਾ ਝਟਕਾ ਮਾਰਿਆ ਵੀ ਉਦੋਂ ਬਾਅਦ ਸਾਰਾ ਕੁਛ ਛੱਡਤਾ।
1: ਅੱਛਾ ਜੀ,
0: ਇੱਕ ਹੋਰ ਸੱਜਣ ਸੀ, ਉਹ ਕਹਿੰਦਾ ਨਵੰਬਰ 84 ਤਿੱਕਰ ਮੈਂ ਕਹਿੰਦਾ ਸੀ ਆ ਭਿੰਡਰਾਂ ਵਾਲੇ ਨੇ ਐਂ ਕਰਤਾ ਉਹ ਕਰਤਾ, ਮਾੜੇ ਸ਼ਬਦ ਬੋਲਦਾ ਸੀ, ਕਹਿੰਦਾ ਨਵੰਬਰ 84 ਸਾਡੇ ਰਿਸ਼ਤੇਦਾਰ ਆਏ ਲੁਧਿਆਣੇ, ਜਦੋਂ ਉਹਨਾਂ ਦਾ ਹਾਲ ਦੇਖਿਆ ਭੂਆ ਦੀ ਕੁੜੀ ਨਾ ਹੋਇਆ, ਕਹਿੰਦਾ ਮੈਂ ਕਰ ਦੁਰ ਫਿੱਟੇ ਮੂੰਹ, ਅਸੀਂ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਹਾਂ। ਸੋ ਜਦੋਂ ਕੌਮਾਂ ਆਪਦੇ ਇਤਿਹਾਸਕ ਸਫ਼ਰ ਤੇ ਅੱਗੇ ਵਧ ਰਹੀਆਂ ਹੁੰਦੀਆਂ ਨੇ, ਉਦੋਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਕਈਆਂ ਨੂੰ ਪਰਾਂ ਬੈਠਿਆਂ ਨੂੰ ਲੱਗਦੇ ਹੁੰਦੀਆਂ ਐਵੇਂ ਆ ਜਬਲੀਆਂ ਜੀਆਂ, ਐਵੇਂ ਹੀ ਮਰੀ ਜਾਂਦੇ ਨੇ, ਕਈ ਬਿਆਨ ਨੇ ਜਿਨ੍ਹਾਂ ਨੂੰ ਅੱਜ ਪੜ੍ਹ ਕੇ ਲੋਕ ਹੱਸ ਸਕਦੇ ਆ। ਜਿਵੇਂ ਪਿੱਛੇ ਜੇ ਇੱਕ ਸੱਜਣ ਕਹਿ ਰਿਹਾ ਸੀ ਲੈ ਦੱਸ, ਕਹਿੰਦਾ ਸਿੱਖਾਂ ਦੀ ਆਹ ਵੀ ਮੰਗ ਸੀ ਵੀ ਜਿਹੜੀ ਉੱਥੇ ਨੂੰ ਹਜ਼ੂਰ ਸਾਹਿਬ ਨੂੰ ਟ੍ਰੇਨ ਜਾਂਦੀ ਆ ਉਹਦਾ ਨੂੰ ਸੱਚਖੰਡ ਐਕਸਪ੍ਰੈਸ ਹੋਣਾ ਚਾਹੀਦਾ, ਇਹ ਕਹਿੰਦੇ ਸੀ ਅਕਾਲ ਤਖ਼ਤ ਸਾਹਿਬ ਐਕਸਪ੍ਰੈਸ ਹੋਣਾ ਚਾਹੀਦਾ, ਇਹ ਕੋਈ ਮੰਗਾਂ ਹੁੰਦੀਆਂ ਨੇ ਕੌਮਾਂ ਦੀਆਂ, ਕੌਮਾਂ ਨੂੰ ਤਾਂ ਮਤਲਬ ਆਹ ਹੋਣਾ ਚਾਹੀਦਾ ਕਿਉਂਕਿ ਉਹ ਉਹੋ ਜਿਹਾ ਖਿਆਲ ਸੀ ਉਹਦਾ ਵਿਚਾਰੇ ਦਾ। ਹੁਣ ਉਹਨੂੰ ਕੀ ਸਮਝਾਈਏ, ਜਿਵੇਂ ਜਦੋਂ ਕੋਈ ਕੌਮ ਆਪਦਾ ਸਫ਼ਰ ਸ਼ੁਰੂ ਕਰਦੀ ਆ ਉਹਦੀਆਂ ਸਦੀਆਂ ਦੇ ਸਫ਼ਰ ਚ ਬਹੁਤ ਕੁਛ ਗਲਤ ਮਲਤਾ ਵੜਦਾ। ਇੱਕ ਮਹਿਲ ਹੋਵੇ ਸਾਫ਼ ਸੁਥਰਾ, ਉਹਨੂੰ ਜਿੰਦਾ ਲਾ ਦੋ, 10 ਸਾਲਾਂ ਬਾਅਦ ਖੁੱਲੋ ਆ ਕੇ ਸਾਰੇ ਪਾਸੋਂ ਬੰਦ ਮਹਿਲ ਦੇ ਵਿੱਚ ਕਿੰਨਾ ਡਸਟ ਆ ਜਾਂਦੀ ਹੈ, ਉਵੇਂ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਿਲ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਆ ਚੁੱਕਿਆ ਪਰ ਅਜੇ ਵੀ ਬਹੁਤ ਕੁਛ ਬਚਿਆ ਹੋਇਆ। ਉਸ ਸਾਰੇ ਕਾਸੇ ਦਾ ਮਲੀਨ ਹੋਣਾ, ਉਹ ਸਾਰੇ ਕਾਸੇ ਦਾ ਖਤਮ ਹੋਣਾ, ਇੱਕ ਤਾਂ ਇਹ ਗੱਲ ਵਾ, ਇੱਕ ਹੈਗਾ ਕਿ ਇਹਨੂੰ ਬਚਾਉਣਾ। ਧਿਰਾਂ ਦੋ ਨੇਗੀਆਂ ਜੀ, ਆਪਦੇ ਆਪ ਨੂੰ ਹਰ ਸਿੱਖ ਇਹ ਗੱਲ ਪੁੱਛੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਧਰਮ, ਇੱਕ ਆਦਰਸ਼, ਇੱਕ ਸਿਧਾਂਤ ਬਖਸ਼ਿਆ ਸੀ ਜਿਹਨੇ ਇੱਕ ਖਾਲਸਾ ਮਨੁੱਖ, ਇੱਕ ਸਿੱਖ ਮਨੁੱਖ ਘੜਿਆ ਸੀ। ਜੇਕਰ ਜਿਹੜਾ ਕੁਛ ਹੁਣ ਚੱਲ ਰਿਹਾ ਉਹ ਇੰਡੀਆ ਕਰ ਰਿਹਾ ਨਹੀਂ ਕਰ ਰਿਹਾ, ਉਹ ਏਜੰਸੀਆਂ ਕਰ ਰਹੀਆਂ ਨਹੀਂ ਕਰ ਰਹੀਆਂ, ਸਾਰਾ ਕੁਝ ਤਿਆਗ ਕੇ ਜਿਵੇਂ ਇਹ ਚੱਲ ਰਿਹਾ ਜਿਹੜਾ ਕੁਛ ਅੱਜ ਹੈ ਜਿਸ ਹਾਲਾਤ ਵਿੱਚ ਸਾਡੀ ਕੌਮ ਹੈ, ਜੇ ਇਉਂ ਹੀ ਚੱਲਦਾ ਰਹੇ ਤਾਂ ਅਸੀਂ ਕਿੰਨਾ ਕੁ ਟਾਈਮ ਹੋਰ ਇਸ ਧਰਤੀ ਉੱਤੇ ਸਰਵਾਈਵ ਕਰ ਸਕਾਂਗੇ ਬਤੌਰ ਕੌਮ, ਸਵਾਲ ਆਇਆ। ਜੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਖਤਰਿਆਂ ਚ ਆ, ਖਦਸ਼ਿਆਂ ਚ ਆ, ਜੇ ਅਸੀਂ ਸਾਡੀ ਸਵਾਲ ਦੇ ਸਾਡੀ ਪਛਾਣ ਉੱਤੇ ਸਵਾਲੀਆ ਨਿਸ਼ਾਨ ਹੈ ਤਾਂ ਅਸੀਂ ਇਹਨੂੰ ਬਚਾਉਣ ਲਈ ਤੁਰਨਾ ਹੈ ਕਿ ਚੁੱਪ ਕਰਕੇ ਖੜੇ ਰਹਿਣਾ, ਕਿਉਂਕਿ ਇੱਕ ਪੁੱਤ ਹੁੰਦੇ ਆ, ਇੱਕ ਕਪੁੱਤ ਇੱਕ ਸਪੁੱਤ।
2: ਪਰ ਮੇਰਾ ਸਵਾਲ ਹੈ ਵੀ 4 ਦਹਾਕਿਆਂ ਬਾਅਦ ਕੀ ਤੁਸੀਂ ਅੱਜ ਵੀ ਲੜ ਰਹੇ ਹੋ?
0: ਲੜਾਈ ਦੇ ਅਰਥ ਬਦਲਦੇ ਹੁੰਦੇ ਨੇ। 1984 ਤੋਂ ਬਾਅਦ ਜਿਹੜਾ ਉਸ ਮਾਹੌਲ ਦੇ ਵਿੱਚ ਕੌਮ ਨੂੰ ਲੜਨ ਦਾ ਰਾਹ ਦਿਖਿਆ ਉਦੋਂ ਉਵੇਂ ਲੜੇ ਕੌਮ। ਅਸੀਂ ਉਸ ਦੌਰ ਦੇ ਵਿੱਚ ਜੋ ਸਾਤੋਂ ਸੇਵਾ ਹੋਈ ਉਹ ਕੀਤੀ। ਮੈਨੂੰ ਇਹ ਵੀ ਮੌਕਾ ਮਿਲਿਆ ਕਿ ਜਿਹੜਾ ਬਾਅਦ ਵਿੱਚ ਓਵਰਗਰਾਉਂਡ ਮਤਲਬ ਪੀਸਫੁਲ ਤੇ ਡੈਮੋਕ੍ਰੈਟਿਕ ਫਰੰਟਾਂ ਦੇ ਉੱਤੇ ਕੌਮ ਨੇ ਲੜਾਈ ਲੜੀ, ਮੈਂ ਉਹਦਾ ਵੀ ਕੁਛ ਹਿੱਸਾ ਬਣਿਆ। ਹੁਣ ਜਿਹੜਾ ਅੱਜ ਦਾ ਦੌਰ ਆ ਇਹਦੇ ਵਿੱਚ ਅੱਜ ਨਵੇਂ ਯੋਧੇ, ਨਵੇਂ ਬੰਦੇ, ਨਵੇਂ ਮਾਹੌਲ ਚ, ਕਿਉਂਕਿ ਮਾਹੌਲ ਵੀ ਬਦਲਦਾ ਨਾ। ਇੱਕ ਟਾਈਮ ਦੇ ਉੱਤੇ ਘੋੜਿਆਂ ਦੇ ਉੱਤੇ ਚੜ੍ਹ ਕੇ ਤਲਵਾਰ ਨਾਲ ਜੰਗ ਲੜੀ ਜਾਂਦੀ ਸੀ, ਫਿਰ ਦੌਰ AK-47 ਦਾ ਵੀ ਆਇਆ, ਮੋਟਰਸਾਈਕਲ ਸਾਧਨ ਵਰਤਿਆ ਗਿਆ, ਆਉਣ ਵਾਲਾ ਦੌਰ ਜਿਹੜਾ ਉਹ ਕੁਛ ਹੋਰ ਵੀ ਹੋ ਸਕਦਾ। ਸੋ ਜਿਹੜੀ ਜੰਗ ਵਾ ਖਾਲਸੇ ਦੀ ਉਹ ਲੜ ਹੈਗੀ ਆ, ਲੜਾਈ ਆਪਦੀ ਥਾਂ ਤੇ ਆ, ਮੈਂ ਲੜ ਰਿਹਾ ਜਾਂ ਨਹੀਂ ਲੜ ਰਿਹਾ, ਮੈਂ ਇੱਕ ਕੌਮ ਦਾ ਹਿੱਸਾ ਵਾਂ, ਬਹੁਤ ਵੱਡੀ ਕੌਮ ਆ ਜਿਹਦਾ ਇੱਕ ਨਿੱਕਾ ਜਿਹਾ ਪੁਰਜਾ। ਮੈਂ ਆਪ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਸਿੱਖ ਸੰਘਰਸ਼ ਪੂਰੀ ਬੁਲੰਦੀ ਤੇ ਸੀ, ਮੇਰੇ ਵਰਗੇ ਕਰੋੜਾਂ ਹੋਣਗੇ ਜਿਨ੍ਹਾਂ ਵਿੱਚੋਂ ਸਾਡਾ ਕਿਸੇ ਦਾ ਕਿਸੇ ਨੂੰ ਨਾਮ ਨਹੀਂ ਪਤਾ ਹੋਣਾ, ਪਰ ਅਸੀਂ ਵੀ ਉਹ ਤਾਂ ਸਮਝਦੇ ਸੀ ਵੀ ਅਸੀਂ ਕੌਮ ਦੀ ਸੇਵਾ 'ਚ ਹਿੱਸਾ ਪਾ ਰਹੇ ਹਾਂ। ਉਵੇਂ ਅੱਜ ਵਾ, ਆਪਦੇ ਆਪ ਨੂੰ ਜਿਹੜਾ ਸਭ ਤੋਂ ਮੇਨ ਜਾਂ ਵੱਡਾ ਮੰਨਦਾ ਹੋਵੇ ਨਾ ਕਿ ਮੇਰੇ ਸਿਰ ਤੇ ਗੱਲ ਖੜੀ ਆ ਸਾਰੀ, ਉਹ ਬਹੁਤ ਵੱਡੀ ਸੇਵਾ ਹੁੰਦੀ ਆ। ਅਸੀਂ ਓਡੇ ਜੋਗੇ ਨਹੀਂ ਹੈਗੇ, ਪਰ ਸਾਨੂੰ ਸਪਸ਼ਟ ਵਾ ਕਿ ਸਾਨੂੰ ਲੜਨਾ ਬਣਦਾ। ਜਿਵੇਂ ਇੱਕ ਜਵਾਨ ਬੀਬੀ ਜਾ ਰਹੀ ਹੋਵੇ, ਉਹਦੇ 2-3 ਮੁੰਡੇ ਹੋਣ, ਇੱਕ 8 ਸਾਲ ਦਾ, ਇੱਕ 10 ਸਾਲ ਦਾ, ਇੱਕ 12 ਸਾਲ ਦਾ, ਉਹਨੂੰ ਗੁੰਡੇ ਪੈ ਜਾਣ, ਹੁਣ ਉਹ ਬੈਠ ਕੇ ਇਹ ਸੋਚੇ ਕਿ ਯਾਰ ਮੈਂ ਜੇ ਇਹਨਾਂ ਨਾਲ ਲੜ ਪਿਆ ਮੈਨੂੰ ਕੁੱਟਣਗੇ, ਅਸੀਂ 3 ਜਣੇ ਨਿੱਕੇ ਨਿੱਕੇ ਆ, ਉਹਦਾ ਲੜਨਾ ਬਣਦਾ, ਬਸ ਇੰਨਾ ਹੀ ਬਹੁਤ ਆ। ਸੋ ਮੇਰਾ ਲੜਨਾ ਬਣਦਾ, ਲੜਾਈ ਬੋਲ ਕੇ ਆ, ਲੜਾਈ ਸ਼ਸਤਰ ਦੇ ਨਾਲ ਆ, ਲੜਾਈ ਕਿਸੇ ਹੋਰ ਤਰੀਕੇ ਨਾਲ ਆ, ਉਹ ਹਾਲਾਤਾਂ ਤੇ ਮੈਟਰ ਕਰਦਾ। ਮੈਂ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਸਮਝਦਾ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਮੌਕੇ ਸਾਨੂੰ ਕੁਛ ਗੱਲਾਂ ਕਹੀਆਂ ਜਿਹਦੇ ਵਿੱਚ ਗੁਲਾਮ ਮਹੀਉਦੀਨ, ਇਤਿਹਾਸਕਾਰ ਬੂਟੇ ਸ਼ਾਹ, ਉਹਦੀ ਇੱਕ ਲਿਖਤ ਵਾ ਜਿਹੜੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਲੇਖ ਸਰਦਾਰ ਕਪੂਰ ਸਿੰਘ ਦਾ ਬੜਾ ਰਹਿੰਦਾ ਚਰਚਾ ਚ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਦੋਂ

0: ਦਸਵੇਂ ਪਾਓ ਤੇ ਇੱਕ ਦੂਸਰੇ ਨਾਲ ਰਲ ਮਿਲ ਕੇ ਰਹੋ, ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ, ਗੰਗਾ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ ਕ੍ਰਿਸ਼ਨ ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਾਂ ਦੀ ਪੂਜਾ ਨਾ ਕਰੋ ਤੇ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਉੱਤੇ ਯਕੀਨ ਕਰੋ, ਚਾਰੇ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਦੀ ਪੌੜ ਲਓ ਤੋਂ ਇੱਕ ਬਰਤਨ ਵਿੱਚ ਛਕੋ ਤੇ ਇੱਕ ਦੂਜੇ ਤੋਂ ਅਡਰੇ ਮਹਿਸੂਸ ਨਾ ਕਰੋ, ਇੱਕ ਦੂਜੇ ਤੋਂ ਨਫ਼ਰਤ ਨਾ ਕਰੋ। ਹੁਣ ਇਹ ਗੱਲ ਮੈਂ ਨਹੀਂ ਕਹੀ, ਮੈਂ ਨਹੀਂ ਬਣਾਈ, ਇਹ ਸਦੀਆਂ ਤੋਂ ਸਿੱਖਾਂ 'ਚ ਚੱਲੀ ਆ ਰਹੀ ਗੱਲ ਵਾ, ਇਹ ਹਰ ਸਿੱਖ ਦੇ ਘਰ 'ਚ ਲੈ ਕੇ ਲਈ ਹੋਣੀ ਚਾਹੀਦੀ ਆ। ਫਿਰ ਸਾਰੀ ਗੱਲ ਨੂੰ ਇੱਕ ਲਾਈਨ 'ਚ ਕਲਗੀਧਰ ਸ਼ਹਿਨਸ਼ਾਹ ਨੇ ਕਿਹਾ ਕਿ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਉਂ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਖਾਲਿਸਤਾਨ ਬਣਨ ਤੋਂ ਬਾਅਦ ਵੀ ਉਹ ਹਜੇ ਤਾਂ ਕੁਛ ਵੀ ਨਹੀਂ, ਜਿੱਦਣ ਖਾਲਿਸਤਾਨ ਬਣ ਗਿਆ ਨਾ ਉਦਣ ਬੰਬੇ ਤੋਂ ਫਿਲਮਾਂ ਆਇਆ ਕਰਨਗੀਆਂ, ਜਿਹਦੇ ਵਿੱਚ ਜਿਵੇਂ ਹੁਣ ਇੰਡੀਅਨ ਫਿਲਮਾਂ ਦੇ ਵਿੱਚ ਪਾਕਿਸਤਾਨ ਤੋਂ ਆਉਂਦੇ ਆ ਫਿਰ ਉਹ ਕੁਛ ਕਰ ਜਾਂਦੇ ਆ, ਉਵੇਂ ਫਿਰ ਸਿੱਖ ਉਹ 'ਚ ਖਲਨਾਇਕ ਹੋਇਆ ਕਰਨਗੇ, ਸਿੱਖਾਂ ਦਾ ਜਲੂਸ ਨਿਕਲ ਉਦੋਂ ਬਾਹਲੇ ਪਤਾ ਫੈਲਾਉਣੀ ਆ ਵੀ ਅਸੀਂ ਇਹਨਾਂ ਨਾਲ ਰਹਿੰਦੇ ਹੁੰਦੇ ਸੀ। ਸਾਡੀ ਕੌਮ ਨੂੰ ਅਜੇ ਉਹ ਬਰਗਲਾ ਰਹੇ ਨੇ, ਅਜੇ ਉਹ ਪਰਮਾ ਰਹੇ ਨੇ, ਵਕਤ ਆਊਗਾ।
1: ਜਿਵੇਂ ਤੁਸੀਂ ਗੱਲ ਕੀਤੀ, ਮਤਲਬ ਇਹ ਤੁਹਾਡਾ ਥਾਟ ਹੈ ਹਨਾ, ਜਿੱਥੇ ਤੁਸੀਂ ਖੜੇ ਹੋ ਜਾਂ ਸੋਚ ਰਹੇ ਹੋ। ਪਿੱਛੇ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਪਈ ਹੈ
0: ਜੀ,
1: ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਨੇ ਗਿਆਨੀ ਹਰਨਾਮ ਸਿੰਘ
0: ਜੀ,
1: ਬਾਬਾ ਹਰਨਾਮ ਸਿੰਘ ਧੂਮਾ, ਉਹ ਤਾਂ ਕੁੰਭ ਜਾ ਕੇ ਨਹਾ ਕੇ ਆਉਂਦੇ ਨੇ, ਕਹਿੰਦੇ ਟਕਸਾਲ ਜਾਂਦੀ ਰਹੀ ਹੈ।
0: ਨਹੀਂ ਮੈਂ ਇਹੀ ਤਾਂ ਪੁੱਛਣਾ ਚਾਹੁੰਦਾ ਕਿ ਬਾਬਾ ਜਰਨੈਲ ਸਿੰਘ ਗਲਤ ਸੀ ਕਿ ਬਾਬਾ ਜੀ ਤੁਸੀਂ ਗਲਤ ਹੋ?
1: ਨਹੀਂ ਬਾਬਾ ਜਰਨੈਲ, ਉਹਨਾਂ ਨੂੰ ਕੁਐਸਚਨ ਹੋਇਆ ਪੱਤਰਕਾਰਾਂ ਨੇ ਪੁੱਛਿਆ, ਉਹ ਕਹਿੰਦੇ ਟਕਸਾਲ ਜਾਂਦੀ ਰਹੀ ਹੈ ਜਾਂ ਮਤਲਬ
0: ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ, ਖਾਲਸਾ ਪੰਥ ਦਾ ਇਤਿਹਾਸ, ਖਾਲਿਸਤਾਨ ਦਾ ਇਤਿਹਾਸ, ਉਹ ਬਾਬਾ ਜਰਨੈਲ ਸਿੰਘ ਨਾਲ ਕੰਪਲੀਟ ਹੁੰਦਾ। ਜੇ ਅਸੀਂ ਖਾਲਿਸਤਾਨ ਦਾ ਇਤਿਹਾਸ ਲਿਖਣਾ ਹੋਵੇ ਤਾਂ ਬਾਬਾ ਜਰਨੈਲ ਸਿੰਘ ਤੋਂ ਬਗੈਰ ਤਾਂ ਗੱਲ ਹੀ ਨਹੀਂ ਨਾ। ਤਾਂ ਬਾਬਾ ਜਰਨੈਲ ਸਿੰਘ ਸਾਨੂੰ ਖਾਲਿਸਤਾਨ ਦੇ ਰਾਹ, ਖਾਲਸੇ ਦੇ ਰਾਹ ਜਦੋਂ ਤੋਰਦੇ ਆ, ਉੱਥੇ ਆਪਦੇ ਲੈਕਚਰਾਂ 'ਚ, ਉੱਥੇ ਸਾਰੀ ਵਰਕਿੰਗ 'ਚ, ਸਾਰਾ ਜਿਹੜਾ ਕੌਨਸੈਪਟ ਆ ਉਹ ਕੀ ਕਹਿ ਕੇ ਗਏ ਨੇ ਕਿ ਖਾਲਸਾ ਆਪਦਾ ਸ਼ੁੱਧ ਰਵੇ, ਖਾਲਸਾ ਇਹਨਾਂ ਚੀਜ਼ਾਂ ਤੋਂ ਬਚੇ ਜਿਹੜੀਆਂ ਚੀਜ਼ਾਂ ਸਾਨੂੰ ਮਲੀਨ ਕਰਦੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਫਿਰ ਬਾਬਾ ਜਰਨੈਲ ਸਿੰਘ ਉਦੋਂ ਲੈ ਜਾਂਦੇ ਜੀ ਉੱਥੇ ਨਹੀਂ ਜਾਗੇ ਨਾ। ਤੇ ਜਿਹੜੀ ਅੱਜ ਬਾਬੇ ਕਰ ਰਹੇ ਨੇ ਬਾਬੇ ਹੋਣੀ, ਇਹ ਬਾਬਾ ਹਰਨਾਮ ਸਿੰਘ ਹੋਣੀ ਤੇ ਉਹ ਬਾਬਾ ਠਾਕਰ ਸਿੰਘ ਕਰਦੇ ਸੀਗੇ, ਬਾਬਾ ਠਾਕਰ ਸਿੰਘ ਕਰਦੇ ਸੀ। ਬਾਬਾ ਠਾਕਰ ਸਿੰਘ ਤਾਂ ਇੱਥੇ ਪੰਥ ਦੀ, ਸੰਘਰਸ਼ ਦੀ ਜਿੰਨੀ ਉਹਨਾਂ ਨੇ ਗੱਲ ਕਰ ਸਕਦੇ ਸੀ ਉਹ ਕਰਦੇ ਰਹੇ। ਸੋ ਹੋ ਸਕਦਾ ਕੱਲ ਨੂੰ ਟਕਸਾਲ ਦਾ ਮੁਖੀ ਆ ਜਾਵੇ, ਉਹ ਇਹਨਾਂ ਬਾਬੇ ਹਰਨਾਮ ਸਿੰਘ ਨੂੰ ਕੀ ਠੀਕ ਲੱਗਦਾ ਉਹ ਕਰ ਲੈਣ। ਕੱਲ ਨੂੰ ਹੋ ਸਕਦਾ ਇਹੀ ਟਕਸਾਲ ਦਾ ਮੁਖੀ ਕੋਈ ਚੱਜ ਹਾਲ ਦੀ ਉਹ ਜਿਹੀ ਗੱਲ ਕਰਨ ਵਾਲਾ ਆ ਜਾਏ ਜਿਹੜਾ ਬਾਬਾ ਜਰਨੈਲ ਸਿੰਘ ਤੋਂ ਅੱਗੇ ਗੱਲ ਤੋਰ ਲਵੇ। ਤੋ ਬੰਦਿਆਂ ਨਾਲ, ਸ਼ਖਸੀਅਤਾਂ ਨਾਲ, ਸੰਸਥਾਵਾਂ ਜਿਹੜੀਆਂ ਨੇ ਰਿਲੇਟ ਨਹੀਂ ਵੀ ਹੁੰਦੀਆਂ, ਹੁੰਦੀਆਂ ਵੀ ਨੇ। ਕਿਸੇ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਜਦੋਂ ਉਹ ਆਪਦੇ ਪਿੰਡ ਤੋਂ ਕੱਚੇ ਪੱਕੇ ਜੇ ਘਰ ਚੋਂ ਤੁਰਦੇ ਸੀ, ਦਿੱਲੀ ਤੱਕ ਧੁੰਮ ਪੈ ਜਾਂਦੀ ਸੀ, ਏਜੰਸੀਆਂ CID ਨੋਟ ਕਰਨ ਲਈ ਵੀ ਪਤਾ ਨੀ ਕੀ ਕਰ ਦੇਣਾ, ਉੱਥੇ ਜਾ ਕੇ ਅੰਮ੍ਰਿਤਸਰ ਚੱਲਿਆ ਜਥੇਦਾਰ ਟੌੜਾ। ਅੱਜ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਅੱਜ ਜਿਸ ਪੱਧਰ ਤੇ ਆ, ਜਿਸ ਹਾਲਾਤ ਨੇ, ਉਹ ਦਿਨੋ ਦਿਨ ਉਸ ਅਹੁਦੇ ਦੀ ਸ਼ਾਨ ਘਟਦੀ ਜਾ ਰਹੀ ਆ। ਇਵੇਂ ਹੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਉਹ ਨੇ ਕੀ ਕਹਿੰਦੇ ਆ ਇੰਸਟੀਟਿਊਸ਼ਨ ਨੇ ਸਾਡੇ, ਉਹਨਾਂ ਦੇ ਉੱਤੇ ਉਹ ਬੰਦੇ ਜੇ ਆ ਗਏ ਜਿਹਨਾਂ ਤੋਂ ਅੱਜ ਉਹ ਭਾਰ ਨਹੀਂ ਚੱਕਿਆ ਜਾ ਰਿਹਾ, ਤਾਂ ਉਹ ਸੰਸਥਾ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਉਹ ਬੰਦੇ ਦੀ ਕਮਜ਼ੋਰੀ ਹੋ ਸਕਦੀ ਆ, ਉਹ ਬੰਦੇ ਦਾ ਸੁਭਾਅ ਹੋ ਸਕਦਾ, ਬੰਦੇ ਗੜਬੜਾ ਕਰਦੇ ਨੇ।
1: ਮੈਂ ਕੁਛ ਇੰਪੋਰਟੈਂਟ ਅਖਬਾਰ ਦੇਖਣਾ ਚਾਹੁੰਦਾ ਜਿਹੜੇ,
0: ਹਾਂਜੀ ਆਪਾਂ ਸਾਰੇ ਜਿਹੜੇ ਅਖਬਾਰ ਨੇਗੇ ਮੈਂ ਰੱਖੇ ਹੋਏ ਨੇ ਮੇਰੇ ਕੋਲੇ, ਖਾਸ ਤੌਰ ਤੇ ਸਿੱਖ ਸੰਘਰਸ਼ ਨਾਲ ਸ਼ਹੀਦਾਂ ਦੇ ਪਰਿਵਾਰ ਜਾਂ ਜਿਨ੍ਹਾਂ ਦੇ ਬੱਚੇ ਲਾਵਾਰਸ ਗਾਇਬ ਕਰ ਦਿੱਤੇ ਗਏ, ਉਹ ਜਦੋਂ ਆਉਂਦੇ ਆ ਉਹਨਾਂ ਨੂੰ ਲੋੜ ਹੁੰਦੀ ਆ, ਬੜਾ ਚੰਗਾ ਲੱਗਦਾ ਜਦੋਂ ਉਹਨਾਂ ਦੇ ਕਿਸੇ ਕੰਮ ਆ ਸਕਦੇ ਹਾਂ, ਕਿਉਂਕਿ ਅਸੀਂ ਬਚ ਗਏ, ਜਾਂ ਤਾਂ ਅਸੀਂ ਉਦੋਂ ਮਾਰੇ ਜਾਂਦੇ ਤਾਂ ਗੱਲ ਹੋਰ ਸੀ, ਅੱਜ ਅਸੀਂ ਉਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਕੋਈ ਜਿਵੇਂ ਉਹਨਾਂ ਨੂੰ ਲੱਗਦਾ। ਇੱਕ ਵਾਰੀ ਅਗਰਤਲਾ ਤ੍ਰਿਪੁਰਾ ਵਾਲੇ ਪਾਸੇ ਤੋਂ ਕੋਈ ਸਿੱਖ ਪਰਿਵਾਰ 15-20 ਦਿਨ ਦਰਬਾਰ ਸਾਹਿਬ ਇੱਥੇ ਜਿਹੜੀ ਲਾਇਬ੍ਰੇਰੀ ਆ ਉੱਥੇ ਵਿਚਾਰੇ ਖਪਦੇ ਰਹੇ, ਉਹਨਾਂ ਦਾ ਕੋਈ ਉੱਥੇ ਬੰਦਾ ਚੱਕ ਕੇ ਮਾਰਿਆ ਸੀ। ਅਖੀਰ ਜਿਹੜੇ ਉੱਥੇ ਸੇਵਾ ਕਰਦੇ ਸੀ ਸਿੰਘ, ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਲੱਭ ਰਹੇ ਹੋ, ਤੇ ਉਹਨਾਂ ਨੇ ਜਾਣਾ ਸੀ, ਹੁਣ ਦਿਨ ਉਹਨਾਂ ਦੇ ਖਤਮ ਹੋ ਗਏ ਸੀ, ਉਹਨਾਂ ਨੇ ਕਿਹਾ ਵੀ ਮੇਰਾ ਦਿੱਤਾ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ। ਉਹਨਾਂ ਨੂੰ ਲੱਗਿਆ ਅਸੀਂ ਇੰਨੇ ਅਖਬਾਰ ਫੋਲੇ ਸਾਨੂੰ ਨੀ ਮਿਲ ਰਿਹਾ, ਉਹਦਾ ਤਾਂ ਬੰਦੇ ਨੂੰ ਪਤਾ ਹੀ ਕੱਖ ਨੀ ਹੋਣਾ। ਪਰ ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ, ਮੈਂ ਉਹਨਾਂ ਨੂੰ ਆਖਿਆ ਵੀ ਜਿਹੜੀ ਤੁਹਾਡੇ ਬੰਦੇ ਦੀ ਜਦੋਂ ਸ਼ਹੀਦੀ ਹੋਈ ਆ, ਜਿਹੜੀ ਉਦੋਂ ਫੋਟੋ ਛਪੀ ਸੀ, ਉਹਦੇ ਚਾਦਰਾ ਲਾਇਆ ਸੀ ਨਾ ਅਖਬਾਰਾਂ 'ਚ, ਫੋਟੋ ਛਪੀ ਸੀ, ਖਬਰ ਛਪੀ ਸੀ? ਕਹਿੰਦੇ ਹਾਂ ਹਾਂ। ਮੈਂ ਕਿਹਾ ਉਹਦੇ ਨਾਲ ਇੱਕ ਲੜਕੀ ਇੱਕ ਬੱਚੀ ਇੱਥੇ ਉਹ ਕੁਰਸੀ ਤੇ ਬੈਠਾ ਤੁਹਾਡਾ ਜਿਹੜਾ ਬੰਦਾ? ਕਹਿੰਦੇ ਹਾਂਜੀ। ਮੈਂ ਕਿਹਾ ਆ ਜਾਓ। ਉਹ 2-3 ਦਿਨ ਪਹਿਲਾਂ ਨਾ ਕੋਈ ਵਕੀਲ ਸਾਹਿਬ ਇੱਥੇ ਆਏ ਸੀ ਕਿਸੇ ਕੇਸ ਦੇ ਸੰਬੰਧ 'ਚ, ਅਖਬਾਰਾਂ ਫੋਲਦੇ ਸੀ, ਤੇ ਉਹ ਖਬਰ ਜਿਹੜੀ ਉਹਨਾਂ ਵਾਲੀ ਸੀ ਉਹ ਅਸੀਂ ਦੇਖ ਕੇ ਉਹ ਤੇ ਚਰਚਾ ਜੀ ਕੀਤੀ ਸੀਗੀ ਵੀ ਆਹ ਦੇਖੋ ਚਾਦਰੇ ਕੁੜਤਿਆਂ ਵਾਲੇ ਵੀ ਹੁੰਦੇ ਸੀ ਉਦੋਂ, ਬੰਦੇ ਇੱਦਾਂ ਗੱਲਾਂ ਚੱਲੀਆਂ ਸੀ। ਹੁਣ ਉਹ ਬੰਦੇ ਕਹਿਣ ਵੀ ਸਾਨੂੰ ਤਾਂ ਇਹ ਲੱਭ ਹੀ ਨਹੀਂ ਸੀ ਸਕਦਾ, ਮਿਲ ਹੀ ਨਹੀਂ ਸੀ ਸਕਦਾ। ਸੋ ਇਹ ਜਿਹੜੇ ਪੁਰਾਣੇ ਉਸ ਦੌਰ ਦੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਿਊਰੇ ਨੇ, ਖਬਰਾਂ ਨੇ,

0: ਇੱਕ ਡਾਕੂਮੈਂਟੇਸ਼ਨ ਇਹਦੇ ਬਾਰੇ ਪਿੱਛੇ ਜੇ ਸਰਦਾਰ ਬਰਜਿੰਦਰ ਸਿੰਘ ਹਫਦਰ ਦੇ ਮਿਲੇ, ਸਤਨਾਮ ਸਿੰਘ ਮਾਣਕ ਥੋੜੇ ਦਿਨ ਪਹਿਲਾਂ ਇੱਕ ਵਿਆਹ ਤੇ ਮਿਲੇ, ਉਹਨਾਂ ਨੂੰ ਦੱਸਿਆ ਵੀ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅਖਬਾਰ ਸੀਗਾ ਉਹ ਸਾਡੀ ਇਤਿਹਾਸ ਨੂੰ ਸਾਂਭਣ ਦੇ ਕੰਮ ਆਇਆ ਤੇ ਉਹ ਆਪਾਂ ਜ਼ਰੂਰ ਸੰਗਤ ਨੂੰ ਜਾਂ ਜਿਹੜੇ ਸਾਡੇ ਦਰਸ਼ਕ ਨੇ ਮੈਂ ਸਕਾਂ ਤੇ ਸੁਨੇਹਾ ਵੀ ਦੇਣਾ ਚਾਹੂੰਗਾ ਕਿ ਬਹੁਤ ਸਾਰੇ ਸਾਡੇ ਭੈਣ ਭਰਾ ਜਿਹਨਾਂ ਨੂੰ ਲੋੜ ਹੁੰਦੀ ਆ ਕਿਸੇ ਵੀ, ਕਈਆਂ ਨੂੰ ਬਾਹਰ ਅੰਦਰ ਲੋੜ ਪੈਂਦੀ ਆ ਜਾਂ ਇੱਥੇ ਕੇਸਾਂ ਦੇ ਵਿੱਚ ਲੋੜ ਪੈ ਜਾਂਦੀ ਆ, ਮੁਕੱਦਮੇ ਚੱਲਦੇ ਆ, ਕੋਈ ਖਬਰ ਚਾਹੀਦੀ ਹੁੰਦੀ ਆ, ਤੋ 1982 ਤੋਂ 95 ਤੱਕ ਦਾ ਸਾਰਾ ਅਜੀਤ ਰੱਖਿਆ ਹੋਇਆ। ਇਹ ਤੋਂ ਬਿਨਾਂ ਹੋਰ ਵੀ ਸਾਰੇ ਜਿਹੜੇ ਅਖਬਾਰ ਨੇ ਉਹਨਾਂ ਦੀਆਂ ਕਟਿੰਗਾਂ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇਤਿਹਾਸ ਦੇ ਲਈ ਸਾਂਭੀਆਂ ਹੋਈਆਂ।
1: ਇੱਕ ਤੁਸੀਂ ਗੱਲ ਕਹੀ ਸੀ ਮਤਲਬ ਅਜੀਤ ਡੋਭਾਲ ਨੂੰ ਲੈ ਕੇ, ਪਿੱਛੇ ਜਦੋਂ ਜੰਗ ਵਾਲਾ ਮਾਹੌਲ ਬਣਿਆ, ਮਤਲਬ ਇਹਨਾਂ ਦਾ ਕੀ ਸੀ, ਮਤਲਬ ਇਹ ਪੰਜਾਬ ਮਤਲਬ ਉਧਰ ਵੱਲ ਨੂੰ ਦੇ ਸਕਦੇ ਸੀ ਪਾਕਿਸਤਾਨ ਵੱਲ ਨੂੰ, ਹਨਾ, ਜਾਂ ਲਹਿੰਦੇ ਵੱਲ ਨੂੰ
0: ਜੀ,
1: ਤੁਹਾਨੂੰ ਐਂ ਕਿਉਂ ਲੱਗਦਾ? ਮੇਰਾ ਇਹ ਸਵਾਲ ਆ ਜਾਂ ਮੇਰਾ ਕੁਐਸਚਨ ਆ ਵੀ ਮਤਲਬ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਜਿਸ ਜਗ੍ਹਾ ਤੇ ਬੈਠੇ ਹੋਏ ਆ, ਸਿਲਕ ਰੂਟ ਖੁੱਲਣ ਦੀਆਂ ਗੱਲਾਂ ਚੱਲਦੀਆਂ ਨੇ, ਫਿਰ ਤਾਂ ਮਤਲਬ ਇੰਡੀਆ ਦੇ ਲਈ ਬਹੁਤ ਇੰਪੋਰਟੈਂਟ ਪਾਰਟ ਆ ਜਿਹੜਾ ਪੰਜਾਬ ਆ, ਜਾਂ ਸਿਲਕ ਰੂਟ ਜੇ ਖੁੱਲਦਾ ਹੈਗਾ ਤਾਂ ਮਤਲਬ ਡਿਫੈਂਸ ਦੇ ਰਾਹੀਂ ਡਿਫੈਂਸ ਦੇ ਵਿੱਚੋਂ ਜਿਹੜੇ ਰੂਟਸ ਕੱਢੇ ਜਾ ਰਹੇ ਆ, ਜਾਂ ਭਾਰਤਮਾਲਾ ਪ੍ਰੋਜੈਕਟ ਆ, ਇਹਨੂੰ ਇਸ ਨਾਲ ਵੀ ਜੁੜਿਆ ਜਾਂਦਾ ਨਾ ਵੀ ਸਿਲਕ ਰੂਟ ਖੁੱਲ ਸਕਦਾ ਗਾ, ਫਿਰ ਤੁਸੀਂ ਐਂ ਕਿਵੇਂ ਕਹਿ ਸਕਦੇ ਹੋ?
0: ਉਹਨਾਂ ਨੂੰ ਪੰਜਾਬ ਚਾਹੀਦਾ, ਉਹਨਾਂ ਨੂੰ ਸਿੱਖੀ ਨੀ ਚਾਹੀਦੀ, ਸਿੱਖ ਵੀ ਚਾਹੀਦੇ ਆ, ਕੇਸਾਧਾਰੀ ਹਿੰਦੂ। ਇੱਕ ਪ੍ਰੋਜੈਕਟ ਚੱਲ ਰਿਹਾ ਕਿ ਸਿੱਖਾਂ ਦੇ ਅੰਦਰੋਂ ਖੁਰਚ ਖੁਰਚ ਕੇ ਸਿੱਖੀ ਕੱਢੋ, ਇਹਨਾਂ ਨੂੰ ਕੌਮ ਵਾਲੇ ਵਿਸ਼ਨੂੰ ਦੇ ਪੁਜਾਰੀ ਤੇ ਉਹੋ ਜਿਹੇ ਸਿੱਖ ਬਣਾ ਲਓ। ਨਾਲ ਦੀ ਨਾਲ ਇਹ ਚੱਲ ਰਿਹਾ ਕਿ ਜਿੰਨੇ ਤੇ ਆ ਪੁਲ ਸੜਕਾਂ ਬਣਾ ਕੇ, ਜਿਹੜੀਆਂ ਜ਼ਮੀਨਾਂ ਆਪਾਂ ਕਿਸਾਨ ਸੰਘਰਸ਼ ਮੌਕੇ ਬਚਾਉਣ ਲਈ ਐਡਾ ਲੜਾਈ ਲੜੀ, ਜਿਹੜੇ ਪਾਣੀਆਂ ਨੂੰ ਬਚਾਉਣ ਲਈ ਲੜਾਈ ਲੜੀ, ਇੰਨਾ ਖੂਨ ਖਰਾਬਾ ਹੋਇਆ, ਉਹ ਕਹਿੰਦੇ ਸਾਰਾ ਸਿਫਰ ਕਰ ਦਿਆਂਗੇ ਜਦੋਂ ਅਸੀਂ ਐਂ ਕਰ ਲਿਆਂਗੇ। ਤਾਂ ਉਹ ਪੰਜਾਬ ਦੀ ਇਸ ਧਰਤੀ ਦੇ ਮਤਲਬ ਜਿਵੇਂ ਕਸ਼ਮੀਰ ਵਾਲੇ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਕਸ਼ਮੀਰ ਤਾਂ ਚਾਹੀਦਾ, ਕਸ਼ਮੀਰ ਹੀ ਨਹੀਂ ਚਾਹੀਦੇ, ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਗੁਰੂ ਦੀ ਸਿੱਖੀ ਜਿਹੜੀ ਆ ਉਹਦੇ ਨਾਲ ਖੁੰਦਕ ਆ। ਔਰ ਬਾਬੇ ਨਾਨਕ ਨੇ ਜਿਸ ਦਿਨ ਜਨੇਊ ਤੋਂ ਇਨਕਾਰ ਕੀਤਾ ਸੀ ਨਾ, ਉਸ ਦਿਨ ਤੋਂ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ ਸਿੱਖੀ ਨੂੰ, ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਪੈਰੋਕਾਰਾਂ ਨੂੰ, ਗੁਰੂ ਨਾਨਕ ਦੇ ਉਪਦੇਸ਼ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਤੇ ਬਹੁਤ ਵੱਡੀ ਗਿਣਤੀ ਵਿੱਚ ਉਹ ਲੋਕ ਜਿਹੜੇ ਬ੍ਰਾਹਮਣ ਦੇ ਸਤਾਏ ਹੋਏ ਸੀ, ਉਹ ਜਦੋਂ ਸਿੱਖ ਸਜੇ ਤਾਂ ਉਸ ਟਾਈਮ ਆ ਕੇ ਆਖਿਆ ਉਹਨਾਂ ਨੇ ਵੀ ਇਹ ਤਾਂ ਨੀਚ ਨੇ, ਇਹ ਤਾਂ ਦਲਿਤ ਨੇ, ਸ਼ੂਦਰ ਨੇ ਤੁਸੀਂ। ਉਹ ਬਾਬੇ ਨੇ ਸਿੱਧਾ ਕਿਹਾ ਕਿ ਨਾਨਕ ਤਿੰਨ ਕੇ ਸੰਗ ਸਾਥ, ਮੈਂ ਤਾਂ ਇਹਨਾਂ ਨਾਲ ਆ, ਮੈਂ ਵੱਡਿਆ ਤੋਂ ਕੀ ਨਾ, ਤੁਸੀਂ ਬਣੇ ਫਿਰੋ ਵੱਡੇ। ਤੋ ਜਿਹੜੀ ਉਸ ਵੇਲੇ ਤੋਂ ਬ੍ਰਾਹਮਣਵਾਦ ਦੀ, ਇਹ ਨੀ ਕਿ ਬ੍ਰਾਹਮਣ, ਬ੍ਰਾਹਮਣਾਂ ਦੇ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਸਜੇ ਆ, ਸਿੱਖੀ ਦੇ। ਸਾਡੇ ਕੋਲੇ ਜਿਹੜਾ ਲਾਲਪੁਰਾ ਜੀ ਨੇ ਉਹਨਾਂ ਦੀ ਕਿਤਾਬ ਆ ਪੂਰੀ, ਬ੍ਰਾਹਮਣ ਭਲਾ ਆਖੀਏ, ਉਹ ਚ ਉਹਨਾਂ ਸਾਰੇ ਬ੍ਰਾਹਮਣਾਂ ਦਾ ਜ਼ਿਕਰ ਆ ਜਿਨ੍ਹਾਂ ਨੇ ਗੁਰੂ ਘਰ ਨਾਲ ਨਿਭਾਈ ਆ। ਬ੍ਰਾਹਮਣਵਾਦ ਹੋਰ ਚੀਜ਼ ਆ। ਤੋ ਉਸ ਵੇਲੇ ਤੋਂ ਜਿਹੜੀ ਇੱਕ ਨਫ਼ਰਤ, ਇੱਕ ਦਵੈਸ਼, ਇੱਕ ਕਣਤਣ ਆ ਉਹਨਾਂ ਦੇ ਅੰਦਰ, ਉਹ ਅੱਜ ਤੱਕ ਰੋਵੇਂ ਚੱਲ ਰਹੀ ਆ। ਮਕਾਲਫ ਨੂੰ ਪੜ੍ਹ ਲਓ, ਮਿਸਟਰ ਡੀ ਪੈਟਰੀ ਨੂੰ ਪੜ੍ਹ ਲਓ, ਸੀ ਆਈ ਡੀ ਦਾ ਪ੍ਰਮੁੱਖ ਸੀ 1911 ਚ, ਉਹਦੀ ਰਿਪੋਰਟ ਆਈ ਸੀ ਵੀ ਉਹਨਾਂ ਨੂੰ ਇਹ ਨਫ਼ਰਤ ਆ ਕਿ ਜਿਹੜੀ ਜਾਤ ਵਰਣ ਦੀ ਵਿਵਸਥਾ ਨਾ, ਬ੍ਰਾਹਮਣਵਾਦ ਦੀ ਜਿਹੜੀ ਮੇਨ ਆਧਾਰ ਆ, ਆਧਾਰਸ਼ਿਲਾ, ਉਹਦੇ ਉੱਤੇ ਸਭ ਤੋਂ ਕਰਾਰੀ ਸੱਟ ਸਿੱਖੀ ਨੇ ਮਾਰੀ ਹੈ। ਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਸਿੱਖਾਂ ਦੇ ਅੰਦਰ ਹੁਣ ਸਾਡੇ ਫਿਰ ਜਾਤ ਪਾਤ ਦੇ ਕਿੰਨੇ ਨਿੱਤ ਆ ਰਹੇ ਨੇ। ਹਿੰਦੂ ਖੁਸ਼ ਆ ਪੂਰਾ ਵੀ ਇਹ ਵੀ ਲਿਖਾਉਣ ਲੱਗੇ ਨੇ, ਖਾਲਸਾ ਕਾਲਜ ਹੁੰਦਾ ਉੱਥੇ ਲਿਖ ਜਾਤ ਵਾਲਾ ਕਾਲਮ ਸਾਨੂੰ ਭਰ ਕੇ ਦੇਣਾ ਪੈ ਰਿਹਾ ਹੁੰਦਾ, 33% ਰਿਜ਼ਰਵੇਸ਼ਨ ਕਰਦੇ ਫਿਰਦੇ ਆ ਜਾਤ ਆਧਾਰਿਤ ਸ਼੍ਰੋਮਣੀ ਕਮੇਟੀ ਚ। ਜਿਸ ਖਾਲਸਾ ਪੰਥ ਦੇ ਕੌਨਸੈਪਟ ਵਿੱਚ ਵਾ ਕੇ ਜਾਤ ਪਾਤ ਨਹੀਂ, ਇੰਡੀਅਨ ਸਿਸਟਮ ਦੇ ਵਿੱਚ ਰਹਿੰਦੇ ਹੋਣ ਕਰਕੇ ਸਾਨੂੰ ਉੱਥੇ ਸਰਟੀਫਿਕੇਟ ਲੈਣਾ ਪੈ ਰਿਹਾ ਹੈਗਾ ਕਿ ਮੈਂ ਦਰਬਦਾਸੀਆ ਸਿੱਖ ਹਾਂ, ਮੈਂ ਮਜ਼੍ਹਬੀ ਸਿੱਖ ਹਾਂ, ਮੈਂ ਫਲਾਨਾ ਸਿੱਖ ਹਾਂ। ਸਾਨੂੰ ਇਹ ਸਿਸਟਮ ਥਾਂ ਥਾਂ ਦੇ ਉੱਤੇ ਸਾਡੇ ਸੰਕਲਪਾਂ ਤੋਂ, ਸਾਡੇ ਸਿਧਾਂਤ ਤੋਂ ਤੋੜ ਕੇ ਆਪਦੀ ਗੱਲ ਥੋਪ ਰਿਹਾ, ਤੇ ਅਜੇ ਅਸੀਂ ਇਸ ਮੁਲਕ ਚ ਕਹਿੰਦੇ ਹਾਂ ਜੀ ਆਜ਼ਾਦ।
1: ਮੇਰਾ ਆਖਰੀ ਸਵਾਲ ਹੈ, 4 ਦਹਾਕਿਆਂ ਮਗਰੋਂ ਮਤਲਬ ਤੁਹਾਨੂੰ ਕੀ ਲੱਗਦਾ, ਜਾਂ ਹੁਣ ਤੁਸੀਂ ਅਸਾਲਟ ਨਹੀਂ ਚੱਕੀ ਹੋਈ, ਜਾਂ ਮਤਲਬ ਆਰਮਡ ਸਟਰਗਲ ਨਹੀਂ ਲੜ ਰਹੇ
0: ਜੀ,
1: ਤੁਸੀਂ ਲੜ ਰਹੇ ਹੋ ਜਾਂ ਖੜੇ ਹੋ ਜਾਂ ਕਿੱਥੇ ਖੜੇ ਹੋ?
0: ਮੈਂ ਉਸ ਸੰਘਰਸ਼ ਦਾ ਹਿੱਸਾ ਜਿਹੜਾ ਸੰਘਰਸ਼ ਪਹਿਲਾਂ ਤੋਂ ਚੱਲ ਰਿਹਾ, ਉਸ ਸੰਘਰਸ਼ ਦੇ ਵਿੱਚ ਉਤਰਾਅ ਚੜਾਅ ਜਿਹੜੇ ਨੇਗੇ ਉਹ ਆਉਂਦੇ ਜਾਂਦੇ ਰਹਿੰਦੇ ਨੇ। ਜਦੋਂ ਵੀ ਕੋਈ ਚੰਗੀ ਮਿਲਦੀ ਆ ਖਬਰ, ਚੰਗੀ ਗੱਲ ਹੁੰਦੀ ਆ, ਉਦੋਂ ਸਾਨੂੰ ਖੁਸ਼ੀ ਵੀ ਹੁੰਦੀ ਆ, ਅਸੀਂ ਡਰਦੇ ਵੀ ਹਾਂ, ਕਿਉਂਕਿ ਸਾਡੇ ਇਤਿਹਾਸ ਵਿੱਚ ਪਿਛਲੇ 40-50 ਸਾਲ ਦੇ ਵਿੱਚ ਅਸੀਂ ਉਹ ਕੁਛ ਵੀ ਦੇਖਿਆ ਬਈ ਇੰਡੀਅਨ ਸਟੇਟ ਦੇ ਏਜੰਟ ਜਿਹੜੇ ਨੇ ਉਹ ਖਾਲਿਸਤਾਨੀ ਜਾਂ ਖਾੜਕੂ ਸਫਾਂ ਦੇ ਵਿੱਚ ਬਣ ਕੇ, ਬਈ ਸਾਡੇ ਨਾਲੋਂ ਵਧੀਆ ਖਾੜਕੂ ਬਣ ਸਕਦੇ ਸੀ, ਉਹ ਸਾਡੇ ਨਾਲੋਂ ਵਧੀਆ ਖਾਲਿਸਤਾਨੀ ਬਣ ਸਕਦੇ ਸੀ, ਤੇ ਇਹੋ ਜਿਹੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਸਟੇਟ ਚਲਾਉਂਦੀ ਰਹੀ ਹੈ ਤੇ ਗਾਂਹ ਵੀ ਚਲਾ ਸਕਦੀ ਆ। ਪਰ ਅਸੀਂ ਇਹ ਸਮਝਦੇ ਹਾਂ ਕਿ ਜੰਗ ਜਾਰੀ ਆ, ਇਹ ਜੰਗ ਇੱਕ ਵੇਲੇ ਜਿਹੜੀ ਆ ਬਹੁਤ ਸਿਖਰ ਤੇ ਗਈ ਸੀ, ਜਦੋਂ ਲੱਗਦਾ ਸੀ ਕਿ ਮੰਜ਼ਿਲ ਗੇਟ ਤੇ ਖੜੀ ਆ, ਹੁਣ ਮੰਜ਼ਿਲ ਭਾਵੇਂ ਦੂਰ ਦਿਖਦੀ ਹੈ ਪਰ ਜੰਗ ਜਿਹੜੀ ਆ ਉਹ ਲਗਾਤਾਰ ਜਾਰੀ ਆ।

0: ਜਿਵੇਂ ਹਰ ਕੌਮ ਲੜ ਰਹੀ ਹੁੰਦੀ ਆਪਦੇ ਹੱਕਾਂ ਤੇ ਹਿੱਤਾਂ ਲਈ ਤੇ ਸਦੀਆਂ ਵੀ ਲੱਗ ਜਾਂਦੀਆਂ ਨੇ, ਉਵੇਂ ਸਾਡੀ ਕੌਮ ਲੜ ਰਹੀ ਹੈ। ਅੱਜ ਮੈਂ ਹਾਂ ਤਾਂ ਮੇਰਾ ਆਖਰੀ ਸਾਹ ਤੱਕ, ਜਿਵੇਂ ਨਰਾਇਣ ਸਿੰਘ, ਭਾਈ ਨਰਾਇਣ ਸਿੰਘ ਨੇ ਕਿਹਾ ਸੀ ਨਾ, ਖਾੜਕੂ ਕਦੇ ਸਾਬਕਾ ਨਹੀਂ ਹੁੰਦੇ, ਉਵੇਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨੀ ਖਾਲਿਸਤਾਨ ਲਈ ਲੜਦਾ, ਖਾਲਿਸਤਾਨ ਲਈ ਜਿਉਂਦਾ ਤੇ ਖਾਲਿਸਤਾਨ ਲਈ ਮਰਦਾ। ਆਖਰੀ ਸਾਹ ਤੱਕ ਕੌਮ ਦੀ ਆਜ਼ਾਦੀ ਦਾ ਜਿਹੜਾ ਝੰਡਾ, ਜਿਹੜਾ ਅਸੀਂ ਕਿਹਨੇ ਚੱਕਣਾ ਸੀਗਾ ਜੀ, ਅਸੀਂ ਤਾਂ ਇਸ ਮੁਲਕ ਲਈ, ਸਿੱਖਾਂ ਨੇ ਤਾਂ ਨਨਕਾਣਾ ਸਾਹਿਬ ਵਰਗਾ ਬਾਬੇ ਨਾਨਕ ਦਾ ਸਭ ਤੋਂ ਪਿਆਰਾ ਥਾਂ ਛੱਡਤਾ, ਜਾਨਾਂ ਬਚਾਈਆਂ ਉੱਥੇ, ਜਾਨਾਂ ਗਵਾਈਆਂ, ਬੰਦੇ ਮਰਵਾਏ, ਪਾਕਿਸਤਾਨ ਛੱਡ ਕੇ ਹਜ਼ਾਰਾਂ, ਸਾਡਾ ਸਾਰੀ ਰਿਆਸਤ, ਸਾਡੀ ਜਿਹੜੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਾਰੀਆਂ ਉੱਥੇ ਤੱਕ ਸਾਰਾ ਕੁਝ ਤਿਆਗ ਕੇ ਇੱਥੇ ਆ ਗਏ ਸੀ। ਜੇ ਇਹ ਚੱਜ ਹਲਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ? ਝੰਡਾ ਚੁਕਾਇਆ ਦਿੱਲੀ ਨੇ, ਛਿੱਤਰ ਫੇਰ ਕੇ ਚੁਕਾਇਆ। ਸਿੱਖ ਤਾਂ ਵਾਰ ਵਾਰ ਬਚਦੇ ਰਹੇ 1947 ਤੋਂ ਲੈ ਕੇ 1984 ਤੱਕ, ਵੀ ਨਾ ਚੱਕੋ ਯਾਰ, ਨਾ ਚੱਕੋ, ਖਾਲਿਸਤਾਨ ਤੋਂ ਬਗੈਰ ਜੇ ਕੋਈ ਰਾਹ ਨਿਕਲਦਾ ਤਾਂ ਕਰ ਲਓ। ਉਹ ਕਹਿੰਦੇ ਐਸੀ ਤੈਸੀ ਤੁਹਾਡੀ, ਛਿੱਤਰ ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ ਛੱਡ ਦਿਆਂਗੇ ਕਿਤੇ। ਸ਼ੁਕਰ ਆ 1947 ਮੌਕੇ ਸਾਡੀ ਕੌਮ ਭਾਰਤ ਨਾਲ ਰਲੀ, ਹਿੰਦੂ ਨਾਲ ਰਲੀ। ਅਸੀਂ ਗੋਰਿਆਂ ਦਾ, ਜਿਹਨੂੰ ਈਸਾਈ ਕਹਿੰਦੇ ਹਾਂ, ਅਸੀਂ ਉਹਨਾਂ ਦਾ ਦੇਖ ਚੁੱਕੇ ਸੀ, ਅਸੀਂ ਮੁਸਲਮਾਨਾਂ ਦਾ ਦੇਖ ਚੁੱਕੇ ਸੀ, ਹਿੰਦੂ ਬਾਰੇ ਸਾਡਾ ਭੁਲੇਖਾ ਰਹਿ ਜਾਣਾ ਸੀ, ਤੇ ਹੁਣ ਸਾਨੂੰ ਸਾਰੀਆਂ ਕੌਮਾਂ ਨੇ ਛਿੱਤਰ ਫੇਰ ਕੇ ਅਕਲ ਦਿੱਤੀ ਆ, ਹਾਲਾਤਾਂ ਨੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਖਾਲਿਸਤਾਨ ਬਣਾ ਲਓ। ਸੋ ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ।
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: लगा था तुझे मेरे खिलाफ गवाही देके?
3: तू बच जाएगी,
2: क्या कोई नहीं आएगा तुझे बचाने के लिए?
4: वाह मेरे हीरो, आते ही कर दिया गुंडों को जीरो।
5: मेरे दो तीन आदमियों को मार के खुद को तू शेर समझ रहा है?
3: अरे पूरी फौज पड़ी है तीर से लड़ने के लिए,
5: तो भेज अपनी फौज, अब तू ही आ जा।
2: अरे ऐसा तू क्या खाता है यार, इतनी ताकत कहां से लाता है?
5: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
6: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। Gig Express।
7: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਤੇ ਕੇਟਰਿੰਗ ਘਰਾਂ ਦੇ ਵਿੱਚ, ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9990। ਸਤਿ ਸ਼੍ਰੀ ਅਕਾਲ ਜੀ।
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
11: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ

ਪੁਆਧ ਵਾਲੇ ਆਹ ਕੋਕਿਆਂ ਵਾਲੇ ਖੂੰਡੇ ਲੈ ਕੇ ਬੈਠੇ ਆ ਬਾਪੂ ਹਰੀ, ਇਹ ਅਸਲ 'ਚ ਪੁਆਧ ਦੀ ਨਿਸ਼ਾਨੀ ਹੈ। ਲਵ ਯੂ ਟੂ, ਜਿੱਥੇ ਤੁਸੀਂ ਖੜ ਕੇ ਨਾਰੇ ਲਾਈ ਜਾਂਦੇ ਹੋ ਸਿੱਧੇ ਬਾਜਵੇ ਹੋਰਾਂ ਦੇ ਘਰੇ ਜਾਂਦੇ ਹੋਣੇ, ਇੰਨੇ ਉੱਚੇ ਖੜੇ ਹੋ ਤੁਸੀਂ, ਇਹ ਤਾਂ ਗੱਲ ਚੰਡੀਗੜ੍ਹ ਤੱਕ ਪਹੁੰਚਤੀ ਹੋਣੀ, ਦਿੱਲੀ ਤੱਕ ਵੀ ਜਾਊਗੀ। ਵਾਹ ਵਾਹ ਵਾਹ। ਸਭ ਤੋਂ ਪਹਿਲਾਂ ਸਨੇਟਾ ਪਿੰਡ ਦੇ ਨਗਰ ਨਿਵਾਸੀ, ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ, ਬਹੁਤ ਵੱਡੀ ਗਿਣਤੀ 'ਚ ਮੈਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਅੱਜ ਇੱਥੇ ਪਹੁੰਚਣ 'ਤੇ ਤੁਹਾਡਾ ਸਵਾਗਤ ਤੁਹਾਡਾ, ਕਿਉਂਕਿ ਮੈਂ ਵੀ ਇੱਥੋਂ ਹੀ ਹਾਂ, ਨੇੜਿਓਂ ਆਇਆ, ਤਾਂ ਅੱਜ ਇੰਨੀ ਭਾਰੀ ਗਿਣਤੀ 'ਚ ਇੱਥੇ ਆਉਣਾ ਤੁਹਾਡਾ, ਉਹ ਵੀ ਕਬੀਲਦਾਰੀ ਦੇ ਕੰਮਾਂ ਦਾ ਟਾਈਮ ਹੈ, ਅਤੇ ਇਹ ਇਸ ਗੱਲ ਦਾ ਸਬੂਤ ਅਤੇ ਸੰਕੇਤ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹੋ, ਤੁਸੀਂ ਭਗਵੰਤ ਮਾਨ ਨੂੰ ਆਪਣਾ ਛੋਟਾ ਬੱਚਾ, ਆਪਣਾ ਛੋਟਾ ਵੱਡਾ ਭਾਈ ਸਮਝ ਕੇ ਇੱਥੇ ਆਉਂਦੇ ਹੋ। ਨਹੀਂ ਅੱਜ ਕੱਲ੍ਹ ਕਿੱਥੇ ਲੀਡਰਾਂ ਨੂੰ ਸੁਣਨ ਆਉਂਦਾ, ਕੋਈ ਕੋਈ ਨਹੀਂ ਸੁਣਨ ਆਉਂਦਾ ਲੀਡਰਾਂ ਨੂੰ, ਕਿਉਂਕਿ ਸੁਣ ਹਟੇ ਉਹਨਾਂ ਨੂੰ, ਉਹਨਾਂ ਤੋਂ ਉਮੀਦਾਂ ਖਤਮ ਹੋ ਗਈਆਂ। ਸੋ ਤੁਸੀਂ ਇੱਕ ਉਮੀਦ ਅੱਜ ਮਨ 'ਚ ਲੈ ਕੇ ਆਏ ਹੋ, ਮੈਨੂੰ ਪਰਮਾਤਮਾ ਬਲ ਬਖਸ਼ੇ, ਸਮੱਤ ਬਖਸ਼ੇ, ਮੈਂ ਤੁਹਾਡੀਆਂ ਉਮੀਦਾਂ 'ਤੇ ਪੂਰਾ ਉਤਰ ਸਕਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਇਹ ਕੋਈ ਅਸੀਂ ਤਾਂ ਵੈਸੇ ਕਿਹਾ ਸੀ ਵੀ ਪਿੰਡ ਚੱਲਦੇ ਹਾਂ, ਸੱਥ 'ਚ ਬਹਿ ਜਾਂਗੇ, ਗੱਲਬਾਤ ਕਰ ਲਾਂਗੇ, ਪਰ ਆਹ ਜਿਹੜਾ ਤੁਸੀਂ ਮਾਹੌਲ ਬਣਾ ਦਿੰਦੇ ਹੋ ਹਰ ਰੋਜ਼, ਇਹ ਰੈਲੀ ਨਹੀਂ, ਇਹ ਰੈਲਾ ਬਣਾ ਤਾ ਤੁਸੀਂ, ਅਤੇ ਇਹ ਬਹੁਤ ਜ਼ਿਆਦਾ, ਦੇਖੋ ਮੈਨੂੰ ਤਾਂ ਬਹੁਤ ਜ਼ਿਆਦਾ ਸਕੂਨ ਦਿੰਦਾ, ਮੈਨੂੰ ਤਾਂ ਇਹ ਦਿੰਦਾ ਸਕੂਨ, ਪਰ ਆਹ ਕੋਠਿਆਂ 'ਤੇ ਚੜ੍ਹਾਂ ਜਦੋਂ ਫੋਟੋਆਂ ਛਪਦੀਆਂ ਨੇ, ਵਿਰੋਧੀਆਂ ਦਾ ਸੜਦਾ ਖੂਨ, ਵੀ ਆਹ ਕੀ ਹੋਈ ਜਾਂਦਾ ਯਾਰ ਪੰਜਾਬ 'ਚ। ਦੋ ਮੰਜੇ ਲਾਏ ਨੇ ਸਾਡੇ ਐਮ ਪੀ ਸਾਹਿਬ ਬੈਠੇ ਨੇ, ਇੱਧਰ ਐਮ ਐਲ ਏ ਸਾਹਿਬ ਬੈਠੇ ਨੇ, ਆਹ ਮੁੱਖ ਮੰਤਰੀ ਖੜ੍ਹਾ ਵਿਚਾਲੇ, ਕੋਈ ਸਟੇਜ 'ਤੇ ਭੀੜ ਨਹੀਂ ਤਾਂ ਤੁਹਾਨੂੰ ਪਤਾ ਕਾਂਗਰਸੀਆਂ ਅਤੇ ਅਕਾਲੀਆਂ ਦੇ ਸਟੇਜ 'ਤੇ ਬਹੁਤ ਭੀੜ ਹੁੰਦੀ ਹੈ, ਮੂਹਰੇ ਬੰਦੇ ਘੱਟ ਹੁੰਦੇ, ਸਟੇਜ 'ਤੇ ਜ਼ਿਆਦਾ ਹੁੰਦੇ ਆ, ਕੁਰਸੀਆਂ ਪਿੱਛੇ ਲੜ ਪੈਂਦੇ ਉੱਥੇ ਬੈਠਣ ਵਾਸਤੇ ਵੀ ਮੈਂ ਬੈਠੂ। ਸਾਡੇ ਅਹੁਦੇਦਾਰ ਸਾਹਿਬਾਨ ਬੈਠੇ ਨੇ ਸਾਡੇ ਇਸ ਮੋਹਾਲੀ ਏਰੀਏ ਦੇ, ਅਤੇ ਤੁਸੀਂ ਸਾਰੇ ਆਏ ਹੋਏ ਹੋ, ਮਾਵਾਂ ਭੈਣਾਂ ਬੈਠੀਆਂ ਨੇ। ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ, ਜਿਵੇਂ ਆਹ ਵਿਚਾਲੇ ਖੜ੍ਹੇ ਹੋ, ਜਾਂ ਤਾਂ ਬੈਠ ਜਾਓ ਜਾਂ ਫਿਰ ਇੱਧਰ ਤੁਰ ਫਿਰ ਕੇ ਡਿਊਟੀ ਕਰ ਲਓ, ਫਿਰ ਪਿੱਛੇ ਨਜ਼ਰ ਨਹੀਂ ਆਉਂਦਾ ਨਾ। ਹਾਂ, ਬਹੁਤ ਬਹੁਤ ਧੰਨਵਾਦ। ਤੁਸੀਂ 2022 ਦੇ ਵਿੱਚ ਵਿਸ਼ਵਾਸ ਜਿਤਾਇਆ, ਤੁਸੀਂ ਉਮੀਦ ਵਾਸਤੇ ਬਟਨ ਦਬਾਇਆ, ਅਸੀਂ 2022 'ਚ ਸਹੁੰ ਚੁੱਕ ਸਮਾਗਮ ਤੋਂ ਅਗਲੇ ਦਿਨ ਹੀ ਲੱਗ ਗਏ ਕੰਮ 'ਤੇ ਕਿ ਪਹਿਲਾਂ ਠੀਕ ਕਰੀਏ ਪੰਜਾਬ ਨੂੰ, 70 ਸਾਲ ਦਾ ਵਿਗੜਿਆ ਹੋਇਆ ਤਾਣਾ ਸੁਲਝਾਉਣਾ, ਬਹੁਤ ਔਖਾ ਕੰਮ ਹੈ ਇਹ, ਪਰ ਸੁਲਝਾਵਾਂਗੇ। ਪਹਿਲਾਂ ਬਿਜਲੀ ਫ੍ਰੀ ਕੀਤੀ, ਫਿਰ ਨੌਕਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ, ਫਿਰ ਟੋਲ ਪਲਾਜ਼ੇ ਬੰਦ ਕੀਤੇ, ਫਿਰ ਲੋਕਾਂ ਦੀਆਂ ਸਮੱਸਿਆਵਾਂ, ਆਮ ਆਦਮੀ ਕਲੀਨਿਕ ਖੋਲ੍ਹਣੇ ਸ਼ੁਰੂ ਕੀਤੇ, ਅੱਜ 1000 ਆਮ ਆਦਮੀ ਕਲੀਨਿਕ ਚੱਲ ਰਿਹਾ, 45 ਕਿਸਮ ਦੇ ਟੈਸਟ, 126 ਕਿਸਮ ਦੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਉੱਥੇ। ਪਹਿਲਾਂ ਹਰ ਗੱਲ ਵਾਸਤੇ ਵੱਡੇ ਹਸਪਤਾਲ ਜਾਣਾ ਪੈਂਦਾ ਸੀ, ਔਰ ਤੁਹਾਨੂੰ ਦੱਸਾਂ ਕਿ ਜਿਹੜੇ ਮੁਹੱਲਾ ਕਲੀਨਿਕ ਨੇ, ਆਮ ਆਦਮੀ ਕਲੀਨਿਕ ਨੇ, 5 ਕਰੋੜ ਤੋਂ ਵੱਧ ਲੋਕ ਉੱਥੇ ਆ ਕੇ ਦਵਾਈ ਲੈ ਗਏ। ਤੁਸੀਂ ਕਹੋਗੇ ਆਬਾਦੀ ਤਾਂ 3 ਕਰੋੜ ਹੈ, 5 ਕਰੋੜ ਕਿਵੇਂ ਆ ਗਿਆ? ਕਈ ਬੰਦੇ 2-2 ਵਾਰੀ ਵੀ ਚਲੇ ਗਏ, ਕਈ ਬੰਦੇ 3-3 ਵਾਰੀ ਵੀ ਉੱਥੇ ਜਾ ਕੇ ਟੈਸਟ ਕਰਾਇਆ ਹੈ, ਤਾਂ ਇਸ ਕਰਕੇ ਉਹਨਾਂ ਨੇ ਗਿਣਤੀ ਕਰਨੀ ਹੁੰਦੀ ਹੈ ਵੀ ਬੰਦਾ ਕਿੰਨੇ ਬੰਦੇ ਆ ਗਏ। 150 ਤੋਂ 200 ਦੀ ਪਿੰਡਾਂ ਦੇ ਆਮ ਆਦਮੀ ਕਲੀਨਿਕ ਦੀ ਓ ਪੀ ਡੀ ਹੈ ਇੱਕ ਦਿਨ ਦੀ, ਚਾਹੇ ਅੱਖਾਂ ਦੀ ਕੋਈ ਪ੍ਰੋਬਲਮ ਹੈ, ਕੋਈ ਬਲੱਡ ਸ਼ੂਗਰ ਵੱਧਦਾ ਕਿਸੇ ਦਾ ਬਲੱਡ ਵੱਧਦਾ, ਕਿਸੇ ਦਾ ਕੋਈ ਛੋਟੀ ਮੋਟੀ ਖੰਘ ਬੁਖਾਰ ਪਿੰਡ ਹੀ ਸਰ ਜਾਂਦਾ, ਅਤੇ ਉੱਥੋਂ ਜੇ ਟੈਸਟ ਵੀ ਲੈਣਾ ਪਵੇ ਤਾਂ ਉਹ ਬਲੱਡ ਲੈ ਲੈਂਦੇ ਨੇ, 2 ਦਿਨਾਂ ਬਾਅਦ ਟੈਸਟ ਤੁਹਾਡੇ ਕੋਲ ਆ ਜਾਂਦਾ, ਜੇ ਤਾਂ ਉੱਥੇ ਹੀ ਦਵਾਈਆਂ ਹੈਗੀਆਂ ਤਾਂ ਉੱਥੇ ਮਿਲ ਜਾਂਦੀਆਂ ਨੇ, ਜੇ ਥੋੜ੍ਹਾ ਜਿਹਾ ਵੱਡੇ ਹਸਪਤਾਲ 'ਚ ਭੇਜਣਾ ਪੈ ਜੇ ਤਾਂ ਉਹ ਤੁਹਾਨੂੰ ਭੇਜਦੇ ਨੇ, ਅਤੇ ਵੱਡੇ ਹਸਪਤਾਲ ਉਹ ਤੋਂ ਵਧੀਆ ਬਣਾ ਰੱਖੇ ਨੇ। ਹੁਣ ਤਾਂ 10 ਲੱਖ ਵਾਲਾ ਬੀਮਾ ਵੀ ਆ ਗਿਆ, ਹਰੇਕ ਪਰਿਵਾਰ ਬੀਮਾ ਬਣਾਓ, ਇਹ

ਇਹ ਕਾਰਡ ਬਣਾਓ ਵੀਰੋ, ਜੇ ਤੰਦਰੁਸਤ ਰਵਾਂਗੇ ਤਾਂਹੀਓ ਤਾਂਹੀਓ ਹੈ। ਦੇਖੋ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਜੇ ਤੰਦਰੁਸਤ ਰਵਾਂਗੇ ਤਾਂਹੀਓ ਕੋਈ ਕੰਮ ਕਰਾਂਗੇ। ਸੋ ਅੱਜ ਮੈਨੂੰ ਬੜੀ ਖੁਸ਼ੀ ਹੈ, ਬਜ਼ੁਰਗ ਬੈਠੇ ਆ, ਮਾਵਾਂ ਭੈਣਾਂ ਇੰਨੀ ਭਾਰੀ ਗਿਣਤੀ 'ਚ ਬੈਠੀਆਂ ਆ ਇੱਥੇ। ਬਹੁਤ ਤੁਹਾਡਾ ਸਤਿਕਾਰ ਹੈ ਭੈਣੋ, ਮਾਵਾਂ ਦਾ, ਕਿਉਂਕਿ ਜੇ ਮਾਵਾਂ ਦੀਆਂ ਦੁਆਵਾਂ, ਭੈਣਾਂ ਦੀਆਂ ਦੁਆਵਾਂ ਮਿਲ ਜਾਣ, ਬੰਦਾ ਕੋਈ ਐਸੀ ਮੰਜ਼ਿਲ ਨਹੀਂ ਹੋ ਸਕਦੀ ਜਿਹੜੀ ਸਰ ਨਾ ਕੀਤੀ ਜਾ ਸਕੇ। ਸੋ ਵੀਰੋ, ਜੇ ਮੈਂ ਕਹਿਣਾ ਚਾਹੁੰਦਾ, ਤੁਸੀਂ ਜ਼ਰੂਰ ਆਇਆ ਕਰੋ, ਤੁਸੀਂ ਜ਼ਰੂਰ ਆ ਕੇ ਗੱਲਾਂ ਸੁਣੋ। ਉਹਨਾਂ ਦੀਆਂ ਰੈਲੀਆਂ 'ਚ ਤਾਂ ਭਾਵੇਂ ਨਾ ਜਾਇਆ ਕਰੋ, ਉੱਥੇ ਤਾਂ ਕੀ ਆ, ਉਹ ਤਾਂ ਸੁਖਬੀਰ ਬਾਦਲ ਕਮਲਾ ਹੋਇਆ ਫਿਰਦਾ, ਕੁਛ ਵੀ ਬੋਲੀ ਜਾਂਦਾ ਰਹਿੰਦਾ। ਉਹ ਕਹਿੰਦਾ ਜਿਹੜੇ ਪਿੰਡ 'ਚ ਕਹਿੰਦਾ ਸੀਪ ਦੀ ਬਾਜੀ ਜਿੱਤਿਆ ਕਰਨਗੇ ਉਹਨੂੰ 10 ਲੱਖ ਦਿਆ ਕਰਾਂਗੇ। ਲੈ ਦੱਸ, ਉਹ ਤਾਸ਼ 'ਤੇ ਗਰੰਟਾਂ ਵੰਡਣ ਲੱਗ ਗਏ ਯਾਰ। ਅਤੇ ਫਿਰ ਕਹਿੰਦਾ ਮੈਂ ਨੌਜਵਾਨਾਂ ਨੂੰ ਮੱਝਾਂ ਦਿਉਂ, ਮੈਂ ਸਾਨੂੰ ਗੋਹੇ 'ਚ ਹੀ ਰੱਖਿਓ, ਸਾਨੂੰ ਨਾ ਕੱਢ ਲਿਓ, ਅਫਸਰ ਨਾ ਬਣਾ ਦਿਓ ਸਾਡੇ ਜਵਾਕਾਂ ਨੂੰ। ਪਰ ਵੀਰੋ ਕੋਈ ਗੱਲ ਨਹੀਂ, ਉਹ ਤਾਂ ਉਹਨਾਂ ਦੀਆਂ ਗੱਲਾਂ ਨੇ, ਜਿੰਨੀ ਕੁ ਅਕਲ ਹੈ ਬੰਦਾ ਉੱਡੀ ਗੱਲ ਕਰ ਲੈਂਦਾ। ਪਰ ਆਹ ਤੁਹਾਡਾ ਭਰਾ, ਆਹ ਤੁਹਾਡਾ ਪੁੱਤ 65,264 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ। ਸੋ ਵੀਰੋ ਇਹਨਾਂ 'ਤੇ ਯਕੀਨ ਨਾ ਕਰਿਓ, ਇਹਨਾਂ ਨੇ ਇੱਕ ਧੋਖਾ ਨਹੀਂ ਕੀਤਾ ਆਪਣੇ ਨਾਲ, ਹਜ਼ਾਰਾਂ ਧੋਖੇ ਕੀਤੇ। ਆਪਾਂ ਲੱਖਾਂ ਵਾਰ ਇਹਨਾਂ ਦੇ ਹੱਕ 'ਚ ਭੁਗਤੇ, ਇਹਨਾਂ ਨੂੰ ਵੋਟਾਂ ਪਾਈਆਂ, ਇਹ ਇੱਕ ਵਾਰ ਵੀ ਆਪਣੇ ਹੱਕ 'ਚ ਨਹੀਂ ਭੁਗਤੇ। ਕਦੇ ਪਬਲਿਕ ਦੇ ਹੱਕ 'ਚ ਕੋਈ ਕਾਨੂੰਨ ਬਣਾਇਆ ਹੋਵੇ? ਜਦੋਂ ਕਾਨੂੰਨ ਬਣਾਉਂਦੇ ਆ ਆਪਦੇ ਰਿਸ਼ਤੇਦਾਰ ਅਤੇ ਆਪਦੇ ਪਰਿਵਾਰ ਨੂੰ ਦੇਖ ਕੇ ਬਣਾਉਂਦੇ ਆ, ਵੀ ਇਹਦਾ ਸਾਡੇ ਰਿਸ਼ਤੇਦਾਰ ਅਤੇ ਸਾਡੇ ਪਰਿਵਾਰ ਨੂੰ ਅਤੇ ਸਾਡੇ ਚਮਚਿਆਂ ਨੂੰ ਇਹਦਾ ਫਾਇਦਾ ਕੀ ਹੋਊਗਾ? ਕਦੇ ਨਹੀਂ ਬਣਾਇਆ। ਜੇ ਪੰਜਾਬ ਪ੍ਰਤੀ ਸੁਹਿਰਦ ਹੁੰਦੇ, ਜੇ ਪੰਜਾਬ ਪ੍ਰਤੀ ਦਰਦ ਹੁੰਦਾ ਨਾ, ਤਾਂ ਬੇਅਦਬੀ ਦਾ ਕਾਨੂੰਨ ਪਹਿਲਾਂ ਬਣਾ ਦਿੰਦੇ। ਇਹਨਾਂ ਕੋਲ ਬਹੁਤ ਸਾਰੇ 25 ਸਾਲ ਗਣਾਉਣਾ ਤਾਂ ਹੁੰਦਾ ਕਿ ਮੇਰਾ ਬਾਪੂ 5 ਵਾਰ ਮੁੱਖ ਮੰਤਰੀ ਰਿਹਾ, 5 ਵਾਰੀ ਮੁੱਖ ਮੰਤਰੀ ਕਰਕੇ ਖੱਟਿਆ ਕੀ, ਬਦਨਾਮੀ ਖੱਟ ਕੇ ਗਏ ਨੇ। ਜਾਂਦੀ ਵਾਰ ਹਾਰ ਵੀ ਦੇਖ ਲਈ, ਜਿਹੜੀ ਕਦੇ ਨਹੀਂ ਦੇਖੀ ਸੀ, ਜਾਂਦੀ ਵਾਰ ਹਾਰ ਵੀ ਦੇਖ ਗਏ। ਉਹ ਪਰਮਾਤਮਾ ਰੱਬ ਦੀ ਚੱਕੀ ਚੱਲਦੀ ਥੋੜ੍ਹੀ ਜਿਹੀ ਹੌਲੀ ਆ, ਪਰ ਪੀਂਦੀ ਬਹੁਤ ਬਰੀਕ ਹੈ। ਡਰੋ ਡਰੋ, ਡਰੀਏ ਕਰਤਾਰ ਤੋਂ ਡਰੀਏ, ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਸੁਣਦੇ ਰਹੇ ਹਾਂ ਗਾਣਿਆਂ 'ਚ। ਸੋ ਵੀਰੋ ਇਹਨਾਂ ਤੋਂ ਕੱਖ ਨਹੀਂ ਹੋਣਾ, ਮੈਂ ਜਾਣਦਾ ਇਹਨਾਂ ਨੂੰ ਸਾਰਿਆਂ ਨੂੰ, ਗਦਾਰੀਆਂ ਦੇ ਨਾਲ ਭਰੇ ਪਏ ਨੇ ਪਰਿਵਾਰ, ਅੱਜ ਚਿੱਟੇ ਨਾਲ ਮਾਰ ਰਹੇ ਨੇ। ਇਦੋਂ ਪਹਿਲਾਂ ਕੀ ਕੀਤਾ ਸੀ ਇਸੇ ਪਰਿਵਾਰ ਨੇ, ਮਜੀਠੀਆ ਪਰਿਵਾਰ ਨੇ? 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ 3000 ਬੰਦਾ ਭੁੰਨਤਾ ਸੀ ਜਲਿਆਂ ਵਾਲੇ ਬਾਗ। ਆਹ 100 ਸਾਲ ਪਹਿਲਾਂ ਦੀ ਉਹ ਗੱਲ ਹੈ, 2026 ਚੱਲ ਰਹੀ ਹੈ, 1919 ਦੀ ਗੱਲ ਹੈ ਇਹ। 106 ਸਾਲ 7 ਸਾਲ ਹੀ ਹੋਏ ਨੇ, ਭੁੰਨਤਾ 3000 ਬੰਦਾ। ਉਸੇ ਦਿਨ ਸ਼ਾਮ ਨੂੰ ਰੋਟੀ ਕਿੱਥੇ ਜਾ ਕੇ ਖਾਧੀ ਸੀ, ਡਿਨਰ ਕਿੱਥੇ ਕੀਤਾ ਸੀ? ਮਜੀਠੀਏ ਦੇ ਘਰੇ। ਇਹ ਪਾਰਲੀਮੈਂਟ 'ਚ ਬੋਲੀ ਗੱਲ ਮੈਂ ਇਹ। ਅਤੇ ਉੱਥੇ ਜਾਮ ਚੱਲੇ ਨੇ, ਉੱਥੇ ਰੈੱਡ ਵਾਈਨ ਚੱਲੀ ਹੈ, ਉਹਦਾ ਰੰਗ ਵੀ ਲਹੂ ਵਰਗਾ ਹੀ ਹੁੰਦਾ, ਮਤਲਬ ਲਹੂ ਪੀਤਾ ਇਹਨਾਂ ਨੇ, ਲਹੂ ਪੀਤਾ ਇਹਨਾਂ ਨੇ ਹੁਣ ਤੱਕ। ਅਤੇ ਉਹ ਤੋਂ ਬਾਅਦ ਦਰਬਾਰ ਸਾਹਿਬ 'ਚੋਂ ਸਰੋਪਾ ਦਵਾਤਾ ਜਨਰਲ ਡਾਇਰ ਨੂੰ, ਕਿਉਂਕਿ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਸੀ। ਗੁਟਕਾ ਸਾਹਿਬ ਦੇ ਸਹੁੰ ਖਾ ਕੇ ਕੈਪਟਨ ਮੁੱਕਰ ਗਿਆ, ਕੀ ਸਮਝਦੇ ਧਰਮ ਨੂੰ ਇਹ? ਇਹਨਾਂ ਨੇ ਗਲੀ ਆਪਦੇ ਮੁੱਠੀ 'ਚ ਰੱਖਿਆ ਧਰਮ, ਇਹਨੂੰ ਕੱਢ ਦਿਉ, ਇਹਨੂੰ ਵੱਢ ਦਿਉ, ਇਹਨੂੰ ਛੱਡ ਦਿਉ, ਇਹਨੂੰ ਮਾਫ਼ ਕਰ ਦਿਉ, ਇਹਦੀ ਮਾਫ਼ੀ ਕੈਂਸਲ ਕਰ ਦਿਉ। ਕੀ ਕਰਦੇ ਫਿਰਦੇ ਨੇ ਯਾਰ ਇਹ? ਹੁਣ ਬਣਾਤਾ ਕਾਨੂੰਨ, ਕਾਨੂੰਨ ਕੀ ਬਣਾਤਾ? ਜੇ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਕੋਈ ਆ ਗਿਆ ਤਾਂ ਉਹ ਫੜਿਆ ਤਾਂ ਜਾਊਗਾ ਹੀ ਜਾਊਗਾ, CCTV ਕੈਮਰੇ ਸਭ ਕੁਛ ਲੱਗਿਆ ਹੋਇਆ, ਘੱਟੋ ਘੱਟ 10 ਸਾਲ। ਅਤੇ ਜੇ ਉਹਨੇ ਬੇਅਦਬੀ ਕਰਤੀ ਸਾਰੀ ਉਮਰ, ਅਨਟਿਲ ਡੈਥ, ਜਿੰਨਾ ਚਿਰ ਉਹਦੀ ਮੌਤ ਨਹੀਂ ਹੁੰਦੀ, ਜੇਲ੍ਹ 'ਚ ਸੜੂਗਾ ਬੰਦਾ ਉਹ। ਸੋ ਇਸ ਕਰਕੇ ਹੁਣ ਕੋਈ ਅੱਖ ਚੁੱਕ ਕੇ ਦੇਖੇ, ਉਹ ਸਾਡਾ ਬਾਪੂ, ਅਸੀਂ ਪਿਓ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਸਾਡਾ ਬਾਪੂ ਸਾਡੇ ਘਰ ਹੀ ਸੁਰੱਖਿਅਤ ਨਹੀਂ ਹੈਗਾ, ਫਿਰ ਉਹ ਕਿੱਥੋਂ ਉਮੀਦ ਕਰੀਏ? ਹੋਰ ਟਰੰਪ ਤੋਂ ਉਮੀਦ ਕਰੋਗੇ? ਹੋਰ ਕਿਸੇ ਹੋਰ ਸੂਬੇ 'ਚੋਂ ਉਮੀਦ ਕਰੋਗੇ? ਉਹ ਕੀ ਉਲਾਂਭੇ ਦਿੰਦੇ ਹੋਣਗੇ ਵੀ ਤੁਸੀਂ ਆਪਦੇ ਘਰੇ ਤਾਂ ਸੇਫ ਨਹੀਂ ਰੱਖ ਸਕਦੇ, ਉੱਥੇ ਕਾਨੂੰਨ ਬਣਾ ਲਓ? ਤੇ ਬਣਾ ਲਿਆ ਆਪਾਂ ਨੇ। ਅੱਛਾ, ਕਾਨੂੰਨ ਬਣਾਉਣ 'ਤੇ ਵੀ ਟਾਈਮ ਪਹਿਲਾਂ ਨਹੀਂ ਬਣਨਾ, ਅਸੀਂ ਬਣਾਤਾ, ਇਹ ਤਾਂ ਸਾਈਨ ਨਹੀਂ ਕਰਨੇ, ਰਾਜਪਾਲ ਨੇ ਰਾਸ਼ਟਰਪਤੀ ਕੋਲ ਜਾ ਕੇ ਫਸ ਜੂ, ਅਸੀਂ ਬਣਾਇਆ ਹੀ ਐਸਾ ਕਾਨੂੰਨ ਹੈ ਵੀ ਰਾਸ਼ਟਰਪਤੀ ਕੋਲ ਭੇਜਣੇ ਨਾ ਪਵੇ, ਰਾਜਪਾਲ ਤੋਂ ਸਾਈਨ ਕਰਤੇ, ਰਾਜਪਾਲ ਨੇ ਸਾਈਨ ਕਰਤੇ, ਇੱਕ ਵਾਰੀ ਰਾਜਪਾਲ ਸਾਹਿਬ ਦੇ ਨਾਂ 'ਤੇ ਵੀ ਤਾੜੀਆਂ ਮਾਰ ਦਿਓ। ਬਣ ਗਿਆ ਕਾਨੂੰਨ,

ਕਿੰਨੇ ਲੱਖਾਂ ਹਿਰਦੇ ਬਲੂੰਦਰੇ ਜਾਂਦੇ ਸੀ ਉਹ ਬਾਬੇ ਨਾਨਕ ਦੀ ਤੱਕੜੀ ਸਮਝ ਸਮਝ ਕੇ ਵੋਟਾਂ ਪਾਈ ਗਿਆ ਉਹ ਲੋਕੋ ਅਕਾਲੀ ਦਲ ਨੂੰ ਉਹਨਾਂ ਨੇ ਉਸੇ ਬਾਬੇ ਨਾਨਕ ਦੀ ਬਾਣੀ ਰੋਲਤੀ ਉਹ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਛ ਤੇਰਾ ਤੋਲਦੀ ਸੀ ਆਹ ਬਾਦਲ ਵਾਲੀ ਤੱਕੜੀ ਮੇਰਾ ਮੇਰਾ ਸਭ ਕੁਛ ਮੇਰਾ ਬੱਸਾਂ ਵੀ ਮੇਰੀਆਂ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਬਜਰੀ ਵੀ ਮੇਰੀ ਠੇਕਾ ਵੀ ਮੇਰਾ ਸਭ ਕੁਛ ਮੇਰਾ ਇਹਨਾਂ ਦੀਆਂ ਕੱਢ ਦੂੰ ਮੈਂ ਚਿਰੜ ਭੂੰਡੀਆਂ ਹੁਣ ਫਸੇ ਪਏ ਨੇ ਵੀ ਕੀ ਕਰੀਏ ਵੀਰੋ ਸੱਚ ਜਿਹੜਾ ਨਾ ਉਹ ਦੱਬ ਜਾਂਦਾ ਕਈ ਵਾਰੀ ਪਰ ਸੱਚ ਬਾਹਰ ਜ਼ਰੂਰ ਆਉਂਦਾ ਹੈ ਇਨਸਾਫ ਦਾ ਦਿਨ ਨਹੀਂ ਚੜ੍ਹਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਉਹ ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਮੈਨੂੰ ਬੁਲਾਉਂਦੇ ਪਏ ਨੇ ਮੈਂ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਉਹ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜ਼ਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਹ ਨੇ ਜਿੰਨਾ ਚਿਰ ਸਾਹ ਨੇ ਬੰਦਾ ਡੁੱਬਦਾ ਹੈ ਜਦੋਂ ਸਾਹਾਂ ਸਵਾਸਾਂ ਦੀ ਪੂੰਜੀ ਖਤਮ ਸਰੀਰ 'ਚੋਂ ਬੰਦਾ ਤਾਂ ਆ ਜਾਂਦਾ ਫਿਰ ਭਾਰ ਕਿਹੜੀ ਚੀਜ਼ ਦਾ ਹੋਇਆ ਸਾਹਾਂ ਦੀ ਹੋਇਆ ਪਤਾ ਨਹੀਂ ਇਹਨਾਂ ਨੇ ਨਾਲ ਲੈ ਕੇ ਜਾਣੇ ਨੇ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਜਿਉਂ ਲੁੱਟਣ ਲੱਗੇ ਆ ਜਿਉਂ ਹੜਦੇ ਹੀ ਨਹੀਂ ਯਾਰ ਹੁਣ ਫੇਰ ਕਹੀ ਜਾਂਦਾ ਮੈਨੂੰ ਬਾਰੀ ਦੇ ਦਿਓ ਕਿਉਂ ਦੇ ਦਈਏ ਬਾਰੀ ਬਈ ਇਹ ਪਾਣੀ ਦੀ ਬਾਰੀ ਹੈ ਜਦੋਂ ਤੇਰੇ ਬਾਪੂ ਨੇ ਤੈਨੂੰ ਮੁੱਖ ਮੰਤਰੀ ਨੇ ਬਣਾਇਆ ਅਸੀਂ ਕਿਉਂ ਬਣਾਈਏ ਬਈ ਰਜਿਸਟਰੀ ਕਰਾਈਏ ਬਾਪੂ ਨੂੰ ਪਤਾ ਸੀ ਮੈਂ ਕਿਹੋ ਜਿਹਾ ਨਲਾਇਕ ਜੰਮਿਆ ਮੁੱਖ ਮੰਤਰੀ ਦੇ ਕਾਬਲ ਹੈ ਨਹੀਂ ਇਹ ਘਰੇ ਤਾਂ ਪਤਾ ਹੀ ਹੁੰਦਾ ਜਵਾਕ ਬਾਰੇ ਉਧਰੋਂ ਉਹ ਕਾਂਗਰਸ ਵਾਲੇ ਨੇ 8-9 ਮੁੱਖ ਮੰਤਰੀ ਫਿਰਦੇ ਇੱਕ ਦੂਜੇ 'ਚ ਵੱਜਦੇ ਪਹਿਲਾਂ ਹੁੰਦਾ ਸੀਗਾ ਵੀ ਹਨੇਰੇ ਚਿੱਟ ਮਾਰੋ ਕਲਾਕਾਰ ਦੇ ਵੱਜਦੀ ਹੈ ਹੁਣ ਹਨੇਰੇ ਚਿੱਟ ਮਾਰੋ ਕਿਸੇ ਮੁੱਖ ਮੰਤਰੀ ਦੇ ਵੱਜਦੀ ਹੈ ਕਾਂਗਰਸ ਦੇ ਜਾਂ ਐਂ ਕਰੋ ਪਹਿਲਾਂ ਤਾਂ ਇੱਟ ਪੱਟੇ ਤੋਂ ਨਿਕਲਦੇ ਹੁੰਦੇ ਸੀ ਹੁਣ ਇੱਟ ਦੇ ਉੱਤੇ ਹੀ ਬੈਠੇ ਨੇ ਚੰਨੀ ਕਹਿੰਦਾ ਮੈਂ ਹਾਂ ਰਾਜਾ ਬੜਿੰਗ ਕਹਿੰਦਾ ਮੈਂ ਹਾਂ ਰੰਧਾਵਾ ਕਹਿੰਦਾ ਮੈਂ ਹਾਂ ਬਾਜਵਾ ਕਹਿੰਦਾ ਮੈਂ ਹਾਂ ਸਿੰਗਲਾ ਕਹਿੰਦਾ ਮੈਂ ਹਾਂ ਇਹਨਾਂ ਦਾ ਤਾਂ ਐਂ ਹੈ ਦੇਖੋ ਬਾਜਵੇ ਦੀ ਰੰਧਾਵੇ ਨਾਲ ਨਹੀਂ ਬਣਦੀ ਰੰਧਾਵੇ ਦੀ ਬੜਿੰਗ ਨਾਲ ਨਹੀਂ ਬਣਦੀ ਬੜਿੰਗ ਦੀ ਚੰਨੀ ਨਾਲ ਨਹੀਂ ਬਣਦੀ ਚੰਨੀ ਦੀ ਨਵਜੋਤ ਸਿੱਧੂ ਨਾਲ ਨਹੀਂ ਬਣਦੀ ਸੁੱਖ ਨਾਲ ਨਵਜੋਤ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ ਉਹ ਤਾਂ ਵਿਆਹਾਂ 'ਚ ਲੈਣ ਦੇਣ ਵਾਲੇ ਸੂਟ ਵਰਗਾ ਹੈ ਨਾ ਉਹਨੂੰ ਕੋਈ ਖੋਲ੍ਹੇ ਨਾ ਸਮਾਵੇ ਲਿਫਾਫਾ ਗਾਹਾਂ ਚਾੜ ਦਿੰਦੇ ਨੇ ਮਾਮੀ ਦਾ ਸੂਟ ਲਿਖ ਕੇ ਕਈ ਵਾਰੀ 2-3 ਮਹੀਨਿਆਂ ਬਾਅਦ ਉਹੀ ਸੂਟ ਆਪਣੇ ਕੋਲ ਹੀ ਆ ਜਾਂਦਾ ਵਾਪਸ ਕਹਿੰਦੇ ਨਾ ਨਾ ਖੋਲ੍ਹਿਓ ਨਾ ਭੂਆ ਦੀ ਕੁੜੀ ਦਾ ਵਿਆਹ ਉੱਧਰ ਚਾੜ ਦਾਂਗੇ ਤਾਏ ਦਾ ਤਾਈ ਦਾ ਸੂਟ ਲਿਖ ਕੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਲਿਫਾਫੇ 'ਚੋਂ ਕੱਢ ਲਿਆ ਅਤੇ ਨਾਲੇ ਖੋਲ੍ਹ ਲਿਆ ਹੁਣ ਨਾ ਉਹਦੀ ਤੈਅ ਵੱਜੇ ਨਾ ਲਿਫਾਫੇ ਦੇ ਵਿੱਚ ਵੜੇ ਉਹ ਹੁਣ ਫਸੇ ਪਏ ਨੇ ਇਹ ਹਾਲ ਹੈ ਇਹਨਾਂ ਦਾ ਬਾਈ ਆਪਾਂ ਨੇ ਬਹੁਤ ਇਹਨਾਂ ਨੂੰ ਮੌਕੇ ਦਿੱਤੇ ਪਰ ਜਦੋਂ ਮੌਕੇ ਸਾਂਭੇ ਨਹੀਂ ਗਏ ਅਸੀਂ ਕੀ ਕਰੀਏ ਫਿਰ ਕਿੰਨੇ ਕੁ ਮੌਕੇ ਫਿਰ ਸਾਨੂੰ ਆਉਣਾ ਪਿਆ ਬਾਈ ਮੈਂ ਤਾਂ ਕਲਾਕਾਰ ਸੀ ਬਹੁਤ ਮਸ਼ਹੂਰ ਤੁਸੀਂ ਤਾਂ ਮੈਨੂੰ ਸੁਣਦੇ ਹੋਵੋਗੇ ਦੇਖਦੇ ਹੋਵੋਗੇ ਜੁਗਨੂ ਵਾਲਾ ਸੀਰੀਅਲ ਦੇਖਦੇ ਸੀਗੇ ਠੀਕ ਹੈ ਮੈਨੂੰ ਕੀ ਲੋੜ ਸੀ ਵੀ ਇੱਧਰ ਪੰਗੇ ਲੈਣ ਦੀ ਰੋਜ਼ ਮੈਨੂੰ ਗਾਲਾਂ ਕੱਢਦੇ ਮੈਨੂੰ ਕੀ ਲੋੜ ਸੀ ਗਾਲਾਂ ਖਾਣ ਦੀ ਪੈਸੇ ਵੀ ਕਮਾਉਂਦਾ ਨਾਲੇ ਤਾਰੀਫ ਵੀ ਹੁੰਦੀ ਆਹ ਜਿਹੜੀ ਫਿਲਮਾਂ 'ਚ ਟੀਮ ਹੈ ਬਿੰਨੂ ਹੋਰੀ ਕਰਮਜੀਤ ਹੋਰੀ ਮੇਰੀ ਉਹ ਟੀਮ ਹੈ ਠੀਕ ਹੈ ਨਾ ਮੈਨੂੰ ਕੀ ਲੋੜ ਸੀ ਪਰ ਮੈਂ ਕਿਹਾ ਵੀ ਨਹੀਂ ਹੋਏ ਹਾਸੇ ਵੀ ਭਗਵੰਤ ਮਾਨ ਨਾਲ ਉਹਨਾਂ ਚਿਰ ਚੰਗੇ ਲੱਗਦੇ ਨੇ ਜਿੰਨਾ ਚਿਰ ਚੁੱਲ੍ਹਿਆਂ 'ਚ ਅੱਗ ਮੱਚਦੇ ਹੋ ਜੇ ਚੁੱਲ੍ਹਿਆਂ 'ਚੋਂ ਅੱਗ ਬੁੱਝ ਗਈ ਕਿਹੜੇ ਮੂੰਹ ਨਾਲ ਹਸਾਏਗਾ ਲੋਕਾਂ ਨੂੰ ਉਹ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋਈ ਜਾਂਦੀਆਂ ਨੇ ਘਰਾਂ ਦੀਆਂ ਅੱਗਾਂ ਬੁੱਝੀ ਜਾਂਦੀਆਂ ਨੇ ਚੱਲ ਯਾਰ ਕੁਛ ਕਰੀਏ ਨਹੀਂ ਦੁਨੀਆਂ ਤੋਂ ਹਰੇਕ ਨੇ ਜਾਣਾ ਤੂੰ ਵੀ ਚੱਲ ਜਾਏਗਾ ਹੈਂ ਚਾਰ ਬੰਦੇ ਯਾਦ ਕਰ ਲੈਣਗੇ ਕੋਈ ਆਇਆ ਸੀ ਮੈਂ ਤਾਂ ਆਹ ਆਹ ਨੀਤ ਲੈ ਕੇ ਫਿਰਦਾ ਵੀਰੇ ਆਹ ਨੀਤ ਹੈ ਮੇਰੀ ਤਾਂ ਸਵਾ ਚਾਰ ਸਾਲ ਹੋ ਗਏ ਸਵਾ ਚਾਰ ਸਾਲ ਹੋ ਗਏ ਇੱਕ ਰੁਪਈਏ ਦਾ ਦੋਸ਼ ਲਾ ਕੇ ਦਿਖਾ ਦੇਣ ਮੇਰੇ ਤੇ ਇੱਕ ਰੁਪਈਏ ਦਾ ਕਿ ਭਗਵੰਤ ਮਾਨ ਨੇ 1 ਰੁਪਈਆ ਸਰਕਾਰੀ ਖਾ ਲਿਆ ਸਵਾ ਚਾਰ ਨਹੀਂ ਹੁਣ ਨੂੰ ਛੱਡਦੇ ਹੈ ਇਹ ਤਾਂ ਊਈਂ ਝੂਠੇ ਇਲਜ਼ਾਮ ਲਾਈ ਜਾਂਦੇ ਆ ਲੋਕਾਂ ਨੂੰ ਪਤਾ ਪਤਾ ਲੱਗ ਜਾਂਦਾ ਲੋਕਾਂ ਨੂੰ ਲੋਕ ਸਭ ਨੇ ਯਾਰ ਤੁਸੀਂ ਸਾਰਾ ਕੁਛ ਜਾਣਦੇ ਹੋ ਤੁਸੀਂ ਤਾਂ ਊਈਂ ਬਸ ਸੁਣਨਾ ਬਸ ਊਈਂ ਨਜ਼ਾਰੇ ਜੇ ਲੈਂਦੇ ਹੋ ਸਾਰਾ ਵੋਟਾਂ ਵੋਟਾਂ ਦਾ ਸਾਰਾ ਤੁਸੀਂ ਨਿਬੇੜੀ ਬੈਠੇ ਹੋ ਕੰਮ ਉਹ ਤਾਂ ਊਈਂ ਤਮਾਸ਼ਾ ਜਿਹਾ ਦੇਖਦੇ ਹੋ ਭਲਾ ਹਾਂ ਕਿਵੇਂ ਠੀਕ ਹੈ ਨਾ ਮੈਨੂੰ ਮੈਂ ਜਾਣਦਾ ਲੋਕਾਂ ਨੂੰ ਉਹ ਮੈਂ ਲੋਕਾਂ 'ਚ

ਨਿਕਲਿਆ ਮੈਨੂੰ ਪਤਾ ਹੈ। ਉਹ ਮੈਨੂੰ ਕਾਂਗਰਸੀ ਮਿਲ ਗਿਆ, ਕਹਿੰਦਾ ਅਸੀਂ ਜਿੱਤਾਂਗੇ। ਮੈਂ ਕਿਵੇਂ? ਕਹਿੰਦਾ ਅਸੀਂ ਝੰਡੇ ਲਾ ਦੇਣੇ ਹੁੰਦੇ ਝੰਡੇ, ਅਸੀਂ 1.5-2 ਲੱਖ ਝੰਡਾ 2 ਲੱਖ ਘਰਾਂ 'ਤੇ ਰਾਤੋਂ ਰਾਤ ਲਾ ਦੇਣੇ ਵੋਟਾਂ ਵੇਲੇ, ਇੱਕ ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ। ਕਹਿੰਦਾ ਜਦੋਂ ਝੰਡਾ ਲੱਗ ਜਾਏ ਨਾ ਮਾਨ ਸਾਹਿਬ ਬਨੇਰੇ 'ਤੇ, ਫਿਰ ਵੋਟ ਸ਼ਰਮੋ ਸ਼ਰਮੀ ਪਾਉਣੀ ਪੈਂਦੀ ਹੈ। ਅੱਛਾ, ਮੈਂ ਕਿਹਾ ਇੰਨੇ ਕਮਲੇ ਸਮਝਦੇ ਹੋ ਲੋਕਾਂ ਨੂੰ? ਕਹਿੰਦੇ ਕਿਵੇਂ? ਮੈਂ ਝੰਡਿਆਂ 'ਤੇ ਨਾ ਰਹੋ, ਸਾਧ ਦੇ ਤਵੀਤਾਂ 'ਤੇ ਨਾ ਰਹੋ। ਮੈਂ ਕਿਹਾ ਕਹਿੰਦੇ ਕਿਵੇਂ? ਮੈਂ ਕਿਹਾ ਲੋਕ ਇੰਨੇ ਤੇਜ਼ ਹੋ ਗਏ, ਘਰੇ ਝੰਡਾ ਹੋਰ ਦਾ, ਸਕੂਟਰ 'ਤੇ ਸਟਿੱਕਰ ਹੋਰ ਦਾ, ਜੇਬ 'ਤੇ ਬਿੱਲਾ ਕਿਸੇ ਹੋਰ ਦਾ ਲਾਈ ਫਿਰਦੇ ਹੁੰਦੇ ਨੇ, ਰੈਲੀ 'ਚ ਕਿਸੇ ਹੋਰ ਦੀ 'ਚ ਫਿਰਦੇ ਹੁੰਦੇ ਨੇ, ਵੋਟਾਂ ਵਾਲੇ ਦਿਨ ਘੋਗਾ ਚਿੱਤ ਕਿਸੇ ਹੋਰ ਦਾ ਹੀ ਕਰ ਦਿੰਦੇ ਨੇ। ਐਂ ਕਰਦੇ ਹੋ ਨਾ ਬਾਬਾ? ਐਂ ਕਰਦਿਆ ਕਰੋ। ਸੋ ਵੀਰੋ, ਇਹਨਾਂ ਨੂੰ ਅਸੀਂ ਬਥੇਰੇ ਮੌਕੇ ਦਿੱਤੇ, ਇਹਨਾਂ ਨੇ ਸਾਡੇ 'ਤੇ ਹੀ ਇਲਜ਼ਾਮ ਲਾ ਦਿੱਤੇ। ਲੋਕਾਂ ਨੂੰ ਆਪਸ 'ਚ ਸ਼ੱਕੀ ਬਣਾ ਤਾ ਯਾਰ, ਸਰਪੰਚਾਂ ਨੂੰ ਜਥੇਦਾਰਾਂ ਨੂੰ ਆਪਸ 'ਚ ਹੀ ਲੜਾ ਤਾ, ਪਿੰਡ ਧੜਿਆਂ 'ਚ ਵੰਡ ਤੇ, ਪਿੰਡ ਵਾਲੇ ਪਿੰਡ ਵਾਲਿਆਂ 'ਤੇ ਸ਼ੱਕ ਕਰਨ ਲੱਗ ਗਏ ਵੀ ਇਹ ਖਾਂਦਾ ਪੈਸੇ ਓਏ। ਪਿੰਡਾਂ 'ਚ ਲੜਾਈਆਂ ਹੋ ਗਈਆਂ, ਟੂਰਨਾਮੈਂਟ 2-2 ਹੋਣ ਲੱਗ ਗਏ, ਕਬੱਡੀ ਦੇ ਹਰ ਗੱਲ, ਧੜੇ ਵੰਡੀਆਂ 'ਚ ਇੱਕ ਦੂਜੇ ਦੇ ਮਕਾਨਾਂ ਜਾਣੋਂ ਹਟ ਗਏ, ਭੋਗਾਂ 'ਤੇ ਜਾਣੋਂ ਹਟ ਗਏ, ਬਰਾਤਾਂ ਚੜ੍ਹਨੋਂ ਹਟ ਗਏ। ਉਹ ਇੱਕ ਪਿੰਡ ਦੇ ਵਿੱਚ ਨਾ ਮੱਝਾਂ ਚੋਰੀ ਹੋਣ ਲੱਗ ਗਈਆਂ, ਇੱਕ ਦਿਨ ਮੱਝ ਚੋਰੀ ਹੋ ਗਈ ਇੱਕ ਪਿੰਡ ਵਾਲੇ, ਕਹਿੰਦੇ ਚੱਲ ਕੋਈ ਨਹੀਂ, ਕਿੱਲਾ ਕੁੱਲਾ ਪਟਾ ਕੇ ਭੱਜ ਗਈ ਹੋਣੀ। ਦੂਜੇ ਦਿਨ 2 ਹੋ ਗਈਆਂ, ਕਹਿੰਦੇ ਯਾਰ ਇਹ ਕੀ ਹੋ ਗਿਆ। ਤੀਜੇ ਦਿਨ 3 ਹੋ ਗਈਆਂ, ਪਿੰਡ ਵਾਲਿਆਂ ਨੇ ਸੀਰੀਅਸ ਲਿਆ, ਕਹਿੰਦੇ ਯਾਰ ਇਹ ਤਾਂ ਕੰਮ ਖਰਾਬ ਹੈ। ਚੌਥੇ ਦਿਨ 4 ਹੋ ਗਈਆਂ, ਕਹਿੰਦੇ ਆਹ ਤਾਂ ਕੋਈ ਭੇਤ ਪਾ ਗਿਆ ਚੋਰ ਆਪਣਾ, ਇਹ ਤਾਂ ਰੋਜ਼ ਮੱਝਾਂ ਚੋਰੀ ਹੋਈ ਜਾਂਦੀਆਂ ਨੇ। ਪਿੰਡ ਦੀ ਜੂਹ 'ਤੇ ਕੋਈ ਸਾਧੂ ਸੰਤ ਰਹਿੰਦਾ ਸੀ, ਫਕੀਰ ਬੰਦਾ, ਉਹਦੀ ਬੜੀ ਮਾਨਤਾ ਸੀ, ਉਹਦੇ ਕੋਲ ਗਏ, ਕਹਿੰਦੇ ਬਾਬਾ ਜੀ ਮੱਝਾਂ ਚੋਰੀ ਹੋਣ ਲੱਗ ਗਈਆਂ। ਐਂ ਕਰਕੇ ਪਿਛਲੇ 4-5 ਦਿਨਾਂ 'ਚ 10 ਦਿਨ ਨੇੜੇ ਤੇੜੇ ਮੱਝਾਂ ਚੋਰੀ ਹੋ ਗਈਆਂ। ਕੋਈ ਪਿੰਡ 'ਤੇ ਗ੍ਰਹਿ ਚੱਲਦਾ, ਕੋਈ ਦੱਸੋ ਉਪਾਅ। ਉਹ ਕਹਿੰਦਾ ਕੋਈ ਉਪਾਅ ਨਹੀਂ, ਚਾਦਰ ਫੜ ਲਿਓ 4 ਜਣੇ, ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਕੱਢ ਲਿਓ। ਜਦੋਂ ਚਾਦਰ ਦੇ ਥੱਲੋਂ ਦੀ ਮੱਝਾਂ ਦੇ ਚੋਰ ਨਿਕਲਣਗੇ ਨਾ, ਥੱਲੋਂ ਦੀ ਲੰਘਣਗੇ, ਉੱਥੇ ਹੀ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ। ਜਾਓ, ਸੰਤਾਂ ਨੇ ਬਚਨ ਕਰਤੇ, ਉਹਨੇ ਬਚਨ ਕਰਤੇ, ਫਕੀਰ ਸੀ, ਰੱਬ ਦਾ ਬੰਦਾ ਸੀ ਭਾਈ। ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਕੇ, ਇਹੋ ਜਿਹੀ ਜਗ੍ਹਾ 'ਤੇ ਜਿਵੇਂ 7 ਚੱਪਾਂ ਬੈਠਿਆਂ, ਤਾਣ ਲਈ ਚਾਦਰ 4 ਜਣਿਆਂ ਨੇ ਕੱਢੀ ਗਏ, ਸੌਰਾ ਪਿੰਡ ਕੱਢ ਤਾਂ ਕੋਈ ਨਹੀਂ ਮਰਿਆ। ਕਹਿੰਦੇ ਚੱਲ ਛੱਕ ਜਾ ਕੱਢ ਲਓ, ਬੁੜੀਆਂ ਵੀ ਵਿੱਚ ਹੀ ਕੱਢ ਲਓ, ਬੁੜੀਆਂ ਵੀ ਵਿੱਚ ਦੀ ਥੱਲੋਂ ਦੀ ਕੱਢਤੀਆਂ, ਕੋਈ ਨਹੀਂ ਮਰੀ। ਕਹਿੰਦੇ ਚੱਲ ਜਵਾਕਾਂ ਜਾਂਦਾ ਵੀ ਕੱਢ ਲਓ, ਵਹਿਮ ਜਾ ਹੁਣ, ਬੱਚੇ ਵੀ ਕੱਢਤੇ ਥੱਲੋਂ ਦੀ, ਕੋਈ ਕੁਛ ਨਹੀਂ ਹੋਇਆ ਕਿਸੇ ਨੂੰ। ਉਹ ਸਾਧ ਨੂੰ ਕਹਿੰਦੇ ਬਾਬਾ ਜੀ ਆਹ ਕੀ ਕਰਤੇ ਬਚਨ, ਕੋਈ ਮਰਿਆ ਤਾਂ ਹੈ ਨਹੀਂ। ਉਹ ਕਹਿੰਦੇ ਮਰਨਾ ਵੀ ਨਹੀਂ ਸੀ ਪੁੱਤ, ਜਿਹੜੇ ਸਾਹਿਬ 'ਤੇ ਤੁਸੀਂ ਕੀਤਾ ਕੰਮ। ਕਹਿੰਦਾ ਕਿਉਂ? ਕਹਿੰਦਾ ਜਿਹੜੇ ਮੱਝਾਂ ਚੋਰੀ ਕਰਨ ਵਾਲੇ ਸੀ ਉਹ ਤਾਂ 4 ਜਣੇ ਚਾਦਰ ਫੜੀ ਖੜੇ ਸੀ। ਸ਼ੱਕ ਤੁਸੀਂ ਆਪਦੇ 'ਤੇ ਕਰੀ ਜਾਂਦੇ ਹੋ, ਚਾਦਰ ਚੋਰਾਂ ਨੂੰ ਫੜਾ ਰੱਖੀ ਹੈ ਪੰਜਾਬ ਦੀ ਚਾਦਰ। ਹੁਣ ਥੋੜ੍ਹਾ ਜਿਹਾ ਇਮਾਨਦਾਰ ਲੋਕਾਂ ਦੇ ਹੱਥ 'ਚ ਆਈ ਹੈ, ਤਾਂ ਕਰਕੇ ਕੰਮ ਹੋ ਰਹੇ ਨੇ। ਹੁਣ ਚੋਰੀਆਂ ਰੁਕਣਗੀਆਂ, ਹੁਣ ਚੋਰੀਆਂ ਰੁਕਣਗੀਆਂ। ਸੋ ਇਹਨਾਂ ਦਾ ਕੋਈ ਇਹਨਾਂ ਨੂੰ ਗੱਲ ਨਹੀਂ ਆਉਣ ਰਹੀ, ਕਿਸੇ ਮੁੱਦੇ 'ਤੇ ਬੋਲ ਨਹੀਂ ਸਕਦੇ। ਵਾਕਆਊਟ ਕਰ ਜਾਓ, ਵਾਕਆਊਟ ਕਰ ਜਾਓ, ਬਸ ਆਹੀ ਹੈ ਇਹਨਾਂ ਕੋਲ। ਬਾਹਰ ਜਾ ਕੇ ਰੌਲਾ ਪਾ ਦਿਓ, ਗਾਲਾਂ ਕੱਢ ਲਓ, ਆਹੀ ਹੈ ਇਹਨਾਂ ਕੋਲ। ਅਸੀਂ ਤਾਂ ਤੁਹਾਡੇ ਵਰਗਿਆਂ ਭਾਈ, ਮੈਂ ਤਾਂ ਐਂ ਆਊਂ, ਲੋਕਾਂ 'ਚ ਐਂ ਜਾਊਂ। ਕੱਲ੍ਹ ਨੂੰ ਦਸੂਏ ਜਾਊਂਗਾ, ਦਸੂਏ ਦੇ ਕਿਸੇ ਪਿੰਡ 'ਚ ਇੱਦਾਂ ਹੀ ਰੱਖਿਆ ਹੋਇਆ। ਫਿਰ ਮੈਂ ਰਾਸ਼ਟਰਪਤੀ ਜੀ ਨੂੰ ਮਿਲਣ ਜਾਊਂਗਾ 5 ਤਰੀਕ ਨੂੰ। ਆਹ ਜਿਹੜਾ ਆ ਰੌਲਾ ਜਿਹਾ ਪਿਆ ਹੋਇਆ ਵੀ ਭਾਈ ਇਹ ਕਾਨੂੰਨ ਬਣਾਓ, ਕੋਈ ਇਹੋ ਜਿਹੇ ਵੀ ਕੋਈ ਇੱਕ ਥਾਵੇਂ ਤਾਂ ਖੜ ਜੇ। ਜਿਉਂ ਲੱਗਦੇ ਆ ਪਾਰਟੀਆਂ ਬਦਲਣ, ਮਾਂ ਦੇ ਪੁੱਤ ਆਪਾਂ ਉਹਨੇ ਕੱਪੜੇ ਨਹੀਂ ਬਦਲਦੇ ਜਿੰਨੇ ਇਹ ਪਾਰਟੀਆਂ ਬਦਲਦੇ ਨੇ। ਕਦੇ ਇੱਧਰ ਨੂੰ, ਕਦੇ ਉੱਧਰ ਨੂੰ, ਕਦੇ ਇੱਧਰ ਨੂੰ, ਉਹੀ ਗੱਲ ਹੋ ਗਈ। ਉਹ ਕਿਤੇ ਨਾ ਵੋਟਾਂ ਵੇਲੇ ਕਿਸੇ ਪਾਰਟੀ ਦੇ ਚੋਣ ਦਫ਼ਤਰ ਨੂੰ ਅੱਗ ਲੱਗ ਗਈ। ਉੱਪਰ ਬੰਦੇ ਨੇ ਫੋਨ ਕੀਤਾ ਫਾਇਰ ਬ੍ਰਿਗੇਡ ਵਾਲ ਨੂੰ, ਕਹਿੰਦੇ ਜੀ ਅੱਗ ਲੱਗ ਗਈ, ਸਾਰੇ ਪੋਸਟਰ ਸਾਰੇ ਝੰਡੇ ਇੱਥੇ ਹੀ ਪਏ ਨੇ, ਤਾਂ ਇਲੈਕਸ਼ਨ ਹਾਰ ਜਾਂਗੇ। ਵਿਰੋਧੀਆਂ ਦੀ ਚਾਲ ਹੈ ਇਹ, ਛੇਤੀ ਛੇਤੀ ਗੱਡੀਆਂ ਭੇਜੋ, ਅੱਗ ਬੁਝਾਓ। ਦਫ਼ਤਰ ਨੂੰ ਅੱਗ ਲੱਗ ਗਈ, ਮੁੱਖ ਦਫ਼ਤਰ ਨੂੰ। ਉਹ ਕਹਿੰਦੇ ਠੀਕ ਹੈ, ਉਹੋ ਜਿਹੇ ਗੱਡੀਆਂ ਗੁੱਡੀਆਂ ਸਟਾਰਟ ਕਰਨ ਲੱਗੇ। ਉਸੇ ਬੰਦੇ ਨੇ 5 ਮਿੰਟਾਂ ਬਾਅਦ ਫੋਨ ਕੀਤਾ, ਕਹਿੰਦਾ ਆਉਣ ਦੀ ਲੋੜ ਨਹੀਂ ਜੀ, ਕੋਈ ਗੱਡੀ ਭੇਜਣ ਦੀ ਲੋੜ ਨਹੀਂ। ਉਹ ਕਹਿੰਦੇ ਕੀ ਗੱਲ, ਅੱਗ 'ਤੇ ਕਾਬੂ ਪਾ ਲਿਆ? ਕਹਿੰਦਾ ਅੱਗ ਤਾਂ ਉਵੇਂ ਜਿਵੇਂ ਚੱਲੀ ਜਾਂਦੀ ਆ, ਮਈ ਪਾਰਟੀ ਬਦਲ ਲਈ। ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਆ, ਮੱਚਣ ਦਿਓ, ਮੱਚਣ ਦਿਓ। ਐਂ ਨੇ ਇਹ, ਪਤਾ ਨਹੀਂ ਕਿੱਧਰੋਂ ਨੇ ਇਹ, ਕਿਹੜੇ ਪਾਸਿਓਂ ਨੇ ਇਹ, ਕੋਈ ਪਤਾ ਨਹੀਂ ਲੱਗਦਾ। ਆਹ ਚੰਡੀਗੜ੍ਹ ਵਾਲਾ ਮੀਡੀਆ ਅੱਜ ਫਿਰਦੇ ਨੇ, ਚੰਡੀਗੜ੍ਹ ਵਾਲੇ ਵੱਡੇ ਪੱਤਰਕਾਰ, ਉਹ ਭਾਈ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ, ਲੋਕ ਐਂ ਕਹਿੰਦੇ ਨੇ, ਲੋਕ ਐਂ ਕਹਿੰਦੇ ਨੇ, ਅੱਜ ਇਹਨਾਂ ਨੂੰ ਪੁੱਛ ਕੇ ਜਾਇਓ ਲੋਕ ਕੀ ਕਹਿੰਦੇ ਨੇ, ਲੋਕ ਕੀ ਕਹਿੰਦੇ ਨੇ, ਹੈਂ, ਪਬਲਿਕ ਨੂੰ ਪੁੱਛ ਕੇ ਜਾਇਓ, ਤੁਹਾਨੂੰ ਵੀ ਸਵਾਲ ਨਵੇਂ ਮਿਲ ਜਾਣਗੇ।

ਲੋਕ ਕਹਿੰਦੇ ਨੇ ਸਾਡਾ ਚਿੱਟੇ ਨਾਲ ਘਰ ਬਚਾ ਦਿਓ, ਲੋਕ ਕਹਿੰਦੇ ਨੇ ਘਰ ਪੱਟਿਆ ਕਿਹਨੇ ਸੀ ਉਹਦਾ ਨਾਮ ਵੀ ਲੈਂਦੀ ਹੈ ਭੈਣ, ਵੀ ਪੱਟਿਆ ਇਹਨਾਂ ਨੇ, ਇਹਨਾਂ ਦੇ ਟੱਬਰਾਂ ਨੇ ਪੱਟਿਆ, ਠੀਕ ਹੈ ਨਾ। ਸੋ ਇਸ ਕਰਕੇ ਇਹ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ, ਦੁਬਾਰੇ ਰੰਗ ਭਰਨੇ ਪੈਣੇ ਆ ਪੰਜਾਬ 'ਚ। ਆ ਪਾਣੀ ਕੱਸੀਆਂ ਦਾ ਆ ਗਿਆ, ਆ ਤੁਹਾਡਾ ਤਾਂ ਚਲੋ ਪੁਆਧ ਦਾ ਇਲਾਕਾ, ਆ ਆਹ ਮੈਂ ਦੇਖਿਆ, ਆਹ ਦੇਖੋ ਆਹ 70 ਸਾਲ 'ਚ ਆਪਾਂ ਨੂੰ ਆਹ ਮਿਲਿਆ, ਆਹ ਟੋਭਾ। ਅੱਜ ਇਹਨੂੰ ਸਾਫ਼ ਕਰਨ ਵਾਸਤੇ, ਪੂਰਾ ਨਵੀਨੀਕਰਨ ਇਸ ਟੋਭੇ ਦੇ ਕਰਨ ਵਾਸਤੇ 20 ਲੱਖ ਰੁਪਈਆ ਦੇ ਕੇ ਜਾਊਂਗਾ ਅੱਜ। ਕੱਢੋ ਗੰਦ ਇਹ, ਕੱਢੋ ਗੰਦ ਇਹ, ਕੋਲੇ ਖੜ ਕੇ ਕੰਮ ਕਰਾਇਓ, ਕੋਈ ਪੈਸਾ ਇੱਧਰ ਉੱਧਰ ਨਾ ਲੱਗ ਜੇ, ਕੋਈ ਕੁਆਲਿਟੀ ਦੇ ਵਿੱਚ ਫਰਕ ਨਾ ਪੈ ਜੇ, ਕੋਲੇ ਖੜ ਕੇ ਕੰਮ ਕਰਾਇਓ। 20 ਲੱਖ ਰੁਪਈਆ ਇਸ ਕੰਮ ਵਾਸਤੇ, 2-3 ਬੋਰਵੈੱਲ ਕਰਨੇ ਚਾਹੁੰਦੇ ਹੋ ਤੁਸੀਂ, 20 ਲੱਖ ਰੁਪਈਆ ਉਹਦੇ ਵਾਸਤੇ, 40 ਲੱਖ ਰੁਪਈਆ ਅੱਜ ਤੁਹਾਨੂੰ ਦੇ ਕੇ ਜਾਊਂ। ਮੈਂ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ ਹੈ, ਉਦੋਂ ਪਹਿਲਾਂ ਵਾਲਾ ਕਾਂਗਰਸੀ ਅਕਾਲੀ, ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ ਜੀ। ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ, ਉਹਨੂੰ ਪੀਪਾ ਕਹੋ, ਖਾਲੀ ਤਾਂ ਪੀਪਾ ਹੁੰਦਾ ਜੀ, ਪੀਪਾ ਖੜਕਦਾ ਖਾਲੀ। ਸੋ ਵੀਰੋ ਆ ਇਹਨਾਂ ਚੀਜ਼ਾਂ ਇਹਨਾਂ ਲੋਕਾਂ ਨੂੰ ਦਿਖਦੇ ਹੀ ਨਹੀਂ ਇਹ। 43,000 ਕਿਲੋਮੀਟਰ ਸੜਕਾਂ ਬਣਾ ਰਿਹਾ, ਸੜਕਾਂ ਦੀ ਕੁਆਲਿਟੀ ਚੈੱਕ ਹੋ ਰਹੀ ਹੈ, ਪੰਚਾਇਤਾਂ ਨੂੰ ਅਧਿਕਾਰ ਦੇ ਤੇ ਵੀ ਕੋਲੇ ਬੰਦੇ ਖੜਾ ਦਿਓ, ਕਿਤੇ ਲੁੱਕ ਦੀ ਥਾਂ 'ਤੇ ਥੁੱਕ ਤਾਂ ਨਹੀਂ ਪਾਈ ਜਾਂਦੇ, ਕੁਆਲਿਟੀ ਚੈੱਕ ਰੱਖਿਓ। ਔਰ ਜੇ ਕਿਸੇ ਠੇਕੇਦਾਰ ਨੇ ਘੱਟ ਲੁੱਕ ਪਾਤੀ ਜਾਂ ਘੱਟ ਬਜਰੀ ਪਾਤੀ, ਤਾਂ ਫਿਰ ਐਸਾ ਪੈਸਾ ਰੋਕਾਂਗੇ, ਨਾਲੇ ਬਲੈਕਲਿਸਟ ਕਰਾਂਗੇ, ਜ਼ਿੰਦਗੀ 'ਚ ਦੁਬਾਰੇ ਸੜਕ ਬਣਾਉਣ ਦੇ ਕਾਬਿਲ ਨਹੀਂ ਰਹਿਣਾ ਫਿਰ ਉਹ, ਜ਼ਿੰਦਗੀ 'ਚ ਠੇਕਾ ਨਹੀਂ ਮਿਲਣਾ ਦੁਬਾਰੇ ਫਿਰ ਉਹਦੀ ਕੰਪਨੀ ਨੂੰ। ਲੋਕ ਕਹਿੰਦੇ ਨੇ ਉਹ ਸਰਕਾਰੀ ਪੈਸਾ ਜਾਂਦਾ ਕਿੱਥੇ, ਉਹ ਉੱਥੋਂ ਤਾਂ ਤੁਰ ਪੈਂਦਾ, ਸਾਡੇ ਕੋਲ ਤਾਂ ਪਹੁੰਚਦਾ ਹੀ ਨਹੀਂ, ਆਹ ਫਰਕ ਹੈ। ਕੋਈ ਨਹੀਂ ਕੋਈ ਨਹੀਂ ਭੈਣੇ, ਮੈਂ ਤੁਹਾਨੂੰ ਨੰਬਰ ਲੈ ਕੇ ਜਾਊਂਗਾ ਤੁਹਾਡਾ, ਤੁਹਾਡਾ ਨੰਬਰ ਆਪਦਾ ਲੈ ਕੇ ਜਾਵਾਂਗਾ। ਕੋਈ ਨਹੀਂ ਭੈਣੇ, ਗੱਲਾਂ ਕਰਨੀਆਂ ਚਾਹੁੰਦੇ ਆ ਲੋਕ, ਅਸਲ 'ਚ ਬੜਾ ਕੁਛ ਲੋਕ ਦੱਬੀ ਫਿਰਦੇ ਆ, ਪਰ ਪਬਲਿਕ ਹੈ ਜੀ, ਇਹ ਪਬਲਿਕ ਹੈ, ਇਹ ਚੁੱਪ ਰਵੇ 5 ਸਾਲ, ਬੁੱਲਾਂ ਨੂੰ ਸਿਉਂ ਲੈ 10 ਸਾਲ, ਸੀਨੇ 'ਤੇ ਪੱਥਰ ਧਰ ਲੈ 15 ਸਾਲ, ਜਮੇ ਹੀ ਨਾ ਬੋਲੇ 20 ਸਾਲ, ਪਰ 20 ਸਾਲਾਂ ਬਾਅਦ ਜਦੋਂ ਜਨਤਾ ਉੱਠ ਖੜਦੀ ਹੈ ਨਾ, ਜਿਵੇਂ ਹੁਣ ਉੱਠੇ ਹੋਏ ਤੁਸੀਂ, ਜਦੋਂ ਜਨਤਾ ਜਾਗ ਪੈਂਦੀ ਹੈ ਨਾ, ਫਿਰ 20 ਸਾਲਾਂ ਦਾ ਹਿਸਾਬ 20 ਮਿੰਟਾਂ 'ਚ ਲੈ ਲੈਂਦੀ ਹੈ, 20 ਮਿੰਟਾਂ 'ਚ। ਉਹ ਦੇਖ ਲਓ ਸਾਰਾ ਟੱਬਰ ਜਪਕਦਾ ਫਿਰਦਾ, ਆਪ ਹੀ ਅਰਦਾਸ ਘਰ ਬੈਠੇ ਕਿਤੇ ਕੁਦਰਤੀ, ਹੋਰ ਕਹਿੰਦੇ ਜਿਹਨਾਂ ਨੇ ਬੇਅਦਬੀਆਂ ਕਰਾਈਆਂ ਉਹਨਾਂ ਦਾ ਕੱਖ ਨਾ ਰਹੇ, ਉਹ ਹੋ ਗਿਆ ਕੰਮ। ਹੁਣ ਜੇ 5 ਮੈਂਬਰੀ ਕਮੇਟੀ ਬਣਾਉਣੀ ਪੈ ਜੇ ਸੁਖਬੀਰ ਬਾਦਲ ਨੂੰ, ਕੋਈ ਟਿਕਟਾਂ ਟੁਕਟਾਂ ਵਾਲੀ, 5 ਹੈ ਨਹੀਂ, 3 ਮੈਂਬਰੀ ਬਣਾਉਣੀ ਪੈਂਦੀ ਹੈ, 5 ਤਾਂ ਹੈ ਨਹੀਂ, ਉਹ ਸਾਰੇ ਖਿੰਡ ਗਏ, ਉਹ ਤਾਂ ਖੱਖੜੀ ਕਰੇਲੇ ਹੋ ਗਿਆ ਕੰਮ ਅਕਾਲੀ ਦਲ ਦਾ ਤਾਂ। ਅੱਛਾ ਸੁਣਾ ਦਿੰਦਾ, ਕਿੱਕਲੀ ਵੀ ਸੁਣਾ ਦਿੰਦਾ, ਕੋਈ ਨਹੀਂ। ਹਾਂ ਐਡਾ ਗੋਲਾ ਨਿਕਲਦਾ ਜੇਬ 'ਚੋਂ ਭਾਈ, ਨੋਟ ਕਰ ਲਿਓ। ਸੋ ਵੀਰੋ ਉਹਨਾਂ ਦਾ ਕੋਈ ਪਤਾ ਨਹੀਂ। ਹੁਣ ਯਾਰ ਮੰਦ ਬੁੱਧੀ, ਮੈਂ ਤਾਂ ਮੰਦ ਬੁੱਧੀ ਵੀ ਕਹਿਣਾ ਹਟ ਗਿਆ, ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਤਾਂ ਬੰਦ ਬੁੱਧੀ ਹੈ ਯਾਰ, ਪਤਾ ਹੀ ਨਹੀਂ ਲੱਗਦਾ ਕੀ ਕਹੀ ਜਾਂਦਾ, ਉਹਨੂੰ ਨਹੀਂ ਪਤਾ ਲੱਗਦਾ ਬੀਬਾ ਜੀ ਨੂੰ ਉਹ। ਅੱਛਾ ਕਦੇ ਪਿੰਡਾਂ 'ਚ ਰਹੇ ਹੋਣ ਤਾਂ ਪਤਾ ਲੱਗੇ, ਕਦੇ ਗਰਮੀ ਝੱਲੀ ਹੋਵੇ ਪਿੰਡੇ 'ਤੇ ਤਾਂ ਪਤਾ ਲੱਗੇ, ਉਹ ਕਿਤੇ ਝਨੀਰ ਚਲੀ ਗਈ ਉੱਧਰ ਬਠਿੰਡੇ ਦੇ ਇਲਾਕੇ 'ਚ, ਹੜ੍ਹ ਜੇ ਆ ਗਏ ਸੀਗੇ, ਫਸਲਾਂ ਮਰ ਗਈਆਂ ਸੀ, ਮੁਆਵਜ਼ਾ ਦੇਣ ਇੱਕ ਸਰਪੰਚ ਫਿਰਦਾ ਸੀਗਾ ਪਿੰਡ 'ਚ ਲਈ, ਉਹ ਇੱਕ ਵਿਚਾਰਾ ਬੰਦਾ ਗਰੀਬ ਜਿਹਾ ਕਹਿੰਦਾ ਜੀ ਬੀਬਾ ਜੀ 2 ਕਿੱਲੇ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ, ਮੈਨੂੰ ਮੁਆਵਜ਼ਾ ਦਿਓ। ਉਹ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕੁ ਦੀਆਂ ਵਿਕ ਜਾਂਦੀਆਂ ਨੇ? ਉਹ ਸਰਪੰਚ ਕਹਿੰਦਾ ਜੀ ਹਰੀਆਂ ਵਿਕ ਜਾਂਦੀਆਂ 3,000 ਰੁਪਏ ਕੁਇੰਟਲ, ਲਾਲ ਵਿਕ ਜਾਂਦੀਆਂ ਨੇ 5,000। ਕਹਿੰਦੀ ਫਿਰ ਤੁਸੀਂ ਕੰਮ ਲਿਓ, ਹਰੀਆਂ ਦੀ ਬਜਾਏ ਸਿੱਧੀਆਂ ਲਾਲ ਹੀ ਬੀਜ ਲਿਆ ਕਰੋ। ਲੈ ਉਹਨੂੰ ਕੌਣ ਦੱਸੇ ਹਰੀਆਂ ਤੋਂ ਹੀ ਲਾਲ ਹੁੰਦੀਆਂ ਨੇ, ਦੱਸੋ ਕੀ ਕਰੀਏ ਇਹਨਾਂ ਦਾ। ਉਹ ਸੁਖਬੀਰ ਬਾਦਲ ਕੋਲ ਗੰਨੇ ਵਾਲੇ ਚਲੇ ਗਏ, ਉਹ ਕਹਿੰਦੇ ਜੀ ਗੰਨੇ ਦੀ ਫਸਲ ਐਂ ਕਰਕੇ ਐਂ ਰੇਟ। ਕਹਿੰਦਾ ਹਾਂ ਮੈਨੂੰ ਪਤਾ, ਗੰਨੇ ਵਾਲੇ ਤਾਂ ਬਹੁਤ ਦੁਖੀ ਨੇ, ਗੰਨਾ ਬੀਜਣਾ ਵੀ ਬਹੁਤ ਔਖਾ ਹੈ। ਉਹ ਕਹਿੰਦੇ ਜੀ ਕਿਵੇਂ? ਕਹਿੰਦੇ ਦੇਖ ਲਓ ਗੁੜ ਦੀਆਂ ਪਹਿਲਾਂ ਏਡੇ ਏਡੇ ਡਲੀਆਂ ਕਰਨੀਆਂ ਪੈਂਦੀਆਂ, ਫਿਰ ਡਲੀਆਂ ਐਂ ਦੱਬਣੀਆਂ ਪੈਂਦੀਆਂ ਧਰਤੀ 'ਚ। ਲੈ ਉਹਦੀ ਮੁੜਿਆ, ਇਹ ਕਹਿੰਦੇ ਛੱਡੋ ਪਰੇ, ਜਿਹਨੂੰ ਬੀਜਣ ਦਾ ਨਹੀਂ ਪਤਾ ਆਪਾਂ ਨੂੰ ਕੀ ਦੇਊਗਾ ਇਹ। ਆਹ ਤਾਂ ਇਹਨਾਂ ਦੀ ਹਾਲਤ ਹੈ, ਇਹਨਾਂ ਦੀ ਆਹ ਹਾਲਾਤ ਨੇ ਇਹਨਾਂ ਦੇ, ਹੈ ਹਾਂ। ਇਹ ਮੇਰੇ 'ਤੇ ਲੱਗਦਾ ਵੀ ਇਹ ਕਮਲੇ ਮੈਂ ਹੀ ਕੀਤੇ ਆ ਇਹ। ਮੈਂ ਤਾਂ ਆਪ ਕਹਿੰਦਾ ਵੀ ਜਿਹੜੇ ਹਿਸਾਬ 'ਤੇ ਕਮਲੇ ਹੋਈ ਜਾਂਦੇ, ਕਿਤੇ ਸਰਕਾਰੀ ਪਾਗਲਖਾਨਾ ਨਾ ਖੋਲ੍ਹਣਾ ਪੈ ਜੇ, ਹੋਰ ਇਹ ਨਵਾਂ ਖਰਚ ਖੜਾ ਕਰਾਉਣਗੇ ਮਹਾਰਾਜ ਸੌਂ, ਕਿਉਂਕਿ ਹੋਰ ਕਿਸੇ ਸਟੇਟ ਨੇ ਤਾਂ ਲੈਣੇ ਨਹੀਂ ਭਾਈ ਕਮਲੇ, ਤੁਸੀਂ ਕਿਤੇ ਨੇ ਆਪਦੇ ਆਪ ਸਾਂਭੋ, ਆਪਦੇ ਕਮਲੇ ਆਪ ਸਾਂਭੋ, ਸੌਂ ਲੱਗੇ 2-3 ਤਾਂ ਸੰਗਲ

0: ਲੱਗਣ ਵਾਲਾ ਕੰਮ ਹੋਇਆ ਪਿਆ ਵੀ ਸੰਗਲ ਲਾਓ ਇਹਨਾਂ ਨੂੰ ਯਾਰ, ਹੋਰ ਕੀ ਕਰੀਏ। ਸੋ ਇਹਨਾਂ ਤੋਂ ਨਾ ਉਮੀਦ ਕਰਿਓ ਕੋਈ, ਆਹ ਕਾਂਗਰਸੀਆਂ ਤੋਂ, ਅਕਾਲੀਆਂ ਤੋਂ, ਬੀਜੇਪੀ ਵਾਲੇ, ਉਹ ਬੀਜੇਪੀ ਵਾਲੇ ਨਾ 3 'ਚ ਤਾਂ 13 'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ, ਨਾ ਝੋਲੀ ਵਾਲੇ ਬੇਰਾਂ 'ਚ, ਉਹ ਕਿਸੇ ਪਾਸੇ ਵੀ ਨਹੀਂ ਹੈਗੇ। ਉਹ ਵਿੱਚੋਂ ਹੀ ਫਿਰਦੇ ਰਹਿੰਦੇ ਨੇ, ਉਹਨਾਂ ਕੋਲ ਆਪਦਾ ਲੀਡਰ ਹੈ ਨਹੀਂ। ਕਦੇ ਇੱਧਰੋਂ ਲੈ ਲਓ, ਕਦੇ ਇੱਧਰੋਂ ਲੈ ਲਓ, ਤਾਂ ਉਧਾਰੀ ਚੱਲਦੀ ਹੈ ਪਾਰਟੀ, ਉਧਾਰੀ ਪਾਰਟੀ ਹੈ ਉਹ ਕਦੇ ਇੱਧਰੋਂ ਲੈ ਲਓ, 4 ਇੱਧਰੋਂ ਲੈ ਲਓ, 5 ਇੱਧਰੋਂ ਲੈ ਲਓ, ਵੱਢਿਆ ਕੱਢਿਆ ਛੱਡਿਆ ਮਾਲ ਸਾਰਾ ਉਹਨਾਂ ਕੋਲ ਹੁੰਦਾ। ਉਹ ਕੋ ਕਹਿੰਦੇ ਅਸੀਂ ਵੀ ਹੈਗੇ ਹਾਂ, ਲੈ ਦੱਸੋ। ਉਹ ਨਰਿੰਦਰ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ, ਕਦੇ ਕੋਈ ਜ਼ਿੰਦਗੀ 'ਚ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੋਵੇ? ਨਾ। ਜਿਉਂ ਛੱਡਣ ਲੱਗਦਾ ਗੱਪ, ਮਾਂ ਦਾ ਪੁੱਤ ਗੋਲ ਵੀ ਨਹੀਂ ਕਰਦਾ, ਚੌਰਸੀ ਰੋੜੀ ਜਾਂਦਾ। ਯਾਰ ਤੂੰ ਐਂ ਤਾਂ ਨਾ ਕਰ ਯਾਰ, ਕੁਛ ਤਾਂ ਲੋਕਾਂ ਦੀ ਥੋੜ੍ਹਾ ਜਿਹਾ ਦੇਖ ਲਾ ਜਾਂ। ਨਾ, ਆਹ ਨੋਟਬੰਦੀ ਕਰਤੀ, ਦੱਸੋ ਸਭ ਤੋਂ ਹੁਣ ਭੈਣੋ, 1000 ਰੁਪਈਆ ਅਤੇ 1500 ਰੁਪਈਆ ਫਾਰਮ ਭਰੀ ਜਾਂਦੀ ਹੋ, ਫਾਰਮ ਭਰੀ ਜਾਂਦੇ ਹੋ, 1000 ਅਤੇ 1500 ਆਉਣ ਲੱਗੂਗਾ। ਸਕੀਮ ਅਸੀਂ ਉਦੋਂ ਚਲਾਉਂਦੇ ਜਦੋਂ ਬੰਦ ਨਾ ਕਰਨੀ ਹੋਵੇ। ਫਿਰ ਬੰਦ, ਜਿਵੇਂ ਬਿਜਲੀ ਆਪਾਂ ਦਿੱਤੀ 300, ਹਰੇਕ ਮਹੀਨੇ 600 ਹੋ ਗਿਆ, 2 ਮਹੀਨੇ ਦਾ ਬਿੱਲ ਆਉਂਦਾ, ਬੰਦ ਨਹੀਂ ਹੋਊਗੀ ਸਕੀਮ। ਫਿਰ ਹੁਣ ਅਸੀਂ ਬਿਜਲੀ ਵੀ ਪੈਦਾ ਕੀਤੀ ਪਹਿਲਾਂ, ਅਸੀਂ ਫਿਰ ਤੁਹਾਡੇ ਹਿਸਾਬ ਨਾਲ ਪੈਸੇ ਬਣਾ ਰੱਖੇ ਨੇ ਤਾਂ ਕਿ ਤੁਹਾਨੂੰ ਫਿਰ ਮੁੜ ਕੇ ਸਕੀਮ ਬੰਦ ਨਾ ਹੋਵੇ। ਚੜ੍ਹੇ ਮਹੀਨੇ ਜੇ 2 ਭੈਣਾਂ ਨੇ, 2 ਮਾਵਾਂ ਨੇ, 4000 ਰੁਪਈਆ, ਜੇ SC ਪਰਿਵਾਰ ਹੈ 6000 ਰੁਪਈਆ ਆਊਗਾ। ਅਤੇ ਮੈਂ ਨਹੀਂ ਕਹਿੰਦਾ 4000 ਨਾਲ ਜਾਂ 6000 ਨਾਲ ਤੁਹਾਡਾ ਕੋਈ ਅਮੀਰ ਹੋ ਜਾਊਗੀਆਂ, ਪਰ ਘੱਟੋ ਘੱਟ ਆਪਦਾ ਸਭੇ ਮਾਣ ਜਿਹਾ ਹੋ ਜਾਊਗਾ ਕਿ ਹਰ ਗੱਲ ਵਾਸਤੇ ਘਰ ਵਾਲੇ ਕਿ ਨਹੀਂ ਦੇਖਣਾ ਜਾਂ ਭਾਈ ਕਿ ਨਹੀਂ ਦੇਖਣਾ। ਅਤੇ ਚਲੋ ਕੋਈ ਕੋਈ ਮਾਂ ਹੈ, ਉਹਦੀ ਧੀ ਆ ਗਈ ਘਰੇ, ਨਾਲ ਦੋਹਤੇ ਆ ਗਏ, ਦੋਹਤੀ ਆ ਗਈ, ਉਹਨਾਂ ਨੂੰ ਖਿਡੌਣੇ ਲੈ ਕੇ ਦੇਣੇ, ਘੱਟੋ ਘੱਟ ਉਹਦੇ ਕੋਲ ਪਏ ਹੋਣਗੇ ਰੁਮਾਲ 'ਚ ਬੰਨੇ। ਆਹ ਫਰਕ ਹੈ। ਆਹ ਮੋਦੀ ਹੋਰਾਂ ਨੂੰ ਪਤਾ ਹੀ ਕੱਖ ਨਹੀਂ ਵੀ ਇਹਦਾ ਮਤਲਬ ਕੀ ਹੁੰਦਾ। ਮਾਵਾਂ ਭੈਣਾਂ, ਨੋਟਬੰਦੀ ਦਾ ਸਭ ਤੋਂ ਵੱਧ ਨੁਕਸਾਨ ਮਾਵਾਂ ਭੈਣਾਂ ਨੂੰ ਹੋਇਆ, ਸਭ ਤੋਂ ਵੱਧ ਨੁਕਸਾਨ ਮਾਵਾਂ ਭੈਣਾਂ ਨੂੰ ਹੋਇਆ ਨੋਟਬੰਦੀ ਦਾ। ਇੱਕ ਨਾ ਮਾਵਾਂ ਭੈਣਾਂ ਨੂੰ ਆਦਤ ਹੁੰਦੀ ਹੈ, ਚੰਗੀ ਆਦਤ ਆ ਉਹ, ਇੱਕ ਆਦਤ ਹੁੰਦੀ ਹੈ ਘਰ ਵਾਲੇ ਤੋਂ ਚੋਰੀਓਂ ਥੋੜ੍ਹਾ ਜਿਹਾ ਅੱਡ ਰੱਖ ਲੈਂਦੀਆਂ ਨੇ, ਹੈ ਨਾ, ਉਵੇਂ ਰੁਮਾਲ ਜਿਹੀ 'ਚ ਬੰਨ੍ਹ ਕੇ, ਸੂਟ ਦੀ ਤਹਿ ਜਿਹੀ 'ਚ ਰੱਖਤੇ, ਹੈ ਨਾ, ਸੰਦੂਕ 'ਚ ਖੂੰਜੇ ਜਿਹੇ 'ਚ ਰੱਖਤੇ ਵੀ ਚੱਲ ਕਿਤੇ ਐਮਰਜੈਂਸੀ ਵੇਲੇ ਕੰਮ ਆ ਜਾਣਗੇ, ਜਵਾਕ ਦੀ ਫੀਸ ਭਰਨੀ ਪੈ ਜਾਂਦੀ ਹੈ, ਕੋਈ ਬਿਮਾਰ ਠਮਾਰ ਹੋ ਜਾਂਦਾ, ਹੁੰਦਾ ਤਾਂ ਵਧੀਆ ਕੰਮ ਵਾਸਤੇ ਕੰਮ। ਹੁਣ ਮੋਦੀ ਨੂੰ ਥੋੜ੍ਹੀ ਪਤਾ ਇਹ, ਚੱਕ ਕੇ ਰਾਤੋਂ ਰਾਤ ਨੋਟਬੰਦੀ ਕਰਤੀ, ਹੁਣ ਵਿਚਾਰੀਆਂ ਨਾ ਤਾਂ ਦੱਸਣ ਜੋਗੀਆਂ, ਨਾ ਰੱਖਣ ਜੋਗੀਆਂ, ਦੱਸਦੀਆਂ ਨੇ ਤਾਂ ਮਰਦੀਆਂ ਨੇ, ਘਰ ਵਾਲਾ ਕਹਿੰਦਾ ਚੋਰੀ ਕਿੱਥੋਂ ਕੀਤੀ ਹੈ, ਕਿੱਥੋਂ ਕੁੰਡੀ ਲਾਈ ਹੈ ਦੱਸ, ਨਹੀਂ ਦੱਸਦੀਆਂ ਉਹ ਕਾਗਜ਼ ਬਣ ਜਾਣਗੇ। ਮੈਂ ਕਿਤੇ ਸੰਗਰੂਰ ਦੇ ਕਿਸੇ ਪਿੰਡ 'ਚ ਗੱਲ ਬੋਲਤੀ, ਜਦੋਂ ਨੋਟਬੰਦੀ ਜੀ ਹੋਈ ਸੀ ਮੈਂ ਬੋਲਤੀ, ਮੈਂ ਬਾਅਦ 'ਚ ਗੱਡੀ 'ਚ ਬੈਠਣ ਲੱਗਿਆ, 2-3 ਮਾਵਾਂ ਭੈਣਾਂ ਆਈਆਂ, ਸ਼ੀਸ਼ਾ ਖਲਵਾਇਆ, ਮੇਰਾ ਸਿਰ ਪੜੋਸ ਕੇ ਕਹਿੰਦੀਆਂ ਪੁੱਤ ਜਿਉਂਦਾ ਰਹਿ, ਆਹ ਗੱਲ ਤੂੰ ਅੱਜ ਜਮਾਂ ਅਸਲੀ ਕਰ ਗਿਆ। ਮੈਂ ਕਿਹੜੀ? ਕਹਿੰਦੀਆਂ ਜਿਹੜੀਆਂ ਨੋਟਬੰਦੀ ਵਾਲੀ। ਮੈਂ ਕਿਵੇਂ? ਕਹਿੰਦੀਆਂ ਗਾਹਾਂ ਨਾ ਦੱਸੀ। ਮੈਂ ਗਾਹਾਂ ਨਹੀਂ ਦੱਸਦਾ, ਕਹਿੰਦੀਆਂ ਪੇਕਿਆਂ ਤੋਂ ਬਦਲਾ ਕੇ ਲਿਆਈਆਂ। ਆਈ ਹੈ ਨਾ, ਜਾਂ ਦੱਸੋ ਆਈ ਹੈ ਨਾ। ਹੋਰ ਬੜਾ ਪੰਗਾ ਪਾਤਾ ਮੋਦੀ ਨੇ, ਮੋਦੀ ਕੀ ਕਰੀਏ, ਉਹਨਾਂ ਨੂੰ ਕਿਹੜਾ ਪਤਾ ਕਬੀਲਦਾਰੀਆਂ ਦਾ ਕੀ ਹੁੰਦੀਆਂ ਨੇ ਇਹ। ਸੋ ਵੀਰੋ, ਚਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਭਾਵੇਂ ਮੇਰੇ ਹੈ, ਮੇਰੇ ਕਰਕੇ ਸਹੀ, ਮੇਰੀ ਵਜ੍ਹਾ ਕਰਕੇ ਸਹੀ, ਤੁਹਾਡੇ ਚਿਹਰਿਆਂ 'ਤੇ ਥੋੜ੍ਹੀ ਜਿਹੀ ਮੁਸਕਰਾਹਟ ਤਾਂ ਆਈ। ਅਸੀਂ ਤਾਂ ਹੱਸਣ ਹੀ ਭੁੱਲ ਗਏ, ਉਹ ਛੱਤਾਂ 'ਚ ਸੱਥਾਂ 'ਚੋਂ ਰੌਣਕਾਂ ਉੱਡ ਗਈਆਂ, 20-25 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ। ਚਿੰਤਾ ਚਿਖਾ ਸਮਾਨ ਬਾਣੀ 'ਚ ਲਿਖਿਆ, ਚਿੰਤਾ ਹੀ ਖਾ ਗਈ ਵੀ ਟੱਬਰ ਦਾ ਕੀ ਬਣੂਗਾ। ਲੈ ਹੁਣ ਐਂ ਕਰਦੇ ਹਾਂ, ਆਹ ਪੱਤਰਕਾਰ ਬੈਠੇ ਨੇ, ਸਾਰੇ ਪੱਤਰਕਾਰ ਬੈਠੇ, ਲੈ ਸਰਵੇ ਕਰਦੇ ਹਾਂ, ਇਹ ਵੀ ਸਰਵੇ ਕਰਦੇ ਹੁੰਦੇ ਆ, ਆਪਾਂ ਥੋੜ੍ਹਾ ਜਮ੍ਹਾਂ ਸਿੱਧਾ ਲਾਈਵ ਸਰਵੇ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਦੱਸ ਦਿਓ, ਸਭ ਤੋਂ ਪਹਿਲਾਂ ਬਿਜਲੀ ਦਾ ਬਿੱਲ ਕਿਹਨੂੰ ਕਿਹਨੂੰ 0 ਆਉਂਦਾ ਹੱਥ ਖੜ੍ਹੇ ਕਰ ਦਿਓ। ਆ ਲਓ ਜੀ, 90% ਹੱਥ ਖੜ੍ਹੇ ਨੇ, ਕੈਮਰਿਆਂ 'ਚ ਨੋਟ ਕਰ ਲਓ, ਫੋਟੋ ਖਿੱਚ ਲਓ, 90% ਘਰਾਂ ਨੂੰ ਹੀ ਬਿਜਲੀ ਫਰੀ ਹੈ, ਇਹਦਾ ਮਤਲਬ ਜਮ੍ਹਾਂ ਸੱਚੇ ਬੰਦਿਆਂ ਨੇ ਹੱਥ ਖੜ੍ਹੇ ਕੀਤੇ ਆ। ਬਹੁਤ ਬਹੁਤ ਬਹੁਤ ਧੰਨਵਾਦ ਹੈ ਜੀ। ਦੂਜਾ ਸਰਵੇ, 10 ਲੱਖ ਵਾਲੇ ਕਾਰਡ ਕਿਹਨੇ ਕਿਹਨੇ ਬਣਵਾ ਲਏ? ਆਹ 50% ਹੱਥ ਖੜ੍ਹੇ ਹੋਏ ਨੇ, 32-33 ਲੱਖ ਹਜੇ ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ, 62 ਲੱਖ ਪਰਿਵਾਰ ਹੈ, ਇਹ ਵੀ ਹੱਥ ਜਮ੍ਹਾਂ ਸੱਚੇ ਖੜ੍ਹੇ ਹੋਏ ਨੇ। ਹੁਣ ਤੀਜਾ ਵੀ ਚੱਕ ਲੈਂਦੇ ਹਾਂ, ਕੌਣ ਕੌਣ ਚਾਹੁੰਦਾ ਕਿ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰੇ ਆਵੇ?
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ

0: ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been in their office too. They have been in their clients too. I think they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ, ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ। ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तीर्थ लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
12: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
13: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
12: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼

0: ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨ ਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
1: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
2: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
3: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
4: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 4162437777 ਜਾਂ ਤੁਸੀਂ ਕਾਲ ਕਰ ਸਕਦੇ ਹੋ 4165131313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
5: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: सर आपका लोन निकला है?
1: रख हो रखते रख वो।
2: Yo, I'm the dealer.
3: ਕਹਿੰਦੇ ਨਾ ਕਰ ਗੱਲ ਕੀ
4: ਤੂੰ ਵੇਚ ਦਾਂ ਗੋਲੀਆਂ ਤੂੰ ਵੇਚ।

0: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi Best Bargain hai.
2: Best Bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality 3-1.

0: ਪੁੱਤ ਕੁੜੀ ਹੋਈ ਆ, ਹੁਣ ਦੱਸ।
1: ਪਰ ਮੈਂ ਇਹ ਨਹੀਂ ਕਰ ਸਕਦਾ।
0: ਕਿਉਂ ਨਹੀਂ ਕਰਨਾ?
1: ਮੈਂ ਆਪਣੇ ਇਹਨਾਂ ਹੱਥਾਂ ਨਾਲ ਪਾਪ ਨਹੀਂ ਕਮਾ ਸਕਦਾ।
0: ਤੂੰ ਹੀ ਦੱਸ ਫਿਰ।
1: ਮੈਨੂੰ ਨਹੀਂ ਪਤਾ।
0: ਦੇਖ ਪੁੱਤ, ਇਹ ਤਾਂ ਰੀਤ ਆ, ਬੰਦੇ ਦੀ ਅੰਸ ਬੰਸ ਪੁੱਤ ਨਾਲ ਹੀ ਚੱਲਦੀ ਆ। ਤੂੰ ਇੱਕ ਕੰਮ ਕਰ, ਧਰਮੇ ਨੂੰ ਸੱਦ ਲਿਆ ਤੇ ਮੈਂ ਗੁੜ ਤੇ ਰੂੰ ਲੈ ਕੇ ਆਉਂਦੀ ਹਾਂ। ਗੁੜ ਖਾਈ ਪੂਣੀ ਗੱਤ।

ਬਾਬਾ ਜੀ, ਅਬਦਾਲੀ ਦੀ ਫੌਜ ਨੇ ਅੱਧੀ ਕੌਮ ਸ਼ਹੀਦ ਕਰ ਦਿੱਤੀ ਹੈ। ਬੱਚਿਆਂ, ਬਜ਼ੁਰਗਾਂ, ਔਰਤਾਂ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਨੇ।

ਹੇ ਕਲਗੀਧਰ ਬਾਦਸ਼ਾਹ, ਆਪਣੇ ਪੰਥ ਨੂੰ ਤਾਕਤ ਤੇ ਸਮਰੱਥਾ ਬਖਸ਼, ਤਾਂ ਜੋ ਰਣ ਤੱਤੇ ਵਿੱਚ ਜੂਝ ਕੇ

0: ਮਾਤਾ ਧਰਤਮ ਹੱਥ ਦਿਵਸ ਰਾਤ।
1: ਗੁਰੂ ਕੇ ਲੰਗਰ ਤਿਆਰ ਨੇ। ਖਾਲਸਾ ਜੀ, ਸਮਾਪਤੀ ਦੀ ਅਰਦਾਸ ਤੋਂ ਬਾਅਦ ਲੰਗਰ ਦਾ ਹੋਕਾ ਦੇ ਦਿਓ।
2: ਖਾਲਸਾ ਜੀ, ਗੁਰੂ ਕਾ ਲੰਗਰ ਤਿਆਰ ਹੈ, ਸਾਰੇ ਆ ਕੇ ਛਕ ਲਓ ਜੀ।
3: ਪ੍ਰਸ਼ਾਦਾ ਦਾਲਾ ਵਾਹਿਗੁਰੂ ਦਾਲਾ ਜੀ, ਜਲਦੀ ਚੱਲ ਜਲ ਵਾਹਿਗੁਰੂ ਜਲ ਵਾਹਿਗੁਰੂ ਸ਼ਰਦਾ ਜੀ।

0: ਜਲ ਵਾਹਿਗੁਰੂ, ਜਲ ਵਾਹਿਗੁਰੂ, ਜਲ ਵਾਹਿਗੁਰੂ, ਦਾੜਾ ਜੀ, ਦਾੜਾ ਵਾਹਿਗੁਰੂ, ਦਾੜਾ ਵਾਹਿਗੁਰੂ
1: ਹੈ
0: ਪ੍ਰਸ਼ਾਦਾ ਜੀ।
1: ਸਿੱਖ ਇਹ ਕਿਵੇਂ ਬਚ ਕੇ?
2: ਆਪਣੀ ਤਲਵਾਰ ਕਿਉਂ ਸੁੱਟ ਦਿੱਤੀ?
3: ਜਰਨੈਲ, ਮੈਂ ਸਿੱਖਾਂ ਦੀ ਸ਼ਰਨ ਚ ਆਇਆ, ਜਿਨ੍ਹਾਂ ਨੂੰ ਅਸੀਂ ਜੰਗ ਚ ਖਤਮ ਕਰ ਦਿੱਤਾ ਸੀ।
2: ਆ ਦੇਖ, ਜਿਨ੍ਹਾਂ ਨੂੰ ਤੁਸੀਂ ਖਤਮ ਕੀਤਾ ਸੀ ਉਹ ਖਾਲਸਾ ਅਜੇ ਵੀ ਜਿਉਂਦਾ।
3: ਮੈਂ ਸਮਝ ਗਿਆ, ਸਿੱਖ ਖਤਮ ਨਹੀਂ ਹੋਏ, ਅਬਦਾਲੀ ਮਰੇ ਤੇ ਜ਼ਖਮੀ ਪਿੱਛੇ ਛੱਡ ਗਿਆ, ਨਾਲ ਨਹੀਂ ਲੈ ਕੇ ਗਿਆ।
2: ਖਾਲਸਾ ਕਦੇ ਵੀ ਖਤਮ ਨਹੀਂ ਹੋ ਸਕਦਾ, ਸਾਡੇ ਗੁਰੂ ਦਾ ਹੁਕਮ ਆ, ਚੜ੍ਹ ਕੇ ਆਈ ਨੂੰ ਤੇਗ ਤੇ ਸ਼ਰਨ ਆਈ ਨੂੰ ਦੇਗ। ਹੁਣ ਤੂੰ ਖਾਲਸੇ ਦੀ ਸ਼ਰਨ ਆਇਆ, ਆ ਲੰਗਰ ਛਕ।

0: ਅੱਜ ਦਾ ਜਸ਼ਨ ਸਿੱਖਾਂ ਦੇ ਖਾਤਮੇ ਦੇ ਨਾਲ।
1: ਪਰ ਜਹਾਪ ਨਾ, ਗੱਲ ਹਾਲੇ ਖਤਮ ਨਹੀਂ ਹੋਈ।
2: ਹਾਂ ਬੋਲ, ਕੀ ਕਹਿਣਾ ਚਾਹੁੰਦਾ?
1: ਜਹਾਪਨਾ, ਸਿੱਖ ਇੰਨੀ ਜਲਦੀ ਨਹੀਂ ਮੁੱਕਣੇ ਜਦੋਂ ਤੱਕ ਇਹਨਾਂ ਦਾ ਮੁਕੱਦਸ ਸਥਾਨ ਬਾਕੀ ਆ।
2: ਕੀ ਮਤਲਬ ਹੈ ਤੇਰਾ? ਪੂਰਬ ਤੋਂ ਲੈ ਕੇ ਪੱਛਮ ਤੱਕ ਪੂਰੇ ਪੰਜਾਬ 'ਚ ਕੋਈ ਸਿੱਖਾਂ ਦਾ ਨਾਮ ਲੈਣ ਵਾਲਾ ਨਹੀਂ ਰਿਹਾ।
1: ਸਰਕਾਰ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਕੋਈ ਸਿੱਖ ਨਹੀਂ ਬਚਿਆ, ਪਰ ਜਦੋਂ ਤੱਕ ਇਹਨਾਂ ਦਾ ਅੰਮ੍ਰਿਤਸਰ ਹੈ, ਇਹਨਾਂ ਨੂੰ ਕੋਈ ਨਹੀਂ ਮੁਕਾ ਸਕਦਾ। ਪਤਾ ਨਹੀਂ ਉਸ ਜਗ੍ਹਾ 'ਚ ਐਸੀ ਕੀ ਸ਼ਕਤੀ ਹੈ, ਮੁਰਦੇ ਵੀ ਜਿਉਂ ਉੱਠਦੇ ਨੇ। ਉਸ ਸਰੋਵਰ ਦੇ ਪਾਣੀ 'ਚ ਪਤਾ ਨਹੀਂ ਕੀ ਤਾਕਤ ਹੈ, ਲੰਗੜੇ ਵੀ ਉੱਠ ਕੇ ਤੁਰਨ ਲੱਗ ਪੈਂਦੇ ਨੇ। ਸਿੱਖਾਂ ਨੂੰ ਤਾਕਤ ਹੀ ਉਸ ਜਗ੍ਹਾ ਤੋਂ ਮਿਲਦੀ ਹੈ। ਜੇ ਅਸੀਂ ਉਸ ਸਰੋਵਰ 'ਤੇ ਇਹਨਾਂ ਦੇ ਹਰਿਮੰਦਰ ਨੂੰ ਢਾਹ ਦਈਏ, ਫਿਰ ਇਹ ਸਿੱਖ ਆਪਣੇ ਆਪ ਖਤਮ ਹੋ ਜਾਣਗੇ, ਕਿਉਂਕਿ ਹਰਿਮੰਦਰ ਹੀ ਇਹਨਾਂ ਦੇ ਜੀਵਨ ਦਾ ਸੋਮਾ ਹੈ।
2: ਜਾਓ ਫੌਜ ਤਿਆਰ ਕਰੋ, ਮੈਂ ਅੰਮ੍ਰਿਤਸਰ 'ਤੇ ਹਮਲਾ ਕਰਾਂਗਾ, ਅਤੇ ਜਿੱਥੋਂ ਸਿੱਖਾਂ ਨੂੰ ਜ਼ਿੰਦਗੀ ਮਿਲਦੀ ਹੈ ਉਸ ਸਥਾਨ ਨੂੰ ਤਬਾਹ ਕਰ ਦੇਵਾਂਗਾ।

ਵੱਡੇ ਘੱਲੂਘਾਰੇ ਦੇ ਉਸ ਭਿਆਨਕ ਕਤਲੇਆਮ ਤੋਂ ਬਾਅਦ ਵੀ ਅਬਦਾਲੀ ਦੇ ਮਨ ਵਿੱਚ ਇੱਕ ਹੋਰ ਚਿੰਗਾਰੀ ਸੜ ਰਹੀ ਸੀ, ਕਿਉਂਕਿ ਫੁਲਕੀਆ ਮਿਸਲ ਦਾ ਮੁਖੀ ਬਾਬਾ ਆਲਾ ਸਿੰਘ ਇਸ ਜੰਗ ਵਿੱਚ ਉਸਦਾ ਸਾਥ ਦੇਣ ਨਹੀਂ ਆਇਆ ਸੀ। ਜਦੋਂ ਸਿੱਖਾਂ ਦੀਆਂ ਮਿਸਲਾਂ ਅਬਦਾਲੀ ਦੇ ਖਿਲਾਫ ਡਟ ਕੇ ਲੜ ਰਹੀਆਂ ਸਨ, ਉਸ ਵੇਲੇ ਬਾਬਾ ਆਲਾ ਸਿੰਘ ਨੇ ਨਾ ਸਿੱਖਾਂ ਦਾ ਪੱਖ ਲਿਆ ਨਾ ਅਬਦਾਲੀ ਦਾ। ਉਹਨਾਂ ਨੇ ਚੁਣਿਆ ਤਟਸਥ ਰਹਿਣਾ, ਇੱਕ ਐਸਾ ਰਾਜਨੀਤਿਕ ਫੈਸਲਾ ਜੋ ਸਮਝਦਾਰ ਤਾਂ ਸੀ ਪਰ ਅੰਤ ਵਿੱਚ ਬਹੁਤ ਭਾਰੀ ਸਾਬਤ ਹੋਇਆ। ਅਬਦਾਲੀ ਇਸ ਗੱਲ ਤੋਂ ਅੱਗ ਵਾਂਗ ਸੜ ਰਿਹਾ ਸੀ। ਉਸਨੇ ਇਸ ਨੂੰ ਆਪਣੀ ਤੌਹੀਨ ਸਮਝਿਆ ਅਤੇ ਬਦਲ

0: ਬਦਲਾ ਲੈਣ ਦਾ ਫੈਸਲਾ ਕਰ ਲਿਆ। ਫਿਰ ਕੀ ਸੀ, ਅਬਦਾਲੀ ਦੀ ਭਿਆਨਕ ਫੌਜ ਨੇ ਬਾਬਾ ਆਲਾ ਸਿੰਘ ਦੀ ਰਿਆਸਤ ਬਰਨਾਲਾ ਉੱਤੇ ਚੜ੍ਹਾਈ ਕਰ ਦਿੱਤੀ। ਸ਼ਹਿਰ ਨੂੰ ਅੱਗ ਲਾ ਦਿੱਤੀ ਗਈ, ਘਰ ਬਰਬਾਦ ਕਰ ਦਿੱਤੇ ਗਏ ਅਤੇ ਪੂਰੇ ਇਲਾਕੇ ਵਿੱਚ ਤਬਾਹੀ ਦਾ ਮੰਜ਼ਰ ਫੈਲ ਗਿਆ। ਇਹ ਹਮਲਾ ਸਿਰਫ ਜੰਗ ਨਹੀਂ ਸੀ, ਇਹ ਇੱਕ ਸਜ਼ਾ ਸੀ। ਅਬਦਾਲੀ ਨੇ ਹੁਕਮ ਦਿੱਤਾ ਬਾਬਾ ਆਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰ ਇੱਥੇ ਵੀ ਇਤਿਹਾਸ ਨੇ ਇੱਕ ਹੋਰ ਮੋੜ ਲਿਆ। ਬਾਬਾ ਆਲਾ ਸਿੰਘ ਖੁਦ ਹੀ ਅਬਦਾਲੀ ਦੇ ਸਾਹਮਣੇ ਪੇਸ਼ ਹੋ ਗਏ। ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਹੀਂ ਸੀ। ਉਸਨੇ ਹੁਕਮ ਦਿੱਤਾ ਉਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ। ਇਹ ਸਿਰਫ ਸਜ਼ਾ ਨਹੀਂ ਸੀ, ਇਹ ਉਹਨਾਂ ਦੀ ਆਤਮਕ ਪਹਿਚਾਣ 'ਤੇ ਹਮਲਾ ਸੀ। ਜਦੋਂ ਇਹ ਖ਼ਬਰ ਫੈਲੀ, ਸਿੱਖ ਅਤੇ ਬਾਬਾ ਆਲਾ ਸਿੰਘ ਦਾ ਪਰਿਵਾਰ ਇਕੱਠੇ ਹੋਏ। ਉਹਨਾਂ ਨੇ 125,000 ਰੁਪਈਆ ਅਬਦਾਲੀ ਦੇ ਅੱਗੇ ਨਜ਼ਰਾਨੇ ਵਜੋਂ ਰੱਖ ਦਿੱਤਾ ਅਤੇ ਇਸ ਨਜ਼ਰਾਨੇ ਦੇ ਬਦਲੇ ਬਾਬਾ ਆਲਾ ਸਿੰਘ ਨੂੰ ਉਹਨਾਂ ਦੇ ਕੇਸਾਂ ਸਮੇਤ ਬਚਾ ਲਿਆ ਗਿਆ। ਕੁਝ ਸਮੇਂ ਬਾਅਦ ਉਹਨਾਂ ਨੂੰ ਕੈਦ ਤੋਂ ਰਿਹਾਅ ਵੀ ਕਰ ਦਿੱਤਾ ਗਿਆ। ਅਬਦਾਲੀ ਹੁਣ ਅੰਮ੍ਰਿਤਸਰ ਵੱਲ ਵੱਧ ਰਿਹਾ ਸੀ। ਇੱਕ ਹੋਰ ਤਬਾਹੀ, ਇੱਕ ਹੋਰ ਇਮਤਿਹਾਨ ਇਤਿਹਾਸ ਦੀ ਉਡੀਕ ਕਰ ਰਿਹਾ ਸੀ।
1: ਅਬਦਾਲੀ ਆਪਣੀ ਵਿਸ਼ਾਲ ਫੌਜ ਦੇ ਨਾਲ ਜਦੋਂ ਅੰਮ੍ਰਿਤਸਰ ਪਹੁੰਚਿਆ, ਉਸਨੇ ਰਾਮਗੜ੍ਹ ਕਿਲ੍ਹੇ ਦੇ ਕੋਲ ਟਿਕਾਣਾ ਕੀਤਾ ਤੇ ਆਪਣੀ ਫੌਜ ਨਾਲ ਪੂਰੇ ਸ਼ਹਿਰ 'ਤੇ ਹਮਲਾ ਬੋਲ ਦਿੱਤਾ। ਸ਼ਹਿਰ ਦੇ ਮਕਾਨ ਉਜਾੜ ਦਿੱਤੇ ਗਏ, ਸਭ ਪਾਸੇ ਲੁੱਟ ਮਚਾਈ ਗਈ। ਸ਼ਹਿਰ 'ਚ ਮੌਜੂਦ ਕਈ ਗੁਰਦੁਆਰਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਰਾਹ ਵਿੱਚ ਜਿੱਥੇ ਵੀ ਸਿੱਖ ਮਿਲੇ, ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਅਬਦਾਲੀ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਅੰਮ੍ਰਿਤਸਰ ਲੈ ਕੇ ਆਇਆ। ਕਈ ਦਿਨਾਂ ਤੱਕ ਸ਼ਹਿਰ ਵਿੱਚ ਸਿਰਫ ਚੀਖਾਂ, ਧੂੰਆਂ ਅਤੇ ਖਾਮੋਸ਼ੀ ਰਹੀ। ਪਰ ਅਬਦਾਲੀ ਦੀ ਨਫ਼ਰਤ ਅਜੇ ਵੀ ਠੰਡੀ ਨਹੀਂ ਹੋਈ ਸੀ। ਹੁਣ ਉਸਦੀ ਨਜ਼ਰ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ। ਤੋਪਾਂ ਤਾਇਨਾਤ ਕੀਤੀਆਂ ਗਈਆਂ, ਬਾਰੂਦ ਲਗਾਇਆ ਗਿਆ।
2: ਉਸਦਾ ਮਨਸੂਬਾ ਸੀ ਇਸ ਪਵਿੱਤਰ ਅਸਥਾਨ ਨੂੰ ਸਦਾ ਲਈ ਮਿਟਾ ਦੇਣਾ।

ਫਿਰ ਇੱਕ ਗੋਲਾ ਆ ਕੇ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਟਕਰਾਇਆ ਅਤੇ ਉਸ ਟੱਕਰ ਨਾਲ ਇੱਕ ਪੱਥਰ ਉੱਡ ਕੇ ਅਬਦਾਲੀ ਦੀ ਨੱਕ 'ਤੇ ਆ ਵੱਜਿਆ। ਉਸਦੇ ਚਿਹਰੇ 'ਤੇ ਇੱਕ ਨਾਸੂਰ ਬਣ ਗਿਆ। ਪਰ ਇਸ ਤੋਂ ਬਾਅਦ ਵੀ ਉਸਦੀ ਬੇਰਹਿਮੀ ਨਹੀਂ ਰੁਕੀ। ਉਸਦੀ ਫੌਜ ਨੇ ਸ਼ਹਿਰ ਭਰ ਤੋਂ ਮਲਵਾ ਇਕੱਠਾ ਕੀਤਾ ਅਤੇ ਪਵਿੱਤਰ ਸਰੋਵਰ ਨੂੰ ਮਲਵੇ ਨਾਲ ਭਰਨਾ ਸ਼ੁਰੂ ਕਰ ਦਿੱਤਾ। ਮਰੀਆਂ ਹੋਈਆਂ ਗਊਆਂ ਤੱਕ ਸਰੋਵਰ ਵਿੱਚ ਸੁੱਟੀਆਂ ਗਈਆਂ। ਆਖਿਰਕਾਰ ਮਿੱਟੀ ਪਾ ਕੇ ਸਰੋਵਰ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਗਿਆ ਅਤੇ ਉੱਥੇ ਜੌਂ ਬੀਜ ਦਿੱਤੇ ਗਏ।

0: ਅੰਮ੍ਰਿਤਸਰ ਨੂੰ ਤਬਾਹ ਕਰਨ ਤੋਂ ਬਾਅਦ ਅਬਦਾਲੀ ਆਪਣੀ ਫੌਜ ਦੇ ਨਾਲ ਲਾਹੌਰ ਵੱਲ ਰਵਾਨਾ ਹੋ ਗਿਆ। ਉਹ ਆਪਣੇ ਨਾਲ ਉਸ ਕਤਲੇਆਮ ਦੀ ਨਿਸ਼ਾਨੀ ਵੀ ਲੈ ਕੇ ਗਿਆ। ਕਈ ਗੱਡਿਆਂ 'ਚ ਪਰੇ ਹੋਏ ਸਿੱਖਾਂ ਦੇ ਕੱਟੇ ਸਿਰ, ਜਦੋਂ ਲਾਹੌਰ ਪਹੁੰਚਿਆ ਉਸਨੇ ਉੱਥੇ ਦਹਿਸ਼ਤ ਦਾ ਇੱਕ ਨਵਾਂ ਦ੍ਰਿਸ਼ ਖੜਾ ਕਰ ਦਿੱਤਾ। ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਗਏ। ਇਹ ਸਿਰਫ ਲਾਹੌਰ ਦੀਆਂ ਗਲੀਆਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀ। ਅਬਦਾਲੀ ਕਈ ਮਹੀਨੇ ਉੱਥੇ ਹੀ ਟਿਕਿਆ ਰਿਹਾ। ਉਹ ਦੇਖਣਾ ਚਾਹੁੰਦਾ ਸੀ ਕਿ ਹੁਣ ਵੀ ਕੋਈ ਸਿੱਖ ਉਸਦੇ ਸਾਹਮਣੇ ਖੜਨ ਦੀ ਹਿੰਮਤ ਕਰੇਗਾ। ਉਸਨੂੰ ਲੱਗਦਾ ਸੀ ਕਿ ਹੁਣ ਪੰਜਾਬ ਖਾਮੋਸ਼ ਹੋ ਗਿਆ ਹੈ, ਹੁਣ ਕੋਈ ਵੀ ਤਾਕਤ ਉਸਦੇ ਸਾਹਮਣੇ ਨਹੀਂ ਆ ਸਕਦੀ, ਕਿਉਂਕਿ ਉਸਦੇ ਮੁਤਾਬਕ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ ਅਤੇ ਉਹ ਪਵਿੱਤਰ ਅਸਥਾਨ ਜਿੱਥੋਂ ਸਿੱਖਾਂ ਨੂੰ ਹੌਸਲਾ ਮਿਲਦਾ ਸੀ, ਸ਼੍ਰੀ ਹਰਿਮੰਦਰ ਸਾਹਿਬ, ਉਹ ਵੀ ਤਬਾਹ ਕੀਤਾ ਜਾ ਚੁੱਕਾ ਸੀ। ਇਸ ਲਈ ਅਬਦਾਲੀ ਨਿਸ਼ਚਿੰਤ ਹੋ ਗਿਆ, ਪਰ ਉਹ ਨਹੀਂ ਜਾਣਦਾ ਸੀ ਕਿ ਇਹ ਖਾਮੋਸ਼ੀ ਇੱਕ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਸੀ। ਇੱਧਰ ਸਿੱਖ ਆਪਣੇ ਫੱਟ ਸਹੀ ਕਰ ਰਹੇ ਸਨ, ਆਪਣੇ ਜਥਿਆਂ ਨੂੰ ਦੁਬਾਰਾ ਇਕੱਠਾ ਕੀਤਾ, ਸਮਾਂ ਲਿਆ, ਸਬਰ ਕੀਤਾ।
1: ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ
0: ਅਬਦਾਲੀ ਵੱਲੋਂ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ ਗਿਆ ਹੈ ਤੇ ਹਰਿਮੰਦਰ ਸਾਹਿਬ ਤੇ ਵੀ ਹਮਲਾ ਕੀਤਾ ਗਿਆ ਹੈ, ਤਾਂ ਉਹਨਾਂ ਦੇ ਅੰਦਰ ਦਾ ਗੁੱਸਾ ਅੱਗ ਵਾਂਗ ਭੜਕ ਉੱਠਿਆ। ਉਹਨਾਂ ਦਾ ਖੂਨ ਖੌਲ ਉੱਠਿਆ। ਇਹ ਹੁਣ ਸਿਰਫ ਜੰਗ ਨਹੀਂ ਰਹੀ ਸੀ, ਇਹ ਬਦਲੇ ਦੀ ਲੜਾਈ ਬਣ ਚੁੱਕੀ ਸੀ। ਸਿੱਖਾਂ ਨੇ ਕਸਮ ਖਾਧੀ ਕਿ ਉਹ ਇਸ ਜ਼ੁਲਮ ਦਾ ਹਿਸਾਬ ਲੈਣਗੇ। ਅਜੇ ਉਹਨਾਂ ਦੇ ਜ਼ਖਮ ਭਰੇ ਵੀ ਨਹੀਂ ਸਨ, ਪਰ ਉਹ ਤਿਆਰ ਸਨ ਦੁਬਾਰਾ ਲੜਨ ਲਈ। ਅਤੇ ਅਬਦਾਲੀ ਨੂੰ ਟੱਕਰ ਦੇਣ ਲਈ
2: ਸਿੱਖਾਂ ਨੇ ਫੈਸਲਾ ਕਰ ਲਿਆ, ਹੁਣ ਅਬਦਾਲੀ ਨੂੰ ਉਸਦੇ ਜ਼ੁਲਮਾਂ ਦੀ ਸਜ਼ਾ ਦੇਣੀ ਹੀ ਪਵੇਗੀ। ਸਭ ਤੋਂ ਪਹਿਲਾ ਵਾਰ ਹੋਇਆ ਸਰਹਿੰਦ ਤੇ। ਜ਼ੈਨ ਖਾਨ, ਜੋ ਆਪਣੇ ਆਪ ਨੂੰ ਤਾਕਤਵਰ ਸਮਝਦਾ ਸੀ, ਸਿੱਖਾਂ ਦੇ ਸਾਹਮਣੇ ਕੁਝ ਪਲ ਵੀ ਨਹੀਂ ਟਿਕ ਸਕਿਆ। ਉਸਨੇ ਹਾਰ ਮੰਨ ਲਈ, ਨਜ਼ਰਾਨੇ ਦਿੱਤੇ ਅਤੇ ਆਪਣੀ ਜਾਨ ਬਚਾ ਕੇ ਭੱਜ ਗਿਆ। ਪਰ ਜਦੋਂ ਸਿੱਖ ਵਾਪਸ ਮੁੜ ਰਹੇ ਸਨ ਤਾਂ ਜ਼ੈਨ ਖਾਨ ਨੇ ਵਫਾਦਾਰੀ ਨਹੀਂ ਧੋਖਾ ਚੁਣਿਆ। ਪਿੱਠ ਪਿੱਛੇ ਵਾਰ ਕੀਤਾ ਗਿਆ, ਪਰ ਉਹ ਭੁੱਲ ਗਿਆ ਸੀ ਇਹ ਸਿੱਖ ਨੇ ਜਵਾਬ ਐਸਾ ਮਿਲਿਆ ਕਿ ਸਰਹਿੰਦ ਦਾ ਨਾਮੋ ਨਿਸ਼ਾਨ ਹਿੱਲ ਗਿਆ। ਸਿੱਖਾਂ ਨੇ ਪੂਰਾ ਸਰਹਿੰਦ ਫਤਿਹ ਕਰ ਲਿਆ। ਹਥਿਆਰ, ਧਨ ਦੌਲਤ, ਹੌਸਲਾ, ਸਭ ਕੁਝ ਹੁਣ ਸਿੱਖਾਂ ਦੇ ਕੋਲ ਸੀ। ਹੁਣ ਸਮਾਂ ਸੀ ਅਸਲੀ ਮੁਕਾਬਲੇ ਦਾ। ਸਿੱਖ ਅੰਮ੍ਰਿਤਸਰ ਪਹੁੰਚੇ। ਜਦੋਂ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਵੇਖਿਆ, ਉਹਨਾਂ ਦੇ ਦਿਲ ਕੰਬ ਉੱਠੇ। ਜਿਸ ਅਸਥਾਨ ਤੋਂ ਉਹਨਾਂ ਨੂੰ ਸ਼ਕਤੀ ਮਿਲਦੀ ਸੀ ਉਸਨੂੰ ਤਬਾਹ ਕੀਤਾ ਗਿਆ ਸੀ। ਸਰੋਵਰ ਭਰਿਆ ਹੋਇਆ ਸੀ, ਪਵਿੱਤਰ ਧਰਤੀ ਜ਼ਖਮੀ ਸੀ, ਅੱਖਾਂ ਵਿੱਚ ਹੰਝੂ ਨਹੀਂ ਸਨ। ਇਸ ਵਾਰੀ ਅੱਖਾਂ ਵਿੱਚ ਅੱਗ ਸੀ। ਉਸ

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been in their office too. ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तीर से लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।

0: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।
1: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
0: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
6: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਲੜਾਈਆਂ ਤੇ ਤਰਿੰਜਣਾ ਆਪਾਂ ਭੁੱਲ ਗਏ ਆ, ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆ।
1: ਨੰਗੇਸ਼ ਤਾਂ ਵੀਡੀਓ ਦੇ ਵਿੱਚ ਆ ਗਈ, ਪਰ ਤੁਸੀਂ ਉਹ ਵਿਰਸੇ ਦਾ ਹੱਥ ਛੱਡਿਆ ਨਹੀਂ।
0: ਨੀ ਤੂੰ ਜਾ ਕੇ ਜਸ਼ਨ ਮਨਾ ਬੱਲੀਏ, ਤੇਰੇ ਯਾਰ ਤਸੀਹੇ ਕੱਟਣਗੇ।
1: ਤੇ ਜੇ ਉਹਨਾਂ ਨੂੰ ਫੋਨ ਲਾਓ ਹੁਣੇ ਹੀ, ਉਹ ਪਹਿਲੀ ਘੰਟੀ ਚੱਕ ਲੈਣਗੇ।
2: ਚੱਕਣਗੇ ਜੀ।
0: ਹਰ ਥਾਂ ਤੇ ਮਿੱਤਰਾਂ ਦਾ ਨਾਂ ਡਾਲਰਾਂ ਦੇ ਵਾਂਗ ਚੱਲਦਾ
3: ਜੀ। ਬਸ ਇਹੀ ਆ ਵੀ ਮਾਲਕ ਭਲਾ ਕਰੇ, ਆਪਣਾ ਵੱਡਿਆਂ ਦਾ ਸਤਿਕਾਰ ਕਰੋ, ਮਾਂ ਪਿਆ ਦਾ ਸਤਿਕਾਰ ਕਰੋ। ਸਭ ਤੋਂ ਵੱਡੀ ਗੱਲ ਇਹ ਵੀ ਸੇਵਾ ਕਰ ਲਓ ਮਾਪਿਆਂ ਦੀ, ਤੁਹਾਡੇ ਘਰੀ ਗੁਰਦੁਆਰਾ।
1: ਤੇ ਦੋਸਤੋ, ਪੰਜਾਬੀ ਮਿਊਜ਼ਿਕ ਸੱਚੀ ਆਪਣੇ ਆਪ ਦੇ ਵਿੱਚ ਬੜਾ ਅਮੀਰ, ਬੜਾ ਮਹਿੰਗਾ ਵੀ ਹੈ। ਮਿਊਜ਼ਿਕ ਦੇ ਬਿਨਾਂ ਜ਼ਿੰਦਗੀ ਦਾ ਸੁਪਨਾ ਲਿਆ ਨਹੀਂ ਜਾ ਸਕਦਾ। ਜੇ ਸਾਹ ਚੱਲ ਰਹੇ ਨੇ ਨਾ, ਇਹ ਵੀ ਸੁਰ ਹੈ ਸੰਗੀਤ, ਜਿਹੜਾ ਦਿਲ ਧੜਕ ਰਿਹਾ ਇਹ ਵੀ ਰਿਧਮ ਹੈ, ਰਿਧਮ ਵੀ ਹੈ ਸੰਗੀਤ। ਜਦੋਂ ਕੋਈ ਜੰਮਦਾ ਉਦੋਂ ਵੀ ਸੰਗੀਤ ਸਾਡੇ ਨਾਲ ਹੀ ਹੁੰਦਾ ਹੈ, ਜਦੋਂ ਵਿਆਹ ਹੁੰਦਾ ਉਦੋਂ ਵੀ ਸੰਗੀਤ ਸਾਡੇ

0: ਦੇ ਨਾਲ ਹੈ, ਜਦੋਂ ਖੁਸ਼ੀਆਂ ਦੇ ਨਾਲ ਨਾਲ ਗਮੀਆਂ ਵੀ ਸਾਡੀ ਜ਼ਿੰਦਗੀ 'ਚ ਆਉਂਦੀਆਂ, ਉਹ ਗਮੀਆਂ ਦੇ ਵਿੱਚ ਵੀ ਸੰਗੀਤ ਸਾਡੇ ਨਾਲ ਹੀ ਰਹਿੰਦਾ ਹੈ। ਇਸ ਕਰਕੇ ਜ਼ਿੰਦਗੀ ਨੂੰ ਸੰਗੀਤ ਬਿਨਾਂ ਦੇਖਿਆ ਨਹੀਂ ਜਾ ਸਕਦਾ। ਇੱਕ ਇੱਦਾਂ ਦਾ ਹੀ ਸ਼ਖਸ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਜਿਹ ਤੋਂ ਬਿਨਾਂ ਪੰਜਾਬੀ ਮਿਊਜ਼ਿਕ ਨੂੰ ਨਹੀਂ ਦੇਖਿਆ ਜਾ ਸਕਦਾ। ਜਦੋਂ ਅੱਜ ਵੀ ਕੋਈ ਵਿਆਹ ਹੁੰਦਾ ਹੈ ਪੰਜਾਬੀਆਂ ਦੇ ਵਿਹੜੇ ਦੇ ਵਿੱਚ, ਤਾਂ ਉਹਦੇ ਗਾਣੇ ਜ਼ਰੂਰ ਵੱਜਦੇ ਨੇ, ਚਾਹੁੰਦੇ ਨਾ ਚਾਹੁੰਦੇ ਉਹਦਾ ਜ਼ਿਕਰ ਵੀ ਆ ਜਾਂਦਾ ਹੈ। ਅਤੇ ਆਪਾਂ ਸਾਰੇ ਉਸ ਖੁਸ਼ਨੁਮਾ ਇਨਸਾਨ ਨੂੰ ਜਿਸ ਨਾਮ ਦੇ ਨਾਲ ਜਾਣਦੇ ਹਾਂ, ਉਹ ਨਾਮ ਹੈ ਮਨਜੀਤ ਪੱਪੂ। ਆਓ ਗੱਲ ਕਰਦੇ ਹਾਂ ਮਨਜੀਤ ਜੀ ਦੇ ਨਾਲ। ਬੜਾ ਲੰਬਾ ਸਫ਼ਰ ਹੈ ਮਿਊਜ਼ਿਕ ਦੇ ਵਿੱਚ, ਅਤੇ ਉਹਨਾਂ ਦੇ ਸਫ਼ਰ ਦੀ ਗੱਲ ਵੀ ਕਰਦੇ ਹਾਂ, ਉਹਨਾਂ ਦੇ ਗਾਣੇ ਦੀ ਗੱਲ ਵੀ ਕਰਦੇ ਹਾਂ। ਮਨਜੀਤ ਜੀ ਕੀ ਹਾਲ ਚਾਲ, ਠੀਕ ਹੋ?
1: ਠੀਕ ਠਾਕ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਸਾਗਰ ਪੋਡਕਾਸਟ ਦੇ ਵਿਹੜੇ 'ਚ ਸੱਚੀ ਤੁਹਾਡਾ ਬਹੁਤ ਬਹੁਤ ਸਵਾਗਤ।
1: ਤੁਹਾਡਾ ਅਤੇ ਤੁਹਾਡੇ ਸਾਰੇ ਸਾਗਰ ਪੋਡਕਾਸਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਆਪਣੇ ਸਟੂਡੀਓ ਸੱਦ ਕੇ ਮੈਨੂੰ ਮੇਰੀ ਆਡੀਅੰਸ ਦੇ ਅਤੇ ਤੁਸੀਂ ਆਪਣੀ ਆਡੀਅੰਸ ਦੇ ਰੂਬਰੂ ਕਰਾ ਰਹੇ।
0: ਤੁਸੀਂ ਤਾਂ ਸੱਚੀ ਪਹਿਲੇ ਰੂਬਰੂ ਹੋ। ਚਰਖਾ ਦੇਖਿਆ ਰੋਂਦਾ ਮੈਂ ਮੁਟਿਆਰ ਬਿਨਾਂ, ਜਾਨਰਾ ਵਾਂਗੂ ਹੈ ਤੁਹਾਡੇ ਗਾਣੇ, ਤਾਂ ਲੋਕਾਂ ਦੇ ਕੰਠ ਨੇ।
1: ਹਾਂਜੀ।
0: ਅਤੇ ਕਿੱਦਾਂ ਸਫ਼ਰ ਸ਼ੁਰੂ ਕਰਦੇ ਹੋ ਮਿਊਜ਼ਿਕ ਦਾ? ਜਿੱਦਾਂ ਅਕਸਰ ਕਲਾਕਾਰ ਤਾਂ ਇਹ ਕਹਿੰਦੇ ਕਿ ਨਾ ਮੈਂ ਤਾਂ ਬਾਲ ਸਭਾ 'ਚੋਂ ਸ਼ੁਰੂ ਹੋ ਗਿਆ ਸੀ, ਅਤੇ ਤੁਹਾਡੀ ਜ਼ਿੰਦਗੀ 'ਚ ਵੀ ਇੱਦਾਂ ਸੀ ਕਿ ਕੋਈ ਟਰਨ ਆਇਆ ਇੱਦਾਂ ਦਾ ਜਿੱਥੇ ਲੱਗਾ ਕਿ ਮੈਂ ਹੁਣ ਮਨਜੀਤ ਪੱਪੂ ਨੇ ਸਿਰਫ ਗਾਉਣਾ ਹੀ ਆ?
1: ਮੈਨੂੰ ਗਾਇਕੀ ਜਿਹੜੀ ਮੇਰੇ ਵਿਰਸੇ 'ਚੋਂ ਹੀ ਮਿਲੀ ਹੈ
0: ਜੀ।
1: ਮੇਰੇ ਫਾਦਰ ਸਾਹਿਬ ਬਕਾਇਦਾ ਰਾਮਲੀਲਾ ਦੇ ਕਲਾਕਾਰ, ਨਾਟਕ ਕਲਾਕਾਰ ਸੀਗੇ, ਅਤੇ ਮੇਰੇ ਵੱਡੇ ਬ੍ਰਦਰ ਉਹ ਵੀ ਰੰਗਮੰਚ ਦੇ ਬਹੁਤ ਵੱਡੇ ਕਲਾਕਾਰ ਹੋਏ ਆ, ਸਰਦਾਰ ਹੰਸਾ ਸਿੰਘ
0: ਜੀ।
1: ਅਤੇ ਉਹ ਕਿਉਂਕਿ ਨਾਟਕਕਾਰ ਹੋਣ ਕਰਕੇ ਉਹਨਾਂ ਆਪਣੀ ਨਾਟਕ ਟੀਮ ਬਣਾਈ ਸੀਗੀ, ਅਤੇ ਮੈਨੂੰ ਫਿਰ ਨਾਲ ਨਾਟਕ ਵੀ ਖੇਡਣ ਜਾਂਦਾ ਰਿਹਾ ਮੈਂ,
0: ਅਤੇ
1: ਨਾਲ ਨਾਲ ਸਟੇਜਾਂ 'ਤੇ ਨਾਲ ਉਹਨਾਂ ਦੇ ਮੈਂ ਜਾਂਦਾ।
0: ਸਾਨੂੰ ਮਨਜੀਤ ਪੱਪੂ ਸੱਚੀ ਅੱਜ ਪਤਾ ਲੱਗਾ ਕਿ ਤੁਸੀਂ ਐਕਟਰ ਵੀ ਹੋ ਨਾਲ, ਐਕਟਿੰਗ ਵੀ ਕਰਦੇ ਰਹੇ ਹੋ
1: ਜੀ,
0: ਤੇ ਨਾਲ ਨਾਲ ਗਾਉਣ ਦਾ ਵੀ ਪ੍ਰੈਕਟਿਸ ਕਰਦੇ ਰਹੇ
1: ਜੀ।
0: ਤੇ ਸੰਗੀਤ ਦੀ ਤਾਲੀਮ ਵੀ ਲਈ ਕਿਸੇ ਤੋਂ?
1: ਸੰਗੀਤ ਦੀ ਤਾਲੀਮ ਮੈਂ ਕਾਫੀ ਥਾਵਾਂ ਤੋਂ ਲਈ
0: ਜੀ,
1: ਨਾਲ ਨਾਲ ਅੱਜ ਵੀ ਸਿੱਖਦੇ ਹੀ ਆ।
0: ਵਾਹ ਵਾਹ ਵਾਹ, ਬਿਲਕੁਲ ਸਹੀ ਆ।
1: ਹਾਂਜੀ
0: ਬਿਲਕੁਲ, ਬਹੁਤ ਵਧੀਆ। ਕੋਈ ਨਾਮ ਲੈਣਾ ਚਾਹੁੰਦੇ ਹੋਵੋ ਜਿਨ੍ਹਾਂ ਦੇ ਮਿਊਜ਼ਿਕ ਤੋਂ ਮੁਤਾਸਰ ਹੋਵੇ, ਇਹਨਾਂ ਦਾ ਮਿਊਜ਼ਿਕ ਬਹੁਤ ਕਮਾਲ ਦਾ ਸੀ, ਜਾਂ ਆਹ ਉਸਤਾਦ ਆ ਮੈਂ ਇਹਦਾ ਸ਼ਾਗਿਰਦ ਬਣਨਾ ਚਾਹੁੰਦਾ, ਜਾਂ ਮੈਂ ਕੁਝ ਸਿੱਖਣਾ ਚਾਹੁੰਦਾ ਸੀ ਮੈਂ ਸਿੱਖ ਨਹੀਂ ਪਾਇਆ?
1: ਦੇਖੋ ਜੀ, ਮਿਊਜ਼ਿਕ ਦੇ ਤੇ ਸਮਰਾਟ ਆਪਾਂ ਸਾਰੇ ਜਾਣਦੇ ਹਾਂ, ਜਿਨ੍ਹਾਂ ਨੂੰ ਬਹੁਤ ਹੁਣੇ ਹੁਣੇ ਆਪਾਂ ਨੂੰ ਵਿਛੋੜਾ ਦੇ ਕੇ ਗਏ ਆ, ਜਨਾਬ ਚਰਨਜੀਤ ਔਜਲਾ ਸਾਹਿਬ, ਜਿਨ੍ਹਾਂ ਦਾ ਮਿਊਜ਼ਿਕ ਬਾ ਕਮਾਲ ਸੁਣਿਆ, ਅੱਜ ਵੀ ਕੰਨਾਂ 'ਚ ਜਿਹੜਾ ਉਹ ਗੂੰਜਦਾ ਉੱਦਾਂ ਹੀ।
0: ਅਤੇ
1: ਇਹ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਗਏ, ਕਿਉਂਕਿ ਉੱਦਾਂ ਦੇ ਸੰਗੀਤ ਸਮਰਾਟ ਬਹੁਤ ਔਖੇ ਮਿਲਦੇ
0: ਜੀ।
1: ਅਤੇ ਬਾਕੀ ਬਹੁਤ ਹੈਗੇ ਆ ਜਿਨ੍ਹਾਂ ਦਾ ਮਿਊਜ਼ਿਕ ਬਹੁਤ ਵਧੀਆ ਵਧੀਆ ਦੇ ਰਹੇ ਆ, ਜਿਨ੍ਹਾਂ ਵਿੱਚੋਂ ਮੈਨੂੰ ਬ੍ਰੇਕ ਜਿਨ੍ਹਾਂ ਦਿੱਤੀ, ਉਸਤਾਦ ਜੀ ਸੁਖ ਸ਼ਿੰਦਰ ਸ਼ਿੰਦਾ ਜੀ।
0: ਕੀ ਬਾਤ ਹੈ, ਵਾਹ ਵਾਹ।
1: ਹਾਂ, ਉਹਨਾਂ ਨੇ ਮੈਨੂੰ ਵਧੀਆ ਤਰੀਕੇ ਨਾਲ ਮਾਰਕੀਟ 'ਚ ਲਿਆ।
0: ਬੜੇ ਅੱਛੇ ਇਨਸਾਨ ਨੇ, ਬੜੇ ਅੱਛੇ ਕੰਪੋਜ਼ਰ ਨੇ,
1: ਹਾਂਜੀ
0: ਸਿੰਗਰ ਨੇ, ਮਿਊਜ਼ਿਕ ਡਾਇਰੈਕਟਰ ਨੇ, ਪਤਾ ਨਹੀਂ ਕਿੰਨੇ ਸਾਜ਼ ਵਜਾ ਲੈਂਦੇ ਆ।
1: ਹਾਂਜੀ,
0: ਇੱਕ ਕੰਪਲੀਟ ਮਿਊਜ਼ਿਕ ਮੈਨ ਆਪਾਂ ਨੂੰ ਕਹਿੰਦੇ ਆ।
1: ਹਾਂਜੀ, ਬਾਕੀ ਇੱਦਾਂ ਵਾ ਵੀ ਮੈਂ ਰਿਕਾਰਡਿੰਗ ਤਾਂ ਮੇਰੀ ਪਹਿਲਾਂ ਹੋ ਗਈ ਸੀਗੀ ਦਿੱਲੀ, ਉੱਦਾਂ
0: ਜੀ
1: ਤੁਹਾਨੂੰ ਪਤਾ ਹੀ ਆ, HME ਅਤੇ ਅਨਰੀਕੋ ਕੰਪਨੀ ਦੀ।
0: ਜੀ ਜੀ ਬਿਲਕੁਲ,
1: ਮੇਰੀ ਅਨਰੀਕੋ ਤੋਂ ਰਿਕਾਰਡਿੰਗ ਸੀਗੀ, ਆਈ ਉਹਦੇ ਬਾਅਦ 'ਚ। ਹਾਂਜੀ, ਤਵੇ ਤਵੇ ਬਣਨਾ ਸੀਗਾ, ਬਾਅਦ 'ਚ ਮੇਰੀ ਕੈਸਟ ਆਈ। ਅਨਰੀਕੋ ਦੇ ਪਰਮਾਰ ਸਾਹਿਬ ਹੁੰਦੇ ਸੀਗੇ
0: ਜੀ ਜੀ,
1: ਉਹਨਾਂ ਮੈਨੂੰ ਰਿਕਾਰਡ ਬਕਾਇਦਾ ਕਰਵਾਇਆ ਸੀਗਾ, ਅਤੇ ਉਹ ਬਾਅਦ 'ਚ ਮੇਰੀ ਉੱਦਾਂ ਉਹ ਅਨਰੀਕੋ 'ਚ ਵੀ ਨਹੀਂ ਆਈ ਕੈਸਟ, ਮੇਰੀਆਂ ਦੋ ਆਈਆਂ ਉੱਥੇ, ਡਬਲ ਡੈਵਿਡ ਅਮਰਤ ਬਾਣੀ ਡਬਲ ਡੈਵਿਡ ਨੇ ਕੱਢੀਆਂ ਹੈਗੀਆਂ
0: ਜੀ ਜੀ, ਕੈਸਟ ਦਾ ਯੁੱਗ ਆ ਗਿਆ।
1: ਹਾਂਜੀ ਹਾਂਜੀ, ਉਦੋਂ ਫਿਰ ਕੈਸਟ ਦਾ ਯੁੱਗ ਆ ਗਿਆ
0: ਜੀ। ਪਹਿਲਾ ਗਾਣਾ ਤੁਹਾਨੂੰ ਯਾਦ ਹੈ ਕਿਹੜਾ ਰਿਕਾਰਡ ਕੀਤਾ ਸੀ?
1: ਪਹਿਲਾ ਗਾਣਾ ਮੇਰਾ ਸੀਗਾ ਪੁੱਤਰਾਂ ਦੇ ਦਾਨੀ, ਧਾਰਮਿਕ ਕੈਸਟ ਸੀ, ਇੱਕ ਸੀਗਾ ਯਾਰ ਤੁਸੀਂ ਇਹ ਕੱਟਣਗੇ, ਅਤੇ ਹੋਰ ਕਾਫੀ
0: ਗਾਣਾ ਕੇ।
1: ਹਾਂਜੀ, ਮੇਰੀ ਇੱਕ ਕੈਸਟ ਆਈ ਪੁੱਤਰਾਂ ਦੇ ਦਾਨੀ
0: ਜੀ,
1: ਇੱਕ ਆਈ ਸੀ ਤੇਰੇ ਯਾਰ ਤਸੀ ਇਹ ਕੱਟਣਗੇ। ਉਦੋਂ ਤੁਹਾਨੂੰ ਪਤਾ ਵੀ ਸੈਡ ਗਾਣੇ ਬਹੁਤ ਚੱਲਦੇ ਹੁੰਦੇ ਸੀ, ਉਹ ਗਾਣੇ ਦਰਦ ਭਰੇ ਜੇ, ਇੱਕ ਕੈਸਟ ਹੋਈ ਸੀਗੀ, ਅਤੇ ਪੰਜਾਬ ਦਾ ਮਾਹੌਲ ਵੀ ਥੋੜ੍ਹਾ ਤੁਹਾਨੂੰ ਪਤਾ ਖਰਾਬ ਬਹੁਤ ਸੀਗਾ ਉਹਨਾਂ ਦਿਨਾਂ 'ਚ, 87 ਦੀ ਗੱਲ ਆ, 87-88 ਦੀ ਉਹ ਸੀਗੀ। ਜਿੰਦ ਘੁਮਾਉਣ ਵਾਲਾ ਮੇਰਾ ਵੀਰ, ਉਹਨਾਂ ਦਾ ਲਿਖਿਆ ਸੀਗਾ ਇਹ ਗੀਤ, ਬਹੁਤ ਵਧੀਆ ਰਾਈਟਰ ਉਹਨਾਂ ਦਾ ਇਹ ਗੀਤ, ਮੈਂ ਤੁਹਾਨੂੰ ਥੋੜ੍ਹਾ ਜਿਹਾ ਸੁਣਾਉਣਾ। ਇਹ ਗੀਤ ਮੇਰਾ ਪਹਿਲਾ ਰਿਕਾਰਡ ਹੋਇਆ ਸੀ। ਹੋ ਤੇਰੇ ਮਾਪਿਆਂ ਕਾਜ ਰਚਾਇਆ ਨੀ, ਤੈਨੂੰ ਡੋਲੀ ਦੇ ਵਿੱਚ ਪਾਇਆ ਨੀ, ਸਭ ਲੋਕ

0: जाके जश्न मना बलिए।
1: क्या बात है। अच्छा ਉਹ ਗਾਣੇ ਦਾ ਕਿੱਦਾਂ ਸਫ਼ਰ, ਜਦੋਂ ਉਹ ਗਾਣਾ ਤੁਹਾਡੀ ਲਾਈਫ 'ਚ ਆਉਂਦਾ ਚਰਖਾ ਰੋਂਦਾ ਦੇਖਿਆ ਮੈਂ ਮੁਟਿਆਰ ਬਿਨਾ, ਕਿਉਂਕਿ ਇਹ ਹਾਲਾਤ ਸੀਗੇ ਉਸ ਵੇਲੇ।
0: ਨਹੀਂ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ, ਇੱਕ ਕਲੈਬਰੇਸ਼ਨ ਵਨ ਸ਼ਿੰਦਾ ਜੀ ਨੇ,
1: ਸੁਖਸ਼ਿੰਦਰ ਸ਼ਿੰਦਾ ਜੀ ਦੀ ਜੀ,
0: ਹਾਂ ਉਹਨਾਂ ਨੇ ਕਲੈਬਰੇਸ਼ਨ 'ਚ ਕੀਤਾ ਸੀਗਾ ਇਹ ਮੇਰਾ ਗੀਤ, ਜਿਹਦੇ ਵਿੱਚ ਗੁਰਦਾਸ ਸਾਹਿਬ ਅਤੇ ਅਬਰਾਰ ਹੱਕ ਸ਼ਿੰਦਾ ਜੀ ਨੇ ਕੀਤੀ ਸੀ ਕਲੈਬਰੇਸ਼ਨ ਜਿਹੜੀ, ਉਹਦੇ ਵਿੱਚ ਇਹ ਮੇਰਾ ਗੀਤ ਸੀਗਾ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ।
1: ਚਰਖੇ ਦੀਆਂ ਦੋ ਲੈਣਾ ਜ਼ਰੂਰ ਸੁਣਾਓ ਮੇਰਾ, ਸੱਚੀ ਮੇਰਾ ਪਰਸਨਲ ਆਪਣਾ ਪਸੰਦੀਦਾ ਗਾਣਾ ਜੀ।
0: ਹੋਤੀਆਂ ਤੇ ਤਰਿੰਜਣਾ ਆਪਾਂ ਭੁੱਲ ਗਏ ਆ, ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆ।

0: ਵਾਲੇ ਬਲਦ ਸੀ ਤੁਰਦੇ ਆਰ ਬਿਨਾ ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ ਉਹ ਕੋਈ ਨੀ ਇੱਥੇ ਪੁੱਛਦਾ ਕਾਜਲ ਕਮਲੇ ਨੂੰ ਕਿੱਥੋਂ ਲੋਕੋ ਲੱਭ ਲਿਆਵਾਂ ਯਮਲੇ ਨੂੰ ਅੱਜ ਕਿੱਥੋਂ ਲੋਕੋ ਲੱਭ ਲਿਆਵਾਂ ਯਮਲੇ ਨੂੰ ਉਹ ਦਿਲ ਨੀ ਸਾਡਾ ਲੱਗਦਾ ਤੁੰਬੇ ਤਾਰ ਬਿਨਾ ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ
1: ਕੀ ਬਾਤ ਹੈ ਭਾਜੀ ਅੱਛਾ ਤੁਸੀਂ ਸੱਭਿਆਚਾਰਕ ਗੀਤਾਂ ਦੇ ਨੇੜੇ ਰਹੇ ਹਮੇਸ਼ਾ ਹੀ
0: ਵੇਖੋ ਜੀ ਮੈਂ
1: ਸਮਾਂ ਬੜਾ ਅਜੀਬ ਚੱਲ ਰਿਹਾ ਬੜਾ ਦੋਹਰੇ ਅਰਥਾਂ ਵਾਲੇ ਗਾਣੇ ਚੱਲ ਰਹੇ ਨੇ ਨੰਗੀ ਨੰਗੇਜ਼ ਤਾਂ ਵੀਡੀਓ ਦੇ ਵਿੱਚ ਆ ਗਈ ਪਰ ਤੁਸੀਂ ਉਹ ਵਿਰਸੇ ਦਾ ਹੱਥ ਛੱਡਿਆ ਨਹੀਂ
0: ਗੱਲ ਇਸ ਤਰ੍ਹਾਂ ਵੀ ਮੈਂ ਇੱਕ ਤੇ ਰੰਗਮੰਚ ਨਾਲ ਜੁੜਿਆ ਸੀਗਾ
1: ਜੀ
0: ਤੇ ਦੂਸਰੇ ਨੰਬਰ ਤੇ ਵੀ ਮੈਂ ਉਸਤਾਦ ਮੇਰੇ ਸ਼੍ਰੀ ਲਾਲ ਚੰਦ ਜਮਲਾ ਜੱਟ ਜੀ
1: ਕੀ ਬਾਤ ਜੀ
0: ਕਿਉਂਕਿ ਇਹ ਗਾਣਾ ਜਿਹੜਾ ਹੈਗਾ ਨਾ ਚਰਖਾ ਇਹ ਮੈਂ ਉਹਨਾਂ ਨੂੰ ਸਮਰਪਿਤ ਕੀਤਾ ਸੀਗਾ
1: ਵਾਹ ਜੀ ਵਾਹ
0: ਹਾਂਜੀ
1: ਕੀ ਬਾਤ
0: ਤੇ ਇਸ ਕਰਕੇ ਮੈਂ ਥੋੜਾ ਚੰਗੇ ਗੀਤਾਂ ਨੂੰ ਹੀ ਮਤਲਬ ਚੋਣ ਕਰਦਾ
1: ਅੱਛਾ ਚੰਗਾ ਉਸਤਾਦ ਚੰਗੇ ਦੋਸਤ ਜ਼ਿੰਦਗੀ ਵਿੱਚ ਬਹੁਤ ਜ਼ਰੂਰ ਹੋਣੇ ਚਾਹੀਦੇ ਨੇ
0: ਜੀ
1: ਕਿਉਂਕਿ ਚੰਗਾ ਉਸਤਾਦ ਤੁਹਾਨੂੰ ਇੱਕ ਚੰਗੀ ਤਾਲੀਮ ਦਿੰਦਾ ਦੋਸਤ ਜਿਹੜੇ ਨੇ ਨਾ ਉਹ ਸੱਚੀ ਇੱਕ ਮੰਜ਼ਿਲ ਤੱਕ ਲੈ ਕੇ ਜਾਣ ਲਈ ਬਹੁਤ ਵੱਡਾ ਸਾਥ ਦਿੰਦੇ ਨੇ ਬੰਦੇ ਦਾ
0: ਬਿਲਕੁਲ
1: ਜੇ ਦੋ ਚੋਟੀ ਦੇ ਪਹਿਲੀਆਂ ਲਿਸਟਾਂ 'ਚ ਦੋ ਦੋਸਤ ਕੱਢਣੇ ਹੋਣ ਨਾ ਲੈਣਾ ਚਾਹੋ ਤਾਂ
0: ਵੇਖੋ ਜੀ ਹੁਣ ਤਾਂ ਮੇਰੇ ਖਾਸ ਕਰਕੇ ਦੋਸਤ ਕੀ ਭਰਾ ਕੀ ਉਸਤਾਦ ਕੀ ਜਿਹਨਾਂ ਨੂੰ ਮੈਂ ਮਾਣਨਾ ਉਸਤਾਦ ਕਹਿੰਦਾ ਭਾਵੇਂ ਸਾਡੇ ਤੋਂ ਛੋਟੀ ਉਮਰਾਂ
1: ਜੀ
0: ਸੁਖਸ਼ਿੰਦਰ ਸ਼ਿੰਦਾ ਜੀ
1: ਕਿਆ ਬਾਤ ਅੱਛਾ ਉਹਨਾਂ ਨੂੰ ਪਿਆਰ ਕਰਦੇ ਹੋ ਇੰਨਾ
0: ਹਾਂਜੀ
1: ਅਤੇ ਜੇ ਉਹਨਾਂ ਨੂੰ ਫੋਨ ਲਾਓ ਹੁਣੇ ਹੀ ਉਹ ਪਹਿਲੀ ਘੰਟੀ ਚੱਕ ਲੈਣਗੇ
0: ਚੱਕਣਗੇ ਜੀ
1: ਲਾਓ ਫੋਨ ਅੱਛਾ ਦੇਖਦੇ ਹਾਂ ਫਿਰ
0: ਕਿਉਂ ਨਹੀਂ ਚੱਕਣਗੇ
1: ਲਓ ਜੀ ਸੁਖਸ਼ਿੰਦਰ ਸ਼ਿੰਦਾ ਜੀ ਨੂੰ ਫੋਨ ਲਾ ਰਹੇ ਨੇ ਮਨਜੀਤ ਪੱਪੂ ਜੀ ਕਿਉਂਕਿ ਬੜਾ ਦੋਸਤਾਨਾ ਸੰਬੰਧ ਹੈ ਇਹਨਾਂ ਦਾ ਦੇਖਦੇ ਹਾਂ ਫੋਨ ਚੱਕਦੇ ਕਿ ਨਹੀਂ ਹੈਂਡ ਫਰੀ ਕਰ ਲਿਓ ਤੁਸੀਂ ਉਹਨਾਂ ਦੱਸੀਏ ਤੋਂ ਸਾਗਰ ਪੋਡਕਾਸਟ 'ਚ ਬੈਠੇ ਹਾਂ ਅਤੇ ਤੁਹਾਡਾ ਜ਼ਿਕਰ ਹੋਇਆ ਸੀ
0: ਕਦੇ ਬਿਜੀ ਨਾ ਹੋਣਾ ਪ੍ਰੋਗਰਾਮ 'ਤੇ ਜਾਂ ਹੋਰ ਕਿਤੇ ਕੋਈ ਹੋ ਜੇ ਮੌਕੇ 'ਤੇ ਚੱਕ 'ਤੇ ਲੈਣਾ ਸੀ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਫਤਿਹ ਉਸਤਾਦ ਜੀ ਕੀ ਹਾਲ ਜੀ ਹਾਂਜੀ ਹਾਂਜੀ ਹਾਂਜੀ ਸਾਗਰ ਪੋਸਟ ਕਾਰਡ ਤੇ ਬੈਠੇ ਆ ਸਾਗਰ ਪੋਡਕਾਸਟ ਤੇ
1: ਸਤਿ ਸ੍ਰੀ ਅਕਾਲ ਸੁਖਸ਼ਿੰਦਰ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਭਾਜੀ ਬਹੁਤ ਵਧੀਆ ਹੁਣ ਹੋਰ ਵਧੀਆ ਹੋ ਗਿਆ ਤੁਹਾਡੇ ਨਾਲ ਗੱਲ ਹੋ ਗਈ ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਤੁਹਾਡੇ ਬਹੁਤ ਕਲੋਜ਼ ਫਰੈਂਡਾਂ 'ਚ ਕੋਈ ਦੋਸਤ ਦਾ ਨਾਮ ਲੈਣਾ ਚਾਹੁੰਦੇ ਹੋ ਕਹਿੰਦੇ ਸੁਖਸ਼ਿੰਦਰ ਸ਼ਿੰਦਾ ਮੈਂ ਕਿਹਾ ਫੋਨ ਲਾਓ ਉਹਨਾਂ ਨੂੰ ਕਹਿੰਦੇ ਉਹ ਜ਼ਰੂਰ ਚੱਕਣਗੇ ਮੇਰਾ ਪਹਿਲੀ ਫੋਨ 'ਤੇ ਜੇ ਬਿਜ਼ੀ ਹੋਏ ਨਾ ਫਿਰ ਚੱਕ ਲੈਣਗੇ ਜੇ ਬਿਜ਼ੀ ਹੋਏ ਤਾਂ ਪਤਾ ਨਹੀਂ
2: ਬਿਲਕੁਲ
1: ਬਿਲਕੁਲ ਬਿਲਕੁਲ ਸਹੀ ਆ ਵਾਹ ਵਾਹ ਬਹੁਤ ਅੱਛਾ ਵਾਹ ਵਾਹ ਵਾਹ ਵਾਹ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਗਾਣਾ ਵੀ ਸੁਣ ਰਹੇ ਉਹਨਾਂ ਨਾਲ ਗੱਲਾਂ ਵੀ ਕਰ ਰਹੇ ਹਾਂ ਤੇ ਵਿੱਚੇ ਤੁਹਾਡੇ ਨਾਲ ਵੀ ਗੱਲ ਹੋ ਗਈ ਸੱਚੀ ਬਹੁਤ ਚੰਗਾ ਲੱਗਾ ਲਓ ਪੱਪੂ ਜੀ ਨਾਲ ਗੱਲ ਕਰਾਉਣਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਸਿੰਦੇ ਭਾਜੀ
2: ਹਾਂਜੀ ਬਸ ਇਹੀ ਆ ਵੀ ਮਾਲਕ ਭਲਾ ਕਰੇ ਆਪਣਾ ਵੱਡਿਆਂ ਦਾ ਸਤਿਕਾਰ ਕਰੋ ਮਾਂ ਪਿਆ ਦਾ ਸਤਿਕਾਰ ਕਰੋ ਸਭ ਤੋਂ ਵੱਡੀ ਗੱਲ ਇਹ ਵੀ ਸੇਵਾ ਕਰ ਲਓ ਮਾਪਿਆਂ ਦੀ ਤੁਹਾਡੇ ਘੜੀ ਗੁਰਦੁਆਰਾ ਉਹ ਮਨਜੀਤ ਪੱਪੂ ਬੜੇ ਫੋਕ ਸਿੰਗਰ ਅੱਜ ਕੱਲ ਬਹੁਤ ਘੱਟ ਰਹਿ ਗਏ ਫੋਕ ਸਿੰਗਰ ਜਿਹੜੇ ਅਸਲ ਚ ਪੰਜਾਬ ਵਿੱਚ ਗਲੇ ਦੇ ਵਿੱਚੋਂ ਬੋਲਦਾ ਉਹ ਮਨਜੀਤ ਪੱਪੂ ਆ, ਤੇ ਮੈਂ ਕਹਿੰਦਾ ਮੇਲਿਆਂ ਦੀ ਗਾਇਕ, ਮੇਲਿਆਂ ਦੀ ਸ਼ਾਨ ਆ, ਜਦੋਂ ਵੀ ਗਾਉਂਦਾ ਨਾ ਓਏ ਹੋਏ ਹੋਏ, ਸਿੱਧਾ ਪੰਚਮ ਤੇ ਲੈ ਕੇ ਜਾਂਦਾ ਸੁਰ ਪਵੇ, ਗਰਮ ਗੁਰਮ ਕੁਛ ਨੀ ਹੁੰਦਾ, ਸਿੱਧਾ ਚੰਗ ਟੰਗ ਦਿੰਦਾ
1: ਸੁਰ, ਘਰੋਂ ਗਰਮ ਹੋ ਕੇ ਹੀ ਆਉਂਦਾ, ਕੋਸ਼ਿਸ਼ ਕੀਤੀ ਹੈ ਇਹ ਬਿਲਕੁਲ ਘਰੋਂ ਗਰਮ ਹੋ ਕੇ ਹੀ ਆਉਂਦੇ ਭਾਜੀ।
2: ਤੇ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ, ਓਏ ਹੋਏ ਹੋਏ, ਪੱਪੂ ਸਾਹਿਬ ਜਾਂ ਊਧਮ ਸਿੰਘ ਦੀ ਵਾਰ ਗਈ ਸੀ, ਗਾਈ ਸੀਗੀ ਓਏ ਹੋਏ, ਕਮਾਲ ਕਰ ਦਿੱਤੀ
1: ਉਹ, ਚਿੱਤ ਕਰੇ ਸੱਜਣਾ ਦੇ ਵਿਹੜੇ
2: ਪੰਜ ਛੇ ਘੰਟੇ। ਤੇ ਇੱਕ ਸਾਡਾ ਹੋਰ ਵੀ, ਚਲੋ ਕਿਸੇ ਹੋਰ ਵੀ ਡਬਿੰਗ ਕਰਨੀ ਸੀਗੀ ਬੰਦੇ ਨੇ, ਤੇ ਉਹਦਾ ਨਾਂ ਨੀ ਲਵਾਂਗਾ, ਜਦੋਂ ਉਹਨੇ ਵੇਖਿਆ ਨਾ ਵੀ ਇਹ ਬੰਦਾ ਐਕਸਪੀਰੀਅੰਸ ਦੇ 7 ਘੰਟੇ ਲਾ, ਤੇ ਉਹ ਕਹਿੰਦਾ ਯਾਰ ਮੈਂ ਰਹਿ ਨੀ ਦਾ ਨਾਚ, ਮੈਂ ਕਿਹਾ ਨਹੀਂ ਨਹੀਂ ਚੱਲ ਤੂੰ ਵੀ। ਸੋ ਇਸ ਤਰ੍ਹਾਂ ਬਹੁਤ ਹੀ ਅੱਛਾ ਇਹ ਅੱਛਾ ਇਨਸਾਨ, ਸੋ ਮਾਲਕ ਸਾਹਿਬ ਦਾ ਭਲਾ ਕਰੇ। ਬਾਕੀ ਬਦਨ ਜੀ ਤੁਸੀਂ ਬਹੁਤ ਗ੍ਰੇਟ ਆ, ਤੇ ਏਦਾਂ ਦੇ ਆਰਟਿਸਟ ਪੱਪੂ ਵਰਗੇ ਹੋਰ ਵੀ ਤੁਸੀਂ ਲੋਕਾਂ ਦੇ ਸਨਮੁੱਖ ਲੈ ਕੇ ਆਓ, ਠੀਕ ਆ, ਥੋਕ ਆਵਾਜ਼ਾਂ ਵਾਲੇ।
0: ਥੈਂਕ ਯੂ ਉਸਤਾਦ ਜੀ, ਥੈਂਕ ਯੂ ਭਾਜੀ ਉਸਤਾਦ ਜੀ, ਠੀਕ ਹੈ ਜੀ।
1: ਕਚਰੇ ਤੋਂ ਅਸੀਂ ਅੱਕ ਗਏ ਆ ਬਹੁਤ ਜ਼ਿਆਦਾ,
2: ਜੋ ਮਰਜ਼ੀ ਆ ਹੁਣ ਤੁਸੀਂ ਵੇਖ ਲੋ, ਲੋਕੀ ਅਸੀਂ ਵੀ ਵਿਆਹਾਂ ਸ਼ਾਦੀਆਂ ਚ ਗਾਈਦਾ, ਲੋਕੀ ਟ੍ਰੈਡੀਸ਼ਨਲ ਸੌਂਗਸ ਉਹੀ, ਜਿਹੜੇ ਢੋਲ ਤਬਲਾ ਸਾਡੇ ਫੋਕ ਸਾਜ਼ ਉਹੀ ਚੀਜ਼ ਲੋਕੀ ਸੈਟਅਪ ਹੋ ਗਏ, ਹੁਣ ਮੰਗਦੇ ਉਹੀ ਚੀਜ਼ ਵੀ ਵਾਪਸ ਆਊਗਾ, ਆ ਰਿਹਾ ਬਹੁਤ ਜ਼ੋਰ ਨਾਲ।
1: ਅੱਜ ਚੱਲ ਰਿਹਾ ਮਿਊਜ਼ਿਕ, ਸ਼ਾਇਰੀ ਵੀ ਖਤਮ ਹੋ ਗਈ, ਮਿਊਜ਼ਿਕ ਵੀ ਖਤਮ ਹੋ ਗਿਆ, ਕਦੇ ਕਦੇ ਦਿਲ ਪਰੇਸ਼ਾਨ ਵੀ ਹੁੰਦਾ
0: ਹੁੰਦਾ,
1: ਕੀ ਸੋਚਦੇ ਹੋ ਫਿਰ?
0: ਫਿਰ ਇਹ ਮਨ ਨੂੰ ਸਮਝਾਈਦਾ ਵੀ ਨਹੀਂ, ਦਿਲ ਨਹੀਂ ਛੱਡਣਾ, ਇਹ ਮਿਊਜ਼ਿਕ ਇੱਦਾਂ ਦੀ ਚੀਜ਼ ਆ, ਲਾ ਚੜਾਉਂਦੇ ਜਾਂਦੇ ਰਹਿੰਦੇ ਆ। ਪਰ ਬਿਲਕੁਲ ਸ਼ਿੰਦਾ ਜੀ ਨੇ ਵੀ ਵੇਖ ਲਓ ਗੱਲ ਕਹੀ ਆ
1: ਕਿ ਮਿਊਜ਼ਿਕ, ਹਾਂ ਫੋਕ ਮਿਊਜ਼ਿਕ ਹੀ ਵਾਪਸ ਆਉਣਾ।
0: ਬਿਲਕੁਲ, ਹੁਣ ਜਿੱਦਾਂ ਸਾਨੂੰ ਅਸੀਂ ਪ੍ਰੋਗਰਾਮਾਂ 'ਤੇ ਆਪਾਂ ਜਾਂਦੇ ਹਾਂ
1: ਜੀ,
0: ਅਤੇ ਵਾਕਈ ਜਿੱਦਾਂ ਮੇਲਿਆਂ ਦੇ ਪ੍ਰੋਗਰਾਮ ਜਾਂ ਵਿਆਹ ਸ਼ਾਦੀ ਦਾ ਪ੍ਰੋਗਰਾਮ, ਅਤੇ ਉੱਥੇ ਪੁਰਾਣੇ ਗਾਣੇ ਲੋਕ ਜ਼ਿਆਦਾ ਇੰਜੋਏ ਕਰਦੇ, ਡੀ ਜੇ ਵਾਲੇ ਗਾਣੇ,
1: ਟ੍ਰੈਡੀਸ਼ਨਲ ਗਾਣੇ ਪਸੰਦ।
0: ਹਾਂਜੀ ਹਾਂਜੀ, ਮੇਰੇ ਕੋਲ ਤੇ ਤੁਸੀਂ ਯਕੀਨ ਕਰਿਓ ਵਿਆਹਾਂ ਦੇ ਉੱਤੇ ਵਾਰ ਸੁਣਦੇ ਲੋਕੀ।
1: ਪਹਿਲਾਂ ਢਾਡੀ ਹੀ ਪ੍ਰੋਗਰਾਮ ਕਰਦੇ ਸੀ
0: ਜੀ ਜੀ,
1: ਉਹਦੇ ਵਿੱਚ ਵਾਰਾਂ ਸ਼ਹੀਦਾਂ ਦੀਆਂ ਵਾਰਾਂ ਸੁਣਾਈਆਂ ਜਾਂਦੀਆਂ ਸੀ, ਗੁਰੂਆਂ ਪੀਰਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਹੌਲੀ ਹੌਲੀ ਹੌਲੀ ਟ੍ਰੈਂਡ ਬਦਲਦੇ ਚਲੇ ਗਏ।
0: ਬਿਲਕੁਲ,
1: ਪਰ ਤੁਸੀਂ ਸੱਚੀ ਉਦਾਹਰਣ ਹੋ ਇਸ ਗੱਲ ਦੀ ਕਿ ਤੁਹਾਨੂੰ ਕੋਲ ਵਿਆਹਾਂ ਦੇ ਵਿੱਚ ਵਾਰਾਂ ਸੁਣਦੇ ਨੇ ਲੋਕ।
0: ਬਿਲਕੁਲ,
1: ਤੇ ਮੈਨੂੰ ਲੱਗਦਾ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਕੋਲ ਵਾਰ ਸੁਣਨੀ ਚਾਹੀਦੀ ਹੈ, ਭਾਵੇਂ ਸਾਈ ਅੰਤਰਾ ਹੀ ਸੁਣਾਓ।
0: ਠੀਕ ਹੈ ਜੀ।
3: ਹੋ ਤੁਰਿਆ ਸ਼ੇਰ ਪੰਜਾਬ ਦਾ ਲੰਡਨ ਦੇ ਵੱਲੇ, ਉਹਨੇ ਸੁੱਚੀ ਪੱਤ ਪੰਜਾਬ ਦੀ ਬਲ ਲੀਤੀ ਪੱਲੇ, ਕਹਿੰਦਾ ਮੈਂ ਅਡਵੈਰ ਤੋਂ ਹਾਂ ਬਦਲਾ ਲੈਣਾ, ਜਦ ਤੱਕ ਨਾ ਉਹਨੂੰ ਮਾਰਨਾ ਤਦ ਤੱਕ ਨਾ ਬਹਿਣਾ, ਜਦ ਤੱਕ ਨਾ ਉਹਨੂੰ ਮਾਰਨਾ ਤਦ ਤੱਕ ਨਾ ਬਹਿਣਾ, ਤਾਂ ਉਹਨੇ ਇੱਜ਼ਤ ਮੇਰੇ ਦੇਸ਼ ਦੀ, ਹੋ ਇੱਜ਼ਤ ਮੇਰੇ ਦੇਸ਼ ਦੀ ਮਿੱਟੀ ਵਿੱਚ ਰਲੀ ਦੇ, ਬੇ ਇੱਜ਼ਤ ਮੇਰੇ ਦੇਸ਼ ਦੀ ਮਿੱਟੀ ਵਿੱਚ ਰੋਲੀ, ਮੈਨੂੰ ਭੁੱਲ ਕਦੇ ਨਾ ਸਕਦੀ ਇਹ ਖੂਨੀ ਹੋਲੀ, ਉਹਨੇ

0: ਕੀਤੇ ਕਾਰੇ ਮੈਨੂੰ ਭੁੱਲ ਕਦੇ ਨਾ ਸਕਦੇ ਸਾਰੇ ਦੇ ਸਾਰੇ ਤੈਨੂੰ ਮਸ਼ਬਟੇ ਦੇ ਗੱਭਰੂ।
1: ਕਿਆ ਬਾਤ ਹੈ ਭਾਜੀ, ਅੱਛਾ ਇੰਨੀ ਬੁਲੰਦ ਆਵਾਜ਼,
2: ਵਾਹਿਗੁਰੂ
1: ਮਾਲਕ ਸੱਚੀ ਇਸ ਆਵਾਜ਼ ਨੂੰ ਕਦੇ ਨਜ਼ਰ ਨਾ ਲੱਗੇ, ਹਮੇਸ਼ਾ ਇਹ ਬੁਲੰਦ ਆਵਾਜ਼ ਜਿਹੜੀ ਆ, ਕਿਉਂਕਿ ਵਾਰਾਂ ਸੁਣਦੀਆਂ ਵੀ ਇੱਦਾਂ ਹੀ ਆ, ਸੋਹਣੀਆਂ ਵੀ ਇੱਦਾਂ ਹੀ ਲੱਗਦੀਆਂ। ਅੱਛਾ ਇੱਕ ਜਿਹੜਾ ਗਾਣਾ ਜਿਹੜਾ ਤੁਹਾਡਾ ਵਿਆਹਾਂ ਦੇ ਵਿੱਚ ਬਹੁਤ ਚੱਲਦਾ ਭਾਜੀ, ਉਸ ਗਾਣੇ ਦੀ ਸਟੋਰੀ ਵੀ ਜ਼ਰੂਰ ਸੁਣਾਓ।
2: ਉਹ ਲਾਲ ਚੂੜੇ ਵਾਲੀਏ ਨੀ, ਲਾਲ ਚੂੜੇ ਵਾਲੀਏ।
1: ਅੱਛਾ ਉਸ ਗਾਣੇ ਦੇ ਉੱਤੇ ਬੁੜੀਆਂ ਵੀ ਨੱਚ ਰਹੀਆਂ, ਬੰਦੇ ਵੀ ਨੱਚ ਰਹੇ, ਕੋਈ ਵਿਆਹ ਇੱਦਾਂ ਦਾ ਨਹੀਂ ਜਿੱਥੇ ਉਹ ਗਾਣਾ ਵੱਜਦਾ ਨਹੀਂ, ਕੁੜੀ ਮੁੰਡਾ ਵੀ ਨੱਚ ਰਹੇ। ਲਾਲ ਚੂੜੇ ਵਾਲੀ ਦੀ ਗੱਲ ਕਿੱਦਾਂ?
2: ਹਾਂ ਉਹ ਵਿਆਹ ਵਾਲਾ, ਵੇਖੋ ਮਾਹੌਲ ਹੁੰਦਾ ਇੱਦਾਂ ਦਾ, ਵਿਆਹ ਦਾ ਦਿਨ ਹੁੰਦਾ
1: ਜੀ,
2: ਤੇ ਜਦੋਂ ਸੁਭਾਗ ਜੋੜੀ ਜਦੋਂ ਦੋਵੇਂ ਜਣੇ ਇਕੱਠਿਆਂ ਨੂੰ
1: ਜਦੋਂ ਕਪਲ ਨੂੰ ਲੈ ਕੇ,
2: ਹਾਂ ਲੈ ਕੇ
1: ਸਟੇਜ ਤੇ
2: ਆਉਂਦੇ ਆ, ਉਦੋਂ ਉਹ ਗਾਣਾ ਜੇ ਮੈਂ ਤੇ ਚਲੋ ਸਟੇਜ ਤੇ ਆਉਣ ਲੋਕਾਂ ਨੇ ਉਦੋਂ ਹੀ ਫਰਮਾਇਸ਼ ਕਰ ਦੇਣੀ
1: ਜੀ,
2: ਜਾਂ ਮੈਨੂੰ ਤੇ ਵੇਖ ਕੇ ਆਪ ਹੀ ਸੁਣਾ ਦੇਈ
1: ਜਦੋਂ ਤੁਸੀਂ ਹੁੰਦੇ ਨੇ ਤਾਂ ਡੀਜੇ ਵਾਲੇ ਨੂੰ ਫਰਮਾਇਸ਼ ਕਰ ਦਿੰਦੇ
2: ਲੱਗਦਾ ਜੀ, ਕਿਉਂਕਿ ਉਹ ਗਾਣਾ ਇੱਧਰ ਰਿਕਾਰਡ ਕਰ ਰਿਹਾ ਸੀ ਮੈਂ ਆਪਣੇ ਫਗਵਾੜੇ MB ਸਟੂਡੀਓ ਬਾਈਆ ਸਾਹਿਬ ਦਾ, ਉੱਥੇ ਰਿਕਾਰਡਿੰਗ ਸ਼ਿੰਦਾ ਭਾਜੀ ਨੂੰ ਮੈਂ ਗਾਣੇ ਕਾਫੀ ਕਰਕੇ ਘੱਲੇ, ਤੇ ਇਹਨਾਂ ਨੇ ਨਾ ਮੈਨੂੰ ਕਿਹਾ ਵੀ ਨਹੀਂ ਯਾਰ ਕੋਈ ਗਾਣਾ ਨਾ ਵਧੀਆ ਨਾ ਕੋਈ ਠੀਕ ਹੈਗੇ ਆ, ਪਰ ਕੋਈ ਗੱਲ ਬਣੀ ਨਹੀਂ, ਕੋਈ ਗਾਣਾ ਘੋਰ ਦਿਓ ਕਰਕੇ। ਮੈਂ ਬੜੀ ਟਰਾਈ ਟਰੂਈ ਕੀਤੀ ਕੋਈ ਗਾਣਾ ਕੋਈ ਰੁਕ ਨਾ ਆਵੇ, ਬਾਈਆ ਸਾਹਿਬ ਨੇ ਕੀਤਾ, ਮੈਂ ਕਿਹਾ ਯਾਰ ਕੋਈ ਮੈਨੂੰ ਕੋਈ ਮੰਗਾ ਕੇ ਦਿਓ, ਕੋਈ ਰਾਈਟਰ ਸੱਦੋ ਯਾਰ, ਕੋਈ ਲੱਭੋ ਹਾਂ ਕੋਈ ਗਾਣਾ ਕੋਈ ਕੰਮ ਦਾ ਮਿਲ ਜੇ। ਕਹਿੰਦਾ ਯਾਰ ਮੇਰੇ ਕੋਲ ਇੱਥੇ ਨਾ ਗਾਣੇ ਬੜੇ ਪਏ ਆ, ਅਤੇ ਵੇਖ ਲਾ ਜੇ ਉਹਨਾਂ 'ਚ ਸ਼ਾਇਦ ਤੇਰੇ ਕੋਈ ਮਿਲ ਜੇ। ਤੁਸੀਂ ਯਕੀਨ ਕਰਿਓ ਭਾਅ ਜੀ, ਤੁਸੀਂ ਵੀ ਸ਼ਾਇਰ ਜੇ ਰਾਈਟਰ ਜੇ, ਵਾਕਈ ਕਈ ਰਾਂ ਕੋਈ ਪਤਾ ਨਹੀਂ ਕਿੱਥੋਂ ਚੀਜ਼ ਮਿਲ ਜਾਂਦੀ
1: ਮਿਲ ਜਾਣੀ ਆ।
2: ਚੰਗੇ ਉਹਨੇ ਨਾ ਮੈਨੂੰ ਇੰਨੇ ਗਾਣੇ ਕੱਢ ਕੇ ਅਤੇ ਮੇਰੇ ਗਾੜੀ ਰੱਖਤੀ, ਅਤੇ ਮੈਂ ਫੁੱਲੀ ਜਾਵਾਂ ਮੈਂ ਵਾਜਾ ਰੱਖਿਆ ਅੱਗੇ ਸ਼ੌਕਤ ਸਾਹਿਬ ਦਾ ਨਾ, ਢੱਡਿਆਣਵੀਂ ਸ਼ੌਕਤ ਸਾਹਿਬ ਦਾ
1: ਜੀ,
2: ਉਹ ਸੌਂਗ ਮੇਰੇ ਲੱਗਾ ਜਦੋਂ ਮੈਂ ਇੱਦਾਂ ਪੜਿਆ, ਲਾਲ ਚੂੜੇ ਵਾਲੀਏ ਨੀ ਲਾਲ ਚੂੜੇ ਵਾਲੀਏ, ਗਿੱਧੇ ਵਿੱਚ ਨੱਚ ਸਾਡੇ ਨਾਲ ਚੂੜੇ ਵਾਲੀ, ਇੱਦਾਂ ਮੈਂ ਵਾਜੇ ਤੇ ਵੇਖ ਲਓ, ਉਦੋਂ ਹੀ ਮੈਂ ਉੱਥੇ ਬੈਠੇ ਬੈਠੇ ਨੇ ਕਮਿਸ਼ਨ ਕੀਤੀ ਜਾ ਕੇ ਗਾਤਾ, ਤੇ ਜਦੋਂ ਗਿਆ ਸ਼ਿੰਦੇ ਕੋਲ ਮੈਂ ਹੋਰ ਗਾਣੇ ਵੀ ਕਹਿੰਦਾ ਆਹ ਗਾਣਾ ਬਸ ਕੰਮ ਦਾ ਇੰਨਾ ਗਾਣਿਆਂ 'ਚੋਂ, ਉਹ ਗਾਣਾ ਸ਼ਿੰਦਾ ਸਾਹਿਬ ਨੇ ਉਦੋਂ ਮੈਨੂੰ ਇਹ ਟਿਪਸ ਤੋਂ ਆਈ ਸੀ ਮੇਰੀ ਇਹ ਲਾਲ ਚੂੜੇ ਵਾਲੀ CD, ਅਤੇ ਬਹੁਤ ਹੀ ਬਾ ਕਮਾਲ ਮਿਊਜ਼ਿਕ ਸੀ ਉਹ ਸਾਰੀ CD ਦਾ, ਜਿਹਦੇ ਵਿੱਚ ਗਾਣਾ ਸੀਗਾ ਜਾਂ ਦੋਵੇਂ ਨੱਚੀਏ ਗਿੱਧੇ ਚ ਮੱਖਣਾ ਮੇਰੇ ਗਜਰੇ ਬੋਲਦੇ ਤੇ ਲਾਲ ਚੂੜੇ ਵਾਲੀ, ਇਹ ਗਾਣੇ ਬਹੁਤ
1: ਸਾਰੇ ਗਾਣੇ ਹਿੱਟ ਰਹੇ।
2: ਹਾਂਜੀ
1: ਅੱਛਾ ਗਾਣਾ ਇੱਦਾਂ ਦਾ ਵੀਰੇ ਜਿਹਦੇ ਡਾਲਰ ਵੀ ਡਿੱਗਦੇ ਆ,
2: ਹਾਂਜੀ
1: ਇੰਡੀਆ ਦੇ ਵਿੱਚ ਉੱਥੇ ਰੁਪਈਏ ਡਿੱਗਦੇ ਆ, ਅਮੈਰੀਕਾ ਕੈਨੇਡਾ 'ਚ ਉੱਥੇ ਡਾਲਰ ਡਿੱਗਦੇ ਆ,
2: ਬਿਲਕੁਲ,
1: ਅਤੇ ਇੰਗਲੈਂਡ ਦੇ ਵਿੱਚ ਉੱਥੇ ਪੌਂਡ ਡਿੱਗਦੇ ਆ, ਪਤਾ ਲੱਗ ਗਈ ਕਿ ਹੁਣ ਕਿਸ ਗਾਣੇ ਦੀ ਗੱਲ ਕਰ ਰਿਹਾ।
2: ਆਹੋ ਡਾਲਰ ਸੌਂਗ ਦੀ ਤੁਸੀਂ ਗੱਲ ਨਾਲ ਹੀ ਛੇੜਤੀ ਆ
1: ਜੀ,
2: ਡਾਲਰ ਸੌਂਗ ਵੀ ਬਹੁਤ ਵਧੀਆ ਰਿਹਾ ਮੇਰਾ ਗਾਣਾ, ਉਹ ਅਮਨ ਹੇਰ ਭਾਜੀ ਨੇ ਕੀਤਾ,
1: ਅਮਨ ਹੇਰ ਦਾ ਮਿਊਜ਼ਿਕ ਸੀਗਾ, 36 ਖੋਕੇ ਵਾਲੀ ਦਾ ਮੇਰੇ ਖਿਆਲ 'ਚ
2: ਲਿਖਿਆ 36 ਸਾਹਿਬ ਦਾ,
1: ਬਹੁਤ ਕਮਾਲ ਦਾ ਲਿਖਿਆ ਸੀ ਗਾਣਾ ਜੀ।
2: ਹਾਂਜੀ
1: ਉਸ ਗਾਣੇ ਦੀਆਂ ਦੋ ਲਾਈਨਾਂ ਜ਼ਰੂਰ ਸੁਣਾਓ, ਕਿਉਂਕਿ ਉਹ ਗਾਣਾ ਬਾਅਦ ਵਿੱਚ ਸਿੱਧੂ ਮੂਸੇ ਵਾਲੇ ਹੁਣਾਂ ਨੇ ਵੀ ਗਾਇਆ।
2: ਹਾਂਜੀ ਭਾਵੇਂ ਚਲੋ
1: ਵੀ ਮੈਂ ਚਾਹੁੰਦਾ ਸਟੋਰੀ ਮਾੜੀ,
2: ਉਹਦੀ ਸਟੋਰੀ ਇਹ ਆ ਵੀ ਵੇਖੋ ਮੇਰਾ ਗਾਣਾ ਪਹਿਲਾਂ ਉਹਨਾਂ ਤੋਂ ਨਾ ਕਾਫੀ ਹਿੱਟ ਹੋ ਚੁੱਕਾ ਸੀਗਾ
1: ਜੀ,
2: ਵੈਸੇ ਵੀ ਸਾਡੇ ਤੋਂ ਛੋਟਾ
1: ਜੀ,
2: ਤੇ ਮੈਨੂੰ ਵੀ ਬੜੀ ਮਾਣ ਵਾਲੀ ਗੱਲ ਆ ਜੇ ਸਿੱਧੂ ਸਾਹਿਬ ਨੇ ਵੀ ਗਾਇਆ, ਮੈਂ ਖੁਸ਼ ਹੋਇਆ ਵੀ ਚਲੋ ਸਿੱਧੂ ਸਾਹਿਬ ਨੇ ਵੀ ਗਾਇਆ, ਮੇਰਾ ਹੋਰ ਸਗੋਂ ਮਾਣ ਵਧਿਆ ਵੀ ਇਹ ਗਾਣਾ ਮਨਜੀਤ ਪੱਪੂ ਨੇ ਪਹਿਲਾਂ ਗਾਇਆ, ਤੇ ਉਹ ਮੈਂ ਕੰਪੋਜ਼ਿਸ਼ਨ ਹੀ ਥੋੜੀ ਚੇਂਜ ਕੀਤੀ, ਬਾਕੀ ਲਾਈਨਾਂ ਤਾਂ ਕਾਫੀ ਰਲਦੀਆਂ ਸੀ ਸਾਡੀਆਂ। ਇੰਗਲੈਂਡ ਹੋਵੇ ਭਾਵੇਂ ਅਮਰੀਕਾ ਬਈ, ਸਾਡੇ ਜਿਉਣ ਦਾ ਹੈ ਵੱਖਰਾ ਤਰੀਕਾ ਬਈ, ਆ ਰੱਬ ਸਦਾ ਰੱਖੇ ਗੁੱਡੀਆਂ ਯਤਾਂ, ਮੁੱਲ ਮੋੜ ਦਿੰਦਾ ਹਰ ਗੱਲ ਦਾ, ਹਰ ਥਾਂ ਤੇ ਮਿੱਤਰਾਂ ਦਾ ਨਾਂ ਡਾਲਰਾਂ ਦੇ ਵਾਂਗ ਚੱਲਦਾ, ਹਰ ਥਾਂ ਤੇ ਮਿੱਤਰ

0: ਬਾਤ ਹੈ, ਸੱਚੀ ਇਹ ਗਾਣਾ ਅੱਜ ਵੀ ਟ੍ਰੈਂਡਿੰਗ 'ਚ ਹੈ, ਅੱਜ ਵੀ ਤਾਂ ਰੀਲਾਂ ਬੇਸ਼ੁਮਾਰ ਬਣ ਰਹੀਆਂ।
1: ਹਾਂਜੀ,
0: ਬੇਸ਼ੱਕ ਸਿੱਧੂ ਨੇ ਵੀ ਗਾਣਾ ਗਾਇਆ, ਉਸ ਗਾਣੇ ਨੂੰ ਵੀ ਲੋਕਾਂ ਨੇ ਪਿਆਰ ਦਿੱਤਾ।
1: ਨਹੀਂ,
0: ਉਹਦਾ ਮਿਊਜ਼ਿਕ ਵੀ ਮੇਰੇ ਖਿਆਲ 'ਚ ਅਮਨ ਹੇਰ ਨੇ ਕੀਤਾ ਸੀ।
1: ਨਹੀਂ, ਅਮਨ ਹੇਰ ਨੇ ਨਹੀਂ ਕੀਤਾ।
0: ਅੱਛਾ ਜੀ,
1: ਹੋਰ ਕਿਸੇ ਨੇ ਕੀਤਾ, ਪਰ ਅਮਨ ਹੇਰ ਉੱਦਾਂ ਇਕੱਠੇ ਬਾਹਰ ਬੈਂਡ ਲੈ ਕੇ ਅਮਨ ਹੇਰ ਉਹਦੇ ਨਾਲ
0: ਸ਼ੋਅ ਆਰਗੇਨਾਈਜ਼
1: ਕਰਦੇ ਸੀ ਸਾਰੇ। ਥੈਂਕ।
0: ਹੁਣ ਕੀ ਅੱਗੇ ਆ ਰਿਹਾ ਨਵਾਂ?
1: ਨਵਾਂ ਇੱਕ ਤਾਂ ਹੁਣ ਮੇਰਾ ਵਧੀਆ ਗਾਣਾ ਸੁਪਰ ਡੁਪਰ ਰਿਹਾ ਜੀ, ਇਹ ਆਰ ਜੀ ਬੀਟ ਤੋਂ ਆਇਆ ਸੀਗਾ, ਸੱਤੇ ਭਾਜੀ ਦਾ ਲਿਖਿਆ ਸੀਗਾ,
0: ਸੱਤੇ
1: ਕੋਟਲੀ ਵਾਲੇ ਵੀਰ ਦਾ ਲਿਖਿਆ, ਬਹੁਤ ਵਧੀਆ।

0: ਗੀਤ ਸੀਗਾ ਉਹ ਸੀਗਾ ਗਾ ਕੇ ਸੁਣਾਉਂਦੇ ਨੇ ਥੋੜਾ ਵੀ ਠੋਕਰ ਮਾਰ ਕੇ ਠੋਕਰ ਨੂੰ ਵੀ ਲੰਘ ਜਾਂਦੇ ਨੇ ਹੋ ਵੈਰੀ ਲੱਤਾਂ ਖਿੱਚਦੇ ਖਿੱਚਦੇ ਹੰਭ ਜਾਂਦੇ ਨੇ ਹੋ ਮੈਡ ਦੇ ਵਿੱਚੋਂ ਮੰਜ਼ਿਲ ਦਾ ਪਰੇਰਾਨ ਕਰਦੇ ਉੱਚੇ ਨਿਸ਼ਾਨੇ ਜਿੰਨਾ ਦੇ ਪਰਵਾਨ ਕਰਦੇ ਉੱਚੇ ਨਿਸ਼ਾਨੇ ਜਿੰਨਾ ਦੇ ਪਰਵਾਨ ਕਰਦੇ
1: ਬਹੁਤ ਅੱਛਾ ਰਿਹਾ ਗਾਣਾ ਮਿਕਲ ਅੱਜ ਵੀ ਚੋਂ ਇਹ
0: ਬਹੁਤ ਰੀਲ ਬਣੀ ਜੀ ਇਹਦੀ
1: ਭਾਅ ਜੀ ਆਪਣੇ ਜਿੱਦਾਂ ਹਰ ਮਿਊਜ਼ਿਕ ਡਾਇਰੈਕਟਰ ਜਿਹੜਾ ਜਾਂ ਸਿੰਗਰ ਹੈ ਉਹ ਚਾਹੁੰਦਾ ਹੁੰਦਾ ਕਿ ਜਿੱਦਾਂ ਹਰ ਡਾਕਟਰ ਚਾਹੁੰਦਾ ਕਿ ਉਹਦੇ ਬੱਚੇ ਡਾਕਟਰ ਬਣ ਜਾਣ ਹਰ ਇੰਜੀਨੀਅਰ ਚਾਹੁੰਦਾ ਕਿ ਉਹਦੇ ਬੱਚੇ ਇੰਜੀਨੀਅਰ ਬਣਨ ਅਤੇ ਇੱਕ ਸਿੰਗਰ ਵੀ ਚਾਹੁੰਦਾ ਕਿ ਉਹਦੇ ਬੱਚੇ ਮਿਊਜ਼ਿਕ ਲਾਈਨ 'ਚ ਆਉਣ
0: ਹਾਂਜੀ
1: ਆਪਣੇ ਬੱਚਾ ਵੀ ਮਿਊਜ਼ਿਕ ਲਾਈਨ 'ਚ ਹੈ ਕੋਈ ਜਾਂ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਮਿਊਜ਼ਿਕ ਲਾਈਨ 'ਚ ਆਉਣ
0: ਮਿਊਜ਼ਿਕ ਲਾਈਨ 'ਚ ਹੀ ਬੱਚੇ ਮੇਰੇ ਦੋਵੇਂ ਹੀ ਬੇਟੇ ਮੇਰੇ ਅਤੇ ਇੱਕ ਤਾਂ ਹੁਣ ਬਾਹਰ ਚਲ ਗਿਆ
1: ਜੀ
0: ਯੂਕੇ ਚਲ ਗਿਆ ਇੱਕ ਇੱਕ ਇੱਥੇ ਹੀ ਆ ਅਤੇ ਮਿਊਜ਼ਿਕ ਕਰਦੇ ਹੋ ਬਹੁਤ ਵਧੀਆ ਉਹਨਾਂ ਵਧੀਆ ਉਸਤਾਦਾਂ ਕੋਲੋਂ ਕਲਾਸੀਕਲ ਸਿੱਖ ਕੇ ਬਕਾਇਦਾ ਅਤੇ ਹੁਣ ਮਿਊਜ਼ਿਕ ਕਰ ਰਿਹਾ ਵੱਡਾ ਬੇਟਾ ਅੱਜ ਵੀ ਕਰਦਾ ਮਿਊਜ਼ਿਕ ਸਟੂਡੀਓ ਬਣਾਇਆ ਆਪਣਾ
1: ਭਾਈ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿੰਦੇ ਹੋ
0: ਨਹੀਂ ਮੈਂ ਤਾਂ ਘੱਟ ਰਹੀ ਨਾ
1: ਪਰ ਤੁਹਾਡੀਆਂ ਵੀਡੀਓ ਐਕਟਿਵ ਰਹਿੰਦੀਆਂ ਹਮੇਸ਼ਾ ਤੁਹਾਡੇ ਗਾਣੇ ਤਾਂ ਰੀਲਾਂ ਜਦੋਂ ਬਣਾ ਬਣਾ ਕੇ ਲੋਕ ਪੇਸ਼ ਕਰਦੇ ਨਾ ਅੱਛਾ ਪਹਿਲਾਂ ਤਾਂ ਲੋਕਾਂ ਨੂੰ ਇੱਦਾਂ ਇੱਦਾਂ ਲੱਗਦਾ ਸੀ ਕੋਈ ਬੰਦਾ ਬਾਹਰਲਾ ਜਿਹਨੇ ਗਾਣਾ ਗਾਇਆ ਡਾਲਰ ਵਾਲਾ ਨਾ
0: ਹਾਂਜੀ ਹਾਂਜੀ
1: ਬੜੇ ਚਿਰ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਗਾਣਾ ਕਿਹਦਾ ਗਾਇਆ ਹੋਇਆ ਅਸੀਂ ਕਾਲਜ 'ਚ ਪੜ੍ਹਦੇ ਜਦੋਂ ਤੁਹਾਡਾ ਗਾਣਾ ਚਰਖੇ ਵਾਲਾ ਆਇਆ ਨਾ
0: ਹਾਂਜੀ ਹਾਂਜੀ
1: ਅਸੀਂ ਉਹਦੇ 'ਤੇ ਇੱਕ ਪੈਰੋਡੀ ਵੀ ਕੀਤੀ
0: ਠੀਕ ਹੈ ਜੀ
1: ਅਸੀਂ ਇੱਕ ਪਲੇਅ ਜਿਹਾ ਬਣਾਇਆ ਇੱਕ ਛੋਟਾ ਜਿਹਾ ਵੀ ਸੱਚੀ ਚਰਖਾ ਰੋ ਰਿਹਾ
0: ਠੀਕ ਆ
1: ਹੈ ਨਾ ਕਿ ਕੁੜੀਆਂ ਹੁਣ ਚੁੰਨੀ ਵੀ ਨਹੀਂ ਲੈ ਰਹੀਆਂ ਸਾਡਾ ਪਹਿਰਾਵਾ ਵੀ ਚਲੇ ਗਿਆ ਸਾਡਾ ਗਾਣਾ ਵੀ ਚਲੇ ਗਿਆ ਸਾਡਾ ਮਿਊਜ਼ਿਕ ਵੀ ਜਾ ਰਿਹਾ ਹੌਲੀ ਸਾਡਾ ਸੱਭਿਆਚਾਰ ਵੀ ਜਾ ਰਿਹਾ
0: ਬਿਲਕੁਲ ਬਿਲਕੁਲ
1: ਪਰ ਇੱਕ ਆਸ ਜੀ ਕਿਤੇ ਨਾ ਕਿਤੇ ਵੱਧ ਜਾਂਦੀ ਜਦੋਂ ਕੋਈ ਇੱਦਾਂ ਦਾ ਗਾਣਾ ਆਉਂਦਾ ਨਾ ਸਾਨੂੰ ਝੰਜੋੜ ਤਾਂ ਦਿੰਦਾ ਹੀ ਆ ਨਾ ਗਾਣਾ
0: ਬਿਲਕੁਲ ਜੀ
1: ਕਿ ਤੁਸੀਂ ਜਾ ਕਿੱਧਰ ਨੂੰ ਰਹੇ ਹੋ ਛਿੰਦੇ ਭਾਈ ਦੀ ਵੀ ਗੱਲ ਇੱਕ ਮੈਨੂੰ ਲੱਗਦਾ ਉਹ ਵੀ ਗੱਲ ਇੱਕ ਹਲੂਣਾ ਹੀ ਹੈ ਕਿ ਸੱਭਿਆਚਾਰ ਸਾਡਾ ਜਾਣਾ ਕਿਤੇ ਨਹੀਂ ਬੀਜ ਨਾਸ ਕਿਸੇ ਦਾ ਹੁੰਦਾ ਨਹੀਂ ਸਾਡਾ ਮਿਊਜ਼ਿਕ ਹੀ ਵਾਪਸ ਆਉਣਾ
0: ਬਿਲਕੁਲ
1: ਅੱਜ ਫੋਰਨ ਦੇ ਵਿੱਚ ਵੀ ਗਾਣੇ ਜਦੋਂ ਸੁਣਦੇ ਹੋ ਵਿਆਹਾਂ ਸ਼ਾਦੀਆਂ ਦੇ ਵਿੱਚ
0: ਨਹੀਂ ਪੁਰਾਣੇ ਸੌਂਗ
1: ਉਹੀ ਵਾਪਸ ਆ ਰਿਹਾ
0: ਪੁਰਾਣੇ ਸੌਂਗ ਅੱਜ ਵੀ ਡੀਜਿਆਂ ਦੇ ਪੁਰਾਣੇ ਜ਼ਿਆਦਾ ਚੱਲਦੇ ਤੁਸੀਂ ਦੇਖਦੇ
1: ਬਿਲਕੁਲ ਬਿਲਕੁਲ ਟ੍ਰੈਡੀਸ਼ਨਲ ਗਾਣੇ ਚੱਲ ਰਹੇ ਬਿਲਕੁਲ
0: ਹਾਂਜੀ ਹਾਂਜੀ
1: ਭਾਈ ਹੁਣ ਅੱਗੇ ਕੀ ਮਿਊਜ਼ਿਕ ਦੀਆਂ ਪਲੈਨਿੰਗਸ ਨੇ ਅੱਗੇ ਕੀ ਕਰ ਰਹੇ ਹੋ
0: ਮੇਰਾ
1: ਪਹਿਲਾਂ ਫਿਲਮਾਂ ਲਈ ਟਰਾਈ ਕੀਤਾ ਕਦੇ
0: ਹਾਂਜੀ
1: ਫਿਲਮਾਂ ਲਈ ਟਰਾਈ ਕੀਤੀ
0: ਨਹੀਂ ਫਿਲਮਾਂ 'ਚ ਨਹੀਂ ਟਰਾਈ ਨਹੀਂ ਕੀਤਾ
1: ਕਾਫੀ ਕੰਟਰੀਆਂ ਦੇ ਵਿੱਚ ਪ੍ਰੋਗਰਾਮ ਕੀਤੇ ਹੈ ਨਾ
0: ਹਾਂਜੀ ਪ੍ਰੋਗਰਾਮ ਤੇ ਕੀਤੇ ਬਾਹਰ
1: ਪਹਿਲੀ ਵਾਰ ਕਿਸ ਕੰਟਰੀ 'ਚ ਗਏ ਸੀ ਪ੍ਰੋਗਰਾਮ ਕਰਨ
0: ਅਮਰੀਕਾ ਗਿਆ ਸੀ ਪਹਿਲੀ ਵਾਰ ਮੈਂ
1: ਸਿੱਧਾ ਹੀ ਵੀਜ਼ਾ ਅਮਰੀਕਾ
0: ਹਾਂਜੀ ਹਾਂਜੀ
1: ਕਿੱਦਾਂ ਦਾ ਲੱਗਾ ਮਾਹੌਲ ਜਦੋਂ ਇੱਥੇ ਪੰਜਾਬ 'ਚ ਪ੍ਰੋਗਰਾਮ ਕਰਦੇ ਹੋ ਪੰਜਾਬ ਦੀ ਆਡੀਅੰਸ ਦਾ ਅਤੇ ਅਮਰੀਕਾ ਦੀ ਆਡੀਅੰਸ ਜਿਹੜੀ ਆ ਕੀ ਫਰਕ ਸਮਝਦੇ ਹੋ ਦੋਨਾਂ 'ਚ
0: ਨਹੀਂ ਆਡੀਅੰਸ ਤੇ ਇਹ ਆ ਵੀ ਇੱਕੋ ਜਿਹੀ ਆ ਕੋਈ ਏਡਾ ਫਰਕ ਨਹੀਂ ਗਾ ਉੱਧਰ ਵੀ ਆਪਣੇ ਪੰਜਾਬੀ
1: ਭਰਾ ਡਿਸਿਪਲਿਨ 'ਚ ਫਰਕ ਹੈਗਾ
0: ਬਹੁਤ ਜ਼ਿਆਦਾ ਗੇ ਉਹ ਤਾਂ ਹੈ ਹੀ
1: ਕੀ ਫਰਕ ਲੱਗਦਾ ਤੁਹਾਨੂੰ ਜ਼ਿਆਦਾ
0: ਬਹੁਤ ਫਰਕ ਪਾ ਗਏ ਇੱਧਰ ਦਾ ਅਤੇ ਜਿੰਨਾ ਮਰਜ਼ੀ ਕਿਸੇ ਨੂੰ ਕਹਿੰਦੇ ਰਹੀਏ ਇੱਦਾਂ ਨਹੀਂ ਇੱਦਾਂ ਕਰ ਲਾ ਯਾਰ ਇਹ ਤਾਂ ਮੰਨਦੇ ਉੱਧਰ ਉੱਧਰ ਨਹੀਂ ਗਏ ਇਹ ਗੱਲਾਂ
1: ਉੱਧਰ ਮੰਨਦੇ
0: ਨੇ
1: ਹਾਂ ਇੰਗਲੈਂਡ ਦੇ ਵਿੱਚ ਵੀ ਗਏ ਹੋ ਪ੍ਰੋਗਰਾਮ
0: ਹਾਂਜੀ ਹਾਂਜੀ ਹਾਂਜੀ
1: ਇੰਗਲੈਂਡ ਦੇ ਵਿੱਚ ਤਾਂ ਕਾਫੀ ਪੰਜਾਬੀ ਪ੍ਰੋਗਰਾਮ ਹੁੰਦੇ ਆ
0: ਹਾਂਜੀ
1: ਕੈਨੇਡਾ ਵਿੱਚ ਕਾਫੀ
0: ਹਾਂਜੀ ਹਾਂਜੀ ਉੱਥੇ ਵੀ ਸ਼ੋਅ ਹੀ ਗਏ ਸਾਡੇ ਆਪਣੇ ਅਮਰੀਕਾ 'ਚ ਵੀ
1: ਜੀ
0: ਉੱਥੇ ਪ੍ਰੋਗਰਾਮ ਇੱਥੇ ਵੀ ਕਰਕੇ ਆਏ
1: ਮਨਜੀਤ ਜੀ ਅੱਗੇ ਕੀ ਪਲੈਨਿੰਗ ਨੇ ਅੱਗੇ ਮਿਊਜ਼ਿਕ 'ਚ ਕੀ ਕਰ ਰਹੇ ਹੋ ਕੋਈ ਐਲਬਮ ਕਰ ਰਹੇ ਹੋ ਈਪੀ ਅੱਜ ਕੱਲ੍ਹ ਈਪੀ ਦਾ ਜ਼ਮਾਨਾ ਵਾਪਸ ਆ ਰਿਹਾ
0: ਹਾਂਜੀ
1: ਪੂਰੀ ਪੂਰੀ ਐਲਬਮ ਸਾਰੇ ਦੁਆਰ ਤੋਂ ਕਰ ਰਹੇ
0: ਹਾਂਜੀ
1: ਸਿੰਗਲ ਟਰੈਕ ਵੀ ਚੱਲ ਰਹੇ ਨੇ
0: ਸਿੰਗਲ ਟਰੈਕ ਵੀ ਕੀਤੇ ਆ
1: ਜੀ
0: ਅਤੇ ਈਪੀ ਵੀ ਮੈਂ ਕਰ ਰਿਹਾ
1: ਕਦੋਂ ਰਿਲੀਜ਼ ਕਰ ਰਹੇ ਹੋ
0: ਸਿੰਗਲ ਟਰੈਕ ਤੇ ਬਸ ਇੱਕ ਤੇ ਵਿਸਾਖੀ ਤੇ ਆ ਰਿਹਾ
1: ਜੀ
0: ਧਾਰਮਿਕ ਆ ਅਤੇ ਬਾਕੀ ਆ ਹੁਣ ਫੇਰ ਸੱਤੇਵੀਰ ਦਾ ਹੀ ਲਿਖਿਆ ਗੀਤ ਆ
1: ਜੀ
0: ਅਤੇ ਆਰ ਜੀ ਬੀਟ ਤੋਂ ਰਿਲੀਜ਼ ਹੋ ਰਿਹਾ ਵੀ
1: ਅੱਛਾ ਆਰ ਜੀ ਬੀਟ ਰਿਵੀਲ ਕਰਨਾ ਚਾਹੋਗੇ ਸਹੀ ਅੰਤਰ ਉਹਦਾ
0: ਨਹੀਂ
1: ਸੰਭਾਲ ਕੇ ਰੱਖਣਾ ਚਾਹੁੰਦੇ ਉਦੋਂ ਹੀ
0: ਨਹੀਂ ਨਹੀਂ ਮੈਨੂੰ ਯਾਦ ਵੀ ਨਹੀਂ ਗਾ ਪੂਰਾ ਜ਼ਬਾਨੀ
1: ਜੀ
0: ਤੇ
1: ਅੱਛਾ ਇਹ ਵੀ ਇਮਾਨਦਾਰੀ ਆ ਭਾਜੀ ਮੈਂ ਦੇਖਿਆ ਨਹੀਂ ਤਾਂ ਬੰਦੇ ਕਹਿੰਦੇ ਨਹੀਂ ਰਿਵੀਲ ਨਹੀਂ ਕਰਨਾ ਝੂਠ ਨਹੀਂ ਬੋਲਦੇ ਹੈ ਨਾ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਕਿ ਮੈਨੂੰ ਗਾਣਾ
0: ਨਹੀਂ ਯਾਦ ਵੀ ਨਹੀਂ ਗਾ ਤੇ ਬਾਕੀ ਇਹ ਵੀ ਹਜੇ ਆਪਾਂ ਨਾ ਹੀ ਕਰੀਏ ਤੇ ਚੰਗੀ ਗੱਲ ਗਾਣਾ ਵਧੀਆ ਵੱਡਾ ਗਾਣਾ
1: ਮਨ ਕਰੇ ਹਮੇਸ਼ਾ ਹੀ ਤੁਹਾਡੀ ਆਵਾਜ਼ ਜਿਹੜੀ ਬੁਲੰਦ ਰਹੇ ਤੁਹਾਡੀ ਸੋਚ ਹਮੇਸ਼ਾ ਹੀ ਬੁਲੰਦ ਰਹੇ ਤੁਹਾਡੇ 80 ਦੇ ਵਿੱਚ ਤੁਹਾਡਾ ਸਫ਼ਰ ਸ਼ੁਰੂ ਹੁੰਦਾ
0: ਜੀ
1: ਉਦੋਂ ਤੋਂ ਲੱਗ ਕੇ 2026-27 ਜਾਂ ਪਾ ਗਏ ਮਤਲਬ ਇੱਕ 46 ਸਾਲ ਦੇ ਸਫ਼ਰ ਦੇ ਦੌਰਾਨ ਤੁਹਾਡਾ ਇਮਾਨ ਕਿਤੇ ਡੁੱਲਿਆ ਨਹੀਂ ਤੁਸੀਂ ਸੱਭਿਆਚਾਰ ਗੀਤਾਂ ਦੀ ਲਾਈਨ ਛੱਡੀ ਨਹੀਂ ਤੁਸੀਂ ਗਾਣੇ ਦਾ ਵੀ ਮਿਆਰ ਨਹੀਂ ਡਿੱਗਣ ਦਿੱਤਾ ਸ਼ਾਇਰੀ ਦਾ ਮਿਆਰ ਵੀ ਡਿੱਗਣ ਨਹੀਂ ਦਿੱਤਾ ਮਾਲਕ ਤੁਹਾਡੀ ਇਸ ਸੋਚ ਨੂੰ ਹਮੇਸ਼ਾ ਹੀ ਭਾਗ ਲਾਵੇ ਅਤੇ ਮੈਂ ਨਵੇਂ ਕਲਾਕਾਰਾਂ ਨੂੰ ਵੀ ਇਹ ਸਲਾਹ ਜ਼ਰੂਰ ਦਿੰਦਾ ਕਿ ਇੱਦਾਂ ਦੇ ਕਲਾਕਾਰਾਂ ਨੂੰ ਜ਼ਰੂਰ ਸੁਣੋ ਕਿਉਂਕਿ ਇਹ ਸਰਮਾਇਆ ਲੈ ਕੇ ਬੈਠੇ ਨੇ ਸਾਡੇ ਉਹ ਕਲਾਕਾਰ ਜਿਨ੍ਹਾਂ ਨੇ ਸੱਭਿਆਚਾਰ ਦੀ ਕਦੇ ਬਾਂਹ ਛੱਡੀ।

0: ਹੀ ਨਹੀਂ ਅਤੇ ਸੱਭਿਆਚਾਰ ਨੂੰ ਵੀ ਨਹੀਂ ਚਾਹੀਦਾ ਕਿ ਇਹਨਾਂ ਦੀ ਬਾਂਹ ਛੱਡ ਦੇਈਏ। ਇਹਨਾਂ ਦਾ ਗਾਣਾ ਜ਼ਰੂਰ ਸੁਣੀਏ ਕਿਉਂਕਿ ਇਹ ਉਹ ਵਾਰਸ ਨੇ ਜਿਨ੍ਹਾਂ ਨੇ ਸਾਨੂੰ ਬੜਾ ਕੁਝ ਦੇ ਕੇ ਜਾਣਾ ਅੱਗੇ। ਅਤੇ ਜਾਂਦੇ ਜਾਂਦੇ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਕਲਾਕਾਰਾਂ ਨੂੰ ਜਿਨ੍ਹਾਂ ਨੇ ਅਜੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਉਣਾ?
1: ਸੁਨੇਹਾ ਮੈਂ ਕੀ ਦੇਣਾ, ਕਿਉਂਕਿ ਮੈਂ ਤਾਂ ਬੇਨਤੀ ਕਰ ਸਕਦਾ ਨਵੇਂ ਬੱਚਿਆਂ ਨੂੰ, ਆਪਣੇ ਤੋਂ ਛੋਟਿਆਂ ਨੂੰ, ਅਤੇ ਕਿਉਂਕਿ ਮਿਊਜ਼ਿਕ ਸਿੱਖ ਕੇ ਆਉਣ, ਜੇ ਜ਼ਿਆਦਾ ਚਿਰ ਟਿਕ ਕੇ ਰਹਿਣਾ ਮਿਊਜ਼ਿਕ ਸਿੱਖ ਕੇ ਆਉਣ। ਅਤੇ ਅੱਜ ਯੁੱਗ ਜਿਹੜਾ ਨਾ ਉਹ ਤਕਰੀਬਨ ਬਹੁਤ ਕਾਫੀ ਬਦਲ ਚੁੱਕਾ, ਸਾਡੇ ਵੇਲੇ ਕੁਛ ਹੋਰ ਸੀ, ਅੱਜ ਦਾ ਵੇਲਾ ਬਹੁਤ ਚੇਂਜ ਬਹੁਤ ਆ।
0: ਬਿਲਕੁਲ ਸਹੀ,
1: ਅਤੇ ਸਿੱਖ ਕੇ ਆਉਣਾ ਚਾਹੀਦਾ ਮਿਊਜ਼ਿਕ, ਮੈਂ ਤਾਂ ਇਹੀ ਕਹੂੰਗਾ। ਮਿਊਜ਼ਿਕ ਸਿੱਖਣ ਅਤੇ ਚੰਗਾ ਸ਼ਾਇਰਾਂ ਨਾਲ ਤਾਲਮੇਲ ਰੱਖਣ, ਵਧੀਆ ਰਚਨਾ ਲੈਣ, ਚੰਗਾ ਪਰੋਸ ਕੇ ਦੇਣ, ਤਾਂ ਆਪੇ ਲੋਕ ਸੁਣਨਗੇ, ਨੰਦ ਲੈਣ, ਚੜ੍ਹਦੀ ਕਲਾ 'ਚ ਹੋਊਗੀ
0: ਜੀ। ਅਸੀਂ ਮਨਜੀਤ ਪੱਪੂ ਜੀ, ਪਰ ਦਿਲ ਨਹੀਂ ਸੀ ਕਰ ਇਹਨਾਂ ਨਾਲ ਗੱਲਾਂ ਖਤਮ ਕਰਨ ਨੂੰ, ਕਿਉਂਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਬੜਾ ਲੰਬਾ ਸਫ਼ਰ ਜਿਹੜਾ ਆ ਉਹ ਦਿਖਾਈ ਦੇ ਰਿਹਾ, ਸੁਣਾਈ ਵੀ ਦੇ ਰਿਹਾ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇਹਨਾਂ ਦੇ ਨਾਲ ਇੱਕ ਸੈਟਿੰਗ ਫੇਰ ਜਲਦੀ ਰੱਖਾਂਗੇ ਕਿਉਂਕਿ ਇਹਨਾਂ ਦੇ ਕੁਝ ਬਹੁਤ ਕੁਝ ਹੈ ਸਾਨੂੰ ਦੇਣ ਦੇ ਲਈ, ਅਤੇ ਅਸੀਂ ਵੀ ਆਪਣੀਆਂ ਝੋਲੀਆਂ ਅੱਡ ਕੇ ਰੱਖਣੀਆਂ, ਅਸੀਂ ਇੱਦਾਂ ਦੇ ਕਲਾਕਾਰਾਂ ਦੇ ਕੋਲੋਂ ਲੈਣਾ ਹੈ ਕੁਝ ਇੱਕ ਨਵੇਂ ਸਫ਼ਰ ਦੇ ਵਿੱਚ, ਇੱਕ ਨਵੇਂ ਕਲਾਕਾਰ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਸਾਨੂੰ ਇੱਥੇ ਇਜਾਜ਼ਤ ਦਿਓ, ਜਲਦੀ ਮਿਲਦੇ ਹਾਂ, ਸ਼ਬ ਖੈਰ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office and they have met their clients. I think they believe in quality and they are dedicated to providing competent services to their clients.
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ, ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਧਾਲੀਵਾਲ 416-312-1318 or Rambo Sidhu 416-831-3609.
11: क्या लगा था तुझे? मेरे खिलाफ गवाही देके
12: तू बच जाएगी?
11: क्या कोई नहीं आएगा तुझे बचाने के लिए?
13: वाह मेरे हीरो, आते ही कर दिया गुंडों को जीरो।
14: मेरे दो तीन आदमियों को मार के खुद को तू शेर समझ रहा है?
15: अरे पूरी फौज पड़ी है तीर्थ लड़ने के लिए,
14: तो भेज अपनी फौज

0: आजा।
1: अरे ऐसा तू क्या खाता है यार, इतनी ताकत कहां से लाता है?
0: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
2: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
3: सत श्री अकाल जी, देख रहे सारे दर्शकों नु महेंद्रपाल सिंह ढेरी वालों प्यार भरी सत श्री अकाल जी। ते जिवें साडे दर्शकों नु पता ही है जी, हुण गर्मियां दा सीजन आ चुका ते केटरिंग घरां दे विच ब्याह शादियां फंक्शन सारा कुछ अखंड पाठ घरां दी नवें घर दी ओपनिंग बच्चे दा बर्थडे तुसीं करना तां मोहन ढाबे नूं तुसीं भुल ना जायो। केटरिंग करवानी है तां तुसीं जरूर साडे नाल संपर्क करो, मोहन ढाबे ते आओ 416-450-99। साडे कोल हर तरहां दे नवें नवें डिजाइन, हुण तुहानूं डिस्पोजेबल प्लेटां लैके आण दी वी लोड़ नहीं, साडे कोल नवीआं नवीआं प्लेटां कप कौलियां गलास सारा कुछ पहुँच चुका। तो तुसीं जरूर एक बार साडे नाल संपर्क करो, साडा फूड तो तुसीं ऑलरेडी ट्राई कर चुके हो, साडी प्रेजेंटेशन देखो, एक बार साडे यूनिट दे विच साडे रेस्टोरेंट दे विच पधारो। एक क्वींस गेट बुलेवार्ड यूनिट नंबर 13 असीं बोल्टन दे विच आ जी, अपने हाईवे 50 एंड क्वींस गेट का कॉर्नर है, मोहन ढाबा 416-450-99। सत श्री अकाल जी।
2: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
4: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
5: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
6: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
7: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
2: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837 Sarai

0: ਪਈਆਂ ਹੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਨੇ, ਪਰ ਕੀ ਹੁਣ ਇਸ ਚਿਹਰੇ 'ਤੇ ਦੁਬਾਰਾ ਵੋਟਾਂ ਪੈ ਜਾਣਗੀਆਂ? ਇਹ ਚਰਚਾ MLAs ਦੀ ਹੈ ਜੋ ਮੇਰੇ ਕੋਲ ਸੋਰਸਿਸ ਤੋਂ ਜਾਣਕਾਰੀ ਹੈ। ਹਾਲਾਂਕਿ ਇਸ ਬਾਰੇ ਮੈਂ ਕਹਿ ਰਿਹਾ ਨਾ, ਹੁਣ ਇਹ ਪਲੈਟਫਾਰਮ ਲੋਕਾਂ ਦਾ ਹੀ ਪਲੈਟਫਾਰਮ ਹੈ, ਇਹ ਤੁਸੀਂ ਬਿਹਤਰ ਕਮੈਂਟਾਂ 'ਚ ਦੱਸ ਸਕਦੇ ਹੋ ਕਿ ਭਾਈ ਵੋਟ ਪੈ ਜਾਏਗੀ ਹੁਣ ਉਸ ਚਿਹਰੇ 'ਤੇ ਜਾਂ ਨਹੀਂ, ਜਾਂ ਜੋ ਕੱਲ੍ਹ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਅਕਸ ਹੋ ਰਿਹਾ ਉਹ ਠੀਕ ਹੈ। ਹਾਲਾਂਕਿ ਬਿਕਰਮ ਮਜੀਠੀਆ ਨੇ ਤਾਂ ਅੱਜ ਹੋਰ ਵੀ ਵੱਡੇ ਸਵਾਲ ਖੜ੍ਹੇ ਕਰਤੇ ਆ। ਉਹਨਾਂ ਨੇ ਪੁਰਾਣੇ ਸਾਰੇ ਕੇਸਿਸ ਦਾ ਹਵਾਲਾ ਦੇ ਕੇ ਸਾਫ਼ ਤੌਰ 'ਤੇ ਕਹਿਤਾ, ਉਹਨਾਂ ਨੇ ਤਾਂ ਕੋਈ ਸੰਗਰੂਰ 'ਚ ਗੱਡੀ ਦੇ ਘੁੰਮਦੇ, ਮਤਲਬ ਬਹੁਤ ਹੋਰ ਗੰਭੀਰ ਸਵਾਲ ਖੜ੍ਹੇ ਕਰਤੇ ਆ ਕਿ ਕੱਲ੍ਹ ਅਜਿਹੇ ਹਾਲਾਤ ਕਿਉਂ ਬਣੇ।
1: ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਆਪਦੀ ਨਲਾਇਕੀ ਲੁਕਾਉਣ ਵਾਸਤੇ ਜੋ ਕੱਲ੍ਹ ਉਹਨਾਂ ਨੇ ਵਿਧਾਨ ਸਭਾ ਆਪਣਾ ਅਤੇ ਪੰਜਾਬੀਆਂ ਦਾ ਜੋ ਜਲੂਸ ਕੱਢਿਆ ਸ਼ਰਾਬ ਪੀ ਕੇ ਵਿਧਾਨ ਸਭਾ 'ਚ ਆਏ, ਮੈਂ ਵੀ ਉਸ ਵੇਲੇ ਜਦੋਂ TV ਵੇਖ ਰਿਹਾ ਸੀਗਾ ਮੈਂ ਮਹਿਸੂਸ ਕੀਤਾ ਕਿ ਇਹਨੇ ਸ਼ਰਾਬ ਪੀਤੀ ਹੋਈ ਹੈ। ਪੰਜਾਬ ਵਿਧਾਨ ਸਭਾ ਲੋਕਤੰਤਰ ਦਾ ਮੰਦਰ, ਡੈਮੋਕਰੇਸੀ ਟੈਂਪਲ ਆਫ ਡੈਮੋਕਰੇਸੀ ਮੰਨਿਆ ਜਾਂਦਾ ਹੈ, ਜਿੱਥੇ ਲੋਕਾਂ ਦੇ ਫੈਸਲੇ ਹੋਣੇ ਆ, ਜਿੱਥੇ ਲੋਕਾਂ ਦੀ ਭਲਾਈ ਦੀ ਗੱਲ ਹੋਣੀ ਹੈ। ਔਰ ਸਾਡਾ ਜਿਹੜਾ ਸ਼ਰਮ ਨਾਲ ਕਹਿਣਾ ਪੈਂਦਾ ਕਿ ਬੇਵਕੂਫ ਮੁੱਖ ਮੰਤਰੀ ਸਾਹਿਬ, ਪਹਿਲਾਂ ਗੁਰੂ ਘਰ ਤਲਵੰਡੀ ਸਾਹਿਬ, ਦਮਦਮਾ ਸਾਹਿਬ, ਤਖ਼ਤ ਸਾਹਿਬ ਤੇ ਸ਼ਰਾਬ ਪੀ ਕੇ ਗਏ, ਉਦੋਂ ਰੌਲਾ ਪਿਆ। ਫਿਰ ਬਰਗਾੜੀ ਜਦੋਂ ਭੋਗ ਪੈ ਰਿਹਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ, ਫਿਰ ਸ਼ਰਾਬ ਪੀ ਕੇ ਗਏ, ਲੋਕਾਂ ਨੇ ਉੱਥੋਂ ਦੌੜਾਂ ਲਵਾਈਆਂ। ਫਿਰ ਮਾਤਾ ਜੀ ਦੀ ਝੂਠੀ ਸਹੁੰ ਖਾਧੀ ਕਿ ਮੈਂ ਸ਼ਰਾਬ ਨਹੀਂ ਪੀਊਂਗਾ, ਮੁੜ ਮੁੜ ਕੇ ਫਿਰ ਕਈ ਵਾਰੀ ਹਸਪਤਾਲਾਂ 'ਚ ਦਾਖਲ ਹੋਏ। ਉਹਨਾਂ ਦੇ ਆਪਣੇ ਸਾਥੀ MP ਧਰਮਵੀਰ ਗਾਂਧੀ ਸਾਹਿਬ ਤੇ ਖਾਲਸਾ ਸਾਹਿਬ ਨੇ ਸਪੀਕਰ ਨੂੰ ਲਿਖ ਕੇ ਕਿਹਾ ਕਿ ਇਹ ਸ਼ਰਾਬ ਪੀ ਕੇ ਆਉਂਦੇ, ਅਸੀਂ ਇਹਦੇ ਨਾਲ ਨਹੀਂ ਬਹਿ ਸਕਦੇ, ਜਦੋਂ ਸਾਰੇ ਆਮ ਆਦਮੀ ਪਾਰਟੀ 'ਚ ਸਨ। ਮੰਦਿਰ 'ਚ ਗਏ ਸ਼ਰਾਬ ਪੀ ਕੇ, ਬੜਾ ਰੌਲਾ ਪਿਆ। ਹਿਮਾਚਲ ਪ੍ਰਦੇਸ਼ 'ਚ ਮੰਦਿਰ 'ਚ ਗਏ ਜਦੋਂ ਉੱਥੇ ਸ਼ਰਾਬ ਪੀ ਕੇ ਗਏ। ਔਰ ਕੱਲ੍ਹ ਜੋ ਮੇ ਡੇ ਲੇਬਰ ਡੇ ਤੇ ਜਦੋਂ ਕਾਨੂੰਨਾਂ ਦੀ ਗੱਲ ਹੋ ਰਹੀ ਸੀ ਕਿ ਬੇਅਦਬੀ ਦੇ ਕਾਨੂੰਨ ਪਾਸ ਹੋਏ ਆ, ਉਹਦੇ ਜਕਾਰੇ ਛੱਡੇ ਗਏ, ਔਰ ਮੁੱਖ ਮੰਤਰੀ ਸ਼ਰਾਬ ਪੀਤੀ ਹੋਈ ਸੀ। ਸੋ ਇਹ ਸਾਰੀਆਂ ਹੀ ਗੱਲਾਂ ਪੰਜਾਬ ਵਾਸਤੇ ਬੜੀਆਂ ਸ਼ਰਮਸਾਰ ਨੇ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ। ਔਰ ਸ਼ਾਇਦ ਕਿਉਂਕਿ ਇੰਨਾ ਵੱਡਾ ਫੋਕਸ ਚਲੇ ਗਿਆ ਭਗਵੰਤ ਮਾਨ ਦੀ ਸ਼ਰਾਬ ਤੇ, ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਮੁੜ ਕੇ ਉਹ ਭੱਜੇ ਆ ਵਿਧਾਨ ਸਭਾ ਚੋਂ, ਫਿਰ ਕੋਈ ਦਵਾਈ ਬੂਟੀ ਕਰਾਈ ਹੈ, ਕੋਈ ਉਹ ਇਲੈਕਟ੍ਰੋਲ ਪਾਊਡਰ ਜਾਂ ਇਲੈਕਟ੍ਰੋਲਾਈਟ ਕੀ ਕਹਿ ਦਿੰਦੇ ਉਹ ਲਿਆ, ਜਿਹਦੇ ਨਾਲ ਉਹਨਾਂ ਦੀ ਸ਼ਰਾਬ ਦੀ ਜਿਹੜੀ ਚੜੀ ਸੀ ਉਹ ਉਤਰ ਜਾਵੇ। ਮਗਰ ਰਾਤ ਫਿਰ ਮੇਰੇ ਕੋਲ ਜੋ ਖਬਰ ਆਈ ਹੈ ਕਿ 3 ਵਜੇ ਤੱਕ ਇਹ ਸੰਗਰੂਰ ਗਏ ਆ, ਕੱਲ ਜ਼ਿਲ੍ਹੇ 'ਚ 3 ਵਜੇ 'ਚ ਗੱਡੀ 'ਚ ਘੁੰਮਦੇ ਰਹੇ ਆ ਰਾਤ ਨੂੰ ਟਿਲ 3 AM in the morning, ਔਰ ਸ਼ਰਾਬ ਪੀ ਕੇ ਬਸ ਗੱਡੀ ਦੇ ਗੇੜੇ ਦਿੰਦੇ ਰਹੇ ਆ, ਗੱਡੀ 'ਚ ਸ਼ਰਾਬ ਪੀ ਰਹੇ ਸੀ, ਅਫਸਰ ਵੀ ਦੁਖੀ ਆ ਗਏ ਸੀਗੇ, ਔਰ ਸ਼ਰਾਬ ਪੀਣ ਤੋਂ ਹਟੇ ਨਹੀਂ ਆ। ਮਤਲਬ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਬਿੰਜ, ਜਿਹਨੂੰ ਸ਼ਰਾਬ ਦੀ ਲੱਤ ਲੱਗ ਗਈ ਹੋਵੇ ਨਾ, ਉਹ ਹਾਲਾਤ ਬਣੇ ਆ।
0: ਦੇਖੋ ਹੁਣ ਮੈਂ ਇਹ ਲੋਕਾਂ 'ਤੇ ਛੱਡ ਰਿਹਾ, ਮੈਂ ਕੱਲ੍ਹ ਵੀ ਛੱਡੀ ਸੀ, ਮੈਂ ਇਸ ਪੂਰੇ ਮਸਲੇ 'ਤੇ ਕੋਈ ਜਜਮੈਂਟਲ ਨਹੀਂ ਹੋਣਾ। ਮੇਰੇ ਜਜਮੈਂਟਲ ਹੋਣ ਨਾਲ ਨਾ ਬਹੁਤ ਖਲਾਰਾ ਪੈ ਜਾਏਗਾ, ਮੈਂ ਨਹੀਂ ਹੋ ਰਿਹਾ, ਔਰ ਮੈਂ ਜਜਮੈਂਟਲ ਇਸ ਮਸਲੇ 'ਤੇ ਹੋਣਾ ਵੀ ਨਹੀਂ ਚਾਹੀਦਾ। ਕਿਸੇ ਦਾ ਨਿੱਜੀ ਹੈ, ਹਾਂ ਕਿਸੇ ਦਾ ਨਿੱਜੀ ਨਹੀਂ ਹੈ, ਵਿਧਾਨ ਸਭਾ ਦਾ ਹੈ, ਮੁੱਖ ਮੰਤਰੀ ਦਾ ਹੈ, ਉਸ ਅਹੁਦੇ ਦਾ, ਇਸ ਕਰਕੇ ਕਿਸੇ ਦਾ ਨਿੱਜੀ ਨਹੀਂ ਹੈ, ਔਰ ਇਸ ਕਰਕੇ ਮੈਂ ਜਜਮੈਂਟਲ ਨਹੀਂ ਹੋਣਾ ਚਾਹ ਰਿਹਾ। ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਨੂੰ ਤੈਅ ਕਰਨ ਵਾਲੇ ਨੇ, ਜਿਨ੍ਹਾਂ ਨੇ ਪਹਿਲਾਂ ਵੀ ਤੈਅ ਕੀਤੀ ਹੈ, ਜਿਹੜੇ ਅੱਗੇ ਵੀ ਤੈਅ ਕਰਨਗੇ, ਉਹ ਤੈਅ ਕਰਨ ਕਿ ਆਖਿਰਕਾਰ ਇਹ ਜੋ ਹੋਇਆ ਉਹ ਠੀਕ ਹੈ ਜਾਂ ਨਹੀਂ। ਔਰ ਹਾਂ, ਜੋ ਇੱਕ ਨੈਰੇਟਿਵ, ਜੋ ਇੱਕ ਪਰਸੈਪਸ਼ਨ, ਮੈਂ ਬਹੁਤ ਹੀ ਜ਼ਿਆਦਾ ਇਹਦੇ 'ਤੇ ਚਰਚਾ ਕਰ ਰਿਹਾ, ਬਿਆਨ ਜੋ ਆ ਰਹੇ ਨੇ, ਜੋ BJP ਹੁਣੇ ਕਹਿ ਰਹੀ ਹੈ, ਸੁਨੀਲ ਜਾਖੜ ਕੇ ਜੀ ਗਵਰਨਰ ਸਾਹਿਬ ਨਾਲ ਮੁਲਾਕਾਤ ਕਰਕੇ ਅਸੀਂ ਮੰਗ ਕਰਾਂਗੇ ਅਤੇ ਕੀ ਇਹ ਮੰਨਿਆ ਜਾਏ ਪੰਜਾਬ ਦੇ ਵਿੱਚ ਹੁਣ ਸਰਕਾਰ, ਕੱਲ੍ਹ ਦਾ ਫਲੋਰ ਟੈਸਟ ਭਾਵੇਂ ਹੋ ਗਿਆ ਪਰ ਹੁਣ ਸਰਕਾਰ ਖਤਰੇ 'ਚ ਆ ਸਕਦੀ ਹੈ, ਇਹ ਵੱਡਾ ਸਵਾਲ ਹੈ। ਹਾਂ ਬਾਕੀ ਤਾਂ ਚਲੋ ਮੈਂ ਕੀ ਕਹਾਂ, ਖਤਮ ਕਰਨਾ ਇਸ ਖਬਰ ਨੂੰ ਪਰ 2 ਲਾਈਨਾਂ ਦੇ ਨਾਲ, ਮੈਖਾਨੇ ਮੇਂ ਲੜਖੜਾਨਾ ਅਲਗ ਬਾਤ ਹੈ ਸਾਹਿਬ, ਮੈਖਾਨੇ ਮੇਂ ਲੜਖੜਾਨਾ ਅਲਗ ਬਾਤ ਹੈ ਸਾਹਿਬ, ਸਿੰਘਾਸਨ ਪਰ ਲੜਖੜਾਓਗੇ ਤੋ ਮੁਲਕ ਸਵਾਲ ਕਰਤਾ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅੰਬਰ ਗਰੁੱਪ ਹਾਇਰ ਕਰ

0: ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi Best Bargain hai.
2: Best Bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, Best Bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
7: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit line li ajj hi call karo. Sarai Trucking 905-794-8837 905-794-8837 Sarai

ਪੰਜਾਬ ਦੀ ਸਿਆਸਤ ਜਾਂ ਆਮ ਆਦਮੀ ਪਾਰਟੀ ਦੀ ਸਿਆਸਤ ਅੱਜ ਕੱਲ੍ਹ ਥੋੜ੍ਹੀ ਜੀ ਹਿੱਲੀ ਹੋਈ ਹੈ। ਜਿਸ ਤਰ੍ਹਾਂ 7 ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ, ਉਸ ਤੋਂ ਬਾਅਦ ਲਗਾਤਾਰ ਇੱਕ ਲੰਬੀ ਚਰਚਾ ਹੈ ਕਿ ਅਗਲਾ ਕੌਣ। ਹਾਲਾਂਕਿ ਉਹਨਾਂ 7 ਮੈਂਬਰ ਪਾਰਲੀਮੈਂਟਾਂ ਨੂੰ ਲੈ ਕੇ ਸਭ ਤੋਂ ਵੱਡੀ ਚਰਚਾ ਜਿਹੜੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਛੇੜੀ ਉਹ ਹੈ ਕਿ ਗੱਦਾਰ ਕੌਣ, ਅਗਲਾ ਕੌਣ ਅਤੇ ਗੱਦਾਰ ਕੌਣ। ਅੱਜ ਦੀ ਇਹ ਵੀਡੀਓ ਅਤੇ ਅੱਜ ਦੀ ਇਹ ਖਬਰ ਇਹਨਾਂ ਦੋਨਾਂ ਦੇ ਵਿਚਕਾਰ ਦੀ ਹੈ ਕਿ ਅਗਲਾ ਕੌਣ ਔਰ ਗੱਦਾਰ ਕੌਣ। ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਲੋਕਾਂ ਦੇ ਫਤਵੇ ਦੀ, ਜਦੋਂ ਗੱਲ ਕੀਤੀ ਜਾਏ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਦੀ, ਅਤੇ ਫਿਰ ਇਹ ਸਵਾਲ ਸਭ ਤੋਂ ਲਾਜ਼ਮੀ ਹੋ ਜਾਂਦਾ ਕਿ ਅਗਲਾ ਕੌਣ ਅਤੇ ਗੱਦਾਰ ਕੌਣ। ਤੁਸੀਂ ਜਿਹੜੀ ਗੱਲ ਸਮਝਣਾ ਚਾਹ ਰਹੇ ਹੋ ਜਾਂ ਸੁਣਨਾ ਚਾਹ ਰਹੇ ਹੋ, ਹੁਣ ਮੈਂ ਉਹਦੇ 'ਤੇ ਆਉਂਦਾ। ਦਰਅਸਲ ਆਮ ਆਦਮੀ ਪਾਰਟੀ ਦੇ 7 ਮੈਂਬਰ ਪਾਰਲੀਮੈਂਟ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ, ਔਰ ਜਦੋਂ ਤੋਂ ਭਾਰਤੀ ਜਨਤਾ ਪਾਰਟੀ 'ਚ ਗਏ ਉਹ ਗੱਦਾਰ ਹੋ ਗਏ। ਉਸ ਤੋਂ ਪਹਿਲਾਂ ਉਹ ਠੀਕ ਸੀਗੇ, ਉਸ ਤੋਂ ਪਹਿਲਾਂ ਉਹ ਅੱਖਾਂ ਦੇ ਤਾਰੇ ਸੀਗੇ, ਉਸ ਤੋਂ ਪਹਿਲਾਂ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਸੀ, ਉਸ ਤੋਂ ਪਹਿਲਾਂ ਜਦੋਂ ਵੀ ਇਹ ਸਵਾਲ ਕੀਤਾ ਜਾਂਦਾ ਸੀ ਕਿ ਵਪਾਰੀ ਜਿਹੜੇ ਕਦੇ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਸੀਗੇ, ਕਦੇ ਦਰਿਆ ਨਹੀਂ ਵਿਛਾਈਆਂ, ਕਦੇ ਭਮੱਖੜ ਨਹੀਂ ਬਣੇ, ਉਹ ਰਾਜ ਸਭਾ ਕਿਵੇਂ ਭੇਜ ਦਿੱਤੇ ਗਏ, ਤਾਂ ਉਦੋਂ ਇਹ ਕਿਹਾ ਗਿਆ ਕਿ ਕੋਈ ਐਜੂਕੇਸ਼ਨਿਸਟ ਹੈ, ਕੋਈ ਵਪਾਰੀ ਹੈ, ਇੰਡਸਟਰੀਲਿਸਟ ਹੈ, ਕੋਈ ਐਨ ਜੀ ਓ ਚਲਾਉਂਦਾ, ਅਤੇ ਕੋਈ ਸਾਡੀ ਪਾਰਟੀ ਦਾ ਬੜਾ ਵਫਾਦਾਰ ਰਿਹਾ ਸੀ ਏ ਰਿਹਾ, ਕੋਈ ਸਾਡੀ ਪਾਰਟੀ ਦਾ ਚਾਣਕਿਆ ਰਿਹਾ, ਬਲਾ ਬਲਾ ਬਲਾ, ਪਤਾ ਨਹੀਂ ਕੀ ਕੁਛ ਕਿਹਾ ਗਿਆ। ਇਹ ਗੱਲਾਂ ਕਈ ਦਿਨਾਂ ਤੋਂ ਹੋ ਰਹੀਆਂ ਸੀ, ਪਰ ਮੈਂ ਅੱਜ ਜਿਹੜੀ ਗੱਲ ਕਰਨੀ ਚਾਹ ਰਿਹਾ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਆ। ਹਾਂਜੀ, ਜੋ 3-4 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਨਾ ਕਿ ਮੈਂ ਸਮਾਂ ਮੰਗਿਆ, ਉਹ ਸਮਾਂ ਮਿਲ ਚੁੱਕਿਆ। 5 ਤਰੀਕ ਨੂੰ ਰਾਸ਼ਟਰਪਤੀ ਨੂੰ

0: ਪਰ ਸਵਾਲ ਵੱਡਾ ਹੈ ਕਿ ਰਾਸ਼ਟਰਪਤੀ ਕੋਲ ਜਾ ਕੇ ਕਰਨਗੇ ਕੀ?
1: ਹਾਂ, ਇਹ ਸਵਾਲ ਵੱਡਾ। ਹੁਣ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਭਮੱਕੜ ਜਾਂ ਭੇਡਾਂ ਨੇ ਨਾ ਬੇਸਿਕਲੀ, ਉਹ ਮੈਨੂੰ ਕਈ ਕਹਿੰਦੇ ਕਿ ਨਵਾਂ ਪੰਜਾਬ ਦੀ ਥਾਂ ਤੁਸੀਂ ਚੈਨਲ ਦਾ ਨਾਂ ਰੱਖ ਲਓ ਵੱਡਾ ਸਵਾਲ। ਉਹ ਥੋੜ੍ਹੀ ਜਿਹੀ ਸਬਰ ਰੱਖੋ, ਵੱਡੇ ਸਵਾਲ ਦੇ ਜਵਾਬ ਤੁਹਾਡੇ ਉੱਤੇ ਨਹੀਂ ਦੇਣੇ ਜਾਣੇ, ਥੋੜ੍ਹਾ ਦਿਨ ਰੁਕੋ। ਖੈਰ, ਮਸਲੇ 'ਤੇ ਆਉਣਾ। ਮੁੱਖ ਮੰਤਰੀ ਸਾਹਿਬ ਨੇ ਨਾ ਅੱਜ ਇੱਕ ਟਵੀਟ ਕੀਤਾ। ਮੈਂ ਜਿਹੜੀ ਸ਼ੁਰੂਆਤ ਤੁਹਾਡੇ ਨਾਲ ਕੀਤੀ ਸੀ ਨਾ, ਪੰਜਾਬ ਦੇ ਲੋਕਾਂ ਦਾ ਫਤਵਾ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ, ਅੱਜ ਉਹਦੇ 'ਤੇ ਆ ਰਿਹਾ, ਬੜੇ ਧਿਆਨ ਨਾਲ ਸੁਣਿਓ। ਮੁੱਖ ਮੰਤਰੀ ਸਾਹਿਬ ਟਵੀਟ ਕਰਕੇ ਅੱਜ ਕਹਿੰਦੇ ਕਿ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਇਹ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਮਿਲਣ ਲਈ 5 ਮਈ ਦੁਪਹਿਰ 12 ਵਜੇ ਦਾ ਸਮਾਂ ਦਿੱਤਾ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ ਲਈ ਸਮਾਂ ਮੰਗਿਆ ਸੀ, ਪਰ ਮੈਨੂੰ ਇਕੱਲੇ ਨੂੰ ਹੀ ਮਿਲਣ ਦਾ ਸੱਦਾ ਮਿਲਿਆ। ਮੈਂ ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਪਹੁੰਚਾਂਗਾ, ਮੇਰੇ ਸਾਥੀ ਵਿਧਾਇਕ ਬਾਹਰ ਰਹਿਣਗੇ ਅਤੇ ਮੈਂ ਅੰਦਰ ਜਾ ਕੇ ਸਾਰਿਆਂ ਵੱਲੋਂ ਪੰਜਾਬ ਦੀ ਆਵਾਜ਼ ਅਤੇ ਜਨਤਾ ਦੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਮਾਣਯੋਗ ਰਾਸ਼ਟਰਪਤੀ ਜੀ ਦੇ ਸਾਹਮਣੇ ਰੱਖਾਂਗਾ। ਮੁਲਾਕਾਤ ਤੋਂ ਬਾਅਦ ਅਗਲੀ ਰਣਨੀਤੀ ਸਾਂਝੀ ਕੀਤੀ ਜਾਏਗੀ। ਕੀਮਤੀ ਸਮਾਂ ਦੇਣ ਲਈ ਮਾਣਯੋਗ ਰਾਸ਼ਟਰਪਤੀ ਜੀ ਦਾ ਤਹਿ ਦਿਲੋਂ ਧੰਨਵਾਦ। ਇਹ ਟਵੀਟ ਹੈ। ਹੁਣ ਇਹ ਟਵੀਟ ਕਦੋਂ ਕੀਤਾ ਗਿਆ? ਜਦੋਂ ਮਨਜ਼ੂਰੀ ਮਿਲੀ ਹੈ, ਔਰ ਇਹ ਕਹਿ ਰਹੇ ਨੇ ਕਿ ਐਂਬੂਲੈਂਸ ਤਾਂ ਮੈਂ ਲੈ ਕੇ ਜਾਣੇ ਆ, ਉਹ ਬਾਹਰ ਰਹਿਣਗੇ, ਯਾਨੀ ਕਿ ਇੱਕ ਵਾਰ ਫਿਰ ਤੋਂ ਇੱਕ ਈਵੈਂਟ ਕ੍ਰੀਏਟ ਕੀਤਾ ਜਾਏਗਾ। ਦਿੱਲੀ ਦੇ ਵਿੱਚ ਪੂਰਾ ਸਿਆਸੀ ਡਰਾਮਾ ਕੀਤਾ ਜਾਏਗਾ, ਔਰ ਮੰਗ ਕੀ ਰਹੇਗੀ? ਰਾਈਟ ਟੂ ਰਿਕਾਲ, ਯਾਨੀ ਕਿ ਉਹਨਾਂ MLA ਉਹਨਾਂ MPs 'ਤੇ ਕਾਰਵਾਈ ਕਰਨ ਦੀ ਜਿਹੜੇ ਕਿ ਛੱਡ ਕੇ ਗਏ ਹੈ। ਜਿਸ ਤਰ੍ਹਾਂ ਦਾ ਅਜੇ ਕੋਈ ਕਾਨੂੰਨ ਰਾਈਟ ਟੂ ਰਿਕਾਲ ਦਾ ਹੈ ਨਹੀਂ, ਇਹ ਗੱਲ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਰ ਚੁੱਕਿਆ। ਪਰ ਹੁਣ ਮੇਰਾ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਅਤੇ ਮਾਣਯੋਗ ਸਾਡੇ ਪੰਜਾਬ ਦੇ ਹੋਨਹਾਰ ਕਾਬਲ ਸਭ ਤੋਂ ਸੱਚੇ ਕੱਟੜ ਇਮਾਨਦਾਰ, ਇਹਦੇ 'ਤੇ ਮੈਂ ਸਟਾਰ ਅਜੇ ਥੋੜ੍ਹੇ ਦਿਨ ਬਾਅਦ ਲਾਊਂਗਾ, ਇਹ ਕੱਟੜ ਇਮਾਨਦਾਰ 'ਤੇ ਮੁੱਖ ਮੰਤਰੀ ਸਾਹਿਬ ਨੂੰ। ਇਹ ਸਾਰੇ MLA 'ਤੇ ਜਾ ਰਹੇ ਹੈ, ਪਰ ਮੁੱਖ ਮੰਤਰੀ ਸਾਹਿਬ ਜਿਹੜੀ ਤੁਸੀਂ ਇਹ ਗੱਲ ਕੀਤੀ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਵਾਲੀ, ਕੀ ਬੰਗਾ ਤੋਂ MLA ਨੂੰ ਨਾਲ ਲੈ ਕੇ ਜਾ ਰਹੇ ਹੋ? ਉਹ ਵੀ ਤਾਂ ਤੁਹਾਡੇ MLA ਨੇ ਹੁਣ, ਜਾਂ ਅਜੇ ਕੋਈ ਕੰਡੀਸ਼ਨ ਅਪਲਾਈ ਹੈ? ਇਹ ਗੱਲ ਸਭ ਤੋਂ ਵੱਡੀ ਹੈ ਕਿ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਕੇ ਔਰ ਲੋਕਾਂ ਦੇ ਫਤਵੇ ਦੀ ਗੱਲ ਕਰਕੇ ਅਸੀਂ ਸਾਬਤ ਕੀ ਕਰਨਾ ਚਾਹ ਰਹੇ ਹਾਂ? 2 ਸਾਲ ਹੋਣ ਵਾਲੇ ਹੈ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ MLA ਡਾਕਟਰ ਸੁਖਵਿੰਦਰ ਸਿੱਖੂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਸੁੱਖੀ ਸਾਹਿਬ 2 ਸਾਲ ਪਹਿਲੇ ਅਗਸਤ 14 ਅਗਸਤ 2024 ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸੀ। ਮਈ ਸ਼ੁਰੂ ਹੋਣ ਵਾਲਾ, 26 ਚੜ੍ਹ ਗਈ ਹੈ। 2 ਸਾਲਾਂ ਦੇ ਵਿੱਚ ਬੰਗਾ ਪੰਜਾਬ ਤੋਂ ਬਾਹਰ ਥੋੜ੍ਹੀ ਹੈ, ਬੰਗੇ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਿਹੜੀ ਕੀਤੀ ਗਈ? ਸਵਾਲ ਵੱਡਾ ਹੈ। ਤੁਹਾਡੇ ਭਮਕੜਾਂ ਨੂੰ, ਤੁਹਾਡੀਆਂ ਭੇਡਾਂ ਨੂੰ ਵੀ ਕਹਿ ਰਿਹਾ ਸਵਾਲ ਵੱਡਾ ਹੈ। ਬੋਲਣ ਤੋਂ ਪਹਿਲਾਂ ਨਾ ਥੋੜ੍ਹਾ ਸੋਚ ਲਿਓ ਕਿ ਦਾਈ ਤੋਂ ਢਿੱਡ ਨਹੀਂ ਲੁਕਦੇ। ਆ ਭੇਡਾਂ ਨੂੰ ਕਹਿਣਾ ਚਾਹੁੰਦਾ ਮੈਂ ਫਿਰ ਕਹਿ ਰਿਹਾ, ਡਰਦਾ ਮੈਂ ਕਿਸੇ ਤੋਂ ਨਹੀਂ, ਗੱਲ ਸੱਚੀ ਸੁੱਚੀ ਔਰ ਕਰੂੰਗਾ। ਇੱਥੇ ਕਿੱਥੇ ਗਈਆਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ? 2 ਸਾਲ ਪੁਰਾਣਾ ਤੁਹਾਡਾ ਹੀ ਟਵੀਟ ਹੈ, ਯਾਦ ਕਰਾ ਦਾ। ਮੈਨੂੰ ਲੱਗਦਾ ਰਾਸ਼ਟਰਪਤੀ ਸਾਹਿਬ ਨੂੰ ਇਹ ਵੀ ਭੇਜ ਦੇਣਾ ਚਾਹੀਦਾ, ਰਾਸ਼ਟਰਪਤੀ ਮੈਡਮ ਨੂੰ, ਕਿਸੇ ਨੂੰ। ਆ 2 ਸਾਲ ਪੁਰਾਣਾ ਟਵੀਟ ਹੈ, 14 ਅਗਸਤ 2024 ਨੂੰ ਦੁਪਹਿਰੀ ਜਾਂ ਸਵੇਰੇ 11:54 'ਤੇ ਹੋਇਆ ਸੀ। ਫੋਟੋ ਹੈ, ਸੁੱਖੀ ਸਾਹਿਬ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਿਹਾ ਕਿ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਵਾਧਾ ਹੋਇਆ। ਬੰਗਾ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਅਕਾਲੀ ਦਲ ਨੂੰ ਛੱਡ ਕੇ ਅੱਜ ਸਾਡੇ ਪਰਿਵਾਰ 'ਚ ਸ਼ਾਮਿਲ ਹੋਏ ਨੇ। ਮੈਂ ਦਿਲੋਂ ਜੀ ਆਇਆਂ ਨੂੰ ਆਖਦਾ ਹਾਂ, ਟੀਮ ਰੰਗਲਾ ਪੰਜਾਬ ਦਾ ਇਹ ਕਾਰਵਾ ਲਗਾਤਾਰ ਵੱਧ ਰਿਹਾ। ਹੁਣ ਸਵਾਲ ਵੱਡਾ ਹੈ ਕਿ 2 ਸਾਲ ਪਹਿਲੇ ਤੁਹਾਡਾ ਵੀ ਕਾਰਵਾ ਵਧਿਆ ਸੀ, ਜਿਵੇਂ ਹੁਣ BJP ਦਾ ਵਧਿਆ। ਤੁਹਾਡੇ ਇਸ ਕਾਰਵੇ ਨੂੰ ਲੈ ਕੇ ਸਪੀਕਰ ਨੂੰ ਕਿੰਨੀਆਂ ਚਿੱਠੀਆਂ, ਕਿੰਨੀਆਂ ਕੰਪਲੇਨਾਂ, ਕਿੰਨਾ ਕੁ ਹੋਇਆ ਦੱਸੋ? ਹੁਣ ਤੱਕ ਕੀ ਕਾਰਵਾਈ ਹੋਈ ਕਿ ਇਸ ਸੀਟ 'ਤੇ ਬਾਈ ਇਲੈਕਸ਼ਨ? 2 ਸਾਲ, 6 ਮਹੀਨੇ ਦਾ ਰੂਲ ਹੁੰਦਾ, 2 ਸਾਲਾਂ ਦੇ ਵਿੱਚ ਬਾਈ ਇਲੈਕਸ਼ਨ ਨਹੀਂ ਕਰਾਇਆ ਗਿਆ, ਅੱਜ ਤੱਕ ਹਵਾ 'ਚ ਲਟਕਿਆ ਹੋਇਆ। ਕਿੱਥੇ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ? ਕਿੱਥੇ ਹੈ ਪੰਜਾਬ ਦੇ ਲੋਕਾਂ ਦਾ ਫਤਵਾ? ਬੰਗਾ ਕੀ ਬੰਗਾਲ 'ਚ ਹੈ? ਬੰਗਾ ਵੀ ਪੰਜਾਬ 'ਚ ਹੀ ਹੈ, ਇਹ ਸਵਾਲ ਕਿਉਂ ਨਹੀਂ ਕੋਈ ਮੀਡੀਆ ਕਰਦਾ? ਮਜਬੂਰੀ ਹੋ ਸਕਦੀ ਹੈ, ਅੱਛਾ ਹੈ ਹੀ ਹੈ, ਹੋ ਕੀ ਸਕਦੀ ਹੈ ਹੀ ਹੈ। ਸੋ ਕੀ ਬੰਗਾ ਵਾਲੇ MLA ਵੀ ਜਾ ਰਹੇ? ਹਾਲਾਂਕਿ ਮੇਰੇ ਕੋਲ ਤਾਂ ਜਾਣਕਾਰੀ ਕਿ ਆਸਟ੍ਰੇਲੀਆ ਗਏ ਹੋਏ ਆ, ਇਸ ਕਰਕੇ ਨਹੀਂ ਜਾ ਰਹੇ। ਪਰ ਸਵਾਲ ਵੱਡਾ ਹੈ ਕਿ ਇਹਨਾਂ ਨੂੰ ਵੀ ਲੈ ਕੇ ਜਾਣਾ ਸੀ। ਇਹ ਸਵਾਲ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰ ਰਿਹਾ ਸੀ, ਔਰ ਇਹ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੀਦਾ। ਬਹੁਤ ਸਾਰੇ ਤਾਂ ਅਜਿਹੇ ਨੇ ਜਿਹੜੇ ਪਾਰਟੀਆਂ 'ਚ ਆਉਂਦੇ ਆ ਜਾਂਦੇ ਚੱਲਦਾ ਰਹਿੰਦਾ, ਮੈਂ ਉਹਨਾਂ 'ਤੇ ਕਿੰਤੂ

0: ਪਰੰਤੂ ਨਹੀਂ ਕਰਦਾ, ਚਾਹੇ ਹਰਮੀਤ ਤਰਨ ਤਾਰਨ ਵਾਲੇ ਆ ਗਏ, ਚਾਹੇ ਗਿੱਦੜ ਬਾਹੇ ਵਾਲੇ ਆ ਗਏ, ਉਹ ਸਿਟਿੰਗ ਐਮ ਐਲ ਏ ਨਹੀਂ ਸੀ। ਤੁਸੀਂ ਜਿਹੜਾ ਰੌਲਾ ਪਾ ਰਹੇ ਹੋ ਉਹ ਲੋਕਾਂ ਦੇ ਨੁਮਾਇੰਦੇ ਨਹੀਂ ਸੀ, ਉਹ ਤੁਹਾਡੇ ਐਮ ਐਲ ਏ ਨੇ ਚੁਣ ਕੇ ਭੇਜੇ ਸੀ, ਜਿਹਦਾ ਵਿਰੋਧ ਹੋਇਆ ਸੀ। ਚੁਣ ਕੇ ਵੀ ਨਹੀਂ, ਨਿਰਵਿਰੋਧ ਗਏ ਸੀ, ਅਨਅਪੋਜ਼ ਗਏ ਸੀ, ਕਿਉਂਕਿ ਹੋਰ ਕਿਸੇ ਨੇ ਭਰਿਆ ਨਹੀਂ ਸੀ ਨੋਮੀਨੇਸ਼ਨ, ਅਤੇ ਤੁਸੀਂ ਭੇਜੇ ਸੀ। ਇਹ ਤਾਂ ਲੋਕਾਂ ਦਾ ਫਤਵਾ ਹੈ ਜੀ, ਬੰਗਿਆਂ ਦਾ, ਬੰਗਾ ਬੰਗਾਲ 'ਚ ਨਹੀਂ ਹੈ। ਹੁਣ ਇਹਦਾ ਜਵਾਬ ਕੌਣ ਦੇਗਾ? ਪੰਜਾਬੀਆਂ ਨੂੰ ਕਰਨੇ ਚਾਹੀਦੇ ਸਵਾਲ, ਕਦੋਂ ਤੱਕ ਚੁੱਪ ਰਹੋਗੇ? ਜੰਬੋ ਸਰਕਸ ਦੇਖੋ ਜਾਂ ਤਾਂ ਫਿਰ ਜਿਹੜਾ ਕੱਲ੍ਹ ਦੇਖਿਆ ਸਾਰਿਆਂ ਨੇ, ਜੰਬੋ ਸਰਕਸ ਟਿੰਗ ਟਿੰਗ ਟਿੰਗ ਟਿੰਗਣਾ, ਉਹ ਜਿਹੜਾ ਚੱਕਰੀ ਵਾਲਾ, ਇਹਦੇ ਨਾਲ ਤੁਹਾਡੇ ਡੀ ਏ ਵੀ ਮਿਲ ਗਏ, ਇਹਦੇ ਨਾਲ ਬਿਜਲੀ ਸਪਲਾਈ ਵੀ ਪੂਰੀ ਹੋ ਗਈ ਜੰਬੋ ਸਰਕਸ ਦੇ ਨਾਲ, ਇਹਦੇ ਨਾਲ ਤੁਹਾਡੇ ਸਾਰੇ ਕਣਕ ਚੱਕੀ ਗਈ, ਇਹਦੇ ਨਾਲ ਤੁਹਾਡੇ ਪਤਾ ਨਹੀਂ ਕਿੰਨੇ ਮਸਲੇ ਹੱਲ ਹੋ ਗਏ ਉਹ ਜੰਬੋ ਸਰਕਸ ਜਿਹੜਾ ਕੱਲ੍ਹ ਚੱਲਿਆ ਜਲੰਧਰ। ਹਵਾ ਕਮਾਲ ਹੀ ਹੋਈ ਪਈ ਹੈ। ਖੈਰ, ਮੈਂ ਤਾਂ ਯਾਦ ਕਰਾਉਣਾ ਸੀ ਟਵੀਟ, ਸਵੇਰੇ ਸਵੇਰੇ ਮੈਂ ਪੜ੍ਹਿਆ, ਸਵੇਰੇ ਸਵੇਰੇ ਮਤਲਬ ਘੰਟਾ ਪਹਿਲਾਂ ਆਇਆ ਹੀ, ਘੰਟਾ ਪਹਿਲਾਂ ਉਦੋਂ ਮੈਂ ਪੜ੍ਹਿਆ, ਮੈਨੂੰ ਪਹਿਲੀ ਲਾਈਨ ਬੜੀ ਸੋਹਣੀ ਲੱਗੀ ਕਿ ਜੀ ਪੰਜਾਬ ਦੇ ਲੋਕਾਂ ਦਾ ਫਤਵਾ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ, ਬਸ ਇਸੇ 'ਤੇ ਮੇਰੀ ਕਹਾਣੀ ਬਣ ਗਈ। ਔਰ ਇਹ ਕਹਾਣੀ ਕਿੰਨੀ ਸੱਚੀ ਹੈ ਕਮੈਂਟਾਂ 'ਚ ਦੱਸ ਦਿਉ ਤੁਸੀਂ, ਕਿ ਬਣੀ ਬਣਾਈ ਕਹਾਣੀ ਹੈ ਜਾਂ ਵਾਕਈ ਇਹ ਸੱਚ ਹੈ। ਜੇ ਸੱਚ ਨਹੀਂ ਹੈ ਫਿਰ ਵੀ ਦੱਸ ਦਿਉ, ਮੈਂ ਆਪਣੀ ਗਲਤੀ ਸੁਧਾਰ ਲੂੰਗਾ, ਅਤੇ ਵਾਕਈ ਤੁਸੀਂ ਵੀ ਮੰਨਦੇ ਹੋ ਕਿ ਹਾਂ ਵਾਕਈ ਰਾਖੀ ਹੋ ਰਹੀ ਹੈ ਲੋਕਤੰਤਰੀ ਕਦਰਾਂ ਕੀਮਤਾਂ ਦੀ ਡਾਕਟਰ ਸੁੱਖੀ ਬੰਗਿਆ ਵਾਲਿਆਂ ਦੇ ਥਰੂ, ਅਤੇ ਫਿਰ ਜਵਾਬ ਤੁਹਾਡੇ ਕੋਲ ਹੀ ਆਪੇ। ਕੀ ਲੱਭਣਾ ਉੱਥੇ ਰਾਸ਼ਟਰਪਤੀ ਮੈਡਮ ਕੋਲ ਜਾ ਕੇ? ਸਵਾਲ ਬਹੁਤ ਸਾਰੇ ਨੇ, ਅਜੇ ਤਾਂ ਪੁੱਛਣੇ ਸ਼ੁਰੂ ਕੀਤੇ ਆ ਜਨਾਬ ਜੀ, ਅਜੇ ਤਾਂ ਸਬਰ ਰੱਖੋ, ਰਾਸ਼ਨ ਕਿੱਟਾਂ ਵੀ ਅਜੇ ਆਉਣੀਆਂ ਤੁਹਾਡੀਆਂ, ਅਜੇ ਤਾਂ ਬਹੁਤ ਕੁਛ ਆਉਣਾ, ਸਬਰ ਰੱਖੋ। ਹਾਂ, ਪੰਜਾਬ ਦੇ ਲੋਕਾਂ ਦੇ ਫਤਵੇ ਦੀ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਜ਼ਰੂਰੀ ਹੈ, ਹੁਣ ਉਹ ਕੌਣ ਕਰ ਰਿਹਾ ਤੁਸੀਂ ਤੈਅ ਕਰੋ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: CWC Immigration is one of the largest immigration companies and there are 4 offices in Canada and 12 in India. I know Mr. Kheran personally, I have also gone to their office and their clients have also met. I feel that they believe in quality and they are dedicated to providing competent services to their clients.
2: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ। 905-670-4444।
3: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੌਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
4: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
5: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
6: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

ਸਤਿ ਸ਼੍ਰੀ ਅਕਾਲ, ਮੈਂ ਹਾਂ ਨਵਨੀਤ ਸਿੰਘ ਵਧਵਾ। ਅੱਜ ਲੇਬਰ ਡੇ ਹੈ, 1 ਮਈ। ਮੈਂ ਚੁੱਕੀ ਲੇਬਰ ਡੇ ਵਾਲੇ ਦਿਨ ਇਸ ਖਬਰ ਨੂੰ ਰਿਕਾਰਡ ਕਰ ਰਿਹਾ। 1 ਮਈ ਲੇਬਰ ਡੇ, ਪਰ 1 ਮਈ ਨੂੰ ਇੱਕ ਵੱਡਾ ਬਦਲਾਅ ਕੀਤਾ ਗਿਆ। ਵੱਡਾ ਬਦਲਾਅ ਕੀ ਕੀਤਾ ਗਿਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਬਦਲਾਅ ਦਾ ਤੁਹਾਡੇ 'ਤੇ ਕੀ ਅਸਰ ਪੈ ਰਿਹਾ। ਹੁਣ ਜਦੋਂ ਵੀ ਤੁਸੀਂ ਬਾਹਰ ਖਾਣਾ ਖਾਣ ਜਾਓਗੇ, ਚਾਹੇ ਕਿਸੇ ਰੈਸਟੋਰੈਂਟ 'ਚ, ਚਾਹੇ ਕਿਸੇ ਕੈਫੇ 'ਚ, ਚਾਹੇ ਕਿਸੇ ਢਾਬੇ 'ਚ, ਤਾਂ ਇਹ ਮੰਨ ਕੇ ਚੱਲੋ ਤੁਹਾਨੂੰ ਪਹਿਲੇ ਨਾਲੋਂ ਜ਼ਿਆਦਾ ਆਪਣੀ ਜੇਬ ਨੂੰ ਢਿੱਲਾ ਕਰਨਾ ਪਏਗਾ, ਯਾਨੀ ਕਿ ਵਾਧੂ ਪੈਸਾ ਖਰਚ ਕਰਨਾ ਪਏਗਾ। ਹੁਣ ਤੁਸੀਂ ਕਹੋਗੇ ਇਹ ਕਿਉਂ, ਕਿਉਂਕਿ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਕਿ ਰੈਸਟੋਰੈਂਟ, ਕੈਫੇ, ਹੋਟਲ ਜਾਂ ਢਾਬਿਆਂ ਦੇ ਮਾਲਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਆਪਣੇ ਰੇਟ ਵਧਾ ਦੇਣੇ ਆ। ਇਹ ਕੋਈ ਉਹਨਾਂ ਦੀ ਮਰਜ਼ੀ ਨਹੀਂ ਹੈ, ਜਾਂ ਤੁਹਾਨੂੰ ਇਹ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਉਹਨਾਂ ਨੂੰ ਕੋਈ ਸ਼ੌਕ ਹੈ। ਦਰਅਸਲ ਲੇਬਰ ਡੇ ਵਾਲੇ ਦਿਨ ਭਾਰਤ ਸਰਕਾਰ

0: ਕਾਰ ਨੇ ਦੇਸ਼ ਦੇ ਤਮਾਮ ਉਹਨਾਂ ਲੋਕਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਜਿਹੜੇ ਕਿ ਕਮਰਸ਼ੀਅਲ ਗੈਸ ਦੀ ਵਰਤੋਂ ਕਰਦੇ ਨੇ, ਯਾਨੀ ਕਿ ਜਿਹੜੇ ਕਮਰਸ਼ੀਅਲ ਸਿਲੰਡਰ ਖਰੀਦਦੇ ਨੇ। ਚਲੋ ਪਿਛਲੇ ਕਈ ਦਿਨਾਂ ਤੋਂ ਤਾਂ ਲਗਾਤਾਰ ਕਮਰਸ਼ੀਅਲ ਸਿਲੰਡਰ ਮਿਲ ਹੀ ਨਹੀਂ ਰਿਹਾ ਸੀ ਬਹੁਤੇ ਲੋਕਾਂ ਨੂੰ, ਮੈਂ ਵੀ ਜਾਣਦਾ ਜਿਹੜੇ ਹੋਟਲ ਰੈਸਟੋਰੈਂਟ ਵਾਲੇ ਨੇ ਉਹਨਾਂ ਨੇ ਆਪਣੇ ਬੰਦ ਕੀਤੇ ਹੋਏ ਸੀ ਕਿ ਜਦੋਂ ਮਿਲ ਹੀ ਨਹੀਂ ਰਿਹਾ ਤਾਂ ਫਿਰ ਕੰਮ ਕਾਹਦੇ ਚਲਾਉਣੇ। ਪਰ 1 ਮਈ ਤੋਂ ਭਾਰਤ ਸਰਕਾਰ ਨੇ, ਮਿਲਣ ਵਾਲੀ ਗਾਰੰਟੀ ਅਜੇ ਮੈਂ ਨਹੀਂ ਲੈਂਦਾ, ਪਰ 1 ਮਈ ਤੋਂ ਭਾਰਤ ਸਰਕਾਰ ਨੇ ਕਮਰਸ਼ੀਅਲ LPG ਗੈਸ ਸਿਲੰਡਰ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ। ਕਿੰਨਾ ਵਾਧਾ ਕੀਤਾ, ਕਿਹੜੇ ਕਿਹੜੇ ਸ਼ਹਿਰ 'ਚ ਕੀ ਰੇਟ ਹੋ ਗਿਆ ਔਰ ਇਹਦਾ ਅਸਰ ਕੀ ਪਏਗਾ, ਮੈਂ ਉਹਦੇ 'ਤੇ ਗੱਲ ਕਰੂੰਗਾ। ਪਰ ਹੁਣ ਤੁਸੀਂ ਮੇਰੀ ਇੱਕ ਗੱਲ 'ਤੇ ਆਓ ਕਿ ਮੈਂ ਲੇਬਰ ਡੇ ਕਿਉਂ ਕਿਹਾ ਜਾਂ ਮੈਂ ਅੱਜ ਲੇਬਰ ਡੇ ਦਾ ਜ਼ਿਕਰ ਕਿਉਂ ਕੀਤਾ। ਦੇਖੋ ਮੈਂ ਪੰਜਾਬ ਦੀ ਜੇ ਗੱਲ ਕਰਾਂ ਜਾਂ ਪੂਰੇ ਦੇਸ਼ ਦੇ ਵਿੱਚ ਵੀ, ਮੈਂ ਪੰਜਾਬ ਦੀ ਗੱਲ ਕਰਨਾ, ਪੰਜਾਬ ਦੇ ਵਿੱਚ ਜਿੰਨੇ ਵੀ ਕਾਮੇ ਕੰਮ ਕਰਦੇ ਆ, ਮਜ਼ਦੂਰ ਕੰਮ ਕਰਦੇ ਆ, ਜ਼ਿਆਦਾਤਰ ਉਹ ਨੇ ਜਿਹੜੇ ਪ੍ਰਵਾਸੀ ਨੇ ਬਾਹਰੋਂ ਆ ਕੇ ਰਹਿੰਦੇ ਆ, ਯਾਨੀ ਕਿ ਕਿਸੇ ਹੋਰ ਸੂਬਿਆਂ 'ਤੇ ਰਹਿਣ ਵਾਲੇ ਆ ਜਿਨ੍ਹਾਂ ਨੂੰ ਇੱਥੇ ਪ੍ਰਵਾਸੀ ਕਹਿ ਦਿੱਤਾ ਜਾਂਦਾ, ਉਹ ਜ਼ਿਆਦਾਤਰ ਢਾਬਿਆਂ 'ਤੇ ਰੋਟੀ ਖਾਂਦੇ ਆ ਔਰ ਉਹਨਾਂ ਦੀ ਜੇਬ ਢਿੱਲੀ ਹੋਏਗੀ। ਜੇ 100 ਰੁਪਏ ਦੀ ਥਾਲੀ ਖਾਂਦੇ ਸੀ ਨਾ, ਜੇ 80 ਦੀ, ਇਹੀ ਹੁੰਦਾ ਆਲਮੋਸਟ ਢਾਬਿਆਂ 'ਤੇ, ਜੇ 100 ਰੁਪਏ ਦੀ ਖਾਂਦੇ ਸੀ ਤਾਂ ਉਹਨਾਂ ਨੂੰ 130 ਰੁਪਏ ਖਰਚ ਕਰਨੇ ਪੈਣੇ, ਯਾਨੀ ਕਿ ਐਵਰੇਜ 30% 25 ਤੋਂ 30% ਢਾਬਾ ਮਾਲਕ ਜਾਂ ਰੈਸਟੋਰੈਂਟ ਵਾਲੇ ਕਹਿ ਰਹੇ ਕਿ ਅਸੀਂ ਰੇਟ ਵਧਾ ਦੇਣੇ ਆ। ਇਸ ਕਰਕੇ ਮੈਂ ਲੇਬਰ ਡੇ ਦੀ ਗੱਲ ਕਰ ਰਿਹਾ। ਇਹ ਮੋਦੀ ਸਰਕਾਰ ਨੇ, ਮੋਦੀ ਸਾਹਿਬ ਨੇ ਲੇਬਰ ਡੇ ਵਾਲੇ ਦਿਨ ਇੱਕ ਵੱਡਾ ਤੋਹਫਾ ਕਹਿ ਲਓ ਜਾਂ ਝਟਕਾ ਕਹਿ ਲਓ ਦੇ ਦਿੱਤਾ। ਹੁਣ ਮੈਂ ਮਸਲੇ 'ਤੇ ਆਉਂਦਾ। ਪੰਜਾਬ 'ਚ ਜਿਹੜਾ ਕਮਰਸ਼ੀਅਲ ਸਿਲੰਡਰਾਂ ਦੇ ਭਾਅ 'ਚ ਇਜ਼ਾਫਾ ਹੋ ਚੁੱਕਿਆ, 19 ਕਿਲੋ ਵਾਲਾ ਸਿਲੰਡਰ ਦਾ ਰੇਟ 1000 ਰੁਪਏ ਵੱਧ ਗਿਆ, 1000 ਰੁਪਏ। ਹਿੰਦੁਸਤਾਨ ਪੈਟਰੋਲੀਅਮ ਦੇ ਜਿਹੜਾ ਰੇਟ ਰਿਵਾਈਜ਼ ਹੋਏ ਨੇ 19 ਕਿਲੋ ਦੇ, ਉਹ 2190 ਦੀ ਥਾਂ 'ਤੇ ਹੁਣ 3190 ਹੋ ਗਿਆ ਹਿੰਦੁਸਤਾਨ ਪੈਟਰੋਲੀਅਮ ਦਾ। ਇਸੇ ਤਰ੍ਹਾਂ ਇੰਡੀਅਨ ਆਇਲ ਦਾ ਜਿਹੜਾ ਰੇਟ ਹੈ ਉਹ 993 ਰੁਪਏ ਉਹਨਾਂ ਨੇ ਮਹਿੰਗਾ ਕੀਤਾ, ਪਹਿਲਾਂ 3071 ਸੀ, 3071 ਹੋ ਗਿਆ, ਜਿਹੜਾ ਪਹਿਲਾਂ 2078 ਰੁਪਏ ਸੀ। ਉੱਧਰ ਜੋ ਹੈਗਾ ਮਤਲਬ ਆਲਮੋਸਟ 1000 ਰੁਪਏ ਸਾਰੇ ਪਾਸੇ ਵੱਧ ਗਏ। ਹੁਣ ਹੋਣਾ ਕੀ ਹੈ, ਇਹ 15 ਦਿਨਾਂ ਦੇ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ, ਯਾਨੀ ਕਿ ਪੰਜਾਬ 'ਚ ਢਾਬਾ ਮਾਲਿਕ ਪਹਿਲਾਂ ਹੀ ਕਮਰਸ਼ੀਅਲ ਸਿਲੰਡਰ ਦੀ ਕਿੱਲਤ ਅਤੇ ਫਿਰ 65 ਰੁਪਏ ਰੇਟ ਵਧਣ ਤੋਂ ਬਾਅਦ ਖਾਣ ਪੀਣ ਦੇ ਸਮਾਨ ਦੇ ਰੇਟ ਪਹਿਲਾਂ ਹੀ ਵਧਾ ਚੁੱਕੇ ਆ। ਮੈਂ ਪਹਿਲਾਂ ਹੀ ਕਿਹਾ ਜਿਵੇਂ ਨਹੀਂ ਮਿਲ ਰਿਹਾ ਸਿਲੰਡਰ, ਕੈਫੇ ਵਾਲੇ, ਢਾਬੇ ਵਾਲੇ, ਰੈਸਟੋਰੈਂਟ ਵਾਲੇ ਖਾਸੇ ਪਰੇਸ਼ਾਨ ਨੇ, ਅਤੇ ਉਹ ਪਿਕ 'ਤੇ ਮਿਲ ਨਹੀਂ ਰਿਹਾ। ਦੂਜਾ ਰੇਟ ਹੁਣ 1000 ਰੁਪਏ ਹੋਰ ਵੱਧ ਗਏ, 15 ਦਿਨਾਂ ਦੇ ਵਿੱਚ ਦੂਜੀ ਵਾਰੀ ਇਜਾਫਾ ਕੀਤਾ ਗਿਆ, ਯਾਨੀ ਕਿ ਰੇਟ ਜਿਹੜਾ ਵਧਿਆ ਨਾ ਉਹ 15 ਦਿਨਾਂ 'ਚ ਦੂਜੀ ਵਾਰੀ ਹੈ। ਢਾਬੇ ਦੇ ਮਾਲਕ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਜੀ ਇਜ਼ਾਫਾ ਹੋਇਆ ਲਗਾਤਾਰ, ਮਹਿੰਗਾਈ ਵੱਧ ਰਹੀ, ਉਸ ਕਰਕੇ ਸਾਨੂੰ ਹੁਣ ਕੀਮਤਾਂ ਵਧਾਉਣੀਆਂ ਪੈਣੀਆਂ। ਔਰ ਜੇ ਰੇਟ ਚਾਰਟ ਦੀ ਮੈਂ ਗੱਲ ਕਰਾਂ, ਤੁਸੀਂ ਧਿਆਨ ਨਾਲ ਵੇਖਿਓ, ਅੰਮ੍ਰਿਤਸਰ 'ਚ ਪਹਿਲਾਂ ਰੇਟ 2178 ਸੀ, ਜਿਹੜਾ ਹੁਣ 3178 ਰੁਪਏ 50 ਪੈਸੇ ਹੋ ਗਿਆ। ਲੁਧਿਆਣੇ 'ਚ ਪਹਿਲਾਂ ਰੇਟ 2100 ਰੁਪਏ ਸੀ, ਜਿਹੜਾ ਹੁਣ 3092 ਰੁਪਏ ਹੋ ਗਿਆ। ਜਲੰਧਰ 'ਚ ਪਹਿਲਾਂ ਰੇਟ 2190 ਰੁਪਏ ਸੀ, ਜਿਹੜਾ ਕਿ ਹੁਣ 3190 ਰੁਪਏ ਹੋ ਗਿਆ। ਪਠਾਨਕੋਟ 'ਚ 2227 ਰੁਪਏ ਰੇਟ ਸੀ, ਜਿਹੜਾ ਹੁਣ 3197, ਮਤਲਬ ਕਲੋਜ਼ ਟੂ 3200 ਦੇ ਨੇੜੇ ਪਹੁੰਚ ਗਿਆ, ਜੋ ਕਿ ਹੁਣ ਤੱਕ ਮੈਂ ਦੇਖ ਰਿਹਾ ਚਾਰਟ 'ਚ ਸਭ ਤੋਂ ਮਹਿੰਗਾ। ਅਤੇ ਠੀਕ ਉਸੇ ਤਰ੍ਹਾਂ ਪਟਿਆਲੇ 'ਚ 2108 ਸੀਗਾ, ਜਿਹੜਾ ਹੁਣ 3170 ਹੋ ਗਿਆ। ਸੋ ਇਹ ਇੱਕ ਵੱਡਾ ਮਸਲਾ ਹੋ ਗਿਆ। ਢਾਬੇ ਵਾਲੇ ਲੋਕ ਸਾਫ਼ ਤੌਰ 'ਤੇ ਹੁਣ ਇਹ ਗੱਲ ਕਹਿ ਰਹੇ ਕਿ ਅਸੀਂ ਹੁਣ ਖਾਣ ਪੀਣ ਦੀਆਂ ਵਸਤਾਂ ਦੇ ਰੇਟ ਵਧਾ ਦੇਣੇ। ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਇੱਕ ਪਾਸੇ ਖਾੜੀ ਦੇਸ਼ਾਂ ਦੇ ਵਿੱਚ ਜੰਗ ਔਰ ਕਿੱਲਤ ਕਰਕੇ ਪਿਛਲੇ ਲਗਭਗ 1.5 ਮਹੀਨੇ ਤੋਂ ਇਹ ਹਾਲਾਤ ਹੋ ਰਹੇ ਹੈ ਕਿ ਰੈਸਟੋਰੈਂਟ ਵਾਲਿਆਂ ਨੂੰ ਸਿਲੰਡਰ ਨਹੀਂ ਮਿਲ ਰਹੇ। ਕਈ ਲੋਕ ਆਪਣਾ ਸਾਰਾ ਸਮਾਨ ਬੰਦ ਕਰ ਚੁੱਕੇ ਹੈ, ਕਈ ਲੋਕਾਂ ਨੇ ਲਿਮਿਟਿਡ ਕਰ ਦਿੱਤਾ ਆਪਣਾ ਕੰਮ। ਕਈ ਲੋਕ, ਮੈਂ ਕਿਸੇ ਰੈਸਟੋਰੈਂਟ ਵਾਲੇ ਨਾਲ ਕੱਲ੍ਹ ਗੱਲ ਕਰ ਰਿਹਾ ਸੀ, ਮੇਰੀ ਗੱਲ ਹੋਈ, ਮੈਂ ਕਿਹਾ ਉਹ ਤੂੰ ਬਾਹਰ ਜਿਹੜਾ ਆਪਣੇ ਵਧੀਆ ਰੈਸਟੋਰੈਂਟ ਹੈ ਮੋਹਾਲੀ 'ਚ, ਮੈਂ ਕਿਹਾ ਤੂੰ ਉਹ ਲਾਉਂਦਾ ਸੀ ਬਾਹਰ ਸਮੋਸੇ ਜਲੇਬੀ ਇਮਰਤੀਆਂ ਬਣਦੀਆਂ ਹੁੰਦੀਆਂ ਸੀ, ਮੈਂ ਕਿਹਾ ਬੰਦ ਕੀਤਾ ਕੀ ਚੱਕਰ? ਕਹਿੰਦਾ ਬਾਈ ਜੀ ਸਿਲੰਡਰ ਨਹੀਂ ਮਿਲ ਰਿਹਾ, ਕੀ ਕਰੀਏ? ਕਹਿੰਦੇ 3000 ਰੁਪਏ ਐਕਸਟਰਾ ਮੰਗਦੇ ਆ ਬਲੈਕ 'ਚ। ਅਤੇ ਮੈਂ ਕਿਹਾ ਫਿਰ? ਕਹਿੰਦਾ ਇੱਕ ਉਹ ਡੀਜ਼ਲ ਵਾਲੀ ਭੱਟੀ ਆਉਂਦੀ ਹੈ, ਉਹਦਾ ਮੈਂ ਦੇਖ ਰਿਹਾ ਕੋਈ ਆਪਸ਼ਨ ਮਿਲ ਜਾਵੇ, ਕਿਉਂਕਿ ਹੁਣ ਆਪਸ਼ਨਾਂ 'ਤੇ ਤਾਂ ਜਾਣਾ ਪਏਗਾ। ਪਰ ਉਹ ਕਹਿੰਦਾ ਉਹਦਾ ਵੀ ਬਲੈਕ ਚੱਲ ਰਿਹਾ, ਉਹ ਮਿਲ ਹੀ ਨਹੀਂ ਰਹੀ। ਜਿਵੇਂ ਤੁਸੀਂ ਵੇਖੋ, ਲੋਕਾਂ ਨੇ ਘਰਾਂ 'ਚ ਇੰਡਕਸ਼ਨ ਵਰਤਣਾ ਸ਼ੁਰੂ ਕਰਤਾ ਸੀ ਔਰ ਇੰਡਕਸ਼ਨ ਬਾਜ਼ਾਰੋਂ ਗਾਇਬ ਹੋ ਗਿਆ, ਨਹੀਂ ਮਿਲਦਾ ਇੰਡਕਸ਼ਨ ਵਾਲੇ ਭਾਂਡੇ, ਨਹੀਂ ਮਿਲਦੇ, ਉਹ ਮਹਿੰਗੇ ਹੋ ਗਏ। ਉਹ ਕਹਿੰਦਾ ਠੀਕ ਉਸੇ ਤਰ੍ਹਾਂ ਇੱਕ ਡੀਜ਼ਲ ਵਾਲੀ ਭੱਟੀ ਦਾ ਮੈਂ ਸੁਣਿਆ ਸੀ ਕੁਝ ਰੈਸਟੋਰੈਂਟ ਵਾਲਿਆਂ ਕੋਲੋਂ, ਮੈਂ ਲੈਣ ਗਿਆ ਤਾਂ ਉਹ ਵੀ ਬਲੈਕ 'ਚ ਮਿਲ ਰਹੀ ਹੈ। ਸੋ ਇਹ ਹਾਲਾਤ ਸੀਗੇ ਔਰ ਇਸ ਕਰਕੇ ਕਈ ਲੋਕਾਂ ਨੇ ਆਪਣੇ ਕੰਮ ਕਾਫੀ ਲਿਮਿਟਿਡ ਕਰਤੇ। ਪਰ ਹੁਣ 1000 ਰੁਪਏ ਦਾ ਇਜ਼ਾਫਾ, ਇਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਕਿ ਇਹਦਾ ਇਕੱਲਾ ਢਾਬਿਆਂ 'ਤੇ ਨਹੀਂ ਅਸਰ ਪੈਣਾ, ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਵਿਆਹਾਂ ਦੇ ਸੀਜ਼ਨ 'ਚ ਵਿਆਹਾਂ 'ਤੇ ਵੀ ਅਸਰ ਪੈਣਾ, ਕਿਉਂਕਿ ਉੱਥੇ ਵੀ ਕਮਰਸ਼ੀਅਲ ਸਿਲੰਡਰ ਲੱਗਦੇ। ਹੁਣ ਉਹ ਗੱਲਾਂ ਹੋਈਆਂ ਦੂਰ ਦੀਆਂ ਪਿੰਡਾਂ 'ਚ, ਤਾਂ ਚਲੋ ਅਜੇ ਵੀ ਹਰ ਘਰ 'ਚੋਂ ਇੱਕ ਇੱਕ ਸਿਲੰਡਰ ਲੈ ਕੇ ਬੰਦੇ ਦੇ 5-7 ਸਿਲੰਡਰ 'ਚ ਇੱਕ ਵਿਆਹ ਦਾ ਕੰਮ ਹੋ ਜਾਂਦਾ ਸੀ। ਪਰ ਰੈਸਟੋਰੈਂਟਾਂ ਦੇ ਵਿੱਚ ਜਾਂ ਰਿਜ਼ੋਰਟਾਂ ਦੇ ਵਿੱਚ ਉਹ ਕਮਰਸ਼ੀਅਲ ਸਿਲੰਡਰ ਹੀ ਵਰਤੇ ਜਾਂਦੇ ਆ, ਉਹ ਮਹਿੰਗੇ ਹੋਣਗੇ। ਢਾਬੇ, ਰੈਸਟੋਰੈਂਟ, ਕੰਟੀਨਾ, ਵਿਦਿਆਰਥੀਆਂ 'ਤੇ ਵੀ ਇਹਦਾ ਅਸਰ ਪਏਗਾ। ਕੰਟੀਨਾ 'ਚ ਵੀ ਚੁੱਕੀ ਕਮਰਸ਼ੀਅਲ, ਜਿੱਥੇ ਮਤਲਬ ਜਿੱਥੇ ਜਿੱਥੇ ਕਮਰਸ਼ੀਅਲ ਸਿਲੰਡਰ ਵਰਤਿਆ ਜਾਂਦਾ 19 ਕਿਲੋ ਵਾਲਾ ਵੱਡਾ, ਉਹ 1000 ਰੁਪਏ ਮਹਿੰਗਾ ਹੋਣ ਨਾਲ ਇੱਕ ਗੱਲ ਸਾਫ਼ ਹੈ ਕਿ ਹੁਣ ਮਹਿੰਗਾਈ ਵੱਧ ਜਾਣੀ ਹੈ। ਇੱਕ ਦੂਜਾ ਇੱਕ ਹੋਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ, ਵੱਖ ਵੱਖ ਕੰਪਨੀਆਂ ਦੇ ਰੇਟ ਸੀ, ਚਲੋ ਮੈਂ ਤੁਹਾਨੂੰ ਬਹੁਤ ਡਿਟੇਲ 'ਚ ਨਹੀਂ ਜਾਊਂਗਾ, ਪਰ ਕੁੱਲ ਮਿਲਾ ਕੇ ਇੱਕ ਗੱਲ ਸਾਫ਼ ਹੈ ਕਿ ਹੁਣ ਮਹਿੰਗਾਈ ਵਧੂਗੀ ਔਰ ਆਮ ਲੋਕਾਂ 'ਤੇ ਇਹਦਾ ਸਿੱਧਾ ਅਸਰ ਪੈਂਦਾ ਨਜ਼ਰ ਆਏਗਾ। ਪਰ ਕੁੱਲ ਮਿਲਾ ਕੇ ਇਹ ਮਹਿੰਗਾਈ ਵਧਣ ਦਾ ਕਾਰਨ ਕੀ ਇਕੱਲਾ ਜੰਗ ਹੈ ਜਾਂ ਸਾਡੀ ਸਰਕਾਰ ਦੀ ਨੀਤੀਆਂ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
8: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: पर आपका लोन निकला है?
1: रख वो, रख रख वो।
2: Yo, I'm the dealer. ਖੰਡ ਦੇ ਨਾਲ ਗੱਲ ਕੀ?
3: ਤੂੰ ਵੇਚਦਾ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ, ਤੂੰ ਗੋਲੀਆਂ ਵੇਚ।

0: ओपनली स्टेटमेंट दिता है कि जो कम या जो फंक्शनिंग मैं आप विच करना चाहता सी या जिहड़ी मेरी विजन है ਉਹ ਇੱਥੇ ਨਹੀਂ ਰਲ ਰਹੀ ਮੈਨੂੰ ਉਸ ਤਰੀਕੇ ਦੀ ਰਿਸਪੈਕਟ ਤੇ ਰੈਵਰੈਂਸ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ
1: ਆਮ ਆਦਮੀ ਪਾਰਟੀ ਅੱਜ ਪੂਰੀ ਤਰੀਕੇ ਸੇ ਆਪਣੇ ਸਿਧਾਂਤੋਂ ਸੇ ਆਪਣੇ ਮੂਲਿਓ ਸੇ ਆਪਣੇ ਕੋਰ ਮੋਰਲ ਔਰ ਵੈਲਿਊ ਸੇ ਭਟਕ ਚੁੱਕੀ
2: ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ ਗਲਤ ਹੈ ਇਹਨਾਂ ਦੀ ਬੈਕਗ੍ਰਾਉਂਡ ਜਾਣਦਾ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ ਬੀਜੇਪੀ ਕਰਦੀ
0: ਐਡਵੋਕੇਟ ਐਚ ਐਸ ਫੂਲਕਾ ਨੂੰ ਵੀ ਵੇਖਦੇ ਹਾਂ ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ ਕਿ ਕਦੇ ਗਾਂ ਜਾ ਕੇ ਤੁਹਾਨੂੰ ਜੇ ਜਾਂ ਕੁਛ ਆਫਰ ਆਉਂਦਾ ਹੈ ਜਾਂ
2: ਦੇਖੋ ਭਗਵੰਤ ਮਾਨ ਹੋਵੇ ਚਾਹੇ ਸੁਖਬੀਰ ਬਾਦਲ ਹੋਵੇ ਚਾਹੇ ਪ੍ਰਗਟ ਸਿੰਘ ਹੋਵੇ ਚਾਹੇ ਰਾਜਾ ਵੜਿੰਗ ਹੋਵੇ ਇਹ ਮੈਟਰ ਨਹੀਂ ਕਰਦਾ ਮੈਟਰ ਕਰਦਾ ਪੰਜਾਬ ਦੇ ਇਸ਼ੂਜ਼
0: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖੈੜਾ ਰਾਜਾ ਵੜਿੰਗ ਹੁਣਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ ਐਟਲੀਸਟ
2: 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ ਅੱਜ ਲਾਅ ਐਂਡ ਆਰਡਰ ਕਿੱਥੇ ਖੜਾ ਹੈਗਾ ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜਾ ਹੈਗਾ
0: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿੱਟ ਐਂਡ ਟ੍ਰਾਇਲ ਮੈਥਡਸ ਤੇ ਹੋ ਰਹੀ ਹੈ ਹੁਣ ਵੀ ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ ਇੱਧਰੋਂ ਰਿਕਵਰੀ ਨਹੀਂ ਹੋਈ ਇੱਧਰੋਂ ਵੋਟ ਪਾ ਦਿੰਦੇ
2: ਹੁਣ ਆਹ ਜਿਹੜੇ ਛੱਡ ਕੇ ਗਏ ਆ ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ
0: ਪਿੱਛੇ ਜੇ ਮੂਵੀ ਔਰ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ ਲਾਰੈਂਸ
2: ਨਹੀਂ ਬੇਸਿਕਲੀ ਦੇਖੋ ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ ਇਹ ਗੱਲ ਨੂੰ ਸਮਝ
0: ਕਿਉਂ ਗਲੋਰੀਫਾਈ ਕਰਨ ਲੱਗੇ ਗੈਂਗਸਟਰਸ ਦੀ ਸਟੋਰੀਜ਼ ਨੂੰ
2: ਨਹੀਂ ਬਿਲਕੁਲ ਨਹੀਂ ਗਲੋਰੀਫਾਈ ਕਰਨਾ ਚਾਹੀਦਾ ਅੱਛਾ ਹੁੰਦਾ ਕੀ ਆ ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ ਦੇਖੋ
0: ਪੰਜਾਬ 95 ਵੀ ਤਾਂ ਕਰ ਸਕਦੇ ਸੀ ਰਿਲੀਜ਼ ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ ਉਹਨਾਂ ਨੇ ਤੁਹਾਨੂੰ ਕਿੱਦਾਂ
2: ਨਹੀਂ ਮੈਂ ਤਾਂ ਬੀਇੰਗ ਡਾਇਰੈਕਟਰ ਸਪੋਰਟਸ ਸੀਗਾ ਡਾਇਰੈਕਟਰ ਸਪੋਰਟਸ ਸੀ ਹੀ ਵਾਸ ਮਾਈ ਸਪੋਰਟਸ ਮਿਨਿਸਟਰ ਸੋ ਹੀ ਨੈਵਰ ਇੰਟਰਫੇਅਰ ਟੂ ਮਾਈ ਵਰਕ ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫਾਰ ਦਾ ਲੋਕਲ ਪੀਪਲ ਫਿਰ
0: ਸਤਿ ਸ਼੍ਰੀ ਅਕਾਲ ਸਰ
2: ਸਤਿ ਸ਼੍ਰੀ ਅਕਾਲ ਕਰਨਾ
0: ਹਾਵ ਯੂ
2: ਆਲ ਗੁੱਡ
0: ਥੈਂਕ ਯੂ ਸੋ ਮਚ ਤੁਸੀਂ ਟਾਈਮ ਦੇ ਰਹੇ ਹੋ ਜਦੋਂ ਮੈਂ ਆਈ ਤਾਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਸਾਡੇ ਵਰਗੇ ਸਾਡੇ ਸਾਥੀ ਘੇਰ ਕੇ ਬੈਠੇ ਹੋਏ ਸੀਗੇ ਟੂ ਆਸਕ ਅਬਾਊਟ ਦਾ ਸਰਟਨ ਜਿਹੜਾ ਹੋਇਆ ਅੱਜ ਆਲਦੋ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਮੈਂ ਮੁੱਦਿਆਂ ਬਾਰੇ ਡਿਸਕਸ ਥੋੜ੍ਹਾ ਕਰਕੇ ਵੀ ਨਹੀਂ ਕਰਦੀ ਬਟ ਫਿਰ ਵੀ ਮੈਂ ਤੁਹਾਡਾ ਇਹਦੇ 'ਤੇ ਟੇਕ ਜ਼ਰੂਰ ਲੈਣਾ ਚਾਹੂੰਗੀ ਜਦੋਂ ਅਸੀਂ ਵੇਖ ਰਹੇ ਹਾਂ ਕਿ ਆਪ ਦੇ ਕੁਛ ਦਿੱਗਜ ਅਤੇ ਮਕਬੂਲ ਜਿਹੜੇ ਮੈਂਬਰਸ ਨੇ ਉਹ ਬੀਜੇਪੀ ਜੁਆਇਨ ਕਰਦੇ ਨੇ ਵੋਟ ਡੂ ਯੂ ਹੈਵ ਟੂ ਸੇ ਔਨ ਦਿਸ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਹੋ ਸਕਦਾ ਹੈ ਅਤੇ ਇਹਦੇ ਪਿੱਛੇ ਕਿਹੜੀ ਰੀਜ਼ਨਿੰਗ ਉਹਨਾਂ ਨੂੰ ਲਾਲਚ ਆਇਆ ਹੋਊਗਾ ਪ੍ਰੋਬੇਬਲੀ ਜਿਵੇਂ ਰਾਘਵ ਚੱਡਾ ਨੇ ਤਾਂ ਬਹੁਤ ਓਪਨਲੀ ਸਟੇਟਮੈਂਟ ਦਿੱਤਾ ਹੈ ਕਿ ਜੋ ਕੰਮ ਜਾਂ ਜੋ ਫੰਕਸ਼ਨਿੰਗ ਮੈਂ ਆਪ

0: ਕਰਨਾ ਚਾਹੁੰਦਾ ਸੀ ਔਰ ਜਿਹੜੀ ਮੇਰੀ ਵਿਜ਼ਨ ਹੈ ਉਹ ਇੱਥੇ ਨਹੀਂ ਰਲ ਰਹੀ, ਮੈਨੂੰ ਉਸ ਤਰੀਕੇ ਦੀ ਰਿਸਪੈਕਟ ਅਤੇ ਰੈਵਰੈਂਸ ਨਹੀਂ ਮਿਲ ਰਿਹਾ, ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਹੀ ਹਾਂ। ਅਸੀਂ ਐਡਵੋਕੇਟ HS ਫੂਲਕਾ ਨੂੰ ਵੀ ਵੇਖਦੇ ਹਾਂ, ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ, ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ?
1: ਦੇਖੋ, ਇੱਕ ਤਾਂ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ, ਉਦੋਂ ਕਿਤੇ ਵੱਧ ਬੀਜੇਪੀ ਕਰਦੀ ਹੈਗੀ। ਵੈਸੇ ਉਹ ਇਹਨਾਂ ਦੀ ਬੀ ਟੀਮ ਹੀ ਆ। ਤੁਹਾਨੂੰ ਯਾਦ ਹੋਣਾ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਬੀਜੇਪੀ ਨੂੰ ਬਿਲਕੁਲ ਤਕਲੀਫ ਦੇ ਸੀਗਾ, ਉਹਨਾਂ ਨੂੰ ਪਤਾ ਸੀ ਵੀ ਪੰਜਾਬ ਦਾ ਵਿੱਚ ਸਾਡਾ ਕੁਛ ਨਹੀਂ ਆ ਪੰਜਾਬ 'ਚ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ, ਉਹਨਾਂ ਦੀ ਬੀ ਟੀਮ ਹੈਗੀ ਆ, ਉਹਦੇ 'ਚੋਂ ਹੀ ਰਾਜ ਸਭਾ ਦੇ ਮੈਂਬਰ ਗਏ। ਮੈਂ ਇਸ ਕਰਕੇ ਇਹਨੂੰ ਬਹੁਤ ਵੱਡੀ ਗੱਲ ਨਹੀਂ ਮੰਨਦਾ, ਕਿਉਂਕਿ ਜਦੋਂ ਪੰਜਾਬ ਬਾਰੇ ਤੁਸੀਂ ਗੱਲ ਹੀ ਨਹੀਂ ਕਰਨੀ, ਜਿਹੜੇ ਜਿਹੜੇ ਵੀ ਹਾਊਸ ਦੇ ਤੁਸੀਂ ਮੈਂਬਰ ਹੋ, ਫਿਰ ਮੈਨੂੰ ਲੱਗਦਾ ਤੁਸੀਂ ਹੈਗੇ ਚਾਹੇ ਨਾ ਹੈਗੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਐਟਲੀਸਟ ਜਦੋਂ ਪੰਜਾਬ ਦੀ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ। ਅਤੇ ਇਹਨਾਂ ਨੇ ਸਿਵਾਏ ਇੱਕ ਬਿਕਰਮਜੀਤ ਸਾਹਨੀ ਤੋਂ ਤਾਂ ਇੱਕ ਬਾਬਾ ਸੀਚੇਵਾਲ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਹੋਵੇ। ਸੋ ਇਸ ਕਰਕੇ ਤਾਂ ਜਿੱਦਾਂ ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ, ਗਲਤ ਹੀ ਨਹੀਂ ਹੈ, ਕਿਉਂਕਿ ਇਹ ਕਰਨੀ ਹੁੰਦੀ ਹੈ, ਇੱਕ ਪਰਚੇਜ਼ ਕਰਨੀ ਹੁੰਦੀ ਆ। ਤੋ ਸਭ ਨੂੰ ਪੰਜਾਬ ਦੇ ਵਿੱਚ ਪਤਾ ਕਿਹਨੇ ਪਰਚੇਜ਼ ਕੀਤੀ ਆ, ਕਿਹਨੇ ਅਰਨ ਕੀਤੀ ਹੈਗੀ ਆ। ਸੋ ਇਸ ਕਰਕੇ ਪੰਜਾਬ ਦੇ ਸੰਦਰਭ ਤੋਂ ਮੈਂ ਇਹਨੂੰ ਕੋਈ ਬਹੁਤ ਵੱਡਾ ਉਹ ਨਹੀਂ ਇਸ਼ੂ ਨਹੀਂ।
0: ਤੁਸੀਂ ਸਰਪ੍ਰਾਈਜ਼ ਨਹੀਂ ਹੋਏ ਜਦੋਂ ਤੁਸੀਂ ਵੇਖਿਆ?
1: ਨਹੀਂ, ਮੈਨੂੰ ਮੈਂ ਤਾਂ ਕਿਉਂਕਿ ਇਹਨਾਂ ਦੀ ਬੈਕਗ੍ਰਾਊਂਡ ਜਾਣਦਾ, ਕਿਉਂਕਿ ਮੈਨੂੰ ਕਦੀ ਵੀ ਬਹੁਤ ਜ਼ਿਆਦਾ ਟੈਂਪਟੇਸ਼ਨ ਕਿਸੇ ਚੀਜ਼ ਦੀ ਹੁੰਦੀ ਨਹੀਂ ਹੈ, ਕਿਉਂਕਿ ਜਦੋਂ ਕਿਸੇ ਬਾਰੇ ਪਤਾ ਆ ਉਹ ਸਮੇਂ ਸਮੇਂ 'ਤੇ ਕੋਈ ਚਲਾਕੀ ਕਰੇ, ਕੋਈ ਸਮੇਂ ਸਮੇਂ 'ਤੇ ਲੋਕਾਂ ਨੂੰ ਇਹੋ ਜਿਹਾ ਪ੍ਰਭਾਵ ਛੱਡੇ, ਪਰ ਮੈਨੂੰ ਉਸ ਗੱਲ ਦੀ ਜਿਹਦੀ ਸਮਝ ਹੈਗੀ ਆ, ਮੈਨੂੰ ਉਹਦੇ 'ਤੇ ਬਹੁਤੀ ਟੈਂਪਟੇਸ਼ਨ ਹੁੰਦੀ ਨਹੀਂ।
0: ਰਾਈਟ, ਅਸੀਂ ਪਹਿਲਾਂ ਵੀ ਬਹੁਤ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਅੱਡ ਅੱਡ ਪਾਰਟੀਆਂ ਤੋਂ ਸੀਗੇ ਉਹ ਕਿੱਦਾਂ ਇੱਕ ਪਰਟੀਕੁਲਰ ਪਾਰਟੀ ਬੀਜੇਪੀ ਇਨ ਕੁਐਸਚਨ ਇਸ ਕੰਟੈਕਸਟ ਵਿੱਚ ਉਹਨੂੰ ਨਿੰਦਦੇ ਨੇ, ਉਹਦੇ ਨਾਲ ਰਿਲੇਟ ਨਹੀਂ ਕਰਦੇ, ਬਟ ਇਵੈਂਚੁਅਲੀ ਉਹਨੂੰ ਜੁਆਇਨ ਕਰ ਲੈਂਦੇ ਨੇ, ਹੈ ਨਾ? ਕਿ ਕਦੇ ਗਾਂ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਔਫਰ ਆਉਂਦਾ ਹੈ ਜਾਂ?
1: ਦੇਖੋ, ਮੇਰੇ ਲਈ ਪੰਜਾਬ ਜਿਹੜਾ ਆ ਉਹ ਸਭ ਤੋਂ ਇੰਪੋਰਟੈਂਟ ਹੈ, ਰਾਦਰ ਕੇ ਮੇਰੀ ਪਾਰਟੀ ਤੋਂ ਵੀ ਪਹਿਲਾਂ ਪੰਜਾਬ। ਮੈਂ ਮੁੱਦਿਆਂ ਦੀ ਰਾਜਨੀਤੀ ਕਰਨ ਵਾਲਾ ਬੰਦਾ ਹੈਗਾ, ਮੇਰਾ ਕੋਈ ਪ੍ਰੋਫੈਸ਼ਨ ਨਹੀਂ ਸੀਗਾ, ਮੈਂ ਆਪਣਾ ਪ੍ਰੋਫੈਸ਼ਨ ਜਿਹੜਾ ਕੈਰੀਅਰ ਸੀਗਾ ਐਜ਼ ਏ ਸਪੋਰਟਸਮੈਨ ਉਹ ਕੰਪਲੀਟ ਕਰ ਲਿਆ ਹੈਗਾ। ਮੈਨੂੰ ਤਾਂ ਹੁਣ ਇੰਨਾ ਕੀ ਆ ਵੀ ਯਾਰ ਜੇ ਪੰਜਾਬ ਲਈ ਆਪਾਂ ਕੁਛ ਕਰ ਲਈਏ, ਸੋ ਦੈਟ ਇਜ਼ ਦਾ ਓਨਲੀ ਜਿੰਨੀ ਕੁ ਮੇਰੀ ਨਜ਼ਰੀਆ ਹੈਗਾ ਜਾਂ ਜਿੰਨੀ ਕੁ ਮੇਰੀ ਮਾਨਸਿਕ ਤੌਰ 'ਤੇ ਸੋਚ ਹੈਗੀ ਆ ਉਹ ਇੰਨੀ ਕੀ ਆ ਕਿ ਜੇ ਪੰਜਾਬ ਲਈ ਕੁਛ ਕਰ ਲਈਏ। ਔਰ ਬੀਜੇਪੀ ਕਦੀ ਵੀ ਪੰਜਾਬ ਦੇ ਬਾਰੇ ਕੋਈ ਚੰਗਾ ਨਹੀਂ ਸੋਚਦੀ। ਜਿਹੜੀ ਵਿਚਾਰਧਾਰਕ ਤੌਰ 'ਤੇ ਜਿਹੜੀ ਦੇਖੋ ਜਿਹੜੀ ਸਾਨੂੰ ਜਿਹੜੀ ਗੁਰੂਆਂ ਨੇ ਫਿਲਾਸਫੀ ਦਿੱਤੀ ਆ ਉਹਦੇ ਵਿੱਚ ਮਾਨਸ ਕੀ ਜਾਤ ਸਭ ਏਕ ਏ ਪਹਿਚਾਨ, ਕਿਉਂਕਿ ਇਹ ਤਾਂ ਵੰਡ ਵਾਲਾ ਕੰਮ ਕਰ। ਸਾਡੇ ਪੰਜਾਬ ਦੇ ਵਿੱਚ ਕਦੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ ਗੱਲ ਨਹੀਂ ਹੋਈ, ਕਿਉਂਕਿ ਅਸੀਂ ਪਹਿਲਾਂ ਇਨਸਾਨ ਦੀ ਗੱਲ, ਕਿਉਂਕਿ ਸਾਨੂੰ ਸਮਝ ਹੀ ਇਹ ਆਉਂਦੀ ਆ, ਸਾਨੂੰ ਭਰਿਆ ਹੀ ਇਸ ਤਰ੍ਹਾਂ ਸਾਡੀ ਸੋਚ ਦੇ ਵਿੱਚ ਗਿਆ ਹੈਗਾ। ਅਸੀਂ ਫਿਰ ਮੈਂ ਤਾਂ ਉਹਦੇ ਤੋਂ ਹਟ ਕੇ ਗੱਲ ਨਹੀਂ ਕਰ ਸਕਦਾ, ਕਿਉਂਕਿ ਜਿੱਦਾਂ ਜਿੱਦਾਂ ਵੀ ਇਹ, ਕਿਉਂਕਿ ਜਿਹੜਾ ਇਹ ਗੁਲਦਸਤਾ ਹੈਗਾ, ਕਿਉਂਕਿ ਬਹੁਤ ਸਾਡੀਆਂ ਹੋਰ ਪ੍ਰੋਬਲਮਸ ਹੈਗੀਆਂ, 140-145 ਕਰੋੜ ਦਾ ਦੇਸ਼ ਹੈ, ਸਾਡੀ ਨੌਜਵਾਨ ਪੀੜ੍ਹੀ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਆ, ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਰੁਜ਼ਗਾਰ ਵੱਲ ਨੂੰ ਤੋਰਨ ਦੀ ਜ਼ਰੂਰਤ ਹੈਗੀ ਆ। ਆਰਟੀਫਿਸ਼ਲ ਇੰਟੈਲੀਜੈਂਸ ਦਾ ਜ਼ਮਾਨਾ ਹੈਗਾ, ਅਸੀਂ ਜੇ ਉਹਨਾਂ ਨੂੰ ਸਮੇਂ ਦਾ ਹਾਣੀ ਨਹੀਂ ਬਣਾਵਾਂਗੇ ਸਾਡਾ ਯੂਥ ਪਿੱਛੇ ਰਹਿ ਜੂਗਾ।
0: ਤੁਸੀਂ ਕਿਹਾ ਵੀ ਬੀਜੇਪੀ ਪਾਰਟੀ ਜਿਹੜੀ ਹੈ ਉਹ ਵੰਡੀਆਂ ਵਿੱਚ ਜ਼ਿਆਦਾ ਬਿਲੀਵ ਰੱਖਦੀ ਹੈ, ਉਹਨੇ ਰਿਲੀਜਨਸ ਵੰਡੇ ਜਾਂ ਵੰਡੇ ਦਾ ਖੈਰ ਪਹਿਲਾਂ ਹੀ ਸੀਗੇ, ਉਹਨੂੰ ਹਾਈਲਾਈਟ ਕੀਤਾ, ਗਲੋਰੀਫਾਈ ਕੀਤਾ ਵੰਡ ਨੂੰ। ਬਟ ਜਦੋਂ ਅਸੀਂ ਹਿਸਟਰੀ ਫਰੋਲਦੇ ਹਾਂ ਤਾਂ ਕਾਂਗਰਸ ਪਾਰਟੀ ਵਿੱਚੋਂ ਹੀ ਜਦੋਂ 1947 ਵਾਲਾ ਸਾਰਾ ਵਾਪਰਦਾ ਐਂਡ ਉਦੋਂ ਪਹਿਲਾਂ ਵੀ ਇਹਦੇ ਸੇ ਕਿ ਕਾਸਟਿਜ਼ਮ ਕ੍ਰੀਡਿਜ਼ਮ ਅਤੇ ਕਲਰਿਜ਼ਮ ਵਰਗੇ ਕੋਨਸੈਪਟ ਜਿਹੜੇ ਨੇ ਉਹ ਜਵਾਹਰ ਲਾਲ ਨਹਿਰੂ ਦੇ ਹੁੰਦਿਆਂ ਹੀ ਸ਼ੁਰੂ ਹੋਏ ਜਾਂ ਉਹਨਾਂ ਨੇ ਹੀ ਗਲੋਰੀਫਾਈ ਕੀਤੇ, ਸੋ ਉਹ ਵੀ ਇੱਕ ਤਰੀਕੇ ਨਾਲ ਵੰਡ ਦਾ ਹੀ ਰੂਪ ਹੈ। ਇਫ ਆਈ ਮੇ ਹੈਵ
1: ਯੋਰ ਆਨਸਰ, ਲੱਗਦਾ ਹੋ ਸਕਦਾ ਸਮੇਂ ਸਮੇਂ 'ਤੇ ਇਹੋ ਜਿਹੀ ਗੱਲ ਹੋਈ ਹੋਵੇ, ਬਟ ਅੱਜ ਜਿਹੜਾ ਰਾਹੁਲ ਗਾਂਧੀ ਆ ਹੀ ਇਜ਼ ਔਨ ਏ ਡਿਫਰੈਂਟ ਨੋਟ ਆਲ ਟੂਗੈਦਰ, ਕਿਉਂਕਿ ਮੇਰੀ ਜਦੋਂ ਪਰਸਨਲ ਇੰਟਰੈਕਸ਼ਨ ਵੀ ਹੁੰਦੀ ਆ, ਕਿਉਂਕਿ ਦੇਖੋ ਮੈਂ ਪੋਲੀਟਿਕਸ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੈਗੀ, ਇੱਕ ਇੰਟਰਨਲ ਪੋਲੀਟਿਕਸ ਆ, ਇੱਕ ਐਕਸਟਰਨਲ ਆ। ਇੰਟਰਨਲ ਦੇ ਵਿੱਚ ਵੀ ਮੈਂ ਡਿਸਕਸ਼ਨ ਦਾ ਹਿੱਸਾ ਬਣਦਾ ਹੈਗਾ, ਔਰ ਜਿਹੜੀ ਗੱਲ ਮੈਨੂੰ ਸਮਝ ਆਉਂਦੀ ਆ ਮੈਂ ਉਹ ਕਹਿ ਵੀ ਦਿੰਦਾ, ਚਾਹੇ ਉਹ ਕਿਸੇ ਨੂੰ ਠੀਕ ਲੱਗੇ ਚਾਹੇ ਕਿਸੇ ਨੂੰ ਠੀਕ ਨਾ ਲੱਗੇ। ਐਕਸਟਰਨਲੀ ਵੀ ਕਹਿ ਦਿੰਦਾ ਹੈਗਾ। ਮੈਨੂੰ ਡੈਮੋਕ੍ਰੇਸੀ ਤਾਂ ਇੰਨੀ ਸਮਝ ਆਉਂਦੀ ਹੈ ਕਿ ਜਿਹੜੀ ਗੱਲ ਲੌਜੀਕਲੀ ਮੈਂ ਸਮਝ ਸਕਦਾ ਉਹ ਮੇਰੇ ਵਾਲੀ ਮੰਨ ਲਓ, ਜੇ ਤੁਹਾਡੇ ਵਾਲੀ ਉਦੋਂ ਬਿਹਤਰ ਹੈਗੀ ਆ ਤਾਂ ਉਹ ਮੰਨ ਲਈ ਹੈ। ਕਿਉਂਕਿ ਹੁਣ ਜਿਹੜੀ ਆ ਇਹ ਫੀਲਡ ਡਿਕਟੇਟਰਸ਼ਿਪ ਵੱਲ ਨੂੰ ਡੈਮੋਕ੍ਰੇਸੀ ਜਾ ਰਹੀ ਆ, ਕਿਉਂਕਿ ਜਦੋਂ ਇੰਸਟੀਟਿਊਸ਼ਨਸ ਨੂੰ ਤੁਸੀਂ ਇੰਨਾ ਡਿਮੋਲਿਸ਼ ਕਰ ਦਿੰਦੇ ਆ, ਅਤੇ ਮੈਂ ਜੇ ਸਪੋਰਟਸ ਦੇ ਐਂਗਲ ਨਾਲ ਦੇਖਾਂ ਵੀ ਜੇ ਰੈਫਰੀ ਇੱਕ ਟੀਮ ਦੇ ਨਾਲ ਰਲ ਜਾਵੇ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਜਾਂ ਕਿਹੋ ਜਿਹੀ ਉਹ ਖੇਡ ਹੋਊਗੀ। ਸੋ ਅੱਜ ਦੀ ਤਰੀਕ 'ਚ ਉਹੋ ਜਿਹੀ ਗੱਲ ਹੋ ਰਹੀ ਆ, ਚਾਹੇ ਸਾਡੀਆਂ ਜਿੰਨੀਆਂ ਵੀ ਇੰਸਟੀਟਿਊਸ਼ਨਸ ਹੈਗੀਆਂ, ਦੇ ਆਰ ਆਲ ਅੰਡਰ ਪ੍ਰੈਸ਼ਰ, ਦੇ ਆਰ ਆਲ ਅੰਡਰ ਸਟ੍ਰੈਸ ਕਿ ਤੁਸੀਂ ਆਹ ਕਰੋਗੇ ਆਹ ਨਹੀਂ ਕਰੋਗੇ, ਆਹ ਕਰੋਗੇ ਨਹੀਂ ਕਰੋਗੇ। ਅੱਛਾ, ਜਦਕਿ ਲੌਜੀਕਲੀ ਗੱਲ ਕਿਤੇ ਹੋਰ ਹੈ।
0: ਤੁਸੀਂ ਜਿਹੜੇ ਸਾਡੇ ਵਰਗੇ ਲੋਕ ਨੇ, ਅਸੀਂ ਐਕਸਟਰਨਲ ਪੋਲੀਟਿਕਸ ਵੇਖਦੇ ਹਾਂ, ਹੈ ਨਾ। ਇੰਟਰਨਲ ਪੋਲੀਟਿਕਸ ਜਿੰਨਾ ਕੁ ਵੀ ਅਸੀਂ ਸੁਣਿਆ ਜਾਂ ਜਦੋਂ ਵੀ ਅਸੀਂ ਇਸ ਕੰਮ ਵਿੱਚ ਆਉਂਦੇ ਹਾਂ ਤਾਂ ਮਹਿਸੂਸ ਕਰਦੇ ਹਾਂ, ਦਿਸ ਇਟਸ ਵੈਰੀ ਅਗਲੀ, ਇਟਸ ਵੈਰੀ ਡਰਟੀ। ਇਜ਼ ਦੈਟ ਟਰੂ ਕਿ ਪੋਲੀਟਿਕਸ ਇੱਕ ਬਹੁਤ
1: ਕਰਮਨ? ਦੇਖੋ, ਐਂਡ ਆਫ ਦਾ ਡੇ ਮੈਂ ਤਾਂ ਸੁਸਾਇਟੀ ਨੂੰ ਓਵਰਆਲ ਕਹਿੰਦਾ, ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਿਸ ਪੋਲੀਟਿਕਸ। ਦੇਖੋ, ਚੰਗਾ ਆਵੇ ਨਾ, ਮਾੜਿਆਂ ਦੇ ਕੋਲ ਬੈਟਨ ਦੇ ਕੇ ਤੁਸੀਂ ਚੰਗੇ ਦਿਨਾਂ ਦੀ ਆਸ ਨਹੀਂ ਰੱਖ ਸਕਦੇ। ਚਲੋ, ਆਇਆ ਤਾਂ ਮੈਂ ਵੀ ਬਾਈ ਚਾਂਸ ਹੀ ਆ, ਮੇਰਾ ਵੀ ਕੋਈ ਪ੍ਰੋਫੈਸ਼ਨ ਨਹੀਂ ਸੀਗਾ। ਮੇਰੀ ਤਾਂ ਹੁਣ ਇਸ ਸਾਲ, ਮੇਰਾ ਕੱਲ ਪਿਛਲੇ ਸਾਲ ਰਿਟਾਇਰਮੈਂਟ ਸੀਗੀ।
0: ਤੁਹਾਨੂੰ ਸੁਖਬੀਰ ਸਿੰਘ ਬਾਦਲ ਲੈ ਕੇ ਆਉਂਦੇ ਨੇ?
1: ਹਾਂ, ਡੈਫੀਨੇਟਲੀ, ਬੀਇੰਗ ਏ ਡਾਇਰੈਕਟਰ ਸਪੋਰਟਸ। ਬਟ ਜਦੋਂ ਮੈਂ ਆਇਆ ਅਤੇ ਮੈਂ ਸਮਝਿਆ ਅਤੇ ਦੇਖਿਆ, ਅਤੇ ਜਿਹੜੀ ਗੱਲ ਸਮਾਜ ਲਈ ਠੀਕ ਨਹੀਂ ਹੈ ਉਹ ਮੈਨੂੰ ਲੱਗਦਾ ਮੈਨੂੰ ਕਹਿਣੀ ਚਾਹੀਦੀ ਆ, ਮੈਨੂੰ ਪਲੈਟਫਾਰਮ 'ਤੇ ਲੈ ਕੇ ਜਾਣੀ ਚਾਹੀਦੀ ਆ ਅਤੇ ਆਪਣੀ ਗੱਲ ਰੱਖਣੀ ਚਾਹੀਦੀ ਆ। ਉਹ ਇਹ ਠੀਕ ਆ ਵੀ ਗੱਲ ਮੈਜੋਰਟੀ ਦੀ ਹੋਣੀ ਹੈਗੀ ਆ, ਬਟ ਐਟ ਦਾ ਸੇਮ ਟਾਈਮ ਤੁਸੀਂ ਆਪਣਾ ਪਾਰਟ ਤਾਂ ਪਲੇ ਕਰੋ।
0: ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ? ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ? ਉਹਨਾਂ ਨੇ ਤੁਹਾਨੂੰ ਕਿੱਦਾਂ?
1: ਨਹੀਂ, ਮੈਂ ਤਾਂ ਬੀਇੰਗ ਡਾਇਰੈਕਟਰ ਸਪੋਰਟਸ ਸੀਗਾ, ਡਾਇਰੈਕਟਰ ਸਪੋਰਟਸ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ। ਸੋ ਜਦੋਂ ਅਸੀਂ ਬੇਸਿਕਲੀ ਜਦੋਂ ਬੀਇੰਗ ਏ ਡਾਇਰੈਕਟਰ ਸਪੋਰਟਸ ਮੈਂ ਉਹਨਾਂ ਨਾਲ ਕੰਮ ਕੀਤਾ, ਸੋ ਹੀ ਨੈਵਰ ਇੰਟਰਫੇਅਰ ਟੂ ਮਾਈ ਵਰਕ। ਅੱਛਾ, ਉਹਨਾਂ ਨੂੰ ਇਹ ਸੀਗਾ ਕਿ ਮੈਂ ਅੱਛਾ ਮਿਹਨਤ ਵੀ ਕਰਦਾ ਸੀ, ਜੋ ਦੁਨੀਆਂ ਦੇ ਉੱਤੇ ਸਪੋਰਟਸ ਦਾ ਹੁੰਦਾ ਸੀ ਉਹ ਮੈਂ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਲਗਭਗ ਜਿਹੜੇ ਜੇ 8-10 ਹਾਕੀ ਦੇ ਪਲੇਅਰ ਜਾਂ ਹੋਰ ਜਿਹੜੇ ਇੰਟਰਨੈਸ਼ਨਲ ਰਿਪ੍ਰਜੈਂਟ ਕਰ ਰਿਹਾ, ਮੈਂ ਜੋ ਬੇਸਿਕਲੀ ਫਾਰਮੂਲਾ ਦੁਨੀਆਂ ਦੇ ਉੱਤੇ ਲੱਗਦਾ ਮੈਂ ਵੀ ਉਹੀ ਲਾਇਆ, ਅਤੇ ਉਹਦਾ ਨੈੱਟ ਰਿਜ਼ਲਟ ਇਹ ਨਿਕਲਿਆ ਵੀ ਚਲੋ ਸਪੋਰਟਸ ਜਿਹੜੀ ਆ ਪੰਜਾਬ ਦੀ ਚੱਲ ਪਈ। ਕਿਉਂਕਿ ਮੇਰੇ ਜ਼ਹਿਨ 'ਚ ਇੱਕ ਇਹ ਵੀ ਗੱਲ ਹੁੰਦੀ ਆ ਹਮੇਸ਼ਾ ਕਿ ਡਰੱਗਸ ਦਾ ਜੇ ਕੋਈ ਅਲਟਰਨੇਟ ਹੈਗਾ ਤਾਂ ਉਹ ਸਪੋਰਟਸ ਹੈਗੀ ਆ। ਸੋ ਉਹ ਇੰਟਰੈਕਸ਼ਨ ਸੀਗੀ, ਮਿਹਨਤ ਕਰਦਾ ਸੀ ਅਤੇ ਉਹ ਹੌਲੀ ਹੌਲੀ ਮੈਨੂੰ ਪਰਸੂ ਕਰਕੇ ਇਹਦੇ ਵਿੱਚ ਲਿਆਏ। ਮੈਂ ਉਹਨਾਂ ਨੂੰ ਕਿਹਾ ਵੀ, ਮੈਂ ਕਿਹਾ ਮੇਰਾ ਇਹ ਸੁਭਾਅ ਦਾ ਹਿੱਸਾ ਨਹੀਂ ਹੈਗਾ, ਪਰ ਚਲੋ ਇਹ ਮੈਨੂੰ ਲੱਗਦਾ ਫਿਰ ਡੈਸਟਨੀ ਹੁੰਦੀ ਆ, ਉਸ ਡੈਸਟਨੀ ਦੇ ਤਹਿਤ ਬੰਦੇ ਨੇ ਉਹ ਉਹ ਪਾਸੇ ਨੂੰ ਜਾਣਾ ਹੁੰਦਾ।
0: ਪੰਜਾਬ ਵਿੱਚ ਉਸ ਕਦਰ ਸਪੋਰਟਸ ਹੈਗੀਆਂ ਨੇ ਹੁਣ ਜਿਸ ਕਦਰ ਹੋਣੀਆਂ ਚਾਹੀਦੀਆਂ ਨੇ, ਕਿ ਬੱਚੇ ਵੀ ਉਨੇ ਈਗਰ ਹੈਗੇ ਨੇ ਜਾਂ ਉਹਨਾਂ ਦਾ ਵੀ ਧਿਆਨ ਨਹੀਂ ਹੈ ਹੁਣ ਸਪੋਰਟਸ ਵੱਲ?
1: ਕਰਮਨ, ਬੇਸਿਕਲੀ ਤਾਂ ਦੇਖੋ ਜਿਹੜੀ ਐਨਰਜੀ ਆ ਸਾਨੂੰ ਉਹਨੂੰ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈਗੀ ਆ। ਦੇਖੋ, ਦੁਨੀਆਂ ਦੇ ਉੱਤੇ ਜਦੋਂ ਵੀ ਸਿਸਟਮ ਕਿਸੇ ਪਾਸੇ ਨੂੰ ਵੀ ਕਰਵਟ ਲੈਂਦੇ ਆ ਉਹਦੇ ਵਿੱਚ ਸਰਕਾਰਾਂ ਦਾ ਰੋਲ ਹੈਗਾ, ਜਿਹੜੀਆਂ ਵਿਜੂਲਾਈਜ਼ ਕਰਦੀਆਂ ਕਿ ਹਾਂ ਵੀ ਸਾਨੂੰ ਆਹ ਕਰਨਾ ਚਾਹੀਦਾ। ਅਤੇ ਪੰਜਾਬ ਦੀ ਜਿਹੜੀ ਐਨਰਜੀ ਆ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਨੈਗੇਟਿਵ ਪਾਸੇ ਨੂੰ ਜਾ ਰਹੀ ਆ ਉਹਨੂੰ ਪੋਜ਼ਿਟਿਵ ਲਿਆਉਣ ਲਈ ਮੈਨੂੰ ਲੱਗਦਾ ਸਪੋਰਟਸ ਦਾ ਬਹੁਤ ਵੱਡਾ ਰੋਲ ਹੈ, ਲੇਕਿਨ ਸਮਾਂ ਲੰਬਾ ਚਾਹੀਦਾ। ਜਿਹੜੇ ਪਿੰਡਾਂ ਦੇ ਲੋਕ ਸੀ ਉਹ ਇਹ ਦੇਖਦੇ ਹੁੰਦੇ ਸੀ ਵੀ ਯਾਰ ਇਹ ਸਾਡਾ ਬੱਚਾ ਆ, ਇਹਦਾ ਜੁੱਸਾ ਕਿੱਡਾ ਤਕੜਾ ਆ। ਅੱਛਾ, ਹੁਣ ਉਹ ਪੈਂਟਾਂ ਦੇ ਉੱਤੇ ਅਤੇ ਉਹ ਜਿਹੜੇ ਕੱਪੜਿਆਂ ਦੇ ਉੱਤੇ ਆ ਗਿਆ। ਅੱਛਾ, ਦੂਸਰਾ ਇਹ ਸੀ ਕਿ ਪਹਿਲਾਂ ਲੋਕ ਦੁੱਧ ਘਿਓ ਨੈਚੁਰਲ ਖੁਰਾਕ ਜਿਹੜੀ ਆ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ, ਹੁਣ ਅਸੀਂ ਟਰਨ ਕਰ ਗਏ ਸੋਸ਼ਲ ਮੀਡੀਆ ਕਰਕੇ ਜਾਂ ਅਦਰਵਾਈਜ਼ ਫਾਸਟ ਫੂਡ ਦੇ ਉੱਤੇ, ਜੰਕ ਫੂਡ ਦੇ ਉੱਤੇ। ਅੱਛਾ, ਪੰਜਾਬੀ ਦੀ ਅਡੋਪਟੇਬਿਲਟੀ ਬਹੁਤ ਜਲਦੀ ਆ, ਕਿਉਂਕਿ ਬਾਕੀ ਕਿਸੇ ਰੇਸ ਨਾਲੋਂ ਵੀ ਅਸੀਂ ਜਲਦੀ ਪਿੱਕ ਕਰਦੇ ਹਾਂ, ਜਲਦੀ ਉਹਦੇ 'ਤੇ ਐਕਸਪੈਰੀਮੈਂਟ ਕਰਦੇ ਹਾਂ ਅਤੇ ਜਲਦੀ ਕਿਤੇ ਨਾ ਕਿਤੇ, ਕਿਉਂਕਿ ਇਹ ਉਹ ਸਮਾਂ ਹੈਗਾ ਜਿਸ ਇਸ ਅਸੀਂ ਉਸ ਸਮੇਂ 'ਚੋਂ ਨਿਕਲ ਰਹੇ ਹਾਂ। ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਬਦਲਾਅ ਆਊਗਾ। ਸੋ ਕਿਉਂਕਿ ਪੰਜਾਬੀਆਂ ਨੂੰ ਜੇ ਆਪਾਂ ਕਹੀਏ ਨਾ ਵੀ ਬਹੁਤ ਗੱਲ ਸਮਝਾ ਕੇ ਜਾਂ ਬਹੁਤ ਕਹਿ ਕੇ ਉਹਨਾਂ ਨੂੰ ਇੱਧਰ ਨੂੰ ਮੋੜਿਆ ਜਾ ਸਕਦਾ, ਉਹਨੂੰ ਆਪ ਹੀ ਗੱਲ ਸਮਝ ਆਊਗੀ। ਲੇਕਿਨ ਸਿਸਟਮ ਦੇ ਤਹਿਤ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਦੇਖੋ ਸਾਡੇ ਕੋਲ 25-26 ਲੱਖ 27 ਲੱਖ ਬੱਚਾ ਜਿਹੜਾ ਸਕੂਲਾਂ ਦੇ ਵਿੱਚ ਹੈਗਾ। ਅੱਛਾ, ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ ਆ ਉਹ ਅੱਜ ਬਲੈਕ ਬੋਰਡ 'ਤੇ ਆ ਗਏ ਆ ਪ੍ਰੈਕਟੀਕਲ ਖਡਾਉਣ। ਦੇਖੋ ਤਕੜੇ ਤੁਸੀਂ ਤਾਂ ਹੋਵੋਗੇ ਜੇ ਤੁਸੀਂ ਪ੍ਰੈਕਟੀਕਲ ਗਰਾਊਂਡ 'ਚ ਜਾਓਗੇ। ਅੱਛਾ, ਉਹ ਫਿਰ ਬਲੈਕ ਬੋਰਡ 'ਤੇ ਉਹਨਾਂ ਨੂੰ ਖਡਾਉਣ ਲੱਗ ਪਏ। ਅੱਛਾ, ਗਰਾਊਂਡਾਂ 'ਚ ਜਾਣੋ ਹਟ ਗਿਆ, ਸਾਨੂੰ ਪਸੀਨਾ ਆਉਣੋਂ ਹਟ ਗਿਆ, ਐਕਸਰਸਾਈਜ਼ ਹਟ ਗਈ। ਅੱਛਾ, ਉਹਦੀ ਜਗ੍ਹਾ ਜਿਹੜੀ ਆ ਆਹ ਟੈਕਨੋਲੋਜੀ ਨੇ ਲੈ ਲਈ। ਅੱਛਾ, ਲੋਕ ਸੋਸ਼ਲ ਮੀਡੀਆ 'ਤੇ ਉਨਾ ਸਮਾਂ ਜਿਹੜਾ ਲਾ ਲੈਂਦੇ ਆ, ਜੇ ਉਹ ਕਿਤੇ ਗਰਾਊਂਡ 'ਚ ਲੱਗਾ ਹੋਵੇ ਮੈਨੂੰ ਲੱਗਦਾ ਉਹ ਸਾਡਾ ਇੰਟਾਇਰਲੀ। ਦੇਖੋ ਸਾਡੇ ਇਮੋਸ਼ਨਸ ਅਤੇ ਸਾਡੀ ਜਿਹੜੀ ਫਿਜ਼ੀਕ ਹੈ ਉਹਦਾ ਕੋਂਬੀਨੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਪ੍ਰੈਕਟੀਕਲੀ ਅਸੀਂ ਮੰਨ ਲਓ ਜੇ ਕਿਸੇ ਚੀਜ਼ ਨੂੰ ਅਚੀਵ ਕਰਨਾ ਹੋਵੇ ਤਾਂ ਇਹਨੇ ਸਾਨੂੰ ਇੰਡੀਕੇਟ ਕਰਨਾ ਅਤੇ ਬੋਡੀ ਨੇ ਸਾਨੂੰ ਉੱਥੇ ਪਹੁੰਚਾਉਣਾ ਹੈ। ਅਸੀਂ ਬੋਡੀ ਪਾਰਟ ਪਿੱਛੇ ਰੱਖ ਲਿਆ ਹੈਗਾ, ਅਸੀਂ ਅਚੀਵ ਕਰਨਾ ਚਾਹੁੰਦੇ ਔਰ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਅਚੀਵ ਕਰਨਾ ਚਾਹੁੰਦੇ ਹਾਂ। ਉਹ ਜਿਹੜੀ ਕਿਤੇ ਨਾ ਕਿਤੇ ਗੈਪ ਹੈਗਾ ਉਹ ਮੈਂ ਕਹਾਂ ਕਿ ਓਵਰਨਾਈਟ ਠੀਕ ਹੋ ਜੂਗਾ, ਓਵਰਨਾਈਟ ਠੀਕ ਨਹੀਂ ਹੋਣਾ। ਇਟ ਇਜ਼ ਏ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਅਤੇ ਉਹਦੇ ਵਿੱਚ ਸਿਸਟਮ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਪੋਲੀਟੀਕਲ ਲੋਕਾਂ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਸੋਸਾਇਟੀ ਦਾ ਵੀ ਰੋਲ ਹੈਗਾ। ਸੋ ਵੀ ਆਰ ਆਲ ਰਿਸਪੋਂਸੀਬਲ। ਉਹਦੇ 'ਚੋਂ ਆਪਾਂ ਕਹੀਏ ਨਾ ਵੀ ਕੋਈ ਭੱਜ ਕੇ ਨਿਕਲ ਜਾਊਗਾ, ਇੱਦਾਂ ਦਾ ਕੁਛ ਨਹੀਂ ਹੈ। ਅਸੀਂ ਸਾਰੇ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚੋਂ ਹੀ ਚੰਗੀ ਚੀਜ਼ ਕੱਢ ਸਕਦੇ ਹਾਂ।
0: Do you miss hockey? Do you play when
1: khelde ho? Sometime, nahi main nahi khelda. Actually hockey layi tuhade different muscles use hunde aa. Ohde karke kai wari matlab sade kali age group ch hun I am 60 plus.
0: Asi thoda hockey wale gal kariye thode I want to know about the sport and how you were in it. Tusi kinni ku umar de si jadon tusi join kita Mithapur wali side to tusi aaye ho te thoda background dasso apna hockey bare.
1: ਨਹੀਂ, ਬੇਸਿਕਲੀ ਮੇਰਾ ਇਹੀ ਪਿੰਡ ਹੈਗਾ। ਚਲੋ ਅਸੀਂ ਕੁਛ ਪਿੰਡ ਦੇ ਲੋਕ ਇੱਥੇ ਥੋੜ੍ਹਾ ਜਿਹਾ ਪਿੰਡ ਤੋਂ ਬਾਹਰ ਆ ਗਏ। ਸੋ ਪਿੰਡ ਦੇ ਵਿੱਚ ਸ਼ੌਕ ਸੀਗਾ, ਅਸੀਂ ਸ਼ਾਮ ਨੂੰ ਚਾਹੇ ਕੋਈ ਹੋਕੀ ਖੇਡਦਾ ਸੀ ਚਾਹੇ ਨਹੀਂ ਖੇਡਦਾ ਸੀ, ਮੈਨੂੰ ਲੱਗਦਾ ਜੇ ਕੋਈ ਪੱਠੇ ਪਾ ਕੇ ਵੀ ਆਉਂਦਾ ਸੀ, ਕੋਈ ਕੁਛ ਵੀ ਕਰਕੇ ਆਉਂਦਾ ਸੀ, ਤਾਂ ਉਹ ਹੋਕੀ ਦੀ ਗਰਾਊਂਡ 'ਚ ਜ਼ਰੂਰ ਆਉਂਦਾ ਸੀ, ਆਈਦਰ ਐਜ਼ ਏ ਸਪੈਕਟੇਟਰ ਔਰ ਐਜ਼ ਏ ਪਲੇਅਰ। ਸੋ ਡਿਫਰੈਂਟ ਏਜ ਗਰੁੱਪ ਵੀ ਸੀਗੇ। ਸੋ ਉੱਥੋਂ ਹੌਲੀ ਹੌਲੀ ਸ਼ੌਕ ਪੈ ਗਿਆ। ਮੈਨੂੰ ਲੱਗਦਾ ਜਿਹੜੀ ਆਰਮੀ ਦੀ ਬੈਲਟ ਹੈਗੀ ਆ, ਕਿਉਂਕਿ ਅਸੀਂ ਬੇਸਿਕਲੀ ਉਸ ਪੋਕਿਟ 'ਚ ਬੈਠੇ ਹਾਂ ਜਿੱਥੇ ਆਰਮੀ ਦੀਆਂ ਟੀਮਾਂ ਸੀਗੀਆਂ, ਸ਼ਾਇਦ ਉੱਥੋਂ ਦੇਖ ਦੇਖ ਕੇ ਮਿੱਠਾਪੁਰ, ਸੰਸਾਰਪੁਰ, ਖੁਸਰੋਪੁਰ, ਕੁੱਕੜ ਪਿੰਡ, ਇਹ 5-6 ਪਿੰਡ ਹੈਗੇ ਆ ਜਿਹੜੇ ਆਰਮੀ ਦੇ ਸਰਾਊਂਡਿੰਗ ਹੈ, ਅਤੇ ਇੱਥੋਂ ਇਹ ਬਿਲਡਅਪ ਹੋਇਆ। ਸੋ ਸਾਡੇ ਪਿੰਡ 'ਚ ਪਹਿਲਾਂ ਵੀ ਸਰੂਪ ਸਿੰਘ ਓਲੰਪੀਅਨ ਹੋਏ, ਕੁਲਵੰਤ ਸਿੰਘ ਓਲੰਪੀਅਨ ਹੋਏ, ਸੋ ਕਿਤੇ ਨਾ ਕਿਤੇ ਉਹ ਮੋਟੀਵੇਸ਼ਨ ਵੀ ਸੀਗੀ, ਪਰ ਉਸ ਟਾਈਮ ਇੰਨਾ ਨਹੀਂ ਸੀਗਾ ਪਤਾ। ਸੋ ਆਈ ਕੇਮ ਇਨ ਟੂ ਇੰਡੀਅਨ ਟੀਮ ਇਨ 83। ਫਸਟ ਆਈ ਕੇਮ ਟੂ ਦਾ ਸੀਨੀਅਰ ਟੀਮ, ਦੈਨ ਆਈ ਕੇਮ ਟੂ ਦਾ ਜੂਨੀਅਰ ਟੀਮ, ਕਿਉਂਕਿ ਮੈਂ ਉਦੋਂ 17-17 ਸਾਲ ਦਾ ਸੀ। ਸੋ ਉਹ ਇੱਕ ਆਪਸ਼ਨ ਮਿਲੀ, ਇੱਕ ਚਾਂਸ ਮਿਲਿਆ, ਸੋ ਆਈ ਨੈਵਰ ਲੁੱਕ ਬੈਕ, ਕਿਉਂਕਿ ਉਹ ਫਿਰ ਐਜ਼ ਅ ਕੈਰੀਅਰ ਜਿਹੜਾ ਹੈਗਾ ਉਹ ਅੱਗੇ ਵੱਧ ਗਿਆ। ਸੋ ਇੰਨੀ ਕੁ ਬੈਕਗ੍ਰਾਉਂਡ ਹੈ।
0: ਕੁਝ ਫੇਡਡ ਬਟ ਮੈਮੋਰੇਬਲ ਮੈਮਰੀਜ਼ ਤੁਹਾਡੀਆਂ ਹਾਕੀ ਨਾਲ ਜਾਂ ਵਿਦ ਯੋਰ ਟੀਮ ਮੈਂਬਰਸ ਜਾਂ ਕਿਸੇ ਪਾਰਟੀ ਨਾਲ ਕੋਈ ਮੈਚ, ਕੁਝ ਵੀ ਜੋ ਤੁਹਾਨੂੰ ਹੱਲੇ ਵੀ ਚੇਤੇ ਆਉਂਦਾ ਐਂਡ ਯੂ ਇੰਜੋਏ ਐਂਡ ਯੂ ਲਾਫ?
1: ਦੇਖੋ ਮੇਰਾ ਸੋਚ ਇਹ ਸੀਗੀ ਵੀ ਸਾਡੇ ਕੋਲ ਓਲੰਪਿਕ ਮੈਡਲ ਐਟਲੀਸਟ ਹੋਣਾ ਚਾਹੀਦਾ। ਜਿਹੜਾ ਨਹੀਂ ਆ ਸਕਿਆ ਅਸੀਂ ਛੋਟੀ ਛੋਟੀਆਂ ਗਲਤੀਆਂ ਨਾਲੋਂ ਮਿਸ ਕੀਤਾ ਹੈਗਾ।
0: ਜਿਵੇਂ
1: 96 ਓਲੰਪਿਕ ਸੀ, ਆਈ ਥਿੰਕ ਵੀ ਡਰੂ ਵਿਦ ਜਰਮਨੀ ਇਨ ਦਾ ਲਾਸਟ 34 ਸੈਕਿੰਡਸ ਐਂਡ ਦੈਟ ਟੂ ਬਾਈ ਅਵਰ ਓਨ ਮਿਸਟੇਕ। ਅਦਰਵਾਈਜ਼ ਅਸੀਂ ਕੁਆਲੀਫਾਈ ਸੈਮੀਫਾਈਨਲ ਹੀ ਕਰ ਜਾਣਾ ਸੀ, ਉਹਦੇ ਤੋਂ ਬਾਅਦ ਕੋਈ ਵੀ ਉੱਥੇ, ਵੀ ਵਰ ਦਾ ਫਿਟੈਸਟ ਟੀਮ। ਸੋ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਪਰ ਮੈਨੂੰ ਰਿਗਰੈਟ ਨਹੀਂ ਹੈ ਕਿਉਂਕਿ ਪ੍ਰੈਜ਼ੈਂਟ ਜਿਹੜਾ ਆ ਉਹ ਸਭ ਤੋਂ ਪਾਵਰਫੁੱਲ ਹੈ, ਜੋ ਤੁਸੀਂ ਉਦੋਂ ਕਰ ਸਕਦੇ ਆ। ਮੈਂ ਜ਼ਿੰਦਗੀ ਦੇ ਵਿੱਚ ਕਰਮਨ ਕਦੀ ਰਿਗਰੈਟ ਕੀਤਾ ਹੀ ਨਹੀਂ
0: ਕਿਸੇ ਚੀਜ਼ ਬਾਰੇ,
1: ਕਿਸੇ ਚੀਜ਼ ਬਾਰੇ ਵੀ ਜਿਹੜੀ ਗੱਲ ਹੋ ਗਈ।
0: ਹੁਣ ਨਹੀਂ ਕਰਦੇ ਜਾਂ ਇਨ ਦ ਮੂਮੈਂਟ ਵੀ ਨਹੀਂ ਸੀ ਕੀਤਾ?
1: ਨਹੀਂ, ਕਦੀ ਵੀ ਨਹੀਂ ਕਰਦਾ। ਮੈਂ ਉਹਨੂੰ ਅਗਲੇ ਪਾਸੇ ਨੂੰ ਦੇਖਦਾ ਹੁੰਦਾ।
0: ਕੀ ਇਹ ਸਪੋਰਟਸਮੈਨ ਬ੍ਰੇਨ ਹੁੰਦਾ?
1: ਨਹੀਂ, ਇਟ ਆਲ ਡਿਪੈਂਡਸ ਔਨ ਇੰਡੀਵਿਜੁਅਲ ਆਲਸੋ। ਕਈ ਬੰਦੇ ਸਾਰੀ ਉਮਰ ਰਿਗਰੈਟ ਕਰਦੇ ਰਹਿੰਦੇ ਆ, ਲੇਕਿਨ ਸਮੇਂ 'ਤੇ ਜਿਹੜਾ ਆ ਉਹ ਆਪਣਾ ਬੈਸਟ ਨਹੀਂ ਕਰਦੇ। ਮੈਂ

0: ਸਮੇਂ 'ਤੇ ਆਪਣਾ ਬੈਸਟ ਕੀਤਾ ਹੈਗਾ ਆਈਦਰ ਅਚੀਵ ਦੈਟ ਲੈਵਲ ਔਰ ਨੋਟ, ਕਿਉਂਕਿ ਉਹਦੇ ਤੋਂ ਬਾਅਦ ਜਸਟ ਰਿਗਰੈਟ ਹੈ। ਵੈਸੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਜ ਕੁਛ ਕਰਦੇ ਨਹੀਂ ਹੈ। ਮੈਂ ਹੁਣ ਕਈ ਆਫਿਸਰ ਦੇਖਦਾ, ਕਈ ਬੰਦੇ ਦੇਖਦਾ, ਉਹਨਾਂ ਆਪਣੇ ਸਮੇਂ ਦੀਆਂ ਮਤਲਬ ਉਹ ਕਹਿੰਦੇ ਜੀ ਸਰਕਾਰ ਨੇ ਇੱਦਾਂ ਕੀਤਾ, ਇੱਦਾਂ ਕੀਤਾ, ਇੱਦਾਂ ਕੀਤਾ। ਵੈਨ ਦੇ ਵਰ ਪਾਰਟ ਆਫ ਦਾ ਸਿਸਟਮ ਦੇ ਨੈਵਰ ਸਪੋਕ। ਮੈਂ ਕਈ ਪੁਲਿਸ ਆਫਿਸਰ ਦੇਖਦਾ, ਦੇਖੋ ਜੀ ਉਹ ਇੱਦਾਂ ਡਰੱਗਸ ਇੱਦਾਂ ਹੋ ਗਈ, ਇੱਦਾਂ ਹੋਈ। ਵੀ ਤੁਹਾਨੂੰ ਕਿਹਨੇ ਰੋਕਿਆ ਹੈਗਾ ਸਿੰਸ ਯੂ ਆਰ ਪਾਰਟ, ਜੇ ਤੁਸੀਂ ਬੋਲਦੇ ਨਹੀਂ ਹੈ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਜਦੋਂ ਬੋਲਣ ਦਾ ਫਾਇਦਾ ਨਹੀਂ ਉਦੋਂ ਬੋਲੋਗੇ ਤਾਂ ਕੀ ਫਾਇਦਾ? ਜਦੋਂ ਤੁਸੀਂ ਉਦੋਂ ਕੁਛ ਬੋਲ ਕੇ ਕਿਸੇ ਮਾੜੀ ਚੀਜ਼ ਨੂੰ ਤਰਨ ਦਵਾ ਦਿੰਦੇ ਹਾਂ ਚੰਗੀ ਵੱਲ ਨੂੰ, ਸੋ ਦੈਟ ਇਜ਼ ਯੂਅਰ ਕੰਟਰੀਬਿਊਸ਼ਨ। ਉਦੋਂ ਤੁਸੀਂ ਇਹ ਦੇਖਣ ਲੱਗ ਪੈਂਦੇ ਹਾਂ ਵੀ ਸਾਡਾ ਕੈਰੀਅਰ ਹੈਗਾ, ਸਾਨੂੰ ਕੋਈ ਇੱਦਾਂ ਕਹਿ ਦੂ, ਕੋਈ ਇੱਦਾਂ ਕਹਿ ਦੂ। ਮੈਂ ਉਹ ਕਦੇ ਨਹੀਂ ਦੇਖਿਆ। ਮੈਂ ਜਦੋਂ ਵਰਤਮਾਨ ਸਰਕਮਸਟਾਂਸਿਸ ਹੁੰਦਾ ਉਦੋਂ ਮੈਂ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਉਹ ਕਹਿ ਦਿੰਦਾ ਮੈਂ ਕਰਮਨ। ਉਹਦੇ ਨਾਲ ਬਹੁਤੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਆ, ਪਰ ਉਹ ਠੀਕ ਹੈ।
1: ਲੋਕਾਂ ਨੂੰ ਹੋਈ ਤਕਲੀਫ ਤੁਹਾਨੂੰ ਬੋਦਰ ਕਰਦੀ?
0: ਲੋਕਾਂ ਨੂੰ ਇਨ ਦਾ ਸੈਂਸ ਕਿ ਬਹੁਤੇ ਉਸ ਸਮੇਂ ਦੇ ਜਿਹੜੇ ਲੀਡਰ ਹੁੰਦੇ ਆ ਜਾਂ ਉਸ ਸਮੇਂ ਦੇ ਜਿਹੜੇ ਡਿਸੀਜ਼ਨ ਮੇਕਰਸ ਹੁੰਦੇ ਆ। ਮੈਂ ਕਰਦਾ ਲੋਕਾਂ ਦੀ ਉਹਦੀ ਗੱਲ ਹੈਗੀ ਆ। ਮੰਨ ਲਓ ਹੁਣ ਸਪੋਜ਼ ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ, ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ, ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ, ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫੋਰ ਦਾ ਲੋਕਲ ਪੀਪਲ, ਫਿਰ ਮੈਨੂੰ ਜੇ ਲੋਕਾਂ ਨੇ 15 ਕੁ ਦਿਨਾਂ ਦੇ ਵਿੱਚ ਰਿਪ੍ਰੈਜੈਂਟੇਟਿਵ ਬਣਾ ਕੇ ਭੇਜ ਦਿੱਤਾ, ਫਿਰ ਮੇਰਾ ਫਰਜ਼ ਤਾਂ ਬਣਦਾ ਨਾ ਵੀ ਮੈਂ ਉਹਦੇ ਲਈ ਖੜਾ ਹੋਵਾਂ।
1: ਜਿਹੜਾ ਆਪਣੇ ਇੱਧਰ ਗੰਦਾ ਨਾਲ ਹੈ ਉਹਦੀ ਕੀ ਸਥਿਤੀ ਹੈ ਅਤੇ ਉਹਦਾ ਕੀ ਤੁਸੀਂ?
0: ਮੈਂ ਤਾਂ ਉਹਦੀ ਬੇਸਿਕਲੀ ਪਿਛਲੀ ਵਾਰੀ ਗੰਦਾ ਨਾਲਾ ਤਾਂ ਪੂਰ ਕੇ ਉਹ ਡੈਰੀਆਂ ਤੱਕ ਚਲੇ ਗਿਆ। ਉਹਦੇ 'ਚ ਮੇਰਾ ਤਾਂ ਇਹ ਸੀਗਾ ਵੀ 4 ਲੇਨ ਇੱਥੇ ਬਣਾ ਦਈਏ, ਪਰ ਉਹ ਕਿਉਂਕਿ ਸਰਕਾਰ ਬਦਲ ਗਈ, ਪ੍ਰੋਜੈਕਟ ਵੀ ਸੀਗਾ ਉਹਦੇ ਨਾਲ ਇਹ ਸੀਗਾ ਕਿ ਹਾਂ ਵੀ ਅਸੀਂ 7.5 ਕਿਲੋਮੀਟਰ ਦਾ ਇੱਕ ਜੋਗਿੰਗ ਟਰੈਕ, ਕਿਉਂਕਿ ਜਲੰਧਰ ਦੇ ਵਿੱਚ ਇੱਦਾਂ ਦਾ ਕੁਛ ਹੈ ਨਹੀਂ। ਸੋ ਉਹ ਹੋਪਫੁਲੀ ਜਦੋਂ ਹੁਣ ਜਦੋਂ ਅਗਲੀ ਸਰਕਾਰ ਆਊਗੀ ਉਦੋਂ ਕਰਾਂਗੇ ਹੋਪਫੁਲੀ।
1: ਜਦੋਂ ਤੁਸੀਂ ਮੇਨਸਟ੍ਰੀਮ ਪੋਲਿਟਿਕਸ ਜੁਆਇਨ ਕਰ ਰਹੇ ਸੀਗੇ ਤਾਂ ਫੈਮਿਲੀ ਵਿੱਚ ਡਿਸਕਸ਼ਨਸ ਹੋਈਆਂ ਹੋਣਗੀਆਂ, ਵਰ ਯੂਅਰ ਪੇਰੈਂਟਸ ਸਪੋਰਟਿਵ ਆਫ ਇਟ ਕਿ ਉਹ ਥੋੜੇ ਸਕੈਪਟੀਕਲ ਸੀਗੇ ਕਿ ਇਹ ਸਹੀ
0: ਡਿਸੀਜਨ? ਬਹੁਤ ਸਪੋਰਟਿਵ ਨਹੀਂ ਸੀ,
1: ਨਹੀਂ ਸੀ
0: ਰਾਦਰ ਕਿ ਮੇਰੀ ਵਾਈਫ ਵੀ ਬਹੁਤ ਹੀ ਸਪੋਰਟਿਵ ਨਹੀਂ ਸੀ।
1: ਕਿਉਂ?
0: ਕਿਉਂਕਿ ਉਹਨੇ ਬੇਸਿਕਲੀ ਚਲੋ ਉਹਨੇ ਵੀ ਪੋਲਿਟਿਕਸ, ਕਿਉਂਕਿ ਸ਼ੀ ਵਾਜ਼ ਫਰੋਮ ਏ ਪੋਲੀਟੀਕਲ ਫੈਮਿਲੀ। ਮੇਰੇ ਫਾਦਰ ਇਨ ਲਾਅ ਸਰਦਾਰ ਦਰਬਾਰਾ ਸਿੰਘ ਸੀਗੇ, ਹੀ ਵਾਜ਼ ਏ ਗਵਰਨਰ ਆਫ ਰਾਜਸਥਾਨ, ਬਿਫੋਰ ਦੈਟ ਹੀ ਵਾਜ਼ ਅ ਮੈਂਬਰ ਪਾਰਲੀਮੈਂਟ। ਅੱਛਾ ਉਹਨੇ ਦੇਖੀ ਸੀਗੀ। ਅੱਛਾ ਮੈਂ ਵੀ ਬਹੁਤਾ ਕੋਈ ਇੱਛਕ ਨਹੀਂ ਸੀਗਾ, ਬਟ ਮੈਨੂੰ ਲੱਗਦਾ ਸਰਕਮਸਟਾਂਸਿਸ ਵਾਜ਼ ਸੱਚ। ਕਈ ਵਾਰੀ ਤੁਸੀਂ ਕਿਸੇ ਪਾਰਟੀਕੁਲਰ ਬੰਦੇ ਨੂੰ ਮਨ੍ਹਾ ਨਹੀਂ ਕਰ ਸਕਦੇ, ਅਦਰਵਾਈਜ਼ ਮੈਨੂੰ ਤਾਂ ਇਹ ਲੱਗਦਾ ਸੀ ਮੇਰੀ 2026 ਦੇ ਵਿੱਚ ਰਿਟਾਇਰਮੈਂਟ ਹੈ ਅਤੇ ਮੈਂ ਚੰਡੀਗੜ੍ਹ ਰਹਿੰਦਾ, ਬੱਚੇ ਬੁੱਚੇ ਠੀਕ ਆ, ਪੜ੍ਹਦੇ ਆ, ਸ਼ਹਿਰ ਚੰਗਾ ਹੈਗਾ। ਅੱਛਾ ਦੈਟ ਇਜ਼ ਵਾਟ ਯੂ ਆਰ ਲੁੱਕ ਐਟ, ਸੋ ਯੂ ਆਰ ਹੈੱਡ ਆਫ ਦੀ ਡਿਪਾਰਟਮੈਂਟ। ਲੇਕਿਨ ਇਹ ਆ ਕਿ ਮੈਨੂੰ ਲੱਗਦਾ ਡੈਸਟਨੀ ਕੁਛ ਹੋਰ ਸੀਗੀ, ਇਸ ਕਰਕੇ ਆਈ ਕੇਮ ਟੂ ਦਿਸ ਸਾਈਡ।
1: ਇੰਜੋਏ ਕੀਤਾ ਤੁਸੀਂ ਪੋਲਿਟਿਕਸ ਨੂੰ ਹੁਣ ਤੱਕ ਦੇ ਸਫ਼ਰ ਨੂੰ?
0: ਦੇਖੋ ਮੈਂ ਇੰਜੋਏ ਤਾਂ ਕਰਦਾ, ਮੈਂ ਕਿਉਂਕਿ ਰਿਗਰੈਟ ਨਹੀਂ ਕਰਦਾ, ਮੈਂ ਟਰਾਈ ਮਾਈ ਲੈਵਲ ਬੈਸਟ ਐਟ ਪ੍ਰੈਜੈਂਟ ਸਰਕਮਸਟਾਂਸਿਸ। ਸੋ ਉਹ ਮੇਰੀ ਇੱਕ ਬਹੁਤ ਕਹਿ ਲਓ ਕਿ ਇਹੋ ਜਿਹੀ ਆਦਤ ਹੈਗੀ ਆ, ਜਿਹੜੀ ਮੇਰੇ ਗੱਲ ਜ਼ਹਿਨ 'ਚ ਆ ਗਈ ਜਾਂ ਤਾਂ ਮੈਨੂੰ ਕੋਈ ਕਨਵਿੰਸ ਕਰਾ ਕੇ ਉਹਦੇ 'ਚੋਂ ਕੱਢ ਲਵੇ, ਨਹੀਂ ਤਾਂ ਫਿਰ ਮੈਂ ਉਹਦੇ 'ਤੇ ਖੜਦਾ। ਮੇਰਾ ਖੜ੍ਹਨ ਦਾ ਤਰੀਕਾ ਭਾਵੇਂ ਪੋਲਾਈਟ ਹੋਵੇ ਲੇਕਿਨ ਫਰਮਨੈਸ ਉਹਦੇ 'ਚ ਬਹੁਤ ਆ। ਪੋਲੀਟੀਕਲ ਸਿਸਟਮ 'ਚ ਕਈ ਵਾਰੀ ਉਹ ਸੂਟ ਵੀ ਨਹੀਂ ਕਰਦੀ, ਕਈ ਵਾਰੀ ਉਹਦੇ ਰਿਪਰਕਸ਼ਨ ਵੀ ਹੁੰਦੇ, ਪਰ ਕੋਈ ਨਹੀਂ, ਦੈਟ ਇਜ਼ ਪਾਰਟ ਆਫ ਲਾਈਫ।
1: ਕਿੰਨਾ ਇੰਪੋਰਟੈਂਟ ਹੋਇਆ ਹੋਇਆ ਹੈ ਪੰਜਾਬ ਦੀ ਪੋਲਿਟਿਕਸ ਵਿੱਚ ਸਸਟੇਨ ਕਰਨ ਲਈ ਲੂਜ਼ ਸਪੀਚਸ ਤੇ ਲੂਜ਼ ਟਾਕਸ ਤੇ ਲੂਜ਼ ਸ਼ਬਦਾਵਲੀ ਦੀ ਵਰਤੋਂ ਕਰਨੀ?
0: ਕਰਮਨ ਇਹ ਮਾੜੀ ਗੱਲ ਹੈ, ਬਹੁਤ ਹੋ ਗਿਆ। ਦੇਖੋ ਮੰਨ ਲਓ ਭਗਵੰਤ ਮਾਨ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਪ੍ਰਗਟ ਸਿੰਘ ਹੋਵੇ, ਚਾਹੇ ਰਾਜਾ ਵੜਿੰਗ ਹੋਵੇ, ਇਹ ਮੈਟਰ ਨਹੀਂ ਕਰਦਾ, ਮੈਟਰ ਕਰਦਾ ਪੰਜਾਬ ਦੇ ਇਸ਼ੂਸ। ਲੇਕਿਨ ਅੱਜ ਜਿੱਥੇ ਇੱਕ ਸਾਡਾ ਸੋਸ਼ਲ ਮੀਡੀਆ ਜਾਂ ਮੀਡੀਆ ਪਲੇਟਫਾਰਮ ਜਾਂ ਸਾਡੀਆਂ ਪਾਰਟੀ ਦੇ ਆਈ ਟੀ ਵਿੰਗਸ ਜਿੱਥੇ ਕਿ ਇਹਨੂੰ ਲੈ ਕੇ ਆਏ ਆ, ਉਹਦੇ 'ਚ ਪੰਜਾਬ ਦਾ ਭਲਾ ਨਹੀਂ ਹੈਗਾ। ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਸਿਰ ਸੁੱਟ ਕੇ ਕੰਮ ਕਰਨ ਦੀ ਜ਼ਰੂਰਤ।
1: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ, ਉਹਨਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ? ਐਟਲੀਸਟ ਮੇਰੀ ਤਾਂ ਸੁਖਪਾਲ ਸਰ ਨਾਲ ਹੀ ਗੱਲ ਹੋਈ ਸੀਗੀ।
0: ਕੀ ਹੁੰਦਾ ਦੇਖੋ, ਲੀਡਰ ਆਪਣੇ ਆਪ ਸਾਰੇ ਸਿਆਣੇ ਹੁੰਦੇ ਆ, ਪਰ ਜਿੱਥੇ ਮੈਨੂੰ ਲੱਗਦਾ ਹੈਗਾ ਕਿ ਆਹ ਗੱਲ ਕਰਨ ਦੀ ਜ਼ਰੂਰਤ ਹੈ, ਆਹ ਗੱਲ ਕਰਨ ਦੀ ਨਹੀਂ ਜ਼ਰੂਰਤ, ਮੈਂ ਕਹਿ ਦਿੰਦਾ। ਮੈਂ ਆਪਣੀ ਪਾਰਟੀ ਵਾਲਿਆਂ ਨੂੰ ਵੀ ਕਹਿ ਦਿੰਦਾ ਹੁੰਦਾ। ਮੈਂ ਕਦੀ ਦੇਖੋ ਕਿਸੇ 'ਤੇ, ਦੇਖੋ ਜਦੋਂ ਕਰਮਨ ਤੁਸੀਂ 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਪੰਜਾਬ ਕਿੱਥੇ ਖੜਾ ਹੈਗਾ? ਪ੍ਰੈਕਟੀਕਲੀ ਸਾਡੇ 'ਤੇ 5 ਲੱਖ ਕਰੋੜ ਦਾ ਡੈਟ ਇਸ ਸਰਕਾਰ ਜਦੋਂ ਕੰਪਲੀਸ਼ਨ ਹੁੰਦੀ ਉਦੋਂ ਹੋਊਗਾ। ਅੱਜ ਲਾਅ ਐਂਡ ਆਰਡਰ ਕਿੱਥੇ ਖੜਾ ਹੈਗਾ? ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜਾ ਹੈਗਾ? ਸਾਡੀ ਐਜੂਕੇਸ਼ਨ ਜਿਹੜੀ ਆ ਉਹ ਸਾਡੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਹੈ। ਮੈਂ 3 ਕੁ ਮਹੀਨੇ ਲਈ ਮਿਨਿਸਟਰ ਬਣਿਆ ਸੀ, ਮੈਂ ਕੁਛ ਐਜੂਕੇਸ਼ਨਿਸਟ ਬੁਲਾ ਲਿਆ, ਕੁਛ ਕੁ ਇੰਡਸਟਰੀਲਿਸਟ ਬੁਲਾ ਲਿਆ। ਜਿਹੜਾ ਤਾਂ ਬੱਚਾ ਆ ਜਾਂ ਐਜੂਕੇਸ਼ਨਿਸਟ ਆ, ਉਹ ਕਹਿੰਦਾ ਵੀ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿਹੜਾ ਇੰਡਸਟਰੀਲਿਸਟ ਆ, ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਆ ਰਿਹਾ ਜਿਹੜੀ ਮੇਰੀ ਇੰਡਸਟਰੀ ਨੂੰ ਲੈ ਕੇ ਅੱਗੇ ਵੱਧ ਸਕੇ। ਇਹਦਾ ਮਤਲਬ ਉਹ ਹੈ ਵੀ ਸਾਡਾ ਜਿਹੜਾ ਕਰਿਕੁਲਮ ਆ ਅੱਜ ਦਾ, ਉਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਇੱਦਾਂ ਦੇ ਫੈਸਲੇ ਹੈਗੇ ਆ। ਜਿਸ ਪੇਸ 'ਤੇ ਅਸੀਂ ਪੰਜਾਬ ਨੂੰ ਲੈ ਕੇ ਚੱਲੇ ਹੋਏ ਹਾਂ, ਉਹ ਪੰਜਾਬ ਉਹਦੇ 'ਤੇ ਸਸਟੇਨ ਨਹੀਂ ਕਰ ਪਾਊਗਾ।
1: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿੱਟ ਐਂਡ ਟ੍ਰਾਇਲ ਮੈਥਡਸ 'ਤੇ ਹੋ ਰਹੀ ਹੈ ਹੁਣ ਵੀ, ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ, ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇੱਧਰੋਂ ਰਿਕਵਰੀ ਨਹੀਂ ਹੋਈ ਇੱਧਰੋਂ ਵੋਟ ਪਾ ਦਿੰਦੇ।
0: ਦੇਖੋ ਕਰਮਨ, ਸਾਨੂੰ ਸਿਆਣੇ ਹੋਣ ਦੀ ਜ਼ਰੂਰਤ ਹੈ ਸਾਰਿਆਂ ਨੂੰ, ਜੋਸ਼ ਅਤੇ ਹੋਸ਼ ਦਾ। ਦੇਖੋ ਮੈਂ 2 ਤਰ੍ਹਾਂ ਦੀ ਕੈਟੇਗਰੀਜ਼ ਹੈ। ਇੱਕ ਬਹੁਤ ਜੋਸ਼ੀਲੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਅਬਰਪਟ ਫੈਸਲੇ ਲੈ ਲੈਂਦੇ ਆ, ਇੱਕ ਬਹੁਤ ਹੋਸ਼ ਵਾਲੇ ਹੈਗੇ ਆ ਜਿਹੜੇ ਫੈਸਲੇ ਲੈਂਦੇ ਹੀ ਨਹੀਂ ਹੈ। ਦੋਨੇ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਫਾਇਦਾ ਨਹੀਂ ਹੈ। ਸਾਨੂੰ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚ ਉਹੀ ਫਾਇਦਾ ਹੋ ਸਕਦਾ ਭਾਈ, ਸੋਚ ਸਮਝ ਕੇ ਬੰਦੇ, ਕਿਉਂਕਿ ਦੇਖੋ ਪਾਰਟੀਆਂ ਅੱਜ ਦੀ ਤਰੀਕ 'ਚ ਨਾ ਆਲਮੋਸਟ ਇੱਕੋ ਇੱਕ ਜਿਹੇ ਪਲੇਟਫਾਰਮ 'ਤੇ ਖੜੀਆਂ ਹੈਗੀਆਂ। ਮੈਂ ਕਹਾਂ ਵੀ ਬਹੁਤ ਜ਼ਿਆਦਾ ਦੇਖੋ ਵਿਚਾਰਧਾਰਕ ਤੌਰ 'ਤੇ ਬਹੁਤ ਘੱਟ ਲੀਡਰ ਹੈਗੇ ਆ, ਬਹੁਤ ਘੱਟ ਪਾਰਟੀਆਂ
1: ਹੈਗੀਆਂ। ਨੇਮ ਆ ਫਿਊ ਇਫ ਯੂ ਮੇ
0: ਨਹੀਂ, ਅਦਰਵਾਈਜ਼ ਹੀ ਮਤਲਬ ਮੰਨ ਲਓ ਕੋਈ ਵਿਚਾਰ, ਹੁਣ ਆਹ ਜਿਹੜੇ ਛੱਡ ਕੇ ਗਏ ਆ ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ। ਇਹ ਵੀ ਨਹੀਂ ਗੱਲ ਹੈ ਕਿ ਇਹ ਕਿਸੇ ਵਿਚਾਰਧਾਰਾ ਕਰਕੇ ਇਹਦੇ ਵਿੱਚ ਆਏ ਸੀਗੇ, ਇਹ ਤਾਂ ਪਾਵਰ ਲੈਣ ਲਈ ਆਏ ਸੀਗੇ ਅਤੇ ਜਿੱਥੇ ਪਾਵਰ ਵੱਡੀ ਦਿਖੀ ਉੱਥੇ ਚਲੇ ਗਏ। ਹੁਣ ਤਾਂ ਕਰਮਨ ਇੱਥੋਂ ਤੱਕ ਵੀ ਹੋ ਗਿਆ ਵੀ ਮੈਂ ਕਿਸੇ ਇੱਕ ਦਿਨ ਕਿਰਿਆ 'ਤੇ ਬੈਠਾ ਸੀ, ਇੱਕ ਲੀਡਰ ਦਾ ਨਾਂ ਲਿਆ ਗਿਆ ਵੀ ਫਲਾਨਾ ਲੀਡਰ ਅਤੇ ਫਲਾਨੀ ਪਾਰਟੀ, ਉਹ ਮੇਰੇ ਨਾਲ ਹੀ ਬੈਠਾ ਸੀ, ਮੈਨੂੰ ਨਹੀਂ ਸੀਗਾ ਪਤਾ ਵੀ ਉਹ ਕਿਹੜੀ ਪਾਰਟੀ 'ਚ ਹੈ ਅਤੇ ਕਦੋਂ ਚਲੇ ਗਿਆ ਉਹ।
1: ਅੱਛਾ,
0: ਅਤੇ ਜਦੋਂ ਉਹ ਸਪੀਚ ਦੇ ਕੇ ਆਇਆ ਮੈਂ ਕਿਹਾ ਵੀ ਤੁਸੀਂ ਵੀ ਚਲੇ ਗਏ ਸੀ? ਹਾਂ, ਕਹਿੰਦਾ ਮੈਂ ਵੀ ਪਿੱਛੇ ਜਿਹਾ ਚਲੇ ਗਿਆ ਸੀ। ਅੱਛਾ, ਮਤਲਬ ਇੱਧਰੋਂ ਚਾਂਸ ਨਹੀਂ ਮਿਲਿਆ ਅਤੇ ਇੱਧਰ ਚਲੇ ਗਏ। ਮਤਲਬ ਆਹ ਵੀ ਜਿਹੜੀ ਆਮ ਆਦਮੀ ਪਾਰਟੀ ਆ, ਇਹਦੇ ਵਿੱਚ ਵੀ ਮੇਰੇ ਖਿਆਲ 45 ਕਿ 47 ਬੰਦੇ ਕਾਂਗਰਸ ਦੀ ਬੈਕਗਰਾਊਂਡ ਦੇ ਹੈਗੇ, ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਿਆ। ਮਤਲਬ ਹੋਣਗੇ 3ਜੇ 4ਥੇ ਰੈਂਕ ਦੇ ਵਿੱਚ, 5ਵੇਂ ਰੈਂਕ ਦੇ ਵਿੱਚ, ਉਹਨਾਂ ਨੂੰ ਚਾਂਸ ਨਹੀਂ ਮਿਲਿਆ, ਉਹ ਇੱਧਰ ਚਲੇ ਗਏ। ਸੋ ਇਹ ਜਿਹੜੀ ਗੰਧਲਾ ਕੰਮ ਹੋਇਆ ਆ, ਮੈਨੂੰ ਲੱਗਦਾ ਇਹ ਸਾਨੂੰ ਕਿਤੇ ਨਹੀਂ ਲੈ ਕੇ ਜਾਊਗਾ, ਰਾਦਰ ਕਿ ਸਾਡੇ ਕੰਟਰੀ ਨੂੰ ਕਿਤੇ ਨਹੀਂ ਲੈ ਕੇ
1: ਜਾਊਗਾ। ਜੇ ਤੁਹਾਡੀ ਪਾਰਟੀ ਆਉਂਦੀ ਹੈ ਤੇ ਜਿਹੜਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਹੋਰ ਵੀ ਬੜਾ ਕੁਛ ਹੈ ਪੰਜਾਬ ਵਿੱਚ, ਆਏ ਦਿਨ ਦ ਲਿਸਟ ਇਜ਼ ਇਨਕਰੀਜ਼ਿੰਗ, ਡਿਕਰੀਜ਼ ਨਹੀਂ ਹੋ ਰਹੀ, ਇਨਕਰੀਜ਼ ਹੋ ਰਹੀ ਹੈ, ਉਹ ਸਾਰੇ ਮੁੱਦਿਆਂ ਨੂੰ ਸੋਲਵ ਕਰਨ ਵਾਸਤੇ ਕਿ ਤੁਸੀਂ ਐਸ ਪਾਰਟੀ ਮੈਂਬਰਸ ਬੈਠ ਕੇ ਰੋਡ ਮੈਪ ਤਿਆਰ ਕੀਤਾ ਹੋਇਆ, ਔਰ ਡੂ ਯੂ ਹੈਵ ਸਮ
0: ਡੈਫੀਨੇਟਲੀ ਸਰਟਨ ਥਿੰਗਸ ਇਨ ਮਾਈ ਮਾਈਂਡ। ਜਦੋਂ ਵੀ ਇਹ ਪਲੇਟਫਾਰਮ, ਜਦੋਂ ਬੇਸਿਕਲੀ ਡਿਸਕਸ਼ਨ ਹੁੰਦੀ ਹੈਗੀ ਆ, ਮੈਂ ਉਹ ਪੁੱਟ ਫਾਰਵਰਡ ਕਰਦਾ। ਦੇਖੋ ਕਰਮਨ, ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਪੋਲੀਟੀਸ਼ੀਅਨ ਕੋਲ ਸਮਾਂ ਹੈ ਨਹੀਂ। ਉਹਨਾਂ ਦਾ ਇੱਕ ਲੱਤ ਜਿਹੜੀ ਐਮ ਬੀ ਏ ਕਰਨ ਲੱਗੀ ਹੋਈ ਹੁੰਦੀ ਆ, ਇੱਕ ਉਹ ਸਿਸਟਮ ਦੇ ਵਿੱਚ ਹੁੰਦੀ ਆ। ਐਮ ਬੀ ਏ ਮੀਨਸ ਮੈਰਿਜ ਭੋਗ ਅਤੇ ਅੰਤਿਮ ਅਰਦਾਸ, ਉਹ ਤੁਹਾਡੇ ਵਾਲੀ ਐਮ ਬੀ ਏ ਅਤੇ ਉਹਦੇ ਕੋਲ ਦੂਸਰਾ, ਅੱਛਾ ਨਾ ਉਹਦਾ ਕੋਈ ਬਹੁਤ ਜ਼ਿਆਦਾ ਸਪੈਸ਼ਲਾਈਜ਼ੇਸ਼ਨ ਦਾ ਏਰੀਆ ਹੈਗਾ। ਜਿਹੜਾ ਬਿਊਰੋਕਰੈਟ ਆ, ਉਹਨੇ ਇੱਕ ਪੇਪਰ ਦਿੱਤਾ ਅਤੇ ਉਹ ਬਿਊਰੋਕਰੈਟ ਬਣ ਗਿਆ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਕਿਸੇ ਪਾਰਟੀਕੁਲਰ ਪ੍ਰੋਫੈਸ਼ਨ ਦੇ ਵਿੱਚ, ਹੋ ਸਕਦਾ ਕਿਸੇ ਨੇ ਸਪੈਸ਼ਲਾਈਜੇਸ਼ਨ ਕਿਸੇ ਚੀਜ਼ ਦੀ ਕੀਤੀ ਹੋਵੇ, ਟੈਕਨੋਕ੍ਰੈਟਸ ਵਿੱਚ ਹੈ ਨਹੀਂ। ਮੈਂ ਇਹ ਮਹਿਸੂਸ ਕਦੋਂ ਕੀਤਾ ਬੀਂਗ ਏ ਡਾਇਰੈਕਟਰ ਸਪੋਰਟਸ, ਅੱਛਾ ਡਾਇਰੈਕਟਰ, ਅੱਛਾ ਲੋਕ ਸਪੋਰਟਸ ਦੀ ਗੱਲ ਜ਼ਰੂਰ ਕਰਦੇ ਆ, ਬਟ ਨਾ ਕੋਈ ਬਿਊਰੋਕਰੈਟ ਨਾ ਕੋਈ ਪੋਲੀਟੀਸ਼ੀਅਨ ਸਪੋਰਟਸ ਮਿਨਿਸਟਰ ਜਾਂ ਡਾਇਰੈਕਟਰ ਸਪੋਰਟਸ ਨਹੀਂ ਬਣਨਾ ਚਾਹੁੰਦਾ। ਉਹਨਾਂ ਨੂੰ ਐਂ ਲੱਗਦਾ ਵੀ ਯਾਰ ਇਹ ਬਹੁਤਾ ਲਿਊਕਰੇਟਿਵ ਨਹੀਂ ਹੈ। ਅੱਛਾ, ਵਾਈ ਨਾਟ, ਮੰਨ ਲਓ ਹੈਲਥ ਡਿਪਾਰਟਮੈਂਟ ਹੈ, ਉਹਦੇ ਵਿੱਚ ਜਿਹਦਾ 30 40 50 ਸਾਲ ਦਾ ਤਜਰਬਾ ਹੈਗਾ ਦੁਨੀਆ

0: ਉੱਤੇ ਮੈਂ ਤਾਂ ਉਹ ਗੱਲ ਕਰਦਾ ਜਿਹੜੀ ਦੁਨੀਆ ਦੇ ਉੱਤੇ ਇਸਟੈਬਲਿਸ਼ ਹੈਗੀ ਆ, ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ। ਅੱਛਾ, ਉਹਦੇ ਵਿੱਚ ਲੌਂਗ ਟਰਮ ਅਤੇ ਸ਼ੋਰਟ ਟਰਮ ਦੇ ਬੇਸਿਕਲੀ ਐਕਸਪਰਟਸ ਬੰਦੇ ਬੈਠੇ ਹੈਗੇ ਜਿਹੜੇ ਡਿਸਕਸ ਕਰਦੇ ਆ। ਉਹਦੇ ਨਾਲ ਦੋ ਚੀਜ਼ਾਂ ਕਵਰ ਹੋਣਗੀਆਂ, ਇੱਕ ਤਾਂ ਬਿਊਰੋਕਰੈਟ ਬਲੱਫ ਨਹੀਂ ਕਰੂਗਾ ਪੋਲੀਟੀਕਲ ਬੰਦਿਆਂ ਨਾਲ, ਦੂਸਰਾ ਇਹ ਆ ਕਿ ਸਿਸਟਮ ਠੀਕ ਹੋਊਗਾ। ਇੱਕ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਉਹ ਹਰ ਮਿਨਿਸਟਰੀਜ਼ ਦੇ ਵਿੱਚ ਐਕਸਪਰਟ ਟੀਮ ਹੁੰਦਾ ਹੋਣਾ ਜ਼ਰੂਰੀ ਆ। ਮੰਨ ਲਓ ਐਗਰੀਕਲਚਰ ਹੈ, ਦੋ ਵੱਡੇ ਕਿਸਾਨ ਹੋਣ, ਦੋ ਮੀਡੀਅਮ ਜਿਹੇ ਹੋਣ, ਦੋ ਛੋਟੇ ਹੋਣ, ਇੱਕ ਅੱਧਾ ਦੋ ਸਾਇੰਟਿਸਟ ਹੋਣ ਜਿਹੜੇ ਸੱਚ ਅਤੇ ਸਾਫ ਗੱਲ ਤਾਂ ਕਰਨ। ਕਿਉਂਕਿ ਜਦੋਂ ਇਹ ਗੱਲ ਹੀ ਹੋਣੋਂ ਹਟ ਜਾਂਦੀ ਆ, ਦੇਖੋ ਨਾ ਤੁਸੀਂ ਇੱਕ ਨੋਨ ਐਕਸਪਰਟ ਬੰਦਾ ਕਿਸੇ ਫੀਲਡ ਦਾ ਜਦੋਂ ਉਹਦੇ ਬਾਰੇ ਉਹ ਡਿਸੀਜ਼ਨ ਲੈਂਦਾ, ਉਹ ਡਿਸੀਜ਼ਨ ਹਮੇਸ਼ਾ ਮਾੜੇ ਹੋਣਗੇ। ਔਰ ਉਹ ਡਿਸੀਜ਼ਨ ਉਸ ਡਿਪਾਰਟਮੈਂਟ ਦੇ ਜਿਹੜੇ ਚਮਚਾਗਿਰੀ ਕਰਨ ਵਾਲੇ ਆਫੀਸਰ ਹੋਣਗੇ ਨਾ, ਜਿਹੜੇ ਹਰ ਡਿਪਾਰਟਮੈਂਟ 'ਚ ਦੋ ਦੋ ਤਿੰਨ ਤਿੰਨ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੇ ਕੋਈ ਨਾ ਕੋਈ ਹੈਂਕੀ ਪੈਂਕੀ ਕਰਨੀ ਹੁੰਦੀ, ਫਿਰ ਉਹ ਉਹਨਾਂ ਕੋਲ ਉੱਦਾਂ ਦੇ ਡਿਸੀਜ਼ਨ ਕਰਾਉਂਦੇ। ਅੱਛਾ, ਉਹਦੇ ਫਿਰ ਪ੍ਰਕਸ਼ਨ ਜਿਹੜੇ ਆ ਡਾਊਨ ਦਾ ਲਾਈਨ ਜਿਹੜਾ ਉਹ ਬਹੁਤ ਮਾੜੇ ਨਿਕਲਦੇ। ਦੂਸਰਾ ਇਹ ਹੈ ਕਿ ਸਾਨੂੰ ਫਾਈਨੈਂਸ਼ੀਅਲ ਐਕਸਪਰਟਸ ਦੀ ਜ਼ਰੂਰਤ ਹੈਗੀ ਆ।
1: ਓ ਵੈਰੀ ਮੱਚ,
0: ਠੀਕ ਹੈ ਨਾ। ਅੱਛਾ, ਸਾਨੂੰ ਐਗਰੀਕਲਚਰ ਜਿਹੜੀ ਆ, ਕਿਉਂਕਿ ਐਗਰੀਕਲਚਰ ਸਾਡਾ ਸਿਰਫ ਇੱਕ ਕਿੱਤਾ ਹੀ ਨਹੀਂ ਹੈ, ਸਾਡਾ ਬੇਸਿਕਲੀ ਸਮਾਜ ਦੀ ਬਣਤਰ ਵੀ ਆ। ਉਹਦੇ ਵਿੱਚ ਉਹਨੂੰ ਸਸਟੇਨੇਬਿਲਟੀ, ਮੰਨ ਲਓ ਪਿੱਛੇ ਜੇ ਮੈਂ ਇੱਕ ਸਾਇੰਟਿਸਟ ਮੈਨੂੰ ਮਿਲਿਆ, ਉਹਨੇ ਕਰਨਾਲ ਦੇ ਕੋਲ ਆਪਣੇ ਉਹਨੇ ਇੱਕ ਫਾਰਮ ਹਾਊਸ ਐਸਟੈਬਲਿਸ਼ ਕੀਤਾ। ਉਹਦੇ ਵਿੱਚ ਇੱਕ ਏਕੜ ਦਾ, ਦੋ ਏਕੜ ਦਾ, ਤਿੰਨ ਏਕੜ ਦਾ ਮਾਡਲ ਬਣਾਏ ਹੋਏ। ਉਹਦੇ ਵਿੱਚ ਥੋੜ੍ਹੀ ਜਿਹੀ ਫਿਸ਼ਰੀ, ਥੋੜ੍ਹੀ ਜਿਹੀ ਪੋਲਟਰੀ, ਥੋੜ੍ਹੀ ਜਿਹੀ ਡੈਰੀ, ਥੋੜ੍ਹਾ ਜਿਹਾ ਫਰੂਟਸ, ਥੋੜ੍ਹਾ ਜਿਹਾ ਵੈਜੀਟੇਬਲਸ, ਬਾਕੀ ਕੁਛ ਮਿਲੇਟਸ ਉਹਨੇ ਉਸ ਤਰ੍ਹਾਂ ਬਣਾਏ ਹੋਏ ਆ। ਉਹ ਕਹਿੰਦਾ ਵੀ ਮੈਨੂੰ ਸਿਰਫ ਇੱਕ ਨਮਕ ਅਤੇ ਇੱਕ ਚਾਹ ਪੱਤੀ ਲੈਣ ਦੀ ਜ਼ਰੂਰਤ ਪੈਂਦੀ ਆ, ਬਾਕੀ ਸਾਰਾ ਇੱਕ ਦੂਸਰੇ ਦੇ ਉਹ ਵੇਸਟ ਵੀ ਕੰਮ ਆ ਜਾਂਦੇ ਆ। ਅਤੇ ਉਹ ਮੈਨੂੰ ਲੱਗਦਾ, ਅੱਛਾ ਕਿਉਂ ਨਹੀਂ ਅਸੀਂ ਇੱਦਾਂ ਦੇ ਮਾਡਲ। ਅਲਟੀਮੇਟਲੀ ਤਾਂ ਤੁਸੀਂ ਲਾਈਫ ਨੂੰ ਸਸਟੇਨ ਕਰਨਾ ਨਾ ਪਹਿਲਾਂ। ਜਿਹੜਾ ਬੰਦੇ 'ਤੇ ਕਰਜ਼ਾ ਹੋ ਰਿਹਾ ਉਹ ਕਿਉਂ ਹੋ ਰਿਹਾ? ਕਿਉਂਕਿ ਮੰਨ ਲਓ ਹੁਣ ਪੰਜਾਬੀ ਆ, ਉਹ ਕਣਕ ਅਤੇ ਝੋਨਾ ਅਸੀਂ ਖਾਂਦੇ ਨਹੀਂ ਹੈ, ਚੌਲ ਖਾਂਦੇ ਨਹੀਂ ਹੈ, ਅਸੀਂ ਸਿਰਫ ਰੋਟੀ ਨਾਲ ਤਾਂ ਗੁਜ਼ਾਰਾ ਨਹੀਂ ਕਰ ਸਕਦੇ, ਸਾਨੂੰ ਹੋਰ ਵੀ ਉਹਦੇ ਨਾਲ ਚੀਜ਼ਾਂ ਚਾਹੀਦੀਆਂ ਹੈਗੀਆਂ। ਅੱਛਾ, ਜੇ ਸਾਡੇ ਕੋਲ ਦੋ ਏਕੜ ਹੈਗੇ, ਤਿੰਨ ਏਕੜ ਹੈਗੇ ਆ, ਦੈਨ ਅਸੀਂ ਉਹਨੂੰ ਗਾਂ ਫਰਦਰ ਕਮਰਸ਼ੀਅਲ ਐਂਗਲ ਨਾਲ।
1: ਕੀ ਪੰਜਾਬ ਦੇ ਕਿਸਾਨਾਂ ਨੂੰ ਵੀ ਹੁਣ ਐਜੂਕੇਸ਼ਨ ਦੀ ਜਾਂ ਅਪਡੇਟ ਕਰਨ ਦੀ ਜ਼ਰੂਰਤ ਹੈ?
0: ਡੈਫੀਨੇਟਲੀ ਹੈਗੀ ਹੈ। ਕਿਉਂਕਿ ਅਸੀਂ ਦੇਖੋ ਦੇਖੀ ਕਰਦੇ ਹਾਂ, ਅੱਜ ਪਾਣੀ ਜਿੰਨਾ ਡਿਪਲੀਟ ਹੋ ਗਿਆ, ਜਿੰਨੇ ਸਾਡੀ ਸੋਇਲ ਦੀ ਹੈਲਥ ਜਿਹੜੀ ਆ ਉਹ ਇੱਕ ਡਿਫਰੈਂਟ ਲੈਵਲ 'ਤੇ ਪਹੁੰਚ ਗਈ ਆ, ਅਸੀਂ ਕਦੀ ਸੋਚਦੇ ਨਹੀਂ ਹੈ ਕਿ ਦੇਖੋ ਕਰਮਨ, ਜਦੋਂ 8-10 ਕੁਇੰਟਲ ਕਣਕ ਹੁੰਦੀ ਸੀ ਇੱਕ ਏਕੜ 'ਚੋਂ, ਉਦੋਂ ਸਾਡਾ ਜੀਵਨ ਹੈਲਦੀ ਸੀ ਕਿ ਅੱਜ ਹੈਲਦੀ ਆ? ਉਦੋਂ ਸਾਨੂੰ ਬਿਮਾਰੀਆਂ ਘੱਟ ਸੀ ਕਿ ਅੱਜ ਘੱਟ?
1: ਇੱਕ ਨਾ ਮੁੰਡਾ ਪਿੱਛੇ, ਉਹਨੇ ਨਾ ਝੋਨਾ ਉਹਨੇ ਕੀਤਾ, ਤੇ ਉਹਨੇ ਟੈਕਨੀਕ ਹੈ ਅਪਣਾਈ ਵੀ ਉਹਨੇ ਬੈਜ ਲਗਾ ਕੇ ਝੋਨਾ ਬੀਜਿਆ। ਉਹਦੇ ਨਾਲ ਕੀ ਹੋਇਆ ਕਿ ਤੱਕ ਝੋਨੇ ਦੀ ਗਰੋਥ ਤੇ ਸਰਪਲਸ ਬਹੁਤ ਜ਼ਿਆਦਾ ਹੋਈ, ਤੇ ਜਿਹੜਾ ਵਾਟਰ ਟੇਬਲ ਹੈ ਪਾਣੀ ਹੈ
0: ਬਹੁਤ ਜ਼ਿਆਦਾ ਵੇਸਟ ਨਹੀਂ
1: ਹੋਇਆ, ਮਤਲਬ ਬਚਿਆ, ਕਾਫੀ ਪਾਣੀ ਬਚਿਆ। ਤੇ ਉਹ ਆਪਾਂ ਉਹਦੀ ਵੀ ਇੰਟਰਵਿਊ ਕਰਨ ਦੀ ਹੁਣ ਸੋਚ ਰਹੇ ਹਾਂ।
0: ਨਹੀਂ ਸਮਝ ਨਹੀਂ, ਦੇਖੋ ਜਿਹੜੇ ਵੀ ਸਾਡੇ ਬੱਚੇ ਜਿਹੜੇ ਕੋਈ ਚੰਗਾ ਕੰਮ ਕਰਦੇ ਕਿਸੇ ਫੀਲਡ ਦੇ ਵਿੱਚ, ਮੈਨੂੰ ਲੱਗਦਾ ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਾ ਸਿਸਟਮ, ਉਹ ਸਾਡੇ ਸਿਸਟਮ ਦਾ ਹਿੱਸਾ ਹੋਣੇ ਚਾਹੀਦੇ ਆ ਜਿਹੜੇ ਵੀ ਫੀਲਡ ਦੇ ਹੋਣ। ਐਕਚੁਲੀ ਦੇਖੋ ਜਿੰਨਾ ਚਿਰ ਨਾ, ਦੇਖੋ ਪੰਜਾਬ ਕਦੋਂ ਬਾਊਂਸ ਬੈਕ ਕਰੂਗਾ, ਮੈਨੂੰ ਜਿੰਨਾ ਕੁ ਮਹਿਸੂਸ ਹੁੰਦਾ, ਜਦੋਂ ਹਰ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਿਆ ਵੀ ਪੰਜਾਬ ਮੇਰਾ ਹੈ, ਸਾਡੇ ਇੰਨੀ ਕਹਿ ਲਓ ਕਿ ਇਸ ਗੱਲ ਦੀ ਪਬਲਿਸਿਟੀ ਹੁੰਦੀ ਆ ਵੀ ਜੀ ਫਲਾਨੇ ਦੀ ਸਰਕਾਰ, ਜੀ ਫਲਾਨੇ, ਬਈ ਵੀ ਆਰ ਪਾਰਟ ਐਂਡ ਪਾਰਸਲ ਆਫ ਦਿਸ ਸਿਸਟਮ। ਇਹ ਕਦੋਂ ਹੋਇਆ ਸੀ ਕਰਮਨ? ਇਹ ਸਾਡੇ ਗੁਰੂਆਂ ਦੇ ਸਮੇਂ ਹੋਇਆ ਸੀ। ਉਹਨਾਂ ਨੇ ਜਦੋਂ ਖਾਲਸਾ ਪੰਥ ਸਾਜਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਫਾਈਟ ਨਹੀਂ ਕਰ ਸਕਦੇ ਵਿਦ ਮੁਗਲਸ, ਉਹਨਾਂ ਨੇ ਹਰ ਬੰਦੇ ਨੂੰ ਉਹਦਾ ਹਿੱਸਾ ਬਣਾ ਤਾ ਅਤੇ ਇੱਕ ਫੌਜ ਤਿਆਰ ਕਰ ਦਿੱਤੀ। ਅੱਛਾ, ਇਹ ਕੁਛ ਸਮਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਸੀ, ਜਿਹਦੇ ਵਿੱਚ ਅਪਰੋਕਸੀਮੇਟਲੀ 40 ਸਾਲਾਂ ਦੇ ਰਾਜ ਦੇ ਵਿੱਚ ਇੱਕ ਵੀ ਕਿਸੇ ਬੰਦੇ ਨੂੰ ਫਾਂਸੀ ਨਹੀਂ ਹੋਈ। ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਬੈਸਟ ਆਫ ਦਾ ਪਰਸਨ ਜਿਹੜੇ ਆ ਉਹਨੂੰ ਲੀਡ ਕਰਨ ਲਈ ਚਾਹੀਦੇ ਹੈਗੇ ਆ, ਐਡਮਿਨਿਸਟ੍ਰੇਟਰ ਚੰਗੇ ਚਾਹੀਦੇ ਹੈਗੇ ਆ। ਦੇਖੋ ਮੈਂ ਹਮੇਸ਼ਾ ਇੱਕੋ ਗੱਲ ਸਮਝਦਾ ਹੁੰਦਾ ਕਿ ਜਿਹਨੇ ਜਿੰਨਾ ਕ੍ਰਾਈਮ ਕੀਤਾ ਹੋਵੇ ਉਹਨੂੰ ਉਨੀ ਸਜ਼ਾ ਮਿਲ ਜਾਵੇ, ਇੱਕ ਤਾਂ ਉਹਦੇ ਮਾਇੰਡ ਦੇ ਵਿੱਚ ਇਹ ਗੱਲ ਆ ਜਾਊਗੀ ਕਿ ਮੈਂ ਕ੍ਰਾਈਮ ਨਹੀਂ ਕਰਨਾ। ਦੂਜਾ, ਜਿਹਦੇ 'ਤੇ ਕ੍ਰਾਈਮ ਹੋਇਆ ਹੋਵੇ ਉਹਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਹੋ ਜਾਊਗੀ ਕਿ ਯਾਰ ਉਹਨੂੰ ਸਜ਼ਾ ਤਾਂ ਹੁਣ ਮਿਲ ਗਈ ਆ। ਜਦੋਂ ਇਹਦੇ 'ਚੋਂ ਸਕਿੱਪ ਹੁੰਦੇ ਆ ਆਈਦਰ ਬਾਈ ਇਨਫਲੂਐਂਸ ਔਰ ਬਾਈ ਫਾਈਨੈਂਸ਼ੀਅਲ

0: ਇਨਫਲੂਐਂਸ ਔਰ ਪੋਲੀਟੀਕਲ ਇਨਫਲੂਐਂਸ ਔਰ ਅਦਰਵਾਈਜ਼ ਸਮਾਜਿਕ ਤੌਰ 'ਤੇ, ਉਦੋਂ ਉਹ ਗੜਬੜ ਹੈਗੀ ਆ, ਉਦੋਂ ਫਿਰ ਉਹ ਜਿਹੜਾ ਤਾਣਾ ਬਣਾ ਆ ਸਾਡਾ ਵਿਗੜਦਾ ਜਾਂਦਾ।
1: ਤੁਹਾਡੀ ਪਾਰਟੀ ਦੇ, ਕਿਉਂਕਿ ਨਾ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਅਸੀਂ ਬਲੇਮ ਗੇਮ 'ਚ ਬਹੁਤ ਆ, ਹੈ ਨਾ, ਆਪਾਂ ਬਲੇਮ ਗੇਮ ਨੂੰ ਥੋੜ੍ਹਾ ਸਾਈਡ ਰੱਖ ਕੇ ਜਿਵੇਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਡੀ ਪਾਰਟੀ ਦੇ ਅੰਦਰ ਕਿਹੜੇ ਮੈਂਬਰਸ ਵੱਲੋਂ ਕਿਹੜੀ ਡਿਸਕਸ਼ਨਸ ਦੀ ਕਿਹੜੀ ਘਾਂਡ ਰਹਿ ਜਾਂਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਸੋ ਦੈਟ ਉਹਦੇ 'ਤੇ ਕੰਮ ਕੀਤਾ ਜਾ ਸਕਦੇ?
0: ਸਾਨੂੰ ਕਰਮਨ ਉਹਦੇ 'ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਮੰਨ ਲਓ ਮੈਂ, ਕਿਉਂਕਿ ਹਰ ਬੰਦਾ ਇੱਕ ਆਪਣੀ ਉਹਦੀ ਲਾਈਫ ਦੀ ਇੱਕ ਜਰਨੀ ਹੈਗਾ, ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖਦਾ ਹੈਗਾ। ਮੈਨੂੰ ਲੱਗਦਾ ਜੇ ਹਰ ਬੰਦਾ ਕੰਟਰੀਬਿਊਟ ਕਰੇ ਉਸ ਐਂਗਲ ਨਾਲ, ਜਿਸ ਨਜ਼ਰੀਏ ਨਾਲ ਉਹ ਸੋਚਦਾ ਹੈਗਾ, ਤਾਂ ਮੈਨੂੰ ਲੱਗਦਾ ਉਹ ਕਾਫੀ ਵੱਡੀ ਇੱਕ ਤੁਹਾਡੇ ਕੋਲ ਕਹਿ ਲਓ ਕਿ ਇੱਕ ਬਾਸਕਟ ਬਣ ਜੂਗੀ ਜਿਹਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ। ਉਹ ਸਾਡੇ 'ਚ ਕਮੀ ਪੇਸ਼ੀ ਹੈਗੀ ਆ, ਸਾਨੂੰ ਉਹ ਦੂਰ ਕਰਨ ਦੀ ਜ਼ਰੂਰਤ।
1: ਜੇ ਅਸੀਂ ਮੈਂਬਰਸ ਦੇ ਨਾਮ ਨਾ ਲੈ ਕੇ ਕਮੀ ਪੇਸ਼ੀ ਦੀ ਹੀ ਗੱਲ ਕਰੀਏ, ਕਿਹੜੀ ਕਮੀ ਤੁਹਾਨੂੰ ਲੱਗਦੀ ਹੈ?
0: ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇੱਕ ਓਵਰਆਲ ਪੰਜਾਬ ਦੀ ਪਿਕਚਰ, ਕਿ ਸਾਡੀ ਜੇ ਪਾਰਟੀ ਆਉਂਦੀ ਹੈਗੀ ਆ, ਸਾਨੂੰ ਲਾਅ ਐਂਡ ਆਰਡਰ 'ਤੇ ਕੀ ਕਰਨਾ ਹੈਗਾ, ਸਾਨੂੰ ਫਾਈਨੈਂਸਿਸ 'ਤੇ ਕੀ ਕਰਨਾ ਹੈਗਾ, ਸਾਨੂੰ ਐਗਰੀਕਲਚਰ 'ਤੇ ਕੀ ਕਰਨਾ ਹੈਗਾ, ਸਾਨੂੰ ਐਜੂਕੇਸ਼ਨ 'ਤੇ ਕੀ ਕਰਨਾ ਹੈਗਾ, ਸਾਨੂੰ ਯੂਥ એનર્ਜੀ ਨੂੰ ਚੈਨਲਾਈਜ਼ ਕਰਨ ਲਈ ਕੀ ਕਰਨਾ ਹੈਗਾ, ਪੁਲਿਸਿੰਗ ਜਿਹੜੀ ਆ ਕਿਹੋ ਜਿਹੀ ਹੋਣੀ ਚਾਹੀਦੀ ਆ, ਇਹ ਸਾਰੀਆਂ ਚੀਜ਼ਾਂ। ਦੇਖੋ ਜੀ, ਮੰਨ ਲਓ ਸਪੋਜ਼ ਆਪਣੇ ਹੁਣ ਇੱਕ ਇਹ ਹੁੰਦਾ ਕਿ ਦੇਖੋ ਜੀ ਉਹ ਫਲਾਨੀ ਜਗ੍ਹਾ ਮਾਰਤਾ ਜੀ, ਇੱਦਾਂ ਕਰਤਾ ਜੀ, ਇੱਦਾਂ ਕਰਤਾ, ਦੇਖੋ ਜੀ ਪੁਲਿਸ ਵਾਲਾ ਜਾਂਦਾ ਤਾਂ ਵੀ ਸਾਡਾ ਹੀ ਆ ਨਾ, ਕਿਉਂਕਿ ਦੋ ਤਰ੍ਹਾਂ ਦੀ ਸਟੇਟ ਕੋ એનર્ਜੀ ਆ, ਇੱਕ ਨੈਚੁਰਲ ਸੋਰਸ ਹੈ, ਇੱਕ ਹਿਊਮਨ ਸੋਰਸ ਹੈ। ਅਸੀਂ ਦੋਨੇ ਹੀ ਵੇਸਟ ਜੇ ਕਰਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਐਜ ਏ ਸਟੇਟ ਸਾਡਾ ਨੁਕਸਾਨ ਤਾਂ ਹੋਊਗਾ। ਸੋ ਸਾਨੂੰ ਦੋਨਾਂ ਨੂੰ ਸੰਭਲ ਕੇ ਉਸ ਜਿਹੜੀ ਨੈਚੁਰਲ ਸੋਰਸ ਹੈਗੀ ਆ ਉਹਨੂੰ ਅਸੀਂ ਜਦੋਂ ਹਿਊਮਨ ਸੋਰਸ ਨਾਲ ਕਨੈਕਟ ਕਰਦੇ ਹਾਂ ਤਾਂ ਉਹਦੇ ਰਿਜ਼ਲਟ ਜਿਹੜੇ ਆ ਉਹ ਚੰਗੇ ਨਿਕਲਣ ਦੀ ਕੱਢਣ ਦੀ ਜ਼ਰੂਰਤ ਹੈਗੀ ਆ। ਸੋ ਇਹ 5-7 ਚੀਜ਼ਾਂ ਮੇਰੇ ਜ਼ਿਹਨ 'ਚ ਹੈਗੀਆਂ ਵੀ ਯਾਰ ਇਹ ਤਾਂ ਅਸੀਂ ਕਰਨੀਆਂ ਹੈਗੀਆਂ।
1: ਰਾਈਟ, ਵਾਈ ਡੂ ਯੂ ਬਿਲੀਵ ਇਨ ਸੌਫਟਨੈਸ ਐਂਡ ਸੌਫਟ ਪੋਲਿਟਿਕਸ ਸੋ ਮੱਚ?
0: ਦੇਖੋ, ਇੱਕ ਤਾਂ ਸਾਡੇ ਹੋ ਸਕਦਾ ਮੇਰੇ ਸੁਭਾਅ ਦਾ ਹਿੱਸਾ ਹੋਵੇ, ਲੇਕਿਨ ਜਿੰਨਾ ਕੁ ਮੈਂ ਬਿਲੀਵ ਕਰਦਾ ਪੰਜਾਬੀ ਨੂੰ ਪਿਆਰ ਨਾਲ ਮੋਲਡ ਕੀਤਾ ਜਾ ਸਕਦਾ, ਪੰਜਾਬੀ ਨੂੰ ਧੱਕੇ ਨਾਲ ਮੋਲਡ ਕੀਤਾ ਨਹੀਂ ਜਾ ਸਕਦਾ। ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਮੰਨ ਲਓ ਸਪੋਜ਼ ਮੈਂ ਕਿਸੇ ਨੂੰ ਕਹਾਂ ਵੀ ਯਾਰ ਆ ਜਾਓ ਆਪਣੇ ਕੋਲ ਦੋ ਪਰੌਂਠੇ ਹੈਗੇ, ਅਚਾਰ ਹੈਗਾ, ਆਪਾਂ ਇੱਕ ਇੱਕ ਬਹਿ ਕੇ ਖਾ ਲਾਂਗੇ, ਉਹ ਪਿਆਰ ਨਾਲ ਖਾ ਲੂਗਾ। ਜੇ ਉਹਨੂੰ ਕਹਾਂ ਮੈਂ ਧੱਕੇ ਨਾਲ ਡਾਇਨਿੰਗ ਟੇਬਲ 'ਤੇ ਬਿਠਾਲ ਕੇ ਖਵਾਉਣਾ, ਉਹ ਨਹੀਂ ਖਾਊਗਾ। ਇਹ ਕਿਤੇ ਨਾ ਕਿਤੇ ਸਾਡੇ ਜੈਨੈਟਿਕਸ ਜਾਂ ਸਾਡੇ ਸੁਭਾਅ ਦਾ ਹਿੱਸਾ ਹੈਗਾ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਇਨਸਟੈਡ ਕਿ ਤੁਸੀਂ ਉਹਦੇ ਨਾਲ ਕਨਫਰੰਟ ਕਰਨਾ,
1: ਕਦੇ ਇੱਦਾਂ ਨਹੀਂ ਮਹਿਸੂਸ ਹੁੰਦਾ ਵੀ ਮੈਨੂੰ ਫਿਰ ਆਹ ਵਾਲੇ ਟੈਕਟਿਕਸ ਅਪਣਾ ਕੇ ਜਿਹੜੀ ਡਬਲ ਦਾ ਫੇਮ ਡਬਲ ਦਾ ਨੇਮ ਮਿਲ ਸਕਦਾ ਹੈ ਮੈਂ ਉਹਨੂੰ ਆਪ ਹੀ ਗਵਾ ਰਿਹਾ,
0: ਫਿਰ ਉਹਦੇ ਨਾਲ ਕੀ ਹੋਊਗਾ? ਕਿਉਂਕਿ ਕਰਮਨ ਡੈਸਟਨੀ ਜਿਹੜੀ ਆ ਨਾ ਉਹ ਮੈਨੂੰ ਉਹਦੇ 'ਤੇ ਬਿਲੀਵ ਕਾਫੀ ਹੈਗਾ। ਮੈਂ ਕਹਿੰਦਾ ਕਰਮ ਕਰੀਏ, ਬਾਕੀ ਜੋ ਤੁਹਾਡੀ ਡੈਸਟਨੀ 'ਚ ਹੋਊਗਾ, ਜੋ ਕਿਸਮਤ 'ਚ ਹੋਊਗਾ। ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਸੀ ਨਾ, ਮੇਰੇ ਨਾਲੋਂ ਇੱਕ ਬਿਹਤਰ ਮੁੰਡਾ ਸੀਗਾ, ਉਹਦਾ ਨਾਂ ਸੀਗਾ ਮਨਦੀਪ ਸਿੰਘ। ਅਗਲੇ ਦਿਨ ਟਰਾਇਲ ਸੀ ਇੰਡੀਆ ਟੀਮ ਦੇ। ਅੱਛਾ, ਉਹਨੇ ਜਾਣਾ ਸੀਗਾ ਮੇਰੇ ਨਾਲੋਂ ਬਿਹਤਰ ਸੀਗਾ, ਮੈਂ ਇਸ ਗੱਲ ਦਾ ਸਹਿਮਤ ਹਾਂ, ਫਿਜ਼ੀਕਲੀ ਵੀ ਐਜ਼ ਏ ਖਿਡਾਰੀ ਵੀ। ਲੇਕਿਨ ਬਦਕਿਸਮਤੀ ਨਾਲ ਉਹ ਰਾਤ ਨੂੰ ਮੰਜੇ ਤੋਂ ਡਿੱਗ ਪਿਆ, ਉਹਦੀ ਕਾਲਰ ਬੋਨ ਫ੍ਰੈਕਚਰ ਹੋ ਗਈ। ਦੈਟ ਇਜ਼ ਹਾਓ ਆਈ ਗੋਟ ਇਨਟੂ ਇੰਡੀਅਨ ਟੀਮ ਐਂਡ ਆਈ ਨੈਵਰ ਲੁੱਕ ਬੈਕ ਐਂਡ ਹੀ ਵਿਚਾਰਾ ਉਹ ਕਦੀ ਖੇਡਿਆ ਨਹੀਂ। ਸੋ ਮੈਨੂੰ ਐਂ ਲੱਗਦਾ ਕਿ ਕਿਉਂਕਿ ਜਿਸ ਕੁ ਲੈਵਲ ਤੋਂ ਮੇਰੇ ਵਰਗਾ ਚੱਲਿਆ ਅਤੇ ਜਿਸ ਕੁ ਲੈਵਲ ਨੂੰ ਅਚੀਵ ਕੀਤਾ, ਸ਼ਾਇਦ ਅੱਜ ਦੇ ਹਾਲਾਤਾਂ ਦੇ ਵਿੱਚ ਜਾਂ ਅੱਜ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਇਹ ਪੋਸੀਬਲ ਨਹੀਂ ਸੀਗਾ।
1: ਆਰ ਯੂ ਇਨ ਟੱਚ ਵਿਦ ਹਿਮ? ਇਜ਼ ਹੀ ਅਰਾਊਂਡ?
0: ਮੈਂ ਹੁਣ ਕਾਫੀ ਦੇਰ ਦਾ ਨਹੀਂ ਮਿਲਿਆ ਉਹਨੂੰ, ਅੱਗੇ ਤਾਂ ਹੋ ਜਾਂਦੀ ਸੀਗੀ, ਹੀ ਵਾਜ਼ ਇਨ ਦਾ ਕਸਟਮਸ ਅਤੇ ਉਹਦੇ ਤੋਂ ਬਾਅਦ ਨੈਚੁਰਲੀ ਆ ਉਹ ਆਪਣੀ ਜੋਬ ਦੇ ਵਿੱਚ ਬਿਜ਼ੀ ਹੋ ਗਿਆ, ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੋਬ ਦੇ ਵਿੱਚ ਬਿਜ਼ੀ ਹੋ ਗਿਆ। ਸੋ ਮੈਨੂੰ ਐਂ ਲੱਗਦਾ ਕਿ
1: ਤੁਸੀਂ ਡੈਸਟਨੀ ਕਰਮ ਵਰਗੇ ਲਵਸ ਯੂਜ਼ ਕੀਤੇ, ਤੁਹਾਨੂੰ ਘਰ 'ਚੋਂ ਆਇਆ ਇਹ ਕੋਨਸੈਪਟ? ਘਰ 'ਚ ਗੱਲਾਂ ਹੁੰਦੀਆਂ ਸੀ ਅਵਲੀਆਂ ਜਦੋਂ ਤੁਸੀਂ ਵੱਡੇ ਹੋ ਰਹੇ ਸੀਗੇ ਅਬਾਊਟ ਆਰ ਯੂ ਰਿਲੀਜੀਅਸ, ਕਿ ਤੁਸੀਂ ਰਿਲੀਜੀਅਸ ਹੋ? ਤਾਂ
0: ਨਹੀਂ, ਬਹੁਤਾ ਮੈਂ ਰਿਲੀਜੀਅਸ ਇਸ ਐਂਗਲ ਨਾਲ ਇਨੀਸ਼ੀਅਲ ਸਟੇਜ 'ਤੇ ਨਹੀਂ ਸੀ। ਆਲਦੋ ਮੈਂ ਸੂਫੀ ਵੀ ਸੁਣਦਾ, ਮੈਂ ਓਸ਼ੋ ਨੂੰ ਵੀ ਸੁਣਦਾ, ਮੈਂ ਸੰਤ ਸਿੰਘ ਮਸਕੀਨ ਨੂੰ ਵੀ ਸੁਣਦਾ, समय समय ते योगा मेडिटेशन जो
1: स्पिरिचुअल
0: कि
1: हो
0: बाय नेचर यस,
1: हुए
0: बट
1: हो जा
0: बहुत
1: सके
0: नहीं। मैं शुरू तो ही मैनू लगदा शायद

0: ਮਤਲਬ ਜਿੱਦਾਂ ਕਹਿ ਲਓ ਕਿ ਨਾ ਜ਼ਿੰਦਗੀ ਦੇ ਵਿੱਚ ਇੱਕ ਇੱਕ ਸਟੈਪ ਮਿਲਿਆ ਅਤੇ ਉਹਨੂੰ ਕੋਸ਼ਿਸ਼ ਕੀਤੀ ਆ ਉਹਨੂੰ ਬੈਸਟ ਕਰਨ ਦੀ, ਉਹੋ ਜਿਹੀ ਆਦਤ ਬਣ ਗਈ ਹੈਗੀ ਆ, ਉਹੋ ਜਿਹਾ ਹੁਣ ਪੋਲੀਟੀਕਲ ਐਂਗਲ ਤੋਂ ਸੋਚਦਾ ਹੈਗਾ, ਜਿੱਥੇ ਵੀ ਮੈਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲੇ ਮੈਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਸਿੱਖ ਲਈ ਜਾਵੇ ਅਤੇ ਉਹਨੂੰ ਆਪਣੀ ਪਰਸਨੈਲਿਟੀ ਦਾ ਹਿੱਸਾ ਵੀ ਬਣਾਇਆ ਜਾਵੇ, ਕਿਉਂਕਿ ਰੋਲ ਮਾਡਲ ਸਾਡੇ ਸਮਾਜ 'ਚੋਂ ਕਰਮਨ ਘਟੀ ਜਾ ਰਿਹਾ, ਕਿਉਂਕਿ ਅਲਟੀਮੇਟਲੀ ਯੰਗ ਜਨਰੇਸ਼ਨ ਅੱਜ ਠੀਕ ਆ ਟੈਕਨੋਲੋਜੀ ਦਾ ਸਮਾਂ ਹੈਗਾ, ਬਹੁਤ ਫਾਸਟ ਆ, ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਪਰ ਮੈਨੂੰ ਸੈਟਿਸਫੈਕਸ਼ਨ ਹੁੰਦੀ ਆ ਵੀ ਜੇ ਮੈਂ ਕਿਸੇ ਦੀ ਜ਼ਿੰਦਗੀ 'ਚ ਕੁਛ ਪੋਜ਼ਿਟਿਵ ਰੋਲ ਪਲੇ ਕਰ ਸਕਾਂ।
1: ਜਦੋਂ ਆਪਣੇ ਆਪ ਨੂੰ ਜ਼ਿੰਦਗੀ 'ਚ ਸਟੱਕ ਮਹਿਸੂਸ ਕਰਦੇ ਹੋ, ਬਹੁਤ ਵਾਰੀ ਕੀਤਾ ਹੋਊਗਾ, ਕਿਹਦੀ ਸਲਾਹ ਮੈਟਰ ਕਰਦੀ ਹੈ, ਕਿੱਥੇ ਜਾਂਦੇ ਹੋ, ਕਿਹਦੇ ਕੋਲ ਜਾਂਦੇ ਹੋ ਟੂ ਟੋਕ?
0: ਐਕਚੁਲੀ ਦੇਖੋ ਕਈ ਕਈ ਪ੍ਰੋਫੈਸ਼ਨਲ ਲੋਕ ਜਾਂ ਕਈ ਇਹੋ ਜਿਹੇ ਲੋਕ ਹੈਗੇ ਆ ਮੇਰੇ ਇਨ ਟੱਚ ਜਿਹੜੇ ਕਿ ਜਦੋਂ ਜਦੋਂ ਵੀ ਸਮੇਂ ਸਮੇਂ 'ਤੇ ਜੇ ਕੋਈ ਧਾਰਮਿਕ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਪੋਲੀਟੀਕਲ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਕਿਸੇ ਵੀ ਟੋਪਿਕ ਤੋਂ, ਫਿਰ ਮੈਂ ਉਹ ਦੋ ਤਿੰਨ ਬੰਦਿਆਂ ਨਾਲ ਸਲਾਹ ਸਲੂਕ ਕਰ ਲੈਂਦਾ ਹੈਗਾ।
1: ਜਦੋਂ ਇੰਨਾ ਬੰਦਾ ਪੋਲੀਟਿਕਸ 'ਚ ਘਿਰਿਆ ਹੁੰਦਾ ਹੈ, ਮੀਡੀਆ ਨੂੰ ਵੀ ਇੰਨਾ ਜਵਾਬ ਦੇਣਾ ਹੁੰਦਾ ਹੈ, ਪੋਲੀਟੀਸ਼ੀਅਨਸ ਨਾਲ ਇੰਨਾ ਬਹਿਣਾ ਹੁੰਦਾ ਹੈ, ਕਿਤੇ ਨਾ ਵੀ ਗੈਟ ਟੂ ਪੋਲੀਟੀਕਲ ਆਲ ਦਾ ਟਾਈਮ, ਮਤਲਬ ਸਾਨੂੰ ਕੋਈ ਹੋਰ ਸੁਝਦਾ ਨਹੀਂ, ਸਾਡਾ ਬ੍ਰੇਨ ਕੰਡੀਸ਼ਨ ਹੋਇਆ ਹੁੰਦਾ ਨਾ ਟੂ ਆਨਸਰ ਪੋਲੀਟੀਕਲੀ ਓਨਲੀ।
0: ਨਹੀਂ ਮੈਂ ਇੱਦਾਂ ਨਹੀਂ,
1: ਹਿਊਮਨ ਸੈਂਸ, ਆਪਣੀ ਹਿਊਮਨਨੈਸ ਨੂੰ ਕਿਵੇਂ ਡੀਕੋਡ ਕਰਦੇ ਹੋ ਟਾਈਮ ਟੂ ਟਾਈਮ, ਅਤੇ ਉਹਨੂੰ ਅਲਾਈਵ ਕਿੱਦਾਂ ਰੱਖਦੇ ਹੋ? ਡੂ ਯੂ ਮਿਸ, ਤੁਹਾਨੂੰ ਇੱਦਾਂ ਲੱਗਦਾ ਵੀ ਮੈਨੂੰ ਇੱਕ ਇਨਸਾਨ ਦੇ ਵਾਂਗ ਵੀ ਵੇਖਿਆ ਕਰੋ, ਲੀਡਰ ਛੱਡ ਕੇ, ਪੋਲੀਟਿਕਸ, ਪੋਲੀਟੀਸ਼ੀਅਨ ਛੱਡ ਕੇ?
0: ਮੈਂ ਚਾਹੁੰਦਾ ਹੁੰਦਾ ਵੀ ਮੇਰੀਆਂ ਵੀ ਕੋਈ ਸਮੱਸਿਆਵਾਂ ਹੈਗੀਆਂ। ਅੱਛਾ, ਕੋਈ ਮੇਰੀ ਕੋਈ ਸਮੱਸਿਆ ਕੋਈ ਸੁਣਦਾ ਹੀ ਨਹੀਂ ਹੈਗਾ। ਅੱਛਾ, ਬੱਚੇ ਵੀ ਨਹੀਂ ਸੁਣਦੇ, ਮਾਂ ਪਿਓ ਬਾਪ ਨਹੀਂ ਸੁਣਦੇ, ਵਾਈਫ ਨੇ ਤਾਂ ਸੁਣਨਾ ਹੀ ਕੀ ਆ? ਸੋ
1: ਰੀਅਲੀ
0: ਨਹੀਂ, ਮਤਲਬ ਉਹ ਫਿਰ ਆਪਣੀ ਪ੍ਰੋਬਲਮ ਹੀ ਦੱਸਦੇ ਆ ਨਾ ਮੈਨੂੰ ਤਾਂ, ਉਹਨਾਂ ਨੂੰ ਐਂ ਲੱਗਦਾ ਵੀ ਇਹਨੇ ਹੀ ਸੋਲਵ ਕਰਦੀ ਹੈਗੀ ਆ। ਅੱਛਾ, ਜਦੋਂ ਲੋਕਾਂ 'ਚ ਜਾਈਦਾ ਫਿਰ ਲੋਕ ਇਹ ਕਹਿੰਦੇ ਆ ਵੀ ਆਹ ਹੀ, ਕਿਉਂਕਿ ਹੋਰ ਤਾਂ ਸਾਡੇ ਕੋਲ ਕੋਈ ਆਉਂਦਾ ਨਹੀਂ ਹੈ ਵੀ ਆਹ ਪ੍ਰੋਬਲਮ ਹੈ, ਆਹ ਪ੍ਰੋਬਲਮ ਹੈ। ਐਕਚੁਲੀ ਕੀ ਹੋਇਆ ਕਰਮਨ, ਕਿ ਸਾਡਾ ਸਿਸਟਮ ਵੀਕ ਹੋ ਗਿਆ। ਸਿਸਟਮ ਵੀਕ ਹੋਣ ਕਰਕੇ ਸਾਡੇ ਦੇਖੋ ਜਿਹੜੀ ਡੇਰਿਆਂ ਦੀ ਵੀ ਕਿਤੇ ਮੈਨੂੰ ਐਂ ਲੱਗਦਾ ਵੀ ਜਿਹੜੀ ਨੰਬਰ ਵਧਿਆ ਨਾ, ਉਹ ਵੀ ਸਾਡੇ ਸਿਸਟਮ ਦੀ ਕਮਜ਼ੋਰੀ ਕਰਕੇ ਵਧਿਆ। ਕਿਉਂਕਿ ਹੁੰਦਾ ਕੀ ਆ, ਇੱਕ ਇਨਫਲੂਐਂਸ ਬੰਦੇ ਕੋਲ 100 ਬੰਦਾ ਜਾਣ ਲੱਗ ਪਿਆ, ਉੱਥੇ ਇੱਕ ਪੋਲੀਟੀਕਲ ਬੰਦਾ ਵੀ ਜਾਣ ਲੱਗ ਪਿਆ, ਉੱਥੇ ਉਹਦੇ ਕੰਮ ਹੋਣ ਲੱਗ ਪਏ, ਉੱਥੇ ਫਿਰ 200, 400, 500, 1000 ਜਾਣ ਲੱਗ ਪਿਆ, ਉਹ ਡੇਰਾ ਵਧਣ ਲੱਗ ਪਿਆ। ਅੱਛਾ, ਜਿਹਨਾਂ ਕੰਟਰੀਆਂ ਦੇ ਵਿੱਚ ਸਿਸਟਮ ਸਟਰੋਂਗ ਆ ਉੱਥੇ ਕੋਈ ਇੱਦਾਂ ਦਾ ਹੈ ਨਹੀਂ, ਉੱਥੇ ਕੋਈ ਹੋਰ ਪੋਕਿਟਸ ਬਹੁਤੀਆਂ ਡਿਵੈਲਪ ਨਹੀਂ ਹੁੰਦੀਆਂ, ਉਹਨਾਂ ਨੂੰ ਐਂ ਲੱਗਦਾ ਦੇਖੋ 90% ਤਾਂ ਬਹੁਤੇ ਦੇਸ਼ਾਂ ਦੇ ਵਿੱਚ ਬਹੁਤੇ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਸਿਸਟਮ ਦੇ ਵਿੱਚ ਕੌਣ ਹੈਗਾ ਕੌਣ ਨਹੀਂ ਹੈਗਾ, ਬਿਕੋਜ਼ ਦੇ ਹੈਵ ਏ ਸਟਰੋਂਗ ਸਿਸਟਮ ਐਟ ਦਾ ਬੈਕ ਐਂਡ। ਜੇ ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਹੈ, ਜੇ ਉਹਨਾਂ ਨੂੰ ਕਿਤੇ ਪੁਲਿਸਿੰਗ ਵਾਲਾ ਐਂਗਲ ਦੀ ਜ਼ਰੂਰਤ ਹੈਗੀ ਆ, ਸਫਾਈ ਦੀ ਜ਼ਰੂਰਤ ਹੈਗੀ ਆ, ਐਵਰੀਥਿੰਗ ਆਲਮੋਸਟ ਇਨ ਪਲੇਸ ਸਾਡੇ, ਕਿਉਂਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਮਤਲਬ 36 ਪ੍ਰੋਬਲਮ ਆ। ਹੁਣ ਮੈਂ ਕਈ ਵਾਰੀ ਆ ਸਾਡੇ ਜਿੱਦਾਂ ਅਰਬਨ ਸਟੇਟ ਆ ਜਾਂ ਫੇਸ 2 ਆ, ਗੋਲਡਨ ਐਵੀਨਿਊ ਆ, ਅੱਛਾ ਇੱਥੇ ਕਈ ਬਜ਼ੁਰਗਾਂ ਨਾਲ ਮੈਂ ਜਦੋਂ ਮਿਲਦਾ ਮੁਲਦਾ, ਉਹ ਕਹਿੰਦੇ ਜੀ ਅਸੀਂ ਤਾਂ ਫਲੈਟ ਲੈ ਲਿਆ, ਕੋਠੀ ਵੇਚ ਦਿੱਤੀ, ਉਹਦਾ ਕਾਰਨ ਕੀ ਆ? ਚੋਰ ਦਾ ਵੀ ਡਰ ਹੈ, ਪਾਣੀ ਵਾਲੇ ਦਾ ਵੀ ਡਰ ਹੈ, ਸੜਕ ਦਾ ਵੀ ਡਰ ਹੈ, ਸਿਕਿਉਰਿਟੀ ਦਾ ਵੀ ਡਰ ਹੈ, ਮਤਲਬ ਯੂ ਲੁੱਕ ਐਟ ਦ ਪੀਪਲਸ ਮਾਇੰਡ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇੱਕ ਸਮਾਜਿਕ ਤੌਰ 'ਤੇ, ਔਰ ਰਾਜ ਉਹੋ ਹੀ ਚੰਗਾ ਹੁੰਦਾ ਜਿਹਦੇ ਵਿੱਚ ਤੁਸੀਂ ਸਿਸਟਮ ਦੇ ਵਿੱਚ ਕੰਮ ਕਰੋ। ਕਿਉਂਕਿ ਜਦੋਂ ਹੁਣ ਤੁਸੀਂ ਰੀਲਾਂ ਹੀ ਬਣਾਈ ਜਾਂਦੇ ਆ, ਤੁਹਾਡੇ ਕੋਲ ਕੰਮ ਹੈ ਨਹੀਂ। ਅੱਛਾ, ਬਿਊਰੋਕਰੈਟ ਨੂੰ ਐਂ ਲੱਗਦਾ ਹੈਗਾ ਕਿ ਯਾਰ ਮੈਂ ਤਾਂ ਮਤਲਬ ਜੇ 25 ਸਾਲ ਦਾ ਬਿਊਰੋਕਰੇਸੀ 'ਚ ਆਇਆ ਅਤੇ 35 ਸਾਲ ਦੀ ਮੇਰੀ ਹੈਗੀ ਆ, 35 ਸਾਲ ਮੈਂ ਤਾਂ ਡੈਮੀ ਗੋਡ ਬਣ ਗਿਆ, ਮੈਂ ਤਾਂ ਜੋ ਕਹੂੰਗਾ ਉਹ ਜਾਣਾ ਹੈਗਾ। ਅੱਛਾ, ਉਹ ਜਿਹੜੀ ਮਾਨਸਿਕਤਾ ਵੀ ਆ ਕਰਮਨ, ਜਿਹੜੇ ਸਾਡੇ ਮੈਨੂੰ ਲੱਗਦਾ ਜਾਂ ਤਾਂ ਅਸੀਂ ਗੁਲਾਮ ਜ਼ਿਆਦਾ ਸਮਾਂ ਰਹੇ ਹਾਂ, ਖੈਰ ਪੰਜਾਬ ਤਾਂ ਉਨਾ ਗੁਲਾਮ ਨਹੀਂ ਰਿਹਾ ਹੈਗਾ, ਪਰ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਸਿਸਟਮ ਦੇ ਵਿੱਚ ਇੱਕ ਥਾਣੇਦਾਰ ਹੁੰਦਾ, ਇੱਕ ਪੰਚਾਇਤ ਸੈਕਟਰੀ ਹੁੰਦਾ। ਲਓ, ਸਾਡੇ ਇਲੈਕਟਡ ਬੰਦਿਆਂ ਨੂੰ ਤਾਂ, ਸਰਪੰਚਾਂ ਨੂੰ ਤਾਂ ਉਹੀ ਕਦੀ ਗੇੜ ਪਾਈ ਫਿਰਦਾ। ਅੱਛਾ, ਉਹ ਵੀ ਉਹਦੇ ਮਗਰ ਮਗਰ ਤੁਰੇ ਫਿਰਦੇ ਆ, ਜਦਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੀ ਡਿਊਟੀ ਆ। ਅੱਛਾ, ਅਸੀਂ ਉਸ ਥੋਟ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਮਿਸ ਕਰਦਾ, ਮੈਂ ਤਾਂ ਮਿਸ ਕਰਦਾ, ਕਿਉਂਕਿ ਮੈਂ ਇੱਕ ਉਸ ਬੈਕਗਰਾਊਂਡ ਤੋਂ ਆਇਆ ਜਿੱਥੇ ਅਸੀਂ ਆਪਣੇ ਕੋਚ ਨੂੰ ਵੀ ਕਹਿ ਦਿੰਦੇ ਸੀ ਵੀ ਕੋਚ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ, ਕਿਉਂਕਿ ਆਈ ਐਮ ਪਲੇਇੰਗ ਔਨ ਦੈਟ ਸਾਈਡ, ਠੀਕ ਹੈ ਨਾ, ਜਾਂ ਤਾਂ ਇਹਦਾ ਸੋਲਿਊਸ਼ਨ ਲੱਭ, ਨਹੀਂ ਤਾਂ ਮੈਨੂੰ ਪਤਾ ਵੀ ਇਹਦਾ ਸੋਲਿਊਸ਼ਨ ਆਹ ਹੈਗਾ। ਅੱਛਾ, ਉੱਥੇ ਗੱਲ ਡਿਸਕਸ਼ਨ, ਅਸੀਂ ਤਾਂ ਕਈ ਵਾਰੀ ਕਮਰੇ

0: ਦੇ ਵਿੱਚ ਜੇ ਟੀਮ ਡਿਸਕਸ਼ਨ ਹੋਣੀ ਉੱਥੇ ਤਾਂ ਕਈ ਵਾਰੀ ਅਸੀਂ ਗਾਲੋ ਗਾਲੀ ਵੀ ਹੋ ਜਾਂਦੇ ਸੀਗੇ ਵੀ ਬਾਲ ਲੰਘਿਆ ਤਾਂ ਲੰਘਾ ਕਿਉਂ ਹੈਗਾ। ਅੱਛਾ, ਦੈਟ ਇਜ਼ ਵਟ ਵੀ ਐਕਸਪੈਕਟ, ਕਿਉਂਕਿ ਜਦੋਂ ਤੁਸੀਂ ਇੰਨੇ ਕਨਵਿਕਟ ਹੋ ਜਾਂਦੇ ਆ, ਤੁਹਾਡੀ ਕਨਵਿਕਸ਼ਨ ਇੰਨੀ ਹੋ ਜਾਂਦੀ ਹੈਗੀ ਆ, ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਵਾਈ ਨਾਟ, ਜਿਹੜੀ ਚੀਜ਼ ਹੋ ਸਕਦੀ ਆ ਜਦੋਂ ਉਹ ਨਹੀਂ ਹੁੰਦੀ ਤਾਂ ਦੈਨ ਦੇਰ ਇਜ਼ ਏ ਪ੍ਰੋਬਲਮ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਕਿਤੇ ਜੈਨੈਟਿਕਸ ਵੀ ਹੈਗੀਆਂ, ਕਿਤੇ ਮੈਨੂੰ ਲੱਗਦਾ ਪ੍ਰੋਫੈਸ਼ਨ ਤੋਂ ਵੀ ਆਈਆਂ ਹੈਗੀਆਂ, ਕਿਸੇ ਦੂਜੇ ਦੇਸ਼ਾਂ ਦੇ ਵਿੱਚ, ਕਿਉਂਕਿ ਮੈਂ ਚਲੋ ਲੀਗ ਵਗੈਰਾ ਮਲੇਸ਼ੀਆ, ਜਰਮਨ, ਹੋਲੈਂਡ, ਅੱਛਾ ਇਹਨਾਂ ਕੰਟਰੀਆਂ ਦੇ ਨਾਲ ਜਦੋਂ ਤੁਸੀਂ ਖੇਡਦੇ ਆ ਤੁਸੀਂ ਬਹੁਤ ਕੁਛ ਸਿੱਖਦੇ ਆ ਇਹਨਾਂ ਦੇ ਕਲਚਰ ਤੋਂ, ਬਹੁਤ ਕੁਛ ਸਿੱਖਦੇ ਆ। ਮਤਲਬ ਕਈ ਵਾਰੀ ਤਾਂ ਸਾਡੇ ਲੋਕ ਤਾਂ ਇੱਦਾਂ ਹੀ ਸੋਚਦੇ ਆ ਨਾ ਵੀ ਖਰੇ ਘੱਟ ਕੱਪੜੇ ਪਾਉਂਦੇ ਆ ਅਤੇ ਇਹਨਾਂ ਦਾ ਖਰੇ ਕੀ ਕਲਚਰ ਆ, ਬਟ ਦੇ ਆਰ ਵੈਰੀ ਕਮਿਟਡ ਪੀਪਲ, ਦੇ ਆਰ ਵੈਰੀ ਸੈਂਸਿਟਿਵ ਟੂ ਵਰਡ ਦੇਅਰ ਸਿਸਟਮ।
1: ਪੰਜਾਬ ਨਿਕਲੇਗਾ ਕਦੇ ਇੰਨੀ ਸੋਚਣੀ ਤੋਂ? ਜੇ ਹਾਲੇ ਕੱਪੜਿਆਂ ਦੀ ਗੱਲ ਕੀਤੀ ਤੁਸੀਂ, ਸੀਮਤ ਸੋਚਣੀ ਹੈ, ਹਾਲੇ ਤਾਂ ਬਹੁਤ ਮੁੱਦੇ ਨੇ ਪੰਜਾਬ ਕੋਲ, ਪਰ ਮੈਂ ਇਹ ਤਾਂ ਪੁੱਛ ਰਹੀ ਹਾਂ ਕਿਉਂਕਿ ਜਿਹੜੀ ਸੋਚ ਹਾਲੇ ਤੱਕ ਹਾਲੇ ਵੀ ਇੱਥੇ ਤੱਕ ਹੀ ਸੀਮਤ ਹੈ, ਉਹ ਵੱਡੇ ਫੈਸਲੇ ਜਾਂ ਵੱਡੇ ਮੁੱਦੇ ਕਿਵੇਂ ਫਰੋਲੂਗੀ?
0: ਦੇਖੋ, ਕਰਮਨ ਸੋਸਾਇਟੀ ਦੇ ਵਿੱਚ ਚੇਂਜਸ ਤਾਂ ਆਉਂਦੀਆਂ ਹੈਗੀਆਂ ਸਮੇਂ ਸਮੇਂ 'ਤੇ, ਕਈ ਚੀਜ਼ਾਂ ਪੁਰਾਣੇ ਲੋਕਾਂ ਚੰਗੀਆਂ ਸੀਗੀਆਂ, ਕਈ ਚੀਜ਼ਾਂ ਨਵੀਂ ਯੰਗ ਜਨਰੇਸ਼ਨ ਚੰਗੀਆਂ ਹੈਗੀਆਂ। ਅਸੀਂ ਓਵਰਆਲ ਕਹਿ ਲਈਏ ਕਿ ਅਸੀਂ ਓਵਰਆਲ ਬਹੁਤ ਚੰਗੇ ਪਾਸੇ ਵੱਲ ਨੂੰ ਵਧੇ ਇੱਦਾਂ ਦਾ ਕੁਛ ਨਹੀਂ।
1: ਜੀ ਬਿਲਕੁਲ ਬਿਲਕੁਲ।
0: ਦੇਖੋ, ਇੱਕ ਪਿੰਡ ਇੱਕ ਇਕਾਈ ਹੈ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਯਾਰ ਵਾਈ ਡੋਂਟ ਯੂ ਕਾਲ ਆਲ ਦਾ ਲੀਡਰਸ ਫਰੋਮ ਡਿਫਰੈਂਟ ਪਾਰਟੀਜ਼। ਮੈਂ ਕਈ ਪਿੰਡਾਂ 'ਚ ਸਕਸੈਸਫੁਲ ਹੋਇਆ ਵੀ ਆ ਵੀ ਯਾਰ ਤੁਸੀਂ ਮੈਨੂੰ ਵੀ ਸੱਦੋ, ਤੁਸੀਂ ਹੋਰ ਪੋਲੀਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਸੱਦੋ, ਆਈ ਡੋਂਟ ਮਾਈਂਡ, ਤੁਸੀਂ ਕੁਐਸਚਨਿੰਗ ਕਰੋ, ਤੁਸੀਂ ਫਿਰ ਅਸੈਸਮੈਂਟ ਕਰੋ, ਤੁਸੀਂ ਫਿਰ ਵੋਟਾਂ ਪਾਓ ਜਿਹਨੂੰ ਵੀ ਪਾਉਣੀ। ਉਹਦੇ ਨਾਲ ਕੀ ਹੋਊਗਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਪਾਰਟੀਸਪੇਸ਼ਨ, ਹੁਣ ਤਾਂ ਕੀ ਆ ਵੀ ਇੱਕ ਧੜਾ ਜਿਹੜਾ ਆ ਉਹ ਫਲਾਨੀ ਗਰੁੱਪ ਦਾ ਆ, ਇੱਕ ਧੜਾ ਫਲਾਨੀ ਪਾਰਟੀ ਦਾ, ਇੱਕ ਧੜਾ ਫਲਾਨੀ ਪਾਰਟੀ ਦਾ ਹੈਗਾ। ਅੱਛਾ, ਜਦੋਂ ਉਹਨਾਂ ਦਾ ਲੀਡਰ ਜਾਣਾ, ਉਹਦੇ ਭਾਵੇਂ ਇੱਥੇ ਕੋਈ ਸਮਾਨ ਹੋਵੇ ਚਾਹੇ ਨਾ ਹੋਵੇ, ਅੱਛਾ ਉਹਨੇ ਉਹਨਾਂ ਨਾਲ ਤੁਰ ਪੈਣਾ, ਦੂਜੇ ਨੇ ਦੂਜੇ ਨਾਲ ਤੁਰ ਪੈਣਾ, ਤੀਜੇ ਨੇ ਤੀਜੇ ਨਾਲ ਤੁਰ ਪੈਣਾ। ਅੱਛਾ, ਉਸ ਹੀ ਅਸੀਂ ਕਿਸੇ ਨਾ ਕਿਸੇ ਸਰਕਲ ਦੇ ਵਿੱਚ ਫਸੇ ਹੋਏ ਹਾਂ, ਪਰ ਸਾਨੂੰ ਮਚਿਓਰ ਡੈਮੋਕ੍ਰੇਸੀ ਵੱਲ ਨੂੰ ਵਧਣ ਦੀ। ਦੇਖੋ, ਬਹੁਤੇ ਕੰਟਰੀਜ਼ ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ ਉਹਨਾਂ ਨੂੰ ਹਜ਼ਾਰ ਹਜ਼ਾਰ 1200-1200 ਸਾਲ ਹੋ ਗਏ, ਸਾਨੂੰ ਹਜੇ 400-500 ਸਾਲ ਹੋਇਆ।
1: ਜੋ ਬੇਅਦਬੀਆਂ ਦਾ ਕਾਨੂੰਨ ਆਪ ਦੇ ਰਾਜ ਵਿੱਚ ਆਇਆ ਹੈ, ਲੋਕ ਬਹੁਤ ਉਦੋਂ ਖੁਸ਼ ਨੇ, ਤੁਹਾਨੂੰ ਕ੍ਰੈਡਿਟ ਦਿੰਦੇ ਨੇ ਵੀ ਇਹਨਾਂ ਦੇ ਰਾਜ ਵਿੱਚ ਇਹ ਕਾਨੂੰਨ ਆਇਆ ਹੈ, ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਰਾਜ ਵਿੱਚ ਇਹ ਕਾਨੂੰਨ ਕਿਉਂ ਨਹੀਂ ਆ ਸਕਿਆ, ਆ ਜਾਣਾ ਚਾਹੀਦਾ ਸੀਗਾ, ਅਤੇ ਇਹ ਵਾਲੇ ਕਾਨੂੰਨ ਨਾਲ ਤੁਸੀਂ ਕਿੰਨੀ ਸਹਿਮਤੀ ਰੱਖਦੇ ਹੋ?
0: ਦੇਖੋ, ਇਹਦੇ ਦੋ ਪਾਰਟ ਹੈ ਕਰਨ, ਇੱਕ ਪਾਰਟ ਹੈਗਾ ਕਿ ਜਿਹੜੇ ਇਸ ਕਾਨੂੰਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ, ਕੀ ਆਪਾਂ ਉਹਨਾਂ ਨੂੰ ਸਜਾਵਾਂ ਜਿੰਨੀਆਂ ਪ੍ਰਿਸਕ੍ਰਾਈਬਡ ਸੀ ਉਹ ਦਵਾ ਸਕੇ ਹਾਂ ਕਿ ਨਹੀਂ ਦਵਾ ਸਕੇ। ਦੇਖੋ, ਇਹ ਤਾਂ ਹੁਣ ਆਪਾਂ ਆਉਣ ਵਾਲੇ ਕ੍ਰਾਈਮ ਨੂੰ ਰੋਕਣ ਲਈ ਕਹਿ ਰਹੇ ਹਾਂ, ਜਿਹੜਾ ਹੋ ਚੁੱਕਿਆ, ਜਿਹੜਾ 2015 ਤੋਂ ਆਨਵਰਡ ਹੋਇਆ, ਉਹਦੀ ਬਾਰੇ ਇਹ ਗੱਲ ਹੀ ਨਹੀਂ ਕਰਨੀ ਚਾਹੁੰਦੇ
1: ਨਾ ਕੁਐਸਚਨਿੰਗ ਹੁੰਦੀ ਉਹਨਾਂ ਨੂੰ?
0: ਹਾਂ, ਕੁਐਸਚਨਿੰਗ ਹੁੰਦੀ, ਮੇਰੀ ਤਾਂ ਕੁਐਸਚਨ ਹੀ ਇਹ ਹੈਗਾ। ਮੈਂ ਕਹਿੰਦਾ ਇਹ ਮੰਨ ਲਿਆ ਵੀ ਹਾਂ ਵੀ ਤੁਸੀਂ ਇਹ ਕਾਨੂੰਨ ਪਾਸ ਕਰ ਲਿਆ, ਜਦਕਿ ਇਹਦੇ ਵਿੱਚ ਵੀ ਬਹੁਤ ਜਿਹੜੇ ਲੀਗਲ ਮਾਇੰਡ ਹੈਗੇ ਆ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ। ਕਿਉਂਕਿ ਧਾਰਮਿਕ ਪੱਖੋਂ ਮੈਂ ਬਹੁਤ ਜ਼ਿਆਦਾ ਗੱਲ ਕਰਦਾ ਨਹੀਂ, ਕਿਉਂਕਿ ਮੈਨੂੰ ਓਨੀ ਨੌਲੇਜ ਨਹੀਂ ਹੈ ਜਿੰਨੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿੰਨਾ ਵਿਸ਼ਾਲ ਹੈ, ਓਨੀ ਨੌਲੇਜ ਵਾਲਾ ਬੰਦਾ ਹੀ ਓਨੀ ਗੱਲ ਕਰੇ ਤਾਂ ਜ਼ਿਆਦਾ ਬਿਹਤਰ। ਲੇਕਿਨ ਉਹਦਾ ਜਿਹੜਾ ਲੀਗਲ ਐਂਗਲ ਆ, ਅੱਜ ਵੀ ਕਿਤੇ ਨਾ ਕਿਤੇ ਜਿਹੜੇ ਲੀਗਲ ਮਾਇੰਡਸ ਹੈਗੇ ਆ ਉਹ ਕਹਿੰਦੇ ਵੀ ਇਹ ਇੰਪਲੀਮੈਂਟੇਬਲ ਨਹੀਂ ਹੈਗਾ, ਇਹਨੂੰ ਗਵਰਨਰ ਬੇਸਿਕਲੀ ਪਾਸ ਨਹੀਂ ਕਰ ਸਕਦਾ, ਇਹਨੂੰ ਘੱਟੋ ਘੱਟ ਵੀ ਪ੍ਰੈਜੀਡੈਂਟ ਹੀ ਪਾਸ ਕਰ ਸਕਦਾ ਹੈਗਾ। ਅੱਛਾ, ਹੁਣ ਆਪਾਂ ਬੇਸਿਕਲੀ ਤਾਂ ਕਿਸੇ ਨਾ ਤਾਂ ਗੱਲ ਕਰਾਂਗੇ ਨਾ। ਅੱਛਾ, ਇਹ ਵੀ ਮੰਨ ਲਿਆ ਵੀ ਹਾਂ ਵੀ ਇਹ ਪਾਸ ਹੋ ਗਿਆ ਆਉਣ ਵਾਲੇ ਸਮੇਂ ਲਈ, ਲੇਕਿਨ ਉਹ ਜਿਹੜਾ ਪੀਰੀਅਡ ਜਿਹੜਾ ਸੀਗਾ, ਜਿਹੜਾ ਕ੍ਰਾਈਮ ਹੋ ਚੁੱਕਿਆ, ਉਹਦੇ ਬਾਰੇ ਵੀ ਕੋਈ ਗੱਲ ਕਰ ਲਓ।
1: ਉਹ ਫਾਈਲਸ ਖੁੱਲ ਸਕਦੀਆਂ ਨੇ ਹੁਣ?
0: ਨਹੀਂ, ਫਾਈਲ ਤਾਂ ਹਜੇ ਹੈਗੀਆਂ ਆ। ਪੰਜ ਦੇ ਪੰਜ ਕਰਮਨ ਜਿਹੜੇ ਉਹ ਬੇਅਦਬੀਆਂ ਦੇ ਕੇਸ ਹੈਗੇ ਆ ਉਹ ਪੰਜਾਬ ਤੋਂ ਬਾਹਰ ਟ੍ਰਾਇਲ ਹੋ ਰਿਹਾ, ਪੰਜਾਬ 'ਚ ਨਹੀਂ ਟ੍ਰਾਇਲ ਹੋ ਰਿਹਾ, ਪੰਜ ਦੇ ਪੰਜ ਬਾਹਰ ਟ੍ਰਾਂਸਫਰ ਹੋ ਗਿਆ। ਆਪਾਂ ਉਹਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਆਪਾਂ ਮੌੜ ਬਲਾਸਟ ਹੋਇਆ ਉਹਦੇ 'ਤੇ ਇਨਵੈਸਟੀਗੇਸ਼ਨ ਹੋਈ ਪਈ ਆ, ਉਹਦੇ 'ਚ ਬੇਸਿਕਲੀ ਬੰਦੇ ਵੀ ਨਾਮਜ਼ਦ ਹੋਏ ਪਏ ਵੀ ਆਹ ਬੰਦੇ ਅੱਜ ਤੱਕ ਕਿਸੇ ਨੇ ਉਹਨੂੰ ਬੁਲਾ ਕੇ ਬਾਬੇ ਰਾਮ ਰਹੀਮ ਨੂੰ ਇਨਵੈਸਟੀਗੇਟ ਨਹੀਂ ਕੀਤਾ। ਮੈਂ ਕੀ ਕਹਿੰਦਾ ਹੁੰਦਾ, ਮੈਂ ਕਹਿੰਦਾ ਜਿਹਨੂੰ ਜਿੰਨਾ ਜਿਹਨੇ ਕ੍ਰਾਈਮ ਕੀਤਾ ਉਨੀ ਉਹਨੂੰ ਸਜ਼ਾ ਮਿਲ ਜਾਵੇ, ਤਾਂ ਕਿਤੇ ਨਾ ਕਿਤੇ ਜਿਹਦੇ 'ਤੇ ਕ੍ਰਾਈਮ ਹੋਇਆ ਹੁੰਦਾ ਉਹਦੇ 'ਤੇ

0: ਮਾਲਮ ਲੱਗ ਜਾਂਦੀ ਵੀ ਯਾਰ ਕਿਹਨੂੰ ਸਜ਼ਾ ਮਿਲਦੀ।
1: ਇਨਸਾਫ ਦੇ ਕਨਸੈਪਟ
0: ਜਦੋਂ ਤੁਸੀਂ ਹੁਣ ਹੁਣ ਗੈਂਗਿਜ਼ਮ ਕੀ ਹੈਗਾ, ਜਦੋਂ ਤੁਸੀਂ ਛੋਟਾ ਕ੍ਰਾਈਮ ਕਰਦੇ ਹੋ ਤੁਸੀਂ ਉਹਨੂੰ ਫਿਰ ਕਿਤੇ ਨਾ ਕਿਤੇ ਪੈਟਰਨੇਜ ਕਰਦੇ ਹੋ, ਉਹ ਫਿਰ ਹੌਲੀ ਹੌਲੀ ਵੱਡਾ ਬਣ ਜਾਂਦਾ।
1: ਤਾਂ ਇੱਧਰੋਂ ਮੈਨੂੰ ਯਾਦ ਆਉਂਦੀ ਜਿਹੜੀ ਪਿੱਛੇ ਹੁਣੇ ਆਈ ਵਾਜ਼ ਅਬਾਊਟ ਟੂ ਸਕਿਪ, ਥੈਂਕ ਯੂ ਫੋਰ ਸਪੀਕਿੰਗ ਦ ਵਰਡ ਗੈਂਗਿਜ਼ਮ, ਪਿੱਛੇ ਜੇ ਮੂਵੀ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ ਲਾਰੈਂਸ।
0: ਨਹੀਂ ਬੇਸਿਕਲੀ ਦੇਖੋ ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ
1: ਅਸੀਂ ਕਿਉਂ ਗਲੋਰੀਫਾਈ ਕਰਨ ਲੱਗ ਗਏ ਗੈਂਗਸਟਰਸ ਦੀ ਸਟੋਰੀਜ਼ ਨੂੰ?
0: ਨਹੀਂ ਬਿਲਕੁਲ ਨਹੀਂ ਗਲੋਰੀਫਾਈ ਕਰਨਾ ਚਾਹੀਦਾ। ਅੱਛਾ ਹੁੰਦਾ ਕੀ ਆ, ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ। ਦੇਖੋ
1: ਪੰਜਾਬੀ ਨਾ
0: ਪੰਜਾਬੀ ਨਾ ਇੱਕ ਬੇਸਿਕਲੀ ਇੱਕ ਟਿਪੀਕਲ ਕਰੈਕਟਰ ਆ। ਮੈਂ ਨਾ ਕਰਮਨ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਨਾਲ ਇੱਕ ASI ਸੀਗਾ ਜਦੋਂ ਆਈ ਵਾਜ਼ ਇਨ ਪੁਲਿਸ ਡਿਪਾਰਟਮੈਂਟ, ਉਹਨੇ ਮੈਨੂੰ ਕਿਹਾ ਕਿ ਸਰ ਮੇਰਾ ਬੇਟਾ ਉਹਨੇ +2 ਕਰ ਲਈ ਹੈ ਵੀ ਕਿਤੇ ਪੁਲਿਸ 'ਚ ਭਰਤੀ ਕਰਾ ਦਿਓ। ਮੈਂ ਕਿਹਾ ਚਲੋ ਕੋਈ ਨਹੀਂ, ਜਦੋਂ ਕੋਈ ਨਿਕਲੀਆਂ ਭਰਤੀਆਂ ਮੈਂ ਤੁਹਾਨੂੰ ਦੱਸੂੰਗਾ। ਅਤੇ ਭਰਤੀਆਂ ਨਿਕਲੀਆਂ ਉਦੋਂ ਕਾਰਗਿਲ ਦੀ ਜੰਗ ਤੋਂ ਬਾਅਦ ਦੀ ਗੱਲ ਹੈ। ਮੈਂ ਉਹਨੂੰ ਕਿਹਾ ਵੀ ਉਹ ਮੁੰਡੇ ਦੇ ਨਾ ਫਾਰਮ ਭਰਦੇ ਆਪਾਂ ਇਹਨੂੰ ਭਰਤੀ ਕਰਾ ਲਾਂਗੇ। ਉਹ ਮੈਨੂੰ ਕਹਿੰਦਾ ਜੀ ਉਹ ਆਰਮੀ 'ਚ ਭਰਤੀ ਹੋ ਗਿਆ। ਮੈਂ ਕਿਹਾ ਯਾਰ ਆਰਮੀ 'ਚ ਕਾਹਨੂੰ ਕਰਾਉਣਾ ਸੀਗਾ ਵੀ ਆਰਮੀ 'ਚ ਵੀ ਆਪਾਂ ਨੂੰ ਪਾਪਾ ਇਹ 'ਚ ਕਰਾ ਲੈਣਾ ਸੀ ਪੁਲਿਸ ਦੇ ਵਿੱਚ? ਕਹਿੰਦਾ ਸਰ ਸਾਡੇ ਪਿੰਡ ਨਾ 3 ਫੌਜੀ ਜਵਾਨਾਂ ਦੇ ਸ਼ਵ ਆਏ ਸੀਗੇ ਤਿਰੰਗੇ 'ਚ ਲਪੇਟ ਕੇ, ਅਤੇ ਉਹਨਾਂ ਨੂੰ ਜਿਹੜੀ ਸਲਾਮੀ ਵਗੈਰਾ ਦਿੱਤੀ ਅਤੇ ਜਿਹੜਾ ਉੱਥੇ ਬੈਂਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਕਹਿੰਦਾ ਮੇਰਾ ਮੁੰਡਾ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਵੀ ਮੈਂ ਤਾਂ ਆਰਮੀ 'ਚ ਹੀ ਜਾਣਾ। ਹੁਣ ਤੁਸੀਂ ਇਹਦੀ ਕਿਹੜੀ ਸਟੱਡੀ ਕਰ ਲਓਗੇ, ਇਹ ਕਿਹੜੀ ਸੋਚ ਹੈਗੀ ਆ? ਮੈਂ ਤਾਂ ਕਈ ਵਾਰੀ ਬਹੁਤ ਬੰਦਿਆਂ ਨੂੰ ਕਹਿੰਦਾ ਹੁੰਦਾ ਕਿ ਯਾਰ ਇਹ ਪਤਾ ਨਹੀਂ ਕਿਹੜੇ ਜੀਨਸ ਹੈਗੇ ਆ। ਸਾਡੇ ਤਰਨ ਤਾਰਨ ਦੇ ਵਿੱਚ ਹੁਣ ਮੈਕਸੀਮਮ ਅੱਜ ਦੀ ਤਰੀਕ 'ਚ ਡਰੱਗ ਆ। ਤਰਨ ਤਾਰਨ ਦੇ ਲੋਕ ਸਭ ਤੋਂ ਵੱਧ ਸ਼ਹਾਦਤਾਂ ਅਤੇ ਸਭ ਤੋਂ ਕੁਰਬਾਨੀਆਂ ਵੱਧ ਦਿੱਤੀਆਂ। ਆਪਣੀ ਅਰਦਾਸ ਦੇ ਵਿੱਚ ਵੀ ਵੀ ਜਿਹਨਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸੜੇ ਪੀਸੇ ਦੇ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਈਆਂ, ਉਹ ਇਸ ਏਰੀਏ ਦੇ ਸੀਗੇ। ਅੱਜ 5-6 ਦਹਾਕਿਆਂ ਬਾਅਦ ਅਸੀਂ ਕਿੱਥੇ ਖੜੇ? ਅੱਛਾ ਮੈਨੂੰ ਤਾਂ ਇੱਦਾਂ ਦੇ ਸੀਰੀਅਸ ਟੌਪਿਕ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਯਾਰ ਆਹ ਸਾਡਾ ਵਿਰਸਾ ਵੀ ਸਾਂਭਣ ਦੀ ਜ਼ਰੂਰਤ ਹੈ। ਅੱਛਾ ਸਾਡੇ ਕੋਲ ਮਿਹਨਤੀ ਲੋਕ ਹੈ, ਸਾਡੇ ਕੋਲ ਰਿਸਕ ਲੈਣ ਵਾਲੇ ਲੋਕ ਹੈ, ਸਾਡਾ ਪੌਣ ਪਾਣੀ ਵਧੀਆ, ਸਾਡੀ ਮਿੱਟੀ ਵਧੀਆ, ਅੱਛਾ ਫਿਰ ਅਸੀਂ ਤਰੱਕੀ ਨਹੀਂ ਕਰ ਰਹੇ, ਫਿਰ ਕੋਈ ਤਾਂ ਰੀਜ਼ਨ ਹੈਗਾ ਨਾ। ਕਿਤੇ ਤਾਂ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈਗੀ ਹੈ, ਕਿਤੇ ਤਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ ਵੀ ਭਾਈ ਸਾਨੂੰ ਆਹ ਕਰਨ ਦੀ ਜ਼ਰੂਰਤ ਹੈ, ਆਹ ਕਰਨ ਦੀ ਨਹੀਂ ਜ਼ਰੂਰਤ। ਅੱਛਾ ਕੌਣ ਦੱਸੂਗਾ? ਉਹ ਲੀਡਰਸ ਜਿਨ੍ਹਾਂ ਨੇ ਪੋਲੀਟੀਕਲ ਲੀਡ ਕਰਨਾ, ਧਾਰਮਿਕ ਤੌਰ 'ਤੇ ਲੀਡ ਕਰਨਾ, ਸਮਾਜਿਕ ਤੌਰ 'ਤੇ ਲੀਡ ਕਰਨਾ, ਅਤੇ ਫਿਰ ਉੱਥੇ ਹੱਸਣ ਦੀ ਚੁਟਕਲੇ ਸੁਣਾਉਣ ਦੀ ਜਗ੍ਹਾ ਕਿੱਥੇ ਆ?
1: ਸਰ ਮਾਈ ਲਾਸਟ ਕੁਐਸਚਨ ਟੂ ਯੂ ਇਸ, ਅਤੇ ਇਹਦੇ 'ਚ ਤੁਸੀਂ ਕੋਈ ਪੋਲੀਟੀਕਲੀ ਕਰੈਕਟ ਆਨਸਰ ਨਹੀਂ ਦੇਣਾ, ਤੁਸੀਂ ਓਨੈਸਟ ਹੋਣਾ ਹੈ ਨਾ। ਪਹਿਲਾਂ ਕਿ ਤੁਸੀਂ ਤੁਹਾਡੇ ਮੁਤਾਬਿਕ ਤੁਸੀਂ ਡਿਜ਼ਰਵ ਕਰਦੇ ਹੋ ਪੰਜਾਬ ਦਾ ਸੀ ਐਮ ਹੋਣਾ?
0: ਦੇਖੋ ਜ਼ਰੂਰੀ ਨਹੀਂ,
1: ਯੈਸ ਔਰ ਨੋ?
0: ਹਾਂ ਨਹੀਂ ਨਹੀਂ, ਮੈਂ ਨਹੀਂ, ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗੀ, ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੈਸਟ ਹੁੰਦਾ ਉਹ ਹੀ ਸੀ ਐਮ ਹੁੰਦਾ। ਕਿਸੇ ਵੀ ਚੀਜ਼ ਦੇ ਸਰਕਮਸਟਾਂਸਿਸ ਹੁੰਦੇ ਆ। ਮੈਂ 2 ਵਾਰੀ ਓਲੰਪਿਕ ਦੀ ਕਪਤਾਨੀ ਕੀਤੀ, ਦੁਨੀਆ ਦੇ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਅੱਛਾ ਇਹ ਡੈਸਟਨੀ ਆ, ਮੈਂ ਤੁਹਾਨੂੰ ਦੱਸਿਆ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਤਾਂ ਡਿਜ਼ਰਵਿੰਗ ਵਾਜ਼ ਸੰਬੜੀ ਐਲਸ। ਸੋ ਇਹ ਕੁਛ ਪਤਾ ਨਹੀਂ ਹੁੰਦਾ, ਔਰ ਮੈਂ ਇੱਦਾਂ ਇਹਨੂੰ ਦੇਖਦਾ ਵੀ ਨਹੀਂ ਹੈ। ਮੈਂ ਕਹਿੰਦਾ ਮੈਂ ਟੀਮ ਦਾ ਹਿੱਸਾ ਹੋਵਾਂ, ਮੈਂ ਉਹਦੇ ਵਿੱਚ ਕੀ ਕੰਟਰੀਬਿਊਟ ਕਰ ਸਕਦਾ? ਮੈਨੂੰ ਪਤਾ ਮੇਰੀ ਇੰਟਰਨਲੀ ਅਤੇ ਐਕਸਟਰਨਲੀ ਲੜਾਈ ਰਹਿਣੀ ਆ, ਐਂਡ ਜਿੰਦਾ ਡੈਮੋਕ੍ਰੇਸੀ 'ਚੋਂ ਰਹਿਣੀ ਵੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਸੋਚਦੇ ਆ ਤਾਂ ਉਹਨੂੰ ਕਹਿ ਨਹੀਂ ਸਕਦੇ, ਮੈਨੂੰ ਲੱਗਦਾ ਉਹ ਵੀ ਕੋਈ ਬਹੁਤੀ ਚੰਗੇ ਕਿਰਦਾਰ ਦੀ ਗੱਲ ਨਹੀਂ ਹੈ। ਕਿਉਂਕਿ ਮੈਂ ਜੋ ਅਰਨ ਕਰਨਾ ਸੀ, ਜੋ ਅਚੀਵ ਕਰਨਾ ਸੀ, ਆਲਮੋਸਟ ਮੈਂ ਕਰ ਲਿਆ। ਜੋ ਮੈਂ ਦੁਨੀਆ ਦੇ ਉੱਤੇ ਦੇਖਣਾ ਦੁੱਖਣਾ ਸੀ ਕਰਮਨ, ਸੱਚੀ ਗੱਲ ਹੈ, ਮੈਂ ਦੇਖ ਲਿਆ। ਗਲੈਮਰ ਵੀ ਦੇਖ ਲਿਆ, ਸਾਰਾ ਕੁਛ ਦੇਖ ਲਿਆ। ਜਦੋਂ ਤੁਸੀਂ 10 ਸਾਲ ਇੰਡੀਆ ਨੂੰ ਲੀਡ ਕਰ ਲਿਆ ਤਾਂ ਮੈਂ ਹਰ ਚੀਜ਼ ਹੀ ਦੇਖ ਲਈ। ਮੈਂ ਨਹੀਂ ਕਹਿੰਦਾ ਵੀ ਨਹੀਂ ਦੇਖੀ। ਹੁਣ ਇੱਛਾ ਇੰਨੀ ਕੀ ਆ ਕਿ ਯਾਰ ਜਿਹੜਾ ਇੰਨਾ ਬੈਸਟ ਪੀਸ ਆਫ ਲੈਂਡ ਆ,

0: ਜਿੱਥੇ ਸਾਡੀ ਦੁਨੀਆ ਦੇ ਉੱਤੇ ਆਇਡੈਂਟੀ ਹੈਗੀ ਆ, ਸਾਡੀ ਸਮਾਜਿਕ ਤਾਣਾ ਬਾਣਾ ਜਿਹੜਾ ਹੈਗਾ ਉਹਦੇ ਵਿੱਚ ਜੇ ਤੁਸ਼ ਜਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਕੰਟਰੀਬਿਊਟ ਕਰ ਸਕੂੰਗਾ, ਕਿਉਂਕਿ ਮੈਂ ਤਾਂ ਇਹ ਸੋਚਦਾ ਹੁੰਦਾ ਤੁਸੀਂ ਆਪ ਠੀਕ ਰਹੋ। ਤੁਸੀਂ ਜੇ ਸਮਾਜ ਨੂੰ ਤਾਂ ਸ਼ਾਇਦ ਬਾਬਾ ਨਾਨਕ ਵੀ ਨਹੀਂ ਸੁਧਾਰ ਸਕਿਆ ਪੂਰਾ,
1: ਬਿਲਕੁਲ
0: ਠੀਕ ਹੈ ਨਾ, ਅਤੇ ਜਿੰਨਾ ਕੁ ਤੁਸੀਂ ਕਰ ਸਕਦੇ ਆ ਮੈਨੂੰ ਲੱਗਦਾ ਉਹ ਕੰਟਰੀਬਿਊਸ਼ਨ ਉਹਦੇ ਨਾਲ ਮੇਰਾ, ਜਦੋਂ ਮੈਂ ਮੰਜੇ 'ਤੇ ਪੈਂਦਾ ਆ ਸਿਰਹਾਣੇ ਨਾਲ ਸਿਰ ਲਾਉਣਾ ਤਾਂ ਮੈਨੂੰ ਜਦੇ ਨੀਂਦ ਆ ਜਾਂਦੀ ਆ, ਸਵੇਰੇ ਉੱਠ ਕੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲਈ ਦੀ ਆ, ਹਫ਼ਤੇ 'ਚ ਇੱਕ ਅੱਧਾ ਦਿਨ ਗੋਲਫ ਖੇਡਣ ਦਾ ਟਾਈਮ ਮਿਲ ਜਾਂਦਾ, ਜੇ ਕੁਛ ਵੀ ਕੰਟਰੀਬਿਊਟ ਕਰ ਸਕਦੇ, ਮੇਰਾ ਤਾਂ ਇੰਨਾ ਕੁ ਰੂਟੀਨ ਹੈਗਾ।
1: ਰਾਈਟ, ਥੈਂਕ ਯੂ ਸੋ ਮਚ ਸਰ, ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਉਮੀਦ ਹੈ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਨੇ ਪੰਜਾਬ ਨੂੰ ਲੈ ਕੇ ਉਹ ਸਾਰੇ ਪੰਜਾਬੀ ਜਿੰਨੇ ਵੀ ਨੇ, ਚਾਹੇ ਉਹ ਲੀਡਰਸ ਨੇ, ਚਾਹੇ ਉਹ ਸਿਵਲਸ ਨੇ, ਸਿਵਿਲੀਅਨਸ ਨੇ, ਜੋ ਵੀ ਨੇ, ਰਲ ਮਿਲ ਕੇ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਅਤੇ ਕਲੈਕਟਿਵਲੀ ਕੌਨਸ਼ੀਅਸਨੈਸ ਨੂੰ ਜਗਾਉਣ,
0: ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ।
1: ਰਾਈਟ, ਥੈਂਕ ਯੂ ਸੋ ਮਚ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration, ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
4: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te aaj hi call karo 905-615-0544 extension 6013 Gig Express.
5: Quantum Financial Planning 1998 ਤੋਂ insurance ate investment ਦੀਆਂ services provide ਕਰ ਰਿਹਾ ਹੈ, ਜਿਸ ਤਰ੍ਹਾਂ ਕਿ life insurance, critical illness insurance and disability insurance.
6: Government regulated plan jime RRSP, RESP ya TFSA ate non registered plans vich 8-12% return lain layi tusi Quantum Financial Planning de kise vi advisor naal contact kar sakde ho.
7: Jekar tusi vi sade team nu join karna chahunde ho, $60,000 te $1,00,000 di salana income kive le sakde ho, ode vaste hune sanu sampark karo.

0: 50 MLA BJP ਜਾਣ ਨੂੰ ਤਿਆਰ ਨੇ, ਕੋਈ 60 ਕਹਿੰਦਾ ਹੈ।
1: ਪਿਛਲੇ 3 ਮਹੀਨੇ ਤੋਂ ਜਾ ਕੇ ਦਿੱਲੀ ਬਿਲ ਵੀ ਆਏ, ਨਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਨਾ ਭਗਵੰਤ ਮਾਨ ਜੀ ਨੂੰ ਪਤਾ ਲੱਗਾ।
0: ਭਗਵੰਤ ਮਾਨ ਤੋਂ ਨਾਰਾਜ਼ ਕਿਉਂ ਹੋਣਗੇ ਜੀ MLA?
1: ਮੈਨੂੰ ਉਦੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਕੰਗ ਸਾਹਿਬ ਲੰਬਾ ਅਰਸਾ ਇਹਨਾਂ 'ਚ ਰਹਿ ਨਹੀਂ ਪਾਣਗੇ। ਜੇ ਰਹਿਣਾ ਵੀ ਚਾਹਣਗੇ ਨਾ ਰਹਿਣ ਨਹੀਂ ਦੇਣਾ। BJP ਪਹਿਲੀ ਸਵਾਰੀ ਜਿਹੜੀ ਚੜ੍ਹਨੀ ਕੋਈ ਇੱਕ ਨਾ ਛਿੰਦੇ ਹੀ ਹੋਣਾ ਭਗਵੰਤ।
0: ਕੋਈ ਹੋਰ ਰੁਪਈਆ ਜਿਹੜਾ ਨਾ ਉਹ ਬਣਿਆ ਨਹੀਂ ਵੀ ਜਿਹੜਾ ਮੈਨੂੰ ਖਰੀਦ ਲਿਆ।
1: ਰਾਘਵ ਚੱਡਾ ਜਿਹੜੀ 'ਚ ਵਿਕਿਆ ਉਸੇ ਕਰੰਸੀ 'ਚ ਹੀ ਜਾਣਾ ਜੀ। ਸੰਦੀਪ ਪਾਠਕ ਇਹਨਾਂ ਦਾ ਮਨੀਮ ਸੀ।
0: ਗਦਾਰਾਂ ਨੂੰ ਪੰਜਾਬ ਕਦੇ ਮਾਫ਼ ਨਹੀਂ ਕਰਦਾ।
1: ਤੁਸੀਂ ਵੇਖ ਹੀ ਲਿਆ ਜੀ, 5 ਮਿੰਟ ਨਹੀਂ ਚੱਲੇ, 2 ਰੇਡ ਵੱਜੇ ਨੇ, ਸਾਰੀ ਤੁਰ ਗਏ।
0: ਬਾਕੀ ਪਾਰਟੀਆਂ ਦੇ ਲੀਡਰ ਵੀ BJP ਦੇ ਸੰਪਰਕ 'ਚ ਨੇ, ਚਾਹੇ ਕਾਂਗਰਸ ਪਾਰਟੀ ਦੇ ਹੋਣ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ। ਤੁਸੀਂ ਹੁਣ ਨਵੀਂ ਭਵਿੱਖਬਾਣੀ ਕਰ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ BJP 'ਚ ਜਾ ਸਕਦੇ?
1: ਜਾ ਹੀ ਨਹੀਂ ਸਕਦੇ, ਆਲਰੇਡੀ ਪਲੈਨਡ ਹੈ, ਇਹੀ ਜਾਏਗਾ ਜਿੱਦਣ ਜਾਏਗਾ। ਕਿ ਜਿੰਨਾ ਚਿਰ ਤੇ 50 ਨੰਬਰ ਕੋਠੀ ਇਹਦੇ ਕੋਲ ਸੀ ਰਾਘਵ ਚੱਡੇ ਕੋਲ, ਉਹਨਾਂ ਚਿਰ ਤੇ ਸਾਹ ਬੜਾ ਸੌਖਾ ਆਉਂਦਾ ਸੀ। ਹੁਣ ਇਹਦੇ ਸਾਹ ਘੁੱਟਣਾ ਸ਼ੁਰੂ ਹੋ ਗਏ। ਪੈਸਿਆਂ ਦੀ ਕਲੈਕਸ਼ਨ ਹੋਰ ਕੀ ਹੋਣਾ ਸੀ?
0: ਕਿੰਨਾ ਤੋਂ ਪੈਸੇ ਲਏ ਜਾਂਦੇ ਸੀ?
1: ਜੋ ਮੈਨੂੰ ਪਤਾ ਲੱਗਾ ਕਿ ਤਕਰੀਬਨ 25 ਤੋਂ 30 ਹਜ਼ਾਰ ਕਰੋੜ ਰੁਪਈਆ ਪੰਜਾਬ 'ਚੋਂ ਸਾਈਫਨ ਹੋ ਕੇ ਦਿੱਲੀ ਜਾ ਚੁੱਕਿਆ ਆਮ ਆਦਮੀ ਪਾਰਟੀ ਦੇ ਖਜ਼ਾਨੇ।
0: ਤੁਹਾਡੇ ਭਰਾ ਤਾਂ BJP ਦੇ ਵਿੱਚ ਨੇ, ਇਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਉੱਥੋਂ ਮਿਲਦੀਆਂ ਨੇ।
1: BJP ਚੱਲਿਆ ਉਹ ਕਦੀ ਇਹਨੇ ਉਹਦਾ ਨਹੀਂ ਦੱਸਿਆ, ਇਸ ਤੋਂ ਗਾਂ ਕੋਈ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹਿ ਜਾਂਦਾ। ਜਲੰਧਰ ਤੁਹਾਨੂੰ ਪਤਾ ਕਿਹਦੇ ਘਰ 'ਚ ਰਹਿ ਰਿਹਾ ਭਗਵੰਤ ਮਾਨ? BJP ਦਾ ਘਰ। ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਤੁਹਾਨੂੰ ਕੱਲਿਆਂ ਨਾਲ ਸ਼ੇਅਰ ਕਰ।
0: 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਇਹ ਇੰਟਰਵਿਊ ਬੜੀ ਖਾਸ ਹੈ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਬਹੁਤ ਕੁਝ ਪੰਜਾਬ 'ਚ ਹੋਣ ਜਾ ਰਿਹਾ ਜਾਂ ਹੋ ਸਕਦਾ, ਤੇ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਰਹਿਣ ਵਾਲਾ ਹੈ, ਦੇਸ਼ ਦੀ ਸਿਆਸਤ 'ਚ ਕੀ ਕੁਛ ਹੋ ਰਿਹਾ, ਪੰਜਾਬ ਦੀ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ,

0: ਸਾਰੇ ਮਾਮਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸੀਨੀਅਰ ਕਾਂਗਰਸੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਬੜਾ ਲੰਮਾ ਉਹਨਾਂ ਦਾ ਜਿਹੜਾ ਸਿਆਸਤ ਦੇ ਵਿੱਚ ਜੀਵਨ ਹੈ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ ਅਨੰਤਪ੍ਰੀਤ ਜੀ, ਬਹੁਤ ਸ਼ੁਕਰੀਆ ਤੁਹਾਡਾ।
0: ਬਾਜਵਾ ਸਾਹਿਬ ਤੁਸੀਂ ਭਵਿੱਖ ਦੱਸਣ ਵਾਲੇ ਬਣ ਗਏ, ਜੋਤਿਸ਼ ਬਣ ਗਏ, ਕਿਉਂਕਿ ਤੁਸੀਂ ਕਿਹਾ ਸੀ ਕਿ ਮਹਾਰਾਸ਼ਟਰ ਵਾਲਾ ਜਹਾਜ਼ ਲੱਗੂਗਾ। ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਿ ਰਾਜ ਸਭਾ ਦੇ 6 ਮੈਂਬਰ ਜਿਹੜੇ ਪੰਜਾਬ ਤੋਂ ਚਲੇ ਗਏ, ਇੱਕ 7ਵਾਂ ਦਿੱਲੀ ਤੋਂ, ਇਹ ਤੁਹਾਨੂੰ ਇਲਮ ਕਿਵੇਂ ਹੋ ਗਿਆ?
1: ਦੇਖੋ ਅਨੰਤਪ੍ਰੀਤ ਜੀ, ਇਸ ਤਰ੍ਹਾਂ ਕਿ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਆਪਾਂ ਪਿਡਿਗਰੀ ਚੈੱਕ ਕਰੀਦੀ ਹੈ, ਜਦੋਂ ਆਪਾਂ ਘੋੜਾ ਖਰੀਦੀਦਾ ਰੇਸਾਂ ਵਾਸਤੇ, ਤੇ ਉਹਦੀ ਪਡਿਗਰੀ ਚੈੱਕ ਕੀਤੀ ਜਾਂਦੀ ਹੈ। ਤੇ ਜਦੋਂ ਪਡਿਗਰੀ ਚੈੱਕ ਕੀਤੀ ਜਾਂਦੀ ਹੈ, ਬਕਾਇਦਾ ਤੌਰ ਪਤਾ ਲੱਗ ਸਕਦਾ ਹੈ ਕਿ ਇਹ ਘੋੜਾ ਜਿਹੜਾ ਇਹ ਛੋਟੀ ਰੇਸ ਭੱਜ ਸਕਦਾ ਹੈ ਕਿ ਲੰਬੀ ਰੇਸ ਭੱਜ ਸਕਦਾ
0: ਜੀ।
1: ਸੋ ਮੈਨੂੰ ਸਿਆਸਤ ਦੇ ਵਿੱਚ ਅੱਜ ਤਕਰੀਬਨ 50 ਸਾਲ ਹੋ ਗਏ
0: ਜੀ।
1: ਮੈਨੂੰ ਸ਼ੁਰੂ ਵਿੱਚ ਹੀ ਪਤਾ ਸੀ ਕਿ ਇਹ ਜਿਹੜਾ ਘੋੜਾ ਹੈ ਹੁਣ ਨਵਾਂ, ਇਹ ਲੰਬੀ ਰੇਸ ਦਾ ਘੋੜਾ ਨੇ। ਇਹਦੇ ਵਿੱਚ ਉਹ ਕੁਆਲਿਟੀਜ਼, ਉਹ ਜਿਹੜੀ ਇੱਕ ਸਟਰੈਂਥ ਹੁੰਦੀ ਹੈ, ਜਿਹੜੀ ਕਟਿੰਗ ਐਜ ਹੁੰਦੀ ਹੈ, ਕਿ ਉਹ ਹੈ ਨਹੀਂ। ਇਹ ਇੱਕ ਟਰਮ ਵਾਸਤੇ ਆਏ ਨੇ, ਲੋਕਾਂ ਦੇ ਸੈਂਟੀਮੈਂਟ 'ਤੇ ਖੇਲ ਕੇ ਆਏ ਨੇ, ਕਿਉਂਕਿ ਜਿਹੜੀਆਂ ਪੁਰਾਣੀਆਂ ਪੰਜਾਬ ਦੀਆਂ ਰਵਾਇਤੀ ਜਮਾਤਾਂ ਸੀ, ਉਹ ਕੁਝ ਹੱਦ ਤੱਕ ਫੇਲ ਹੋਈਆਂ ਸੀ। ਲੋਕ ਇੱਕ ਬਦਲ ਚਾਹੁੰਦੇ ਸੀ। ਇਹ ਵੇਰੀਅਸ ਫੀਲਡਸ ਦੇ ਵਿੱਚੋਂ ਲੋਕ ਆਏ, ਲੋਕਾਂ ਦੇ ਜਜ਼ਬਾਤ, ਕਿਉਂਕਿ ਪੰਜਾਬੀ ਜਿਹੜਾ ਬੜਾ ਸੈਂਟੀਮੈਂਟਲ ਅਤੇ ਸਿੰਸੀਅਰ ਹੈ, ਉਹਨਾਂ ਦੇ ਸੈਂਟੀਮੈਂਟਸ ਤੋਂ ਖੇਲਿਆ। ਅਤੇ 75 ਸਾਲ 'ਚ ਪਹਿਲੀ ਵਾਰ ਇੱਕ ਇਹੋ ਜਿਹੀ ਜਮਾਤ ਆਈ ਜਿਹਦੇ ਤੋਂ ਹਰ ਆਮ ਆਦਮੀ ਨੂੰ ਉਮੀਦ ਬਣ ਗਈ
0: ਜੀ।
1: ਨਾਮ ਹੀ ਆਮ ਆਦਮੀ ਸੀ, ਸਿੰਬਲ ਵੀ ਝਾੜੂ ਦਾ ਚੁਣ ਲਿਆ, ਅਤੇ ਲੋਕਾਂ ਨੂੰ ਉਮੀਦ ਸੀ ਕਿ ਸਾਡੇ ਵਰਗੇ ਨੇ, ਇਹ ਆਰਡੀਨਰੀ ਸਿਟੀਜ਼ਨਸ ਨੇ, ਇਹ ਪਿੰਡ ਦੀਆਂ ਸੱਥਾਂ ਤੋਂ ਜਦੋਂ ਸਾਡੀ ਕੋਈ ਗੱਲ ਹੋਏਗੀ ਸਾਡੀ ਮੰਨਿਆ ਕਰਨਗੇ। ਤੋ ਮੈਨੂੰ ਇਹ ਇਲਮ ਹੈ ਸੀ ਕਿ ਇਹ ਜਿੰਨੇ ਬੰਦੇ ਨੇ, ਇਹ ਵੱਖ ਵੱਖ ਫਰੋ, ਇਹਨਾਂ 'ਚ ਕਿਸੇ 'ਚ ਕੇਪੇਬਿਲਿਟੀ ਹੈ ਨਹੀਂ
0: ਜੀ,
1: ਇਹਨਾਂ 'ਚ ਸਿੰਸੈਰਿਟੀ ਹੈ ਨਹੀਂ, ਇਹ ਲੋਕਾਂ ਦੇ ਜਜ਼ਬਾਤ ਨੂੰ ਬੇਵਕੂ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹਦਾ ਸਿੱਟਾ ਨਿਕਲਿਆ, ਤੁਹਾਨੂੰ ਯਾਦ ਹੋਏਗਾ ਅਨੰਦਪ੍ਰੀਤ ਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਟਾਈਮ ਆਏਗਾ ਜਦੋਂ BJP ਦਾ ਮਹਾਰਾਸ਼ਟਰ ਵਾਲਾ ਜਹਾਜ਼, ਮਹਾਰਾਸ਼ਟਰ ਦਾ ਮਤਲਬ ਸੀ ਇੱਕ, ਇਹਨਾਂ ਨੇ ਐਕਸਪੈਰੀਮੈਂਟ ਸਾਰੇ ਸੂਬਿਆਂ 'ਚ ਕੀਤਾ
0: ਜੀ,
1: ਤੁਸੀਂ ਕਲੋਜ਼ਲੀ ਸਟੱਡੀ ਕਰੋ, ਪਹਿਲੇ ਟਾਈਮ ਹਰਿਆਣੇ ਤੋਂ ਸ਼ੁਰੂ ਹੋਇਆ, ਚੁਟਾਲੇ ਨੰਬਰ 1 ਹੁੰਦੇ ਸੀ
0: ਜੀ,
1: BJP ਤੋਂ 3 ਤੋਂ 4 MLA ਹੁੰਦੇ ਸੀ, ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ
0: ਜੀ
1: ਵੱਧਦੇ ਵੱਧਦੇ ਅੱਜ ਚੁਟਾਲੇ ਮੁੱਕ ਗਏ ਅਤੇ BJP ਨੰਬਰ 1 ਹੋ ਗਈ। ਸਿਮਲਰ ਇਹਨਾਂ ਨੇ ਐਕਸਰਸਾਈਜ਼ ਬਹੁਤ ਸਾਰੇ ਸੂਬਿਆਂ 'ਚ, ਹੁਣੇ ਤੁਸੀਂ ਬਿਹਾਰ 'ਚ ਵੇਖਿਆ, ਜਿਸ ਆਦਮੀ ਦੇ ਨਾਂ 'ਤੇ ਵੋਟਾਂ ਲਈਆਂ ਉਹਨੂੰ 2 ਮਹੀਨਿਆਂ ਬਾਅਦ ਹੀ ਉਤਾਰ ਦਿੱਤਾ
0: ਜੀ,
1: ਨਿਤੀਸ਼ ਕੁਮਾਰ ਸਾਹਿਬ ਨੂੰ ਆਪਣਾ BJP ਦਾ ਚੀਫ ਮਿਨਿਸਟਰ ਬਣਾ ਲਿਆ। ਹੁਣ ਤੁਸੀਂ ਵੇਖਿਓ ਆਉਂਦੇ 2-3 ਸਾਲਾਂ ਤੋਂ ਬਾਅਦ JDU ਜਿਹੜੀ ਹੈ, ਇਹ ਬਿਲਕੁਲ ਉਸ ਜਿਹੜਾ ਪੋਲੀਟੀਕਲ ਮੈਪ ਹੈ ਬਿਹਾਰ ਤੋਂ ਖਤਮ ਹੋ ਜਾਏਗੀ। ਇਸ ਤਰ੍ਹਾਂ ਹੀ ਇਹਨੇ ਅਕਾਲੀ ਦਲ ਮਕਾਇਆ ਜੀ, ਇਸ ਤਰ੍ਹਾਂ ਹੀ ਇਹਨਾਂ ਨੇ ਨਵੀਨ ਪਟਨਾਇਕ ਨਾਲ ਅੰਡਰਸਟੈਂਡਿੰਗ ਕੀਤੀ, ਪਟਨਾਇਕ ਸਾਹਿਬ ਨਵੇੜ ਤੇ
0: ਜੀ।
1: ਮਹਾਰਾਸ਼ਟਰ ਦੇ ਵਿੱਚ ਠਾਕਰੇ ਬ੍ਰਦਰਸ ਸੀਨੀਅਰ ਹੁੰਦੇ, ਸ਼ਿਵ ਸੈਨਾ ਉੱਤੇ ਹੁੰਦੀ ਸੀ, BJP ਥੱਲੇ ਹੁੰਦੀ ਸੀ, ਯੰਗਰ ਬ੍ਰਦਰ ਹੁੰਦੀ ਸੀ। ਫਿਰ ਇਹਨਾਂ ਨੇ ਠਾਕਰੇ ਬ੍ਰਦਰਸ ਦੇ ਵਿੱਚ ਪਾੜ ਪਾਈ, ਏਕਨਾਥ ਸ਼ਿੰਦੇ ਤੋੜਿਆ, ਪਵਾਰ ਸਾਹਿਬ ਦੇ ਨਾਲ ਉਹਨਾਂ ਦਾ ਭਤੀਜਾ ਅਜੀਤ ਪਵਾਰ ਤੋੜਿਆ, ਦੋਨੋਂ ਪਾਰਟੀਆਂ ਖਤਮ ਕਰਕੇ ਆਪਣਾ ਝੰਡਾ ਬੁਲੰਦ ਕਰ ਦਿੱਤਾ। ਸੋ ਮੈਨੂੰ ਇਹ ਅੰਦਾਜ਼ਾ ਹੈ ਸੀ ਕਿ ਕਿਸੇ ਸਟੇਜ 'ਤੇ ਜਿੱਦਣ ਉਹ ਜਹਾਜ਼ ਲੱਗਾ, ਏਕਨਾਥ ਸ਼ਿੰਦੇ ਇਹ ਆਮ ਆਦਮੀ ਪਾਰਟੀ 'ਚੋਂ ਬਣਾਉਣਗੇ, ਕਿਉਂਕਿ ਇਹਨਾਂ ਨਾਲ ਕੋਈ ਆਈਡੀਓਲੋਜੀ ਨਾਲ ਵੈਡਿਡ ਬੰਦਾ ਨਹੀਂ
0: ਜੀ,
1: ਨਾ ਤਾਂ ਆਪਦੀ ਕੋਈ ਆਈਡੀਓਲੋਜੀ ਹੈ, ਨਾ ਕਿਸੇ ਦੀ, ਇਹ ਵੱਖ ਵੱਖ ਪੋਲੀਟੀਕਲ ਪਾਰਟੀਆਂ 'ਚੋਂ ਬੰਦੇ ਲੈ ਰਹੇ, ਮੈਜੋਰਟੀ ਬੰਦੇ ਇਹਦੇ 'ਚ ਕਾਂਗਰਸ ਦੇ ਨੇ, 22-24 MLA ਉਹ ਨੇ ਜਿਹੜੇ ਕਿਸੇ ਟਾਈਮ ਮੇਰੇ ਥੱਲੇ ਕੰਮ ਕਰਦੇ ਰਹੇ ਨੇ
0: ਜੀ,
1: ਮੇਰੇ ਨਾਲ ਅੱਜ ਵੀ ਤੁਲਕ ਰੱਖਦੇ ਨੇ। ਉਹਨਾਂ ਦੀ ਆਈਡੀਓਲੋਜੀ ਕਾਂਗਰਸ ਜ਼ਰੂਰ ਹੈ ਸੀ, ਬਟ ਇਹ ਨਹੀਂ ਸੀ। ਕੁਝ ਅਕਾਲੀ ਦਲ 'ਚੋਂ ਆਏ ਨੇ, ਕੁਝ ਭਾਜਪਾ 'ਚੋਂ ਆਏ ਨੇ, ਕੁਝ ਇੰਡੀਪੈਂਡੈਂਟ ਹੈ ਸਨ ਬੰਦੇ ਜਿਹੜੇ ਨੇ ਵੇਰੀਅਸ ਫੀਲਡ 'ਚੋਂ ਚੁੱਕ ਕੇ, ਸੋ ਲੌਂਗ ਟਰਮ ਇਕੱਠੇ ਨਹੀਂ ਸੀ ਰਹਿਣੇ। ਸੋ ਮੇਰਾ ਖਿਆਲ ਇਹ ਹੈ ਕਿ ਜਿੱਦਣ ਉਹ ਜਹਾਜ਼ ਹੋਣ ਲੱਗਿਆ, ਵੇਖੋ 6 MP ਤੋੜ ਕੇ ਲੈ ਗਏ
0: ਜੀ,
1: 7ਵਾਂ ਇਹਨਾਂ ਦੀ ਦਿੱਲੀ ਦੀ ਸੀ ਮਾਲੀਵਾਲ, ਉਹ ਚਲੀ ਗਈ। ਹੁਣ ਮੈਨੂੰ ਇਹ ਲੱਗਦਾ ਕਿ ਜਿਹੜੇ 3 MP ਰਹਿ ਗਏ ਨੇ ਲੋਕ ਸਭਾ ਦੇ, ਇਹ ਵੀ ਆਲਮੋਸਟ ਸਾਰੇ ਤਿਆਰੀ 'ਚ ਹੀ ਨੇ ਜਾਣਦੇ।
0: ਅੱਛਾ, ਉਹ ਵੀ ਜਾ ਸਕਦੇ ਨੇ?
1: ਹਾਂ, 100% ਜਾਣਗੇ ਜੀ। ਵੇਖੋ ਕੰਗ ਸਾਹਿਬ ਦਾ ਤੇ ਤਕਰੀਬਨ 6 ਮਹੀਨਿਆਂ ਦੇ ਬਲਵਿੰਦਰ ਸਿੰਘ ਕੰਗ ਦੇ ਬਿਆਨ ਆ ਰਹੇ ਨੇ ਕਿ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਹੈ
0: ਜੀ,
1: ਤੇ ਜਿਹੜਾ ਨਸ਼ਾ ਵਿਕ ਰਿਹਾ, ਉਹਨਾਂ ਦੀ ਲਿਸਟ ਮੈਂ ਭਗਵੰਤ ਮਾਨ ਨੂੰ ਦਿੱਤੀ ਹੈ। ਮੈਨੂੰ ਉਦੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਕੰਗ ਸਾਹਿਬ ਲੰਬਾ ਅਰਸਾ ਇਹਨਾਂ 'ਚ ਰਹਿ ਨਹੀਂ ਪਾਉਣਗੇ, ਜੇ ਰਹਿਣਾ ਵੀ ਚਾਹਣਗੇ ਤਾਂ ਰਹਿਣ ਨਹੀਂ ਦੇਣਾ ਉਹਨਾਂ
0: ਜੀ।
1: ਔਰ ਜਿਹੜੇ ਦੂਜੇ ਨੇ ਆਪਣੇ ਚੱਬੇਵਾਲ ਸਾਹਿਬ ਨੂੰ ਵਿਜੀਲੈਂਸ ਦਾ ਕੇਸ ਕਰਾ ਕੇ, ਡਰਾ ਕੇ, ਬਾਂਹ ਮਰੋੜ ਕੇ ਲੈ ਕੇ ਗਏ ਸੀ।

0: ईडी ਦੀ ਬਕਾਇਦਾ ਤੌਰ ਦੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ। ਉਹ ਪੈਸਾ ਆਸਟ੍ਰੇਲੀਆ 'ਚ ਪਾਕ ਹੋਇਆ, ਉਹ ਪੈਸਾ ਕੈਨੇਡਾ 'ਚ ਪਾਕ ਹੋਇਆ, ਉਹ ਅਮਰੀਕਾ 'ਚ ਗਿਆ, ਉਹ ਕੁਝ ਦੁਬਈ 'ਚ ਗਿਆ। ਦੇ ਆਰ ਇਨ ਨੋ ਆਫ ਥਿੰਗਸ।
1: ਪਰ ਲੈ ਕੇ ਕੌਣ ਗਿਆ ਬਾਜਵਾ ਸਾਹਿਬ ਇਹਨਾਂ 'ਚੋਂ? ਮਤਲਬ ਕਿਹੜਾ ਲੀਡਰ ਸੀ ਜਿਹੜਾ ਬਾਹਰ ਲੈ ਕੇ ਜਾ ਰਿਹਾ ਸੀ ਪੈਸੇ ਪੰਜਾਬ ਦੇ ਨੂੰ?
0: ਇਹਨਾਂ ਦੇ ਲੀਡਰ ਨਹੀਂ ਲੈ ਕੇ ਗਏ, ਇਹਨਾਂ ਦੇ ਸਟਾਫ ਦੇ ਬੰਦੇ ਲੈ ਕੇ ਗਏ, ਇਹਨਾਂ ਦੇ ਆਪਣੇ। ਜੋ ਟਾਈਮ ਆਏਗਾ ਤਾਂ ਇਹ ਸਾਰਾ ਕੁਝ ਵੇਖੋ। ਮੈਂ ਤੇ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਪਹਿਲੇ ਵੀ ਦੱਸਿਆ
1: ਜੀ,
0: ਮੈਂ ਹੁਣ ਵੀ ਤੁਹਾਨੂੰ ਦੱਸ ਰਿਹਾ। ਥੋੜਾ ਚਿਰ ਖਲੋ ਜੋ, ਏਕ ਨਾਥ ਸ਼ਿੰਦੇ ਆਪੇ ਹੀ ਲੈ ਗਿਆ ਤੇ ਤੁਹਾਨੂੰ ਪਤਾ ਲੱਗ ਜਾਣਾ। ਜੇ ਉੱਧਰ ਜਾਂਦਾ ਤੇ ਦੈਟ ਮੀਨਸ ਕਿ ਉਹਨਾਂ ਕੋਲ ਸਾਰੀ ਇਹਦੀ ਰਿਪੋਰਟ ਹੈ
1: ਜੀ,
0: ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ। ਇੱਕ ਹੁਣ ਬਹੁਤ ਜ਼ਿਆਦਾ ਲੰਬਾ ਟਾਈਮ ਨਹੀਂ ਲੱਗਾ।
1: ਬਾਜਵਾ ਸਾਹਿਬ ਜਿਹੜੇ ਸੰਦੀਪ ਪਾਠਕ ਸੀ ਚਾਹੇ ਰਾਘਵ ਚੱਡਾ, ਇਹ ਤਾਂ ਲਗਾਤਾਰ ਪਾਰਟੀ ਦੀਆਂ ਹਰ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਸੀਗੇ, ਸਰਕਾਰ ਬਣਾਉਣ ਦੇ ਵਿੱਚ, ਸਰਕਾਰ ਚਲਾਉਣ ਦੇ ਵਿੱਚ ਇਹ ਬੜੀ ਅਹਿਮ ਭੂਮਿਕਾ 'ਚ ਸੀ। ਇਹਨਾਂ ਨਾਲ ਆਖਰ ਇਹਨਾਂ ਦੀ ਵਿਗੜੀ ਕਦੋਂ?
0: ਵੇਖੋ ਗੱਲ ਇਸ ਤਰ੍ਹਾਂ, ਪਹਿਲੇ 3 ਸਾਲ ਤੇ ਸਾਰੀ ਕਲੈਕਸ਼ਨ ਆਪ ਦੀ, ਕੇਜਰੀਵਾਲ ਦੀ, ਗੌਰਵ ਆ ਜਿਹੜਾ ਚੱਡਾ ਹੈ, ਰਾਘਵ ਚੱਡਾ ਲੈ ਕੇ ਜਾਂਦਾ ਸੀ। ਫਿਰ ਵਿੱਚ ਵਿਚਾਲੇ ਜਦੋਂ ਉਹਨੇ ਸ਼ਾਦੀ ਕਰਨੀ ਸੀ ਨਵੀਂ ਜਿਹੜੀ
1: ਜੀ,
0: ਉਸ ਪਰਿਵਾਰ ਦਾ ਤੁਲਕ ਬੀਜੇਪੀ ਦੀ ਟੌਪ ਲੀਡਰਸ਼ਿਪ ਨਾਲ ਸੀ। ਇਹਨੇ ਵੀ ਅੰਦਾਜ਼ਾ ਲਾ ਲਿਆ ਕਿ ਜੋ ਕੁਝ ਇਹਨਾਂ ਨੇ ਦਿੱਤਾ, ਜਿਹੜਾ ਇਹਨਾਂ ਨੇ, ਮੈਨੂੰ ਜੋ ਪਤਾ ਲੱਗਾ ਫਰੋਮ ਵੇਰੀਅਸ ਸੋਰਸਿਸ, ਇਹ ਸੀ ਕਿ ਹੀ ਵਾਜ਼ ਆਸਕਡ ਕਿ ਜਿਹੜੀ ਚੀਜ਼ ਤੂੰ ਕਲੈਕਸ਼ਨ ਕੀਤੀ ਹੈ ਸਾਰੀ ਕਿਸੇ ਸਿੰਗਾਪੁਰ ਦੇ ਅਕਾਊਂਟ 'ਚ ਜਮ੍ਹਾਂ ਕਰਾਉਣੀ, ਇਹ ਸਿੰਗਾਪੁਰ ਖੜਨ ਦੇ ਬਜਾਏ ਇਹ ਇੰਗਲੈਂਡ ਲੈ ਗਿਆ ਕਿਸੇ ਅਕਾਊਂਟ ਦੇ ਵਿੱਚ। ਉੱਥੋਂ ਫਿਰ ਵਿਗਾੜ ਸ਼ੁਰੂ ਹੋ ਗਿਆ ਅਤੇ ਰਿਸ਼ਤਾ ਇਹਨੇ ਕਿਤੇ ਕਰ ਲਿਆ। ਉਹਨਾਂ ਦੇ ਥਰੂ ਹੀ ਬੀਜੇਪੀ ਦੇ ਨਾਲ ਤਕਰੀਬਨ 1.5 ਸਾਲ ਪਹਿਲੇ ਹੀ ਇਹਦੀ ਗੱਲਬਾਤ ਮੁੱਕ ਚੁੱਕੀ ਸੀ। ਇਹਨੇ ਕਿਹਾ ਜੀ ਕਿ ਮੈਨੂੰ ਹੁਣ ਕੂਲਿੰਗ ਪੀਰੀਅਡ ਦੇ ਦਿਉ, ਮੈਨੂੰ ਕੋਈ ਟਾਈਮ ਦੇ ਦਿਉ, ਕੋਈ ਬਹਾਨਾ ਦੇ ਦਿਉ, ਕੋਈ ਫੇਸ ਸੇਵਿੰਗ ਕਰਕੇ ਅਤੇ ਫਿਰ ਮੈਂ ਆਵਾਂ ਤੁਹਾਡੇ ਕੋਲ। ਸੋ ਇਹ ਜਿੰਨੇ ਬੰਦੇ ਖੜੇ ਨੇ ਇਹ ਬੇਸਿਕਲੀ ਸਾਰੇ ਮਲਟੀ ਮਿਲੀਅਨਰਸ ਨੇ, ਸਾਰੇ ਆਪਣੇ ਇੰਡਸਟਰੀਅਲ ਇੰਪਾਇਰ ਚਲਾਉਂਦੇ ਨੇ
1: ਜੀ,
0: ਸਾਰੇ ਕਾਰੋਬਾਰੀ ਨੇ, ਸਾਰੇ ਪੈਸੇ ਦੇ ਕੇ ਬਣੇ ਸੀ। ਇਹ ਜਿਸ ਤਰ੍ਹਾਂ ਸਟਾਕ ਐਕਸਚੇਂਜ ਦੇ ਵਿੱਚ ਆਪਾਂ ਕੋਈ ਸ਼ੇਅਰ ਖਰੀਦੀਦਾ, ਸਸਤੇ ਰੇਟ 'ਤੇ ਸ਼ੇਅਰ ਖਰੀਦਦਾ, ਹੁਣ ਮਹਿੰਗੇ ਰੇਟ 'ਤੇ ਸ਼ੇਅਰ ਵੇਚਦਾ, ਹੁਣ ਜਿੱਥੇ ਸਾਰਿਆਂ ਨੂੰ ਵੱਡਾ ਬੈਨੀਫਿਟ ਮਿਲਿਆ ਉੱਧਰ ਨੂੰ ਤੁਰ ਗਿਆ ਜੀ। ਇਹਨਾਂ ਦਾ ਵੇਖੋ, ਇਹ ਜਿੰਨੇ ਇੰਡਸਟਰੀਅਲ ਹਾਊਸਿਸ ਨੇ, ਇਹਨਾਂ ਸਾਰਿਆਂ ਦੀਆਂ ਫੈਕਟਰੀਆਂ ਬੀਜੇਪੀ ਦੇ ਸਾਰੇ ਸੂਬਿਆਂ 'ਚ ਨੇ। ਤੁਸੀਂ ਆਪਣੇ ਆਪ ਲੱਭ ਲਓ, ਮੈਂ ਇੱਕ ਇੱਕ ਬੰਦੇ ਦਾ ਦੱਸਣਾ ਨਹੀਂ, ਜਿੰਨੇ MP ਗਏ ਨੇ, ਭਾਵੇਂ ਸਪੋਰਟਸ ਨਾਲ ਤੁਲਕ ਰੱਖਦੇ ਨੇ, ਸਪੋਰਟਸ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਕਾਰੋਬਾਰ ਹੈ ਇਸ ਟਾਈਮ, ਉਹ ਜੇ ਬੀਜੇਪੀ ਨਾਲ ਨਹੀਂ ਹੋਏਗੀ ਉਹ ਕਾਰੋਬਾਰ ਜਿਹੜਾ ਹੈ ਨਹੀਂ ਚੱਲ ਸਕਦਾ। ਜਿੰਨੇ ਇਹ ਇੰਡਸਟਰੀਅਲਿਸਟ ਨੇ ਇਹ ਲਾਭ ਲੈਣਗੇ ਹੁਣ ਭਾਜਪਾ ਕੋ ਜੀ। ਤੋ ਇਸ ਤਰ੍ਹਾਂ ਹੀ ਆਪ ਦੇ MP ਵੀ, ਮੈਂਬਰਸ ਆਫ ਪਾਰਲੀਮੈਂਟ ਵੀ ਚਲੇ ਜਾਂਦੇ ਨੇ ਅਤੇ MLA ਵੀ ਜਾਣੇ ਜਾਣਦੇ, ਆਈ ਹੈਵ ਆਲਰੇਡੀ ਮੇਡ ਅਪ ਦ ਮਾਈਂਡ। ਵੇਖੋ 50 ਬੰਦੇ ਤੇ ਪਿਛਲੇ 3 ਮਹੀਨਿਆਂ ਤੋਂ, ਮੈਂ ਸਰਪ੍ਰਾਈਜ਼ਡ ਹਾਂ ਇਹਨਾਂ ਦੀ ਇੰਟੈਲੀਜੈਂਸ ਸਰਵਿਸਿਜ਼ ਦੇ, ਪੰਜਾਬ ਗਵਰਨਮੈਂਟ ਦੇ, ਇਹਨਾਂ ਨੂੰ ਅਜੇ ਤੱਕ ਇਹ ਇਲਮ ਹੀ ਨਹੀਂ ਹੋਇਆ ਕਿ 50 ਬੰਦੇ 3-3, 4-4 ਦੇ ਬੈਜਿਸ 'ਚ ਮਿਲ ਚੁੱਕੇ। 50 ਬੰਦਿਆਂ ਦੀ ਮੀਟਿੰਗ ਹੋ ਗਈ ਹੈ, ਇਹਨਾਂ ਨੂੰ 62-63 ਬੰਦੇ ਚਾਹੀਦੇ ਨੇ। ਐਂਡ ਦੇਅਰ ਇਜ਼ ਐਵਰੀ ਪੋਸੀਬਿਲਿਟੀ ਕਿ ਕਿਸੇ ਸਟੇਜ 'ਤੇ ਜੇ ਉਹਨਾਂ ਮਨ ਬਣਾ ਲਿਆ ਤਾਂ ਰਾਘਵ ਚੱਡਾ ਕੈਨ ਲੀਡ, ਕਿਉਂਕਿ ਜਦੋਂ ਇਲੈਕਸ਼ਨਾਂ ਦਾ ਟਿਕਟਾਂ ਦੇ ਫੈਸਲੇ ਹੋ ਰਹੇ ਸੀ, ਟਿਕਟਾਂ ਦੇ ਫੈਸਲੇ ਨਾ ਕੇਜਰੀਵਾਲ ਨੇ ਕੀਤੇ ਨੇ ਨਾ ਭਗਵੰਤ ਨੇ ਕੀਤੇ ਨੇ, ਟਿਕਟਾਂ ਦੇ ਫੈਸਲੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਕਰਦਾ ਸੀ ਜਾਂ ਉਹ ਮਿਸਟਰ ਪਟਨਾਇਕ ਕਰਦੇ ਸੀ, ਕੀ ਨਾਂ ਹੈ ਉਹਨਾਂ ਦਾ,
1: ਸੰਦੀਪ ਪਾਠਕ
0: ਜਿਹੜਾ ਸੰਦੀਪ ਪਾਠਕ ਕਰਦਾ ਸੀ। ਸੰਦੀਪ ਪਾਠਕ ਕੋਲ ਇੱਕ ਇੱਕ ਬੂਥ ਲੈਵਲ ਦੇ ਵਰਕਰ ਦਾ ਵੀ ਇਹਨਾਂ ਦਾ ਪਤਾ, ਆਰਗਨਾਈਜੇਸ਼ਨ ਵੀ। ਜਿਸ ਤਰ੍ਹਾਂ ਇੱਕ ਮਨੀਮ ਚੰਗੀ ਭਲੀ ਫਰਮ ਦਾ ਮਨੀਮ ਰਜਿਸਟਰ ਲੈ ਕੇ ਮਾਲਕ ਕੋ ਭੱਜ ਜਾਏ
1: ਜੀ,
0: ਸੰਦੀਪ ਪਾਠਕ ਇਹਨਾਂ ਦਾ ਮਨੀਮ ਸੀ। ਉਹਦੇ ਕੋਲ ਸਾਰੇ ਇਹਨਾਂ ਦੇ ਰਜਿਸਟਰ ਹੈ ਸੀ। ਦੋ ਕਿਸਮ ਦੇ ਰਜਿਸਟਰ ਹੁੰਦੇ, ਇੱਕ ਹੁੰਦੇ ਪੈਸੇ ਦਾ ਰਜਿਸਟਰ, ਇੱਕ ਹੁੰਦਾ ਕਿ ਕਿੰਨਾ ਟੋਟਲ ਸਟਾਕ ਸਾਡੇ ਕੋਲ ਪਿਆ। ਆਰਗਨਾਈਜੇਸ਼ਨ ਦਾ ਰਜਿਸਟਰ ਸੰਦੀਪ ਕੋਲ ਸੀ ਅਤੇ ਪੈਸਿਆਂ ਦਾ ਰਜਿਸਟਰ ਆ ਗਿਆ ਕੋਲ ਸੀ, ਤਾਂ ਦੋਨੋਂ ਜਣੇ ਲੈ ਕੇ ਤੁਰ ਗਏ ਜੀ।
1: ਅੱਛਾ ਬਾਜਵਾ ਸਾਹਿਬ, ਇੱਕ ਗੱਲ ਇਹ ਹੈ ਕਿ ਜੇ ਮੰਨ ਲਓ ਕੱਲ੍ਹ ਨੂੰ ਫਲੋਰ ਟੈਸਟ ਦੀ ਜਿਹੜੀ ਹੈ ਕੋਈ ਇਸ ਤਰ੍ਹਾਂ ਦਾ ਸਮਾਂ ਆਉਂਦਾ, ਤਾਂ ਕਾਂਗਰਸ ਪਾਰਟੀ ਕਿੱਥੇ ਜਾ ਕੇ ਖੜੇਗੀ, ਤੁਸੀਂ ਕੀ ਕਰੋਗੇ ਉਸ ਵੇਲੇ?
0: ਵੇਖੋ ਗੱਲ ਇਸ ਤਰ੍ਹਾਂ, ਪਹਿਲੇ ਉਹ ਟਾਈਮ 'ਤੇ ਆ ਲੈਣ ਦਿਓ। ਇੱਕ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਅਨੰਦਪ੍ਰੀਤ ਜੀ, ਜਿਹੜਾ ਬੀਜੇਪੀ ਦਾ ਸੁਪਨਾ ਇਨਡਾਇਰੈਕਟਲੀ ਪੰਜਾਬ 'ਤੇ ਕੰਟਰੋਲ ਕਰਨ ਦਾ, ਤੁਸੀਂ ਸਮਝਦੇ ਹੋ ਜੀ
1: ਜੀ,
0: ਇਹ ਅਸੀਂ ਇਹ ਸੁਪਨਾ ਇਹਨਾਂ ਦਾ ਜਿਹੜਾ ਹੈ ਉਹ ਸਿਰੇ ਨਹੀਂ ਚੜ੍ਹਨ ਦਾਂਗੇ। ਵੀ ਵਿਲ ਸਟੈਂਡ ਬਾਈ ਦੀ ਪੀਪਲ ਆਫ ਪੰਜਾਬ, ਅਸੀਂ ਪੰਜਾਬ ਦੇ ਲੋਕਾਂ ਨਾਲ ਖਲੋਵਾਂਗੇ, ਪੰਜਾਬ ਦਾ ਜੋ ਸੈਂਟੀਮੈਂਟ ਹੋਇਆ ਅਸੀਂ ਉਹਦੇ ਨਾਲ ਖਲੋਵਾਂਗੇ। ਅਸੀਂ ਇਨਡਾਇਰੈਕਟ ਢੰਗ ਦੇ ਨਾਲ ਜੇ ਚਾਹਣ ਕਿ ਪੰਜਾਬੀਆਂ ਦੀ ਅਸੀਂ ਹਸਤੀ ਹੀ ਮਿਟਾ ਦਈਏ, ਪੰਜਾਬ ਦੀ ਪਹਿਚਾਣ ਹੀ ਪਟਾ ਦਈਏ, ਇਨਡਾਇਰੈਕਟ ਢੰਗ ਨਾਲ ਅਸੀਂ ਕਬਜ਼ਾ ਇਹਨਾਂ ਲੋਕਾਂ ਦੇ ਥਰੂ ਕਰ ਲਈਏ ਜਿਹੜੇ ਕਦੀ ਕਿਸੇ ਇਹਨਾਂ 'ਚ ਪ੍ਰੋ ਪੰਜਾਬੀ ਤਾਂ ਹੈ ਹੀ ਕੋਈ ਨਹੀਂ ਜਿਹੜੇ ਗਏ ਨੇ ਜੀ, ਇਹਨਾਂ ਤਾਂ ਦੂਰ ਦੂਰ ਦਾ ਤਲਕ ਕਿਸੇ ਦਾ ਪੰਜਾਬ ਨਾਲ ਨਹੀਂ। ਇਹਨਾਂ 'ਚੋਂ ਜਿੰਨੇ MP ਨੇ ਕਲੋਜ਼ਲੀ ਵਾਚ ਕਰੋ, ਇਹ ਸਾਰੇ ਕੋਈ ਦਿੱਲੀ ਬੇ

0: ਤੇ ਕੋਈ ਫੋਰਨ ਬੇਸਡ ਹੈ ਜੀ। ਇਹ ਠੀਕ ਹੈ ਕਿਸੇ ਨੇ ਦਸਤਾਰ ਸਿਰ ਤੇ ਰੱਖੀ ਹੋਏਗੀ, ਬਟ ਉਹਦਾ ਪੰਜਾਬ ਨਾਲ ਤੁਲ ਕੀ ਕੋਈ ਨਹੀਂ।
1: ਮੁੱਖ ਮੰਤਰੀ ਸਾਹਿਬ ਕਹਿੰਦੇ ਗਦਾਰੀ ਕਰਕੇ ਗਏ ਨੇ, ਗਦਾਰਾਂ ਨੂੰ ਪੰਜਾਬ ਕਦੇ ਮਾਫ ਨਹੀਂ ਕਰਦਾ।
0: ਮੈਂ ਕਹਿੰਦਾ ਸਾਰਿਆਂ ਨੂੰ ਵੱਡਾ ਗਦਾਰ ਹੀ ਭਗਵੰਤ। ਇਹ ਚੂਜ਼ ਕਿਹਨੇ ਕੀਤੇ ਸੀ, ਇਹ ਐਮ ਪੀ ਕਿਹਨੇ ਚੂਜ਼ ਕੀਤੇ ਸੀ? ਇਸ ਤੋਂ ਵੱਡੇ ਅਫਸੋਸ ਦੀ ਗੱਲ, ਵੋਟਾਂ ਕਿਹਨੇ ਪਾਈਆਂ? ਚੀਫ ਮਿਨਿਸਟਰ ਨੇ ਪਾਈਆਂ। ਤੁਹਾਡੇ ਕੋਲ 92, ਤੁਸੀਂ ਇਹ ਵੇਖੋ 6.5% ਵੋਟ ਪਈ ਬੀਜੇਪੀ ਨੂੰ ਅਸੈਂਬਲੀ ਦੇ ਵਿੱਚ, 6.5% ਵੋਟ ਪਈ ਹੈ। ਅੱਜ ਜਿੰਨੇ ਐਮ ਪੀ ਲੈ ਗਏ ਨੇ ਪੰਜਾਬ ਦੇ ਵਿੱਚੋਂ, 7 ਦੇ 7 ਹੀ ਇੱਕ ਛੱਡ ਕੇ, 7 ਚੋਂ 6 ਬੰਦੇ ਰਾਜ ਸਭਾ। ਸੋ ਤਕਰੀਬਨ 86-87% ਪੰਜਾਬ ਦਾ, ਕਿਉਂਕਿ ਇਹ ਜਿਹੜਾ ਹੁੰਦਾ ਤੁਹਾਨੂੰ ਪਤਾ ਹਾਊਸ ਜਿਹੜਾ ਰਾਜ ਸਭਾ ਹੈ, ਇਹ ਬੇਸਿਕਲੀ ਸਟੇਟਸ ਦੀ ਕਾਉਂਸਲ ਹੈ, ਇਸ ਕਾਉਂਸਲ ਆਫ ਸਟੇਟਸ। ਅਤੇ ਇਹਦੇ ਵਿੱਚ ਕਿਉਂਕਿ ਐਮ ਐਲ ਏ ਵੋਟਾਂ ਪਾਉਂਦੇ, ਲੋਕ ਵੋਟਾਂ ਨਹੀਂ, ਲੋਕ ਵੋਟਾਂ ਪਾ ਕੇ ਐਮ ਐਲ ਏ ਚੁਣਦੇ ਨੇ, ਐਮ ਐਲ ਏ ਵੋਟਾਂ ਪਾ ਕੇ ਰਾਜ ਸਭਾ ਦੇ ਮੈਂਬਰ ਚੁਣਦੇ ਨੇ, ਕਾਉਂਸਲ ਆਫ ਸਟੇਟਸ ਇਹਨੂੰ ਕਿਹਾ ਜਾਂਦਾ। 87% ਅੱਜ ਪੰਜਾਬ ਦੀ ਰਿਪ੍ਰੈਜੈਂਟੇਸ਼ਨ ਜਿਹੜੀ ਹੈ ਬੀਜੇਪੀ ਕੋਲ ਚਲੀ ਗਈ, ਜਿਹਨੂੰ ਵੋਟ ਪਈ 6%। ਅੱਜ ਰਾਜ ਸਭਾ ਦੇ ਵਿੱਚ ਬੀਜੇਪੀ ਦੀ ਜਿਹੜੀ ਨੁਮਾਇੰਦਗੀ 87% ਹੋ ਗਈ ਹੈ ਪੰਜਾਬ 'ਚੋਂ
1: ਜੀ।
0: ਅਤੇ ਗਦਾਰ ਇਹ ਨੇ ਜਿਹਨਾਂ ਨੇ ਇਹੋ ਜਿਹੇ ਐਮ ਪੀ ਚੁਣ, ਕੀ ਗੱਲ ਉਦੋਂ ਭਗਵੰਤ ਮਾਨ ਨੇ ਕਿਉਂ ਨਹੀਂ ਕਿਹਾ ਜੀ ਜਦੋਂ ਅਸ਼ੋਕ ਮਿੱਤਲ ਨੂੰ ਬਣਾ ਰਹੇ ਸੀ? ਇਹਦਾ ਕੀ ਤਲੱਕ ਹੈ ਜੀ, ਇਸ ਇਹਦੀ ਕੀ ਦੇਣ ਹੈ ਪੰਜਾਬ ਨੂੰ ਜੀ? ਆ ਜਿਹੜਾ ਤੁਹਾਡਾ ਸੰਦੀਪ ਪਾਠਕ ਹੈ ਤਾਂ ਉੜੀਸਾ ਦਾ ਰਹਿਣ ਵਾਲਾ, ਆ ਜਿਹੜਾ ਰਾਘਵ ਚੱਡਾ ਹੈ ਦਿੱਲੀ ਦਾ ਰਹਿਣ ਵਾਲਾ ਜੀ, ਜਿਹੜੇ ਉਹ ਸਾਨੀ ਸਾਹਿਬ ਨੇ ਉਹ ਦਿੱਲੀ ਦੇ ਰਹਿਣ ਵਾਲੇ ਜਾਂ ਦੁਬਈ ਦੇ ਰਹਿਣ ਵਾਲੇ ਨੇ, ਹਰਭਜਨ ਸਿੰਘ ਜੰਮਿਆ ਪੰਜਾਬ ਜ਼ਰੂਰ ਹੋਏਗਾ, ਰਹਿੰਦਾ ਤਾਂ ਬੰਬਈ ਹੈ। ਇਹ ਜਿਹੜੇ ਬੰਦੇ ਗਏ ਨੇ ਦੇ ਹੈਡ ਨਥਿੰਗ ਟੂ ਡੂ ਵਿਦ ਪੰਜਾਬ। ਆ ਜਿਹੜੇ ਆ ਗੁਪਤਾ ਸਾਹਿਬ ਨੇ, ਗੁਪਤਾ ਪਹਿਲੇ ਇੱਥੋਂ ਹੀ, ਰਜਿੰਦਰ ਗੁਪਤਾ ਟ੍ਰਾਈਡੈਂਟ ਵਾਲੇ ਦਾ ਸਾਰਿਆਂ ਨੂੰ ਵੱਡਾ ਕਾਰੋਬਾਰੀ ਮੱਧਿਆ ਪ੍ਰਦੇਸ਼ 'ਚ,
1: ਇਹ ਹਰ ਸਰਕਾਰ ਦੇ ਵਿੱਚ ਹੀ ਖਾਸ ਹੁੰਦੇ ਨੇ।
0: ਅਤੇ ਸਮਝਦੇ ਹੋ, ਮਨੀ ਹੈਜ਼ ਅ ਲੋਟ ਆਫ ਪਾਵਰ
1: ਜੀ,
0: ਮਨੀ ਮੇਕਸ ਦੀ ਮੇਅਰ ਗੋ, ਇਹ ਪੁਰਾਣੀ ਕਹਾਵਤ ਹੈ, ਬਿਲਕੁਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ। ਬਟ ਕਦੀ ਵੀ ਦੂਸਰੀਆਂ ਵੱਡੀਆਂ ਜਮਾਤਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰਦੇ ਨੇ, ਕਾਂਗਰਸ ਵਾਲੇ ਵੀ, ਕਿ ਇਹ ਜਿਹੜੇ ਇਸ ਕਿਸਮ ਦੇ ਇੰਡਸਟਰੀਅਲਿਸਟ ਨੇ, ਮਾਲਦਾਰ ਸਾਮੀਆਂ ਨੇ, ਇਹਨਾਂ ਨੂੰ ਜਿੰਨਾ ਕਿ ਇਹਨਾਂ ਕੋਲ ਕੰਮ ਲੈਣਾ ਉੱਥੋਂ ਤੱਕ ਹੀ ਕੰਮ ਦਿਓ, ਸਿਆਸਤ 'ਚ ਨਾ ਲੈ ਕੇ ਆਓ। ਤੁਸੀਂ ਵੇਖ ਹੀ ਲਿਆ ਜੀ, 5 ਮਿੰਟ ਨਹੀਂ ਝੱਲੇ, 2 ਰੇਡ ਵੱਜੇ ਨੇ, ਸਾਰੇ ਤੁਰ ਗਏ ਨੇ। ਅਤੇ ਜਿਹੜੇ ਬਾਕੀ ਰਹਿ ਗਏ ਜਿਹਨਾਂ 'ਤੇ ਰੇਡ ਚੱਲੀ ਜਾਂਦੀ, ਇਹ ਵੀ ਭੱਜ ਜਾਣੇ ਸਾਰੇ ਜੀ, ਆਲਰੇਡੀ ਦੇ ਆਰ ਇਨ ਟੱਚ।
1: ਬਾਜਵਾ ਸਾਹਿਬ, ਇਨਫੋਰਮੇਸ਼ਨ ਤਾਂ ਇੱਥੋਂ ਤੱਕ ਹੈ ਕਿ ਬਾਕੀ ਪਾਰਟੀਆਂ ਦੇ ਲੀਡਰ ਵੀ ਬੀਜੇਪੀ ਦੇ ਸੰਪਰਕ 'ਚ ਨੇ, ਚਾਹੇ ਕਾਂਗਰਸ ਪਾਰਟੀ ਦੇ ਹੋਣ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਜਾਂ ਬਾਕੀ ਪਾਰਟੀਆਂ ਦੇ ਵੀ ਲੀਡਰ ਵੀ ਨੇ, ਤਾਂ ਇਹ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਜਿਸ ਤਰੀਕੇ ਨਾਲ ਬੀਜੇਪੀ ਚੱਲਦੀ ਰਹੀ ਤਾਂ 2027 ਦੇ ਵਿੱਚ ਤਾਂ ਫਿਰ ਸ਼ਾਇਦ ਉਹ ਸਰਕਾਰ ਹੀ ਨਾ ਬਣਾ ਲੈਣ ਜਿਸ ਤਰੀਕੇ ਨਾਲ ਕੰਮ ਕਰਨਗੇ।
0: ਸੁਣੋ ਜੀ, ਸੈਂਟਰ ਦੀਆਂ ਸਰਕਾਰਾਂ ਨਾ ਹਮੇਸ਼ਾ ਹੀ ਸਾਰੀ ਪਾਰਟੀਆਂ ਦੇ ਲੀਡਰ ਇਨ ਟੱਚ ਰਹੇ ਨੇ, ਕੋਈ ਨਵੀਂ ਚੀਜ਼ ਨਹੀਂ ਹੋਣ ਵਾਲੀ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਇੱਥੇ, ਉਦੋਂ ਵੀ ਜਿੰਨੀਆਂ ਰੋਇਲ ਸਟੇਟਸ ਸਨ ਸਾਡੀਆਂ, ਰੋਇਲ ਸਨ ਸਾਡੇ, ਜਿੰਨੀਆਂ ਵੀ ਇਸ ਕਿਸਮ ਦੇ ਰਾਜੇ ਮਹਾਰਾਜੇ ਸਨ, ਉਹ ਸਾਰੇ ਉਹਨਾਂ ਨਾਲ ਇਨ ਟੱਚ ਹੁੰਦੇ ਸੀ। ਸੋ ਇਸ ਗੱਲ ਕਰ ਇਨ ਟੱਚ ਰਹਿਣਾ ਅਤੇ ਕਬਜ਼ਾ ਕਰਨ ਦਾ ਬੜਾ ਫਰਕ ਹੈ। ਜੇ ਕੋਈ ਚੰਗਾ ਲੀਡਰ ਆਏਗਾ, ਕੋਈ ਚੰਗੀ ਜਮਾਤ ਆਏਗੀ, ਤੇ ਬੀਜੇਪੀ ਲੋਕਾਂ ਦੇ ਦਿਲ ਜਿੱਤ ਕੇ ਨਹੀਂ, ਵੋਟਾਂ ਨਾਲ ਨਹੀਂ ਰਾਜ ਕਰ ਸਕਦੀ। ਇਨਡਾਇਰੈਕਟਲੀ ਗਵਰਨਰ ਰਾਜ ਕਰਾ ਲਏ, ਕੁਝ ਹੋਰ ਕਰ ਲਏ, ਕੋਈ ਇਲੈਕਟਡ ਬੰਦੇ ਆਪ, ਹੁਣ ਇਹਨਾਂ ਦੇ ਐਮ ਐਲ ਏ ਜੇ 66-67 ਭੱਜ ਹੀ ਗਏ, ਤੇ ਦੱਸੋ ਕੋਈ ਬੀਜੇਪੀ ਨੂੰ ਤਾਂ ਵੋਟ ਕਿਸੇ ਨੇ ਪਾਏ ਨਹੀਂ, ਪਾਏ ਤੇ ਇਹਨਾਂ ਨੂੰ ਸੀ। ਹੁਣ ਜੇ ਇਹਨਾਂ ਦੇ ਹੀ ਲੋਕ ਇਹਨਾਂ ਕੋਲ ਨਾ ਸੰਭਲ ਪਾਉਣ ਤਾਂ ਕਸੂਰ ਕਿਹਦਾ ਜੀ? ਕੇਜਰੀਵਾਲ ਦਾ ਤੇ ਭਗਵੰਤ ਦਾ ਕਸੂਰ ਹੈ। ਇਹ ਲੋਕਾਂ ਨੂੰ ਗੁਜ਼ਾਰ ਦੱਸਦਾ, ਜਿਹੜਾ ਸਾਨੂੰ ਪਤਾ ਹੈ ਕਿ ਮਾਲ ਤੁਹਾਡੇ ਕੋਲ ਰਹਿਣਾ ਹੀ ਨਹੀਂ, ਜਿਹੜਾ ਤੁਹਾਨੂੰ ਇਹ ਆਲਰੇਡੀ ਪਤਾ ਸੀ, ਇਹ ਵੱਡੇ ਇੰਡਸਟਰੀਅਲਿਸਟ ਨੇ, ਇਹ ਤਾਂ ਜਿੱਦਣ ਘੂਰੀ ਵੱਟੀ ਉਦਣ ਭੱਜ ਜਾਣੇ ਸੀ, ਇਹਨਾਂ ਪਹਿਲੇ ਇੱਥੋਂ ਚੂਜ਼ ਕਿਉਂ ਕੀਤੇ ਜੀ? ਵਟ ਵਾਜ਼ ਦੀ, ਤੁਸੀਂ ਮੈਨੂੰ ਦੱਸੋ, ਟ੍ਰਾਈਡੈਂਟ ਨੂੰ ਰਾਜ ਸਭਾ ਦੇਣ ਦੀ ਲੋੜ ਕੀ ਸੀ? ਉਹਦਾ ਮਤਲਬ ਤੁਸੀਂ ਉਹਨਾਂ ਕੋਈ ਕੰਸਿਡਰੇਸ਼ਨ ਨਾ ਗਏ ਨੇ ਨਾ, ਇਹਨਾਂ ਕੋਲ ਕੁਝ ਲਿਆ ਤੇ ਦੇ ਦਿੱਤਾ ਜੀ, ਤੇ ਜਦੋਂ ਕੁਝ ਲੈ ਹੀ ਲਿਆ ਤੇ ਉਹਨਾਂ ਤੇ ਇਹਨਾਂ ਤੇ ਕੀ ਆਸਾਨ ਹੈ? ਉਹ ਤਾਂ ਕਹਿੰਦੇ ਅਸੀਂ ਕੀਮਤ ਦੇ ਕੇ ਬਣੇ ਆ, ਜੋ ਕੀਮਤ ਦੇ ਕੇ ਬਣੇ, ਜਿੱਥੋਂ ਉਹਨਾਂ ਨੂੰ ਵੱਧ ਕੀਮਤ ਮਿਲ ਗਈ ਉਹ ਤੁਰ ਗਏ। ਤੋ ਇਹ ਸਾਨੂੰ ਇਹ ਬੜਾ ਵੱਡਾ ਆਉਣ ਵਾਲੀ, ਵੇਖੋ ਤਾਂ ਹੀ ਮੈਂ ਕਹਿੰਦਾ ਪੁਰਾਣੀਆਂ ਪਾਰਟੀਆਂ ਦੇ ਵਿੱਚ ਤਜਰਬਾ ਹੁੰਦਾ, ਸਾਨੂੰ ਪਤਾ ਕਿ ਕਿਹੜਾ ਰਹਿਣਾ ਤੇ ਕਿਹੜਾ ਭੱਜਣਾ। ਆਇਨ ਟੱਚ ਬਹੁਤ ਸਾਰੇ ਬੰਦੇ ਹੋ ਸਕਦੇ ਨੇ, ਕੋਈ ਦੋ ਰਾਏ ਨਹੀਂ।
1: ਤੁਸੀਂ ਹੁਣ ਨਵੀਂ ਭਵਿੱਖਬਾਣੀ ਕਰ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ 'ਚ ਜਾ ਸਕਦੇ ਨੇ?
0: ਜਾ ਹੀ ਨਹੀਂ ਸਕਦੇ, ਆਲਰੇਡੀ ਪਲੈਨਡ ਹੈ, ਇਹੀ ਜਾਏਗਾ ਜਿੱਦਣ ਜਾਏਗਾ, ਜਿੱਦਣ ਜਾਏਗਾ। ਹੁਣ ਅਗਲਾ ਜਿੱਦਣ ਇਹ ਕੰਮ ਹੋਏਗਾ, ਭਗਵੰਤ ਮਾਨ ਹੀ ਹੋਏਗਾ ਜਿਹੜਾ ਲੀਡ ਕਰੇਗਾ ਇਹ ਸਾਰੇ ਕੰਮ। ਇਹੀ ਇਹਦੀ ਸਟੇਟਮੈਂਟ ਵੀ ਉਹ ਹੀ ਹੈ ਕਿ ਇਹੋ ਜਿਹੀ ਕੋਈ ਕਰੰਸੀ ਨਹੀਂ ਬਣੀ ਜਿਹੜੀ ਭਗਵੰਤ ਨੂੰ ਖਰੀਦ ਸਕੇ। ਇਹੀ ਰਾਘਵ ਚੱਡਾ ਕਹਿ ਰਿਹਾ, ਸੇਮ ਸਟੇਟਮੈਂਟ ਹੈ ਦੋਵਾਂ ਦੀ, ਤੁਸੀਂ ਪੜ੍ਹ ਲਓ, ਸੋਸ਼ਲ ਮੀਡੀਆ ਤੇ ਚੱਲ ਰਹੀ ਰਾਘਵ ਚੱਡੇ ਦੀ ਵੀ, ਕਿ ਅਜੇ ਤੱਕ ਉਹ ਕਰੰਸੀ ਤੋਂ ਬੰਦਾ ਨਹੀਂ ਬਣਿਆ ਜਿਹੜਾ ਰਾਘਵ ਚੱਡੇ ਨੂੰ ਖਰੀਦ ਰਿਹਾ। ਸੇਮ ਗੱਲ ਹੀ ਭਗਵੰਤ ਕਹਿੰਦਾ ਜੀ, ਤੇ ਭਗਵੰਤ ਮਾਨ 3 ਪਾਰਟੀਆਂ ਆਲਰੇਡੀ ਬਦਲ ਬੈਠਾ। ਮੈਂ ਕੇਜਰੀਵਾਲ ਸਾਹਿਬ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ, ਕੇਜਰੀਵਾਲ ਸਾਹਿਬ ਇਹ ਪਹਿਲੇ ਜਿਹੜੀ ਰਾਮੂ

0: ਵਾਲੀਆ ਸਾਹਿਬ ਦੀ ਪਾਰਟੀ ਸੀ। ਕੀ ਨਾਂ ਸੀ?
1: ਲੋਕ ਭਲਾਈ।
0: ਲੋਕ ਭਲਾਈ ਪਹਿਲੇ ਉਹਦੇ ਸਨ, ਫਿਰ ਸਾਹਿਬ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਚਲੇ ਗਏ PPP ਚ, ਫਿਰ ਤੁਹਾਡੇ ਕੋਲ ਆਏ। ਇਹ ਤਾਂ ਕਿਸੇ ਟਾਈਮ ਛੱਡ ਜਾਏਗਾ ਇਹ ਆਦਮੀ ਜਿਹੜਾ ਸਟੇਜ ਆਰਟਿਸਟ ਹੈ, ਕਿਉਂਕਿ ਇਹ ਕਿਸੇ ਨਾਲ ਨਾ ਕਿਸੇ ਆਈਡੀਓਲੋਜੀ ਨਾਲ ਵੈਡਿਡ ਹੈ, ਇਹ ਆਪਣੀ ਕੁਰਸੀ ਨਾਲ ਵੈਡਿਡ ਹੈ। ਹੁਣ ਵੀ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ, ਲਗਾਤਾਰ 2-3 ਸਾਲ ਤੋਂ ਪੰਜਾਬ ਦੀ ਜਿਹੜੀ ਲੁੱਟ ਹੋ ਰਹੀ ਹੈ, ਕੀ ਤੁਸੀਂ ਸਮਝਦੇ ਹੋ ਕਿ ਭਗਵੰਤੋ ਦੇ ਵਿੱਚ ਜ਼ਿੰਮੇਵਾਰ ਨਹੀਂ ਜੀ? ਜਿਹੜੇ ਦਿੱਲੀ ਤੋਂ ਆ ਕੇ ਇੱਥੇ ਸਿਸੋਦੀਆ ਆ ਕੇ ਬਹਿ ਗਿਆ, ਉਹਨੂੰ ਸਰਕਾਰੀ ਕੋਠੀ ਦਿੱਤੀ, ਕੇਜਰੀਵਾਲ ਨੂੰ ਸਰਕਾਰੀ ਕੋਠੀ ਦਿੱਤੀ, ਸਤਿੰਦਰ ਚੈਨ ਨੂੰ ਕੋਠੀ ਸਰਕਾਰੀ ਦਿੱਤੀ, ਵਿਭਵ ਕੁਮਾਰ ਨੂੰ ਕੋਠੀ ਦਿੱਤੀ ਇੱਥੇ ਸਰਕਾਰੀ, ਵਿਜੇ ਨਾਇਰ ਨੂੰ ਇੱਥੇ ਕੋਠੀ ਦਿੱਤੀ। ਮੈਨੂੰ ਦੱਸੋ ਉਹਨਾਂ ਦਾ ਕੀ ਹੈ? ਸਾਰੇ ਡਿਫੀਟਡ ਬੰਦੇ, ਇਹਨਾਂ 'ਚ ਕੋਈ ਵੀ ਇਲੈਕਟਿਡ ਹੈ? ਦਿੱਲੀ 'ਚੋਂ ਹਾਰ ਗਏ ਤਾਂ ਇੱਥੇ ਤੁਸੀਂ ਹੁਣੇ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਜਿੰਨਾ ਚਿਰ ਤਾਂ 50 ਨੰਬਰ ਕੋਠੀ ਇਹਦੇ ਕੋਲ ਸੀ ਰਾਘਵ ਚੱਢੇ ਕੋਲ, ਉਹਨਾਂ ਚਿਰ ਤਾਂ ਸਾਹ ਬੜਾ ਸੌਖਾ ਆਉਂਦਾ ਸੀ, ਹੁਣ ਤਾਂ ਸਾਹ ਘੁੱਟਣਾ ਸ਼ੁਰੂ ਹੋ ਗਿਆ। ਮੈਂ ਪੁੱਛਣਾ ਚਾਹੁੰਦਾ, ਅੰਡਰ ਵਟ ਕੈਪੈਸਿਟੀ? ਭਗਵੰਤ ਮਾਨ ਜੀ, ਤੁਸੀਂ ਤਾਂ ਆਪ ਨਹੀਂ ਸਾਡੇ, ਜਦੋਂ ਮੈਂ ਪੁੱਛਦਾ ਰਿਹਾ, ਮੈਂ ਸਵਾਲ ਕੀਤੇ ਕਈ ਵਾਰ, 50 ਨੰਬਰ ਕੋਠੀ ਦੱਸੋ ਕਿਹਨੂੰ ਦਿੱਤੀ ਹੈ? ਇਹਨੇ ਆਪਣਾ ਕੈਂਪ ਆਫਿਸ ਵਿਖਾਇਆ ਸੀ ਭਗਵੰਤ ਮਾਨ ਨੇ, ਉਹ ਕੋਠੀ ਜਿਹੜੀ ਸੀ ਅਫੀਸ਼ਲੀ ਸਿੱਧੇ ਤੌਰ ਰਾਘਵ ਚੱਢੇ ਦੇ ਨਾਂ ਨਹੀਂ ਸੀ ਕੀਤੀ, ਆਪਣਾ CM ਕੈਂਪ ਆਫਿਸ ਵਿਖਾਇਆ। ਉਹਦਾ ਮਤਲਬ ਇਹਨੇ ਧੋਖਾ ਕੀਤਾ।
1: ਉੱਥੇ ਕੀ ਕੁਛ ਹੁੰਦਾ ਸੀ ਤੁਹਾਡੇ ਮੁਤਾਬਕ?
0: ਕਲੈਕਸ਼ਨ, ਪੈਸਿਆਂ ਦੀ ਕਲੈਕਸ਼ਨ, ਹੋਰ ਕੀ ਹੋਣਾ ਸੀ?
1: ਕਿੰਨਾ ਤੋਂ ਪੈਸੇ ਲਏ ਜਾਂਦੇ ਸੀ?
0: ਆ ਜਿੰਨੇ ਵੱਡੇ ਬਿਲਡਰਸ ਨੇ ਜੀ, ਜਿੰਨੇ ਵੱਡੇ ਬਿਜ਼ਨਸਮੈਨ ਨੇ, ਜਿੰਨੇ ਵੱਡੇ ਇੰਡਸਟਰੀਅਲਿਸਟ ਨੇ, ਜਿੰਨੇ ਆ ਪ੍ਰੋਪਰਟੀਆਂ ਦਾ ਕਾਲੋਨੀਆਂ ਕੱਟਦੇ ਨੇ ਜੀ, ਆ ਰੇਤੇ ਦਾ ਕੰਮ ਜਿਹੜਾ ਸੀ ਜੀ, ਆ ਜਿੰਨੀਆਂ ਪੋਸਟਿੰਗਸ ਹੋ ਰਹੀਆਂ ਜੀ, ਪੁਲਿਸ ਵਾਲੀਆਂ, IAS ਦੀਆਂ ਪੋਸਟਿੰਗਸ, ਰਹਿਰਾ ਦੀਆਂ ਜਿਹੜੀਆਂ ਪਾਲਿਸੀਜ਼ ਬਣ ਰਹੀਆਂ, ਇਹਨਾਂ ਸਾਰਿਆਂ ਕੋਲ ਪੈਸਿਆਂ ਦਾ ਅੱਡਾ ਹੀ ਉਹ ਸੀ। ਉਹ ਹੁਣ ਕੇਜਰੀਵਾਲ ਕੋਲ ਚਲੀ ਗਈ ਕੋਠੀ। ਤੁਸੀਂ ਮੈਨੂੰ ਦੱਸੋ, ਇਹਨਾਂ ਬੰਦੇ, ਕੇਜਰੀਵਾਲ ਡਿਫੀਟਡ MLA, ਸਿਸੋਦੀਆ ਡਿਫੀਟਡ MLA, ਜੈਨ ਡਿਫੀਟਡ MLA, ਇਹ ਬੰਦਿਆਂ ਨੂੰ, ਆ ਜਿਹੜਾ ਵਿਭਵ ਕੁਮਾਰ ਹੈ ਪੁਰਾਣਾ ਅਫਸਰ ਹੈ ਕੋਈ ਜੀ, ਉਹ ਜਿਹੜਾ ਨਾਇਰ ਉਹ ਕੁਝ ਵੀ ਨਹੀਂ ਹੈ, ਇਹਨਾਂ ਨੂੰ ਅਫੀਸ਼ੀਅਲ ਕਰ ਕਿਸ ਕੈਪੈਸਿਟੀ ਦਿੱਤੇ ਨੇ? ਪੰਜਾਬ ਦੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜਾ ਟੈਕਸ ਦਿੰਦੇ ਨੇ, ਉਸ ਟੈਕਸ ਦੇ ਵਿੱਚੋਂ ਤੁਸੀਂ ਘਰਾਂ ਦੀ ਲੋੜ ਮਿਨਿਸਟਰ ਕੰਪਲੈਕਸ ਦੇ ਵਿੱਚ ਦਿੱਤੇ ਘਰ ਹੈ ਨਾ, ਹਜ਼ਾਰਾਂ ਬੰਦੇ ਨੇ ਦਿੱਲੀ ਦੇ ਜਿਹੜੇ ਤਨਖਾਹਾਂ ਪੰਜਾਬ ਦੇ ਖਾਤਿਆਂ 'ਚੋਂ ਲੈ ਰਹੇ ਨੇ, ਇਹਨਾਂ ਦੀ ਪਬਲਿਕ ਰਿਲੇਸ਼ਨਸ ਦੇ ਵਿੱਚ ਹੀ ਤਕਰੀਬਨ 2000 ਬੰਦਾ ਇਹਨਾਂ ਨੇ ਭਰਤੀ ਕਰਕੇ, ਕਿਸੇ ਨੂੰ 1000 ਦਿੰਦੇ, ਕਿਤੇ 2-2 ਹਜ਼ਾਰ, ਕਿਸੇ ਨੂੰ 1 ਲੱਖ ਦਿੰਦੇ, ਕਿਸੇ ਨੂੰ 2-2 ਲੱਖ ਰੁਪਇਆ ਦਿੰਦੇ ਨੇ, ਬੰਦੇ ਬੈਠੇ ਨੇ ਜੀ। ਐਂਡ ਤਕਰੀਬਨ ਜੋ ਮੈਨੂੰ ਪਤਾ ਲੱਗਾ, ਕਈ ਹਜ਼ਾਰ ਕਰੋੜ ਕੋਈ ਤਕਰੀਬਨ ਮੈਨੂੰ ਕਿਸੇ ਨੇ ਦੱਸਿਆ, ਬੜੇ ਹਾਈ ਅਫੀਸ਼ੀਅਲ ਨੇ, ਕਿ ਤਕਰੀਬਨ 25-30 ਹਜ਼ਾਰ ਕਰੋੜ ਰੁਪਇਆ ਪੰਜਾਬ 'ਚੋਂ ਸਾਈਫਨ ਹੋ ਕੇ ਦਿੱਲੀ ਜਾ ਚੁੱਕਿਆ ਆਮ ਆਦਮੀ ਪਾਰਟੀ ਦੇ ਖਜ਼ਾਨੇ। ਇਹਨੂੰ ਇਹਦਾ ਇੱਕੋ ਕਹਿਣਾ ਸੀ ਭਗਵੰਤ, ਕਿ ਮੇਰੀ ਕੁਰਸੀ ਰਹਿ ਲੈਣ ਤੋਂ ਜੋ ਮਰਜ਼ੀ ਕਰੀ ਚੱਲੋ। ਇਹ ਤਾਂ ਸਾਰੇ ਜਾਣਦੇ ਨੇ, ਹਰ ਫਾਈਲ ਪਹਿਲੇ ਵਿਭਵ ਕੁਮਾਰ ਕੋਲ ਜਾਏਗੀ, ਉਹ ਕਲੀਅਰੈਂਸ ਦੇਗਾ, ਉਹਦਾ ਸੌਦਾ ਹੋਏਗਾ, ਉਸ ਤੋਂ ਬਾਅਦ ਸਾਈਨ ਕਰੇਗਾ।
1: ਬਾਜਵਾ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਹੋ, ਕਾਂਗਰਸ ਪਾਰਟੀ ਨੇ ਹਮੇਸ਼ਾ ਜਿਹੜਾ ਹੈ ਤੁਹਾਡੇ ਤੇ ਭਰੋਸਾ ਜਿਹੜਾ ਜਿਤਾਇਆ, ਉਹਨੂੰ ਲੈ ਕੇ ਆਪਾਂ ਇਹ ਵੀ ਦੇਖਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਵੀ ਲਗਾਤਾਰ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਕਈ ਵਾਰ ਇਹ ਟੀਚਰਾਂ ਮਖੌਲ ਵੀ ਕਰ ਜਾਂਦੇ ਨੇ ਕਿ ਦੇਖੋ ਜੀ ਤੁਹਾਡੇ ਭਰਾ ਤਾਂ BJP ਦੇ ਵਿੱਚ ਨੇ, ਇਸ ਕਰਕੇ ਤੁਹਾਨੂੰ ਇਨਫੋਰਮੇਸ਼ਨਾਂ ਉੱਥੋਂ ਮਿਲਦੀਆਂ ਨੇ, ਇਹਦੇ ਵਿੱਚ ਤੁਸੀਂ ਕੀ ਮੰਨਦੇ ਹੋ? ਕੀ ਕੋਸ਼ਿਸ਼ ਤੁਸੀਂ ਕਦੇ ਕੀਤੀ ਆਪਣੇ ਭਰਾ ਨੂੰ ਵਾਪਸ ਕਾਂਗਰਸ ਪਾਰਟੀ 'ਚ ਲਿਆਉਣ?
0: ਉਹ ਇੰਡੀਪੈਂਡੈਂਟ ਹੈ ਜੀ, ਉਹ ਇੰਡੀਪੈਂਡੈਂਟ ਹੈ, ਇਹਦਾ ਭਾਈ ਹੈ, ਇਹਦਾ ਫੁੱਫੜ ਤੁਰ ਗਿਆ, BJP ਚੱਲਿਆ ਉਹ ਪਠਾਨ ਮਾਜਰਾ, ਕਦੀ ਇਹਨੇ ਉਹਦਾ ਨਹੀਂ ਦੱਸਿਆ, ਇਹਦੇ ਹੋਰ ਕਈ ਰਿਸ਼ਤੇਦਾਰ ਤੁਰ ਜਾਣੇ ਨੇ ਜਾਂਦੇ ਦਿਨਾਂ ਦੇ ਵਿੱਚ, ਕੋਈ ਇੱਕ ਜਿਹੜਾ ਮੇਜਰ ਹੈ ਉਹ ਆਪਣੇ ਡਿਸੀਜਨਸ ਆਪ ਲੈਂਦਾ, ਉਹ MLA ਸੀ, ਉਹਨੂੰ ਟਿਕਟ ਨਹੀਂ ਮਿਲੀ, ਉਹ ਚਲਾ ਗਿਆ ਜੀ, ਮੇਰੇ ਨਾਲ ਉਹਦੀ ਸਲਾਹ ਕੀ ਹੋਣੀ ਹੈ ਜੀ? ਸੋ ਇਹ ਗੱਲਾਂ ਤੇ ਜਿਹੜੀਆਂ ਬੇਬੁਨਿਆਦ ਨੇ ਇਹਦੀਆਂ ਸਾਰੀਆਂ।
1: ਤੁਸੀਂ ਇੱਕ ਗੱਲ ਮੰਨਦੇ ਹੋ ਕਿ ਕੈਪਟਨ ਸਾਹਿਬ ਦੀਆਂ ਕੀਤੀਆਂ ਦੇ ਜਵਾਬ ਹੁਣ ਤੁਹਾਨੂੰ ਦੇਣੇ ਪੈ ਰਹੇ ਨੇ, ਬੜੇ ਔਖੇ ਹੋ ਕੇ ਦੇਣੇ ਪੈਂਦੇ ਨੇ ਜਵਾਬ?
0: ਨਹੀਂ, ਕੈਪਟਨ ਦੀਆਂ ਕੀਤੀਆਂ ਤੇ ਜਵਾਬ ਤੇ ਓਬਵੀਅਸਲੀ ਉਹ ਚੀਫ ਮਿਨਿਸਟਰ ਤੇ ਕਾਂਗਰਸ ਦਾ ਰਿਹਾ ਨਾ ਜੀ, ਤੇ ਜਦੋਂ ਕਾਂਗਰਸ ਦਾ ਚੀਫ ਮਿਨਿਸਟਰ ਸੀ, ਜਿਹੜੇ ਉਹਦੇ ਕੋਲ ਕਮੀਆਂ ਪੇਸ਼ੀਆਂ ਰਹੀਆਂ, ਅਖੀਰ ਕਾਂਗਰਸ ਨੂੰ ਉਹਦੀ ਕੀਮਤ ਅਦਾ ਕਰਨੀ ਪਈ ਜੀ। ਜਿਹੜਾ ਗੁਟਕਾ ਸਾਹਿਬ ਹੱਥ 'ਚ ਪੜ ਕੇ ਜੇ ਲੋਕਾਂ ਨੂੰ ਯਕੀਨ ਦਵਾਇਆ ਸੀ, ਉਸ ਯਕੀਨ ਤੇ ਨਹੀਂ ਸੀ ਪੂਰਾ ਉਤਰਿਆ, ਤੇ ਓਬਵੀਅਸਲੀ ਕਾਂਗਰਸ ਨੂੰ ਬੜੀ ਵੱਡੀ ਕੀਮਤ, ਪੋਲੀਟੀਕਲ ਕੀਮਤ ਅਦਾ ਕਰਨੀ ਪਈ, ਤੇ ਦੂਜੇ ਪਾਸੇ ਉਹ ਵੀ ਮੌਕਿਆ ਜੀ, ਹੁਣ BJP 'ਚ ਗਿਆ ਸੀ, ਉਹਦੀ ਆਪਣੀ ਜ਼ਮਾਨਤ ਕੈਪਟਨ ਅਮਰਿੰਦਰ ਸਿੰਘ ਦੀ, ਆਪਣੇ ਸ਼ਹਿਰ 'ਚ ਜਿੱਥੋਂ ਦਾ ਬਾਦਸ਼ਾਹ ਸੀ, ਜਿੱਥੋਂ ਦੀ ਰਿਆਸਤ ਸੀ, ਜੇ ਸ਼ਹਿਰ ਨੂੰ ਉਹਨਾਂ ਨੇ ਖੁਦ ਉਹਨਾਂ ਦੇ ਪੁਰਖਿਆਂ ਨੇ ਨੀਂਹ ਪੱਥਰ ਰੱਖਿਆ ਸੀ, ਬਾਬੇ ਆਲੇ ਦੇ ਨਾਂ ਤੋਂ ਹੀ ਪਟਿਆਲਾ ਬਣਿਆ, ਆਲੇ ਦੀ ਪੱਤੀ ਤੋਂ ਪਟਿਆਲਾ ਬਣਦਾ, ਉਸ ਸ਼ਹਿਰ 'ਚੋਂ ਇੱਕ ਬਿਲਕੁਲ ਹੀ ਕੋਮਨ ਜੇ ਬੰਦੇ ਕੋਲੋਂ 2000 ਵੋਟ ਤੇ ਜ਼ਮਾਨਤ ਬਚੀ ਕੈਪਟਨ ਅਮਰਿੰਦਰ ਸਿੰਘ ਦੀ, ਤੁਸੀਂ ਆਪੇ ਅਸੈਸ ਕਰ ਸਕੋ ਲੋਕ ਕਿਸ ਤਰ੍ਹਾਂ ਰਿਜੈਕਟ ਕਰਦੇ। ਤੋ ਇਸ ਤਰ੍ਹਾਂ ਹੀ ਰਿਜੈਕਸ਼ਨ, ਵੇਖੋ ਇੱਕ ਗੱਲ ਪੱਕੀ ਹੈ, ਆਪ ਇੱਕ ਵਾਰ ਆਣੀ ਸੀ, ਆਈ ਤੇ ਖਤਮ ਹੋ ਗਈ, ਇਸ ਤੋਂ ਗਾਂਹ

0: ਕੋਈ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹਿ ਜਾਣਾ। ਬਟ ਬੀਜੇਪੀ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ, ਇਸ ਅਖਾੜੇ ਦੇ ਵਿੱਚ ਪੰਜਾਬੀ ਜਿਹੜੇ ਨੇ ਧੱਕੇ ਨਾਲ ਰਾਜ ਨਹੀਂ ਕਰਨ ਦੇਣਗੇ। ਹਾਂ ਠੀਕ ਹੈ, ਪ੍ਰੋ ਪੰਜਾਬ ਪੋਲਿਸੀਜ਼ ਲੈ ਕੇ ਆਓ, ਪ੍ਰੋ ਕਿਸਾਨਾਂ ਦੀ ਪੋਲਿਸੀ ਲੈ ਕੇ ਆਓ, ਪ੍ਰੋ ਇੰਡਸਟਰੀਅਲਿਸਟਾਂ ਦੀ ਗੱਲ ਕਰੋ। ਇੱਥੋਂ ਜਿਸ ਤਰ੍ਹਾਂ ਅੱਜ ਇਹ ਫੇਲੀਅਰ ਨੇ ਲੋਅ ਐਂਡ ਆਰਡਰ 'ਤੇ, ਕਿ ਉਹਦੇ ਵਿੱਚ ਜੁਆਇੰਟ ਇਹਨਾਂ ਦੀ ਦੋਨਾਂ ਦੀ ਜ਼ਿੰਮੇਵਾਰੀ ਹੈ ਨਹੀਂ ਜੀ। ਮਨਿਸਟਰ ਆਫ ਹੋਮ ਅਫੇਅਰਸ ਕੀ ਕਰ ਰਹੀ, ਜਿੰਨੀ ਬਾਰਡਰ ਦੀ ਬੈਲਟ ਇੱਥੋਂ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ 550 ਕਿਲੋਮੀਟਰ, 50 ਕਿਲੋਮੀਟਰ ਤੱਕ ਸਾਰੀ ਚੀਜ਼ ਜਿਹੜੀ ਅੰਡਰ ਦੀ ਬਾਰਡਰ ਸਿਕਿਉਰਿਟੀ ਫੋਰਸ ਹੈ, ਸਾਰਿਆਂ ਨਾਲੋਂ ਵੱਧ ਡਰੋਨ ਹਰ ਰੋਜ਼ ਨਸ਼ਾ ਲੈ ਕੇ ਅਤੇ ਵੈਪਨ ਲੈ ਕੇ ਇਸੇ ਏਰੀਏ ਤੋਂ ਆ ਰਹੀ ਹੈ। ਜੇ ਭਗਵੰਤ ਦਾ ਫੇਲੀਅਰ ਹੈ ਤਾਂ ਕੀ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਫੇਲੀਅਰ ਨੇ ਜੀ? ਇਹ ਪੰਜਾਬ ਨੂੰ ਕੀ ਇਹਨਾਂ ਦੀ ਦੇਣ ਹੈ ਜੀ? ਮੈਨੂੰ ਭਾਜਪਾ ਦੱਸੇ ਸਹੀ, ਕੋਈ ਇੱਕ ਸਿੰਗਲ ਇੰਸਟੈਂਸ ਦੱਸੋ। ਸਾਡੀ ਪਹਿਚਾਣ ਸੀ ਆਨੰਦ ਪ੍ਰੀਤੀ, ਜੈ ਜਵਾਨ ਅਤੇ ਜੈ ਕਿਸਾਨ। ਸਾਰਿਆਂ ਨਾਲੋਂ ਪਹਿਲੇ ਤਾਂ ਮਿਲਟਰੀ ਦੀ ਭਰਤੀ, ਹਜ਼ਾਰਾਂ ਸਾਲਾਂ ਤੋਂ ਅਸੀਂ ਮਿਲਟਰੀ 'ਚ ਜਾਂਦੇ ਸੀ, ਸਰਵ ਕਰਦੇ ਸੀ ਆਪਣੇ ਦੇਸ਼ਾਂ ਨੂੰ। ਅੱਜ ਸਾਰਿਆਂ ਪਹਿਲੇ ਤਾਂ ਮਿਲਟਰੀ ਦੀ ਭਰਤੀ ਖਤਮ ਕਰਤੀ, ਸਾਡੇ ਨੌਜਵਾਨਾਂ ਦੇ ਰੈਵਨਿਊ ਹੀ ਮੁਕਾ ਦਿੱਤਾ। ਫਿਰ ਕਿਸਾਨ ਦੀ ਗੱਲ ਕਰ ਲਈਏ, ਕਿਸਾਨਾਂ ਨਾਲ ਜਿਹੜਾ 750 ਤੋਂ ਵੱਧ ਕਿਸਾਨ ਸ਼ਹੀਦ ਹੋਇਆ, ਜਿਹੜੀਆਂ ਗੱਲਾਂ ਤੁਸੀਂ ਉੱਥੇ ਮੰਨੇ ਸੀ, ਉਹ ਤੁਸੀਂ ਇੱਕ ਵਾਰੀ ਮੀਟਿੰਗ ਨਹੀਂ ਕੀਤੀ, ਕੋਈ ਵੀ ਉਹ ਸ਼ਰਤਾਂ ਜਿਹੜੀਆਂ ਨੇ ਤੁਸੀਂ ਮਨਜ਼ੂਰ ਹੀ ਨਹੀਂ ਕੀਤੀਆਂ। ਪਾਣੀਆਂ 'ਤੇ ਤੁਸੀਂ ਸਾਡਿਆਂ 'ਤੇ ਡਾਕਾ ਮਾਰ ਰਹੇ ਹੋ, BBMB ਦੀ ਸਾਰੀ ਮੈਨੇਜਮੈਂਟ ਤੁਸੀਂ ਬਦਲ ਕੇ ਆਪਣੀ ਲਾ ਲਈ ਹੈ। ਪੰਜਾਬ ਯੂਨੀਵਰਸਿਟੀ 'ਤੇ ਜਿਹੜਾ ਤੁਸੀਂ, ਯੂਨੀਵਰਸਿਟੀਆਂ ਜਿੰਨੀਆਂ ਪੰਜਾਬ ਦੀਆਂ ਸਾਰੀਆਂ ਇਹਨਾਂ ਨੇ RSS ਬੈਕਡ ਵਾਈਸ ਚਾਂਸਲਰਸ ਲਾੜੇ ਨੇ। ਪੰਜਾਬ ਦੀ ਹਿਸਟਰੀ ਨੂੰ ਹੁਣ ਰੀਰਾਈਟ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਸਾਰੀ। ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ 9-10 ਹਜ਼ਾਰ ਕਰੋੜ ਰੁਪਈਆ ਤੁਸੀਂ ਰੱਖਿਆ ਜੀ। ਕੋਈ ਇੱਕ ਇੰਸਟੈਂਸ ਪਿਛਲੇ 5 ਸਾਲਾਂ 'ਚ ਦੱਸੋ ਕਿ ਸੈਂਟਰ ਦੀ ਸਰਕਾਰ ਨੇ ਪ੍ਰੋ ਪੰਜਾਬ ਕੋਈ ਇੰਡਸਟਰੀ ਨੂੰ ਬਚਾਉਣ ਦੀ ਕੋਸ਼ਿਸ਼, ਕੋਈ ਸਾਡੇ ਕਿਸਾਨ ਨੂੰ ਬਚਾਉਣ ਦੀ ਕੋਸ਼ਿਸ਼, ਸਾਡੇ ਵਿਚਾਰੀ ਨੂੰ, ਵਪਾਰੀ ਨੂੰ ਬਚਾਉਣ ਦੀ ਕੋਸ਼ਿਸ਼, ਪੰਜਾਬ ਦੇ ਵਿੱਚ ਲੋਅ ਐਂਡ ਆਰਡਰ ਦੇ ਵਿੱਚ ਸਾਡੀ ਮਦਦ ਕਰਨ ਦੀ, ਡਰੱਗਸ ਰੋਕਣ ਦੀ, ਵੈਪਨ ਰੋਕਣ ਦੀ ਕੋਸ਼ਿਸ਼, ਕੰਪਲੀਟ ਫੇਲ ਹੋਏ। ਜੇ ਮਾਨ ਫੇਲ ਹੈ, ਉਸ ਤਰ੍ਹਾਂ ਹੀ BJP ਫੇਲ ਹੈ। ਇਹਨੂੰ ਪੰਜਾਬੀ ਕਿਉਂ ਚਾਹੇਗਾ ਜੀ? ਕਿਉਂਕਿ ਇਹਨਾਂ ਦੀ ਪੋਲਿਸੀਜ਼ ਹੈਵ ਬੀਨ ਆਲਵੇਜ਼ ਐਂਟੀ ਮਿਨੋਰਿਟੀ। ਐਂਟੀ ਮਿਨੋਰਿਟੀ ਦੇ ਵਿੱਚ ਪੰਜਾਬ, ਐਂਟੀ ਮਿਨੋਰਿਟੀ ਦੇ ਵਿੱਚ ਜੰਮੂ ਕਸ਼ਮੀਰ, ਸਾਰੀਆਂ ਨੌਰਥ ਈਸਟਰਨ ਸਟੇਟਸ ਜਿਹੜੀਆਂ ਨੇ, ਨੌਰਥ 7 ਸਿਸਟਰ ਸਟੇਟਸ ਜਿਹੜੀਆਂ ਨੇ, ਬੰਗਾਲ, ਇਹ ਸਾਰੀਆਂ ਉਹਦੇ ਵਿੱਚ ਨੇ ਜਿੱਥੇ ਜਿਹੜੀ BJP ਹੈ ਉਹਦੀ ਜਿਹੜੀ ਇੱਕ ਸੋਚ ਹੈ ਉਹ ਇਹਨਾਂ ਸੂਬਿਆਂ ਦੇ ਇੰਟਰਸਟ ਦੇ ਖਿਲਾਫ।
1: ਬਿਲਕੁਲ ਠੀਕ,
0: ਇਹ ਕਾਬਲ ਜ਼ਰੂਰ ਹੋਣ ਦੀ ਕੋਸ਼ਿਸ਼ ਕਰਕੇ, ਇਹ ਪਰਮਾਤਮਾ ਦੇ ਹੱਥ 'ਚ ਕਿ ਕਿੱਦਣ ਕੀ ਹੋ ਸਕਦਾ, ਕੁਝ ਵੀ ਇੱਥੇ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਬਟ ਮੈਂ ਸਮਝਣਾ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਕਾਬਜ਼ ਨਹੀਂ ਹੋ ਸਕਣਗੇ।
1: 2027 'ਚ ਕਾਂਗਰਸ ਤੁਹਾਨੂੰ ਕਿੱਥੇ ਕੁ ਖੜੀ ਨਜ਼ਰ ਆਉਂਦੀ ਹੈ? ਜੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਸਿਨੈਰੀਓ ਆਉਣ ਵਾਲੇ ਦਿਨਾਂ 'ਚ ਕੁਝ ਹੋ ਸਕਦਾ, ਪੰਜਾਬ 'ਚ ਵੱਡੀ ਸਿਆਸੀ ਤਬਦੀਲੀ ਦੇਖਣ
0: ਨੂੰ ਮਿਲਦੀ ਹੈ। ਨੰਦਪ੍ਰੀਤ ਜੀ, ਕਾਂਗਰਸ ਤੋਂ ਇਲਾਵਾ ਕੋਈ ਇਹੋ ਜਿਹੀ ਪਾਰਟੀ ਨਹੀਂ ਜਿਹਦੇ ਕੋਈ ਨਹੀਂ ਸਟੈਬਲਿਸ਼ਡ ਸਟੇਟ ਲੀਡਰਸ਼ਿਪ। 3-3, 4-4 ਵਾਰ ਮਿਨਿਸਟਰਸ ਰਹਿ ਚੁੱਕੇ ਨੇ। ਯੂ ਨੀਡ ਐਕਸਪੀਰੀਅੰਸਡ ਪੀਪਲ। ਇੱਕੋ ਚੀਜ਼ ਦੀ ਹੁਣ ਲੋੜ ਹੈ, ਕੋਈ ਸਿੰਸੀਅਰ ਲੀਡਰ ਪੰਜਾਬ 'ਚ, ਇਮਾਨਦਾਰ ਹੋਏ, ਸਿੰਸੀਅਰ ਹੋਏ, ਬੈਗੇਜ ਉਹਦੇ ਕੋਲ ਨਾ ਹੋਏ, ਐਜੂਕੇਟਡ ਹੋਏ, ਉਹਨੂੰ ਤਜਰਬਾ ਹੋਏ ਸੂਬੇ ਨੂੰ ਰਨ ਕਰਨ ਦਾ। ਸਾਡੀ ਟੋਪ ਪ੍ਰਾਇਓਰਿਟੀ ਹੋਏਗੀ ਗੈਂਗਸਟਰਸ ਖਤਮ ਕਰਨਾ, ਸਾਡੀ ਟੋਪ ਪ੍ਰਾਇਓਰਿਟੀ ਹੋਏਗਾ ਨਕੇਲ ਪਾਉਣਾ ਪੰਜਾਬ। ਪਹਿਲੀ ਗੱਲ, ਨਕੇਲ ਪੰਜਾਬ ਪੁਲਿਸ ਨੂੰ ਪਾਉਣ ਦੀ ਲੋੜ ਹੈ। ਇਹਦੇ ਵਿੱਚ ਬਲੈਕ ਸ਼ੀਪ ਬੜੀਆਂ ਨੇ। ਜੇ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਚੰਗੇ ਅਫਸਰ, ਇਮਾਨਦਾਰ ਅਜੇ ਵੀ ਹੈ ਨੇ, ਮੈਂ ਸਮਝਣਾ ਜੇ ਅੱਧੀ ਪੁਲਿਸ ਫੋਰਸ ਦੇ ਵਿੱਚ ਇਹੋ ਜਿਹੇ ਅਫਸਰ ਨੇ ਜਿਹਨੂੰ 4 ਸਾਲਾਂ 'ਚ ਪੋਸਟਿੰਗ ਨਹੀਂ ਦਿੱਤੀ, ਜਿਹੜੀ ਪੰਜਾਬ ਦੀ ਬਿਹਤਰੀ ਵਾਸਤੇ, ਜਿਹਨਾਂ ਨੂੰ ਤਕਲੀਫ ਹੈ ਪੰਜਾਬ ਦੀ, ਜਿਹੜੇ ਬੰਦੇ ਆਲਰੇਡੀ ਇੱਕ ਸੈੱਟ ਇੱਥੇ ਸਿਸਟਮ ਪਿਆ ਜੀ, ਉਹ ਪਿਛਲੇ 4 ਸਾਲਾਂ 'ਚ ਉਹੀ ਰਹੇ ਅਫਸਰ, ਉਹਨਾਂ ਬੰਦਿਆਂ ਨੂੰ ਪਾਸੇ ਕਰਕੇ ਕੋਈ ਨੇਕ ਨੀਅਤ ਪ੍ਰੋ ਪੰਜਾਬ ਅਫਸਰ ਲਾਓ, ਜਿਹੜੇ ਡਰੱਗਸ ਨੂੰ ਵੀ ਕੰਟਰੋਲ ਕਰਨ, ਗੁੰਡਿਆਂ ਨੂੰ ਵੀ ਕੰਟਰੋਲ ਕਰਨ, ਅਤੇ ਇਹਨੂੰ ਗੈਂਗਸਟਰਸ ਨੂੰ ਵੀ ਕੰਟਰੋਲ। ਗੈਂਗਸਟਰਸ ਨੂੰ ਕੰਟਰੋਲ ਕਰਨਾ ਆਨੰਦਪ੍ਰੀਤ ਜੀ ਕੋਈ ਮੁਸ਼ਕਲ ਟਾਸਕ ਨਹੀਂ, ਨੀਅਤ ਹੋਣੀ ਚਾਹੀਦੀ। ਪਹਿਲੀ ਗੱਲ ਚੀਫ ਮਿਨਿਸਟਰ ਦੀ ਨੀਅਤ, ਫਿਰ DGP ਦੀ ਨੀਅਤ, ਅਤੇ ਪੁਲਿਸ ਫੋਰਸਿਸ ਦੀ। ਵਿਦ ਇਨ 1 ਮੰਥ ਦੇ ਕੈਨ ਬੀ ਕੰਪਲੀਟਲੀ ਨਿਊਟਰਲਾਈਜ਼ਡ। ਮੈਂ ਤੁਹਾਨੂੰ ਯਕੀਨਨ ਕਹਿ ਸਕਦਾ, ਡਰੱਗ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ। ਹੁਣ ਅਨਫੋਰਚੁਨੇਟ ਗੱਲ ਹੈ ਕਿ ਬਹੁਤ ਬਹੁਤ ਵੱਡੇ ਡਰੱਗ ਡੀਲਰ ਜਿਹੜੇ ਨੇ
1: ਖਤਮ ਨਹੀਂ ਕੀਤਾ ਜਾ ਸਕਦਾ,
0: ਉਹਨੂੰ ਖਤਮ ਤੇ ਕਿਤੇ ਵੀ ਦੁਨੀਆਂ 'ਚ ਨਹੀਂ ਹੋਇਆ ਜੀ, 100% ਖਤਮ। ਤੇ ਤੁਸੀਂ ਅਮੈਰੀਕਾ 'ਚ ਨਹੀਂ ਖਤਮ ਜੀ, ਸਾਰੇ ਯੂਰਪ 'ਚ ਕਿਤੇ ਖਤਮ ਨਹੀਂ, ਜਿਹੜੀਆਂ ਸਾਰਿਆਂ ਨੂੰ ਐਡਵਾਂਸ ਡੈਮੋਕ੍ਰੇਸੀਜ਼ ਨੇ ਉੱਥੇ ਅਜੇ ਤੱਕ ਨਹੀਂ ਮੁੱਕਿਆ ਜੀ। ਉੱਥੇ ਵੀ ਹਾਲ ਸਾਰੀ ਜਗ੍ਹਾ ਪਹੁੰਚ ਰਿਹਾ ਜੀ, ਇਹ ਸ਼ਿਪ ਸੀ ਦੇ ਜ਼ਰੀਏ ਵੀ ਜਾਂਦਾ, ਲੈਂਡ ਰੂਟਾਂ ਦੇ ਜ਼ਰੀਏ ਵੀ ਜਾਂਦਾ, ਬਾਰਡਰਾਂ ਦੇ ਉੱਤੋਂ ਦੀ ਡਰੋਨਾਂ ਦੇ ਜ਼ਰੀਏ ਮੈਕਸੀਕੋ ਵੀ। ਵੇਖੋ ਆਹ ਸਾਰਾ ਕੁਝ, ਜੋ ਪਾਕਿਸਤਾਨੀ ਡਰੋਨਸ ਆ ਰਹੇ ਨੇ ਉਹ ਪਹਿਲੇ ਮੈਕਸੀਕੋ ਇਹ ਕਰ

0: ਕਰਦਾ ਸੀ, ਸਾਰੇ ਡਰੋਨਸ ਦੇ ਜ਼ਰੀਏ ਸਾਰਾ ਨਸ਼ਾ ਜਿਹੜਾ ਅਮਰੀਕਾ 'ਚ ਘੱਲਦਾ ਸੀ, ਤਾਰਾਂ ਦੇ ਪਰਲੇ ਪਾਸੇ ਜਾ ਕੇ ਬੰਦੇ ਉੱਥੇ ਖੜ੍ਹੇ ਹੁੰਦੇ ਨੇ। ਹੁਣ ਸਾਰੀ ਹਜ਼ਾਰਾਂ ਕਿਲੋਮੀਟਰਾਂ ਦਾ ਜਿਹੜਾ ਬਾਰਡਰ ਹੈ ਮੈਕਸੀਕੋ ਦਾ ਅਮਰੀਕਾ ਦੇ ਨਾਲ, ਤੁਸੀਂ ਇੱਕ ਇੱਕ ਇੰਚ 'ਤੇ ਤਾਂ ਬੰਦਾ ਨਹੀਂ ਖੜ੍ਹਾ ਕਰ ਸਕਦੇ, ਇਟ ਟੇਕਸ ਟਾਈਮ।
1: ਬਿਲਕੁਲ,
0: ਬਟ ਇੱਥੇ ਜੇ ਸਿੰਸੈਰਿਟੀ ਨਾਲ ਕੰਮ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਸਕਦੇ ਹਾਂ, ਗੁੰਡਾਗਰਦੀ ਕੰਟਰੋਲ ਕੀਤੀ ਜਾ ਸਕਦੀ, ਲਾਅ ਐਂਡ ਆਰਡਰ ਕੰਟਰੋਲ ਕੀਤਾ ਜਾ ਸਕਦਾ, ਬਟ ਗਵਰਨਮੈਂਟਸ ਦੀਆਂ ਪ੍ਰਾਇਓਰਿਟੀਜ਼ ਗਲਤ। ਜਿੱਦਣ ਕੋਈ ਚੰਗਾ ਚੀਫ ਮਿਨਿਸਟਰ ਆਏਗਾ, ਪ੍ਰਾਇਓਰਿਟੀ ਠੀਕ ਕਰੇਗਾ ਤੇ ਪੰਜਾਬ ਬਹੁਤ ਹੱਦ ਤੱਕ ਠੀਕ ਹੋ ਜਾਏਗਾ।
1: ਸੰਗਠਨ 'ਚ ਤਬਦੀਲੀਆਂ ਆਉਣ ਵਾਲੇ ਸਮੇਂ 'ਚ ਹੋਣਗੀਆਂ?
0: ਮੈਂ ਇਹ ਨਹੀਂ ਕਹਿ ਸਕਦੇ, ਤੇ ਸੰਗਠਨ ਦੇ ਜਿਹੜੇ ਰਨ ਕਰਦੇ ਨੇ ਇਹ ਉਹਦੇ ਬਾਰੇ ਤੇ ਪਾਰਟੀ ਹਾਈ ਕਮਾਂਡ ਜਾਂ ਸੰਗਠਨ ਵਾਲੀ ਦੱਸ ਸਕਦੇ।
1: ਬਹੁਤ ਸ਼ੁਕਰੀਆ, ਧੰਨਵਾਦ।

ਨਮੈਸ਼ ਪਦਿਨ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਰੰਤ ਅਨੇਕੈ, ਵੇਦ ਪੁਰਾਣ ਸਿਮਰ ਸੁਦਾਖਰੇ ਕੀਨੇ, ਰਾਮ ਨਾਮ ਇਕਾਖਰੇ। ਕਿਨਕਾ ਏਕ ਜਿਸ ਜੀਵ ਬਸਾਵੈ, ਤਾ ਕੀ ਮਹਿਮਾ ਗਰੀ ਨ ਆਵੈ। ਕਾਖੀ ਏਕੈ ਦਰ ਸੁਹਾਰੂ, ਨਾਨਕ ਉਨ ਸੰਗ ਮੋਹਿ ਉਦਾਰੂ। ਸੁਖਮਨਿ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਕਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨ ਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਜ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗੇ। ਪ੍ਰਭ ਕਾ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧੇ। ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰ ਗਹਿਮਾਨੇ। ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੋ ਫੁਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੁੱਚਾ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਾ ਸਿਮਰਨ ਸਭ ਕਿਤ ਸੁਝੈ। ਪ੍ਰਭ ਕਾ ਸਿਮਰਨ ਨਾਹੀ ਦਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਬਸੈ ਸਾਧ ਕਿਰਸਨਾ, ਨਾਨਕ ਜਨ ਕਾ ਦਾਸ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬਿਹ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ। ਸਿਮਰਨ ਤੇ ਲਾਗਿ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ। ਪ੍ਰਭ ਕੋ ਸਿਮਰਨ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗੇ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਭੂ ਨਾ ਚੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿ ਸਮਾਨੇ। ਪ੍ਰਭ ਕਾ ਸਿਮਰਨ ਨਿਹ ਚਲਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ, ਪ੍ਰਭ ਸਿਮਰਨ ਕਾਂਤ ਨ ਪਾਰੇ। ਸਿਮਰ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਪਈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੋਹ ਕੁੰਠ ਜਾਤੇ। ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਏ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ।

ਅਸ਼ਟਪਦੀ ਜਹ ਮਾਤ ਪਿਤਾ ਸੁਤਬੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਇ ਜਹ ਮਹਾ ਪਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮਾਹਿ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੂੜ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਈ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇ ਰੰਗ ਤਿਖਨਾ ਬੁਝਾਵੇ ਹਰ ਕਾ ਨਾਮ ਜਪਤ ਅਕਾਵੈ ਜੈ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਛੂਟ ਸਨਹੀ ਕੋਟ ਲਗਬਾਈ ਨਾਮ ਜਪਤਹਿ ਪਾਰ ਪਰਾਈ ਅਨਕ ਬਿਗਨ ਜ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾਵ ਨਾਮ ਜਪਤ ਪਾਵੈ ਬਿਸਰਾਮੈ ਹਉ ਮਹਿਲਾ ਮਲਕ ਮਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗੇ ਜੈ ਮਾਰੇ ਕੇ ਕਨੇ ਜਾਹਿ ਨਾ ਕੋ ਸਾ ਹਰ ਕਾ ਨਾਮ ਉਆ ਸੰਗ ਤੋ ਸਾ ਜਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹ ਪੰਥ ਤੇਰਾ ਕੁਨਾ ਸਜਾਨੋ ਹਰ ਕਾ ਨਾਮ ਤੈ ਨਾਲ ਪਛਾਨੋ ਜਹ ਮਹਾ ਪਿਆਰ ਤਪਤ ਬਹੁ ਘਾਮਤ ਹਰ ਕੇ ਨਾਮ ਕਿਤਮੂ ਪ੍ਰਸ਼ਾਮੈ ਜਹ ਤ੍ਰਿਖਮ ਤੁਜਾ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤ ਨਾਮ ਸੰਜਨਾ ਕੇ ਮਨ ਬਿਸਰਾਮੈ ਹਰ ਕਾ ਨਾਮਦਾਸ ਕੀ ਉਟ ਹਰ ਕੈ ਨਾਮ ਉਦਰ ਜਨਕੂਟੈ ਹਰ ਜਸ ਕਰਤ ਸੰਤ ਨਾਥ ਹਰ ਹਰ ਓਖਤ ਸਤ

ਪ੍ਰਸਾਦ ਨਾਨਕ ਜਸ ਕਹੈ। ਜੈ ਪ੍ਰਸਾਦ ਸੁਣੈ ਕਰ ਨਾਥ, ਜੈ ਪ੍ਰਸਾਦ ਭੀਖੇ ਬਿਸਮਾਦੇ। ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜ ਬਸਣਾ। ਜੈ ਪ੍ਰਸਾਦ ਹਸਕਰ ਚੱਲੈ, ਜੈ ਪ੍ਰਸਾਦ ਸੰਪੂਰਨ ਫਲੈ। ਜੈ ਪ੍ਰਸਾਦ ਪਰਮਗਤ ਪਾਵੈ, ਜੈ ਪ੍ਰਸਾਦ ਸੁਖ ਸਹਿ ਸਮਾਵੈ। ਐਸਾ ਪ੍ਰਭ ਚੈ ਅਵਰ ਕਤਲਾ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰੇ। ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ, ਤੂੰ ਤਾ ਕੋ ਜਾਪੇ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸਾ ਜਾਨ ਮਨ ਸਦਾ ਹਜੂਰੇ। ਜੈ ਪ੍ਰਸਾਦ ਤੂੰ ਪਾਵੈ ਸੱਚ ਰੇ ਮਨ ਮੇਰੇ, ਤੂੰ ਤਾ ਸਿਵਰਾਚ। ਜੈ ਪ੍ਰਸਾਦ ਸਭ ਕੀ ਕਥ ਹੋਏ, ਨਾਨਕ ਜਪ ਜਪੈ ਜਪ ਸੋਏ। ਆਪ ਜਪਾਏ ਜਪੈ ਸੁਣੋ, ਆਪ ਗਵਾਏ ਸੁਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸੇ, ਪ੍ਰਭੂ ਦਿਆ ਤੇ ਕਮਲ ਬਿਗਾਸੇ। ਪ੍ਰਭ ਸੁਭ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ। ਸਰਵ ਨਿਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨ ਹੋ ਲਿਆ। ਜੇ ਚਿਤ ਲਾਵੋ ਚਿਤ ਲੱਗੇ ਹਰਨਾਥ, ਨਾਨਕ ਕਿਨ ਕਹਿ ਕਛੂ ਨਾ ਹਾਥ। ਸਲੋਕ ਹੈ। ਅਗਮਾ ਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਏ। ਸੁਨਮਿਤਾ ਨਾਨ ਬਿਨਵੰਤਾ, ਸਾਧਨਾ ਕੀਆ ਚਰਜ ਕਥਾ ਇਸ਼ਪਦੀ। ਸਾਧਗ ਸੰਗ ਮੁਖੋ ਦਿਲ ਹੋ, ਸਾਧ ਸੰਗ ਮਲ ਸਗਲੀ ਖੋਤ। ਸਾਧਗ ਸੰਗ ਮਿਟੈ ਮਾਨ, ਸਾਧਗ ਸੰਗ ਪ੍ਰਗਟੇ ਸੁਗਿਆਨ। ਸਾਧਗ ਸੰਗ ਬੂਝੇ ਪ੍ਰਭਨੇਰਾ, ਸਾਧ ਸੰਗ ਸਭਹੂਤ ਨਬੇਰਾ। ਸਾਧਗ ਸੰਗ ਪਾਏ ਨਾਮ ਰਤਨ, ਸਾਧਗ ਸੰਗ ਇੱਕ ਉਪਰ ਜਤਨ। ਸਾਧਕੀ ਮਹਿਮਾ ਬਰਨਾ ਕੋਲ ਪੁਰਾਣੀ, ਨਾਨ ਸਾਧਕੀ ਸੋਭਾ ਬ੍ਰਹਮਾ ਹੀ ਸਮਾਨੇ। ਸਾਧਕ ਸੰਗ ਅਗੋ ਚਰਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ। ਸਾਧਕ ਸੰਗ ਆਵੇ ਬਤਪੰਚਾ, ਸਾਧ ਸੰਗ ਅੰਮ੍ਰਿਤ ਰਸ ਬੁੰਚਾ। ਸਾਧ ਸੰਗ ਹੋਈ ਸਭ ਕਿਰੀਨ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬਿਗਾ ਪੈਰ। ਸਾਧਕ ਸੰਗ ਨਾਹੀ ਕੁਮੰਦਾ, ਸਾਧ ਸੰਗ ਜਾਨੈ ਪਰਮਾਨੰਦਾ। ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੈ ਸਵਿਆਪੇ। ਆਪੇ ਜਾਨੈ ਸਾਧ ਬਡਾਈ ਨਾਨ, ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨ ਕਭੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸੈ ਗੋਚਰ ਲੈ, ਸਾਧੂ ਕੈ ਸੰਗ ਅਜਰ ਸਹੈ। ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮੈ। ਸਾਧਕ ਸੰਗ ਪਾਏ ਨਾਮ ਨਿਦਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੂਤਨ ਪਾਵੈ, ਜਿਸ ਤਨ ਤੇ ਸਭ ਕੁ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੁਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਾਹੀ ਕਛ ਕਾਲ, ਦਰਸ਼ਨ ਪੇਟ ਹੋਤ ਨਿਹਾਲ। ਸਾਧਕ ਸੰਗ ਕਲੁਖਤ ਹਰੈ, ਸਾਧਕ ਸੰਗ ਨਰਕ ਪਰ ਹਰੈ। ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ। ਪਾਰਵਨ ਸਾਧ ਬਸੈ, ਨਾਨਕ ਕੁਦਰਤ ਸਾਧ ਸੁਨ ਰਸੈ। ਸਾਧਕ ਸੰਗ ਸੁਣੋ ਹਰਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪ ਨਿਸਰੈ। ਸਾਧਕ ਸੰਗ ਲੱਗੈ ਪ੍ਰਮੇਠਾ, ਸਾਧੂ ਕੇ ਸੰਕਟ ਕਢਿਠਾ। ਸਾਧ ਸੰਗ ਪਇਆ ਗੈ ਕਾਰੀ, ਸਾਧ ਸੰਗਤ ਪਈ ਹਮਾਰੀ। ਸਾਧਕ ਸੰਗ ਮਿਟੈ ਸਭ ਰੋਗ, ਨਾਨਕ ਸਾਧ ਪੇਟੈ ਸੰਜੋਗ। ਸਾਧਕੇ ਮਹਿਮਾ ਬੇਦਨਾ ਜਾਨਾ, ਜੇਤਾ ਸੁਣਾ ਚੇਤਾ ਬਖਿਆਨਾ। ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ। ਸਾਧਕੀ ਸੁਭਾ ਕਾ ਨਹੀਂ ਅੰਤ, ਸਾਧਕੀ ਸੁਭਾ ਸਦਾ ਬੇਅੰਤ। ਸਾਧਕੀ ਸੁਭਾ ਉੱਚ ਤੇ ਉੱਚੀ, ਸਾਧਕੀ ਸੁਭਾ ਮੂਚ ਤੇ ਮੁੱਚੀ। ਸਾਧਕੀ ਸੁਭਾ ਸਾਧ ਮਨ ਆਈ, ਨਾਨਕ ਸਾਧ ਪ੍ਰਭੇਦ ਨ ਪਾਈ। ਸਲੋਕ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਕਾ ਇਕਸ ਬਿਨ ਕੋਏ। ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੀ ਸੁਰ ਸਰਵ ਕੁਲ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਤੇਜ ਏਕ, ਜੂ ਬਸਤਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕੈ ਇਹ ਗੁਨਾਹ, ਨਾਨਕ ਜੂ ਪਾਵਕ ਸਹਿ ਸੁਪਾਹੁ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ, ਜੈਸੇ ਮਹਿ ਨ ਲਾਗੈ ਜਲ। ਬ੍ਰਹਮ ਗਿਆਨੀ ਕੈ ਮਨ ਹੋਈ ਪ੍ਰਗਾ, ਜੈਸੇ ਤਰ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਮਾਨ। ਬ੍ਰਹਮ ਗਿਆਨੀ ਉੱਚੀ ਉੱਚਾ ਮਨ ਆਪਣਾ, ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ, ਤਮਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੇ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਾਇਆ। ਬ੍ਰਹਮ ਗਿਆਨੀ ਸਦਾ ਸਮਝਰ ਸੀ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਰਸੇ। ਬ੍ਰਹਮ ਗਿਆਨੀ ਬੰਧ ਅਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਕਾ ਗਰੀਬੀ ਸਮਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਬ੍ਰਹਮ ਗਿਆਨੀ ਕਾ ਨਾਹੀ ਤੰਦਾ, ਬ੍ਰਹਮ ਗਿਆਨੀ ਲੇ ਤਾਬਤ ਬੰਦਾ। ਬ੍ਰਹਮ ਗਿਆਨੀ ਕਾ ਹੋਈ ਸੁਫਲਾ, ਬ੍ਰਹਮ ਗਿਆਨੀ ਸੋ ਫੁਲਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪਾ ਸਗਲ ਸੰਸਾਰ। ਬ੍ਰਹਮ ਗਿਆਨੀ ਕਾ ਕਰੰਗ, ਬ੍ਰਹਮ ਗਿਆਨੀ ਕਾ ਬਸੈ ਪ੍ਰਭਸੰਗ। ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅਹੋ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ

ਨਾਨਕੋ ਪਰ ਸਗਲ ਨਿਸਾਰੇ ਪਦੇ ਮਿਥਿਆ ਨਾਇ ਰਸਨਾ ਪਰ ਸੰਬੰਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਭੇਖ ਨੇਤਰ ਸਾਧਕੀ ਟਹਿਲ ਸੰਸੰਗ ਹੇਤ ਕਰਨ ਸੁਣੈ ਕਹੋ ਕਿ ਨਿੰਦਾ ਸਭ ਤੇ ਜਾਨਾ ਪਸਕੋ ਮੰਦਾ ਗੁਰਪ੍ਰਸਾਦ ਵਿਖੇ ਪਰ ਹਰੇ ਮਨ ਕੀ ਬਾਸਨਾ ਮੰਤ ਟਰੈ ਇੰਦਰੀ ਜਿਤ ਪੰਚੋਗ ਤਿਰੈ ਨਾਨਕ ਕੁੜ ਮਤ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕਿ ਮਾਇ ਤੇ ਹੋਏ ਪਿੰਨ ਕਰਮ ਕਰਦ ਹੋਵੇ ਨਿਹ ਕਰਮ ਤਿਸ ਵੈਸਨੂ ਕਰ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਤ ਕੇਵਲ ਭਗਤ ਕੀਰਤਨ ਸੰਗ ਰਚ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਤ ਕਿਰਪਾਲੇ ਆਪ ਦ੍ਰਿੜੈ ਵਰਹ ਨਾਮ ਜਪਾਵੇ ਨਾਨਕ ਹੋ ਵੈਸਨੂ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨ ਸੇ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਤ ਨੀਤੇ ਮੰਤਰ ਅਰਪੇ ਵਿਸ਼ਨ ਪ੍ਰੀਤੇ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰਸ ਪੀਵੇ ਸੋ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪੁਰਾਣ ਸਿਮਰਤ ਬੁੱਧੈ ਮੂਲ ਸੁਖ ਮੈਂ ਜਨ ਅਸੂਲੈ ਚੌਹਵਰਨਾ ਕੋ ਉਪਦੇਸ਼ ਨਾਨਕ ਉਸ ਪੰਡਿਤ ਕੁਸਦਾ ਅਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਹਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਜਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੀਤ ਮੋਗਤ ਪਾਤਰ ਕੋ ਉਤਾਰੇ ਸਰਵ ਲੋਕਾ ਖੁਦਨਾਮ ਕਲਿਆਣ ਮੰਗਲ ਗੁਣ ਗਾਵੇ ਕਾਹੂ ਜੁਗਤ ਕਿਤਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਹੈ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਹੈ ਆਤਮ ਨਾ ਤਿਸਨ ਤਰੀ ਆਇਆ ਦਾਸ ਸੰਤਨ ਪਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਦਰ ਕੇ ਪ੍ਰਵਾਨ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸਭ ਸੂਜੀ ਪਰੈ ਸਗਲ ਸੰਗਾਤ ਮੁਦਾਸ ਹੈ ਸੀ ਜੁਗਤ ਨਾਨਕ ਰਾਮਦਾਸ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਸੁਖ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਮ੍ਰਿਤ ਤੈਸੀ ਵਿਖਾਟੀ ਤੈਸਾ ਮਾਂ ਤੈਸਾ ਮਾਂ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਈ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਆਖੈ ਤੈਸਾ ਤਿਰਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਫੁਰ ਹੋ ਗਏ ਪਸਰੇ ਆਪ ਹੋਏ ਅਨੰਤ ਰੰਗ ਲਖਨ ਜਾਏ ਪਾਰ ਬ੍ਰਹਮ ਕੇ ਰੰਗੇ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤ ਕਰਿਆ ਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਪਦੇ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਵਰਨ ਪਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟਾ ਤੁਮ ਧਿਆਨ ਤਾਰੇ ਕਈ ਕੋਟ ਕਬ ਕਾਵ ਵਿਚਾਰੇ ਕਈ ਕੋਟ ਨਭ ਤਨਾਮ ਤਿਆਵੇ ਨਾਨਕ ਕਰਤ ਕੰਤ ਨਾ ਪਾਵੇ ਕਈ ਕੋਟ ਪੈ ਅਭਾਨੀ ਕਈ ਕੋਟ ਅੰਤ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪਿਕ ਆਤਮ ਨਿਕੋਰੇ ਕਈ ਕੋਟ ਪਰ ਦਰ ਕੋ ਹੀਰੇ ਕਈ ਕੋਟ ਪਰ ਦੁੱਖ ਦਾ ਕਰੇ ਕਈ ਕੋਟ ਪਾਇਆ ਸਰਬਾਹੀ ਕਈ ਕੋਟ ਪਰ ਦੇ ਪਰਮਾਏ ਜੇ ਜੇ ਚਲਾਵੋ ਤਿਤ ਲਗਨਾ ਨਾਨਕ ਕਰਤਿਕ ਜਾਨੇ ਕਰਤਾ ਰਚਨਾ ਕਈ ਕੋਟ ਸਿੰਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨ ਬਜਾਏ ਕਈ ਕੋਟ ਪਾਵਣ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਹੈ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛੇਤਰ ਹੈ ਸਗਲ ਸਮੱਗਰੀ ਆਪਣਾ ਸੂ ਧਾਰੇ ਨਾਨ ਜਿਸ ਜਿਸ ਪਾਵੇ ਤਿਸ ਤਿਸ ਨੇ ਸਤਾਰੇ ਕਈ ਕੋਟ ਰਾਜ ਤਮ ਸਤ ਕਈ ਕੋਟ ਵੇਦ ਪ੍ਰਾਂਤ ਸਿਮਰਦਾਰ ਸਾਸਤੇ ਕਈ ਕੋਟ ਕੀ ਰਤਨ ਸਮੁੰਦੇ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜੱਖ ਕਿਨਰ ਪਿਸਾਜ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਸਭ ਤੇ ਨੇਰੇ ਸਮੂਹ ਤੇ ਦੂਰ ਨਾਨਕ ਆਪਲ ਪੁੱਤਰ ਹੈ ਭਰਪੂਰ ਕਈ ਕੋਟ ਪਤਾਲ ਕਿਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੇ ਕਈ ਕੋਟ ਬਹੁਦੂ ਨਹੀਂ ਫਿਰੈ ਕਈ ਕੋਟ ਬੈਠ ਥੀ ਖਾਏ ਕਈ ਕੋਟ ਘਰ ਲੈ ਥਕ ਪਾਹੇ ਕਈ ਕੋਟ ਕੇ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ

ਮੱਥੇ। ਕਈ ਕੋਟ ਪਾਈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਹੈ ਭਾਰ ਬ੍ਰਹਮ ਲਹਾਂਤੇ। ਕਈ ਕੋਟ ਦਰਸ਼ਨ ਪ੍ਰਪਿਆ ਤਿਨ ਕੋ ਮਿਲੇ ਪ੍ਰਭ ਅਵਨਾਸੇ। ਕਈ ਕੋਟ ਮੰਗ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ ਹਨ ਤੇ ਜਨ ਸਦਾ ਧਨ ਧਾਨੇ। ਕਈ ਕੋਟ ਖਾਣੀ ਹਨ ਖੰਡ ਕਈ ਕੋਟ ਆਕਾਸ਼ ਬ੍ਰਹਮਾਂਡੇ। ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਤੋ ਵਿਸਤਾਰੇ। ਕਈ ਵਾਰ ਪਸਰੇ ਪਸਾਰ ਸਦਾ ਸਦਾ ਇੱਕ ਏਕ ਅਹੰਕਾਰ ਹੈ। ਕਈ ਕੋਟ ਕਿੰਨੇ ਬਹੁ ਭਾਤ ਪ੍ਰਭ ਦੇ ਹੋਏ ਪ੍ਰਭ ਮਾਹੀ ਸਮਾਤ ਹੈ। ਤਾ ਕੰਧ ਨਾ ਜਾਣੇ ਕੋਈ ਆਪੇ ਆਪ ਨਾਨ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਤਨ ਹੋਵਤ ਆਤਮ ਪ੍ਰਕਾਸ਼ ਹੈ। ਕਈ ਕੋਟ ਤਤ ਕੇ ਬੇਚੇ ਸਦਾ ਨੇ ਹਰ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਦ ਸਦ ਹੀ ਜੀਵੈ। ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੈ। ਆਪਣੇ ਜਨ ਕੋ ਸਾਹ ਸਦ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਰ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ। ਨਾਨਕ ਤਿਸ ਬਲੇ ਹਾਰਨ ਹੈ ਜਲ ਥਨ ਮਹਿਲ ਸੋਏਪਦੀ। ਕਰਨ ਕਰਾਵਨ ਕਰਨਾ ਜੋਗ ਜੋ ਤਿਸ ਪਾਵੇ ਸੂਈ ਹੋ ਗਏ। ਕਿਨ ਮੈਥਾ ਉਥਾ ਪਨਹਰਾ ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਤਰ ਅਤਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕਰੰਗ ਪ੍ਰਕਾਰ। ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ। ਪ੍ਰਭ ਪਾਵੇ ਮਨ ਹੁਕਤ ਪਾਵੇ ਪ੍ਰਭ ਪਾਵੇ ਤਪਾ ਥਰ ਤਰਾਵੇ। ਪ੍ਰਭ ਪਾਵੇ ਬਿਨ ਸਾਸ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ। ਪ੍ਰਭ ਪਾਵੇ ਤਾਂ ਪਤਤ ਉਦਾਰੇ ਆਪ ਕਰੇ ਆਪਨ ਵਿਚਾਰੇ। ਦੋ ਹਸਰਾ ਕਾਵ ਸਵਾਮੀ ਖੇਲੇ ਬਿਕਸੈ ਅੰਤਰ ਜਾਮੀ। ਜੋ ਪਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ। ਕਹ ਮਨੁੱਖ ਤੇ ਕਿਆ ਹੋਈ ਆਵੇ ਜੋ ਤਿਸ ਪਾਵੇ ਸੋਈ ਕਰਾਵੇ। ਇਸਕਾ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਪਾਵੇ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚਾ ਜੇ ਜਾਣਤਾ ਆਪਣ ਆਪ ਬਚੈ। ਭਰਮੇ ਪੁਲਾ ਦੈ ਦਿਸ ਆਵੇ ਨਿਮਕ ਮਾਹੀ ਚਾਰ ਕੁੰਟ ਫਿਰ ਆਵੇ। ਕਰ ਕਿਰਪਾ ਜਿਸ ਆਪਣੀ ਭਗਤ ਤੇ ਨਾਨਕ ਤੇ ਜਨ ਨਾ ਮਿਲੇ। ਖਿਨ ਮੈਂ ਨੀਚ ਕੀਟ ਕੁਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ਟ ਕਛੁ ਨਾ ਆਵੇ ਤੇ ਸਤਿਕਾਲ ਦੈ ਦਿਸ ਪ੍ਰਗਟਾਵੇ। ਜਾ ਕੋ ਆਪਣੀ ਕਿਰਪਾ ਬਖਸ਼ੀਸ ਤਾ ਕਾ ਲੇਖ ਨਾ ਕਰਾਂ ਜਗਦੀਸ਼। ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਣਤਿਆ ਬਣਾਈ ਨਾਨਕ ਜੀਵੈ ਦੇਖ ਵਡਾਈ। ਇਸਕਾ ਬਲਨਾ ਹਿਸ ਹਾਥ ਕਰਨ ਕਰਾਮ ਸਰਬ ਕੁਨਾਥੇ। ਆਗਿਆਕਾਰੀ ਵਪਰਾ ਜੀਓ ਜੋ ਤਿਸ ਪਾਵੈ ਸੋਈ ਫਨਥੀਓ। ਕਬੂ ਊਚ ਨੀਚ ਮੈਂ ਬਸੈ ਕਬੂ ਸੁਖ ਹਰਖ ਰੰਗ ਹਸੈ। ਕਬੂ ਨਿੰਦ ਚੁੰਦ ਵਿਹਾਰ ਕਬੂ ਊਬ ਅਕਾਸ਼ ਪਿਆਲੇ। ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਬਣਹਾਰੇ। ਕਬੂ ਨਿਰਤ ਕਰੈ ਬਹੁ ਭਾਤੇ ਕਬੂ ਸੋਏ ਰਹੇ ਦਿਨ ਰਾਤ। ਕਬੂ ਮਹਾਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲੇ। ਕਬੂ ਹੋਏ ਬਹੈ ਬਟਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ। ਕਬੂ ਅਬ ਕਿਰਤ ਮੈਂ ਆਵੇ ਕਬੂ ਪਲਾ ਪਲਾ ਕਹਾਵੇ। ਜਿਉ ਪ੍ਰਭ ਰਾਖੇ ਤਿਵੀ ਰਹੇ ਗੁਰ ਪ੍ਰਸਾਦ ਨਾਨ ਸਚ ਕਹੇ। ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਤਾਰੀ ਲਾਵੇ ਤਿਆਰ। ਕਬੂ ਤਟ ਤਿਰਦੇ ਸਨਾਨ ਕਬੂ ਸਿਰ ਸਦਮੁ ਗਿਆਨ। ਕਬੂ ਕੀਟ ਹਸ ਪਤੰਗ ਹੋਏ ਜੀ ਅਨਕ ਜੋ ਭਰਮੈ ਪਰਮੀਆਂ। ਨਾਨਾ ਰੂਪ ਜਿਉ ਸੁਹਾਗੀ ਦਿਖਾਵੇ ਜਿਉ ਪ੍ਰਭ ਪਾਵੇ ਤਿਵ ਨਚਾਵੇ। ਜੋ ਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ। ਕਬੂ ਸਾ ਸੰਗਤ ਇਹ ਪਾਵੇ ਉਸ ਸ਼ਾਂਤੀ ਬਹੁ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਟ ਉਸ ਅਸਾਨ ਕਾ ਨਹੀਂ ਬਿਨਾਸੇ। ਮਨ ਤਾ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੇ ਸੰਗ। ਜੋ ਜਲ ਮੈਂ ਜਲ ਆਏ ਖਟਾਨਾ ਤੂੰ ਜੋਤੀ ਸੰਗ ਜੋ ਸਮਾਨਾ। ਮਿਟ ਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਾਧ ਕੁਰਬਾਨ। ਸਲੋਕ ਸੁਖ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇਸ਼ਪਦੀ। ਜਿਸਕੇ ਅੰਤਰਾਜ ਮਨ ਸੋ ਨਰਕ ਪਾਤੀ ਹੋਵੋ ਸਵਾਨ। ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬਹੁ ਜੋਨ ਪ੍ਰਭਾਵੈ। ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਾਂ ਦਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੈ ਨਾਨਕ ਇਹ ਮੁਖਤਾ ਕੇ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ। ਬਹੁ ਲਸਕਰ ਮਾਨ ਖੁਪਰ ਕਰਿਆ ਪਲ ਪੀਤਰ ਤਕ ਹੋਈ ਬਿਨਾਸੇ। ਸਭ ਤੇ ਆਪ ਜਾਣੈ ਬਲਵੰਤ ਖਿਰ ਮੈਂ ਹੋਏ ਜਾਏ ਪਸਮੰਤ। ਕਿਸਨਾ ਵਧਿਆ ਹੰਕਾਰੀ ਧਰਮ ਰਹਿ ਜਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਮਾਨ ਸੋਜਾ ਨਾਨਕ ਦਰਗੇ ਪ੍ਰਵਾਨ। ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਅਵਤਾਰੇ। ਅਨਕ ਜਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕਹੁ ਕੈਸੇ ਗਵੇ। ਆਪਸ ਕੋ ਜੋ ਪਲਾ ਕਹਾਵੇ ਤਿਸੈ ਪਲਾਈ ਨਿਯੁਕਤ ਨਾ ਆਵੇ। ਸਰਬ ਕੀ ਰੇਲ ਜਾ ਕਾ ਮਨ ਹੋਈ ਕਹੁ ਨਾਨਤਾ ਕੇ ਨਿਰਮਲ ਸੋਏ। ਜਬ ਲੱਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ। ਜਬ ਹੈ ਜਾਣੈ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ। ਜਬ ਤਾਰੀ ਕੋ ਬੈਰੀ ਮੀਤ ਤਬ ਲੱਗ ਨਿਸ਼ਚਲ ਨਾਹੀ ਚੀਤ। ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕੋਂ ਛੁੱਟੈ। ਸਹਿਤ ਕਟੇ ਲੱਕ ਉੜਤਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ। ਅਨਪੋ ਵਿਖਿਆ ਕੇ ਕਰਹਿ ਨਹਿ ਤ੍ਰਿਪਤਾਵੇ ਖਪ ਖਪ ਮਰੈ। ਬਿਨਾਂ ਸੰਦੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿਰਤੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਈ ਬੜ ਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪੇ। ਕਰਨ ਕਰਾਵਨ ਕਰਨੇ ਹਰ ਇਸ ਕਾ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ। ਜੋ ਕੁਛ ਕੀਨੇ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗੇ। ਬੂਝੇ ਦੇਖੇ ਕਰੇ ਬਵੇਕ ਆਪੇ ਆਪ ਹਨੇਕ। ਮਾਰੇ ਨਾ ਬਿਨਸਿਆ ਬਿਨਾ ਜਾਏ ਨਾਨਕ

ਸਹਿ ਬੁਝਾਈ ਨਾਨਕਾ ਜਿਸ ਹੋਵੇ ਸੁਪ੍ਰਸਾਨ ਅਸ਼ਪਦੀ ਅਵਨਾਸੀ ਪ੍ਰਭ ਮਨ ਮੈਂ ਰੱਖ ਮਨ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੈ ਨਾਹੀਂ ਕਿਛ ਕੋਈ ਸਭ ਨਿਰੰਤਰ ਏਕੋ ਸੋਏ ਆਪੇ ਬਿਨਾ ਪੇਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰਵਨ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸੰਦ ਸਾਹ ਤਰੀਕੀ ਚਰਨੀ ਪਾਉ ਨਾਨਕ ਕਹਿ ਮਨ ਇਹ ਅਨਰਾਓ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋ ਗਏ ਹਰ ਪਰ ਜਾ ਕਰਨੇ ਤ੍ਰਿਫੋਰ ਤਿਸਕਾ ਮੰਤਰ ਨਾ ਜਾਣੇ ਹੋ ਰਹੇ ਅਨੰਦ ਰੂਪ ਮੰਗਲ ਸੱਜਾ ਕੈਸਰ ਥੋਕ ਸੁਨੇਹ ਕਰਤਾ ਕੇ ਰਾਜ ਮਹਿਰਾ ਜੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਿਸ਼ ਮੈਂ ਭੋਗੀ ਧਿਆਇ ਤੇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ ਜਾ ਕੇ ਲੀਲਾ ਕੀ ਬਤਨਾਏ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕਿਦਾ ਨਾ ਪੂਜ ਸਗਲ ਪੁਰੋਈ ਆਪਣੇ ਸੂਤੇ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੇ ਤੇਹ ਗੁਣ ਮੈਂ ਜਾ ਕੁ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀ ਚਿਸਕਿਆ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣੇ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬਿਧ ਕਿਨੋ ਵਿਸਤਾਰ ਪ੍ਰਭ ਅਵਨਾਸੀ ਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਹੋ ਪੂਰਨ ਸਭ ਠਾਏ ਨਾਨਾ ਬਿਧ ਕਰ ਬਣਤ ਬਣਾਈ ਆਪਣੀ ਕਿਮਤ ਆਪੇ ਪਾਏ ਸਾਗਰ ਜਿਸਕੇ ਸਭ ਤਿਸਕੇ ਠਾਉ ਜਪ ਜਾ ਜੀਵੈ ਨਾਨਕ ਹਰਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡੇ ਨਾਮ ਕੇ ਤਾਰੇ ਸੁਣ ਵੇਦ ਪੁਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਅਗਤ ਪਤਾ ਨਾਮ ਕੇ ਤਾਰੇ ਸਗਲ ਅਕਾਰ ਨਾਮ ਕੇ ਤਾਰੇ ਪੁਰੀ ਅਸਪਵ ਨਾਮ ਕੇ ਸੰਗ ਉਦਰੀ ਸੁਣ ਸਰਵਨੇ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਜਾ ਕਸਤ ਸਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਜਾ ਕੀ ਬਾਣੀ ਸਤਿਗੁਰ ਸਭ ਮਾਏ ਸਮਾਣੀ ਸਤ ਕਰਮ ਜਾ ਕਿਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਪਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਨ ਗੁਰ ਤੇ ਪਾਏ ਸਤ ਬਚਨ ਸਾਧ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਹੈ ਸਤ ਨਿਰਤ ਪੂਜਾ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੇਸਵ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁਕਰ ਨੇ ਹਾਰਿਆ ਬਨ ਹਬੂਜ ਕਰਤ ਵਿਚਾਰੇ ਕਰਤੇ ਕਿ ਮਿਤ ਨਾ ਜਾਣੇ ਕੀ ਨਾਨ ਜੋ ਤਿਸ ਪਾਵੇ ਸੁਵਰਤੀ ਹੈ ਬਿਸਮਨ ਬਿਸਮ ਪਾਏ ਬਿਸਮਾ ਜਿਨ ਬੂਝੇ ਤਿਸਾਏ ਅਸਵਾਦ ਪ੍ਰਭ ਕੇ ਰੰਗ ਰਾਤ ਜਨ ਰਹੇ ਗੁਰ ਕੇ ਬਦਲ ਪਦਾਰਥ ਲਹੇ ਹੋਏ ਦਾਤੇ ਦੁੱਖ ਕੱਟਣ ਹਾਰ ਜਾ ਕੇ ਸੰਗ ਤਰ ਸੰਸਾਰ ਜਨ ਕਾ ਸੇਵਕ ਸੁਗੜ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕੇ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ

ਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ ਅਸ਼ਪਦੀ। ਅਵਿਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀ ਤਿਆਗ, ਤਿਸੈ ਪਰ ਨਾਹੀ ਕਿਛ ਕੋਈ, ਸਰਵ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਦਾਨ ਦਿਆਲ ਬਖਸਾਂਦੇ, ਸਾਹ ਤਰੀਕੀ ਚਰਨੀ ਪਾਹੁ, ਨਾਨਕੈ ਮਨ ਇਹ ਅਨੁਰਾਓ, ਮਨਸਾ ਪੂਰਨ ਸਰਨਾ, ਜੁਗ ਜੁਗ ਕਿਰਪਾਇਆ ਸੋਈ ਹੋ ਗਏ, ਹਨ ਪਰ ਜਾ ਕਰੇ ਤ੍ਰਿਫੁਰ, ਤਿਸਕਾ ਮੰਤ ਨ ਜਾਣੈ ਹੋਰੇ, ਅਨੰਤ ਰੂਪ ਮੰਗਲ ਸੱਜਾ, ਕੈਸਰ ਥੋਗ ਸੁਣੀਏ ਕਰਤਾ ਕੈ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਬ ਮੈਂ ਤਬੀ ਸਰ ਗ੍ਰਿਸ ਮੈਂ ਭੋਗੀ, ਧਿਆਏ ਤੇ ਭਗਤ ਸੁਖ ਪਾਇਆ, ਨਾਨਕ ਤਿਸ ਪੁਰ ਕਾਕੇ ਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾ, ਸਗਲ ਦੇਵ ਹਰੀ ਅਵਗਾਹੀ, ਪਿਤਾ ਕਾ ਜਨਮ ਕੇ ਜਾਣੈ, ਪੂਜ ਸਗਲ ਪੁਰੋਈ ਆਪਣੇ ਸੂਤੇ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤੇ ਆਵੇ ਸੇ, ਤੇਹ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਇਸਕੇ ਆਸਾਨ, ਜੈਸਾ ਜਨਾਵੈ ਤੈਸਾ ਨਾਨਕ ਜਾਣੈ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇਕ ਕਰੈ ਇੱਕ ਰੰਗੇ, ਨਾਨਾ ਵਿਦਕਿ ਨੂੰ ਵਿਸਾਰ ਪ੍ਰਭ, ਅਵਨਾਸੀ ਇੱਕ ਹੰਕਾਰੇ, ਨਾਨਾ ਚਲਤ ਕਰੇ ਖਿਰ ਮਾਹੇ, ਪੂਰ ਰਹੋ ਪੂਰਨ ਸਭਠਾਏ, ਨਾਨਾ ਵਿਦਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਏ, ਸਭ ਕਰ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜਿਵੇ ਨਾਨਕ ਹਰ ਨਾਉ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡੇ, ਨਾਮ ਕੇ ਤਾਰੇ ਸਮਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਅਗਾਧ ਪਤਾਲ, ਨਾਮ ਕੇ ਤਾਰੇ ਸਗਲ ਅਕਾਰ, ਨਾਮ ਕੇ ਤਾਰੇ ਪੁਰੀ ਸਭ ਪਵਨ, ਨਾਮਕੇ ਸੰਗ ਉਦਰੀ ਸੁਣ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਸੋ ਜਨ ਗਤ ਪਾਏ, ਰੂਪ ਸੱਜਾ ਕਸਤ ਸਨ ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਾਜਾ ਕੀ ਬਾਣੀ, ਸਤਪੁਰਖ ਸਭ ਮਾਏ ਸਵਾੜੀ, ਸਤ ਕਰਮ ਜਾ ਕਿਰਤਨਾ ਸਤ ਮੂਲ, ਸਤ ਸਤ ਉਤਪਤ, ਸਤ ਨ ਕਰਨੀ ਨਿਰਮਨ ਨਿਰਮਲੀ, ਜਿਸ ਬਜਾਏ ਤਿਸ ਸਪਲੀ, ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ, ਸਤਨਾਮ ਗੁਰ ਤੇ ਪਾਈ, ਸਤ ਬਦਲ ਸਾਧੂ ਦੇ, ਸਤ ਤੇ ਜਨ ਜਾ ਕਰੇ ਦਾ ਪ੍ਰਵੇਸ਼, ਸਤ ਨਿਰਤ ਬੁੱਧੈ ਜੇ ਕੋਈ, ਨਾਮ ਜਪਤਾ ਹਕੀਕਤ ਹੋਏ, ਆਪ ਸਤਗੀ ਸਭ ਸਤ, ਆਪੇ ਤਨੈ ਪ੍ਰੀਮਿਤ ਗਤ, ਜਿਸਕੀ ਸ੍ਰਿਸ਼ਟ ਸੋ ਕਰਨੇ ਹਾਰਿਆ, ਵਰਨਾ ਬੂਧ ਕਰਤ ਵਿਚਾਰੇ, ਕਰਤੇ ਕਿ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਐ, ਬਿਸਮਨ ਬਿਸਮ ਭਾਈ ਬਿਸਮਾ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਕਟਨ ਹਾਰ, ਜਾ ਕੇ ਸੰਗ ਤਰ ਸੰਸਾਰ, ਜਨ ਕਾ ਸੇਵਕ ਸੁਗੜ ਭਾਗੀ, ਜਨ ਕੈ ਸਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕੇ ਆਦ ਸਤ ਜੁਗਾ ਸਚ ਹੈ, ਪੇ ਸਤ ਨਾਨਕੋ ਸੀ ਪੇ ਸਚ ਅਸ਼ਪਦੀ, ਚਰਨ ਸਤ ਸਤ ਪਰਸਨ ਹਰ ਪੂਜਾ, ਸਤ ਸਤ ਸਿਵਦਾਰੇ।

ਖੜਾ ਚੂੜ ਪਸਾਰੀ ਜਿਨ ਦੀ ਜਿਸ ਬੁੱਧਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਂ ਤੁਲੇ ਇਆਨੇ ਭਗਤ ਬਿਨਾ ਬਹੁਡੂ ਬਿਸਿਆ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਈ ਤੁਮਾਰੋ ਚੀਤ ਚਰਨ ਕਮ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਭਰੇ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ ਪਾਓ ਸਾਰ ਪੂ ਸਤ ਹਰ ਕੋ ਨਾ ਸਹਿ ਸੁਪਾਏ ਨਾਨਕ ਉਨ ਗਾਓ ਗੁਣ ਗਾਵੇ ਤੇਰੀ ਉਤਰ ਸਮੈਲ ਬਿਨ ਸਜਾਈ ਹੋ ਮੈਂ ਵਿਖ ਫੈਲੇ ਹੋ ਹੈ ਚਿੰਤ ਬਸੈ ਸੁਖ ਨਾਲ ਸਾਹ ਗ੍ਰਹਿ ਸਰਨਾਮ ਸੰਭਾਲੇ ਛਾੜ ਸਿਆਣਪ ਸਗਲੀ ਮਨਾ ਸਾ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਜ ਕਰੋ ਵਿਹਾਰ ਇਹਾਂ ਸੁਖ ਦਰਗਹਿ ਜਕਾਰ ਸਰਬ ਨਿਰੰਤਰੇ ਕੋ ਦੇ ਕਹੁ ਨਾਨ ਜਾ ਕੈ ਮਸੁ ਲੇਖ ਹੈ ਏਕੋ ਜਾਪੇ ਕੋ ਸਾਲਾ ਏਕ ਸਮਰ ਏਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਹੋ ਪ੍ਰਭ ਵਿਆਪੇ ਅਨਕ ਵਿਸਾਰ ਏਕ ਤਿਪਏ ਏਕ ਰਾਤ ਪ੍ਰਾਚਿਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾ ਨਾਨਕ ਇੱਕ ਜਾਤਾ ਸਲੋਕੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏਪਦੀ ਜਾਚਕ ਜਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੇਵੋ ਹਰਨਾਮ ਸਾਧਨਾ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸਰਧਾ ਪੂਰੇ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁਮੈ ਤਿਆਵੋ ਚਰਨ ਕਮ ਸੁ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਦਾ ਨਾਨਕ ਮੰਗ ਨਾ ਪ੍ਰਭ ਸਾਰੇ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਕੇ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜਾ ਚਾਉ ਸਾਧ ਕੈ ਸੰਗੇ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਆਂਦਨ ਲਿਵ ਲਾਗੇ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾ ਵਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀ ਨੂੰ ਸਦਾ ਨਿਹਾਲੇ ਬੰਧਨ ਕਾਰਨ ਮੁਕਤ ਜਨ ਪਿਆ ਜਨ ਮਨ ਦੁਖ ਪਰਮ ਗਿਆ ਇਚ ਪੁੰਨੀ ਸਰਧਾ ਸੋ ਪੂਰੀ ਰਵ ਰਿਹਾ ਸਤ ਸੰਗ ਹਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰਜ ਘਾਲ ਨਾ ਪਾਨੇ ਸੁਖ ਵਿਸਰਜ ਕੀਆ ਜਾਣੈ ਸੁਖ ਵਿਸਰਜ ਨੇ ਸਭ ਕੇ ਜੀਆ ਸੁਖ ਵਿਸਰਜ ਜੀਵਨ ਜੀਆ ਸੁਖ ਵਿਸਰਜ ਅਗਨ ਰਾਖੇ ਗੁਰਪ੍ਰਸਾਦ ਕੁਬਿਰਲਾ ਲਾਖੈ ਸੁਖ ਵਿਸਰਜ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਗਾਢੈ ਗੁਰਪੂਰੇ ਤਤ ਇਹ ਬੁਝਾਇਆ ਪਰ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮਾ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ ਭਗਤ ਪਾਏ ਤ੍ਰਿਅ ਸੰਸਾਰ ਬਿਨ ਭਗਤੀ ਤਨਹੋ ਸਿਛਾਰੇ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹ ਸਵਾਓ ਨੇਤਰੋ ਪੇਕ ਦਰ ਸੁਖ ਹੋਏ ਮਨ ਮਿਕਸ ਸਾਹ ਚਰਨ ਤੋਏ ਭਗਤ ਨਾ ਕੇ ਮੰਤਰ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਦੀ ਜੇ ਕਰਮ ਆਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਕ ਸੰਤ ਦੀਨ ਦਿਆਲ ਭਗਤ ਬਿਛਲ ਸਦਾ ਕਿਰਪਾਲੇ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲੇ ਆਦਿ ਗੁਰੂ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਅਧਾਰੇ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਨੇ ਸਰਬੈ ਕੁੰਠ ਮੁਖਤ ਮੁਖ ਪਾਏ ਇੱਕ ਨੇ ਮੁਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰਿ ਹਰਨੀ ਤੇ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼ ਸਲੋਕੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪੇ ਆਪਣ ਕੀਆ ਨਾਨਕਾ ਪੇ ਹੀ ਫਿਰ ਜਾ ਪੇਸ਼ਪਦੀ ਜਬ ਅਕਾਰੇ ਕਛ ਨ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਤਬ ਬੈਰ ਬਰੋ ਕੇ ਸੰਗ ਕਮਾਤੇ ਜਬ ਇਸਕਾ ਵਰਨ ਚਿਨ ਨਾ ਜਪ ਤਬ ਹਰਖ ਸੋਗ ਕਹੁ ਕਿਸੈ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਾ ਕਿਸੋਵਤ ਪਰਮੇ ਆਪਣ ਖੇਲਾ ਵਰਤੀ ਜਾ ਨਾਨਕ ਕਰਨ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਾ ਬੰਦ ਮੁਕਤ ਕਹੁ ਕਿਸ ਕੋ ਗਨੀ ਜਬ ਇੱਕ ਹਰ ਅਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਉਤਾਰੇ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਉਤਰੈ ਤਬ ਕਵਨ ਨਿਡਰ ਕਵਨ ਕਦ ਡਰੇ ਆਪਨ ਚਲਦੇ ਆਪ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰੇ ਅਵਨਾਸੀ ਸੁਖ ਆਪਣੇ ਸੰਤ ਜਨ ਮਨ ਕਹੁ ਕਹ ਬਿਨਾ ਸਰੇ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾ ਕਹੋ ਕਿਸ ਹੋਏ ਜਬ ਅਵਗਤ ਗੋਤਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਤਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਆਚਰਜਾ ਨਾਨਕ ਆਪ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਰਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕੋ ਮਾਨ ਕੋ ਨ ਮਾਨ ਜਹ ਸਰੂਪ ਜ ਕੇਵਲ ਜਗਦੀਸ਼ ਤਹ ਛਲ ਛਿਦਰ ਲਗਦ ਕੋ ਕੀਸ ਹੈ ਜਹ ਜੋ ਸਰੂਪੀ ਜੋ ਸੰਗ ਸਮਾਵੇ ਤਹ ਕਿਸੇ ਪੂ ਕਮ ਤ੍ਰਿਪਤਾਵੇ ਕਰਨ ਕਰਾਵਨ ਕਰਨਾ ਹਾਰੇ ਨਾਨਕ ਕਰਤ ਕਰਨਾ ਸਮਾਰੇ ਜਬ ਆਪਣੀ ਸੁਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾ ਮਿੱਤਰ ਸੁਧ ਪਾਈ ਜਹ ਸਰਬ ਕਲਾ ਆਪੇ ਪ੍ਰਵੀਨ ਤਹ ਵੇਦ ਕੁਤੇਵ ਕਹਾਂ ਕੁਚੀ ਨੇ ਜਬ ਆਪਣੇ ਆਪ ਆਪ ਉਰ ਧਾਰੈ ਤੂੰ ਸਗਨ ਅਪਸਗਨ ਕਹਾਂ ਵਿਚਾਰੇ ਜਹ ਆਪਣ ਊਚਾ ਆਪਣ ਆਪ ਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੇ ਬਿਸਮਾ ਨਾਨ ਆਪਣੀ ਗਤ ਜਾਨੋ ਆਪ

ਜਾ ਸ਼ਲੈ ਸ਼ੇਦ ਭੇਤ ਸਮਾਏ ਉਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪ ਦੇ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣੇ ਆਪ ਆਪ ਪਤਿਹਾਰਾ ਤਹਿ ਕੌਣ ਕਸੈ ਕੌਣ ਸੁਣਨੈ ਹਾਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹ ਆਪ ਰਚਿ ਪ੍ਰਪੰਚ ਕਰ ਤਿਹ ਗੁਣ ਮੈਂ ਕਿਨੋ ਵਿਸਾਰੇ ਪਾਪ ਨੂੰ ਤੈ ਪਈ ਕਹਾਵਤ ਕੋ ਨਰਗ ਕੋ ਸੁਰਗ ਬੰਛਾਵਤ ਆ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਪਰਮ ਪੈ ਪਾਰੇ ਦੁਗ ਸੁਗਮਾਨ ਮਾਨ ਅਨ ਪ੍ਰਕਾਰ ਕਿਉਂ ਬਖਿਆਨ ਆਪਣ ਖੇਲਾ ਕਰ ਦੇਖਿਆ ਖੇਲ ਸੁਖੋ ਚਤੁ ਨਾਨਕ ਇੱਕ ਹੈ ਜਹ ਭਗਤ ਭਗਤ ਆਪ ਜੈ ਪਸਰੇ ਪਸਾਰ ਸਤ ਪ੍ਰਤਾਪ ਦੋਹ ਪਾਕਾ ਪੇ ਤਨਿ ਉਨਕੀ ਸੋਭਾ ਉਨਹੁ ਬਨੀ ਆਪੇ ਕੋਦ ਕਰੇ ਆਨੰਦ ਚੋਜ ਆਪੇ ਰਸ ਭੋਗ ਨਿਰਜੋਗੇ ਜਿਸ ਪਾਵੇ ਤਿਸ ਆਪਣਾ

ਰਿਸ਼ਟਾਰਿਸ਼ਪਤੀ ਆਪ ਕਥਿਆ ਸੁਣਨੇ ਹਾਰ ਆਪੇ ਕਾ ਵਿਸਾਰੇ ਜਾਤ ਪਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਬਿਨਾਂ ਨਹੀਂ ਕਿਛ ਹੋਏ ਆਪਨ ਸੁ ਸਭ ਜਗ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੁ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹੱਥ ਦੀਨ ਦਿਆਲ ਅਨਾਥ ਕੋ ਨਾਥੇ ਜਿਸ ਰਾਖ ਜਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੈ ਤਿਸਾ ਜਬਰ ਕਹਾਂ ਕੋ ਜਾਏ ਸਭ ਸ੍ਰੇਖ ਨਿਰੰਜਨ ਲਾਏ ਜੀ ਕਿ ਜੁਗਤ ਜਾ ਕੈ ਸਭ ਹਾਥ ਅੰਤਰ ਬਹਰ ਜਾਨੁ ਸਾਥੇ ਗੁਣ ਦਾਨ ਬੇਅੰਤ ਪਾ ਨਾਨਕ ਦਾਸ ਦਾ ਬਲਿਹਾਰੀ ਪੂਰਨ ਪੂਰ ਹੈ ਦਿਆਲ ਸਭ ਉੱਪਰ ਹੋ ਕਿਰਪਾਲੇ ਆਪਣੇ ਕਰਤਵ ਜਾਨੇ ਆਪ ਅੰਤਰ ਜਮੇ ਰਿਹ ਬਿਆਪੇ ਪ੍ਰਤਪਾਲਿਆ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਤਿਆਤੇ ਜਿਸ ਪਾਵੇ ਤਿਸਲੇ ਬਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਵਾ ਦੇ ਕਰ ਨਹਾ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਹੈ ਨਾਏ ਜਿਸਕੇ ਆਸਣਾ ਬਿਰਸੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੁਝ ਪਰਮ ਪਦ ਪਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਾ ਨਿਰੰਕਾਰੇ ਬੰਧਨ ਤੋਰ ਪਏ ਨਿਰਵੈਰ ਅੰਤਨ ਪੂਜੈ ਗੁਰ ਕੇ ਪੈਰੇ ਇਹ ਲੋਕ ਸੁਖੇ ਪਰਲੋਕ ਸੁਹਿਲੇ ਨਾਨਕ ਹਰ ਪ੍ਰਭਾ ਪਹਿਮੇਲੈ ਸਾਹ ਸਹਿ ਮਿਲ ਕਰੋ ਆਨੰਦ ਗੁਣ ਗਾਓ ਉੱਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰੇ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਨ ਕਾ ਇਹ ਸੁਆਉ ਆਠ ਪੈਰ ਪਰ ਵੇਖੋ ਤੇਰਾ ਮਿਟਿਆ ਗਨ ਬਿਨ ਸਾਂ ਦੇਰਾ ਸੁਨੋ ਪਦੇ ਹਿਰਦੇ ਵਸਾਵੋ ਮਨ ਇੱਛੇ ਨਾਨ ਫਲ ਪਾਹੋ ਹਲਤ ਬਲ ਦੋਹਲਿਓ ਸਵਾਰ ਰਾਮ ਨਾਮ ਅੰਤਰ ਉਰਤਾਰੇ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਧ ਪ੍ਰਿਖਿਆ ਮੰਥਨ ਨਾਮ ਜਪੋਲੀ ਬੁਲਾਏ ਦੁਖ ਦਰਦ ਮਨ ਤੇ ਪੋ ਜਾਏ ਸੱਚ ਵਪਾਰਕ ਰੂਪ ਵਪਾਰੀ ਦਰਗਹ ਬਹਿ ਖੇਪ ਹਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬੋਹ ਨ ਆਵੇ ਜਾਹੇ ਤਿਸੇ ਦੂਰ ਕਹਾਂ ਕੋ ਜਾਏ ਉਬਰੇ ਰਾਖਣ ਹਾਰ ਤੇ ਆਏ ਨਿਰਭੋ ਜਪੇ ਸਗਲ ਪੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਆਖੈ ਤਿਸ ਨਾਹੀ ਦੁਖ ਨਾਮ ਜਬਤ ਮਨ ਹੋਵ ਸੁਖ ਹੈ ਚਿੰਤਾ ਜਾਇ ਮਿਟੈ ਹੰਕਾਰ ਤਿਸ ਜਨ ਕੋਈ ਨ ਪਹੁੰਚ ਨ ਹਾਰੇ ਸਿਰ ਉੱਪਰ ਠਾਡਾ ਗੁਰਸੂਰਾ ਨਾਨਕਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹਤ ਨਿਹਾਲ ਤਾਕੈ ਨਿਕਟ ਆਵਦ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ

ਸੰਤ ਸੰਗਤ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇੱਕ ਸਕਟ ਮਾਏ ਅਨਕ ਰੰਗ ਨਾਨਾ ਦ੍ਰਿਸ਼ਟਾਈ ਨੌ ਨਿਧਾਮਿਤ ਪ੍ਰਭ ਕਾ ਨਾਮ ਦੇਹੀ ਮੈਂ ਸਿਕ ਵਿਸਰਾਮ ਸੁਨ ਸਮਾਦ ਅਨਹਤ ਅਨਾਦ ਕਹਿ ਨ ਜਾਈ ਅਚਰਜ ਵਿਸਮਾਦੇ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੂਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕੱਢ ਕੱਢ ਵਿਆਹ ਪ੍ਰਿਹ ਭਗਵੰਤ ਤਰਨ ਮਾਹੇ ਆਕਾਸ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀਆ ਗੈਚਾ ਸਕਰਮੈ ਪੌਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਟ ਦੈ ਜਿਸੇ ਸਮਾਏ ਤਿਸੇ ਪਿੰਡ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀਰ ਸੁਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਪਰ ਡੋਲਾ ਕੋ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣ ਹੈ ਮੋਲ ਸਰਵ ਜੋਤ ਮਹਿ ਜਾ ਕੀ ਜੋਤ ਆ ਰਿਹੋ ਸੁਆਮੀ ਉਦਭੂਤ ਗੁਰੂ ਪ੍ਰਸਾਦ ਪਰਮ ਕਾ ਨਾ ਸੁਨਾ ਤਿਨ ਮੈਂ ਇਹ ਵਿਸਾਸ ਸੰਜਨਾ ਕਾ ਪਿਖ ਸਭ ਬ੍ਰਹਮ ਸੰਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸੁਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ ਅੰਤਰ ਵਸੈ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਾਰ ਤਿਸ ਪਾਵੇ ਤੇ ਕੰਕਾਰ ਅਨਕ ਲਾ ਲਖੀ ਨਹਿ ਜਾਏ ਜਿਸ ਪਾਵੇ ਤਿਸ ਲੈ ਮਿਲਾਏ ਕਵ ਨਿਕਟ ਕਵਨ ਕਹੀਏ ਦੂਰ ਆਪੇ ਆਪਾ ਭਰਪੂਰੇ ਅੰਤਰਗਤ ਜਿਸੇ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰ ਪੂਤਾ ਵਰਤਾਰਾ ਸਰਵਨੈਨਾ ਪੇਕਨਹਾਰਾ ਸਗਲ ਸਮੱਗਰੀ ਜਾ ਕਰ ਤਨਾ ਆਪਣ ਜੈਸਾ ਭੀ ਸੁਣਾ ਆਵਾ ਜਾਨ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕਹਿ ਮਦਲ ਪਤੁ ਰਹੇ ਜੋ ਕੁਛ ਕਹਿਣਾ ਸੁਆਪੇ ਕਹੇ ਆਗੇ ਆਵੇ ਆਗੇ ਜਾਏ ਨਾਨਕ ਜਾ

ਪਾਵੇ ਚਲੇ ਸਮਾਏ ਇਸੇ ਹੋਈ ਸੁਨਾਹੀ ਬੁਰਾ ਉਰੇ ਕਹੋ ਕਿਨੈ ਕਿਛ ਕਰਾ ਆਪ ਲਾ ਕਰਤੂ ਦੱਤ ਨੇ ਕਿ ਆਪੇ ਜਨ ਆਪਣੇ ਜੀ ਕੀ ਆਪ ਸਾਧ ਧਾਰੀ ਸਭ ਸਾ ਚੋਤ ਪੋਚ ਆਪਣੇ ਸੰਗਰਾਜ ਚ ਤਾਂ ਕਿ ਗਦਮਿਤ ਕਹੀਂ ਨਾ ਜਾਏ ਦੂਸਰ ਹੋਏ ਤਾਂ ਸੂਜੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਅਮਨ ਕੇ ਇਹ ਸੁਆ ਜਨ ਕੇ ਸੰਗ ਚਿਤਿਆ ਬੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕੇ ਪੂਰਾ ਪ੍ਰਭਿਆਰਾ ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦੇ ਆਸਾ ਨਿਤਿਆ ਗੁਤਰੰਗ ਸੰਤਨਾ ਕੀ ਤੂਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰ ਲਿਓ ਭੰਡਾਰੇ ਨਾਨਕ ਗੁਰ ਪੂਰੇ ਨਮਸਕਾਰੇ ਖੇਮ ਕੁਸਲ ਸਹਿਜ ਆਨੰਦ ਸਾਧ ਸੰਪਜ ਪਰਮਾਨੰਦ ਨਰਕ ਨਿਵਾਰ ਉਦਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦੋ ਮੋਦਰ ਦੀਨ ਦਿਆਲ ਦੁੱਖ ਪੰਜਨ ਪੂਰਨ ਕਿਰਪਾਲੇ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰੇ ਉੱਤਮ ਸਲੋਕ ਸਾਧਗੇ ਬਚਨ ਅਮਲੀ ਕਲਾਲ ਇਹ ਰਤਨੇ ਸੁਨਤ ਕਮਾਵਤ ਹੋਦ ਉਦਾਰ ਆਵਤਰਾ ਲੋਕੇ ਨਿਸਾਰੇ ਸਫਲ ਜੀਵਨ ਸਫਲ ਤਾਕਤ ਸੰਗ ਜਾਕਾ ਮਨ ਲਾਗਾ ਹਰ ਰੰਗੇ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭਗਾ ਜੈ ਪ੍ਰਗਟਿ ਗੋਪਾਲ ਮਹੰਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਥੇ ਸਰਨ ਯੁਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭ ਆਪ ਮਿਲਾਈ ਮਿਟ ਗਏ ਬੈਰ ਪਏ ਸੁਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਹਾਲ ਜੋ ਜਲ ਬਿਕਾਰ ਤਿਰੈ ਤੇ ਰਾਮ ਨਾਮ ਸੁਨਾ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨੇ ਵੇਖੇ ਹਮਾਰੀ ਪ੍ਰਭ ਕੀ ਉਸਤ ਕਰੋ ਸਧਮੇ ਸਾਵਧਾਨ ਇਕਾਗਰ ਚੀਤ ਸੁਖਮਨੀ ਸਾਹਿਬ ਗੋਬਿੰਦ ਗੁਰਨਾਮ ਜਿਸ ਮਨ ਬਸੈ ਸੁਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉਜ ਪਾਏ ਸਨ ਬੋਹ ਨਾ ਹੋਵੇ ਆਵਣ ਜਾਣ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਨਿਧ ਨਵ ਨਿਧ ਬੁੱਧ ਗਿਆਨ ਸਰਵਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਤਿਆਰ ਗਿਆਨ ਸ੍ਰੇਸ਼ਟ ਉੱਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਮਲ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇ ਤਾਂ ਸਮੁੰਦਰ ਸੀ ਇੱਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕਹਿ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਹੁਣ ਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾ ਸਰ ਨਾਨਕ ਤੇ ਆਈ ਜਿਸ ਮਨ ਬਸੈ ਸੁਨਾ ਲਾਏ ਪ੍ਰੀਤ ਜਨਾਵੇ ਹਰ ਪ੍ਰਵਚੀਤ ਜਨ ਮਨ ਤਾਕ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਦਾਰੈ ਨਿਰਮਲ ਸੁਭਾ ਅੰਮ੍ਰਿਤ ਤਾਕੀ ਬਾਣੀ ਇੱਕ ਨਾ ਮਨ ਮਾਹੀ ਸਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ

ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੇ ਕਰਤਨਾ ਲਾਗੀ ਵਾਰ ਮਹੱਲਾ ਦੂਜਾ।

ਨਾਨਕ ਜੀ ਉਪਾਇ ਕਹਿ ਲਿਖਣਾ ਵੇ ਤੁਹਾਨੂੰ ਬਹਾਲਿਆ ਉੱਥੇ ਸੱਚੀ ਸੱਚਨ ਪ੍ਰੇਸ਼ਣ ਵੱਖਰੀ ਜਜਮਾ ਲਿਆ ਥਾਉ ਨਾ ਪਾਇਨ ਕੂੜੇ ਅਰ ਮੌਕਾ ਲੈ ਦੁੱਧ ਚਾਲਿਆ ਤੇਰੇ ਨਾ ਰਤ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਤੈਨੂੰ ਬਹਾਲਿਆ।

ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀਆ ਪਿਨੇ।

ਪੌੜੀਆ ਪਿਨੈ ਭੋਗ ਭੋਗ ਕਹਿ ਹੋਏ ਭਸਮਰ ਬੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਕਾ ਸੰਗਲ ਕਥ ਚਲਾਇਆ ਅੱਗੇ ਕਰਨੀ ਕੀਰਤ ਵਚੀਏ ਪੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਉ ਦਈ ਹੁਣ ਸੁਣਿਆ ਕਹਿ ਰੁਆਇਆ ਮਨ ਅੰਦਰ ਜਨਮ ਗਵਾਇਆ।

ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗਲਈ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕ

ਤੇਰੀ ਨਦਰ ਕਹੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ

ਆਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਚਾਟੇ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿੰਜ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ

ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭੈ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸ ਹੈ ਚੱਲ ਹੈ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ

ਪੌੜੀ ਬਿਨ ਸਤਿਗੁਰ ਕਿਰੇ ਨਾ ਪਾਇਓ ਬਿਨ ਸਤਿਗੁਰ ਕਿਰੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਛਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੰਗਤ ਲਾਇਆ

ਪੌੜੀ ਸੇ ਕੀਤੀ ਸੰਤੋਖੀ ਜਿਨ ਸੋਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਰੱਖਿਓ ਕਰ ਸੁਖਰਤ ਨੂੰ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਦੇਵੇ ਚੜੇ ਸਵਾਇਆ ਵਡਿਆਈ।

ਪਾੜੀ ਸੱਚਾ ਸਾਹਿਬ ਏਕ ਤੂੰ ਜਿਨੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤੇ ਸਹਿ ਮਿਲਣ ਸੱਚ ਤੱਥ ਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣ ਨਹੀਂ ਮਨ ਮੁਖੀ ਜਨਮ ਗਵਾਇਆ।

ਉਤਾ ਕਿਉਂ ਜਾਗੇ ਗੁਰਬਿਨ ਸੁਤਾ ਪਾਗੋ ਪੇਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾ ਮੈਂ ਕਿਛ ਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋਸ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸ਼ੇ ਤੇ ਨਹਿ ਕੇਵਲ ਹਾਂ ਮੈਂ ਸ਼ਬਦ ਜਲਾਏ।

ਭਗਤ ਤੇਰੇ ਮਨ ਭਾਵਦੇ ਦਰ ਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੋਣ ਲੈਣੇ ਤਾਵਦੇ ਇੱਕ ਮੂਲਾ ਬੁਝਣ ਆਪਣਾ ਅਣਹੋਂਦਾ ਆਪ ਗਣਾਇਂਦੇ ਹਉ ਢਾਡੀ ਕਰ ਨੀਚ ਜਾਤ ਹੁਣ ਉੱਤਮ ਜਾਤ ਸਦਾਇਂਦੇ ਤਿੰਨ ਮੰਗਾਂ ਜਿੱਤ ਜਿੱਤ ਆਇਂਦੇ ਤਿੰਨ ਮੰਗਾਂ ਜਿੱਤ ਜਿੱਤ ਆਇਂਦੇ।

ਪੌੜੀ ਤੁਰ ਕਰ ਮਜਨਾ ਕੋ ਦੁੱਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਸ਼ਨਾ ਜਿਤ ਵੇਖੀ ਜਗ ਤੋਂ ਪਾਇਆ ਇੱਕ ਨਾ ਨੋ ਤੂੰ ਮੇਲ ਲੈ ਇੱਕ ਆਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ।

ਹੋਰੀ ਸਤਿਗੁਰੂ ਬਟੋ ਵਾਰਿਆ ਜਿੱਥੇ ਮੈਂ ਲਿਆ ਖੁਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਹੈ ਇਹਨੇ ਨੇਤ ਜਿਕ ਨਿਹਾਲਿਆ ਖੁਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਗੋਹਿ ਥਾ ਬਿਰਦਾ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੌੜੀ ਕੱਪੜ ਦੁੱਖ ਸੁਹਾਵਣਾ ਸ਼ਰਦ ਨਿਯੰਤਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚੱਲਿਆ ਤਾਂ

ਮੁੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਲੇ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਝੂਲੀ ਪਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਈ।

0: ਪੌੜੀ ਚ ਤੈ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏ ਦਾ ਆਪੇ ਦੇਵੜਿਆ ਜਾਂ ਆਪੇ ਕਰਮ ਕਰਾਏ ਦਾ ਵਡਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਨਦਰ ਪੱਠੀ ਜੇਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ
1: ਆਸਾ ਮਹੱਲਾ ਚੌਥਾ ਜਿਨ ਅੰਤ

ਤੁਰੇ ਪਲਾਣੇ ਪੌਣ ਵੇ ਘਰ ਗਿਹਰਮ ਸਵਾਰਿਆ ਕੋਠੇ ਮੰਡਪ ਮਾੜਿਆਂ ਨਾਲ ਬੈਠੇ ਕਰ ਪਸਾਰਿਆ ਚੀਤ ਕਰ ਮਨ ਭਾਵਦੇ ਹਰ ਬੁੱਝੇ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਿਹਨਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ।

ਉਹਨੇ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਾਹੀਂ ਐਤ ਜਗਤਾਂ ਕਾਇਤ ਗਰਭ ਹੰਡੀਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁੱਝੀਏ।

ਪਹੀ ਕਰਣਾ ਕੀ ਉਹ ਕਲਾ ਪਹੀ ਤੇ ਤਾਰੀਏ ਦੇਖੇ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਹਿ ਮਨੋ ਵਿਸਾਰੀ ਹੈ।

0: ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਕਾਸ ਮਹੱਲਾ ਦੂਜਾ।
1: ਨਾਲ ਇਆਣੇ ਦੋਸਤੀ ਵਡਾਰੂ ਸਿਓ, ਨੇ ਹੋ ਪਾਣੀ ਅੰਦਰ ਲੀਕ ਜਿਉਂ, ਤਿਸਦਾ ਥਾਓ ਨਾ ਥਿਓ ਮਹੱਲਾ ਦੂਜਾ। ਹੋਏ ਇਆਣਾ ਕਰੇ ਕੰਮ।

0: ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮ ਸਮੁੱਚੀ ਮਾਨਵਤਾ ਵਾਸਤੇ ਬਖਸ਼ਿਸ਼ ਕੀਤਾ ਹੈ, ਇਸ ਦਾ ਪਾਠ ਅੰਮ੍ਰਿਤ ਵੇਲੇ ਹਜ਼ੂਰ ਦੇ ਪ੍ਰਕਾਸ਼ਮਨ ਹੁੰਦਿਆਂ ਵੀ ਸਰਵਣ ਕੀਤਾ। ਇਹ ਵਿਚਾਰ ਅਧੀਨ ਸ਼ਬਦ

ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।

ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਵ ਦੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਰਾਜ ਚਲਾਇਆ ਹੈ ਅਤੇ ਰਾਜ ਵਾਸਤੇ ਤਖਤ ਚਾਹੀਦਾ ਹੈ, ਰਾਜ ਦੀ ਮੁਕਾਮੀ ਵਾਸਤੇ ਕਿਲ੍ਹਾ ਚਾਹੀਦਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਸਥਾਪਿਤ ਕੀਤਾ, ਇਸ ਦਾ ਜਿਹੜਾ ਕਿਲ੍ਹਾ ਹੈ, ਇਸ ਕਿਲ੍ਹੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹਦੀਆਂ ਨੀਹਾਂ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਟਿਕਾ ਦਿੱਤਾ ਹੈ। ਕਿਉਂਕਿ ਜਿਸ ਦੀ ਨੀਂਹ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ, ਓਨਾ ਹੀ ਉਹ ਕਿਲ੍ਹਾ ਮਜ਼ਬੂਤ ਹੋਵੇਗਾ। ਇਹ ਜਿਹੜਾ ਗੁਰਸਿੱਖੀ ਦਾ ਕਿਲ੍ਹਾ ਹੈ ਸੰਗਤ ਜੀ, ਜਿਹੜਾ ਬਾਬਾ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ, ਭਾਵੇਂ ਇਸ ਕਿਲ੍ਹੇ ਨੂੰ ਢਾਣ ਵਾਸਤੇ, ਇਸ ਕਿਲ੍ਹੇ ਨੂੰ ਉਜਾੜਨ ਵਾਸਤੇ, ਇਸ ਕਿਲ੍ਹੇ ਨੂੰ ਤਬਾਹ ਕਰਨ ਵਾਸਤੇ, ਆਦਿ ਕਾਲ ਤੋਂ ਹੀ ਬਾਬਾ ਜੀ ਦੇ ਵੇਲੇ ਤੋਂ ਹੀ ਸ਼ਕਤੀਆਂ ਕੰਮ ਕਰ ਰਹੀਆਂ ਨੇ। ਪਰ ਇਸ ਤੁਕ ਨੂੰ ਧਿਆਨ 'ਚ ਰੱਖ ਕੇ ਤੁਰਿਓ ਖਾਲਸਾ ਜੀ, ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਵ ਦੈ। ਸਿਰਫ ਇਸ ਤੁਕ ਨੂੰ, ਸੱਚ ਕੋਟ ਸੱਚ ਦਾ ਕਿਲ੍ਹਾ, ਗੁਰੂ ਨਾਨਕ ਸਾਹਿਬ ਨੇ ਜੋ ਰਾਜ ਚਲਾਇਆ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ। ਫਿਰ ਸੁਣਿਓ ਬੇਨਤੀ, ਇੱਕ ਇਹ ਸ਼ਬਦ ਤਾਣ ਇੱਥੇ ਹੈ ਸ਼ਤਾਣੀ, ਇਹਦਾ ਅਰਥ ਹੈ ਤਾਕਤ ਸਮੇਤ, ਜਿਸ ਦੀ ਤਾਕਤ ਨੂੰ ਕਿਸੇ ਨੇ ਖਤਮ ਨਹੀਂ ਕਰ ਸਕਣਾ। ਕਿਆ ਪਿਆਰਾ ਸ਼ਬਦ ਵਰਤਿਆ ਗੁਰੂ ਕੇ ਰਬਾਬੀ ਸਿੱਖਾਂ ਨੇ, ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੱਚ ਦਾ ਰਾਜ ਚਲਾਇਆ ਹੈ, ਇਸ ਕਿਲ੍ਹੇ ਦੀਆਂ ਨੀਹਾਂ ਦੇ ਵਿੱਚ ਸ਼ਤਾਣੀ ਤਾਕਤ ਹੈ, ਸ਼ਕਤੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬੰਦਗੀ ਦੀ ਕਮਾਈ ਜੇ ਸਿੱਖੀ ਦੇ ਕਿਲ੍ਹੇ ਦੀਆਂ ਨੀਹਾਂ ਵਿੱਚ ਪਈ ਹੈ ਨਾ, ਯਾਦ ਰੱਖਿਓ, ਆਪਾਂ ਉਧਰੀਏ ਨਾ, ਉਦਾਸ ਨਾ ਹੋਈਏ। ਜਿਸ ਕਿਲ੍ਹੇ ਦੀਆਂ ਨੀਹਾਂ ਵਿੱਚ ਬਾਬਾ ਜੀ ਦੀਆਂ ਰਹਿਮਤਾਂ ਨੇ, ਉਸ ਕਿਲ੍ਹੇ ਦੀ ਨੀਂਹ ਕਦੀ ਕੋਈ ਪੱਟ ਨਹੀਂ ਸਕਦਾ। ਸਤਿਗੁਰੂ, ਇਹ ਸ਼ਬਦ ਤਾਂ ਮੈਂ ਵਰਤੇ ਨੇ ਕਿਉਂਕਿ ਜਿਸ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤਾ ਹੈ, ਉਹਨਾਂ ਦੀ ਸਿਫਤ ਕਰਨੀ ਪਹਿਲਾਂ ਲਾਜ਼ਮੀ ਹੈ। ਪੁਰਾਣੇ ਸਮੇਂ, ਚਲੋ ਅੱਜ ਨਹੀਂ, ਪੁਰਾਣੇ ਸਮੇਂ ਕਈ ਵਾਰੀ ਪਾਠੀ ਸਿੰਘ ਜਦੋਂ ਹੁਕਮਨਾਮਾ ਲੈਂਦੇ ਸਨ, ਪਰ ਮੈਂ ਇਹ ਨਹੀਂ ਕਹਾਂਗਾ ਵੀ ਆਪਾਂ ਮਰਿਆਦਾ ਤੋਂ ਵਿਰੋਧ ਜਾਣਾ। ਅੱਜ ਵੀ ਜਿਸ ਤਰ੍ਹਾਂ ਹੁਕਮਨਾਮਾ ਲਿਆ ਜਾਂਦਾ ਇਸ ਤਰ੍ਹਾਂ ਲੈਣਾ ਹੈ, ਪਰ ਉਹ ਅਕਸਰ ਜਦੋਂ ਵੇਖ ਲੈਂਦੇ ਸਨ ਮਹੱਲਾ ਪਹਿਲਾ, ਅਤੇ ਮੰਗਲ ਇਹ ਕਰ ਦਿੰਦੇ ਹੁੰਦੇ ਸਨ, ਧੰਨ ਧੰਨ ਗੁਰੂ ਨਾਨਕ ਦੇਵ ਜੀ। ਪੁਰਾਣੇ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ, ਪਰ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਬਸ ਇੱਕ ਬਚਨ ਹੋਰ ਕਹਿ ਕੇ, ਕਿਉਂਕਿ ਉਹਨਾਂ ਦੀ ਝਾਲ ਕੋਈ ਨਹੀਂ ਝੱਲ ਸਕਦਾ ਜੀ, ਉਹਨਾਂ ਦੀ ਕਮਾਈ ਜਿੰਨੀ ਕਿਸੇ ਦੀ ਕਮਾਈ ਨਹੀਂ। ਇਸੇ ਕਰਕੇ ਬੜੇ ਪਿਆਰੇ ਬਚਨ ਭਾਈ ਸਾਹਿਬ ਨੇ ਕਹੇ ਨੇ ਕਿ ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਹਰ ਚੀਜ਼ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਹੈ, ਕਿਸੇ ਦੀ ਕੀ ਤਾਕਤ ਕਿ ਬਾਬਾ ਜੀ ਦੇ ਸਾਹਮਣੇ ਕੋਈ ਬੋਲ ਜਾਏ, ਜਵਾਬ ਦੇ ਜਾਏ। ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਜ਼ਾਹਰ ਪੀਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ। ਅਗਲੀ ਬੇਨਤੀ, ਇਸ ਬਟਾਲੇ ਦੀ ਧਰਤੀ 'ਤੇ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਬਾਰੇ ਸਿੱਧਾਂ ਨੇ ਇਹ ਬੋਲ ਕਹੇ ਸਨ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਭਾਈ ਉਹਨਾਂ ਨੇ ਬੋਲ ਕਹੇ ਜਿਹਨਾਂ ਕਮਾਈਆਂ ਕੀਤੀਆਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਆਪ ਜੀ ਦੀ ਕਮਾਈ ਬਹੁਤ ਵੱਡੀ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਗਲਾ ਸ਼ਬਦ ਉਹਨਾਂ ਵਰਤਿਆ ਬੜੇ ਕਮਾਲ ਦਾ, ਕਹਿਣ ਲੱਗੇ ਜਿੱਥੇ ਕਮਾਈ ਵੱਡੀ ਹੈ ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ, ਕਿ ਉਹ ਪੁਰਖ ਪ੍ਰਗਟ ਹੋਇਆ ਹੈ ਜਿਸ ਨੇ ਇਸ ਕਲਯੁੱਗ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਪਾਰ ਕਰ ਦੇਣਾ, ਵੱਡਾ ਪੁਰਖ ਪ੍ਰਗਟਿਆ। ਇਹ ਦੋ ਸ਼ਬਦ ਫਿਰ ਸੰਗਤ ਜੀ ਸੁਣਿਓ, ਇੱਕ ਵੱਡੀ ਕਮਾਈ ਅਤੇ ਇੱਕ ਵੱਡਾ ਪੁਰਖ। ਇਹ ਸਿੱਧਾਂ ਦੇ ਬੋਲ ਨੇ ਭਾਈ ਸਾਹਿਬ ਦੀ ਰਚਨਾ ਵਿੱਚ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁੱਗ ਅੰਦਰ, ਜੋਤ ਜਗਾਈ ਵੱਡੀਆਂ ਕਮਾਈਆਂ ਵਾਲੇ ਵੱਡੇ ਪੁਰਖ, ਧੰਨ ਗੁਰੂ ਨਾਨਕ ਸਾਹਿਬ ਜੀ। ਇੱਕ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਲੈ ਲਈਏ, ਬਾਬਾ ਜੀ ਦੀ ਸਿਫਤ ਮੈਂ ਫਿਰ ਅਰਜ਼ ਕੀਤੀ, ਵੱਡਾ ਪੁਰਖ ਅਤੇ ਵੱਡੀ ਕਮਾਈ, ਵੱਡੇ ਪੁਰਖ ਦੀ ਵੱਡੀ ਕਮਾਈ ਹੈ। ਗੁਰੂ ਅਰਜਨ ਸਾਹਿਬ ਜੀ ਦੇ ਇਸ ਬਚਨ ਨੂੰ ਆਪਾਂ ਸਿੱਖੋ, ਗੁਰਸਿੱਖੋ, ਆਪਣੇ ਪੱਲੇ ਜ਼ਰੂਰ ਬੰਨ ਲਈਏ। ਸਾਡੇ ਕੋਲ ਕੋਈ ਜਪ ਨਹੀਂ, ਸਾਡੇ ਕੋਲ ਕੋਈ ਤਪ ਨਹੀਂ, ਸਾਡੇ ਕੋਲ ਕੋਈ ਅੰਤਰੀਵੀ ਆਤਮਕ ਗਿਆਨ ਨਹੀਂ, ਸਾਡੇ ਕੋਲ ਸੁਰਤ ਦਾ ਕੋਈ ਧਿਆਨ ਨਹੀਂ। ਸਾਰੀ ਜ਼ਿੰਦਗੀ ਦੇ ਪਿਛੋਕੜ ਝਾਤੀ ਮਾਰਨੇ ਆ, ਕੋਈ ਜ਼ਿੰਦਗੀ ਵਿੱਚ ਚੰਗਾ ਕਰਮ ਨਹੀਂ। ਵਾਹਿਗੁਰੂ।

ਉਹਦੇ ਉੱਤੇ ਪਈ ਕੋਈ ਬਰਫ਼ ਜਿਹੜੀ ਹੈ ਉਹ ਖੁਰਦੀ ਰਹਿੰਦੀ ਹੈ, ਨਿਰੰਤਰ ਖੁਰੀ ਜਾ ਰਹੀ ਹੈ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਨਾ ਇਹ ਫੁਰਨਿਆਂ ਦਾ ਆਲਿਆ ਹੈ। ਫਿਰ ਬੇਨਤੀ ਹੈ, ਇਹ ਫੁਰਨਿਆਂ ਦਾ ਘਰ ਹੈ, ਜਿਵੇਂ ਖਿਮ ਬਰਫ਼ ਉਸ ਪਹਾੜ ਤੋਂ ਢਲੀ ਜਾ ਰਹੀ ਹੈ, ਖੁਰ ਰਹੀ ਹੈ। ਸਾਡਾ ਮਨ ਉਸ ਖੁਰਦੀ ਕੋਈ ਬਰਫ਼ ਦੀ ਤਰ੍ਹਾਂ ਇਹ ਸਮਝਣ ਵਾਸਤੇ ਅਸੀਂ ਉਦਾਹਰਣ ਲਈ ਹੈ, ਨਿਰੰਤਰ ਇਹਦੇ ਵਿੱਚ ਫੁਰਨੇ ਪੈਦਾ ਹੁੰਦੇ ਆ। ਹੋਰ ਇੱਕ ਸੌਖਾ ਕਿ ਜਿਵੇਂ ਪਾਣੀ ਦਾ ਚਸ਼ਮਾ ਹੈ ਜੀ, ਜ਼ਮੀਨ ਪਾੜ ਕੇ ਪਾਣੀ ਨਿਕਲਿਆ ਅਤੇ ਪਾਣੀ ਦਾ ਚਸ਼ਮਾ 24 ਘੰਟੇ 8 ਪਹਿਰ ਨਿਰੰਤਰ ਜਿਹੜਾ ਉਹ ਪ੍ਰਵਾਹ ਧੋਈ ਜਾਂਦਾ, ਉਹਦੇ ਵਿੱਚੋਂ ਪਾਣੀ ਨਿਕਲਦਾ। ਸਾਡਾ ਮਨ ਜਿਹੜਾ ਹੈ ਪਿਆਰਿਓ, ਕਿਤੇ ਵੀ ਬੈਠ ਜਾਈਏ, ਘਰ ਬੈਠੀਏ, ਬਾਹਰ ਬੈਠੀਏ, ਇੱਥੋਂ ਤੱਕ ਕਿ ਬਾਬਾ ਜੀ ਨੇ ਕਿਹਾ ਜਿਹੜੇ ਮਨ ਤੋਂ ਡਰਦੇ ਜੰਗਲਾਂ ਵਿੱਚ ਗਏ, ਜੰਗਲ ਵਿੱਚ ਬੈਠਿਆਂ ਨੂੰ ਵੀ ਮਨ ਨੇ ਛੱਡਿਆ ਨਹੀਂ, ਉੱਥੇ ਵੀ ਪੁਰਨੇ ਪੈਦਾ ਹੋਏ ਗਏ। ਸਤਿਗੁਰਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਪੂਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸਾਂ ਧਾਇਆ। ਇਹ ਫੁਰਨੇ ਤਾਂ ਨਾਲ ਹੀ ਚਲੇ ਜਾਂਦੇ ਨੇ, ਦੇਸ਼ ਸੋਧ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਮੈਂ ਬੇਨਤੀ ਕੀਤੀ, ਮਨ ਸਿਰਫ ਫੁਰਨੇ ਬਣਾਉਂਦਾ ਹੈ, ਇਹ ਚੰਗੇ ਬਣਾਏ ਮੰਦੇ ਬਣਾਏ। ਇੱਕ ਹੋਰ, ਇਹਨਾਂ ਫੁਰਨਿਆਂ ਨੂੰ ਜਿਹੜਾ ਨਿਰਣਾ ਕਰਨਾ ਹੈ, ਸੰਗਤ ਜੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਮਨ ਸਿਰਫ ਫੁਰਨੇ ਪੈਦਾ ਕਰਦਾ ਹੈ, ਜਿਹਨੂੰ ਆਪਾਂ ਬੁੱਧੀ ਕਹਿੰਦੇ ਹਾਂ। ਬੁੱਧੀ ਫਿਰ ਨਿਸ਼ਚਾ ਕਰਦੀ ਹੈ, ਨਿਰਣਾ ਕਰਦੀ ਹੈ ਕਿ ਜਿਹੜਾ ਫੁਰਨਾ ਪੈਦਾ ਹੋਇਆ ਇਹਨੂੰ ਕਰਮ ਬਣ ਦੇਣਾ ਕਿ ਨਹੀਂ। ਕਿਉਂਕਿ ਜਿਹੜਾ ਅੱਜ ਇਹ ਬਚਨ ਹੈ ਨਾ, ਮਨ ਕਾ ਕਹਿਆ ਮਨਸਾ ਕਰੇ, ਮੈਂ ਸਿਰਫ ਇਸ ਤੋਕ 'ਤੇ ਬੇਨਤੀ ਕਰ ਰਿਹਾ, ਖੱਬੇ ਸੱਜੇ ਨੇ ਅਰਥ ਨਹੀਂ, ਕੋਈ ਘੁਮਾ ਕੇ ਨਹੀਂ ਕਰ ਰਿਹਾ। ਇਹ ਕਿਹੜੀ ਚੀਜ਼ ਹੈ, ਮਨ ਕਾ ਕਹਿਆ ਮਨਸਾ ਕਰੇ, ਬੁੱਧੀ ਕਰ ਰਹੀ ਹੈ, ਪਰ ਅਰਥਾਂ ਕਰਨੇ ਪੈਣਗੇ ਨਾ, ਮਨ ਕੀ ਹੈ ਬੁੱਧੀ ਕੀ ਹੈ। ਮਨ ਫੁਰਨੇ ਬਣਾਉਂਦਾ, ਖਿਆਲ ਬਣਾਉਂਦਾ, ਆਹ ਕੰਮ ਮੈਂ ਕਰਨਾ ਹੈ। ਅਤੇ ਚੇਤੇ ਰੱਖੋ, ਕਈ ਵਾਰੀ ਲਿਬਾਸ ਧਾਰਮਿਕ ਹੁੰਦਾ, ਜ਼ਬਾਨ ਦੇ ਬੋਲ ਧਾਰਮਿਕ ਹੁੰਦੇ ਨੇ, ਸ਼ਬਦਾਵਲੀ ਬੜੀ ਸ਼ਰੀਫ ਬੰਦਿਆਂ ਵਾਲੀ ਹੁੰਦੀ ਹੈ, ਪਰ ਸੰਗਤ ਜੀ ਯਾਦ ਰੱਖਿਓ, ਮਨ ਦੇ ਫੁਰਨੇ ਇੰਨੇ ਭੈੜੇ, ਇੰਨੇ ਗੰਦੇ, ਇੰਨੇ ਮਾੜੇ ਹੁੰਦੇ ਨੇ ਕਿ ਬੰਦਾ ਆਪਣੇ ਹੱਥ ਨਾਲ ਕਾਪੀ 'ਤੇ ਲਿਖ ਕੇ ਉਹਨਾਂ ਫੁਰਨਿਆਂ ਨੂੰ ਪੜ੍ਹ ਵੀ ਨਹੀਂ ਸਕਦਾ, ਕਿਉਂਕਿ ਇਹਦਾ ਸੁਭਾਅ ਹੈ। ਪਰ ਹਰ ਫੁਰਨਾ ਕਰਮ ਥੋੜ੍ਹਾ ਬਣਦਾ ਜੀ, ਕਰਮ ਉਹੀ ਬਣਦੇ ਨੇ ਜਿਹਨੂੰ ਬੁੱਧੀ ਸਵੀਕਾਰ ਕਰ ਲੈਂਦੀ ਹੈ। ਮੈਂ ਫਿਰ ਅਰਜ਼ ਕਰਾਂਗਾ, ਮਨਸਾ ਦਾ ਅਰਥ ਹੈ ਬੁੱਧੀ, ਅਤੇ ਬੁੱਧੀ ਦਾ ਅਰਥ ਆਪਾਂ ਕੀਤਾ ਜਿਹੜੇ ਮਨ ਦੇ ਖਿਆਲਾਂ ਨੂੰ ਘੋਖਦੀ ਹੈ, ਪੜਚੋਲਦੀ ਹੈ, ਵੇਖਦੀ ਹੈ ਕਿ ਇਹ ਇੱਕ ਚੰਗੀ ਗੱਲ ਹੈ ਕਿ ਮਾੜੀ ਹੈ, ਇਹ ਕਰਮ ਕਰਨਾ ਚਾਹੀਦਾ ਕਿ ਨਹੀਂ। ਅਤੇ ਗੁਰਮੁਖੋ ਯਾਦ ਰੱਖਿਓ, ਜਿਸ ਬੰਦੇ ਦੀ ਮਤ ਬੁੱਧੀ ਭ੍ਰਸ਼ਟ ਹੋ ਜਾਏ ਨਾ, ਉਹ ਫਿਰ ਮਨ ਦੇ ਪਿੱਛੇ ਤੁਰਦਾ, ਗੁਰੂ ਦੇ ਪਿੱਛੇ ਨਹੀਂ ਤੁਰਦਾ, ਉਹਨੂੰ ਫਿਰ ਲੋਕ ਮਨ ਮਤੀਆ ਕਹਿੰਦੇ ਆ। ਫਿਰ ਬੇਨਤੀ ਸੁਣੋ, ਦੋ ਸ਼ਬਦ ਅਸੀਂ ਵਰਤਦੇ ਹਾਂ ਸੰਗਤ ਜੀ, ਇੱਕ ਸ਼ਬਦ ਵਰਤਦੇ ਹਾਂ ਗੁਰਮੁਖੋ ਮਨਮਤ, ਇੱਕ ਸ਼ਬਦ ਵਰਤਦੇ ਹਾਂ ਗੁਰਮਤ। ਮਨਮਤ ਇਹਦਾ ਅਰਥ ਹੈ ਆਪਣੇ ਮਨ ਦੀ ਮਤ, ਅਤੇ ਗੁਰਮਤ ਦਾ ਅਰਥ ਹੈ ਮਤ ਸਾਡੇ ਕੋਲ ਹੈ, ਪਰ ਉਸ ਮਤ ਨੂੰ ਗੁਰੂ ਅਨੁਸਾਰ ਚਲਾ ਦੇਣਾ। ਪਿਆਰਿਓ, ਇਹ ਤੇ ਜਿਹੜੇ ਅਰਥ ਨੇ, ਮਨ ਕਾ ਕਹਿਆ ਮਨਸਾ ਕਰੇ, ਇਹ ਮਨਮਤ ਦੇ ਅਰਥ ਨੇ। ਇਹਦਾ ਭਾਵ ਹੈ ਕਿ ਮਨ ਜਿਹੜਾ ਉਹ ਮਤ ਦੇ ਪਿੱਛੇ ਤੁਰਿਆ ਜਾ ਰਿਹਾ, ਤੁਰਨਾ ਚਾਹੀਦਾ ਸੀ, ਪਰ ਮਤ ਮੈਲੀ ਹੋ ਗਈ, ਮਨ ਮੈਲਾ ਹੋ ਗਿਆ। ਹੁਣ ਜੋ ਕੁਝ ਮਨ ਕਹਿੰਦਾ ਨਾ, ਬੁੱਧੀ ਉਹ ਕੁਝ ਕਰਦੀ ਹੈ, ਕਿਉਂਕਿ ਬੁੱਧੀ ਮਨ ਦੀ ਗੁਲਾਮ ਹੋ ਗਈ। ਅਤੇ ਜਿਹੜੀ ਬੁੱਧੀ ਗੁਰੂ ਦੀ ਗੁਲਾਮ ਹੋ ਜਾਏ ਨਾ, ਉਹ ਮਨ ਦੇ ਗੰਦੇ ਫੁਰਨੇ ਵੀ ਨਹੀਂ ਪੈਦਾ ਹੋਣ ਦੇਣਗੇ। ਇੱਥੇ ਸਤਿਗੁਰਾਂ ਨੇ ਫਰਮਾਇਆ, ਮਨ ਕਾ ਕਹਿਆ ਮਨਸਾ ਕਰੇ। ਫਿਰ ਅਰਜ਼ ਕਹਿ ਜੀ, ਮਨ ਖਿਆਲ ਬਣਾਉਂਦਾ, ਬੁੱਧੀ ਉਹਦੇ 'ਤੇ ਨਿਰਣਾ ਕਰਦੀ ਏ, ਮਤ ਉਹਦੇ 'ਤੇ ਉੱਤੇ ਧਿਆਨ ਦਿੰਦੀ ਏ। ਜਿਸ ਬੰਦੇ ਦੀ ਮਤ ਬੁੱਧੀ ਭ੍ਰਿਸ਼ਟ ਹੋ ਜਾਏ ਗੁਰਮੁਖੋ, ਉਹਦਾ ਸਾਫ, ਗੁਰੂ ਪਿਆਰਿਓ, ਉਹਦਾ ਸਾਫ ਹੋਣਾ ਬੜਾ ਮੁਸ਼ਕਲ ਹੈ। ਮਹਾਰਾਜ ਜੀ ਨੇ ਇਸੇ ਕਰਕੇ ਸਾਡੇ ਬਜ਼ੁਰਗਾਂ ਨੇ ਅਰਦਾਸ ਵਿੱਚ ਜਿੱਥੇ ਸਿੱਖੀ ਦਾਨ ਮੰਗਿਆ ਨਾ ਜੀ, ਕੱਲ ਵੀ ਅਰਜ਼ ਕੀਤੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਇਹ ਸਾਰੇ ਦਾਨ ਮੰਗੇ। ਉੱਥੇ ਅਖੀਰ 'ਤੇ ਇੱਕ ਸਿੱਖਾਂ ਲਈ ਦਾਤ ਮੰਗੀ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਅੱਜ ਦੇ ਅਰਥ ਨੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਕਿਉਂਕਿ ਜਿਸ ਦੀ ਮਤ ਉੱਚੀ ਹੋਵੇਗੀ, ਮਨ ਨੀਵਾਂ ਹੋਵੇਗਾ, ਉਹ ਬੰਦਾ ਗੁਰਸਿੱਖ ਗੁਰਮਤੀਆ ਹੋਵੇਗਾ। ਜਿਸ ਬੰਦੇ ਦੀ ਮਤ ਨੀਵੀਂ ਹੋ ਜਾਏ ਅਤੇ ਮਨ ਉੱਚਾ ਹੋ ਜਾਏ, ਯਾਦ ਰੱਖਿਓ, ਉਹ ਬੰਦਾ ਮਨਮੁਖ ਅਤੇ ਅਹੰਕਾਰੀ ਹੁੰਦਾ ਹੈ। ਮਨ ਜੋ ਕਹਿ ਰਿਹਾ ਬੁੱਧੀ ਮੰਨ ਲਈ, ਇਹਨੂੰ ਸੌਖਾ ਹੋਰ ਸਮਝਣ ਲਈ ਜੀ, ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਸੀ। ਉਹ ਕਹਿੰਦੇ ਨੇ ਸੀ

ਅਸੀਂ ਅਰਦਾਸ ਵਿੱਚ ਰੋਜ਼ ਸੁਣਨੇ ਆ ਕਿ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਵਾਹਿਗੁਰੂ ਤੇ ਕਈ ਸੱਜਣ ਮਤ ਦਾ ਰਾਖਾ ਵਾਹਿਗੁਰੂ ਸ਼ਬਦ ਵੀ ਵਰਤਦੇ ਆ ਜੋ ਮਰਿਆਦਾ 'ਚ ਲਿਖਿਆ ਹੈ। ਹੁਣ ਜੇ ਮਤ ਦਾ ਰਾਖਾ ਵਾਹਿਗੁਰੂ ਹੈ, ਜਿਸ ਬੰਦੇ ਦੀ ਮਤ ਦਾ ਰਾਖਾ ਗੁਰੂ ਹੈ, ਜਿਸ ਬੰਦੇ ਦੀ ਮਤ ਦਾ ਰਾਖਾ ਨਾਮ ਹੈ, ਜਿਸ ਬੰਦੇ ਦੀ ਮਤ ਦਾ ਰਾਖਾ ਗੁਰੂ ਕਾ ਸ਼ਬਦ ਹੈ, ਉਹ ਮਤ ਕਦੀ ਮਲੀਨ ਨਹੀਂ ਹੋ ਸਕਦੀ, ਉਹ ਮਨ ਨੂੰ ਕਦੀ ਮੈਲਿਆ ਨਹੀਂ ਹੋਣ ਦੇਵੇਗੀ। ਅਸੀਂ ਅਰਦਾਸ ਵਿੱਚ ਸ਼ਬਦ ਪੜ੍ਹਦੇ ਹਾਂ ਮਨ ਨੀਵਾਂ ਮਤ ਉੱਚੀ। ਹੁਣ ਦੇਖੋ ਇਹਨੂੰ ਸਮਝਣ ਵਾਸਤੇ ਇੱਕ ਹੋਰ ਸੋਹਣੀ ਉਦਾਹਰਣ ਦਿੱਤੀ ਉਹਨਾਂ ਨੇ, ਸਾਡੇ ਪੈਰ ਨੀਵੇਂ ਨੇ ਅਤੇ ਅੱਖਾਂ ਉੱਚੀਆਂ ਨੇ, ਕਿਉਂ ਮਨ ਮੱਚ ਉੱਚੀ ਦੇ ਅਰਥ ਕਰਨ ਲਈ, ਪੈਰ ਨੀਵੇਂ ਨੇ ਅੱਖਾਂ ਉੱਚੀਆਂ ਨੇ, ਪਰ ਜੇ ਪੈਰ ਉੱਚੇ ਹੋ ਜਾਣ ਅਤੇ ਅੱਖਾਂ ਨੀਵੀਆਂ ਹੋਣ ਬੰਦਾ ਮੰਜ਼ਿਲ 'ਤੇ ਪਹੁੰਚ ਸਕੂਗਾ ਜੀ? ਅੱਖਾਂ ਉੱਚੀਆਂ ਦੇਖ ਰਹੀਆਂ ਨੇ ਕਿ ਰਸਤਾ ਕਿਹੋ ਜਿਹਾ ਹੈ, ਕਿਵੇਂ ਆਪਾਂ ਬਚ ਕੇ ਨਿਕਲਣਾ, ਅੱਖਾਂ ਉੱਚੀਆਂ ਚਾਹੀਦੀਆਂ ਨੇ। ਅੱਖਾਂ ਉੱਚੀਆਂ ਹੋਣਗੀਆਂ ਅਤੇ ਪੈਰਾਂ ਨੂੰ ਰਸਤਾ ਦਿਸੇਗਾ, ਅਤੇ ਜਿਹਦੀਆਂ ਅੱਖਾਂ ਥੱਲੇ ਲੱਗ ਜਾਣ ਅਤੇ ਪੈਰ ਉੱਤੇ ਚਲੇ ਜਾਣ, ਉਹ ਬੰਦਾ ਕਦੀ ਸਬਰ ਕਰ ਸਕਦਾ ਜੀ? ਮਤ ਉੱਚੀ ਹੋਵੇ ਅਤੇ ਉੱਚੀ ਮਤ ਦੇ ਉੱਤੇ ਉੱਚਾ ਗੁਰੂ ਦਾ ਨਾਮ ਹੋਵੇ। ਮਹਾਰਾਜ ਜੀ ਕਹਿ ਰਿਹਾ ਕਿ ਜੇ ਮਤ ਸਾਡੀ ਉੱਚੀ ਹੈ ਤਾਂ ਸੱਚ ਹੈ ਕਿ ਮਨ ਪੈਰ ਦੀ ਤਰ੍ਹਾਂ, ਪਰ ਜਿਹੜੀ ਮਤ ਮੈਲੀ ਹੋ ਜਾਏ ਉਹ ਫਿਰ ਗੁਰੂ ਦੀ ਗੱਲ ਨਹੀਂ ਮੰਨਦੀ, ਗੁਰਮੁਖ ਉਹ ਮਨ ਦੀਆਂ ਗੱਲਾਂ ਹੀ ਮੰਨਦੀ ਹੈ ਅਤੇ ਮਨ ਕਦੀ ਟਿਕਦਾ ਹੀ ਨਹੀਂ। ਮਨ ਜੇ ਮਨ ਪਿੱਛੇ ਚੱਲ ਪਾਂਗੇ ਨਾ ਪਿਆਰਿਓ, ਯਾਦ ਰੱਖਿਓ, ਇਹ ਤਾਂ ਇੰਨਾ ਆਲਸੀ, ਮੈਂ ਥੋੜ੍ਹੇ ਜਿਹੇ ਬਚਨ ਕਰਨ ਲੱਗਾ ਆਪ ਨਾਲ। ਕੋਈ ਚੀਜ਼ ਚਾਹੇ ਦੁਨਿਆਵੀ ਹੈ ਚਾਹੇ ਰੂਹਾਨੀ ਹੈ, ਇੱਥੋਂ ਤੱਕ ਭਾਵੇਂ ਪੁੰਨ ਹੈ ਅਤੇ ਭਾਵੇਂ ਪਾਪ ਹੈ, ਭਾਵੇਂ ਕੁਕਰਮ ਹੈ ਅਤੇ ਭਾਵੇਂ ਧਰਮ ਹੈ, ਕੋਈ ਕੰਮ ਐਸਾ ਨਹੀਂ ਜਿਹੜਾ ਮਨ ਤੋਂ ਬਿਨਾਂ ਹੋ ਸਕੇ। ਹਰ ਕੰਮ ਵਿੱਚ ਮਨ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ। ਸਤਿਗੁਰਾਂ ਨੇ ਬਾਣੀ 'ਚ ਬਚਨ ਕੀਤਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਵੇਖੋ ਪਿਆਰਾ ਬਚਨ ਕਬੀਰ ਸਾਹਿਬ ਜੀ ਦਾ, ਮੰਮਾ ਮਨ ਸਿਓ ਕਾਜ ਹੈ, ਸਾਰੇ ਕੰਮ ਮਨ ਦੇ ਨਾਲ ਨੇ। ਜੇ ਬੱਚਾ ਪੜ੍ਹਾਈ ਕਰ ਰਿਹਾ ਕਿ ਮਨ ਦੀ ਗੈਰ ਹਾਜ਼ਰੀ ਤੋਂ ਬਿਨਾਂ ਉਹ ਕੋਈ ਪ੍ਰਸ਼ਨ, ਕੋਈ ਕੁਐਸਚਨ ਜਾਂ ਕੋਈ ਸਬਕ ਚੇਤੇ ਕਰ ਸਕੇਗਾ? ਦੁਨਿਆਵੀ ਸਬਕ ਵੀ ਚੇਤੇ ਕਰਨ ਵਾਸਤੇ ਮਨ ਦਾ ਲਾਉਣਾ ਬਹੁਤ ਜ਼ਰੂਰੀ ਹੈ। ਧਰਮ ਦਾ ਸ਼ਬਦ ਕਮਾਉਣ ਵਾਸਤੇ, ਪੜ੍ਹਨ ਵਾਸਤੇ ਵੀ ਮਨ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਆਪ ਨੂੰ ਬੇਨਤੀ ਕੀਤੀ, ਇੱਥੋਂ ਤੱਕ ਕਿ ਪਾਪ ਕਰਨ ਵਾਲੇ ਬੰਦੇ ਵੀ, ਉਹ ਵੀ ਮਨ ਦੀ ਇਕਾਗਰਤਾ ਬਣਾ ਕੇ ਪਾਪ ਕਰਦੇ ਨੇ। ਇਕਾਗਰਤਾ ਦਾ ਸੰਬੰਧ ਮਨ ਦਾ ਟਿਕਾ ਹੈ। ਮਨ ਦਾ ਟਿਕਾ ਨਾਮ ਵੱਲ ਵੀ ਹੋ ਸਕਦਾ ਅਤੇ ਮਨ ਦਾ ਟਿਕਾ ਪਾਪ ਵੱਲ ਵੀ ਹੋ ਸਕਦਾ, ਕਿਉਂਕਿ ਉਹ ਸ਼ਕਤੀ ਜਿਹਨੂੰ ਇਕੱਠੀਆਂ ਕਰ ਲਿਆ। ਹੁਣ ਗੁਰੂ ਸਾਹਿਬ ਦੀ ਬਾਣੀ 'ਚ ਬਗਲੇ ਦੇ ਧਿਆਨ ਦਾ ਬੜਾ ਜ਼ਿਕਰ ਹੁੰਦਾ। ਅਸੀਂ ਪੜ੍ਹਦੇ ਹਾਂ ਬਾਣੀ 'ਚ, ਕਾਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਬਕ, ਧਿਆਨ ਲਗਾਇਓ। ਇਹਦਾ ਮਤਲਬ ਬਗਲਾ ਭਾਵੇਂ ਪਾਪ ਕਰ ਰਿਹਾ, ਬਗਲੇ ਨੇ ਮੱਛੀ ਪਕੜਨੀ, ਡੱਡੀ ਪਕੜਨੀ, ਪਰ ਮੱਛੀ ਨੂੰ ਖਾਣ ਵਾਲੇ ਬਗਲੇ ਨੂੰ ਵੀ ਧਿਆਨ ਟਿਕਾਉਣਾ ਪੈਂਦਾ ਹੈ। ਪਖੰਡੀ ਬੰਦੇ, ਯਾਦ ਰੱਖਿਓ, ਲੋਕਾਂ ਦੀਆਂ ਜੇਬਾਂ ਕੱਟਣ ਵਾਸਤੇ ਬਗਲੇ ਵਰਗਾ ਧਿਆਨ ਉਹ ਵੀ ਲਾ ਜਾਂਦੇ ਆ, ਪਰ ਧਿਆਨ ਦੇ ਪਿੱਛੇ ਨੀਯਤ ਕੀ ਹੈ? ਬਗਲੇ ਦਾ ਧਿਆਨ ਬ੍ਰਹਮ ਗਿਆਨ ਨਹੀਂ, ਬਗਲੇ ਦੇ ਧਿਆਨ ਦੇ ਪਿੱਛੇ ਇੱਕ ਪਾਪ ਲੁਕਿਆ ਹੈ। ਗੁਰੂ ਸਾਹਿਬ ਨੇ ਬਾਣੀ 'ਚ ਇੱਥੋਂ ਤੱਕ ਕਿ ਧਰਮ ਗ੍ਰੰਥ ਪੜ੍ਹਨ ਵਾਲੇ ਨੂੰ ਜੇ ਉਹਦੇ ਅੰਦਰ ਦੀ ਮਤ ਮਲੀਨ ਹੈ, ਉਹਦੇ ਧਿਆਨ ਨੂੰ, ਉਹਦੀਆਂ ਅੱਖਾਂ ਬੰਦ ਕਰਨੇ ਨੂੰ ਸਤਿਗੁਰਾਂ ਨੇ ਬਗਲੇ ਨਾਲ ਤੁਲਨਾ ਦਿੱਤੀ ਹੈ। ਪੜ ਪੁਸਤਕ ਸੰਧਿਆ ਬਾਦੰਗ ਆਸਾ ਕੀ ਵਾਰ ਸਿਲ ਪੂਜਸ, ਅੱਗੇ ਜੀ ਬਗਲ ਸਮਾਧੰਗ, ਸਮਾਧੀ ਬਗਲਾ ਵੀ ਲਾਉਂਦਾ ਹੈ ਅਤੇ ਸਮਾਧੀ ਕਮਾਈ ਵਾਲਾ ਗੁਰਮੁਖ ਵੀ ਲਾਉਂਦਾ ਹੈ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਮਨ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ ਜੀ। ਕਿਸੇ ਡਾਕਟਰ ਬਣਨਾ, ਮਨ ਦਾ ਹੋਣਾ ਹਾਜ਼ਰ ਹੋਣਾ ਜ਼ਰੂਰੀ ਹੈ। ਵਕੀਲ ਬਣਨਾ, ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ। ਅਤੇ ਜੇ ਕਿਸੇ ਨੇ ਸ਼ਾਤਰ ਬਣਨਾ, ਚੇਤੇ ਰੱਖਿਓ, ਮਨ ਉਹ ਵੀ ਖਰਚਦਾ ਪਿਆ ਹੈ। ਬਾਬਾ ਜੀ ਨੇ ਸਿੱਧਾ ਸ਼ਬਦ ਵਰਤਿਆ, ਮੰਮਾ ਮਨ ਸੇ ਉਹ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਮਨ ਦੀ ਸਾਧਨਾ ਹੀ ਸਿੱਧਤਾ ਪ੍ਰਾਪਤ ਕਰਦੀ ਹੈ। ਮਨ ਸਿਓ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਹੁਣ ਅਗਲੀ ਤੁਕ ਸੁਣਿਓ, ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਮੈਂ ਤਾਂ ਤੁਕ ਤੋਂ ਦੂਰ ਨਹੀਂ ਜਾ ਰਿਹਾ, ਮਨ ਕਾ ਕਹਿਆ ਮਨਸਾ ਕਰੈ, ਜੋ ਮਨ ਕਹਿ ਰਿਹਾ ਬੁੱਧੀ ਉਹ ਕਰੀ ਜਾ ਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਿਹਾ, ਇਹ ਮਨ ਸ਼ਕਤੀ, ਸ਼ਕਤੀ ਦਾ ਅਰਥ ਹੈ ਮਾਇਆ। ਜਦੋਂ ਇਹ ਹੀ ਮਨ ਮਾਇਆ ਵੱਲ ਝੁੱਕ ਜਾਂਦਾ, ਉਦੋਂ ਗੁਰਮੁਖੋਂ ਮਾਇਆ ਦਾ ਰੂਪ ਹੋ ਜਾਂਦਾ। ਕਦੀ ਦੇਖਿਓ, ਆਪਾਂ ਸੰਗਤ 'ਚ ਬੈਠੇ ਹੋਇਆ ਕੀਰਤਨ ਸੁਣੀਏ,

ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਮਨ ਨਹੀਂ ਟਿਕਦਾ, ਇਹ ਦੁਲੱਤੀਆਂ ਮਾਰਦਾ ਤੇ ਬੇਤਬਾਰ ਹੈ ਨਾ ਜੀ, ਇਹ ਇਹ ਕਿਤੇ ਟਿਕਦਾ? ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਮੈਂ ਦੋ ਤੁਕਾਂ ਸਿਰ ਪੜਾਂਗਾ, ਖਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅਰਥ ਕਰਨੇ ਆਪਾਂ ਇਹਦੇ, ਖਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰਮੁਖ ਚੰਚਲਾ ਚਪਲ ਹੈ। ਅੱਗੇ ਹੈ ਭੁਜ ਬਲੀ ਅਸ਼ਟ ਭੁਜਾ ਜਾਂ ਕੇ ਚਾਲੀਸ ਕਰ 160 ਪਾਉ ਚਾਲ ਚਲਾ ਚਲ ਹੈ। ਇਹ ਦੋ ਤੁੱਕਾ ਥੋੜ੍ਹਾ ਜਿਹੀ ਤਵੱਜੋ ਦੇ ਕੇ ਗੁਰੂ ਸਵਾਰੀ ਸੰਗਤ ਜੀ ਸੁਣਿਓ ਇਹਦੇ ਅਰਥ, ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਦੋ ਤੁੱਕਾਂ ਵੱਲ ਧਿਆਨ ਨਹੀਂ ਦਿਆਂਗੇ ਅਰਥ ਸਮਝ ਨਹੀਂ ਪੈਣੇ। ਮਨ ਕੀ ਹੈ? ਪਹਿਲੀ ਤੁੱਕ ਦੇ ਅਰਥ ਨੇ ਖੱਗ ਪੱਤ, ਖੱਗ ਦਾ ਲਫਜ਼ੀ ਅਰਥ ਹੈ ਪੰਛੀ, ਖੱਗ ਪੱਤ ਦਾ ਅਰਥ ਹੈ ਪੰਛੀਆਂ ਦਾ ਰਾਜਾ ਜਿਹਨੂੰ ਗਰੁੜ ਕਿਹਾ ਜਾਂਦਾ ਹੈ। ਇਹ ਦੱਸਿਆ ਜਾਂਦਾ ਵੀ ਗਰੁੜ ਜਿੰਨਾ ਤੇਜ਼ ਦੌੜਦਾ ਉੱਡਦਾ ਹੈ ਨਾ ਜੀ, ਗਰੁੜ ਤੋਂ ਤੇਜ਼ ਕੋਈ ਪੰਛੀ ਵੀ ਤੇਜ਼ ਨਹੀਂ ਉਡਾਰੀ ਮਾਰ ਸਕਦਾ। ਪਰ ਭਾਈ ਸਾਹਿਬ ਕਹਿੰਦੇ ਜਿਹਨੂੰ ਪੰਛੀਆਂ ਦਾ ਰਾਜਾ ਗਰੁੜ ਕਹਿੰਦੇ ਆ, ਵਿਸ਼ਨੂੰ ਜੀ ਦੀ ਅਸਵਾਰੀ ਕਿਹਾ ਜਾਂਦਾ ਹੈ ਜੀ, ਕਹਿੰਦੇ ਸੱਚ ਹੈ ਕਿ ਮਨ ਬੰਦੇ ਦਾ ਇਹ ਗਰੁੜ ਪੰਛੀ ਨੂੰ ਪਿੱਛੇ ਛੱਡ ਜਾਂਦਾ ਹੈ। ਗਰੁੜ ਨੂੰ ਤਾਂ ਕਿਸੇ ਥਾਂ 'ਤੇ ਜਾਣ ਲੱਗਿਆਂ ਸਮਾਂ ਲੱਗਦਾ ਹੈ, ਇਹ ਘਰ ਬੈਠੇ ਇੱਕੋ ਦਮ ਕਈ ਅਸਮਾਨਾਂ ਦੀ ਉਡਾਰੀ ਮਾਰ ਜਾਂਦਾ ਹੈ। ਖੱਗ ਪੱਥ ਇਹ ਗਰੁੜ ਪੰਛੀਆਂ ਦੇ ਰਾਜੇ ਤੋਂ ਵੱਧ ਤੇਜ਼ ਦੌੜਦਾ ਹੈ। ਪਰਬਲ ਇਸ ਕੋਲ ਬੜਾ ਬਲ ਹੈ ਜੀ, ਸਾਰੀ ਕਹਾਣੀ ਮਨ ਦੀ ਹੈ, ਮਨ ਵਿੱਚ ਬੜੀ ਤਾਕਤ ਹੈ। ਖੱਗ ਪੱਥ ਪਰਬਲ ਪਰਾਕਰਮੀ, ਪਰਾਕਰਮੀ ਦਾ ਅਰਥ ਹੈ ਉੱਦਮੀ ਵੀ ਬੜਾ ਹੈ, ਜੇ ਉੱਦਮ ਕਰਨ ਲੱਗ ਪਵੇ ਤੇ ਵੱਡੀ ਤੋਂ ਵੱਡੀ ਮੰਜ਼ਿਲ ਵੀ ਆਸਾਨੀ ਨਾਲ ਤੈਅ ਕਰਾ ਦਿੰਦਾ ਬੰਦੇ ਨੂੰ। ਇਹ ਪੰਛੀ ਤੋਂ ਵੱਧ ਤੇਜ਼ ਦੌੜਦਾ ਹੈ, ਤਾਕਤ ਬੜੀ ਰੱਖਦਾ ਹੈ। ਪਰਾਕਰਮੀ ਦਾ ਅਰਥ ਹੈ ਉੱਦਮੀ ਹੈ, ਪੁਰਸ਼ਾਰਥੀ ਹੈ। ਖੱਗ ਪੱਤ ਪਰਬਲ ਪਰਾਕਰਮੀ ਪਰਮਹੰਸ, ਕਹਿੰਦੇ ਇਹਨੂੰ ਝਿੜਕਦੇ ਤੇ ਪਏ ਹਾਂ ਪਰ ਇਹ ਪਰਮਹੰਸ ਵੀ ਬਣ ਜਾਂਦਾ ਹੈ, ਜਿਵੇਂ ਹੰਸ ਦੁੱਧ ਅਤੇ ਪਾਣੀ ਨੂੰ ਖੇਡਦਾ ਹੈ, ਹੰਸ ਤਰ ਲੈਂਦਾ ਹੈ। ਕਹਿੰਦੇ ਮਨ ਜਦੋਂ ਸ਼ਬਦ ਦੀ ਕਿਰਪਾ ਨਾਲ ਪਰਮਹੰਸ ਬਣਦਾ ਹੈ, ਇਹ ਦੇਹ ਵਿੱਚ ਰਹਿ ਕੇ ਦੇਹ ਤੋਂ ਮੁਕਤ ਵੀ ਹੋ ਜਾਂਦਾ ਹੈ, ਇਹ ਭਵ ਸਾਗਰ ਨੂੰ ਵੀ ਤਰ ਸਕਦਾ ਹੈ, ਇਹ ਸੂਝਵਾਨ ਹੈ, ਇਹ ਪਰਮਹੰਸ ਹੈ। ਖੱਗਪਤ ਪਰਬਲ ਪਰਾਕਰਮੀ ਪਰਮਹੰਸ। ਅਗਲੀ ਤੋਕ ਹੈ ਜੀ ਚਤੁਰ, ਇਹ ਸਿਆਣਾ ਬੜਾ ਹੈ ਜੀ, ਬੜਾ ਚਾਤੁਰ ਹੈ। ਅਗਲਾ ਲਫਜ਼ ਭਾਈ ਸਾਹਿਬ ਨੇ ਵਰਤਿਆ ਚਾਤੁਰ ਮੁਖ, ਇਹ ਚਲਾਕ ਵੀ ਬੜਾ, ਸਿਆਣਾ ਵੀ ਬੜਾ, ਇਹ ਚਹੁੰਮੂਹਾਂ ਹੈ। ਚਤੁਰਮੁਖ ਦਰ ਤੇ ਚਹੁੰਮੂਹਾਂ। ਹੁਣ ਆਪਾਂ ਦੇਖੋ ਜੀ, ਇੱਕ ਪਾਸੇ ਦੇਖ ਰਿਹਾ ਮੂੰਹ, ਜੇ ਮੈਂ ਖੱਬੇ ਦੇਖਾਂਗਾ ਤਾਂ ਸਾਹਮਣੇ ਨਹੀਂ ਦਿਸਣਾ, ਸੱਜੇ ਦੇਖਾਂਗਾ ਖੱਬਾ ਨਹੀਂ ਦਿਸਣਾ, ਪਿੱਛੇ ਦੇਖਾਂਗਾ ਅੱਗੇ ਨਜ਼ਰ ਨਹੀਂ ਆਉਣਾ। ਕਹਿਣ ਲੱਗੇ ਤੇਰੇ ਤਨ ਦੀ ਬਣਤਰ, ਮੂੰਹ ਸਿਰਫ ਇੱਕ ਪਾਸੇ ਦੇਖਦਾ, ਅੱਖਾਂ ਇੱਕ ਪਾਸੇ ਦੇਖਦੀਆਂ ਨੇ, ਪਰ ਜਿਹੜਾ ਤੇਰੇ 'ਚ ਮਨ ਹੈ ਨਾ, ਇਹ ਚਹੁੰਮੂਹਾਂ ਹੈ। ਤੂੰ ਭਾਵੇਂ ਜਿੱਧਰ ਮਰਜ਼ੀ ਮੂੰਹ ਕਰਕੇ ਬੈਠਾ ਰਹੀ ਹੈ, ਤੇਰੇ 'ਚ ਬੈਠਾ ਪਿਛਲਿਆਂ ਨੂੰ ਵੀ ਦੇਖੀ ਜਾਂਦਾ ਹੈ, ਇਹ ਚਾਰ ਚੁਫੇਰੇ ਚਹੁੰਮੂਹਾਂ ਹੈ ਨਾ। ਖੱਗਪਤ ਪਰਬਲ ਪਰਾਕਰਮੀ ਚਤੁਰ ਚਾਤੁਰਮੁਖ ਚੰਚਲਾ, ਇੰਨੀ ਬਿਜਲੀ ਵੀ ਚੰਚਲ ਨਹੀਂ ਜਿੰਨਾ ਬੰਦੇ ਦਾ ਮਨ ਚੰਚਲ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਕਿਉਂਕਿ ਅਗਲੀ ਤੁੱਕ ਦੀ ਸਮਝ ਉਹਨਾਂ ਸੱਜਣਾਂ ਨੂੰ ਬੜੀ ਛੇਤੀ ਪਏਗੀ ਜਿਹੜੇ ਪੁਰਾਣੇ ਵੇਟ ਦੇ ਗੁਣੇ ਜਾਣਦੇ ਆ, ਜਿਹਨੂੰ ਆਪਾਂ ਮਨ ਕਹਿੰਦੇ ਹਾਂ। ਸੁਣਿਓ ਬੇਨਤੀ ਜੀ ਧਿਆਨ ਨਾਲ, ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰਮੁਖ ਚੰਚਲਾ ਚਪਲ ਹੈ, ਇਹ ਬਿਜਲੀ ਤੋਂ ਵੀ ਵੱਧ ਚੰਚਲ ਹੈ। ਸੰਗਤ ਜੀ ਆਪ ਜੀ ਨੂੰ ਪਤਾ ਹੋਣਾ, ਪਹਿਲਾਂ ਅਜੇ ਵੀ ਕਈ ਪਿੰਡਾਂ 'ਚ ਆਪਾਂ ਮਨ ਤੋਲਦੇ ਹੁੰਦੇ ਸਾਂ, ਇੱਕ ਮਨ ਕਿਵੇਂ ਬਣਦਾ ਸੀ ਜੀ, 40 ਸੇਰ ਹੋਣ ਅਤੇ ਇੱਕ ਮਨ ਬਣਦਾ ਸੀ। 40 ਸੇਰਾਂ ਨੂੰ ਜੇ 8 ਵਿੱਚ ਆਪਾਂ ਜੋੜਨਾ ਹੋਵੇ ਤਾਂ 8 ਪੰਸੇਰੀਆਂ ਕਹਿੰਦੇ ਸਨ, ਪੰਸੇਰੀ ਕਹਿੰਦੇ ਸਾਡੇ ਬਜ਼ੁਰਗ, 5 ਸੇਰੀਆਂ, 8 5 ਸੇਰੀਆਂ ਹੋਣ ਅਤੇ 40 ਸੇਰ ਬਣਦੇ ਨੇ, ਰਹਿੰਦੇ 40 ਸੇਰ ਹੀ ਨੇ, 40 ਸੇਰ ਦੀਆਂ 8 ਪੰਸੇਰੀਆਂ ਬਣ ਜਾਂਦੀਆਂ ਨੇ। ਸੰਗਤ ਜੀ 100 ਅਤੇ 60 ਪਾਈਏ ਹੋਣ, 160 ਪਾਈਆ ਜਿਹਨੂੰ ਆਪਾਂ ਕਹਿੰਦੇ ਹਾਂ ਸੇਰ ਦੀ ਚੌਥਾਈ, 160 ਪਾਈਏ ਹੋਣ ਤਾਂ ਮਨ ਬਣਦਾ ਹੈ। ਭਾਈ ਸਾਹਿਬ ਜੀ ਤੋਂ ਕੁਰਬਾਨ ਜਾਈਏ, ਭਾਈ ਗੁਰਦਾਸ ਸਾਹਿਬ ਜੀ ਜੈਸਾ ਵਿਦਵਾਨ। ਇਹ ਖਾਸ ਕਰਕੇ ਮੈਂ ਬੇਨਤੀ ਕਰਨਾ ਹੁੰਦਾ ਕਿ ਦੋ ਵਿਦਵਾਨ, ਉਂਝ ਤਾਂ ਇੱਕ ਦੋ ਇੱਕ ਚੜ੍ਹਾਉਂਦੀਆਂ, ਭਾਈ ਮਨੀ ਸਿੰਘ ਜੀ ਨੇ ਗੁਰੂ ਕਾਲ ਤੋਂ, ਇੱਕ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ

ਦੂਸਰੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਤ ਦੇ ਪਿਆਰੇ ਇਉਂ ਕਹਿ ਲਹਾਂ ਕਿ ਕਵੀਆਂ ਦੇ ਵਿੱਚੋਂ ਜਿਵੇਂ ਮਾਲਾ ਪਰੋ ਕੇ ਮਣਕੇ ਪਾਏ ਜਾਂਦੇ ਨੇ ਅਤੇ ਮੇਰੂ ਮਣਕਾ ਸਭ ਤੋਂ ਉੱਤਮ ਹੁੰਦਾ ਹੈ। 52 ਕਵੀਆਂ ਵਿੱਚੋਂ ਜੇ ਉਸ ਮਾਲਾ ਦਾ ਮੇਰੂ ਮਣਕਾ ਹੈ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੈ। ਭਾਈ ਨੰਦ ਲਾਲ ਜੀ ਤੋਂ ਲੈ ਕੇ ਅੱਜ ਤੱਕ ਸੱਚ ਹੈ ਫਾਰਸੀ ਦੇ ਬਹੁਤ ਵੱਡੇ ਵੱਡੇ ਵਿਦਵਾਨ ਸਾਡੇ ਸਿੱਖਾਂ 'ਚ ਹੋਏ, ਪਰ ਜਿੰਨੀ ਉਡਾਰੀ, ਜਿੰਨੀ ਉੱਚੀ ਗੱਲ, ਜਿੰਨੀਆਂ ਗਜ਼ਲਾਂ ਜਾਂ ਉਹਨਾਂ ਦੇ ਸ਼ੇਰ, ਜਿੰਨੀ ਉੱਚੀ ਗੱਲ ਭਾਈ ਨੰਦ ਲਾਲ ਸਾਹਿਬ ਜੀ ਕਰ ਗਏ ਪਰਸ਼ੀਅਨ ਵਿੱਚ, ਉਹਨਾਂ ਤੋਂ ਬਾਅਦ ਅੱਜ ਤੱਕ ਕੋਈ ਵਿਦਵਾਨ ਨਹੀਂ ਹੋ ਸਕਿਆ ਕਿ ਉਹਨਾਂ ਦੀ ਵਿਦਵਤਾ ਨੂੰ ਛੂ ਸਕਦਾ ਹੋਵੇ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, ਜੀ ਟੀ ਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi Best Bargain hai.
2: Best Bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, Best Bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, Gig Express।
9: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
8: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 256

ਕੀ ਤੁਸੀਂ ਜਾਣਦੇ ਹੋ ਕਿਵੇਂ ਇੱਕ ਮਾਂ ਤੋਂ ਉਸਦਾ ਪੁੱਤ ਖੋਇਆ ਗਿਆ ਅਤੇ ਕਿਵੇਂ ਪੰਜਾਬ ਦਾ ਤਖ਼ਤ ਤੇ ਕੋਹੀਨੂਰ ਲੁੱਟਿਆ ਗਿਆ? ਇਹ ਕਹਾਣੀ ਹੈ ਉਸੇ ਇਤਿਹਾਸ ਦੀ ਤੇ ਮਹਾਰਾਣੀ ਜ਼ਿੰਦ ਕੌਰ ਦੀ। ਜਦੋਂ ਸਿੱਖਾਂ ਦੇ ਰਾਜ ਦਾ ਸੂਰਜ ਛਿਪ ਗਿਆ ਤੇ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਸਿੱਖਾਂ ਤੋਂ ਦੂਰ ਹੋ ਗਿਆ। ਪੰਜਾਬ ਦੀ ਸ਼ਾਨ, ਪੰਜਾਬ ਦਾ ਰੁਤਬਾ ਮਹਾਰਾਜੇ ਨਾਲ ਚਿਖਾ ਚ ਸੜ ਕੇ ਸਵਾਹ ਹੋ ਗਿਆ। ਲਾਹੌਰ ਵਿੱਚ ਸਿਰਫ ਸਾਜਿਸ਼ਾਂ ਰਹਿ ਗਈਆਂ। ਸਿੱਖ ਸਰਦਾਰ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਡੋਗਰੇ ਭਰਾਵਾਂ ਨੇ ਐਸਾ ਤਰੋਹ ਕਮਾਇਆ ਕਿ ਖਾਲਸਾ ਰਾਜ ਦੀਆਂ ਨੀਹਾਂ ਕਮਜ਼ੋਰ ਹੋਣ ਲੱਗੀਆਂ। ਸ਼ੇਰੇ ਪੰਜਾਬ ਤੋਂ ਬਾਅਦ ਉਹ ਅੰਗਰੇਜ਼ਾਂ ਨਾਲ ਜਾ ਮਿਲੇ ਤੇ ਸਿਰਫ 4 ਸਾਲਾਂ ਵਿੱਚ 3 ਮਹਾਰਾਜੇ ਇੱਕ ਇੱਕ ਕਰਕੇ ਕਤਲ ਕਰ ਦਿੱਤੇ ਗਏ। ਮਹਾਰਾਜਾ ਖੜਕ ਸਿੰਘ ਨੂੰ ਬੰਦੀਖਾਨੇ 'ਚ ਜ਼ਹਿਰ ਦੇ ਦਿੱਤਾ ਗਿਆ। ਕਵਰ ਨੌਨਿਹਾਲ ਸਿੰਘ ਨੂੰ ਦਿਉੜੀ ਦਾ ਛੱਜਾ ਸੁੱਟ ਕੇ ਕਤਲ ਕੀਤਾ ਗਿਆ ਤੇ ਮਹਾਰਾਜਾ ਸ਼ੇਰ ਸਿੰਘ ਨੂੰ ਆਪਣੇ ਸਿਪਾਹੀਆਂ ਦੇ ਪ੍ਰਦਰਸ਼ਨ ਦੇਖਦਿਆਂ ਕਤਲ ਕਰ

ਫਿਰ 5 ਸਾਲ ਦੀ ਉਮਰ 'ਚ ਪੰਜਾਬ ਦੇ ਤਖ਼ਤ 'ਤੇ ਸ਼ੇਰੇ ਪੰਜਾਬ ਦੇ ਆਖਰੀ ਪੁੱਤ ਮਹਾਰਾਜਾ ਦਲੀਪ ਸਿੰਘ ਨੂੰ ਬਿਠਾਇਆ ਗਿਆ। ਉਸ ਬੱਚੇ ਦੇ ਪਿੱਛੇ ਖੜੀ ਸੀ ਇੱਕ ਮਾਂ ਅਤੇ ਸ਼ੇਰੇ ਪੰਜਾਬ ਦੀ ਮਹਾਰਾਣੀ ਜ਼ਿੰਦ ਕੌਰ। ਉਹ ਸਿਰਫ ਆਪਣੇ ਪੁੱਤ ਦੀ ਨਹੀਂ ਪੂਰੇ ਪੰਜਾਬ ਦੀ ਰੱਖਿਆ ਕਰ ਰਹੀ ਸੀ। ਅਠਾਰਾਂ ਪਹਿਲੀ ਅੰਗਰੇਜ਼ ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਜਿੰਦ ਕੌਰ ਤੋਂ ਸਾਰੇ ਅਧਿਕਾਰ ਵਾਪਸ ਲੈ ਲਏ। ਉਸ ਦੀ ਜਗ੍ਹਾ ਇੱਕ ਕੌਂਸਲ ਆਫ ਰੈਜੈਂਸੀ ਕਾਨੂੰਨ ਬਣਾ ਦਿੱਤਾ। ਪਰ ਅਸਲ ਵਿੱਚ ਇਹ ਚਾਲ ਸੀ ਅੰਗਰੇਜ਼ਾਂ ਦੀ, ਇਹ ਨਾਮ ਦਾ ਕਾਨੂੰਨ ਸੀ। ਅਸਲ 'ਚ ਹਕੂਮਤ ਅੰਗਰੇਜ਼ਾਂ ਦੀ ਸੀ। ਉਹ ਡਰਦੇ ਸਨ ਮਹਾਰਾਣੀ ਜਿੰਦ ਕੌਰ ਤੋਂ ਅਤੇ ਜਾਣਦੇ ਸਨ ਕਿ ਮਹਾਰਾਣੀ ਪੰਜਾਬ ਦੇ ਤਖ਼ਤ 'ਤੇ ਬਹਿ ਕੇ ਖਾਲਸੇ ਦੇ ਰਾਜ ਨੂੰ ਚਲਾ ਸਕਦੀ ਹੈ। ਇਸ ਲਈ ਉਸ ਬਾਰੇ ਕਿਹਾ ਗਿਆ ਮੈਜ਼ਾਲੀਨਾ ਆਫ ਪੰਜਾਬ। ਮੈਜ਼ਾਲੀਨਾ ਇੱਕ ਹੇਰਾ ਫੇਰੀ ਕਰਨ ਵਾਲੀ ਰੋਮਨ ਮਹਾਰਾਣੀ ਜੋ ਕਰੂਰ ਤੇ ਜ਼ਾਲਮ ਸੀ। ਮਹਾਰਾਣੀ ਜਿੰਦ ਕੌਰ ਦੀ ਤੁਲਨਾ ਉਸ ਨਾਲ ਕੀਤੀ ਗਈ ਤੇ ਉਸਨੂੰ ਬਦਨਾਮ ਕੀਤਾ ਗਿਆ। ਇੱਕ ਝੂਠ ਜੋ ਇੱਕ ਮਾਂ ਤੇ ਸੂਝਵਾਨ ਮਹਾਰਾਣੀ ਦੀ ਤਾਕਤ ਨੂੰ ਦਬਾਉਣ ਲਈ ਬਣਾਇਆ ਗਿਆ।

0: ਜਿੰਦ ਕੌਰ ਨੂੰ ਕੈਦ ਕਰ ਲਿਆ ਗਿਆ ਤੇ ਉਸ ਮਾਂ ਨੂੰ ਉਸਦੇ 5 ਸਾਲ ਦੇ ਦਲੀਪ ਸਿੰਘ ਤੋਂ ਜ਼ਬਰਦਸਤੀ ਵੱਖ ਕਰ ਦਿੱਤਾ ਗਿਆ।
1: ਸ਼ੇਖੂਪੁਰਾ ਦੇ ਕਿਲੇ ਵਿੱਚ ਕੈਦ ਮਹਾਰਾਣੀ ਜ਼ਿੰਦ ਕੌਰ ਹਨੇਰੇ ਕਮਰੇ ਵਿੱਚ ਬੈਠੀ ਦਿਲ ਦੇ ਦਰਦ ਨੂੰ ਸ਼ਬਦਾਂ ਵਿੱਚ ਬੁਣਦੀ ਹੈ।

0: ਉਹ ਇੱਕ ਚਿੱਠੀ ਲਿਖਦੀ ਹੈ ਹੈਨਰੀ ਲਾਰੈਂਸ ਨੂੰ ਅਤੇ ਕਹਿੰਦੀ ਹੈ,
1: ਮੇਰਾ ਪੁੱਤਰ ਇਕੱਲਾ ਹੈ, ਨਾ ਉਸਦਾ ਕੋਈ ਭਰਾ ਹੈ ਨਾ ਕੋਈ ਭੈਣ। ਤੁਸੀਂ ਉਸਨੂੰ ਕਿਸ ਦੇ ਹਵਾਲੇ ਕੀਤਾ ਹੈ?
0: ਇਹ ਸਿਰਫ ਇੱਕ ਸਵਾਲ ਨਹੀਂ ਸੀ, ਇਹ ਇੱਕ ਮਾਂ ਦੀ ਚੀਖ ਸੀ। ਮਹਾਰਾਣੀ ਜ਼ਿੰਦਾ, ਜੋ ਸ਼ੇਰੇ ਪੰਜਾਬ ਦੀ ਸਭ ਤੋਂ ਪਿਆਰੀ ਮਹਾਰਾਣੀ ਸੀ, ਉਸ ਨਾਲ ਅੱਤ ਦਰਜੇ ਦਾ ਬੁਰਾ ਸਲੂਕ ਕੀਤਾ ਗਿਆ, ਉਸਦੀ ਇੱਜ਼ਤ ਨੂੰ ਰੋਂਦਿਆ ਗਿਆ, ਕੱਪੜੇ ਉਤਾਰ ਕੇ ਤਲਾਸ਼ੀ ਲਈ ਗਈ, ਸਾਰੇ ਗਹਿਣੇ ਲੁੱਟ ਲਏ ਗਏ ਅਤੇ ਵਾਲਾਂ ਤੋਂ ਫੜ ਕੇ ਉਸਨੂੰ ਘਸੀਟਿਆ ਗਿਆ ਤੇ ਅਖੀਰ 'ਚ ਉਸਨੂੰ ਉਸਦੇ ਪਿਆਰੇ ਦੇਸ਼ ਪੰਜਾਬ ਤੋਂ ਸਦਾ ਲਈ ਦੇਸ਼ ਨਿਕਾਲਾ ਦੇ ਕੇ ਦੂਰ ਕਰ ਦਿੱਤਾ ਗਿਆ। ਫਿਰ ਉਹ ਸਮਾਂ ਆਇਆ ਜਦੋਂ ਇੱਕ ਮਹਾਰਾਣੀ ਇੱਕ ਨੌਕਰਾਣੀ ਦੇ ਵੇਸ਼ ਵਿੱਚ 800 ਮੀਲ ਜੰਗਲਾਂ ਵਿੱਚੋਂ ਲੰਘ ਕੇ ਕਾਠਮੰਡੂ ਨੇਪਾਲ ਪਹੁੰਚਦੀ ਹੈ। ਨੇਪਾਲ ਜਾ ਕੇ ਮਹਾਰਾਣੀ ਜਿੰਦ ਕੌਰ ਸ਼ਰਨ ਮੰਗਦੀ ਹੈ। ਤੇ ਉੱਥੇ ਉਸਨੂੰ ਪਨਾਹ ਮਿਲਦੀ ਹੈ ਨੇਪਾਲ ਦੇ ਰਾਜਾ ਜੰਗ ਬਹਾਦਰ ਰਾਣਾ ਵੱਲੋਂ। ਪਰ ਅੰਗਰੇਜ਼ ਅਜੇ ਵੀ ਡਰਦੇ ਸਨ। ਉਹਨਾਂ ਨੂੰ ਪਤਾ ਸੀ ਜਿੰਦ ਕੌਰ ਕਦੇ ਵੀ ਵਾਪਸ ਆ ਸਕਦੀ ਹੈ ਤੇ ਪੰਜਾਬ ਉਸਦੀ ਇੱਕ ਆਵਾਜ਼ 'ਤੇ ਫੇਰ ਬਗਾਵਤ ਕਰ ਸਕਦਾ। ਅੰਗਰੇਜ਼ ਮਹਾਰਾਣੀ ਦੇ ਪਰਛਾਵੇਂ ਤੋਂ ਵੀ ਡਰਦੇ ਸਨ। ਦੂਜੇ ਪਾਸੇ ਨਿੱਕਾ ਮਹਾਰਾਜਾ ਦਲੀਪ ਸਿੰਘ ਹੁਣ ਕੈਦੀ ਬਣ ਚੁੱਕਾ ਸੀ। ਦਲੀਪ ਸਿੰਘ ਨੂੰ ਅੰਗਰੇਜ਼ੀ ਸਿੱਖਿਆ ਦਿੱਤੀ ਗਈ। ਹੌਲੀ ਹੌਲੀ ਸਿੱਖੀ ਤੋਂ ਦੂਰ ਕਰਕੇ ਉਸ ਬੱਚੇ ਦਾ ਧਰਮ ਬਦਲ ਕੇ ਉਹ ਈਸਾਈ ਬਣਾ ਦਿੱਤਾ ਗਿਆ। ਕਿਸੇ ਨੇ ਸੋਚਿਆ ਸੀ ਜਿਸ ਸ਼ੇਰੇ ਪੰਜਾਬ ਦੇ ਨਾਮ ਤੋਂ ਗੋਰੇ ਥਰ ਥਰ ਕੰਬਦੇ ਸੀ, ਉਸਦਾ ਪੁੱਤ ਇੱਕ ਦਿਨ ਈਸਾਈ ਬਣਾ ਦਿੱਤਾ ਜਾਵੇਗਾ, ਉਸਨੂੰ ਆਪਣੀ ਮਾਂ ਤੋਂ ਦੂਰ ਰੱਖਿਆ ਜਾਵੇਗਾ।
2: ਗੋਰਿਆਂ ਨੇ 5 ਸਾਲ ਦੇ ਦਲੀਪ ਸਿੰਘ ਤੋਂ ਧੋਖੇ ਨਾਲ ਜ਼ਬਰਦਸਤੀ ਦਸਤਖਤ ਕਰਵਾ ਲਏ ਅਤੇ ਕੋਹਿਨੂਰ ਹੀਰਾ ਅਤੇ ਪੰਜਾਬ ਦਾ ਤਖ਼ਤ ਖੋਹ ਲਿਆ। ਅਤੇ ਇਸ ਧੋਖੇ ਵਿੱਚ ਡੋਗਰਿਆਂ ਨੇ ਵੀ ਗੋਰਿਆਂ ਦਾ ਸਾਥ ਦੇ ਕੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ।

ਤੇ ਇੱਧਰ ਇੱਕ ਮਾਂ ਆਪਣੇ ਪੁੱਤ ਨੂੰ ਮਿਲਣ ਲਈ ਤੜਪਦੀ ਰਹੀ। ਕਿਸਮਤ ਨੇ ਕਈ ਸਾਲਾਂ ਤੱਕ ਮਾਂ ਤੇ ਪੁੱਤ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ, ਪਰ ਅਖੀਰ ਕਿਸਮਤ ਵੀ ਮਿਹਰਬਾਨ ਹੋਈ ਅਤੇ ਵਿਛੜੇ ਹੋਏ ਮਾਂ ਤੇ ਪੁੱਤ ਦੁਬਾਰਾ ਮਿਲੇ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ।

0: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi Best Bargain hai.
2: Best Bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, Best Bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ST Towing।

ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੀ ਚੱਲ ਰਹੀ ਯਾਤਰਾ ਵਿੱਚ ਸੰਗਤ ਜੀ ਗੋਇੰਦਵਾਲ ਸਾਹਿਬ ਜੀ ਦੇ ਅਸਥਾਨਾਂ ਦੀਆਂ ਆਪ ਜੀਆਂ ਦੇ ਨਾਲ ਸਾਂਝਾਂ ਪਈਆਂ ਰਹੀਆਂ ਸਨ। ਹੁਣ ਤੋਂ ਪਹਿਲਾਂ ਵੀਡੀਓ ਜਿਹੜੀਆਂ ਸੀ ਉਹ 2025 ਦੀਆਂ ਬਣੀਆਂ ਸੀ। ਫਿਰ ਮਹਾਰਾਜ ਜੀ ਪ੍ਰਚਾਰ ਵਾਸਤੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਲੈ ਗਏ ਸਨ। ਹੁਣ ਵਾਪਸ ਆਏ ਹਾਂ ਪਿਆਰਿਓ, ਮੀਂਹ ਪੈ ਰਹੇ ਹਨ, ਠੰਡ ਵਧੀ ਹੋਈ ਹੈ, ਪਰ ਇਹ ਨਗਰੀ ਤੋਂ ਹੀ ਆਪਾਂ ਯਾਤਰਾ ਫਿਰ ਸ਼ੁਰੂ ਕਰਦੇ ਹਾਂ। ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਪਿੱਛੇ ਦੂਰ ਹੋ ਰਹੇ ਹਨ। ਇੱਥੋਂ ਥੋੜ੍ਹੀ ਦੂਰੀ ਬਿਆਸ ਦਰਿਆ ਹੈ ਜਿੱਥੇ ਅਸੀਂ ਖੜ੍ਹੇ ਹਾਂ। ਇਹ ਅਸਲੀ ਫਲੋ ਵਾਲਾ ਥਾਂ ਹੈ ਜਿੱਥੇ ਕਦੇ ਦਰਿਆ ਬਿਲਕੁਲ ਨਾਲ ਗੋਇੰਦਵਾਲ ਸਾਹਿਬ ਜੀ ਦੇ ਚੱਲਦਾ ਸੀ। ਆਪ ਜੀ ਨੂੰ ਸਕਰੀਨ 'ਤੇ ਇੱਕ ਫੋਟੋ ਦਿਖਾਉਂਦੇ ਹਾਂ। ਇਸ ਫੋਟੋ ਬਾਰੇ ਦੱਸਿਆ ਜਾਂਦਾ ਕਿ ਇੱਥੇ ਗੋਇੰਦਵਾਲ ਸਾਹਿਬ ਬਹੁਤ ਲੰਮਾ ਸਮਾਂ ਪਹਿਲਾਂ ਤੋਂ ਲੱਗੀ ਹੋਈ ਸੀਗੀ। ਪੁਰਾਣੇ ਬਜ਼ੁਰਗ ਵੀ ਦੱਸਦੇ ਹਨ ਕਿ ਇਹ ਇਸ ਨੂੰ ਰੂਪਮਾਨ ਕਰਦੀ ਹੈ ਕਿ ਕਿਵੇਂ ਗੋਇੰਦਵਾਲ ਸਾਹਿਬ ਬਹੁਤ ਵੱਸਦਾ ਸੀ, ਕਿਵੇਂ ਇੱਥੇ ਬੇੜੀਆਂ ਸੀ, ਕਿਉਂਕਿ ਜਿਹੜਾ ਦਿੱਲੀ ਤੋਂ ਲਾਹੌਰ ਦੇ ਵਿੱਚ ਸਭ ਤੋਂ ਮੁੱਖ ਪੱਤਣ ਇਹ ਸੀਗਾ ਜਿੱਥੋਂ ਫੌਜਾਂ ਵੀ ਪਾਰ ਹੁੰਦੀਆਂ ਸੀ, ਲੋਕ ਰਾਹੀ ਵੀ ਪਾਰ ਕਰਦੇ ਸੀ। ਸੋ ਬੇੜੀਆਂ ਦਾ ਬਹੁਤ ਵੱਡਾ ਇਹ ਪੱਤਣ ਸੀਗਾ। ਆਓ ਗੁਰੂ ਸਾਹਿਬ ਜੀ ਕਿਰਪਾ ਕਰਨ ਹੋਰ ਇਤਿਹਾਸ ਦੀ ਆਪ ਜੀ ਦੇ ਨਾਲ ਸਾਂਝ ਕਰਦੇ ਹਾਂ। ਫਤਿਹ ਬੁਲਾਓ ਜੀ, ਵੀਡੀਓ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੋਇੰਦਵਾਲ ਸਾਹਿਬ ਵਿੱਚ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਸੀ, ਉਹ ਗੁਰਦੁਆਰਾ ਚੌਬਾਰਾ ਸਾਹਿਬ ਜੀ ਦੀ ਅੱਗੇ ਆਪ ਜੀ ਦੇ ਨਾਲ ਸਾਂਝ ਪੈ ਚੁੱਕੀ ਹੈ। ਸੰਗਤ ਜੀ, ਚੌਬਾਰਾ ਸਾਹਿਬ ਜੀ ਦੇ ਪਿਛਲੇ ਪਾਸੇ ਹੀ ਗੁਰਦੁਆਰਾ ਖੂਹ ਸਾਹਿਬ ਹੈ।

ਹੈ। ਦੱਸਿਆ ਜਾਂਦਾ ਹੈ ਕਿ ਇਹੀ ਖੂਹ ਸੀ ਜਿੱਥੋਂ ਜਲ ਕੱਢ ਕੇ ਤਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਦੋਂ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਜਲ ਛਕਾਉਣ ਦੀ ਸੇਵਾ ਕਰਦੇ ਹੁੰਦੇ ਸਨ। ਅੱਜ ਇਸ ਖੂਹ ਨੂੰ ਵੇਖੀਏ ਤਾਂ ਥੱਲੇ ਪਾਣੀ ਦਿਖਾਈ ਨਹੀਂ ਦਿੰਦਾ, ਪਰ ਆਲੇ ਦੁਆਲੇ ਜੰਗਲੇ ਲਾਏ ਹਨ ਅਤੇ ਉੱਤੇ ਵੀ ਜਿਵੇਂ ਇੱਕ ਸਟੇਨਲੈੱਸ ਸਟੀਲ ਦਾ ਸਟਰਕਚਰ ਬਣਾਇਆ ਹੋਇਆ ਹੈ। ਇਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਖੂਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸਥਾਨ ਹੈ। ਇੱਥੇ ਇੱਕ ਇਤਿਹਾਸ ਹੋਰ ਵੀ ਜੁੜਦਾ ਹੈ, ਉਹ ਹੈ ਭਾਈ ਗੁਰਦਾਸ ਜੀ। ਜਿਹੜੇ ਗੁਰਮੁਖ ਗੁਰਬਾਣੀ ਪੜ੍ਹਦੇ ਹਨ, ਸਿੱਖ ਇਤਿਹਾਸ 'ਚ ਇੰਟਰਸਟ ਰੱਖਦੇ ਹਨ, ਉਹਨਾਂ ਨੂੰ ਪਤਾ ਹੈ ਕਿ ਭਾਈ ਗੁਰਦਾਸ ਜੀ ਦਾ ਨਾਮ ਸਰਮੌਰ ਸਿੱਖਾਂ ਦੇ ਵਿੱਚ ਆਉਂਦਾ ਹੈ। ਵੈਸੇ ਉਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ ਹੈ। ਗੌਰ ਕਰਨਾ ਸੰਗਤ ਜੀ, ਉਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਸਨ ਰਿਸ਼ਤੇ ਤੋਂ। ਕੁਛ ਇਤਿਹਾਸ ਕਹਿੰਦਾ ਕਿ ਉਹਨਾਂ ਦਾ ਜਨਮ ਬਾਸਰ ਕੇ ਗਿੱਲਾਂ ਵਿਖੇ ਹੋਇਆ ਸੀ, ਕੁਛ ਇਤਿਹਾਸ ਕਹਿੰਦਾ ਕਿ ਉਹਨਾਂ ਦਾ ਜਨਮ ਜਿਹੜਾ ਸੀ ਗੋਇੰਦਵਾਲ ਸਾਹਿਬ ਆ ਕੇ ਹੀ ਹੋਇਆ ਸੀ। ਮੁੱਖ ਦੀ ਗੱਲ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਵੀ ਸੰਗਤ ਕੀਤੀ ਸੀ, ਅਤੇ ਜੇ ਜਨਮ ਉਹਨਾਂ ਦਾ ਬਾਸਰ ਕੇ ਗਿੱਲਾਂ ਵੀ ਹੋਇਆ ਹੋਵੇ ਤਾਂ ਉਹ ਬਚਪਨ ਵਿੱਚ ਹੀ ਇੱਥੇ ਆ ਗਏ ਸਨ। ਉਸ ਤੋਂ ਬਾਅਦ 'ਚ ਸੰਗਤ ਜੀ ਇੱਥੇ ਤੀਜੇ ਪਾਤਸ਼ਾਹ ਤੋਂ ਪ੍ਰਭਾਵਿਤ ਹੋ ਕੇ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਉਹਨਾਂ ਨੇ ਸਿੱਖੀ, ਤਾਂ ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਉਹ ਇੱਥੋਂ ਜੰਮੂ ਅਤੇ ਚੰਬਾ, ਜਿਹੜਾ ਅੱਜ ਕੱਲ੍ਹ ਜੰਮੂ ਕਸ਼ਮੀਰ ਜਾਂ ਹਿਮਾਚਲ ਵੱਲ ਹੈ, ਉੱਧਰ ਪ੍ਰਚਾਰ ਵੀ ਕਰਨ ਗਏ ਸਨ। ਜਦੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾਂ ਭਾਈ ਗੁਰਦਾਸ ਜੀ ਵਾਪਸ ਆ ਗਏ ਸਨ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਕਰਦੇ ਹਨ, ਤਾਂ ਉਦੋਂ ਵੀ ਮਹਾਰਾਜ ਜੀ ਦੇ ਹੁਕਮ ਸਦਕਾ ਉਹ ਬੁਰਹਾਨਪੁਰ ਜਿਹੜਾ ਮੱਧ ਪ੍ਰਦੇਸ਼ 'ਚ ਹੈ, ਲਖਨਊ ਅਤੇ ਰਾਜਸਥਾਨ ਉਹਨਾਂ ਇਲਾਕਿਆਂ ਵਿੱਚ ਪ੍ਰਚਾਰ ਕਰਨ ਗਏ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਸਰੀਰ ਛੱਡ ਦਿੱਤੇ ਤਾਂ ਉਸ ਤੋਂ ਬਾਅਦ 'ਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਸੰਗਤ ਜੀ ਇਹਨਾਂ ਕੋਲੋਂ ਕਿੰਨੀਆਂ ਕਿੰਨੀਆਂ ਵੱਡੀਆਂ ਸੇਵਾਵਾਂ ਲਈਆਂ ਹਨ। ਜਦੋਂ ਪਹਿਲੀ ਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਤਾਂ ਸਰੂਪ ਲਿਖਣ ਦੀ ਸੇਵਾ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। ਜਦੋਂ ਇੱਕ ਵਾਰ ਅਕਬਰ ਕੋਲ ਸ਼ਿਕਾਇਤਾਂ ਹੋ ਗਈਆਂ ਸਨ ਕਿ ਮੁਸਲਮਾਨਾਂ ਦੇ ਖਿਲਾਫ ਇਸ ਵਿੱਚ ਬਾਣੀ ਲਿਖੀ ਹੈ, ਤਾਂ ਉਦੋਂ ਵੀ ਭਾਈ ਗੁਰਦਾਸ ਜੀ ਮੁੱਖ ਰੂਪ ਦੇ ਵਿੱਚ ਗਏ ਸਨ ਅਤੇ ਅਕਬਰ ਦੀ ਤਸੱਲੀ ਕਰਾਈ ਸੀ। ਸੰਗਤ ਜੀ ਪ੍ਰਚਾਰ ਦੌਰਿਆਂ ਵਿੱਚ ਬਹੁਤ ਦੂਰ ਤੱਕ ਆਗਰਾ, ਮਥੁਰਾ, ਵਾਰਾਣਸੀ, ਜਿਹਨੂੰ ਅੱਜ ਕੱਲ੍ਹ ਬਨਾਰਸ ਵੀ ਕਹਿੰਦੇ ਹਾਂ, ਉੱਥੋਂ ਤੱਕ ਵੀ ਜਾਂਦੇ ਰਹੇ ਹਨ। ਜਦੋਂ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਤਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ। ਜਦੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਬੁੰਗਾ ਸਾਹਿਬ, ਜਿਹਨੂੰ ਅੱਜ ਕੱਲ੍ਹ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ, ਗੌਰ ਕਰਨਾ ਉਸ ਨੂੰ ਬਣਾਉਣ ਵਾਸਤੇ ਸਿਰਫ 3 ਜਣਿਆਂ ਨੇ ਸੇਵਾ ਕੀਤੀ ਸੀ, ਛੇਵੇਂ ਪਾਤਸ਼ਾਹ ਜੀ ਆਪ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਨੂੰ ਹੀ ਪਹਿਲੇ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਥਾਪਿਆ ਸੀ। ਕਹਿ ਲਓ ਕਿ ਅੱਜ ਜਿਹੜੀ ਅਸੀਂ ਜਿਵੇਂ ਜਥੇਦਾਰ ਦੀ ਪਦਵੀ ਕਹਿੰਦੇ ਹਾਂ ਕਿ ਉਹ ਅਕਾਲ ਤਖ਼ਤ ਸਾਹਿਬ ਜੀ ਦੇ ਪਹਿਲੇ ਜਥੇਦਾਰ ਵੀ ਸਨ। ਜਦੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ, ਉਦੋਂ ਵੀ ਭਾਈ ਗੁਰਦਾਸ ਜੀ ਇੱਥੋਂ ਜਾਂਦੇ ਰਹੇ ਹਨ ਅਤੇ ਮੁੱਖ ਰੂਪ ਵਿੱਚ ਪ੍ਰਚਾਰ ਦੀ ਸੇਵਾ, ਸੰਗਤਾਂ ਨੂੰ ਹੌਸਲਾ ਦੇਣਾ, ਬਾਬਾ ਬੁੱਢਾ ਜੀ ਦੇ ਨਾਲ ਇਹ ਜ਼ਿੰਮੇਵਾਰੀਆਂ ਸੰਭਾਲਦੇ ਰਹੇ ਹਨ। ਇੱਕ ਗੱਲ ਚੇਤੇ ਆ ਗਈ ਕਿ 5ਵੇਂ ਪਾਤਸ਼ਾਹ ਜੀ ਦੇ ਸਮੇਂ 'ਤੇ ਵੀ ਜਦੋਂ ਪ੍ਰਿਥੀ ਚੰਦ ਨੇ ਬਹੁਤ ਵਿਰੋਧ ਕੀਤਾ, ਆਈਆਂ ਸੰਗਤਾਂ ਨੂੰ ਆਪਣੇ ਕੋਲ ਰੋਕ ਲੈਂਦਾ ਸੀ, ਮਾਇਆ ਆਪ ਲੈ ਲੈਂਦਾ ਸੀ ਅਤੇ ਲੰਗਰ ਛਕਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋ ਭੇਜ ਦਿੰਦਾ ਸੀ, ਤਾਂ ਉਦੋਂ ਵੀ ਭਾਈ ਗੁਰਦਾਸ ਜੀ ਨੇ ਆਣ ਕੇ ਹੋਰ ਸਿੰਘਾਂ ਨਾਲ ਸਲਾਹ ਕਰਕੇ ਤਾਂ ਆਲੇ ਦੁਆਲੇ ਨਾਕੇ ਲਾ ਦਿੱਤੇ ਸੀ ਅੰਮ੍ਰਿਤਸਰ ਸਾਹਿਬ ਦੇ ਆਉਣ ਵਾਲੀ ਸੰਗਤ ਨੂੰ ਸਮਝਾਉਣ ਵਾਸਤੇ। ਸੰਗਤ ਜੀ ਭਾਈ ਗੁਰਦਾਸ ਜੀ ਦਾ ਮੁੱਖ ਰੂਪ ਦੇ ਵਿੱਚ ਜਿਹੜਾ ਅੱਜ ਜ਼ਿਕਰ ਆਉਂਦਾ ਹੈ ਉਹ ਉਹਨਾਂ ਵੱਲੋਂ ਲਿਖੀਆਂ ਹੋਈਆਂ ਵਾਰਾਂ ਅਤੇ ਉਹਨਾਂ ਵੱਲੋਂ ਲਿਖੇ ਹੋਏ ਕਵਿਤ ਹਨ। ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਪੜ੍ਹਨ ਵਾਲੇ ਹਨ ਉਹਨਾਂ ਨੂੰ ਪਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀ ਰਚਿਤ ਕੀਤੀ ਹੋਈ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਹੈ। ਬਹੁਤ ਸਾਰੇ ਭੇਦ ਗੁਰਬਾਣੀ ਦੇ ਜਿਹੜੇ ਹਨ ਉਹ ਭਾਈ ਗੁਰਦਾਸ ਜੀ ਖੋਲ੍ਹਦੇ ਹਨ। ਭਾਈ ਗੁਰਦਾਸ ਜੀ ਨੇ ਆਪਣਾ ਸਰੀਰ ਇਸੇ ਥਾਂ ਛੱਡਿਆ ਸੀ ਜਿੱਥੇ ਅੱਜ ਇਹ ਗੁਰਦੁਆਰਾ ਖੂਹ ਸਾਹਿਬ ਬਣਿਆ ਹੋਇਆ ਹੈ। ਇੱਥੋਂ ਹੀ ਜਦੋਂ ਸੰਸਕਾਰ ਕਰਨ ਵਾਸਤੇ 6ਵੇਂ ਪਾਤਸ਼ਾਹ ਲੈ ਕੇ ਗਏ ਸਨ ਅਤੇ 6ਵੇਂ ਪਾਤਸ਼ਾਹ ਜੀ ਨੂੰ ਬਹੁਤ ਪਿਆਰ ਆਇਆ ਸੀ ਉਹਨਾਂ ਦੇ ਉੱਤੇ, ਪਰ ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਭਾਈ ਗੁਰਦਾਸ ਜੀ ਨੇ ਜਦੋਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੀ ਕੋਈ ਯਾਦਗਾਰ ਨਾ ਬਣਾਈ ਜਾਵੇ, ਵੇਖੋ ਕਿੰਨੀ ਨਿਮਰਤਾ
ਤੇ ਕਿੰਨੇ ਕੋ ਪੂਰਨ ਸਰੂਪ ਦੇ ਨਾਲ

0: ਇੱਕਮਿਕ ਹੋ ਗਏ ਹੋਣਗੇ ਕਿ ਉਹਨਾਂ ਦੀ ਇੱਛਾ ਹੀ ਨਹੀਂ ਸੀਗੀ ਕਿ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ। ਉਹਨਾਂ ਦਾ ਵੀ ਅੰਗੀਠਾ ਸਾਹਿਬ ਇਸੇ ਬਿਆਸ ਦਰਿਆ ਦੇ ਵਿੱਚ ਹੀ ਸੀ ਕਿਤੇ, ਜਿੱਥੋਂ ਗੋਇੰਦਵਾਲ ਸਾਹਿਬ ਤੋਂ ਥੱਲੇ, ਤਾਂ ਉਹ ਵੀ ਮੁੜ ਕੇ ਇਸੇ ਹੀ ਬਿਆਸਾ ਦਾ ਹਿੱਸਾ ਹੋ ਗਿਆ ਹੈ। ਸੋ ਇਹ ਅੱਜ ਖੂਹ ਸਾਹਿਬ ਵਾਲਾ ਸਥਾਨ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਹੈ, ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਾਹਿਬ ਜੀ ਦੀ ਹਦੂਦ ਦੇ ਵਿੱਚ ਹੀ ਇਹ ਖੂਹ ਸਾਹਿਬ ਹੈ। ਇਸ ਸਥਾਨ ਦੇ ਆਪਾਂ ਨੂੰ ਹੁਣ ਦਰਸ਼ਨ ਹੋ ਗਏ, ਆਓ ਅਗਲੇ ਸਥਾਨ 'ਤੇ ਚੱਲ ਕੇ ਦਰਸ਼ਨ ਕਰਦੇ ਹਾਂ। ਗੋਇੰਦਵਾਲ ਸਾਹਿਬ ਵਿੱਚ ਇੱਕ ਹੋਰ ਬੜਾ ਪਿਆਰਾ ਅਤੇ ਪੁਰਾਤਨ ਸਥਾਨ ਹੈ, ਆਓ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ। ਗੁਰਦੁਆਰਾ ਬਾਬਾ ਸਾਵਣ ਮੱਲ ਜੀ।
1: ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਅਮਰਦਾਸ।
0: ਇਹ ਪੁਰਾਣਾ ਵਾ ਥਾਂ ਸਾਰਾ?
2: ਹਾਂਜੀ।
0: ਇਹ ਚੰਗੀ ਪੁਰਾਤਨ ਬਿਲਡਿੰਗ ਆ ਪਿਆਰਿਓ?
2: ਹਾਂਜੀ
0: ਹਾਂਜੀ
2: ਹਾਂਜੀ ਹਾਂਜੀ ਪੁਰਾਤਨ ਹੈ।
0: ਵਾਹ ਜੀ ਵਾਹ। ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ ਪਿਆਰਿਓ, ਮਹਾਰਾਜ ਕਿਰਪਾ ਕਰੇ, ਆਓ।
3: ਸੰਗਤ ਜੀ, ਇਸ ਅਸਥਾਨ ਨੂੰ ਗੁਰਦੁਆਰਾ ਭਾਈ ਸਾਵਣ ਮੱਲ ਜੀ ਕਿਹਾ ਜਾਂਦਾ ਹੈ। ਭਾਈ ਸਾਵਣ ਮੱਲ ਜੀ ਵੀ ਇਹਨਾਂ ਦਾ ਨਾਮ ਲੈ ਦਿੱਤਾ ਜਾਂਦਾ ਸੀ। ਇਹ ਭਾਈ ਸਾਵਣ ਮੱਲ ਜੀ ਅਸਲ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਸਨ, ਅਤੇ ਜਦੋਂ ਸਤਿਗੁਰੂ ਜੀ ਇਸ ਗੋਇੰਦਵਾਲ ਸਾਹਿਬ ਨੂੰ ਵਸਾ ਰਹੇ ਸਨ, ਬਹੁਤ ਸਾਰੀ ਲੱਕੜ ਦੀ ਲੋੜ ਸੀ, ਤਾਂ ਉਦੋਂ ਸਤਿਗੁਰੂ ਜੀ ਨੇ ਸਾਵਣ ਮੱਲ ਜੀ ਨੂੰ ਅੱਜ ਦੇ ਹਿਮਾਚਲ ਦੇ ਵਿੱਚ ਕਾਂਗੜੇ ਦੇ ਇਲਾਕੇ ਦੇ ਵਿੱਚ ਹਰੀਪੁਰ ਵੱਲ ਭੇਜਿਆ ਸੀ ਕਿ ਉੱਥੋਂ ਪਹਾੜਾਂ 'ਚੋਂ ਲੱਕੜ ਖਰੀਦ ਕੇ, ਤਾਂ ਜਲ ਦੇ ਰਸਤੇ, ਅਸੀਂ ਉਦੋਂ ਜਦੋਂ ਹਿਮਾਚਲ 'ਚ ਗਏ ਸੀ ਇੱਕ ਵਾਰ ਵੀਡੀਓ ਵੀ ਬਣਾਈ ਸੀ, ਜਲ ਦੇ ਰਸਤੇ ਉੱਥੋਂ ਲੱਕੜ ਤੁਸੀਂ ਗੋਇੰਦਵਾਲ ਸਾਹਿਬ ਭੇਜੋ। ਲੱਕੜ ਕਿੱਦਾਂ ਆਉਂਦੀ ਸੀ? ਵੱਡਾ ਸਾਰਾ ਬੱਠਲ ਜਿਹਾ ਬੰਨ੍ਹ ਕੇ ਲੱਕੜ ਦਾ ਅਤੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਸੀ, ਉਹ ਹੌਲੀ ਹੌਲੀ ਪਾਣੀ ਦੇ ਵਿੱਚ ਤਰਦਾ ਹੁੰਦਾ ਸੀ, ਅਤੇ ਇੱਥੇ ਫਿਰ ਆਪਣਾ ਜਿਹੜਾ ਉਹ ਲੱਕੜ ਦੇ ਜਿਹੜੇ ਬੱਠਲ ਹੁੰਦੇ ਸੀਗੇ ਉਹਨਾਂ ਨੂੰ ਕੱਢ ਲਿਆ ਜਾਂਦਾ ਸੀ ਦਰਿਆ 'ਚੋਂ, ਇੱਦਾਂ ਵਰਤ ਲਈ ਜਾਂਦੀ ਸੀ ਲੱਕੜ। ਭਾਈ ਸਾਵਣ ਮੱਲ ਜੀ ਨੇ ਉੱਥੇ ਬਹੁਤ ਸੇਵਾ ਕੀਤੀ ਸੀ, ਪਰ ਕੁਛ ਉਹਨਾਂ ਨੂੰ ਹੰਕਾਰ ਵੀ ਹੋ ਗਿਆ ਸੀ। ਜ਼ਿਆਦਾ ਡਿਟੇਲ ਦੇ ਇਤਿਹਾਸ ਵਿੱਚ ਨਹੀਂ ਜਾਵਾਂਗੇ। ਉੱਥੋਂ ਦਾ ਰਾਜਾ ਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਆ ਗਿਆ, ਸਾਵਣ ਮੱਲ ਜੀ ਆਏ ਹੀ ਨਾ। ਮੁੜ ਕੇ ਸਾਵਣ ਮੱਲ ਜੀ ਕੋਲੋਂ ਜਦੋਂ ਸ਼ਕਤੀਆਂ ਚਲੀਆਂ ਗਈਆਂ, ਪਛਤਾਵਾ ਹੋਇਆ, ਤਾਂ ਆਣ ਕੇ ਗੋਇੰਦਵਾਲ ਸਾਹਿਬ ਪਛਤਾਵੇ ਦੇ ਰੂਪ 'ਚ ਕੀ ਕੀਤਾ ਕਿ ਆਣ ਕੇ ਆਪਣੀ ਸੇਵਾ ਕਰਨ ਲੱਗ ਪਏ, ਚੁੱਪ ਕਰਕੇ ਲੰਗਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਨਾ ਗਏ ਤਾਂ ਚੁੱਪ ਕਰਕੇ ਸੇਵਾ ਕਰਦੇ ਰਹੇ। ਸੇਵਾ ਕਰ ਕਰਕੇ ਫਿਰ ਮਨ ਨਿਰਮਲ ਜਦੋਂ ਹੋਇਆ ਤਾਂ ਫਿਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਗਲੇ ਲਾਇਆ, ਔਰ ਫਿਰ ਮੰਜੀ ਵੀ ਬਖਸ਼ੀ ਪ੍ਰਚਾਰ ਦੀ, ਤਾਂ ਇੱਥੋਂ ਵਾਪਸ ਉਹਨਾਂ ਨੂੰ ਭੇਜਿਆ ਸੀ ਹਿਮਾਚਲ 'ਚ। ਉੱਥੇ ਹੀ ਉਹਨਾਂ ਨੇ ਸਾਰੀ ਉਮਰ ਰਹਿ ਕੇ ਪ੍ਰਚਾਰ ਦੀ ਸੇਵਾ ਕੀਤੀ। ਉਹਨਾਂ ਦਾ ਇੱਕ ਇੱਥੇ ਬੜਾ ਪਿਆਰਾ ਜਿਹਾ ਸਥਾਨ ਬਣਿਆ ਸੰਗਤ ਜੀ, ਪੁਰਾਤਨ ਹੈ, ਛੋਟੀ ਇੱਟਾਂ ਦੀ ਇਹ ਬਿਲਡਿੰਗ ਹੈ, ਪੂਰਾ ਪਤਾ ਨਹੀਂ ਲੱਗਾ ਸਾਨੂੰ ਕਿ ਕਦੋਂ ਦੀ ਬਣੀ ਹੈ, ਪਰ ਪੁਰਾਤਨ ਦਿੱਖ ਹੈ, ਪੌੜੀਆਂ ਚੜ੍ਹ ਕੇ ਉੱਤੇ ਜਾਂਦੇ, ਛੋਟਾ ਜਿਹਾ ਵਿਹੜਾ ਹੈ, ਤਾਂ ਅੱਗੇ ਕਮਰੇ ਦੇ ਵਿੱਚ ਇੱਕ ਬਣਿਆ ਹੋਇਆ ਹੈ ਥੜਾ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਨਹੀਂ ਹੈ ਪਿਆਰਿਓ, ਨਾਲ ਇੱਕ ਅੱਧਾ ਹੋਰ ਕਮਰਾ ਹੈ, ਇਹ ਦਿਨ ਵੇਲੇ ਸਥਾਨ ਖੁੱਲ੍ਹਾ ਰਹਿੰਦਾ ਹੈ, ਤਾਂ ਇੱਥੇ ਇੱਕ ਸੇਵਾਦਾਰ ਹਾਜ਼ਰ ਹੁੰਦੇ ਹਨ, ਰਾਤ ਨੂੰ ਇਹ ਸਥਾਨ ਬੰਦ ਹੋ ਜਾਂਦਾ ਹੈ। ਲਾਗੇ ਇੱਕ ਹੋਰ ਪੌੜੀਆਂ ਨੇ ਜਿਹੜੀਆਂ ਪੌੜੀਆਂ ਉੱਪਰਲੀ ਛੱਤ ਵੱਲ ਨੂੰ ਵੀ ਜਾਂਦੀਆਂ ਹਨ, ਅਤੇ ਬਿਲਡਿੰਗ ਪੁਰਾਣੀ ਹੈ, ਹੋ ਸਕਦਾ ਕਦੇ ਰਿਹਾਇਸ਼ ਵੀ ਰਹੀ ਹੋਵੇ, ਪਰ ਅੱਜ ਇਹ ਗੁਰਦੁਆਰਾ ਭਾਈ ਸਾਵਣ ਮੱਲ ਜੀ ਦੇ ਨਾਮ ਦੇ ਨਾਲ ਮਸ਼ਹੂਰ ਹੈ। ਇਹ ਤਕਰੀਬਨ ਜਿਹੜਾ ਬਾਉਲੀ ਸਾਹਿਬ ਹੈ ਅਤੇ ਜਿਹੜਾ ਚਬਾਰਾ ਸਾਹਿਬ ਹੈ ਉਹਦੇ ਵਿੱਚ ਜੀ ਹੀ ਪੈ ਜਾਂਦਾ ਹੈ, ਅਤੇ ਲੋਕੇਸ਼ਨ ਕੋਆਰਡੀਨੇਟ ਸਾਹਿਬ ਜੀ ਦੇ ਨਾਲ ਸਾਂਝੇ ਕੀਤੇ ਆ, ਆਸਾਨੀ ਦੇ ਨਾਲ ਆਪ ਜੀ ਦਰਸ਼ਨ ਮੇਲੇ ਕਰ ਸਕਦੇ ਹੋ। ਆਓ ਪਿਆਰਿਓ, ਗੋਇੰਦਵਾਲ ਸਾਹਿਬ ਦੇ ਸ਼ਹਿਰ ਦੇ ਅਸਥਾਨ ਤਾਂ ਹੁਣ ਹੋ ਗਏ, ਹੁਣ ਸ਼ਹਿਰੋਂ ਬਾਹਰ ਬਾਰ ਇੱਕ ਅਸਥਾਨ ਹੈ, ਬੜਾ ਹੀ ਪਿਆਰਾ ਉੱਥੋਂ ਦਾ ਇਤਿਹਾਸ ਹੈ, ਉੱਥੇ ਚੱਲ ਕੇ ਸਾਂਝਾ ਕਰਦੇ ਹਾਂ। ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਛ ਸਾਲਾਂ ਤੋਂ ਪਾਣੀ ਬਹੁਤ ਚੜ੍ਹਦੇ ਆ, ਇਹ ਬਿਆਸ ਹੈ ਜੀ, ਅਸਲੀ ਬਿਆਸ 'ਚ ਥੋੜ੍ਹੀ ਦੂਰ ਵਗ ਰਿਹਾ, ਪਰ ਆਹ ਵੀ ਉਹ ਥਾਂ ਹੈ ਜਿੱਥੋਂ ਪਾਣੀ ਵਗਦਾ ਹੈ, ਹੁਣ ਤਾਂ ਨੀਵਾਂ ਹੋ ਗਿਆ ਹੈ, ਅਜੇ ਵੀ ਪਾਣੀ ਖੜ੍ਹਾ ਹੈ, ਪਰ ਜਿਵੇਂ ਇੱਥੇ ਲਾਗੇ ਘਰ ਹਨ ਉਹਨਾਂ ਵੀਰਾਂ ਨੂੰ ਅਸੀਂ ਪੁੱਛ ਰਹੇ ਸੀ, ਅਤੇ ਆਹ ਪਾਣੀ ਉੱਤੇ ਉੱਤੇ ਤੱਕ ਜ਼ਮੀਨ ਤੱਕ ਚੜ੍ਹਾਇਆ ਸੀ, ਜਿਹੜਾ ਸਮਝ ਲਓ ਕਿ ਹੁਣ ਦੇ ਲੈਵਲ ਤੋਂ ਬਹੁਤਾ ਨਹੀਂ ਤਾਂ 10-12 ਫੁੱਟ ਉੱਚਾ ਸੀ। ਆਪ ਜੀ ਦੇ ਨਾਲ ਜਿਹੜੀ ਹੁਣ ਇਤਿਹਾਸ ਦੀ ਸਾਂਝ ਕਰਨ ਲੱਗੇ, ਬੜਾ ਹੀ ਪਿਆਰਾ ਇਤਿਹਾਸ ਹੈ, ਸ਼ਾਇਦ ਆਪ ਜੀ ਨੇ ਪਹਿਲਾਂ ਕਦੇ ਸੁਣਿਆ ਵੀ ਹੋਵੇ। ਸੰਗਤ ਜੀ, ਇਹ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਬਿਆਸ ਦੇ ਉੱਧਰਲੇ ਪਾਸੇ, ਆਹ ਬਿਆਸ ਵਿੱਚ, ਅਤੇ ਬਿਆਸ ਦੇ ਅੱਗੇ ਪਿੰਡ ਹੈ ਪਿੰਡ ਤਲਵੰਡੀ ਚੌਧਰੀਆਂ। ਗੋਇੰਦਵਾਲ ਸਾਹਿਬ ਅਤੇ ਅਸੀਂ ਅਤੇ ਤਲਵੰਡੀ ਚੌਧਰੀਆਂ ਹੁਣ ਇੱਕੋ ਹੀ ਦਿਸ਼ਾ 'ਚ ਹਾਂ। ਸੋ ਹੁੰਦਾ ਕੀ ਸੀ, ਤਲਵੰਡੀ ਚੌਧਰੀਆਂ ਤੋਂ ਜੇ ਜਾਣਾ ਗੋਇੰਦਵਾਲ ਸਾਹਿਬ ਤੋਂ, ਤਾਂ ਆਹ ਲਾਗੇ ਪੱਤਣ ਸੀਗਾ ਜਿੱਥੋਂ ਪਾਰ ਕੀਤਾ ਜਾਂਦਾ ਸੀ। ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਇੱਕ ਭਾਈ ਸੀ ਜਿਸ ਦਾ ਨਾਂ ਹੈ ਭਾਈ ਪ੍ਰੇਮੀ। ਭਾਈ ਪ੍ਰੇਮੀ ਲੱਤ ਤੋਂ ਥੋੜ੍ਹਾ ਦਿੱਕਤ ਸੀਗੀ ਉਸਨੂੰ, ਅਤੇ ਜਿਵੇਂ ਆਪਾਂ ਵੇਖਿਆ ਨਾ ਪਹਿਲਾਂ ਹੁੰਦਾ ਸੀ ਇੱਕ ਡੰਡਾ ਜਿਹਾ ਲੈ ਕੇ ਅਤੇ ਲੱਤ ਜਿਹੜੀ ਖਰਾਬ

ਹੋਵੇ ਤੇ ਡੰਡਾ ਲੈ ਕੇ ਤੁਰਦਾ ਕੋਈ। ਨਿਹੰਗ ਸਿੰਘ ਨੂੰ ਸੁਚਾਲਾ ਸਿੰਘ ਕਹਿੰਦੇ ਹਨ। ਤਾਂ ਨਾ ਇਹ ਭਾਈ ਪ੍ਰੇਮੀ ਜਿਹੜਾ ਸੀ, ਇਹ ਰੋਜ਼ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਨਾ ਦਹੀਂ ਲੈ ਕੇ ਆਉਂਦਾ ਹੁੰਦਾ ਸੀ ਤਲਵੰਡੀ ਚੌਧਰੀਆਂ ਤੋਂ। ਦਹੀਂ ਲੈ ਕੇ, ਵੇਖੋ ਮਾਫ ਕਰਨਾ, ਇਹ ਵਰਡ ਯੂਜ਼ ਨਹੀਂ ਅਸੀਂ ਕਰਨਾ ਚਾਹੁੰਦੇ, ਪਰ ਲੱਤ ਤੋਂ ਲੰਗੜੇ ਹੋਣ ਦੇ ਬਾਵਜੂਦ ਵੀ ਦਰਿਆ ਪਾਰ ਕਰਕੇ ਅਤੇ ਜਦੋਂ ਦਹੀਂ ਲੈ ਕੇ ਆਉਣਾ ਤਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਪ੍ਰਸ਼ਾਦਾ ਛਕਣਾ ਪਿਆਰਿਓ। ਇਹ ਭਾਈ ਪ੍ਰੇਮੀ ਨਾਂ ਦਾ ਵੀ ਭਾਈ ਪ੍ਰੇਮੀ ਸੀ ਅਤੇ ਪ੍ਰੇਮੀ ਵੀ ਬੜਾ ਸੀ। ਇਹ ਰੋਜ਼ ਆਉਂਦਾ ਸੀ ਅਤੇ ਇੱਕ ਦਿਨ ਕੀ ਹੋਇਆ ਕਿ ਜਦੋਂ ਦਹੀਂ ਲੈ ਕੇ ਤੁਰਿਆ ਤਾਂ ਇੱਕ ਚੌਧਰੀ ਜਿਹੜਾ ਸੀ ਨਾ ਪਿੰਡ ਦਾ, ਉਹਨੇ ਇਹਦੀ ਉਹ ਫੌੜੀ ਖੋਲ੍ਹੀ, ਉਹ ਲਾਠੀ ਖੋਲ੍ਹੀ ਜਿਹਦੇ ਆਸਰੇ ਤੁਰਦਾ ਸੀ। ਹੁਣ ਜੋ ਲਾਠੀ ਖੋਲ੍ਹੀ ਤਾਂ ਤੁਰ ਨਹੀਂ ਸੀ ਸਕਦਾ, ਉਸ ਚੌਧਰੀ ਨੇ ਲਾਠੀ ਖੋਲ੍ਹੀ ਅਤੇ ਇਹਨੂੰ ਮਖੌਲ ਕੀਤਾ, ਕਿੱਥੇ ਚੱਲਾਂ ਇਹ ਕਹਿੰਦਾ, ਦਹੀਂ ਲੈ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਲ ਚੱਲਾਂ ਹਾਂ। ਉਸ ਨੇ ਇਹਦਾ ਮਖੌਲ ਉਡਾਇਆ ਵੀ ਜੇ ਤੇਰੇ ਗੁਰੂ ਸਾਹਿਬ ਇੰਨੇ ਸਮਰੱਥ ਹਨ ਤਾਂ ਉਹ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦੇ। ਤਾਂ ਭਾਈ ਪ੍ਰੇਮੀ ਕਹਿੰਦੇ, ਗੁਰੂ ਸਾਹਿਬ ਤਾਂ ਸਰਬ ਕਲਾ ਸਮਰੱਥ ਹਨ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਆਪਾਂ ਪੜ੍ਹਦੇ ਹਾਂ ਨਾ, ਤੁੱਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀ ਹੈ। ਸਰਬ ਕਲਾ ਸਮਰੱਥ ਸਤਿਗੁਰੂ ਹਨ, ਪਰ ਕਹਿੰਦੇ ਉਹਨਾਂ ਦੀ ਮਰਜ਼ੀ ਹੈ। ਚੌਧਰੀ ਮਖੌਲ ਉਡਾਉਂਦਾ ਹੈ, ਭਾਈ ਪ੍ਰੇਮੀ ਕਹਿੰਦਾ ਮੇਰੀ ਲੱਕੜ ਵਾਪਸ ਕਰ ਦੇ, ਮੈਂ ਜਾਣਾ ਹੈ, ਮੈਂ ਲੇਟ ਹੋ ਜਾਣਾ। ਉਹ ਦਿੰਦਾ ਨਹੀਂ ਹੈ। ਇੱਦਾਂ ਕਰਦਿਆਂ ਕਰਦਿਆਂ ਬਹੁਤ ਸਮਾਂ ਨਿਕਲ ਗਿਆ, ਬਹੁਤ ਦੇਰੀ ਹੋ ਗਈ। ਅਖੀਰ ਉਸ ਚੌਧਰੀ ਨੇ ਮਖੌਲ ਕਿੰਨੇ ਉਡਾਏ ਅਤੇ ਮੁੜ ਕੇ ਇਹਨਾਂ ਨੂੰ ਉਹ ਫੌੜੀ ਦਿੱਤੀ, ਲੱਕੜ ਦਿੱਤੀ, ਤਾਂ ਭਾਈ ਪ੍ਰੇਮੀ ਜੀ ਦਰਿਆ ਪਾਰ ਕਰਕੇ ਤਾਂ ਗੋਇੰਦਵਾਲ ਸਾਹਿਬ ਪਹੁੰਚਦੇ ਹਨ। ਇੱਧਰ ਗੋਇੰਦਵਾਲ ਸਾਹਿਬ 'ਚ ਕੀ ਹੋ ਰਿਹਾ? ਗੋਇੰਦਵਾਲ ਸਾਹਿਬ ਦੇ ਵਿੱਚ ਬਾਕੀ ਲੰਗਰ ਸੱਜ ਗਏ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੰਗਤ ਕਹਿੰਦੀ ਹੈ, ਲੰਗਰ ਛਕੋ, ਸਭ ਕੁਝ ਤਿਆਰ ਹੈ। ਅਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ, ਅਜੇ ਤਾਂ ਅਸੀਂ ਛਕਣਾ ਨਹੀਂ, ਅਸੀਂ ਤਾਂ ਭਾਈ ਪ੍ਰੇਮੀ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਛਕਣਾ ਨਹੀਂ। ਭਾਈ ਸਾਹਿਬ, ਇਹ ਕੋਈ ਇੱਕ ਪਾਸੇ ਦਾ ਪ੍ਰੇਮ ਨਹੀਂ ਹੈ, ਇਹ ਵੇਖੋ ਦੋਵੇਂ ਪਾਸੇ ਦਾ ਪ੍ਰੇਮ ਹੈ। ਜੇ ਭਾਈ ਪ੍ਰੇਮੀ ਦਰਿਆਓ ਪਾਰੋਂ ਆਉਂਦਾ ਹੈ ਪ੍ਰੇਮ ਦੇ ਵਿੱਚ, ਇੱਧਰੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੀ ਉਸੇ ਪ੍ਰੇਮ 'ਚ ਉਡੀਕਦੇ ਹਨ, ਕਹਿੰਦੇ ਭਾਈ ਪ੍ਰੇਮੀ ਆਏਗਾ ਅਤੇ ਪ੍ਰਸ਼ਾਦਾ ਛਕਾਂਗੇ। ਜਦੋਂ ਅਖੀਰ ਭਾਈ ਪ੍ਰੇਮੀ ਪਹੁੰਚਿਆ ਤਾਂ ਸਤਿਗੁਰ ਪੁੱਛਦੇ ਹਨ ਕਿ ਇੰਨੀ ਲੇਟ? ਤਾਂ ਉਹਨੂੰ ਦੱਸਣਾ ਪਿਆ, ਦੱਸ ਦਿੱਤਾ, ਮਹਾਰਾਜ ਜੀ ਚੌਧਰੀ ਨੇ ਮੇਰੀ ਲਾਠੀ ਖੋਹ ਲਈ ਸੀ, ਮੈਂ ਆ ਨਹੀਂ ਸਕਿਆ, ਲੇਟ ਹੋ ਗਿਆ, ਮਾਫ਼ੀ ਦੇ ਦਿਓ। ਮਹਾਰਾਜ ਕਹਿੰਦੇ ਕੀ ਕਹਿੰਦਾ ਸੀ ਚੌਧਰੀ? ਅਤੇ ਨਾ ਭਾਈ ਪ੍ਰੇਮੀ ਕਹਿੰਦਾ ਕਿ ਮਹਾਰਾਜ ਜੀ ਉਹ ਮਖੌਲ ਉਡਾਉਂਦਾ ਸੀ ਮੇਰੇ ਲੱਤ ਦਾ ਖਰਾਬ ਹੋਣ ਦਾ, ਅਤੇ ਉਹ ਕਹਿੰਦਾ ਸੀ ਜੇ ਤੇਰੇ ਗੁਰੂ ਸਾਹਿਬ ਇੰਨੇ ਸਮਰੱਥ ਹਨ ਤਾਂ ਠੀਕ ਕਿਉਂ ਨਹੀਂ ਕਰ ਦਿੰਦੇ। ਮਹਾਰਾਜ ਮੁਸਕਰਾ ਪਏ, ਮਹਾਰਾਜ ਜੀਆਂ ਨੇ ਪ੍ਰਸ਼ਾਦਾ ਤਾਂ ਛਕ ਲਿਆ। ਮਹਾਰਾਜ ਕਹਿੰਦੇ ਭਾਈ ਪ੍ਰੇਮੀ ਉੱਥੇ ਪਹਾੜੀ ਦੇ ਉੱਤੇ ਨਾ ਸਾਹ ਹੁਸੈਨ ਰਹਿੰਦਾ ਹੈ, ਅਤੇ ਉੱਥੇ ਚਲਿਆ ਜਾ, ਤੂੰ ਉਹ ਤੇਰੀ ਲੱਤ ਠੀਕ ਕਰ ਦੇਗਾ। ਹੁਣ ਗੌਰ ਕਰਿਓ ਪਿਆਰਿਓ, ਆਹ ਜਿਹੜੇ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਇਹ ਭਾਈ ਪ੍ਰੇਮੀ ਅਤੇ ਸ਼ਾਹ ਹੁਸੈਨ ਜੀ ਦੀ ਹੀ ਆਪਸ ਦੇ ਵਿੱਚ ਜੋ ਵਾਰਤਾਲਾਪ ਹੋਈ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਇਹ ਬਿਲਕੁਲ ਦਰਿਆ ਦੇ ਕੰਢੇ ਦੇ ਲਾਗੇ ਹੈ, ਬੜਾ ਪਿਆਰਾ ਜਿਹਾ ਛੋਟਾ ਜਿਹਾ ਸਥਾਨ ਹੈ। ਇੱਕ ਪਾਸੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਤਾਂ ਲਾਗੇ ਸ਼ਾਹ ਹੁਸੈਨ ਜੀ ਦੀ ਇੱਕ ਮਜ਼ਾਰ ਵੀ ਬਣੀ ਹੋਈ ਹੈ। ਹੁਣ ਗੌਰ ਕਰਿਓ, ਆਪਾਂ ਬਾਣੀ 'ਚ ਪੜ੍ਹਦੇ ਤਾਂ ਹਾਂ, ਸ਼ਾਇਦ ਅੱਜ ਕੱਲ੍ਹ ਦੁਨੀਆ ਨੂੰ ਇਸ ਪੰਕਤੀ ਦੀ ਬਹੁਤ ਲੋੜ ਹੈ, ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਅੱਜ ਕੱਲ੍ਹ ਧਰਮਾਂ ਦੀਆਂ ਨਫ਼ਰਤਾਂ ਬਹੁਤ ਫੈਲ ਰਹੀਆਂ ਹਨ, ਹੁਣ ਗੁਰੂ ਸਾਹਿਬ ਜੀ ਭਾਈ ਪ੍ਰੇਮੀ ਨੂੰ ਇਸ ਫਕੀਰ ਦੇ ਕੋਲ ਸ਼ਾਹ ਹੁਸੈਨ ਕੋਲ ਭੇਜ ਦਿੰਦੇ ਹਨ। ਹੁਣ ਸ਼ਾਹ ਹੁਸੈਨ ਬਾਰੇ ਪਤਾ ਕੀ ਮਸ਼ਹੂਰ ਸੀ? ਜਿਹੜਾ ਉਹਦੇ ਕੋਲ ਜਾਂਦਾ ਸੀ ਸ਼ਾਹ ਹੁਸੈਨ ਉਹਨੂੰ ਟੁੱਟ ਕੇ ਪੈਂਦਾ ਸੀ, ਭਜਾ ਦਿੰਦਾ ਸੀ ਅੱਗੋਂ। ਅੱਛਾ, ਅੱਜ ਜਦੋਂ ਭਾਈ ਪ੍ਰੇਮੀ ਗਿਆ ਤਾਂ ਇਹਨੇ ਭਜਾਇਆ ਨਹੀਂ, ਅਤੇ ਸਗੋਂ ਪੁੱਛਦਾ ਹੈ ਕਿੱਧਰ ਆਇਆ ਪ੍ਰੇਮੀਆਂ? ਅਤੇ ਨਾ ਉਹ ਪ੍ਰੇਮੀ ਕਹਿੰਦਾ ਕਿ ਗੁਰੂ ਅਮਰਦਾਸ ਜੀ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਤੁਸੀਂ ਮੇਰੀ ਲੱਤ ਠੀਕ ਕਰ ਦਿਓਗੇ। ਅਤੇ ਸ਼ਾਹ ਹੁਸੈਨ ਕਹਿੰਦਾ ਲੱਤ ਮੈਂ ਠੀਕ ਕਰਨੀ? ਲੱਤ ਤਾਂ ਉਹਨਾਂ ਨੇ ਠੀਕ ਕਰਨੀ ਹੈ, ਮੇਰੇ 'ਚ ਤਾਂ ਕੋਈ ਤਾਕਤ ਨਹੀਂ ਹੈ ਉਹਨਾਂ ਕੋਲ। ਤਾਂ ਨਾ ਉਹ ਭਾਈ ਪ੍ਰੇਮੀ ਨੂੰ ਕਹਿੰਦਾ ਤੂੰ ਜਾ ਉਹਨਾਂ ਕੋਲ, ਅਤੇ ਭਾਈ ਪ੍ਰੇਮੀ ਕਹਿੰਦੇ ਨਹੀਂ ਨਹੀਂ ਮੈਨੂੰ ਮਹਾਰਾਜ ਨੇ ਕਿਹਾ ਤੁਸੀਂ ਠੀਕ ਕਰਨੀ ਹੈ। ਅੱਛਾ, ਉਹ ਕਹਿੰਦਾ ਜਾ, ਅਤੇ ਭਾਈ ਪ੍ਰੇਮੀ ਕਹਿੰਦੇ ਨਹੀਂ ਮੈਨੂੰ ਠੀਕ ਕਰੋ। ਇੰਨੇ ਚਿਰ ਨੂੰ ਸਾਹ ਸੁਹੈਨ ਦਾ ਅਤੇ ਅੱਗੇ ਸੁਭਾਅ ਗੁਸੈਲ ਸੀਗਾ, ਉਹ ਗੁੱਸੇ 'ਚ ਆਏ, ਆਪਣੀ ਲੱਕੜ ਚੁੱਕ ਕੇ ਮਾਰਨ ਲੱਗੇ, ਅਤੇ ਭਾਈ ਪ੍ਰੇਮੀ ਉੱਠ ਕੇ ਭੱਜ ਪਿਆ। ਖੇਡ ਚੋਜ ਕੀ ਵੇਖੋ, ਜਦੋਂ ਭੱਜ ਪਿਆ ਤਾਂ ਜਦੋਂ ਥੋੜ੍ਹੀ ਦੂਰ ਗਿਆ ਪਤਾ ਲੱਗਾ ਲੱਤ ਤਾਂ ਮੇਰੀ ਠੀਕ ਹੋ ਗਈ, ਮੈਂ ਤਾਂ ਭੱਜ ਪਿਆ ਸਹੀ। ਵਾਪਸ ਆਇਆ ਸ਼ਾਹ ਹੁਸੈਨ ਕੋਲ, ਅਤੇ ਸ਼ਾਹ ਹੁਸੈਨ ਕਹਿੰਦਾ ਠੀਕ ਤੈਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਕਰਨਾ, ਤਾਂ ਮੈਨੂੰ ਜਾਣ ਕੇ ਬਦਨਾਮ ਕਰਦੇ ਆ। ਕਦੇ ਮਹਿਮਾ ਪ੍ਰਕਾਸ਼ ਪੜ੍ਹੋਗੇ ਨਾ ਆਪ ਜੀ, ਤਾਂ ਉਹਦੇ ਵਿੱਚ ਆ ਪੰਕਤੀਆਂ ਕੰਧ 'ਤੇ ਲਿਖਿਆ ਬਹੁਤ ਸੋਹਣੀ, ਬੜੀ ਉੱਥੇ ਸਾਡੇ ਕੋਲ ਸੁਣਾਈ ਨਹੀਂ ਜਾ ਰਹੀ ਉੰਨੀ ਵਧੀਆ, ਜਿੰਨੇ ਵਧੀਆ ਲਫ਼ਜ਼ਾਂ ਦੇ ਵਿੱਚ ਉਹਦੇ ਵਿੱਚ ਸਾਰੀਆਂ ਪੰਕਤੀਆਂ ਲਿਖੀਆਂ। ਅਤੇ ਉਹਦੇ ਵਿੱਚ ਕਹਿੰਦੇ ਵੀ ਗੁਰੂ ਜੀ ਠੀਕ ਆਪ ਕਰਦੇ, ਕਹਿੰਦੇ ਮੈਨੂੰ ਬਦਨਾਮੀ ਕਰਦੇ ਆ ਸ਼ਾਹ ਹੁਸੈਨ ਕਹਿੰਦੇ।
ਫਿਰ ਸਾਹਿਬ ਹੁਸੈਨ ਨੇ ਉਹਨਾਂ ਨੂੰ ਕਿਹਾ ਕਿ ਭਾਈ

0: ਪ੍ਰੇਮੀ ਤੂੰ ਜਾ ਗੁਰੂ ਸਾਹਿਬ ਕੋਲ ਵਾਪਸ। ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰੀ ਅਤੇ ਮੇਰੀ ਵੀ ਕਰ। ਤਾਂ ਸ਼ਾਹ ਹੁਸੈਨ ਨੇ ਫਿਰ ਭਾਈ ਪ੍ਰੇਮੀ ਨੂੰ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਲ ਭੇਜਿਆ। ਸੰਗਤ ਜੀ, ਐਸੇ ਪਿਆਰੇ ਹਨ ਸਾਡੇ ਸਤਿਗੁਰੂ ਜੀ, ਐਸੇ ਚੋਜੀ ਹਨ, ਐਸੇ ਨਿਆਰੇ ਹਨ। ਸਿੱਖ ਆਪਣੇ ਦਾ ਦੁੱਖ ਵੀ ਦੂਰ ਕਰਨਾ ਹੈ ਅਤੇ ਕ੍ਰੈਡਿਟ ਵੀ ਕਿਸੇ ਹੋਰ ਨੂੰ ਦੇ ਦੇਣਾ ਹੈ। ਇਹ ਸ਼ਾਹ ਹੁਸੈਨ ਜੀ ਕਿੰਨਾ ਕੁ ਪਿਆਰ ਹੋਏਗਾ ਇਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਮਾਣਿਆ। ਜਦੋਂ ਮਹਾਰਾਜ ਜੀ 22 ਸਾਲ ਮਹਾਰਾਜ ਜੀ ਨੇ ਗੁਰਗੱਦੀ ਕੀਤੀ ਹੈ ਤਕਰੀਬਨ, ਤਾਂ ਇੱਥੇ ਗੋਇੰਦਵਾਲ ਸਾਹਿਬ ਹੀ ਰਹੇ ਹਨ ਤੀਜੇ ਪਾਤਸ਼ਾਹ ਜੀ। ਸ਼ਾਹ ਹੁਸੈਨ ਜੀ ਲਾਗੇ ਰਹਿਣ ਵਾਲੇ ਹਨ। ਅੱਜ ਇੱਥੇ ਬੜੀ ਸੋਹਣੀ ਯਾਦਗਾਰ ਬਣੀ ਹੈ, ਬੜਾ ਸੋਹਣਾ ਪਿਆਰਾ ਇਤਿਹਾਸ ਹੈ, ਬੜੀਆਂ ਸੋਹਣੀਆਂ ਯਾਦਗਾਰਾਂ ਹਨ। ਸਾਨੂੰ ਆਪਣੇ ਥਾਂ ਇਹ ਮਾਣ ਹੁੰਦਾ ਹੈ ਸੰਗਤ ਜੀ ਕਿ ਇਹਨਾਂ ਰਸਤਿਆਂ 'ਤੇ ਚੱਲਦਿਆਂ ਇੱਕ ਤਾਂ ਸਾਨੂੰ ਦਰਸ਼ਨ ਕਰਨ ਨੂੰ ਮਿਲਦੇ ਹਨ, ਇੱਕ ਸਾਨੂੰ ਇਤਿਹਾਸ ਆਪ ਜੀ ਨੂੰ ਸਾਂਝਾ ਕਰਨ ਦਾ ਸੁਭਾਗਾ ਸਮਾਂ ਮਿਲਦਾ ਹੈ। ਤੁਸੀਂ ਆਪਣੇ ਘਰਾਂ 'ਚ ਬੈਠ ਕੇ ਇਤਿਹਾਸ ਨੂੰ ਮਾਣਦੇ ਹੋ, ਅਸਥਾਨ ਬੜਾ ਸੋਹਣਾ ਬਣਿਆ। ਅਗਲੇ ਵਾਰ ਕਿਤੇ ਆਏ ਹੋ ਅਤੇ ਲੋਕੇਸ਼ਨ ਕੋਆਰਡੀਨੇਟਸ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਹਨ, ਇਸ ਅਸਥਾਨ 'ਤੇ ਆਪ ਜੀ ਦਰਸ਼ਨ ਮੇਲੇ ਕਰਿਓ। ਇਸ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਬਿਆਸਾ ਦਰਿਆ ਦਾ ਇਹ ਪਾਣੀ ਹੈ, ਇਹ ਵੇਖੋ ਬੜਾ ਸ਼ਾਂਤ ਜਿਹਾ ਹੈ। ਥੋੜ੍ਹੇ ਹੁਣ ਕਣਕਾਂ ਬੀਜੀਆਂ ਹੋਈਆਂ ਨੇ, ਉਹਦੇ ਪਰਲੇ ਪਾਸੇ ਅਸਲੀ ਬਿਆਸ ਜਿਹੜਾ ਚੱਲ ਰਿਹਾ ਹੈ। ਅਤੇ ਇੱਧਰ ਵੀ ਆ ਘਰ ਹਨ, ਵੀਰਾਂ ਨੂੰ ਅਸੀਂ ਪੁੱਛ ਰਹੇ ਸੀ, ਕਹਿੰਦੇ ਪਾਣੀ ਬਹੁਤ ਉੱਪਰ ਤੱਕ ਆ ਜਾਂਦਾ ਹੈ ਪਿਆਰਿਓ। ਮਹਾਰਾਜ ਤਰਸ ਕਰਨ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫੋਰ ਸਿਟੀ ਵਰਕ ਐਂਡ ਮੋਨਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

0: ਅੱਜ ਪੂਰੀ ਆਮ ਆਦਮੀ ਪਾਰਟੀ ਸਰਕਾਰ ਦੇ MLA ਸਾਹਿਬਾਨ, ਪੂਰੇ ਮੰਤਰੀ ਸਾਹਿਬਾਨ ਤੇ ਅੰਡਰ ਏਬਲ ਗਾਈਡੈਂਸ ਆਫ ਸਾਡੇ ਆਨਰੇਬਲ CM ਸਾਹਿਬ ਸਰਦਾਰ ਪਵਨ ਸਿੰਘ ਮਾਨ ਜੀ ਦੀ ਅਗਵਾਈ ਹੇਠ ਅਸੀਂ ਆਪਾਂ ਸਾਰੇ ਇਕੱਠੇ ਹੋ ਕੇ ਇਕਜੁੱਟਤਾ ਦਿਖਾਉਂਦੇ ਹੋਏ ਅਸੀਂ ਆਪਾਂ ਟਾਈਮ ਲਿਆ CM ਸਾਹਿਬ ਨੇ ਆਨਰੇਬਲ ਪ੍ਰੈਜ਼ੀਡੈਂਟ ਸਾਹਿਬ ਨੂੰ ਮਿਲਣ ਜਾ ਰਹੇ ਆਪਾਂ ਤੇ ਅਸੀਂ ਗੱਲ ਕਰਾਂਗੇ ਜੋ ਪਿਛਲੇ ਦਿਨਾਂ ਜੋ ਮਾਹੌਲ ਹੋਇਆ, ਜਿਹੜੇ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰ ਜਿਹੜੇ ਸ਼ਿਫਟ ਕਰ ਗਏ ਦੂਜੀ ਪਾਰਟੀ ਵਿੱਚ, ਉਹਨਾਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਆਪਾਂ, ਉਹਨਾਂ ਦੀ ਆਵਾਜ਼ ਅਸੀਂ ਬੰਨ ਕੇ ਆਪਾਂ ਨਾਲ ਚੱਲਾਂਗੇ ਤੇ ਅਸੀਂ ਗੱਲ ਕਰਾਂਗੇ ਆਪਾਂ ਜਿਹੜੀ ਰਾਈਟ ਟੂ ਰਿਕਾਲ ਦੀ ਹੈਗੀ ਆ ਤੇ ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਆਵਾਮ ਨਾਲ ਧੱਕਾ ਕੀਤਾ ਹੈਗਾ, ਧੋਖਾ ਦਿੱਤਾ ਹੈਗਾ ਤੇ ਉਹਦੀ ਆਪਾਂ ਮੰਗ ਕਰਾਂਗੇ, ਗੱਲ ਕਰਾਂਗੇ ਜੀ।
1: ਕੁਝ ਨਾ ਕੋਈ ਤਾਂ ਐਸਾ ਕਾਨੂੰਨ ਹੋਣਾ ਚਾਹੀਏ ਨਾ ਕਿ ਐਸੇ ਕੋਈ ਪੰਜ ਬੰਦੇ ਇਕੱਠੇ ਹੋ ਕੇ ਬੋਲ ਸਕਦੇ ਕਿ ਹਮਾਰੀ ਪਾਰਟੀ ਤੋਂ ਅਲੱਗ ਪਾਰਟੀ ਹੋ ਗਈ, ਤੋ ਔਰ ਪਾਰਟੀ ਵੋ ਹੋ ਗਈ ਜੋ ਵਾਸ਼ਿੰਗ ਮਸ਼ੀਨ ਕੇ ਤੌਰ ਪੇ ਜਾਣੀ ਜਾਤੀ ਹੈ, ਠੀਕ ਹੈ ਨਾ। ਤੋ ਅੱਛਾ, ਉਨਕੇ ਖਿਲਾਫ ਅਗਰ ਕੋਈ ਕੰਪਲੇਂਟ ਆ ਗਈ ਤੋ ਕਿਆ ਉਸ ਪਰ ਐਕਸ਼ਨ ਨਹੀਂ ਹੋ ਸਕਤਾ? ਕਿਆ ਭਾਜਪਾ ਮੇਂ ਜਾਣੇ ਕਾ ਮਤਲਬ ਕਾਨੂੰਨ ਸੇ ਉਪਰ ਹੋ ਗਏ ਆਪ? ਤੋ ਅਗਰ ਵੋ ਫਿਊਚਰ ਮੇਂ ਵੀ ਕੋਈ ਕੰਪਲੇਂਟ ਆਏਗੀ, ਉਨ ਪਰ ਐਕਸ਼ਨ ਹੋਗਾ? ਕਾਨੂੰਨ ਦੇਸ਼ ਕਾ ਕਾਨੂੰਨ ਤੋ ਸਭ ਪੇ ਲਾਗੂ ਹੈ।

0: ਬਿਠਾ ਕੇ ਆ ਜਾ ਬਈ ਤੈਨੂੰ ਹੁਣ ਅਸੀਂ ਤੈਨੂੰ ਹੁਣ ਸੁਰੱਖਿਆ ਦੇਵਾਂਗੇ। ਇੱਦਾਂ ਕੀਤਾ, ਪਹਿਲਾਂ ਵੀ ਇੱਦਾਂ ਕੀਤਾ। ਜਿਹੜੇ ਬੰਦੇ ਨੂੰ ਮੋਦੀ ਸਾਹਿਬ ਕਹਿੰਦੇ ਰਹੇ ਆ ਕਿ ਫਲਾਨਾ ਦਾ ਬਹੁਤ ਵੱਡਾ ਘਪਲੇਬਾਜ਼ ਹੈ, ਚਾਰ ਪੰਜ ਦਿਨਾਂ ਬਾਅਦ ਉਸੇ ਬੰਦੇ ਨੂੰ ਡਿਪਟੀ ਸੀ ਐਮ ਦੀ ਸਹੁੰ ਚੁਕਾ ਦਿੰਦੇ ਨੇ ਕਿ ਹੁਣ ਤੂੰ ਬਣ ਗਿਆ ਡਿਪਟੀ ਸੀ ਐਮ। ਸੋ ਇਸ ਕਰਕੇ ਇਹ ਜਿਹੜਾ ਆਪ ਹੀ ਇਹ ਗੱਲਾਂ ਕਹਿੰਦਾ ਰਿਹਾ ਰਾਘਵ ਚੱਡਾ, ਆਪ ਹੀ ਇਹ ਗੱਲਾਂ ਕਹਿੰਦਾ ਰਿਹਾ ਕਿ ਇੱਕ ਵਾਸ਼ਿੰਗ ਮਸ਼ੀਨ ਹੈ ਬੀਜੇਪੀ ਜਿਹੜੀ ਬਿਨਾਂ ਡਿਟਰਜੈਂਟ ਤੋਂ ਸਫਾਈ ਕਰ ਦਿੰਦੀ ਹੈ, ਅਤੇ ਉਸੇ ਮਸ਼ੀਨ ਦੇ ਵਿੱਚ ਆਪ ਚਲਿਆ ਗਿਆ ਹੁਣ। ਸੋ ਘੱਟੋ ਘੱਟ ਆਪਦੀਆਂ ਕਈਆਂ ਹੋਈਆਂ ਗੱਲਾਂ 'ਤੇ ਆਪ ਤਾਂ ਥੋੜ੍ਹਾ ਜਿਹਾ ਗੌਰ ਕਰ ਲੈਂਦੇ। ਸਪੋਕਸਪਰਸਨ ਸੀ, ਕਿੰਨੀ ਵਾਰੀ ਤੁਸੀਂ ਬੀਜੇਪੀ ਦੇ ਵਿਰੁੱਧ ਬੋਲਿਆ ਹੋਊ, ਹੁਣ ਸਾਰੀਆਂ ਗੱਲਾਂ ਤੁਹਾਡੇ ਵੱਲੋਂ ਕਲੀਅਰ ਹੋ ਗਈਆਂ, ਮਾਫ਼ ਹੋ ਗਈਆਂ, ਅਤੇ ਹਿੰਮਤ ਸੀ ਤਾਂ ਅਸਤੀਫਾ ਦੇ ਕੇ ਜਾਂਦੇ। ਅੱਜ ਮੇਰੇ ਨਾਲ ਮੇਰੇ ਸਾਥੀ ਆਏ ਨੇ ਸਾਰੇ, ਜਿੰਨੇ ਵੀ ਪੰਜਾਬ ਦੇ ਲੋਕਾਂ ਵੱਲੋਂ 2022 'ਚ ਵੱਡਾ ਫਤਵਾ ਮਿਲਿਆ, ਅੱਜ ਵੀ ਉਹ ਚਟਾਨ ਵਾਂਗੂ ਪਾਰਟੀ ਦੇ ਨਾਲ ਖੜ੍ਹੇ ਨੇ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ, ਅਤੇ ਮੈਂ ਮੈਡਮ ਨੂੰ ਕਿਹਾ ਸੀ ਕਿ ਮੈਂ ਕਿਹਾ ਉਹ ਬਾਹਰ ਖੜ੍ਹੇ ਨੇ, ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੇ ਵੱਲੋਂ ਤੁਸੀਂ ਉਹਨਾਂ ਦੇ ਰੀਪ੍ਰਜੈਂਟੇਟਿਵ ਬਣ ਕੇ ਆਏ ਹੋ, ਉਹਨਾਂ ਦੀ ਹਾਜ਼ਰੀ ਵੀ ਮੈਂ ਸਾਈਨਾਂ ਦੇ ਰੂਪ ਦੇ ਵਿੱਚ ਇਹਦੇ 'ਚ ਲੱਗ ਗਈ ਹੈ। ਕਹਿੰਦੇ ਮੇਰੇ ਵੱਲੋਂ ਉਹਨਾਂ ਨੂੰ ਵੀ ਮੈਂ ਹਾਜ਼ਰ ਸਮਝੂੰਗੀ ਇੱਥੇ, ਅਤੇ ਪੰਜਾਬ ਸਰਕਾਰ ਵੱਲੋਂ, ਪੂਰੀ ਸਮੁੱਚੀ ਸਰਕਾਰ ਵੱਲੋਂ, ਅਤੇ ਜਿਹੜਾ ਮਤਾ ਪਾਸ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹਦਾ ਵੀ ਮੈਂ ਜ਼ਿਕਰ ਕੀਤਾ, ਅਤੇ ਬੜੀ ਵਧੀਆ ਮੁਲਾਕਾਤ ਰਹੀ ਹੈ। ਅਤੇ ਰਾਸ਼ਟਰਪਤੀ ਜੀ ਨੇ ਇਹੀ ਭਰੋਸਾ ਦਿੱਤਾ ਕਿ ਤੁਸੀਂ ਜਨਤਾ ਦੀ ਸੇਵਾ ਕਰਦੇ ਰਹੋ, ਅਤੇ ਮੈਂ ਸੰਵਿਧਾਨ ਦੇ ਸਪੈਸ਼ਲਿਸਟਾਂ ਨਾਲ ਗੱਲ ਕਰਕੇ ਤੁਹਾਨੂੰ ਰਿਸਪੋਂਸ ਬੈਕ ਕਰਾਂ। ਦੇਖੋ, ਪੰਜਾਬ ਕੋਈ ਟਰੱਕ ਨਹੀਂ ਹੈਗਾ ਕਿ ਹੁਣ ਅੱਗੇ ਚਲਾਉਣ ਦੀ ਵਾਰੀ ਪੰਜਾਬ ਦੀ ਕਿਸੇ ਹੋਰ ਦੀ ਆ ਗਈ, ਜਾਂ ਪਾਣੀ ਦੀ ਵਾਰੀ ਨਹੀਂ ਹੈਗੀ। ਇਹ ਪੰਜਾਬ ਹੈ, ਉਹ ਜਦੋਂ ਵੀ ਦੇਸ਼ 'ਤੇ ਸੰਕਟ ਆਉਂਦਾ ਪੰਜਾਬ ਖੜ੍ਹਦਾ। ਅੱਜ ਜੇ ਬੀਜੇਪੀ ਨੂੰ ਰੋਕਣ ਦਾ ਜ਼ਿੰਮੇਵਾਰੀ ਆਈ ਹੈ ਤਾਂ ਉਹ ਵੀ ਪੰਜਾਬ 'ਤੇ ਆ ਗਈ, ਕਿਉਂਕਿ ਬੀਜੇਪੀ ਧਮਕੀਆਂ ਦੇ ਰਹੀ ਹੈ ਹੁਣ ਅੱਗੇ ਪੰਜਾਬ ਦਾ ਨੰਬਰ ਹੈ, ਪੰਜਾਬ ਦਾ ਨੰਬਰ ਹੈ। ਕਾਹਦਾ ਨੰਬਰ ਪੰਜਾਬ ਦਾ? ਡਰਾਉਂਦੇ ਆ, ਧਮਕੀਆਂ ਦਿੰਦੇ ਆ, ਕੋਈ ਪੰਜਾਬ ਦਾ ਨੰਬਰ ਨਹੀਂ। ਇਹ ਇਹਨਾਂ ਦੀ ਗਲਤ ਫਹਿਮੀ ਜਾਂ ਖੁਸ਼ ਫਹਿਮੀ ਹੈ, ਪੰਜਾਬ ਦੇ ਵਿੱਚ 2 MLA ਨੇ, ਅਤੇ ਅਗਲੀ ਵਾਰ 0 ਹੋ ਸਕਦਾ, ਕਿਉਂਕਿ ਇਹਨਾਂ ਨੇ ਪੰਜਾਬ ਦੇ ਹੱਕ 'ਚ ਕੋਈ ਗੱਲ ਕੀਤੀ ਹੈ? ਕਦੇ ਕਹਿੰਦੇ ਅਸੀਂ BBMB ਖੋਲਾਂਗੇ ਤੁਹਾਡੇ ਤੋਂ, ਭਾਖੜਾ ਡੈਮ ਸਾਡਾ। ਕਦੇ ਕਹਿੰਦੇ ਨੇ ਸਾਰਾ ਪਾਣੀ ਰਾਜਸਥਾਨ ਅਤੇ ਹਰਿਆਣੇ ਨੂੰ ਦੇ ਦਿਓ, ਕਦੇ ਕਹਿੰਦੇ ਨੇ ਚੰਡੀਗੜ੍ਹ ਸਾਡਾ, ਕਦੇ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਨੂੰ ਅਸੀਂ ਖੋਲਾਂਗੇ ਤੁਹਾਡੇ ਤੋਂ, ਕਦੇ ਸਾਡਾ NHM ਦਾ ਪੈਸਾ ਰੋਕ ਲੈਂਦੇ ਨੇ, ਕਦੇ ਸਾਡਾ RDF ਦਾ ਪੈਸਾ ਰੋਕ ਲੈਂਦੇ ਨੇ, ਕਦੇ ਕਹਿੰਦੇ ਨੇ ਝਾਕੀ ਨਹੀਂ ਪੰਜਾਬ ਦੀ ਅਸੀਂ ਦਿਖਾਉਂਦੇ। ਇਹ ਪੰਜਾਬ ਦਾ ਕੋਈ ਹੱਕ 'ਚ ਗੱਲ ਕੀਤੀ ਇਹਨਾਂ ਨੇ? ਕਦੇ ਕੋਈ ਗੱਲ ਤਾਂ ਇਹੋ ਜਿਹੀ ਕੀਤੀ ਹੋਵੇ ਜਿਹੜੀ ਪੰਜਾਬ ਦੇ ਹੱਕ 'ਚ ਹੋਵੇ? ਜਦੋਂ ਦਾ ਅਸੀਂ ਬੇਅਦਬੀ ਦੇ ਵਿਰੁੱਧ ਕਾਨੂੰਨ ਲਾਗੂ ਕੀਤਾ, ਉਦੋਂ ਦੇ ਇਹਨਾਂ ਕੰਮਾਂ 'ਤੇ ਲੱਗੇ ਹੋਏ ਨੇ ਕਿ ਯਾਰ ਇਹ ਤਾਂ ਆਪਾਂ ਤਾਂ ਲੜਾਉਂਦੇ ਹੁੰਦੇ ਹਾਂ ਧਰਮ ਦੇ ਨਾਂ 'ਤੇ, ਇਹ ਕਾਨੂੰਨ ਨਾਲ ਤਾਂ ਸਜ਼ਾ ਹੀ ਬਹੁਤ ਮਿਲਦੀ ਹੈ। ਇਸ ਕਰਕੇ ਜੇ ਆਪਾਂ ਬੇਅਦਬੀ ਕਰਵਾ ਕੇ ਦੋ ਫਿਰਕਿਆਂ 'ਚ ਲੜਾਈ ਕਰਵਾਉਣੀ ਚਾਹੁੰਦੇ ਸੀ, ਇਹ ਤਾਂ ਕਾਨੂੰਨ ਹੀ ਬੜਾ ਸਖਤ ਬਣਾ ਲਿਆ। ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਨੂੰ ਕਮਜ਼ੋਰ ਕਰੋ, ਲੋਟਸ ਆਪਰੇਸ਼ਨ ਲੋਟਸ ਜੇ ਵੋ ਜਾਂ ਵਾਹਾਂ ਫੈਲਾਓ, ਸਾਡੇ ਸੰਪਰਕ 'ਚ ਨੇ 65 ਸੰਪਰਕ 'ਚ ਨੇ, ਆਹ ਖੜ੍ਹੇ ਨੇ ਜਿਹਨਾਂ ਨਾਲ ਸੰਪਰਕ ਕਰਦੇ ਹੋ, ਆਹ ਖੜ੍ਹੇ ਨੇ, ਦਿਓ ਜਵਾਬ ਹੁਣ।
1: ਮਾਨ ਸਾਹਿਬ, ਰਾਘਵ ਨੇ ਜੋ ਧਮਕੀ ਦਿੱਤੀ ਹੈ ਇੱਕ ਤਰੀਕੇ ਦੇ ਨਾਲ ਫਰੰਟ ਖੋਲਤਾ ਹੈ ਕਿ ਜੀ ਹੁਣ ਸਾਡੀ 21 ਚ ਤੁਹਾਡੀ 1 ਚ,
2: ਉਹ ਇਹ ਵੀ ਕਹਿਣਾ ਅਗਲਾ ਨਿਸ਼ਾਨਾ ਹੋਈ
0: ਉਹ ਸਾਡਾ 1.25 ਲੱਖ ਵਰਗਾ ਹੈ ਪੰਜਾਬ। ਪੰਜਾਬ ਤਾਂ ਪੰਜਾਬੀ ਕਹਿੰਦੇ ਨਾ, 1.25 ਲੱਖ ਸੇ ਇੱਕ ਲੜਾਉ, 1.25 ਲੱਖ ਤੁਹਾਨੂੰ ਨਾਲ ਇੱਕ ਲੜਦਾ ਪੰਜਾਬ ਦਾ, ਤਾਂ ਤੁਹਾਡੇ 21 ਕੀ ਕਰਨਗੇ? ਤੁਸੀਂ ਧਮਕੀ ਨਾ ਦਿਓ, ਪੰਜਾਬੀ ਧਮਕੀਆਂ ਨਹੀਂ ਜ਼ਿਆਦਾ ਚੱਲਦੇ।
1: ਸੀਐਮ ਸਰ, ਰਾਜਾ ਵੜਿੰਗ ਅੱਜ ਸਵਾਲ ਚੱਕ ਰਹੇ ਸੀਗੇ ਜਦ, ਹਾਲਾਂਕਿ ਦੇਖੋ ਜਿਸ ਤਰੀਕੇ ਦਾ ਫਲੋਰ ਟੈਸਟ ਜਾਂ ਵਿਸ਼ਵਾਸ ਮਤਾ ਵਿਧਾਨ ਸਭਾ ਦਾ ਚ ਆਇਆ, ਅੱਜ ਇੱਦਾਂ ਹੀ ਤੁਸੀਂ ਆਪਣੀ ਯੂਨਿਟੀ ਇੱਥੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਵੀ ਦਿਖਾਈ ਹੈ, ਲੇਕਿਨ ਇਸ ਚੀਜ਼ ਦੇ ਉੱਪਰ ਹੀ ਰਾਜਾ ਵੜਿੰਗ ਸਵਾਲ ਖੜੇ ਕਰ ਰਹੇ ਹਾਂ।
0: ਕੀ
1: ਕਹਿੰਦੇ ਹੋ ਤਾਂ ਲੋਕਾਂ ਨੂੰ ਪਾਗਲ ਬਣਾ ਰਹੇ?
0: ਨਹੀਂ, ਉਦੋਂ ਪਹਿਲਾਂ ਰਾਜਾ ਵੜਿੰਗ ਨੇ ਆਪਣਾ ਪ੍ਰਧਾਨ ਸਾਂਭ ਲਿਆ ਸੁਨੀਲ ਜਾਖੜ, ਆਪਣਾ ਮੁੱਖ ਮੰਤਰੀ ਸਾਂਭ ਲਿਆ, ਆਪਣਾ ਵਿੱਤ ਮੰਤਰੀ ਸਾਂਭ ਲਿਆ, ਆਪਣਾ MP ਸਾਂਭ ਲਿਆ। ਸੋ ਸਾਰੇ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਨੇ, ਆਪਸ ਦੇ ਵਿੱਚ ਰਲੇ ਹੋਏ ਨੇ। ਉਹ ਕਹਿੰਦੇ, ਜਾਖੜ ਕਹਿੰਦਾ ਸੀ, ਕਹਿੰਦਾ ਵੀ ਆਹ ਬੱਸਾਂ ਜਿਹੜੀਆਂ ਨੇ ਕਿਤੇ ਕਿਸੇ ਹੋਰ ਪਾਸੇ ਨਾ ਮੁੜ ਜਾਣ, ਕਿਉਂਕਿ ਪਹਿਲਾਂ ਜਾਖੜ ਸਾਹਿਬ ਵਾਲੀ ਕਾਰ ਕਿਸੇ ਹੋਰ ਪਾਸੇ ਮੁੜ ਗਈ ਸੀ ਨਾ, ਉਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਹਰੇਕ ਗੱਡੀ ਦਾ ਰਾਹ ਇਹੀ ਜਾਂਦਾ, ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਨਜ਼ਰ ਆਉਂਦਾ ਹੁੰਦਾ, ਚੋਰ ਨੂੰ ਸਾਰੀ ਦੁਨੀਆਂ ਚੋਰਾਂ ਦੀ ਲੱਗਦੀ ਹੁੰਦੀ ਹੈ। ਸੋ ਇਹ ਸਾਡੇ ਵਾਲੇ ਤਾਂ ਚਟਾਨ ਵਾਂਗੂ ਖੜ੍ਹੇ ਨੇ। ਇਹ ਬਾਜਵਾ ਸਾਹਿਬ ਨੂੰ ਵੀ ਦੱਸ ਦੇਣਾ ਚਾਹੁੰਦਾ, ਇਹ ਉਹੀ ਮਟੀਰੀਅਲ ਹੈ, ਤੁਸੀਂ ਕਹਿੰਦੇ ਮਟੀਰੀਅਲ ਨਹੀਂ, ਉਹ ਇਹ ਵਫਾਦਾਰ ਮਟੀਰੀਅਲ ਹੈ, ਇਹ ਉਹ ਮਿੱਟੀ ਨਹੀਂ ਹੈਗੀ ਜਿਹੜੀ ਸੋਨੇ ਦੇ ਬਿਸਕੁਟਾਂ ਨਾਲ ਪਲੀ ਹੈ, ਇਹ ਆਟੇ ਦੇ ਬਿਸਕੁਟਾਂ ਵਾਲੇ
1: ਨੇ।
0: ਕਾਨੂੰਨ ਆਪਣਾ ਕੰਮ ਕਰੂਗਾ ਜੀ, ਕਾਨੂੰਨ ਤੋਂ ਉੱਪਰ ਕੋਈ ਨਹੀਂ, ਚਾਹੇ ਕੋਈ ਰਾਘਵ ਹੈ ਚਾਹੇ ਕੋਈ ਮਾਧਵ ਹੈ, ਇੱਥੇ ਕੋਈ

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, ਜੀ ਟੀ ਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi Best Bargain hai.
2: Best Bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, Best Bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ਐਸਟੀ ਟੋਇੰਗ।

ਤੁਹਾਡਾ ਦਿੱਲੀ ਆਪਣੇ ਘਰ ਆਉਣ ਤੇ ਨਿੱਘਾ ਸਵਾਗਤ ਕਰਦਾ ਜੀ ਆਇਆਂ ਨੂੰ ਕਹਿਣਾ। ਜਿਸ ਤਰੀਕੇ ਦਾ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ 'ਤੇ ਹਮਲਾ ਹੋ ਰਿਹਾ ਹੈ, ਉਹਦੇ ਵਜੂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਜਿਸ ਤਰੀਕੇ ਨਾਲ ਤੁਸੀਂ ਚਟਾਨ ਵਾਂਗੂ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹੋ, ਜਦੋਂ ਵੀ ਕਿਤੇ ਸੰਕਟ ਦਾ ਮੌਕਾ ਆਇਆ ਤਾਂ ਤੁਸੀਂ ਇੱਕਜੁੱਟਤਾ ਦਾ ਸੰਕੇਤ ਦਿੱਤਾ ਹੈ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਅਤੇ ਸ਼ੁਕਰੀਆ। ਹੋਰ ਕਿਸੇ ਪਾਰਟੀ ਦੇ ਵਿੱਚ ਇਹੋ ਜਿਹਾ ਕੁਛ ਹੁੰਦਾ ਸ਼ਾਇਦ ਹੁਣ ਉਹ ਪਾਰਟੀ ਖੇਰੂੰ ਖੇਰੂੰ ਹੋ ਜਾਂਦੀ,

0: ਸਾਹਮਣੇ ਵੀ ਆਉਂਦੇ ਨੇ, ਹੈਡਡਾਊਨ ਵੀ ਲੈਂਦੇ ਨੇ ਜੇ ਕਿਸੇ ਦੇ ਵਿਰੁੱਧ ਕੋਈ ਕਾਰਵਾਈ ਕਰਨੀ ਹੈ ਕੋਈ, ਜੇ ਆਪਾਂ ਨੂੰ ਜਿਵੇਂ ਹੁਣ ਆਹ ਸੰਕਟ ਚੱਲ ਰਿਹਾ ਤਾਂ ਪ੍ਰਧਾਨ ਜੀ ਨਾਲ ਖੜੇ ਨੇ ਹਰ ਵਕਤ। ਸੋ ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਤਾਂ ਇੰਨਾ ਹੀ ਕਹਿਣਾ ਕਿ ਹੁਣ ਫਿਰ ਇੱਕ ਵਾਰੀ ਜ਼ਿੰਮੇਵਾਰੀ ਆਪਣੇ 'ਤੇ ਆ ਗਈ। ਕਹਿੰਦੇ ਕਿ ਹੁਣ ਬੀਜੇਪੀ ਦਾ ਸਾਰਾ ਟਾਰਗੇਟ ਪੰਜਾਬ 'ਤੇ ਹੋਊਗਾ। ਮੈਂ ਕਿਹਾ ਜੀ ਅੱਜ ਵੀ ਮੈਂ ਕਹਿ ਕੇ ਆਇਆ, ਕੋਈ ਪੰਜਾਬ ਦੇ ਹੱਕ ਦੀ ਗੱਲ ਕੀਤੀ ਕਦੇ ਬੀਜੇਪੀ ਨੇ? ਕਿਹੜੇ ਮੂੰਹ ਨਾਲ ਪੰਜਾਬ 'ਚ ਆਉਣਗੇ ਜੀ? ਕਦੇ ਕਹਿੰਦੇ ਚੰਡੀਗੜ੍ਹ ਖੋਲ੍ਹਾਂਗੇ, ਕਦੇ ਕਹਿੰਦੇ ਪੰਜਾਬ ਯੂਨੀਵਰਸਿਟੀ ਲੈ ਲਾਂਗੇ, ਕਦੇ ਕਹਿੰਦੇ ਭਾਖੜਾ ਡੈਮ ਅਸੀਂ ਦੱਬ ਲਾਂਗੇ, ਕਦੇ ਕਹਿੰਦੇ ਸਾਰਾ ਪਾਣੀ ਰਾਜਸਥਾਨ ਅਤੇ ਹਰਿਆਣੇ ਨੂੰ ਵੀ ਦਿਓ, ਕਦੇ ਕਹਿੰਦੇ ਆ ਤੁਹਾਡੀਆਂ ਝਾਕੀਆਂ ਨਹੀਂ ਇੱਥੇ 25-26 ਜਨਵਰੀ ਅਤੇ 15 ਅਗਸਤ ਨੂੰ ਅਸੀਂ ਦਿਖਾਉਂਦੇ, ਕਦੇ ਕਹਿੰਦੇ RDF ਦਾ ਪੈਸਾ ਨਹੀਂ ਦਿੰਦੇ, ਕਦੇ ਕਹਿੰਦੇ NHM ਦਾ ਪੈਸਾ ਨਹੀਂ ਦਿੰਦੇ। ਤੁਸੀਂ ਕਦੇ ਕੋਈ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ? ਫਿਰ ਕਿਹੜੇ ਮੂੰਹ ਨਾਲ ਆਉਣਗੇ ਉੱਥੇ? ਇਹ ਗੱਲਾਂ ਜਾ ਕੇ ਆਪਾਂ ਲੋਕਾਂ 'ਚ ਕਰਨੀਆਂ ਨੇ ਕਿ ਹੁਣ ਆਪਣੀ ਇੱਜ਼ਤ ਦਾ ਸਵਾਲ ਹੋ ਗਿਆ। ਸਿਕੰਦਰ ਜਿੱਤੀ ਗਿਆ, ਜਦੋਂ ਪੰਜਾਬ 'ਚ ਦਾਖਲ ਹੋਇਆ ਉਦੋਂ ਰੋਕਿਆ ਸੀ ਪੋਰਸ ਨੇ, ਸਿਕੰਦਰ ਦੇ ਵਿਜੇ ਰੱਥ ਨੂੰ ਰੋਕਣ ਵਾਲਾ ਵੀ ਪੰਜਾਬੀ ਹੋਈ ਸੀ ਪੋਰਸ। ਇਸ ਕਰਕੇ ਕਹਾਣੀ ਹਿਸਟਰੀ ਜਿਹੜੀ ਹੈ ਉਹ ਇਸੇ ਗੱਲ 'ਤੇ ਹੈ ਕਿ ਪੰਜਾਬ ਜਦੋਂ ਵੀ ਕੋਈ ਹਮਲਾ ਹੋਇਆ, ਜਦੋਂ ਵੀ ਪੰਜਾਬ ਦੇਸ਼ 'ਤੇ ਕੋਈ ਸੰਕਟ ਹੋਇਆ ਤਾਂ ਪੰਜਾਬ ਸਭ ਤੋਂ ਪਹਿਲਾਂ ਆਉਂਦਾ। ਹੁਣ ਬਾਕੀ ਸਾਰੇ ਇਸ ਬੰਦੇ ਵੱਲ ਦੇਖ ਰਹੇ ਨੇ। ਹੁਣ ਸਿੱਧਾ ਮੁਕਾਬਲਾ ਹੋ ਗਿਆ ਸਾਰਾ ਦੇਸ਼, ਹੁਣ ਕਿਉਂਕਿ ਬੰਗਾਲ ਵੀ ਉਹਨਾਂ ਨੇ ਨਿਬੇੜ ਲਿਆ, ਤਾਮਿਲਨਾਡੂ ਵੀ ਉਹਨਾਂ ਨੇ ਨਿਬੇੜ ਲਿਆ, ਠੀਕ ਹੈ ਨਾ, ਕੇਰਲਾ ਵੱਲ ਉਹਨਾਂ ਧਿਆਨ ਨਹੀਂ, ਕਾਂਗਰਸ ਨੂੰ ਤਾਂ ਅੱਜ ਦੇਣਦੇ ਉਹ। ਹੁਣ ਧਿਆਨ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਬਚੂਗੀ, ਕਿ ਕੇਜਰੀਵਾਲ ਇਸ ਤੂਫਾਨ 'ਚ ਖੜਾ ਰਹੂਗਾ? ਤਾਂ ਫਿਰ ਕੇਜਰੀਵਾਲ ਜੇ ਖੜਾ ਹੈ ਤਾਂ ਉਹਦੀਆਂ ਜੜ੍ਹਾਂ ਦੇ ਆਲੇ ਦੁਆਲੇ ਮਿੱਟੀ ਲਾਉਣਾ ਆਪਣਾ ਕੰਮ ਹੈ, ਉਹਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ, ਤਣੇ ਬਣਨਾ ਉਹਦੀਆਂ ਕੇਜਰੀਵਾਲ ਦੀਆਂ ਸਿਆਸੀ ਜੜ੍ਹਾਂ ਜਿਹੜੀਆਂ ਡੂੰਘੀਆਂ ਨੇ, ਪਰ ਉਹਨਾਂ ਜੜ੍ਹਾਂ ਦੀ ਰਾਖੀ ਕਰਨਾ ਆਪਣਾ ਫਰਜ਼ ਬਣਨਾ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਇਹ ਜਿਹੜਾ ਇੱਕਜੁੱਟਤਾ ਦਿਖਾਈ ਹੈ, ਜੇ ਥੋੜ੍ਹਾ ਬਹੁਤ ਵੀ ਕਿਸੇ ਨੂੰ ਸ਼ਿਕਵਾ ਸ਼ਿਕਾਇਤ ਹੋਊਗਾ ਉਹ ਵੀ ਅੱਜ ਦੂਰ ਹੋ ਜਾਊਗਾ। ਤੁਹਾਡਾ ਇੰਨੀ ਭਾਰੀ ਗਿਣਤੀ 'ਚ ਇੱਥੇ ਪਹੁੰਚਣਾ ਔਰ ਆ ਕੇ ਪੂਰੇ ਦੇਸ਼ ਨੂੰ, ਪੂਰੇ ਨੈਸ਼ਨਲ TV 'ਤੇ ਚੱਲ ਰਿਹਾ ਸਾਰਾ ਇਹ, ਪੂਰੇ ਦੇਸ਼ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬੀ ਨੇ ਜਿੱਥੇ ਖੜ ਗਏ, ਜਿੱਥੇ ਅੜ ਗਏ। ਸੋ ਮੈਂ ਇੱਕ ਸ਼ੇਅਰ ਦੇ ਨਾਲ ਸਮਾਪਤੀ ਕਰੂੰਗਾ, ਖਾਣਾ ਵੀ ਖਾਣਾ ਸਾਰਿਆਂ ਨੇ, ਪ੍ਰਧਾਨ ਜੀ ਨੇ ਬੋਲਣਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਦਰਿਆ ਨੂੰ ਤਾਂ ਇਹ ਲੱਗਦਾ ਮੈਂ ਵੱਡੇ ਘਰ ਜਾਂਦਾ, ਸਮੁੰਦਰ 'ਚ ਜਾਂਦਾ, ਪਰ ਜਦੋਂ ਸਮੁੰਦਰ ਦੇ ਵਿੱਚ ਪੈ ਜਾਂਦਾ ਉਹਦਾ ਆਪਦੀ ਵਜੂਦ ਖਤਮ ਹੋ ਜਾਂਦਾ, ਉਹਦਾ ਆਪਣਾ ਨਹੀਂ ਪਤਾ ਲੱਗਦਾ ਕੌਣ ਹੈ ਕਿੱਥੇ ਹੈ, ਸਮੁੰਦਰ ਦੇ ਪਾਣੀ 'ਚ ਹੀ ਰਲ ਜਾਂਦਾ। ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਉਹ ਤਾਂ ਫਿਰ ਉਹ 6 ਜਣੇ ਉਹਦੇ ਭਾਜਪਾ ਦੇ ਪ੍ਰਧਾਨ ਦੇ ਅੱਗੇ ਨੀਵੀਂ ਪਾਈ ਖੜੇ ਸੀ, ਇੱਦਾਂ ਲੱਡੂ ਖਾ ਰਹੇ ਸੀ ਉਹਨਾਂ ਤੋਂ। ਸੋ ਲੱਡੂ ਬਣਾਏ ਆਪਣੀ ਕੜਾਹੀ 'ਚ, ਬੱਤੇ ਆਪਾਂ ਨੇ ਹੈਂ ਅਤੇ ਖਾ ਕੇ ਫਿਰ ਗੈਰਾਂ ਤੋਂ ਹੈਂ। ਸੋ ਇਸ ਕਰਕੇ ਉਹ ਕਹਿੰਦਾ ਸੱਜਣਾਂ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ ਪਰ ਉਹਨਾਂ ਸ਼ੀਸ਼ਿਆਂ ਵਿੱਚੋਂ ਅੱਜ ਕੱਲ੍ਹ ਮੂੰਹ ਕੋਈ ਹੋਰ ਦੇਖਦਾ ਹੈ। ਸੋ ਇਸ ਕਰਕੇ ਉਹਨਾਂ ਨੇ ਸ਼ੀਸ਼ੇ ਨਹੀਂ ਬਦਲੇ, ਉਹਨਾਂ ਨੇ ਨਜ਼ਰਾਂ ਹੀ ਬਦਲ ਲਈਆਂ। ਜੇ ਉਂਝ ਡਿੱਗਦੇ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਡਿੱਗ ਗਏ ਕੀ ਕਰੀਏ। ਸੋ ਨਜ਼ਰਾਂ ਤੋਂ ਡਿੱਗਣਾ ਜਿਹੜਾ ਉਹ ਬਹੁਤ ਗਲਤ ਹੁੰਦਾ, ਬਹੁਤ ਦਗਾ ਜਿਹੜੀ ਹੈ ਪੰਜਾਬ ਦੇ ਲੋਕ ਗਦਾਰੀਆਂ ਨੂੰ ਪਸੰਦ ਨਹੀਂ ਕਰਦੇ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਿਹੜੇ ਨੇ ਖਤਮ ਕਰਤੇ ਗਦਾਰੀਆਂ ਨੇ, ਪਰ ਗਦਾਰਾਂ ਦਾ ਕਿਤੇ ਨਾਮ ਨਹੀਂ ਲਿਆ ਜਾਂਦਾ, ਉਹਨਾਂ ਨੂੰ ਲਾਹਨਤਾਂ ਹੀ ਪਾਈਆਂ ਜਾਂਦੀਆਂ ਨੇ, ਹਮੇਸ਼ਾ ਲਾਹਨਤਾਂ ਹੀ ਪੈਣਗੀਆਂ। ਆਮ ਆਦਮੀ ਪਾਰਟੀ ਨਾਲ ਚਟਾਨ ਵਾਂਗ ਖੜੇ ਹਾਂ ਅਤੇ ਇੱਕ ਵਾਰੀ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਪ੍ਰਧਾਨ ਜੀ ਨੂੰ ਇਹ ਆਸ਼ਵਾਸਨ ਦਿਵਾ ਦਿਉ, ਇਨਕਲਾਬ। ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਉਹ ਆ ਕੇ ਵਿਚਾਰ ਰੱਖਣ।
1: ਸਭਸੇ ਪਹਿਲੇ ਦਿੱਲੀ ਮੈਂ ਆਪ ਲੋਕੋਂ ਕਾ ਸਵਾਗਤ ਹੈ ਔਰ ਮੈਂ ਜਾਣਤਾ ਹੂੰ ਆਪ ਸਭ ਲੋਕ ਲੰਚ ਕਾ ਇੰਤਜ਼ਾਰ ਕਰ ਰਹੇ ਹੈ, ਮੈਂ ਜ਼ਿਆਦਾ ਨਹੀਂ ਬੋਲੂੰਗਾ, ਬਸ 2-3 ਮਿੰਟ ਮੈਂ ਆਪਣੀ ਬਾਤ ਖਤਮ ਕਰੂੰਗਾ। ਹਮਾਰੀ ਸਰਕਾਰ ਕੋ ਬਣੇ ਲਗਭਗ 4 ਸਾਲ ਹੋ ਗਏ, 10 ਮਹੀਨੇ ਬਚੇ ਹੈ ਚੁਣਾਵ ਕੇ। ਚੁਣਾਵ ਕੇ ਆਖਰੀ ਸਾਲ ਮੈਂ ਐਸਾ ਬਹੁਤ ਕਮ ਹੋਤਾ ਹੈ ਔਰ ਐਸੀ ਬਹੁਤ ਕਮ ਸਰਕਾਰੇ ਹੋਤੀ ਹੈ ਕਿ ਆਖਰੀ ਸਾਲ ਮੈਂ ਲੋਕ ਉਸ ਸਰਕਾਰ ਕੀ ਤਾਰੀਫ ਕਰ ਰਹੇ ਹੋ। 4 ਸਾਲ ਕੇ

ਜਿਵੇਂ ਚੜ੍ਹਿਆ ਪੰਜਾਬ ਦੇ ਮੀਡੀਆ ਜਾਂ ਪੰਜਾਬ ਦੇ ਚੈਨਲਾਂ ਦੇ ਵਿੱਚ ਸਵੇਰ ਤੋਂ ਲਗਾਤਾਰ ਤਸਵੀਰਾਂ ਨਜ਼ਰ ਆਈਆਂ। ਕਹਿੰਦੇ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆਪਣੇ ਸਾਰੇ ਵਿਧਾਇਕਾਂ ਦੇ ਨਾਲ ਦਿੱਲੀ ਰਵਾਨਾ ਹੋ ਗਿਆ ਔਰ ਦਿੱਲੀ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ। ਬੜੀ ਹੈਰਾਨੀ ਦੀ ਗੱਲ ਸੀ। ਮੈਂ ਪਹਿਲਾਂ ਹੀ ਤੁਹਾਨੂੰ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਕੁਝ ਨਹੀਂ, ਸਿਰਫ ਤਾਂ ਸਿਰਫ ਇੱਕ ਈਵੈਂਟ ਕ੍ਰੀਏਟ ਕੀਤਾ ਜਾ ਰਿਹਾ, ਸਾਰਾ ਕੰਟੈਂਟ ਇਕੱਠਾ ਕੀਤਾ ਜਾ ਰਿਹਾ ਰੀਲਾਂ ਬਣਾਉਣ ਦੇ ਲਈ। ਹੁਣ ਦੇਖੋ MLAs ਮੁੱਖ ਮੰਤਰੀ ਦੇ ਘਰ ਤੋਂ ਬਾਹਰ ਇਕੱਠੇ ਹੋ ਕੇ ਨਿਕਲ ਰਹੇ ਹੈ, ਵਧੀਆ ਸ਼ੋਟਸ ਵਿਜ਼ੁਅਲਾਈਜੇਸ਼ਨ ਸਮਝੋ, ਇੱਕ ਇੱਕ ਕਰਕੇ ਬੱਸ 'ਚ ਚੜ੍ਹ ਰਹੇ ਹੈ, ਬੱਸ 'ਚ ਬਹਿ ਰਹੇ ਹੈ, ਤਖਤੀਆਂ ਉਹਨਾਂ ਨੇ ਫੜੀਆਂ ਹੋਈਆਂ, ਯਾਨੀ ਕਿ ਪੂਰੀ ਸਕ੍ਰਿਪਟ ਜਿਹਨੂੰ ਕਹਿੰਦੇ ਨਾ ਸ਼ੋਟ ਵਾਈ ਸ਼ੋਟ, ਜਦੋਂ ਫਿਲਮ ਤੁਸੀਂ ਵੇਖਦੇ ਹੋ ਟੇਕ ਵਨ ਐਕਸ਼ਨ ਥਾਂ ਇਹ ਕਲਿੱਪ ਜੀ ਵੱਜਦੀ ਹੈ, ਇਹ ਠੀਕ ਉਸੇ ਤਰ੍ਹਾਂ ਦਾ ਪੂਰਾ ਸਿਆਸੀ ਪਿਕਚਰਾਈਜੇਸ਼ਨ ਸੀਗਾ। ਫਿਰ ਜੀ ਦਿੱਲੀ ਵੱਲ ਨੂੰ ਰਵਾਨਾ ਹੋਏ, ਤੁਸੀਂ ਵੇਖੋ ਜਦੋਂ ਦਿੱਲੀ ਹਾਈਵੇ 'ਤੇ ਜਾਓ ਨਾ ਤਾਂ ਫੁੱਟਓਵਰ ਬ੍ਰਿਜ ਪੈਂਦੇ ਆ, ਉੱਥੇ ਖੜ ਕੇ ਸ਼ੋਟਸ ਲਏ ਗਏ ਕਿਵੇਂ ਉਹ ਕਾਫਿਲਾ ਰਵਾਨਾ ਹੋ ਰਿਹਾ। ਅਗਲੇ 5-7 ਦਿਨ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰ ਪਾਰਟੀ ਦੇ ਪਲੇਟਫਾਰਮਾਂ 'ਤੇ ਰੀਲਾਂ ਨਜ਼ਰ ਆਉਣਗੀਆਂ। ਰੀਅਲ ਦੇ ਵਿੱਚ ਉਹਦਾ ਕੀ ਮਤਲਬ ਸੀ, ਹੁਣ ਮੈਂ ਉਹਦੀ ਗੱਲ ਕਰੂੰਗਾ। ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਕਿ ਅੱਛਾ ਹੈਰਾਨੀ ਦੀ ਗੱਲ, ਮੁੱਖ ਮੰਤਰੀ ਸਾਹਿਬ 'ਤੇ ਗਏ, ਹੁਣ ਸਵਾਲ ਵੱਡਾ ਹੈ ਕਿ ਜੀ ਸਵਾਲ ਵੀ ਤਾਂ ਪੁੱਛਣੇ ਹੈ, ਫਿਰ ਉੱਥੇ ਜਾ ਕੇ ਸਵਾਲ ਕੌਣ ਕਰੂਗਾ। ਦੋ ਬੱਸਾਂ ਚੰਡੀਗੜ੍ਹ ਦਾ ਮੀਡੀਆ ਭਰ ਕੇ ਉੱਥੇ ਨਾਲ ਲੈ ਕੇ ਗਏ, ਆਪਣੇ ਕਾਫਿਲੇ 'ਚ ਹੀ ਨਾਲ ਲੈ ਕੇ ਗਏ ਕਿ ਕੋਈ ਹੋਰ ਬਾਹਰਲਾ ਬੰਦਾ ਨਾ ਉੱਥੇ ਜਾ ਕੇ ਸਵਾਲ ਪੁੱਛ ਲਏ, ਕਿਉਂਕਿ ਸਵਾਲ ਤੋਂ ਹੁਣ ਡਰ ਲੱਗਦਾ। ਖੈਰ ਮੈਂ ਮਸਲੇ 'ਤੇ ਆਉਂਦਾ ਕਿ ਇਸ ਪੂਰੇ ਸਿਆਸੀ ਡਰਾਮੇ ਦਾ ਹੋਇਆ ਕੀ, ਇਹ ਕਿਉਂ ਕੀਤਾ ਗਿਆ। ਦੇਖੋ ਰਾਸ਼ਟਰਪਤੀ ਕੋਲ ਜਾਣਾ, ਯਾਨੀ ਕਿ ਸਾਫ਼ ਤੌਰ 'ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬਈ ਮੈਂ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਮੇਰੀ ਵਚਨਬੱਧਤਾ ਹੈ ਅਤੇ ਇਸ ਕਰਕੇ ਮੈਂ ਜਾ ਰਿਹਾ। ਰਾਸ਼ਟਰਪਤੀ ਕੋਲ ਗਏ, ਜਾ ਕੇ ਗੱਲ ਕੀਤੀ, ਹਾਲਾਂਕਿ MLA ਬਾਹਰ ਸੀ, ਪਰ ਮੁੱਖ ਮੰਤਰੀ ਸਾਹਿਬ ਨੇ ਬਾਹਰ ਆ ਕੇ ਇਹ ਵੀ ਸਾਫ਼ ਤੌਰ 'ਤੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਕਿਹਾ ਕਿ ਬਾਕੀ MLA ਵੀ ਹੈਗੇ, ਪਰ ਉਹ ਕਹਿੰਦੇ ਕੋਈ ਨਹੀਂ ਤੁਸੀਂ ਹਾਜ਼ਰੀ ਪ੍ਰਵਾਨ ਮੰਨੀ ਜਾਵੇ। ਅਤੇ ਭਾਈ ਫਿਰ ਇਹਨਾਂ ਧਾਮਾ ਝਾਮਾ ਚਲੋ ਇੱਕ ਸ਼ੌਕ ਖਾਣਾ ਸੀ, ਮੈਂ ਉਹਦੇ 'ਤੇ ਸਵਾਲ ਬਾਅਦ 'ਚ ਕਰੂੰਗਾ। ਫਿਰ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ,

0: ਕਹਿੰਦੇ ਜੇ ਮੈਂ ਉਹਨਾਂ ਨੂੰ ਮੰਗ ਕਰਕੇ ਆਇਆ ਕਿ ਰਾਈਟ ਟੂ ਰਿਕਾਲ ਦਾ ਕਾਨੂੰਨ ਬਣਾਇਆ ਜਾਵੇ, ਤੁਸੀਂ ਬਹੁਤ ਵਾਰੀ ਪਹਿਲੇ ਸੰਵਿਧਾਨ 'ਚ ਸੋਧਾ ਕਰ ਚੁੱਕੇ ਹੋ, ਇਹ ਸੋਧ ਹੋਰ ਕਰ ਲਓ, ਇਹ ਕਾਨੂੰਨ ਬਣਾਓ, ਕਿਉਂਕਿ ਲੋਕਾਂ ਨੇ ਚੁਣ ਕੇ ਭੇਜਿਆ। ਤੁਸੀਂ ਸੁਣ ਲਓ ਬਿਆਨ ਆਪ।
1: ਅੱਜ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਮੈਂ ਮਿਲ ਕੇ ਆਇਆ, ਮੀਟਿੰਗ ਕਰਕੇ ਆਇਆ। ਜੋ ਪਿਛਲੇ ਦਿਨੀ ਸੰਵਿਧਾਨ ਦੀ ਹੱਤਿਆ, ਲੋਕਤੰਤਰ ਦੀ ਹੱਤਿਆ ਹੋਈ ਹੈ ਕਿ ਅਚਾਨਕ 7 MP ਜਿਹੜੇ ਨੇ ਉਹ ਇਕੱਠੇ ਹੋ ਕੇ ਆਪਣੇ ਆਪ ਹੀ ਇਹ ਕਹਿ ਦਿੰਦੇ ਨੇ ਕਿ ਅਸੀਂ ਹੁਣ ਆਹ ਪਾਰਟੀ ਬਣ ਗਏ, ਅਸੀਂ ਆਹ ਪਾਰਟੀ ਨਹੀਂ ਰਹੇ, ਹੁਣ ਅਸੀਂ ਆਹ ਪਾਰਟੀ ਬਣ ਗਏ, ਹੋਰ ਪਾਰਟੀ ਬਣ ਗਏ, ਮਰਜ ਹੋ ਗਏ ਅਸੀਂ, ਜੋ ਕਿ ਬਿਲਕੁਲ ਗੈਰ ਸੰਵਿਧਾਨਿਕ ਹੈ। ਰਾਸ਼ਟਰਪਤੀ ਜੀ ਨੇ ਮੈਂ ਡਿਟੇਲ 'ਚ ਗੱਲ ਕੀਤੀ ਹੈ ਕਿ ਜਾਂ ਤਾਂ ਫਿਰ ਪੂਰੀ ਪਾਰਟੀ ਜਿਹੜੀ ਹੈ ਉਹ 2/3 ਮਜੋਰਟੀ ਨਾਲ ਰੈਜੋਲੂਸ਼ਨ ਪਾਸ ਕਰਕੇ ਮਰਜ ਹੋਵੇ ਕਿਸੇ ਹੋਰ ਪੋਲੀਟੀਕਲ ਪਾਰਟੀ 'ਚ, ਤਾਂ ਹੈਗਾ, ਨਹੀਂ ਤਾਂ ਫਿਰ ਇਕੱਲਾ ਇੱਕ ਰਾਜ ਸਭਾ ਦੇ ਇੱਕ ਹਾਊਸ ਦੇ, ਯਾਨੀ ਕਿ ਪਾਰਲੀਮੈਂਟ ਦੇ ਇੱਕ ਹਾਊਸ ਦੇ 6-7 ਜਾਣੇ ਕਹਿ ਦੇਣ ਕਿ ਅਸੀਂ ਹੁਣ ਆਹ ਪਾਰਟੀ ਨਹੀਂ ਹੈਗੇ, ਅਸੀਂ ਤਾਂ ਆਹ ਪਾਰਟੀਆਂ, ਇਹ ਮਨਮਰਜ਼ੀ ਥੋੜ੍ਹੀ ਚੱਲਦੀ ਹੁੰਦੀ ਹੈ, ਇਹ ਮਜ਼ਾਕ ਹੈ ਤਾਂ ਲੋਕਤੰਤਰ ਦਾ। ਮੈਂ ਰਾਸ਼ਟਰਪਤੀ ਜੀ ਨੂੰ ਇਹ ਵੀ ਕਿਹਾ ਕਿ ਹੁਣ ਜੇ ਪੰਜਾਬ ਦੇ ਵਿੱਚ ਗਿਣਤੀ ਕਰਨੀ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਦੇ BJP ਦੇ MLA 2 ਨੇ, ਰਾਜ ਸਭਾ ਦੇ MP 6 ਨੇ, ਇਹ ਕਿਵੇਂ ਹੋ ਸਕਦਾ ਜੀ? ਇਹ ਮਜ਼ਾਕ ਨਹੀਂ ਹੋ ਗਿਆ ਫਿਰ? ਇਹ ਸੰਵਿਧਾਨ ਦਾ ਮਜ਼ਾਕ ਨਹੀਂ ਉੱਡ ਰਿਹਾ? ਮੈਂ ਰਾਸ਼ਟਰਪਤੀ ਜੀ ਨੂੰ ਕਿਹਾ ਕਿ ਜੀ ਜਾਂ ਤਾਂ ਫਿਰ, ਮੈਂ ਲਿਖਤੀ ਵੀ ਦੇ ਕੇ ਆਇਆ, ਆਹੀ ਉਹਦੀ ਕਾਪੀ ਮੇਰੇ ਕੋਲ, ਇਹਦੇ 'ਤੇ ਸਾਈਨ ਵੀ ਨੇ ਸਾਰੇ MLA ਦੇ, ਸਾਰੇ ਜਿੰਨੇ 95 MLA। ਜਾਂ ਤਾਂ ਫਿਰ ਅਸਤੀਫਾ ਦੇ ਕੇ ਜਾਂਦੇ ਜੇ ਨਹੀਂ ਇਨਕਲਾਬ ਹੈ ਉਹਨਾਂ ਦੇ, ਜਾਂ ਫਿਰ ਸੰਵਿਧਾਨ ਦੇ ਵਿੱਚ ਰੀਕਾਲ ਦੀ ਪ੍ਰੋਵੀਜ਼ਨ ਲਿਆਂਦੀ ਜਾਵੇ। ਬਹੁਤ ਵਾਰੀ ਅਮੈਂਡਮੈਂਟ ਹੋਈ ਹੈ ਸੰਵਿਧਾਨ ਦੇ ਵਿੱਚ, ਇੱਕ ਹੋਰ ਸੋਧ ਕਰ ਲਓ। ਔਰ ਰੀਕਾਲ ਦਾ ਮੁੱਦਾ ਵੀ ਰਾਘਵ ਚੱਡੀ ਉਠਾ ਰਿਹਾ ਸੀ ਰਾਜ ਸਭਾ 'ਚ ਕਿ ਜੇ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਨਾ ਉਤਰੇ ਤਾਂ ਉਹਨੂੰ ਵਾਪਸ ਬੁਲਾ ਲਓ, ਅਤੇ ਤੁਸੀਂ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰੇ ਹੋ ਜੀ? ਆਹ ਖੜ੍ਹੇ ਨੇ MLA ਸਾਰੇ, ਇਹਨਾਂ ਨੂੰ ਲੋਕਾਂ ਨੇ ਚੁਣਿਆ, ਲੋਕਾਂ ਨੇ ਇਹਨਾਂ ਨੂੰ ਚੁਣਿਆ, ਇਹਨਾਂ ਨੇ ਅੱਗੇ ਰਾਜ ਸਭਾ ਦੇ ਚੁਣੇ, ਤਾਂ ਫਿਰ ਪੰਜਾਬ ਦੇ ਲੋਕਾਂ ਦਾ ਤਾਂ ਮੈਂਡੇਟ ਹੀ ਹੋ ਗਿਆ ਨਾ ਇਹਨਾਂ ਕੋਲੇ, ਕਿ ਚੁਣੇ ਹੋਏ ਨੁਮਾਇੰਦਿਆਂ ਨੇ ਅੱਗੇ ਚੁਣੇ ਨੇ, ਅਤੇ ਅੱਜ ਉਹ ਆਪਣੇ ਆਪ ਨੂੰ ਇਨਕਲਾਬੀ ਦੱਸ ਕੇ ਅਤੇ ਹੋਰ ਪਾਰਟੀ ਚਲੇ ਗਏ। ਇਹ ਲੋਕਤੰਤਰ ਦੀ ਹੱਤਿਆ। ਪੰਜਾਬ ਦੇ ਨਾਲ ਘੱਟੋ ਘੱਟ ਪੰਜਾਬੀ ਜਿਹੜੇ ਨੇ ਇਹੋ ਜਿਹੀ ਗਦਾਰੀ ਨਹੀਂ ਚੱਲਦੇ।
0: ਹੁਣ ਸਵਾਲ ਵੱਡਾ ਹੈ ਕਿ ਜਿਹੜਾ ਕਾਨੂੰਨ ਨਹੀਂ, ਜਿਹੜਾ ਕਾਨੂੰਨ ਅਜੇ ਐਗਜ਼ਿਸਟ ਨਹੀਂ ਕਰਦਾ, ਉਸ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸਾਰੇ MLAs ਨੂੰ ਲੈ ਕੇ, 2 ਬੱਸਾਂ ਮੀਡੀਆ ਦੀ ਭਰ ਕੇ ਨਾਲ ਲੈ ਕੇ ਉੱਥੇ ਜਾ ਕੇ ਫਿਰ ਕੀ ਕਰ ਰਹੇ? ਤੁਸੀਂ ਆਪ ਸਮਝੋ। ਹੁਣ ਮੈਂ ਜੇ ਸਿਆਸੀ ਡਰਾਮਾ, ਡਰਾਮਾ ਮਤਲਬ ਤੁਸੀਂ ਇਹ ਨਾ ਸਮਝਿਆ ਕਰੋ ਕਿ ਰੋ ਧੋ ਕੇ ਡਰਾਮਾ ਕਰਦਾ, ਪਿਕਚਰ ਅਤੇ ਡਰਾਮਾ ਨਾਟਕ ਜਿਹਨੂੰ ਕਹਿੰਦੇ ਆ, ਜਿਹਨੂੰ ਸਕ੍ਰਿਪਟ ਪਲੇ ਕਹਿੰਦੇ ਆ, ਇਹ ਉਹ ਸੀ। ਪਰ ਇਹ ਕੀਤਾ ਕਿਉਂ ਗਿਆ? ਮਤਲਬ ਰਾਸ਼ਟਰਪਤੀ ਨੂੰ ਤਾਂ ਚਲੋ ਕਹਿ ਆਏ, ਰਾਸ਼ਟਰਪਤੀ ਨੇ ਕਿਹਾ ਕੋਈ ਨਹੀਂ ਇਹਨਾਂ 'ਤੇ ਅਸੀਂ ਗੌਰ ਕਰਾਂਗੇ, ਤੁਸੀਂ ਕਾਨੂੰਨੀ ਪਹਿਲੂ ਤਾਂ ਸਾਰੇ ਸਮਝਣਾ, ਯਾਨੀ ਕਿ ਉਹ ਕਾਨੂੰਨ ਜਿਹੜਾ ਨਹੀਂ ਹੈ ਅਜੇ ਐਗਜ਼ਿਸਟ ਨਹੀਂ ਕਰਦਾ, ਉਹਦੇ ਖਿਲਾਫ, ਉਹਦੇ ਤਹਿਤ ਆਪਣੇ ਪੁਰਾਣੇ MPਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਮੁੱਖ ਮੰਤਰੀ ਸਾਹਿਬ ਕਰਕੇ ਆਏ। ਹੁਣ ਇਹਦਾ ਮਤਲਬ ਤਾਂ ਤੁਸੀਂ ਸਮਝ ਗਏ ਕਿ ਜੋ ਕਹਿ ਕੇ ਗਏ ਸੀ ਉਹ ਤਾਂ ਹੋਣਾ ਹੀ ਨਹੀਂ ਸੀ, ਹੁਣ ਕਰਨ ਕੀ ਗਏ ਸੀ ਉਹ ਦੱਸਣਾ ਤੁਹਾਨੂੰ। ਇਸ ਤੋਂ ਪਹਿਲਾਂ ਬਾਕੀ MP ਮਿਲ ਕੇ ਆਏ, ਉਹੀ MP ਜਿਨ੍ਹਾਂ 'ਤੇ ਸਵਾਲ ਖੜ੍ਹੇ ਕਰਕੇ ਆਏ, ਉਹਨਾਂ ਨੇ ਆ ਕੇ ਕੀ ਕਿਹਾ? ਤੁਸੀਂ ਇੱਕ ਪੁਲਿਸ ਪਿੱਛੇ ਲਾ ਰਹੇ ਹੋ, ਅਸੀਂ 1 ਲਾਵਾਂਗੇ, ਤੁਸੀਂ ਇੱਕ ਦਾ ਹਿਸਾਬ ਤੁਹਾਨੂੰ 1 ਨਾਲ ਦੇਵਾਂਗੇ, ਇਹੀ ਕਿਹਾ ਨਾ? ਅਤੇ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਬਾਹਰ ਆ ਕੇ? ਕਹਿੰਦੇ BJP 'ਚ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਕਿ ਤੁਹਾਡੇ 'ਤੇ ਪੰਜਾਬ 'ਚ ਕੋਈ ਕਾਰਵਾਈ ਨਹੀਂ ਹੋਏਗੀ। ਧਿਆਨ ਨਾਲ, ਮਾਰਕ ਮਾਈ ਵਰਡਸ, ਬੜੇ ਧਿਆਨ ਨਾਲ ਸੁਣਿਓ ਇਸ ਬਿਆਨ ਨੂੰ, ਹਰ ਬਿਆਨ ਦੇ ਪਿੱਛੇ ਬਹੁਤ ਵੱਡਾ ਮਤਲਬ ਹੈ। ਧਿਆਨ ਨਾਲ ਕਿ ਤੁਸੀਂ ਇਹ ਨਾ ਸਮਝੋ ਕਿ BJP ਦੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਤੁਸੀਂ ਪਾਕ ਸਾਫ਼ ਹੋ ਗਏ ਜਾਂ ਪੰਜਾਬ ਆਓਗੇ ਕਿ ਤੁਹਾਡੇ 'ਤੇ ਕਾਰਵਾਈ ਨਹੀਂ ਹੋਏਗੀ ਜੇ ਤੁਸੀਂ ਗਲਤ ਕੀਤਾ। ਆਓ, ਪਰਚੇ ਹੋਣਗੇ ਜੇ ਗਲਤ ਕੀਤਾ, ਯਾਨੀ ਕਿ ਅਜੇ ਕੋਈ

0: ਪਰਚਾ ਹੋਇਆ ਨਹੀਂ ਹੈ ਜਿਹਦੀ ਚਰਚਾ 2 ਦਿਨ ਤੋਂ ਕਰ ਰਹੀ ਸੀ, ਔਰ ਇਹ ਕਿਉਂ ਕੀਤਾ ਗਿਆ? ਕਿ ਇਹ ਮੰਨਿਆ ਜਾਏ ਕਿ ਡਰ ਫਿਲਹਾਲ ਦਾ ਨਹੀਂ ਹੈ ਕਿ ਉਹ ਚਲੇ ਗਏ, ਡਰ ਕੁਝ ਹੋਰ ਹੈ। ਬਿਆਨ ਸੁਣ ਲਓ ਪਹਿਲਾਂ।
1: ਕਿ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੋਇਆ ਤਾਂ ਬੀਜੇਪੀ 'ਚ ਜਾਣ ਦਾ ਮਤਲਬ ਇਹ ਥੋੜ੍ਹੀ ਹੈ ਕਿ ਕਾਨੂੰਨ ਤੋਂ ਉੱਪਰ ਹੋ ਗਏ ਹੋ। ਜੇ ਬੀਜੇਪੀ 'ਚ ਚਲੇ ਗਏ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹਨਾਂ 'ਤੇ ਕੋਈ FIR ਹੀ ਨਹੀਂ ਹੋ ਸਕਦੀ ਜਾਂ ਉਹਨਾਂ 'ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ, ਉਹਨਾਂ ਨੂੰ ਕੋਈ ਸੁਰੱਖਿਆ ਕਵਚ ਮਿਲ ਗਿਆ। ਮੈਂ ਰਾਸ਼ਟਰਪਤੀ ਜੀ ਨੂੰ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਜਿਹੜੀ ਪਾਰਟੀ ਦੀ BJP ਦੀ, ਉਹ ਕਿਸੇ ਹੋਰ ਸਟੇਟ ਦੇ ਵਿੱਚ ਦਾਗੀਆਂ ਨੂੰ ਬਾਗੀਆਂ ਨੂੰ ਆਪਣੀ ਪਾਰਟੀ 'ਚ ਲੈ ਕੇ ਉਹ ਤੋਂ ਬਾਅਦ ਉਹਨਾਂ 'ਤੇ ਮੁਕੱਦਮੇ ਖਤਮ ਕਰ ਦਿੰਦੀ ਹੈ, ਉਹਨਾਂ ਦੇ ਸਾਰੇ ਕੇਸ ਮਾਫ਼ ਕਰ ਦਿੰਦੀ ਹੈ ਜਾਂ ਉਹਨਾਂ ਨੂੰ ਸੁਰੱਖਿਆ ਦੇ ਦਿੰਦੀ ਹੈ ਵੀ ਇਹਨਾਂ 'ਤੇ ਕੋਈ ਪਰਚਾ ਨਹੀਂ ਹੋਊਗਾ। ਪੰਜਾਬ ਦੇ ਵਿੱਚ ਨਹੀਂ ਚੱਲਣਾ, ਪੰਜਾਬ 'ਚ ਤਾਂ ਫਿਊਚਰ ਦੇ ਵਿੱਚ ਵੀ ਭਵਿੱਖ ਦੇ ਵਿੱਚ ਵੀ ਜੇ ਕੋਈ ਗਲਤ ਕੰਮ ਹੋ ਦੀ ਰਿਪੋਰਟ ਆਊਗੀ ਜਾਂ ਮਿਸਯੂਜ਼ ਆਪਣੀ ਪਾਵਰ ਦਾ ਕਿਤੇ ਵੀ ਕੀਤਾ ਜਾਊਗਾ ਉਹਨਾਂ ਵੱਲੋਂ ਤਾਂ ਪਰਚਾ ਹੋਊਗਾ ਪੰਜਾਬ 'ਚ। ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਇੱਦਾਂ ਦੀ ਸੇਫਟੀ ਨਹੀਂ ਹੈਗੀ ਕਿ ਅਸੀਂ BJP 'ਚ ਆ ਗਏ ਹੁਣ ਸਾਡੇ 'ਤੇ ਮੁਕੱਦਮਾ ਨਹੀਂ ਚੱਲ ਸਕਦਾ।
0: ਸੋ ਮੁੱਖ ਮੰਤਰੀ ਸਾਹਿਬ ਸਾਫ਼ ਤੌਰ 'ਤੇ ਕਹਿ ਰਹੇ ਕਿ ਪਰਚਾ ਤਾਂ ਹੋਏਗਾ, BJP 'ਚ ਸ਼ਾਮਿਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ 'ਤੇ ਪਰਚਾ ਨਹੀਂ ਹੋਏਗਾ। ਹੁਣ ਇਹ ਸਾਰੀ ਕਹਾਣੀ ਸਮਝ ਆ ਗਈ। ਜਿਹੜੀ ਗੱਲ ਤੁਸੀਂ ਕਹਿ ਕੇ ਗਏ ਉਹ ਤਾਂ ਹੋਣੀ ਨਹੀਂ ਸੀ ਕਿਉਂਕਿ ਉਹਦਾ ਕੋਈ ਕਾਨੂੰਨ ਨਹੀਂ ਸੀ, ਅਤੇ ਜਿਹੜੀ ਗੱਲ ਤੁਸੀਂ ਬਾਹਰ ਆ ਕੇ ਕਹੀ ਉਹਦਾ ਮਕਸਦ ਸਾਫ਼ ਨਜ਼ਰ ਆ ਗਿਆ ਕਿ ਤੁਸੀਂ ਕੀ ਕਰਨ ਗਏ ਸੀ। ਕੀ ਇੱਕ ਡਰ ਆਮ ਆਦਮੀ ਪਾਰਟੀ ਨੂੰ ਹੈ ਕਿ ਰਾਘਵ ਚੱਡਾ ਅਤੇ ਸੰਦੀਪ ਪਾਠਕ, ਬਾਕੀਆਂ ਦੀ ਛੱਡੋ, ਇਹ ਦੋਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹੈ, ਔਰ ਮੇਰੇ ਕੋਲ ਜੇ ਜਾਣਕਾਰੀ ਹੈ ਕਰਨਗੇ ਵੀ, ਔਰ ਇਸੇ ਕਰਕੇ ਸਾਰਾ ਇੱਕ ਨੈਰੇਟਿਵ ਬਣਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ, ਔਰ ਇੱਕ ਮੈਸੇਜਿੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਪੰਜਾਬ ਆਓਗੇ ਤਾਂ ਪਰਚੇ ਹੋਣਗੇ, ਯਾਨੀ ਕਿ ਉਹਨਾਂ ਦਾ ਅਲਟੀਮੇਟਿਵ ਮੋਟਿਵ ਜੋ ਗਏ ਸੀ ਸਾਰੇ ਇੱਥੋਂ ਉਹ ਸਿਰਫ ਇਹ ਸੀ ਕਿ ਰਾਘਵ ਚੱਡਾ ਔਰ ਸੰਦੀਪ ਪਾਠਕ ਨੂੰ ਇਸ ਮੀਟਿੰਗ ਰਾਹੀਂ ਮੀਡੀਆ ਬਰੀਫਿੰਗ ਰਾਹੀਂ ਦਿੱਲੀ 'ਚ ਜਾ ਕੇ ਇੰਨਾ ਡਰਾਇਆ ਜਾਏ ਕਿ ਉਹ ਪੰਜਾਬ 'ਚ ਨਾ ਆਉਣ, ਕਿਉਂਕਿ ਜੇ ਪੰਜਾਬ 'ਚ ਆਏ ਤਾਂ ਆਮ ਆਦਮੀ ਪਾਰਟੀ ਤੋੜ ਭੰਨ ਕਰਨਗੇ। ਔਰ ਵੈਸਟ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਤਾਂ ਇਹ ਸਾਫ਼ ਹੋ ਗਿਆ ਕਿ BJP ਨੇ ਅਗਲੀ ਤਿਆਰੀ ਪੰਜਾਬ ਦੀ ਖਿੱਚ ਲਈ ਹੈ। ਉਹ ਗੱਲ ਵੱਖਰੀ ਕਿ ਪੰਜਾਬ ਦੇ ਲੋਕ ਕਿੰਨਾ ਤਵੱਜੋ ਦੇਣਗੇ, ਪਰ ਸਾਮ ਦਾਮ ਦੰਡ ਭੇਦ ਅੱਗੇ ਵਾਲਾ ਤਾਂ ਫਾਰਮੂਲਾ ਕੇਜਰੀ ਸਿਸੋਦੀਆ ਸਾਹਿਬ ਦਾ ਨਾ, ਲੜਾਈ ਝਗੜਾ ਸੱਚ ਝੂਠ, ਮੈਂ ਤਾਂ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ, ਉਹ ਚਾਣਕਿਆ ਜੀ ਨੂੰ ਸੰਦੀਪ ਪਾਠਕ ਨੂੰ ਇਹ ਕਹਿੰਦੇ ਹੁੰਦੇ ਸੀ, ਸਭ ਤੋਂ ਜ਼ਿਆਦਾ ਡਰ ਉਸ ਪਾਸੇ ਹੈ। ਸੋ ਕੀ ਇੱਕ ਮੈਸੇਜਿੰਗ ਦੇਣ ਲਈ ਕੀਤਾ ਗਿਆ? ਔਰ ਜੇ ਕੀਤਾ ਗਿਆ ਤਾਂ ਪੰਜਾਬ ਦੇ ਲੋਕਾਂ ਦਾ ਖਜ਼ਾਨਾ ਬਰਬਾਦ ਕਿਉਂ ਕੀਤਾ ਗਿਆ? ਇਹ ਮੈਸੇਜ ਤੁਸੀਂ ਚੰਡੀਗੜ੍ਹ ਦੇ ਕੇ ਜਦੋਂ ਰਾਸ਼ਟਰਪਤੀ ਨੂੰ ਮਿਲਣ ਕੇ ਉਹ ਕਾਨੂੰਨ ਦੇ ਲਈ ਸੋਧ ਕਰਨ ਲਈ ਕਹਿਣਾ, ਉਹ ਤਾਂ ਤੁਸੀਂ ਚਿੱਠੀ ਲਿਖ ਕੇ ਵੀ ਕਰ ਸਕਦੇ ਸੀ। ਇੰਨਾ ਵੱਡਾ ਧਾਮਾ ਝਾਮਾ ਨਾਲ ਲਿਜਾ ਕੇ ਅਲਟੀਮੇਟਲੀ ਹੈ ਤਾਂ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਹੀ ਨਾ, ਹਾਲਾਂਕਿ ਚਲੋ ਖਜ਼ਾਨੇ ਦੀ ਗੱਲ ਕਿੰਨੀ ਕਰੋਗੇ ਕੋਈ ਪਰਵਾਹ ਨਹੀਂ ਪੈਂਦੀ, ਐਵੇਂ ਥੋੜ੍ਹੀ 4.5 ਲੱਖ ਕਰੋੜ ਦੇ ਆਸ ਪਾਸ ਕਰਜ਼ਾ ਹੋ ਜਾਣਾ ਹੁਣ, ਐਵੇਂ ਨਹੀਂ ਹੋ ਰਿਹਾ, ਇਹਦੇ ਸਾਰੇ ਕਸੂਰਵਾਰ ਨੇ। ਪਰ ਕੁੱਲ ਮਿਲਾ ਕੇ ਆਪਣਾ ਪੋਲੀਟੀਕਲੀ ਮੋਟਿਵ ਕੁੱਲ ਮਿਲਾ ਕੇ ਉਹਨਾਂ ਨੇ ਆਪਣਾ ਸਾਧਣ ਦੀ ਕੋਸ਼ਿਸ਼ ਕੀਤੀ ਕਿ ਭਾਈ ਮਸਲਾ ਰਾਘਵ ਚੱਡਾ, ਮਸਲਾ ਬਾਕੀ MPs ਜਾਂ ਕਾਨੂੰਨ ਜਾਂ ਲੋਕਾਂ ਦਾ ਫਤਵਾ ਨਹੀਂ, ਮਸਲਾ ਹੈ ਕਿ ਰਾਘਵ ਚੱਡਾ ਅਤੇ ਸੰਦੀਪ ਪਾਠਕ ਪੰਜਾਬ 'ਚ ਵੜੇ ਤਾਂ ਪਰਚਾ ਹੋਏਗਾ, BJP 'ਚ ਸ਼ਾਮਿਲ ਹੋਣ ਦਾ ਮਤਲਬ ਇਹ ਨਹੀਂ ਹੈ, ਯਾਨੀ ਕਿ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਟਸਲ ਵਧੂਗੀ, ਔਰ ਇਹੀ ਕਰਨ ਦੇ ਲਈ ਆ ਪੂਰੀ ਸਿਆਸੀ ਡਰਾਮਾ, ਹਾਲਾਂਕਿ ਚਲੋ 3-4 ਦਿਨ ਦਾ ਰੀਲਾਂ ਦਾ ਕੰਟੈਂਟ ਵਧੀਆ ਮਿਲ ਗਿਆ, ਵਧੀਆ ਸ਼ਾਰਟਸ ਮਿਲ ਗਏ, ਵਧੀਆ ਗਾਣੇ ਗੂਣੇ ਚੱਕਵੇ ਲੱਗਣਗੇ, ਰੀਅਲ ਦਾ ਤਾਂ ਪਤਾ ਨਹੀਂ ਪੰਜਾਬ ਦੇ ਕੀ ਹਾਲਾਤ ਨੇ, ਰੀਲਾਂ 'ਚ ਪੰਜਾਬ ਤੁਹਾਨੂੰ ਰੰਗਲਾ ਨਜ਼ਰ ਆਏਗਾ, ਪੰਜਾਬ ਦੇ ਹੱਕਾਂ ਦੀ ਗੱਲ ਰੀਲਾਂ 'ਚ ਹੋਏਗੀ, ਡਟ ਕੇ ਉਹ ਡਰੋਨ ਸ਼ੋਟਸ ਹੋਣਗੇ ਗੱਡੀਆਂ ਜਾਂਦੇ ਦੇ ਕਿ ਜੀ ਦਿੱਲੀ ਵੱਲ ਨੂੰ ਕੂਚ, ਆ ਦਿੱਲੀ ਇਹ ਕੀ ਕਹਿੰਦੇ ਉਹ ਗਾਣੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਬੜੇ ਚੱਲੇ ਸੀ, ਪੰਜਾਬੀ ਦਿੱਲੀ ਆ ਗਏ, ਔਰ ਬਹੁਤ ਸਾਰੇ ਸੀਗੇ ਉਹ ਜਿਹਦੇ 'ਚ ਸ਼੍ਰੀ ਬਰਾੜ ਵਾਲਾ ਵੀ ਸੀਗਾ ਅਤੇ ਜਸ ਬਾਜਵੇ ਵਾਲਾ ਵੀ ਸੀ, ਬਹੁਤ ਸੀਗੇ, ਉਹਨਾਂ 'ਤੇ ਰੀਲਾਂ ਰੂਲਾਂ ਬਣਨਗੀਆਂ, ਰੀਲ ਦਾ ਤਾਂ ਇਹ ਮਾਸਟਰ ਨੇ, ਰੀਅਲ ਦੇ ਵਿੱਚ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਨੇ, ਸਿਰਫ ਅਤੇ ਸਿਰਫ ਵਧੀਆ ਸਕ੍ਰਿਪਟ, ਵਧੀਆ ਸਕਰੀਨ ਪਲੇ, ਵਧੀਆ ਸ਼ਾਰਟਸ ਅਤੇ ਵਧੀਆ ਕਲਾਈਮੈਕਸ, ਇਸ ਤੋਂ ਇਲਾਵਾ ਕੁਛ ਨਹੀਂ ਨਿਕਲਿਆ ਪੰਜਾਬੀਆਂ ਲਈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।
5: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਔਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9090। ਸਤਿ ਸ਼੍ਰੀ ਅਕਾਲ ਜੀ।
4: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
6: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
7: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
8: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

0: ਹੋ ਕੇ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟ ਦੀਏ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ। ਮੰਨਦੇ ਤਾਂ ਕਹਿੰਦੇ ਬਾਗੀ ਧੜਾ ਤੁਸੀਂ ਨਹੀਂ ਮੰਨਦੇ,
0: ਇਹ ਇਲਜ਼ਾਮਬਾਜ਼ੀ ਹੈ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ ਆਪਦੇ, ਛੱਡ ਦੇ ਜੋੜੀਆਂ ਨੇ ਜੋ ਗੁੱਸੇ ਗਿਲੇ, ਛੱਡ ਦੇ
0: ਕਿ ਇਹਦੇ ਵਿੱਚ ਕੋਈ ਇਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਹਾਂ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ ਹੈ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖ਼ਤ ਸਾਹਿਬ ਦਾ ਕਿਹੜਾ ਹੁਕਮ ਹੈ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਤੁਸੀਂ ਦੇਖੋ ਕਿੱਡੀ ਵੱਡੀ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ।
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਆਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ ਤੇ ਫਿਰਦੇ ਰਹੇ ਆ।
0: ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ,
1: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ। ਦੇਖੋ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਖਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਉਹ ਐਲੀਗੇਸ਼ਨ ਲਾਉਂਦੇ ਆ ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ ਕਹਿੰਦੇ।
0: ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰ ਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ।
1: ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ?
1: ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ।
1: ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ, ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜਾ।
1: 2027 ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ। ਅਕਸਰ ਹੀ ਚੋਣਾਂ ਦੇ ਨੇੜੇ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਪਰ ਪੰਥਕ ਧਿਰਾਂ ਦਾ ਇਕੱਠੇ ਹੋਣਾ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣ ਜਾਂਦਾ, ਕਿਉਂਕਿ ਹਮੇਸ਼ਾ ਪੰਥਕ ਧਿਰਾਂ ਦੇ ਉੱਤੇ ਐਲੀਗੇਸ਼ਨ ਲੱਗਿਆ ਕਿ ਪੰਥਕ ਧਿਰਾਂ, ਖਾਸ ਕਰਕੇ ਸਿੱਖ ਪੰਥਕ, ਉਹ ਇਕੱਠੇ ਨਹੀਂ ਹੋ ਸਕਦੇ। ਏਜੰਡਾ ਚਾਹੇ ਇੱਕ ਹੋਵੇ ਪਰ ਰਹਿਣਾ ਇਹਨਾਂ ਨੇ ਅਲੱਗ ਅਲੱਗ ਆ। ਪਰ ਇਸ ਵਾਰ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ। ਪੁਨਰ ਸੁਰਜੀਤ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹ ਪੰਥਕ ਧਿਰਾਂ ਆਪਸ ਦੇ ਵਿੱਚ ਏਕਾ ਕਰ ਰਹੀਆਂ ਨੇ, ਤਾਲਮੇਲ ਕਮੇਟੀ ਇੱਕ ਬਣ ਚੁੱਕੀ ਹੈ ਦੋ ਧਿਰਾਂ ਦੇ ਵਿਚਾਲੇ, ਉਸ ਨੂੰ ਲੈ ਕੇ ਸੋਚਿਆ ਜਾ ਰਿਹਾ। ਚਰਚਾ ਛਿੜ ਗਈ ਪੰਜਾਬ ਦੇ ਲੋਕਾਂ ਦੇ ਅੰਦਰ ਕਿ 2027 ਇੱਕ ਨਵੇਕਲੀ ਪਹਿਲ ਲੈ ਕੇ ਆਵੇਗਾ, ਇੱਕ ਨਵੇਕਲਾ ਨਵਾਂ ਬਦਲਾਅ ਲੈ ਕੇ ਆਵੇਗਾ। ਗੱਲਬਾਤ ਕਰਾਂਗੇ, ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਮੌਜੂਦ ਨੇ। ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਫਤਿਹ।
1: ਵਾਹਿਗੁਰੂ ਫਤਿਹ ਜੀ, ਠੀਕ ਠਾਕ ਹੋ ਸਰ?
0: ਹਾਂ, ਬਿਲਕੁਲ ਠੀਕ ਹੈ। ਮੇਨ ਜਿਹੜਾ ਤੁਸੀਂ ਸਵਾਲ ਕੀਤਾ, ਇਹ ਸਵਾਲ ਆਪਣੇ ਆਪ ਦੇ ਵਿੱਚ ਹੀ ਤੁਸੀਂ ਜਵਾਬ ਵੀ ਦੇ ਦਿੱਤਾ ਕਿ ਪੰਥਕ ਏਕਤਾ ਤੋਂ ਬਗੈਰ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਸਭ ਕੁਝ ਮਨਫੀ ਹੋ ਜਾਂਦਾ, ਅਤੇ ਉਸ ਦੇ ਲਈ ਇਹ ਜਿਹੜਾ ਏਕਤਾ ਦਾ ਬੰਨ ਨੂੰ ਬੰਨਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਉਹ ਏਕਤਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਲੱਗ ਅਲੱਗ ਧੜੇ ਜਿਹੜੇ ਇੱਕ ਵਿਚਾਰਧਾਰਾ ਵਾਲੇ ਨੇ, ਉਹਨਾਂ ਦਾ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ। ਸੋ ਉਸੇ ਦੇ ਲਈ ਅਸੀਂ ਇੱਕ ਪਹਿਲਕਦਮੀ ਕੀਤੀ ਹੈ, ਜਿਹੜੀ 4-4 ਮੈਂਬਰਾਂ ਦੀ ਇੱਕ ਕਮੇਟੀ ਬਣੀ, 8-ਮੈਂਬਰੀ ਕਮੇਟੀ। ਤਾਂ ਉਹ ਅੱਗੇ ਜਾ ਕੇ ਸਾਰੀਆਂ ਪੰਥਕ ਧਿਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਏਕਤਾ ਨੂੰ ਮਜ਼ਬੂਤ ਕਰੇਗੀ। ਸੋ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਪੰਥਕ ਧਿਰਾਂ, ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰ ਸਕਾਂਗੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ, ਪਰ ਉਹਦੇ ਲਈ ਸਿਰਫ ਇੱਕੋ ਹੀ ਹੈ ਕਿ ਜਿਹੜੇ ਸਾਡੇ ਵਿਚਾਰਧਾਰਕ ਮਤਭੇਦ ਨੇ, ਜਿਹੜੇ ਸਿਧਾਂਤਕ ਮਤਭੇਦ ਨੇ, ਔਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਉਹਨਾਂ ਦੀ ਰੌਸ਼ਨੀ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟ ਦੀਏ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ। ਮੰਨਦੇ ਤਾਂ ਕਹਿੰਦੇ ਬਾਗੀ ਧੜਾ ਤੁਸੀਂ ਨਹੀਂ ਮੰਨਦੇ।
0: ਦੇਖੋ, ਇਹ ਇਲਜ਼ਾਮਬਾਜ਼ੀ ਹੈ, ਇੱਕ ਦੂਸਰੇ 'ਤੇ ਇਲਜ਼ਾਮਬਾਜ਼ੀ ਕਰਨ ਦਾ ਸਮਾਂ ਜਿਹੜਾ ਹੈ ਉਹ ਅਜਾਈ ਗਵਾਉਣ ਵਾਲੀ ਗੱਲ ਹੈ, ਉਸ ਦਾ ਕੋਈ ਵੀ ਅੰਤ ਨਹੀਂ ਹੈਗਾ। ਉਹ ਸਾਨੂੰ ਕੀ ਕਹਿੰਦੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ, ਇਹ ਇੱਕ ਅਲੱਗ ਚੈਪਟਰ ਹੈ। ਜਿਹੜਾ ਮੇਨ ਗੱਲ ਇਹ ਆ ਕਿ ਪੰਜਾਬ ਦੇ ਲੋਕ ਹੀ ਚਾਹੁੰਦੇ ਨੇ, ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ ਔਰ ਉਹ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰੇ ਔਰ ਨਾਲ ਹੀ ਪੰਥਕ ਖੇਤਰ ਦੀ ਪਹਿਰੇਦਾਰੀ ਕਰੇ। ਜਿਹੜਾ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ, ਉਹ ਇਸੇ ਕਰਕੇ ਬਣਿਆ ਸੀ। ਰਾਜਨੀਤਿਕ ਪਾਰਟੀਆਂ ਤਾਂ ਉਦੋਂ ਵੀ ਸੀ, ਇੱਕ ਇਹੋ ਜਿਹਾ ਸਮਾਂ ਸੀ ਕਿ ਜਦੋਂ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਅਦ ਦੇ ਵਿੱਚ ਲੀਡਰ ਬਣੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ, ਉਹ ਉਹਨਾਂ ਦੇ ਚੋਣ ਨਿਸ਼ਾਨ 'ਤੇ ਚੋਣ ਲੜਦੇ ਸੀ ਜੇ ਉਹਨਾਂ ਨੇ ਰਾਜਨੀਤਿਕ ਤੌਰ 'ਤੇ ਕੋਈ ਚੋਣ ਲੜਨੀ ਹੁੰਦੀ ਸੀ। ਲੇਕਿਨ ਫਿਰ ਇੱਕ ਐਸਾ ਸਮਾਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਜੂਦ ਨੂੰ ਅੱਗੇ ਰੱਖਿਆ ਔਰ ਧਾਰਮਿਕ ਲੜਾਈ ਲੜੀ, ਲਗਾਤਾਰ ਲੜੀ। ਤੁਸੀਂ ਦੇਖੋ ਕਿ 80 ਸਾਲ ਤਾਂ ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਚੋਣ ਤੋਂ ਹੀ ਆਪਣੇ ਵਜੂਦ ਨੂੰ ਬਚਾ ਕੇ ਰੱਖਦਾ ਰਿਹਾ। 25 ਕੁ ਸਾਲ ਰਾਜ ਜਿਹੜਾ ਬਾਕੀ ਕੀਤਾ, 106 ਸਾਲ ਦਾ ਜਥੇਬੰਦੀ ਦਾ ਇਤਿਹਾਸ ਹੈ ਅਤੇ ਜਿਹੜਾ 26 ਸਾਲ ਦਾ ਜਿਹੜਾ ਬਾਕੀ ਹੈਗਾ ਸਮਾਂ, ਉਹ ਇੱਕ ਰਾਜ ਭਾਗ ਵਾਲਾ ਪਾਸਾ ਸੀ। ਸੋ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ, ਜੇ ਉਸਨੂੰ ਆਪਣਾ ਗੌਰ ਨਾਲ ਦੇਖੀਏ, ਜਿਵੇਂ ਇੱਥੇ ਦਲ ਬਦਲੀਆਂ ਹੋ ਰਹੀਆਂ ਜਾਂ ਜ਼ੋਰ ਦਬਲੀਆਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਇੱਥੇ ਘਟਨਾਕ੍ਰਮ ਵਾਪਰ ਰਿਹਾ ਹੈ, ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਆਪਣੀ ਇੰਟਰਵਿਊ ਤੱਕ ਸਰਕਾਰ ਦੇ ਵਿੱਚ ਵੀ ਕੋਈ ਵੱਡੀ ਤਬਦੀਲੀ ਵਾਲੇ ਪਾਸੇ ਨੂੰ ਕੋਈ ਖਬਰਾਂ ਆਉਣਗੀਆਂ ਕਿ ਜੇ ਉਹ 7 ਆਪਣੇ ਰਾਜ ਸਭਾ ਦੇ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਨੇ, ਉਹ ਉੱਥੋਂ ਤੱਕ ਰੁਕਣ ਵਾਲੇ ਨਹੀਂ, ਉਹ ਪੰਜਾਬ ਦੀ ਜਿਹੜੀ ਇੱਥੋਂ ਦੀ ਸਿਆਸਤ ਹੈ ਉਹਨੂੰ ਵੀ ਪ੍ਰਭਾਵਿਤ ਕਰਨਗੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਉਹਦਾ ਇੱਕ ਜੁੱਟ ਹੋਣਾ ਬੜਾ ਜ਼ਰੂਰੀ ਹੈ ਔਰ ਉਹਦੀ ਇਕਜੁੱਟਤਾ ਦੇ ਲਈ ਸਾਰਿਆਂ ਨੂੰ, ਕਿ ਇਹ ਕਹਿਣ ਦੀ ਬਜਾਏ ਕਿ ਇਹਦੇ ਪੱਲੇ ਕੀ ਹੈ, ਉਹਦੇ ਪੱਲੇ ਕੀ ਹੈ, ਸਾਰਿਆਂ ਦੇ ਪੱਲੇ ਤਾਂ ਕੁਝ ਪਵੇਗਾ ਜੇਕਰ ਇੱਕ ਮਜ਼ਬੂਤ ਜਿਹੜਾ ਪ੍ਰਭਾਵ ਹੈ ਸਿੱਖ ਸਿਆਸਤ ਦਾ ਉਹ ਨਜ਼ਰ ਆਵੇਗਾ। ਤਾਂ
1: ਪਰ ਇਹੀ ਗੱਲ ਤਾਂ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮਨਾਮਾ ਸੁਣਾਉਂਦੇ ਹੋਏ ਕਹੀ ਸੀ ਕਿ ਸਾਰੇ ਚੁੱਲ੍ਹੇ ਇਕੱਠੇ ਕਰਕੇ ਇੱਕ ਹੋ ਜਾਓ, ਵੱਖੋ ਵੱਖਰੇ ਚੁੱਲ੍ਹੇ ਨਹੀਂ ਰਹਿਣੇ ਚਾਹੀਦੇ। ਫਿਰ ਵੀ ਚੁੱਲ੍ਹੇ ਵੱਖੋ ਵੱਖਰੇ ਕਿਉਂ ਬਣਾਏ ਗਏ ਅਤੇ ਵੱਖੋ ਵੱਖਰੇ ਚੁੱਲ੍ਹਿਆਂ ਨੂੰ ਲੈ ਕੇ ਕਿਉਂ ਸਿਆਸਤ ਹੋ ਰਹੀ ਆ? ਤੁਹਾਡਾ ਆਪਣਾ, ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ 1920 ਵਾਲੀ, ਜਿਹਦਾ ਤੁਸੀਂ ਜ਼ਿਕਰ ਕੀਤਾ, ਹੈ ਤੁਹਾਡੇ ਕੋਲ ਦਫ਼ਤਰ ਆ, ਸਾਰਾ ਕੁਝ ਆ, ਉੱਥੇ ਜਾ ਕੇ ਤੁਸੀਂ ਆਪਸੀ ਮਤਭੇਦਾਂ ਦਾ ਸੁਲਝਾ ਕੇ ਉੱਥੇ ਬਹਿ ਕੇ ਤੁਸੀਂ ਇੱਕ ਝੰਡੇ ਹੇਠ, ਇੱਕ ਝੰਡੇ ਹੇਠ ਪੰਜਾਬ ਦੀ ਲੜਾਈ ਲੜੋ, ਪੰਥ ਦੀ ਲੜਾਈ?
0: ਇਹ ਕਹਿਣ ਨੂੰ ਬੜੀ ਸੌਖੀ ਗੱਲ ਹੈ, ਲੇਕਿਨ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਕਿਉਂਕਿ ਅਸੀਂ ਸਾਰੇ ਉੱਥੇ ਹੀ ਬੈਠੇ ਸੀ, ਉੱਥੇ ਬੈਠ ਕੇ ਇਕੱਠੇ ਹੀ ਫੈਸਲੇ ਲੈਂਦੇ ਸੀ। ਲੇਕਿਨ ਇੱਕ ਐਸਾ ਸਮਾਂ ਆਇਆ ਕਿ ਜਦੋਂ ਉਸ ਲੀਡਰਸ਼ਿਪ ਨਾਲ ਇੱਕ ਵੱਖਰਾ ਰਾਹ ਜਿਹੜਾ ਅਪਣਾਉਣਾ ਪਿਆ। ਉਹਦੇ ਕਾਰਨ ਜਿਹੜੇ ਨੇ ਉਹ 2 ਦਸੰਬਰ ਦਾ ਹੁਕਮਨਾਮਾ, 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਵੀ ਉਹ ਜਿਵੇਂ ਕਹਿੰਦੇ ਨਾ ਪੰਜਾਬੀ ਦਾ ਖਾਣ, ਕਿ ਹਾਥੀ ਲੰਘ ਗਿਆ ਤਾਂ ਪੂਛ ਰਹਿ ਗਈ, ਪੂਛ ਦੇ ਉੱਤੇ ਹੀ ਗੱਲ ਅੜ ਗਈ ਆਣ ਕੇ, ਕਿ ਬਹੁਤ ਥੋੜ੍ਹਾ ਜਿਹੜਾ ਪੋਲੀਟੀਕਲ ਖੇਤਰ ਦਾ ਜਿਹੜਾ ਹਿਸਾਬ ਕਿਤਾਬ ਸੀ ਉਹਨੂੰ ਸਹੀ ਕਰਨ ਦੀ ਲੋੜ ਹੈਗੀ ਸੀ। ਔਰ ਉਸ ਦੇ ਲਈ ਬੜੇ ਯਤਨ ਵੀ ਕੀਤੇ ਔਰ ਯਤਨ ਹੁਣ ਤੱਕ ਵੀ ਜਾਰੀ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਮਨੁੱਖ ਹੈ ਇਹ ਹਉਮੈ ਹੰਕਾਰ ਦਾ ਸ਼ਿਕਾਰ ਹੋ ਜਾਂਦਾ। ਕਿਸੇ ਵੀ, ਤੁਸੀਂ ਦੇਖੋ ਦੁਨੀਆ ਦੀਆਂ ਤਾਕਤਾਂ ਵੱਲ ਹੀ ਦੇਖ ਲਓ, ਅਮੈਰੀਕਾ, ਇਜ਼ਰਾਈਲ ਔਰ ਇੱਧਰ ਇਰਾਨ, ਇਰਾਕ, ਰਸ਼ੀਆ, ਫਿਰ ਕਿੰਨੇ ਜਿਹੜੇ ਦੇਸ਼ ਨੇ ਯੂਕਰੇਨ ਵਰਗੇ, ਅਫਗਾਨਿਸਤਾਨ ਹੈ, ਪਾਕਿਸਤਾਨ ਹੈ, ਹਰ ਦੇਸ਼ ਦੂਸਰੇ ਦੇਸ਼ ਨਾਲ ਵੀ ਲੜ ਰਿਹਾ। ਇਹ ਸਾਰੀਆਂ ਹਉਮੈ ਹੰਕਾਰ ਦੀਆਂ ਗੱਲਾਂ ਨੇ। ਫਿਰ ਆਖਰ ਗੱਲ ਕੀ ਨਿਬੜਦੀ ਹੈ? ਟੇਬਲ ਟਾਕ। ਹੁਣ ਵੀ ਵੱਖ ਵੱਖ ਦੇਸ਼ਾਂ ਦੀ ਲੜਾਈ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਟੇਬਲ ਟਾਕ ਦੀ ਵੀ ਗੱਲ ਚੱਲ ਰਹੀ ਹੈ ਨਾ। ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਸਾਨੂੰ ਤਾਂ ਗੁਰੂ ਸਾਹਿਬ ਨੇ ਬੜੀ ਵੱਡੀ ਰੋਸ਼ਨੀ ਦਿੱਤੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਜਦੋਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਹਉਮੈ ਹੰਕਾਰ ਨੂੰ ਦੂਰ ਕਰਕੇ ਤੁਸੀਂ ਇੱਕਜੁੱਟ ਹੋ ਕੇ ਬੈਠੋ, ਹਰ ਇੱਕ ਦਾ ਸਤਿਕਾਰ ਕਰੋ, ਇੱਕ ਦੂਸਰੇ ਨੂੰ ਮਾੜੇ ਸ਼ਬਦ ਨਾ ਬੋਲੋ। ਅੱਜ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ? ਜਣਾ ਖਣਾ ਇੱਕ ਦੂਸਰੇ ਨੂੰ ਗਲਤ ਬੋਲੀ ਜਾ ਰਿਹਾ, ਕਿਸੇ ਨੂੰ ਕਿਸੇ ਦੇ ਬਾਰੇ ਕੁਝ ਪਤਾ ਨਹੀਂ, ਲੇਕਿਨ ਉਹਦੇ ਬਾਰੇ ਬਹੁਤ ਨੀਵੇਂ ਪੱਧਰ ਦੀ ਗੱਲ ਜਿਹੜੀ ਹੈ ਜੋ ਮਰਜ਼ੀ ਕਿਸੇ ਦੇ ਮੂੰਹ 'ਚ ਆਉਂਦਾ ਬੋਲ ਦਿੰਦਾ। ਤਾਂ ਇਹ ਜਿਹੜੇ IT ਵਿੰਗ ਬਣੇ, ਸੋਸ਼ਲ ਮੀਡੀਆ ਆਇਆ, ਗਲੋਬਲ ਵਾਈਜ਼ ਜਿਸ ਤਰੀਕੇ ਦੀਆਂ ਤਬਦੀਲੀਆਂ ਆਈਆਂ, ਉਹਦੇ ਪ੍ਰਭਾਵ ਨੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਪਾਇਆ ਹੋਇਆ। ਸੋ ਮੈਂ ਮਹਿਸੂਸ ਕਰਦਾ ਕਿ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਦੇਖੋ ਟਰੰਪ ਨੇ ਇੱਕ ਬਿਆਨ ਦਿੱਤਾ, ਉਹਨੇ ਕਿਹਾ ਕਿ ਭਾਰਤ ਨਰਕ ਵਰਗਾ ਹੈ, ਕਿ ਭਾਰਤ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਂ ਰਹੇ ਆ। ਪਰ ਅਸੀਂ ਉਹਦੇ ਤੋਂ ਡਿਫਰ ਕਰਦੇ ਹਾਂ ਕਿ ਸਾਡੀ ਗੁਰੂਆਂ ਦੀ ਧਰਤੀ ਸਵਰਗ ਵਰਗੀ ਧਰਤੀ ਹੈ, ਔਰ ਇਸ ਧਰਤੀ ਦੇ ਉੱਤੇ ਸਾਡੇ ਕੋਲ ਤਿੰਨ ਤਖ਼ਤ ਸਾਹਿਬਾਨ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਏ, ਸ੍ਰੀ ਅਕਾਲ ਤਖ਼ਤ ਸਾਹਿਬ ਏ, ਉਹ ਤਖ਼ਤ ਜਿਹੜਾ ਦੁਨੀਆਂ ਦੇ ਤਖ਼ਤ ਤੋਂ ਬਹੁਤ ਕਿਤੇ ਉੱਪਰ ਏ, ਔਰ ਉਹਦੇ ਫੈਸਲੇ ਜਿਹੜੇ ਆ ਉਹ ਫੈਸਲੇ ਹਰ ਸਿੱਖ ਨੂੰ ਮੰਨਣੇ ਬੜੇ ਜ਼ਰੂਰੀ ਹੁੰਦੇ ਨੇ। ਜੇ ਕੋਈ ਨਹੀਂ ਮੰਨਦਾ ਸਮੇਂ ਮੁਤਾਬਕ ਉਸ ਨੂੰ ਆਖਰ ਝੁਕਣਾ ਪੈਂਦਾ। ਤਾਂ ਤੁਸੀਂ ਦੇਖੋ ਦੁਨੀਆਂ ਦੀਆਂ ਮਹਾਂਸ਼ਕਤੀਆਂ ਸਾਡੇ ਬਾਰੇ ਕੀ ਸੋਚ ਰਹੀਆਂ, ਪਰ ਅਸੀਂ ਜੋ ਮਹਿਸੂਸ ਕਰਦੇ ਹਾਂ ਕਿ ਜਿਹੜਾ ਪੰਥ ਅਤੇ ਪੰਜਾਬ ਏ, ਇਹ ਇੱਕ ਬਹੁਤ ਵੱਡੀ ਦੁਨੀਆਂ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸਿਧਾਂਤ ਇੱਕ ਸੋਚ ਬਖਸ਼ੀ ਹੈ ਕਿ ਅਸੀਂ ਗਲੋਬਲ ਵਾਈਜ਼ ਪ੍ਰਾਊਡ ਨਾਲ ਕਹਿ ਸਕਦੇ ਹਾਂ, ਜਿਵੇਂ ਅਸੀਂ ਆਪਣੇ ਆਪ ਦੇ ਬਾਰੇ ਕਹਿੰਦੇ ਹਾਂ ਪ੍ਰਾਊਡ ਟੂ ਬੀ ਏ ਸਿੱਖ, ਇਸੇ ਤਰ੍ਹਾਂ ਸਾਨੂੰ ਆਪਣੀ ਧਰਤੀ ਦੇ ਉੱਤੇ ਵੀ ਮਾਣ ਏ, ਆਪਣੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਬਾਰੇ ਜੋ ਸ਼ਬਦ ਅੱਜ ਟਰੰਪ ਵਰਗੇ ਬੋਲ ਰਹੇ ਨੇ, ਲੇਕਿਨ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਸਾਡੇ ਆਗੂ ਨੇ ਉਹ ਕੋਈ ਗੱਲ ਨਹੀਂ ਕਰ ਰਹੇ। ਇਹੋ ਹੀ ਗੱਲ ਸਾਡੇ ਇੱਥੇ ਆ, ਪੰਜਾਬ ਦੀ ਧਰਤੀ ਦੇ ਉੱਤੇ, ਜਿਹੜਾ ਸਾਡੇ ਗੁਰੂਆਂ ਦੀ ਧਰਤੀ ਏ, ਇਸ ਧਰਤੀ ਦੇ ਉੱਤੇ ਸਾਡਾ ਮਜ਼ਾਕ ਨਹੀਂ ਬਣਨਾ ਚਾਹੀਦਾ ਕਿ ਅਸੀਂ ਆਪਸ ਵਿੱਚ ਲੜਦੇ ਨਜ਼ਰ ਆਈਏ। ਅਸੀਂ ਇੱਕ ਇਸ ਤਰ੍ਹਾਂ ਦੀ ਵੇਸ਼ ਭੂਸ਼ਾ ਸਾਨੂੰ ਪਰਮਾਤਮਾ ਨੇ ਬਖਸ਼ੀ, ਇੱਕ ਵੱਖਰਾ ਸਾਨੂੰ ਜਿਹੜਾ ਵਿਲੱਖਣਤਾ ਬਖਸ਼ੀ ਏ, ਆਈਡੈਂਟੀ ਬਖਸ਼ੀ ਏ, ਅਸੀਂ ਉਹਦੇ ਵਿੱਚ ਰਹਿੰਦੇ ਹੋਏ ਕੋਈ ਵੀ ਗੱਲ ਕਰੀਏ ਉਸ ਦਾ ਅਸਰਦਾਇਕ ਅਸਰ ਜਿਹੜਾ ਸਾਡੀ ਜਵਾਨੀ 'ਤੇ ਵੀ ਪਵੇ, ਸਾਡੀ ਕੌਮ ਦੇ ਉੱਤੇ ਵੀ ਪਵੇ, ਔਰ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਨੂੰ ਨਜ਼ਰ ਆਵੇ ਕਿ ਇੱਕ ਖੇਤਰੀ ਪਾਰਟੀ ਐਸੀ ਵੀ ਹੈਗੀ ਹੈ ਜਿਹੜੀ ਆਪਣੇ ਹੱਕਾਂ ਹਕੂਕਾਂ ਵਾਸਤੇ ਕਿਸੇ ਨਾਲ ਵੀ ਲੜ ਪਿੜ ਸਕਦੀ ਹੈ, ਲੇਕਿਨ ਆਪ ਨਹੀਂ ਲੜਦੀ। ਲੇਕਿਨ ਇੱਥੇ ਅੱਜ ਉਲਟ ਹੋ ਰਿਹਾ। ਤੁਸੀਂ ਇਹ ਦੇਖੋ ਕਿ ਕਿੰਨੀਆਂ ਰਾਜਨੀਤਿਕ ਪਾਰਟੀਆਂ ਹੋਰ ਨੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦਾ ਕੁੰਡਾ ਨਹੀਂ ਹੈਗਾ, ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਜੀ

0: ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹਦਾ ਆਪਣਾ ਸਿਧਾਂਤ, ਆਪਣੀ ਸੋਚ, ਆਪਣੀ ਪਹਿਰੇਦਾਰੀ ਉਹ ਗੁਰੂ ਦੇ ਸਿਧਾਂਤ ਮੁਤਾਬਕ ਹੋਣੀ ਬੜੀ ਬੇਹੱਦ ਜ਼ਰੂਰੀ ਹੈ। ਜਦੋਂ ਜਦੋਂ ਉਹਦੇ ਵਿੱਚ ਉਹ ਚੀਜ਼ ਨੂੰ ਮਨਫੀ ਕਰਨ ਦੀ ਕਿਸੇ ਨੇ ਵੀ ਕੋਸ਼ਿਸ਼ ਕੀਤੀ ਹੈ, ਉਹ ਪਰਿਵਾਰ, ਉਹ ਲੋਕ ਇਸ ਨਕਸ਼ੇ ਤੋਂ ਬਹੁਤ ਦੂਰ ਹੋ ਗਏ ਨੇ। ਤੁਸੀਂ ਦੇਖੋ ਕਿੰਨੇ ਪ੍ਰਧਾਨ ਸਮੇਂ ਸਮੇਂ ਬਣੇ ਜਿਨ੍ਹਾਂ ਨੇ ਸਿਧਾਂਤ ਦੀ ਗੱਲ ਕੀਤੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਬੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ। ਜਿਨ੍ਹਾਂ ਨੇ ਗਦਾਰੀ ਕੀਤੀ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ। ਸੋ ਰਾਜ ਤਾਂ ਹੁਣ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ, ਰਾਜ ਤਾਂ ਤੁਸੀਂ ਇਹ ਦੇਖੋ ਲੋਕਾਂ ਨੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਿਨ੍ਹਾਂ ਦਾ ਉਹਨਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈਗਾ, ਜਿਨ੍ਹਾਂ ਨੂੰ ਉਹ ਜਾਣਦੇ ਪਹਿਚਾਣਦੇ ਵੀ ਨਹੀਂ ਸੀ, ਜਿਨ੍ਹਾਂ ਨੂੰ ਕਦੀ ਉਹਨਾਂ ਨੇ ਰਾਜਨੀਤਿਕ ਖੇਤਰ ਵਿੱਚ ਕੰਮ ਕਰਦਿਆਂ ਨਹੀਂ ਸੀ ਦੇਖਿਆ। ਸੋ ਅੱਜ ਜਿਹੜਾ ਸਮਾਂ ਹੈ, ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਕਰੀਏ, ਆਪਣੀ ਕੌਮ ਦੀ ਗੱਲ ਕਰੀਏ, ਪੰਥ ਦੀ ਪਹਿਰੇਦਾਰੀ ਕਰੀਏ, ਔਰ ਇਸ ਖਿੱਤੇ ਦੇ ਵਿੱਚ ਜੋ ਦੁਸ਼ਵਾਰੀਆਂ ਨੇ ਉਹਨਾਂ ਦੇ ਨਾਲ ਲੜਨ ਦਾ ਅਸੀਂ ਆਪਣਾ ਜਜ਼ਬਾ ਦਿਖਾ ਸਕੀਏ।
1: ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਉਹ ਐਲੀਗੇਸ਼ਨ ਲਾਉਂਦੇ ਆ, ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ। ਕਹਿੰਦੇ ਕੋਈ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਜਾ ਰਿਹਾ, ਕੁਛ ਨਹੀਂ ਮੰਨਿਆ ਜਾ ਰਿਹਾ, ਮੱਖਣ ਬਰਾੜ ਗਏ, ਉਹਨਾਂ ਦੇ ਐਲੀਗੇਸ਼ਨ ਇਹੀ ਸੀ।
0: ਦੇਖੋ
1: ਚਰਨਜੀਤ ਬਰਾੜ ਦਾ ਜਾਣਾ, ਉਹ ਵੀ ਇਹੀ ਗੱਲ ਕਹਿੰਦੇ ਆ, ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਤੁਸੀਂ ਦੇਖੋ ਇਹ ਸਾਡੀ ਤ੍ਰਾਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਨਾਲ, ਜਨਸੰਘ ਨਾਲ ਲੰਮੀ ਸਾਂਝ ਰਹੀ, ਤਿੰਨ ਸਰਕਾਰਾਂ ਬਣੀਆਂ, ਤਿੰਨਾਂ ਸਰਕਾਰਾਂ ਦੇ ਵਿੱਚ ਬਕਾਇਦਾ ਉਹਨਾਂ ਦੇ ਬੀਜੇਪੀ ਦੇ ਮੰਤਰੀ ਵੀ ਬਣੇ, MLA ਵੀ ਬਣੇ, ਔਰ ਹਰ ਥਾਂ 'ਤੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ। ਅੱਜ ਉਹ ਲੋਕ ਦੂਸਰੇ ਪੰਥਕ ਧਿਰਾਂ ਦੇ ਉੱਤੇ ਦੋਸ਼ ਲਾ ਰਹੇ ਨੇ ਕਿ ਇਹ BJP ਦੇ ਆ। ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ ਇੱਕ ਦੂਸਰੇ ਨੂੰ। ਅੱਜ ਜੇ ਦੇਖੋ ਕੋਈ ਵੀ ਸਿੱਖ ਜਥੇਬੰਦੀ, ਕੋਈ ਵੀ ਸੰਸਥਾ ਜਿਸ ਦੇ ਬਾਰੇ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਨਾਲ BJP RSS ਨਾਲ ਜੁੜ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਉਹ ਪੰਜਾਬ ਦੇ ਵਿੱਚ ਹਰ ਤਰੀਕੇ ਦਾ ਪ੍ਰਭਾਵ ਪਾ ਕੇ ਸਾਡੀ ਲੀਡਰਸ਼ਿਪ ਨੂੰ, ਚਾਹੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ, ਚਾਹੇ ਉਹ ਕਾਂਗਰਸ ਦੀ ਲੀਡਰਸ਼ਿਪ ਹੋਵੇ, ਚਾਹੇ ਆਪ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਉਹਨਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਤਾਂ ਉਹ ਇੱਕ ਜਿਹੜਾ ਪ੍ਰਭਾਵ ਹੈ, ਅੱਜ ਕਿਸੇ ਹੋਰ ਦੇ ਬਾਰੇ ਕਿਉਂ ਨਹੀਂ ਕਿਹਾ ਜਾਂਦਾ? ਇੱਕ ਸਮਾਂ ਸੀ ਜਦੋਂ ਕਾਂਗਰਸ ਰਾਜ ਕਰਦੀ ਸੀ ਕੇਂਦਰ ਦੇ ਵਿੱਚ, ਤਾਂ ਇੱਥੇ ਜਿਹੜੇ ਦੋਸ਼ ਲਾਏ ਜਾਂਦੇ ਸੀ, ਕੋਈ ਵੀ ਦੂਜਾ ਦੂਸਰੇ 'ਤੇ ਦੋਸ਼ ਲਾਉਂਦੇ ਸੀ, ਉਹਦੇ ਕਾਂਗਰਸ ਦਾ ਏਜੰਟ ਹੈ। ਲੇਕਿਨ ਪਿਛਲੇ ਲੰਮੇ ਸਮੇਂ ਤੋਂ, ਕਿਉਂਕਿ 3 ਟਰਮ ਤੋਂ BJP ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹ ਬਾਂਹ ਵੀ ਮਰੋੜਦੇ ਆ, ਉਹ ਢੰਗ ਤਰੀਕੇ ਵੀ ਵਰਤਦੇ ਆ, ਉਹ ED, CBI, ਪਤਾ ਨਹੀਂ ਕਈ ਕੁਝ NIA ਤੱਕ ਹਰ ਤਰ੍ਹਾਂ ਦੇ ਉਹਨਾਂ ਦੇ ਕੋਲ ਢੰਗ ਤਰੀਕੇ ਨੇ। ਤਾਂ ਉਹ ਜਿਹੜਾ ਪ੍ਰਭਾਵ ਹੈ ਉਹ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ, ਪਾਰਟੀਆਂ ਦੇ ਉੱਤੇ ਪੈ ਚੁੱਕਾ ਹੈ, ਪੈ ਰਿਹਾ ਹੈ, ਜਿਸ ਕਰਕੇ ਹਰ ਇੱਕ ਦੂਸਰੇ ਨੂੰ ਦੂਸਰੇ ਸ਼ੱਕੀ ਨਿਗਾਹ ਨਾਲ, ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜੋ ਵੀ ਕਿਸੇ ਦੇ ਮੂੰਹ 'ਚ ਆਉਂਦਾ ਉਹ ਦੂਸਰੇ ਬਾਰੇ ਐਲੀਗੇਸ਼ਨ ਲਾ ਲੈਂਦਾ। ਪਰ ਤੁਸੀਂ ਇੱਕ ਗੱਲ ਜਿਹੜੀ ਕਹੀ ਹੈ, ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ, ਉਦੋਂ ਜਦੋਂ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ, ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਬੰਦਿਆਂ ਦੇ ਨਾਲ ਹੀ ਪਾਰਟੀ ਹੈ ਨਾ। ਜੇ ਇੱਕ ਇੱਕ ਕਰਕੇ ਮੰਨ ਲਓ ਪਿਛਲੇ ਸਮੇਂ ਦੇ ਵਿੱਚ ਕੁਝ ਬੰਦੇ ਗਏ ਨੇ, ਕੋਈ BJP ਚਲਾ ਗਿਆ, ਜੋ ਅਕਾਲੀ ਦਲ 'ਚ ਚਲਾ ਗਿਆ, ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ? ਇਸ ਕਰਕੇ ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਦੋਸ਼ ਨੇ, ਇਹ ਅਸੀਂ ਇੱਕ ਦੂਸਰੇ ਤੋਂ ਲਾਉਣ ਤੋਂ ਬਗੈਰ ਸਾਡਾ ਗੁਜ਼ਾਰਾ ਹੀ ਨਹੀਂ ਗਾ, ਤਾਂ ਕਰਕੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾ ਰਹੇ ਹਾਂ ਜਿਹੜੇ ਕਿ ਨਹੀਂ ਲਾਉਣੇ ਚਾਹੀਦੇ। ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਦੋਸ਼ ਅਤੇ ਦਿਸ਼ਾਹੀਨ ਸਿਆਸਤ ਉਹ ਸਿੱਖ ਸਿਆਸਤ ਨਹੀਂ ਅਖਵਾ ਸਕਦੀ। ਸਿੱਖ ਸਿਆਸਤ ਜਿਹੜੀ ਹੈ, ਰੋਸ਼ਨ ਦਿਮਾਗ, ਸੋਚ ਦੇ ਵਿੱਚੋਂ ਪਣਪੀ ਹੋਈ ਉਹ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਗੁਰੂ ਦੇ ਸਿਧਾਂਤ ਮੁਤਾਬਕ ਹੋਵੇ। ਤਾਂ ਉਹਦੇ ਉੱਤੇ ਜੇ ਸਾਰੇ ਪਹਿਰੇਦਾਰੀ ਕਰਨ, ਤਾਂ ਰਾਜ ਭਾਗ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਤਾਂ ਤੁਹਾਡੀ ਮਹਿਲ ਹੈ, ਜਦੋਂ ਮਰਜ਼ੀ ਤੁਸੀਂ ਪ੍ਰਾਪਤ ਕਰ ਸਕਦੇ ਹੋ।
1: ਪਰ ਤੁਸੀਂ ਕਿਹਾ ਕਿ ਇੱਕ ਮਤ ਹੈ ਨਾ, ਇੱਕ ਮਤ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਇਕੱਠੇ ਕਰ ਰਹੇ ਹਾਂ, ਉਹਨਾਂ ਨਾਲ ਇਕੱਠੇ ਹੋ ਰਹੇ ਹਾਂ, ਪਰ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ ਜਿਹੜੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਆ। ਅੰਮ੍ਰਿਤਪਾਲ ਦਾ ਕੋਈ ਆਪਣਾ ਸਿਧਾਂਤ ਥੋੜ੍ਹਾ, ਗੁਰੂ ਦੀ ਮੱਤ ਜਦੋਂ ਵੀ ਕਿਸੇ ਨੂੰ ਕਿਸੇ ਵੇਲੇ ਵੀ ਆ ਜਾਵੇ, ਤਾਂ ਉਹਦਾ ਉਹ ਪਹਿਰੇਦਾਰ ਬਣ ਜਾਵੇ ਅਤੇ ਉਹਦਾ ਸਗੋਂ ਤੁਹਾਨੂੰ ਧੰਨਵਾਦ ਅਤੇ ਉਹਨਾਂ ਸਤਿਕਾਰ ਕਰਨਾ ਬਣਦਾ।

0: ਅੰਮ੍ਰਿਤਪਾਲ ਸਿੰਘ ਨੇ ਕੀ ਕਿਹਾ ਕਿ ਮੈਂ ਕਲੀਨ ਸ਼ੇਵ ਸੀ, ਮੈਂ ਦਾੜੀ ਕੇਸ ਕਤਲ ਕਰਦਾ ਸੀ, ਮੈਨੂੰ ਜਿਵੇਂ ਜਿਵੇਂ ਸਿੱਖ ਇਤਿਹਾਸ ਦਾ ਗਿਆਨ ਹੋਇਆ, ਜਿਵੇਂ ਜਿਵੇਂ ਮੈਂ ਇਸ ਨੂੰ ਪੜ੍ਹਿਆ ਵਿਚਾਰਿਆ, ਆਪਣੇ ਪੁਰਖਿਆਂ ਨੂੰ, ਆਪਣੇ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ, ਸੋਚ ਨੂੰ, ਗੁਰਬਾਣੀ ਸਿਮਰਨ ਦੇ ਨਾਲ ਜੁੜਿਆ, ਅੰਮ੍ਰਿਤ ਪਾਨ ਕੀਤਾ, ਸਿੱਖੀ ਸਰੂਪ ਦੇ ਵਿੱਚ ਆਇਆ, ਤਾਂ ਉਸ ਤੋਂ ਬਾਅਦ ਮੇਰਾ ਜੀਵਨ ਜਿਹੜਾ ਬਦਲ ਗਿਆ। ਅਤੇ ਜੇ ਮੇਰਾ ਜੀਵਨ ਉਹ ਕਹਿੰਦੇ ਬਦਲ ਗਿਆ, ਤਾਂ ਮੈਂ ਹੋਰਾਂ ਦਾ ਜੀਵਨ ਬਦਲਣ ਵਾਸਤੇ ਜੇ ਕੋਈ ਉਪਰਾਲਾ ਕਰ ਰਿਹਾ ਤਾਂ ਇਹ ਗੁਨਾਹ ਕੀ ਹੈ? ਤਾਂ ਇਹ ਸਿੱਖ ਸੰਕਲਪ ਦੇ ਵਿੱਚ ਗੁਰੂ ਸਾਹਿਬ ਦਾ ਜਦੋਂ ਅਸੀਂ ਅਰਦਾਸ ਬੇਨਤੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ, ਉਦੋਂ ਬਾਅਦ ਦੋਹਰਾ ਪੜਿਆ ਜਾਂਦਾ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਸੋ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜੇਕਰ ਸਿੱਖੀ ਸਿਧਾਂਤਾਂ ਮੁਤਾਬਕ ਰਾਜ ਕਰੇਗਾ ਖਾਲਸੇ ਦੇ ਸੰਕਲਪ ਮਨ ਮੰਦਰ ਵਿੱਚ ਜਗਾਉਣ ਦੀ ਕੋਈ ਵੀ ਕੋਸ਼ਿਸ਼ ਕਰਦਾ ਤਾਂ ਉਸਦਾ ਸਵਾਗਤ ਕਰਨਾ ਬਣਦਾ, ਨਾ ਕਿ ਉਸਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਜਾਂ ਖਾਲਿਸਤਾਨੀ ਕਹਿ ਕੇ ਜਾਂ ਉਹਨੂੰ ਇੱਕ ਕਿਸੇ ਵੱਖਰੀ ਭਾਸ਼ਾ ਦੇ ਨਾਲ ਨਵਾਜਣਾ, ਉਹ ਸੋਭਾ ਨਹੀਂ ਦਿੰਦਾ ਕਿਸੇ ਨੂੰ ਵੀ।
1: ਤੁਹਾਡੀ ਪਾਰਟੀ ਦੀ ਮੀਟਿੰਗ ਹੋਈ ਆ ਥੋੜ੍ਹੇ ਦਿਨ ਪਹਿਲਾਂ, ਉਹ 'ਚ ਕੁਝ ਫੈਸਲੇ ਲਏ ਗਏ ਆ ਭਵਿੱਖ ਨੂੰ ਲੈ ਕੇ, ਕੁਛ ਏਜੰਡੇ ਜਿਹੜੇ ਪਾਰਟੀ ਨੇ ਤੁਸੀਂ ਮੀਡੀਆ ਦੇ ਉੱਤੇ ਰੱਖੇ ਆ, ਇੱਕ ਇਹ ਗੱਲ ਨਿਕਲ ਕੇ ਉਸਦੇ ਵਿੱਚ ਆਉਂਦੀ ਹੈ ਕਿ ਅਸੀਂ ਸਾਬਤ ਸੂਰਤ ਸਿੱਖਾਂ ਨੂੰ ਹੀ ਟਿਕਟਾਂ ਦੇਵਾਂਗੇ, ਮਤਲਬ ਜਿਹੜੇ ਪਤਿੱਤ ਨੇ ਫਿਰ ਉਹ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ?
0: ਦੇਖੋ, ਵੋਟਰ ਜਿਹੜਾ ਹੈ, ਕਦੀ ਤੁਸੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜਦੋਂ ਵੋਟ ਪੈਂਦੀ ਹੈ ਨਾ, ਵੋਟਰ ਇੱਕ ਕੋਈ ਵੀ ਹੋ ਸਕਦਾ, ਕਿਸੇ ਵੀ ਕਿਰਦਾਰ ਦਾ ਹੋ ਸਕਦਾ, ਉਹਨੇ ਆਪਣੀ ਵੋਟ ਪਾਉਣੀ ਹੈ, ਆਪਣਾ ਅਧਿਕਾਰ ਵਰਤਣਾ ਜੋ ਉਹਨੂੰ ਡੈਮੋਕ੍ਰੇਟਿਕ ਢੰਗ ਤਰੀਕੇ ਦੇ ਨਾਲ ਮਿਲਿਆ ਹੋਇਆ। ਲੇਕਿਨ ਅਸੀਂ ਜਿਹੜੀ ਗੱਲ ਕੀਤੀ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੇਨ ਏਜੰਡਾ ਹੈ, ਉਸ ਦੇ ਵਿੱਚ ਇਹ ਕਲੀਅਰ ਹੈ ਕਿ ਜਿਹਦੇ ਨਾਂ ਨਾਲ ਸਿੰਘ ਲੱਗਦਾ, ਜਿਹਦੇ ਨਾਲ ਨਾਲ ਕੌਰ ਲੱਗਦਾ, ਉਹ ਘੱਟੋ ਘੱਟ ਸਿੱਖੀ ਸਰੂਪ ਵਿੱਚ ਹੋਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਜਿਹੜਾ ਪਿਛਲਾ ਸਾਡਾ ਇਤਿਹਾਸ ਸੀ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਹਨੂੰ ਮਿਲਦੀ ਸੀ ਜਿਹੜਾ ਅੰਮ੍ਰਿਤਧਾਰੀ ਹੁੰਦਾ ਸੀ।
1: ਤੁਸੀਂ ਜਿਹੜੀ ਕਮੇਟੀ ਬਣਾਈ ਹੈ, ਜਿਹੜੇ ਉਹਦੇ ਕਨਵੀਨਰ ਆ ਮਨਪ੍ਰੀਤ ਸਿੰਘ ਆਲੀ, ਉਹ ਤਾਂ ਖੁਦ ਨਹੀਂ ਹੈਗੇ ਪ੍ਰੋਪਰ ਸਾਫ ਸੂਰਤ ਸਿੱਖ।
0: ਮੈਂ ਉਹੀ ਗੱਲ ਕਹਿ ਰਿਹਾ, ਅੱਜ ਦੇ ਸਮੇਂ ਦੇ ਵਿੱਚ ਫਿਰ ਉਹ ਮੈਂ ਗੱਲ ਕਹਾਂਗਾ ਕਿ ਘੱਟੋ ਘੱਟ ਸਿੱਖੀ ਸਰੂਪ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹਨੂੰ ਮੀਡੀਆ ਦਾ ਇੱਕ ਸਹਿ ਚੁੱਕ ਰਿਹਾ ਜੀ ਅਕਾਲੀ ਦਲ ਪੁਨਰ ਸੁਰਜੀਤ, ਸ਼ਾਇਦ ਉਹਨਾਂ ਨੂੰ ਟਿਕਟ ਦੇਵੇਗਾ ਜਿਹੜੇ ਸਿੱਖੀ ਸਰੂਪ ਵਾਲੇ ਆ, ਬਾਕੀਆਂ ਪ੍ਰਤੀ ਕੋਈ ਗੱਲ ਨਹੀਂ। ਜਿਹੜਾ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਹੁਣ ਮਲੇਰਕੋਟਲੇ ਤੋਂ ਕੋਈ ਆਉਂਦਾ ਮੁਸਲਮਾਨ, ਤੇ ਅਸੀਂ ਉਹਨੂੰ ਇਹ ਥੋੜ੍ਹਾ ਸ਼ਰਤ ਲਾਵਾਂਗੇ ਕਿ ਪਹਿਲਾਂ ਤੂੰ ਸਿੱਖੀ ਸਰੂਪ ਧਾਰਨ ਕਰ ਤਾਂ ਫਿਰ ਤੈਨੂੰ ਟਿਕਟ ਦਿੰਦੇ ਹਾਂ। ਉਹ ਜਿਸ ਵੀ ਰੂਪ ਦੇ ਵਿੱਚ ਹੈਗਾ, ਲੇਕਿਨ ਉਹਦਾ ਕਿਰਦਾਰ, ਉਹਦਾ ਪੰਥ ਵਿਰੋਧੀ ਚਿਹਰਾ ਨਾ ਹੋਵੇ, ਉਹ ਅਜਿਆਰ ਆਲਮ ਵਰਗਾ ਨਾ ਹੋਵੇ, ਉਹ ਪੰਥ ਦੇ ਪ੍ਰਤੀ ਸਮਰਪਿਤ ਭਾਵਨਾ ਰੱਖਦਾ ਹੋਵੇ, ਸਿੱਖਾਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬੀਆਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਸਿੱਖ ਕੌਜ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬ ਦੀ ਜੋ ਸਮੱਸਿਆਵਾਂ ਨੇ ਉਹਦੇ ਲਈ ਲੜਾਈ ਲੜਨ ਦੀ ਚਾਹਤ ਰੱਖਦਾ ਹੋਵੇ, ਉਹ ਚਾਹੇ ਕੋਈ ਹਿੰਦੂ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਵੇ, ਉਹਨੂੰ ਮੌਕਾ ਮਿਲ ਸਕਦਾ। ਜਿਹੜਾ ਸਿੱਖੀ ਸਰੂਪ ਦੇ ਵਿੱਚ, ਜਿਵੇਂ ਆਲੀ ਦੀ ਗੱਲ ਤੁਸੀਂ ਕੀਤੀ ਹੈ, ਉਹ ਅੱਜ ਸਿੱਖੀ ਸਰੂਪ ਦੇ ਵਿੱਚ ਹੈ, ਠੀਕ ਹੈ ਜੀ, ਸਮਾਂ ਆਉਣ ਦੇ ਉੱਤੇ ਉਹ ਅੰਮ੍ਰਿਤਪਾਨ ਵੀ ਕਰ ਸਕਦੇ ਆ, ਠੀਕ ਹੈ ਜੀ। ਲੇਕਿਨ ਜਿਹੜੇ ਆਗੂ ਸਿੱਖੀ ਸਰੂਪ ਦੇ ਵਿੱਚ ਹੀ ਨਹੀਂ, ਤੁਸੀਂ ਦੇਖੋ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ, ਉਹਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਅਹੁਦੇਦਾਰ ਨੇ, ਉਹਨਾਂ ਨੇ ਦਾੜੀ ਕੇਸ ਕੱਟੇ ਹੋਏ ਨੇ, ਲੇਕਿਨ ਉਹ ਪਾਰਟੀ ਦੇ ਬਹੁਤ ਵੱਡੇ ਅਹੁਦੇ ਲੈ ਕੇ ਬੈਠੇ।
1: ਹਰਬਾਲ ਸਾਹਿਬ ਨੇ ਤਾਂ 96 'ਚ ਪੰਜਾਬੀ ਸੂਬੇ ਦੀ ਪਾਰਟੀ ਲਾਂਤਾ ਸੀ ਨਾ,
0: ਤੇ ਫਿਰ ਉਹ ਦੇਖੋ, ਫਿਰ ਉਹਨੂੰ ਪੰਜਾਬੀ ਪਾਰਟੀ ਵਿੱਚ ਜੋ ਮਰਜ਼ੀ ਕਰੀ ਜਾਣ, ਲੇਕਿਨ ਅਸੀਂ ਤਾਂ 14 ਦਸੰਬਰ 1920 ਨੂੰ ਜਿਹੜਾ ਬਣਿਆ ਅਕਾਲੀ ਦਲ ਹੈ, ਅਸੀਂ ਤਾਂ ਉਹਦੀ ਗੱਲ ਕਰ ਰਹੇ ਹਾਂ।
1: ਤੁਸੀਂ ਤਾਂ ਉਸਦੀ ਗੱਲ, ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ, ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜ੍ਹਾ, ਪੁਨਰ ਸੁਰਜੀਤ ਦਾ ਮਤਲਬ ਆ ਕਿ ਇਹਨੂੰ ਰਿਵਾਈਵ ਕੀਤਾ ਜਾ ਰਿਹਾ। ਅਕਾਲੀ ਦਲ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕਰੀਤੀਆਂ ਆਈਆਂ, ਜਿਸ ਤਰੀਕੇ ਦਾ ਮਾਹੌਲ ਬਣਿਆ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਿੱਖੀ ਸਿਧਾਂਤਾਂ ਪ੍ਰਤੀ ਸਮਰਪਿਤ ਹੋਵੇ, ਉਹ ਸਭ ਤੋਂ ਪਹਿਲਾਂ ਪੰਥ ਦੀ ਪਹਿਰੇਦਾਰੀ ਦੀ ਗੱਲ ਕਰੇ, ਪੰਜਾਬ ਦੀ ਪਹਿਰੇਦਾਰੀ ਦੀ ਗੱਲ ਕਰੇ, ਤਾਂ ਉਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵਿਚਾਰਧਾਰਕ ਤੌਰ ਦੇ ਉੱਤੇ ਸਾਨੂੰ ਇੱਕ ਦੂਜੇ ਦੇ ਨੇੜੇ ਹੋਣਾ ਚਾਹੀਦਾ। ਸਰਕਾਰ ਬਣਾਉਣ ਦੇ ਲਈ ਲੋਕ ਕਾਲੇ ਨੇ, ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਰਾਜ ਭਾਗ ਵਿੱਚ ਵੇਖਣਾ ਚਾਹੁੰਦੇ ਆ, ਉਹ ਚਾਹੁੰਦੇ ਨੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ। ਲੇਕਿਨ ਉਹਦੇ ਵਿੱਚ
1: ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਬਣੇ, ਇਹ ਵੀ ਦੱਸ ਦਿਓ
0: ਸਾਰੇ।

0: ਦੀ, ਇੱਕੋ ਇੱਕੋ ਅਕਾਲੀ ਦਲ ਦੀ, ਜਿਹੜਾ ਇੱਕ ਜੁੱਟ ਨਜ਼ਰ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ ਆਪਦੇ, ਛੱਡ ਦੇ ਜੋੜੀਆਂ ਨੇ ਜੋ ਗੁੱਸੇ ਗਿਲੇ, ਛੱਡ ਦੇ।
0: ਕਿ ਇਹਦੇ ਵਿੱਚ ਕੋਈ ਈਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ, ਇੱਕ ਦੂਸਰੇ ਦੇ ਨਾਲ। ਇਹ ਕੋਈ ਬੰਦੇ ਬਾਹਰੋਂ ਤਾਂ ਅਫਗਾਨਿਸਤਾਨ ਤੋਂ ਤਾਂ ਆਏ ਨੀਗੇ ਜਿਹੜੇ ਵੱਖਰੇ ਬੈਠੇ ਨੇ, ਜਾਂ ਉਹ ਸਾਡੇ ਤੋਂ ਵੱਖਰੇ ਬੈਠੇ ਨੇ। ਇਹ ਸਾਰੇ ਉਹ ਹੀ ਨੇ ਜਿਹੜੇ ਇਕੱਠੇ ਬੈਠ ਕੇ ਪਹਿਲਾਂ ਵੀ ਫੈਸਲੇ ਲੈਂਦੇ ਰਹੇ ਆ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਹਾਂ, ਲੇਕਿਨ ਪਹਿਲਾਂ ਇਕੱਠੇ ਹੀ ਸੀ, ਉਹਦੇ ਵਿੱਚ ਮਿਲਣ ਦੀ ਗੱਲ ਨਹੀਂ ਹੁੰਦੀ। ਜਿਹੜਾ ਇੱਕ ਡਿਲੀਵਰ ਹੋਇਆ ਹੋਇਆ ਮੈਸੇਜ ਅਕਾਲ ਤਖਤ ਸਾਹਿਬ ਤੋਂ, ਗੱਲ ਤਾਂ ਉਹਨੂੰ ਮੰਨਣ ਦੀ ਹੈ। ਉਹਦੇ 'ਚ ਸਰੀਰਕ ਤੌਰ ਦੇ ਉੱਤੇ ਅਸੀਂ ਜਿੰਨੀ ਵਾਰੀ ਮਰਜ਼ੀ ਮਿਲੀ ਜਾਈਏ, ਉਹਦੀ ਕੋਈ ਅਹਿਮੀਅਤ ਨਹੀਂ ਹੈਗੀ। ਉਹ ਤੁਹਾਡੇ ਇੱਕ ਦੂਸਰੇ ਦੇ ਸਤਿਕਾਰ ਦੇ ਨਾਲ ਜੁੜੇ ਹੋਏ ਨੇ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ ਹੈ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਦੇਖੋ, ਉਹਦੇ ਵਿੱਚ ਇੱਕੋ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਡੈਲੀਗੇਟ ਅਜਲਾਸ ਕਰੇ ਸਾਂਝੇ ਰੂਪ ਵਿੱਚ, ਨਵੇਂ ਪ੍ਰਧਾਨ ਦੀ ਚੋਣ ਕਰੇ। ਅਸੀਂ ਕਹਿੰਦੇ ਹਾਂ ਕਿ ਡੈਲੀਗੇਟ ਅਜਲਾਸ ਸਾਂਝੇ ਰੂਪ ਵਿੱਚ ਬੁਲਾ ਲਿਆ ਜਾਵੇ। ਸਾਡੇ ਕੋਲ ਵੀ 15 ਲੱਖ ਭਰਤੀ ਹੈ, ਉਹਨਾਂ ਕੋਲ 22 ਲੱਖ ਭਰਤੀ ਹੈ। ਉਹ ਪੰਜਾਬੀਆਂ ਨੇ ਕੀਤੀ, ਸਿੱਖਾਂ ਨੇ ਕੀਤੀ ਹੈ ਨਾ, ਤਾਂ ਉਹ ਭਰਤੀ ਦੇ ਆਧਾਰ ਦੇ ਉੱਤੇ ਉਹਨਾਂ ਦੇ ਤਾਂ ਵੈਸੇ 7 ਲੱਖ ਸਾਡੇ ਨਾਲ ਭਰਤੀ ਜ਼ਿਆਦਾ। ਜੇ ਆਪਾਂ 15 ਤੇ 22 ਵਾਲੀ ਗੱਲ ਕਰ ਲਈਏ, ਤੁਸੀਂ ਦੇਖੋ ਕਿੱਡੀ ਵੱਡੀ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ। 37-38 ਲੱਖ ਜਿਹੜੀ ਵੋਟ ਹੈ ਉਹ ਇੱਕ ਤਰ੍ਹਾਂ ਦੀ ਇਕੱਠੀ ਹੋ ਜਾਂਦੀ ਹੈ।
1: ਤੁਸੀਂ ਫੀਲ ਕਰਦੇ ਹੋ ਵੀ ਜੇ ਇਕੱਲੇ ਇਕੱਲੇ ਰਹੇ ਤਾਂ ਇਹ ਸਾਨੂੰ ਨੁਕਸਾਨ ਹੋਊਗਾ, ਦੋਨਾਂ ਧਿਰਾਂ ਨੂੰ ਹੋਊਗਾ, ਚਾਹੇ ਪੁਨਸ ਜੀ ਤਾਂ ਚਾਹੇ ਬਾਦਲ ਧੜਾ ਅਕਾਲੀ ਦਲ।
0: ਤਾਂ ਤੁਸੀਂ ਕੰਧ ਤੇ ਲਿਖਿਆ ਹਰ ਇੱਕ ਨੂੰ, ਕਿਸੇ ਨੂੰ ਕਿਸੇ ਬੱਚੇ ਨੂੰ ਪੁੱਛ ਲਓ ਕਿ ਜਿੱਥੇ 2 ਅਕਾਲੀ ਦਲ ਦੇ ਜਾਂ 3 ਉਮੀਦਵਾਰ ਲੜਨਗੇ ਚੋਣ, ਤੇ ਲੋਕਾਂ ਦੇ ਵਿੱਚ ਵੈਸੇ ਕਨਫਿਊਜ਼ਨ ਹੋਏਗੀ। ਦੂਸਰੇ ਪਾਸੇ ਕੋਈ ਮੈਦਾਨ ਖਾਲੀ ਤਾਂ ਹੈ ਨੀਗਾ। ਆਮ ਆਦਮੀ ਪਾਰਟੀ ਨੇ ਵੀ ਚੋਣ ਮੈਦਾਨ 'ਚ ਉਮੀਦਵਾਰ ਉਤਾਰਨੇ ਆ ਸੱਤਾਧਾਰੀ ਧੇਰੇ। ਬੀਜੇਪੀ ਤੁਸੀਂ ਦੇਖੋ ਕਿਵੇਂ ਉਹ ਆ ਰਹੀ ਹੈ, ਜਿਵੇਂ ਸਮੁੰਦਰ ਦੀਆਂ ਛੱਲਾਂ ਵਾਧੀਆਂ ਹੁੰਦੀਆਂ ਨੇ, ਉਹ ਉਸ ਤਰੀਕੇ ਦੇ ਨਾਲ ਰੋਜ਼ ਹੀ ਵੱਖ ਵੱਖ ਪਾਰਟੀਆਂ 'ਚੋਂ ਆਪਣੇ ਬੰਦੇ ਪੁੱਟ ਕੇ ਇੱਧਰ ਲੈ ਕੇ ਜਾ ਰਹੀ ਹੈ। ਤਾਂ ਇਹ ਤਾਂ ਦੇਖਣਾ ਚਾਹੀਦਾ। ਕਾਂਗਰਸ ਹੈ, ਕਾਂਗਰਸ ਦੇ ਇੱਥੇ 7 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਤੁਸੀਂ ਕਿਵੇਂ ਅੱਖੋਂ ਪਰੋਖੇ ਕਰ ਸਕਦੇ ਹੋ? ਜਿਹੜੇ ਨਾਲ ਜਿਨ੍ਹਾਂ ਦੇ ਕੋਲ ਸਿਟਿੰਗ ਐਮ ਪੀ ਨੇ, ਸਾਡੇ ਕੋਲ 2 ਸਾਡੇ ਨਾਲ ਸੰਬੰਧਿਤ ਨੇ ਆਜ਼ਾਦ ਤੌਰ ਦੇ ਉੱਤੇ ਜਿਹੜੇ ਜਿੱਤੇ ਨੇ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਉਹ ਇਸ ਵਿਚਾਰਧਾਰਾ ਦੇ ਨਾਲ ਖੜ੍ਹੇ ਨੇ। ਠੀਕ ਹੈ ਜੀ। ਸੋ ਪੰਜਾਬ ਦੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੇ ਲਈ, ਇਕਜੁੱਟਤਾ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ।
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਅਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ 'ਤੇ ਫਿਰਦੇ ਰਹੇ ਆ, ਉੱਧਰ ਰੱਖੜਾ ਸਾਹਿਬ ਅਲੱਗ ਆਪਦੇ ਪ੍ਰੋਗਰਾਮ ਕਰਦੇ ਰਹਿੰਦੇ ਆ, ਗਿਆਨੀ ਹਰਪ੍ਰੀਤ ਸਿੰਘ ਵੱਖਰੇ ਤੁਰੇ ਫਿਰਦੇ ਨੇ, ਕਹਿੰਦੇ ਇਹਨਾਂ ਦਾ ਤਾਂ ਆਪਦਾ ਨਹੀਂ ਪਤਾ ਲੱਗਦਾ ਗਾ ਕੀ ਕੁਛ ਆ।
0: ਦੇਖੋ, ਇਹ ਤਾਂ ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ, ਠੀਕ ਹੈ ਜੀ।
1: ਵੈਸੇ ਇੱਕ ਆ ਜੀ ਪੁਨਰ ਸੁਰਜੀਤ ਅਕਾਲੀ ਦਲ, ਸਾਰਾ ਧੜਾ ਇੱਕ, ਇਵੇਂ ਤਾਂ ਨਹੀਂ?
0: ਬਿਲਕੁਲ ਇੱਕ ਹੈ। ਦੇਖੋ, ਇੱਕ ਜੁੱਟਤਾ ਦੇ ਵਿੱਚ ਰਹਿ ਕੇ ਹੀ ਕੁਝ ਮਿਲਣਾ ਸਾਰਿਆਂ ਨੂੰ। ਉਹ ਕੀ ਮਿਲਣਾ? ਸਤਿਕਾਰ, ਤੇ ਨਹੀਂ ਤਾਂ ਲਾਣਤਾਂ। ਠੀਕ ਹੈ ਜੀ। ਤੇ ਲਾਣਤਾਂ ਲੈਣ ਤੋਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਬਚਣਾ ਚਾਹੀਦਾ, ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ। ਔਰ ਤੁਸੀਂ ਇਹ ਦੇਖੋ ਕਿ ਦਿੱਲੀ ਤੋਂ ਆਈ ਇੱਕ ਪਾਰਟੀ ਜਿਨ੍ਹਾਂ ਦੇ ਕੋਲ ਤਕਰੀਬਨ ਇੱਥੇ 8 ਤਾਂ ਸਾਂਸਦ ਸਨ ਇੱਥੇ ਪੰਜਾਬ ਦੀ ਧਰਤੀ ਤੋਂ, ਠੀਕ ਹੈ ਜੀ। ਫਿਰ ਉਹਨਾਂ ਦੇ ਕੋਲ ਜਿਹੜੇ ਰਾਜ ਸਭਾ ਦੇ ਮੈਂਬਰ ਜਿਹੜੇ ਉੱਧਰ ਚਲੇ ਗਏ 7, ਤੇ ਫਿਰ ਉਹਨਾਂ ਦੇ ਕੋਲ ਤਕਰੀਬਨ 100 ਦੇ ਕਰੀਬ ਦੂਸਰਾ MLA ਉਹਨਾਂ ਨੇ ਬਣਾਏ ਹੋਏ ਆਪਣੇ। ਤੇ ਬਾਕੀ ਇਹ ਸੋਚਣਾ ਚਾਹੀਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਜੇ ਅਸੀਂ ਆਪਸ ਵਿੱਚ ਲੜੀ ਜਾਵਾਂਗੇ, ਇੱਕ ਦੂਜੇ ਦੀ ਬੇਕਦਰੀ ਕਰੀ ਜਾਵਾਂਗੇ, ਇੱਕ ਦੂਜੇ ਨੂੰ ਬਹੁਤ ਕੁਝ ਬੋਲੀ ਜਾਵਾਂਗੇ, ਤਾਂ ਉਹਦਾ ਲਾਭ ਕਿਹਨੂੰ ਮਿਲੇਗਾ? ਦੁਸ਼ਮਣ ਨੂੰ ਮਿਲੇਗਾ। ਸਿਆਸੀ ਦੁਸ਼ਮਣ ਜਿਹੜਾ ਹੈ ਉਹਦੀ ਭਾਵਨਾ ਨੂੰ ਸਮਝਣਾ ਚਾਹੀਦਾ। ਉਹਨੇ ਵੀ ਰਾਜਭਾਗ ਦੀ ਲੜਾਈ ਲੜਨੀ ਹੈ, ਇਹ ਵੀ ਰਾਜਭਾਗ ਦੀ ਲੜਾਈ ਲੜ ਰਹੇ ਆ, ਲੇਕਿਨ ਉਹ ਸਿਧਾਂਤਕ ਲੜਾਈ ਲੜਨਗੇ ਤੇ ਲੋਕ ਇਹਨਾਂ ਦਾ ਸਮਰਥਨ ਕਰਨਗੇ। ਲੋਕਾਂ ਨੇ ਸੁਪਨਿਆਂ ਦੇ ਵਿੱਚ ਬਹੁਤ ਕੁਝ ਸੁਣਿਆ ਕੇਜਰੀਵਾਲ ਦੀ ਜ਼ਬਾਨੋਂ, ਭਗਵੰਤ ਮਾਨ ਦੀ ਜ਼ਬਾਨੋਂ ਕਿ ਦੇਖੋ ਜੀ ਅਸੀਂ ਇੰਜ ਕਰ ਦਿਆਂਗੇ, ਉਹ ਕਰ ਦਿਆਂਗੇ, ਨਹੀਂ ਕੁਝ ਹੋਇਆ। ਤਾਂ ਉਹ ਕੁਝ ਕਰਨ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਸਾਡੀ ਸਿੱਖ ਲੀਡਰਸ਼ਿਪ ਨੂੰ ਦਿਖਾਉਣੀ ਚਾਹੀਦੀ।
1: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ, ਕਿਉਂਕਿ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਖਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਇੱਧਰ ਅਲੀ ਸਾਹਿਬ ਦੀਆਂ ਚਰਚਾਵਾਂ ਹਨ, ਕਹਿੰਦੇ ਅਲੀ ਸਾਹਿਬ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ।
0: ਦੇਖੋ, ਇਹ ਫੈਸਲਾ ਜਿਹੜਾ ਹੈ ਲੋਕਾਂ ਨੇ ਜਦੋਂ ਤੁਹਾਨੂੰ ਸਮਰਥਨ ਦੇਣਾ, ਜਦੋਂ ਲੋਕਾਂ ਨੇ ਫੈਸਲੇ ਕਰਨੇ ਆ, ਤਾਂ ਉਹਨਾਂ ਨੇ ਆਪਣੇ ਆਪ ਹੀ ਅੱਜ ਦੇ

0: ਦੇ ਵਿੱਚ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਂਦਾ ਕਿ ਕਿੰਦਾ ਗਰਾਫ ਕਿੱਥੇ ਖੜਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ 40 ਰੈਲੀਆਂ ਕੀਤੀਆਂ, ਉਹਨਾਂ ਨੂੰ ਤਾਂ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਤਾਂ 40 ਰੈਲੀਆਂ ਕਰਕੇ ਪੰਜਾਬ ਦੇ ਵਿੱਚ ਇੱਕ ਆਪਣੀ ਹਵਾ ਨੂੰ ਬਣਾਇਆ, ਤੇ ਦੂਸਰੀ ਧਿਰ ਜਿਹੜੀ ਉਹਨੇ ਤਾਂ ਅਜੇ ਰੈਲੀਆਂ ਕੀਤੀਆਂ ਨਹੀਂ। ਜਦੋਂ ਉਹ ਪ੍ਰਭਾਵ ਨਜ਼ਰ ਆਵੇਗਾ, ਜਿਸ ਚਿਹਰੇ ਨੂੰ ਲੋਕ ਪਸੰਦ ਕਰਨਗੇ, ਯੂਥ ਪਸੰਦ ਕਰੇਗਾ, ਅੱਜ ਆਪਣੇ ਕੋਲ ਕਿਹੜੇ ਢੰਗ ਤਰੀਕੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਵੀ ਜਗ੍ਹਾ ਚੰਗੇ ਪਲੇਟਫਾਰਮ 'ਤੇ ਕੋਈ ਚੀਜ਼ ਪਾ ਦਿੰਦੇ ਹੋ ਤਾਂ ਲੋਕ ਉਹਨੂੰ ਦੇਖਦੇ ਆ, ਉਹਦੇ 'ਤੇ ਕਮੈਂਟ ਵੀ ਕਰਦੇ, ਜਿਹੜੇ ਸੁਲਝੇ ਹੋਏ ਲੋਕ ਨੇ, ਜਿਹੜੇ ਤੁਹਾਡੇ ਆਈਟੀ ਵਾਲੇ ਲੋਕ ਨੇ। ਆ ਹੁਣੇ ਤੁਸੀਂ ਦੇਖ ਲਿਓ ਕਿ ਆਹ ਇੰਟਰਵਿਊ ਚੱਲੇਗੀ, ਜਿਹੜੇ ਤੁਸੀਂ ਫੇਕ ਆਈਡੀਆਂ ਵਾਲੇ ਆ ਉਹ ਮੈਨੂੰ ਬਹੁਤ ਕੁਝ ਮਾੜਾ ਚੰਗਾ ਬੋਲਣ।
1: ਅੱਜ ਕੱਲ੍ਹ ਤਾਂ AI ਦੇ ਨਾਲ ਵੀਡੀਓ ਬਣਾ ਕੇ ਕਿਰਦਾਰ ਖੁਸ਼ੀਆਂ ਸ਼ੁਰੂ ਹੋ ਗਈਆਂ ਜੀ,
0: ਫਿਰ
1: ਕਿ ਇਹ ਠੀਕ ਆ, ਇਹ ਇਹੋ ਜਿਹੀ ਸਿਆਸਤ ਸੀ, ਇਹ ਅਸਲ ਦੇ ਵਿੱਚ ਸਿਆਸਤ ਹੈ।
0: ਇਹ ਬਹੁਤ ਮੰਦਭਾਗਾ ਵਰਤਾਰਾ, ਇਹ ਸਾਰਿਆਂ ਲਈ ਮਾੜਾ ਹੈ ਔਰ ਸਾਰਿਆਂ ਨੂੰ ਇਹਦਾ ਗੰਭੀਰ ਨੋਟਸ ਲੈਣਾ ਚਾਹੀਦਾ ਕਿ ਇਹ ਜਿਸ ਪੱਧਰ ਦੇ ਉੱਤੇ ਗੱਲ ਵੱਧ ਰਹੀ ਹੈ, ਜਿਸ ਪੱਧਰ ਦੇ ਉੱਤੇ ਇਹ ਨਜ਼ਰੀਆ ਲੋਕਾਂ ਦੇ ਵਿੱਚ ਜਾ ਰਿਹਾ ਹੈ, ਇਹ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਹੋਵੇਗਾ। ਤੁਸੀਂ ਦੇਖੋ ਕਿ ਮੈਂ ਇੱਕ ਖਬਰ ਅੱਜ ਪੜ੍ਹ ਰਿਹਾ ਸੀ, ਸ਼ਾਇਦ ਅਮੈਰੀਕਾ ਦੀ ਹੈ, ਉੱਥੇ ਸੋਸ਼ਲ ਮੀਡੀਆ ਤੋਂ ਇੱਕ ਲੜਾਈ ਹੋਈ। ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਸੀ ਸ਼ਾਇਦ ਉਹਦਾ ਨਾਮ ਹੀ, ਅਮਨਦੀਪ ਸਿੰਘ ਜਾਂ ਇਸ ਤਰ੍ਹਾਂ, ਉਸ ਨੇ ਉਸ ਬੰਦੇ 'ਤੇ ਜਿਹਨੇ ਸੋਸ਼ਲ ਮੀਡੀਆ 'ਤੇ ਉਹਦੇ ਬਾਰੇ ਕੁਝ ਲਿਖਿਆ ਸੀ, ਉਹਦਾ ਕਤਲ ਕਰਤਾ। ਉਹਨੂੰ ਟਿਲ ਡੈਥ ਤੱਕ ਜਿਹੜੀ ਉਮਰ ਕੈਦ ਹੋ ਗਈ ਹੈ। ਤਾਂ ਇੱਕ ਉਹਨੇ ਮਾਰ ਦਿੱਤਾ, ਇੱਕ ਉਹਨੂੰ ਟਿਲ
1: ਜਿਉਂਦਾ ਮਰ ਗਿਆ,
0: ਉਹ ਜਿਉਂਦਾ ਮਰ ਗਿਆ, ਦੋ ਪਰਿਵਾਰ ਖਤਮ ਹੋ ਗਏ। ਇਸ ਕਰਕੇ ਇਹ ਇਸ ਪੱਧਰ ਦੇ ਉੱਤੇ ਜਦੋਂ ਵੀ ਕਿਸੇ ਦੇ ਬਾਰੇ ਕੁਝ ਵੀ ਬੋਲਣਾ, ਪਹਿਲਾਂ ਤੋਲੋ ਫਿਰ ਬੋਲੋ। ਤੁਸੀਂ ਕਿਸੇ ਬਾਰੇ ਕੋਈ ਵੀ ਕਮੈਂਟ ਕਰ ਰਹੇ ਹੋ, ਇਹਦਾ ਮਤਲਬ ਇਹ ਆ ਕਿ ਤੁਸੀਂ ਜੇ ਸ਼ਰਾਰਤੀ ਦਿਮਾਗ ਦੀ ਵਰਤੋਂ ਕਰਕੇ ਜਾਂ ਤੁਸੀਂ ਆਪਣਾ ਝੱਸ ਪੂਰਾ ਕਰਨ ਦੇ ਲਈ ਜਾਂ ਆਪਣੇ ਮਨ ਦਾ ਉਬਾਲ ਕੱਢਣ ਦੇ ਲਈ ਉਸ ਪ੍ਰਤੀ ਕੁਝ ਭੈੜੇ ਸ਼ਬਦ ਬੋਲ ਦਿੰਦੇ ਹੋ ਤਾਂ ਤੁਹਾਨੂੰ ਸ਼ਾਇਦ ਉਹ ਭੁੱਲ ਜਾਣਗੇ, ਲੇਕਿਨ ਜਿਸ ਬਾਰੇ ਤੁਸੀਂ ਬੋਲੇ ਹੁੰਦੇ ਆ ਉਹਨੂੰ ਕਦੇ ਨਹੀਂ ਭੁੱਲਣੇ। ਤਾਂ ਕੋਈ ਐਸਾ ਵਕਤ ਆ ਜਾਂਦਾ ਹੈ ਜਦੋਂ ਤੁਹਾਨੂੰ ਉਹਦਾ ਫਿਰ ਜਵਾਬ ਜਾਂ ਇਵਜ਼ਾਨਾ ਜਿਹੜਾ ਉਹ ਦੇਣਾ ਪੈ ਸਕਦਾ। ਇਹ ਬੀਤੇ ਸਮੇਂ ਦੇ ਵਿੱਚ ਹੋਇਆ ਹੈ, ਹੋ ਰਿਹਾ ਹੈ। ਇਹੋ ਹੀ ਲੜਾਈਆਂ ਝਗੜੇ ਜਿਹੜੇ ਆ, ਖੁੰਡ ਚਰਚਾ ਜਿਹਨੂੰ ਆਪਾਂ ਕਹਿੰਦੇ, ਅੱਗੇ ਲੜਾਈਆਂ ਕਿੱਥੇ ਹੁੰਦੀਆਂ ਸੀ ਕਿ ਜਦੋਂ ਚੁਗਲੀ ਨਿੰਦਿਆ ਇੱਕ ਦੂਸਰੇ ਦੀ ਕੀਤੀ ਜਾਂਦੀ ਸੀ, ਕਿਸੇ ਦੀ ਧੀ ਭੈਣ ਬਾਰੇ ਗਲਤ ਬੋਲਿਆ ਜਾਂਦਾ ਜਾਂ ਕਿਸੇ ਬਾਰੇ ਕੋਈ ਗੱਲ ਕੀਤੀ ਜਾਂਦੀ ਸੀ, ਫਿਰ ਉਹ ਟਰੈਵਲ ਹੁੰਦੀ ਸੀ, ਉਹ ਗੱਲ ਜਦੋਂ ਦੂਸਰੇ ਦੇ ਪਾਸ ਪਹੁੰਚਦੀ ਸੀ ਤਾਂ ਉੱਥੋਂ ਫਿਰ ਖਾਨਦਾਨੀ ਲੜਾਈਆਂ ਤੱਕ ਗੱਲ ਪਹੁੰਚ ਜਾਂਦੀ ਸੀ, ਤਾਂ ਉਹਦੇ ਵਿੱਚ ਕਈ ਕਈ ਕਤਲ ਹੋ ਜਾਂਦੇ ਸੀ।
1: ਬਿਲਕੁਲ।
0: ਸੋ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸੋਸ਼ਲ ਮੀਡੀਆ, ਮੈਂ ਤਾਂ ਇਹ ਗੱਲ ਕਹਾਂਗਾ ਕਿ ਵੈਸਟਰਨ ਕਲਚਰ ਜਿਹਨੂੰ ਆਪਾਂ ਕਹਿੰਦੇ ਪੱਛਮੀ ਕਲਚਰ ਹੈ, ਉਹਦੇ ਬਹੁਤ ਚੰਗੇ ਪੱਖ ਨੇ, ਉਹ ਗ੍ਰਹਿਣ ਕਰਨੇ ਚਾਹੀਦੇ ਆ ਅਤੇ ਮਾੜੇ ਪੱਖਾਂ ਨੂੰ ਛੱਡਣਾ ਚਾਹੀਦਾ। ਇਵੇਂ ਹੀ ਸੋਸ਼ਲ ਮੀਡੀਆ ਇਹਨੇ ਲੱਖਾਂ ਘਰਾਂ ਨੂੰ ਰੁਜ਼ਗਾਰ ਦਿੱਤਾ, ਲੱਖਾਂ ਇਹਨਾਂ ਨੇ ਇਸ ਤਰ੍ਹਾਂ ਦੇ ਲੋਕ ਜਿਹੜੇ ਜਿਹਨਾਂ ਦੀ ਆਵਾਜ਼ ਦਬੀ ਹੋਈ ਸੀ ਉਹ ਦੁਨੀਆ ਤੱਕ ਆਵਾਜ਼ ਪਹੁੰਚਾ ਦਿੱਤੀ ਹੈ। ਤਾਂ ਇਹ ਮਤਲਬ ਕਿ ਪਲੇਟਫਾਰਮ ਮਾੜਾ ਨਹੀਂ ਹੈਗਾ, ਬਹੁਤ ਵਧੀਆ ਪਲੇਟਫਾਰਮ, ਇੱਕ ਦੂਜੇ ਨਾਲ ਕਨੈਕਟੀਵਿਟੀ ਲਈ ਬਹੁਤ ਕੰਮ ਕਰਦਾ। ਤੁਸੀਂ ਕੋਈ ਵੀ ਗੱਲ ਆਪਣੇ ਦਿਲ ਦੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਦੁਨੀਆ ਨੂੰ ਦੱਸ ਸਕਦੇ ਹੋ।
1: ਬਿਲਕੁਲ।
0: ਤਾਂ ਤੁਹਾਡੇ ਲਈ, ਹਮਦਰਦੀ ਲਈ ਬਹੁਤ ਸਾਰੇ ਲੋਕ ਅੱਗੇ ਆ ਜਾਂਦੇ ਆ, ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦੇ, ਤੁਹਾਡੀ ਜਾਣ ਪਹਿਚਾਣ ਵਾਲੇ ਵੀ ਨਹੀਂ ਹੁੰਦੇ, ਪਰ ਤੁਹਾਨੂੰ ਉਹ ਸਹਿਯੋਗ ਦਿੰਦੇ ਆ। ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਘੁੰਮ ਰਹੇ ਨੇ, ਲੇਕਿਨ ਉਹਨਾਂ ਨੂੰ ਕੋਈ ਉਹਨਾਂ ਦੇ ਰਿਸ਼ਤੇਦਾਰ ਥੋੜ੍ਹਾ ਉਹਨਾਂ ਨੂੰ ਸਹਿਯੋਗ ਦੇ ਰਹੇ ਆ, ਉਹਨਾਂ ਨੂੰ ਜਿਹੜਾ
1: ਸੋਸ਼ਲ ਮੀਡੀਆ ਤੋਂ।
0: ਹਾਂਜੀ, ਤੇ ਸੋ ਇਹੋ ਜਿਹੇ ਕਪਲ ਟਰੈਵਲ ਜਿਹੜੇ ਆ ਉਹਨਾਂ ਦਾ ਤੁਸੀਂ
1: ਬਹੁਤ ਚੰਗੇ ਮੁੰਡੇ ਆ, ਚੰਗਾ ਯੂਥ ਆ ਜਿਹੜਾ ਇਹਦਾ ਚੰਗਾ ਫਾਇਦਾ ਲੈ ਰਿਹਾ ਹੈਗਾ।
0: ਫਾਇਦਾ ਲੈ ਰਿਹਾ। ਸੋ ਸਾਡੀ ਯੂਥ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਚੰਗੇ ਪਾਸੇ ਜਾ ਕੇ, ਨਾ ਕਿ ਇੱਕ ਦੂਸਰੇ ਦੀ ਬੁਰਾਈ ਕਰਕੇ ਜਾਂ ਇੱਕ ਦੂਜੇ ਦੀ ਨਿੰਦਿਆ ਕਰਕੇ। ਇਹ ਨਿੰਦਿਆ ਚੁਗਲੀ ਵਾਲਾ ਪਲੇਟਫਾਰਮ ਨਹੀਂ ਹੈਗਾ, ਇੱਥੇ ਤੁਹਾਡਾ ਸਭ ਤੋਂ ਕਿਸੇ ਕੋਲੋਂ ਕੋਈ ਹੈਗਾ ਚੀਜ਼ ਤੋਂ ਸਮਾਂ ਹੈ, ਜਿਹੜਾ ਸਮਾਂ ਸਾਡਾ ਉਹ ਐਡਾ ਕੀਮਤੀ ਹੈ, ਜਿਹੜਾ ਇੱਕ ਵਾਰ ਬੀਤ ਗਿਆ ਉਹ ਵਾਪਸ ਨਹੀਂ ਆਉਣਾ। ਤਾਂ ਉਸ ਸਮੇਂ ਦੀ ਕਦਰ ਕਰਦਿਆਂ ਹੋਇਆਂ ਕੋਈ ਊਟ ਪਟਾਂਗ ਵਾਲੀ ਚੀਜ਼ ਇੱਥੇ ਆਉਣੀ ਨਹੀਂ ਚਾਹੀਦੀ। ਤਾਂ ਉਹ ਸਾਰੇ ਇਸ ਬਾਰੇ ਸੋਚਣਗੇ ਤਾਂ ਹੋਏਗਾ ਕਿ ਕੋਈ ਕਿ ਤੁਹਾਨੂੰ ਦੇਖੇ, ਕਿਉਂ ਦੇਖੇ, ਕਿ ਇੱਥੋਂ ਕੁਝ ਮੈਨੂੰ ਕੋਈ ਚੰਗਾ ਮਿਲੇਗਾ। ਤੇ ਉਹ ਚੰਗਾ ਦੇਣ ਦੀ ਬਜਾਏ ਅਸੀਂ ਉੱਥੋਂ ਨਫ਼ਰਤ ਫੈਲਾਈਏ, ਇੱਕ ਦੂਸਰੇ ਪ੍ਰਤੀ ਭੈੜੇ ਸ਼ਬਦ ਬੋਲੀਏ, ਤਾਂ ਉਹ ਕਿਸੇ ਨੂੰ ਵੀ ਸੋਭਾ ਨਹੀਂ ਦਿੰਦੇ।
1: ਜੀ, ਤੁਸੀਂ ਮਾਲਵੇ ਦੇ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਤੁਹਾਡੀ ਪਾਰਟੀ ਕਰਨ ਜਾ ਰਹੀ ਹੈ, ਕਿ ਲੱਗਦਾ ਮਾਲਵਾ ਖਾਸ ਕਰਕੇ ਮੰਨਿਆ ਜਾਂਦਾ, ਕਹਿੰਦਾ ਸਰਕਾਰ ਬਣਾਉਣ ਦੇ ਅੰਦਰ ਮਾਲਵਾ ਸਭ ਤੋਂ ਮੂਹਰੇ ਆ, 69 ਸੀਟਾਂ ਮਾਲਵੇ ਦੀਆਂ, ਤੇ ਮਾਲਵੇ ਦੇ ਲੋਕ ਸਾਥ ਦੇਣਗੇ।
0: ਬਿਲਕੁਲ ਜੀ, ਵੇਖੋ ਮਾਝਾ, ਮਾਲਵਾ ਤੇ ਦੁਆਬਾ, ਇਹ ਜਿਹੜੇ ਤਿੰਨ ਮੇਨ ਔਰੇ ਨੇ ਪੰਜਾਬ ਦੇ, ਇਹਨਾਂ ਦੇ ਵਿੱਚ ਇੱਕ ਜਦੋਂ ਅਸੀਂ ਜਾ ਰਹੇ ਹਾਂ, ਮੈਂ ਤਾਂ ਇੱਕ ਦਿਨ ਗੱਲ ਕਹੀ ਸੀ, ਮੇਰੀ ਗੱਲ ਨੂੰ ਐਵੇਂ ਕਿਸੇ ਨੇ ਪੁੱਠੀ ਪਾਇਆ, ਮੈਂ ਕਿਹਾ ਕਿ ਹੁਣ ਰੈਲੀਆਂ ਹੋਣਗੀਆਂ ਅਤੇ ਉਹ ਰੈਲੀਆਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਇਕੱਠ ਵੀ ਦੇਖੋਗੇ, ਉਹਨਾਂ ਦਾ ਜਜ਼ਬਾ ਵੀ ਦੇਖੋਗੇ, ਉਹਨਾਂ ਦਾ ਪ੍ਰਭਾਵ ਵੀ ਤੁਹਾਨੂੰ ਨਜ਼ਰ ਆਵੇਗਾ, ਔਰ ਉਸ ਦੇ ਵਿੱਚੋਂ ਤੁਹਾਨੂੰ ਪੰਥ ਅਤੇ ਪੰਜਾਬ ਦੀ ਆਵਾਜ਼ ਵੀ ਨਜ਼ਰ ਆਵੇਗੀ। ਉਹ ਰੈਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ, ਚਾਹੇ ਉਹ ਮਾਲਵੇ 'ਚ ਕਰੀਏ, ਚਾਹੇ ਮਾਝੇ 'ਚ ਕਰੀਏ, ਚਾਹੇ ਦੁਆਬੇ 'ਚ ਕਰੀਏ।
1: ਜਿਹੜਾ ਇਹ ਰੈਲੀ ਕਰੋਗੇ, ਇਹ ਇਕੱਲੀ ਤੁਹਾਡੀ ਪਾਰਟੀ ਹੋਊਗੀ ਜਾਂ ਫਿਰ ਤਾਲਮੇਲ ਕਮੇਟੀ?
0: ਨਹੀਂ ਦੇਖੋ, ਅਜੇ ਤਾਂ ਕੋਈ ਨਾ ਤਾਂ ਸਥਾਨ ਡਿਕਲੇਅਰ ਕੀਤਾ, ਨਾ ਕੋਈ ਡੇਟ ਡਿਕਲੇਅਰ ਕੀਤੀ ਹੈ। ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਮੀਟਿੰਗਾਂ ਹੋਣਗੀਆਂ ਦੋ ਚਾਰ, ਉਹਨਾਂ ਮੀਟਿੰਗਾਂ ਦੇ ਵਿੱਚ ਹਰ ਇੱਕ ਸੱਜਣ ਦੀ ਆਪਣੀ ਆਪਣੀ ਡਿਊਟੀ ਹੈ, ਉਹ ਡਿਊਟੀ ਕਰਕੇ ਇਸ ਨੂੰ ਚੀਜ਼ ਨੂੰ ਤੈਅ ਕਰਨਗੇ ਕਿ ਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਬੰਧ ਕਰਨਾ, ਲੋਕਾਂ ਦੇ ਨਾਲ ਕਨੈਕਟੀਵਿਟੀ ਕਿਵੇਂ ਬਣਾਉਣੀ ਹੈ, ਕਿਵੇਂ ਲੋਕਾਂ ਦੇ ਵਿੱਚ ਜਾਣਾ। ਤਾਂ ਜਿੱਥੇ ਵੀ ਰੈਲੀ ਦਾ ਟਾਈਮ ਦਿਆਂਗੇ ਜਾਂ ਉਹ ਜਗ੍ਹਾ ਦੱਸਾਂਗੇ, ਤਾਂ ਉੱਥੇ ਫਿਰ ਸਾਰੀ ਤਿਆਰੀ ਕੀਤੀ ਜਾਵੇਗੀ।
1: ਤੁਹਾਡੀ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ? NSA ਟੁੱਟੀ ਆ ਪਰ ਹਾਲੇ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਪੰਜਾਬ ਨਹੀਂ ਲੈ ਕੇ ਆ ਰਹੀ, ਡਿਬਰੂਗੜ੍ਹ ਹੀ ਰੱਖਿਆ ਹੋਇਆ ਉਹਨਾਂ ਨੂੰ, ਕੀ ਲੱਗਦਾ ਇਸ ਸਾਰੇ ਮਸਲੇ ਦੇ ਉੱਤੇ?
0: ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ, ਪਾਰਲੀਮੈਂਟ ਦੇ ਵਿੱਚ 540 ਨੁਮਾਇੰਦੇ ਨੇ, ਉਹਨਾਂ 'ਚ ਇੱਕ ਨੁਮਾਇੰਦਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੈ
1: ਜੀ,
0: ਤਾਂ ਉਹਨੂੰ ਲੱਖਾਂ ਲੋਕਾਂ ਨੇ ਉਹਦੀ ਚੋਣ ਕੀਤੀ ਹੈ, ਡੈਮੋਕ੍ਰੇਟਿਕ ਢੰਗ ਤਰੀਕੇ ਨਾਲ ਕੀਤੀ ਹੈ, ਭਾਰਤੀ ਸੰਵਿਧਾਨ ਦੇ ਨਾਲ ਉਹਦਾ ਸਿੱਧਾ ਵਾਹ ਵਾਸਤਾ ਹੈ। ਉਹੋ ਹੀ ਕਾਨੂੰਨ ਮੋਦੀ ਸਾਹਿਬ ਫਾਲੋ ਕਰਦੇ, ਉਹੋ ਹੀ ਕਾਨੂੰਨ ਭਾਈ ਅੰਮ੍ਰਿਤਪਾਲ ਸਿੰਘ ਫਾਲੋ ਕਰ ਰਹੇ ਨੇ, ਔਰ ਜੇਕਰ ਉਹਨਾਂ ਦੇ ਉੱਤੇ ਕੋਈ ਦੋਸ਼ ਲਾਇਆ ਗਿਆ, ਉਹ NSA ਲਾਈ ਗਈ ਹੈ, ਤਾਂ ਉਹ NSA ਵੀ ਟੁੱਟ ਗਈ ਚੁੱਕੀ ਹੈ, ਉਹਨਾਂ ਦੇ ਉੱਤੇ ਕੇਸ ਹੈ, ਉਹ ਕੋਰਟ ਦੇ ਵਿੱਚ ਚੱਲ ਰਿਹਾ। ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਬੈਠੇ ਨੇ, ਵਿਧਾਨ ਸਭਾਵਾਂ ਦੇ ਵਿੱਚ ਬਹੁਤ ਸਾਰੇ ਬੈਠੇ ਨੇ ਜਿਨ੍ਹਾਂ ਦੇ ਉੱਤੇ
1: ਦਰਜਾ,
0: ਲੇਕਿਨ ਜੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਉਹਨੂੰ ਆਪਣੇ ਲੋਕਾਂ ਵਿੱਚ ਆ ਕੇ ਆਪਣੀ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ, ਪਾਰਲੀਮੈਂਟ ਵਿੱਚ ਮੌਕਾ ਦੇਣਾ ਚਾਹੀਦਾ। ਡਿਵੈਲਪਮੈਂਟ ਦੇ ਕੰਮ ਰੁਕੇ ਪਏ ਨੇ, ਜਿਹੜੇ ਉਹਨਾਂ ਨੂੰ ਫੰਡ ਮਿਲਣੇ ਆ ਉਹ ਫੰਡਾਂ ਦੀ ਆਪਣੇ ਹਲਕੇ ਵਿੱਚ ਵਰਤੋਂ ਕਰਕੇ ਲੋਕਾਂ ਦੀ ਨਿਤਮਰਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਸੋਲਵ ਕਰ ਸਕਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ, ਉਹ ਖੋਇਆ ਨਹੀਂ ਜਾਣਾ ਚਾਹੀਦਾ।
1: ਤੁਸੀਂ ਅੰਮ੍ਰਿਤਪਾਲ ਨੂੰ ਪੰਥਕ ਮੰਨਦੇ ਹੋ ਕਿ ਰਾਜਨੀਤਿਕ?
0: ਦੇਖੋ, ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਇਕੱਲੇ ਅੰਮ੍ਰਿਤਪਾਲ ਸਿੰਘ ਦੀ ਨਹੀਂ ਗੱਲ, ਹਰ ਸਿੱਖ ਦੇ ਲਈ ਰਾਜਨੀਤੀ ਵੀ ਜ਼ਰੂਰੀ ਹੈ ਅਤੇ ਧਰਮ ਵੀ ਜ਼ਰੂਰੀ ਹੈ, ਪਰ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਧਰਮ, ਜਿਹੜਾ ਧਰਮੀ ਮਨੁੱਖ ਹੈ ਉਹ ਰਾਜਨੀਤਿਕ ਖੇਤਰ ਵਿੱਚ ਵੀ ਚੰਗੇ ਕੰਮ ਕਰੇਗਾ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ, ਉਹਦੇ 'ਤੇ ਸਾਨੂੰ ਪਹਿਰੇਦਾਰ ਬਣਨਾ ਚਾਹੀਦਾ। ਜਿੰਨੇ ਅਸੀਂ ਪਹਿਰੇਦਾਰ ਬਣਾਂਗੇ ਉਨਾ ਹੀ ਸਾਨੂੰ ਮਾਣ ਸਤਿਕਾਰ ਮਿਲੇਗਾ ਕੌਮ ਦੇ ਵਿੱਚ। ਤੁਸੀਂ ਦੇਖੋ ਕਿ ਕੌਮ ਇੱਕ ਐਸੀ ਸਾਡੀ ਜਮਾਤ ਹੈ ਜਿਸ ਦੇ ਵਿੱਚ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ, ਜੇ ਕੋਈ ਮਾੜਾ ਕੰਮ ਕਰਦਾ ਤਾਂ ਉਹਨੂੰ ਤਰਸਕਾਰਿਆ ਵੀ ਜਾਂਦਾ। ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੁੰਦਾ। ਅੱਜ ਭਾਈ ਜਿੰਦਾ ਸੁੱਖਾ ਜਿਹੜੇ ਨੇ ਕੌਮ ਦੇ ਜਰਨੈਲ ਦੇ ਰੂਪ ਦੇ ਵਿੱਚ, ਉਹਨਾਂ ਨੂੰ ਕਿੱਡਾ ਵੱਡਾ ਮਾਣ ਸਤਿਕਾਰ ਹੈ ਕਿ ਕੌਮ ਦੇ ਯੋਧੇ ਬਣ ਗਏ। ਉਹਨਾਂ ਦੇ ਉੱਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਕਿੱਡਾ ਵੱਡਾ ਉਹਨਾਂ ਦਾ ਸਤਿਕਾਰ ਹੈ। ਸੋ ਇਹ ਆਪਣੇ ਆਪ ਦੇ ਵਿੱਚ ਸਾਡੇ ਕੌਮੀ ਯੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ। ਇੱਥੇ ਭਾਈ ਜੁਗਰਾਜ ਸਿੰਘ ਤੂਫਾਨ ਸੀ, ਉਹਨਾਂ ਦੇ ਉੱਤੇ ਫਿਲਮ ਵੀ ਬਣੀ ਹੈ। ਉਸ ਨੌਜਵਾਨ ਦਾ ਸਿੱਖ ਤਾਂ ਸਤਿਕਾਰ ਕਰਦੇ ਹੀ ਕਰਦੇ ਸੀ, ਦੂਸਰੇ ਧਰਮਾਂ ਦੇ ਲੋਕ ਵੀ ਸਤਿਕਾਰ ਕਰਦੇ ਸੀ ਅਤੇ ਪਾਰਲੀਮੈਂਟ 'ਚ ਉਹਨਾਂ ਦੀ ਆਵਾਜ਼ ਬੁਲੰਦ ਹੋਈ ਸੀ। ਸੋ ਐਸੀ ਕੌਮ ਦੇ ਜਿਹੜੇ ਸਾਡੇ ਯੋਧੇ ਨੇ ਉਹਨਾਂ ਨੂੰ ਜਿਹੜਾ ਸਤਿਕਾਰ ਮਿਲਿਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਮਿਲਿਆ। ਸੋ ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਅਤੇ ਲੇਕਿਨ ਧਰਮ ਨੂੰ ਉੱਪਰ ਰੱਖ ਕੇ ਰਾਜਨੀਤੀ ਕਰਨੀ, ਉਸ ਦੀ ਰੌਸ਼ਨੀ ਦੇ ਵਿੱਚ ਰਾਜਨੀਤੀ ਕਰਨੀ, ਇਹ ਸੋਭ ਨਹੀਂ ਗਏ
1: ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270। ਐਕਸਟੈਂਸ਼ਨ 206 ਔਰ 207 ਅਮਰ ਗਰੁੱਪ ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ
3: ਬੈਸਟ ਬਾਰਗੇਨ ਕਾਰਪੇਟਸ ਐਂਡ ਫਲੋਰਿੰਗ ਸਿਰਫ ਇੱਕ ਨਾ ਹੀ ਨਹੀਂ ਸੱਚੀ ਬੈਸਟ ਬਾਰਗੇਨ ਹੈ
4: ਬੈਸਟ ਬਾਰਗੇਨ ਤੇ ਮਿਲਦੇ ਨੇ ਬ੍ਰਾਂਡ ਨੇਮ ਕਾਰਪੇਟਸ ਹਾਰਡਵੁੱਡ ਵਾਈਨਲ ਅਤੇ ਲੈਮੀਨੇਟ ਫਲੋਰਸ ਬਾਰਗੇਨ ਪ੍ਰਾਈਸਸ ਤੇ
3: ਸਾਡੇ ਸਟੋਰ ਤੇ ਆ ਕੇ ਆਪ ਸਿਲੈਕਸ਼ਨ ਵੇਖੋ ਜਾਂ ਆਪਣੇ ਘਰ ਬੈਠ ਕੇ ਚੂਜ਼ ਕਰੋ
4: ਲਾਜਵਾਬ ਕੁਆਲਿਟੀ ਟਾਪ ਕਲਾਸ ਸਰਵਿਸ ਬੈਸਟ ਬਾਰਗੇਨ ਤੋਂ ਬਿਹਤਰ ਕੋਈ ਨਹੀਂ
3: We also service hotels, motels, banquets and high-rise buildings. Best Bargain Carpets 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
6: ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
5: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
8: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration Immigration ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration 905-670-4444
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609
11: kya laga tha tujhe mere khilaf gawahi deke
12: tu bach jayegi
11: kya koi nahi aayega tujhe bachane ke liye
13: वाह मेरे हीरो आते ही कर दिया गुंडों को जीरो
14: मेरे दो तीन आदमियों को मार के खुद को तू शेर समझ रहा है
15: अरे पूरी फौज पड़ी है तीर्थ लड़ने के लिए
14: तो भेज अपनी फौज अब तू ही आ जा
16: अरे ऐसा तू क्या खाता है यार इतनी ताकत कहां से लाता है
14: मेरा भरोसेमंद साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना
17: Gig Express jo ki hire kar rahe ne owner operator ate company driver for city work and Montreal trip je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express
18: Sat Sri Akal ji aap dekh rahe sare darshakan nu Mahendrapal Singh Dheri walon pyar bhari Sat Sri Akal ji te jive sade darshakan nu pata hi hai ji hun garmiyan da season aa chukka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-9990 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-9990 ਸਤਿ ਸ਼੍ਰੀ ਅਕਾਲ ਜੀ
17: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
12: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ

0: ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
1: ਗਵਰਨਮੈਂਟ ਰੈਗੂਲੇਟਡ ਪਲਾਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲਾਨਸ ਵਿੱਚ 8 ਤੋਂ 12% ਰਿਟਰਨ ਲੈ

0: ਕਿੰਨੇ ਪੈਸੇ ਦਿੱਤੇ ਕਾਂਗਰਸ ਨੇ?
1: ਕੋਈ ਪੈਸਾ ਨਹੀਂ ਸੀ ਜੀ, ਵੀ 10 ਕਰੋੜ ਰੁਪਇਆ ਲੈ ਲਿਆ ਜਿਵੇਂ ਉਹਨੇ ਗਿਣ ਕੇ ਦਿੱਤੇ ਹਨ। ਇੱਕ ਟੀਵੀ ਇੰਟਰਵਿਊ 'ਚ ਉਹ ਕਹਿ ਰਹੇ ਸੀ ਮੈਨੂੰ ਤਾਂ ਨੋਟਾਂ ਦਾ ਰੰਗ ਵੀ ਨਹੀਂ ਪਤਾ।
0: ਹਾਂ,
1: ਅਤੇ ਪੰਜਾਬ ਦਾ ਮੁੱਖ ਮੰਤਰੀ ਐਡਾ ਇਰਸਪੋਂਸੀਬਲ ਹੋਵੇ, ਐਡਾ ਅਣਜਾਣ ਹੋਵੇ, ਇਹਨੂੰ ਨੋਟਾਂ ਦੇ ਰੰਗ ਨਹੀਂ ਪਤਾ। ਜਦੋਂ ਕਿ ਕਲੇਮ ਇਹ ਕਰਨਾ ਬਣਦਾ ਹੁੰਦਾ ਮੈਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ।
0: ਉਦੋਂ ਪਤਾ ਸੀ ਜੋ ਤੁਹਾਨੂੰ 10 ਕਰੋੜ ਵਾਲੇ ਇਲਜ਼ਾਮ ਲਾਏ?
1: ਜਿਹੜੀ ਉਹਨੇ ਇਲਜ਼ਾਮ ਤਾਂ ਇਸ ਤਰੀਕੇ ਨਾਲ ਲਾਇਆ ਜਿਵੇਂ ਮੈਨੂੰ ਟੈਚੀ ਪਰ ਫੜਾਏ ਹੁੰਦੇ ਨੇ ਵੀ ਆਹ ਦੇਖੋ ਜੀ ਇਹ ਤੁਹਾਨੂੰ ਦੇ ਰਹੇ ਤੁਸੀਂ ਲੈ ਲਓ।
0: ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਭਗਵੰਤ ਮਾਨ ਦੇ ਬੰਦਿਆਂ ਵੱਲੋਂ ਵੀ ਤੁਹਾਡੇ ਨਾਲ ਬੰਦ ਕਮਰੇ ਦੇ ਵਿੱਚ ਮਾਫ਼ੀ ਮੰਗ ਲੈਣਗੇ ਅਤੇ ਤੁਸੀਂ ਮੀਡੀਆ 'ਚ ਨਾ ਜਾਇਓ, ਇਹ ਹੋਈ ਸੀ ਗੱਲ?
1: ਹਾਂ ਹੋਈ ਸੀ।
0: ਹੋਈ ਸੀ?
1: ਹੋਈ ਸੀ। ਬਿਲਕੁਲ ਝੂਠ ਬੋਲਣ ਲਈ, ਇੱਕ ਭਲੇ ਮਾਨਸ ਬੰਦੇ 'ਤੇ ਚਿੱਕੜ ਸਿੱਟਣ ਲਈ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ।
0: ਹਾਂ,
1: ਅਤੇ ਮੈਂ ਹੁਣ ਜੇ ਕੋਈ ਇਹੋ ਜਿਹੀ ਗੱਲ ਹੋਵੇ ਮਾੜਾ ਮੋਟਾ ਵੀ ਨਾ ਦੱਸਾਂ ਕਿਸੇ ਨੂੰ ਵੀ ਯਾਰ ਇਸ ਤਰ੍ਹਾਂ ਗੱਲ ਹੋਈ ਹੈ।
0: ਮਤਲਬ ਤੁਹਾਨੂੰ ਇਹੀ ਕਿਹਾ ਸੀ ਬੁੱਕਲ 'ਚ ਗੁੜ ਭੰਨ ਲਿਓ?
1: ਬਿਲਕੁਲ।
0: ਜਿਹੜਾ ਇਹ ਕੇਸ ਆ ਉਹਦਾ ਇਹ ਭਗਵੰਤ ਮਾਨ ਦੀ ਮਾਫ਼ੀ 'ਤੇ ਹੀ ਨਿਬੜੂਗਾ?
1: ਹੁਣ ਤਾਂ ਕੋਰਟ ਦੀ ਮਰਜ਼ੀ ਹੈ ਜੀ, ਆਨਰੇਬਲ ਕੋਰਟ ਜਿਹੜੀ ਟ੍ਰਾਇਲ ਸ਼ੁਰੂ ਕਰਨਾ ਚਾਹੁੰਦੀ ਹੈ।
0: ਇਹ ਕੀ ਸਮਝਦੇ, ਕੋਈ ਹੰਕਾਰ ਆ ਜਾਂ ਕੋਈ ਮਤਲਬ ਪਤਾ ਨਹੀਂ, ਜਾਂ ਵਾਕਿਆ ਦੇ ਵਿੱਚ ਤੁਸੀਂ ਇਹੀ ਗੱਲ ਤੋਂ ਜਦੋਂ ਬੰਦਾ 100% ਰਾਈਟ ਹੁੰਦਾ ਉਹਨੂੰ ਕੌਨਫੀਡੈਂਸ ਹੁੰਦਾ ਵੀ ਠੀਕ ਆ ਯਾਰ? ਜਦੋਂ ਮੈਂ
1: ਇੱਕ ਚੀਜ਼ ਸਮਝਦਾ ਜੀ ਵੀ ਇੱਕ ਤਾਂ ਪਰਿਵਾਰਕ ਸੰਸਕਾਰਾਂ ਦੀ ਕਮੀ ਹੈ।
0: ਜਿਵੇਂ ਬਿਕਰਮ ਮਜੀਠੀਆ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇਹ ਤਾਂ ਜਮਾਨਤ 'ਤੇ ਬੰਦਾ ਬਾਹਰ ਆ, ਇਹਦਾ ਕੀ ਆ?
1: ਹਾਂਜੀ,
0: ਛੁੱਟ ਥੋੜ੍ਹੀ ਗਿਆ, ਬਰੀ ਥੋੜ੍ਹੀ ਹੋ ਗਿਆ। ਫਿਰ ਮੁੱਖ ਮੰਤਰੀ ਵੀ ਹੁਣ ਜਮਾਨਤ 'ਤੇ ਹੀ ਨੇ?
1: ਬਿਲਕੁਲ ਜਮਾਨਤ 'ਤੇ ਨੇ। ਕਹਿ ਲਓ ਵੀ ਇਹਨਾਂ ਨੇ ਕੁਐਸ਼ਨਿੰਗ ਵਾਸਤੇ ਪਾਈ ਸੀ, ਪਰ ਜਦੋਂ ਕੋਰਟ ਦਾ ਦੇਖਿਆ 18 ਅਕਤੂਬਰ 2025 ਨੂੰ ਇਹਨਾਂ ਨੇ ਕੁਐਸ਼ਨਿੰਗ ਵਾਸਤੇ ਪਾਈ ਹੋਈ ਪਟੀਸ਼ਨ ਵਿਡਰਾਅ ਕੀਤੀ ਹੈ।
0: ਇਹ ਸਾਰੇ ਕੇਸ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ
1: ਬਸ ਉਦੋਂ ਜਮਾਨਤ ਉਸੇ ਦਿਨ ਜਮਾਨਤ ਕਰਾ ਲਈ ਸੀ ਇਹਨਾਂ ਨੇ,
0: ਠੀਕ ਹੈ,
1: ਉਸੇ ਦਿਨ ਅਪੀਅਰ ਹੋਏ ਸੀਗੇ। ਮੇਨਲੀ ਜਿਹੜੀ ਗੱਲ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਉਹ ਭਗਵੰਤ ਮਾਨ ਜੀ ਉਹਦੇ ਵੀ ਇਹ ਕਹਿ ਕੇ ਗਏ ਸੀ ਵੀ ਜਿਹਨਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹੀ ਨਹੀਂ।
0: ਮਾਣਯੋਗ ਅਦਾਲਤ ਨੇ ਤਰੀਕ ਪਾਈ ਆ 1/5/26 ਪਾਈ ਆ। ਹੁਣ 1/5/26 ਨੂੰ ਵਿਸ਼ੇਸ਼ ਜਿਹੜਾ ਇਜਲਾਸ ਉਹ ਸੱਦ ਲਿਆ ਗਾ,
1: ਤੇ ਫਿਰ ਕਿਹੜਾ ਕੋਰਟ ਬੰਦ ਹੋ ਜਾਣੀ ਹੈ ਜੇ ਪਰਸੋਂ ਨਹੀਂ ਆਊਗਾ? ਇਹ ਹੋ ਸਕਦਾ ਉਹ ਭੱਜਦਾ ਹੋਵੇ ਕਿਉਂਕਿ ਇਹ ਇੱਕ ਥਾਂ ਤੋਂ ਨਹੀਂ ਭੱਜਿਆ, ਕਈ ਥਾਂ ਤੋਂ ਭੱਜਿਆ ਹੋਇਆ, ਇਹ ਤਾਂ ਫਿਰ ਵੀ ਕੋਰਟ ਹੈ। ਮੁੱਖ ਮੰਤਰੀ ਸਾਹਿਬ ਮਾਨਸਾ 'ਚ ਆਉਂਦੇ ਨੇ ਤਕਰੀਬਨ ਹਰ ਵਾਰੀ ਉਸ ਬੁੱਤ ਦੇ ਕੋਲ ਦੀ ਲੰਘਦੇ ਨੇ, ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਜਿਹੜੇ ਆਜ਼ਾਦੀ ਘੁਲਾਟੀਏ ਰਹੇ ਨੇ ਜਿਹਨਾਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਨੇ ਉਹ, ਠੀਕ ਹੈ, ਐਡੀਆਂ ਵੱਡੀਆਂ ਲੜਾਈਆਂ ਲੜੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹਾ ਮੋਟਾ ਤਾਂ ਸੋਚਣਾ ਚਾਹੀਦਾ ਸੀ ਮੈਂ ਕਿਸ ਧਰਤੀ 'ਤੇ ਆ ਕੇ ਕੀ ਝੂਠ ਬੋਲ ਰਿਹਾ।
0: ਕਿਉਂਕਿ ਪਿਛਲੀ 2022 ਇਲੈਕਸ਼ਨ 'ਚ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਸੀ ਵੀ ਸੇਵਾ ਸਿੰਘ ਠੀਕਰੀ ਵਾਲ ਨੂੰ ਤਾਂ ਕੈਪਟਨ ਦੇ ਦਾਦੇ ਨੇ ਪਤਾ ਨਹੀਂ ਫਾਂਸੀ ਜਿਹੜਾ ਤਾਂ ਗੋਲੀ ਮਾਰਤਾ ਸੀ ਉਹ ਤਾਂ ਹਾਲਾਂਕਿ ਹੰਗਰ ਸਟ੍ਰਾਈਕ ਨਾਲ ਮਰੇ ਸੀ, ਇਹ ਵੀ ਇਤਿਹਾਸ ਪੜ੍ਹਨ ਦਾ ਵੀ ਹੁੰਦਾ ਨਾ ਵੀ ਕਿੱਥੋਂ ਤੁਸੀਂ ਪੜ੍ਹੇ। ਇਹ ਮਾਨਸਾ ਦੀ ਧਰਤੀ 'ਤੇ ਪਹਿਲੀ ਵਾਰੀ ਇਹ ਬਿਆਨ ਦਿੱਤਾ ਡਲਾ ਤੋਂ ਡਲਾ ਹੋਤਾ ਹੈ 2017
1: ਨਾਲ, ਇਹ ਨਹੀਂ ਪਤਾ ਵੀ ਡਲਾ ਤੋਂ ਡਲਾ ਹੋਤਾ ਹੈ ਕਿਸ ਕੀ ਤਰਫ ਚਲਾ ਹੋਤਾ ਹੈ ਇਹ ਨਹੀਂ ਕਿਹਾ ਉਹਨਾਂ ਦੇ ਨਾਲ, ਇਹ ਕਿਸੇ ਵੱਲ ਵੀ ਚੱਲ ਸਕਦਾ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ, ਬੇਹੱਦ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਰਾਜਨੀਤੀ ਦੇ ਵਿੱਚ ਅਕਸਰ ਬਹੁਤ ਸਾਰੇ ਬਿਆਨ ਚੱਲਦੇ ਨੇ, ਪਰ ਕਿਸੇ ਨੂੰ ਡੀਫੇਮ ਕਰਨਾ ਜਾਂ ਕਿਸੇ ਬਾਰੇ ਇੱਦਾਂ ਹੀ ਭਰੀ ਸਭਾ ਦੇ ਵਿੱਚ ਅਵਾ ਤਵਾ ਬੋਲ ਦੇਣਾ, ਇਹ ਪਿਰਤ ਕਿੱਥੋਂ ਸ਼ੁਰੂ ਹੋਈ? ਪਰ ਇਸ ਪਿਰਤ ਦੇ ਸ਼ੁਰੂ ਹੋਣ ਦੇ ਨਾਲ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਉਦੋਂ ਬਿਆਨਬਾਜ਼ੀ ਕਰਦੇ ਨੇ ਪਰ ਲੀਗਲੀ ਕੋਰਟਾਂ ਕਚਹਿਰੀਆਂ ਦੇ ਵਿੱਚੋਂ ਮਾਮਲੇ ਨਹੀਂ ਜਾਂਦੇ। ਇੱਕ ਅਜਿਹਾ ਹੀ ਮਾਮਲਾ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਦੇ ਖਿਲਾਫ ਖੜੇ ਹੋਏ ਐਕਸ MLA ਨਾਜਰ ਸਿੰਘ ਮਾਨਸਈਆ, 2019 ਦੇ ਵਿੱਚ ਨਾਜਰ ਸਿੰਘ ਮਾਨਸਈਆ ਕਾਂਗਰਸ ਜੁਆਇਨ ਕਰਦੇ ਨੇ ਅਤੇ ਉਦੋਂ ਬਾਅਦ ਭਗਵੰਤ ਮਾਨ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਵੀ ਉਹਨਾਂ ਦਾ ਕਰੋੜਾਂ ਰੁਪਈਆਂ ਦੇ ਵਿੱਚ ਸੌਦਾ ਹੋ ਗਿਆ। ਇਹ ਸਾਰੀਆਂ ਗੱਲਾਂ ਕੋਰਟਾਂ ਦੇ ਵਿੱਚ ਇਹ ਮਾਮਲਾ ਰਿਹਾ, ਪਰ ਹੁਣ ਮੁੱਖ ਮੰਤਰੀ ਇੱਕ ਅਜਿਹੀ ਪੋਜੀਸ਼ਨ ਦੇ ਉੱਤੇ ਨੇ ਜਿਹੜੀ ਪੋਜੀਸ਼ਨ ਦੇ ਉੱਤੇ ਹਰ ਕੋਈ ਜਾਣਾ ਚਾਹੁੰਦਾ ਗਾ, ਪਰ ਉਹ ਲੋਕਾਂ ਦੀ ਕਚਹਿਰੀ ਵਿੱਚ ਜਦੋਂ ਜਾਂਦੇ ਨੇ ਉਹ ਬੜਾ ਬੇਬਾਕੀ ਨਾਲ ਬੋਲਦੇ ਆ, ਆਪਦੀ ਗੱਲ ਰੱਖਦੇ ਆ, ਪਰ ਉਹ ਕੋਰਟ ਤੋਂ ਭੱਜ ਰਹੇ ਨੇ। ਇਹ ਕਹਿਣਾ ਗਾ ਬਹੁਤ ਸਾਰੇ ਉਹ ਲੋਕਾਂ ਦਾ ਜਿਹੜੇ ਮੁੱਖ ਮੰਤਰੀ ਦੇ ਦੂਜੇ ਪਾਸੇ ਖੜੇ ਨੇ, ਜਿਹੜੇ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਸਵਾਲ ਕਰਦੇ ਨੇ। 1 ਤਰੀਕ ਨੂੰ ਮੁੱਖ ਮੰਤਰੀ ਨੂੰ ਹੁਣ ਫਿਰ ਮਾਨਯੋਗ ਮਾਨਸਾ ਅਦਾਲਤ ਨੇ ਬੁਲਾਇਆ ਗਾ। ਅੱਜ ਇਸ ਮੁਲਾਕਾਤ ਦੇ ਵਿੱਚ ਇਹ ਸਾਰੇ ਕੇਸ ਦੇ ਬਾਰੇ ਡਿਟੇਲ ਗੱਲਬਾਤ ਹੋਊਗੀ, ਸਾਡੇ ਨਾਲ ਮੌਜੂਦ ਰਹਿਣਗੇ ਐਕਸ ਵਿਧਾਇਕ ਨੇ ਨਾਜਰ ਸਿੰਘ ਮਾਨਸਈਆ। ਨਾਜਰ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਗੱਲ ਸਰ?
0: ਠੀਕ ਠਾਕ ਹੋ ਜੀ?
1: ਬਿਲਕੁਲ ਠੀਕ ਠਾਕ ਜੀ।
0: ਤੁਹਾਡਾ

0: ਕੇਸ ਪਹਿਲਾਂ ਸੁਰਖੀਆਂ 'ਚ ਨਹੀਂ ਆਇਆ ਪਰ ਹੁਣ ਬਹੁਤ ਸੁਰਖੀਆਂ 'ਚ ਆ। ਪਹਿਲਾਂ ਮੈਂ ਇਹਦੀ ਡਿਟੇਲ ਜਾਣਨੀ ਚਾਹੂੰਗਾ ਵੀ ਇਹ ਸਾਰੀ ਜਿਹੜੀ ਕਹਾਣੀ ਹੈ ਸ਼ੁਰੂ ਕਿੱਥੋਂ ਹੁੰਦੀ ਆ?
1: ਰਤਨ ਜੀ, ਇਸ ਤਰ੍ਹਾਂ 2019 ਦੀ ਜਦੋਂ ਲੋਕ ਸਭਾ ਇਲੈਕਸ਼ਨ ਸੈਟ ਇਨ ਹੋ ਗਈ ਸੀ,
0: ਜੀ
1: ਪਹਿਲਾਂ ਤਾਂ ਮੈਂ ਇਹਨਾਂ ਦਾ ਆਸਟ ਪੈਚਅਪ ਕਰਾਉਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਦੀ ਅਤੇ ਖਹਿਰਾ ਸਾਹਿਬ ਦੀ,
0: ਜੀ
1: ਪਰ ਜਦੋਂ ਫੇਲ ਹੋਏ ਤਾਂ ਅਲਟੀਮੇਟਲੀ ਮੈਂ ਇਹਨਾਂ ਤੋਂ ਨਾਰਾਜ਼ ਸੀ ਦੋਨੇ ਪਾਸੇ, ਕਿਉਂਕਿ ਚਲੋ ਭਗਵੰਤ ਮਾਨ ਵਾਲੀ ਪਾਰਟੀ ਨੂੰ ਤਾਂ ਅਸੀਂ ਪਹਿਲਾਂ ਛੱਡ ਚੁੱਕੇ ਸੀ ਕਿਉਂਕਿ ਖਹਿਰਾ ਸਾਹਿਬ ਦੇ ਨਾਲ ਸੀ,
0: ਠੀਕ,
1: ਪਰ ਫਿਰ ਵੀ ਮੇਰੇ ਕਿਤੇ ਐਂ ਸੀ ਵੀ ਯਾਰ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਚਾਹੀਦੀ ਹੈ, ਹੁਣ ਲੋਕ ਸਭਾ ਦੀ ਇਲੈਕਸ਼ਨ ਆ ਗਈ ਹੈ, ਇਨਕੇਸ ਕੋਈ ਮਤਭੇਦ ਸੀ ਥੋੜ੍ਹਾ ਮੋਟਾ ਇੱਧਰ ਉੱਧਰ ਹੋਇਆ ਤਾਂ ਇਕੱਠੇ ਹੋ ਜਾਈਏ। 8 ਮਾਰਚ ਨੂੰ ਉਸ ਐਂਗਲ ਤੋਂ ਮੇਰੀ ਮੀਤ ਹੇਅਰ ਦੇ ਘਰ, ਮੀਤ ਹੇਅਰ ਦੀ ਰਿਕੁਐਸਟ 'ਤੇ ਉਹਨਾਂ ਦੇ ਘਰ ਮੀਟਿੰਗ ਵੀ ਹੋਈ ਸੀ ਭਗਵੰਤ ਮਾਨ ਨਾਲ,
0: ਕਿਉਂਕਿ
1: ਖਹਿਰਾ ਸਾਹਿਬ ਦੇ ਨਾਲ ਤਾਂ ਸੀ ਗਈ ਮੈਂ,
0: ਠੀਕ ਹੈ ਜੀ,
1: ਅਤੇ ਮੇਰਾ ਇੱਕ ਆਪਣਾ ਸੁਭਾਅ ਹੈ
0: ਜੀ
1: ਵੀ ਜੋ ਕੁਛ ਕਰਨਾ ਹੈ ਅੰਦਰ ਖਾਤੇ ਕਰੋ, ਇਨ ਕੇਸ ਇਹ ਵੀ ਪਬਲਿਕ ਨਹੀਂ ਹੋਈ ਗੱਲ ਕਦੇ ਵੀ, ਪਰ ਮੈਂ ਅੱਜ ਤੁਹਾਡੇ ਕੋਲ ਦੱਸਣ ਲੱਗਿਆ ਵੀ ਜੇ ਇਹ ਮੈਚਿਓਰ ਹੋ ਜਾਂਦੀ ਗੱਲ ਤਾਂ ਆਪਣੇ ਆਪ ਪਬਲਿਕ ਹੋ ਜਾਣੀ ਸੀ। ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਓਵਰਆਲ ਹਿੱਤ 'ਚ ਗੱਲ ਕਰਨੀ ਹੁੰਦੀ ਹੈ, ਚਾਹੇ ਉਹ 'ਚ ਤੁਹਾਡਾ ਹਿੱਤ ਹੋਵੇ, ਪਬਲਿਕ ਹਿੱਤ ਹੋਵੇ, ਚਾਹੇ ਤੁਹਾਡੀ ਪਾਰਟੀ ਦਾ ਹਿੱਤ ਹੋਵੇ, ਅਤੇ ਇਹਨੂੰ ਪਬਲਿਕ ਨਹੀਂ ਕੀਤਾ ਗਿਆ ਸੀ। ਪਰ ਮੈਂ ਨਿਰਾਸ਼ ਹੋ ਕੇ ਫਿਰ 25 ਅਪ੍ਰੈਲ 2019 ਨੂੰ ਕਾਂਗਰਸ ਜੁਆਇਨ ਕੀਤੀ ਸੀ, ਉਹਦੇ ਪਿੱਛੇ
0: ਉਦੋਂ ਪਹਿਲਾਂ ਮੀਟਿੰਗ ਚੱਲੀ,
1: ਉਦੋਂ ਪਹਿਲਾਂ ਮੇਰੀ ਮੀਟਿੰਗ ਇਹਦੇ ਭਗਵੰਤ ਮਾਨ ਦੇ ਨਾਲ ਹੋਈ ਸੀ ਮੀਤ ਹੇਅਰ ਦੇ ਘਰ
0: ਬਰਨਾਲੇ,
1: ਬਰਨਾਲੇ, ਠੀਕ ਹੈ ਜੀ,
0: ਕਾਹਦੇ ਲਈ ਵੀ ਇਕੱਠੇ ਹੋ ਜਾਈਏ,
1: ਇਕੱਠੇ ਹੋਣ ਵਾਸਤੇ, ਪਰ ਜਦੋਂ ਦੋਨਾਂ ਪਾਸਿਓਂ ਕੋਈ ਰਿਸਪੌਂਸ ਜਿਹਾ ਨਹੀਂ ਆਇਆ,
0: ਹਾਂ,
1: ਖਹਿਰਾ ਸਾਹਿਬ ਵੀ ਦਿਲੋਂ ਨਹੀਂ ਚਾਹੁੰਦੇ ਸੀ ਵੀ ਮੈਂ ਇਹਨਾਂ 'ਚ ਜਾਵਾਂ,
0: ਠੀਕ ਹੈ,
1: ਉਹ ਲੈਣਾ ਨਹੀਂ ਸੀ ਚਾਹੁੰਦਾ, ਉਹ ਇਹ ਤਾਂ ਚਾਹੁੰਦਾ ਸੀ ਵੀ ਬਾਕੀ ਸਾਰੇ MLA ਆ ਜਾਓ, ਪਰ ਸੁਖਪਾਲ ਸਿੰਘ ਖਹਿਰੇ ਨੂੰ ਅਸੀਂ ਨਹੀਂ ਲੈਣਾ, ਪਰ ਮੈਂ ਇਸ ਚੀਜ਼ ਨੂੰ ਵੀ ਉਹਨੂੰ ਕਨਵਿੰਸ ਕਰ ਲਿਆ ਸੀ ਵੀ ਕਿਹੋ ਜਿਹੀ ਕਿਹੜੀ ਗੱਲ ਹੁੰਦੀ ਹੈ ਵੀ ਜਿੱਥੇ ਆਪਾਂ ਇਕੱਠੇ ਰਹੇ ਹੋਈਏ ਵੀ ਦੁਬਾਰੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਉਸ ਵੇਲੇ ਮੈਂ ਐਗਜ਼ਾਮਪਲ ਉਹਨੂੰ ਇਹ ਵੀ ਦਿੱਤੀ ਵੀ ਸੁਖਪਾਲ ਸਿੰਘ ਖਹਿਰਾ ਵੀ ਤਾਂ ਹੁਣ ਆਪਦੀ ਪਾਰਟੀ ਬਣਾ ਕੇ ਦੂਜੇ ਜਿਹੜੀ ਮਤਲਬ ਕਿ ਪਾਰਟੀਆਂ ਨਾਲ ਸਮਝੌਤੇ ਦੀ ਹੱਲ ਕੱਢ ਰਿਹਾ ਵੀ ਤਾਂ ਕਿ ਲੜਕੇ ਇਲੈਕਸ਼ਨ ਲੜੀ ਜਾਵੇ ਲੋਕ ਸਭਾ ਦੀ,
0: ਠੀਕ ਹੈ,
1: ਠੀਕ ਹੈ, ਮੈਂ ਜੀ ਉਹਨਾਂ ਨੇ CPI ਨਾਲ ਸਮਝੌਤਾ ਕਰ ਲਿਆ,
0: ਠੀਕ ਹੈ,
1: ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰ ਲਿਆ, ਹੋਰਾਂ ਪਾਸੇ ਈਵਨ ਜਿਹੜਾ ਅਕਾਲੀ ਦਲ ਟਕਸਾਲੀ ਉਸ ਵੇਲੇ ਨਵਾਂ ਨਵਾਂ ਉੱਭਰ ਰਿਹਾ ਸੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ, ਤੇ ਤੁਸੀਂ ਵੀ ਤਾਂ ਇੱਥੋਂ ਤੱਕ ਹੈ ਵੀ ਤੁਸੀਂ ਤਾਂ ਕਾਂਗਰਸ ਨਾਲ ਵੀ ਟਾਈ ਅਪ ਕਰ ਲਿਆ, ਇਹਨਾਂ ਨੇ ਕੀਤਾ ਵੀ ਹਾਂ ਕਰ ਰਹੇ ਹਾਂ, ਤੇ ਮੈਂ ਫਿਰ ਆਪਣੇ ਆਪ 'ਚ ਕੀ ਮੁਸ਼ਕ ਮਾਰਦਾ ਤੁਹਾਨੂੰ, ਜਦੋਂ ਇਸ ਗੱਲ ਤੋਂ ਚੱਲਦੇ ਚੱਲਦੇ ਇਹ ਗੱਲ ਸਿਰੇ ਨਹੀਂ ਚੜੀ, ਕਿਉਂਕਿ ਇਹਦੇ ਲਈ ਕਸੂਰ ਆ ਦੋਨੇ ਲੀਡਰ ਸੀ, ਇਹ ਭਗਵੰਤ ਮਾਨ ਵੀ ਸੀ, ਸੁਖਪਾਲ ਸਿੰਘ ਖਹਿਰਾ ਸੀ, ਦੋਨੇ ਇਕੱਠੇ ਨਹੀਂ ਹੋਣਾ ਚਾਹੁੰਦੇ ਸੀਗੇ,
0: ਠੀਕ ਹੈ,
1: ਤਾਂ ਫਿਰ ਮੈਨੂੰ ਇਧਰੋਂ ਵੀ ਆਫਰ ਆਈ, ਮੈਂ ਕੁਛ ਇਸ ਤਰ੍ਹਾਂ ਦੇ ਜਾਂ ਕਹਿ ਲਓ ਸਾਡੇ ਹਲਕੇ ਦੀਆਂ ਪ੍ਰੋਬਲਮ ਸੀਗੀਆਂ ਕੁਛ ਆਲੇ ਦੁਆਲੇ ਦਾ ਜਾਣੀ ਸਿਸਟਮ ਦੇਖ ਕੇ, ਮੈਂ ਫਿਰ ਇਹ ਡਿਸਾਈਡ ਕੀਤਾ ਵੀ ਠੀਕ ਹੈ ਵੀ ਮੈਨੂੰ ਅਪਰੋਚ ਕਰ ਰਹੇ ਨੇ ਕਾਂਗਰਸ ਵਾਲੇ ਅਤੇ ਮੈਨੂੰ ਅਲੱਗ ਚਲੇ ਜਾਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿਸ ਐਸਪੀਰੇਸ਼ਨ ਨਾਲ ਲੋਕਾਂ ਨੇ ਜਿਸ ਉਮੀਦ ਨਾਲ ਮੈਨੂੰ MLA ਬਣਾਇਆ ਤਾਂ ਮੈਂ ਉਹ ਉਮੀਦਾਂ ਦਾ ਕੋਈ ਮਾੜਾ ਮੋਟਾ ਕੋਈ ਸਮਾਧਾਨ ਕਰ ਸਕਾਂ, ਤਾਂ ਫਿਰ 25 ਅਪ੍ਰੈਲ 2019 ਨੂੰ ਮੈਂ ਕਾਂਗਰਸ ਜੁਆਇਨ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਕੋਲ।
0: ਕਿੰਨੇ ਪੈਸੇ ਦਿੱਤੇ ਕਾਂਗਰਸ ਨੇ?
1: ਕੋਈ ਪੈਸਾ ਨਹੀਂ ਸੀ ਜੀ, ਕਾਰਨ ਕੀ ਸੀ ਵੀ ਮੇਰੇ ਦਿਲ 'ਚ ਜੋ ਸੀ ਉਹ ਹਲਕੇ ਦਾ ਹਿੱਤ ਸੀ, ਠੀਕ ਹੈ, ਵੀ ਤੁਸੀਂ ਜਿੱਥੇ ਵੀ ਹੋ ਕੀ ਤੁਸੀਂ ਹਲਕੇ ਨਾਲ ਜਿਹੜੇ ਉਮੀਦਾਂ ਨਾਲ ਲੋਕਾਂ ਨੇ ਤੁਹਾਨੂੰ MLA ਬਣਾਇਆ ਤੁਸੀਂ ਕੁਛ ਕਰ ਸਕਦੇ ਹੋ, ਤਾਂ ਮੈਂ ਫਿਰ ਇਹ ਕਾਂਗਰਸ ਜੁਆਇਨ ਕੀਤੀ ਸੀ।
0: ਪਰ ਤੀਜੇ ਚੌਥੇ ਦਿਨ ਜਦੋਂ
1: ਤੀਜੇ ਦਿਨ 27 ਤਰੀਕ ਨੂੰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੰਗਰੂਰ,
0: ਠੀਕ ਹੈ,
1: ਉਹਦੇ ਵਿੱਚ ਇਹਨਾਂ ਨੇ ਐਲੀਗੇਸ਼ਨ ਲਾਇਆ, ਹੋਰ ਐਲੀਗੇਸ਼ਨ ਵੀ ਬੜੇ ਲਾਉਂਦੇ ਰਹੇ, ਹੋਰ ਸਾਰਾ ਕੁਛ ਕੀਤਾ, ਪਰ ਮੇਨ ਜਿਹੜਾ ਮੇਰੇ ਨਾਲ ਰਿਲੇਟਡ ਸੀ ਇਹ ਸੀ, ਉਹਨਾਂ ਨੇ ਕਿਹਾ ਸੀ ਵੀ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਤੋਂ 10 ਕਰੋੜ ਰੁਪਇਆ ਲੈ ਕੇ ਉਹਨਾਂ 'ਚ ਰਲਿਆ,
0: ਠੀਕ,
1: ਅਤੇ ਨਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕੀਤੀ ਹੈ,
0: ਠੀਕ ਹੈ,
1: ਠੀਕ ਹੈ, ਅਤੇ ਮੈਨੂੰ ਬੜਾ ਇਸ ਚੀਜ਼ ਦਾ ਜਾਣੀ ਰੰਜਿਸ਼ ਹੋਈ, ਕਿਉਂਕਿ ਕਾਰਨ ਇਹ ਸੀਗਾ ਮੈਨੂੰ ਤਾਂ ਮਈ 2017 ਦੇ ਵਿੱਚ ਉਸ ਵੇਲੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਟਾਈ ਅਪ ਕੀਤਾ ਸੀ ਵੀ ਤੁਹਾਨੂੰ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਾ ਦਿੰਦੇ ਹਾਂ, ਬੇਸ਼ੱਕ ਪਾਰਟੀ ਵੀ ਨਾ ਬਦਲੋ, ਕਿਉਂਕਿ ਪੋਸਟ ਐਡਵਰਟਾਈਜ਼ ਹੋਈ ਸੀ ਉਹ ਕੋਇਨਸਾਈਡ ਹੋ ਗਿਆ ਇਸ਼ੂ, ਵੀ ਸਾਡੇ ਚੇਅਰਮੈਨ ਰਹੇ ਸੀ ਉਹਨਾਂ ਨੂੰ ਪਤਾ ਸੀ ਮੇਰੀ ਵਰਕਿੰਗ ਦਾ, ਚਲੋ ਐਨੀਵੇ ਉਹ ਮੈਂ ਉਹਨੂੰ ਨਾ ਕਰਤੀ ਸੀ ਵੀ ਮੈਂ ਕੰਸਟੀਟਿਊਸ਼ਨਲ ਪੋਸਟ 'ਤੇ ਹੀ ਰਹਿਣਾ ਚਾਹੁੰਦਾ, ਇਹ 100 ਤਰ੍ਹਾਂ ਦੇ ਰੌਲੇ ਪੈਂਦੇ ਨੇ, ਕੀ ਪਤਾ ਵੀ ਅੱਜ ਮੈਨੂੰ ਅਪੁਆਇੰਟ ਕਰੋ ਕੱਲ੍ਹ ਨੂੰ ਤੁਹਾਡਾ ਆ ਜੇ ਆਦੇਸ਼ ਵੀ ਚਲੋ ਜੀ ਤੁਹਾਨੂੰ ਹਟਾਇਆ ਜਾਂਦਾ, ਠੀਕ ਹੈ, ਮੈਂ ਫਿਰ ਇਸ ਚੀਜ਼ ਨੂੰ ਲੈ ਕੇ ਇਹਨਾਂ ਨੂੰ ਫਿਰ ਨੋਟਿਸ ਵੀ ਦਿੱਤਾ ਸੀ ਭਗਵੰਤ ਮਾਨ ਨੂੰ, ਕਿਉਂਕਿ ਉਹ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਵੀ 10 ਕਰੋੜ ਰੁਪਇਆ ਲੈ ਲਿਆ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕਰ ਲਈ ਹੈ, ਤਾਂ ਸਾਰੇ ਅਖਬਾਰਾਂ 'ਚ ਸਾਰੇ ਕਿਤੇ ਘੁੰਮਿਆ ਉਹ
0: ਹੈਡਲਾਈਨ ਬਣੀ,
1: ਅਤੇ ਜਿਹੜੇ ਇਹਨਾਂ ਦੇ ਅੱਗੇ ਫਰਦਰ ਕਹਿ ਲਓ ਵੀ ਵਰਕਰਸ ਨੇ, ਫੋਰਸ ਨੇ, ਵਲੰਟੀਅਰ ਨੇ, ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਟੀਮ ਸੀ ਇਹਦੀ ਆਮ ਆਦਮੀ ਪਾਰਟੀ ਦੀ, ਉਹਨਾਂ ਤੋਂ ਜੋ ਮੇਰੇ ਬਾਰੇ ਬਕਵਾਸਬਾਜ਼ੀ ਕੀਤੀ ਗਈ, ਠੀਕ ਹੈ, ਉਹ ਵੀ ਰਿਕਾਰਡ ਹੈ, ਜੋ ਚਿੱਕੜੇ ਸੁੱਟ ਸਕਦੇ ਸੀ ਉਹਨਾਂ ਸੁੱਟਿਆ। ਮੇਰੇ ਖਿਆਲ 'ਚ ਜੇ ਕੋਈ ਹੋਰ ਆਮ ਸਧਾਰਨ ਬੰਦਾ ਹੋਵੇ ਇਹੋ ਜਿਹਾ ਚਿੱਕੜ ਸੁੱਟਣ 'ਤੇ ਇਹੋ ਜਿਹੀਆਂ ਗਾਲੀ ਗਲੋਚ ਨੂੰ ਲੈ ਕੇ, ਸ਼ਾਇਦ ਜਿਵੇਂ ਆਪਣੇ ਆ ਪਿੱਛੇ ਜੇ ਹੁਣ ਇੱਕ DM ਨੇ ਗਗਨਦੀਪ ਨੇ ਉਹਨਾਂ ਨੇ ਸੁਸਾਈਡ ਕੀਤਾ ਸੀ, ਇੱਥੋਂ ਤੱਕ ਦੀ ਨੌਬਤ ਵੀ ਆ ਸਕਦੀ ਹੁੰਦੀ ਹੈ। ਪਰ ਮੈਂ ਆਪਣੇ ਆਪ ਨੂੰ ਸਥਿਰ ਰੱਖ ਕੇ ਇਸ ਚੀਜ਼ ਦਾ ਫੇਸ ਕੀਤਾ ਅਤੇ ਨਾਲ ਇਹਨਾਂ ਨੂੰ ਫਿਰ ਇੱਕ ਨੋਟਿਸ ਦਿੱਤਾ ਵਕੀਲ ਦੇ ਥਰੂ ਵੀ ਤੁਸੀਂ ਇਸ ਚੀਜ਼ ਲਈ ਮਾਫ਼ੀ ਮੰਗੋ ਜਾਂ ਕਲੈਰੀਫਾਈ ਕਰੋ, ਨਹੀਂ ਤਾਂ ਫਿਰ ਮੈਂ ਤੁਹਾਨੂੰ ਕੋਰਟ ਦੇ ਵਿੱਚ ਤੁਹਾਡੇ 'ਤੇ ਡੈਫਾਮੇਸ਼ਨ ਫਾਈਲ ਕਰੂੰਗਾ।
0: ਭਗਵੰਤ ਮਾਨ ਨੇ ਕਦੇ ਤੁਹਾਨੂੰ ਪਰੂਫ ਦਿੱਤੇ ਵੀ 10 ਕਰੋੜ ਤੁਹਾਨੂੰ ਕਿੱਥੇ ਮਿਲਿਆ ਜਾਂ ਜਿਹੜੀ ਉਹ ਚੇਅਰਮੈਨ ਸੀ ਉਹ ਕਦੋਂ ਦਿੱਤੀ, ਕਿਵੇਂ ਕੀ ਹੋਇਆ? ਉਹ
1: ਪਰੂਫ ਤਾਂ ਦੂਰ ਦੀ ਗੱਲ, ਮੇਰੇ ਨਾਲ ਤਾਂ ਕਦੇ ਟਾਕਿੰਗ ਟਰਮਸ ਵੀ ਨਹੀਂ ਹੋਈਆਂ ਇਸ ਤਰ੍ਹਾਂ ਇਸ ਇਸ਼ੂ 'ਤੇ ਵੀ ਉਹਨਾਂ ਨੇ ਮੈਨੂੰ ਕੋਈ ਫੋਨ ਕੀਤਾ ਹੋਵੇ ਜਾਂ ਕਿਤੇ ਮਿਲੇ ਹੋਣ, ਮੈਨੂੰ ਕੁਛ ਕਿਹਾ ਹੋਵੇ, ਠੀਕ ਹੈ, ਕੋਈ ਗੱਲ ਨਹੀਂ ਕੀਤੀ। ਹਾਲਾਂਕਿ ਮੈਂ ਨੋਟਸ ਦਿੱਤਾ ਸੀ ਵੀ ਇਹਨੂੰ ਕਲੈਰੀਫਾਈ ਕਰੋ ਵੀ ਕਿਹੜੇ 10 ਕਰੋੜ ਨੇ, ਕਿਹੜੀ ਪੰਜਾਬ ਪੋਲਿਸ਼ਨ ਬੋਰਡ ਦੀ ਚੇਅਰਮੈਨੀ ਹੈ, ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ।
0: ਠੀਕ ਹੈ,
1: ਠੀਕ ਹੈ, ਤਾਂ ਫਿਰ ਕੁਦਰਤੀ ਹੈ ਜੀ। ਦੇਖੋ ਇੱਕ ਇਹ ਨਹੀਂ ਹੁੰਦਾ ਵੀ ਚਲੋ ਉਹਨੇ ਇੱਕ ਵਾਰੀ ਕੋਈ ਰੈਫਰੈਂਸ ਕਹਿਤਾ ਜਾਂ ਪਾਸਿੰਗ ਕੋਈ ਰਿਮਾਰਕਸ ਪਾਸ ਕਰਤੇ, ਠੀਕ ਹੈ ਨਾ, ਰੂਟੀਨ 'ਚ ਉਹ ਵੀ ਬੰਦਾ ਭੁੱਲ ਜਾਂਦਾ ਹੈ ਜਾਂ ਸੈੱਟ ਸਾਈਡ ਪਾਸੇ ਕਰ ਦਿੰਦਾ, ਛੱਡੋ ਵੀ ਜੇ ਰਹੂਗੀ ਗੱਲ।
0: ਹਾਂਜੀ ਹਾਂਜੀ,
1: ਇਹਨਾਂ ਨੇ ਆਪਦੀ ਮੀਡੀਆ ਟੀਮ ਨੂੰ ਇੰਨਾ ਕੁ ਇਸ ਐਂਗਲ ਤੋਂ ਤਿਆਰ ਕੀਤਾ ਹੋਇਆ ਸੀ ਵੀ ਉਹਨਾਂ ਨੇ ਕੋਈ ਮਿੰਟ ਨਹੀਂ ਸੀ ਜਾਣ ਦਿੰਦੇ ਜਦੋਂ ਲੋਕਾਂ ਦੇ ਇਸ ਤਰ੍ਹਾਂ ਦੇ ਕਮੈਂਟ ਨਹੀਂ ਆਉਂਦੇ ਸੀ ਵੀ ਨਾਜਰ ਸਿੰਘ ਬਕਾਊ ਹੈ, ਨਾਜਰ ਸਿੰਘ ਗਦਾਰ ਹੈ, ਉਹਨੂੰ ਮਰ ਜਾਣਾ ਚਾਹੀਦਾ। ਈਵਨ ਪਰਸਨਲਾਈਜ਼ ਡੈਫਾਮੇਟਰੀ ਗੱਲਾਂ ਇਹਨਾਂ ਦੇ ਵਰਕਰਾਂ ਵੱਲੋਂ ਵੀ ਸੋਸ਼ਲ ਮੀਡੀਆ 'ਚ ਲਿਖੀਆਂ ਗਈਆਂ ਮੇਰੇ ਬਾਰੇ।
0: ਤੁਹਾਡੇ ਮਨ 'ਚ ਵਿਚਾਰ ਆਇਆ ਸੁਸਾਈਡ ਕਰਨ ਦਾ?
1: ਮੈਂ ਇਹ ਦੇਖੋ ਗੱਲ ਪਤਾ ਕੀ ਹੈ, ਜ਼ਿੰਦਗੀ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਦੋਂ ਕਿਤੇ ਫਸਿਆ ਹੋਵੇ ਜਾਂ ਕੋਈ ਇਹੋ ਜਿਹੀ ਗੱਲ ਹੋ ਜਾਵੇ ਵੀ ਉਹਦੇ ਵਿੱਚ ਨਾ ਆਵੇ। ਪਰ ਗੱਲ ਇਹ ਹੈਗੀ ਹੈ, ਬੰਦੇ ਨੇ ਆਪਣੇ ਆਪ ਨੂੰ ਸਟਰੋਂਗ ਕਰਨਾ ਹੁੰਦਾ, ਚਾਹੇ ਉਹਨੇ ਆਪਦੇ ਕਿਸੇ ਧਰਮ ਦੇ ਵਿੱਚ ਉਹ ਗੱਲਾਂ ਪੜ੍ਹੀਆਂ ਹੁੰਦੀਆਂ, ਚਾਹੇ ਸਮਾਜ ਦੇ ਵਿੱਚ ਸਿੱਖੀਆਂ ਹੁੰਦੀਆਂ। ਪਰ ਮੈਨੂੰ ਲੱਗਿਆ ਵੀ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦਾ ਇਕੱਲਾ ਨਹੀਂ ਹੁੰਦਾ,
0: ਠੀਕ ਹੈ,
1: ਉਹਦੇ ਨਾਲ ਉਹਦਾ ਪਰਿਵਾਰ ਵੀ ਹੁੰਦਾ, ਉਹਦੇ ਬੱਚੇ ਵੀ ਹੁੰਦੇ ਨੇ, ਦੋਸਤ ਮਿੱਤਰ ਹੁੰਦੇ ਨੇ, ਕਿੰਨੇ ਲੋਕ ਸਮਾਜ ਦੇ ਵਿੱਚ ਜਿਹੜੇ ਤੁਹਾਨੂੰ ਬਹੁਤਾ ਨਹੀਂ ਜਾਣਦੇ ਪਰ ਤੁਹਾਡੇ 'ਤੇ ਡਿਪੈਂਡੈਂਟ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਇਹਦਾ ਮਤਲਬ ਤੁਸੀਂ ਸਾਰਿਆਂ ਨੂੰ ਡਿਸੀਵ ਕਰਕੇ ਜਾਓਗੇ, ਧੋਖਾ ਦੇ ਕੇ ਜਾਓਗੇ, ਠੀਕ ਹੈ। ਪਰ ਮੈਂ ਇਹ ਜ਼ਰੂਰ ਸੋਚਿਆ ਵੀ ਜੋ ਮੇਰੇ 'ਤੇ ਉਹਨਾਂ ਨੇ ਸਿੱਧਾ ਚਿੱਕੜ ਸੁੱਟਿਆ ਵੀ 10 ਕਰੋੜ ਰੁਪਇਆ ਲੈ ਲਿਆ ਜਿਵੇਂ ਉਹਨੇ ਗਿਣ ਕੇ ਦਿੱਤੇ ਹੁੰਦੇ ਨੇ, ਮੈਂ ਹੈਰਾਨ ਹਾਂ ਵੀ ਆਹ 2-4 ਦਿਨ ਪਹਿਲੇ ਇੱਕ TV ਇੰਟਰਵਿਊ 'ਚ ਉਹ ਕਹਿ ਰਹੇ ਸੀ ਮੈਨੂੰ ਤਾਂ ਨੋਟਾਂ ਦਾ ਰੰਗ ਵੀ ਨਹੀਂ ਪਤਾ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਦੂਜਿਆਂ ਨੇ ਦੇਖਿਆ ਹੋਵੇ, ਉਹ ਕਹਿ ਰਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿਹੜੇ ਨੋਟ ਦਾ ਰੰਗ ਕਿਹੜਾ।
0: ਹਾਂਜੀ ਹਾਂਜੀ,
1: ਤੇ ਪੰਜਾਬ ਦਾ ਮੁੱਖ ਮੰਤਰੀ ਐਡਾ ਇਰਰਿਸਪੋਂਸੀਬਲ ਹੋਵੇ, ਐਡਾ ਅਣਜਾਣ ਹੋਵੇ, ਇਹਨੂੰ ਨੋਟਾਂ ਦੇ ਰੰਗ ਨਹੀਂ ਪਤਾ, ਠੀਕ ਹੈ, ਤਾਂ ਫਿਰ ਉਹ ਜਿਹੜੇ ਲੋਕਾਂ ਦੀ ਜੇਬ 'ਚ ਨੋਟ ਪਾਉਣੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਚਾਹੇ ਮੁਲਾਜ਼ਮਾਂ ਦੇ, ਚਾਹੇ ਕਿਸੇ ਹੋਰ ਲੋੜਵੰਦ ਦੇ, ਕਿਸੇ ਮੁਆਵਜ਼ੇ ਵਾਲੇ ਦੇ, ਤੇ ਫਿਰ ਉਹ ਪਾਊ ਕਿਵੇਂ, ਕੀ ਸੋਚਦਾ ਹੋ ਕਿ ਜੇ ਉਹਨੂੰ ਨੋਟਾਂ ਦੇ ਰੰਗ ਨਹੀਂ ਪਤਾ ਹੈਗਾ, ਜਦੋਂ ਕਿ ਕਲੇਮ ਇਹ ਕਰਨਾ ਬਣਦਾ ਹੁੰਦਾ ਮੈਨੂੰ ਕਲੀ ਕਲੀ ਚੀਜ਼ ਦਾ ਪਤਾ ਹੈ।
0: ਉਦੋਂ ਪਤਾ ਸੀ ਜੋ ਤੁਹਾਨੂੰ 10 ਕਰੋੜ ਵਾਲੇ ਇਲਜ਼ਾਮ ਲਾਏ?
1: ਮੈਂ ਆਪ ਉਸੇ ਗੱਲ ਤੋਂ ਹੈਰਾਨ ਹਾਂ, ਮੈਂ ਤਾਂ ਜਿਹੜੀ ਉਹਨੇ ਇਲਜ਼ਾਮ ਤਾਂ ਇਸ ਤਰੀਕੇ ਨਾਲ ਲਾਇਆ ਜਿਵੇਂ ਮੈਨੂੰ ਟੈਚੀ ਪਰ ਫੜਾਏ ਹੁੰਦੇ ਨੇ ਵੀ ਆਹ ਦੇਖੋ ਜੀ ਇਹ ਤੁਹਾਨੂੰ ਦੇ ਰਹੇ ਤੁਸੀਂ ਲੈ ਲਓ, ਜਾਂ ਉਹ ਚਸ਼ਮਦੀਪ ਗਵਾਹ ਹੁੰਦੇ ਨੇ, ਜਾਂ ਉਹਨਾਂ ਕੋਲ ਕੋਈ ਇਹੋ ਜਿਹਾ ਗਵਾਹ ਗਿਆ ਹੋਵੇ ਜਿਹਨੇ ਕਿਹਾ ਹੋਵੇ ਵੀ ਮੇਰੇ ਥਰੂ ਨੋਟ ਦਿੱਤੇ ਨੇ ਜੀ, ਉਹ ਫਲਾਨੀ ਗੱਡੀ 'ਚ ਰੱਖੇ ਨੇ ਜੀ, ਫਲਾਨੇ ਬੈਂਕ 'ਚ ਜਮ੍ਹਾਂ ਕਰਾਏ ਜੀ, ਫਲਾਨੇ ਕਿਸੇ ਨੂੰ ਦਿੱਤੇ।
0: ਤੁਸੀਂ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਵੀ ਤੁਹਾਡੇ ਵਾਲਾ ਪੈਂਡਿੰਗ ਆ 10 ਕਰੋੜ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਫਿਰਦਾ ਗਾ?
1: ਨਹੀਂ, ਦੇਖੋ ਗੱਲ ਪਤਾ ਕੀ ਹੈ, ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀ ਇਸ ਗੱਲ ਦਾ ਤਾਂ ਜ਼ਰੂਰ ਸੀ, ਮੈਂ ਬਾਜਵਾ ਸਾਹਿਬ ਨਾਲ, ਕਿਉਂਕਿ 1-2 ਵਾਰੀ ਉਹ ਕੀਤਾ ਸੀ ਵੀ ਕਾਂਗਰਸ ਨੇ ਡਿਫੈਂਡ ਕਿਉਂ ਨਹੀਂ ਕੀਤਾ।
0: ਹਾਂ,
1: ਕੈਪਟਨ ਸਾਹਿਬ ਦੱਸ ਸਕਦੇ ਸੀ, ਬਾਜਵਾ ਸਾਹਿਬ ਕੋਲੇ ਸੀ, ਬਲਕਿ ਜਿੱਦੇ ਲੈ ਕੇ ਗਏ ਨੇ ਅਸੀਂ ਇੱਕ ਗੱਡੀ 'ਚ ਗਏ ਹਾਂ ਮੈਂ ਔਰ ਬਾਜਵਾ ਸਾਹਿਬ,
0: ਠੀਕ ਹੈ,
1: ਠੀਕ ਹੈ, ਤਾਂ ਬਾਜਵਾ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਇਹੋ ਜਿਹੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, ਨਾ ਉਹਨਾਂ ਨੇ ਕਿਹਾ, ਨਾ ਮੇਰੇ ਲਾਂਭੇ ਦਾ ਜਵਾਬ ਦਿੱਤਾ ਵੀ ਕੋਈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਮੇਰੇ ਸਾਹਮਣੇ ਤਾਂ ਕੁਛ ਦਿੱਤਾ ਨਹੀਂ, ਠੀਕ ਹੈ, ਉੱਥੇ ਕੋਈ ਇਹ ਵੀ ਨਹੀਂ ਹੁੰਦਾ ਵੀ ਇਕੱਲੇ ਸੀਗੇ ਕੈਪਟਨ ਸਾਹਿਬ, ਜਦੋਂ ਮੈਂ ਕੋਈ ਉਹਨਾਂ ਦੇ ਗੱਲ 'ਚ ਮਫਲਰ ਪਾ ਕੇ ਮੈਨੂੰ ਜੁਆਇਨ ਕਰਵਾਇਆ, ਠੀਕ ਹੈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਕੋਲੇ ਸੀ, ਪਲੱਸ ਜਿਸ ਬੰਦੇ ਨੇ ਫੋਟੋ ਖਿੱਚੀ ਉਹ ਵੀ ਸਾਹਮਣੇ ਸੀ, ਉਹਨਾਂ ਦੀ ਕੋਠੀ 'ਚ ਹੋਰ ਵੀ ਬੰਦੇ ਫਿਰਦੇ ਸੀ, ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਵੀ ਕਿਸੇ ਨੇ ਕੋਈ ਫੋਟੋ ਉਹ ਖਿੱਚੀ ਹੋਵੇ ਵੀ ਆਹ ਦੇਖੋ ਟੈਚੀ ਜਾ ਰਹੇ ਨੇ।
0: ਤੁਹਾਡੀ ਤਾਂ ਸ਼ਾਇਦ ਇਸ ਗੱਲ ਨੂੰ ਲੈ ਕੇ ਵੀ ਬੜਾ ਮਜ਼ਾਕ ਉਦੋਂ ਬਣਾਤਾ ਸੀਗਾ ਵੀ ਉਹ ਹੈਲੀਪੈਡ ਦੀ ਜੁਆਇਨਿੰਗ ਹੋ ਗਈ ਜਾਂ ਇਦਾਂ ਕੁਛ ਉਹ ਪੁੱਛਿਆ।
1: ਨਹੀਂ, ਹਾਲਾਂਕਿ ਮੇਰਾ ਹੈਲੀਪੈਡ ਨਾਲ ਕੋਈ ਸੰਬੰਧ ਨਹੀਂ ਸੀ, ਇਹ ਲਿੰਕ ਕਰੀ ਜਾਂਦੇ ਨੇ, ਹੈਲੀਪੈਡ ਤੇ ਜਦੋਂ ਜੁਆਇਨ ਕੀਤਾ ਸੁਖਪਾਲ ਸਿੰਘ ਖਹਿਰਾ ਨੇ, ਉਹਦੇ ਨਾਲ ਸਿਰਫ 2 ਬੰਦੇ ਸੀ, ਇੱਕ ਆਪਣੇ ਕਮਾਲੂ ਸਾਹਿਬ,
0: ਇੱਕ ਪਰਮਲ ਜੀ,
1: ਇੱਕ ਹਾਂ ਪਰਮਲ ਸਿੰਘ, ਠੀਕ ਹੈ ਜੀ, ਉਹ ਤੀਜਾ ਬੰਦਾ ਹੈ ਹੀ ਨਹੀਂ ਸੀ ਕੋਈ। ਮੈਂ ਤਾਂ ਨਾ ਅਪ੍ਰੈਲ 2019 'ਚ ਜੁਆਇਨ ਕਰ ਗਿਆ ਸੀ, ਹੁਣ ਹੈਲੀਕਾਪਟਰ ਵਾਲਾ ਇਸ਼ੂ ਤਾਂ ਇਲੈਕਸ਼ਨ ਤੋਂ ਜਸਟ ਥੋੜਾ ਚਿਰ ਪਹਿਲਾਂ ਆਇਆ, 2021 ਦਾ ਹੋਊਗਾ, ਜੋ ਕੈਪਟਨ ਸਾਹਿਬ ਨੂੰ ਲਾਉਣ ਲੱਗੇ ਸੀਗੇ, ਉਦੋਂ ਹੋ ਸਕਦਾ ਉਹਨਾਂ ਨੇ ਆਪਦੀ ਕੋਈ ਉੱਪਰ ਦਿਖਾਉਣੀ ਫਿਰ ਸਾਡੀ ਤਾਂ ਕੋਈ ਉਹ
0: ਫਿਰ ਤੁਹਾਨੂੰ ਕਦੇ ਇਹ ਗੱਲ ਚੱਲੀ ਵੀ ਜਿਹੜੀ ਆ ਤੁਹਾਡੀ ਉਹ ਚੇਅਰਮੈਨ ਨਹੀਂ ਸੀਗੀ,

0: ਦੇਣ ਬਾਰੇ ਜਾਂ ਉਹ ਕੋਈ ਉਹ ਕਮਿਟਮੈਂਟ ਹੋਈ ਸੀ ਤੁਹਾਡੀ?
1: ਕੋਈ ਕਮਿਟਮੈਂਟ ਨਹੀਂ ਸੀ ਹੋਈ,
0: ਕੋਈ ਕਮਿਟਮੈਂਟ
1: ਹਾਂ, ਕਿਉਂਕਿ ਮੈਂ ਸਮਝਦਾ ਸੀ ਵੀ ਮੈਂ ਜਿਹੜੇ ਅਦਾਰੇ 'ਚ ਪਹਿਲਾਂ SC ਤੱਕ ਦੀ ਜੋਬ ਕੀਤੀ ਹੈ 25 ਸਾਲ,
0: ਹਾਂ
1: SDO ਐਕਸ਼ਨ SC
0: ਜੀ,
1: ਵੀ ਜੇ ਮੈਂ ਉੱਥੇ ਗੌਰਮੈਂਟ ਦੇ ਇੰਟਰਫੀਰੈਂਸ ਨਾਲ ਉੱਥੇ ਕੁਛ ਨਹੀਂ ਕਰ ਸਕਿਆ, ਹੁਣ ਉੱਥੇ ਸਿਰ 'ਚ ਸਵਾਹ ਪਾਉਣ ਜ਼ਰੂਰ ਜਾਣਾ, ਹੁਣ ਮੈਂ MLA ਹੈਗਾ, ਮੈਂ ਉੱਧਰ ਜਾਵਾਂ, ਕੱਲ੍ਹ ਨੂੰ ਇਹ ਕੇਸ ਉੱਥੇ ਚੱਲਣ ਵੀ ਜੇ ਇਹ ਆਫਿਸ ਆਫ ਪ੍ਰੋਫਿਟ ਦਾ ਹੈਗੀ ਆ ਪੋਸਟ, ਉਹ ਤੁਹਾਨੂੰ ਰਿਜ਼ਾਈਨ ਦੇਣਾ ਪਵੇ, ਤੁਹਾਨੂੰ ਹਟਾ ਦੇਣ, ਗੱਲ ਇਹ ਹੁੰਦੀ ਆ ਵੀ ਲੱਗਣ ਵੇਲੇ ਦੀ ਚੜ੍ਹਾਈ ਨਹੀਂ ਦੇਖਣੀ ਚਾਹੀਦੀ, ਜੋ ਬੰਦਾ ਉਤਰਦਾ ਨਾ, ਜਿਹੜੀ ਉਦੋਂ ਤੁਹਾਡੀ ਕਹਿ ਲਓ ਡੀਮੋਰਲਾਈਜੇਸ਼ਨ ਹੁੰਦੀ ਹੈ ਉਹ ਸ਼੍ਰੇਣੀ ਬਹੁਤ ਔਖੀ ਹੁੰਦੀ ਹੈ, ਇਸ ਕਰਕੇ ਉਹ ਜੇ ਉਹਦੇ 'ਤੇ ਜਾਣ ਦਾ ਮਤਲਬ ਹੀ ਨਹੀਂ ਸੀ ਫਿਰ।
0: ਚਲੋ ਹੁਣ ਜਦੋਂ ਫਿਰ ਇਹ ਮਾਮਲਾ ਕੋਰਟ ਦੇ ਵਿੱਚ ਗਿਆ,
1: ਹਾਂਜੀ,
0: ਕੀ ਹੋਇਆ, ਮਤਲਬ ਉਹ ਸਾਨੂੰ ਸੁਰਾ ਦੱਸੋ, ਇਹ ਹਾਈ ਕੋਰਟ ਵੀ ਗਿਆ ਸੀ ਮਾਮਲਾ?
1: ਨਹੀਂ, ਹਾਂ ਉਹ ਵਿੱਚੋਂ ਦੀ ਗਿਆ ਸੀ, ਮੈਂ ਤੁਹਾਨੂੰ ਦੱਸਦਾ।
0: ਹਾਂਜੀ,
1: ਇਹ ਫਿਰ ਜੁਲਾਈ ਦੇ ਐਂਡ 'ਚ
0: ਜੀ
1: ਮੈਂ ਇੱਥੇ ਲੋਕਲ ਕੋਰਟ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਫਾਈਲ ਕਰਤਾ,
0: ਜੁਲਾਈ 2019
1: ਕਿਉਂਕਿ ਉਹਦੀ ਕਰਨਾ ਸੀ, ਕਿਉਂਕਿ ਉਦੋਂ ਇਹ ਹਟੇ ਨਹੀਂ ਸੀ,
0: ਠੀਕ ਹੈ,
1: ਈਵਨ ਜੇ ਕੋਈ ਮੈਂ ਪਿੰਡਾਂ ਪੁੰਡਾਂ 'ਚ ਜਾਂਦਾ ਸੀ ਉਹ ਹੂਟਿੰਗ ਕਰਾ ਦਿੰਦੇ ਸੀ, ਠੀਕ ਹੈ ਨਾ ਜੀ, ਆਪਦੇ ਬੰਦੇ ਭੇਜ ਕੇ ਜਾਂ ਕੋਈ ਹੋਰ ਕਰ ਲਓ, ਦੂਜੇ ਪਾਸੇ ਇਹ ਵੀ ਸੀ, ਫਿਰ ਦੋਨੇ ਜੁਆਇਨ ਹੋ ਗਏ ਸੀ ਜਿਹਨਾਂ ਨੂੰ ਮੈਂ ਕਾਂਗਰਸ 'ਚ ਆਇਆ ਪਸੰਦ ਨਹੀਂ ਸੀਗਾ, ਤੇ ਇਹਨਾਂ ਦੇ ਵਰਕਰ ਉਹ ਫਿਰ ਕੁਦਰਤੀ ਹੈਂਡ ਐਂਡ ਗਲੋਵ ਹੋ ਜਾਂਦਾ, ਇਹੋ ਜਿਹਾ ਕੁਛ ਵੀ ਚੱਲਿਆ,
0: ਠੀਕ ਹੈ,
1: ਪਰ ਆਪਾਂ ਇਸ ਐਂਗਲ ਤੋਂ ਡਟੇ ਰਹੇ, ਮੈਨੂੰ ਪਤਾ ਸੀ ਪੋਲਿਟਿਕਸ 'ਚ ਕੀ, ਆਮ ਜ਼ਿੰਦਗੀ 'ਚ ਵੀ ਇਹੋ ਜਿਹਾ ਕੁਛ ਕਈ ਵਾਰੀ ਹੋ ਜਾਂਦਾ,
0: ਠੀਕ
1: ਹੈ, ਚਲੋ ਕੋਈ ਗੱਲ ਨਹੀਂ, ਤੁਹਾਡੇ ਆਪਣਾ ਦਿਲ ਸਾਫ਼ ਚਾਹੀਦਾ, ਠੀਕ ਹੈ ਨਾ, ਮੈਂ ਇਸ ਚੀਜ਼ ਨੂੰ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਸਮਨਿੰਗ ਵੀ ਹੋਈ, ਠੀਕ ਹੈ,
0: ਠੀਕ ਹੈ,
1: ਪਹਿਲਾਂ ਤਾਂ ਕੋਰਟ ਦੇ ਵਿੱਚ ਫਾਈਲ ਕੀਤਾ, ਉਦੋਂ ਬਾਅਦ ਡੇਟਾਂ ਵਗੈਰਾ ਪੈਂਦੀਆਂ ਰਹੀਆਂ, ਕਈ ਚੀਜ਼ਾਂ ਅਸੀਂ ਪ੍ਰੂਵ ਕਰਨੀਆਂ ਸੀ, ਫਿਰ ਉਸ ਵੇਲੇ ਜੱਜ ਸਾਹਿਬ ਨੇ ਇਹ ਕੇਸ ਪੁਲਿਸ ਨੂੰ ਭੇਜਤਾ ਸੀ, ਸੈਕਸ਼ਨ 202 IPC ਸੈਕਸ਼ਨ 202 ਹੁੰਦਾ ਕੋਈ, ਜਿਹਦੇ ਵਿੱਚ ਪੁਲਿਸ ਦੀ ਵੈਰੀਫਿਕੇਸ਼ਨ ਜ਼ਰੂਰੀ ਹੁੰਦੀ ਹੈ,
0: ਉਦੋਂ ਇਹ MP,
1: ਹਾਲਾਂਕਿ ਹਾਂ ਉਦੋਂ MP ਸੀਗੇ, ਬਣ ਗਏ ਸੀ ਦੁਬਾਰੇ,
0: ਠੀਕ ਹੈ,
1: ਤੇ ਉਹ ਫਿਰ ਜੱਜ ਸਾਹਿਬ ਨੇ ਆਪਦੇ ਵੱਲੋਂ ਅੰਡਰ ਸੈਕਸ਼ਨ 202 ਪੁਲਿਸ ਨੂੰ ਭੇਜਤਾ ਸੀ ਕੇਸ,
0: ਠੀਕ ਹੈ,
1: ਪੁਲਿਸ ਨੇ ਫਿਰ ਆਪਣੀ ਰਿਪੋਰਟ ਦਿੱਤੀ ਵੀ ਜੋ ਇਹ ਫੈਕਟਸ ਨੇ ਬਿਲਕੁਲ ਠੀਕ ਨੇ, ਹਾਂ ਇਹ ਕਿਹਾ ਸੀ, ਠੀਕ ਹੈ ਜੀ, ਉਹਨਾਂ ਨੇ ਮੇਰੀ ਸਟੇਟਮੈਂਟ ਵੀ ਲਈ ਸੀ,
0: ਠੀਕ
1: ਹੈ, ਦੂਜੇ ਜਿਹੜੇ ਜਿਹੜੇ ਬੰਦੇ ਅਪਰੋਚ ਕਰ ਸਕੇ ਉਹਨਾਂ ਨੇ ਸਟੇਟਮੈਂਟਸ ਲਈਆਂ, ਜਿਹੜੇ ਨਹੀਂ ਅਪਰੋਚ ਹੋ ਸਕੇ ਉਹਨਾਂ ਨੇ ਲਿਖਤਾ ਵੀ, ਵਾਰ ਵਾਰ ਜਾਣ 'ਤੇ ਨਹੀਂ ਮਿਲਿਆ, CM ਸਾਹਿਬ ਨੇ ਵੀ ਕੋਈ ਉਹਨਾਂ ਨੂੰ ਟਾਈਮ ਨਹੀਂ ਦਿੱਤਾ, ਜੋ ਉਹਨਾਂ ਦੀ ਕਹਿ ਲਓ ਵੀ ਰਿਪੋਰਟ ਦਿੱਤੀ ਉਹਨਾਂ ਨੇ ਮਾਨਯੋਗ ਕੋਰਟ 'ਚ, ਤਾਂ ਉਹਦੇ ਮੁਤਾਬਕ ਵੀ ਇਹ ਸੀ ਵੀ ਹਾਂ ਜੀ ਇਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ, ਤੇ ਆਹ ਚੀਜ਼ ਅਖਬਾਰਾਂ 'ਚ ਛਪੀ ਹੈ, ਟੈਲੀਵਿਜ਼ਨ 'ਤੇ ਆਈ ਹੈ, ਸਾਰਾ ਕੁਛ ਹੋਇਆ।
0: ਤੇ ਜਿਹੜੀ ਡੈਫਾਮੇਸ਼ਨ ਸੀ ਇਕੱਲੀ ਤੁਸੀਂ ਭਗਵੰਤ ਮਾਨ ਨੂੰ ਕੀਤੀ ਸੀ ਕਿ ਅਖਬਾਰਾਂ ਨੂੰ ਵੀ?
1: ਨਹੀਂ, ਮੇਰੇ ਮੁਤਾਬਕ ਮੈਂ ਨਾ ਜੀ ਉਦੋਂ ਇਹ ਸੀਗਾ ਵੀ 4 ਬੰਦੇ ਜਿਹਨਾਂ ਨੇ ਖਬਰਾਂ ਲਾਈਆਂ ਉਹ ਵੀ ਵਿੱਚ ਹੋਣੇ ਚਾਹੀਦੇ ਨੇ,
0: ਠੀਕ ਹੈ,
1: ਫਿਰ ਇਸ ਕਰਕੇ ਮੈਂ 4 ਨਿਊਜ਼ ਪੇਪਰਸ ਨੂੰ ਵੀ ਨਾਲ ਹੀ ਪਾਰਟੀ ਬਣਾਇਆ ਸੀ,
0: ਠੀਕ ਹੈ,
1: ਇੱਕ ਇੰਗਲਿਸ਼ ਟ੍ਰਿਬਿਊਨ,
0: ਅੱਛਾ,
1: ਪੰਜਾਬੀ ਟ੍ਰਿਬਿਊਨ, ਹਿੰਦੁਸਤਾਨ ਟਾਈਮਸ ਤੇ ਜੱਗ ਬਣੀ,
0: ਠੀਕ ਹੈ, ਚਾਰਾਂ
1: ਚਾਰਾਂ ਦੇ ਪ੍ਰੈਸ ਰਿਪੋਰਟਰਸ ਨੂੰ, ਕਿਉਂਕਿ ਖਬਰ ਤਾਂ ਅਖਬਾਰ 'ਚ ਲੱਗਣ ਵਾਸਤੇ ਰਿਪੋਰਟਰਸ ਭੇਜਦੇ ਨੇ, ਤੇ ਚਾਰਾਂ ਦੇ ਐਡੀਟਰਸ, ਕਿਉਂਕਿ ਉਹਨਾਂ ਨੇ ਜੇ ਜੋ ਵੀ ਕੁਛ ਅਖਬਾਰਾਂ 'ਚ ਛਪਦਾ ਉਹਦੇ ਲਈ ਰਿਸਪੋਂਸੀਬਲ ਹੁੰਦੇ ਨੇ ਐਡੀਟਰ, 4 ਐਡੀਟਰਸ, 4 ਉਹਨਾਂ ਦੇ ਪੱਤਰਕਾਰ, ਤੇ 9ਵਾਂ ਭਗਵੰਤ ਮਾਨ ਜਿਹੜੇ ਉਸ ਵੇਲੇ MP ਸੀ ਹੁਣ CM ਨੇ, ਇਹਨਾਂ ਨੂੰ ਫਿਰ ਪਾਰਟੀ ਬਣਾਇਆ ਸੀਗਾ
0: ਜੀ,
1: ਤੇ ਨੋਟਸ ਵਗੈਰਾ ਇਹਨਾਂ ਨੂੰ ਨਹੀਂ ਹੋਇਆ ਸੀ, ਪਹਿਲਾਂ ਮਾਨਯੋਗ ਜੱਜ ਨੇ ਆਪ ਐਗਜ਼ਾਮਿਨ ਕੀਤਾ, ਐਗਜ਼ਾਮਿਨ ਕਰਨ ਤੋਂ ਬਾਅਦ ਫਿਰ ਪੰਜਾਬ ਪੁਲਿਸ ਨੂੰ ਭੇਜਿਆ,
0: ਠੀਕ ਹੈ,
1: ਜਿਹੜਾ ਜਿਹੜੇ ਥਾਣੇ ਦਾ ਇੰਸਟੀਚਿਊਟ ਸੀ ਮੈਂ ਰਹਿੰਦਾ ਜਿੱਥੇ ਥਾਣਾ ਸਿਟੀ ਬਣ ਨੂੰ ਭੇਜਿਆ, ਉਹਨੇ ਵੀ ਰਿਪੋਰਟ ਦਿੱਤੀ, ਉਹ ਰਿਪੋਰਟ ਨੂੰ ਫਿਰ ਐਗਜ਼ਾਮਿਨ ਕਰਕੇ ਮੇਰੀ ਸਟੇਟਮੈਂਟ ਵੀ ਹੋਈ ਕੋਰਟ ਦੇ ਵਿੱਚ, ਤਾਂ ਫਿਰ ਉਹਨਾਂ ਨੇ 9 ਦੇ 9 ਜਿਹੜੇ ਅਕਿਊਜ਼ ਸੀਗੇ ਉਹਨੂੰ ਸਮਨ ਕੀਤਾ, ਤੇ ਸਮਨ ਨੂੰ ਇੱਥੇ ਫਿਰ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ, ਦੋਨਾਂ ਨੇ ਐਡੀਟਰਸ ਨੇ ਤੇ ਪੱਤਰਕਾਰਾਂ ਨੇ, ਉਹ ਹਾਈ ਕੋਰਟ ਦੇ ਵਿੱਚ ਕੁਐਸ਼ਨਿੰਗ ਵਾਸਤੇ ਸਮਨ ਪਾਏ ਸੀਗੇ, ਹੋਰ ਕਿਸੇ ਵੱਲੋਂ ਸਮਨ ਕਾਫੀ ਚਿਰ ਲਏ ਵੀ ਨਹੀਂ ਗਏ, ਭਗਵੰਤ ਮਾਨ ਜੀ ਨੇ ਨਹੀਂ ਲਏ ਹੈਗੇ, ਠੀਕ ਹੈ, ਦੂਜੇ ਪਾਸੇ ਜਿਹੜੇ ਜਗਬਾਣੀ ਦੇ ਸੀ ਐਡੀਟਰ ਤੇ ਉਹਨਾਂ ਨੇ ਵੀ ਨਹੀਂ ਲਏ, ਤੇ ਨਾ ਹਿੰਦੁਸਤਾਨ ਟਾਈਮਸ ਵਾਲਿਆਂ ਨੇ ਲਏ, ਸਭ ਤੋਂ ਪਹਿਲਾਂ ਜੇ ਕੋਈ ਕੰਪਲੈਂਸ ਕੀਤੀ ਜਾਂ ਰਿਸਪੋਂਡ ਕੀਤਾ ਤਾਂ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਐਡੀਟਰ ਸੀਗੇ,
0: ਠੀਕ ਹੈ,
1: ਉਹਨਾਂ ਨੇ ਕੋਰਟ 'ਚ ਅਪੀਅਰ ਹੋਏ, ਇੱਥੋਂ ਜ਼ਮਾਨਤ ਕਰਾ ਲਈ ਕਿਉਂਕਿ ਕ੍ਰਿਮੀਨਲ ਓਫੈਂਸ ਹੈ,
0: ਠੀਕ ਹੈ,
1: ਤੇ ਦੂਜੇ ਪਾਸੇ ਜਾਣੀ ਉਹਨਾਂ ਨੇ ਫਿਰ ਹਾਈ ਕੋਰਟ ਦੇ ਵਿੱਚ ਸਮਨਸ ਨੂੰ ਕੁਐਸ਼ ਕਰਨ ਵਾਸਤੇ ਪਟੀਸ਼ਨ ਪਾਈ,
0: ਪਟੀਸ਼ਨ ਪਾਈ ਹੈ,
1: ਜਿਹੜੀ ਕਿ ਤਕਰੀਬਨ ਕਹਿ ਲਓ ਵੀ ਮਾਰਚ 2025 ਤੱਕ ਚੱਲਦੀ ਰਹੀ ਹੈ,
0: ਓਕੇ, ਉਹ ਕੁਐਸ਼ ਹੋ ਗਈ,
1: ਹਾਂ ਜਾਣੀ, ਹਾਂ ਉਹ ਕੁਐਸ਼ ਹੋ ਗਈ, ਨਹੀਂ ਸਮਨ ਕੁਐਸ਼ ਕਰਤੇ ਸੀ ਉਹਨਾਂ ਨੇ 2025 ਚ ਆ ਕੇ, ਹਾਲਾਂਕਿ ਪਟੀਸ਼ਨ ਦਾ ਚੈਲੰਜ ਤਾਂ ਉਹਨਾਂ ਨੇ 2019 ਦਾ ਕੀਤਾ ਹੋਇਆ ਸੀ, ਠੀਕ ਹੈ, 2019 ਦਾ ਜਦੋਂ ਸੋਰੀ 2019 ਨਹੀਂ ਜਦੋਂ ਸਮਨਿੰਗ ਇਸ਼ੂ ਕੀਤੀ ਸੀ ਕੋਰਟ ਨੇ,
0: ਤੇ ਚੀਫ ਮਿਨਿਸਟਰ ਦਾ ਫਿਰ ਇਹਨਾਂ ਨੇ ਕਦੋਂ ਸਮਨ ਫੜੇ ਜਾਂ ਕਦੋਂ ਕੀ ਚੱਲਿਆ?
1: ਇਹਦੇ ਵਿੱਚ ਇਹ ਸੀਗਾ ਜੀ, ਫਿਰ ਇਹਨਾਂ ਨੇ 2022 'ਚ ਜ਼ਮਾਨਤ ਵਾਸਤੇ ਅਪੀਅਰ ਹੋਏ ਸੀ ਇੱਥੇ, ਉਹ ਵੀ ਇਹ ਸੀ ਵੀ ਜਦੋਂ ਵਾਰ ਵਾਰ ਜਾਣ ਤੇ ਉਹ ਲਿਖਦੇ ਰਹੇ ਵੀ ਜੀ
0: ਚੀਫ ਮਿਨਿਸਟਰ ਬਣਨ ਤੋਂ ਬਾਅਦ,
1: ਚੀਫ ਮਿਨਿਸਟਰ ਬਣਨ ਤੋਂ ਬਾਅਦ
0: ਮਾਨਸਾ ਆਏ ਸੀ,
1: ਹਾਂ, ਤਾਂ ਉਦੋਂ ਫਿਰ ਇਹਨਾਂ ਨੂੰ ਜਿਹੜੇ ਸਮਨ ਸਰਵ ਕਰਨ ਦੀ ਡਿਊਟੀ ਹੈ ਮਾਨਯੋਗ ਕੋਰਟ

0: ਉਹ SSP ਮਾਨਸਾ ਦੀ ਲਾਤੀ ਸੀ।
1: ਠੀਕ ਹੈ,
0: ਜਦੋਂ ਉਹਨਾਂ ਵੱਲੋਂ ਵੀ ਰਿਪੋਰਟ ਆ ਗਈ ਵੀ ਉਹ ਨਹੀਂ ਮਿਲੇ, ਅਵੇਲੇਬਲ ਨਹੀਂ ਸੀਗੇ, ਤਾਂ ਫਿਰ ਉਹਨਾਂ ਨੇ SSP ਨੂੰ ਵੀ ਮਾਨਸਾ ਦੇ ਨੂੰ ਪਰਸਨਲੀ ਅਪੀਅਰ ਹੋਣ ਲਈ ਸਮਨ ਜਾਰੀ ਕੀਤੇ ਸੀ ਜਾਂ ਆਰਡਰ ਕੀਤਾ ਸੀ
1: ਜੱਜ ਸਾਹਿਬ ਨੇ।
0: ਹਾਂ, ਪਰ ਫਿਰ ਉਹ ਪ੍ਰੈਸ਼ਰ ਬਿਲਟ ਅਪ ਹੋਇਆ ਤਾਂ ਭਗਵੰਤ ਮਾਨ ਜੀ ਇਸ ਕੋਰਟ 'ਚ ਆਏ 2022 'ਚ।
1: ਇਹ ਸਾਰੇ ਕੇਸ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ,
0: ਹਾਂ ਬਸ ਉਦੋਂ ਜ਼ਮਾਨਤ, ਉਸੇ ਦਿਨ ਜ਼ਮਾਨਤ ਕਰਾ ਲਈ ਸੀ ਇਹਨਾਂ ਨੇ।
1: ਠੀਕ ਹੈ,
0: ਉਸੇ ਦਿਨ ਅਪੀਅਰ ਹੋਏ ਸੀਗੇ ਅਤੇ ਉਸ ਦਿਨ ਫਿਰ ਜਿਹੜੀ ਇਹ ਜ਼ਮਾਨਤ ਕਰਾ ਕੇ ਚਲੇ ਗਏ ਸੀ। ਉਹ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਤੁਸੀਂ ਡਾਫਾਮੇਸ਼ਨ ਫਾਈਲ ਕਰ ਕੀਤੀ ਤੁਹਾਡੇ ਤੇ ਕਿਵੇਂ, ਜਾਂ ਕੋਈ ਹੋਰ ਹੈ। ਮੇਨਲੀ ਜਿਹੜੀ ਗੱਲ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ, ਉਹ ਭਗਵੰਤ ਮਾਨ ਜੀ ਉਹਦੇ ਵੀ ਇਹ ਕਹਿ ਕੇ ਗਏ ਸੀ ਵੀ ਜਿਹਨਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹੀ ਨਹੀਂ ਕਦੀ। ਠੀਕ ਹੈ, ਅਤੇ ਫਿਰ ਜਦੋਂ ਵਿੱਚੋਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਹਨ, ਆਫ ਦੀ ਰਿਕਾਰਡ ਵੀ ਚੀਜ਼ਾਂ ਹੁੰਦੀਆਂ ਨੇ, ਕੁਛ ਮੈਨੂੰ ਵੀ ਕਿਸੇ ਇੱਕ ਮਾਣਯੋਗ ਜੱਜ ਵੱਲੋਂ ਕਿਹਾ ਗਿਆ ਵੀ ਤੁਸੀਂ ਸਮਝੌਤਾ ਕਿਉਂ ਨਹੀਂ ਕਰ ਲੈਂਦੇ। ਮੈਂ ਫਿਰ ਉਹਨਾਂ ਨੂੰ ਕਿਹਾ ਜੀ ਮੈਂ ਗੱਲ ਸੁਣੋ, ਜਿਹੜਾ ਬੰਦੇ ਨੂੰ ਹਜੇ ਤੱਕ ਬੇਲ ਕਰਾ ਲਈ ਉਹਨੇ, ਕੋਰਟ 'ਚ ਅਪੀਅਰ ਹੋਣਾ ਪੈ ਗਿਆ, ਸਮਨ ਜਾਰੀ ਹੋ ਗਿਆ, ਉਹਨੂੰ ਹਜੇ ਵੀ ਸਮਝ ਨਹੀਂ ਆਈ ਉਹਦੇ ਨਾਲ ਕੀ ਸਮਝੌਤਾ ਕਰੀਏ।
1: ਅਤੇ ਉਦੋਂ ਬਾਅਦ ਇਹ ਬਿਆਨ ਦਿੱਤਾ ਚੀਫ ਮਿਨਿਸਟਰ ਨੇ ਇੱਥੇ ਮਾਨਸਾ ਦੀ ਧਰਤੀ ਦੇ ਉੱਤੇ ਕਿ ਜਿਹੜੇ ਬੰਦੇ ਦਾ ਮਾਣ ਨਹੀਂ ਉਹਦੀ ਕੀ ਮਾਣ।
0: ਹਾਂ, ਜਿਹਨਾਂ ਬੰਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹਾਨੀ ਕਾਹਦੀ ਹੈ, ਇਹ ਕਹਿ ਕੇ ਗਏ ਸੀ ਇਹ। ਅਤੇ ਮੈਂ ਮਾਣਯੋਗ ਜੱਜ ਸਾਹਿਬ ਨੂੰ ਜਿਹਨਾਂ ਨੇ ਕਿਹਾ ਸੀ ਵੀ ਤੁਸੀਂ ਕੰਪਰੋਮਾਈਜ਼ ਹੀ ਕਰ ਲਓ ਜਾਂ ਆਪ 'ਚ ਕਰ ਲਓ, ਪੱਤਰਕਾਰ ਵੀ ਖੜ੍ਹੇ ਸੀ।
1: ਹਾਂ,
0: ਮੈਂ ਹੁਣ ਉਹ ਡੇਟ 'ਤੇ ਕਹਿ ਲਓ ਵੀ ਜੱਜ ਸਾਹਿਬ ਦਾ ਨਾਂ ਭੁੱਲ ਗਿਆ, ਪਰ ਮੈਂ ਉਹਦੇ ਇੱਕ ਗੱਲ ਕਹੀ ਸੀ। ਮੈਂ ਜੀ ਗੱਲ ਸੁਣੋ, ਉਹ ਬੰਦਾ ਇਹ ਕਹਿ ਕੇ ਗਿਆ ਜ਼ਮਾਨਤ ਕਰਾਉਣ ਤੋਂ ਬਾਅਦ ਵੀ ਕਿੱਥੇ ਤਾਂ ਚਾਹੀਦਾ ਸੀ ਉਹਨੂੰ ਕੋਈ ਹਲੀਮੀ ਨਾਲ ਪੇਸ਼ ਆਉਂਦਾ, ਅਸੀਂ ਕੋਈ ਸੋਚਦੇ ਵੀ ਚਲੋ ਯਾਰ ਛੱਡੋ ਮੁੱਖ ਮੰਤਰੀ ਹੈ ਸਟੇਟ ਦਾ ਵੀ ਆਪਣਾ ਇਹ ਮਾਫ਼ੀ ਮੁਫ਼ੀ ਮੰਗ ਲਵੇ, ਮਾੜਾ ਮੋਟਾ ਕਹਿ ਦੇਵੇ ਚਲ ਸੋਰੀ ਫੀਲ ਕਰ ਲਵੇ ਆਪਾਂ ਛੱਡ ਦਈਏ। ਪਰ ਜਦੋਂ ਉਹ ਕਹਿ ਕੇ ਗਏ ਤਾਂ ਫਿਰ ਮੈਂ ਜੱਜ ਸਾਹਿਬ ਨੂੰ ਜਿਹੜਿਆਂ ਨੇ ਮੈਨੂੰ ਇਹ ਸਲਾਹ ਦਿੱਤੀ ਸੀ, ਪੱਤਰਕਾਰਾਂ ਖੜ੍ਹੇ ਸੀਗੇ ਵੀ ਤੁਸੀਂ ਕੰਪਰੋਮਾਈਜ਼ ਕਿਉਂ ਨਹੀਂ ਕਰ ਲੈਂਦੇ, ਮੈਂ ਉਹਨੂੰ ਫਿਰ ਜੱਜ ਸਾਹਿਬ ਨੂੰ ਇੱਕ ਗੱਲ ਕਹੀ ਸੀ ਆਫ ਦੀ ਰਿਕਾਰਡ, ਮੈਂ ਜੱਜ ਸਾਹਿਬ ਮੈਂ ਬੋਲ ਸਕਦਾ? ਕਹਿੰਦੇ ਹਾਂਜੀ। ਮਹਾਂ ਜੀ ਜੇ ਇੱਕ ਗ੍ਰੈਜੂਏਟ ਇੰਜੀਨੀਅਰ ਦੀ ਕੋਈ ਮਾਣ ਨਹੀਂ ਹੁੰਦਾ ਤਾਂ ਕਿਹਦਾ ਹੁੰਦਾ? ਇੱਕ ਬੰਦਾ ਜਿਸਨੇ 25 ਸਾਲ ਠੀਕ ਹੈ ਨਾ ਸਪੋਟਲੈਸ ਸਰਵਿਸ ਕੀਤੀ ਸੀਨੀਅਰ ਪੋਜੀਸ਼ਨ ਤੱਕ, ਤੇ ਪ੍ਰੀਮਚੋਰ ਰਿਟਾਇਰਮੈਂਟ ਲਈ 4 ਸਾਲ ਪਹਿਲਾਂ ਠੀਕ ਹੈ ਨਾ, ਤੇ ਫਿਰ ਉਦੋਂ ਬਾਅਦ ਮਾਨਸਾ 'ਚ ਇੱਥੋਂ ਇਲੈਕਸ਼ਨ ਲੜਿਆ ਤੇ ਉਦੋਂ ਤੱਕ ਦੇ ਰਿਕਾਰਡ ਤੋੜ ਕੇ MLA ਬਣਿਆ ਤੇ ਸਭ ਤੋਂ ਸਸਤੀ ਇਲੈਕਸ਼ਨ ਲੜੀ ਗਈ, ਤੁਸੀਂ ਵੈਰੀਫਾਈ ਕਰ ਸਕਦੇ ਹੋ। ਮੈਂ ਸਿਰਫ ਇੱਕ ਗੱਡੀ ਦੇ ਵਿੱਚ ਇਲੈਕਸ਼ਨ ਲੜੀ ਸੀ,
1: ਠੀਕ ਹੈ,
0: ਮੇਰੇ ਨਾਲ ਕੋਈ ਲਾਰਾ ਨਹੀਂ ਸੀ ਹੁੰਦਾ ਸਿਵਾਏ 2 ਵਾਰੀ, ਉਦੋਂ ਲੋਕ ਸੀ ਜ਼ਿਆਦੇ ਜਦੋਂ ਮੈਂ ਪੇਪਰ ਫਾਈਲ ਕਰਨਾ ਆਇਆ, ਗੱਡੀ ਕੋਈ ਨਹੀਂ ਸੀ
1: ਜੀ।
0: ਤੇ ਜਿਸ ਦਿਨ ਪ੍ਰਚਾਰ ਬੰਦ ਹੋਣਾ ਹੁੰਦਾ ਉਹਦੇ ਅਸੀਂ ਰੋਡ ਸ਼ੋਅ ਕੀਤਾ ਸੀ ਭੀਖੀ ਤੋਂ ਲੈ ਕੇ ਮਾਨਸਾ ਤੱਕ,
1: ਠੀਕ ਹੈ,
0: ਉਹ ਗੱਡੀਆਂ ਦਾ ਲਾਰਾ ਹੀ ਹੁੰਦਾ, ਉਹ ਆਪਦੀਆਂ ਲੈ ਕੇ ਆਏ ਸੀ। ਤੇ ਮੈਂ ਜਿਹੜੀ ਆਪਣਾ ਇਹ ਕਹਿ ਸਕਦਾ, ਕਹਿਣ 'ਚ ਮਾਣ ਮਹਿਸੂਸ ਵੀ ਕਰਦਾ ਵੀ ਕਿਸੇ ਨੇ ਮੇਰੇ ਕੋਲੋਂ ਤੇਲ ਦਾ ਕੀ ਪਾਉਣਾ ਸੀ, ਮੈਥੋਂ ਚਾਹ ਦਾ ਕੱਪ ਵੀ ਨਹੀਂ ਪੀਤਾ, ਉਹ ਵੀ ਰਾਸਤੇ 'ਚ ਲੋਕਾਂ ਨੇ ਲੰਗਰ ਲਾਏ ਸੀ।
1: ਤੇ
0: ਇਹ ਕਹਿ ਲਓ ਵੀ ਕੋਈ ਪੈਸਾ ਬਿਨਾਂ ਇਲੈਕਸ਼ਨ ਲੜੀ ਗਈ, ਜਿੰਨਾ ਕੁ ਪੈਸਾ ਸਾਡਾ ਖਰਚ ਹੋਇਆ ਉਹ ਲੰਗਰ ਸੀ ਜਾਂ ਮਾੜੀਆਂ ਮੋਟੀਆਂ ਫਲੈਕਸਾਂ ਪੋਸਟਰ, ਬਸ ਆ
1: ਠੀਕ ਹੈ,
0: ਠੀਕ ਹੈ ਨਾ,
1: ਠੀਕ ਹੈ।
0: ਤੇ ਫਿਰ ਵੀ ਲੋਕਾਂ ਨੇ ਸਾਰੇ ਰਿਕਾਰਡ ਤੋੜ ਕੇ ਮੈਨੂੰ ਜਿਤਾਇਆ, ਠੀਕ ਹੈ। ਤੇ ਮੈਂ ਜੱਜ ਸਾਹਿਬ ਨੂੰ ਇਹੀ ਕਿਹਾ ਸੀ, ਮੈਂ ਜੇ ਫਿਰ ਉਹੋ ਜਿਹੇ ਬੰਦੇ ਦਾ ਕੋਈ ਮਾਣ ਨਹੀਂ ਹੁੰਦਾ ਫਿਰ ਕਿਹਦਾ ਹੁੰਦਾ ਜੀ, ਮੈਂ ਇਸ ਕਰਕੇ ਹੁਣ ਮੈਂ ਕੀ ਕੰਪਰੋਮਾਈਜ਼ ਕਰਾਂ ਜੀ, ਠੀਕ ਹੈ। ਤੇ ਫਿਰ ਜਦੋਂ ਦੁਬਾਰੇ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਆ ਹੋਈ ਸਿਚੁਏਸ਼ਨ, ਸਾਡੇ ਵਕੀਲ ਨੂੰ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਹਰੇਕ ਦਾ ਸੰਵਿਧਾਨਕ ਹੱਕ ਵੀ ਹੈ ਟੂ ਅਪਰੋਚ ਸੰਬੰਧ ਵੀ ਮੇਰੇ ਨਾਲ ਸਮਝੌਤਾ ਕਰ ਲਓ,
1: ਠੀਕ
0: ਹੈ। ਕੋਰਟ ਦੇ ਵਿੱਚ ਵੀ ਕੁਛ ਹੁੰਦਾ ਹੈ, ਕੋਰਟ ਨੇ ਵੀ ਸੋਚਣਾ ਹੁੰਦਾ ਵੀ ਬਜਾਏ ਕਿਸੇ ਲਿਟੀਗੇਸ਼ਨ ਨੂੰ ਪ੍ਰਲੋਂਗ ਕਰਨ ਦੇ ਵੀ ਇਨ ਕੇਸ ਆਊਟ ਆਫ ਨਿਬੜ ਦਾ ਨਿਬੜ ਜੇ, ਠੀਕ ਹੈ। ਅਲਟੀਮੇਟਲੀ ਤਾਂ 2 ਕੇਸ ਇਹੀ ਹੁੰਦਾ ਨਾ ਜੀ, ਇੱਕ ਬੰਦੇ ਦੇ ਕੋਈ ਐਲੀਗੇਸ਼ਨ ਲਾਇਆ ਉਹਨੂੰ ਇਸ ਚੀਜ਼ ਦਾ ਗੁੱਸਾ ਹੁੰਦਾ, ਦੂਜੇ ਨੇ ਲਾ ਕੇ ਜਿਹੜੀ ਮਤਲਬ ਕਿ ਉਹਨੂੰ ਭੁਗਤਣਾ ਹੁੰਦਾ। ਪਰ ਜੇ ਦੋਨੇ ਧਿਰਾਂ ਤੋਂ ਇੱਕ ਪਾਸਿਓਂ ਉਹ ਕਹਿ ਦੇਣ ਵੀ ਯਾਰ ਮੈਥੋਂ ਗਲਤੀ 'ਚ ਕਿਹਾ ਗਿਆ ਕੋਈ ਗੱਲ ਨਹੀਂ, ਦੂਜਾ ਇਹਨੂੰ ਨਿਮਰਤਾ ਨਾਲ ਲੈ ਲਏ ਵੀ ਕੋਈ ਗੱਲ ਨਹੀਂ ਯਾਰ ਫਿਰ ਕੀ ਹੋ ਗਿਆ, ਹੈ ਨਾ, ਚਲੋ ਸੈਟਲ ਹੋ ਜਾਂਦਾ। ਉਹ ਜੱਜਸ ਨੇ ਵੀ ਪਾਰਟ ਪਲੇ ਕਰਨਾ ਹੀ ਹੁੰਦਾ ਆਪਣਾ, ਕੋਰਟ ਦਾ ਵੀ, ਉਹਨਾਂ ਦਾ ਵੀ ਆਫਟਰ ਆਲ ਇੱਕ ਸੰਵਿਧਾਨਕ ਡਿਊਟੀ ਵੀ ਹੈ
1: ਜੀ ਜੀ।
0: ਪਰ ਉਹਦੇ ਵਿੱਚ ਕੰਕਲੂਡ ਕੁਛ ਨਹੀਂ ਹੋਇਆ ਕਿਉਂਕਿ ਅਲਟੀਮੇਟਲੀ
1: ਤੁਹਾਡੇ ਨਾਲ ਸੰਪਰਕ ਕੀਤਾ ਕਿਸੇ ਨੇ, ਵਕੀਲ ਨੇ ਜਾਂ
0: ਉਹਨਾਂ ਦੇ ਬਿਹਾਫ ਤੇ, ਹਾਂਜੀ ਉਹਨਾਂ ਦੇ ਬਿਹਾਫ
1: ਕਿਸੇ ਬੰਦੇ ਨੇ ਕੀਤਾ
0: ਸੰਪਰਕ ਕੀਤੇ,
1: ਹਾਂ
0: ਈਵਨ ਉਹਨਾਂ ਦੇ ਭੇਜੇ ਹੋਏ ਵਕੀਲਾਂ ਨੇ ਵੀ ਕੀਤੇ, ਪਰ ਕਿਉਂਕਿ ਕੰਕਲੂਡ ਨਹੀਂ ਹੋਇਆ ਇਸ ਕਰਕੇ ਉਹ ਕਿਸੇ ਬੰਦੇ ਦਾ ਵੀ ਨਾਂ ਜ਼ਿਕਰ ਕਰਨਾ ਮੈਂ ਪ੍ਰੋਪਰ ਨਹੀਂ ਸਮਝਦਾ, ਠੀਕ ਨਹੀਂ ਸਮਝਦਾ।
1: ਨਹੀਂ ਤੁਸੀਂ ਮਤਲਬ ਕੀ ਚਾਹੁੰਦੇ ਹੋ ਹੁਣ, ਹੁਣ ਕੀ ਚਾਹੁੰਦੇ ਹੋ?
0: ਹੁਣ ਤਾਂ ਕੋਰਟ ਦੀ ਮਰਜ਼ੀ ਹੈ ਜੀ, ਆਨਰੇਬਲ ਕੋਰਟ ਜਿਹੜੀ ਟ੍ਰਾਇਲ ਸ਼ੁਰੂ ਕਰਨਾ ਚਾਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਬੁਲਾ ਰਹੇ ਨੇ। ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਵੀ ਮੈਨੂੰ ਥਰੂ ਵੀਡੀਓ ਕਾਨਫਰੰਸ ਅਪੀਅਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਇਸੇ ਲੋਅਰ ਕੋਰਟ 'ਚ।
1: ਇੱਥੋਂ ਦੇ ਪੱਤਰਕਾਰਾਂ 'ਚ ਇੱਕ ਚਰਚਾ ਜ਼ਰੂਰ ਆ ਵੀ ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਭਗਵੰਤ ਮਾਨ ਦੇ ਬੰਦਿਆਂ ਵੱਲੋਂ ਵੀ ਤੁਹਾਡੇ ਨਾਲ ਬੰਦ ਕਮਰੇ ਦੇ ਵਿੱਚ ਮਾਫ਼ੀ ਮੰਗ ਲੈਣਗੇ ਉਹ ਅਤੇ ਤੁਸੀਂ ਮੀਡੀਆ 'ਚ ਨਾ ਜਾਇਓ, ਇਹ ਹੋਈ ਸੀ ਗੱਲ?
0: ਹਾਂ ਹੋਈ ਸੀ ਜੀ,
1: ਹੋਈ ਸੀ ਗੱਲ।

0: ਕੋਈ ਸੀ
1: ਫਿਰ ਤੁਸੀਂ
0: ਜੇ ਉਹਨੇ ਕਿਹਾ ਸੀ ਤੁਹਾਡੇ ਤੋਂ ਮਾਫੀ ਮੰਗ ਲੈਣਗੇ ਪਰ ਇਹਨੂੰ ਹਾਈਲਾਈਟ ਨਾ ਕਰਿਓ
1: ਫਿਰ
0: ਤੇ ਮੈਂ ਉਹਨਾਂ ਨੂੰ ਉਹਦੀ ਕਿਹਾ ਸੀ ਮਾਜੀ ਮੈਨੂੰ ਇੱਕ ਚੀਜ਼ ਦੱਸੋ ਵੀ ਜੋ ਕੋਰਟ 'ਚ ਕੇਸ ਹੋਵੇ ਮੈਥੋਂ ਮਾਫੀ ਮੰਗਣ ਦੀ ਸਿੱਧੀ ਤਾਂ ਲੋੜ ਨਹੀਂ ਕੋਰਟ 'ਚ ਰਿਟਨ ਅਪੋਲੋਜੀ ਫਾਈਲ ਕਰਨ ਹਾਂ ਇੰਨਾ ਕੁ ਮੈਂ ਜ਼ਰੂਰ ਕਿਹਾ ਸੀ ਉਸ ਸਟੇਜ 'ਤੇ ਵੀ ਅਸੀਂ ਉਹਨੂੰ ਐਕਸੈਪਟ ਕਰ ਲਵਾਂਗੇ
1: ਠੀਕ ਹੈ
0: ਠੀਕ ਹੈ ਜਦੋਂ ਵਾਰ ਵਾਰ ਪ੍ਰੈਸ਼ਰ ਪੈ ਰਿਹਾ ਸੀ ਉਹਨੂੰ ਕਿਹਾ ਚਲੋ ਮੈਂ ਤੁਹਾਨੂੰ ਇਹ ਅਸ਼ੋਰ ਕਰ ਦਿੰਦਾ ਵੀ ਰਿਟਨ ਅਪੋਲੋਜੀ ਫਾਈਲ ਕਰਨਗੇ ਐਜ਼ ਪਰ ਲਾਅ ਠੀਕ ਹੈ ਤੇ ਅਸੀਂ ਐਕਸੈਪਟ ਕਰ ਲਵਾਂਗੇ ਪਰ ਉਹਨਾਂ ਨੇ ਜੋ ਅਪਰੋਚ ਕੀਤਾ ਮੈਨੂੰ ਉਹਨਾਂ ਦੇ ਕਿਸੇ ਐਡਵੋਕੇਟ ਨੇ ਕਿਹਾ ਸੀਗਾ ਵੀ ਤੁਸੀਂ ਜੀ ਤੁਹਾਡੇ ਤੋਂ ਮਾਫੀ ਮੰਗ ਲੈਣਗੇ ਪਰ ਇਹਨੂੰ ਤੁਸੀਂ ਹਾਈਲਾਈਟ ਨਾ ਕਰੋ
1: ਮੀਡੀਆ 'ਚ ਨਾ
0: ਹਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਮੈਂ ਜੀ ਦੇਖੋ ਗੱਲ ਸੁਣੋ ਬਿਲਕੁਲ ਝੂਠ ਬੋਲਣ ਲਈ ਇੱਕ ਭਲੇ ਮਾਨ ਸੰਬੰਧੇ ਤੇ ਚਿੱਕੜ ਸਿੱਟਣ ਲਈ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ ਤੇ ਮੈਂ ਹੁਣ ਜੇ ਕੋਈ ਇਹੋ ਜਿਹੀ ਗੱਲ ਹੋਵੇ ਮਾੜਾ ਮੋਟਾ ਵੀ ਨਾ ਦੱਸਾਂ ਕਿਸੇ ਨੂੰ ਵੀ ਯਾਰ ਇਸ ਤਰ੍ਹਾਂ ਗੱਲ ਹੋਈ ਹੈ ਤਾਂ ਫਿਰ ਉਦੋਂ ਬਾਅਦ ਸਾਡੀ ਉਸ ਟੋਪਿਕ ਤੇ ਗੱਲ ਬੰਦ ਹੋ ਗਈ ਸੀ ਕਨਕਲੂਡ ਨਹੀਂ ਹੋਇਆ
1: ਮਤਲਬ ਤੁਹਾਨੂੰ ਇਹੀ ਕਿਹਾ ਸੀ ਬੁੱਕਲ ਜੀ ਗੁੜ ਭੰਨ ਲਿਓ
0: ਬਿਲਕੁਲ ਚਲੋ ਜਿਹੜਾ ਵੀ ਦੇਖੋ ਇਸ ਚੀਜ਼ ਨੂੰ ਆਪਾਂ ਇੰਟਰਪ੍ਰੇਟ ਕਰ ਸਕਦੇ ਹਾਂ ਜੇ ਪੰਜਾਬੀ ਚ ਅੰਗਰੇਜ਼ੀ ਚ ਹੋ ਸਕਦਾ
1: ਠੀਕ ਹੈ
0: ਪਰ ਉਦੋਂ ਬਾਅਦ ਫਿਰ ਅਸੀਂ ਜੱਜ ਸਾਹਿਬ ਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਟ੍ਰਾਇਲ ਆ ਜਿਹੜਾ ਕਰ ਲਿਆ ਜਾਵੇ ਜੀ ਫਿਰ ਹੁਣ ਜੋ ਕੋਰਟ ਮੰਨ ਜੋ ਕੋਰਟ ਫੈਸਲਾ ਦੇਊਗੀ ਅਸੀਂ ਮੰਨ ਲਾਂਗੇ ਠੀਕ ਹੈ
1: ਹੁਣ ਜਿਹੜਾ ਇਹ ਸਾਰਾ ਕੁਝ ਚੱਲਦਾ ਨੈਰੇਟਿਵ ਦਾ ਇੱਕ ਪਰਸੈਪਸ਼ਨ ਦਾ ਹੁਣ ਵੀ ਜਿਹੜੇ ਕਾਫੀ ਆਈਟੀ ਵਿੰਗਸ ਆ ਚਾਹੇ ਉਹ ਤੁਹਾਡੀ ਜਿਹੜੀ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲ ਆ ਜਾਂ ਆਮ ਆਦਮੀ ਪਾਰਟੀ ਉਹ ਕਿਸੇ ਦੇ ਉੱਤੇ ਵੀ ਇਦਾਂ ਹੀ ਬਲੇਮ ਆਊਟ ਕਰ ਦਿੰਦੇ ਆ ਕੀ ਤੁਹਾਨੂੰ ਲੱਗਦਾ ਵੀ ਇਦੋਂ ਬਾਅਦ ਕੁਝ ਚੀਜ਼ਾਂ ਬਦਲ ਲਈਆਂ ਜੇ ਕੇਸ ਦੇ ਵਿੱਚ ਕੁਝ ਆਉਂਦਾ
0: ਬਦਲਦੀਆਂ ਨਜ਼ਰ ਨਹੀਂ ਆ ਰਹੀਆਂ ਜੀ ਕਾਰਨ ਪਤਾ ਕੀ ਜੀ ਕੁਝ ਲੋਕ ਆਪਣੀ ਜਿਹੜੀਆਂ ਆਦਤਾਂ ਹੁੰਦੀਆਂ ਉਹ ਤੋਂ ਮਜਬੂਰ ਹੁੰਦੇ ਨੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੈ ਵੀ ਇੱਕ ਗਲਤੀ ਤੁਸੀਂ ਕੀਤੀ ਆ ਪ੍ਰੈਸ ਕਾਨਫਰੰਸ ਕਰਕੇ ਚਿੱਕੜ ਸੁੱਟਿਆ ਵੀ ਨਾਜਰ ਸਿੰਘ ਨੇ 10 ਕਰੋੜ ਰੁਪਇਆ ਲੈ ਲਿਆ ਪੰਜਾਬ ਪੋਲੀਸ ਬੋਰਡ ਦੀ ਚੇਅਰਮੈਨ ਨੇ ਪੱਕੀ ਕਰ ਲਈ ਹੈ ਠੀਕ ਹੈ ਨਾ ਜੀ ਉਦੋਂ ਬਾਅਦ ਫਿਰ ਉਹ ਜ਼ਮਾਨਤ ਤੁਸੀਂ ਭੁਗਤਣ ਆਏ ਹੋ ਜ਼ਮਾਨਤ ਕਰਾ ਰਹੇ ਹੋ ਕੋਰਟ 'ਚ ਉਸੇ ਓਫੈਂਸ ਲਈ ਤੁਸੀਂ ਫਿਰ ਘੱਟੋ ਘੱਟ ਮਾੜਾ ਮੋਟਾ ਤਾਂ ਆਪਣੀ ਜ਼ਬਾਨ ਨੂੰ ਲਗਾਮ ਦਿੱਤਾ ਜਾ ਸਕਦਾ ਉਹਦੇ ਹੋਰ ਪ੍ਰੈਸ ਵਾਲਿਆਂ ਪੁੱਛਣ 'ਤੇ ਜਿਹੜੀ ਉਹ ਗੱਲ ਪੁੱਛ ਰਹੇ ਉਹ ਦੱਸ ਨਹੀਂ ਰਹੇ ਉਹ ਕਹਿ ਰਹੇ ਜੇ ਉਹਨਾਂ ਨੇ ਮਾਨਹਾਨੀ ਦਾ ਕੇਸ ਆਇਆ ਵੀ ਇਸ ਵਾਸਤੇ ਆਏ ਸੀ ਤੁਸੀਂ ਤਾਂ ਉਹ ਕਹਿ ਰਹੇ ਜਿਨ੍ਹਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦੀ ਮਾਣਹਾਨੀ ਕਾਹਦੀ ਹੈ ਹੁਣ ਦੱਸੋ ਕੋਰਟ 'ਚ ਕੇਸ ਭੁਗਤ ਰਹੇ ਹੋ ਤੁਸੀਂ ਫਿਰ ਵੀ ਯਾਰ ਇੰਨੀ ਕੁ ਤਾਂ ਹਲੀਮੀ ਲੈ ਆਓ ਮਾੜਾ ਮੋਟਾ
1: ਤੇ ਕੀ ਸਮਝਦੇ ਹੋ ਕੋਈ ਹੰਕਾਰ ਆ ਜਾਂ ਕੋਈ ਮਤਲਬ ਪਤਾ ਨਹੀਂ ਜਾਂ ਵਾਕਿਆ ਦੇ ਵਿੱਚ ਤੁਸੀਂ ਇਹੀ ਗੱਲ ਤੋਂ ਜਦੋਂ ਬੰਦਾ 100% ਰਾਈਟ ਹੁੰਦਾ ਉਹਨੂੰ ਕੌਨਫੀਡੈਂਸ ਹੁੰਦਾ ਵੀ ਠੀਕ ਆ ਯਾਰ ਜਦੋਂ ਮੈਂ
0: ਸਹੀ ਦੋ ਚੀਜ਼ਾਂ ਨੇ ਧਾਲੀਵਾਲ ਸਾਹਿਬ ਮੈਂ ਇੱਕ ਚੀਜ਼ ਸਮਝਦਾ ਜੀ ਵੀ ਇੱਕ ਤਾਂ ਪਰਿਵਾਰਕ ਸੰਸਕਾਰਾਂ ਦੀ ਕਮੀ ਹੈ ਦੂਜਾ ਪੜ੍ਹਾਈ ਲਿਖਾਈ ਦੀ ਕਮੀ ਕਹਿ ਸਕਦਾ ਠੀਕ ਹੈ ਪਰਮਾਤਮਾ ਨੇ ਟੈਲੈਂਟ ਦੇ ਤਾ ਵੀ ਕਮੇਟੀ ਕਰਨ ਦਾ ਹੋਰ ਦਾ ਕਿ ਇਹ ਬਹੁਤੇ ਲੋਕਾਂ 'ਚ ਟੈਲੈਂਟ ਹੁੰਦਾ ਹੈ ਕਈਆਂ ਦਾ ਵਿਚਾਰਾਂ ਦਾ ਆਪਦਾ ਕਿਸੇ ਚੱਕਰ 'ਚ ਪੈ ਕੇ ਆਪਦੇ ਰੋਜ਼ਮਰਾ ਦੀ ਜ਼ਿੰਦਗੀ 'ਚ ਉਲਝ ਗਏ ਉਹਨਾਂ ਨੇ ਨਹੀਂ ਕੀਤਾ ਕਿਸੇ ਨੇ ਇਸ ਨੂੰ ਆਪਦਾ ਬਿਜ਼ਨਸ ਬਣਾ ਲਿਆ ਜਾਂ ਪ੍ਰੋਫੈਸ਼ਨ ਬਣਾ ਲਿਆ ਚੱਲੀ ਜਾਂਦਾ ਪਰ ਉਹਨਾਂ ਨੂੰ ਮੇਰੇ ਹੱਥ 'ਚ ਇੰਨੀ ਸਮਝ ਨਹੀਂ ਹੈ ਦੁਨੀਆਦਾਰੀ ਦੇ ਵਿੱਚ ਸਮਾਜਿਕ ਰਿਸ਼ਤੇ ਕਿਵੇਂ ਨਿਭਾਉਣੇ ਨੇ ਆਪਣੇ ਸੱਭਿਆਚਾਰਕ ਸੰਬੰਧ ਸਮਾਜਿਕ ਸੰਬੰਧ ਕੀ ਹੁੰਦੇ ਨੇ ਜੇ ਇੰਨਾ ਕੁ ਪਤਾ ਹੁੰਦਾ ਨਾ ਤਾਂ ਉਹਨਾਂ ਨੇ ਕਦੇ ਜ਼ਿੰਦਗੀ 'ਚ ਜਿਸ ਤਰ੍ਹਾਂ ਦੀਆਂ ਬੋਲ ਕਬੋਲ ਵਿਰੋਧੀਆਂ ਬਾਰੇ ਬੋਲੇ ਨੇ ਉਦੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਬੋਲਿਆ ਜਾਂਦਾ ਸੀ ਠੀਕ ਹੈ ਜਿਹੜਾ ਇਹ ਕਹਿਣਾ ਵੀ ਡਲੇ ਮਾਰੋ ਇਹਨਾਂ ਤੇ ਇਹਦਾ ਮਤਲਬ ਤੁਸੀਂ ਯਾਰ ਕਿਸੇ ਨੂੰ ਕ੍ਰਾਈਮ ਕਰਨ ਵਾਸਤੇ ਐਕਸਾਈਟ ਕਰ ਰਹੇ ਹੋ
1: ਇਹ ਵੀ ਤੁਹਾਡੇ ਮਾਨਸਿਕ
0: ਇਹਦਾ ਕ੍ਰਾਈਮ ਹੀ ਹੈ ਨਾ ਜੇ ਤੁਸੀਂ ਫਾਰ ਐਗਜ਼ਾਮਪਲ ਕਿਸੇ ਦੇ ਸ਼ਹਿਰ ਤੇ ਆ ਕੇ ਅੱਜ ਕਿਸੇ ਲੀਡਰ ਕੋਈ ਲੰਘਿਆ ਜਾਂਦਾ ਉਹਦੀ ਗੱਡੀ ਖੜੀ ਆ ਜਾਂ ਕੋਈ ਹੋਰ ਹੈ ਉਹਦੇ ਤੇ ਪੱਥਰ ਮਾਰ ਦਿਓ ਠੀਕ ਹੈ ਨਾ ਡਲਾ ਮਾਰ ਦਿਓ ਕੋਈ ਪਾਥੀ ਇਹਨਾਂ ਦੇ ਸ਼ਬਦਾਂ 'ਚ ਜਿਹੜੇ ਮੈਨੂੰ ਤਾਂ ਪਤਾ ਨਹੀਂ ਪਾਥੀ ਵੀ ਕੋਈ ਹਥਿਆਰ ਹੁੰਦਾ ਉਹ ਤਾਂ ਗੋਹਾ ਹੁੰਦਾ ਜਲਾਉਣ ਵਾਸਤੇ ਹੁੰਦਾ ਪਰ ਪਾਥੀ ਨੂੰ ਵੀ ਇਹਨਾਂ ਨੇ ਇੱਕ ਕੋਈ ਹਥਿਆਰਦਾਰਾਂ ਦਿੱਤਾ ਵੀ ਪਾਥੀਆਂ ਮਾਰੋ ਹੋਰ ਕਰੋ ਠੀਕ ਹੈ ਤਾਂ ਇਹ ਕਿ ਇੱਕ ਬੰਦਾ ਖਾਸ ਕਰਕੇ ਜਿਹਦੇ ਮਨ 'ਚ ਇਹ ਹੈ ਵੀ ਆਹ ਸਟੇਟ ਦਾ ਸੀ ਐਮ ਬਣਨਾ ਉੱਚੇ ਅਹੁਦੇ 'ਤੇ ਜਾਣਾ ਹੈ ਕੀ ਉਹਨੂੰ ਸ਼ੋਭਾ ਦਿੰਦਾ ਹੈ
1: ਇਹ ਮਾਨਸਾ ਦੀ ਧਰਤੀ 'ਤੇ ਪਹਿਲੀ ਵਾਰੀ ਇਹ ਬਿਆਨ ਦਿੱਤਾ ਡਲਾ ਤੋਂ ਡਲਾ ਹੁੰਦਾ ਹੈ 2017 'ਚ ਚੀਫ ਮਿਨਿਸਟਰ
0: ਹੋ ਸਕਦਾ ਇੱਥੇ ਦਿੱਤਾ ਹੋਵੇ ਜਾਂ ਕੋਈ ਕਿਸੇ ਪ੍ਰੈਸ ਵਾਲਿਆਂ ਦੀ ਸਟੇਟਮੈਂਟ 'ਚ ਕਹਿਤਾ ਹੋਵੇ ਜਾਂ ਕੋਈ ਹੋਰ ਹੈ ਵੀ ਜਿਹੜਾ ਇਹਨਾਂ ਦਾ ਕਾਫੀ ਮਸ਼ਹੂਰ ਹੈ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਨਾਲ ਇਹ ਨਹੀਂ ਪਤਾ ਵੀ ਡਲਾ ਤੋਂ ਡਲਾ ਹੁੰਦਾ ਹੈ ਕਿਸ ਕੀ ਤਰਫ ਚਲਾ ਹੁੰਦਾ ਹੈ ਇਹ ਨਹੀਂ ਕਿਹਾ ਉਹਨਾਂ ਦੇ ਨਾਲ ਇਹ ਕਿਸੇ ਵੱਲ ਵੀ ਚੱਲ ਸਕਦਾ ਜੇ ਕੋਈ ਆਪਾਂ ਕਹਿੰਦੇ ਹਾਂ ਵੀ ਆਪਾਂ ਜੀ ਉਹਦਾ ਗੋਲੀ ਮਾਰ ਦਿਓ ਤੇ ਉਹ ਕਿਹੜਾ ਮਾਰ ਨਹੀਂ ਸਕਦੇ ਹੁੰਦੇ ਗੋਲੀ ਤਾਂ ਕੋਈ ਵੀ ਮਾਰ ਸਕਦਾ ਪਰ ਕੋਈ ਸਾਡੇ ਸਮਾਜ ਦੀ ਸਭਿਅਤਾ ਮੁਤਾਬਕ ਕੁਛ ਨਾ ਕੁਛ ਜ਼ਿੰਮੇਵਾਰ ਵਿਅਕਤੀਆਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਵੀ ਜਿੱਡਾ ਤੁਸੀਂ ਸੋਚਦੇ ਹੋ ਆਫਟਰ ਆਲ ਜੋ ਇਹ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਉਦੋਂ ਪਹਿਲਾਂ ਇੱਕ ਇਲੈਕਸ਼ਨ ਲੜ ਚੁੱਕੇ ਸੀ ਵਿਧਾਨ ਸਭਾ ਦੀ
1: ਜੀ
0: ਸਮਾਣੇ ਤੋਂ ਇਹ ਹਾਰੇ ਨੇ ਮੈਡਮ ਭੱਟੋ ਕੋਲੋਂ ਠੀਕ ਹੈ ਨਾ
1: ਉਦੋਂ ਲਹਿਰੇਗਾਗੇ ਤੋਂ
0: ਠੀਕ ਹੈ ਨਾ ਉਦੋਂ ਬਾਅਦ ਵੀ ਆਪਦੀ ਪੋਲੀਟੀਕਲ ਲਾਈਫ ਦੇ ਵਿੱਚ ਫਿਰਦੇ ਰਹੇ ਨੇ ਆਪਣੇ ਮਨਪ੍ਰੀਤ ਜੀ ਨਾਲ ਤੇ ਉਦੋਂ ਬਾਅਦ ਫਿਰ ਇੱਧਰ ਆਏ ਨੇ ਜੋ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਉਦੋਂ ਦੇਖੋ ਕਿਸ ਤਰ੍ਹਾਂ ਦੀ ਚੁਟਕਲੇਬਾਜ਼ੀ ਕਰਦੇ ਰਹੇ ਨੇ ਠੀਕ

0: ਕਿ ਲੋਕ ਹੱਸ ਕੇ ਛੱਡ ਸਕਦੇ ਸੀ ਸ਼ਾਇਦ, ਜਿਹੜਾ ਲੋਕਾਂ ਦਾ ਐਂ ਹੁੰਦਾ ਵੀ ਉਹਨੂੰ ਵਧੀਆ ਲੱਗਦੀਆਂ ਹੋਣੀਆਂ, ਕਿਉਂਕਿ ਸਾਰਾ ਸਮਾਜ ਇੱਕੋ ਲਾਈਨ 'ਤੇ ਤਾਂ ਸੋਚਦਾ ਨਹੀਂ, ਬਥੇਰੇ ਲੋਕ ਨੇ ਜਿਹਨਾਂ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ, ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਹਦੇ ਮੂੰਹ 'ਚੋਂ ਚੰਗੀਆਂ ਲੱਗਦੀਆਂ। ਇੱਕ ਤਾਂ ਤੁਸੀਂ ਕੋਈ 5-10 ਬੰਦੇ ਬੈਠੇ ਹੋ ਆਪਸ 'ਚ ਕਲੋਜ਼ ਸਰਕਟ ਦੇ ਵਿੱਚ, ਕੋਈ ਮਾੜਾ ਮੋਟਾ ਹੱਸ ਖੇਡ ਰਹੇ ਹੋ, ਕੋਈ ਇੰਜੋਏ ਕਰ ਰਹੇ ਹੋ, ਕਿਸੇ ਨੇ ਇਹ ਚੁਟਕਲੇ ਕਰਤੇ ਜਾਂ ਕੋਈ ਹੋਰ ਆ ਚੱਲ ਜਾਂਦਾ, ਪਰ ਇੱਕ ਬੰਦਾ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਲੜ ਰਿਹਾ MP ਬਣਨ ਵਾਸਤੇ, ਉਹ ਇਹੋ ਜਿਹੀਆਂ ਗੱਲਾਂ ਵੀ ਪਤੀਲਾ ਮਾਂਜ ਦੇਣਾ ਜੀ, ਉਹਦੇ ਫੋਟੋ ਲੱਗੀ ਹੋਈ ਉਹ ਮਾਂਜ ਦੇਣੀ ਹੈ, ਇਹ ਕਰ ਦੇਣਾ ਉਹ ਕਰ ਦੇਣਾ, ਸਟਾਇਰ ਕਰਨਾ ਕਿਸੇ ਦੀਆਂ ਲੱਗੀਆਂ ਫੋਟੋਆਂ ਤੇ ਵੀ ਪਤੀਲਿਆਂ ਤੱਕ ਪਹੁੰਚ ਗਏ ਤੁਸੀਂ, ਠੀਕ ਹੈ ਨਾ, ਹੋ ਸਕਦਾ ਲੱਗੀਆਂ ਵੀ ਹੋਣ, ਠੀਕ ਹੈ, ਸਾਰਾ ਕੁਝ ਸੀਗਾ, ਲੋਕ ਦੇਖਦੇ ਸੀ, ਦੂਜੀਆਂ ਪੋਲੀਟੀਕਲ ਪਾਰਟੀਆਂ ਵਾਲੇ ਵੀ ਦੇਖਦੇ ਸੀ, ਪਰ ਇਹਨਾਂ ਨੇ ਸਪੈਸ਼ਲ ਕਿਹਾ ਵੀ ਫੋਟੋ ਦੇਖ ਕੇ ਵੀ ਦੇਖੋ ਜੀ ਉਹ ਬਾਦਲ ਕਿੱਦੇ ਮਾਂਜਣਾ ਹੈ, ਢੀਂਡਸਾ ਕਿੱਦੇ ਮਾਂਜਣਾ ਹੈ, ਉਹ ਇਕੱਠੇ ਮਾਂਜਣੇ ਹੈ, ਇਹ ਕੋਈ ਗੱਲਾਂ ਥੋੜ੍ਹਾ ਹੈਗੀਆਂ। ਤੇ ਉਦੋਂ ਬਾਅਦ ਫਿਰ ਜਿਹੜਾ ਬੰਦਾ ਇਹ ਕਹਿੰਦਾ ਰਿਹਾ ਹੋਵੇ, ਉਹਨੇ ਦੱਸੋ ਕਿਹੜੀ ਇਹੋ ਜਿਹੀ ਚੀਜ਼ ਛੱਡੀ ਹੈ ਜਿੱਤੇ ਫੋਟੋ ਨਹੀਂ ਲਾਈ। ਇਹਨਾਂ ਨੇ ਪਹਿਲੀ ਵਾਰ ਹੈ ਵੀ ਸੜਕਾਂ ਤੇ ਵੀ ਆਪਦੀ ਫੋਟੋ ਲਾ ਕੇ ਵੀ ਸੜਕ ਭਗਵੰਤ ਮਾਨ ਨੇ ਬਣਾਈ ਹੈ, ਉਹ ਪਤਾ ਹੀ ਹੁੰਦਾ ਯਾਰ ਜਿਹੜਾ ਮੁੱਖ ਮੰਤਰੀ ਹੈ ਸਾਰਾ ਕ੍ਰੈਡਿਟ ਡਿਸਕ੍ਰੈਡਿਟ ਸਟੇਟ ਦਾ ਉਸ ਨੂੰ ਜਾਣਾ ਹੁੰਦਾ ਹੈ। ਜੇ ਕੋਈ ਡਿਵੈਲਪਮੈਂਟ ਹੋਈ ਹੈ ਤਾਂ ਵੀ ਆਪਾਂ ਕਹਿਣੀ ਹੈ ਜੀ ਭਗਵੰਤ ਮਾਨ ਜੀ ਉਦੋਂ ਮੁੱਖ ਮੰਤਰੀ ਸੀਗੇ ਉਦੋਂ ਆਹ ਚੀਜ਼ ਬਣੀ ਹੈ। ਜੇ ਅੱਜ ਆਪਾਂ ਕੈਰੋ ਸਾਹਿਬ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਵੇਲੇ ਜੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣੀ, ਨਹਿਰੂ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਦਾ ਬ੍ਰੇਨ ਚਾਇਲਡ ਸੀ ਭਾਖੜਾ ਡੈਮ ਬਣਾਉਣਾ, ਨਹਿਰਾਂ ਕੱਢਣੀਆਂ, ਸਾਰਾ ਕੁਛ ਹੋਇਆ, ਕਿੰਨੀਆਂ ਡਿਵੈਲਪਮੈਂਟਸ ਹੋਈਆਂ ਨੇ, ਕਿੰਨੇ ਉਦੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ IITs ਬਣੀਆਂ, IIMs ਬਣੀਆਂ, ਉਹ ਕਿਹਨੇ ਬਣਾਈਆਂ ਸੀ, ਠੀਕ ਹੈ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਹੁਤ ਡਿਵੈਲਪਮੈਂਟ ਹੋਈ ਸੀ, ਚਾਹੇ ਉਹ ਮੁੱਖ ਮੰਤਰੀ ਆਪਣੇ ਕੈਰੋਂ ਸਾਹਿਬ ਰਹੇ, ਚਾਹੇ ਲਕਸ਼ਮਣ ਸਿੰਘ ਗਿੱਲ ਰਹੇ, ਲਕਸ਼ਮਣ ਸਿੰਘ ਗਿੱਲ ਉਹ ਰਹਿੰਦਾ ਬੇਸ਼ੱਕ ਉਹਨਾਂ ਦਾ ਥੋੜੇ ਚਿਰ ਬਾਅਦ
1: ਸਰਕਾਰ
0: ਬਣੀ ਸੀ, ਉਹਨਾਂ ਨੂੰ ਇਹ ਵੀ ਲਾਂਭਾ ਜਾਂਦਾ ਸੀ ਵੀ ਉਹਨਾਂ ਨੇ ਜਸਟਿਸ ਗੁਰਨਾਮ ਸਿੰਘ ਹੋਰਾਂ ਦੀ ਸਰਕਾਰ ਤੋੜ ਕੇ ਮੁੱਖ ਮੰਤਰੀ ਬਣੇ ਸੀ, ਪਰ ਜਿੰਨੀ ਪੰਜਾਬੀ ਬਾਰੇ ਉਹਨਾਂ ਨੇ ਸੇਵਾ ਕੀਤੀ ਸੀ ਉਹ ਕਿਸੇ ਨੂੰ ਵੀ ਨਹੀਂ ਜਾਂਦਾ। ਇਹਨਾਂ ਨੇ ਤੁਸੀਂ ਦੇਖ ਲਓ ਪੰਜਾਬੀ ਕੀ ਜਲੂਸ ਕੱਢਿਆ ਹੋਇਆ। ਇਹੀ ਭਗਵੰਤ ਮਾਨ ਹੈ, ਵਿਧਾਨ ਸਭਾ ਦੇ ਵਿੱਚ ਸ਼ਾਇਦ ਤੁਸੀਂ ਰੀਕਾਲ ਕਰ ਸਕੋ ਜਾਂ ਲੋਕ ਦੇਖਣ, ਇਹ ਗੱਲ ਕਹੀ ਸੀ ਵੀ ਜਦੋਂ ਬੋਲ ਰਹੇ ਸੀ ਸਾਡੇ ਲੀਡਰ ਆਫ ਓਪੋਜੀਸ਼ਨ, ਠੀਕ ਹੈ, ਉਹਨਾਂ ਨੇ ਕਿਤੇ ਲੋਕਾਂ ਨੂੰ ਲੋਕ ਕਹਿਤਾ ਸੀ ਤੇ ਇਹਨਾਂ ਨੇ ਖਿੱਲੀ ਉਡਾਈ ਸੀ ਵੀ ਇਹ ਹਿੰਦੀ ਬੋਲਦੇ ਆ ਜੀ, ਲੋਕਾਂ ਨੂੰ ਲੋਕ ਕਹਿੰਦੇ ਨੇ ਇਹ, ਤੇ ਹੁਣ ਜੇ ਇਹਨਾਂ ਨੂੰ ਪੁੱਛਣਾ ਹੋਵੇ ਇਹਨਾਂ ਨੂੰ ਸਕੂਲ ਆਫ ਐਕਸੀਲੈਂਸ ਦਾ ਕੋਈ ਪੰਜਾਬੀ ਚ ਨਹੀਂ ਲੱਭਿਆ ਸ਼ਬਦ, ਅੰਗਰੇਜ਼ੀ ਆ, ਠੀਕ ਹੈ ਨਾ, ਤੁਸੀਂ ਇੱਕ ਆਪਦਾ ਸਾਰਾ ਦਿਨ ਪੰਜਾਬੀ ਨੂੰ ਮਾਂ ਬੋਲੀ ਦਾ ਦਰਜਾ ਦੇ ਕੇ ਮਾਂ ਬੋਲੀ ਕਹਿ ਕੇ ਵਡਿਆਉਂਦੇ ਹੋ, ਜੇ ਬੋਲੀ ਕਿਸੇ ਤੋਂ ਗਲਤ ਬੋਲੀ ਗਈ ਉਹਨੂੰ ਉਹ ਕਰਦੇ ਹੋ, ਠੀਕ ਹੈ, ਜਿਵੇਂ ਜਲੂਸ ਆਪ ਹੀ ਕਢਾ ਲੈਂਦੇ ਨੇ ਆਪਦਾ ਇਹ, ਠੀਕ ਹੈ, ਜਿਵੇਂ ਉਹਨਾਂ ਦਾ ਪੰਜਾਬੀ ਪਿੱਛੇ ਬੋਲੇ ਸੀ ਤੇ ਆਪ ਚੰਡੀਗੜ੍ਹ ਦੇ ਸਪੈਲਿੰਗ ਦੱਸਣ ਲੱਗ ਗਏ ਸੀ, ਚੰਡੀਗੜ੍ਹ ਦੇ ਸਪੈਲਿੰਗ ਮੇਰੇ ਖਿਆਲ 'ਚ ਇੱਕ ਜਿਹੜਾ ਬੱਚਾ ਪੰਜਾਬੀ ਸਿੱਖ ਗਿਆ ਉਹ ਵੀ ਸ਼ਾਇਦ ਸਿੱਧੇ ਲਿਖ ਸਕੇ। ਸ਼ਰਮ ਆਉਂਦੀ ਹੈ ਜੋ ਪੰਜਾਬ ਦਾ ਮੁੱਖ ਮੰਤਰੀ ਬੋਲ ਕੇ ਦੱਸ ਰਿਹਾ ਉਹਦਾ ਮਾਣ ਨਾਲ, ਤੇ ਉਹਨੂੰ ਚੰਡੀਗੜ੍ਹ ਦੇ ਸਪੈਲਿੰਗ ਨਾ ਆਉਂਦੇ ਹੋਣ, ਠੀਕ ਹੈ। ਇੰਨੇ ਕਿੰਨੇ ਕੰਮ ਕੀਤੇ ਨੇ ਇਹਨਾਂ ਨੇ ਜਿਹੜੇ ਜਣੀ ਕੰਟਰਡਿਕਟਰੀ ਆਪ ਜਣੀ ਆਵਾਜ਼ਾਂ ਕੱਢ ਕੱਢ ਕੇ ਘੂ ਘੂ ਦੀਆਂ ਵੀ ਜੀ ਅਸੀਂ ਕਾਰਾਂ ਤੇ ਆਹ ਰੈਡ ਲਾਈਟ ਨੀ ਜੀ, ਫਲਾਨਾ ਨੀ ਜੀ, ਧਿਉਂਕਾ ਨੀ ਜੀ, ਠੀਕ ਹੈ, ਹੁਣ ਕਿੱਡੇ ਕਿੱਡੇ ਛੱਜ ਜੇ ਲੱਗੇ ਹੋਏ ਨੇ, ਠੀਕ ਹੈ, ਕੀ ਕੁਛ ਲੱਗਿਆ ਹੋਇਆ ਇਹਨਾਂ ਨੂੰ, ਹੁਣ ਉਹ ਉਵੇਂ ਟੂੰ ਟੂੰ ਕਰਦੀਆਂ ਸਾਰਾ ਕੁਛ ਕਰਦੀਆਂ, ਫਿਰ ਜੋ ਟੂੰ ਟੂੰ ਇਹਨਾਂ ਦੇ ਕਰਨ 'ਚ ਤਾਂ ਸਭ ਤੋਂ ਪਹਿਲਾਂ ਪੈਂਦੀ ਹੋਊ ਕਿਉਂਕਿ ਉਹ ਗੱਡੀ 'ਚ ਬੈਠੇ ਹੁੰਦੇ ਨੇ ਜਿਹੜੀ ਟੂੰ ਟੂੰ ਕਰਦੀ ਹੈ, ਉਦੋਂ ਵੀ ਸ਼ਰਮ ਜੀ ਨਹੀਂ ਆਉਂਦੀ ਵੀ ਮੈਂ ਕੀ ਕਹਿੰਦਾ ਰਿਹਾ ਤੇ ਆਹ ਹੋਈ ਕੀ ਜਾਂਦਾ। ਮੈਂ ਧਾਲੀਵਾਲ ਸਾਹਿਬ ਤੁਹਾਡੇ ਧਿਆਨ 'ਚ ਲਿਆ ਦਿਆਂ, ਹਾਲਾਂਕਿ ਕੋਈ ਸੈਲਫ ਗਲੋਰੀਫਿਕੇਸ਼ਨ ਨਹੀਂ ਹੁੰਦੀ, ਮੈਨੂੰ ਜਦੋਂ ਪਹਿਲੀ ਵਾਰ ਗੱਡੀ ਅਲਾਟ ਹੋਈ ਸੀ
1: ਜੀ,
0: ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ, ਉੱਥੇ ਥੋੜ੍ਹਾ ਰਸ਼ ਸੀਗਾ ਭਵਾਨੀਗੜ੍ਹ,
1: ਠੀਕ ਹੈ ਜੀ,
0: ਅੱਡੇ ਤੇ ਕਈ ਥੋੜ੍ਹਾ ਰਸ਼ ਹੁੰਦਾ ਨਾ, ਇੱਕ ਬੋਟਲਨੈਕ ਜਿਹਾ ਹੈਗਾ ਉੱਥੇ,
1: ਹਾਂਜੀ,
0: ਉੱਥੇ ਤੇ ਮੇਰੇ ਡਰਾਈਵਰ ਨੇ ਥੱਲਿਓਂ ਪੈਰ ਧਰ ਕੇ ਉਹ ਸੈਰਨ ਜਿਹਾ ਹੁੰਦਾ ਰੂੰ ਐ ਜੇ,
1: ਹਾਂਜੀ,
0: ਮੈਂ ਉਹਦੀ ਹੁਣ ਕਿਹਾ ਪੈਰ ਚੱਕ ਇਹ ਕਦੋਂ ਕਿਉਂ ਲਵਾਇਆ ਹੈ, ਕਹਿੰਦਾ ਜੀ ਇਹ ਤਾਂ ਪਿੱਛੇ ਲੱਗਿਆ ਹੈ, ਮੈਂ ਫਿਰ ਉਹਨੂੰ ਪਟਾਓ, ਉਹਨੇ ਬਲਕਿ ਕਿਹਾ ਕਹਿੰਦਾ ਜੀ ਲੋਡ ਪੈ ਜਾਂਦੀ ਹੈ ਕਦੇ ਊਂ ਚੇਪੀ ਲਾ ਦਿੰਦੇ ਜੇ ਆਪਾਂ, ਨਾ ਜਦੋਂ ਲੱਗਿਆ ਹੁੰਦਾ ਵੱਜ ਜਾਂਦਾ ਹੁੰਦਾ, ਤੇ ਮੇਰੇ ਮੈਂ ਪਹਿਲੇ ਦਿਨ ਉਹ 'ਚ ਉਹ ਸੈਰਨ ਦਾ ਆਵਾਜ਼ ਜੀ ਦੇਣ ਵਾਲਾ ਉਹ ਪਟਾਤਾ ਸੀ। ਜਦੋਂ ਤੁਸੀਂ ਗੱਲਾਂ ਕਹੀਆਂ ਹੋਣ ਨਾ ਲੋਕਾਂ ਨੂੰ, ਠੀਕ ਹੈ ਜੀ, ਜੇ ਤੁਸੀਂ ਪੂਰਾ ਨਹੀਂ ਉਤਰ ਸਕਦੇ ਉਹਦੇ ਥੋੜ੍ਹਾ ਮੋਟਾ ਨੇੜੇ ਤਾਂ ਰਹੋ, ਜੇ ਤੁਸੀਂ ਇਹ ਗੱਲਾਂ ਕੀਤੀਆਂ ਵੀ ਆ ਗੱਡੀਆਂ ਲਾਰਾ ਜਾ ਰਿਹਾ ਜੀ ਉਹ ਜਾ ਰਿਹਾ ਜੀ, ਮੈਨੂੰ ਹਜੇ ਤੱਕ ਇਸ ਤਰ੍ਹਾਂ ਕੋਈ ਇੰਸੀਡੈਂਟ ਨਹੀਂ ਹੋਇਆ ਵੀ ਉਹ ਜਿਹੜੀ ਨਾਲ ਚੱਲ ਰਹੀ ਹੁੰਦੀ ਹੈ ਐਂਬੂਲੈਂਸ ਟਰੱਕ ਜਿੱਡੀ, ਠੀਕ ਹੈ ਨਾ, ਉਹ ਕਿੰਨਾ ਤੇਲ ਖਾਂਦੀ ਹੋਊ, ਕਿੰਨਾ ਉਹ ਹੈ ਟ੍ਰੈਫਿਕ ਹੈਜ਼ਰਡ ਹੈ, ਹੋਰ ਸਾਰਾ ਕੁਛ ਹੈ, ਠੀਕ ਹੈ, ਉਹਦਾ ਕਦੇ ਲੋਡ ਪਈ ਹੋਵੇ, ਨਹੀਂ ਤਾਂ ਪੰਜਾਬ ਦੇ ਚੱਪੇ ਚੱਪੇ ਤੇ ਹਸਪਤਾਲ ਨੇ, ਜੇ ਕੋਈ ਇਹੋ ਜਿਹੀ ਅਨਟਵਾਰਡ ਇੰਸੀਡੈਂਟ ਹੋ ਵੀ ਜਾਵੇ ਉੱਥੇ ਰਸ਼ ਕੀਤਾ ਜਾ
1: ਸਕਦਾ ਹੈ। ਇਹਨਾਂ ਦਾ ਸਜੈਸ਼ਨ ਸੀ ਵੀ ਮੁਰਗੀਖਾਨੇ ਖੋਲੋ ਇਹਨਾਂ ਲਈ ਫਿਰਦੇ ਹਾਂ,
0: ਯਾਰ ਕੀ ਦੱਸੋ ਕੀ ਕੁਛ ਬੋਲਿਆ। ਮੈਂ ਦੇਖੋ ਧਾਲੀਵਾਲ ਸਾਹਿਬ ਕਈ ਚੀਜ਼ਾਂ ਇਹ ਹੁੰਦੀਆਂ, ਤੁਸੀਂ ਵੀ ਉਹਦਾ ਪਾਰਟ ਹੁੰਦੇ ਹੋ।

0: ਠੀਕ ਹੈ, ਤਾਂ ਉਹ ਪਾਰਟ ਦੇ ਵਿੱਚ ਅਸੀਂ ਕੁਛ ਜਦੋਂ ਇਲੈਕਸ਼ਨ ਲੜ ਰਹੇ ਸੀਗੇ, ਸਾਡੇ ਵਲੰਟੀਅਰਾਂ ਦੇ ਥਰੂ ਇੱਕ ਅੰਡਰਟੇਕਿੰਗਾਂ ਵੰਡੀਆਂ ਸੀ,
1: ਠੀਕ ਹੈ
0: ਜਿਹਦੇ ਵਿੱਚ ਅਸੀਂ ਇਹ ਲਿਖਿਆ ਸੀ ਇਨ ਕੇਸ ਮੈਂ MLA ਬਣਦਾ ਹਾਂ ਤਾਂ ਮੈਂ ਕਿਸੇ ਵੀ ਆਪਦੀ ਗੱਡੀ ਤੇ ਨੀਲੀ ਜਾਂ ਰੈੱਡ ਲਾਈਟ ਨਹੀਂ ਲਾਊਂਗਾ।
1: ਤੇ 2017 ਚ
0: 2017 ਚ ਅੰਡਰਟੇਕਿੰਗ ਦਿੱਤੀਆਂ ਸੀ,
1: ਠੀਕ ਹੈ,
0: ਪਾਰਟੀ ਦੇ ਕਹਿਣ ਤੇ ਦਿੱਤੀਆਂ ਸੀ,
1: ਠੀਕ
0: ਪਾਰਟੀ ਨੇ ਅੰਡਰਟੇਕਿੰਗ ਬਣਾ ਕੇ ਭੇਜੀਆਂ ਸੀ, ਆਪਦੇ ਵੱਲੋਂ ਵੰਡੀਆਂ ਸੀ।
1: ਠੀਕ ਹੈ।
0: ਨੰਬਰ 2 ਤੇ ਮੈਂ ਕੋਈ ਵੀ ਸਿਕਿਉਰਿਟੀ ਨਹੀਂ ਰੱਖੂੰਗਾ।
1: ਜੀ
0: ਪੁੱਛੋ ਭਗਵੰਤ ਮਾਨ ਨੇ, ਇਹਨੇ ਵੀ ਉਦੋਂ ਜਲਾਲਾਬਾਦ ਤੋਂ ਇਲੈਕਸ਼ਨ ਲੜੀ ਸੀ,
1: ਲੜੀ ਸੀ,
0: ਠੀਕ ਹੈ, ਉੱਥੇ ਅੰਡਰਟੇਕਿੰਗਾਂ ਦਿੱਤੀਆਂ ਸੀ ਕਿ ਨਹੀਂ ਦਿੱਤੀਆਂ ਸੀ। ਨਾਲ ਸਭ ਤੋਂ ਵੱਡੀ ਅਸੀਂ ਇਹ ਤਾਂ ਚਲੋ ਇੱਕ ਹੁੰਦਾ ਡਰਾਮਾਬਾਜ਼ੀ ਵੀ ਕਹਿ ਸਕਦੇ ਇਹਨੂੰ, ਵੀ ਇਹ ਨਹੀਂ ਲਾਵਾਂਗੇ ਉਹ ਨਹੀਂ ਲਾਵਾਂਗੇ, ਹਾਲਾਂਕਿ ਇਹਦੇ ਨਾਲ ਕੋਈ ਨਾ ਗੱਡੀ ਤੇਲ ਵੱਧ ਖਾਂਦੀ ਹੈ ਨਾ ਘੱਟ ਖਾਂਦੀ ਹੈ। ਸਭ ਤੋਂ ਵੱਡੀ ਅੰਡਰਟੇਕਿੰਗ ਦਿੱਤੀ ਸੀ ਅਸੀਂ ਲੋਕਾਂ ਦੀ ਭਲਾਈ ਵਾਸਤੇ, ਲੋਕਾਂ ਦੀ ਸਹੂਲਤ ਵਾਸਤੇ ਦਫ਼ਤਰ ਖੋਲ੍ਹਾਂਗੇ। ਇਹਨਾਂ ਡਰਾਮੇ ਬਥੇਰੇ ਕੀਤੇ ਆ, ਮੈਂ ਜਲੰਧਰ ਖੋਲ੍ਹ ਲਿਆ ਜੀ, ਮੈਂ ਸਾਰੇ ਡਿਸਟ੍ਰਿਕਟ ਹੈੱਡਕੁਆਟਰ ਦੇ ਖੋਲ੍ਹ ਲਿਆ ਜੀ, ਕਿੱਥੇ ਚੱਲਦਾ ਦਫ਼ਤਰ, ਠੀਕ ਹੈ। ਜੇ ਅਸੀਂ ਅੰਡਰਟੇਕਿੰਗ ਦਿੱਤੀ ਸੀ ਤਾਂ ਮੇਰਾ ਦਫ਼ਤਰ 5 ਸਾਲ ਲਗਾਤਾਰ ਚੱਲਿਆ, 11-10 ਮਾਰਚ ਨੂੰ ਆਈ ਥਿੰਕ ਰਿਜ਼ਲਟ ਨਿਕਲੇ ਸੀ, 31 ਮਾਰਚ ਤੱਕ ਮੈਂ ਦਫ਼ਤਰ ਚਲਾਇਆ 5 ਸਾਲ ਲਗਾਤਾਰ। ਅਤੇ ਦਫ਼ਤਰ ਕੋਈ ਐ ਨਹੀਂ ਸੀ ਵੀ ਜੀ ਅਖਬਾਰ ਪੜ੍ਹ ਰੱਖੇ ਹੋਏ, ਦੋ ਲੋਕ ਆ ਕੇ ਉੱਥੇ ਟੇਬਲ 'ਤੇ ਲੱਤਾਂ ਰੱਖ ਕੇ ਅਖਬਾਰ ਪੜ੍ਹ ਕੇ ਚਲੇ ਗਏ ਜਾਂ ਚਾਹ ਪੀ ਕੇ ਚਲੇ ਗਏ। ਪ੍ਰੋਪਰ ਚੱਲਦਾ ਸੀ, ਜੇ ਟਾਈਪ ਹੁੰਦਾ ਸੀ ਮੇਰੇ ਦਫ਼ਤਰ ਦੇ ਅੰਦਰੋਂ ਚਿੱਠੀ ਹੁੰਦੀ ਸੀ, ਜੇ ਅਸੀਂ ਫੋਟੋ ਸੈੱਟ ਕਰਾਉਂਦੇ ਫੋਟੋ ਸੈੱਟ ਮਸ਼ੀਨ ਅੰਦਰ ਲਾਈ ਹੋਈ ਸੀ, ਜੇ ਕਿਤੇ ਚਿੱਠੀ ਭੇਜਣੀ ਹੈ ਕਿਸੇ ਬਿਹਾਫ 'ਤੇ ਤਾਂ ਉਹਨੂੰ ਨੰਬਰ ਲਾ ਕੇ ਸਾਡੇ ਦਫ਼ਤਰ ਜਾਣੀ ਹੈ, ਅਤੇ ਇੱਕ ਫੋਟੋ ਸੈੱਟ ਕਰਕੇ ਜਿਹੜਾ ਬੰਦਾ ਸਾਡੇ ਕੋਲ ਆਇਆ ਜਿਹਦਾ ਕੰਮ ਹੈ ਉਹਨੂੰ ਦੇਣੀ ਹੈ, ਵੀ ਤਾਂ ਕਿ ਲੋੜ ਪੈਣ 'ਤੇ ਕੰਮ ਆ ਜਾਵੇ ਤੈਨੂੰ, ਠੀਕ ਹੈ ਨਾ। ਅਤੇ ਇਹਦੇ ਫਿਰ ਬਾਕੀ MLA ਦੇ ਆ 92 ਦੇ ਦਫ਼ਤਰ ਦਿਖਾ ਦਿਓ, ਆਪਦਾ ਦਿਖਾ ਦਿਓ, ਉਹਦਾ ਡਰਾਮੇ ਕੀਤੇ ਨੇ, ਹੋਰ ਕੀ ਕੀਤਾ।
1: ਇੱਕ ਨਜ਼ਰ ਜੀ, ਜਿਵੇਂ ਹੁਣ ਮਾਣਯੋਗ ਅਦਾਲਤ ਨੇ ਤਰੀਕ ਪਾਈ ਆ 1-5-26 ਪਾਈ ਆ, ਹੁਣ 1-5-26 ਨੂੰ ਵਿਸ਼ੇਸ਼ ਜਿਹੜਾ ਇਜਲਾਸ ਉਹ ਸੱਦ ਲਿਆ ਹੈਗਾ, ਹੁਣ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਸਾਰੇ ਲੋਕਾਂ ਨੇ ਇਹ ਵੀ ਟਿੱਪਣੀ ਕਰੀ ਹੈ ਵੀ ਇਹ ਕੋਰਟ 'ਚ ਨਹੀਂ ਪੇਸ਼ ਹੋ ਰਹੇ ਇਹਦੇ ਕਰਕੇ ਹੋਇਆ, ਤੁਸੀਂ ਇੱਦਾਂ ਦੇਖਦੇ ਹੋ ਜਾਂ ਤੁਹਾਡਾ ਨਜ਼ਰੀਆ ਅਲੱਗ ਆ?
0: ਆਪਾਂ ਨੂੰ ਦੇਖੋ ਗੱਲ ਪਤਾ ਕੀ ਹੈ, ਜੇ ਤਾਂ ਐਲੀਗੇਸ਼ਨ ਹੀ ਲਾਉਣਾ ਹੋਇਆ ਚਾਹੀਦਾ ਆਪਾਂ ਲਿੰਕ ਕਰ ਦਈਏ,
1: ਹਾਂ
0: ਹੋ ਸਕਦਾ ਉਹਨੇ ਇਹ ਸੋਚ ਕੇ ਕੀਤੀ ਹੋਵੇ, ਮੈਨੂੰ ਜਾਣਾ ਨਾ ਪਵੇ,
1: ਠੀਕ ਹੈ,
0: ਪਰ ਮੈਂ ਇਹਨੂੰ ਇਸ ਸਿੰਗਲ ਤੋਂ ਵੀ ਦੇਖਦਾ ਵੀ ਉਸ ਦਿਨ ਮਜ਼ਦੂਰ ਦਿਵਸ ਹੈ,
1: ਸਾਡੇ ਵੱਡੇ
0: ਦੇ ਵੱਡੇ ਹੈ, ਠੀਕ ਹੈ ਨਾ, ਵੀ ਹੋ ਸਕਦਾ ਉਹਨਾਂ ਨੂੰ ਉਹਨਾਂ ਲਈ ਕੋਈ ਵਿਸ਼ੇਸ਼ ਬਿੱਲ ਲਿਆਉਣ ਲਈ ਕੋਈ ਕਾਨੂੰਨ ਬਣਾਉਣ ਵਾਸਤੇ ਇਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਸੁਝਿਆ ਹੋਵੇ,
1: ਠੀਕ।
0: ਮੇਰੇ ਕੇਸ ਨਾਲ ਲਿੰਕ ਮੈਂ ਇਸ ਕਰਕੇ ਵੀ ਨਹੀਂ ਕਰਦਾ ਵੀ ਉਹਨੂੰ ਤਾਂ ਪਹਿਲਾਂ ਕਿੰਨੇ ਵਾਰੀ ਬੁਲਾਇਆ ਤੇ ਫਿਰ ਕਿਹੜਾ ਕੋਰਟ ਬੰਦ ਹੋ ਜਾਣੀ ਹੈ ਜੇ ਪਰਸੋਂ ਨਹੀਂ ਆਊਗਾ ਇਹ, ਠੀਕ ਹੈ ਨਾ,
1: ਇਹ ਕਿਸੇ ਤਰ੍ਹਾਂ
0: ਮਤਲਬ ਰਹਿਣੀ ਹੈ ਨਾ।
1: ਇਹ ਮੈਂ ਤੁਹਾਨੂੰ ਰੋਕ ਰਿਹਾ ਥੋੜ੍ਹਾ, ਕੰਟੈਂਪਟ ਆਫ ਕੋਰਟ ਨਹੀਂ ਲੱਗਦਾ ਜਦੋਂ ਪਹਿਲਾਂ ਮਤਲਬ ਇੰਨੀ ਵਾਰ ਡੇਟਾਂ ਵੀ ਤੁਹਾਡੀ ਤਾਂ ਕੋਈ ਜ਼ਿਆਦਾ ਹੁਣ ਲੰਬੀ ਪੈ ਨਹੀਂ ਰਹੀ, ਜਿਹੜਾ ਸੀ ਪਿਛਲਾ ਇਹ ਸਾਰਾ ਇਕੱਠਾ ਕੀਤਾ ਹੈਗਾ ਪਲੰਦਾ, ਵੀ ਇਹ ਕਿਵੇਂ ਆ? ਮਤਲਬ ਪਤਾ ਤਾਂ ਹੁੰਦਾ ਨਾ ਵੀ ਮੈਨੂੰ ਹੁਣ ਜਾਣਾ ਬਣਦਾ, ਜਿਵੇਂ ਉਹਦਾ ਜਿਹੜਾ ਹੁਣ ਤੁਹਾਡਾ ਆਰਡਰ ਆਇਆ ਉਹਦੇ 'ਚ ਕਿੰਨੀ ਮਤਲਬ ਸਟ੍ਰਿਕਟ ਲਾਈਨ ਲਿਖੀ ਵੀ ਆ, ਕਿੰਨਾ ਸਟ੍ਰਿਕਟ ਆਰਡਰ ਆ ਉਹ, ਮਤਲਬ ਉਹ ਐਜ਼ ਅ ਚੀਫ ਮਿਨਿਸਟਰ ਜ਼ਿੰਮੇਵਾਰ ਬੰਦੇ ਆ ਤਾਂ ਇਗਨੋਰ ਕਿਉਂ ਹੋ ਰਹੇ ਆ?
0: ਦੇਖੋ ਹੋ ਸਕਦਾ ਹੈ ਉਹ ਭੱਜਦਾ ਹੋਵੇ, ਕਿਉਂਕਿ ਇਹ ਇੱਕ ਥਾਂ ਤੋਂ ਨਹੀਂ ਭੱਜਿਆ, ਕਈ ਥਾਂ ਤੋਂ ਭੱਜਿਆ ਹੋਇਆ, ਇਹ ਤਾਂ ਫਿਰ ਵੀ ਕੋਰਟ ਹੈ,
1: ਹਾਂ,
0: ਇਸ ਤਾਂ ਅਲਟੀਮੇਟਲੀ ਆਉਣਾ ਹੀ ਪਊ।
1: ਹਾਂ,
0: ਜੱਜ ਸਾਹਿਬ ਨੇ ਜਿਹੜੇ ਵੀ ਆਰਡਰ ਪਾਸ ਕੀਤੇ ਆ ਬੜਾ ਜਿਹੜੀ ਮਾਇੰਡ ਅਪਲਾਈ ਕਰਕੇ ਉਹਨੇ ਕੀਤੇ ਹੋਣੇ ਆ,
1: ਹਾਂਜੀ,
0: ਠੀਕ ਹੈ ਨਾ, ਪਰ ਗੱਲ ਤਾਂ ਇਹ ਹੈਗੀ ਹੈ ਵੀ ਜੇ ਕੋਰਟ ਤਾਂ ਚੱਲ 1 ਤਰੀਕ ਨੂੰ ਨਹੀਂ ਆਊ ਉਹਨੂੰ ਫਿਰ ਵੀ ਤਾਂ ਡੇਟ ਮਿਲੂਗੀ, ਠੀਕ ਹੈ, ਜੇ ਫਿਰ ਵੀ ਸਕੇਪ ਕਰੀ ਜਾਊਗਾ ਤਾਂ ਕੋਈ ਨਾ ਕੋਈ ਜੱਜ ਜਿਹੜਾ ਹੈਗਾ ਜੱਜ ਸਾਹਿਬਾਨ ਕਰ ਸਕਦੇ ਆ ਕੋਈ ਆਰਡਰ ਪਾਸ, ਇਹ ਤਾਂ ਹੈ ਨਹੀਂ ਵੀ ਕੋਰਟਾਂ ਨੂੰ ਤਾਂ ਸਕੇਪ ਕਰ ਨਹੀਂ ਸਕਦੇ, ਕੋਈ ਕੋਰਟ ਦੇ ਸਾਹਮਣੇ ਤਾਂ ਇੱਕ ਆਰਡਨਰੀ ਬੰਦਾ ਵੀ ਉਹੀ ਹੈ, ਨਾਜਰ ਸਿੰਘ ਉਦੋਂ ਵੀ ਉਸ ਵੇਲੇ MLA ਸੀ ਜੋ ਮੈਂ ਕੇਸ ਕੀਤਾ ਸੀ, ਹੁਣ ਐਕਸ MLA ਆ, ਠੀਕ ਹੈ, ਜਿਨ੍ਹਾਂ ਤੇ ਕੇਸ ਕੀਤਾ ਭਗਵੰਤ ਮਾਨ ਜੀ ਤੇ ਉਸ ਵੇਲੇ ਉਹ MP ਸੀਗੇ ਲੋਕ ਸਭਾ ਦੇ, ਹੁਣ ਮੁੱਖ ਮੰਤਰੀ ਨੇ ਸਟੇਟ ਦੇ, ਠੀਕ ਹੈ ਨਾ, ਉਹਨਾਂ ਲਈ ਤਾਂ ਕੋਰਟ ਲਈ ਤਾਂ ਉਹਨਾਂ ਦਾ ਕੇਸ ਦੇਖਣਾ, ਉਹਨਾਂ ਨੂੰ ਤਾਂ ਕੋਈ ਇਸ ਚੀਜ਼ ਨਾਲ ਨੀ ਵੀ ਨਾਜਰ ਸਿੰਘ ਕੌਣ ਹੈ ਤੇ ਭਗਵੰਤ ਮਾਨ ਕੌਣ ਹੈ, ਠੀਕ ਹੈ, ਜਦੋਂ ਉਹਨਾਂ ਕੋਈ ਐਪਲੀਕੇਸ਼ਨ ਭੇਜਦੇ ਆ ਐਗਜੈਂਪਸ਼ਨਾਂ ਲਈ ਜਾਂਦੇ ਨੇ ਤਾਂ ਕੋਰਟ ਨੂੰ ਕਈ ਵਾਰੀ ਮੰਨਣੀ ਪੈਂਦੀ ਹੈ ਵੀ ਠੀਕ ਹੈ, ਜੇ ਅੱਜ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਲੀਨੀਅੰਟ ਲੈ ਵੀ ਸਕਦੇ ਆ,
1: ਠੀਕ ਹੈ,
0: ਹਾਲਾਂਕਿ ਆਰਡਰਿੰਗ ਕੇਸਾਂ ਦੇ ਵਿੱਚ ਨਹੀਂ ਲੀਨੀਅੰਟ ਲਿਆ ਜਾਂਦਾ, ਕਿਉਂਕਿ ਸਾਡੇ ਕੇਸ 'ਚ ਹੀ ਇੱਕ ਪੱਤਰਕਾਰ ਸਾਹਿਬ ਉਹ ਚਲੇ ਗਏ ਸੀ ਕੈਨੇਡਾ,
1: ਠੀਕ ਹੈ,
0: ਵਿਦਾਊਟ ਟੇਕਿੰਗ ਪਰਮਿਸ਼ਨ ਫਰੋਮ ਦੀ ਕੋਰਟ, ਕਿਉਂਕਿ ਜੇ ਤੁਸੀਂ ਬੇਲ ਤੇ ਪਰਮਿਸ਼ਨ ਲੈਣੀ ਬਣਦੀ ਹੈ,
1: ਠੀਕ ਹੈ,
0: ਠੀਕ ਹੈ, ਤਾਂ ਉਹਨਾਂ ਦੀ ਬੇਲ ਕੈਂਸਲ ਕੀਤੀ ਸੀ, ਉਹਨੇ ਫਿਰ ਸੈਸ਼ਨ ਕੋਰਟ 'ਚ ਅਪੀਅਰ ਹੋ ਕੇ ਦੁਬਾਰੇ ਬੇਲ ਕਰਾਈ ਹੈ।
1: ਇੱਕ ਮੈਨੂੰ ਹੋਰ ਦੱਸੋ, ਆ ਬੇਲ ਵਾਲੀ ਗੱਲ ਤੋਂ ਯਾਦ ਆਇਆ, ਮੈਂ ਪਰਸੋਂ ਜਦ ਤੇ ਹਰਪਾਲ ਚੀਮਾ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ, ਜਾਂ ਇਹਨਾਂ ਦੇ ਬੜੇ ਵਿਧਾਇਕਾਂ ਦਾ, ਜਾਂ ਇਹ ਮੁੱਖ ਮੰਤਰੀ ਆਪ ਵੀ ਕਹਿ ਦਿੰਦੇ ਆ ਵੀ ਜਿਵੇਂ ਬਿਕਰਮ ਮਜੀਠੀਆ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇਹ ਤਾਂ ਜਮਾਨਤ ਤੇ ਬੰਦਾ ਬਾਹਰ ਆ, ਇਹਦਾ ਕੀ ਆ, ਇਹ ਛੁੱਟ ਥੋੜੀ ਗਿਆ, ਬਰੀ ਥੋੜੀ ਹੋ ਗਿਆ, ਪਰ ਮੁੱਖ ਮੰਤਰੀ ਵੀ ਹੁਣ ਜਮਾਨਤ ਤੇ ਹੀ ਨੇ,
0: ਬਿਲਕੁਲ ਜਮਾਨਤ ਤੇ ਨੇ, ਛੁੱਟੇ ਤੇ ਨੇ ਹਜੇ ਕੋਰਟ ਚੋਂ, ਕੋਰਟ ਨੇ ਫੈਸਲਾ ਤਾਂ ਨਹੀਂ ਕੀਤਾ ਨਾ, ਠੀਕ ਹੈ ਨਾ ਜੀ। ਈਵਨ ਦੋ ਜਿਹੜੇ ਐਡੀਟਰ ਨੇ, ਦੋ ਪੱਤਰਕਾਰਾਂ ਦੀ ਬੇਸ਼ੱਕ ਹਾਈਕੋਰਟ

0: ਐਕਸੈਪਟ ਕਰ ਲਈ ਸੀ
1: ਹਾਂ
0: ਉਹਨਾਂ ਦੀ ਪਟੀਸ਼ਨ,
1: ਠੀਕ ਹੈ,
0: ਉਦੋਂ ਬਾਅਦ ਉਸੇ ਮਾਨਯੋਗ ਹਾਈ ਕੋਰਟ ਨੇ ਇਹਨਾਂ ਦਾ ਜਾਣੀ ਐਕਸੈਪਟ ਕਰਨ ਤੋਂ, ਇਹ ਕਹਿ ਲਓ ਵੀ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਸੀ, ਪਰ ਜਦੋਂ ਇਹ ਕੋਰਟ ਦਾ ਦੇਖਿਆ ਵੀ ਰੱਤ ਜਾਂ ਕੋਈ ਹੋਰ ਹੈ, ਹੈ ਨਾ, ਇਹਨਾਂ ਨੇ ਵਿਦਡਰਾਅ ਕੀਤੀ ਹੈ 18 ਅਕਤੂਬਰ 2025 ਨੂੰ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਹੋਈ ਪਟੀਸ਼ਨ ਵਿਦਡਰਾਅ ਕੀਤੀ ਹੈ। ਉਸੇ ਦਿਨ ਜਗਬਾਣੀ ਦੇ ਐਡੀਟਰ ਦੀ ਸੁਣੀ ਗਈ ਅਤੇ ਮਾਨਯੋਗ ਕੋਰਟ ਨੇ ਉਹਨਾਂ ਦੀ ਸੁਣ ਕੇ ਜਾਣੀ ਡਿਸਮਿਸ ਕੀਤੀ ਹੈ ਪਟੀਸ਼ਨ
1: ਉਹਨਾਂ ਦੀ। ਅੱਛਾ, ਡਿਸਮਿਸ ਕਰ ਦਿੱਤੀ,
0: ਬਿਲਕੁਲ ਬਿਲਕੁਲ, ਰਿਫਿਊਜ਼ ਕੀਤੀ ਹੈ ਉਹਨਾਂ ਨੂੰ।
1: ਮੁੱਖ ਮੰਤਰੀ ਨੇ ਹਾਈ ਕੋਰਟ ਪਾਈ ਸੀ ਅਤੇ ਇਹਨਾਂ ਦੀ, ਇਹਨਾਂ ਨੇ ਵਿਦਡਰਾਅ,
0: ਇਹਨਾਂ ਨੇ ਵਿਦਡਰਾਅ ਕੀਤੀ ਹੈ,
1: ਆਪ ਹੀ ਵਿਦਡਰਾਅ ਕਰ ਲਈ,
0: ਆਪ ਹੀ ਵਿਦਡਰਾਅ ਕੀਤੀ ਹੈ। ਹੋ ਸਕਦਾ ਇਹਨੂੰ ਲੱਗਦਾ ਹੋਵੇ ਵੀ ਸਾਡੇ ਕਿਤੇ ਇਹ ਨਾ ਹੋਵੇ ਉੱਥੋਂ ਬਦਨਾਮੀ ਹੋਵੇ, ਕਿਉਂਕਿ ਹਾਲਾਂਕਿ ਹੁੰਦਾ ਤਾਂ ਵਿਦਡਰਾਅ ਕਰਨਾ ਵੀ, ਜੱਜ ਸਾਹਿਬ ਆਰਡਰ ਦੇ ਵਿੱਚ ਤਾਂ ਇਹੀ ਲਿਖਦੇ ਨੇ ਡਿਸਮਿਸਡ ਐਜ਼ ਵਿਦਡਰਾਅ, ਠੀਕ ਹੈ ਨਾ। ਦੂਜੇ ਦੀ ਉਸੇ ਦਿਨ ਸੁਣੀ ਗਈ, ਸੇਮ ਜਾਣੀ ਕਹਿ ਲਓ ਉਹਦੇ ਤਾਂ ਫੈਕਟਸ ਇਹਦੇ ਨੂੰ ਵੀ ਸੌਫਟ ਸੀਗੇ ਕਿਉਂਕਿ ਉਹ ਤਾਂ ਇੱਕ ਰਿਪੋਰਟਰ ਸੀ, ਠੀਕ ਹੈ ਨਾ। ਪਰ ਉਹ ਰਿਪੋਰਟਰ ਦੇ ਤਾਂ ਲੀਨੀਅੰਟ ਵਿਊ ਲਿਆ ਜਾ ਸਕਦਾ ਸੀ ਨਾ, ਵੀ ਚੱਲ ਠੀਕ ਹੈ ਜੀ ਜੋ ਆਇਆ ਰਿਪੋਰਟ ਕੀਤੀ ਦੂਜਿਆਂ ਦੇ ਉਹ ਕਰ ਸਕ, ਪਰ ਫਿਰ ਵੀ ਜੱਜ ਸਾਹਿਬ ਨੂੰ ਲੱਗਿਆ ਵੀ ਨਹੀਂ ਪਲੀਡਿੰਗ ਠੀਕ ਨਹੀਂ ਹੈ ਇਹਨਾਂ ਦੀ ਜਾਂ ਕਲੋ ਮੈਰਿਟ ਨਹੀਂ ਬਣਦੀ, ਤਾਂ ਉਹਨਾਂ ਨੇ ਕਿਸੇ ਸੋਚ ਕੇ ਕੁਝ ਡਿਸਮਿਸ ਕੀਤੀ ਹੋਣੀ ਹੈ ਅਤੇ ਇਹਨਾਂ ਨੇ ਵਿਦਡਰਾਅ ਕੀਤੀ ਹੈ। ਉਦੋਂ ਬਾਅਦ ਇੱਥੇ ਫਿਰ ਕੇਸ ਜਿਹੜਾ ਫਾਸਟ ਹੋਇਆ, ਪਹਿਲਾਂ ਤਾਂ ਜਿੰਨਾ ਚਿਰ ਉਹਨਾਂ ਦੀ ਪਟੀਸ਼ਨ ਪੈਂਡਿੰਗ ਰਹੀ ਹੈ ਇੰਗਲਿਸ਼ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਦੀ, ਹਾਈ ਕੋਰਟ 'ਚ ਵੀ ਕਾਫੀ ਟਾਈਮ ਲੱਗਿਆ।
1: ਜਿਵੇਂ ਮੈਂ ਇੱਕ ਵਾਰੇ ਹੋਰ ਵੀ ਗੱਲ ਯਾਦ ਆਈ ਸੀ, ਜਿਵੇਂ ਤੁਹਾਡੇ ਇੱਥੇ ਸੇਵਾ ਸਿੰਘ ਠਿਕਰੀਵਾਲ ਦਾ ਬੁੱਤ ਲੱਗਿਆ, ਚੀਫ ਮਿਨਿਸਟਰ ਵੀ ਸੇਵਾ ਸਿੰਘ ਠਿਕਰੀਵਾਲ ਬਾਰੇ ਜਾਂ ਆਜ਼ਾਦੀ ਘੁਲਾਟੀਆਂ ਬਾਰੇ ਬਹੁਤ ਗੱਲਾਂ ਕਰਦੇ ਆ, ਸਿਧਾਂਤਕ ਗੱਲਾਂ ਗੀਆਂ, ਸਿਧਾਂਤਾਂ ਕਰਕੇ ਹੀ ਉਹ ਲੋਕਾਂ ਦੇ ਬੁੱਤ ਲੱਗੇ ਹੈ ਨਾ, ਜੇ ਐਡੇ ਸਿਧਾਂਤਕ ਸੀ ਉਹਨਾਂ ਨੇ ਕੁਛ ਕੀਤਾ ਗਾ। ਮਤਲਬ ਹੁਣ ਕੀ ਲੱਗਦਾ ਗਾ ਵੀ ਮਾਨਸਾਰ ਗੀ ਧਰਤੀ ਜਾਂ ਬਰਨਾਲੇ ਵਰਗਾ ਜਿਹੜਾ ਆਪਣਾ ਇੱਕ ਹੀ ਖਿੱਤਾ ਆ ਜਾਂਦਾ ਗਾ, ਇੱਥੇ ਮੁੱਖ ਮੰਤਰੀ ਦਾ ਅੰਦਰਲੀ ਚੀਜ਼ ਜਾਗਣੀ ਚਾਹੀਦੀ ਹੈ ਵੀ ਭਾਈ ਤੁਸੀਂ ਉਦਾਹਰਨਾਂ ਤਾਂ ਐਡੀਆਂ ਵੱਡੀਆਂ ਦਿੰਦੇ ਹੋ ਤਾਂ ਕੁਛ ਆ ਕੇ ਠੀਕ ਆ ਕਬੂਲ ਲਓ, ਜੇ ਕੁਛ ਗਲਤ ਹੋ ਗਿਆ।
0: ਮੁੱਖ ਮੰਤਰੀ ਸਾਹਿਬ ਮਾਨਸਾ 'ਚ ਆਉਂਦੇ ਨੇ ਤਕਰੀਬਨ ਹਰ ਵਾਰੀ ਉਸ ਬੁੱਤ ਦੇ ਕੋਲ ਦੀ ਲੰਘਦੇ ਨੇ, ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਜਿਹੜੇ ਆਜ਼ਾਦੀ ਘੁਲਾਟੀਏ ਪ੍ਰੋਫੈਸਰ ਰਹੇ ਨੇ ਨਹਿਰੂ ਮੈਮੋਰੀਅਲ ਕਾਲਜ 'ਚ, ਇਹਨਾਂ ਦੋਨਾਂ ਨੇ ਕਾਮਰੇਡ ਜਗੀਰ ਸਿੰਘ ਜੋਗਾ ਦੀ ਜੀਵਨੀ ਲਿਖੀ,
1: ਜੀਵਨੀ ਲਿਖੀ,
0: ਠੀਕ ਹੈ ਜੀ। ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਸੀ ਇਲੈਕਸ਼ਨ ਚੱਲਦੀ 'ਚ, ਕਹਿੰਦੇ ਯਾਰ ਬਹੁਤ ਲੋਕਾਂ ਦੇ ਸਵਾਲ ਨੇ, ਮੈਂ ਅੱਜ ਨਾ ਓਪਨਲੀ ਜਵਾਬ ਦੇਣਾ ਚਾਹੁੰਦਾ ਅਤੇ ਤੁਸੀਂ ਮੈਨੂੰ ਟਾਈਮ ਦਿਓ, ਅਸੀਂ ਸ਼ਾਮ ਨੂੰ ਫਿਰ ਉਹਨਾਂ ਨੂੰ ਉਹਦੇ ਕੁਦਰਤੀ ਤੌਰ 'ਤੇ ਟਾਈਮ ਦੇਣਾ ਸੀ ਉਹਨਾਂ ਨੂੰ, ਆਉਂ ਵੀ ਬੋਲ ਬੋਲ ਕੇ ਤੁਸੀਂ ਥੱਕ ਜਾਂਦੇ ਹੋ ਵਿੱਚੋਂ ਦੀ ਸਮਾਂ, ਜੇ ਵਿੱਚ ਤੁਹਾਨੂੰ ਕੋਈ ਰਿਲੀਵਰ ਮਿਲਦਾ ਹੈ ਤਾਂ ਵਧੀਆ ਗੱਲ ਹੁੰਦੀ ਹੈ, ਰਿਲੀਵ ਕਰਦਾ ਤੁਹਾਨੂੰ ਵੜਨ ਤੋਂ। ਉਹਨਾਂ ਨੇ ਉਹਦੇ ਡਿਟੇਲ 'ਚ ਦੱਸਿਆ ਸੀ, ਕਹਿੰਦੇ ਵੀ ਇੱਥੇ ਸੇਵਾ ਸਿੰਘ ਠਿਕਰੇਵਾਲ ਦਾ ਬੁੱਤ ਲੱਗਿਆ ਮਾਨਸਾ ਦੇ ਵਿੱਚ,
1: ਹਾਂਜੀ,
0: ਹਾਲਾਂਕਿ ਉਹ ਬਰਨਾਲੇ ਦੇ ਕੋਲੇ
1: ਠਿਕਰੀਵਾਲ
0: ਦੇ ਨਾਲ ਜਾਣੀ ਠਿਕਰੀਵਾਲਾ ਪਿੰਡ ਸੀ ਉਹਨਾਂ,
1: ਉੱਥੇ ਵੀ ਬੁੱਤ ਲੱਗਿਆ,
0: ਠੀਕ ਹੈ ਨਾ ਜੀ। ਤਾਂ ਉਹਨਾਂ ਨੇ ਫਿਰ ਪੁੱਛਿਆ ਲੋਕਾਂ ਤੋਂ ਵੀ ਜੀ ਇੱਥੇ ਸੇਵਾ ਸਿੰਘ ਠਿਕਰੀਵਾਲੇ ਦਾ
1: ਬੁੱਤ ਕਿਉਂ ਲੱਗਿਆ,
0: ਠੀਕ ਹੈ। ਰੈਲੇਵੈਂਟ ਇਸ ਗੱਲ ਨਾਲ ਉਹ ਕਰ ਰਹੇ ਸੀ, ਜੋੜ ਰਹੇ ਸੀ ਵੀ ਨਾਜਰ ਸਿੰਘ ਐਡੀ ਵੱਡੀ ਜੋਬ ਛੱਡ ਕੇ ਇਲੈਕਸ਼ਨ ਲੜਨ ਕਿਉਂ ਆਇਆ,
1: ਠੀਕ ਹੈ।
0: ਉਹ ਕਹਿੰਦੇ ਮੇਰੇ ਦੋਸਤ ਪੁੱਛਦੇ ਆ, ਮੈਂ ਅੱਜ ਜਵਾਬ ਦੇਣਾ ਹੈ। ਤੇ ਲੋਕਾਂ ਤੋਂ ਪੁੱਛ ਕੇ ਫਿਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਸੇਵਾ ਸਿੰਘ ਠੀਕਰੀਵਾਲਾ ਜੀ ਦਾ ਬੁੱਤ ਮਾਨਸਾ 'ਚ ਲੱਗਿਆ ਹੈ ਜੋ ਕਿ ਠੀਕਰੀਵਾਲੇ ਦਾ ਸੀ
1: ਜੀ।
0: ਤਾਂ ਉਹਨਾਂ ਫਿਰ ਜਵਾਬ ਦਿੱਤਾ ਸੀ, ਕਹਿੰਦੇ ਵੀ ਇੱਥੇ ਕਿਉਂਕਿ ਪਰਜਾ ਮੰਡਲ ਲਹਿਰ ਦੀ ਜਿਹੜੀ ਪਹਿਲੀ ਪਲੇਠੀ ਮੀਟਿੰਗ ਹੋਈ ਸੀ ਮਾਨਸਾ 'ਚ ਹੋਈ ਸੀ, ਇੱਥੋਂ ਮੁੱਢ ਵੱਜਿਆ ਸੀ ਉਹਦਾ,
1: ਠੀਕ ਹੈ।
0: ਕਿਉਂਕਿ ਮਾਨਸਾ ਜਿਹੜੀ ਧਰਤੀ ਹੈ ਇਹ ਤੋਂ ਬਹੁਤ ਮੂਵਮੈਂਟਸ ਚੱਲੀਆਂ ਨੇ, ਬੜਾ ਕੁਛ ਇੱਥੇ ਹੋਇਆ ਆਲੇ ਦੁਆਲੇ, ਜੇ ਆਪਾਂ ਨਾਂ ਲਈਏ ਤਾਂ ਬਹੁਤ ਜਿਹੜੀ ਮਤਲਬ ਕਿ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਜਾਣੀ ਪਰਜਾ ਮੰਡਲ ਲਹਿਰ 'ਚ ਪਾਰਟੀਸਪੇਟ ਕਰਕੇ ਵੱਡੀਆਂ ਵੱਡੀਆਂ ਲੜੀਆਂ ਨੇ
1: ਜੀ।
0: ਤਾਂ ਉਹਨਾਂ ਨੇ ਫਿਰ ਉਹਦੇ ਦੱਸਿਆ ਸੀ, ਕਹਿੰਦਾ ਜੀ ਇਸ ਤਰ੍ਹਾਂ ਕਰਕੇ ਇੱਥੇ ਮੀਟਿੰਗ ਜਿਹੜੀ ਹੋਈ ਸੀ ਉਹ ਮਾਨਸ਼ਾਹੀਆ ਦਰਵਾਜ਼ੇ 'ਚ, ਧਰਮ ਸਿੰਘ ਮਾਨਸ਼ਾਹੀਆ ਦਰਵਾਜ਼ੇ 'ਚ ਹੋਈ ਸੀ ਪਲੇਠੀ ਮੀਟਿੰਗ
1: ਜੀ।
0: ਫਿਰ ਉਹਨਾਂ ਇਹ ਲਿੰਕ ਜੋੜਿਆ ਸੀ ਵੀ ਨਾਜਰ ਸਿੰਘ ਦਾ ਇਸ ਚੀਜ਼ ਨਾਲ ਕੀ ਸੰਬੰਧ ਹੈ, ਤਾਂ ਉਹਨਾਂ ਨੇ ਉਹਦੇ ਦੱਸਿਆ ਸੀ, ਹਾਲਾਂਕਿ ਮੈਨੂੰ ਵੀ ਪਤਾ ਸੀ ਮੇਰੇ ਬਾਬਾ ਜੀ ਦਾ ਪੜਦਾਦਾ ਜੀ ਦਾ ਨਾਂ ਸੀ, ਉਹਨਾਂ ਨੇ ਇਹ ਗੱਲ ਕੀਤੀ ਸੀ, ਕਹਿੰਦੇ ਨਾਜਰ ਸਿੰਘ ਨੂੰ ਉਹ ਜੀਨ ਖਿੱਚ ਕੇ ਲੈ ਕੇ ਆਏ ਨੇ, ਹਾਲਾਂਕਿ ਵੱਡੀ ਜੋਬ ਸੀ, ਲੋਕ ਤਾਂ ਕਲਰਕ ਹੀ ਨਹੀਂ ਛੱਡਦੇ।
1: ਅੱਛਾ, ਜਿੱਥੇ ਉਹ ਮੀਟਿੰਗ ਹੋਈ ਸੀ ਉਹ ਤੁਹਾਡੇ ਦਾਦਾ ਜੀ ਦਾ ਘਰ ਸੀ?
0: ਉਹ ਮੇਰੇ ਪੜਦਾਦਾ ਜੀ ਦਾ ਜਿਹੜੀ ਘਰ ਸੀਗਾ ਦਰਵਾਜ਼ਾ ਸੀ, ਜਿਹੜਾ ਕਿ ਪਿੱਛੇ ਉਦੋਂ ਬਾਅਦ ਸਾਡੇ ਬਾਬਾ ਜੀ ਦੇ ਦੋ ਭਾਈ ਸੀ ਛੋਟੇ ਬਾਬਾ ਜੀ ਨੂੰ ਉਹ ਆ ਗਿਆ ਸੀ, ਉੱਥੇ ਵੀ ਕਾਮਰੇਡਾਂ ਦੀਆਂ ਲਹਿਰਾਂ ਚੱਲਦੀਆਂ ਰਹੀਆਂ। ਉਸੇ ਦਰਵਾਜ਼ੇ 'ਚ ਪਲਕੇ ਸਰਦਾਰ ਬੂਟਾ ਸਿੰਘ ਮਾਨਸਾ ਦੇ MLA ਬਣੇ ਸੀ, ਕਿਉਂਕਿ ਅਨਾਥ ਸੀ ਬੱਚਾ, ਸਾਡੇ ਛੋਟੇ ਬਾਬਾ ਜੀ ਨੇ ਪਾਲਿਆ ਸੀਗਾ। ਉਹਦੇ ਉਹਨਾਂ ਨੇ ਦੱਸਿਆ ਸੀ, ਕਹਿੰਦੇ ਉਹ ਜੀਨਸ ਨੇ ਨਾਜਰ ਸਿੰਘ ਦੇ ਵਿੱਚ ਜਿਹੜਾ ਉਹਨੂੰ ਖਿੱਚ ਕੇ ਪੋਲਿਟਿਕਸ 'ਚ ਲੈ ਆਏ ਨੇ, ਅਦਰਵਾਈਜ਼ ਇਹਨਾਂ ਦਾ ਕੋਈ ਐਡਾ ਹੈ ਨਹੀਂ ਸੀ ਵਿਚਾਰ। ਤੇ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਜਦੋਂ ਆਪਾਂ ਕਿਸੇ 'ਤੇ ਚਿੱਕੜ ਸੁੱਟਦੇ ਆ ਨਾ, ਥੋੜ੍ਹੀ ਜਿਹੀ ਬੈਕਗਰਾਉਂਡ ਦੇਖ ਲੈਣੀ ਚਾਹੀਦੀ ਹੈ, ਠੀਕ ਹੈ ਨਾ। ਜੇ ਤਾਂ ਮੇਰਾ ਐਂ ਹੋਵੇ ਨਾ ਵੀ ਮੇਰੇ ਬਦਨਾਮੀ ਹੋਵੇ ਵੀ ਜਿਹੜੀ ਜੋਬ ਕਰਦਾ ਰਿਹਾ ਉਹ 'ਚ ਬਦਨਾਮੀ ਖੱਟ ਕੇ ਆਇਆ, ਭੱਜ ਕੇ ਆਇਆ, ਹੋਰ ਕੀਤਾ, ਠੀਕ ਹੈ ਨਾ, ਕਿਸੇ ਪਰਪਜ਼ ਲਈ ਆਪਦੇ ਸੈਲਫਿਸ਼ ਪਰਪਜ਼ ਲਈ ਤੁਹਾਡੇ ਮੋਟਿਵ ਲਈ ਆਪਾਂ ਇਲੈਕਸ਼ਨ ਲੜ ਰਹੇ ਹਾਂ, MLA ਬਣ ਰਹੇ ਹਾਂ, ਉਹ ਵੀ ਨਹੀਂ ਹੁੰਦਾ। ਕਿਉਂਕਿ ਮੈਂ ਕੁਛ ਵੀ ਹੈ ਚਾਹੇ ਕੇਜਰੀਵਾਲ ਜੀ ਦੀ ਜੋ ਉਸ ਵੇਲੇ ਸ਼ਖਸੀਅਤ ਪੇਸ਼ ਲੋਕਾਂ 'ਚ ਹੋ ਰਹੀ ਸੀਗੀ, ਜੋ ਸਾਹਮਣੇ ਆ ਰਹੇ ਸੀ, ਉਹ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਇਹਨਾਂ 'ਚ ਜਾਣਾ ਮੰਨ ਲਿਆ ਸੀ। ਹਾਲਾਂਕਿ ਲੈ ਕੇ ਤਾਂ ਮੈਂ ਜੁਲਾਈ 'ਚ ਨੌਕਰੀ, ਮੈਂ ਜਨਵਰੀ ਛੱਡੀ।

0: ਸੀ ਜੁਲਾਈ 'ਚ ਮੈਂ ਇਹਨਾਂ ਨਾਲ ਇੰਟਰਵਿਊ ਹੋਇਆ ਉਹਨਾਂ ਦੇ ਕਹਿਣ 'ਤੇ, ਗੁਰਵਿੰਦਰ ਸਿੰਘ ਕੰਗ 'ਤੇ, ਠੀਕ ਹੈ। ਅਤੇ ਔਨ ਰਿਕਾਰਡ ਮੈਂ ਨਹੀਂ ਜੁਆਇਨ ਕੀਤੀ ਹੋਈ ਪਾਰਟੀ, ਪਰ ਉਹਨਾਂ ਨੇ ਕਿਉਂਕਿ ਮੈਨੂੰ ਕਿਸਾਨ ਵਿੰਗ ਦੇ ਵਿੱਚ ਕੰਮ ਕਰਨ ਲਈ ਕਿਹਾ ਸੀ ਵੀ ਮੇਰਾ ਸਾਥ ਦਿਓ, ਅਤੇ ਉਹ ਅਲੱਗ ਗੱਲ ਹੈ ਵੀ ਜਦੋਂ ਪਾਰਟੀ ਨੇ ਮੈਨੂੰ ਟਿਕਟ ਹੀ ਦਿੱਤੀ ਮੈਂ ਇਲੈਕਸ਼ਨ ਲੜ ਲਿਆ ਤਾਂ ਫਿਰ ਆਪੀ ਪਾਰਟੀ ਹੋ ਜਾਂਦੇ ਹਾਂ। ਇਸ ਕਰਕੇ ਕੁਛ ਚੀਜ਼ਾਂ ਬੈਕਗਰਾਊਂਡ ਲੋਕਾਂ ਨੂੰ ਇੱਕ ਦੂਜੇ ਦੀ ਸਟੱਡੀ ਕਰ ਲੈਣੀ ਚਾਹੀਦੀ,
1: ਪਰ ਸਹੀ ਕਰਨਾ ਚਾਹੀਦਾ ਕਿਹੜਾ ਚੀਫ ਮਿਨਿਸਟਰ।
0: ਪਰ ਜਿਹੜਾ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਬਿਹੇਵ ਕਰਦੇ ਨੇ, ਜੋ ਬੋਲਦੇ ਨੇ ਦੂਜਿਆਂ ਬਾਰੇ, ਜੋ ਇਹਨਾਂ ਦਾ ਬਿਹੇਵੀਅਰ ਵਿਧਾਨ ਸਭਾ 'ਚ ਹੈ ਜਿਹੜਾ ਟੋਟਲੀ ਅਨਕਾਲਡ ਫੋਰ ਹੈ, ਠੀਕ ਹੈ, ਨਹੀਂ ਹੋਣਾ ਚਾਹੀਦਾ ਕਿਸੇ ਮੁੱਖ ਮੰਤਰੀ ਤੋਂ। ਇਹ ਨਹੀਂ ਆਪਾਂ ਉਹ ਕਰ ਸਕਦੇ, ਉਮੀਦ ਰੱਖ ਸਕਦੇ, ਕਿਉਂਕਿ ਮੈਂ ਤਾਂ ਜਿੰਨੀਆਂ ਨਾ ਗੱਲਾਂ ਸੁਣੀਆਂ ਬੇਸ਼ੱਕ ਵੱਡੇ ਵੱਡੇ ਕਰਦੇ ਨੇ, ਪਰ ਅੱਜ ਤੁਹਾਡੇ ਚੈਨਲ ਰਾਹੀਂ ਮੈਂ ਇਹਨਾਂ ਨੂੰ ਚੈਲੇਂਜ ਕਰਦਾ, ਚਾਹੇ ਮੇਰੇ ਕੇਸ 'ਤੇ ਜਿਹੜਾ 10 ਕਰੋੜ ਰੁਪਏ ਦਾ ਐਲੀਗੇਸ਼ਨ ਲਾਇਆ, ਜੇ ਕੋਰਟ 'ਚ ਨਹੀਂ ਅਪੀਲ ਹੋਣਾ ਚਾਹੁੰਦੇ ਤਾਂ ਮੇਰੇ ਨਾਲ ਮੀਡੀਆ ਬੁਲਾ ਕੇ ਉਹਦਾ ਗੱਲ ਕਰ ਲੈਣ,
1: ਲਾਈਵ ਡਿਬੇਟ,
0: ਲਾਈਵ ਡਿਬੇਟ ਕਰ ਲੈਣ ਮੇਰੇ ਨਾਲ, ਇਸ ਇਸ਼ੂ 'ਤੇ ਕਰ ਲੈਣ, ਪੰਜਾਬ ਦੇ ਹੋਰ ਇਸ਼ੂਜ਼ 'ਤੇ ਕਰ ਲੈਣ, ਜੋ ਕੁਛ ਹੋਣਾ ਹੁਣ ਤੱਕ ਆਮ ਆਦਮੀ ਪਾਰਟੀ 'ਚ ਹੋਇਆ, ਜੋ ਕੁਛ ਇਹਨਾਂ ਨੇ ਕੀਤਾ ਕਰ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ।
1: ਜਿਵੇਂ ਤੁਸੀਂ ਇਹ ਕਿਹਾ ਵੀ ਇਤਿਹਾਸ ਪੜ੍ਹਨਾ ਚਾਹੀਦਾ, ਸ਼ਾਇਦ ਮੁੱਖ ਮੰਤਰੀ ਨੇ ਗਲਤ ਇਤਿਹਾਸ ਪੜ੍ਹਿਆ ਹੋਵੇ, ਕਿਉਂਕਿ ਪਿਛਲੀ ਬਾਈ ਇਲੈਕਸ਼ਨ 'ਚ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਸੀ ਵੀ ਸੇਵਾ ਸਿੰਘ ਠਿਕਰੀਵਾਲ ਨੂੰ ਤਾਂ ਕੈਪਟਨ ਦੇ ਦਾਦੇ ਨੇ ਪਤਾ ਨਹੀਂ ਫਾਂਸੀ ਜਿਹੜਾ ਤਾਂ ਗੋਲੀ ਮਾਰਤਾ ਸੀ, ਉਹ ਤਾਂ ਹਾਲਾਂਕਿ ਹੰਗਰ ਸਟ੍ਰਾਈਕ ਨਾਲ ਮਰੇ ਸੀ। ਇਹ ਵੀ ਇਤਿਹਾਸ ਪੜ੍ਹਨ ਦਾ ਵੀ ਹੁੰਦਾ ਨਾ ਵੀ ਕਿੱਥੋਂ ਤੁਸੀਂ ਪੜ੍ਹਿਆ।
0: ਮੈਨੂੰ ਨਹੀਂ ਲੱਗਦਾ ਵੀ ਕਮੇਟੀ ਤੋਂ ਬਿਨਾਂ ਜਾਂ ਕੋਈ ਹੁਣ ਇੱਧਰ ਉੱਧਰ ਹੀਰਸੇ ਕਰਕੇ ਉਹ ਕਰੀ ਜਾਂਦੇ ਨੇ, ਨਹੀਂ ਤਾਂ ਮੈਨੂੰ ਐਂ ਦੱਸੋ ਇਰਸਪੋਂਸੀਬਿਲਟੀ ਨਾਲ ਕਿਵੇਂ ਬਿਹੇਵ ਕਰ ਸਕਦੇ ਨੇ ਉਹ ਵਿਧਾਨ ਸਭਾ ਦੇ ਵਿੱਚ, ਕਿਵੇਂ ਕਹਿ ਸਕਦੇ ਨੇ ਇੱਕ ਚੱਲਦੀ ਪ੍ਰੈਸ ਆਪਣੇ ਕਿਸੇ ਟੀਵੀ ਚੈਨਲ ਨੂੰ ਕਿ ਕਰਜ਼ਾ ਤਾਂ ਹੀ ਹੁੰਦਾ ਜੇ ਮੁੜਾਂਗੇ, ਜੇ ਮੋੜਨੇ ਨਹੀਂ ਕਰਜ਼ਾ ਕਰਦਾ, ਕਿੱਡਾ ਇਰਸਪੋਂਸੀਬਲ ਹੈ, ਐਂ ਤਾਂ ਸਾਰੀ ਦੁਨੀਆ ਕਰਨ ਲੱਗ ਜਾਏ ਸਾਰਾ ਸਿਸਟਮ,
1: ਜਿੱਦਾਂ ਮੋਦੀ ਲਾ ਤਾਂ ਉਦਾਂ ਅਸੀਂ ਲਾ ਦਾਂਗੇ।
0: ਠੀਕ ਹੈ ਜੀ, ਬਿਲਕੁਲ।
1: ਇੱਕ ਮੇਰਾ ਲਾਸਟ ਸਵਾਲ ਹੈ ਜੀ, ਲਾਸਟ ਸਵਾਲ, ਤੁਹਾਡੀ ਪਾਰਟੀ ਦਾ ਇਹਦੇ 'ਤੇ ਕੀ ਸਟੈਂਡ ਆ, ਤੁਹਾਡੀ ਪਾਰਟੀ ਤੁਹਾਡੇ ਨਾਲ ਖੜੀ ਆ? ਜਿਵੇਂ ਕਾਂਗਰਸ ਦਾ ਵੀ ਇਹ ਹੁੰਦਾ ਵੀ ਬਹੁਤੇ ਬੰਦਿਆਂ ਨਾਲ ਉਹ ਨਹੀਂ, ਉਹ ਲਾਗਾ ਦੇਗਾ ਇੱਕ ਦੋ ਬੰਦੇ ਜਿਹੜੇ ਤੁਹਾਡੇ ਨੇੜੇ ਹੋਣਗੇ, ਜਿਵੇਂ ਸੁਖਪਾਲ ਸਿੰਘ ਖਹਿਰਾ ਜਾਂ ਪੁਰਾਣੇ ਤੁਹਾਡੇ ਸਾਥੀ, ਉਹ ਜ਼ਰੂਰ ਤੁਹਾਡੇ 'ਤੇ ਟਵੀਟ ਟਵੂਟ ਕਰ ਦੇਣਗੇ, ਹੋਰ ਕੋਈ?
0: ਇਸ ਇਸ਼ੂ 'ਤੇ ਮੇਰੇ ਹੱਥ 'ਚ ਸਾਡੀ ਪਾਰਟੀ ਨੇ ਮੇਰਾ ਕੋਈ ਬਹੁਤਾ ਸਾਥ ਨਹੀਂ ਦਿੱਤਾ।
1: ਇਸ ਗੱਲ ਦਾ ਮਨ 'ਚ ਰੋਸਾ ਹੈ?
0: ਰੂਸਾ ਤਾਂ ਨਹੀਂ ਕਹਿ ਸਕਦੇ, ਕਈ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਧਾਲੀਵਾਲ ਸਾਹਿਬ, ਆਪਣੇ ਆਪ ਨੂੰ ਹੀ ਲੜਨੀਆਂ ਪੈਂਦੀਆਂ ਨੇ।
1: ਠੀਕ ਹੈ,
0: ਠੀਕ ਹੈ ਨਾ ਜੀ, ਕਿ ਜੇ ਆਪਾਂ ਕਿਸੇ ਤੋਂ ਉਮੀਦ ਰੱਖਦੇ ਹਾਂ ਜਾਂ ਕੋਈ ਉਹ ਫਿਰ ਉਮੀਦ ਟੁੱਟਦੀ ਹੈ ਨਾ, ਸਾਨੂੰ ਬਹੁਤ ਦੁੱਖ ਹੁੰਦਾ ਹੈ। ਇਸ ਕਰਕੇ ਮੈਂ ਬਹੁਤੀ ਉਮੀਦ ਰੱਖਦਾ ਨਹੀਂ ਹੁੰਦਾ, ਨਾ ਹੀ ਪਹਿਲਾਂ ਰੱਖੀ ਹੈ ਨਾ ਹੀ ਹੁਣ ਰੱਖੀ ਹੈ, ਇਹ ਜੋ ਕੁਛ ਹੁੰਦਾ ਨਾ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਤੁਹਾਡੀ ਮਿਹਨਤ ਨਾਲ ਆਪਣੇ ਆਪ ਹੀ ਰਿਕੋਗਨਾਈਜ਼ ਹੋ ਜਾਂਦਾ ਹੁੰਦਾ।
1: ਜਿਹੜਾ ਇਹ ਕੇਸ ਆਉਂਦਾ ਇਹ ਭਗਵੰਤ ਮਾਨ ਦੀ ਮਾਫੀ 'ਤੇ ਹੀ ਨਿਬੜੂਗਾ?
0: ਦੇਖੋ ਇਹ ਹੁਣ ਅਦਾਲਤ 'ਚ ਕੇਸ ਹੈ
1: ਜੀ,
0: ਅਦਾਲਤ ਦੇ ਵਿੱਚ ਕੇਸ ਹੈ ਜਿਹੜਾ, ਉਹ ਫਿਰ ਮਾਨਯੋਗ ਅਦਾਲਤ 'ਤੇ ਹੀ ਡਿਪੈਂਡ ਕਰਦਾ ਹੈ।
1: ਇਹ 'ਚ ਸਜ਼ਾ ਵੀ ਹੋ ਸਕਦੀ?
0: ਐਜ਼ ਪਰ ਲਾਅ ਤਾਂ ਪ੍ਰੋਵੀਜ਼ਨਸ ਹੈਗੀਆਂ ਨੇ, ਠੀਕ ਹੈ ਜੀ, ਜੋ ਐਜ਼ ਪਰ ਲਾਅ ਹੋ ਸਕਦਾ ਹੈ ਜਾਂ ਨਹੀਂ, ਉਹ ਕੋਰਟ ਕੀਤਾ ਹੋਇਆ ਸੀ ਆਪਦੇ ਕੰਪਲੇਂਟ ਦੇ ਵਿੱਚ।
1: ਠੀਕ ਹੈ,
0: ਇਹ ਜੋ ਮਾਨਯੋਗ ਅਦਾਲਤ ਡਿਸੀਜਨ ਕਰੇਗੀ ਤਾਂ ਉਹਦੇ ਵਿੱਚ ਉੱਭਰ ਕੇ ਸਾਹਮਣੇ ਆਏਗਾ ਵੀ ਕੀ ਹੋਇਆ।
1: ਜੀ ਜੀ ਜੀ, ਨਜ਼ਰ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਐਕਸ ਐਮ ਐਲ ਏ ਨਜ਼ਰ ਸਿੰਘ ਮਾਨਸਈਆ, ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਰਾਜਨੀਤਿਕ ਸ਼ਖਸੀਅਤ ਦੇ ਨਾਲ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣ ਵਾਲਾ ਹੋਊਗੀ ਇਸ ਕੇਸ ਦੇ ਬਾਰੇ ਮਾਨਯੋਗ ਅਦਾਲਤ ਕੀ ਫੈਸਲਾ ਕਰਦੀ ਹੈ ਅਤੇ ਕੀ ਰੁੱਖ ਰਹਿੰਦਾ ਹੈਗਾ ਪੰਜਾਬ ਦੇ ਮੌਜੂਦਾ ਚੀਫ ਮਿਨਿਸਟਰ ਭਗਵੰਤ ਮਾਨ ਦਾ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ?

0: ਅਸੀਂ ਕਰਾਂਗੇ ਕੰਮ ਆਸਾਨ।
1: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office and I have also met clients. I feel that they believe in quality and they are dedicated to providing competent services to their clients.
2: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 905-670-4444।
3: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
4: क्या लगा था तुझे मेरे खिलाफ गवाही देके
5: तू बच जाएगी?
4: क्या कोई नहीं आएगा तुझे बचाने के लिए?
6: वाह मेरे हीरो, आते ही कर दिया गुंडों को जीरो।
7: मेरे 2-3 आदमियों को मार के खुद को तू शेर समझ रहा है?
8: अरे पूरी फौज पड़ी है तेरे से लड़ने के लिए,
7: तो भेज अपनी फौज, अब तू ही आ जा।
9: अरे ऐसा तू क्या खाता है यार, इतनी ताकत कहां से लाता है?
7: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती फुर्ती और ताकत, और साथ में बढ़ाता है मेरा स्टैमिना।
10: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express।
11: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। 1 ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ। ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
10: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
12: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
13: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
14: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
15: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰ

ਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੇ ਦੋਨੋਂ ਪੱਖ ਵੇਖੇ ਜਾਂਦੇ ਹੈ। ਲਗਭਗ ਸਵਾ ਮਹੀਨਾ ਹੋ ਗਿਆ ਪੰਜਾਬ 'ਚ ਇੱਕ ਵੱਡੀ ਘਟਨਾ ਵਾਪਰੀ ਜਿਸ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਅਸਤੀਫਾ ਦੇਣਾ ਪਿਆ, ਜਾਂ ਕਹਿ ਲਓ ਕਿ ਉਹਦੇ ਤੋਂ ਅਸਤੀਫਾ ਲਿਆ ਗਿਆ, ਉਹਦੀ ਗ੍ਰਿਫਤਾਰੀ ਕੀਤੀ ਗਈ, ਜਾਂ ਕਹਿ ਲਓ ਕਿ ਉਹਨੇ ਸਰੈਂਡਰ ਕੀਤਾ। ਇਹ ਕਈ ਤਰ੍ਹਾਂ ਦੇ ਸਵਾਲ ਨੇ। ਮੈਂ ਗੱਲ ਕਰ ਰਿਹਾ ਡਾਕਟਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਵਾਲੇ ਮਾਮਲੇ ਨੂੰ ਲੈ ਕੇ ਜੋ ਲਗਾਤਾਰ ਪੰਜਾਬ 'ਚ ਸਿਆਸਤ ਹੋਈ, ਪਰ ਅੱਜ ਇਸ ਖਬਰ ਦੇ ਵਿੱਚ ਮੈਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੈ ਕਿ ਆਖਿਰਕਾਰ ਚੱਲ ਕੀ ਰਿਹਾ। ਮੈਂ ਕੋਈ ਸੈਂਸੇਸ਼ਨਲਿਜ਼ਮ ਕਿਸੇ ਤਰ੍ਹਾਂ ਦਾ ਭੜਕਾਊ ਤਰੀਕੇ ਨਾਲ ਇਸ ਖਬਰ ਨੂੰ ਤੁਹਾਡੇ ਸਾਹਮਣੇ ਨਹੀਂ ਲੈ ਕੇ ਆ ਰਿਹਾ, ਪਰ ਮੈਂ ਬੜਾ ਹੈਰਾਨ ਹਾਂ ਜੋ ਇੱਕ ਚਿੱਠੀ ਮੇਰੇ ਸਾਹਮਣੇ ਆਈ ਹੈ, ਔਰ ਉਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਔਰ ਤੁਹਾਡੇ ਨਾਲ ਸਾਂਝੀ ਕਰਨ ਦੇ ਨਾਲ ਨਾਲ ਮੈਂ ਸਵਾਲ ਖੜ੍ਹੇ ਕਰ ਰਿਹਾ ਕਿ ਚੱਲ ਕੀ ਰਿਹਾ। ਦਰਅਸਲ ਡਾਕਟਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਨੇ ਪੂਰੀ ਤਰ੍ਹਾਂ ਯੂਟਰਨ ਲੈ ਲਿਆ। ਇੱਕ ਵੱਡੀ ਅਪਡੇਟ ਉਹਦੇ 'ਚ ਹੋਈ ਹੈ, ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਦੀਆਂ ਤਮਾਮ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਸੀ, ਕੈਬਨਿਟ ਮੰਤਰੀ ਰਹੇ ਲਾਲਜੀਤ ਭੁੱਲਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਸੀ, ਪਰ ਅਜਿਹਾ ਕੀ ਹੋਇਆ ਕਿ ਉਹ ਸਵਾਲ ਹੁਣ ਯੂਟਰਨ ਲੈ ਰਿਹਾ। ਮੈਂ ਫਿਰ ਕਹਿ ਰਿਹਾ ਡਾਕਟਰ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। CBI ਜਾਂਚ ਦੀ ਮੰਗ ਲਗਾਤਾਰ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਕਹਿੰਦੇ ਪਾਰਲੀਮੈਂਟ 'ਚ ਬੋਲ ਕੇ ਅੱਜ ਤੱਕ CBI ਦੀ ਕੋਈ ਗੱਲ ਨਹੀਂ ਹੋਈ, ਸਵਾਲ ਭਾਰਤੀ ਜਨਤਾ ਪਾਰਟੀ 'ਤੇ ਵੀ ਹੈ। ਬਿੱਟੂ ਸਾਹਿਬ 2 ਦਿਨ ਪਹਿਲਾਂ ਕਹਿੰਦੇ ਜੀ ਮੈਂ ਮੋਰਚਾ ਖੋਲਾਂਗਾ, ਮੋਰਚਾ ਖੋਲਣ ਤੋਂ ਪਹਿਲਾਂ ਤੁਸੀਂ ਆਪਣੇ ਗ੍ਰਹਿ ਮੰਤਰੀ ਸਾਹਿਬ ਨੂੰ ਕਹੋ CBI ਜਾਂਚ ਕਰੋ। ਮਸਲਾ ਕਿਹੜਾ ਜੋ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ? ਦਰਅਸਲ ਇਸ ਪੂਰੇ ਮਾਮਲੇ ਦੇ ਵਿੱਚ ਨਾ ਹੁਣ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਐਂਟਰੀ ਹੋ ਗਈ ਹੈ, ਯਾਨੀ ਕਿ ਜੋ ਟੈਂਡਰ ਦਿੱਤਾ ਗਿਆ ਸੀ, ਜਿਸ ਟੈਂਡਰ ਦਾ ਜ਼ਿਕਰ ਮੈਂ ਕਈ ਵਾਰ ਤੁਹਾਡੇ ਸਾਹਮਣੇ ਕਰ ਚੁੱਕਿਆ, ਉਸ ਪੂਰੇ ਮਾਮਲੇ ਦੀ ਜਾਂਚ ਹੁਣ FCI ਨੇ ਕਰਨ ਨੂੰ ਕਿਹਾ। ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਲਾਲਜੀਤ ਭੁੱਲਰ ਦੇ ਅਸਤੀਫੇ ਦੀ ਗੱਲ ਕਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਚੀਫ ਸੈਕਟਰੀ ਨੂੰ ਕਹਿਤਾ ਜਾਂਚ ਕਰਨ ਲਈ। ਹੁਣ ਚੀਫ ਸੈਕਟਰੀ ਕੈਪ ਸਿਨਹਾ ਉਹਨਾਂ ਦੇ 'ਤੇ ਮੈਂ ਪਰਸਨਲੀ ਮੈਂ ਨਿੱਜੀ ਤੌਰ 'ਤੇ ਉਹਨਾਂ 'ਤੇ ਕੋਈ ਐਤਵਾਰ ਕਰਦਾ ਨਹੀਂ, ਉਹ ਤਾਂ ਪਪੇਟ ਨੇ, ਇਹ ਸਿਆਸੀ ਬਿਆਨ ਹੋ ਸਕਦਾ, ਪਰ ਤੁਸੀਂ ਆਪ ਦੇਖੋ ਨਾ ਇਹ ਤਾਂ ਵਿਰੋਧੀ ਪਾਰਟੀਆਂ ਕਹਿੰਦੀਆਂ ਹੀ ਨੇ, ਇਹ ਮੈਂ ਥੋੜ੍ਹੀ ਕਹਿ ਰਿਹਾ ਵਿਰੋਧੀ ਪਾਰਟੀਆਂ ਕਹਿੰਦੀਆਂ। ਹੁਣ ਇਸ ਕਰਕੇ ਉਸ ਰਿਪੋਰਟ 'ਤੇ ਤਾਂ ਕੋਈ ਅੱਜ ਤੱਕ ਤਾਂ

ਨਹੀਂ ਫੂਡ ਕਾਰਪੋਰੇਸ਼ਨ ਜਾਂ ਇਹ ਜਿਹੜਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ ਉਹਨੇ ਕਿਹਾ ਜੀ ਨਹੀਂ ਇਹ ਜਿਹੜਾ ਇਤਰਾਜ਼ ਜਤਾਇਆ ਗਿਆ ਲਾਲਜੀਤ ਭੁੱਲਰ ਦੇ ਪਰਿਵਾਰ ਵੱਲੋਂ ਗਲਤ ਹੈ ਉਹਨਾਂ ਦੇ ਪਿਤਾ ਵੱਲੋਂ। ਪਰ ਐਫ ਸੀ ਆਈ ਜਿਹੜਾ ਟੈਂਡਰ ਅਲਾਟ ਕੀਤਾ ਗਿਆ ਡਾਕਟਰ ਗਗਨਦੀਪ ਰੰਧਾਵਾ ਵੱਲੋਂ ਉਹਦੇ 'ਤੇ ਸਵਾਲ ਖੜ੍ਹੇ ਕਰ ਰਿਹਾ। ਮਤਲਬ ਮੈਂ ਇਹ ਕਹਿ ਰਿਹਾ, ਮੈਂ ਤਾਂ ਹੀ ਕਹਿ ਰਿਹਾ ਕਿ ਹਰ ਖਬਰ ਦੇ ਦੋ ਪਹਿਲੂ ਨੇ, ਔਰ ਇਹ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਵਾਲ ਵੱਡੇ ਹੋ ਗਏ ਕਿ ਕਿਉਂ ਹੁਣ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਰਹੀ ਸੀ, ਕਿਉਂ ਇਸ ਮਾਮਲੇ ਨੂੰ ਲਿੰਗਰ ਔਨ ਕੀਤਾ ਗਿਆ, ਔਰ ਸਵਾਲ ਵੱਡੇ ਹੋ ਗਏ। ਸਵਾਲ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਤਮਾਮ ਲੀਡਰਾਂ 'ਤੇ ਵੀ ਵੱਡੇ ਨੇ ਜਿਹੜੇ ਮਗਰਮੱਛ ਵਾਲੇ ਹੰਝੂ ਵਹਾ ਕੇ ਉਸ ਪਰਿਵਾਰ ਕੋਲ ਆਏ, ਪਰ ਇਨਸਾਫ ਲਈ ਉਹਨਾਂ ਨੇ ਹੁਣ ਤੱਕ ਕੁਝ ਨਹੀਂ ਕੀਤਾ। ਕਿੱਥੇ ਸੀ ਬੀ ਆਈ ਜਾਂਚ? ਪਾਰਲੀਮੈਂਟ 'ਚ ਬੋਲ ਕੇ ਮੈਨੂੰ ਲੱਗਦਾ ਅਮਿਤ ਸ਼ਾਹ ਵੀ ਮੁਕਰ ਗਏ। ਇਹ ਸਵਾਲ ਬਣਦਾ ਔਰ ਕਰਨਾ ਚਾਹੀਦਾ। ਖੈਰ ਬਿੱਟੂ ਦੀ ਗੱਲਾਂ ਤਾਂ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਐਤਵਾਰ ਕਰਨਾ ਹੀ ਨਹੀਂ ਚਾਹੁੰਦਾ, ਮੈਨੂੰ ਲੱਗਦਾ ਉਹਨਾਂ ਦਾ ਤਾਂ ਪਰਿਵਾਰ ਨਹੀਂ ਐਤਵਾਰ ਕਰਦਾ ਹੁਣ ਉਹਨਾਂ ਦੀ ਗੱਲਾਂ 'ਤੇ। ਮੈਨੂੰ ਕਹਿਣ 'ਚ ਕੋਈ ਦੁਰੇ ਗੁਰੇਜ਼ ਨਹੀਂ ਹੈ, ਨਾ ਕੋਈ ਦੌਰਾ ਹੈ। ਰਵਨੀਤ ਬਿੱਟੂ ਦੀਆਂ ਗੱਲਾਂ 'ਤੇ ਪੰਜਾਬੀ ਐਤਵਾਰ ਕਰਨਾ ਬੰਦ ਕਰ ਦਿਉ। ਉਹ ਪਿੱਛੇ ਕਹਿੰਦੇ ਸੀ ਜੀ ਜਾਂਚ ਕਰਾਓ, ਮੈਂ ਨਹੀਂ ਤਾਂ ਉਹ ਜਨਾਬ, ਪਹਿਲਾਂ ਤੁਸੀਂ ਇਹ ਦੇਖੋ ਚੱਲ ਕੀ ਰਿਹਾ। ਇਹ ਤੁਹਾਡੀ ਕਾਰਪੋਰੇਸ਼ਨ, ਤੁਹਾਡੇ ਸੈਂਟਰ ਸਰਕਾਰ ਦੀਆਂ ਏਜੰਸੀਆਂ ਨੇ ਸਵਾਲ ਖੜ੍ਹੇ ਕਰ ਰਹੀਆਂ। ਚਿੱਠੀ ਮੈਂ ਸਿੱਧੇ ਤੌਰ 'ਤੇ ਹੈ ਕਿ ਐਫ ਸੀ ਆਈ ਨੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਪੁੱਛਿਆ ਹੈ ਕਿ ਜਿਹੜਾ ਐਫ ਸੀ ਆਈ ਨੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਗੋਦਾਮ ਟੈਂਡਰ 'ਚ ਗੜਬੜਾਂ ਲਈ ਘੇਰਿਆ ਸੀ, ਕਿ ਜਿਹੜਾ 50,000 ਮੈਟ੍ਰਿਕ ਟਨ ਕਪੈਸਿਟੀ ਵਾਲਾ ਗੋਦਾਮ ਬਣਾਉਣਾ ਸੀ ਉਹੀ ਵਾਲਾ ਟੈਂਡਰ, ਕਿ ਉਹਦੇ 'ਚ ਕੁਛ ਗਲਤੀਆਂ ਨੇ ਜਿਹਨਾਂ ਨੂੰ ਜੁੜੀਆਂ ਮਹੱਤਵਪੂਰਨ ਗਲਤੀਆਂ ਨੂੰ ਠੀਕ ਤਰ੍ਹਾਂ ਨਹੀਂ ਵੇਖਿਆ ਗਿਆ ਟੈਂਡਰ ਦੇ ਵਿੱਚ। ਉਹ ਕਹਿ ਰਹੇ ਨੇ ਕਿ ਉਹੀ ਟੈਂਡਰ ਹੈ ਜਿਹੜਾ ਗਗਨਦੀਪ ਰੰਧਾਵਾ ਸੁਸਾਈਡ ਕੇਸ ਨਾਲ ਜੁੜਿਆ ਹੋਇਆ, ਔਰ ਇਸ ਮਾਮਲੇ 'ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਵੀ ਜ਼ਿਕਰ ਆਇਆ, ਔਰ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਿਟਡ ਨੂੰ ਟੈਂਡਰ ਮਿਲਣ 'ਤੇ ਸੁਖਦੇਵ ਸਿੰਘ ਨੇ ਇਤਰਾਜ਼ ਦਾਰ ਕੀਤਾ ਸੀ, ਔਰ ਦਾਅਵਾ ਕਿ ਸਾਈਟ ਦੀ ਦੂਰੀ ਪੱਟੀ ਰੇਲ ਹੈਡ ਦੀ ਬਜਾਏ ਤਰਨ ਤਾਰਨ ਰੇਲ ਹੈਡ ਤੋਂ ਮਾਪੀ ਗਈ, ਜੋ ਨਿਯਮਾਂ ਦੇ ਖਿਲਾਫ ਸੀ। ਹੁਣ ਆ ਰਹੀ ਕਹਾਣੀ ਸਮਝ। ਅਧਿਕਾਰੀਆਂ ਨੇ ਗੈਰ ਰਸਮੀ ਤੌਰ 'ਤੇ ਕਿਹਾ ਕਿ ਇਤਰਾਜ਼ਾਂ ਵਿੱਚ ਵੱਡੀ ਗੱਲ ਨਹੀਂ, ਜਦਕਿ ਐਫ ਸੀ ਆਈ ਨੇ ਕਿਹਾ ਕਿ ਚੁਣੀ ਗਈ ਸਾਈਟ ਨਿਰਧਾਰਿਤ ਪੈਰਾਮੀਟਰ ਤੋਂ ਬਾਹਰ ਹੈ। ਐਫ ਸੀ ਆਈ ਨੇ ਕਹਿਤਾ, ਔਰ ਸਾਈਟ ਇੰਸਪੈਕਸ਼ਨ ਕਮੇਟੀ ਦੀ ਰਿਪੋਰਟ ਨੂੰ ਵੀ ਠੀਕ ਤਰੀਕੇ ਨਾਲ ਧਿਆਨ ਨਹੀਂ ਦਿੱਤਾ ਗਿਆ, ਯਾਨੀ ਕਿ ਜਿਹੜੀ ਕਮੇਟੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਬਣਾਈ ਸੀ ਉਹਨੇ ਵੀ ਆਪਣੀ ਰਿਪੋਰਟ ਨੂੰ ਠੀਕ ਤਰੀਕੇ ਨਾਲ ਪੇਸ਼ ਨਹੀਂ ਕੀਤਾ। ਖੈਰ ਹੁਣ ਐਮ ਡੀ ਗੌਤਮ ਜੈਨ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਬਾਅਦ ਵਿੱਚ ਜਵਾਬ ਦੇਣਗੇ, ਯਾਨੀ ਕਿ ਹੁਣ ਜਵਾਬ ਮੰਗਣਗੇ। ਚਿੱਠੀ ਮੈਂ ਹੁਣ ਨਾਲ ਲਾ ਰਿਹਾ, ਹੁਣ ਇਹ ਚਿੱਠੀ ਤੁਸੀਂ ਵੇਖੋ, ਅੰਗਰੇਜ਼ੀ 'ਚ ਚਿੱਠੀ ਲਿਖੀ ਹੋਈ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਿਖੀ ਗਈ ਹੈ, ਦਾ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਚੰਡੀਗੜ੍ਹ ਨੂੰ, ਔਰ ਉਹਦੇ 'ਚ ਲਿਖਿਆ ਗਿਆ, ਮੈਂ ਹੁਣ ਪੰਜਾਬੀ 'ਚ ਉਹਨੂੰ ਪੜ੍ਹ ਦਿੰਦਾ, ਮੈਂ ਤੁਹਾਨੂੰ ਅਸਾਰ ਦੱਸ ਦਿੰਦਾ ਇਹਦਾ ਕੀ ਹੈ। ਇਸ ਚਿੱਠੀ ਦੇ ਵਿੱਚ ਕਿਹਾ ਗਿਆ, ਸੇਵਾ ਵਿਖੇ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਚੰਡੀਗੜ੍ਹ, ਵਿਸ਼ਾ ਪੀ ਐੱਸ ਡਬਲਿਊ ਸੀ ਵੱਲੋਂ 10 ਸਾਲਾ ਪੀ ਜੀ ਸਕੀਮ ਹੇਠ 50,000 ਮੈਟ੍ਰਿਕ ਟਨ ਦੇ ਕਵਰਡ ਗੋਦਾਮ ਦੀ ਨਿਰਮਾਣੀ, ਪਹਿਲਾਂ ਭੇਜੇ ਗਏ ਪੱਤਰ ਅਤੇ ਸੰਚਾਰ ਉਹਦਾ ਹਵਾਲਾ ਦਿੱਤਾ ਗਿਆ, ਜੋ ਇਹਨਾਂ ਦੇ ਵਿਚਕਾਰ ਚਿੱਠੀ ਪੱਤਰੀ ਚੱਲੀ ਐਫ ਸੀ ਆਈ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਿਚਕਾਰ। ਕਹਾਣੀ ਕੀ ਹੈ, ਹੁਣ ਚਿੱਠੀ 'ਚ ਕੀ ਕਿਹਾ ਜਾ ਰਿਹਾ? ਉਪਰੋਕਤ ਸੰਚਾਰਾਂ ਦੇ ਸੰਦਰਭ ਵਿੱਚ ਦੱਸਿਆ ਜਾਂਦਾ ਹੈ ਕਿ ਕਵਰਡ ਸਟੋਰੇਜ ਸਮਰੱਥਾ ਦੀ ਲੋੜ, ਸੰਬੰਧਿਤ ਕੇਂਦਰ 'ਤੇ ਸਟੋਰੇਜ ਗੈਪ 'ਤੇ ਨਿਰਧਾਰਤ ਰੇਲ ਹੈੱਡ ਦੇ ਆਧਾਰ 'ਤੇ ਅੰਕਲਿਤ ਕੀਤੀ ਗਈ ਸੀ। ਇਸ ਨੂੰ ਐਸ ਐਲ ਸੀ ਅਤੇ ਐਚ ਐਲ ਸੀ ਵੱਲੋਂ ਮਨਜ਼ੂਰੀ ਦਿੱਤੀ ਗਈ। ਇਸ ਅਨੁਸਾਰ ਭਿੱਖੀਵਿੰਡ ਜਾਂ ਪੱਟੀ ਕੇਂਦਰ 'ਤੇ 50,000 ਮੈਟ੍ਰਿਕ ਟਨ ਦੇ ਗੋਦਾਮ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦਾ ਨਿਰਧਾਰਤ ਰੇਲ ਹੈੱਡ ਪੱਟੀ ਸੀਗਾ। ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਨੋਡਲ ਏਜੰਸੀ ਹੋਣ ਦੇ ਨਾਤੇ ਟੈਂਡਰ ਜਾਰੀ ਕੀਤਾ, ਜਿਸ ਵਿੱਚ ਪੱਟੀ ਨੂੰ ਹੀ ਨਿਰਧਾਰਤ ਰੇਲ ਹੈੱਡ ਦਰਸਾਇਆ ਗਿਆ ਟੈਂਡਰ ਦੇ ਵਿੱਚ। 15 ਸਤੰਬਰ 2025 ਨੂੰ ਟੈਂਡਰ ਖੋਲ੍ਹਣ ਤੋਂ ਬਾਅਦ 16 ਸਤੰਬਰ 2025 ਨੂੰ ਸਾਈਟ ਇੰਸਪੈਕਸ਼ਨ ਲਈ ਹੁਕਮ ਜਾਰੀ ਕੀਤੇ ਗਏ, ਜਿਸ ਵਿੱਚ ਕੇਂਦਰ ਅਤੇ ਰੇਲ ਹੈੱਡ ਸਪਸ਼ਟ ਦਰਸਾਇਆ ਗਿਆ ਕਿ ਪੱਟੀ ਹੀ ਹੈ। ਸਾਈਟ ਇੰਸਪੈਕਸ਼ਨ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕਿਹਾ ਕਿ ਇੱਕ ਬਿਡਰ ਜਿਹਦਾ ਨਾਮ ਮੈਸਰਸ ਯਾਨੀ ਕਿ ਫਰਮ ਬਾਬਾ ਨਾਗਾ ਐਗਰੋ ਪ੍ਰਾਈਵੇਟ ਲਿਮਿਟਡ ਦੀ ਸਾਈਟ ਪਿੰਡ ਉਸਮਾਨ ਜ਼ਿਲ੍ਹਾ ਤਰਨ ਤਾਰਨ ਸਥਿਤ ਹੈ ਅਤੇ ਇਸ ਦਾ ਸਭ ਤੋਂ ਨੇੜਲਾ ਰੇਲ ਹੈੱਡ ਵੀ ਨਿਰਧਾਰਤ ਨਹੀਂ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਸੀ ਕਿ ਇਹ ਸਾਈਟ ਨਿਰਧਾਰਤ ਕੇਂਦਰ ਅਤੇ ਰੇਲ ਹੈੱਡ ਦੀਆਂ ਸ਼ਰਤਾਂ ਤੋਂ ਬਾਹਰ ਆਉਂਦੀ ਹੈ, ਔਰ ਇਹ ਮਹੱਤਵਪੂਰਨ ਗੱਲ ਠੀਕ ਤਰ੍ਹਾਂ ਧਿਆਨ ਵਿੱਚ ਨਹੀਂ ਲਈ ਗਈ। ਇਹ ਵੀ ਦੁਹਰਾਇਆ ਜਾਂਦਾ ਹੈ ਕਿ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ, ਜੋ ਕਿ ਟੈਂਡਰ ਜਾਰੀ ਕਰਨ ਅਤੇ ਟੈਕਨੀਕਲ ਇਵੈਲੂਏਸ਼ਨ ਦੀ ਜ਼ਿੰਮੇਵਾਰੀ ਏਜੰਸੀ ਹੈ, ਨੂੰ ਮਾਡਲ ਟੈਂਡਰ ਫਾਰਮ ਯਾਨੀ ਕਿ ਐਮ ਟੀ ਐੱਫ ਅਨੁਸਾਰ ਬਿਡਾਂ ਦੀ ਸਖਤੀ ਨਾਲ ਜਾਂਚ ਕਰਨੀ ਚਾਹੀਦੀ ਸੀ। ਐਮ ਟੀ ਐੱਫ ਦੇ ਆਰਟੀਕਲ 60 ਅਨੁਸਾਰ ਜੇ ਸਾਈਟ ਨਿਰਧਾਰਤ ਰੇਲ ਹੈੱਡ ਤੋਂ 8 ਕਿਲੋਮੀਟਰ ਤੋਂ ਵੱਧ ਦੂਰ ਹੈ ਤਾਂ ਫਾਈਨੈਂਸ਼ੀਅਲ ਬਿੱਡ ਵਿੱਚ 0.07 ਪ੍ਰਤੀ ਕੁਇੰਟਲ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਨੋਰਮਲਾਈਜੇਸ਼ਨ ਲਾਗੂ ਕਰਨਾ ਲਾਜ਼ਮੀ ਹੈ ਜੋ ਇੱਕ ਤੋਂ ਵੱਧ ਬਿੱਡ ਮਿਲੇ ਹੋਣ, ਜੇ ਇੱਕ ਤੋਂ ਵੱਧ ਬਿੱਡ ਮਿਲੇ ਹੋਣ। ਨਿਰਧਾਰਤ ਰੇਲ ਹੈੱਡ ਸਟੋਰੇਜ ਅਤੇ ਮੂਵਮੈਂਟ ਦੀ ਯੋਜਨਾ ਦਾ ਅਹਿਮ ਹਿੱਸਾ ਹੁੰਦਾ, ਇਸ ਲਈ
MTF ਦੇ ਨਿਯਮਾਂ ਵਿੱਚ ਕੋਈ ਅਸਪਸ਼ਟਤਾ ਨਹੀਂ ਹੈ।

0: ਇਹ ਵੀ ਵੇਖਿਆ ਗਿਆ ਕਿ ਭਿੱਖੀਵਿੰਡ ਕੇਂਦਰ ਲਈ PSWC ਵੱਲੋਂ ਕੀਤੀ ਗਈ ਫਾਈਨੈਂਸ਼ੀਅਲ ਇਵੈਲੂਏਸ਼ਨ ਪਹਿਲਾਂ ਹੀ 2 ਮਾਰਚ 2026 ਨੂੰ ਹੋਈ ਔਰ SLC ਮੀਟਿੰਗ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ ਔਰ ਇਹ ਚਿੱਠੀ ਭੇਜੀ ਗਈ ਹੈ। ਮਤਲਬ ਇਹ ਚਿੱਠੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਡਾਕਟਰ ਗਗਨਦੀਪ ਰੰਧਾਵਾ ਨੇ ਜਾਂ ਉਹਨਾਂ 'ਤੇ ਜਿਹੜੇ ਇਲਜ਼ਾਮ ਲੱਗੇ ਕਿ ਉਹ ਟੈਂਡਰ ਬਾਬਾ ਨਾਗਾ ਵਾਲੀ ਕੰਪਨੀ ਨੂੰ ਦਿੱਤਾ ਗਿਆ, ਦਰਅਸਲ ਉਹ ਪੱਟੀ ਰੇਲ ਹੈੱਡ ਤੋਂ ਦੂਰ ਸੀਗਾ ਔਰ ਇਹੀ ਗੱਲ ਲਾਲਜੀਤ ਭੁੱਲਰ ਦਾ ਪਿਤਾ ਜਿਹੜਾ ਸੁਖਦੇਵ ਭੁੱਲਰ ਹੈ ਕਹਿ ਰਿਹਾ ਸੀ ਕਿ ਸਾਡੀ ਸਾਈਡ ਨੇੜੇ ਹੈ, ਉਹ ਦੂਰ ਸੀ ਬਾਵਜੂਦ ਉਸ 'ਤੇ ਟੈਂਡਰ ਦਿੱਤਾ ਗਿਆ। ਮੈਂ ਇੱਥੇ ਕੋਈ ਇੱਕ ਪੱਖ ਨਹੀਂ ਰੱਖ ਰਿਹਾ ਕਿਉਂਕਿ ਮੇਰਾ ਕੰਮ ਕਿਸੇ ਖਬਰ ਦੇ ਦੋਵੇਂ ਪੱਖ, ਇੱਕ ਕੱਲ੍ਹ ਚਿੱਠੀ ਮੇਰੇ ਸਾਹਮਣੇ ਆਈ ਔਰ ਮੈਂ ਇਸ ਨੂੰ ਬੜੇ ਅਫਸਰਾਂ ਨਾਲ ਵੀ ਡਿਸਕਸ ਕੀਤਾ, ਹਾਲਾਂਕਿ ਕੋਈ ਬਹੁਤਾ ਬੋਲਣ ਨੂੰ ਤਿਆਰ ਨਹੀਂ ਹੋਇਆ। ਪਰ ਇੱਕ ਗੱਲ ਸਾਫ਼ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ FCI ਦੀ ਐਂਟਰੀ ਨੇ ਇਸ ਪੂਰੇ ਮਾਮਲੇ ਨੂੰ ਇੱਕ ਵੱਡਾ ਯੂਟਰਨ ਦਿੱਤਾ। ਮੈਂ ਇਹ ਪੱਖ ਤੁਹਾਡੇ ਸਾਹਮਣੇ ਰੱਖਣਾ ਸੀ ਜਾਂ ਕਹਿ ਲਓ ਕਿ ਇਹ ਗੱਲ ਤੁਹਾਡੇ ਸਾਹਮਣੇ ਰੱਖਣੀ ਸੀ ਕਿ ਇਹ ਟੈਂਡਰ ਵਾਲੀ ਕਹਾਣੀ ਹੁਣ ਕੁਝ ਹੋਰ ਰੂਪ ਧਾਰਨ ਕਰ ਲਈ ਹੈ ਔਰ ਕੀ ਇਹ ਮੰਨਿਆ ਜਾਏ। ਕਈ ਵਾਰੀ ਕਹਿੰਦਾ ਹੁੰਦਾ ਨਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਕੀ ਡਾਕਟਰ ਗਗਨਦੀਪ ਰੰਧਾਵਾ ਵਾਲੇ ਕੇਸ 'ਚ ਉਹੀ ਹੋ ਰਿਹਾ? ਨਾ CBI ਜਾਂਚ ਦੀ ਗੱਲ, ਜਿਹੜੇ ਘੜਿਆਲੀ ਹੰਝੂ ਭਾਰਤੀ ਜਨਤਾ ਪਾਰਟੀ ਦੇ ਔਰ ਕਾਂਗਰਸ ਦੇ ਲੀਡਰ ਉੱਥੇ ਵਾਹ ਕੇ ਆਏ, ਸ਼ਰਮ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਨਾ ਮੈਂ ਡਰਦਾ ਤੁਹਾਡੇ ਤੋਂ। ਤੁਸੀਂ ਕੀ ਇਨਸਾਫ ਦਵਾਓਗੇ? ਦੱਸੋ CBI ਜਾਂਚ ਕਿੱਥੇ? ਬਿੱਟੂ ਸਾਹਿਬ ਕਿਉਂ ਨਹੀਂ ਗ੍ਰਹਿ ਮੰਤਰੀ ਸਾਹਿਬ ਆਰਡਰ ਦਿੰਦੇ? ਹੁਣ ਤਾਂ FCI ਵੀ ਚਿੱਠੀ ਪੱਤਰ ਕਰ ਰਿਹਾ, FCI ਨੇ ਕਹਿਤਾ ਨਾ, ਵੜ ਗਿਆ ਨਾ FCI, ਕੇਂਦਰ ਦੀ ਏਜੰਸੀ ਆ ਗਈ, ਦੇ ਦਿਓ CBI ਜਾਂਚ। ਤੁਸੀਂ ਬਾਕੀਆਂ 'ਤੇ ਗੱਲ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਔਰ ਜਿੰਨਾ ਇਹ ਇਨਸਾਫ ਦੇਰ ਹੋ ਰਿਹਾ ਉਹਨਾਂ ਇਸ ਮਸਲੇ ਦੇ ਵਿੱਚ ਵੱਡੇ ਯੂਟਰਨ ਆ ਰਹੇ। ਹੁਣ FCI ਇਹ ਕਹਿ ਰਹੇ ਕਿ ਟੈਂਡਰ ਗਲਤ ਦਿੱਤਾ ਗਿਆ, ਯਾਨੀ ਕਿ ਜੋ ਲਾਲਜੀਤ ਭੁੱਲਰ ਔਰ ਉਸਦਾ ਪਰਿਵਾਰ ਕਹਿ ਰਿਹਾ ਸੀ ਉਹੀ ਗੱਲ FCI ਕਹਿ ਰਹੀ ਹੈ। ਕੁੱਲ ਮਿਲਾ ਕੇ ਕਹਾਣੀ ਹੈ, ਸਵਾਲ ਵੱਡੇ ਨੇ। ਮੈਂ ਫਿਲਹਾਲ ਇਹ ਜਾਣਕਾਰੀ ਤੁਹਾਡੇ ਤੱਕ ਜਨਤਕ ਕਰਨੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਚੁੱਪ ਕਿਉਂ ਨੇ ਔਰ FCI ਦਾ ਯੂਟਰਨ ਕੀ ਲਾਲਜੀਤ ਭੁੱਲਰ ਨੂੰ ਕਲੀਨ ਚਿੱਟ ਦੇ ਰਿਹਾ, ਕੀ ਲਾਲਜੀਤ ਭੁੱਲਰ ਦੇ ਪਿਤਾ ਨੂੰ ਔਰ ਕੀ ਇਹ ਮੰਨਿਆ ਜਾਏ ਕਿ ਇਸ ਆਧਾਰ 'ਤੇ ਫਿਰ ਉਹ ਅਗਰਿਮ ਜ਼ਮਾਨਤ ਵੀ ਲੈ ਜਾਣਗੇ? ਇੱਕ ਚੱਲ ਕੀ ਰਿਹਾ, ਕੌਣ ਚਲਾ ਰਿਹਾ ਜਾਂ ਕੋਈ ਸਾਂਝ ਪੈ ਗਈ ਹੈ? ਭਾਰਤੀ ਜਨਤਾ ਪਾਰਟੀ ਦੇ ਲੀਡਰ ਘੱਟੋ ਘੱਟੇ ਦਾ ਜਵਾਬ ਦੇਣ, ਚੁੱਪ ਕਿਉਂ ਨੇ, CBI ਜਾਂਚ ਕਿੱਥੇ ਹੈ, ਇਨਸਾਫ ਕਦੋਂ ਮਿਲੇਗਾ, FCI ਦਾ ਰੋਲ ਕੀ ਆ ਗਿਆ, ਜਾਂਚ ਹੁਣ ਕਿਉਂ ਨਹੀਂ ਹੋ ਰਹੀ ਔਰ ਕਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕੀ ਕੋਈ ਡੀਲ ਹੋਈ ਹੈ ਜਾਂ ਜਿਹੜੇ ਖਦਸ਼ੇ ਮੈਨੂੰ ਕਹਿਣ 'ਚ ਹੁਣ ਕੋਈ ਦੌਰਾ ਹੀ ਨਹੀਂ? ਪ੍ਰਗਟ ਸਿੰਘ ਉਸ ਦਿਨ ਕਹਿ ਰਹੇ ਸੀ ਨਾ ਕਿ ਇਹ ਮੰਨਿਆ ਜਾਏ ਕਿ ਜਿਹੜਾ ਓਪਰੇਸ਼ਨ ਲੋਟਸ ਚੱਲ ਰਿਹਾ ਉਹਦੇ ਬਹਾਨੇ ਹੀ ਸਾਰਾ ਕੁਝ ਚੱਲ ਰਿਹਾ। ਸ਼ਰਮ ਆਉਣੀ ਚਾਹੀਦੀ ਹੈ ਜੇ ਹੈ ਤਾਂ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have gone to their office and I have met their clients. I think that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ

0: ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
1: क्या लगा था तुझे मेरे खिलाफ गवाही देके
2: तू बच जाएगी
1: क्या कोई नहीं आएगा तुझे बचाने के लिए
3: वाह मेरे हीरो आते ही कर दिया गुंडों को जीरो
4: मेरे दो तीन आदमियों को मार के खुद को तू शेर समझ रहा है
2: अरे पूरी फौज पड़ी है तीर से लड़ने के लिए
4: तो भेज अपनी फौज अब तू ही आ जा
5: अरे ऐसा तू क्या खाता है यार इतनी ताकत कहां से लाता है
4: मेरा भरोसेमंद साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना
6: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ
7: ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-99 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-99 ਸਤਿ ਸ਼੍ਰੀ ਅਕਾਲ ਜੀ
6: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
11: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
12: Sarai Trucking, the name you can trust in transportation industry. Hire kar rahe ne AZ company drivers and owner-operators for Midwest, Southwest, California and Toronto-Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking, 905-794-8837. 905-794-8837. Sarai

0: ਅੱਖੀਆਂ ਚੋਂ ਡੋਲਦੇ ਸ਼ਰਾਬ ਤੁਰੇ ਆਉਂਦੇ ਗਏ ਦੂਰੋਂ ਪਤਾ ਲੱਗਦਾ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਹੈ।
1: ਜਿਹੜੀ ਤੁਸੀਂ ਹੁਣੇ ਆਵਾਜ਼ ਸੁਣੀ ਹੈ ਇਹ 90 ਦੇ ਦਹਾਕੇ 'ਚ ਜਿਹੜੇ ਚੜ੍ਹਦੀ ਜਵਾਨੀ ਦੇ ਲੋਕ ਸੀ ਉਹਨਾਂ ਸਾਰਿਆਂ ਨੇ ਤਾਂ ਪਹਿਚਾਣ ਲਿਆ ਹੋਣਾ ਕਿ ਕੌਣ ਹੈਗੇ ਆ, ਔਰ ਜਿਹੜੇ ਹੁਣ ਲੋਕ ਜਵਾਨੀ 'ਚ ਕਦਮ ਰੱਖ ਰਹੇ ਆ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਕੌਣ ਹੈਗੇ ਆ। ਕੁਲਦੀਪ ਮਾਨਕ ਸਾਹਿਬ ਦੇ ਪੋਤੇ ਹੋਣ ਦਾ ਤੁਹਾਨੂੰ ਕੋਈ ਫਾਇਦਾ ਹੋਇਆ?
0: ਫੇਸ ਵੈਲਿਊ ਨਹੀਂ ਮੈਂ ਬਣਾ ਸਕਿਆ ਉਹਨੂੰ, ਗਾਣੇ ਤਾਂ ਹਿੱਟ ਹੋ ਗਏ ਸੀ ਪਰ ਪਤਾ ਨਹੀਂ ਸੀ ਲੋਕਾਂ ਨੂੰ ਕਿਹਨੇ ਗਾਏ ਆ ਕਿਹਨੇ ਨਹੀਂ। ਅੱਜ ਮੈਨੂੰ ਕਹਿੰਦੇ ਯਾਰ ਤੂੰ ਆਪਣਾਪਨ ਛੱਡ ਕੇ ਕੁਲਦੀਪ ਮਾਨਕ ਗਾ ਰਿਹਾ, ਪਹਿਲੀ ਗੱਲ ਤਾਂ ਮੇਰਾ ਦਾਦਾ ਹੈ, ਮੇਰਾ ਹੱਕ ਬਣਦਾ। ਫਿਰ ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਉਹਨਾਂ ਦੇ ਨਾਲ ਗੁਜ਼ਾਰੀ ਹੈ, ਕੰਪੋਜੀਸ਼ਨਾਂ ਮੇਰੇ ਡੈਡੀ ਨੇ ਬਹੁਤ ਸਾਰੀਆਂ ਕੀਤੀਆਂ, ਮੇਰੇ ਡੈਡੀ ਨੇ ਉਹਨਾਂ ਨੂੰ ਬੱਚਿਆਂ ਵਾਂਗੂ ਸਾਂਭਿਆ ਵੀ ਹੈ ਸਟੇਜ 'ਤੇ। ਮੇਰੇ ਪ੍ਰੋਡਿਊਸਰ ਨੇ ਮੇਰਾ ਨਾਮ ਰੱਖਿਆ ਤਨਵੀਰ ਜਲਾਲ, ਪਹਿਲਾਂ ਕਹਿੰਦੇ ਸੀ ਤਨਵੀਰ ਮਾਨਕ ਰੱਖਦੇ, ਮੈਂ ਕਹਿੰਦੇ ਯਾਰ ਮਾਨਕ ਮਾਨ ਇੱਕੋ ਹੀ ਜੰਮਿਆ, ਉਹ ਨਹੀਂ ਦੁਬਾਰਾ ਹੋਣਾ।
1: ਅੱਛਾ ਤੁਸੀਂ ਨਾ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮਾਨਕ ਸਾਹਿਬ ਨੂੰ ਕਿ ਜਾਂ ਤਾਂ ਗਾਉਣਾ ਆਉਂਦਾ ਸੀ ਜਾਂ ਸ਼ਰਾਬ ਪੀਣੀ ਆਉਂਦੀ ਸੀ।
0: ਕੰਮ ਹੀ ਤਾਂ ਕੀਤੇ ਉਹਨਾਂ ਨੇ, ਬੇਸ਼ੱਕ ਜੋ ਮਰਜ਼ੀ ਲੋਕ ਕਹੀ ਜਾਣ, ਦਾਰੂ ਤਾਂ ਉਹਨਾਂ ਲਈ ਇੱਕ ਮਤਲਬ ਐਨਰਜੀ ਦਾ ਕੰਮ ਕਰਦੀ ਸੀ। ਡੈਡੀ ਕਹਿੰਦੇ ਪੁੱਤ ਸਾਡੇ ਤਿੰਨ ਤਿੰਨ ਅਖਾੜੇ ਹੋਣੇ, ਤੀਜੇ ਅਖਾੜੇ 'ਤੇ ਜਦੋਂ ਸਾਨੂੰ ਪਤਾ ਲੱਗਣਾ ਕਿ ਯਾਰ ਆਵਾਜ਼ ਥੱਕਦੀ ਹੈ, ਬਸ ਉਹਦੀ ਥੋੜ੍ਹੇ ਥੋੜ੍ਹੇ ਕਹਿੰਦੇ ਸੀ ਇੱਕ ਇੱਕ ਪੈਗ ਮਾਰਨਾ ਅਤੇ ਆਵਾਜ਼ ਫੇਰ ਉੱਥੇ ਹੀ।
1: ਤਾਂ ਮੈਂ ਸੁਣਿਆ ਤੁਸੀਂ ਇੱਕ ਐਡ ਵੀ ਕੀਤੀ ਸੀ ਮੱਝਾਂ ਵਾਲੀ ਫੀਡ, ਔਰ ਉਹ ਚੱਲਦੀ ਹੈ ਜੇ ਵੀ ਪਿੰਡਾਂ 'ਚ, ਬਸ ਮੁਸ਼ਕਿਲ ਇਹ ਹੈ ਕਿ ਉਹ ਪਤਾ ਨਹੀਂ ਹੈ ਕਿ ਤੁਸੀਂ ਗਈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਗਾ ਕੇ ਸੁਣਾਓ।
0: ਮੱਝ ਤਾਰਾ ਫੀਡ ਦੇਖ ਕੇ ਕਲੋਲ ਕਰਦੀ, ਖਾ ਕੇ ਫੀਡ ਤਾਰਾ।
1: ਤੇ ਗੋਭੀ ਦੀ ਇੱਕ ਚੀਵ ਪਾਰਨੇ ਦਾ ਕੀ ਚੱਕਰ ਹੈ? ਮੈਂ ਤੇ ਇਹ ਸਮਝਦੀ ਰਹੀ ਕਿ ਉਹ ਭਗਵੰਤ ਮਾਨ ਨੇ ਗਾਇਆ ਗਾਣਾ।
0: ਇਹਨਾਂ ਸਰਦੂਲ ਭਾਅ ਜੀ ਵੀ ਗੁੱਸੇ ਹੋ ਗਏ ਸੀ, ਕਹਿੰਦੇ ਹਾਲੇ 2 ਸਾਲ ਘੱਟੋ ਘੱਟ 2 ਸਾਲ ਮੇਰਾ ਗਾਣਾ ਸੁਪਰ ਹਿੱਟ ਹੋਰ ਵੱਜਣਾ ਸੀਗਾ, ਤੂੰ
1: ਤੁਸੀਂ ਗੋਭੀ ਵਾੜਤੀ ਵਿੱਚ
0: ਕਹਿੰਦੇ ਸਬਜ਼ੀ ਭਾਜੀ ਲਿਆਂਦੀ ਤੂੰ। ਮਾਨ ਸਾਹਿਬ ਕਹਿੰਦੇ ਹਾਂ ਟੇਪ ਤਾਂ ਮੈਂ ਸੁਣੀ ਯਾਰ ਗਾਣੇ ਗੁਣੇ, ਮੈਨੂੰ ਕਹਿੰਦੇ ਗਾਣਾ ਸੁਣਾ ਕੋਈ, ਮੈਂ ਕਿਹਾ ਜੀ ਕਿਹੜਾ ਸੁਣਾ, ਮੈਂ ਹੰਸ ਰਾਜ ਦਾ ਗਾਣਾ ਸੁਣਾ ਕੋਈ, ਸੁਣਾਤਾ।
1: ਅੱਛਾ
0: ਸਰਦੂਲ ਸਿਕੰਦਰ ਦਾ ਗਾਣਾ ਸੁਣਾ, ਉਹ ਵੀ ਸੁਣਾਤਾ। ਚੱਲ ਤੂੰ ਇੱਕ ਕੰਮ ਕਰ, ਹੁਣ ਅਗਲੇ ਮਹੀਨੇ ਬੰਬੇ ਆ ਜਾ ਮੇਰੇ ਕੋਲ, ਆਪਾਂ ਕੰਮ ਕਰਦੇ ਹਾਂ। ਬੰਬੇ ਤੋਂ ਫਿਰ ਮੈਂ ਮਾਨ ਸਾਹਿਬ ਦਾ ਜਦੋਂ ਪਹਿਲੀ ਟੇਪ ਕੀਤੀ ਉਹਦੇ 'ਚ ਗਾਣਾ ਸੀ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ, ਮੈਨੂੰ ਸੱਚੋ ਸੱਚ ਦੱਸ ਨਹੀਂ ਤੇ ਤੇਰੀ ਮੇਰੀ ਬਸ ਐਵੇਂ ਪਊਗੀ ਲੜਾਈ, ਤੇਰਾ ਕੀ ਲੱਗਦਾ ਨੀ ਦੱਸ
2: ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਨੀ, ਜਿਹਨੇ ਕੁਲਫੀ ਪਵਾਈ ਤੇਰਾ ਕੀ ਲੱਗਦਾ,
0: ਜਿਹਨੇ ਸੀਟ ਤੇ ਬਿਠਾਈ ਤੇਰਾ ਕੀ ਲੱਗਦਾ। ਗੁਲਸ਼ਨ ਕੁਮਾਰ ਜੀ ਉਦੋਂ ਜਿਉਂਦੇ ਸੀਗੇ, ਜਦੋਂ ਮੈਨੂੰ ਉਹਨਾਂ ਨੇ ਕਿਹਾ ਬੇਟਾ ਤੂੰ ਹਿੰਦੀ ਗਾ ਸਕਦਾ, ਮੈਨੇ ਕਿਹਾ ਹਾਂਜੀ। ਉਹਨਾਂ ਕੋਲ ਸੋਨੂ ਨਿਗਮ ਹੁੰਦੇ ਸੀਗੇ ਉਦੋਂ, ਮੈਨੂੰ ਉਹਨਾਂ ਨੇ ਕਿਹਾ ਤੂੰ ਕੱਲ੍ਹ ਸਟੂਡੀਓ ਆ ਮੇਰੇ ਪਾਸ, ਔਰ ਮੈਨੂੰ ਕੋਈ ਰੀਜ਼ਨ ਸੀ ਕਿਹਾ ਕਿ ਮੈਂ ਜਾ ਹੀ ਨਹੀਂ ਪਾਇਆ।
1: ਉਸ ਟਾਈਮ 'ਤੇ ਜਿਹੜੇ ਆਰਟਿਸਟ ਆ ਉਹ ਤਰਸਦੇ ਸੀ ਮੁੰਬਈ ਜਾਣ, ਔਰ ਤੁਸੀਂ ਉੱਥੇ ਪਹੁੰਚ ਕੇ ਵੀ ਵਾਪਸ ਆ ਗਏ ਜਾਂ ਕੁਛ ਨਹੀਂ ਬਣ ਸਕਿਆ, ਇਹ ਕਿਉਂ? ਕੁਛ ਚੀਜ਼ਾਂ ਨਿਕਲਦੀਆਂ ਨਹੀਂ ਹੁੰਦੀਆਂ ਮਾਇੰਡ 'ਚੋਂ। ਮੈਂ
0: ਐਗਰੀਮੈਂਟ ਕਰ ਲਿਆ 5 ਸਾਲ ਦਾ, ਔਰ ਉਹ ਮੇਰਾ ਗੋਲਡਨ ਟਾਈਮ ਸੀਗਾ, ਇੱਕ ਵੀ ਗਾਣਾ ਉਹਨਾਂ ਨੇ ਮੇਰਾ ਰਿਲੀਜ਼ ਨਹੀਂ ਕੀਤਾ। ਨਿੱਕੂ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ, ਕਹਿੰਦਾ ਤਨਵੀਰ ਜੇ ਕਿਤੇ ਤੇਰਾ ਉਹਨਾਂ ਟਾਈਮਾਂ 'ਚ ਆਫਿਸ ਬਣਿਆ ਹੁੰਦਾ ਨਾ ਇੱਥੇ, ਅੱਜ ਮੇਰੇ ਕੋਲ ਕਹਿੰਦੇ 3 ਗੱਡੀਆਂ, ਤੇਰੇ ਕੋਲ 6 ਹੁੰਦੀਆਂ। ਬੱਚੇ ਮਤਲਬ ਫੈਮਿਲੀ ਤਾਂ ਕਹਿੰਦੀ ਹੋ ਕਹਿੰਦੀ ਹੈ ਕਿ ਤੁਸੀਂ ਇੰਨੀ ਦੂਰ ਗਏ ਹੋ, ਜ਼ਿੰਦਗੀ 'ਚ ਕੀਤਾ ਕੀ ਆ ਤੁਸੀਂ, ਸਾਡੇ ਲਈ ਕੀ ਕੀਤਾ? ਮੈਂ ਫਿਰ ਕਹਿੰਦਾ ਹੁੰਦਾ ਬੇਟਾ ਵੀ ਜਿੱਦਾਂ ਹੁਣ ਤੁਹਾਡੇ ਲਈ ਮੈਂ ਨਹੀਂ ਹਾਲੇ ਕੁਛ ਕਰ ਸਕਿਆ, ਪਰ ਮੈਂ ਮੇਰੇ ਤੁਹਾਡੇ ਵਰਗੇ ਮੇਰੇ ਛੋਟੇ ਭੈਣ ਭਰਾ ਸੀ 3, ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਮੇਰੇ 'ਤੇ ਸੀ ਡੈਡੀ ਦੇ ਨਾਲ, ਸੋ ਚੱਲ ਰਿਹਾ

ਲੈ ਕੇ ਪਾਵੇਂ ਮੁੱਖ ਤੇ ਨਕਾਬ ਤੁਰੇ ਆਉਂਦੇ ਹੋ, ਲੈ ਕੇ ਪਾਵੇਂ ਮੁੱਖ ਤੇ ਨਕਾਬ ਤੁਰੇ ਆਉਂਦੇ ਗਏ, ਦੂਰੋਂ ਪਤਾ ਲੱਗਦਾ ਉਹ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਹੈ, ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਹੈ। ਆਦਤ ਪੁਰਾਣੀ ਹੈ ਮਰੋੜੇ ਖਾ ਕੇ ਚੱਲਣਾ, ਹੁਸਨਾਂ ਦਾ ਹੜੇ ਤਾਈਓਂ ਔਖਾ ਹੋਇਆ ਫੱਲਣਾ। ਹੋ ਆਦਤ ਪੁਰਾਣੀ ਹੈ ਮਰੋੜੇ ਖਾ ਕੇ ਚੱਲਣਾ, ਹੁਸਨਾਂ ਦਾ ਹੜੇ ਤਾਈਓਂ ਔਖਾ ਹੋਇਆ ਫੱਲਣਾ। ਅੱਖੀਆਂ ਚੋਂ ਡੋਲਦੇ ਸ਼ਰਾਬ ਤੁਰੇ ਆਉਂਦੇ ਗਏ, ਦੂਰੋਂ ਪਤਾ ਲੱਗਦਾ

0: ਦੇ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬਿੰਦੂ ਬਰਾੜ ਅਤੇ ਸਵਾਗਤ ਹੈ ਤੁਹਾਡਾ ਸਭ ਦਾ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੈਮ।
1: ਜਿਹੜੀ ਤੁਸੀਂ ਹੁਣੇ ਆਵਾਜ਼ ਸੁਣੀ ਹੈ, ਇਹ 90 ਦੇ ਦਹਾਕੇ 'ਚ ਜਿਹੜੇ ਚੜ੍ਹਦੀ ਜਵਾਨੀ ਦੇ ਲੋਕ ਸੀ, ਉਹਨਾਂ ਸਾਰਿਆਂ ਨੇ ਤਾਂ ਪਹਿਚਾਣ ਲਿਆ ਹੋਣਾ ਕਿ ਕੌਣ ਹੈਗੇ ਆ। ਪਰ ਫਿਰ ਵੀ ਆਪਾਂ ਗੱਲਬਾਤ ਕਰਦੇ ਹਾਂ, ਮਿਲਦੇ ਹਾਂ ਅੱਜ ਅਤੇ ਉਸ ਜ਼ਮਾਨੇ 'ਚ ਪਹੁੰਚਦੇ ਹਾਂ ਜਿੱਥੇ ਤੁਸੀਂ ਜਵਾਨੀ 'ਚ ਹਾਲੇ ਕਦਮ ਰੱਖਿਆ ਹੀ ਸੀ, ਔਰ ਜਿਹੜੇ ਹੁਣ ਲੋਕ ਜਵਾਨੀ 'ਚ ਕਦਮ ਰੱਖ ਰਹੇ ਆ, ਉਹਨਾਂ ਨੂੰ ਦੱਸਦੇ ਹਾਂ ਕਿ ਕੌਣ ਹੈਗੇ ਆ। ਸਵਾਗਤ ਕਰਦੇ ਹਾਂ ਤਨਵੀਰ ਗੋਗੀ ਜੀ ਦਾ। ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਬਹੁਤ
0: ਸਤਿ ਸ਼੍ਰੀ ਅਕਾਲ
1: ਸਵਾਗਤ
0: ਜੀ, ਸੋ ਥੈਂਕ ਯੂ ਤੁਹਾਡਾ।
1: ਜੀ ਆਇਆਂ ਨੂੰ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਮਿਲ ਕੇ, ਕਿਉਂਕਿ ਅਸੀਂ ਵੀ ਉੱਥੇ ਪਹੁੰਚ ਗਏ ਪਿਛਲੇ ਜ਼ਮਾਨੇ 'ਚ ਜਦੋਂ ਤੁਹਾਡੇ ਗਾਣੇ ਸੁਣਦੇ ਹੁੰਦੇ ਸੀ ਅਤੇ ਅਸੀਂ ਵੀ ਜਵਾਨ ਹੁੰਦੇ ਸੀ।
0: ਕੀ ਬਾਤ! ਅੱਛਾ, ਮੈਂ ਬੜਾ ਕਰਮਾਣਾ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਜਿਹੜੇ ਉਸ ਟਾਈਮ ਦੇ ਜਿਹੜੇ ਸਰੋਤੇ ਸੀਗੇ ਨਾ, ਬਹੁਤ ਮਤਲਬ ਸੂਝਵਾਨ, ਬੜਾ ਪਿਆਰ ਕਰਨ ਵਾਲੇ ਸੀ ਸਰੋਤੇ। ਤਾਂ ਅੱਜ ਵੀ ਚੰਗੇ ਆ, ਪਰ ਉਹ ਥੋੜ੍ਹਾ ਜਿਹਾ ਮਾਹੌਲ ਦੇ ਹਿਸਾਬ ਨਾਲ ਸਾਨੂੰ ਆਪਣੇ ਆਪ ਨੂੰ ਮੇਰਾ ਖਿਆਲ ਐਂ ਲੱਗਦਾ
1: ਸੁਣਨ ਵਾਲੇ ਘੱਟ ਗਏ, ਗਾਉਣ ਵਾਲੇ ਜ਼ਿਆਦਾ ਹੋ ਗਏ ਮੈਨੂੰ ਲੱਗਦਾ।
0: ਕਈ ਵਾਰੀ ਨਾ ਪ੍ਰੋਗਰਾਮ 'ਤੇ ਜਾਂਦੇ ਹਾਂ ਅਤੇ ਤੁਸੀਂ ਇਹ ਦੇਖੋ, 20 ਜਣਿਆਂ 'ਚੋਂ 13 ਜਣੇ ਗਾਉਣ ਵਾਲੇ ਹੁੰਦੇ ਬੈਠੇ।
1: ਸਹੀ ਗੱਲ ਹੈ, ਅੱਜ ਕੱਲ੍ਹ ਸਾਰੇ ਕਹਿੰਦੇ ਆ ਵੀ ਬਸ ਅਸੀਂ ਗਾਉਣੇ ਆ ਅਤੇ ਤੂੰ ਉੱਤਰ ਸਟੇਜ ਤੋਂ, ਤੂੰ ਆਹ ਸੁਰ ਗਲਤ ਲਾਤੀ ਆ, ਤੂੰ ਆਹ ਗਲਤ ਲਾਤੀ ਆ।
0: ਮਾਨ ਸਾਹਿਬ ਨੇ ਗੱਲ ਕਹੀ ਸੀ, ਬਾਬ ਸਿੰਘ ਮਾਨ, ਅਸੀਂ ਬੈਠੇ, ਵੈਸੇ ਉਹਨਾਂ ਦਾ ਸੁਭਾਅ ਆਸਣ ਦਾ ਨਾ, ਕੁਛ ਵੀ ਗੱਲ ਕਰਦੇ। ਮੈਂ ਕਿਹਾ ਮਾਨ ਸਾਹਿਬ ਆਰਟਿਸਟ ਬਹੁਤ ਹੋ ਕੇ, ਬਹੁਤ ਕੰਪਟੀਸ਼ਨ ਹੋ ਗਿਆ ਜ਼ਿਆਦਾ। ਕਹਿੰਦੇ ਤਨਵੀਰ, ਜਿੰਨੇ ਬੇਰੁਜ਼ਗਾਰ ਬੇਰੁਜ਼ਗਾਰ ਉਨੇ ਕਲਾਕਾਰ, ਇੱਦਾਂ ਸੌਖਾ ਕੰਮ ਨਹੀਂ ਲੱਗਦਾ।
1: ਹਾਂ ਮਾਨ ਸਾਹਿਬ ਗੱਲ ਬਹੁਤ ਕੱਢਦੇ ਉਹਨਾਂ ਦੀਆਂ।
0: ਹੁਣ ਪਤਾ ਕੀ, ਹੁਣ ਕੰਪਿਊਟਰ ਦਾ ਯੁੱਗ ਹੋ ਗਿਆ, ਸਟੇਜ 'ਤੇ ਜਿਹੜੇ ਲਾਈਵ ਗਾਉਂਦੇ ਨਾ, ਉਹ ਤਾਂ ਸਟੇਜ 'ਤੇ ਖੜ੍ਹ ਕੇ ਪਤਾ ਲੱਗਦਾ ਕਿ ਕਿਹੜਾ ਬੰਦਾ ਕਿੱਥੇ ਖੜ੍ਹਾ, ਕਿਹੜਾ ਆਰਟਿਸਟ ਕਿੰਨਾ ਕੁ ਹੈ। ਅਤੇ ਜਦੋਂ ਰਿਕਾਰਡਿੰਗ ਹੁੰਦੀ ਹੈ, ਉਦੋਂ ਸਾਨੂੰ ਕਈ ਵਾਰੀ ਤਾਂ 50-60% ਤਾਂ ਕੰਪਿਊਟਰ ਹੀ ਸੈੱਟ ਕਰ ਦਿੰਦਾ, ਉਹ ਸੌਖਾ ਹੋ ਗਿਆ।
1: ਬਿਲਕੁਲ, ਤਾਂ ਹੀ ਜ਼ਿਆਦਾ ਹੋ ਗਏ ਸਿੰਗਰ।
0: ਹਾਂ
1: ਅੱਛਾ, ਮੈਂ ਆਪਾਂ ਇੱਧਰ ਵੀ ਆਵਾਂਗੇ, ਪਹਿਲਾਂ ਮੈਂ ਸਟਾਰਟਿੰਗ ਕਰਾਂ ਜੇ ਤੁਹਾਨੂੰ ਮੈਂ ਪੁੱਛੂੰਗੀ ਕਿ ਕੁਲਦੀਪ ਮਾਣਕ ਸਾਹਿਬ ਦੇ ਪੋਤੇ ਹੋਣ ਦਾ
0: ਜੀ
1: ਤੁਹਾਨੂੰ ਕੋਈ ਫਾਇਦਾ ਹੋਇਆ?
0: ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਇਹ ਦੋਨੋਂ ਚੀਜ਼ਾਂ ਹੀ ਆ। ਕਈ ਵਾਰੀ ਐਕਸੈਪਟੇਸ਼ਨ ਲੋਕਾਂ ਦੀ ਬਹੁਤ ਵੱਡੀ ਹੁੰਦੀ ਹੈ, ਅਤੇ ਉਹਦੇ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੇ ਅਸੀਂ ਨਹੀਂ ਕਰਦੇ, ਫਿਰ ਲੋਕ ਸਾਨੂੰ ਉਸ ਲੇਵਲ 'ਤੇ ਲੈ ਕੇ ਨਹੀਂ ਆਉਂਦੇ, ਉਸ ਸਮਝਦੇ ਨਹੀਂ ਉਸ, ਕਿਉਂਕਿ ਉਹ ਸਾਡੇ ਬਜ਼ੁਰਗਾਂ ਦਾ ਨਾਮ ਵੱਡਾ ਹੁੰਦਾ।
1: ਬਿਲਕੁਲ, ਉਹਨਾਂ ਦਾ ਤਾਂ ਫਿਰ ਬਹੁਤ ਹੀ ਵੱਡਾ,
0: ਉਹਨਾਂ ਦਾ ਤਾਂ ਕਮਾਲ ਹੈ ਨਾ, ਉਹ ਤਾਂ ਲੈਜੈਂਡ ਹੋ ਗਏ। ਫਿਰ ਉਸ ਉਹਨਾਂ ਦੇ ਨੇੜੇ ਤੇੜੇ ਵੀ ਅਸੀਂ ਪਹੁੰਚ ਜਾਈਏ ਨਾ, ਤਾਂ ਫਿਰ ਵੀ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ। ਪਰ ਲੋਕਾਂ ਦਾ ਪਿਆਰ ਹੈ ਜਿਹੜੇ ਸਾਨੂੰ ਅੱਜ ਵੀ ਉਹ ਪਿਆਰ ਕਰਦੇ ਆ, ਐਕਸੈਪਟੇਸ਼ਨ ਉਹਨਾਂ ਦੀ ਵੱਡੀ ਹੁੰਦੀ ਹੈ।
1: ਇਹ ਤਾਂ ਹੈ ਨਹੀਂ, ਅਤੇ ਤੁਹਾਨੂੰ ਮੈਂ ਇਹ ਵੀ ਪੁੱਛੂੰਗੀ ਕਿ ਤੁਹਾਡੇ ਗਾਣੇ, ਬਹੁਤ ਸਾਰੇ ਗਾਣੇ ਸੁਪਰ ਡੁਪਰ ਹਿੱਟ ਹੋਏ
0: ਜੀ,
1: ਅਤੇ ਉਹੀ ਗਾਣੇ ਹੋਰ ਵੀ ਲੋਕ ਗਾ ਗਾ ਕੇ ਸੁਪਰ ਡੁਪਰ ਹਿੱਟ ਹੋਏ, ਇਹ ਕੀ ਚੱਕਰ ਹੈ ਮੈਨੂੰ? ਕਿਉਂਕਿ ਤੁਸੀਂ ਪਹਿਲੇ ਕਲਾਕਾਰ ਹੋ ਜਿਹਦੇ ਆਪਦੇ ਗਾਣੇ ਸੁਪਰ ਡੁਪਰ ਹਿੱਟ, ਅਤੇ ਕੋਈ ਹੋਰ ਵੀ ਗਾ ਗਾ ਕੇ ਸੁਪਰ ਹਿੱਟ ਹੋ ਗਿਆ।
0: ਰੱਬ ਦਾ ਸ਼ੁਕਰ ਹੈ ਜੀ, ਮੈਂ ਉਹਨਾਂ ਕੁ ਕੰਮ ਕੀਤਾ ਜਿਹੜੇ ਹੋਰ ਵੀ ਕਲਾਕਾਰ ਗਾਈ ਜਾਂਦੇ। ਐਕਚੁਲੀ ਮੇਰੀ ਨਾ ਪਰਮਾਤਮਾ ਦਾ ਸ਼ੁਕਰ ਹੈ ਕਿ ਮੇਰੀ ਸ਼ੁਰੂਆਤ ਬੜੇ ਅੱਛੇ ਲੇਵਲ ਤੋਂ ਹੋ ਗਈ ਸੀ
1: ਜੀ।
0: ਗੋਭੀ ਦੀ ਇੱਕ ਅੱਛੀ ਵਪਾਰ ਨੇ, ਉਹ ਹਿੱਟ, ਉਹਤੋਂ ਬਾਅਦ ਬਾਬੂ ਸਿੰਘ ਮਾਨ ਵਰਗੇ ਲੈਜੈਂਡ ਮੈਨੂੰ ਬੁਲਾਵਾ ਆਉਂਦਾ ਉਹਨਾਂ ਦਾ, ਹੋਰ ਉਦੋਂ ਵੱਡੀ ਗੱਲ ਕੀ ਹੋ ਸਕਦੀ ਹੈ। ਫਿਰ ਇੰਡਸਟਰੀ 'ਚ ਕੰਮ ਕੀਤਾ, ਉਹਨਾਂ ਦੇ ਜਿਹੜੇ ਗਾਣੇ ਸੀ ਉਸ ਸਮੇਂ ਦੇ ਬਹੁਤ ਵੱਡੇ ਗਾਣੇ ਸੀ, ਪਰ ਮੀਡੀਆ ਨਾ ਹੋਣ ਕਰਕੇ ਲੋਕਾਂ ਦੇ ਸਾਹਮਣੇ ਨਹੀਂ ਆਏ ਸਾਰੇ
1: ਜੀ।
0: ਉਹਨਾਂ 'ਚ

0: ਇੱਕੋ ਆਇਆ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ, ਉਹ ਗਾਣਾ ਵੀ ਬਾਈ ਲਾਭ ਹੀਰੇ ਨੇ ਵੀ ਗਾਤਾ ਸੀ, ਮੇਰੇ ਤੋਂ ਬਾਅਦ 'ਚ ਮੈਂ ਬੰਬੇ ਸੀਗਾ, ਫਿਰ ਮਨਜੀਤ ਰਾਹੀ ਦਲਜੀਤ ਕੌਰ ਡਿਊਟ ਬਣਾ ਕੇ ਗਾਉਣ ਲੱਗ ਗਏ।
1: ਅੱਛਾ, ਉਹੀ ਨਾ, ਤੁਸੀਂ ਤੁਹਾਡੇ ਸੁਪਰਹਿਟ ਗਾਣੇ ਕੋਈ ਹੋਰ ਵੀ ਗਾ ਗਾ ਕੇ ਸੁਪਰਹਿਟ ਹੋ ਗਿਆ, ਔਰ ਮੈਨੂੰ ਲੱਗਦਾ ਸਿਰਫ ਤੁਸੀਂ ਹੋਏ ਆਰਟਿਸਟ।
0: ਹਾਂਜੀ,
1: ਤੇ ਕੀ ਤੁਹਾਨੂੰ ਕੀ ਲੱਗਦਾ ਕੈਮਰੇ ਦੇ ਸਾਹਮਣੇ ਨਾ ਆਉਣਾ ਇਸ ਕਰਕੇ, ਕਿਉਂਕਿ ਮੈਨੂੰ
0: ਉਦੋਂ
1: ਲੱਗਦਾ ਸਾਰੇ ਹੀ ਸਮਝ ਗਏ ਹਾਂ ਇਹਦਾ ਗਾਣਾ ਹੋਣਾ ਹੈ, ਇਹਦਾ ਗਾਣਾ ਹੋਣਾ ਹੈ।
0: ਉਦੋਂ ਬਿਲਕੁਲ ਤੁਸੀਂ ਸਹੀ ਹੋ, ਉਦੋਂ ਮੀਡੀਆ ਇੰਨਾ ਹੈ ਨਹੀਂ ਸੀਗਾ, ਇੱਕ ਦੂਰਦਰਸ਼ਨ ਚੈਨਲ ਸੀਗਾ ਵੀ ਜਿਹੜਾ, ਉੱਥੇ ਗਾਣਾ ਹਿੱਟ ਹੋ ਗਿਆ, ਪੂਰੀ ਦੁਨੀਆ 'ਚ ਹਿੱਟ ਹੁੰਦਾ ਸੀਗਾ। ਫਿਰ ਮੈਂ ਚਲਾ ਗਿਆ ਬੰਬੇ, ਇੱਧਰ ਧਿਆਨ ਨਹੀਂ ਦਿੱਤਾ ਅਤੇ ਫੇਸ ਵੈਲਿਊ ਨਹੀਂ ਮੈਂ ਬਣਾ ਸਕਿਆ ਉਦੋਂ। ਗਾਣੇ ਤਾਂ ਹਿੱਟ ਹੋ ਗਏ ਸੀ ਪਰ ਪਤਾ ਨਹੀਂ ਸੀ ਲੋਕਾਂ ਨੂੰ ਕਿਹਨੇ ਗਾਏ ਆ ਕਿਹਨੇ ਨਹੀਂ, ਇੱਕ ਨਾਮ ਜ਼ਰੂਰ ਚੱਲਦਾ ਸੀ। ਸੋ ਉਸੇ ਚੀਜ਼ ਦਾ ਉਦੋਂ ਉਹ ਟਾਈਮ ਵੀ ਇੱਦਾਂ ਦਾ ਸੀ ਵੀ ਕੋਈ ਵੀ ਸਿੰਗਰ ਕਿਸੇ ਵੀ ਸਿੰਗਰ ਦਾ ਗਾਣਾ ਗਾ ਦਿੰਦਾ ਸੀ,
1: ਬਿਲਕੁਲ।
0: ਕੋਈ ਰੋਕ ਟੋਕ ਨਹੀਂ ਸੀ।
1: ਹਾਂ, ਤੁਸੀਂ ਫਿਲਮਾਂ 'ਚ ਵੀ ਗਾਇਆ ਉਸ ਟਾਈਮ ਤੇ, ਮੇਰੇ ਖਿਆਲ ਧੀ ਜੱਟ ਦੀ ਕਹਿਰ, ਦੁੱਲਾ ਭੱਟੀ,
0: ਜੀ
1: ਇਹਨਾਂ ਫਿਲਮਾਂ 'ਚ ਵੀ ਉਸ ਜ਼ਮਾਨੇ 'ਚ ਵੀ ਤੁਸੀਂ ਮਤਲਬ ਗਾਇਆ,
0: ਜੀ
1: ਤੇ ਇਹ ਕਿਵੇਂ ਸਬੱਬ ਬਣਿਆ ਸੀ ਫਿਲਮਾਂ 'ਚ ਗਾਉਣ
0: ਮੇਰਾ
1: ਦਾ?
0: ਜੀ, ਪਹਿਲਾਂ ਮੈਂ ਕੈਰ ਫਿਲਮ 'ਚ ਗਾਇਆ ਜਦੋਂ ਮੈਂ ਫਸਟ ਟਾਈਮ ਬੰਬੇ ਗਿਆ, ਅਤੇ ਕਮਲ ਸਟੂਡੀਓ ਜਗਰਾਉਂ ਵਾਲੇ ਨਾ,
1: ਜੀ
0: ਉਹਨਾਂ ਦੀ ਬੇਟੀ ਦੀ ਫਿਲਮ ਸੀਗੀ ਕਿਮੀ ਵਰਮਾ ਦੀ,
1: ਹਾਂ,
0: ਅਤੇ ਕੈਰ ਫਿਲਮ ਉਹ ਪਹਿਲੀ ਫਿਲਮ ਸੀ ਉਹਨਾਂ ਦੀ, ਅਤੇ ਮੈਂ ਮਾਨ ਸਾਹਿਬ ਨਾਲ ਜੁੜਿਆ ਹੋਇਆ ਸੀ, ਉਹਨਾਂ ਨੇ ਇੱਕ ਕਲੀ ਟਾਈਪ ਗਾਣਾ ਚਾਹੀਦਾ ਸੀਗਾ ਫਿਲਮ 'ਚ। ਸੋ ਫੋਕ ਨੂੰ ਤਾਂ ਵੈਸੇ ਸਾਡੇ ਬਜ਼ੁਰਗਾਂ ਨੇ ਗਾਇਆ ਹਮੇਸ਼ਾ, ਫੋਕ ਤਾਂ ਸਾਡੇ ਰਗ ਰਗ 'ਚ ਹੈਗਾ ਹੀ ਆ, ਅਤੇ ਉਹ ਮਾਨ ਸਾਹਿਬ ਨੇ ਕਿਹਾ ਤਨਵੀਰ ਆ ਗਾਣਾ ਗਾਉਣਾ, ਔਰ ਮੈਨੂੰ ਉੱਥੋਂ ਫਿਰ ਉਹ ਗਾਣਾ ਮਿਲਿਆ ਫਿਲਮ 'ਚ, ਕੈਰ ਫਿਲਮ 'ਚ ਪਹਿਲਾ ਗਾਣਾ ਮੇਰੀ ਜ਼ਿੰਦਗੀ ਦਾ ਜਿਹੜਾ ਫਿਲਮ 'ਚ ਆਇਆ ਸੀਗਾ। ਉਸ ਤੋਂ ਬਾਅਦ ਦੁੱਲਾ ਭੱਟੀ, ਧੀ ਜੱਟ ਦੀ 'ਚ ਮਤਲਬ ਖਾੜਾ, ਉਦੋਂ ਬਹੁਤ ਰੇਅਰ ਆਰਟਿਸਟ ਹੁੰਦੇ ਸੀ ਜਿਨ੍ਹਾਂ ਦੇ ਖਾੜੇ ਆਉਂਦੇ ਸੀਗੇ, ਅਤੇ ਤੁਹਾਡੇ ਵੀਰ ਦਾ ਵੀ ਖਾੜਾ ਸੀਗਾ ਫਿਲਮ 'ਚ।
1: ਵੈਰੀ ਗੁੱਡ, ਮੈਨੂੰ ਤਾਂ ਬਹੁਤ ਚੰਗਾ ਲੱਗਿਆ ਮੇਰੇ ਵੀਰ, ਉਹ ਮੈਨੂੰ ਹੁਣ ਤੁਹਾਡੇ 'ਤੇ ਸਰਚ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੇਰੇ ਵੀਰ ਨੇ ਇੰਨੀ ਇੰਨੇ
0: ਬਸ
1: ਵੱਡੇ
0: ਇੱਦਾਂ ਹੀ ਆ
1: ਵੱਡੇ।
0: ਨਾ, ਸਰਚ ਕਰਨ ਤੋਂ ਪਤਾ ਲੱਗਦਾ, ਪਤਾ ਨਹੀਂ ਕੀ ਪਰਮਾਤਮਾ ਨੇ ਕਿਸਮਤ ਦੇ ਸੌਦੇ ਆ ਜਾਂ ਕੀ ਹੈ,
1: ਸੱਚੀ ਗੱਲ ਹੈ।
0: ਕੰਮ ਅੱਛੀ ਟੀਮ ਨਾਲ ਕੀਤਾ, ਲੈਜੈਂਡ ਲੋਕਾਂ ਨਾਲ ਕੰਮ ਕੀਤਾ, ਪਰ ਦੱਸਣਾ ਪੈਂਦਾ ਅੱਜ ਵੀ।
1: ਹਾਂ, ਕੋਈ ਨਹੀਂ, ਅੱਜ ਆਪਾਂ ਦੱਸਣ ਹੀ ਆਇਆ। ਅੱਛਾ, ਬਾਬੂ ਸਿੰਘ ਮਾਨ ਹੋਰਾਂ ਨਾਲ ਤੁਹਾਡੀ ਕਿਵੇਂ ਮੁਲਾਕਾਤ ਹੋਈ? ਉਹਨਾਂ ਦਾ ਅਹਿਮ ਰੋਲ ਹੈ ਤੁਹਾਡੀ ਲਾਈਫ 'ਚ।
0: ਬਹੁਤ ਵੱਡਾ ਜੀ,
1: ਹਾਂ,
0: ਮੈਂ ਉਹਨਾਂ ਨਾਲ ਜੁੜਨ ਕਰਕੇ ਅੱਜ ਥੋੜ੍ਹਾ ਜਿਹਾ ਰਿਸਪੈਕਟ ਨਾਲ ਮੈਨੂੰ ਦੇਖਿਆ ਜਾਂਦਾ, ਰਿਸਪੈਕਟ ਨਾਲ ਮੇਰਾ ਨਾਮ ਲਿਆ ਜਾਂਦਾ। ਰੀਜ਼ਨ ਇਹ ਹੈ ਕਿ ਮੈਂ ਬਾਬੂ ਸਿੰਘ ਮਾਨ ਉਹਨਾਂ ਨਾਲ ਕੰਮ ਕੀਤਾ, ਮੈਂ ਕੁਛ ਨਹੀਂ, ਉਹ ਲੈਜੈਂਡ ਨਾਲ ਕੰਮ ਕੀਤਾ ਅਤੇ ਮੇਰੀ ਵੀ ਵੈਲਿਊ ਥੋੜ੍ਹੀ ਜਿਹੀ ਬਣੀ ਆ।
1: ਕਿਵੇਂ ਮੁਲਾਕਾਤ ਹੋਈ ਉਹਨਾਂ ਨਾਲ?
0: ਗੋਭੀ ਦੀ ਇੱਕ ਅੱਛੀ ਵਪਾਰ ਨੇ ਟੇਪ ਤੋਂ ਬਾਅਦ, ਉਹ ਜਦੋਂ ਉਹਨਾਂ ਨੇ ਗਾਣੇ ਸੁਣੇ, ਫਿਰ ਅਸੀਂ ਦਿਲਸ਼ਾਦ ਅਖਤਰ ਮੇਰੇ ਮਾਮਾ ਜੀ ਦਾ ਬੇਟਾ,
1: ਅੱਛਾ, ਹਾਂਜੀ ਹਾਂਜੀ,
0: ਅਤੇ ਉਹਨਾਂ ਦੇ ਘਰ ਅਸੀਂ ਬੈਠੇ ਸੀਗੇ ਅਤੇ ਮਾਨ ਸਾਹਿਬ ਵੀ ਆ ਗਏ, ਅਤੇ ਉਹਨਾਂ ਦੀ ਟੇਪ ਦੀ ਤਿਆਰੀ ਕਰਨੀ ਸੀਗੀ, ਅਤੇ ਦਿਲਸ਼ਾਦ ਭਾਅ ਜੀ ਕਹਿੰਦੇ ਜੀ ਇਹ ਇਹ ਮੁੰਡੇ ਨੇ ਗਾਇਆ ਗੋਭੀ ਦੀ ਕੱਚੇ ਵਪਾਰ ਨੇ। ਮਾਨ ਸਾਹਿਬ ਕਹਿੰਦੇ ਹਾਂ ਟੇਪ ਤਾਂ ਮੈਂ ਸੁਣੀ ਯਾਰ ਗਾਣੇ ਗੁਣੇ, ਮੈਨੂੰ ਕਹਿੰਦੇ ਗਾਣਾ ਸੁਣਾ ਕੋਈ, ਮੈਂ ਕਿਹਾ ਜੀ ਕਿਹੜਾ ਸੁਣਾ, ਮੈਂ ਹੰਸ ਰਾਜ ਹੰਸ ਦਾ ਗਾਣਾ ਸੁਣਾ ਕੋਈ, ਸੁਣਾ ਤਾ,
1: ਅੱਛਾ,
0: ਸਰਦੂਲ ਸਿਕੰਦਰ ਦਾ ਗਾਣਾ ਸੁਣਾ, ਉਹ ਵੀ ਸੁਣਾ ਤਾ, ਉਹਦਾ ਵੀ ਸੁਣਾ, ਉਹਦਾ ਵੀ ਸੁਣਾ, ਚਾਰ ਪੰਜ ਸਿੰਗਰਾਂ ਦੇ ਮੇਰੇ ਤੋਂ ਗਾਣੇ ਸੁਣੇ। ਚੱਲ ਤੂੰ ਇੱਕ ਕੰਮ ਕਰ, ਹੁਣ ਅਗਲੇ ਮਹੀਨੇ ਬੰਬੇ ਆ ਜਾ ਮੇਰੇ ਕੋਲ, ਆਪਾਂ ਕੰਮ ਕਰਦੇ ਹਾਂ। ਮੈਨੂੰ ਬੜਾ ਚਾਅ ਚੜਿਆ, ਮੈਂ ਕਿਹਾ ਯਾਰ ਸ਼ੁਕਰ ਹੈ ਰੱਬ ਦਾ, ਮੈਂ ਕਿਹਾ ਵੀ ਉਹਨਾਂ ਨੇ ਮੈਨੂੰ ਆਪਣੇ ਮੂੰਹੋਂ ਕਹਿ ਤਾ ਵੀ ਆਪਾਂ ਕੰਮ ਕਰਾਂਗੇ। ਅਤੇ ਮੈਂ ਉਹਨਾਂ ਨੇ ਗੱਲ ਪੁੱਛੀ, ਮੈਂ ਕਿਹਾ ਮਾਨ ਸਾਹਿਬ ਤੁਸੀਂ ਵੀ ਮੇਰੇ ਤੋਂ ਗਾਣੇ ਦੂਜਿਆਂ ਦੇ ਕਿਉਂ ਸੁਣੇ ਆ? ਕਹਿੰਦੇ ਮੈਂ ਉਹ ਸੁਣਨਾ ਚਾਹੁੰਦਾ ਸੀ ਵੀ ਤੇਰੀ ਕੁਆਲਿਟੀ ਕਿਸੇ ਹੋਰ ਸਿੰਗਰ ਨਾਲ ਤਾਂ ਨਹੀਂ ਮਿਲਦੀ, ਤੇਰੀ ਆਵਾਜ਼।
1: ਹਾਂ, ਕਿ ਨਕਲ ਤਾਂ ਨਹੀਂ ਕਰਦਾ ਕਿਤੇ ਤੂੰ?
0: ਹਾਂ,
1: ਅੱਛਾ,
0: ਵੀ ਗੋਭੀ ਦੇ ਕੱਚੇ ਵਪਾਰ ਨੇ ਤੂੰ ਹੋਰਾਂ ਕੰਪੋਜੀਸ਼ਨਾਂ ਤੇ ਗਾਇਆ, ਉਹਨਾਂ ਦੇ ਜਿਹੜੇ ਗਾਣੇ ਹਿੱਟ ਸੀਗੇ, ਤੇ ਕਿਤੇ ਉਹੀ ਤਾਂ ਨਹੀਂ ਤੇਰੇ ਵਿੱਚ ਹੈਗਾ? ਇਸੇ ਕਰਕੇ ਕਹਿੰਦੇ ਮੈਂ ਸੁਣਦਾ ਸੀ, ਹੁਣ ਤੇਰੀ ਕੁਆਲਿਟੀ ਅਲੱਗ ਹੈ, ਤੂੰ ਆ ਜਾ ਮੇਰੇ ਕੋਲ।
1: ਮਾਨ ਫੈਮਿਲੀ ਨਾਲ ਤੁਹਾਡੀ ਨੇੜਤਾ ਰਹੀ ਬਹੁਤ
0: ਬਹੁਤ ਜ਼ਿਆਦਾ।
1: ਰਵੀ ਮਾਨ
0: ਅੱਜ ਵੀ
1: ਭਾਈ ਜੀ ਬਹੁਤ ਵਧੀਆ ਸੀਗੇ, ਉਹ ਨਾ ਜਦੋਂ ਬਰਾੜ ਸਾਹਿਬ ਘਰੇ ਕਈ ਵਾਰੀ ਪਤਾ ਸਭ ਨੂੰ, ਚਲੋ ਥੋੜ੍ਹਾ ਬਹੁਤ ਪੈਗ ਪੁਗ ਲਾ ਕੇ ਪਏ ਹੁੰਦੇ ਸੀ, ਉਹਨਾਂ ਨੇ ਕਦੀ ਮਿਲਣ ਆਉਣਾ ਨਾ ਬਰਾੜ ਸਾਹਿਬ ਨੂੰ ਆ ਕੇ ਬਹੁਤ ਡਾਂਟਣਾ, ਉਹਨਾਂ ਨੇ ਬੜੇ ਹੱਕ ਨਾਲ ਬਹੁਤ ਡਾਂਟਦੇ ਹੁੰਦੇ, ਕਹਿਣਾ ਜੇ ਮੇਰੀ ਭੈਣ ਨੂੰ ਤੂੰ ਤੰਗ ਕੀਤਾ ਨਾ ਦੇਖੀ ਜਾਈ, ਮਤਲਬ ਡਾਂਟਦੇ ਸੀ ਉਹ ਹੱਕ ਨਾਲ ਪੂਰਾ। ਤੇ ਬਰਾੜ ਸਾਹਿਬ ਇੱਦਾਂ ਕਰਕੇ ਇੱਕ ਉਹੀ ਸੀ ਜਿਹਨਾਂ ਦੀ ਡਾਂਟ ਸੁਣਦੇ ਸੀਗੇ, ਇੱਦਾਂ ਕਰਕੇ ਸੁਣੀ ਜਾਂਦੇ ਹੁੰਦੇ ਸੀ, ਨਹੀਂ ਬਾਈ ਨਹੀਂ ਬਾਈ, ਤੇ ਮੈਨੂੰ ਅੱਜ ਉਹ ਯਾਦ ਆਉਂਦਾ ਹੈ। ਤੋ ਬਾਈ ਵੀ ਚਲੇ ਗਏ ਛੇਤੀ, ਚਲੇ ਗਏ ਉਹ ਵੀ ਰਵੀ ਮਾਨ ਬਾਈ, ਤਾਂ ਮੈਂ ਸੱਚੀ ਉਹਨਾਂ ਨੂੰ
0: ਕਮਾਲ ਦੇ,
1: ਬਹੁਤ ਨਾਈਸ
0: ਸੀ। ਮੈਂ ਤੁਹਾਨੂੰ ਦੱਸਾਂ, ਉਹ ਮੇਰੀ ਜ਼ਿੰਦਗੀ 'ਚ ਉਹਨਾਂ ਦੀ ਕੀ ਥਾਂ ਸੀ, ਮੇਰੀ ਜ਼ਿੰਦਗੀ 'ਚ ਇੱਕ ਪਿਓ ਦੀ, ਇੱਕ ਵੱਡੇ ਭਰਾ ਦੀ ਜਿਹੜੀ ਥਾਂ ਹੁੰਦੀ ਨੇ ਮੇਰੀ ਜ਼ਿੰਦਗੀ 'ਚ, ਉਹ ਸੀ ਉਹਨਾਂ ਦੀ। ਕਦੇ ਵੀ ਕੋਈ ਦੁੱਖ ਤਕਲੀਫ ਹੋਣੀ, ਮੈਨੂੰ ਮਿੰਟੋ ਮਿੰਟੀ ਉਹਨਾਂ ਨੇ ਕਹਿਣਾ ਆਹ ਕੰਮ ਮੈਂ ਕਰ ਲਾ, ਆਹ ਕੰਮ ਮੈਂ ਕਰ ਲਾ, ਨਾਲ ਦੇ ਨਾਲ ਹੱਲ ਹੋ ਜਾਂਦਾ ਸੀ। ਔਰ ਰਾਜ ਬਰਾੜ ਉਹ ਵੀ ਕਮਾਲ ਦੇ ਮਤਲਬ ਲੈਜੈਂਡ ਸਿੰਗਰ ਹੋਏ ਆ, ਕਿਉਂਕਿ ਉਹਨਾਂ ਨੂੰ ਪਤਾ ਸੀਗਾ, ਹਮ ਉਮਰ ਸੀਗੇ ਬਾਈ ਰਵੀ ਥੋੜ੍ਹੇ ਜਿਹੇ ਵੱਡੇ ਹੋਣੇ ਆ, ਅਤੇ ਉਹਨੂੰ ਪਤਾ ਸੀਗਾ ਕਿ ਯਾਰ ਸੁਲਝਿਆ ਹੋਇਆ ਇਨਸਾਨ ਹੈ, ਅਤੇ ਨਹੀਂ ਉਹ ਰਾਜ ਬਰਾੜ ਕਿਹੜੇ ਘੱਟ ਸੀਗੇ।
1: ਬਿਲਕੁਲ,
0: ਉਹ ਵੀ ਸਿਆਣੇ ਸੀਗੇ
1: ਬਹੁਤ ਜ਼ਿਆਦਾ, ਬਹੁਤ ਸਿਆਣੇ
0: ਸੀ। ਪਰ ਮਨ ਦਾ ਬੰਦਾ ਉਹ ਵੀ ਹੈ ਜਿਹੜਾ ਆਪਦੇ ਨਾਲੋਂ ਸਿਆਣਾ ਹੋਵੇ।
1: ਹਾਂ ਸੱਚੀ ਉਹਨਾਂ ਦੀ ਸੁਣਦੇ ਸੀ ਗੱਲ, ਸੁਣਦੇ ਸੀ
0: ਉਹਨਾਂ ਦੀ।
1: ਹਾਂ
0: ਮੈਂ ਦੇਖਿਆ ਉਹਨਾਂ ਨੂੰ।
1: ਅੱਛਾ ਬਈ, ਜਿਵੇਂ ਉਸ ਟਾਈਮ 'ਤੇ ਜਿਹੜੇ ਆਰਟਿਸਟ ਆ ਉਹ ਤਰਸਦੇ ਸੀ ਮੁੰਬਈ ਜਾਣ ਨੂੰ, ਔਰ ਤੁਸੀਂ ਉੱਥੇ ਪਹੁੰਚ ਕੇ ਵੀ ਵਾਪਸ ਆ ਗਏ ਜਾਂ ਕੁਛ ਨਹੀਂ ਬਣ ਸਕਿਆ, ਇਹ ਕਿਉਂ?
0: ਦੇਖੋ ਜੀ, ਇਹ ਵੀ ਸਭ ਤੋਂ ਵੱਡੀ ਗੱਲ, ਪਹਿਲਾਂ ਕਿਸਮਤ ਦੀ ਇਹ ਲਾ ਲਓ ਕਿ ਮੈਂ ਛੋਟੀ ਉਮਰ 'ਚ ਬੰਬੇ ਚਲੇ ਗਿਆ। ਮੈਨੂੰ ਪਰਮਾਤਮਾ ਨੇ ਭੇਜ ਤਾ ਉੱਥੇ, ਇੱਕ ਅੱਛਾ ਬ੍ਰੇਕ ਮਿਲ ਗਿਆ, ਚਾਂਸ ਮਿਲ ਗਿਆ ਮਾਨ ਸਾਹਿਬ ਨਾਲ ਕੰਮ ਕਰਨ ਦਾ। ਅਤੇ ਉੱਥੇ ਰਹਿਣਾ ਬੜਾ ਮੁਸ਼ਕਿਲ ਹੈ,
1: ਇਹ ਤਾਂ ਹੈ,
0: ਹੈ ਨਾ। ਮੈਂ ਫਸਟ ਟਾਈਮ ਜਦੋਂ ਗਿਆ ਉਦੋਂ ਮੈਂ ਇੰਨਾ ਮੈਚਿਓਰ ਵੀ ਹੈ ਨਹੀਂ ਸੀਗਾ, ਇੰਨਾ ਸਿਆਣਾ ਨਹੀਂ ਸੀ ਮੈਂ, ਔਰ ਮੈਨੂੰ ਲੱਗਦਾ ਮੈਂ ਕਿਤੇ ਨਾ ਕਿਤੇ ਅੱਜ ਵੀ ਮੈਂ ਸਿਆਣਾ ਨਹੀਂ ਹੈਗਾ। ਬੰਬੇ ਤੋਂ ਫਿਰ ਮੈਂ ਮਾਨ ਸਾਹਿਬ ਨਾਲ ਜਦੋਂ ਪਹਿਲੀ ਟੇਪ ਕੀਤੀ ਉਹਦੇ 'ਚ ਗਾਣਾ ਸੀ ਕੈਂਠੇ ਵਾਲਾ ਭਾਈ ਤੇਰਾ ਕੀ ਲਾਦਾ, ਉਹ ਕਰਕੇ ਮੈਂ ਵਾਪਸ ਆ ਗਿਆ। ਫਿਰ ਜਦੋਂ ਵੀ ਮਤਲਬ ਟੇਪ ਕਰਨੀ ਹੁੰਦੀ ਸੀ ਮੈਨੂੰ ਬੁਲਾ ਲੈਂਦੇ ਸੀ, ਉੱਥੇ ਮੇਰੇ ਸੁਖਿੰਦਰ ਭਾਈ ਨਾਲ ਜਦੋਂ ਮੇਲ ਹੋਇਆ ਨਾ ਤੇ ਮੈਨੂੰ ਬੜਾ ਚਾਅ ਚੜਿਆ ਕਿ ਸ਼ੁਕਰ ਹੈ ਰੱਬ ਦਾ ਕਿ ਜੇ ਮੈਂ ਇੱਥੇ ਆਇਆ ਤਾਂ ਇਹੋ ਜਿਹੇ ਲੈਜੈਂਡ ਸਿੰਗਰਾਂ ਨਾਲ ਵੀ ਮੇਰੀ ਮੁਲਾਕਾਤ ਹੁੰਦੀ ਹੋਈ ਹੈ ਮਾਨ ਸਾਹਿਬ ਕਰਕੇ। ਅਤੇ ਸੋ ਉੱਥੇ ਰਹਿਣਾ, ਪਿੱਛੋਂ ਸਪੋਰਟ ਹੈ ਨਹੀਂ ਸੀ ਇੱਦਾਂ ਦੀ, ਬੈਕ ਇੰਨੀ ਤਕੜੀ ਨਹੀਂ ਸੀ, ਕਿਉਂਕਿ ਮੇਰੇ ਫਾਦਰ ਸਾਹਿਬ ਕੇਵਲ ਜਲਾਲ ਬਾਬਾ ਮਾਣਕ ਅਤੇ ਉਹ ਇਕੱਠੇ ਹੀ ਗਾਉਂਦੇ ਰਹੇ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਅਤੇ ਚਾਚਾ ਭਤੀਜਾ ਇਕੱਠੇ ਦੋਨੇ
1: ਬਚਪਨ ਤੋਂ। ਕੌਣ ਸੀ ਭਤੀਜਾ, ਕੌਣ ਸੀ?
0: ਚਾਚਾ ਬਾਬਾ ਮਾਣਕ ਸੀ, ਡੈਡੀ ਉਹਨਾਂ ਦੇ ਭਤੀਜੇ ਰਹਿੰਦੇ ਸੀ, ਹਾਲਾਂਕਿ ਡੈਡੀ 6 ਮਹੀਨੇ ਵੱਡੇ ਸੀ।
1: ਓ ਅੱਛਾ ਅੱਛਾ, ਠੀਕ ਹੈ ਠੀਕ ਹੈ।
0: ਬਾਬਾ ਛੋਟਾ ਸੀਗਾ ਅਤੇ ਇਕੱਠਿਆਂ ਦਾ ਬਚਪਨ ਬੀਤਿਆ, ਇਕੱਠੇ ਇੱਕ ਸਕੂਲ 'ਚ ਪੜ੍ਹੇ, ਇਕੱਠੇ ਗਾਉਣ ਲੱਗੇ ਆ, ਇਕੱਠਿਆਂ ਨੇ ਭੁੱਖਾਂ 'ਤੇ ਕੱਟ ਕੇ ਇਕੱਠਿਆਂ ਨੇ ਬਸ ਬਹੁਤ ਮਤਲਬ। ਸੋ ਉਹਨਾਂ ਦੇ ਜਾਂ ਤਾਂ ਐਂ ਲਾ ਲਓ ਵੀ ਉਹਨਾਂ ਕੋਲ ਸਾਡੇ ਵਾਸਤੇ ਟਾਈਮ ਹੀ ਹੈ ਨਹੀਂ ਸੀਗਾ ਉਹਨਾਂ ਟਾਈਮਾਂ 'ਚ, ਰੋਜ਼ ਪ੍ਰੋਗਰਾਮ ਦੋ ਦੋ ਤਿੰਨ ਤਿੰਨ ਖਾੜੇ। ਡੈਡੀ ਵੀ ਦੱਸਦੇ ਹੁੰਦੇ, ਕਹਿੰਦੇ ਪੁੱਤ ਮੈਂ ਤੁਹਾਡੇ ਸੁੱਤੇ ਪਿਆਂ ਤੋਂ ਆਉਂਦਾ ਸੀਗਾ, ਸੁੱਤੇ ਪਿਆਂ ਤੋਂ ਚਲੇ ਜਾਂਦੇ ਸੀ ਪ੍ਰੋਗਰਾਮ 'ਤੇ, ਅਤੇ ਉਹਨਾਂ ਦਾ ਧਿਆਨ ਨਹੀਂ ਸੀ। ਸੋ ਉਹ ਸਪੋਰਟ ਉਸ ਪੱਖੋਂ ਤੁਸੀਂ ਲਾ ਲਓ ਕਿ ਨਹੀਂ ਮੈਨੂੰ ਮਿਲੀ, ਨਾ ਮੈਨੂੰ ਕੋਈ ਗਾਈਡ ਕੀਤਾ ਕਿਸੇ ਨੇ, ਨਾ ਮੈਨੂੰ ਕੋਈ ਸਲਾਹ ਦਿੱਤੀ ਘਰ 'ਚੋਂ, ਅਤੇ ਬਸ ਇੰਡੀਪੈਂਡੈਂਟ ਹੀ ਉਦੋਂ ਮੈਂ ਕਰਦਾ ਰਿਹਾ। 14-15 ਸਾਲ ਦੀ ਉਮਰ 'ਚ ਕੀ ਬੰਦਾ ਕਰ ਲੂਗਾ, ਕੀ ਚੰਗਾ ਸੋਚ ਲੂਗਾ, ਕੀ ਨਾ ਸੋਚ ਲੂਗਾ। ਸੋ ਉਹ ਰੱਬ ਦੀ ਕਿਰਪਾ ਨਾਲ ਬਸ ਉਹ ਚੱਲਦਾ ਰਿਹਾ। ਬੰਬੇ 'ਚ ਮੈਂ ਇਸ ਕਰਕੇ ਸੈੱਟ ਨਹੀਂ ਹੋ ਸਕਿਆ ਕਿਉਂਕਿ ਛੋਟੇ ਭੈਣ ਭਰਾ ਸੀਗੇ ਤਿੰਨ।
1: ਅੱਛਾ ਜੀ।
0: ਫਾਦਰ ਸਾਹਿਬ ਦਾ ਕੰਮ, ਹੁਣ ਤੁਸੀਂ ਇਹ ਦੇਖ ਲਓ ਵੀ ਬਾਬੇ ਮਾਨਕ ਨਾਲ ਜਦੋਂ ਸ਼ੁਰੂ ਪੇਮੈਂਟ ਹੋਈ ਹੈ ਉਹ 150 ਤੋਂ ਲੈ ਕੇ 300 ਤੋਂ ਸ਼ੁਰੂ ਹੋਈ ਹੈ, ਅਤੇ ਉਹ 30,000 ਤੱਕ ਪੇਮੈਂਟ ਆ ਗਈ ਸੀ ਉਹਨਾਂ ਦੀ, ਅਤੇ ਮੇਰੇ ਫਾਦਰ ਸਾਹਿਬ ਨੂੰ ਸਿਰਫ ਮਿਲਦੇ ਸੀਗੇ 300-400-500।
1: ਅੱਛਾ, ਤਿੰਨ 5 ਰੁਪਏ ਤੋਂ 30,000 ਦੀ ਪੇਮੈਂਟ ਪਹੁੰਚ ਗਈ, ਬਟ ਫਾਦਰ ਸਾਹਿਬ ਉੱਥੇ ਦੇ ਉੱਥੇ ਹੀ,
0: ਡੈਡੀ ਨੂੰ ਪੇਮੈਂਟ ਉਹੀ ਮਿਲਦੀ ਸੀ। ਮੇਰੇ ਫਾਦਰ ਸਾਹਿਬ ਨੂੰ ਮਤਲਬ ਐਡਾ ਕੁ ਸਬਰ ਸੰਤੋਖ ਵਾਲੇ ਇਨਸਾਨ ਆ, ਉਹਨਾਂ ਨੇ ਕਦੀ ਮੋੜ ਕੇ ਇਹ ਨਹੀਂ ਸੀ ਕਿਹਾ ਕਿ ਮੈਨੂੰ ਇੰਨੇ ਪੈਸੇ ਕਿਉਂ ਦਿੰਦਾ ਤੂੰ, ਇੰਨੇ ਕੁ ਕਿਉਂ ਦਿੰਦਾ, ਕਈ ਵਾਰੀ ਤਿੰਨ ਤਿੰਨ ਖਾੜੇ ਹੋਣੇ ਅਤੇ ਦੋ ਦੀ ਪੇਮੈਂਟ ਦੇਣੀ ਨੂੰ ਕੇਵਲ ਇੱਕ ਫੇਰ ਲੈ ਲਈ, ਠੀਕ ਹੈ ਜੀ ਚੁੱਪ ਕਰਕੇ। ਹੁਣ ਕਈ ਵਾਰੀ ਨਾ ਡੈਡੀ ਨੂੰ ਚਾਹੁਣ ਵਾਲੇ ਵੀ ਲੋਕ ਫੋਨ ਕਰਦੇ ਆ ਅਤੇ ਕਹਿੰਦਾ ਯਾਰ ਅਸੀਂ ਦੇਖਦੇ ਹਾਂ ਵੀ ਕੁਲਦੀਪ ਮਾਨਕ ਕੋਲ ਤਾਂ ਯਾਰ ਦੋ ਦੋ ਤਿੰਨ ਤਿੰਨ ਗੱਡੀਆਂ ਸੀ, ਕੇਵਲ ਨੇ ਕਿਉਂ ਨਹੀਂ ਗੱਡੀ ਲਈ? ਮੈਂ ਡੈਡੀ ਨੂੰ ਕਿਹਾ, ਮੈਂ ਡੈਡੀ ਇੱਦਾਂ ਪੁੱਛਦੇ ਤੁਹਾਡੇ ਦੋਸਤ ਪੁਰਾਣੇ, ਕਹਿੰਦੇ ਪੁੱਤ ਤੂੰ ਉਹਨਾਂ ਨੇ ਕਹਿ ਦਿਆ ਕਰ ਵੀ ਮੇਰੇ ਡੈਡੀ ਕੋਲ ਡੈਨਮੋ ਵਾਲਾ ਸਾਈਕਲ ਸੀਗਾ। ਤੁਸੀਂ ਇਹ ਦੇਖੋ ਵੀ ਇੱਦਾਂ ਸਬਰ ਵਾਲਾ ਬੰਦਾ ਹੋਰ ਕੀ ਹੋ
1: ਕੌਣ ਹੋ ਸਕਦਾ, ਸਹੀ ਗੱਲ।
0: ਸੋ ਜ਼ਿੰਮੇਵਾਰੀਆਂ ਵੱਡੀਆਂ ਸੀ ਮੇਰੀਆਂ ਵੀ ਫਾਦਰ ਸਾਹਿਬ ਨਾਲ ਰਲ ਕੇ, ਅਤੇ ਉਹਨਾਂ ਜ਼ਿੰਮੇਵਾਰੀ ਨੂੰ ਨਿਭਾਉਣਾ ਸੀਗਾ, ਨਹੀਂ ਰਹਿ ਸਕਿਆ।
1: ਅੱਛਾ, ਫਾਦਰ ਸਾਹਿਬ ਨੇ ਤਾਂ ਅੱਜ ਤੱਕ ਮੈਨੂੰ ਲੱਗਦਾ ਵੀ ਕਦੇ ਨਹੀਂ ਇਸ ਚੀਜ਼ ਨੂੰ ਮਾਈਂਡ ਕੀਤਾ ਹੋਊਗਾ,
0: ਕਦੀ ਵੀ ਨਹੀਂ ਅੱਜ ਤੱਕ ਵੀ।
1: ਤੁਸੀਂ ਕਦੇ ਕਰਦੇ ਹੋ, ਬੱਚੇ ਮਾਈਂਡ ਕਰਦੇ ਆ ਅੱਗੋਂ ਵੀ, ਤੁਹਾਨੂੰ ਕੁਛ ਹੋਰ ਸੋਚਣਾ ਚਾਹੀਦਾ ਸੀ ਕਿਉਂਕਿ ਉਹਨਾਂ ਦੀ ਆਵਾਜ਼ ਵੀ ਕਮਾਲ ਸੀ। ਕੁਛ ਚੀਜ਼ਾਂ ਨਾ ਨਿਕਲਦੀਆਂ ਨਹੀਂ ਹੁੰਦੀਆਂ ਮਾਇੰਡ ਚੋਂ। ਮੈਂ ਇਮੋਸ਼ਨਲ ਹੋ ਗਏ ਤੁਸੀਂ? ਨਹੀਂ ਨਹੀਂ ਕੋਈ ਗੱਲ ਨਹੀਂ, ਕਿਉਂਕਿ ਵੈਸੇ ਤਾਂ ਛੋਟਾ ਜਿਹਾ ਵੇਖਣ ਨੂੰ ਲੱਗਦਾ ਸਵਾਲ ਸੁਣਨ ਨੂੰ, ਬਟ ਇਹ ਬੜੇ ਦੂਰ ਤੱਕ ਪਹੁੰਚ ਜਾਂਦਾ ਨਾ, ਦਿਲ 'ਚ ਲੈ ਜਾਂਦਾ ਹੈ, ਦੈਟਸ ਵਾਈ।
0: ਡੈਡੀ ਇੱਦਾਂ ਦੇ ਹੀ ਆ ਬਸ,
1: ਅਜੇ ਵੀ ਉੱਦਾਂ ਹੀ ਆ। ਮੈਂ ਉਹੀ ਕਹਿ ਰਹੀ ਨਾ, ਉਹ ਕੁਛ ਨਹੀਂ ਕਹਿਣ ਦਿੰਦੇ ਹੋਣਗੇ ਅੱਜ ਵੀ, ਪਰ ਸ਼ਾਇਦ ਬੱਚੇ ਕਿਤੇ ਨਾ ਕਿਤੇ, ਤੁਸੀਂ ਜਿਹੜੇ ਹੈਗੇ ਬੱਚੇ ਕਿਤੇ ਨਾ ਕਿਤੇ ਦਿਲ ਚ ਹੋਣਗੇ।
0: ਉਹਨਾਂ ਨੇ ਅੱਜ ਤੱਕ ਲਾਂਭਾ ਹੀ ਨਹੀਂ ਦਿੱਤਾ ਕਿਸੇ ਨੂੰ, ਕਿਸੇ ਵੀ ਕਿਸਮ ਦਾ।
1: ਹਾਂ,
0: ਮੈਨੂੰ ਵੀ ਕਹਿੰਦੇ ਹੁੰਦੇ, ਕਹਿੰਦੇ ਬੇਟਾ ਤੂੰ ਕੰਮ ਕਰ ਬਸ। ਬੱਚੇ ਮਤਲਬ ਫੈਮਿਲੀ ਤਾਂ ਕਹਿੰਦੀ ਹੋ ਕਹਿੰਦੀ ਹੈ ਕਿ ਤੁਸੀਂ ਇੰਨੀ ਇੰਨੀ ਦੂਰ ਗਏ ਹੋ, ਜ਼ਿੰਦਗੀ 'ਚ ਕੀਤਾ ਕੀ ਆ ਤੁਸੀਂ, ਸਾਡੇ ਲਈ ਕੀ ਕੀਤਾ। ਮੈਂ ਫਿਰ ਕਹਿੰਦਾ ਹੁੰਦਾ ਬੇਟਾ ਵੀ ਜਿੱਦਾਂ ਹੁਣ ਤੁਹਾਡੇ ਲਈ ਮੈਂ ਨਹੀਂ ਹਾਲੇ ਕੁਛ ਕਰ ਸਕਿਆ, ਪਰ ਮੈਂ ਮੇਰੇ ਤੁਹਾਡੇ ਵਰਗੇ ਮੇਰੇ ਛੋਟੇ ਭੈਣ ਭਰਾ ਸੀ ਤਿੰਨ, ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਮੇਰੇ 'ਤੇ ਸੀ ਡੈਡੀ ਦੇ ਨਾਲ। ਸੋ ਚੱਲ ਰਿਹਾ,
1: ਚਲੋ ਪਰਮਾਤਮਾ ਨੇ ਨਾ ਹਰ ਇੱਕ ਲਈ ਕੁਛ ਨਾ ਕੁਛ ਸੋਚਿਆ ਹੁੰਦਾ ਹੈ ਵਾਹਿਗੁਰੂ ਨੇ। ਤਾਂ ਜਿੱਥੇ ਕਹਿੰਦੇ ਤੁਸੀਂ ਬੇਵਸ ਹੋ ਜਾਂਦੇ ਹੋ ਨਾ, ਉੱਥੇ ਉੱਥੋਂ ਰੱਬ ਸ਼ੁਰੂ, ਤਾਂ ਅਸੀਂ ਉੱਥੇ ਫਿਰ ਇਹੀ ਕਹਿ ਸਕਦੇ ਹੁੰਦੇ ਰੱਬ ਨੇ ਐਂ ਕਰਨਾ ਸੀ। ਸੋ ਪਰ ਤੁਹਾਡੀ ਜਿਹੜੀ ਪਹਿਚਾਣ, ਮੈਂ ਤੁਹਾਡੇ ਗਾਣੇ ਸੁਣੇ ਤਾਂ ਉਹ ਤਾਂ ਅਸੀਂ ਗਾਉਂਦੇ ਰਹੇ ਹਾਂ, ਜਿਹੜੇ ਗਾਣੇ ਮੈਂ ਤੁਹਾਨੂੰ ਦੱਸੇ ਆ। ਉਸ ਤੋਂ ਬਾਅਦ ਮੈਂ ਸਰਚ ਕੀਤਾ, ਬਹੁਤ ਤੁਹਾਡੇ ਸੌਂਗ ਬਹੁਤ ਆਏ, ਔਰ ਬਿਲਕੁਲ ਸੁਖਵਿੰਦਰ ਬਾਈ ਜੀ ਵਾਲੀ ਤੁਹਾਡੀ ਆਵਾਜ਼, ਉਹੀ ਟੱਚ। ਅਤੇ ਕੋਈ ਗਾਣਾ ਸੁਣੀ ਆਪਾਂ ਕਿ ਨਹੀਂ? ਅਜੇ ਨਹੀਂ, ਅਜੇ ਨਹੀਂ, ਅਜੇ ਥੋੜ੍ਹਾ, ਅਜੇ ਰੁਕ ਰੁਕ ਰੁਕ।
0: ਹਾਂ, ਥੋੜ੍ਹਾ ਸ਼ੁਕਰ ਹੈ ਜੀ, ਮੈਂ ਇਸ ਗੱਲ ਤੋਂ ਪਰਮਾਤਮਾ ਦਾ ਸ਼ੁਕਰ ਕਰਦਾ, ਆਪਣੇ ਆਪ ਨੂੰ ਬੜਾ ਭਾਗਾਣਾ ਸਮਝਦਾ ਕਿ ਮੈਂ ਜੇ ਸਰਦੂਲ ਭਾਈ ਨੂੰ ਗਾਇਆ ਨਾ ਗੋਭੀ ਦੀ ਇੱਕ ਅੱਛੀ ਵਪਾਰ ਨੇ, ਅਤੇ ਉਹ ਵੀ ਮੈਨੂੰ ਗਾਣਾ ਤਾਂ ਹੀ ਮਿਲਿਆ ਸੀਗਾ ਕਿ ਮੈਂ ਉਹਨਾਂ ਨੂੰ ਕਾਪੀ ਕਰ ਲੈਂਦਾ ਸੀ, ਗਾ ਲੈਂਦਾ ਸੀ ਸੇਮ। ਉਹਨਾਂ ਨੇ ਬਹੁਤ ਟਰਾਈ ਕੀਤੀ ਵੀਰ ਕਿਤੋਂ ਗਵਾਈਏ, ਅਤੇ ਫਿਰ ਕਿਸੇ ਨੇ ਕਿਹਾ ਵੀ ਕੇਵਲ ਜਲਾਲ ਉਹਨਾਂ ਦਾ ਬੇਟਾ ਹੈ।
1: ਅੱਛਾ,
0: ਵੀ ਹੈ ਤਾਂ ਉਹ ਪੜ੍ਹਦਾ ਹੀ ਹੈ, ਅਤੇ ਉਹ ਗਾਉਂਦਾ ਬੜਾ ਸੋਹਣਾ, ਸਰਦੂਲ ਸਿਕੰਦਰ ਦੇ ਗਾਣੇ ਅਸੀਂ ਸੁਣਿਆ, ਉੱਥੋਂ ਮੈਨੂੰ ਉਹ ਗਾਣਾ ਮਿਲਿਆ। ਅਤੇ ਰੱਬ ਨੇ ਮੈਨੂੰ ਇਹ ਗੁਣ ਦਿੱਤਾ ਕਿ ਮੈਂ ਜੇ ਸੁਖਵਿੰਦਰ ਭਾਈ ਦੇ ਗਾਣੇ ਸੁਣਦਾ ਸੀ ਤਾਂ ਮੈਂ ਸੁਖਵਿੰਦਰ ਭਾਈ ਨੂੰ ਡਿੱਟੋ ਗਾ ਲੈਂਦਾ ਸੀ। ਰਿਕਾਰਡਿੰਗ 'ਚ ਵੀ ਅੱਜ ਤੱਕ ਕਈਆਂ ਨੂੰ ਨਹੀਂ ਪਤਾ, ਜਿਹੜੀ ਮੇਰੀ ਪੁਰਾਣੀ ਟੇਪ ਹੈ ਨਾ ਬਾਬਾ ਪੈਸੇ ਸੁੱਟੋ, ਉਹ 'ਚ ਗਾਣੇ ਜਿੰਨੇ ਵੀ ਹੈ, ਦੋ ਤਿੰਨ ਗਾਣੇ ਇੱਦਾਂ ਦੇ ਜਿਹੜੇ ਪਤਾ ਨਹੀਂ ਲੱਗਦਾ ਇਹ ਸੁਖਵਿੰਦਰ ਭਾਈ ਨੇ ਗਾਇਆ ਕਿ ਮੈਂ ਗਾਇਆ।
1: ਹਾਂ ਬਿਲਕੁਲ,
0: ਜਿਉਂਦਾ ਰਿਹਾ ਲੰਮੀ ਉਮਰਾਂ ਜੀਵੇ ਪਰਦੇਸੀਆ, ਕਿੱਡਾ ਵੱਡਾ ਗਾਣਾ ਸੀ, ਉਹਦਾ ਨਹੀਂ ਪਤਾ ਲੱਗਦਾ। ਰੋਂਦੀ ਦੀ ਗੁਜ਼ਰਦੀ ਰਾਤ ਮੇਰੀ, ਉਹ ਗਾਣਾ ਵੀ, ਅਤੇ ਮਤਲਬ ਮੈਂ ਉਹਨਾਂ ਨੂੰ ਗਾ ਲੈਂਦਾ ਸੀ, ਤਾਂ ਹੀ ਉਹ ਮੈਨੂੰ ਪਿਆਰ ਵੀ ਬਹੁਤ ਕਰਦੇ ਅੱਜ ਵੀ। ਜਦੋਂ ਵੀ ਮਿਲਦੇ ਨਾ ਮੈਨੂੰ ਕਹਿੰਦੇ ਹੁੰਦੇ ਤਨਵੀਰ ਪਹਿਲਾਂ ਤੂੰ ਸੁਣਾ ਯਾਰ ਮੈਨੂੰ, ਮੈਂ ਥੋੜ੍ਹਾ ਜਿਹਾ ਫਰੈਸ਼ ਹੋਣਾ, ਤੂੰ ਸੁਣਾ। ਫਿਰ ਮੈਨੂੰ ਆਪਣੇ ਆਪ ਨੂੰ ਸੁਣਦਾ ਕਿ ਯਾਰ ਮੈਂ ਕਿਹਾ ਭਾਜੀ ਮੈਂ ਤੁਹਾਡੇ ਸਾਹਮਣੇ ਕਿੱਥੇ ਗਾ ਸਕਦਾ।
1: ਪਰ ਵੇਖਿਆ ਜਾਵੇ ਨਾ, ਇਹ ਵੀ ਇੱਕ ਪ੍ਰਾਪਤੀ ਹੈ, ਇਹ ਵੀ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।
0: ਸ਼ੁਕਰ ਹੈ ਰੱਬ ਦਾ।
1: ਤੇ ਜਦੋਂ ਤੁਸੀਂ ਜਿੱਦਾਂ ਬੰਬੇ ਗਏ ਤੇ ਉੱਥੇ ਤੁਸੀਂ ਕਿੰਨੇ ਵੱਡੇ ਵੱਡੇ ਆਰਟਿਸਟਾਂ ਨੂੰ ਮਿਲੇ
0: ਜੀ,
1: ਮੇਰੇ ਖਿਆਲ ਚ ਧਰਮਿੰਦਰ, ਕਵਿਤਾ ਕ੍ਰਿਸ਼ਨਾ ਮੂਰਤੀ ਜੀ, ਅਨੁਰਾਧਾ ਪੌਡਵਾਲ, ਗੁਲਸ਼ਨ ਕੁਮਾਰ ਜੀ, ਹੋਰ ਜਿੱਦਾਂ ਬਾਬੂ ਸਿੰਘ ਮਾਨ, ਮਹਿੰਦਰ ਕਪੂਰ ਸਾਹਿਬ
0: ਜੀ,
1: ਹਾਂ ਹੈ ਨਾ, ਬਹੁਤ ਸਾਰੇ ਹੋਰ ਵੀ ਜਿੱਦਾਂ ਬੰਬੇ ਚ। ਤਾਂ ਇਹ ਵੀ ਹਰ ਇੱਕ ਨੂੰ ਸੁਭਾਗ ਨਹੀਂ ਮਿਲਦਾ ਕਿ ਉਹ ਇੰਨੇ ਜਾਣਿਆਂ ਦੇ ਦਰਸ਼ਨ ਹੀ ਹੁੰਦੇ। ਮੈਂ ਤਾਂ ਕਹਿੰਦੀ
0: ਪੁਰਾਣੇ
1: ਜਿਹੜੇ ਆਰਟਿਸਟ ਨੇ ਉਹਨਾਂ ਦੇ ਤਾਂ ਦਰਸ਼ਨ ਹੀ ਹੁੰਦੇ।
0: ਤੁਸੀਂ ਯਕੀਨ ਕਰੋ ਕਿ ਮੈਂ ਉੱਤਮ ਸਿੰਘ ਵਰਗੇ, ਸੁਰਿੰਦਰ ਸੋਢੀ ਜੀ ਵਰਗੇ, ਸੁਰਿੰਦਰ ਕੋਹਲੀ ਸਾਹਿਬ ਵਰਗੇ, ਸੁਖਵਿੰਦਰ ਸਿੰਘ ਵਰਗੇ, ਉਹਨਾਂ ਲੈਜੈਂਡ ਮਿਊਜ਼ਿਕ ਡਾਇਰੈਕਟਰਾਂ ਦੇ ਕੰਮ ਕੀਤਾ ਮੈਂ ਨਾਲ। ਬਹੁਤ ਵੱਡੀਆਂ ਵੱਡੀਆਂ ਫਿਲਮਾਂ ਦੇ ਜਿਨ੍ਹਾਂ ਨੇ ਮਿਊਜ਼ਿਕ ਕੀਤੇ।
1: ਕਿਆ ਬਾਤ ਹੈ, ਨਹੀਂ ਬਹੁਤ ਵਧੀਆ, ਇਹ ਵੀ ਚੀਜ਼ ਹੈ। ਪਰ ਮੈਨੂੰ ਐ ਲੱਗਦਾ ਹੈ ਕਿ ਥੋੜ੍ਹਾ ਜਿਹਾ ਆਪਾਂ ਨੂੰ ਇਹ ਕੁਐਸਚਨ ਉੱਠਦਾ ਹੈ ਮਾਇੰਡ 'ਚ ਕਿ ਇੰਨਿਆਂ ਜਣਿਆਂ ਨੂੰ ਮਿਲ ਕੇ ਇੰਨਾ ਟਾਈਮ ਰਹਿ ਕੇ ਇੱਕ ਬੰਦਾ ਫਿਰ ਵਾਪਸ ਆ ਗਿਆ,
0: ਫਿਰ ਉੱਥੇ ਹੁੰਦੀ ਹੈ,
1: ਫਿਰ ਉੱਥੇ ਕਿਉਂ ਆ ਗਿਆ?
0: ਮੈਂ ਸਿੱਖਿਆ ਹੀ ਨਹੀਂ ਕੁਛ ਬਿਨਾਂ ਗਾਉਣ ਤੋਂ। ਕੁਛ ਹੁੰਦੇ ਨਾ ਲੋਕ ਦਿਲ ਤੋਂ ਕੰਮ ਲੈਂਦੇ ਆ, ਕੁਛ ਲੋਕ ਹੁੰਦੇ ਦਿਮਾਗ ਤੋਂ ਕੰਮ ਲੈਂਦੇ। ਅਸੀਂ, ਮੈਂ ਉਹਨਾਂ ਲੋਕਾਂ 'ਚ ਆ ਜਾਂਦਾ ਆਈ ਥਿੰਕ ਜਿਹੜੇ ਦਿਲ ਤੋਂ ਕੰਮ ਲੈਂਦੇ।
1: ਇਹੀ ਹੋ ਸਕਦਾ,
0: ਮੈਂ ਮੇਰੇ ਨਾਲ ਕੋਈ ਮਰਜ਼ੀ ਮੇਰੇ ਨਾਲ ਕਰੀ ਜਾਵੇ, ਮੈਂ ਨਹੀਂ ਉਹਦੇ ਨਾਲ ਮਾੜਾ ਕਰ ਸਕਦਾ। ਵਫ਼ਾਦਾਰੀ ਔਰ ਵਿਸ਼ਵਾਸ ਮੇਰੇ ਖੂਨ 'ਚ ਹੈ, ਸੋ ਮੇਰੇ ਤੋਂ ਚਾਹ ਕੇ ਵੀ ਕਿਸੇ ਦਾ ਮਾੜਾ ਨਹੀਂ ਹੁੰਦਾ। ਤੁਹਾਨੂੰ ਯਾਰ ਕਰਤਾ ਕਰਤਾ,
1: ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਪੰਜਾਬ ਰਹਿੰਦੇ, ਬੰਬੇ ਨਾ ਜਾਂਦੇ, ਤਾਂ ਸ਼ਾਇਦ ਤੁਹਾਡਾ ਜਿਹੜਾ ਹੈਗਾ ਇਹ ਜਿਹੜਾ ਸਟਰਗਲ ਹੈ ਕੁਛ ਹੋਰ ਹੁੰਦੇ ਇਹਦੇ ਰਿਜ਼ਲਟ?
0: ਮੈਨੂੰ ਇੰਦਰਜੀਤ ਨਿੱਕੂ ਮੇਰਾ ਭਰਾ ਆ, ਬੜਾ ਪਿਆਰ ਹੈ ਮੇਰਾ ਉਹਦੇ ਨਾਲ, ਪਿਆਰ ਤਾਂ ਮੇਰਾ ਸਾਰਿਆਂ ਨਾਲ, ਜੱਸੀ ਨਾਲ, ਭਰਾਵਾਂ ਨਾਲ ਪਿਆਰ ਹੈ, ਬਾਈ ਹਰਭਜਨ ਨੇ ਸਾਰੇ। ਅਤੇ ਨਿੱਕੂ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ, ਕਹਿੰਦਾ ਤਨਵੀਰ ਜੇ ਕਿਤੇ ਤੇਰਾ ਉਹਨਾਂ ਟਾਈਮਾਂ 'ਚ ਆਫਿਸ ਬਣਿਆ ਹੁੰਦਾ ਨਾ ਇੱਥੇ,
1: ਹਾਂ,
0: ਅੱਜ ਮੇਰੇ ਕੋਲ ਕਹਿੰਦੇ 3 ਗੱਡੀਆਂ, ਤੇਰੇ ਕੋਲ 6 ਹੁੰਦੀਆਂ।
1: ਉਹੀ ਨਾ, ਜੇ ਸ਼ਾਇਦ ਤੁਸੀਂ ਬੰਬੇ ਨਾ ਜਾਂਦੇ, ਪੰਜਾਬ 'ਚ ਰਹਿੰਦੇ ਤਾਂ ਗੱਲ ਹੋਰ ਹੋਣੀ ਸੀ।
0: ਤੁਸੀਂ ਇਹ ਦੇਖੋ, ਉਹ ਕਹਿੰਦੇ ਯਾਰ ਅਸੀਂ ਸਾਡੇ ਦਫ਼ਤਰ ਆ ਕੇ ਪੁੱਛਦੇ ਹੁੰਦੇ ਸੀ ਕਿ ਯਾਰ ਉਹ ਕਿੱਥੇ ਆ ਸਿੰਗਰ, ਉਹਨੂੰ ਬੁੱਕ ਕਰਨਾ ਸੀ ਜਿਹਦਾ ਗਾਣਾ ਆਇਆ ਕੈਂਠੇ ਵਾਲਾ ਭਾਈ। ਸੋ ਟਾਈਮ ਉੱਧਰ ਮੈਂ ਜ਼ਿਆਦਾ
1: ਸੋਚਾਂਗੇ ਤੇ ਕੀ ਹੋਊਗਾ, ਵੀ ਇੰਨੇ ਮੌਕੇ ਮਿਲੇ ਸੀਗੇ, ਪਤਾ ਨਹੀਂ ਉੱਥੇ ਵੀ ਮੌਕੇ ਬਹੁਤ ਮਿਲੇ ਤੁਹਾਨੂੰ, ਐਸੀ ਗੱਲ
0: ਮੈਨੂੰ ਦੇਖੋ ਤੁਸੀਂ ਬਲੀਵ ਨਹੀਂ ਕਰੋਗੇ, ਉੱਥੇ ਕੰਮ ਜਿਹੜੇ ਸੀ ਨਾ ਉਹ ਹਾਈ ਲੈਵਲ ਦੇ ਕੰਮ ਸੀਗੇ, ਮੈਨੂੰ ਮਿਲੇ ਚੰਗੇ। ਗੁਲਸ਼ਨ ਕੁਮਾਰ ਜੀ ਉਦੋਂ ਜਿਉਂਦੇ ਸੀਗੇ, ਜਦੋਂ ਮੈਨੂੰ ਉਹਨਾਂ ਨੇ ਕਿਹਾ ਬੇਟਾ ਤੂੰ ਹਿੰਦੀ ਗਾ ਸਕਦਾ, ਮੈਨੇ ਕਿਹਾ ਹਾਂਜੀ। ਉਹਨਾਂ ਕੋਲ ਸੋਨੂ ਨਿਗਮ ਹੁੰਦੇ ਸੀਗੇ ਉਦੋਂ, ਮੈਨੂੰ ਉਹਨਾਂ ਨੇ ਕਿਹਾ ਤੂੰ ਕੱਲ੍ਹ ਸਟੂਡੀਓ ਆ ਮੇਰੇ ਪਾਸ, ਔਰ ਮੈਨੂੰ ਕੋਈ ਰੀਜ਼ਨ ਸੀ ਕਿ ਮੈਂ ਜਾ ਹੀ ਨਹੀਂ ਪਾਇਆ।
1: ਆਏ ਹਾਏ
0: ਉਹ ਚਾਂਸ ਮਿਲਿਆ ਅਤੇ ਕੁਛ ਕੁ ਸੀਰੀਅਲ ਵਗੈਰਾ ਸੀਗੇ ਉਹਨਾਂ 'ਚ, ਪਰ ਉੱਥੇ ਨਾ ਰਹਿਣ ਕਰਕੇ ਮੈਂ ਕਰ ਨਹੀਂ ਪਾਇਆ।
1: ਮੈਨੂੰ ਲੱਗਦਾ ਉੱਥੇ ਤੁਸੀਂ ਇਸ ਕਰਕੇ ਨਹੀਂ ਰਹਿ ਪਾਏ, ਥੋੜੀਆਂ ਪਰਿਵਾਰ ਦੀਆਂ ਮਜਬੂਰੀਆਂ, ਤੁਹਾਨੂੰ ਪਿੱਛੇ ਭੱਜਣਾ ਪੈਂਦਾ ਸੀ, ਅਤੇ ਇੱਧਰ ਇਸ ਕਰਕੇ ਨਹੀਂ ਰਹਿ ਪਾਏ ਕਿ ਉੱਧਰ ਮੈਂ ਬੋਲਿਆ।
0: ਮੈਨੂੰ ਪਿੱਛੋਂ ਫੋਨ 'ਤੇ ਫੋਨ ਜਾਂਦੇ ਹੁੰਦੇ ਸੀ, ਜੇ ਮੈਂ 2 ਮਹੀਨੇ ਲਾ ਦਿੰਦਾ ਉੱਥੇ, 3 ਮਹੀਨੇ ਲਾ ਦਿੰਦਾ, ਤਾਂ ਪਿੱਛੋਂ ਫੋਨ ਚਲੇ ਜਾਂਦੇ ਹੁੰਦੇ ਸੀ, ਆ ਜਾ ਆ ਜਾ। ਪਰ ਮੈਂ ਕਿਸਮਤ ਵਾਲਾ ਸਮਝਦਾ ਕਿ ਛੋਟੀ ਉਮਰ 'ਚ ਮੈਂ ਬੰਬੇ ਦੇਖ ਲਿਆ ਸੀ, ਬੰਬੇ
1: ਨਹੀਂ
0: ਚਲੇ
1: ਤੁਸੀਂ
0: ਗਿਆ ਸੀ।
1: ਦੇਖ ਲਿਆ ਨਹੀਂ, ਤੁਸੀਂ ਤਾਂ ਕਿੰਨੇ ਉਸ ਟਾਈਮ ਦੇ ਕਿੰਨੇ ਵੱਡੇ ਵੱਡੇ ਆਰਟਿਸਟ, ਜਿਨ੍ਹਾਂ ਦਾ ਜਿਨ੍ਹਾਂ ਨੂੰ ਮਿਲਣਾ ਇੱਕ ਸੁਪਨਾ ਹੁੰਦਾ ਹੈ।
0: ਮੈਂ ਕਿਸਮਤ ਵਾਲਾ ਇਸ ਗੱਲ,
1: ਚਲੋ ਇਹ ਵੀ ਤੁਸੀਂ ਪ੍ਰਾਪਤੀ ਸਮਝੋ।
0: ਥੈਂਕ ਯੂ ਜੀ, ਇਹ ਤੁਹਾਡਾ ਜਿਹੜਾ ਇਹ ਤੁਸੀਂ ਹੌਸਲਾ ਦੇ ਰਹੇ ਹੋ ਨਾ,
1: ਹਾਂ ਨਹੀਂ ਬਿਲਕੁਲ,
0: ਇਹਦੇ ਨਾਲ ਮੈਨੂੰ ਹਿੰਮਤ ਆਉਂਦੀ ਆ।
1: ਹਾਂ ਇਹ ਸਾਰਿਆਂ ਦੀ ਕਿਸਮਤ 'ਚ ਨਹੀਂ ਹੈਗੀਆਂ ਇਹ ਚੀਜ਼ਾਂ। ਤੇ ਗੋਭੀ ਦੀ ਕੱਚੀ ਵਪਾਰ ਨੇ ਦਾ ਕੀ ਚੱਕਰ ਹੈ? ਮੈਂ ਤੇ ਇਹ ਸਮਝਦੀ ਰਹੀ ਕਿ ਉਹ ਭਗਵੰਤ ਮਾਨ ਨੇ ਗਾਇਆ ਗਾਣਾ, ਮਤਲਬ ਅੱਜ ਤੱਕ, ਹੁਣ ਜਦੋਂ ਮੈਂ ਸਰਚ ਕੀਤੀ ਮੈਨੂੰ ਇਹ ਪਤਾ ਲੱਗਿਆ ਉਹ ਤੁਸੀਂ ਗਾਇਆ
0: ਜੀ।
1: ਇਹ ਕੀ ਚੱਕਰ ਸੀ?
0: ਉਹ ਸਾਰੇ ਗਾਣੇ ਮੈਂ ਗਾਏ ਸੀ ਉਹ ਟੇਪ 'ਚ। ਐਕਚੁਲੀ ਮੈਨੂੰ ਘੁਮਾਨ ਸਾਹਿਬ ਨੇ ਦੱਸਿਆ, ਕਹਿੰਦੇ ਤਨਵੀਰ ਟੇਪ ਇਕੱਲੀ ਗਾਣਿਆਂ ਦੀ ਕਰਨੀ ਸੀ, ਉਦੋਂ ਨਵੀਂ ਗੱਲ ਹੁੰਦੀ ਸੀ ਕਿ ਪੈਰੋਡੀ ਕਰਨੀ ਆ, ਜਿਹੜੇ ਗਾਣੇ ਸੁਪਰਹਿੱਟ ਹੁੰਦੇ ਸੀ ਨਾ ਉਹਨਾਂ 'ਤੇ ਪੈਰੋਡੀ ਲਿਖ ਕੇ ਅਤੇ ਉਹ ਗਾਣੇ ਗਾਉਣੇ ਆ, ਪਰ ਗਾਵੇ ਉਹ ਸਿੰਗਰ ਲੱਭਦੇ ਸੀ ਵੀ ਜਿਹੜਾ ਉਹਨੂੰ ਡਿਟੋ ਗਾ ਸਕੇ, ਵੀ ਗਾਣਾ ਮਰੇ ਵੀ ਨਾ, ਹੈ ਨਾ। ਅਤੇ ਉਹ ਜਦੋਂ ਟੇਪ ਕੀਤੀ ਸ਼ੁਰੂ, ਅਤੇ ਫਿਰ ਭਗਵੰਤ ਮਾਨ ਸਾਹਿਬ ਵੀ, ਘੁਮਾਨ ਸਾਹਿਬ ਦੇ ਦੱਸਣ ਦੀ ਗੱਲ ਆ, ਮੈਨੂੰ ਨਹੀਂ ਇੰਨਾ ਪਤਾ, ਕਹਿੰਦੇ ਵੀ ਫਿਰ ਭਗਵੰਤ ਆ ਗਿਆ ਜਦੋਂ ਉਹਨੇ ਸਕਿੱਟਾਂ ਸੁਣਾਈਆਂ, ਫਿਰ ਸਾਨੂੰ ਇਹ ਲੱਗਾ ਕਿ ਚੱਲ ਯਾਰ ਇਹ ਪਲੱਸ ਪੁਆਇੰਟ ਹੈ, ਵੀ ਥੋੜ੍ਹੀਆਂ ਸਕਿੱਟਾਂ ਵੀ ਰੱਖਦੇ ਹਾਂ ਅਤੇ ਵਿੱਚ ਗਾਣੇ ਵੀ ਰੱਖਦੇ ਹਾਂ। ਅਤੇ ਸਰਦੂਲ ਭਾਅ ਜੀ ਦਾ ਗਾਣਾ, ਉਦੋਂ ਮੇਰੇ ਨਾਲ ਸਰਦੂਲ ਭਾਅ ਜੀ ਵੀ ਗੁੱਸੇ ਹੋ ਗਏ ਸੀ।
1: ਅੱਛਾ, ਉਹ ਕਹਿੰਦੇ ਉਹਨੇ ਮੇਰਾ ਗਾਣਾ ਤੁਸੀਂ ਕੀ ਬਣਾਤਾ,
0: ਮੈਨੂੰ ਕਹਿੰਦੇ ਓਏ, ਕਹਿੰਦੇ ਤੂੰ ਮੈਨੂੰ ਬੁਲਾਈ ਨਾ। ਮੈਂ ਕਿਉਂ? ਕਹਿੰਦੇ ਹਲੇ 2 ਸਾਲ, ਘੱਟੋ ਘੱਟ 2 ਸਾਲ ਮੇਰਾ ਗਾਣਾ ਸੁਪਰ ਹਿੱਟ ਹੋਰ ਵੱਜਣਾ ਸੀਗਾ, ਤੂੰ
1: ਤੁਸੀਂ ਗੋਭੀ ਵਾੜਤੀ ਵਿੱਚ
0: ਕਹਿੰਦੇ ਸਬਜ਼ੀ ਭਾਜੀ ਲਿਆਂਦੀ ਤੂੰ।
1: ਸਹੀ ਗੱਲ ਹੈ,
0: ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਉਹ ਗਾਣੇ।
1: ਹਾਂ ਨਹੀਂ, ਬਹੁਤ ਬਹੁਤ ਜ਼ਿਆਦਾ। ਅੱਛਾ, ਉਹ ਲਿਖਿਆ ਕਿੰਨੇ ਸੀ? ਗੋਭੀ ਦੀ ਕੱਚੀ ਵਪਾਰ, ਆਲੂਆਂ ਦੇ ਭਾਅ ਤੂੰ ਸਾਨੂੰ ਤੋਲਣਾ, ਹੈ ਨਾ, ਸੰਤੀ ਏਦਾਂ ਹੀ ਸੀ।
0: ਮੇਰੇ ਖਿਆਲ ਲਵਲੀ ਹੈਗਾ ਮੁੰਡੇ ਦਾ ਨਾਮ, ਜਿਹਨਾਂ ਨੇ ਗਾਣਾ ਲਿਖਿਆ ਸੀਗਾ।
1: ਅੱਛਾ, ਉਹਦੇ
0: ਬਾਅਦ ਮੈਂ ਉਹਨਾਂ ਨੂੰ ਵੀ ਨਹੀਂ ਮਿਲਿਆ।
1: ਓਕੇ ਓਕੇ, ਫਿਰ ਸਰਦੂਲ ਭਾਅ ਜੀ ਕਿਵੇਂ ਮੰਨੇ?
0: ਸਰਦੂਲ ਭਾਅ ਜੀ ਨੇ ਤਾਂ, ਮੈਂ ਪੈਰੀਂ ਡਿੱਗ ਪਿਆ ਉਹਨਾਂ ਦੇ, ਮੈਂ ਭਾਜੀ ਯਾਰ ਮੈਨੂੰ ਥੋੜ੍ਹੀ ਪਤਾ ਸੀ ਮੇਰਾ ਗਾਣਾ ਹਿੱਟ ਹੋਊਗਾ ਅਤੇ ਲੋਕਾਂ ਨੇ ਪਸੰਦ ਕੀਤਾ, ਮੈਂ ਆਪਣੇ ਵੱਲੋਂ ਤਾਂ ਇੱਕ ਐਵੇਂ ਨੋਰਮਲ ਗਾਤਾ ਵੀ ਚਲੋ ਠੀਕ ਹੈ ਯਾਰ।
1: ਤੇ ਇਸ ਹਿਸਾਬ ਨਾਲ ਤਾਂ ਵੈਸੇ ਤੁਹਾਡੀ ਸਟਾਰਟਿੰਗ ਵੇਖਿਆ ਜਾਵੇ ਤੇ 94 ਚ ਭਗਵੰਤ ਬਾਈ ਦੇ ਨਾਲ ਹੋਈ
0: ਜੀ, 94 ਚ ਹਿੱਟ ਹੋ ਗਈ ਸੀ, ਮਤਲਬ
1: ਇਹ ਪਹਿਲਾ ਹੀ ਸੀਗਾ ਇਹ ਤੁਹਾਡਾ ਸੌਂਗ?
0: ਹਾਂਜੀ,
1: ਜਿਹੜਾ ਮਾਰਕੀਟ ਚ ਆਇਆ
0: ਪਹਿਲੀ ਸ਼ੁਰੂਆਤ ਹੀ ਸੀ।
1: ਓਕੇ, ਤੇ ਉਸ ਤੋਂ ਪਹਿਲਾਂ ਕੁਛ ਗਾਇਆ ਕਦੇ ਤੁਸੀਂ? ਕਿੱਦਾਂ, ਕੀ ਤੁਹਾਡਾ ਰੁਝਾਨ ਕੀ ਸੀਗਾ ਇਸ ਪਾਸੇ ਸੀਗਾ? ਉਹ ਤਾਂ ਚਲੋ ਜਿਵੇਂ ਪਰਮਾਤਮਾ ਨੇ ਪੂਰਾ ਕਰਾਣਾ ਹੀ ਤੁਹਾਡਾ ਬਖਸ਼ਿਸ਼ ਹੈ ਰੱਬ ਦੀ, ਹੈ ਨਾ।
0: ਪ੍ਰੋਫੈਸ਼ਨਲੀ ਤੌਰ ਤੇ ਤਾਂ ਮੈਂ ਮਤਲਬ ਇੱਥੋਂ ਹੀ ਸ਼ੁਰੂ ਹੋਇਆ 94 ਤੋਂ। ਪਹਿਲਾਂ ਜਿੱਦਾਂ ਹੁਣ ਸਕੂਲ ਦੇ ਫੰਕਸ਼ਨ ਹੋ ਗਏ ਜਾਂ ਕੋਈ ਵਿਆਹ ਸ਼ਾਦੀ ਕੋਈ ਫਰੈਂਡ ਸਰਕਲ 'ਚ ਹੋ ਗਿਆ ਜਾਂ ਰਿਸ਼ਤੇਦਾਰੀ 'ਚ ਹੋ ਗਿਆ, ਉੱਥੇ ਸਟੇਜ 'ਤੇ ਗਾ ਦੇਣਾ, ਉਹਦੇ ਨਾਲ ਥੋੜ੍ਹਾ ਜਿਹਾ ਹੌਸਲਾ ਵੱਧ ਗਿਆ। ਜਦੋਂ ਪੈਸੇ 'ਚ ਉਹ ਛੋਟੀ ਉਮਰ 'ਚ ਜਦੋਂ ਕਿਸੇ ਨੇ 5 ਰੁਪਏ ਵੀ ਫੜਾ ਤੇ ਤਾਂ ਵੀ ਚਾਅ ਚੜ੍ਹ ਜਾਂਦਾ ਸੀ।
1: ਸਹੀ
0: ਹੈ, ਬਹੁਤ ਹੈ ਯਾਰ, 2-3 ਦਿਨ ਵਧੀਆ ਲੰਘਣਗੇ।
1: ਸਹੀ ਹੈ,
0: ਸੋ ਉਹ ਇੱਕ ਲਾਲਚ ਵੀ ਬੱਚੇ ਨੂੰ ਪੈ ਜਾਂਦਾ, ਉਹ ਵੀ ਪੈ ਗਿਆ ਸੀਗਾ, ਫਿਰ ਇੱਕ ਚਾਅ ਜਿਹਾ ਵੀ ਚੜ੍ਹ ਗਿਆ ਸੀ। ਮੈਂ ਬੇਸਿਕਲੀ, ਮੈਂ ਤੁਹਾਨੂੰ ਸੱਚੀ ਦੱਸਦਾ, ਮੈਂ ਸਿੰਗਰ ਨਹੀਂ ਬਣਨਾ ਸੀਗਾ, ਮੈਂ ਆਉਣਾ ਨਹੀਂ ਸੀ ਇਸ ਲਾਈਨ 'ਚ, ਮੈਂ ਕਲਰਕ ਲੱਗ ਗਿਆ ਸੀਗਾ।
1: ਅੱਛਾ, ਯਾਨੀ ਤੁਸੀਂ ਵਧੀਆ ਸਟੱਡੀ ਕੀਤੀ ਆ ਔਰ ਉਸ ਤੋਂ ਬਾਅਦ ਜੋਬ ਕਰਨ ਲੱਗ ਗਏ?
0: ਹਾਂਜੀ, ਅਤੇ ਮੈਂ ਕਲਰਕ ਲੱਗਿਆ ਸੀ, ਉਹ ਕਲਰਕ ਲੱਗੇ ਮੈਨੂੰ ਇਹ ਗੋਭੀ ਦੇ ਕੱਚੇ ਵਪਾਰ ਨੇ ਜਦੋਂ ਆਏ ਆ ਭਗਵੰਤ ਮਾਨ ਸਾਹਿਬ, ਘੁਮਾਨ ਸਾਹਿਬ, ਬੇਦਲ ਭਾਅ ਜੀ ਅਤੇ ਗੁਰਦੇਵ ਢਿੱਲੋਂ, ਇਹ ਚਾਰੋਂ ਸਾਡੇ ਘਰ ਆਏ ਜਦੋਂ ਮੈਨੂੰ ਕਹਿ ਰਹੇ ਨੇ ਗਾਣਾ ਗਾ, ਮੈਂ ਕਿਹਾ ਜੀ ਮੈਂ ਨਹੀਂ ਗਾਉਣਾ, ਮੈਂ ਗਾ ਨਹੀਂ ਸਕਦਾ, ਮੈਂ ਬਿਮਾਰ ਵੀ ਬਹੁਤ ਸੀਗਾ ਉਦੋਂ। ਅਤੇ ਉਹ ਮੈਨੂੰ ਕਹਿੰਦਾ ਯਾਰ ਇੱਕ ਗਾਣਾ ਸਿਰਫ ਗਾ ਦੇ, ਸਿਰਫ ਇੱਕ ਗਾਣਾ ਗਾ ਦੇ। ਅਤੇ ਮੈਂ ਕਿਹਾ ਚਲੋ ਠੀਕ ਹੈ ਜੀ, ਕੋਈ ਨਹੀਂ, ਮੈਂ ਕੋਸ਼ਿਸ਼ ਕਰਦਾ। ਫਿਰ ਉਹ ਮੈਨੂੰ ਨਾ ਉੱਥੇ ਜਵਾਹਰ ਨਗਰ ਕੈਂਪ, ਡਾਕਟਰ ਕੁੱਕੂ ਹੈ ਉਹਨਾਂ ਤੋਂ, ਉਹਨਾਂ ਨੇ ਮੈਨੂੰ ਦਵਾਈ ਦਵਾਈ, ਠੀਕ ਹੈ, ਇੱਕ ਲਵਾਇਆ ਅਤੇ ਮੈਂ ਘੋੜੇ ਵਰਗਾ।
1: ਅੱਛਾ,
0: ਫਿਰ ਇੰਦਰ ਲੋਕ ਸਟੂਡੀਓ ਬੇਸਮੈਂਟ 'ਚ, ਉੱਥੇ ਸਾਰੀ ਟੇਪ ਮੈਂ 1.5 ਘੰਟੇ 'ਚ ਡੱਬ ਕਰਦੀ ਸੀ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ, ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi best bargain hai.
4: Best bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
1: ਉਦੋਂ ਮਹਿਫਲਾਂ ਬਹੁਤ ਲੱਗਦੀਆਂ ਸੀ, ਹੈ ਨਾ, ਇਕੱਠੇ ਹੋ ਕੇ ਸਾਰੇ ਜਦੋਂ ਇੱਕ ਪ੍ਰੋਜੈਕਟ ਕੋਈ ਤਿਆਰ ਕਰਨਾ ਤਾਂ ਉਦੋਂ ਉਹ ਵੀ ਮੈਨੂੰ ਲੱਗਦਾ ਐ ਨਹੀਂ ਸੀ ਵੀ ਅੱਜ ਕੱਲ੍ਹ ਤਾਂ ਉਹ ਮੈਨੂੰ ਲੱਗਦਾ ਇਕੱਲਾ ਜਾਣਾ ਬਹਿ ਕੇ ਸਾਰਾ ਗਾਣਾ ਤਿਆਰ
0: ਕਰਨਾ। ਨਾ ਨਾ ਨਾ, ਉਦੋਂ ਇਕੱਲੀ ਇਕੱਲੀ ਚੀਜ਼ ਦਾ ਧਿਆਨ ਰੱਖਿਆ ਜਾਂਦਾ ਸੀ, ਪ੍ਰੋਡਿਊਸਰ, ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ ਬੈਠੇ ਹੁੰਦੇ ਸੀ, ਰਾਈਟਰ ਬੈਠਾ ਹੁੰਦਾ ਸੀ, ਸਿੰਗਰ ਹੁੰਦਾ ਸੀ, ਮਤਲਬ ਸਾਰੀ ਇੱਕ ਟੀਮ ਬਹਿੰਦੀ ਸੀਗੀ। ਔਰ ਮਹੀਨਾ ਮਹੀਨਾ ਦੋ ਦੋ ਮਹੀਨੇ ਸਿਲੈਕਸ਼ਨ ਹੋਣੀ ਜਾਂ ਕੰਪੋਜੀਸ਼ਨਾਂ ਹੋਣੀਆਂ ਜਾਂ ਸਾਰਾ ਕੰਮ ਹੁੰਦਾ ਸੀ, ਅਤੇ ਉਹ ਗਾਣੇ ਦੀ ਵੀ ਉਮਰ ਉੱਨੀ ਹੀ ਲੰਮੀ ਹੁੰਦੀ ਸੀ ਜਿੰਨਾ ਟਾਈਮ ਲੱਗਦਾ ਸੀ।
1: ਉਦੋਂ ਨਾ ਜਿਹੜੇ ਸਿੰਗਰ ਹੁੰਦੇ ਸੀ ਉਹਨਾਂ ਦੀ ਪਹਿਚਾਣ ਹੁੰਦੀ ਸੀ ਇੱਕ,
0: ਹਾਂਜੀ,
1: ਸਟਾਈਲ ਦੀ ਪਹਿਚਾਣ, ਗਾਣਿਆਂ ਦੀ ਪਹਿਚਾਣ
0: ਘੱਟ ਸੀ ਨਾ,
1: ਹਾਂ, ਸਰੋਤੇ ਵੀ ਪੱਕੇ।
0: ਔਰ ਪੱਕੇ ਤੁਸੀਂ ਇਹ ਦੇਖ ਲਓ ਵੀ 96 'ਚ ਮੇਰਾ ਗਾਣਾ ਸੁਪਰਹਿਟ ਹੋਇਆ ਸੀਗਾ ਕੈਂਠੇ ਵਾਲਾ ਭਾਈ, ਅੱਜ ਵੀ ਮੈਂ ਉਹ ਗਾਣੇ ਨਾਲ ਜਾਣਿਆ ਜਾਂਦਾ ਔਰ ਅੱਜ ਵੀ ਉਹੀ ਸਰੋਤੇ ਮੈਨੂੰ ਫੱਟ ਪਹਿਚਾਣ ਲੈਂਦੇ ਜਦੋਂ ਸਟੇਜ 'ਤੇ ਮੇਰਾ ਨਾਮ ਬੋਲਿਆ ਜਾਂਦਾ। ਮੇਰੇ ਹੁਣ ਮੈਂ ਨਵੀਂ ਟੇਪ ਕੀਤੀ ਹੈ ਮਾਨਕ ਰੀਲੋਡਡ ਇੰਦੀ ਬਿਲਿੰਗ,
1: ਅੱਛਾ ਜੀ,
0: ਉਹਨਾਂ ਦੇ ਨਾਲ ਕੰਮ ਮੈਂ ਕਰ ਰਿਹਾ ਹੁਣ, ਅਤੇ ਉਹ ਉਹਨਾਂ ਦੀ ਕੰਪਨੀ 'ਚ ਮਾਨਕ ਰੀਲੋਡਰ ਉਹ EP ਇੱਕ, ਅਤੇ ਜਦੋਂ ਕਮੈਂਟ ਆਉਂਦੇ ਨਾ ਉਹਦੇ 'ਚ ਮੈਂ ਨਾਮ ਚੇਂਜ ਕੀਤਾ, ਮੇਰੇ ਪ੍ਰੋਡਿਊਸਰ ਨੇ ਮੇਰਾ ਨਾਮ ਰੱਖਿਆ ਤਨਵੀਰ ਜਲਾਲ।
1: ਅੱਛਾ, ਠੀਕ ਹੈ।
0: ਪਹਿਲਾਂ ਕਹਿੰਦੇ ਸੀ ਤਨਵੀਰ ਮਾਨਕ ਰੱਖਦੇ, ਮੈਂ ਕਹਿੰਦਾ ਯਾਰ ਮਾਨਕ ਮਾਨ ਇੱਕੋ ਹੀ ਜੰਮਿਆ, ਉਹ ਨਹੀਂ ਦੁਬਾਰਾ ਹੋਣਾ, ਨਕਲ ਨਹੀਂ ਕਰ ਸਕਦੇ।
1: ਇਹ ਵੀ ਤੁਹਾਡਾ ਵਡੱਪਣ ਅਤੇ ਮੈਨੂੰ ਲੱਗਦਾ ਬੜੀ ਖੂਬਸੂਰਤੀ ਹੈ,
0: ਅਸੀਂ ਕਰ ਹੀ ਨਹੀਂ ਸਕਦੇ ਨਾ, ਉਹਨਾਂ ਦੀ ਬਰਾਬਰੀ ਕਿੱਥੇ ਹੋਣੀ ਆ, ਉਹ ਕਿੱਥੇ ਗਾਇਆ ਜਾਣਾ ਉਹ ਜਿਹਾ। ਸੋ ਮੈਂ ਕਿਹਾ ਨਹੀਂ, ਮਾਨਕ ਇੱਕੋ ਹੀ ਹੈ, ਅਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਦਾ ਨਾਂ ਹੈ ਕੇਵਲ ਜਲਾਲ, ਉਹਨਾਂ ਨੇ ਨਾਂ ਰੱਖਿਆ ਆਪਦੇ ਪਿੰਡ ਦੇ ਨਾਂ ਨਾਲ, ਸਾਡਾ ਪਿੰਡ ਜਲਾਲ ਹੈ।
1: ਅੱਛਾ ਜੀ।
0: ਅਤੇ ਸੋ ਜਲਾਲ ਵੀ ਸੁੱਖ ਨਾਲ ਪੂਰੇ ਵਰਲਡ 'ਚ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਅੱਜ ਜਲਾਲ ਨੂੰ ਜਾਣਦੇ ਆ, ਬਦੌਲਤ ਇਹਨਾਂ ਦੀ ਹੋਈ ਆ, ਬਾਬਾ ਮਾਨਕ ਹੋ ਗਿਆ, ਮੇਰੇ ਡੈਡੀ ਹੋ ਗਏ, ਜਾਂ ਵੈਸੇ ਤਾਂ ਸਾਡੇ ਹੋਰ ਵੀ ਕਬੱਡੀ ਖਿਡਾਰੀ ਹੋਏ, ਅਜਮੇਰ ਹੋ ਗਿਆ, ਬੱਬੂ ਹੋ ਗਿਆ, ਸਿਕੰਦਰ, ਸਾਰੇ ਸੰਤ ਕਰਨੈਲ ਦਾਸ ਜੀ ਸਭ ਤੋਂ ਪਹਿਲਾਂ ਪਿੰਡ ਜਲਾਲ ਦੇ, ਬਾਬਾ ਖੜਕ ਸਿੰਘ ਜੀ 96 ਕਰੋੜੀ ਮੁਖੀ ਹੁੰਦੇ ਸੀਗੇ, ਉਹ ਵੀ ਜਲਾਲ ਪਿੰਡ। ਸੋ ਗਾਣਾ ਪਿੰਡ ਦਾ, ਮੈਂ ਕਿਹਾ ਵੀ ਸਰ ਜਲਾਲ ਹੀ ਰੱਖ ਤੂੰ, ਦੇਣਾ ਤਾਂ ਰੱਬ ਨੇ ਕਿਸਮਤ ਦਾ ਹੀ ਹੈ ਨਾਮ ਨਾ। ਉਹ ਕਹਿੰਦੇ ਨਹੀਂ ਹੁੰਦਾ ਹੈ ਵੀ, ਮੈਂ ਚਲੋ ਫਿਰ ਜਲਾਲ ਲਾ ਲਓ। ਅਤੇ ਹੁਣ ਜਦੋਂ ਕਮੈਂਟ ਆਉਂਦੇ ਆ ਨਾ, ਉਹ ਫਿਰ ਕਮੈਂਟਾਂ 'ਚ ਲੋਕ ਜਿਹੜੇ ਜਿਨ੍ਹਾਂ ਨੇ ਮੈਨੂੰ ਪਹਿਲਾਂ ਸੁਣਿਆ ਉਹ ਕਹਿੰਦੇ ਯਾਰ ਤਨਵੀਰ ਜਲਾਲ ਨਹੀਂ, ਇਹ ਤਾਂ ਸਾਡਾ ਤਨਵੀਰ ਗੋਗੀ ਹੈ।
1: ਹਾਂ, ਉਸੇ ਨਾਮ ਨਾਲ ਹੀ ਅਸੀਂ ਲੋਕ ਉਸੇ ਨਾਮ ਨਾਲ ਹੀ ਜਾਣਦੇ ਤੁਹਾਨੂੰ।
0: ਥੈਂਕ ਯੂ, ਇਹ ਤੁਹਾਡਾ ਪਿਆਰ ਹੀ ਹੈ।
1: ਹਾਂ ਬਿਲਕੁਲ ਬਿਲਕੁਲ,
0: ਮੇਰੇ 'ਤੇ ਮਤਲਬ ਇਹ ਤੁਹਾਡਾ ਉਹਨਾਂ ਲੋਕਾਂ ਦਾ ਕਰਜ਼ਾ ਮੇਰੇ ਸਿਰ ਜਿਨ੍ਹਾਂ ਨੇ ਮੈਨੂੰ ਸੁਣ ਕੇ ਇੰਨਾ ਪਿਆਰ ਦਿੱਤਾ।
1: ਨਹੀਂ, ਅਸੀਂ ਤਾਂ ਕਾਲਜ ਟਾਈਮ ਤੁਹਾਡਾ ਗਾਣੇ ਬਹੁਤ ਸੁਣਦੇ ਹੁੰਦੇ ਸੀ। ਅੱਛਾ, ਕੈਂਠੇ ਵਾਲਾ ਭਾਈ ਤਾਂ ਹੋ ਹੀ ਜਾਵੇ ਹੁਣ ਫਿਰ।
0: ਹੋ, ਲੋਕ ਗੀਤ ਮਤਲਬ ਹੋ ਜਾਂਦੇ ਜਿਹੜੇ ਹਮੇਸ਼ਾ ਹੀ ਰਹਿੰਦੇ,
1: ਹਮੇਸ਼ਾ ਚੱਲਦੇ ਜਿਹੜੇ।
0: ਉਹ ਜਿਵੇਂ ਇੱਕ ਸ਼ੱਕੀ ਮਿਜ਼ਾਜ ਬੰਦਾ ਮਾਨ ਸਾਹਿਬ ਨੇ ਲਿਖਿਆ ਸੀ, ਔਰ ਤੁਸੀਂ ਇਹ ਵੀ ਦੇਖੋ, ਇਹ ਅਸੀਂ ਲਾਅ ਮਿਊਜ਼ਿਕ ਹੈ ਉੱਥੇ ਬੰਬੇ ਸਟੂਡੀਓ, ਉੱਥੇ ਜਾਂਦੇ ਜਾਂਦੇ ਆਟੋ ਰਿਕਸ਼ਾ 'ਚ ਮੈਂ ਅਤੇ ਮਾਨ ਸਾਹਿਬ ਜਾ ਰਹੇ ਹਾਂ, ਆਟੋ ਰਿਕਸ਼ਾ 'ਚ ਜਾਂਦੇ ਜਾਂਦੇ ਇਹ ਗਾਣਾ ਪੂਰਾ ਹੋਇਆ।
1: ਇਹ ਬਾਬੂ ਸਿੰਘ ਮਾਨ ਸਾਹਿਬ ਦਾ ਲਿਖਿਆ ਹੈ,
0: ਮਾਨ ਹੁਣਾਂ ਦਾ,
1: ਉਹੀ ਲਿਖ ਸਕਦੇ ਆ ਇਹੋ ਜਿਹੀ ਵਰਡਿੰਗ ਇੰਨੀ ਕਮਾਲ ਦੀ।
0: ਉਹ ਤਾਂ ਬਸ ਪਤਾ ਹੀ ਨਹੀਂ, ਮਤਲਬ ਕੋਈ ਪਰਮਾਤਮਾ ਦੀ ਦੇਣ ਹੈ, ਉਹਨਾਂ ਨੂੰ ਕੋਈ ਇੱਕ ਗੱਲ ਦੱਸ ਦਿਓ ਕਿ
1: ਯੂਨੀਵਰਸਿਟੀ ਨੇ ਪੂਰੀ
0: ਪੂਰੀ ਯੂਨੀਵਰਸਿਟੀ ਆਪਣੇ ਆਪ 'ਚ ਇਤਿਹਾਸ ਹੈ ਔਰ ਰਹੂਗੇ। ਉਹ ਜਾਂਦੇ ਜਾਂਦੇ ਪਹਿਲਾਂ ਕਹਿੰਦੇ ਯਾਰ ਕੋਈ ਆਈਡੀਆ ਟੋਰੇ ਵਾਲਾ ਭਾਈ, ਅੱਛਾ ਆਹ ਭਾਈ, ਉਹਦੇ ਵਾਲਾ ਭਾਈ, ਨਹੀਂ ਕੈਂਠੇ ਵਾਲਾ ਭਾਈ, ਮੈਂ ਮਾਨ ਸਾਹਿਬ ਅੱਛਾ ਲੱਗਦਾ ਚੱਲ ਫਿਰ ਇੱਥੇ ਲਿਖਦੇ ਹਾਂ।
1: ਅੱਛਾ
0: ਮਤਲਬ ਇਹ ਗਾਣਾ ਉਹਨੇ ਲਿਖਿਆ ਕਿ ਸ਼ੱਕੀ ਮਿਜ਼ਾਜ ਬੰਦਾ ਜਿੱਦਾਂ ਹੁੰਦਾ ਐਵੇਂ ਘਰ ਵਾਲੇ ਤੇ ਬਿਨਾਂ ਗੱਲ ਤੇ ਸ਼ੱਕ ਕਰੀ ਜਾਣਾ ਉਹਦੀ ਗੱਲ ਹੈ।

0: ਤੇਰਾ ਕੀ ਲੱਗਦਾ ਨੀ ਦੱਸ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਨੀ ਜਿਹਨੇ ਸੀਟ ਤੇ ਬਿਠਾਈ ਤੇਰਾ ਕੀ ਲੱਗਦਾ ਸੀਟ ਤੇ ਬਿਠਾਈ ਤੇਰਾ ਕੀ ਲੱਗਦਾ ਜਿਹਨੇ ਟਿਕ ਟਿਕ ਟਾਈ ਤੇਰਾ ਕੀ ਲੱਗਦਾ ਟਿਕ ਟਿਕ ਟਾਈ ਤੇਰਾ ਕੀ ਲੱਗਦਾ ਨੀ ਦੱਸ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ
1: ਵਾਹ ਵਾਹ ਵਾਹ ਕਿਆ ਬਾਤ ਸੱਚੀ ਕਮਾਲ ਕਮਾਲ ਇਹਦੇ ਚ ਹੋਰ ਵੀ ਬੜਾ ਕੁਛ ਜਿਹਨੇ ਕੁਲਫੀ ਚ ਪਾਈ ਤੇਰਾ ਕੀ ਲੱਗਦਾ
0: ਜਗਰਾਉਣ ਦੇ ਅੱਡੇ ਤੇ ਤੇਰੇ ਮੁੰਡੇ ਨੂੰ ਲਿਆ ਕੇ ਜਿਹਨੂੰ ਕੁਲਫੀ ਖਵਾਈ ਤੇਰਾ ਕੀ ਲੱਗਦਾ ਬੜਾ ਅੱਛਾ ਅੱਛਾ
1: ਹਾਂ ਹੈਨਾ ਇਹੋ ਜਿਹਾ ਮਾਨਸਾ ਵੀ ਲਿਖ ਸਕਦੇ ਬਹੁਤ
0: ਕਮਾਲ ਕਮਾਲ
1: ਕਮਾਲ ਦਾ ਕਮਾਲ ਸੀ ਗੱਲ ਇੱਕ ਇੱਕ ਲਫ਼ਜ਼
0: ਤੁਸੀਂ ਬਲੀਵ ਨਹੀਂ ਕਰੋਗੇ ਇਹ ਪਹਿਲਾ ਗਾਣਾ ਸੀ ਜਿਹਦੀ ਪਾਕਿਸਤਾਨ ਤੋਂ ਵੀ ਫਰਮਾਇਸ਼ ਆਉਣ ਕਰਕੇ 3-4 ਵਾਰੀ ਦੂਰਦਰਸ਼ਨ ਨੇ ਚਲਾਇਆ ਸੀਗਾ ਉਹਨਾਂ ਟਾਈਮ 'ਚ
1: ਨਹੀਂ ਨਹੀਂ ਬਹੁਤ ਵਧੀਆ ਔਰ ਉੱਥੋਂ ਤੁਹਾਡੀ ਆਵਾਜ਼ ਤੁਸੀਂ ਗਾਇਆ ਹੀ ਇਸ ਹਿਸਾਬ ਨਾਲ ਬਹੁਤ ਵਧੀਆ
0: ਪਰਮਾਤਮਾ ਨੇ ਟਾਈਮ ਚੰਗਾ ਲਿਆਉਣਾ ਸੀਗਾ ਮਾਨ ਸਾਹਿਬ ਨੂੰ ਜੁੜ ਗਿਆ
1: ਸਹੀ ਗੱਲ ਨਹੀਂ ਉਹਨਾਂ ਦੀ ਸੰਗਤ ਕਰਨਾ ਵੀ ਇੱਕ ਬਹੁਤ ਵੱਡੀ
0: ਦੇਖੋ ਜੀ ਉਹੀ ਹੈ ਬਸ ਵੱਡੀ ਕਿਸਮਤ ਉਹੀ ਮੰਨਦਾ ਮੈਂ ਕਿਉਂਕਿ ਉਹਨਾਂ ਲੋਕਾਂ 'ਚ ਬੈਠੇ ਹਾਂ ਥੋੜ੍ਹੀ ਜਿਹੀ ਅਕਲ ਆਈ ਹੈ ਹੈ ਨਾ ਜਿੰਨੀ ਵੀ ਹੈ ਥੋੜ੍ਹੀ ਬਹੁਤੀ ਉਹਨਾਂ ਤੋਂ ਸਿੱਖ ਸਕਿਆ ਸੋ ਉਹਦੇ ਕਰਕੇ ਲੋਕਾਂ ਦਾ ਪਿਆਰ ਵੀ ਮਿਲਦਾ ਪਿਆ
1: ਅੱਛਾ ਜਦੋਂ ਬੰਬੇ ਤੋਂ ਤੁਸੀਂ ਵਾਪਸ ਆਏ ਜਿਹੜਾ ਤੁਸੀਂ ਜਿਹੜਾ ਐਗਰੀਮੈਂਟ ਕੀਤਾ ਕਿ ਇਕਬਾਲ ਜੀ ਨਾਲ ਕੀਤਾ ਮੇਰੇ ਖਿਆਲ 'ਚ ਉਹ ਜਦੋਂ ਬੰਬੇ ਤੋਂ ਵਾਪਸ ਆਏ ਉਹ ਫਿਰ ਹੁੰਦਾ ਹੈ ਮਤਲਬ ਫਿਰ ਬੌਂਡ ਹੁੰਦਾ ਤੁਹਾਡਾ ਉਹਦੇ ਨਾਲ ਸੋਰੀ ਉਹਨਾਂ ਨਾਲ ਇਕਬਾਲ ਜੀ ਨਾਲ
0: ਹਾਂਜੀ ਹਾਂਜੀ ਐਕਚੁਲੀ ਕੀ ਹੋਇਆ ਸਾਡਾ ਥੋੜ੍ਹਾ ਗੈਪ ਪੈ ਗਿਆ ਨਾ ਜਿੱਦਾਂ ਹੁਣ ਬਾਈ ਹਰਭਜਨ ਮਾਨ ਉਹਨਾਂ ਦੇ ਗਾਣੇ ਗੁਣੇ ਕਰਨ ਲੱਗ ਗਏ ਮਾਨ ਸਾਹਿਬ ਉੱਧਰ ਬਿਜ਼ੀ ਹੋ ਗਏ ਮੇਰਾ ਥੋੜ੍ਹਾ ਜਿਹਾ ਗੈਪ ਪੈ ਗਿਆ ਅਤੇ ਉਹ ਫਿਰ ਉਹਨਾਂ ਟਾਈਮਾਂ 'ਚ ਅੰਗਰੇਜ਼ ਅਲੀ ਦਾ ਐਗਰੀਮੈਂਟ ਹੋਇਆ ਸੀਗਾ ਇਕਬਾਲ ਢਿੱਲੋਂ ਹੋਣਾ ਨਾ ਅਤੇ ਅੰਗਰੇਜ਼ ਅਲੀ ਨਾਲ ਮੇਰਾ ਬੜਾ ਪਿਆਰ ਹੈ ਉਹ ਮੈਨੂੰ ਕਹਿੰਦਾ ਤਨਵੀਰ ਯਾਰ ਵੀ ਚੰਗਾ ਵੱਡਾ ਪ੍ਰੋਡਿਊਸਰ ਆ ਵੀ ਉਹਨੂੰ ਵੀ ਸਿੰਗਰ ਚਾਹੀਦੇ ਆ ਅਤੇ ਆਪਾਂ ਕਰੀਏ ਗੱਲ ਵੀ ਤੇਰਾ ਐਗਰੀਮੈਂਟ ਕਰਵਾ ਦਈਏ ਮੈਂ ਕਿਹਾ ਯਾਰ ਮੈਂ ਐਗਰੀਮੈਂਟ ਨਹੀਂ ਕਰਨਾ ਮੈਂ ਮਾਨ ਸਾਹਿਬ ਨਾਲ ਕੰਮ ਕਰ ਰਿਹਾ ਮੈਂ ਕਿਹਾ ਕਹਿੰਦਾ ਕੁਛ ਨਹੀਂ ਹੁੰਦਾ ਥੋੜ੍ਹਾ ਥੋੜ੍ਹੇ ਟਾਈਮ ਦਾ ਕਰ ਲਵਾਂਗੇ ਗੁਰਨਾਮ ਗਾਮਾ ਹੁੰਦਾ ਸੀਗਾ ਬੜੇ ਅੱਛੇ ਰਾਈਟਰ ਹੋਏ ਸ਼ਹਿਬਾਜ਼ ਉਹ ਵੀ ਮੇਰੇ ਭਰਾ ਬੜੇ ਅੱਛੇ ਰਾਈਟਰ ਹੋਏ ਆ ਉਹਨਾਂ ਨੇ ਵੀ ਕਹਿਤਾ ਤਨਵੀਰ ਕੋਈ ਨਹੀਂ ਆਪਾਂ ਇਕੱਠੇ ਹਾਂ ਯਾਰ ਸਾਰੇ ਟੀਮ ਰਲ ਕੇ ਕੰਮ ਕਰਾਂਗੇ ਚੰਗਾ ਹੀ ਹੋਊਗਾ ਅੱਛਾ ਮੈਂ ਉਹਨਾਂ ਨਾਲ ਐਗਰੀਮੈਂਟ ਕਰ ਲਿਆ ਪੰਜ ਸਾਲ ਦਾ ਔਰ ਉਹ ਮੇਰਾ ਗੋਲਡਨ ਟਾਈਮ ਸੀਗਾ
1: ਜਦੋਂ ਤੁਸੀਂ ਐਗਰੀਮੈਂਟ ਕਰਦੇ ਹੋ
0: ਕਰ ਲਿਆ ਇੱਕ ਵੀ ਗਾਣਾ ਉਹਨਾਂ ਨੇ ਮੇਰਾ ਰਿਲੀਜ਼ ਨਹੀਂ ਕੀਤਾ ਦੋ ਵਾਰੀ ਮੈਨੂੰ ਬੰਬੇ ਬੁਲਾ ਲਿਆ
1: ਕੋਈ ਗਾਣਾ ਨਹੀਂ ਕੀਤਾ
0: ਕੋਈ ਗਾਣਾ ਰਿਲੀਜ਼ ਨਹੀਂ ਕੀਤਾ ਔਰ ਗਾਣੇ ਵੀ ਪਾਕਿਸਤਾਨੀ ਹਿੱਟ ਜਿਹੜੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ ਇੱਦਾਂ ਦੇ ਗਾਣੇ ਮਤਲਬ ਉਹ ਮੇਰੇ ਤੋਂ ਗਵਾਏ ਮੈਂ ਕਿਹਾ ਮੈਂ ਭਾਅ ਜੀ ਇਹ ਗਾਣੇ ਤਾਂ ਆਲਰੇਡੀ ਹਿੱਟ ਹੈ ਮੈਂ ਕੀ ਕਰੂੰਗਾ ਇਹਨਾਂ ਨੂੰ ਗਾ ਕੇ ਕਹਿੰਦਾ ਤੂੰ ਗਾਣੇ ਕਰ ਦੇ ਉਹ ਮੇਰੇ 'ਤੇ ਛੱਡ ਦੇ ਮੈਂ ਕਿਵੇਂ ਕਰਦਾ ਫਿਰ ਮੈਨੂੰ ਇਹ ਕਿ ਮੈਂ ਕਿਹਾ ਯਾਰ ਹੋ ਸਕਦਾ ਫਿਲਮਾਂ 'ਚ ਪਾ ਦੇਣ ਕੁਛ ਨਵੇਂ ਤਰੀਕੇ ਨਾਲ ਕਰ ਦੇਣ ਕੁਛ ਮਿਊਜ਼ੀਕਲੀ ਕਰ ਦੇਣ ਅਖੀਰ 5 ਸਾਲਾਂ ਬਾਅਦ ਇੱਕ ਫਿਲਮ ਬਣਾਈ ਉਹਨਾਂ ਨੇ ਪਿੰਡ ਦੀ ਕੁੜੀ ਉਹ ਬਹੁਤ ਵੱਡੀ ਫਲਾਪ ਹੋ ਗਈ
1: ਮਿਸ ਪੂਜਾ ਵਾਲੀ ਸੀ ਉਹ
0: ਨਹੀਂ ਮਿਸ ਪੂਜਾ ਨਹੀਂ ਸੀ ਚਲੋ ਨਾਮ ਤੇ ਕਾਹਨੂੰ ਲੈਣਾ ਸਿੰਗਰ ਦਾ ਤੇ ਵੱਡੀ ਫਲਾਪ ਹੋ ਗਈ ਫਿਲਮ ਉਹ ਬਹਾਨਾ ਜਿਹਾ ਉਹਨਾਂ ਨੂੰ ਲੱਭ ਗਿਆ ਮੈਂ ਕਿਹਾ ਭਾਅ ਜੀ ਵੀ ਗਾਣੇ ਗੁਣੇ ਦਾ ਕੀ ਕਰੀਏ ਅੱਛਾ ਪੋਸਟਰ ਬਣੇ ਪਏ ਆ ਸਾਰਾ ਕੁਛ ਹੋਇਆ ਪਿਆ ਕਹਿੰਦੇ ਯਾਰ ਤਨਵੀਰ ਮੈਂ ਨਹੀਂ ਕਰ ਸਕਦਾ ਹੁਣ ਮੈਂ ਕਿਹਾ ਜੀ ਕਿਉਂ ਕਹਿੰਦੇ ਯਾਰ ਵੀ ਮੇਰੀ ਫਿਲਮ ਬਹੁਤ ਫਲਾਪ ਹੋ ਗਈ ਵੱਡੀ ਮੇਰਾ ਨੁਕਸਾਨ ਬਹੁਤ ਹੋ ਗਿਆ ਮੈਂ ਭਾਅ ਜੀ ਉਹ ਮਤਲਬ ਉਹ ਸਾਰਾ ਮੇਰੇ ਸਿਰ 'ਤੇ ਹੀ ਪਾਉਣਾ ਤੁਸੀਂ ਜਿਹੜਾ ਨੁਕਸਾਨ ਹੋ ਗਿਆ ਵੀ ਮੇਰੀ ਮਿਹਨਤ ਦਾ ਵੀ ਤਾਂ ਮੁੱਲ ਮੋੜੋ ਨਹੀਂ ਕਹਿੰਦੇ ਯਾਰ ਮੈਂ ਨਹੀਂ ਕਰ ਸਕਦਾ ਮੈਂ ਚੱਲ ਮੇਰਾ ਐਗਰੀਮੈਂਟ ਦੇ ਦਿਓ ਫਿਰ ਮੈਂ ਕਰ ਲੈਂਦਾ ਨਹੀਂ ਕਹਿੰਦੇ ਤੂੰ ਕਰ ਲਾ ਕੋਈ ਨਹੀਂ ਐਗਰੀਮੈਂਟ ਦੇ ਕੋਈ ਚੱਕਰ ਨਹੀਂ ਕਿਸੇ ਨਾਲ ਵੀ ਕੰਮ ਕਰ ਲਾ ਸੋ ਉਹ 5 ਸਾਲ ਮੇਰੇ ਉਹ ਜਿਹੜੇ ਖਰਾਬ ਹੋਏ ਫਿਰ ਮੈਂ ਉਸ ਤੋਂ ਬਾਅਦ ਇੱਕ ਗੋਲਡਨ ਟਾਈਮ ਹੁੰਦਾ ਜਿਹੜਾ ਉਹ ਖਰਾਬ ਹੋ ਜਾਣਾ ਫਿਰ ਬੰਦਾ ਟੁੱਟ ਜਾਂਦਾ ਕਿਤੇ ਨਾ ਕਿਤੇ
1: 5 ਸਾਲ ਬਹੁਤ ਟਾਈਮ ਹੁੰਦਾ ਹੈ ਥੋੜਾ ਨਹੀਂ 5 ਸਾਲ ਚੇਤੇ
0: ਜ਼ਿੰਦਗੀ ਦਾ ਹਿੱਸਾ ਹੁੰਦਾ ਭੈਣ ਜੀ
1: ਹਾਂ ਉਹ ਵੀ ਉਦੋਂ ਜਦੋਂ ਤੁਸੀਂ ਪੀਕ ਤੇ ਸੀ
0: ਹਾਂ
1: ਅੱਛਾ ਤੁਸੀਂ ਨਹੀਂ ਬੜੇ ਜਣਿਆਂ ਨਾਲ ਇਦਾਂ ਹੋਇਆ ਇਹ ਬੜੇ ਨਾ ਬੜਿਆਂ ਦੀ ਪਤਾ ਨਹੀਂ ਕੀ ਸੋਚ ਕੇ ਬੜੀ ਮੈਂ ਤਾਂ ਕਹੂੰਗੀ ਕਿਸਮਤ ਖਰਾਬ ਕਰਨ ਵਾਲੀ ਅਗਲੇ ਦੀ ਗੱਲ ਹੈ
0: ਕੁਛ ਕੁ ਹੁੰਦੇ ਆ ਜਿਹੜੇ ਮਤਲਬ ਕਲਾਕਾਰ ਦੀ ਪਰਵਾਹ ਨਹੀਂ ਕਰਦੇ ਵੀ ਚੱਲ ਕੋਈ ਨਹੀਂ ਸਾਡਾ ਕੀ ਹੈ ਸਾਡਾ ਕੰਟੈਂਟ ਬਣ ਰਿਹਾ ਜੇ ਅਸੀਂ ਕੁਛ ਕਰਦੇ ਵੀ ਹਾਂ ਤਾਂ ਚੱਲਦਾ ਨਹੀਂ ਚੱਲਦਾ ਉਹ ਬਾਅਦ ਦੀਆਂ ਗੱਲਾਂ ਅੱਜ ਕੀ ਹੋ ਗਿਆ ਇੰਡਸਟਰੀ 'ਚ ਸਾਡੇ ਅੱਜ ਦੇ ਟਾਈਮ 'ਚ ਪ੍ਰੋਡਿਊਸਰ ਆ ਜਿਹੜੇ ਉਹ ਭਾਲਦੇ ਆ ਵੀ ਰਾਈਟਰ ਵੀ ਆਪ ਹੀ ਹੋਵੇ ਸਿੰਗਰ ਵੀ ਆਪ ਹੀ ਹੋਵੇ ਹੋਵੇ ਨਾ ਤਾਂ ਮਿਊਜ਼ਿਕ ਡਾਇਰੈਕਟਰ ਵੀ ਆਪ ਹੀ ਹੋਵੇ ਇੱਕ ਬੰਦੇ ਤੋਂ ਹੀ ਕੰਮ ਲੈ ਲਈਏ ਸਾਰੇ ਜ਼ਿਆਦਾ ਖਰਚਾ ਕਰਨ ਦੀ ਲੋੜ ਨਾ ਪਵੇ ਹੈ ਨਾ ਸੋ ਕਲਾਕਾਰ ਦੇ ਵਿੱਚ ਕੀ ਹੁੰਦਾ ਵੀ ਉਹਨੇ ਗਾਉਣਾ ਹੈ, ਜੇ ਉਹ ਚੱਲ ਗਿਆ ਤਾਂ ਠੀਕ, ਉਹਦੀ ਕਿਸਮਤ ਤਾਂ ਨਹੀਂ ਚੱਲਿਆ ਤਾਂ ਕੋਈ ਚੱਕਰ ਨਹੀਂ ਯਾਰ। ਜਿਹੜੇ ਉਹ ਪ੍ਰੋਡਿਊਸਰ ਉਹ ਵੈਸੇ ਹੀ ਤਕੜੇ ਹੁੰਦੇ, ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਪਰਮਾਤਮਾ ਸਾਥ ਦੇਵੇ ਬਸ ਕਲਾਕਾਰ ਦਾ। ਮੈਂ ਕਹਿੰਦਾ ਜਿਹੜੇ ਬਿਜ਼ਨਸਮੈਨ ਹੁੰਦੇ ਉਹ ਫਿਰ ਆਪਣੀ ਸੋਚ ਆਪਣੇ ਤਰੀਕੇ ਨਾਲ ਰੱਖਦੇ।
1: ਪਰ ਮੈਨੂੰ ਇਹ ਚੰਗੀ ਨਹੀਂ, ਮਤਲਬ ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ, ਜੇ ਤੁਹਾਡੇ ਕੋਲ ਕੋਈ ਆ ਗਿਆ ਆਰਟਿਸਟ, ਤੁਸੀਂ ਉਹਦੇ ਨਾਲ ਐਗਰੀਮੈਂਟ ਕਰ ਰਹੇ ਹੋ 5 ਸਾਲ ਦਾ ਇਕੱਠਾ,
0: ਹਾਂਜੀ
1: 5 ਸਾਲ ਦਾ ਕਰਕੇ, ਫਿਰ ਉਹਨੂੰ ਤੁਸੀਂ ਰੋਲਣ ਵਾਲੀ ਗੱਲ ਹੈ, ਕੋਈ ਨਾ ਤਾਂ ਤੁਹਾਡੀ ਉਹਦੇ ਨਾਲ ਦੁਸ਼ਮਣੀ ਹੈ, ਨਾ ਨਹੀਂ ਕਰ ਪਾ ਰਹੇ ਗਾਣਾ, ਜਾਂ ਤੁਸੀਂ ਤੁਹਾਡੇ ਤੋਂ ਨਹੀਂ ਕੁਛ ਹੋ ਰਿਹਾ, ਅਤੇ ਤੁਸੀਂ ਉਹਨੂੰ ਆਜ਼ਾਦ ਕਰ ਦਿਓ। ਇਹ ਆਜ਼ਾਦ ਕਿਉਂ ਨਹੀਂ ਕਰਦੇ? ਇਹ ਕਿਤੇ ਕਿਤੇ ਹੁਣ ਹੁਣ ਤਾਂ ਵੈਸੇ ਬਹੁਤ ਫਰਕ ਪੈ ਗਿਆ, ਹੁਣ ਲੋਕ ਥੋੜੇ ਜਿਹੇ
0: ਚਲਾਕ ਵੀ ਹੋ ਗਏ, ਹਾਂਜੀ ਹਾਂਜੀ ਪੈ ਚੁੱਕਿਆ ਇਸ ਗੱਲ ਦਾ। ਆਜ਼ਾਦ ਉਹਨਾਂ ਨੇ ਹੁੰਦਾ ਵੀ ਯਾਰ ਜੇ ਅਸੀਂ ਇਹਨਾਂ ਨੂੰ ਕਹਿ ਦਿੰਦੇ ਵੀ ਤੂੰ ਆਪਣਾ ਕੰਮ ਕਰ ਲੈ, ਫਿਰ ਕਿਤੇ ਇੰਡਸਟਰੀ 'ਚ ਇਹ ਗੱਲ ਨਾ ਹੋ ਜਾਵੇ ਵੀ ਯਾਰ ਇਹ ਕੁਛ ਕਰ ਨਹੀਂ ਸਕਿਆ ਸਿੰਗਰ ਦਾ, ਜਾਂ ਐਕਸਪੈਰੀਮੈਂਟ ਕਰੀ ਜਾਓ ਅੱਜ ਨਹੀਂ ਤਾਂ ਕੱਲ੍ਹ ਪਰਸੋਂ ਨਰਸੋਂ, ਕੁਛ ਚੱਲ ਗਿਆ ਤਾਂ ਠੀਕ ਹੈ, ਫਿਰ ਗੈਪ ਆਉਣਾ ਸ਼ੁਰੂ ਹੋ ਜਾਂਦੇ ਨਾ ਉਹ। 5 ਸਾਲ ਦਾ ਐਗਰੀਮੈਂਟ ਹੁੰਦਾ, ਕਿਸੇ ਨਾ ਕਿਸੇ ਤਰੀਕੇ ਦਾ ਗੈਪ ਆਉਣਾ ਸ਼ੁਰੂ ਹੋ ਜਾਂਦੇ, ਯਾਰ ਮੈਂ ਹਲੇ ਆਪਾਂ ਮਾਰਕੀਟ ਠੀਕ ਨਹੀਂ ਚੱਲ ਰਹੀ, ਆ ਮੈਟਰ ਆਪਾਂ ਕਿੱਦਾਂ ਦਾ ਕਰੀਏ ਉਹ ਸੋਚਦੇ ਹਾਂ ਆਪਾਂ, ਬਸ ਐਂ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਕਰਕੇ ਟਾਈਮ ਖਰਾਬ ਕਰਦੇ ਰਹਿੰਦੇ।
1: ਪਰ ਨਹੀਂ, ਇਹ ਨਹੀਂ ਆਮ ਗੱਲ ਦੀ ਆ ਜਿੰਨੇ ਤੁਸੀਂ ਪਤਾ ਨਹੀਂ ਕਿਉਂ ਐਂ ਕਰਕੇ ਦੱਸ ਰਹੇ ਹੋ, ਪਰ ਮੈਨੂੰ ਇਹ ਲੱਗਦਾ ਕਿ ਬਹੁਤ ਵੱਡੀ ਗੱਲ, ਤੁਸੀਂ ਅਗਲੇ ਦੇ ਜਿਹੜੀ ਜਿਹੜੇ ਟਾਈਮ 'ਚ ਅਗਲੇ ਨੇ ਕਿਤੇ ਦਾ ਕਿਤੇ ਪਹੁੰਚਣਾ ਹੈ ਜਾਂ ਕਮਾਈ ਕਰਨੀ ਹੈ, ਉਹ ਜਦੋਂ ਇੱਕ ਆਰਟਿਸਟ ਸਮਝ ਲਓ ਪੀਕ 'ਤੇ ਆ ਪੂਰਾ, ਉਹਦੇ ਤੁਸੀਂ 5 ਸਾਲ ਖਰਾਬ ਕਰਤੇ, ਉਨੇ ਚਿਰ 'ਚ ਤਾਂ ਉਹਦਾ ਕੌਨਫੀਡੈਂਸ ਹੀ ਲੋਅ ਹੋ ਜਾਣਾ, ਉਨੇ ਚਿਰ 'ਚ ਤਾਂ ਉਹਦਾ ਸਭ ਕੁਛ ਐਂ ਹੋ ਜਾਣਾ ਕਿ ਹੁਣ
0: ਆਉਂਦਾ ਕੁਛ ਨਾ ਕੁਛ, ਰੋਜ਼ ਟ੍ਰੈਂਡ ਚੇਂਜ ਹੋ ਜਾਂਦਾ ਹੈ, ਕੀ ਕਰੂਗਾ ਆਰਟਿਸਟ ਬਹਿ ਕੇ 2 ਸਾਲ?
1: ਹਾਂ ਉਹੀ ਨਾ,
0: ਜੇ ਵਿਹਲਾ ਬਹਿ ਗਿਆ ਉਹ ਤਾਂ ਮੱਚ ਮਰ ਜਾਂਦਾ ਕਿ ਛੱਡੋ ਯਾਰ ਰਹਿਣ ਦਿਓ, ਫਿਰ 2 ਸਾਲ ਬਾਅਦ ਜਦੋਂ ਕੋਈ ਗੱਲ ਸ਼ੁਰੂ ਹੁੰਦੀ ਹੈ ਆਹ ਕਰੋ ਯਾਰ, ਜਦੋਂ ਮਨ ਹੀ ਨਹੀਂ ਹੋਊਗਾ ਅੰਦਰੋਂ ਕੀ ਕਰੂਗਾ ਆਰਟਿਸਟ? ਸਮਝੌਤੇ ਹੋਣ ਲੱਗ ਜਾਂਦੇ।
1: ਸਹੀ ਗੱਲ ਹੈ, ਸਹੀ ਗੱਲ। ਤੇ ਤੁਹਾਨੂੰ ਇਹ ਵੀ ਲੱਗਦਾ ਕਿ ਜਿੱਦਾਂ ਆਪਣੇ ਪੰਜਾਬੀ
0: ਜੀ
1: ਸਪੈਸ਼ਲ ਵਿਚਾਰਿਆਂ ਪੰਜਾਬੀਆਂ ਨੂੰ ਹੀ ਕਿਹਾ ਜਾਂਦਾ, ਬਟ ਮੈਂ ਨਹੀਂ ਕਹੂੰਗੀ, ਸ਼ਾਇਦ ਸਾਰੇ ਕਿਤੇ ਹੀ ਹੋਵੇ ਇਹ ਚੀਜ਼, ਕਿ ਲੱਤਾਂ ਬਹੁਤ ਖਿੱਚਦੇ ਆ, ਇੱਕ ਕਿਸੇ ਨੂੰ ਚੜ੍ਹਦਾ ਨਹੀਂ ਵੇਖ ਸਕਦੇ ਵੀ ਤੂੰ, ਤੇਰੀ ਕੁਛ ਚੜ੍ਹਾਈ ਹੋ ਰਹੀ ਹੈ, ਵੀ ਤੇਰਾ ਕੁਛ ਚੰਗਾ ਹੋ ਰਿਹਾ, ਤਾਂ ਇਹਨੂੰ ਖਿੱਚੋ ਪਿੱਛੇ ਨੂੰ, ਹੈਗਾ ਕੁਛ ਇਹੋ ਜਿਹਾ?
0: ਦੇਖੋ ਇਹਨਾਂ ਨੂੰ ਐਂ ਲੱਗਦਾ ਜਿਹੜੇ ਇਹ ਲੋਕ ਕਰਦੇ ਨਾ ਇੱਦਾਂ ਦਾ ਕੁਛ, ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਇਹਦੀ ਕਿਸਮਤ ਖਾ ਲੂੰਗਾ, ਸ਼ਾਇਦ ਮੈਂ ਇਹਦਾ ਹਿੱਸਾ ਖਾ ਲੂੰਗਾ। ਨਹੀਂ ਯਾਰ, ਦੇਣਾ ਰੱਬ ਨੇ ਹੈ, ਜਿਹਦੀ ਕਿਸਮਤ ਜਿੰਨੀ ਲਿਖੀ ਉਹਨੂੰ ਉਹ ਮਿਲਣੀ ਮਿਲਣੀ ਹੈ, ਤੁਸੀਂ ਉਹਦੇ 6 ਮਹੀਨੇ ਖਰਾਬ ਕਰ ਦੋਗੇ, ਸਾਲ ਖਰਾਬ ਕਰ ਦੋਗੇ, ਸਾਰੀ ਉਮਰ ਥੋੜ੍ਹੀ ਖਰਾਬ ਕਰ ਦੋਗੇ। ਜੇ ਅੱਜ ਕੋਈ ਵੀ ਆਰਟਿਸਟ ਸਾਡੇ ਉਦਾਹਰਨਾਂ ਵੱਡੀਆਂ ਵੱਡੀਆਂ, ਜੇ 50-55 ਸਾਲ ਦੀ ਉਮਰ 'ਚ ਜਾ ਕੇ ਸਟਾਰ ਬਣਦਾ, ਤਾਂ ਉਹ ਰੀਜ਼ਨ ਇਹੀ ਹੈ ਨਾ ਕਿ ਯਾਰ ਪਰਮਾਤਮਾ ਨੇ ਉਹਨੂੰ ਦੇਣਾ, ਖਰਾਬ ਕਰਨ ਵਾਲੇ ਨੇ ਉਹਨੂੰ ਕਰਤਾ ਖਰਾਬ ਜਿੰਨਾ ਕਰਨਾ ਸੀ, ਅਖੀਰ ਉਹਨੇ ਦੇਖ ਲਿਆ ਵੀ ਖਰਾਬ ਕਰਨ ਵਾਲੇ ਥੱਕ ਗਏ, ਹੁਣ ਮੈਂ ਦਿੰਦਾ, ਹੁਣ ਕਰੋ ਜੋ ਕਰਦੇ, ਰੱਬ ਤੋਂ ਵੱਡਾ ਥੋੜ੍ਹੀ ਹੈ ਕੋਈ, ਕਰ ਲੈਣ ਦੋ ਖਰਾਬ, ਲੱਤਾਂ ਖਿੱਚਦੇ ਖਿੱਚਣ ਦੋ, ਕਿਸੇ ਦੇ ਨਹੀਂ ਮੈਂ ਕਹਿੰਦਾ, ਮੇਰੇ ਸਾਡੇ ਆਪਦੀ ਫੈਮਿਲੀ 'ਚ ਕਈ ਬੰਦੇ ਹੈਗੇ ਜਿਹਨਾਂ ਨੇ ਮੇਰੀਆਂ ਲੱਤਾਂ ਖਿੱਚੀਆਂ, ਮੈਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
1: ਕਿੰਨਾ ਕੁ ਪਰੇਸ਼ਾਨ ਹੋਏ ਹੋ ਆਪਣੇ ਹੱਥੋਂ?
0: ਮੈਂ ਬਹੁਤ ਜ਼ਿਆਦਾ, ਪਰ ਮੈਂ ਕਿਹਾ ਨਹੀਂ, ਲਾਂਭਾ ਨਹੀਂ ਦਿੱਤਾ ਕਿਸੇ ਨੂੰ, ਬਹੁਤ ਜ਼ਿਆਦਾ। ਮੈਨੂੰ ਇਹ ਲੱਗਦਾ ਕਿ ਜੇ ਮੈਂ ਉਹਨਾਂ ਟਾਈਮਾਂ 'ਚ ਮੇਰੇ ਪੈਰ ਲੱਗੇ ਹੁੰਦੇ, ਜੇ ਮੇਰੇ ਆਪਦੇ ਨਾ ਕੰਮ ਖਰਾਬ ਕਰਦੇ, ਤਾਂ ਸ਼ਾਇਦ ਮੇਰੀ ਸਟੇਜ ਕੋਈ ਹੋਰ ਹੁੰਦੀ।
1: ਇੱਕ ਤਾਂ ਹੁੰਦਾ ਨਾ ਕਿ ਬੰਦੇ 'ਚ ਕਲਾ ਹੈ ਨਹੀਂ ਆ, ਜਾਂ ਉਹਦੀ ਆਵਾਜ਼ ਹੈ ਨਹੀਂ ਆ, ਜਾਂ ਕੁਛ, ਤੁਹਾਡੇ ਕੋਲ ਤਾਂ ਆਵਾਜ਼ ਵੀ ਇੰਨੀ ਸੋਹਣੀ ਹੈ
0: ਜੀ,
1: ਬੰਬੇ ਤੱਕ ਤੁਸੀਂ
0: ਗਾ ਕੇ ਆਏ, ਮੈਨੂੰ ਨੁਕਸਾਨ ਵੀ ਭੁਗਤਣਾ ਪਿਆ ਹੈ,
1: ਜ਼ਿਆਦਾ ਵਧੀਆ
0: ਸੋਹਣੀ ਕਰਕੇ,
1: ਜ਼ਿਆਦਾ ਸੋਹਣੀ
0: ਮੈਨੂੰ ਲੱਗਦਾ, ਕਿਉਂਕਿ ਸਾਡੀ ਫੈਮਿਲੀ 'ਚ ਨਾ ਬਹੁਤ ਇਹ ਆਰਟਿਸਟ ਸਾਡੇ ਬਾਬੇ ਨੂੰ ਗਾਉਣ ਵਾਲੇ ਹੀ ਆ, ਮੇਰੇ ਬਾਬੇ ਨੂੰ, ਮਾਨਕ ਸਾਹਿਬ ਨੂੰ, ਉਹਦੇ ਤੋਂ ਬਾਹਰ ਨਹੀਂ ਨਿਕਲੇ ਉਹ। ਅਤੇ ਮੈਂ ਇੱਕ ਕਹਿ ਪਹਿਲਾਂ ਉਸ ਘਰਾਣੇ ਦਾ ਸੀਗਾ ਜਿਹਨੇ ਸ਼ੁਰੂ ਤੋਂ ਆਪਦਾ ਗਾਇਆ ਸੀ,
1: ਹਾਂ,
0: ਔਰ ਰੱਬ ਨੇ ਮੈਨੂੰ ਹਿੱਟ ਵੀ ਕੀਤਾ, ਲੋਕਾਂ ਦਾ ਪਿਆਰ ਵੀ ਮਿਲਿਆ। ਸੋ ਕਈ ਵਾਰੀ ਇਹ ਚੀਜ਼ਾਂ ਵੀ ਹੁੰਦੀਆਂ ਵੀ ਯਾਰ ਇਹ ਵੱਖਰਾ ਵੀ ਕਰਦਾ, ਅੱਗੇ ਵੀ ਜਾ ਹੀ ਜਾ ਰਿਹਾ, ਹੋਵੇ ਨਾ ਤਾਂ ਕਿਵੇਂ ਨਾ ਕਿਵੇਂ, ਜਿੰਨਾ ਕੁ ਸਾਡਾ ਵਸ ਚੱਲਦਾ ਉਨਾ ਕੁ ਤਾਂ ਕਰੀਏ ਸੀ, ਚਾਹੇ ਇਹਦਾ ਬਾਹਰ ਦਾ ਕੰਮ ਖਰਾਬ ਕਰ ਦਈਏ ਵੀ ਬਾਹਰ ਨਾ ਕਿਤੇ ਜਾ ਸਕੇ, ਚਾਹੇ ਕੰਪਨੀ ਵਾਲਿਆਂ ਨੂੰ ਕਹਿ ਦਈਏ ਕਿ ਨਹੀਂ ਉਹਨੂੰ ਕੀ ਆਉਂਦਾ, ਇਹ ਹੈ ਕੁਛ ਇੱਦਾਂ ਦਾ।
1: ਸਭ ਤੋਂ ਵੱਧ ਕਿਹੜੀ ਗੱਲ ਦਾ ਦੁੱਖ ਲੱਗਦਾ ਤੁਹਾਨੂੰ?
0: ਸਭ ਤੋਂ ਵੱਧ ਦੁੱਖ ਇਹੀ ਹੈ ਜੀ ਕਿ ਮੇਰੇ 96 'ਚ ਮੈਨੂੰ ਯਾਦ ਹੈ ਮੇਰੇ ਬਿੱਕਰ ਕੰਗ ਪ੍ਰਮੋਟਰ, ਉਹਨਾਂ ਨੇ ਪੇਪਰ ਪਾਏ ਸੀਗੇ
1: ਬਾਹਰ ਵਾਸਤੇ, ਬਾਹਰਲੇ ਮੁਲਕ ਵਾਸਤੇ,
0: ਇੰਗਲੈਂਡ ਦੇ,

0: ਅਤੇ ਮੈਂ ਨਾਮ ਨਹੀਂ ਲੈਣਾ, ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਜਿਨ੍ਹਾਂ ਨੇ ਮੇਰਾ ਕੀਤਾ ਹੈ, ਅਤੇ ਉਹ ਮੇਰੇ ਵਰਕ ਪਰਮਿਟ ਦੇਖ ਕੇ ਮੇਰਾ ਨਾਮ 'ਤੇ ਉਹਨਾਂ ਨੇ ਪੇਪਰ ਹੀ ਪਾੜ ਦੇ।
1: ਅੱਛਾ ਜੀ।
0: ਪੰਜਾਬ 'ਚ ਜਿਹਨੂੰ ਮਰਜ਼ੀ

0: मैं स्ट्रगल कर रहे हैं, पैर नहीं लगे।
1: ਤੁਸੀਂ ਨਾ ਆਪਣੇ ਆਪ ਨੂੰ ਐ ਸਮਝੋ, ਤੁਹਾਨੂੰ ਸਾਰੇ ਡਰਦੇ ਆ ਤੁਹਾਡੇ ਤੋਂ। ਉਹਨਾਂ ਨੂੰ ਪਤਾ ਹੈ ਇਹ ਬਰਾਬਰ ਸਾਡੇ
0: ਯੈਸ
1: ਖੜ ਗਏ ਨਾ, ਤੇ ਇਹਨੇ ਸਾਨੂੰ ਮਾਂਜ
0: ਯੈਸ,
1: ਰੱਖ ਦੇਣਾ।
0: ਥੈਂਕ ਯੂ ਸੋ ਮਚ ਆ, ਜਿਹੜੇ ਤੁਹਾਡਾ ਹੌਸਲਾ ਨਾ ਮੈਨੂੰ ਬਹੁਤ ਮੈਨੂੰ ਹਿੰਮਤ ਦੇ ਰਿਹਾ ਹੈ।
1: ਹਾਂ ਬਸ ਠੀਕ ਆ
0: ਤੁਹਾਡੀਆਂ ਗੱਲਾਂ
1: ਆਪਾਂ
0: ਜਿਹੜੀਆਂ ਨਾ ਕਮਾਲ ਹੈ, ਮੈਂ
1: ਨਹੀਂ
0: ਬਸ ਅੱਜ ਤੋਂ ਬਾਹਰ ਨਹੀਂ ਡਰਦਾ।
1: ਯੈਸ, ਇਹ ਵੀ ਬੜੀ ਵੱਡੀ ਗੱਲ ਆ ਕਿ ਸਾਰੇ ਤੁਹਾਡੇ ਤੋਂ ਡਰਦੇ ਆ, ਕੋਈ ਐਂ ਆ ਵੀ ਇਹ ਬਰਾਬਰ ਨਾ ਖਲੋ ਜੇ ਕਿਸੇ,
0: ਅੱਗੇ ਨਾ ਆ ਜੇ।
1: ਪਤਾ ਪਿੱਛੇ ਰਹਿ ਜਾਣਾ।
0: ਤੁਸੀਂ ਹੁਣ ਇਹ ਦੇਖੋ, ਅੱਜ ਮੈਨੂੰ ਕਹਿੰਦੇ ਯਾਰ ਤੂੰ ਆਪਣਾਪਣ ਛੱਡ ਕੇ ਕੁਲਦੀਪ ਮਾਣਕ ਨੂੰ ਗਾ ਰਿਹਾ। ਪਹਿਲੀ ਗੱਲ ਤਾਂ ਮੇਰਾ ਦਾਦਾ ਹੈ, ਮੇਰਾ ਹੱਕ ਬਣਦਾ। ਫਿਰ ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਉਹਨਾਂ ਦੇ ਨਾਲ ਗੁਜ਼ਾਰੀ ਹੈ, ਕੰਪੋਜੀਸ਼ਨਾਂ ਮੇਰੇ ਡੈਡੀ ਨੇ ਬਹੁਤ ਸਾਰੀਆਂ ਕੀਤੀਆਂ, ਮੇਰੇ ਡੈਡੀ ਨੇ ਉਹਨਾਂ ਨੂੰ ਬੱਚਿਆਂ ਵਾਂਗੂ ਸਾਂਭਿਆ ਵੀ ਹੈ ਸਟੇਜ 'ਤੇ। ਸੋ ਇਹਨਾਂ ਵੀ ਇਹ ਵੀ ਹੱਕ ਬਣਦਾ। ਫਿਰ ਦੂਜੀ ਗੱਲ, ਜੇ ਲੋਕ ਪੂਰੀ ਦੁਨੀਆ ਉਹਨਾਂ ਨੂੰ ਗਾ ਰਹੀ ਹੈ ਤਾਂ ਮੈਂ ਤਾਂ ਫਿਰ ਉਹਨਾਂ ਦਾ ਖੂਨ ਹੈ, ਮੈਂ ਤਾਂ ਗਾਉਣਾ। ਫਿਰ ਉਹਨਾਂ ਦੇ ਗਾਣੇ ਗਾਉਣ ਨਾਲ ਮੈਨੂੰ ਇੱਜ਼ਤ ਮਾਣ ਮਿਲਦਾ, ਮੈਨੂੰ ਪੈਸੇ ਮਿਲਦੇ ਆ, ਫਿਰ ਪੈਸਾ ਹੀ ਕਮਾਉਣਾ ਨਾ।
1: ਸਹੀ ਹੈ।
0: ਫਿਰ ਅਸੀਂ ਕਿਉਂ ਨਾ ਉਹਨਾਂ ਨੂੰ ਗਾ ਕੇ ਵੀ ਪੈਸੇ ਕਮਾਈਏ।
1: ਨਹੀਂ ਉਹ ਤੁਹਾਡੇ ਘਰੋਂ ਆ, ਉਹ ਜਿੱਦਾਂ ਉਹ ਇਹ ਵੇਖ ਲਓ ਕਿ ਉਹਨਾਂ ਨੂੰ ਸ਼ਾਇਦ ਲੋਕ ਕਿਤੇ ਨਾ ਕਿਤੇ ਮਿਸ ਕਰਦੇ ਆ, ਇਸ ਕਰਕੇ ਤੁਹਾਡੇ 'ਚੋਂ ਵੇਖਦੇ ਆ, ਅਤੇ ਉਹ ਜੇ ਉਹੀ ਚੀਜ਼ ਉਹਨਾਂ ਨੂੰ ਸੁਣਨ ਨੂੰ ਮਿਲਦੀ ਆ ਤਾਂ ਕਿਉਂ ਨਹੀਂ ਗਾਉਣੀ।
0: ਹਾਂ ਇਹ ਕੁਦਰਤ ਵੱਲੋਂ ਹੁੰਦਾ ਹੈ। ਤੁਸੀਂ ਇਹ ਦੇਖਿਓ, ਉਹ ਬੜੀ ਜਲਦੀ ਚਲੇ ਗਏ ਨਾ ਉਹ ਦੁਨੀਆ ਤੋਂ, ਬਹੁਤ ਛੋਟੀ ਉਮਰ 'ਚ ਚਲੇ ਗਏ। ਹੋ ਸਕਦਾ ਉਹਨਾਂ ਨੇ ਹਾਲੇ ਹੋਰ ਸ਼ੌਹਰਤ, ਹੋਰ ਨਾਮ, ਹੋਰ ਪੈਸਾ ਕਮਾਉਣਾ ਹੋਵੇ, ਪਰ ਉਹ ਆਪਦੀ ਬਿਮਾਰੀ ਕਰਕੇ ਛੇਤੀ ਚਲੇ ਗਏ। ਅਤੇ ਜਿਹੜਾ ਉਹਨਾਂ ਦਾ ਰਹਿੰਦਾ ਉਹ ਵੀ ਤਾਂ ਪਰਮਾਤਮਾ ਨੇ ਕਿਸੇ ਨੂੰ ਦੇਣਾ ਹੀ ਹੈ ਨਾ, ਚਾਹੇ ਉਹਨਾਂ ਦੇ ਬੇਟੇ ਨੂੰ ਦੇਣਾ, ਚਾਹੇ ਉਹਦੇ ਪੋਤੇ ਨੂੰ ਦੇਣਾ। ਉਹ ਜਿਹੜਾ ਨਾਮ, ਸ਼ੌਹਰਤ, ਪੈਸਾ, ਉਹ ਪਰਮਾਤਮਾ ਨੇ ਉਹਨਾਂ ਦੇ ਹਿੱਸੇ ਦਾ ਕਿਸੇ ਨੂੰ ਦੇਣਾ ਹੈ, ਉਹ ਹੋ ਸਕਦਾ ਮੈਨੂੰ ਮਿਲਣਾ ਹੋਵੇ ਉਹਨਾਂ ਦੇ ਆਸ਼ੀਰਵਾਦ ਨਾਲ।
1: ਬਿਲਕੁਲ, ਬਸ ਹਿੰਮਤ ਨਹੀਂ ਤਾਂ ਹਾਰਨੀ ਤੁਸੀਂ, ਲੋਕੀ ਬੋਲਦੇ ਬੋਲੀ ਜਾਣ ਦਿਓ, ਆਪਣਾ ਕੰਮ ਕਰੋ, ਆਪਣੇ ਪੈਸੇ ਕਮਾਓ, ਤੇ ਸਹੀ ਤਰੀਕੇ ਨਾਲ ਉਹਨਾਂ ਦਾ ਨਾਮ ਲੈਣਾ, ਬਸ
0: ਇਹ ਵਰਗੇ ਭੈਣ ਭਰਾ ਮੇਰੀ ਜ਼ਿੰਦਗੀ 'ਚ ਰਹਿਣ ਨਾ, ਲੰਬੀ ਸਾਰੀ ਉਮਰ ਹੋਵੇ ਤੁਹਾਡੀ, ਤੇ ਮੈਂ ਨਹੀਂ ਬੋਲਦਾ।
1: ਥੈਂਕ ਯੂ, ਥੈਂਕ ਯੂ। ਅੱਛਾ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਆਪਣੇ ਸੁਭਾਅ ਕਰਕੇ ਵੀ ਕੁਛ ਨੁਕਸਾਨ ਝੱਲਿਆ?
0: ਮੈਂ ਕੁਦਰਤੀ ਹਾਂ ਜੀ, ਮੈਂ ਬਦਲ ਨਹੀਂ ਪਾਇਆ ਆਪਣੇ ਆਪ ਨੂੰ, ਨਾ ਮੈਨੂੰ ਲੱਗਦਾ ਕਿ ਮੈਂ ਬਦਲ ਸਕਦਾ। ਮੈਨੂੰ ਨਹੀਂ ਲੱਗਦਾ, ਮੇਰੇ ਤੋਂ ਦਿਖਾਵਾ ਕੁਛ ਵੀ ਨਹੀਂ ਹੁੰਦਾ, ਜੋ ਮੇਰੇ ਦਿਲ 'ਚ ਹੈ ਉਹੀ ਮੇਰੀ ਜ਼ੁਬਾਨ 'ਤੇ ਹੈ। ਮੈਨੂੰ ਆਪਣੇ ਆਪ ਨੂੰ ਡਰ ਲੱਗਣ ਲੱਗ ਜਾਂਦਾ ਝੂਠ ਮਾਰਨ ਲੱਗੇ। ਅਸੀਂ ਝੂਠ ਮਾਰਦੇ ਹਾਂ, ਅੱਜ ਬੇਈਮਾਨੀ ਕਰਦੇ ਹਾਂ ਕਿਸੇ ਨਾਲ, ਉਹ ਬੰਦਾ ਇੱਕ ਟਾਈਮ 'ਤੇ ਲੋਕਾਂ ਨੂੰ ਚੰਗਾ ਜ਼ਰੂਰ ਲੱਗਦਾ ਜਿਹੜਾ ਝੂਠ ਬੋਲਣ ਜਾਣਦਾ, ਪਰ ਰੋਜ਼ ਰਾਤ ਨੂੰ ਜਦੋਂ ਪੈਂਦਾ ਨਾ ਆਪਣੀ ਜ਼ਮੀਰ ਤੋਂ ਜੁੱਤੀਆਂ ਖਾ ਕੇ ਪੈਂਦਾ, ਜਿਹੜਾ ਬੰਦਾ ਝੂਠ ਬੋਲਦਾ ਜਾਂ ਕਿਸੇ ਨਾਲ ਬੇਈਮਾਨੀ ਕਰਦਾ। ਉਹਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਪਤਾ ਹੁੰਦਾ ਕਿ ਮੈਂ ਮਾੜਾ ਕੀਤਾ, ਉਹਦਾ ਜ਼ਮੀਰ ਉਹਨੂੰ ਜੁੱਤੀਆਂ ਮਾਰ ਰਿਹਾ ਹੁੰਦਾ, ਉਦੋਂ ਉਹ ਆਪਣੇ ਆਪ 'ਚ ਹੀ ਮਰੇ ਹੁੰਦੇ ਵਿੱਚ।
1: ਨਹੀਂ, ਜਿੱਦਾਂ ਗੋਭੀ ਦੀ ਇਹ ਕੱਚੀ ਵਪਾਰ ਨੇ, ਜਿਸ ਦਿਨ ਸ਼ੂਟ ਹੋਣਾ ਸੀ ਤੇ ਉਸ ਦਿਨ ਤੁਸੀਂ ਤੁਸੀਂ ਆਖਿਆ ਠੀਕ ਹੈ ਬਈ, ਜੇ ਤੁਸੀਂ ਐਂ ਕਹਿੰਦੇ ਹੋ ਤੇ ਤੁਸੀਂ ਜਾਓ, ਮੈਂ ਨਹੀਂ ਜਾਂਦਾ।
0: ਇਹ ਮੇਰੇ ਹਮੇਸ਼ਾ ਗੱਲ ਮੇਰੇ ਮੂਹਰੇ ਆਉਂਦੀ ਹੈ, ਹਮੇਸ਼ਾ ਆਉਂਦੀ ਹੈ। ਉਦੋਂ ਗੱਲ ਕੀ ਹੋਈ ਕਿ ਉਹਨਾਂ ਨੇ ਗੱਲ ਫੈਲਾਤੀ ਕਿ ਯਾਰ ਤਨਵੀਰ ਜਿਹੜਾ ਸੀਗਾ ਉਹ ਕਹਿੰਦਾ ਮੈਂ ਨਹੀਂ ਜਾਣਾ ਦੂਰਦਰਸ਼ਨ 'ਤੇ, ਮੇਰਾ ਅੱਜ ਕ੍ਰਿਕਟ ਦਾ ਮੈਚ ਹੈ ਤਾਂ ਤੁਸੀਂ ਜਾਓ।
1: ਨਹੀਂ ਇਹ ਤਾਂ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ,
0: ਕਦੇ ਹੋ ਸਕਦਾ ਇੱਦਾਂ
1: ਨਹੀਂ।
0: ਜਿਹੜੇ ਬੰਦੇ ਨੇ ਇੱਕ ਗਰੀਬੀ 'ਚ ਉੱਠੇ ਹਾਂ ਅਸੀਂ, ਜਿਹੜੇ ਬੰਦੇ ਨੇ ਗਰੀਬੀ 'ਚ ਉੱਠ ਕੇ ਇੱਕ ਨਾਮ ਉਹਨੂੰ ਮਿਲ ਗਿਆ ਹੋਵੇ, ਫੇਮ ਮਿਲ ਗਈ ਹੋਵੇ, ਤਾਂ ਉਹ ਕਦੇ ਇੱਦਾਂ ਦੀ ਗਲਤੀ ਨਹੀਂ ਕਰੂਗਾ। ਸੋ ਮੈਨੂੰ ਪਤਾ ਕਿ ਕੀ ਹੋਇਆ ਸੀ ਉਦੋਂ, ਹੈ ਨਾ। ਅਤੇ ਇੱਕ ਬੰਦੇ ਨੇ ਮੈਨੂੰ ਆ ਕੇ ਕਹਿਤਾ, ਕਹਿੰਦਾ ਯਾਰ ਤੂੰ ਜੇ, ਹਾਲਾਂਕਿ ਉਹ ਪੌਣਾ ਘੰਟਾ ਕਿਸੇ ਦੇ ਘਰ ਬੈਠੇ ਰਹੇ, ਮੈਂ ਆਹੀ ਦਿਨ ਸੀਗੇ ਗਰਮੀਆਂ ਦੇ, ਅਤੇ ਮੈਂ ਬਾਹਰ ਉਹਨਾਂ ਦੀ ਗੱਡੀ ਕੋਲ ਖੜਾ ਰਿਹਾ ਅੱਧਾ ਪੌਣਾ ਘੰਟਾ ਧੁੱਪੇ ਹੀ ਤਿਆਰ ਹੋ ਕੇ। ਜਿਹੜਾ ਟਾਈਮ ਉਹਨਾਂ ਨੇ ਮੈਨੂੰ ਦਿੱਤਾ ਸੀ ਉਹ ਤੋਂ ਖੁਦ ਲੇਟ ਆਏ, ਮੈਂ ਸਾਹਮਣੇ ਆਪਣੇ ਗਰਾਊਂਡ ਸੀਗੇ, ਮੈਂ ਉੱਥੇ ਸਿਰਫ ਮੰਮੀ ਨੂੰ ਕਹਿ ਕੇ ਦੇਖਣ ਹੀ ਚਲੇ ਗਿਆ।
1: ਅੱਛਾ,
0: ਉਹ ਘਰੇ ਗਏ ਕਿੱਥੇ? ਕਹਿੰਦੇ ਉਹ ਗਰਾਊਂਡ 'ਚ ਹੈ। ਉੱਥੋਂ ਉਹਨਾਂ ਨੂੰ ਮਤਲਬ ਗੱਲ ਮਿਲ ਗਈ, ਫਿਰ ਮੈਂ ਮੰਮੀ ਨੇ ਮੈਨੂੰ ਆਵਾਜ਼ ਮਾਰ ਕੇ ਅਤੇ ਕਹਿੰਦੇ ਵੀ ਇੱਦਾਂ ਦਾ ਕਰਕੇ ਉਹ ਆਏ ਹੈ ਵੀ ਉਹਨਾਂ ਦੇ ਘਰੇ ਬੈਠੇ, ਮੈਂ ਚਲੇ ਗਿਆ ਬਾਹਰ ਖੜਾ ਰਿਹਾ। ਆਉਣ ਸਰ ਮੈਨੂੰ ਇੱਕ ਬੰਦੇ ਨੇ ਕਿਹਾ ਉਹਨਾਂ 'ਚੋਂ ਹੀ, ਕਹਿੰਦੇ ਯਾਰ ਤੈਨੂੰ ਟਾਈਮ ਕਿੰਨੇ ਵਜੇ ਦਾ ਦਿੱਤਾ ਸੀ? ਮੈਂ ਕਿਹਾ ਜੀ ਲੇਟ ਤੁਸੀਂ ਹੋਏ, ਮੈਂ ਤਾਂ ਉਦੋਂ ਦਾ ਤਿਆਰ ਹਾਂ। ਅਤੇ ਕਿੱਥੇ ਸੀਗਾ? ਅਸੀਂ ਘਰੇ ਗਏ ਸੀ। ਮੈਂ ਕਿਹਾ ਜੀ ਮੈਂ ਉੱਥੇ ਸੀਗਾ। ਐਂ ਨਹੀਂ ਕਰੀਦਾ ਹੁੰਦਾ, ਦੱਸ ਦੇਈਦਾ ਹੁੰਦਾ ਪਹਿਲਾਂ ਜੇ ਨਹੀਂ ਜਾਣਾ ਤਾਂ। ਮੈਨੂੰ ਬੜਾ ਗੁੱਸਾ ਚੜਿਆ ਯਾਰ, ਮੈਂ ਕਿਹਾ ਅੱਧਾ ਪੌਣਾ ਘੰਟਾ, ਉਦੋਂ ਮੈਂ ਸਿਆਣਾ ਵੀ ਨਹੀਂ ਸੀ, ਮੈਚਿਓਰ ਨਹੀਂ ਸੀ, ਇੰਨਾ ਉਮਰ ਛੋਟੀ ਸੀ। ਮੈਂ ਕਿਹਾ ਯਾਰ ਕਿਤੇ ਮੈਂ ਧੁੱਪੇ ਖੜਾ ਅਤੇ ਉੱਤੇ ਆਉਣ ਸਾਰ ਮੈਨੂੰ ਐਂ ਕਹੀ ਜਾਂਦੇ ਆ, ਅਤੇ ਨਹੀਂ ਜਾਣਾ ਹੁੰਦਾ ਪਹਿਲਾਂ ਦੱਸ ਦਿੰਦਾ। ਫਿਰ ਮੈਂ ਕਿਹਾ ਜੀ ਕੋਈ ਨਹੀਂ ਤੁਸੀਂ ਜਾਓ, ਫਿਰ ਜਦੋਂ ਮੇਰੇ ਦਿਲ 'ਚ ਆਇਆ ਮੈਂ ਆਪੇ ਚਲੇ ਜਾਊਂਗਾ।
1: ਠੀਕ ਹੈ ਫਿਰ,
0: ਆਹ ਗੱਲ
1: ਓਕੇ।
0: ਇੱਕ ਜ਼ਰੂਰ ਹੈ ਕਿ ਮੇਰੇ ਤੋਂ ਜਿਹੜਾ ਕੋਈ ਮੇਰੇ ਨਾਲ ਮਾੜੀ ਕਰਦਾ ਨਾ, ਮੈਂ ਹੁਣ ਤਾਂ ਚਲੋ ਬਰਦਾਸ਼ਤ ਮੇਰੀ ਥੋੜ੍ਹੀ ਜਿਹੀ ਹੋ ਗਈ ਮਾਦਾ ਜਿਹਾ, ਪਹਿਲਾਂ ਮੇਰੇ ਤੋਂ ਨਹੀਂ ਹੁੰਦਾ ਸੀ, ਫਿਰ ਨਹੀਂ ਤਾਂ ਨਹੀਂ ਸੀ ਯਾਰ।
1: ਓਕੇ ਕਦੀ ਕਦੀ ਹੋ ਜਾਂਦਾ ਇਹੋ ਜਿਹਾ ਕੁਛ ਵੀ,
0: ਹੌਲੀ ਹੌਲੀ ਬੰਦਾ ਸਿੱਖਦਾ ਹੋ ਜਾਂਦਾ।
1: ਪਰ ਤੁਹਾਨੂੰ ਲੱਗਦਾ ਜਿੰਨੀ ਸੋਹਣੀ ਤੁਹਾਡੀ ਆਵਾਜ਼ ਹੈ, ਜਿੰਨਾ ਟੈਲੈਂਟ

0: ਸੀ ਅਤੇ ਇਸ ਇੰਡਸਟਰੀ ਨੇ ਜਾਂ ਉਸ ਟਾਈਮ ਦੀ ਜਿਹੜੀ ਆਪਣੇ ਇੰਡਸਟਰੀ ਦੇ ਲੋਕ ਸੀਗੇ ਉਹਨਾਂ ਨੇ ਕਦਰ ਨਹੀਂ ਪਾਈ।
1: ਮੈਂ ਆਪਣੀ ਬੇਅਕਲੀ ਨਾਲ ਗਲਤ ਹੱਥਾਂ 'ਚ ਜਾਂਦਾ ਰਿਹਾ, ਕੁਛ ਕੁ ਮੇਰੇ ਆਪਣੀ ਮੈਂ ਮੰਨਦਾ ਹੈ ਕਿ ਮੇਰੀਆਂ ਗਲਤੀਆਂ ਹੋਈਆਂ ਜੋ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ। ਜਦੋਂ ਮੈਂ ਸੋਚਦਾ ਤਾਂ ਫਿਰ ਹੁਣ ਪਛਤਾਵਾ ਤਾਂ ਆਉਂਦਾ, ਪਰ ਉਹ ਹੱਲ ਕੋਈ ਨਹੀਂ ਉਹਨਾਂ ਚੀਜ਼ਾਂ ਦਾ। ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ, ਉਹ ਲੰਘ ਗਿਆ ਜੋ ਲੰਘਣਾ। ਸੋ ਸਿਆਣੇ ਇਹ ਵੀ ਕਹਿੰਦੇ ਕਿ ਯਾਰ ਜਿਹੜਾ ਟਾਈਮ ਲੰਘ ਗਿਆ ਨਾ ਉਹਨੂੰ ਯਾਦ ਨਾ ਕਰੋ, ਜਿਹੜਾ ਚੱਲ ਰਿਹਾ ਉਹਦੇ 'ਚ ਇੰਜੋਏ ਕਰੋ, ਆਉਣ ਵਾਲੇ ਦਾ ਤਾਂ ਪਤਾ ਹੀ ਨਹੀਂ ਇੱਕ ਪਲ ਦਾ ਵੀ।
0: ਨਹੀਂ ਨਹੀਂ ਸਹੀ ਗੱਲ ਹੈ। ਹੁਣ ਸ਼ੋਅਜ਼ ਵਗੈਰਾ ਲੱਗਦੇ ਤੁਹਾਡੇ, ਕੀ ਕਰ ਰਹੇ ਹੋ ਅੱਜ ਕੱਲ੍ਹ?
1: ਬਿਲਕੁਲ, ਮੈਂ ਪਿੱਛੇ ਜੇ ਕੀਤੇ ਆ ਐਗਰੀਮੈਂਟ ਤੋਂ ਬਾਅਦ ਮੈਂ 5-6 ਸ਼ੋਅ ਕੀਤੇ ਆ ਹਿੰਦੀ ਹੁਣਾਂ ਨਾਲ, ਇੰਗਲੈਂਡ ਤੋਂ ਸਾਡੇ ਲਾਈਵ ਐਕਸਪੀਰੀਅੰਸ ਬੈਂਡ ਹੈ ਉੱਥੇ, ਟਪਸੀ ਢੋਲਕੀ ਵਾਲਾ, ਉਹਨਾਂ ਦਾ ਗਰੁੱਪ ਆਇਆ ਹੋਇਆ ਸੀਗਾ, ਉਹਨਾਂ ਦੇ ਨਾਲ ਕੀਤੇ ਆ। ਔਰ ਛੇਤੀ ਹੀ ਤੁਹਾਡੀਆਂ ਦੁਆਵਾਂ ਸਦਕਾ ਹੋ ਸਕਦਾ ਇੰਗਲੈਂਡ 'ਚ ਵੀ ਤੁਹਾਡਾ ਵੀਰ ਪ੍ਰੋਗਰਾਮ ਕਰੂਗਾ ਜਾ ਕੇ।
0: ਨਹੀਂ, ਪਰਮਾਤਮਾ ਕਰੇ ਜ਼ਰੂਰ ਜਾਓ, ਮੇਰੇ ਵੱਲੋਂ ਆਸ਼ੀਰਵਾਦ ਹੈ।
1: ਥੈਂਕ ਯੂ।
0: ਤੇ ਅਜੇ ਤੱਕ ਫਿਰ ਬਾਹਰਲੇ ਮੁਲਕ ਦਾ ਗੇੜਾ ਨਹੀਂ ਲੱਗਿਆ ਸੀ ਹੁਣ ਤੱਕ?
1: ਨਹੀਂ,
0: ਲੋਨ ਨਹੀਂ ਦਿੱਤਾ,
1: ਲੱਗਿਆ ਸੀਗਾ
0: ਲੋਨ ਨਹੀਂ ਦਿੱਤਾ,
1: ਪਤਾ ਨਹੀਂ ਕਿਉਂ। ਮਤਲਬ
0: ਮੈਂ ਤੁਹਾਨੂੰ ਕਿਹਾ ਨਾ ਡਰਦੇ ਤੁਹਾਡੇ,
1: ਮੇਰੇ ਆਪਣੇ ਨੇ ਤਿੰਨ ਵਾਰ ਮੇਰਾ ਕੰਮ ਖਰਾਬ ਕੀਤਾ, ਮੇਰੇ ਆਪਣੇ ਨੇ ਹੀ।
0: ਓਏ ਹੋਏ,
1: ਮੈਂ ਨਾਮ ਨਹੀਂ ਲੈ ਸਕਦਾ, ਇਹ ਮੇਰੇ ਸਕੀ ਬਸ ਕਰਤਾ ਉਹਨਾਂ ਨੇ ਜੋ ਕਰਤਾ, ਕੋਈ ਗੱਲ ਨਹੀਂ। ਉਹ ਕਿਤੇ ਨਾ ਕਿਤੇ ਖੁਦ ਵੀ ਸੋਚਦੇ ਹੋਣਗੇ ਵੀ ਯਾਰ ਕਿਉਂ ਕੀਤਾ ਸੀ, ਕਿਉਂਕਿ ਰੱਬ ਨੇ ਟਾਈਮ ਤਾਂ ਮੈਨੂੰ ਦੇ ਹੀ ਦੇਣਾ, ਉਹ ਦੇ ਵੀ ਦਿੱਤਾ।
0: ਹਾਂ, ਨਹੀਂ ਹੁਣ ਤੁਹਾਡਾ ਟਾਈਮ ਆ ਗਿਆ ਸਮਝ ਲਓ,
1: ਬਸ
0: ਆ ਗਿਆ ਅੱਜ ਤੋਂ ਬਾਅਦ।
1: ਥੈਂਕ ਯੂ ਜੀ, ਤੁਹਾਡੀ ਦੁਆਵਾਂ ਮੇਰੇ ਨਾਲ।
0: ਵਾਹਿਗੁਰੂ ਸੱਚ ਪਾਤਸ਼ਾਹ ਕਰੇ, ਜਿਹੜਾ ਬੰਦਾ ਸੱਚਾ ਹੋਵੇ ਦਿਲੋਂ ਤੇ ਟੈਲੈਂਟਡ ਹੋਵੇ ਸਪੈਸ਼ਲੀ ਆਪਦੇ ਆਰਟ ਨੂੰ ਲੈ ਕੇ, ਜਿਹੜਾ ਬੰਦਾ ਸੱਚਾ ਹੈ ਨਾ, ਉਹਦਾ ਜ਼ਰੂਰ ਮੁੱਲ ਪੈਂਦਾ ਕਦੇ ਨਾ ਕਦੇ।
1: ਬਾਕੀ ਤੁਹਾਡੀਆਂ ਦੁਆਵਾਂ ਜ਼ਰੂਰੀ ਹੈ।
0: ਇਹ ਹਮੇਸ਼ਾ ਦਿੰਦੇ ਰਹੋ, ਦੁਆਵਾਂ ਤੁਹਾਡੇ ਨਾਲ ਹੈ। ਅੱਛਾ, ਪਹਿਲੇ ਕਲਾਕਾਰ ਵੀ ਆਪਾਂ ਦੇਖਿਆ, ਉਹ ਦੌਰ ਵੀ ਦੇਖਿਆ ਹੈ, ਹੁਣ ਵਾਲਾ ਵੀ ਤੁਸੀਂ ਦੇਖ ਰਹੇ ਹੋ, ਤੁਹਾਨੂੰ ਕੀ ਲੱਗਦਾ ਪਹਿਲੇ ਕਲਾਕਾਰ ਤੇ ਹੁਣ ਦੇ ਕਲਾਕਾਰਾਂ 'ਚ ਕਿੰਨਾ ਕੁ ਫਰਕ ਹੈ, ਚਾਹੇ ਉਹ ਮਾਨ ਸਨਮਾਨ ਹੈ, ਚਾਹੇ ਪੈਸੇ ਵੱਲੋਂ ਹੈ, ਚਾਹੇ ਕੰਮ ਵੱਲੋਂ, ਕੀ ਸਮਝਦੇ ਹੋ ਤੁਸੀਂ?
1: ਪਹਿਲਾਂ ਦੇਖੋ ਜੀ, ਪਹਿਲਾਂ ਤਾਂ ਗਿਣਵੇਂ ਚੁਣਵੇਂ ਜਿਹੇ ਆਰਟਿਸਟ ਹੁੰਦੇ ਸੀ ਔਰ ਸਾਰਿਆਂ ਦਾ ਆਪਣਾ ਆਪਣਾ ਇੱਕ ਸਟਾਈਲ ਹੁੰਦਾ ਸੀ, ਲੋਕ ਡਿੱਗਦੇ ਹੁੰਦੇ ਸੀ, ਹੈ ਨਾ, ਉਹਨਾਂ ਦਾ ਰਿਕਾਰਡ ਕਦੋਂ ਆਊਗਾ, ਉਹਦਾ ਰਿਕਾਰਡ ਕਦੋਂ ਆਊਗਾ, ਔਰ ਉਦੋਂ ਪੈਸੇ ਦੀ ਵੈਲਿਊ ਤੁਹਾਨੂੰ ਪਤਾ ਹੀ ਹੈ, 1 ਰੁਪਈਏ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਸੀ, 1-1-2 ਰੁਪਈਏ ਵੱਡੀ ਗੱਲ ਮੰਨੀ ਜਾਂਦੀ ਸੀ, ਸਟੇਜ ਦੇ ਇੱਧਰਲੇ ਪਾਸੇ ਵੀ ਬੈਠਾ ਹੁੰਦਾ ਸੀ, ਘਰ ਵਾਲਿਆਂ ਦਾ ਬੰਦਾ ਇੱਧਰਲੇ ਪਾਸੇ ਵੀ ਬੈਠਾ ਹੁੰਦਾ ਸੀ, ਉਹ ਸਪੈਸ਼ਲੀ ਨਾਮ ਗਿਣੇ ਜਾਂਦੇ ਸੀ, 1 ਰੁਪਈਆ ਫੁੱਫੜ ਨੇ ਦਿੱਤਾ, 1 ਰੁਪਈਆ ਚਾਚੇ ਨੇ ਦਿੱਤਾ, ਉਹ ਘਰ ਵਾਲਿਆਂ ਦੇ ਹੁੰਦੇ ਸੀ। ਕਲਾਕਾਰ ਨੂੰ ਬਕਾਇਦਾ ਕਹਿ ਦਿੰਦੇ ਸੀ ਜੇ ਤੂੰ ਇੰਨੇ ਪੈਸੇ ਲੈਣੇ ਤੇ ਜਿਹੜੇ ਸਪੈਸ਼ਲ ਨਾਮ ਆ ਸਾਡੇ ਹੋਣਗੇ।
0: ਹਾਂ, ਪਹਿਲਾਂ ਹੁੰਦਾ ਸੀਗਾ, ਉਹ ਘਰਦਿਆਂ ਦਾ ਹੁੰਦਾ ਸੀ, ਹੈ ਨਾ।
1: ਦੇਖੋ ਤੁਸੀਂ ਪੈਸੇ ਦੀ ਕਿੰਨੀ ਵੈਲਿਊ ਸੀ, ਤੇ ਪਰ ਕਲਾਕਾਰ ਨੂੰ ਆਪਣੇ ਆਪ ਤੇ ਇੰਨਾ ਭਰੋਸਾ ਹੁੰਦਾ ਸੀ ਉਦੋਂ ਕਿ ਮੈਨੂੰ ਪੇਮੈਂਟ ਤੋਂ 3 ਗੁਣੇ ਦਾ ਇਨਾਮ ਹੀ ਹੋ ਜਾਣੇ, ਹੋ ਜਾਂਦੇ ਸੀ, ਕਿਉਂਕਿ ਲੋਕ ਬੜੇ ਸੂਝਵਾਨ ਸੀ ਉਦੋਂ। ਸਰੋਤੇ ਜਿਹੜੇ ਸੀ ਨਾ, ਉਹ 1-1 ਗੱਲ ਨੂੰ ਧਿਆਨ ਨਾਲ ਸੁਣਦੇ ਸੀ। ਮੇਰੇ ਡੈਡੀ ਦੱਸਦੇ, ਕਹਿੰਦੇ ਪੁੱਤ ਜਦੋਂ ਅਸੀਂ ਖਾੜਾ ਲਾਉਣਾ ਨਾ, ਤੇ ਲੋਕ ਧੁੱਪੇ ਆ ਇਹਨਾਂ ਦਿਨਾਂ 'ਚ ਵੀ, ਜੇਠਾੜ ਦੇ ਮਹੀਨਿਆਂ 'ਚ ਵੀ ਧੁੱਪੇ ਆ ਕੇ ਬਹਿ ਜਾਂਦੇ ਮਹੀਨਾ, ਘੰਟਾ ਘੰਟਾ ਪਹਿਲਾਂ ਹੀ ਧਰਤੀ ਤਪਦੀ ਹੁੰਦੀ ਸੀ, ਤੇ ਕੋਈ ਮੂਤ ਕਰਨ ਨਹੀਂ ਸੀ ਉੱਠਦਾ, ਫਿਰ ਕਲੀ ਖਰਾਬ ਨਾ ਹੋ ਜੇ, ਐਸੇ ਲੋਕ ਸੀਗੇ। ਸਰੋਤੇ ਅੱਜ ਵੀ ਚੰਗੇ ਆ, ਨੋ ਡਾਊਟ, ਮੈਂ ਅੱਜ ਦੇ ਸਰੋਤਿਆਂ ਨੂੰ ਮਾੜਾ ਨਹੀਂ ਕਹਿੰਦਾ, ਪਰ ਬਹੁਤੇ ਸਾਡੇ ਆਰਟਿਸਟਾਂ ਦਾ ਵੀ ਰੋਲ ਹੈ ਕਿ ਉਹਨਾਂ ਨੇ ਗਾਇਕੀ ਦਿਖਾਉਣ ਵਾਲੀ ਕਰਤੀ, ਸੁਣਾਉਣ ਵਾਲੀ ਨਹੀਂ ਹੈ।
0: ਸਹੀ ਹੈ ਗੱਲ ਤੁਹਾਡੀ,
1: ਜਿਹੜੀ ਆਪਾਂ ਕੀ ਕਹਿੰਦੇ ਉਹਨੂੰ, ਜਿਹੜੀ ਲਾਈਟਿੰਗ ਵਗੈਰਾ ਜਾਂ ਕੁਛ ਹੋਰ, ਇਹ ਜਿਹੜਾ ਗਲੈਮਰ ਹੈ ਉਹ ਜ਼ਿਆਦਾ ਆ ਗਿਆ, ਹੁਣ ਗਾਉਂਦੇ ਘੱਟ ਹੈ ਦਿਖਾਉਂਦੇ ਜ਼ਿਆਦਾ। ਬਹੁਤੇ ਤਾਂ ਟਰੈਕ 'ਤੇ ਗਾਈ ਜਾਂਦੇ ਸਿੰਗਰ, ਯਾਰ ਤੁਸੀਂ 20-20 ਲੱਖ ਰੁਪਈਆ ਲੈਂਦੇ ਹੋ, ਪਿੱਛੇ ਟਰੈਕ ਚਲਾ ਲੈਂਦੇ ਹੋ, ਇਹ ਤੁਸੀਂ ਆਪਣੇ ਆਪ ਨੂੰ ਕਿਤੇ ਪੁੱਛਿਆ ਨਹੀਂ ਜਾ ਕੇ ਘਰੇ ਵੀ ਯਾਰ ਮੈਂ ਕੀ ਕਰਕੇ ਆਇਆ, ਜਦੋਂ ਜ਼ੋਰ ਹੀ ਨਹੀਂ ਲਾਉਣਾ ਤੁਸੀਂ ਸਟੂਡੀਓ 'ਚ। ਸਾਡੇ ਕੋਲ ਪਤਾ ਨਹੀਂ ਕਿੰਨੇ ਦਿਨ ਹੁੰਦੇ ਇੱਕ ਗਾਣੇ ਨੂੰ ਸਹੀ ਕਰਨ ਵਾਸਤੇ।
0: ਹਾਂ, ਉਹੀ ਨਾ, ਇਕੱਠੇ ਹੋ ਕੇ ਸਾਰੇ ਬਣਾਉਂਦੇ ਸੀਗੇ ਗਾਣਾ,
1: ਉਹ ਤੁਸੀਂ ਮਿਕਸ ਕਰਕੇ ਉਹੀ ਪਿੱਛੇ ਚਲਾ ਕੇ ਆਪ ਲਿਪਸਿੰਗ ਕਰ ਦਿੰਦੇ ਹੋ, ਅਤੇ ਇਹ ਲੋਕਾਂ ਨਾਲ ਧੋਖਾ ਹੀ ਆ। ਲਾਈਵ ਜਿਹੜੇ ਗਾਉਂਦੇ ਆਰਟਿਸਟ ਸਹੀ ਮੈਨੇ 'ਚ ਉਹ ਹੁੰਦਾ ਜਿਹੜਾ ਲਾਈਵ ਲੋਕਾਂ ਨੂੰ ਅੱਖਾਂ 'ਚ ਅੱਖ ਪਾ ਕੇ ਗਾਉਂਦਾ, ਮੇਰਾ ਮੰਨਣਾ ਇਹ ਹੈ। ਅੱਜ ਕੱਲ੍ਹ ਲੋਕ ਦੇਖਦੇ ਆ, ਕੁਛ ਸਰੋਤੇ ਵੀ ਸਾਡੇ ਬਹੁਤੇ ਨਹੀਂ, ਕੁਛ ਕੁ ਹੈਗੇ ਆ ਜਿਹੜੇ ਸਿਰਫ ਚੀਕਾਂ ਮਾਰਨ ਵਾਲੇ ਹੁੰਦੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਲਾਕਾਰ ਕੀ ਕਹੀ ਜਾਂਦਾ, ਕੀ ਬੋਲ ਰਿਹਾ ਉਹ, ਉਹਨਾਂ ਨੇ ਬਸ ਆ ਚੀਕ।
0: ਉਹੀ ਨਾ, ਫਿਰ ਜਿਹੋ ਜਿਹੇ ਸਰੋਤੇ ਆ ਆਰਟਿਸਟ ਵੀ ਉਹੋ ਜਿਹੇ ਹੋ ਗਏ। ਨਾਲੇ ਪਹਿਲਾਂ ਮੈਨੂੰ ਲੱਗਦਾ ਕਿ ਉਦੋਂ ਨਾ ਐਂਟਰਟੇਨਮੈਂਟ ਦੇ ਸਾਧਨ ਬਹੁਤ ਘੱਟ ਸੀ,
1: ਘੱਟ ਸੀਗੇ।
0: ਟੀਵੀ ਵੀ ਕਿੱਥੇ ਹੁੰਦਾ ਸੀ ਲੋਕਾਂ ਦੇ ਘਰਾਂ 'ਚ ਕਿਤੇ ਕਿਤੇ, ਅਤੇ ਜਦੋਂ ਕਿਤੇ ਕੋਈ ਆਰਟਿਸਟ ਆਉਂਦਾ ਸੀ ਕੋਈ ਪਿੰਡ 'ਚ, ਨੇੜੇ ਦੇ ਪਿੰਡਾਂ 'ਚ ਆਲੇ ਦੁਆਲੇ
1: ਪਿੰਡ ਇਕੱਠੇ
0: ਹੋ ਜਾਂਦੇ ਸੀਗੇ, ਉਹਨਾਂ ਨੂੰ ਪਤਾ ਹੁੰਦਾ ਸੀ ਫਲਾਨੇ ਪਿੰਡ ਆਉਣਾ ਹੈ, ਗਾਉਣ ਵਾਲਾ ਕਹਿੰਦੇ ਹੁੰਦੇ ਸੀ ਉਦੋਂ, ਗਾਉਣ ਵਾਲੇ ਨੇ ਆਉਣਾ,
1: ਗਾਉਣ ਵਾਲੇ ਨੇ ਆਉਣਾ, ਅਤੇ ਕਈ ਵਾਰੀ ਘਰੋਂ ਜੁੱਤੀਆਂ ਵੀ ਪੈਂਦੀਆਂ ਸੀ ਜਿਹੜੇ ਭੱਜ ਕੇ ਜਾਂਦੇ ਸੀ ਖਾਣਾ ਸੁਣਨ। ਬਹੁਤੇ ਮੈਨੂੰ 1-2 ਵਾਰੀ ਫੋਨ ਆਏ ਆ, ਅਤੇ ਇੱਕ ਪੁਲਿਸ 'ਚ ਹੈਗੇ ਆ, ਉਹ ਡੈਡੀ ਉਹਨਾਂ ਦੇ ਬੜੇ ਫੈਨ, ਕਹਿੰਦਾ ਯਾਰ

0: ਰਣਜੀਤ ਸਿੰਘ ਇੰਸਪੈਕਟਰ, ਅਤੇ ਉਹ ਮੈਨੂੰ ਕਹਿੰਦੇ ਤੇਰੇ ਡੈਡੀ ਦਾ ਕੀ ਹਾਲ ਹੈ? ਮੈਂ ਕਿਹਾ ਜੀ ਠੀਕ ਹੈ ਯਾਰ, ਉਹਨੂੰ ਤਾਂ 4500 ਰੁਪਈਆ ਲੈਣਾ ਮੈਂ, ਬੜੇ ਟਾਈਮ ਦਾ। ਮੈਂ ਕਿਹਾ ਜੀ ਕਦੋਂ ਦਾ ਹੋ ਗਏ? ਕਹਿੰਦਾ 40-45 ਸਾਲ ਹੋ ਗਏ, 50 ਸਾਲ ਹੋ ਗਏ ਉਹਨੇ। ਮੈਂ 4500 ਕਾਹਦਾ? ਕਹਿੰਦਾ ਯਾਰ ਮੈਂ ਨਾ ਇਹਨਾਂ ਦਾ ਖਾੜਾ ਸੁਣਨ ਗਿਆ ਸੀਗਾ, ਅਤੇ ਮੇਰੇ ਕੋਲ ਸਾਈਕਲ ਹੁੰਦਾ ਸੀ, ਉਹਦੇ ਚੇਨ ਕਵਰ ਵੀ ਨਹੀਂ ਹੁੰਦਾ ਸੀ, ਮੇਰਾ ਪਜਾਮਾ ਵੀ ਵਿੱਚ ਹੀ ਫਸ ਜਾਂਦਾ ਹੁੰਦਾ ਸੀ ਕਹਿੰਦੇ ਜਾਂਦੇ। ਪਰ ਘਰੋਂ ਕਹਿੰਦਾ ਬਿਨਾਂ ਦੱਸੇ ਮੈਂ ਇਹਨਾਂ ਦਾ ਖਾੜਾ ਸੁਣਨ ਗਿਆ, ਅਤੇ ਮੈਂ ਸਾਈਕਲ ਉੱਥੇ ਖੜਾ ਤਾ, ਅਤੇ ਮੈਨੂੰ ਪਤਾ ਨਹੀਂ ਮੇਰਾ ਸਾਈਕਲ ਕੌਣ ਚੱਕ ਕੇ ਲੈ ਗਿਆ।
1: ਉਹ ਮੈਂ ਇਹਨਾਂ ਤੋਂ ਲੈਣਾ,
0: ਇਹਨਾਂ ਤੋਂ ਲੈਣਾ, ਇਹਨਾਂ ਤੋਂ ਜੁੰਮੇ ਆ ਸਾਈਕਲ। ਕੁਛ ਇੱਦਾਂ ਦੇ ਵੀ ਲੋਕ ਪਿਆਰ ਕਰਨ ਵਾਲੇ ਪਏ ਆ,
1: ਹੈਗੇ ਹੈਗੇ ਸਹੀ।
0: ਔਰ ਗੱਲ ਕਰਦੇ ਕਹਿੰਦੇ ਯਾਰ ਜਲਾਲ ਸਾਹਿਬ ਨੇ ਇੱਕ ਵਾਰੀ ਗੱਲ ਕਰਾ ਦੇ, ਸਾਡਾ ਸਿਰ ਖੂਨ ਵੱਜੂਗਾ।
1: ਹੈਗੇ ਆ ਪਹਿਲਾਂ ਸਰੋਤੇ, ਹਾਂ ਸਰੋਤੇ ਸੀਗੇ, ਹੁਣ ਤਾਂ ਜਿਵੇਂ ਫੋਨ ਚ ਹੁੰਦਾ ਸਾਰਾ ਕੁਛ, ਰੀਲ ਚੰਗੀ ਨਹੀਂ ਲੱਗੀ ਚਲੋ ਅੱਗੇ, ਚਲੋ ਅੱਗੇ, ਚਲੋ ਅੱਗੇ, ਉਹ ਫਿਰ ਆਪਣੀ ਮੈਂਟੈਲਿਟੀ ਵੀ ਓਦਾਂ ਹੀ ਹੋਈ ਹੈ।
0: ਤੁਸੀਂ ਦੇਖੋ ਕੋਈ ਵੀ ਸ਼ੋਅ ਹੁੰਦਾ ਵੱਡੇ ਵੱਡੇ ਆਰਟਿਸਟਾਂ ਦਾ, ਸ਼ੋਅ ਹੁੰਦਾ ਹੈ, ਗਾਣਾ ਸੁਣਨ ਤੋਂ ਪਹਿਲਾਂ ਮੋਬਾਈਲ ਕੱਢ ਲੈਂਦੇ ਆ, ਐਂ ਕਰੀ ਜਾਂਦੇ ਆ, ਨਾ ਦੇਖਦੇ ਆ ਨਾ ਸੁਣਦੇ ਆ, ਫਿਰ ਉਦੋਂ ਕੀ ਫਾਇਦਾ? ਨਾ ਤੁਹਾਡੀ ਸ਼ਕਲ ਦੇਖਦੀ ਵੀ ਤੂੰ ਕੌਣ ਹੈ, ਕਿੱਥੇ ਗਿਆ ਹੋਇਆ, ਕਿਹਦਾ ਪ੍ਰੋਗਰਾਮ ਦੇਖਣ ਗਿਆ ਹੋਇਆ, ਫੋਨ ਹੀ ਦਿਖੀ ਜਾਂਦੇ, ਲਾਈਟਾਂ ਹੀ ਦਿਖੀ ਜਾਂਦੀਆਂ।
1: ਸਹੀ ਗੱਲ। ਅੱਛਾ ਵੀਰੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਤੁਹਾਡੇ ਸੁਪਰ ਡੁਪਰ ਹਿੱਟ ਗਾਣੇ
0: ਜੀ,
1: ਤੁਹਾਡੇ ਵੀ ਸੁਪਰ ਡੁਪਰ ਹਿੱਟ, ਤੇ ਹੋਰਾਂ ਨੇ ਵੀ ਗਾ ਕੇ ਉਹਨਾਂ ਦਾ ਬਹੁਤ ਫਾਇਦਾ ਲਿਆ, ਤੇ ਮੈਨੂੰ ਇਹ ਵੀ ਪਤਾ ਲੱਗਿਆ ਸੀ ਬਰਾੜ ਸਾਹਿਬ ਨੇ ਵੀ ਗਾਣਾ ਗਾਇਆ ਸੀ, ਕੋਈ ਗਾਇਆ ਸੀ?
0: ਮੇਰਾ ਵੈਸੇ ਮੈਨੂੰ ਡਰ ਲੱਗਦਾ ਹੈ ਕਹਿਣ ਲੱਗੇ, ਕਿਉਂਕਿ ਉਹ ਬਹੁਤ ਅੱਛੇ ਸਿੰਗਰ ਹੋਏ ਆ, ਬਹੁਤ ਅੱਛੇ ਰਾਈਟਰ ਵੀ ਹੋਏ ਉਹ। ਮੇਰਾ ਭਰਾ ਸੀ, ਮੈਂ ਬਹੁਤ ਕਮਾਲ ਦੇ ਇਨਸਾਨ ਸੀ, ਬਹੁਤ ਮਿਲਾਪਣ ਔਰ ਬਹੁਤ ਪਿਆਰ ਕਰਨ ਵਾਲੇ, ਖਾਸ ਕਰ ਮੈਨੂੰ ਤਾਂ ਬਹੁਤ ਪਿਆਰ ਕਰਦੇ ਸੀ। ਤੇ
1: ਨਹੀਂ ਪਰ ਜਿਹੜੀ ਗੱਲ ਹੈਗੀ ਉਹ ਹੈਗੀ ਹੈ ਨਾ,
0: ਉਹਨਾਂ ਨੇ ਵੀ ਇੱਕ ਗੀਤ ਗਾਇਆ ਸੀਗਾ, ਆਲਰੇਡੀ ਮੇਰਾ ਰਿਕਾਰਡ ਹੈ, ਮੇਰੀ ਆਵਾਜ਼ 'ਚ ਵੀ ਹੈ।
1: ਅੱਛਾ, ਰਿਕਾਰਡ ਹੋਇਆ ਹੈ ਉਹ?
0: ਹਾਂਜੀ, ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ ਕੋਈ,
1: ਉਹ ਤਾਂ ਕਮਾਲ ਦਾ ਗਾਣਾ, ਕਮਾਲ।
0: ਜਿਨੇ ਇਲੂ ਇਲੂ ਲਿਖਿਆ ਸੀ ਹੱਥਾਂ ਤੇ ਮਹਿੰਦੀ ਨਾਲ ਕੁੜੇ, ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ ਕੁੜੇ, ਕੌਣ ਕੁੜੀ ਉਹ ਸੀ ਭਾਬੀ ਤੇਰੇ ਕਿਸੇ ਆਂਟੀ ਦੀ ਧੀ ਭਾਬੀ, ਹੋ ਕੌਣ ਕੁੜੀ ਉਹ ਸੀ ਭਾਬੀ ਤੇਰੀ ਕਿਸੇ ਆਂਟੀ ਦੀ ਧੀ ਭਾਬੀ, ਜਿਹੜੀ ਕੁੜੀਆਂ ਵਿੱਚੋਂ ਫੈਸ਼ਨ ਕਰੇ ਕਮਾਲ ਕੁੜੇ, ਜਿਨੇ ਇਲੂ ਇਲੂ ਜਿਨੇ ਇਲੂ ਇਲੂ ਹਾਂ ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ ਕੁੜੇ।
1: ਹਾਂ ਗਾਇਆ ਸੀ, ਥੋੜੇ ਚੇਂਜ ਹੈ ਬਟ।
0: ਪਰ ਬਰਾੜ ਸਾਹਿਬ ਨੇ ਵੀ ਅੱਛਾ ਗਾਇਆ ਸੀ?
1: ਨਹੀਂ, ਬਰਾੜ ਸਾਹਿਬ ਨੇ ਵੀ ਨਹੀਂ, ਬਹੁਤ ਸੋਹਣਾ ਗਾਇਆ ਸੀ।
0: ਥੈਂਕ ਯੂ।
1: ਨਹੀਂ, ਬਹੁਤ ਸੋਹਣਾ ਗਾਇਆ ਸੀ ਉਹਨਾਂ ਨੇ ਵੀ। ਚਲੋ,
0: ਤੇ ਇੱਕ ਹੋਰ ਸੀਗਾ, ਉਹ ਵੀ ਗਾਣਾ ਬਾਈ ਹਰਭਜਨ ਨੇ ਗਾਇਆ ਸੀ ਬਾਅਦ 'ਚ, ਟੁੱਟੀ ਨੂੰ ਮਿਹਣਾ ਕੀ ਦੇਣਾ, ਜਿਹੜੀ ਅੱਧ ਵਿਚਾਲੇ ਟੁੱਟੀ, ਉਹ ਵੀ ਪਹਿਲਾਂ ਮੈਂ ਰਿਕਾਰਡ ਕਰਾਇਆ ਸੀ।
1: ਅੱਛਾ, ਦਿਲਸ਼ਾਦ ਅਖਤਰ ਸਾਹਿਬ ਤੁਹਾਡੇ ਮਾਮਾ ਜੀ ਦੇ ਬੇਟੇ?
0: ਜੀ, ਮੇਰੇ ਮਾਮਾ ਜੀ ਦੇ ਬੇਟੇ ਸੀ।
1: ਅੱਛਾ, ਫਿਰ ਤਾਂ ਤੁਸੀਂ ਉਹ ਵੀ ਬਹੁਤ ਕਮਾਲ ਗਾਉਂਦੇ ਸੀਗੇ, ਉਹਨਾਂ ਦੇ ਵੀ ਗਾਣੇ ਬਹੁਤ ਸੋਹਣੇ ਹੁੰਦੇ ਸੀ, ਬੜਾ ਸੁਣਦੇ ਸੀ।
0: ਤੱਕੜ ਸਿੰਗਰ ਸੀਗਾ, ਐਡਾ ਤਾਂ ਗਲੇ ਸੀਗਾ।
1: ਹਾਂ,
0: ਤੁਸੀਂ ਕਦੇ ਵੀ ਤੁਹਾਡੀ ਗੱਲ ਹੋਈ ਹੋਵੇ ਬਰਾੜ ਸਾਹਿਬ ਨਾਲ, ਉਹ ਬਹੁਤ ਪਿਆਰ ਕਰਦੇ ਸੀ, ਬੜਾ ਪਸੰਦ ਕਰਦੇ ਸੀ ਦਿਲਸ਼ਾਦ ਭਾਈ ਨੂੰ। ਉਹ ਵੀ ਇੱਕ ਫੋਕ ਨੂੰ ਹੀ ਗਾਇਆ ਉਹਨਾਂ ਨੇ, ਫੋਕ ਗਾਇਆ ਔਰ ਐਡਾ ਗਲਾ ਸੀਗਾ, ਕਿਉਂਕਿ ਮੇਰੇ ਮਾਮਾ ਜੀ ਕਿਹੜੇ ਦਾ ਸ਼ੌਕੀਨ, ਉਹ ਖੁਦ ਬਹੁਤ ਅੱਛੇ ਗਵਈਏ ਹੋਏ ਆ।
1: ਅੱਛਾ,
0: ਬਾਬੂ ਸਿੰਘ ਮਾਨ ਹੋਣਾਂ ਦੇ ਬਹੁਤ ਨੇੜੇ ਸੀ ਉਹ। ਫਿਰ ਮੇਰੀ ਭੈਣ ਹੈ ਮਨਪ੍ਰੀਤ ਅਖਤਰ, ਬੜੇ ਅੱਛੇ ਆਰਟਿਸਟ ਹੋਏ ਵੀ, ਫਿਲਮਾਂ 'ਚ ਗਾਣੇ ਉਹਨਾਂ ਦੇ ਆਏ ਨਾ।
1: ਕਮਾਲ, ਹਾਂ।
0: ਤੇ ਦੇਖੋ ਤੁਸੀਂ ਇਹ ਦੇਖੋ ਵੀ ਮੇਰੇ ਨਾਨਕੇ ਵੀ ਉਹਨਾਂ 'ਚ ਵੀ ਲੈਜੈਂਡ ਆਰਟਿਸਟ ਹੋਇਆ ਅਤੇ ਦਾਦਕਿਆਂ 'ਚ ਵੀ।
1: ਹਾਂ, ਸਹੀ ਗੱਲ ਹੈ।

0: CCCLA ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
4: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 4162437777 ਜਾਂ ਤੁਸੀਂ ਕਾਲ ਕਰ ਸਕਦੇ ਹੋ 4165131313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
9: ਤੇ ਰੱਬ ਦਾ ਸ਼ੁਕਰ ਹੈ ਕਿ ਦੋਨਾਂ ਪਾਸੇ ਖੂਨ ਦਾ ਰਲਾ ਹੋਣ ਕਰਕੇ ਸ਼ਾਇਦ ਮੈਂ ਵੀ ਕੁਝ ਚੰਗਾ ਕਰੀ ਜਾ।
10: ਨਹੀਂ ਚੰਗਾ ਨਹੀਂ, ਤੁਸੀਂ ਕਮਾਲ ਦੇ ਸਿੰਗਰ ਹੋ ਐਸੀ। ਕੋਈ ਗਾਣਾ ਹੋ ਜੇ ਹੁਣ ਫਿਰ ਵਧੀਆ ਜਿਹਾ।
9: ਇੱਕ ਗਾਣਾ ਸੀਗਾ ਜਿਹੜਾ ਮਾਨ ਸਾਹਿਬ ਦਾ, ਜਿਹੜਾ ਮੈਨੂੰ ਬੜਾ ਪਸੰਦ ਹੈ।

0: ਪੀਣਾ।
1: ਵਾਹ, ਕਿਆ ਬਾਤ! ਮਤਲਬ ਏਦਾਂ ਲੱਗਦਾ ਕਿ ਸੁਣਦੇ ਜਾਓ ਬਸ, ਛੱਡੋ ਇੰਟਰਵਿਊ ਨੂੰ, ਗਾਣੇ
0: ਬੜੇ ਵੱਡੇ ਸੀ, ਗਾਣੇ ਬੜੇ ਵੱਡੇ ਸੀ ਉਹ। ਮੀਡੀਆ ਦਾ ਕਿਤੇ ਟਾਈਮ ਹੁੰਦਾ ਨਾ ਉਹ, ਤੇ ਅੱਜ ਵੀ ਉਹ ਗਾਣੇ ਸੁਪਰ ਡੁਪਰ ਹਿੱਟ ਹੁੰਦੇ, ਸਦਾ ਬਾਹਰ ਗਾਣੇ। ਇੱਕ ਉਹ ਸੀਗਾ ਜਿਉਂਦਾ ਰਹਿ ਲੰਮੀ ਉਮਰਾ ਜੀਵੇ ਪਰਦੇਸੀ ਆ,
1: ਹਾਂ ਉਹ ਵੀ ਬਹੁਤ ਸੋਹਣਾ ਸੀਗਾ।
0: ਸੁਣਿਆ ਤੁਸੀਂ?
1: ਮੈਂ ਸੁਣਿਆ,
0: ਫਿਰ ਸੁਣਾਵਾ ਕਿ
1: ਹਾਂ ਨਹੀਂ ਸੁਣਾਓ, ਅੱਜ ਤਾਂ ਵੈਸੇ ਹੀ।
0: ਪਰਦੇਸ ਗਇਓ ਪਰਦੇਸੀ ਹੋਇਓ,

0: ਸਾਡੇ ਘਰ ਵਿੱਚ ਰਿਜ਼ਕ ਬਥੇਰਾ ਸਾਡੇ ਘਰ ਵਿੱਚ ਰਿਜ਼ਕ ਬਥੇਰਾ
1: ਆਏ ਹੋਏ
0: ਜਿਉਂਦਾ ਰਹਿ ਲੰਮੀਆਂ ਉਮਰਾਂ ਜੀਵੇ ਪਰਦੇਸੀਆ

0: ਆਵਾਗਾ ਕਿੱਦਾਂ ਮੈਂ ਆਖਾਂ ਤੇਰੀ ਇੱਥੇ ਵੀ ਲੋੜ ਵੇ ਬਹੁਤਾ ਚਿਰ ਹੋ ਗਿਆ ਵਾਗਾ ਵਤਨਾ ਵੱਲ ਮੋੜ ਵੇ ਆ ਜਾ ਬਹੁਤਾ ਚਿਰ ਹੋ ਗਿਆ ਵਾਗਾ ਵਤਨਾ ਵੱਲ ਮੋੜ ਵੇ
1: ਹਾਂ ਹਾਂ ਹਾਂ ਕਿਆ ਬਾਤ
0: ਬਹੁਤ
1: ਮਤਲਬ
0: ਕਮਾਲ
1: ਕਿ
0: ਹੈ।
1: ਐਂ ਲੱਗਦਾ ਕਿਹੜੇ ਤਰੀਕੇ ਦਾਤ ਦੇਈਏ ਤੁਸੀਂ ਉਹ ਜਿੱਦਾਂ ਮਹਿਫਲਾਂ ਨਹੀਂ ਲੱਗਦੀਆਂ ਅੱਜ ਕੱਲ੍ਹ ਮਹਿਫਲ ਵਗੈਰਾ ਉਹਦੇ 'ਚ ਵੀ ਤੁਸੀਂ ਉਹ ਜਿਹੇ ਸ਼ੋਅ ਕਰਿਆ ਕਰੋ।
0: ਹਾਂਜੀ ਮੈਂ ਕਰਦਾ ਮਹਿਫਲਾਂ ਤਾਂ ਸਗੋਂ ਬਹੁਤ ਅੱਛੇ ਅੱਛੇ ਮੈਨੂੰ ਸਰੋਤੇ ਮਿਲਦੇ ਜਿਨ੍ਹਾਂ ਨੇ ਇਹ ਗਾਣੇ ਸੁਣੇ ਆ ਖਾਸ ਕਰ ਮਾਨ ਸਾਹਿਬ ਦੇ।
1: ਕਿਉਂਕਿ ਜਿਹੜੇ ਬਹੁਤ ਵਧੀਆ ਆਪਣੇ ਅਜ਼ੀਜ਼ ਕਲਾਕਾਰ ਜਿਹੜੇ ਚਲੇ ਗਏ ਆ
0: ਹਾਂਜੀ
1: ਤਾਂ ਉਹਨਾਂ ਨੂੰ ਚਲੋ ਵੈਸੇ ਸੁਣਿਆ ਜਾ ਸਕਦਾ ਆਡੀਓ 'ਚ ਬਟ ਇੱਦਾਂ ਉਹਨਾਂ ਦੇ ਜਿਹੜੇ ਲਾਈਵ ਸੌਂਗ ਸੁਣਨੇ
0: ਜੀ ਬਾਬੂ
1: ਤਾਂ
0: ਸਿੰਘ ਮਾਨ ਹੋਣ ਕਰਕੇ ਮੈਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਕਿਉਂਕਿ ਉਹ ਸਰੋਤੇ ਵੀ ਉਸ ਲੇਵਲ ਦੇ ਮਿਲਦੇ ਮੈਨੂੰ
1: ਹਾਂ
0: ਜਿਹੜੇ ਉਹਨਾਂ ਦੇ ਗਾਣੇ ਸੁਣਦੇ ਆ ਨਾ। ਹੁਣ ਤੁਸੀਂ ਇੱਥੇ ਗਿਣਵੇਂ ਚੁਣਵੇਂ ਜੇ ਨਾਮ ਹੈ ਬੜੇ ਅੱਛੇ ਉਹ ਮਾਨ ਸਾਹਿਬ ਨਾਲ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਔਰ ਮੈਨੂੰ ਬੜੇ ਪਿਆਰ ਨਾਲ ਸੁਣਦੇ ਹੋ। ਨਿੱਪੀ ਬਾਈ ਹੈ ਹੁਣ ਤੋਂ ਕੈਨੇਡਾ ਚਲੇ ਗਏ ਨਾ
1: ਨਿੱਪੀ ਬਾਈ ਜੀ ਹਾਂਜੀ
0: ਨਿੱਪੀ ਤਨੂੰ ਆ ਅਤੇ ਹਰਪ੍ਰੀਤ ਸਿੰਘ ਸੇਖੂ ਹੈ ਉਹ ਵੀ ਬੜੇ ਵੱਡੇ ਅਫਸਰ ਹੈ ਇੱਥੇ ਅਤੇ ਮੱਖਣ ਸਿੰਘ ਬੈਦਵਾਨ ਹੈ ਨਾ ਦਲਬੀਰ ਭਾਜੀ ਹੈ ਟਾਈਗਰ ਜਿਹੜੇ ਇੰਗਲੈਂਡ ਤੋਂ ਉਹਨਾਂ ਦੇ ਮਤਲਬ
1: ਅੱਛਾ
0: ਕੁਛ ਕੁ ਲੋਕ ਹੈਗੇ ਜਿਹੜੇ ਇਹਨਾਂ ਚੀਜ਼ਾਂ ਨੂੰ ਸੁਣ ਕੇ ਪਿਆਰ ਦਿੰਦੇ ਆ
1: ਹਾਂ
0: ਔਰ
1: ਸਹੀ
0: ਮੈਨੂੰ
1: ਗੱਲ
0: ਹਮੇਸ਼ਾ ਮਹਿਫਲਾਂ ਵਾਸਤੇ ਬੁਲਾਉਂਦੇ ਹੀ ਰਹਿੰਦੇ ਹੋ ਬਹੁਤ ਪਿਆਰ ਕਰਦੇ ਆ।
1: ਨਹੀਂ
0: ਸੁਖਵਿੰਦਰ
1: ਨਹੀਂ
0: ਭਾਈ ਨੂੰ ਬੁਲਾਉਂਦੇ ਫਿਰ ਸਾਨੂੰ ਬੜਾ ਮਜ਼ਾ ਆਉਂਦਾ ਮਤਲਬ ਉੱਥੇ ਇੱਕ ਮਾਹੌਲ ਜਿਹਾ ਬਣ ਜਾਂਦਾ।
1: ਚਲੋ ਇਹ ਤਾਂ ਆਰਟਿਸਟ ਜਿਵੇਂ ਹੈਗੇ ਉਹਨਾਂ ਦੀਆਂ ਮਹਿਫਲਾਂ ਦੀ ਗੱਲ
0: ਜੀ
1: ਹੈ। ਵੈਸੇ ਦੋਸਤ ਹੈਗੇ ਲਾਈਫ 'ਚ ਪੁਰਾਣੇ ਦੋਸਤ ਹੀ ਚੱਲੇ ਆ ਰਹੇ ਆ ਹੁਣ ਨਵੇਂ ਤਾਂ ਆਪਾਂ ਮੈਨੂੰ ਲੱਗਦਾ ਮੁਸ਼ਕਿਲ ਹੀ ਬਣਦੇ ਹੁੰਦੇ ਇੱਥੇ ਆ ਕੇ ਤੇ ਕੋਈ ਪੁਰਾਣੇ ਐਸੇ ਦੋਸਤ ਜਿਹੜੇ ਨਾਲ
0: ਮੈਂ ਇੱਕ ਗੱਲ
1: ਨਿਭੇ ਆ।
0: ਕਹਿੰਦਾ ਹੁੰਦਾ ਅਕਸਰ ਕਿਸੇ ਬੰਦੇ ਨੇ ਕਿਹਾ ਸੀ ਕਹਿੰਦੇ ਜੀ ਤੁਹਾਨੂੰ ਪਤਾ ਦੋਸਤੀ ਦਾ ਮਤਲਬ ਕੀ ਹੁੰਦਾ। ਮੈਂ ਕਿਹਾ ਯਾਰ ਜਿੱਥੇ ਮਤਲਬ ਆ ਗਿਆ ਉੱਥੇ ਦੋਸਤੀ ਕਿੱਥੇ ਰਹਿ ਗਈ।
1: ਮਤਲਬ ਲਫ਼ਜ਼ ਤਾਂ ਹੈ ਹੀ ਨਹੀਂ ਦੋਸਤੀ
0: ਹਾਂ
1: ਚ।
0: ਜਿੱਥੇ ਮਤਲਬ ਆ ਗਿਆ ਉੱਥੇ ਦੋਸਤੀ ਖਤਮ ਹੈ ਉੱਥੇ ਰਿਸ਼ਤੇ ਖਤਮ ਹੈ। ਸੋ ਦੋਸਤ ਤਾਂ ਉਹੀ ਹੁੰਦੇ ਜਿਹੜੇ ਪੁਰਾਣੇ ਜਿਨ੍ਹਾਂ ਨਾਲ ਆਪਾਂ ਪਹਿਲੇ ਤੋਂ ਲੈ ਕੇ ਪੜ੍ਹੇ ਹਾਂ ਅਸਲੀ ਉਹਨਾਂ ਨਾਲ ਸਾਡੀ ਜਿਹੜੀ ਉਹ ਸਾਂਝ ਹੁੰਦੀ ਨਾ ਉਹ ਸਾਰੀ ਉਮਰ ਤੱਕ ਰਹਿੰਦੀ ਹੈ। ਅਸੀਂ ਅੱਜ ਵੀ ਉਹਨਾਂ ਨੂੰ ਮਿਲਦੀ ਨਾ ਜਾ ਕੇ ਪਹਿਲੀ 'ਚ ਪੜ੍ਹਦੇ ਜਿਹੜੇ ਉਹ ਫਿਰ ਅਸੀਂ ਨਿਆਣੀ ਹੋ ਜਾਂਦੇ ਉੱਥੇ ਜਾ ਕੇ ਉਹਨਾਂ ਨਾਲ
1: ਹਾਂ
0: ਕਿਉਂ ਪੁਰਾਣੀਆਂ ਗੱਲਾਂ ਛਿੜ ਪੈਂਦੀਆਂ
1: ਛਿੜ ਪੈਂਦੀਆਂ ਉਹ ਕਈ ਵਾਰੀ ਕਿੰਨਾ ਕਿੰਨਾ ਚਿਰ ਗੱਲ ਹੋਵੇ ਨਾ ਹੋਵੇ ਪਰ ਜਦੋਂ ਮਿਲੋ ਨਾ ਐ ਲੱਗੋ ਉੱਥੇ ਸ਼ੁਰੂ ਹੋ ਗਿਆ
0: ਉਹ
1: ਫਿਰ।
0: ਸਾਂਝ ਹੀ ਨਹੀਂ ਖਤਮ ਹੁੰਦੀ
1: ਹਾਂ
0: ਕਿਉਂਕਿ ਉਹ ਸਾਡੇ ਦਿਲ 'ਚ ਵਸੀਆਂ ਗੱਲਾਂ ਉਹ ਔਰ ਅੱਜ ਦੇ ਵੀ ਦੋਸਤ ਹੈਗੇ ਜਿਹੜੇ ਬੜੀ ਹੈਲਪ ਕਰਦੇ ਆ ਮੇਰੇ। ਹੁਣ ਕੈਨੇਡਾ 'ਚ ਹੈ ਖੁਸ਼ਮੀਤ ਸਿੱਧੂ ਹੈ ਉਹਨਾਂ ਦਾ ਹਸਬੈਂਡ ਹੈ ਮੈਂ ਤਾਂ ਜਿੰਦਾ ਹੀ ਕਹਿੰਦਾ ਉਹਨੂੰ ਅਤੇ ਉਹ ਮੇਰੇ ਬਹੁਤ ਮੇਰਾ ਪਿਆਰ ਕਰਦੇ ਆ ਜਿੱਥੇ ਮੈਨੂੰ ਲੋੜ ਪੈਂਦੀ ਮੇਰੀ ਹੈਲਪ ਵੀ ਕਰਦੇ ਆ। ਸੋ ਹੋਰ ਵੀ ਹੈ ਬਹੁਤ ਅੱਛੇ ਦੋਸਤ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਨਾ
1: ਚਲੋ ਵਧੀਆ
0: ਹੈਗੇ ਆ।
1: ਹਾਂ ਦੋਸਤ ਜ਼ਰੂਰ ਸਲਾਮਤ ਰਹਿਣੇ ਚਾਹੀਦੇ
0: ਬਸ ਸਲਾਮਤ ਰਹਿਣ ਰੱਬ ਉਹਨਾਂ ਦੀ ਲੰਬੀ ਸਾਰੀ ਉਮਰ ਕਰੇ
1: ਹਾਂ ਬਿਲਕੁਲ ਬਿਲਕੁਲ
0: ਹੈ ਨਾ ਜਿਹੜੇ ਸਾਨੂੰ ਪਿਆਰ ਦੇ ਨਾਲ ਨਾਲ ਸਾਨੂੰ ਹੌਸਲਾ ਵੀ ਦਿੰਦੇ ਆ ਅਤੇ ਉਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਬਸ ਹੋਰ ਕੁਛ ਨਹੀਂ।
1: ਅੱਛਾ ਬੱਚੇ ਕਿੰਨੇ ਤੁਹਾਡੇ?
0: ਬੱਚੇ ਮੇਰੇ ਤਿੰਨ ਬੇਟੇ
1: ਪਹਿਲਾਂ ਪਹਿਲਾਂ ਤਾਂ ਮੈਂ ਨਾ ਇਹ ਪੁੱਛਣ ਲੱਗੀ ਸੀ ਤੁਹਾਡਾ ਵਿਆਹ ਹੋਇਆ ਹੈ ਫਿਰ ਮੈਂ ਸੋਚਿਆ ਨਹੀਂ ਵਾਹ ਵਾਹ ਪਹਿਲਾਂ ਦੇ ਆ ਵਿਆਹ ਤਾਂ ਹੋਇਆ ਹੀ ਹੋਣਾ
0: ਨਹੀਂ ਤਾਂ ਲੋਕ ਸੋਚਣਗੇ ਯਾਰ ਇੰਨਾ ਪੁਰਾਣਾ ਵਿਆਹ ਹੀ ਨਹੀਂ ਗਿਆ
1: ਹਾਂ ਨਹੀਂ
0: ਕੁੜੀ
1: ਤੁਸੀਂ
0: ਨੂੰ ਕਿੱਥੇ
1: ਲੱਗਦੇ ਨਹੀਂ
0: ਕਿਸੇ
1: ਨਾ ਤੁਸੀਂ ਲੱਗਦੇ ਨਹੀਂ ਆ। ਅੱਛਾ ਆਪਣੇ ਵਾਲੀ ਜਨਰੇਸ਼ਨ ਉਮਰ ਬਹੁਤ ਲੁਕਾਉਂਦੀ ਹੈ
0: ਖਾਸ ਕਰ ਸਾਡੀ ਲਾਈਨ 'ਚ ਨਾ ਇਹ ਸਾਨੂੰ ਥੋੜ੍ਹਾ ਜਿਹਾ ਉਹ ਰੱਖਣਾ ਪੈਂਦਾ ਕਿ ਯਾਰ
1: ਮੇਨਟੇਨ ਕਰਕੇ ਆਪਣੇ ਆਪ ਨੂੰ
0: ਮੇਨਟੇਨ ਵੀ ਕਿ ਛੇਤੀ ਕਿਤੇ ਤਾਂ ਪਤਾ ਨਾ ਲੱਗੇ ਵੀ ਇਹ ਵਿਆਹ ਆ ਕਿ ਇਹਦੇ ਬੱਚੇ ਵੀ ਹੈਗੇ ਕਿ ਨਹੀਂ।
1: ਇਹ ਪਹਿਲਾਂ ਬਹੁਤ ਰਿਵਾਜ ਹੁੰਦਾ ਸੀਗਾ ਹੁਣ ਤਾਂ ਵੈਸੇ ਦਿਖਾਉਣ ਲੱਗ ਗਏ ਬੱਚਿਆਂ ਨੂੰ ਵਾਈਫ ਨੂੰ ਚੰਗੀ ਗੱਲ ਹੈ।
0: ਬਾਕੀ ਹੁਣ ਕਿਉਂ ਦਿਖਾਉਣ ਲੱਗ ਗਏ ਕਿਉਂਕਿ ਲੋਕ ਕਲਾ ਨੂੰ ਪਿਆਰ ਕਰਦੇ ਆ ਜਿਨ੍ਹਾਂ ਨੇ ਕਲਾ ਨੂੰ ਪਿਆਰ ਕਰਨਾ ਉਹਨਾਂ ਨੇ ਇਹ ਨਹੀਂ ਦੇਖਣਾ ਵਿਆਹ ਆ ਕਿ ਇੱਕ ਵਾਰ ਹੈ
1: ਨਾਲੇ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਹੋ ਗਿਆ ਨਾ ਮਤਲਬ ਆਪਣੇ ਹਰ ਥਾਂ ਤੇ ਪਤਾ ਨਹੀਂ ਕਿੱਥੇ ਲੋਕ ਕੱਢ ਕੇ ਮੋਬਾਈਲ ਬੈਠੇ ਹੁੰਦੇ ਆ ਤਾਂ ਉਹ ਚੀਜ਼ਾਂ ਛੁਪੀਆਂ ਨਹੀਂ ਰਹਿੰਦੀਆਂ
0: ਨਹੀਂ ਰਹਿੰਦੀਆਂ
1: ਪਹਿਲਾਂ ਰਹਿ ਜਾਂਦੀਆਂ ਸੀ। ਅੱਛਾ ਹਾਂ ਆਪਾਂ ਪੁੱਛ ਰਹੇ ਸੀ
0: ਮੇਰੇ ਮੇਰੇ ਤਿੰਨ ਬੇਟੇ ਆ ਜੀ
1: ਜੀ
0: ਤੇ ਇੱਕ ਬੇਟੀ ਹੈ।
1: ਅੱਛਾ ਅੱਛਾ ਉਹਨਾਂ ਚੋਂ ਕਿਸੇ ਨੂੰ ਗਾਉਣ ਦਾ ਸ਼ੌਕ ਹੈ ਕੋਈ
0: ਵੱਡਾ
1: ਆ ਰਿਹਾ ਇਸ
0: ਵੱਡਾ
1: ਲਾਈਨ 'ਚ?
0: ਵੱਡਾ ਮੇਰਾ ਬੇਟਾ ਬੰਜਾਰਾ ਉਹਦੇ ਗਾਣੇ ਵੀ ਦੋ ਤਿੰਨ ਆਏ ਆ ਤੇ ਮੈਂ ਤੁਹਾਨੂੰ ਮੇਰੇ ਫੋਨ 'ਚ ਫੋਟੋ ਵੀ ਮੈਂ ਤੁਹਾਨੂੰ ਦਿਖਾਊਂਗਾ ਰਾਜ ਬਰਾੜ ਸਾਹਿਬ ਨਾਲ ਉਹਨਾਂ ਦੀ ਫੋਟੋ ਛੋਟੇ ਜਿਹੇ ਹੁੰਦੇ ਦੀ।
1: ਅਰੇ ਵਾਹ
0: ਮੈਂ ਉਹਨੂੰ ਦੱਸਿਆ ਮੈਂ ਕਿਹਾ ਇੱਥੇ ਆ ਰਹੇ ਲੁਧਿਆਣੇ ਪਾਪਾ ਮੈਨੂੰ ਲੈ ਕੇ ਚੱਲੋ ਮੈਂ ਅੰਕਲ ਨੂੰ ਮਿਲਣਾ
1: ਹਾਏ ਹਾਏ
0: ਮੇਰੇ ਕੋਲ ਫੋਟੋ ਵੀ ਆ ਅੱਜ ਵੀ ਔਰ ਬਰਾੜ ਸਾਹਿਬ ਨੇ ਇੰਨਾ ਪਿਆਰ ਕੀਤਾ ਔਰ ਉਹਨੂੰ ਆਸ਼ੀਰਵਾਦ ਵੀ ਦਿੱਤਾ ਉਹਦਾ ਗਾਣਾ ਸੁਣ ਕੇ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸੀ ਕਹਿੰਦੇ ਤਨਵੀਰ ਬਹੁਤ ਅੱਛਾ ਸਿੰਗਰ ਬਣੂਗਾ
1: ਹਾਂ ਚਲੋ ਪਰਮਾਤਮਾ ਸਾਡੇ ਵੱਲੋਂ ਆਸ਼ੀਰਵਾਦ ਵਾਹਿਗੁਰੂ ਜ਼ਰੂਰ।
0: ਅੱਜ ਉਹ ਬਹੁਤ ਅੱਛਾ ਗਾ ਰਿਹਾ।
1: ਅੱਛਾ ਅੱਛਾ ਠੀਕ ਹੈ ਮਤਲਬ ਉਹ ਹੈ ਵੀ ਉਹ ਇਸ ਲਾਈਨ 'ਚ ਆਊਗਾ। ਚਲੋ ਵਧੀਆ। ਅੱਛਾ ਤੁਸੀਂ ਅੱਜ ਕੱਲ੍ਹ ਹੋਰ ਕੀ ਕਰ ਰਹੇ ਹੋ?
0: ਮੈਂ ਹੋਰ ਕੁਛ ਸਿੱਖਿਆ ਹੀ ਨਹੀਂ ਕੋਈ ਕੰਮ ਹੀ ਨਹੀਂ ਆਉਂਦਾ ਬਿਨਾਂ ਗਾਉਣ ਤੋਂ। ਲੋਕ ਕਹਿੰਦੇ ਯਾਰ ਕੋਈ ਸਾਈਡ ਬਿਜ਼ਨਸ ਹੋਣਾ ਚਾਹੀਦਾ ਸੀ ਯਾਰ ਤੁਹਾਡਾ ਕੁਛ ਮਾੜਾ ਮੋਟਾ ਮੈਂ ਯਾਰ ਮੈਨੂੰ ਆਉਂਦਾ ਹੀ ਕੁਛ ਨਹੀਂ ਮੈਨੂੰ ਤਾਂ ਦੁਨੀਆਂ ਨੂੰ ਨਹੀਂ ਪਰਖਣਾ ਆਇਆ ਤੇ ਮੈਂ ਆਪ ਕੀ ਕਰਨਾ ਹੋਰ, ਮੇਰੀ ਡਿਊਟੀ ਪਰਮਾਤਮਾ ਨੇ ਲਾਈ ਹੈ ਕਿ ਤੂੰ ਗਾਉਣਾ, ਮੈਂ ਗਾ ਹੀ ਰਿਹਾ ਬਸ, ਔਰ ਮੈਂ ਗਾ ਹੀ ਜਾਣਾ।
1: ਚੰਗੀ ਗੱਲ,
0: ਬਸ
1: ਚੰਗੀ ਗੱਲ। ਅੱਛਾ, ਫਾਈਨੈਂਸ਼ਲੀ ਫਿਰ ਸੈੱਟ ਹੋ ਤੁਸੀਂ? ਫਾਈਨੈਂਸ਼ਲੀ ਇਸ ਚੀਜ਼ ਤੋਂ ਕਿਵੇਂ ਤੁਹਾਡਾ?
0: ਫਾਈਨੈਂਸ਼ਲੀ ਦੇਖੋ, ਝੂਠ ਮੇਰੇ ਤੋਂ ਵੱਜਦਾ ਨਹੀਂ, ਐਵੇਂ ਮੈਂ ਖਾਮ ਖਾ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਵਾਂ, ਨਾ ਮੇਰੀ ਆਦਤ ਹੈ। ਫਾਈਨੈਂਸ਼ਲੀ ਇੱਦਾਂ ਹੈ ਵੀ ਪਰਮਾਤਮਾ ਨੂੰ ਰੋਟੀ ਦਾ ਫਿਕਰ ਹੁੰਦਾ, ਉਹ ਕਿਸੇ ਨਾ ਕਿਸੇ ਬਹਾਨੇ ਦੇ ਹੀ ਜਾਂਦਾ। ਇਹ ਨਹੀਂ ਹੈਗਾ ਕਿ ਯਾਰ ਮੈਂ ਕੋਠੀ ਪਾ ਲਈ ਅਤੇ ਮੈਂ ਗੱਡੀਆਂ ਲੈ ਲਈ ਅਤੇ ਮੈਂ ਇਹ ਕਰ ਲਓ, ਹਲੇ ਸਟਰਗਲ ਹੈ, ਇਹ ਸੱਚਾਈ ਹੈ। ਪਿੱਛੇ ਜੇ ਇੱਕ ਕਿੰਗਰਾ ਸਾਹਿਬ ਹੈ, ਸੁਖਦੇਵ ਸਿੰਘ ਕਿੰਗਰਾ, ਉਹ ਵੀ ਰਾਈਟਰ ਹੈ ਬੜੇ ਅੱਛੇ, ਜੰਮੇ ਨਾਲ ਦੇ ਰਾਜਵੀਰ ਜਵੰਦਾ ਨੇ ਉਹਨਾਂ ਦਾ ਗੀਤ ਗਾਇਆ ਸੀਗਾ।
1: ਅੱਛਾ,
0: ਉਹ ਮੇਰੇ ਘਰ ਆਏ ਮੈਨੂੰ ਸਪੈਸ਼ਲ ਮਿਲਣ, ਉਹਨਾਂ ਦੀ ਇੱਕ ਬੁੱਕ ਛਪੀ ਹੈ ਤਾਂ ਮੈਨੂੰ ਦੇਣ ਆਏ। ਅਤੇ ਅੱਛਾ, ਉਦੋਂ ਤਾਂ ਨਹੀਂ ਬੋਲੇ, ਚਾਹ ਚੁ ਪੀ ਕੇ ਚਲੇ ਗਏ। ਬਾਅਦ 'ਚੋਂ ਮੈਨੂੰ ਉਹਨਾਂ ਦਾ ਫੋਨ ਆਇਆ, ਤਨਵੀਰ ਯਾਰ ਗੁੱਸਾ ਤਾਂ ਨਹੀਂ ਕਰੇਂਗੇ ਇੱਕ ਗੱਲ ਦਾ? ਮੈਂ ਕਿਹਾ ਨਹੀਂ ਸਰ। ਯਾਰ ਕਹਿੰਦੇ ਮੈਂ ਜਦੋਂ ਘਰ ਆਇਆ ਨਾ ਤਾਂ ਮੈਂ ਪਹਿਲਾਂ ਸੋਚ ਕੇ ਆਇਆ ਸੀ ਵੀ ਤਨਵੀਰ ਕੋਈ ਇੱਕ ਦੋ ਕੋਠੀਆਂ ਹੋਣਗੀਆਂ, ਗੱਡੀਆਂ ਗੁੱਡੀਆਂ ਖੜੀਆਂ ਹੋਣਗੀਆਂ, ਅਤੇ ਯਾਰ ਘਰ ਦੇਖ ਕੇ ਮੈਂ ਥੋੜ੍ਹਾ ਮਯੂਸ ਹੋ ਗਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਪਰ ਮੈਂ ਮਯੂਸ ਨਹੀਂ ਹੁੰਦਾ। ਅਸਲੀ ਦੋਸਤ ਜਾਂ ਭਰਾ ਉਹ ਹੁੰਦਾ ਜਿਹੜਾ ਘਰ ਵੇਖ ਕੇ ਨਹੀਂ ਆਉਂਦਾ, ਇਨਸਾਨ ਵੇਖ ਕੇ ਆਉਂਦਾ।
1: ਬਿਲਕੁਲ,
0: ਵੀ ਉਹ ਇਨਸਾਨ ਕਿੱਦਾਂ ਦਾ। ਅਤੇ ਬਾਕੀ ਕੋਈ ਗੱਲ ਨਹੀਂ, ਮੈਂ ਕਿਹਾ ਰੱਬ ਦੇਣ ਵਾਲਾ, ਅੱਜ ਨਹੀਂ ਤੇ ਕੱਲ ਪਰਸੋਂ ਨਰਸੋਂ ਜੋ ਹੈ ਸੋ ਕਰਨਾ ਹੀ ਉਹਨੇ।
1: ਬਿਲਕੁਲ, ਆਪਾਂ ਜਿਹੜੇ ਆਰਟਿਸਟ ਹੁੰਦੇ ਆ ਇਹਨਾਂ ਨੂੰ ਰੱਬ ਜਿਹੜੀ ਪਹਿਚਾਣ ਦਿੰਦਾ ਹੈ। ਮੈਂ ਸੋਚਦੀ ਹਾਂ ਪਤਾ ਨਹੀਂ ਕਿੰਨੇ ਰੋਜ਼ ਦੇ ਜੰਮਦੇ ਆ ਅਤੇ ਮਰਦੇ ਆ
0: ਜੀ,
1: ਤਾਂ ਜਿਹੜੇ ਬੰਦੇ ਨੂੰ ਮੌਤ ਤੋਂ ਬਾਅਦ ਵੀ ਯਾਦ ਰੱਖਿਆ ਜਾਂਦਾ ਹੈ ਉਹ ਸਪੈਸ਼ਲ ਹੁੰਦਾ ਰੱਬ ਦਾ, ਰੱਬ ਦਾ ਲਾਡਲਾ ਹੁੰਦਾ। ਸੋ ਆਪਾਂ ਲੋਕ ਜਿੱਦਾਂ ਰੱਬ ਨਾ ਕਰੇ ਵੱਡੀਆਂ ਵੱਡੀਆਂ ਉਮਰਾਂ ਹੋਣ, ਬਟ ਜਦੋਂ ਜਾਵਾਂਗੇ ਨਾ ਚਾਰ ਬੰਦਿਆਂ ਨੂੰ ਪਤਾ ਹੋਊਗਾ ਵੀ ਫਲਾਣਾ ਗਿਆ।
0: ਕਸਮ ਲੱਗੀ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਇਆ, ਬਾਈ ਰਵੀ ਮਾਨ ਤੇ ਬਹੁਤ ਵਧੀਆ ਇਨਸਾਨ ਸੀ, ਮਾਨ ਸਾਹਿਬ ਦੇ ਬੇਟੇ ਵੱਡੇ, ਉਹਨੇ ਡੈਥ ਹੋ ਗਈ
1: ਜੀ,
0: ਪਰਮਾਤਮਾ ਸਵਰਗਾਂ 'ਚ ਵਾਸਾ ਕਰੇ ਉਹਨਾਂ ਦਾ। ਅਤੇ ਉਹ ਮੇਰਾ ਬੇਟਾ ਨਾ ਜਦੋਂ ਉਹਨਾਂ ਕੋਲ ਥੋੜ੍ਹੀ ਦੇਰ ਰਿਹਾ ਉਹ ਮੋਹਾਲੀ, ਜਦੋਂ ਆਇਆ ਉਹਨਾਂ ਨੇ ਆਪਣੇ ਫਾਰਮ 'ਤੇ ਰੱਖਿਆ ਉੱਥੇ ਫਾਰਮ ਹਾਊਸ 'ਤੇ, ਅਤੇ ਰੋਜ਼ ਉਹਦੇ ਵਾਸਤੇ ਨਾ ਆਲੂ ਵਾਲੇ ਪਰੌਂਠੇ, ਦਹੀਂ, ਮੱਖਣ, ਲੱਸੀ, ਜਿਵੇਂ ਪਿੰਡਾਂ 'ਚੋਂ ਖਾਂਦੇ ਸੀ, ਜਿਵੇਂ ਮੈਨੂੰ ਮਰਾਂ ਨਹੀਂ ਮਿਲਦਾ ਹੁੰਦਾ ਸੀ, ਉਵੇਂ ਮੇਰੇ ਬੇਟੇ ਨੂੰ ਵੀ ਲੈ ਕੇ ਆਇਆ ਕਰਨੂੰ। ਅਤੇ ਮੇਰੇ ਬੇਟੇ ਨੇ ਕਹਿੰਦਾ ਪਾਪਾ ਇੰਨਾ ਪਿਆਰ ਕਰਦੇ ਅੰਕਲ, ਇੰਨਾ ਪਿਆਰ ਕਰਦੇ, ਕਮਾਲ ਕਹਿੰਦਾ, ਅਤੇ ਪਾਪਾ ਮੇਰੇ ਵਾਸਤੇ ਆਹ ਲੈ ਕੇ ਆਉਂਦੇ, ਆਹ ਲੈ ਕੇ ਆਉਂਦੇ। ਅਤੇ ਸੋਭਤੀ ਇੱਕਦਮ ਬਾਈ ਰਵੀ ਵੀ ਬੈਠਾ ਸੀ ਕੋਲ, ਅਤੇ ਕਹਿੰਦਾ ਅੰਕਲ ਮੇਰੇ ਕੋਲ ਬੈਠੇ, ਪਾਪਾ ਮੇਰਾ ਬਹੁਤ ਪਿਆਰ ਕਰਦੇ। ਅਤੇ ਉਹ ਉਹਨਾਂ ਨੇ ਮੇਰੇ ਬੇਟੇ ਨੂੰ ਕਿਹਾ, ਕਹਿੰਦਾ ਬੇਟਾ ਬੇਸ਼ੱਕ ਤੇਰੇ ਪਾਪਾ ਨੇ ਪੈਸਾ ਨਹੀਂ ਕਮਾਇਆ ਅੱਜ ਤੱਕ, ਨਾ ਉਹਦੇ ਕੋਲ ਕੋਈ ਕੋਠੀ ਹੈ, ਨਾ ਕੋਈ ਗੱਡੀ ਹੈ, ਪਰ ਉਹ ਉਹਦੇ ਕੋਲ ਜੋ ਉਹਨੇ ਕਮਾਇਆ ਆਹ ਚੀਜ਼ ਕਮਾਈ ਉਹਨੇ, ਜੋ ਮੈਂ ਤੇਰੇ ਲਈ ਖੁਦ ਤੈਨੂੰ ਆਪਣੇ ਬੱਚਿਆਂ ਨੂੰ ਪਿਆਰ ਕਰ ਰਿਹਾ ਨਾ, ਆਹ ਉਹਦੀ ਕਮਾਈ ਆ।
1: ਨਹੀਂ ਤੇ ਬਥੇਰੇ ਲੋਕ ਤੁਰੇ ਫਿਰਦੇ, ਆਮ ਜਨਤਾ ਤੁਰੀ ਫਿਰਦੀ, ਕਿੱਥੇ ਕੋਈ ਕਿਸੇ ਦਾ ਕਰਦਾ ਇਦਾਂ?
0: ਨਹੀਂ ਕਰਦਾ ਅੱਜ ਦੇ ਸਮੇਂ 'ਚ, ਆਪਦਾ ਨਹੀਂ ਕਰਦਾ ਕੋਈ, ਸਕੇ ਜਿਹੜੇ ਉਹ ਨਹੀਂ ਹੱਥ ਪੜਦੇ ਛੇਤੀ ਕਿਤੇ।
1: ਸਹੀ ਸਹੀ, ਬਿਲਕੁਲ।
0: ਤੇ ਮੈਂ ਉਹ ਸਿੰਗਰ ਹੈ, ਮੈਂ ਉਹ ਆਰਟਿਸਟ ਹੈ ਜਿਹਨੂੰ ਭਵ ਸਿੰਘ ਮਾਨ ਹੋਣਾ ਦੇ ਦਰਵਾਜ਼ੇ ਨੂੰ ਖੜਕਾਉਣਾ ਨਹੀਂ ਪੈਂਦਾ, ਖੋਲਦਾ ਅੰਦਰ ਚਲੇ ਜਾਂਦਾ।
1: ਬਿਲਕੁਲ,
0: ਤੇ ਨਹੀਂ ਹੋਰ ਕਿਸੇ ਦੀ ਜ਼ਰੂਰਤ ਨਹੀਂ ਹੈ, ਸਿਰਫ ਖਾਸ ਖਾਸ।
1: ਬਿਲਕੁਲ ਬਿਲਕੁਲ ਸਹੀ। ਅੱਛਾ, ਬੜੇ ਤਰ੍ਹਾਂ ਦੇ ਸਿੰਗਰ ਹੋਏ ਆ, ਬੜੀ ਤਰ੍ਹਾਂ ਦੀ ਗਾਇਕੀ ਹੋਈ ਆ, ਸਿੱਧੂ ਮੂਸੇਵਾਲਾ ਬਾਰੇ ਤੁਸੀਂ ਥੋੜ੍ਹਾ ਜਿਹਾ ਕੀ ਕਹੋਗੇ?
0: ਉਹ ਦੇਖੋ ਜੀ, ਉਹ ਵੀ ਮੈਂ ਤਾਂ ਇਹ ਕਹੂੰਗਾ ਕਿ ਇੱਕ ਰੂਹ ਸੀ ਸਵਰਗਾਂ 'ਚੋਂ ਆਈ, ਜਿਹੜੀ ਪਰਮਾਤਮਾ ਨੇ ਉਹ ਉਹਦੀ ਵੀ ਡਿਊਟੀ ਲਾ ਕੇ ਭੇਜਿਆ ਸੀ ਵੀ ਤੂੰ ਲੋਕ ਜਿੰਨੀ ਦੇਰ ਤੂੰ ਰਹਿਣਾ ਲੋਕਾਂ ਨੂੰ ਖੁਸ਼ ਹੀ ਰੱਖਣਾ, ਔਰ ਚਾਹੇ ਥੋੜ੍ਹੀ ਦੇਰ ਰਿਹਾ ਪਰ ਤਸੱਲੀ ਕਰਾ ਕੇ ਗਿਆ, ਔਰ ਜਿੰਨਿਆਂ ਨੂੰ ਵੀ ਉਹਨੂੰ ਖੁਸ਼ ਕੀਤਾ ਉਹ ਸਾਰੀ ਉਮਰ ਨਹੀਂ ਭੁੱਲ ਸਕਦੇ ਉਹਨੂੰ,
1: ਹੈ ਨਾ? ਇੱਕ ਉਹਦਾ ਅਲੱਗ ਹੀ ਅੰਦਾਜ਼। ਮੈਂ ਕਹਿੰਦੀ ਹੁੰਦੀ ਸੀ ਵੀ ਜੇ ਕਿਸੇ ਨੇ, ਜੇ ਕੋਈ ਪੰਜਾਬ ਨੂੰ ਆਪਾਂ ਦਿਖਾਉਣਾ ਹੈ ਕਿ ਪੰਜਾਬ, ਉਹ ਬੰਦਾ ਐਡਾ ਲੰਬਾ ਲੰਜਾ ਕੁੜਤਾ ਪਜਾਮਾ ਪੱਗ ਸਿਰ ਤੇ, ਐ ਲੱਗਦਾ ਸੀ ਵੀ ਪੰਜਾਬ ਸਾਰਾ ਜਿਵੇਂ ਨਾ ਇਹਦੇ 'ਚ ਵੜ ਗਿਆ,
0: ਇਹਦੇ 'ਚ ਆ ਗਿਆ।
1: ਹਾਂ, ਉਹਦੇ ਗਾਉਣ ਦਾ ਸਟਾਈਲ, ਉਹਦੇ ਸੱਚੀ ਮਤਲਬ
0: ਕਿਵੇਂ ਰੱਬ ਨੇ ਉਹਨੂੰ ਜੁਰਤ ਦਿੱਤੀ ਸੀ,
1: ਹਾਂ ਪਤਾ ਨਹੀਂ
0: ਕਿਆ ਪਰਸਨੈਲਿਟੀ ਸੀ ਬੰਦੇ ਦੀ, ਕੁਝ ਵੀ ਪਾ ਕੇ ਸਟੇਜ ਤੇ ਆ ਜਾਂਦੇ ਸੀ।
1: ਹਾਂ ਸਹੀ ਗੱਲ ਹੈ,
0: ਕੁਝ ਵੀ ਲੋਕਾਂ ਨੇ ਇੰਨਾ ਪਿਆਰ ਦਿੱਤਾ। ਮੈਂ ਇੱਕ ਗੱਲ ਸੋਚਦਾ ਹੁੰਦਾ ਸੀ ਕਿ ਯਾਰ ਸ਼ਾਇਦ ਜਿੰਨਾ ਮੇਰੇ ਬਾਬੇ ਮਾਨਕ ਨੂੰ ਜਾਂ ਮੇਰੇ ਡੈਡੀ ਉਹਨਾਂ ਨੂੰ ਪਿਆਰ ਮਿਲਿਆ ਨਾ ਲੋਕਾਂ ਦਾ, ਸ਼ਾਇਦ ਹੀ ਕਿਸੇ ਕਲਾਕਾਰ ਨੂੰ ਮਿਲੂਗਾ, ਪਰ ਉਹ ਤੇ ਬੰਦਾ ਕਮਾਲ ਹੀ ਕਰ ਗਿਆ।
1: ਵਰਲਡ ਵਾਈਡ ਲੈ ਗਿਆ ਨਾ ਉਹ ਪਿਆਰ,
0: ਸਿੱਧੂ ਮੂਸੇਵਾਲਾ ਪਹਿਲਾ ਸਿੰਗਰ ਸੀ ਜਿਹਨੂੰ ਅੰਗਰੇਜ਼ਾਂ ਨੇ ਵੀ ਪਿਆਰ ਦਿੱਤਾ, ਹਬਸ਼ੀਆਂ ਨੇ ਵੀ ਪਿਆਰ ਦਿੱਤਾ, ਸੁਣਿਆ?
1: ਸਹੀ ਆ, ਸਹੀ,
0: ਹੈਰਾਨ ਹੀ ਹੋ ਗਏ ਦੇਖ।
1: ਸਹੀ ਗੱਲ ਹੈ, ਸਹੀ ਗੱਲ। ਅੱਛਾ, ਤੁਸੀਂ ਨਾ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮਾਨਕ ਸਾਹਿਬ ਨੂੰ, ਕੁਲਦੀਪ ਮਾਨਕ ਸਾਹਿਬ, ਕਿ ਜਾਂ ਤਾਂ ਗਾਉਣਾ ਆਉਂਦਾ ਸੀ ਜਾਂ ਸ਼ਰਾਬ ਪੀਣੀ ਆਉਂਦੀ ਸੀ,
0: ਕੰਮ ਹੀ ਦੋ ਕੀਤੇ ਉਹਨਾਂ ਨੇ। ਬੇਸ਼ੱਕ ਜੋ ਮਰਜ਼ੀ ਲੋਕ ਕਹੀ ਜਾਣ। ਅੱਜ ਵੀ ਮੇਰੇ ਫਾਦਰ ਸਾਹਿਬ ਨੂੰ ਜੇ ਕੋਈ ਮਿਲਣਾ ਹੁੰਦਾ ਨਾ ਤਾਂ ਪਹਿਲਾਂ ਬੋਤਲ ਲੈ ਕੇ ਆਉਂਦਾ ਗੱਡੀ ਚੋਂ, ਕਿ ਸਭ ਤੋਂ ਵੱਡੀ ਸੇਵਾ ਹੀ ਇਹ ਆ ਉਹਨਾਂ ਦੀ, ਜੇ ਦਿਲ ਖੁਸ਼ ਹੋ ਸਕਦਾ ਨਾ ਉਹਨਾਂ ਦਾ ਤੇ ਇਸ ਤਰੀਕੇ ਨਾਲ ਹੋ ਸਕਦਾ ਯਾਰ, ਵੀ ਅਸੀਂ ਉਹਨਾਂ ਨੂੰ ਖੁਸ਼ ਕਰਨਾ ਕਿਵੇਂ ਕਰ ਸਕਦੇ ਹਾਂ। ਨਾ ਤਾਂ ਉਹਨਾਂ ਨੂੰ ਪੈਸੇ ਦਾ ਲਾਲਚ ਸੀ, ਨਾ ਕਿਸੇ ਕੱਪੜੇ ਲੱਤੇ ਦਾ ਲਾਲਚ ਸੀਗਾ, ਨਾ ਕੋਈ ਉਹਨਾਂ ਨੂੰ ਕੋਈ ਇਹ ਸੀਗਾ ਫੂ ਫਾਂ ਵੀ ਵਡਿਆਈ ਕਰਨੀ ਜਾਂ ਮੈਂ ਇਹ ਕਰਨਾ ਵੋ, ਕੁਛ ਨਹੀਂ। ਪੂਰੀ ਦੁਨੀਆਂ 'ਚ ਪਤਾ ਕੀ, ਉਹ ਸਿਰਫ ਦਾਰੂ ਦੇ ਸ਼ੌਕੀਨ ਸੀਗੇ, ਦੇਸੀ ਮਿਲ ਗਈ ਉਹ ਵੀ ਪੀ ਲੈਣੀ ਹੈ, ਸੰਤਰਾ ਮਿਲ ਗਈ ਉਹ ਪੀ ਲੈਣੀ ਹੈ, ਕੋਈ ਵਿਸਕੀ ਰੱਖਤੀ ਕਿਸੇ ਨੇ ਉਹ ਪੀ ਲੈਣੀ, ਬ੍ਰਾਂਡ ਕੋਈ ਨਹੀਂ ਸੀ।
1: ਅੱਛਾ,
0: ਲਿਆ ਜਿਹੜੀ ਹੈਗੀ ਚੱਕ ਲਿਆ।
1: ਹਾਂ, ਕੈਸੀ ਪਹਿਚਾਣ ਬਣਾ ਕੇ ਗਏ ਨਾ ਵੀ।
0: ਅੱਜ ਕਈ ਸਿੰਗਰ ਉਹਨਾਂ ਵਾਂਗੂ ਨਾ ਕੋਸ਼ਿਸ਼ ਕਰਦੇ ਕਿ ਯਾਰ ਮੈਂ ਗਾਈ ਵੀ ਜਾਵਾਂ ਤੇ ਨਾਲ ਦਾਰੂ ਵੀ ਪੀ ਜਾਵਾਂ ਸਟੇਜ ਤੇ, ਕਈਆਂ ਨੇ ਤੇ ਜੁੱਤੀਆਂ ਵੀ ਖਾ ਲਈਆਂ। ਤੀਜੇ ਖਾੜੇ ਤੇ ਜਦੋਂ ਸਾਨੂੰ ਪਤਾ ਲੱਗਣਾ ਕਿ ਯਾਰ ਆਵਾਜ਼ ਥੱਕਦੀ ਹੈ ਤੇ ਬਸ ਉਹਦੀ ਥੋੜੇ ਥੋੜੇ ਕਹਿੰਦੇ ਸੀ ਇੱਕ ਇੱਕ ਪੈਗ ਮਾਰਨਾ ਤੇ ਆਵਾਜ਼ ਫੇਰ ਉੱਥੇ ਹੀ। ਅਸੀਂ ਕਹਿੰਦੇ ਦੇਖੋ ਇਹ ਰੂਹਾਂ ਸਿਰਫ ਹੁੰਦੀਆਂ ਲੋਕਾਂ ਵਾਸਤੇ ਹੀ ਹੈ, ਉਹ ਦਿਨ ਰਾਤ ਉਹਨਾਂ ਨੇ ਗਾਇਆ ਹੀ ਹੈ। ਨਾ ਤਾਂ ਉਹਨਾਂ ਨੂੰ ਪਤਾ ਸੀ ਵੀ ਕਿੱਥੇ ਕੋਈ ਜੰਮ ਪਿਆ, ਨਾ ਕਿੱਥੇ ਕੋਈ ਮਰ ਗਿਆ, ਕਿੱਥੇ ਕੋਈ ਵਿਆਹ ਆ ਗਿਆ, ਕਿੱਥੇ ਕੀ ਹੋ ਜਾਂਦਾ, ਘਰ ਦੇ ਕੰਮ ਕਿਹਨੇ ਕਰਨੇ, ਕੋਈ ਮਤਲਬ ਹੀ ਨਹੀਂ। ਰੱਬ ਨੇ ਜਿਹੜੀ ਡਿਊਟੀ ਲਾਈ ਸੀ ਉਹ ਹੀ ਕਰਦੇ ਰਹੇ ਦਿਨ ਰਾਤ।
1: ਇੱਕ ਨਾ ਪੁਰਾਣੀਆਂ ਖੁਰਾਕਾਂ ਵੀ ਇਹੋ ਜਿਹੀਆਂ ਹੁੰਦੀਆਂ ਸੀ ਤੇ ਬਾਕੀ ਉਹ ਪੀਂਦੇ ਵੀ ਮੈਨੂੰ ਲੱਗਦਾ ਹੋਣਗੇ ਤਾਂ ਉਹ ਲਾਈਕ ਉਸ ਟਾਈਮ ਤੇ ਥੋੜੀ ਬਹੁਤ ਇਸ ਕਰਕੇ ਪੀਣ ਪੂਣ ਵੱਲ ਨਾ ਖਿਆਲ ਕਰਿਓ ਵੀ ਅਸੀਂ ਹੋਰ ਪੀ ਲਈ। ਹਾਂ, ਬੜੀ ਮਾੜੀ ਚੀਜ਼ ਹੈ ਵੈਸੇ।
0: ਮੈਂ ਤੁਹਾਡੇ ਚਿਹਰੇ ਤੇ ਜਿਹੜਾ ਤੁਸੀਂ ਬੋਲੋ
1: ਸਹੀ ਆ,
0: ਕਮਾਲ ਹੈ। ਇਹਦੇ ਹੋਣਾ ਚਾਹੀਦਾ ਬੰਦੇ ਨੂੰ, ਇਹ ਹੁੰਦਾ ਕਿ ਟੋਕਣਾ ਰੋਕਣਾ
1: ਨਹੀਂ। ਇਹ ਉਹੀ ਸੀਗੇ ਜਿਹੜੇ ਜਿਹੜੇ ਪੀ ਗਏ ਉਹਨਾਂ ਦਾ ਇੱਕ ਮਤਲਬ ਉਹਨਾਂ ਦਾ ਬੋਡੀ ਦਾ ਇੱਦਾਂ ਹਿਸਾਬ ਇੱਦਾਂ ਹੋਊਗਾ, ਖੁਰਾਕ ਇੱਦਾਂ ਹੋਊਗੀ, ਪੀ ਕੇ ਸਟੇਜ ਤੇ ਚੜ ਜਾਣਾ, ਇਹ ਗਲਤ ਗੱਲ।
0: ਖੁਰਾਕਾਂ ਚੰਗੀਆਂ ਖਾਧੀਆਂ ਸੀ, ਫਿਰ ਲੋਕਾਂ ਦਾ ਪਿਆਰ ਹੀ ਇੰਨਾ ਸੀਗਾ। ਜਿੰਨੀ ਦੇਰ ਤਾਂ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਮਤਲਬ ਰਹੇ ਤਾਂ ਇਕੱਠੇ ਹੀ ਹੈ, ਜਿੰਨੀ ਦੇਰ ਉਹਨਾਂ ਦੀ ਰਿਸਪੋਂਸੀਬਿਲਟੀ ਰਹੀ ਹੈ ਨਾ ਸਟੇਜ ਤੇ, ਉੱਨੀ ਦੇਰ ਮੇਰੇ ਬਾਬੇ ਨੂੰ ਉਹਨਾਂ ਨੇ ਡੋਲਣ ਨਹੀਂ ਦਿੱਤਾ, ਨਾ ਦਾਰੂ ਪੀਣ ਦਿੱਤੀ ਹੈ। ਜੇ ਉਹਨਾਂ ਨੇ ਕਹਿਣਾ ਨਾ ਲਿਆ ਪਾਣੀ, ਤੇ ਮੇਰੇ ਫਾਦਰ ਸਾਹਿਬ ਜਦੋਂ ਇੰਨਾ ਕੁ ਪੈਗ ਪਾਉਂਦੇ, ਜੇ ਕਿਸੇ ਨੇ ਪਾ ਕੇ ਦੇ ਦੇਣਾ, ਡੈਡੀ ਨੂੰ ਪਤਾ ਹੁੰਦਾ ਸੀ ਵੀ ਇੰਨਾ ਕੁ ਪਾਇਆ, ਪਹਿਲਾਂ ਅੱਧਾ ਆਪ ਪੀਣਾ ਫਿਰ ਉਹਨੂੰ ਫੜਾਉਣਾ,
1: ਸੰਭਾਲਦੇ ਸੀ
0: ਤੇ
1: ਵਫਾਦਾਰੀਆਂ ਬਹੁਤ ਸੀ ਨਾ ਪਹਿਲਾਂ, ਵਫਾਦਾਰੀਆਂ ਬਹੁਤ ਸੀ ਵਿੱਚੇ
0: ਮੇਰੇ ਫਾਦਰ ਸਾਹਿਬ ਦੇ। ਤਾਂ ਮੇਰੇ ਕਸਮ ਲੱਗੇ ਕੁਛ ਕੁ ਬੰਦੇ ਹੈਗੇ ਆ, ਸਿਮਰਜੀਤ ਸਿੱਧੂ ਹੈ, ਸਿਮਰ ਸਿੱਧੂ ਬਠਿੰਡੇ ਤੋਂ, ਉਹ ਕਨੇਡਾ 'ਚ ਰਹਿੰਦੇ ਆ, ਉਹਨਾਂ ਨੇ ਮੈਨੂੰ ਫੋਨ 'ਤੇ ਦੱਸਿਆ, ਮੇਰੀ ਅੱਖਾਂ 'ਚ ਪਾਣੀ ਆ ਗਿਆ। ਮੈਨੂੰ ਕਹਿੰਦੇ ਪੁੱਤ ਬੇਫਿਕਰ ਹੋ ਜਾ, ਤੂੰ ਤੇਰਾ ਟਾਈਮ ਆ ਗਿਆ, ਇਹ ਜਿਹੜਾ ਤੇਰਾ ਟਾਈਮ ਆਇਆ ਕਹਿੰਦੇ ਤੇਰੇ ਕਰਕੇ ਨਹੀਂ ਆਇਆ, ਇਹ ਤੇਰੇ ਪਿਓ ਦੇ ਸਬਰ ਸੰਤੋਖ ਕਰਕੇ ਆਇਆ, ਹੁਣ ਤੈਨੂੰ ਮਿਲਣਾ ਉਹਨਾਂ ਦੇ ਸਬਰ ਸੰਤੋਖ ਦਾ।
1: ਪਰਮਾਤਮਾ ਕਰੇ ਇੱਦਾਂ ਹੀ ਹੋਵੇ।
0: ਸੋ ਕਮਾਲ, ਉਹ ਦਾਰੂ ਦੂਰੂ ਤੋਂ ਕੋਈ ਟੈਨਸ਼ਨ ਹੀ ਨਹੀਂ ਸੀਗੀ ਉਹਨਾਂ ਨੂੰ, ਤਾਂ ਚਲੋ ਕਰੀ ਗਏ ਜੋ ਆਪਣਾ ਜ਼ਿੰਦਗੀ 'ਚ ਕਰਨਾ।
1: ਹਾਂ, ਕਰੀ ਗਏ,
0: ਬਸ
1: ਸਹੀ ਗੱਲ,
0: ਮਸਤ, ਉਹ ਰੂਹਾਂ ਹੀ ਮਸਤ ਸੀ ਉਹ, ਕੋਈ ਮਤਲਬ ਨਹੀਂ।
1: ਉਹ ਰੱਬ ਨੇ ਡਿਊਟੀ ਲਾਈ ਸੀ ਉਹ ਮੇਰਾ। ਅੱਛਾ, ਰੱਬ ਨੇ ਡਿਊਟੀਆਂ ਤੁਹਾਡੀਆਂ ਵੀ ਬੜੀਆਂ ਲਾਈਆਂ, ਇੱਡੇ ਸੋਹਣੇ ਸੋਹਣੇ ਗਾਣੇ ਗਾਏ, ਸਭ ਕੁਛ ਕੀਤਾ। ਮੈਂ ਸੁਣਿਆ ਵੀ ਤੁਸੀਂ ਇੱਕ ਐਡ ਵੀ ਕੀਤੀ ਸੀ। ਬਸ ਮੁਸ਼ਕਿਲ ਇਹ ਹੈ ਕਿ ਉਹ ਪਤਾ ਨਹੀਂ ਹੈ ਕਿ ਤੁਸੀਂ ਗਏ। ਮੈਂ ਚਾਹੁੰਦੀ ਹਾਂ ਕਿ ਤੁਸੀਂ ਗਾ ਕੇ ਸੁਣਾਓ, ਸਾਰੀ ਦੁਨੀਆਂ ਨੂੰ ਪਤਾ ਲੱਗੇ ਕਿ ਉਹ ਜਿਹੜੀ ਐਡ ਆ ਉਹ ਤੁਸੀਂ ਗਾਇਆ।
0: ਉਹ ਸੀਗੀ ਤਾਰਾ ਨੀ ਤਾਰਾ, ਤਾਰਾ ਨੀ ਤਾਰਾ, ਕਿਹੜੀ ਗੱਲੋਂ ਰੁੱਸੀਆਂ ਨੇ ਅੱਜ ਹੁਸਨ ਦੀਆਂ ਸਰਕਾਰਾਂ। ਉਹ ਫਿਰ ਨੀਲੂ ਜੀ ਪੁੱਛਦੇ ਆ, ਇਹ ਤੁਸੀਂ ਕਹਿੰਦੇ ਮੱਝਾਂ ਨੂੰ ਕਹਿ ਰਹੇ ਹੋ? ਕਹਿੰਦੇ ਹਾਂ। ਉਹ ਫਿਰ ਗਾਣਾ ਸੁਣ, ਮੱਝ ਤਾਰਾ ਫੀਡ ਦੇਖ ਕੇ ਕਲੋਲ ਕਰਦੀ, ਖਾਵੇ ਫੀਡ ਤਾਰਾ ਫਿਰ ਸੁਬਾ ਸ਼ਾਮ ਦੁੱਧ ਦਾ ਏ ਢੋਲ ਭਰਦੀ, ਖਾ ਕੇ ਫੀਡ ਤਾਰਾ, ਮੱਝ ਸੁਬਾ ਸ਼ਾਮ ਦੁੱਧ ਦਾ ਏ ਢੋਲ ਭਰਦੀ, ਖਾ ਕੇ ਫੀਡ ਤਾਰਾ।
1: ਹਾਂ, ਇਹ ਬਹੁਤ ਸੁਪਰ ਡੁਪਰ ਹਿੱਟ ਹੈ, ਔਰ ਵੇਖ ਲਓ ਇਹਨਾਂ ਨੇ ਗਾਇਆ ਹੋਇਆ ਸੱਚੀ।
0: ਇੱਕ ਹੋਰ ਸੀ, ਇੱਕ ਨੂਰੀ ਭਾਬੀ ਉਹਨਾਂ ਨੂੰ ਮੰਗਾਇਆ ਸੀ ਤਾਰਾ ਸਾਬਣ ਦੀ ਟਿੱਕੀ।
1: ਅੱਛਾ ਅੱਛਾ, ਹਾਂ,
0: ਉਹ ਮੈਂ ਉਹਨਾਂ ਦੇ ਨਾਲ ਹੀ ਗਿਆ ਸੀ। ਤਾਰਾ ਸਾਬਣ ਦੀ ਟਿੱਕੀ ਨਛੱਤਰ ਲੈ ਆਈ ਵੇ,
1: ਇਹ ਚੰਦਰਕਾਂਤਾ ਚ ਵੀ ਗਾਇਆ ਤੁਸੀਂ?
0: ਹਾਂਜੀ,
1: ਅਸੀਂ ਬੜਾ
0: ਵੇਖਦੇ ਹਾਂ ਉਹ, ਮਤਲਬ ਆਪਾਂ ਉਹਨੂੰ ਗਾਇਕੀ ਨਹੀਂ ਮੰਨ ਸਕਦੇ, ਪਿੱਛੇ ਇੱਕ ਬੈਕਗ੍ਰਾਉਂਡ ਚ ਦੋ ਚਾਰ ਲਾਈਨਾਂ ਸੀਗੀਆਂ।
1: ਅੱਛਾ, ਠੀਕ ਹੈ, ਵੈਸੇ ਜਿੱਦਾਂ, ਹਾਂ, ਓਕੇ,
0: ਪਰ ਮੈਨੂੰ ਚਾਂਸ ਅੱਛੇ ਮਿਲਣ ਲੱਗ ਗਏ ਸੀ ਉੱਥੇ।
1: ਮੈਨੂੰ ਲੱਗਦਾ ਜੇ ਜਾਂ ਤਾਂ ਤੁਸੀਂ ਉੱਥੇ ਹੀ ਰਹਿੰਦੇ ਤੇ ਹੋ ਸਕਦਾ ਹੈ ਕੁਛ ਦਾ ਹੋਰ ਵੀ ਹੋ ਜਾਂਦਾ, ਪਰ ਉਹ ਹੀ ਹੈ ਨਾ ਦੋ ਪਾਸੇ ਹੋ ਗਿਆ ਨਾ ਬੰਦਾ, ਜਦੋਂ ਦੋ ਪਾਸੇ ਮਨ ਹੋ ਜੇ ਫਿਰ।
0: ਦੇਖੋ ਮੈਨੂੰ ਮੇਰੇ ਦੋਸਤ ਵੀ ਕਹਿੰਦੇ ਆ, ਤਨਵੀਰ ਜੇ ਕਿਤੇ ਉੱਥੇ ਰਹਿੰਦਾ ਨਾ ਤੂੰ ਤੇ ਅੱਜ ਤੇਰੀ ਸਟੇਜ ਹੋਰ ਹੋਣੀ ਸੀ। ਮੈਂ ਕਿਹਾ ਯਾਰ ਨਹੀਂ ਨਾ ਰਹਿਣਾ ਸੀ ਜਦੋਂ ਉਹਨੂੰ ਨਹੀਂ ਮਨਜ਼ੂਰ।
1: ਸਹੀ ਆ,
0: ਅੱਜ ਅੱਜ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਮਤਲਬ ਪਿਆਰ ਕਰਦੇ ਹੋ, ਸਤਿਕਾਰ ਕਰਦੇ ਹੋ, ਹੈ ਨਾ, ਤੁਹਾਡੇ ਵਰਗੇ ਸੁਲਝੇ ਹੋਏ ਲੋਕ ਜੇ ਮੈਨੂੰ ਸੁਣ ਕੇ ਮੇਰੇ ਗੀਤ ਪਸੰਦ ਕਰਦੇ ਤੇ ਹੋਰ ਮੈਨੂੰ ਚਾਹੀਦਾ ਕੀ ਹੈ।
1: ਨਹੀਂ ਨਹੀਂ ਸਮਝ ਲਓ ਟਾਈਮ ਦੁਬਾਰਾ ਸਟਾਰਟ ਹੋ ਗਿਆ ਇਹ ਪਰਮਾਤਮਾ ਨੇ, ਜੇ ਕੋਈ ਗੈਪ ਪਿਆ ਵੀ ਹੈ ਵਿੱਚ ਤਾਂ ਓਕੇ। ਅੱਛਾ ਹੁਣ ਮੈਂ ਲਾਸਟ ਤੇ ਇਹਨਾਂ ਇੱਕ ਮੇਰਾ ਫੇਵਰੇਟ ਸੌਂਗ ਮੈਂ ਸੁਣਨਾ ਤੁਹਾਡੇ ਤੋਂ, ਤੁਹਾਡੇ ਉਸਤਾਦ ਜੀ ਦਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ,
0: ਮੇਰਾ ਵੀ ਫੇਵਰੇਟ ਹੈ।
1: ਹਾਂ ਮੈਨੂੰ ਬਹੁਤ ਸੋਹਣਾ ਲੱਗਦਾ, ਬੜਾ ਸੁਣਿਆ ਗਾਣਾ।

0: ਚਲੋ ਮੇਰੇ ਵੱਲੋਂ ਵੀ ਆਸ਼ੀਰਵਾਦ ਫਿਰ ਤੋਂ ਕਿ ਪਰਮਾਤਮਾ
1: ਥੈਂਕ ਯੂ ਸਰ।
0: ਤੁਹਾਨੂੰ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਵੈਸੇ ਪਹੁੰਚੇ ਤਾਂ ਤੁਸੀਂ ਬਹੁਤ ਅੱਗੇ ਤੱਕ ਹੋ
1: ਜੀ,
0: ਅਤੇ ਤੁਹਾਡੀਆਂ ਆਸਾਂ ਮੁਰਾਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀਆਂ ਕਰੇ।
1: ਥੈਂਕ ਯੂ ਸੋ ਮਚ,
0: ਅਤੇ
1: ਥੈਂਕ ਯੂ ਸੋ
0: ਮਚ, ਬਹੁਤ ਥੈਂਕ ਯੂ ਸੋ ਮਚ, ਗੱਲਬਾਤ ਕੀਤੀ ਮੈਨੂੰ ਤਾਂ ਬਹੁਤ ਚੰਗਾ ਲੱਗਿਆ।
1: ਤੁਹਾਡਾ ਟਾਈਮ ਦੇਣ ਲਈ ਮੈਨੂੰ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਟਾਈਮ ਜ਼ਿਆਦਾ ਕੀਮਤੀ ਹੈ।
0: ਥੈਂਕ ਯੂ। ਸੋ ਇਹ ਸੀ ਜੀ ਅੱਜ ਦੀ ਗੱਲਬਾਤ ਤਨਵੀਰ ਗੋਗੀ ਜੀ ਨਾਲ, ਅਤੇ ਉਮੀਦ ਹੈ ਤੁਹਾਨੂੰ ਵੀ ਗੱਲਬਾਤ ਪਸੰਦ ਆਈ ਹੋਊਗੀ। ਤੁਸੀਂ ਵੀ ਸਾਰੇ ਖੁਸ਼ ਰਹੋ, ਆਬਾਦ ਰਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।

0: ਜਿਹੜੇ ਖਾਲਿਸਤਾਨ ਹਮੈਤੀ ਨੇ ਅੱਜ ਉਹ ਕਿੱਥੇ ਖੜੇ ਨੇ?
1: 76 ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ ਛੱਡ ਦਿਆਂਗੇ ਕਿਤੇ? ਝੰਡਾ ਚੁਕਾਇਆ ਦਿੱਲੀ ਨੇ, 76 ਫੇਰ ਕੇ ਚੁਕਾਇਆ।
0: ਅੱਜ ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਕਮੇਟੀ ਐਲਾਨ ਕਰਦੀ ਹੈ ਕਿ ਅਸੀਂ ਖਾਲਿਸਤਾਨ ਦੇ ਹਾਮੀ ਹਾਂ।
1: ਜਿੰਨਾ ਖਾਲਿਸਤਾਨ ਨੂੰ ਬਲ ਇੰਦਰਾ ਨੇ ਦਿੱਤਾ, ਹਰ ਸਿੱਖ ਖਾਲਿਸਤਾਨ ਦੇ ਰਾਹ ਤੁਰ ਗਿਆ। ਉਸ ਐਲਾਨਨਾਮੇ ਦੇ ਵਿੱਚ ਬਹੁਤ ਕੁਛ ਹੈ।
0: ਉਹਦੇ ਵਿੱਚ ਵੀ ਕੁਛ ਤਰ੍ਹਾਂ ਕਹਿ ਰਹੀਆਂ ਸੀ ਕਿ ਐਲਾਨ ਕਰਨਾ ਚਾਹੀਦਾ, ਕੁਛ ਤਰ੍ਹਾਂ ਕਹਿ ਰਹੀਆਂ ਸੀ ਐਲਾਨ ਨਹੀਂ ਕਰਨਾ ਚਾਹੀਦਾ। ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ?
1: ਜੇ ਖਾਲਿਸਤਾਨ ਬਣ ਗਿਆ ਇਹਦਾ ਸਿਹਰਾ ਕਿਹਦੇ ਸਿਰ ਬੰਨੋਗੇ? ਤਾਂ ਉਹ ਕਹਿੰਦਾ ਜੀ ਇੰਦਰਾ ਗਾਂਧੀ, ਉਹ ਸਾਰੇ ਖਾਲਿਸਤਾਨੀ ਬਣਾਤੇ ਇੰਦਰਾ ਨੇ, ਇੰਦਰਾ ਨੇ ਉਹ ਕੰਮ ਕੀਤਾ।

0: ਸਾਨੂੰ ਸਾਰੀਆਂ ਕੌਮਾਂ ਨੇ ਛੱਤਰ ਫੇਰ ਕੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਉਹ ਕਹਿੰਦੇ ਐਸੀ ਤੈਸੀ ਤੁਹਾਡੀ। ਜੇ ਇਹ ਚੱਜ ਹਾਲ ਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ?
1: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ, ਹਨਾ,
0: ਬੰਦੇ ਮਾਰੇ ਗਏ, ਜ਼ਿੰਮੇਵਾਰੀ ਲਈ ਝਾਰੂ ਸਫਾ ਨੇ,
1: ਪਰ ਤੁਸੀਂ ਰਿਵੈਂਜ ਲਿਆ?
0: ਮਤਲਬ ਨਹੀਂ, ਇਹ ਬਦਲਾ ਨਹੀਂ ਸੀ, ਸਿੱਖ ਇਨਸਾਫ ਕਰਦਾ। ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ ਆ, ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ, ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ। ਜੇ ਬਾਬਾ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਹਮਾਇਤ ਨਾ ਕੀਤੀ ਹੁੰਦੀ ਤਾਂ ਕੀ ਕੌਮ ਨੇ ਖਾਲਿਸਤਾਨ ਨਹੀਂ ਲੈਣਾ? 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ? ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ, ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ, ਤੁਸੀਂ ਆਹ ਪੜ੍ਹ ਲਓ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ। ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ, ਜਿਵੇਂ ਹੁਣ ਸਾਡੇ ਬਾਦਲ ਸਾਹਿਬ ਬਾਦਲ ਦਲ ਵਾਲੇ ਨੇ, ਜੇ ਕਦੇ ਦੋ ਕੁ ਵਾਰੀ ਇਹ ਸੱਤਾ ਤੋਂ ਪਰਾਂ ਰਹੇ, ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ। ਇਹ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ ਚ। ਹੁਣ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਉੱਠ ਕੇ ਸਾਡੇ ਸਾਹਮਣੇ ਖਾਲਿਸਤਾਨ ਖਾਲਿਸਤਾਨ ਹੋ ਰਹੀ ਸੀ। ਜਿਹੜਾ ਹੁਣ ਗਾਂਧੀਵਾਦੀ ਜਾ ਰਾਹ ਆ ਵੀ ਕੁੱਟ ਕਾਰੋ ਖੜ ਕੇ, ਇਹ ਰਾਹ ਥੋੜੀ ਆ। ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ, ਹੁਣ ਗੱਲਾਂ ਬਾਤਾਂ ਨਾਲ ਨਿਬੇੜ ਲਓ, ਜੇ ਦੂਜੇ ਤਰੀਕੇ ਨਾਲ ਨਿਬੇੜ ਜਾ, ਨਿਬੇੜ ਲੈਣੇ ਚਾਹੀਦੇ ਆ।
1: ਅੱਜ ਤੋਂ 40 ਸਾਲ ਪਹਿਲਾਂ, 40 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਐਲਾਨ ਹੁੰਦਾ, ਖਾਲਿਸਤਾਨ ਦਾ ਐਲਾਨ ਹੁੰਦਾ। ਇਸ ਦਿਨ ਨੂੰ ਖਾਲਿਸਤਾਨ ਪੱਖੀ ਸਿੱਖ ਖਾਲਿਸਤਾਨ ਡੇ ਕਹਿ ਕੇ ਮਨਾਉਂਦੇ ਨੇ। ਜਿਹੜਾ ਥੋਟ 40 ਸਾਲ ਪਹਿਲਾਂ ਉਜਾਗਰ ਹੋਇਆ, ਅੱਜ ਉਹ ਥੋਟ ਕਿੱਥੇ ਖੜਾ, ਉਸਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਿੱਖ ਚਿੰਤਕ ਸਰਬਜੀਤ ਸਿੰਘ ਕਮਾਨ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਜੀ
1: ਕਮਾਨ ਸਾਹਿਬ, ਠੀਕ ਠਾਕ ਹੋ?
0: ਚੜ੍ਹਦੇ ਕਲੇ ਜੀ।
1: ਜਿਵੇਂ ਮੈਂ ਗੱਲ ਕੀਤੀ ਹੈ ਵੀ 40 ਸਾਲ ਪਹਿਲਾਂ ਅੱਜ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਕਮੇਟੀ ਐਲਾਨ ਕਰਦੀ ਹੈ ਕਿ ਅਸੀਂ ਖਾਲਿਸਤਾਨ ਦੇ ਹਾਮੀ ਹਾਂ
0: ਜੀ।
1: ਅੱਜ ਸਿੱਖ ਕਿੱਥੇ ਖੜੇ ਨੇ, ਜਿਹੜੇ ਖਾਲਿਸਤਾਨ ਹਮਾਇਤੀ ਨੇ ਅੱਜ ਉਹ ਕਿੱਥੇ ਖੜੇ ਨੇ, ਤੁਸੀਂ ਕਿਵੇਂ ਦੇਖਦੇ?
0: 1986 ਦੇ 26 ਜਨਵਰੀ ਨੂੰ ਪਹਿਲਾਂ ਸਰਬੱਤ ਖਾਲਸਾ ਹੋਇਆ ਸੀਗਾ ਜੀ। ਸਰਬੱਤ ਖਾਲਸੇ ਦੇ ਪਿੱਛੇ 1984 ਦੇ ਉਹ ਵੱਡੇ ਘੱਲੂਘਾਰੇ, ਜਦੋਂ ਸਾਡੀ ਸਾਰੇ ਭਾਰਤ ਵਿੱਚ ਇੱਕ ਸਾਈਡਡ ਵਨ ਸਾਈਡਡ ਕਤਲੇਆਮ, ਸਾਡੀ ਨਸਲਕੁਸ਼ੀ ਹੋਈ, ਤੋ ਕੌਮ ਬੜੀ ਇਸ ਦੁਬਧਾ ਵਾਲੇ, ਬੜੇ ਸੰਕਟ ਵਾਲੇ, ਬੜੇ ਭਿਆਨਕ ਇੱਕ ਤਸ਼ੱਦਦ, ਜਿਹੜਾ ਮਾਨਸਿਕ ਤਸ਼ੱਦਦ ਹੋ ਰਿਹਾ ਸੀ। ਤੋ 1986 ਦੇ 26 ਜਨਵਰੀ ਨੂੰ ਪ੍ਰਬੰਧਕਾਂ ਨੇ ਵੀ ਨਹੀਂ ਸੋਚਿਆ ਹੋਣਾ ਹੈਗਾ ਵੀ ਸਾਨੂੰ ਇੰਨਾ ਵੱਡਾ ਹੰਗਾਰਾ ਖਾਲਸਾ ਪੰਥ ਤੋਂ ਮਿਲੂ ਜਿੰਨਾ ਮਿਲਿਆ। ਤੇ ਉੱਥੇ ਜਿਹੜੀ ਪੰਥਕ ਕਮੇਟੀ ਬਣਾਈ ਗਈ, ਉਸ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਫਿਰ ਖਾਲਿਸਤਾਨ ਦਾ ਐਲਾਨ ਕੀਤਾ। ਉਸ ਕਮੇਟੀ ਵਿੱਚ ਬਾਬਾ ਗੁਰਚਰਨ ਸਿੰਘ ਮਾਨੋ ਚਾਹਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ ਤੇ ਭਾਈ ਵਸਣ ਸਿੰਘ ਜਫਰਵਾਲ ਸੀ। ਇਹ ਸਾਰੇ ਦਮਦਮੀ ਟਕਸਾਲ ਦੇ ਸਿੰਘ ਸੀਗੇ। ਇਹ 1986 ਨੂੰ ਜਿਹੜੀ 26 ਜਨਵਰੀ ਨੂੰ ਸਰਬੱਤ ਖਾਲਸਾ ਹੋਇਆ, ਉਹਦੇ ਵਿੱਚ ਇਹਨਾਂ ਨੂੰ ਪੰਥਕ ਕਮੇਟੀ ਦੇ ਤੌਰ ਤੇ ਜਦੋਂ ਲਿਆ ਗਿਆ ਸੀ, ਉਸ ਮੌਕੇ ਉਸ ਇਕੱਠ ਵਿੱਚ ਜਾਂ ਪ੍ਰਬੰਧਕਾਂ ਦੇ ਵਿੱਚ ਭਾਵਨਾ ਇਹੀ ਸੀ ਕਿ ਬਾਬਾ ਜਰਨੈਲ ਸਿੰਘ ਜਾਂ 1984 ਦੇ ਜੂਨ ਮਹੀਨੇ ਤੋਂ ਪਹਿਲਾਂ ਜਿਹੜੀ ਇੱਕ ਅਗਵਾਈ ਮਿਲ ਰਹੀ ਸੀ, ਉਵੇਂ ਦੀ ਅਗਵਾਈ ਹੈ ਜਿਹੜੀ, ਉਹ ਕਰ ਲਈ ਸਾਡੇ ਕੋਲ ਕੋਈ ਪਲੇਟਫਾਰਮ, ਕੋਈ ਕਮੇਟੀ ਹੋਣੀ ਚਾਹੀਦੀ ਹੈ। ਉਸ ਮੌਕੇ 26 ਜਨਵਰੀ 1986 ਤੱਕ ਸਰਬੱਤ ਖਾਲਸਾ ਦੇ ਵਿੱਚ ਇਹੀ ਭਾਵਨਾ ਸੀ ਪੰਥਕ ਕਮੇਟੀ ਨੂੰ ਬਣਾਉਣ ਦੀ। ਇਸ ਕਰਕੇ ਹੀ ਜਿਹੜੇ ਮਤੇ ਉਸ ਦਿਨ 26 ਜਨਵਰੀ ਨੂੰ ਪਾਏ ਗਏ, ਉਹਦੇ ਵਿੱਚ ਇਸ ਕਮੇਟੀ ਬਾਰੇ ਇੰਨਾ ਕੀ ਦਰਜ ਕੀਤਾ ਗਿਆ ਵੀ ਅੱਗੇ ਅਗਵਾਈ ਕਰੇਗੀ
1: ਜੀ।
0: ਜਨਵਰੀ, ਫਰਵਰੀ, ਮਾਰਚ, ਅਗਲੇ ਜਿਹੜੇ ਇਹ 2-3 ਮਹੀਨੇ ਆ, ਇਹਦੇ ਵਿੱਚ ਬਹੁਤ ਉਥਲ ਪੁਥਲ ਹੋਈ ਜਿਹਦੇ ਬਾਰੇ ਸਾਡੀ ਕੌਮ ਨੂੰ ਪਤਾ ਹੋਣਾ ਚਾਹੀਦਾ, ਪਰ ਅੱਜ ਦੇ ਸਾਡੇ ਜਿਹੜੇ ਮਾਹੌਲ ਦੇ ਵਿੱਚ ਬਹੁਤ ਸਾਰੀਆਂ, ਉਦੋਂ ਬਹੁਤ ਇੰਨਾ ਕੁਛ ਵੱਡਾ ਵਾਪਰ ਗਿਆ ਵੀ ਇਹ ਚੀਜ਼ਾਂ ਪਿੱਛੇ ਰਹਿ ਗਈਆਂ।
1: 26 ਜਨਵਰੀ ਦੇ ਸਰਬੱਤ ਖਾਲਸਾ ਤੋਂ ਬਾਅਦ 13 ਅਪ੍ਰੈਲ ਨੂੰ ਵੀ ਇੱਕ ਸਰਬੱਤ ਖਾਲਸਾ ਹੁੰਦਾ ਜਿੱਥੇ ਅਕਾਲੀ ਲੀਡਰਸ਼ਿਪ।
0: ਹਾਂ, ਉਹ ਅਕਾਲੀ ਲੀਡਰਸ਼ਿਪ ਪੈਰਲਲ, ਮਤਲਬ ਉਹ ਅਸਲ ਵਿੱਚ ਭਾਰਤ ਪ੍ਰਸਤ ਜਾਂ ਇੰਡੀਆ ਪ੍ਰਸਤ ਜਿਹੜੀਆਂ ਧਿਰਾਂ ਸੀਗੀਆਂ, ਜਿਹਨਾਂ ਨੂੰ ਇਉਂ ਲੱਗਦਾ ਸੀ, ਜਿਹੜੀਆਂ ਪਹਿਲਾਂ ਵੀ ਇਹੀ ਕੁਛ ਕਰਦੀਆਂ ਆਈਆਂ ਸੀ ਵੀ ਜਦੋਂ ਵੀ ਕਾਂਗਰਸ ਜਾਂ ਮੁਲਕ ਦਾ ਢਾਂਚਾ 1947 ਤੋਂ ਬਾਅਦ ਲਗਾਤਾਰ ਸਿੱਖੀ ਉੱਤੇ ਜਾਂ ਸਿੱਖਾਂ ਉੱਤੇ ਅਟੈਕ ਕਰਦਾ ਸੀ, ਉਦੋਂ ਇੱਕ ਨਿੱਕੀ ਜਿਹੀ ਧਿਰ ਹਮੇਸ਼ਾ ਕਹਿੰਦੀ ਸੀ ਇਹ ਕੌਮ ਤੇ ਅਟੈਕ ਆ, ਪੰਥ ਤੇ ਹਮਲਾ। ਪਰ ਜਿਹੜੇ ਅਕਾਲੀ ਭਰਾ ਸੀ ਉਹ ਹਮੇਸ਼ਾ ਹੀ ਕਹਿੰਦੇ ਸੀ ਇਹ ਕਾਂਗਰਸ ਦਾ ਅਟੈਕ ਆ, ਸਾਨੂੰ ਵੋਟਾਂ ਪਾ ਦਿਓ ਤੇ ਫਿਰ ਪੰਥ ਖਤਰੇ ਤੋਂ ਬਾਹਰ ਆ ਜਾਊਗਾ। ਇਹਨਾਂ ਲਈ 1984 ਦਾ ਅਟੈਕ ਵੀ ਉਵੇਂ ਸੀ ਕਿ ਸਾਡੀ ਸਰਕਾਰ ਬਣਾ ਦਿਓ ਬਸ ਠੀਕ ਆ, ਤੇ ਉਹ 85 ਚ ਰਾਜੀਵ ਲੌਂਗੋਵਾਲ ਸਮਝੌਤੇ ਚੋਂ ਬਣ ਚੁੱਕੀ ਸੀ। ਇਹਨਾਂ ਨੂੰ ਤਾਂ ਲੱਗਦਾ ਸੀ ਵੀ ਐਵੇਂ ਇਹ ਅੱਗੇ ਵੀ ਜਦੋਂ ਮੈਂ ਹਰ ਵਾਰੀ ਕੋਈ ਸੁਣਦਾ ਨਹੀਂ, ਪਰ 1984 ਨੇ ਸਿੱਖ ਜਗਤ ਦੇ ਉਸ ਛੋਟੇ ਜਿਹੇ ਹਿੱਸੇ ਨੂੰ ਬਹੁਤ ਵੱਡਾ ਕਰ ਦਿੱਤਾ ਸੀ। ਸੋ 1986 ਨੂੰ 26 ਜਨਵਰੀ ਨੂੰ ਜਦੋਂ ਸਰਬੱਤ ਖਾਲਸਾ ਅਜੇ ਹੋਣਾ ਸੀ ਤਾਂ ਅਕਾਲੀ ਦਲ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ। ਇਹਨਾਂ ਨੂੰ ਜਦੋਂ CID ਦੀਆਂ ਰਿਪੋਰਟਾਂ ਜਾਂ ਹੋਰ ਜਾਂਦੀਆਂ ਸੀ ਵੀ ਬਹੁਤ ਇਕੱਠ ਹੋ ਸਕਦਾ, ਤਾਂ ਬਰਨਾਲਾ ਸਰਕਾਰ ਇਉਂ ਹੱਸਦੀ ਸੀ, ਮਜ਼ਾਕ ਉਡਾਉਂਦੀ ਸੀ ਬਈ ਉਸ ਦਿਨ 26 ਜਨਵਰੀ ਨੂੰ 10 ਵਜੇ ਤੀਕਰ ਦਿੱਲੀ ਤੋਂ ਖਬਰ ਆ ਜਾਣੀ ਆ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਤਾ ਰਾਜੀਵ ਗਾਂਧੀ ਨੇ, ਤੇ ਬਾਕੀ ਆਹ ਹੋ ਗਿਆ ਜਿਹੜੇ ਵੀ ਇਹਨਾਂ ਦੇ ਰਾਜੀਵ ਲੌਂਗੋਵਾਲ ਸਮਝੌਤੇ ਚ ਨਿਬੇੜੇ ਹੋਏ ਸੀ। ਤੇ ਇਹਨਾਂ ਨੂੰ ਤਾਂ ਸੰਗਤਾਂ ਨੇ ਜਿਹੜੀਆਂ ਹੁਣੇ ਸੱਦ ਰਹੇ ਆ, ਖੁਸ਼ ਹੋ ਰਹੇ ਨੇ, ਉਹਨਾਂ ਨੇ ਇਹਨਾਂ ਦੀ ਦੁਰਗਤੀ ਕਰਨੀ ਆ, ਇਹ ਪੰਜਾਬ ਨੂੰ ਫਿਰ ਲਾਂਬੂ ਲਾਉਣ ਜਾ ਰਹੇ ਨੇ। ਇਸ ਭਾਵਨਾ ਚੋਂ ਇਹਨਾਂ ਨੇ ਬਰਨਾਲਾ ਸਰਕਾਰ ਨੇ ਉਹ ਜਿਹੜਾ ਇਕੱਠ ਹੋ ਰਿਹਾ ਸੀ ਉਹਨੂੰ ਰੋਕਣ ਟੋਕਣ ਦੀ ਬਜਾਏ ਕਿਹਾ ਵੀ ਇਹ ਤਾਂ ਮਤਲਬ ਹੋਣ ਦਿਓ, ਕੋਈ ਗੱਲ ਨੀ ਇਹਦਾ। ਹੁਣ ਜਿਹੜਾ ਲੋਕ ਸੰਪਰਕ ਵਿਭਾਗ ਆ ਪੰਜਾਬ ਦਾ, ਇਹ ਔਨ ਰਿਕਾਰਡ ਗੱਲ ਆ, ਸਰਕਾਰੀ ਦਸਤਾਵੇਜ਼ ਜਿਹੜੀ ਮੈਂ ਦੱਸ ਰਿਹਾ, 22-23 ਜਨਵਰੀ 1986 ਤੱਕ ਲੱਖਾਂ ਦੀ ਗਿਣਤੀ ਚ ਵੱਡੇ ਪੋਸਟਰ ਬਣਾ ਕੇ ਭੇਜਦੇ ਲੋਕ ਸੰਪਰਕ ਦਫ਼ਤਰਾਂ ਦੇ ਵਿੱਚ, ਜ਼ਿਲ੍ਹਾ ਹੈੱਡਕੁਆਰਟਰਾਂ ਤੇ, ਕਿ 25 ਤਰੀਕ ਨੂੰ ਇਹ ਹੇਠਲੇ ਬਲਾਕ ਲੈਵਲ ਦੇ ਦਫ਼ਤਰਾਂ ਚ ਚੱਲੇ ਜਾਣ, BDO ਦਫ਼ਤਰਾਂ ਚ। 26 ਜਨਵਰੀ ਆ ਜਿਹੜੀ ਜਦੋਂ ਉੱਥੇ ਐਲਾਨ ਹੋ ਗਿਆ ਵੀ ਚੰਡੀਗੜ੍ਹ ਪੰਜਾਬ ਨੂੰ ਦੇਤਾ, 27 ਤਰੀਕ ਨੂੰ, ਕਿਉਂਕਿ ਅਖਬਾਰ ਤਾਂ ਛਪਣੇ ਨੀ 26 ਜਨਵਰੀ ਨੂੰ ਛੁੱਟੀ ਹੁੰਦੀ ਹੈ, 27 ਨੂੰ ਜਦੋਂ ਵੀ ਕੋਈ ਹਰ ਬੰਦਾ ਆਪਦੇ ਘਰੋਂ ਨਿਕਲੇ ਉਹਦੇ ਗੇਟ ਤੇ ਵੱਡਾ ਪੋਸਟਰ ਲੱਗਿਆ ਹੋਵੇ ਪੰਜਾਬ ਅਤੇ ਪੰਥ ਬਰਨਾਲਾ ਸਰਕਾਰ ਵੱਲੋਂ ਉਹਦਾ ਰਾਜੀਵ ਗਾਂਧੀ ਦਾ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੀਆਂ ਮੰਗਾਂ ਮੰਨ ਲਈਆਂ, ਚੰਡੀਗੜ੍ਹ ਪੰਜਾਬ ਨੂੰ ਦੇ ਤਾ, ਇਹ ਤਾਂ ਇਸ ਆਸ ਵਿੱਚ ਬੈਠੇ ਸੀ ਉਦੋਂ। ਹੁਣ ਹੋਇਆ ਕੀ ਵੀ ਉਹਨਾਂ ਦੀ ਨੀਤ ਮਾੜੀ ਸੀ, ਜਿਹੜੀ ਨੀਤ ਉਹਨਾਂ ਦੀ ਸਦਾ ਹੀ ਮਾੜੀ ਰਹਿੰਦੀ ਹੈ ਦਿੱਲੀ ਵਾਲਿਆਂ ਦੀ, ਵੀ ਵਾਅਦਾ ਕਰਨਾ ਕਰ ਲਓ, ਮੁੜ ਕੇ ਕੀ ਦੇਣਾ ਇਹਨਾਂ ਨੂੰ, ਨਹੀਂ ਦੇਣਾ ਕੁਛ, ਜਿਵੇਂ 1947 ਤੋਂ ਪਹਿਲਾਂ ਵਾਅਦੇ ਤਾਂ ਬੜੇ ਕੀਤੇ ਸੀ। ਤੇ ਆਪਣੀ ਕੌਮ ਦਾ ਹਾਲ ਇਹ ਆ ਵੀ ਵਾਅਦਾ ਤੋੜਨ ਵਾਲੀ ਧਿਰ ਨੂੰ ਤਾਂ ਘੱਟ ਆਪਾਂ ਦੋਸ਼ੀ ਮੰਨਦੇ ਹਾਂ ਆਪਾਂ ਆਪਦੀ, ਹੁਣ ਮਾਸਟਰ ਤਾਰਾ ਸਿੰਘ ਤੇ ਸਿੱਖ ਲੀਡਰਸ਼ਿਪ ਜਿਹੜੀ 1947 ਮੌਕੇ ਉਹਨਾਂ ਦੇ ਵਾਅਦਿਆਂ ਤੇ ਯਕੀਨ ਕਰ ਬੈਠੀ, ਵਾਅਦਿਆਂ ਤੇ ਯਕੀਨ ਕਰੋ ਕਿਵੇਂ ਨਾ ਤੁਸੀਂ। ਚਲੋ ਮੰਨ ਲਈ ਗੱਲ ਕਿ ਜਿਹੜਾ ਐਲਾਨ ਨਹਿਰੂ ਨੇ ਉੱਥੇ ਕੀਤਾ ਕਲਕੱਤੇ ਕਿ ਪੰਜਾਬ ਦੇ ਉੱਤਰੀ ਭਾਰਤ ਚ ਇੱਕ ਆਪਾਂ ਇਲਾਕਾ ਹੀ ਵੱਖਰਾ ਘੱਟ ਦੇਣਾ, ਉਹ ਸਾਰੀਆਂ ਗੱਲਾਂ, ਉਹ ਜਿਹੜੀ ਗਾਂਧੀ ਨੇ ਗੱਲ ਕੀਤੀ, ਲੋਕ ਉਹਨੂੰ ਮਹਾਤਮਾ ਕਹਿੰਦੇ ਸੀ, ਚਲੋ ਹੈ ਤਾਂ ਪੋਲੀਟੀਕਲ ਬੰਦਾ ਸੀ ਪਰ ਉਹਨੂੰ ਗਾਂਧੀ ਨੂੰ ਮਹਾਤਮਾ ਮੰਨਿਆ ਜਾਂਦਾ ਸੀ, ਇੱਕ ਮਹਾਤਮਾ ਸਮਝਿਆ ਜਾਂਦਾ ਆਗੂ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 9ਵੇਂ ਪਾਤਸ਼ਾਹ ਦੀ ਤਿਲਕ ਜਨੇਊ ਦੀ ਆਪਣੀ ਸ਼ਹਾਦਤ ਹੈ, ਉੱਥੇ ਖੜ ਕੇ ਕਹਿ ਰਿਹਾ ਕਿ ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਬਣੂਗਾ ਜੀ ਜਿਹੜਾ ਸਿੱਖਾਂ ਨੂੰ, ਮਤਲਬ ਤੁਸੀਂ ਸਾਡੇ ਤੇ ਯਕੀਨ ਰੱਖੋ, ਉਹ ਜੋ ਉਹਨੇ ਪਰਣ ਸਾਡਾ ਬਚਨ ਆ, ਹੁਣ ਆਪਾਂ ਸੁਣਦੇ ਆਏ ਹਾਂ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਈ, ਉਹ ਗੱਲਾਂ ਦੇ ਚੱਕਰ ਚ ਇੱਕ ਭਗਵਾਨ ਵਾਂਗੂ ਮਹਾਤਮਾ ਵਾਂਗੂ ਇੱਕ ਦੈਵੀ ਪੁਰਸ਼ ਵਾਂਗੂ ਉਹਦੇ ਬਚਨਾਂ ਤੋਂ ਸਿੱਖ ਦਾ ਜਕਾਰੇ ਛੱਡ ਰਹੇ ਸੀ ਵੀ ਆਪਾਂ ਹਿੰਦੁਸਤਾਨ ਨਾਲ ਜਦੋਂ ਰਲ ਗਏ। ਜਿਹੜੇ ਸਿੱਖਾਂ ਨੇ ਸਿੱਖ ਲੀਡਰਾਂ ਨੇ ਇਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ 1947 ਵਿੱਚ ਇਹਨਾਂ ਦੇ ਨਾਲ ਰਲਣ ਦਾ ਫੈਸਲਾ ਕੀਤਾ, ਜਦੋਂ ਵਾਅਦੇ ਤੋੜੇ, ਗਾਂਧੀ ਦਾ ਕੰਮ ਤਾਂ 6 ਮਹੀਨੇ ਚ ਹੀ ਨਿਬੜ ਗਿਆ 47 ਤੋਂ ਬਾਅਦ, ਨਹਿਰੂ ਨੂੰ 1950 ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਜਾਂ ਹੋਰ ਲੀਡਰ ਮਿਲੇ ਤਾਂ ਉਹ ਗਾਂ ਵਾਲਾ ਸੌਖੀ ਜੇ, ਮਤਲਬ ਦੇਖੋ ਉਹਨੂੰ ਕੋਈ ਸ਼ਰਮ ਹੈ ਹੀ ਨਹੀਂ, ਉਹ ਕਹਿੰਦਾ ਅਬ ਵਕਤ ਬਦਲ ਗਿਆ ਹੈ, 3 ਅੱਖਰ ਨੇ ਜੀ, ਅਬ ਵਕਤ ਬਦਲ ਗਿਆ, ਇੰਨੀ ਗੱਲ ਚ ਹੀ ਸਾਰਤਾ ਜਿਹੜਾ ਉਹਨਾਂ ਨੇ ਪਹਿਲਾਂ 30-35 ਸਾਲ ਲਾ ਕੇ ਸਿੱਖਾਂ ਨੂੰ ਵਰਗੜਾਇਆ ਸੀ ਉਹਨਾਂ ਨੂੰ। ਅੱਜ ਮੈਨੂੰ ਨਹੀਂ ਰਹੇਗਾ ਦੇਖਿਆ ਕਦੇ ਪੰਜਾਬ ਚ ਆਪਾਂ ਕਦੇ ਉਹਨਾਂ ਨਹਿਰੂ ਨੂੰ ਭਾਂਡਦੇ ਹੋਈਏ, ਆਪਾਂ ਨੂੰ ਮਾਸਟਰ ਤਾਰਾ ਸਿੰਘ ਤੇ ਸਿੱਖ ਲੀਡਰਸ਼ਿਪ ਨੂੰ ਬਹੁਤ ਆਪਾਂ ਕਰਦੇ ਹਾਂ, ਵਾਅਦੇ ਤੋੜੇ ਜਿਹਨਾਂ ਨੇ ਉਹਨਾਂ ਦੀ ਗੱਲ ਨਹੀਂ। ਇਵੇਂ ਹੀ ਬਾਅਦ ਵਿੱਚ ਜਦੋਂ ਮਰਨ ਵਰਤ ਰੱਖਦੇ ਆ ਅਕਾਲੀ ਲੀਡਰਸ਼ਿਪ ਵੀ ਚੰਡੀਗੜ੍ਹ ਪੰਜਾਬ ਨੂੰ ਦਿਓ ਜਾਂ ਪੰਜਾਬੀ ਸੂਬੇ ਦਾ ਸੰਘਰਸ਼, ਉਸ ਮੌਕੇ ਵੀ ਵਾਅਦੇ ਹਰ ਵਾਰੀ ਕਰਕੇ ਤੋੜਦੇ ਆ ਦਿੱਲੀ ਵਾਲੇ ਤੇ ਆਪਾਂ ਆਪਦੇ ਲੀਡਰਾਂ ਦੀ ਜਖਣਾ ਪੱਟਦੇ ਹਾਂ। ਜਦੋਂ ਕਿਸੇ ਕੌਮ ਨੂੰ ਲੀਡਰਲੈਸ ਕਰਨਾ ਹੋਵੇ ਤਾਂ ਦੁਸ਼ਮਣ ਨੂੰ ਕੋਈ ਟੂਲ ਆਪਾਂ ਤਾਂ ਆਪ ਦੇਤਾ, ਜਿਹੜੇ ਲੀਡਰ ਨੂੰ ਮਰਵਾਉਣਾ ਹੋਵੇ ਦਿੱਲੀ ਵਾਲਿਆਂ ਨੇ ਆਪਣੀ ਨਜ਼ਰ ਚ, ਉਹਦੇ ਨਾਲ ਉਹ ਵਾਅਦਾ ਕਰ ਲੈਣ ਤੇ ਉਹ ਵਾਅਦਾ ਤੋੜ ਦੇਣ, ਆਪਾਂ ਉਹਦੇ ਦੁਆਲੇ ਹੋ ਜਾ ਕਰਨ। ਇਸੇ ਲੜੀ ਤਹਿਤ ਉਹਨਾਂ ਨੇ ਪਹਿਲਾਂ ਬਰਨਾਲੇ ਨੂੰ ਤਾਂ ਪਹਿਲਾਂ ਤਾਂ ਲੌਂਗੋਵਾਲ ਮਰਵਾਇਆ ਮਾਹੌਲ ਬਣਾ ਕੇ, ਫਿਰ ਆ ਗਈ ਬਰਨਾਲੇ ਤੋਂ ਬਾਅਦ ਬਰਨਾਲੇ ਦੀ ਵਾਰੀ। ਤੋ ਬਰਨਾਲੇ ਨੂੰ 1986 ਨੂੰ ਇੱਕ ਪਰਖ ਦੀ ਘੜੀ ਸੀ, ਹਿਸਟਰੀ ਸਿਰ ਸਕਦਾ ਸੀ ਜੇ ਉਹ ਉਦਣ ਰਿਜ਼ਾਈਨ ਕਰ ਦਿੰਦਾ ਨਾ, ਵੀ ਜਦੋਂ ਉਹਨੂੰ ਉੱਥੋਂ ਨਹੀਂ ਆਇਆ
1: ਚੰਡੀਗੜ੍ਹ ਨਹੀਂ ਮਿਲਿਆ,
0: ਤੇ ਅਗਲੇ ਦਿਨ ਪਤਾ ਕੀ

ਹੋਣਾ ਸੀ, ਆਹ ਖਬਰ ਛੋਟੀ ਰਹਿ ਜਾਣੀ ਸੀ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਰਬੱਤ ਖਾਲਸਾ ਹੋਇਆ ਤੇ ਉੱਥੇ ਇੱਕ ਪੰਥਕ ਕਮੇਟੀ ਬਣੀ। ਵੱਡੀ ਖਬਰ ਇੰਡੀਆ ਲੈਵਲ ਦੀ ਨਹੀਂ ਵਰਲਡ ਲੈਵਲ ਦੀ ਹੋਣੀ ਸੀ ਕਿ ਐਡੇ ਵੱਡੇ ਘੱਲੂਘਾਰਿਆਂ ਤੋਂ ਬਾਅਦ ਜਿਹੜੀ ਇੱਕ ਚੁਣੀ ਹੋਈ ਸਰਕਾਰ ਸੀ ਉਹ ਵੀ ਖਾਲਸਾ ਪੰਥ ਦੀ ਮੁੱਖ ਧਾਰਾ ਜਾਣੀ ਕਿ ਖਾਲਿਸਤਾਨੀ ਮੁੱਖ ਧਾਰਾ ਵੱਲ ਨੂੰ ਜਾ ਰਹੀ ਹੈ ਤੇ ਨਵਾਂ ਸਿਨੈਰੀਓ ਬਣ ਜਾਣਾ ਸੀ। ਤੁਸੀਂ ਸੋਚੋ, ਆਪਾਂ ਕਹਿੰਦੇ ਹਾਂ ਕਿ ਗਿਆਨੀ ਜੈਲ ਸਿੰਘ ਨੇ 84 ਚ ਅਸਤੀਫਾ ਨਹੀਂ ਦਿੱਤਾ, ਰਿਜਾਇਨ ਨਹੀਂ ਕੀਤਾ, ਜੇ ਦੇ ਦਿੰਦਾ ਤਾਂ ਐਂ ਹੋ ਜਾਂਦਾ ਤੇ ਉਹ ਤਾਂ ਕਾਂਗਰਸੀ ਸੀ, ਉਹ ਤਾਂ ਮਾੜਾ ਸੀ ਭਾਈ। ਆਹ ਬੜੇ ਚੰਗੇ ਸੀ ਜਿਨ੍ਹਾਂ ਨੇ ਅਕਾਲੀਆਂ ਨੇ 1986 ਦੇ ਵਿੱਚ ਜਿਹੜਾ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ, ਅਸੀਂ ਬੈਠੇ ਹਾਂ ਨਾ, ਤੇ ਇਹਨਾਂ ਤੋਂ ਇੰਨਾ ਨਹੀਂ ਸਰਿਆ ਵੀ ਅਸੀਂ ਜੀ ਉਹ ਅਸਤੀਫਾ ਦੇ ਦਈਏ। ਹੁਣ ਜਿਹੜਾ ਸਿੱਖ ਕੌਮ ਦੇ ਵਿੱਚ ਥੱਲੇ ਆਮ ਵਰਗ ਮਾੜਾ ਮੋਟਾ ਸਹਿ ਮਾਰਦਾ ਵੀ ਹੋਊਗਾ ਇਹਨਾਂ ਦੀ ਅਕਾਲੀ ਲੀਡਰਸ਼ਿਪ ਦੀ, ਉਹਨਾਂ ਨੂੰ ਉਹ ਜਿਹੜੇ 26 ਜਨਵਰੀ ਤੋਂ ਬਾਅਦ ਚ ਆਉਂਦਾ ਦੌਰ ਫਿਰ ਇਹਨਾਂ ਨੇ ਫਿਰ ਬਰਗਲਾਉਣਾ ਚਾਹਿਆ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਇੱਕ ਜੀ ਵਿਸਾਖੀ ਵਾਲੇ ਦਿਨ ਨਵਾਂ ਸੱਪ ਕੱਢਣਾ ਚਾਹਿਆ ਵੀ ਆਪਾਂ ਬਰਾਬਰ ਇਹਨਾਂ ਦੇ ਸਰਬੱਤ ਖਾਲਸਾ ਕਰਕੇ ਦਿਖਾਉਂਦੇ ਹਾਂ, ਉਹ ਫੇਲ ਰਿਹਾ। ਸਿੱਖਾਂ ਚ ਹੋਰ ਕੌਣ ਵਧੀ, ਚਿੜ ਵਧੀ ਕਿ ਨਾਲੇ ਤਾਂ ਸਾਡੀ ਕੌਮ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਨਾਲੇ ਸਾਨੂੰ ਥਾਂ ਥਾਂ ਦੇ ਉੱਤੇ ਜਲੀਲ ਕਰਨ ਵਾਲੇ ਸਾਡੇ ਚੋਂ ਹੀ ਆ ਜਿਹੜੇ ਗਦਾਰ ਸਿੱਖ ਨੇ, ਇਹਨਾਂ ਰਾਹੀਂ ਕੌਮ ਦਾ ਜਲੂਸ ਕੱਢਿਆ ਜਾ ਰਿਹਾ। ਦਿਨੋਂ ਦਿਨ ਉਹ ਧਿਰ ਜਿਹੜੀ ਬਾਬਾ ਜਰਨੈਲ ਸਿੰਘ ਵਾਲੀ ਧਿਰ ਜਾਂ ਸੰਘਰਸ਼ ਵਾਲੀ ਧਿਰ ਆ, ਉਹਦੇ ਵਿੱਚ ਲੋਕਾਂ ਦਾ ਭਰੋਸਾ ਵਧਣ ਲੱਗ ਪਿਆ, ਕੌਮ ਚ ਗੁੱਸਾ ਬੜਾ ਸੀ। ਤੋ ਇਸ ਗੁੱਸੇ ਨੂੰ, ਇਸ ਭਾਵਨਾ ਨੂੰ ਇੱਕ ਸ਼ੇਪ ਦੇਣ ਦੀ ਜਿਹੜੀ ਲੋੜ ਮਹਿਸੂਸ ਹੋ ਰਹੀ ਸੀ, ਜਿਹੜੀ ਉਸ ਤੋਂ ਪਹਿਲਾਂ ਵੀ ਕਈ ਜਥੇਬੰਦੀਆਂ ਜਾਂ ਕਈ ਸ਼ਖਸੀਅਤਾਂ ਇਹਨੂੰ ਕਹਿ ਰਹੀਆਂ ਸੀ ਖਾਲਿਸਤਾਨ ਦੀ ਗੱਲ, ਉਹਨੂੰ ਬਲ ਮਿਲ ਰਿਹਾ ਸੀ। ਸੋ ਜਿਹੜਾ 1986 ਦੇ ਵਿੱਚ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਹੁੰਦਾ, ਉਹਦੇ ਪਿੱਛੇ ਇੱਕ ਬੜੀ ਵੱਡੀ ਹਿਸਟਰੀ ਹੈ। ਉਸ ਦਿਨ ਨੇ ਸਾਡੀ ਕੌਮ ਦੇ ਇਤਿਹਾਸ ਨੂੰ ਇੱਕ ਨਵਾਂ ਰਾਹ ਜਿਹੜਾ ਹੈਗਾ ਦਿੱਤਾ। ਉਸ ਐਲਾਨਨਾਮੇ ਦੇ ਵਿੱਚ ਬਹੁਤ ਕੁਛ ਹੈ ਪਰ ਬਹੁਤ ਕੁਛ ਨਹੀਂ ਵੀ ਹੈ। ਪਰ ਅੱਜ ਦੀ ਜਿਹੜੀ ਤਰੀਕ ਆ, ਅੱਜ ਦੇ ਦੌਰ ਵਿੱਚ ਉਸ ਮਾਹੌਲ ਵਿੱਚ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਦੇਤਾ। ਹੁਣ ਹਰ ਸਾਲ 29 ਅਪ੍ਰੈਲ ਆਉਂਦੀ ਹੈ, ਹਰ ਸਾਲ 6 ਜੂਨ ਵੀ ਆਉਂਦੀ ਹੈ, ਹਰ ਸਾਲ 13 ਅਪ੍ਰੈਲ 1978 ਦਾ ਜਿਹੜਾ ਸਾਕ ਆ ਉਹਦੀ ਵੀ ਯਾਦ ਅਸੀਂ ਮਨਾਉਂਦੇ ਹਾਂ। ਦੈਨ ਬੜੇ ਰਿਮਾਰਕੇਬਲ ਨੇ, ਅੰਡਰਲਾਈਨ ਕਰਨ ਵਾਲੇ ਆ ਕੌਮ ਨੂੰ, ਉਸ ਤੋਂ ਬਾਅਦ ਬੜਾ ਕੁਛ ਵਾਪਰਿਆ। ਅੱਜ 40 ਸਾਲਾਂ ਬਾਅਦ ਸਾਡੀ ਕੌਮ ਜਿਹੜੀ ਆ ਉਹ 29 ਅਪ੍ਰੈਲ 1986 ਦੇ ਉਸ ਐਲਾਨਨਾਮੇ ਨੂੰ, ਉਸ ਦਿਨ ਨੂੰ ਜੇਕਰ ਉਵੇਂ ਯਾਦ ਨਹੀਂ ਕਰ ਰਹੀ ਜਿਵੇਂ ਕਰਨਾ ਚਾਹੀਦਾ, ਜੇਕਰ ਸਾਡੇ ਪਿੰਡਾਂ ਸ਼ਹਿਰਾਂ 'ਚ ਹਰ ਗੁਰਦੁਆਰੇ 'ਚ ਇਸ ਦਿਨ ਦੇ ਬਾਰੇ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ, ਇਹ ਸਮਝੋ ਕਿ ਸਾਡੇ ਦਿਨ ਕਿੰਨੇ ਭਿਆਨਕ ਨੇ, ਸਾਡੀ ਕੌਮ ਕਿੰਨੇ ਵੱਡੇ ਖੂਹ 'ਚ ਡਿੱਗੀ ਹੋਈ ਹੈ ਕਿ ਅੱਜ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸੇਵਾ ਕੀਤੀ ਉਹ ਵੀ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਇਹ ਤੋਂ ਉਵੇਂ ਕੰਡਕਟ ਨਹੀਂ ਹੈਗਾ, ਕਨੈਕਟ ਨਹੀਂ ਹੈਗਾ, ਉਹ ਦੂਰ ਆ। ਤੋ ਅੱਜ ਦੇ ਦੌਰ ਵਿੱਚ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਕਿੱਥੇ ਖੜੀ ਹੈ ਇਹ ਲਹਿਰ, ਇਹ ਲਹਿਰ ਦੇ ਬਹੁਤ ਸਾਰੇ ਪੱਖ ਨੇ। ਜਿਹੜੀ ਬੈਟਲ ਫੀਲਡ ਆ ਜਿਹੜਾ ਪੰਜਾਬ ਆ, ਇੱਥੇ ਕਦੇ ਕਦੇ ਕਿਸੇ ਕਿਸੇ ਮੌਕੇ ਲੱਗਦਾ ਕਿ ਲਹਿਰ 'ਚ ਪੂਰੀ ਜਾਨ ਆ। ਇੰਡੀਅਨ ਸਟੇਟ ਜਿਹੜੀ ਆ ਹੁਣੇ 26 ਜਨਵਰੀ ਲੰਘ ਕੇ ਗਈ ਆ, 26 ਜਨਵਰੀ ਤੋਂ ਪਹਿਲਾਂ ਜੇਕਰ ਉੱਥੇ ਪੋਸਟਰ ਲੱਗੇ ਹੋਏ ਥਾਂ ਥਾਂ ਤੇ ਵੀ ਇਹਨਾਂ ਤੋਂ ਸਾਨੂੰ ਖਤਰਾ, ਆਏ ਦਿਨ ਰੌਲਾ ਪਿਆ ਹੁੰਦਾ ਜੀ ਕਿ ਜੀ ਖਾਲਿਸਤਾਨੀ ਆ ਗਏ, ਖਾਲਿਸਤਾਨੀ ਆ ਗਏ। ਜੇ ਇੱਥੇ ਅੱਜ ਵੀ ਇੰਡੀਅਨ ਸਟੇਟ ਹਮੇਸ਼ਾ ਇਹ ਸਮਝਦੀ ਆ ਕਿ ਬਾਰਡਰ ਸਟੇਟ ਆ, ਇੱਥੇ ਪੋਟੈਂਸ਼ੀਅਲ ਆ, ਅੱਜ ਵੀ ਜਦੋਂ ਕੋਈ 4-6 ਮਹੀਨਿਆਂ ਬਾਅਦ ਕੋਈ ਫਨੋਮਨਾ, ਕੋਈ ਵਰਤਾਰਾ, ਕੋਈ ਸ਼ਖਸੀਅਤ ਉੱਭਰਦੀ ਆ, ਚਾਹੇ ਉਹ ਭਾਈ ਦੀਪ ਸਿੱਧੂ ਦੇ ਰੂਪ 'ਚ ਹੋਵੇ, ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ 'ਚ ਹੋਵੇ, ਚਾਹੇ ਕਿਸੇ ਹੋਰ ਰੂਪ 'ਚ, ਉਹਨਾਂ ਦੇ ਬਾਰੇ ਕੌਮ ਦੇ ਵਿੱਚ ਵਿਦਨ ਕਮਿਊਨਿਟੀ ਜੋ ਮਰਜ਼ੀ ਆ, ਪਰ ਇੰਡੀਅਨ ਸਟੇਟ ਦੀ ਨਜ਼ਰ 'ਚ ਹਾਏ ਖਾਲਿਸਤਾਨ ਆ ਗਿਆ। ਤੇ ਇਹਦਾ ਮਤਲਬ ਹੈਗਾ ਕਿ ਇਹ ਕੌਨਸੈਪਟ ਜਿੰਨਾ ਮਰਜ਼ੀ ਇਹਨੂੰ ਭੰਡਿਆ, ਨਿੰਦਿਆ, ਰੱਦ ਕੀਤਾ ਜਾ ਰਿਹਾ ਹੋਵੇ, ਪਰ ਇਹਦੇ ਵਿੱਚ ਪੂਰੀ ਸਮਰੱਥਾ ਆ ਤੇ ਸਟੇਟ ਇਸ ਗੱਲ ਨੂੰ ਸਮਝਦੀ ਆ, ਐਵੇਂ ਨਹੀਂ ਉਹ ਚੀਕਾਂ ਪੈ ਰਹੀਆਂ। ਦੂਜੇ ਪਾਸੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮਾਹੌਲ ਆ, ਜਿਸ ਤਰੀਕੇ ਨਾਲ ਜਿਹੜੇ ਆ ਨਿੱਜਰ ਦਾ ਜਥੇਦਾਰ ਨਿੱਜਰ ਦਾ, ਅਵਤਾਰ ਸਿੰਘ ਖੰਡੇ ਦਾ ਹੋਇਆ, ਜਾਂ ਅਵਤਾਰ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਘਟਨਾਕ੍ਰਮ, ਇਹ ਸਾਰੀਆਂ ਗੱਲਾਂ ਤੋਂ ਬਾਅਦ ਜਿਸ ਤਰੀਕੇ ਨਾਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਸਟੈਪ ਚੱਕੇ ਆ, ਤੋ ਇੰਡੀਆ ਦੇ ਬਾਰੇ ਜਿਹੜੀ ਅੱਡ ਅੱਡ ਮੁਲਕਾਂ ਦੇ ਰਿਲੇਸ਼ਨਸ ਨੇ, ਸੰਬੰਧ ਨੇ, ਸੋ ਜਿਹੜਾ ਮੁਲਕਾਂ ਦਾ ਨਕਸ਼ਾ ਉਹ ਬਦਲ ਰਿਹਾ, ਦੁਨੀਆਂ ਦਾ ਨਕਸ਼ਾ ਬਦਲ ਰਿਹਾ। ਸੋ ਜਿਹੜਾ ਕਹਿ ਇਹ ਕਹਿਣਾ ਕਿ ਜੀ ਖਤਮ ਆ ਗੱਲ, ਇਹ ਵੀ ਉਨੀ ਹੀ ਝੂਠੀ ਆ। ਇਹ ਗੱਲ ਵੀ ਕਹਿਣੀ ਕਿ ਜੀ ਮੋੜ ਤੇ ਪਿਆ ਅਗਲੇ ਤੇ ਖਾਲਿਸਤਾਨ, ਇਹ ਵੀ ਉਨੀ ਝੂਠੀ ਆ। ਹਾਲਾਤ ਜਿਹੜੇ ਨੇ ਉਹ ਕਿਸ ਘਟਨਾ ਨਾਲ ਇੱਕ ਐਂ ਬਦਲ ਸਕਦੇ ਆ ਇਹ ਪਤਾ ਹੀ ਨਹੀਂ। ਜਿਵੇਂ 1984 ਤੋਂ ਪਹਿਲਾਂ

ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਜੇ ਦੇਣਗੇ ਤਾਂ ਇਨਕਾਰ ਕੋਈ ਨੀ, ਮੈਂ ਮੰਗਦਾ ਨਹੀਂ ਪਰ ਜੇ ਦੇਣਗੇ, ਮਤਲਬ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਇੱਦਾਂ ਦੀ ਗੱਲ ਸੀ। ਪਰ ਜਾਣੀ ਕਿ ਇੱਕ ਸਵਾਲ ਸੀ ਕਿਸੇ ਵੱਡੇ

0: ਉਹ ਕਹਿੰਦੇ ਇੰਦਰਾ ਗਾਂਧੀ ਕਿਵੇਂ? ਉਹ ਕਹਿੰਦਾ ਵੀ 1970-71 ਤੋਂ ਮੈਂ ਲੱਗਿਆ ਹੋਇਆ ਖਾਲਿਸਤਾਨ ਦੀ ਗੱਲ ਕਰਨ, 1946 ਚ ਵੀ ਕੁਛ ਬੰਦੇ ਲੱਗੇ ਸੀ ਸਿੱਖ ਰਾਜ ਦੀ, ਸਿੱਖ ਸਥਾਨ ਦੀ ਗੱਲ ਕਰਦੇ ਸੀ, 1978 ਤੋਂ ਦਲ ਖਾਲਸਾ ਵਾਲੇ ਝੰਡਾ ਚੱਕੀ ਫਿਰਦੇ ਸੀ, ਫਿਰ 1982-83 ਚ ਬਬਰ ਖਾਲਸਾ ਨੇ ਵੀ ਕਹਿਤਾ, ਬੜੇ ਲੋਕਾਂ ਨੇ ਖਾਲਿਸਤਾਨ ਕਾ ਕਿਸੇ ਨੇ ਨੀ ਸੁਣੀ, ਸਾਡੀ ਕੌਮ ਨੇ ਸਾਡੀ ਕੋਈ ਖਾਲਿਸਤਾਨ ਦੀ ਗੱਲ ਨੀ ਚੱਲੀ, ਪਰ 5 ਜੂਨ ਦੀ ਰਾਤ ਨੂੰ ਸਿੱਖ ਆਰਾਮ ਨਾਲ ਜਿੱਥੇ ਜਿੱਥੇ ਪਏ ਸੀ 6 ਨੂੰ ਉੱਠੇ, ਉਹ ਸਾਰੇ ਖਾਲਿਸਤਾਨੀ ਬਣਾਤੇ ਇੰਦਰਾ ਨੇ। ਇੰਦਰਾ ਨੇ ਉਹ ਕੰਮ ਕੀਤਾ ਜਿਹਦੇ ਨਾਲ ਕੌਮ ਖਾਲਿਸਤਾਨ ਦੇ ਰਾਹ ਤੁਰੀ, ਇੰਦਰਾ ਨੇ ਤਾਂ ਉਹ ਕੰਮ ਕੀਤਾ ਵੀ ਆਪਦੇ ਗੰਨਮੈਨ ਵੀ ਖਾਲਿਸਤਾਨੀ ਬਣਾਤੇ। ਤੋ ਜੇਕਰ ਕਹਿੰਦਾ ਚਾਹੇ ਉਹਦੀ ਗੱਲ ਜਿਸਦਾ ਮਰਜ਼ੀ ਹੈ, ਪਰ ਕਹਿੰਦਾ ਵੀ ਜਿੰਨਾ ਖਾਲਿਸਤਾਨ ਨੂੰ ਬਲ ਇੰਦਰਾ ਨੇ ਦਿੱਤਾ ਉਹਨੇ ਉਹ ਕੰਮ ਕੀਤਾ ਜਿਹਦੇ ਨਾਲ ਹਰ ਸਿੱਖ ਖਾਲਿਸਤਾਨ ਦੇ ਰਾਹ ਤੁਰ ਗਿਆ। ਸੋ ਏਦਾਂ ਕਦੇ ਵੀ ਭਵਿੱਖ ਵਿੱਚ ਕੋਈ ਵੀ ਘਟਨਾ ਇਹੋ ਜਿਹੀ ਵਾਪਰ ਸਕਦੀ ਆ ਜਿਹਦੇ ਨਾਲ ਖਾਲਿਸਤਾਨ ਦਾ ਏਜੰਡਾ ਸਭ ਤੋਂ ਮੂਹਰਲੀਆਂ ਸਫਾਂ ਚ ਆ ਕੇ ਡਿੱਗੂ। ਕੌਮ ਦੇ ਵਿੱਚ ਪੂਰੀ ਇਸ ਗੱਲ ਪ੍ਰਤੀ ਆਦਰ ਸਤਿਕਾਰ ਆ, ਜਦੋਂ ਵੀ ਕੋਈ ਸਾਖਸ਼, ਚਾਹੇ ਉਹ ਸਿਮਰਜੀਤ ਸਿੰਘ ਮਾਨ ਆ, ਚਾਹੇ ਉਹ ਦਲ ਖਾਲਸਾ ਆ, ਤੇ ਚਾਹੇ ਕੋਈ ਹੋਰ ਆ, ਹੁਣੇ ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਉੱਠ ਕੇ ਸਾਡੇ ਸਾਹਮਣੇ ਖਾਲਿਸਤਾਨ ਖਾਲਿਸਤਾਨ ਹੋ ਰਹੀ ਸੀ। ਸੋ ਇਹ ਗੱਲ ਇੱਕ ਪੱਕੇ ਤੌਰ ਤੇ ਡੱਬਾ ਬੰਦ ਕਰਕੇ ਵੀ ਆਹ ਗੱਲ ਗਲਤ ਹੀ ਗਲਤ ਆ ਜਾਂ ਇਹ ਸਹੀ ਸਹੀ ਆ, ਇੱਦਾਂ ਨਹੀਂ ਕੀਤੀ ਜਾ ਸਕਦੀ, ਬਲੈਕ ਐਂਡ ਵਾਈਟ ਨਹੀਂ ਹੈਗਾ।
1: ਜੀ, ਜਿਵੇਂ 4 ਦਹਾਕੇ ਪਹਿਲਾਂ ਐਲਾਨ ਹੁੰਦਾ ਅੱਜ ਦੇ ਦਿਨ ਅਕਾਲ ਤਖ਼ਤ ਸਾਹਿਬ ਤੇ, ਉਹਦੇ ਵਿੱਚ ਵੀ ਕੁਛ ਧਿਰਾਂ ਕਹਿ ਰਹੀਆਂ ਸੀ ਕਿ ਐਲਾਨ ਕਰਨਾ ਚਾਹੀਦਾ, ਕੁਛ ਧਿਰਾਂ ਕਹਿ ਰਹੀਆਂ ਸੀ ਐਲਾਨ ਨਹੀਂ ਕਰਨਾ ਚਾਹੀਦਾ। ਇਹ ਵੀ ਮਤਲਬ ਮੈਨੂੰ ਕਦੋਂ ਗੱਲ ਪਤਾ ਲੱਗੀ ਸੀ ਜਾਂ ਮੈਂ ਪੜ੍ਹੀ ਸੀ ਵੀ ਇਸ ਨੂੰ ਲੈ ਕੇ ਦੁਬਦਾ ਸੀ, ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਆ?
0: ਹਾਂ, ਇਹ ਘਟਨਾਕ੍ਰਮ ਸਰਦਾਰ ਅਜਮੇਰ ਸਿੰਘ ਨੇ ਵੀ ਬਿਆਨ ਕੀਤਾ,
1: ਉਹਨਾਂ ਦੀ ਆਟੋਬਾਇਓਗ੍ਰਾਫੀ 'ਚ ਲਿਖਿਆ,
0: ਹੋਰ ਵੀ ਬੜੇ ਥਾਵਾਂ ਤੇ ਇਹ ਗੱਲ ਸੱਚੀ ਹੈ। ਗੱਲ ਇਹ ਹੈ ਜਿਹੜੇ ਦਮਦਮੀ ਟਕਸਾਲ ਨਾਲ ਸੰਬੰਧਿਤ ਸਰਬੱਤ ਖਾਲਸਾ ਵਿੱਚ ਪੰਥਕ ਕਮੇਟੀ ਬਣੀ, ਇਹ ਸਾਰੇ ਦੇ ਸਾਰੇ ਸਰਦਾਰ ਦਲਵੀਰ ਸਿੰਘ ਪੱਤਰਕਾਰ ਜਾਂ ਜਿਹੜੇ ਸਰਬੱਤ ਖਾਲਸਾ ਦੇ ਆਰਗੇਨਾਈਜ਼ਰ ਸੀ, ਇਹ ਬਾਬਾ ਜਰਨੈਲ ਸਿੰਘ ਦੇ ਸੰਗੀ ਸਾਥੀ, ਉਹਨਾਂ ਦੇ ਪਿਆਰ ਕਰਨ ਵਾਲੇ ਸਿੰਘ, ਇਹਨਾਂ ਦਾ ਇੱਕ ਆਪਦਾ ਸੋਚ ਪ੍ਰਬੰਧ ਸੀ। ਪਰ ਖਾਲਿਸਤਾਨ ਤਾਂ ਉਦੋਂ ਪਹਿਲਾਂ, ਜਿਵੇਂ ਆਪਾਂ ਪਹਿਲੀ ਗੱਲ 'ਚ ਕਰਦੇ ਹਟੇ ਹਾਂ, ਜਗਜੀਤ ਸਿੰਘ ਚੌਹਾਨ ਵੀ ਕਹਿ ਰਿਹਾ ਸੀ, ਦਲ ਖਾਲਸਾ 78 ਤੋਂ ਕਹਿ ਰਿਹਾ ਸੀ, ਬੱਬਰ ਖਾਲਸਾ ਵੀ ਕਹਿ ਰਿਹਾ ਸੀ, ਅਕਾਲ ਫੈਡਰੇਸ਼ਨ ਵਾਲੇ ਕਹਿ ਰਹੇ ਸੀ, ਬੜੀਆਂ ਜਥੇਬੰਦੀਆਂ ਕਹਿ ਰਹੀਆਂ ਸੀ, ਪਰ ਇੱਕ ਜਾਬਤਾਬੱਧ ਤਰੀਕੇ ਨਾਲ ਜਿਹਨੂੰ ਪੱਕਦੀ ਹੈ ਕੌਮ ਦਾ ਐਲਾਨ, ਉਹ ਨਹੀਂ ਸੀਗਾ। ਸੋ ਇੱਥੇ ਡਿਬੇਟ ਚੱਲੀ, ਡਿਸਕਸ਼ਨ ਚੱਲੀ, ਤੇ 1986 ਦੇ 29 ਅਪ੍ਰੈਲ ਵਾਲੇ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਕਾਫੀ ਬਹਿਸਬਾਜ਼ੀ ਹੋਈ। ਪਰ ਮੈਂ ਸਵਾਲ ਇਹ ਕਰਦਾ, ਮੈਂ ਇਸ ਤੋਂ ਅਗਲਾ ਸਵਾਲ ਵੀ ਨਾਲ ਹੀ ਕਰਦਾ ਕੌਮ ਨੂੰ, ਜੇ ਬਾਬਾ ਜਰਨੈਲ ਸਿੰਘ ਇਹ ਕਹਿੰਦੇ ਰਹੇ ਨੇ ਕਿ ਜੇ ਦੇਣਗੇ ਇਨਕਾਰ ਕੋਈ ਨੀ, ਜੇ ਹਮਲਾ ਹੋ ਗਿਆ ਤੇ ਜੇ ਹਮਲਾ ਨਾ ਹੁੰਦਾ ਫਿਰ ਅਸੀਂ ਖਾਲਸਾ ਨਹੀਂ ਸੀ ਲੈਣਾ, ਇਹ ਗੱਲ ਜਿਹੜੀ ਹੈਗੀ ਆ ਬਹਾਨਾ ਬਣਾ ਕੇ ਖਾਲਿਸਤਾਨ ਤੋਂ ਭੱਜਣ ਲਈ ਤਾਂ ਬਹੁਤ ਵਧੀਆ ਵਾ ਵੀ ਬਾਬਾ ਜੀ ਐਂ ਕਹਿੰਦੇ ਸੀ, ਪਰ ਖਾਲਿਸਤਾਨ ਦਾ ਸਵਾਲ ਇਹ, ਇਸ ਜੇ ਬਾਬਾ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਹਮਾਇਤ ਨਾ ਕੀਤੀ ਹੁੰਦੀ, ਨਾ ਕੀਤੀ ਹੋਵੇ, ਤਾਂ ਕੀ ਕੌਮ ਨੇ ਖਾਲਿਸਤਾਨ ਨਹੀਂ ਲੈਣਾ? ਫਿਰ ਕੌਮ ਗੁਲਾਮ ਰਹਿਣ ਲਈ ਤਿਆਰ ਆ? ਅਗਲੀ ਗੱਲ, ਜੇ ਸਰਬੱਤ ਖਾਲਸਾ ਦੇ ਵਿੱਚੋਂ ਨਿਕਲੀ ਪੰਥਕ ਕਮੇਟੀ ਖਾਲਿਸਤਾਨ ਦਾ ਐਲਾਨ ਨਾ ਕਰੇ, ਫਿਰ ਜਿਹੜਾ ਬੱਬਰ ਖਾਲਸਾ ਜਾਂ ਦਲ ਖਾਲਸਾ ਜਾਂ ਹੋਰ ਸਿੱਖ ਜਥੇਬੰਦੀ ਉਦੋਂ ਪਹਿਲਾਂ ਖਾਲਿਸਤਾਨ ਦਾ ਐਲਾਨ ਕਰੀ ਬੈਠੀਆਂ ਨੇ, ਉਹ ਖਾਲਿਸਤਾਨ ਦਾ ਸੰਘਰਸ਼ ਆ, ਤੇ ਇੱਥੋਂ ਤੱਕ ਗਾ ਕਿ ਜਿਹੜੀ ਇਹ ਗੱਲ ਸਰਬੱਤ ਖਾਲਸਾ ਆ, ਇਹਦੇ ਵਿੱਚ ਐਲਾਨੀਆ ਤੌਰ ਤੇ ਕਿਹਾ ਗਿਆ ਹੈ, ਅੱਜ ਮੈਂ 29 ਅਪ੍ਰੈਲ ਵਾਲੀ ਗੱਲ ਨੂੰ ਛੱਡ ਕੇ 26 ਜਨਵਰੀ 1986 ਦਾ ਸਰਬੱਤ ਖਾਲਸੇ ਦੇ ਮਤੇ ਦੀ ਆਖਰੀ ਪੈਰੇ ਦੀ ਆਖਰੀ ਲਾਈਨ ਪੜ੍ਹ ਰਿਹਾ, ਉਹ 'ਚ ਬਹੁਤ ਸਾਰੇ ਸਿੰਘਾਂ ਦੇ ਨਾਂ ਨੇ, ਅੰਤ ਵਿੱਚ ਇਹ ਸਮਾਗਮ ਇੰਦਰਾ ਕਾਂਡ ਵਿੱਚ ਫਸਾਏ ਹੋਏ ਭਾਈ ਸਤਵੰਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਕੇਰ ਸਿੰਘ ਨੂੰ ਦਿੱਤੀ ਮੌਤ ਦੀ ਸਜ਼ਾ ਦੇ ਡੂੰਘੇ, ਸਾਰੀ ਗੱਲ, ਹੋਰ ਵੀ ਕਈਆਂ ਦੇ ਨਾਂ ਨੇ, ਭਾਈ ਹਰਮਿੰਦਰ ਸਿੰਘ ਹਰਫਨਮੌਲਾ, ਪਰਮਿੰਦਰ ਸਿੰਘ ਹਰਫਨਮੌਲਾ, ਭਾਈ ਹਰਮਿੰਦਰ ਸਿੰਘ, ਭਾਈ ਦਲੀਪ ਸਿੰਘ ਨੂੰ ਮੌਤ ਦੀ ਸਜ਼ਾ ਮਿਲੀ ਆ, ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਫੌਰਨ ਰਿਹਾ ਕੀਤਾ ਜਾਵੇ। ਆਖਰੀ ਲਾਈਨ, ਇਹ 26 ਜਨਵਰੀ 1986 ਆ। ਇਹ ਸਮਾਗਮ ਸਪਸ਼ਟ ਕਰਦਾ ਹੈ ਕਿ ਜੇ ਇਹਨਾਂ ਸਿੰਘਾਂ ਵਿੱਚੋਂ ਜਾਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਸ਼ਹੀਦ ਕੀਤਾ ਗਿਆ ਤਾਂ ਇਹ ਖਾਲਿਸਤਾਨ ਦੇ ਸ਼ਹੀਦ ਸਦਵਾਉਣਗੇ, ਸਦਵਾਏਗਾ। ਇਹ 26 ਜਨਵਰੀ 1986 ਨੂੰ ਕਿਹਾ ਗਿਆ। ਇਹਦਾ ਮਤਲਬ ਖਾਲਿਸਤਾਨ ਦੇ ਉੱਤੇ ਇੰਨੀ ਵੱਡੀ ਵਿਦੋਬਧਾ ਹੈ ਨਹੀਂ ਸੀਗੀ ਕੋਈ ਵੀ ਜੇ ਉਹ ਐਂ ਹੋ ਗਿਆ ਤੇ ਐਂ ਨਹੀਂ ਹੋਊਗਾ।
1: ਨਹੀਂ, ਉਹ ਪਰਚੀਆਂ, ਹਾਂ ਉਹ ਪਾਈਆਂ ਸੀ, ਮੜੇ ਦੱਸੋਗੇ ਤੁਸੀਂ?
0: ਹਾਂ, ਉਹ ਪਰਚੀਆਂ ਵਾਲਾ ਕਨਸੈਪਟ ਇਹ ਸੀਗਾ ਕਿ ਉਸ ਟਾਈਮ ਜਿਹੜੇ ਸਿੰਘ ਸੀਗੇ ਜਿਨ੍ਹਾਂ 'ਚ ਉਹ ਵੀ ਇੱਕ ਜਿਵੇਂ ਕਹਿ ਦਈਏ ਹੈਸੀਅਤ ਰੱਖਦੇ ਸਿੰਘ ਸੀ ਜਿਹੜੇ ਚਾਹੁੰਦੇ ਸੀਗੇ, ਉਹਨਾਂ ਨੇ ਇਹ ਅਰਦਾਸਾ ਕਰਵਾਇਆ ਵੀ ਜੀ ਉਹ ਪਰਚੀ ਜਿਹੜੀ ਹੈਗੀ ਆ ਉਹਦੇ ਹਿਸਾਬ ਨਾਲ ਹੋਵੇ ਤਾਂ ਨਹੀਂ ਕਰਾਂਗੇ ਐਲਾਨ, ਤੇ ਉਹਦੇ ਵਿੱਚ ਉੱਥੇ ਦੱਸਦੇ ਆ ਕਿ ਇਸ ਗੱਲ ਤੇ ਪਰਚੀ ਨਹੀਂ ਆਈ ਕਿ ਐਲਾਨ ਜਿਹੜਾ ਹੈਗਾ
1: ਸਰੋਵਰ ਚ
0: ਪਾਈ, ਹਾਂ ਹਾਂ ਕੀਤੀ ਆ, ਪਰ ਉੱਥੇ ਫਿਰ ਬਾਅਦ ਵਿੱਚ ਜਿਹੜਾ ਸੀਗਾ ਉਹਨਾਂ ਨੇ ਇਸ ਗੱਲ ਨੂੰ ਓਵਰ ਰੂਲ ਹੀ ਕਰਤਾ, ਜਾਂ ਤਾਂ ਉਹ ਪਰਚੀਆਂ ਪਾਉਂਦੇ ਨਾ, ਮੈਂ ਤਾਂ ਇਹੀ ਕਹਿ ਸਕਦਾ

0: ਅਸੀਂ ਤਾਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਲਈ ਤੁਸੀਂ ਪਹਿਲੀ ਲੜ ਰਹੇ ਸੀ ਤੇ ਜਾਂ ਤਾਂ ਉਹ ਪਰਚੀਆਂ ਪਾਉਂਦੇ ਨਾ, ਜੇ ਉਹਨਾਂ ਦਾ ਇਹ ਫੈਸਲਾ ਪਰਚੀਆਂ ਨੇ ਰੱਦ ਕਰਤਾ ਸੀ ਫਿਰ ਉਹ ਨਾ ਕਰਦੇ। ਪਰ ਫਿਰ ਮੈਂ ਕਹਿੰਦਾ ਜੇ ਉਹ ਪਰਚੀਆਂ ਵਾਲਾ ਕੰਮ ਨਾ ਵੀ ਹੁੰਦਾ ਤਾਂ ਕੌਮ ਤਾਂ ਖਾਲਿਸਤਾਨ ਲਈ ਲੜ ਰਹੀ ਸੀ, 26 ਜਨਵਰੀ 86 ਨੂੰ ਹੀ ਪਹਿਲਾਂ ਲੜ ਰਹੀ ਸੀ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਵੀ ਉਹ ਜਿਹੜੇ ਹੈਗੇ ਸਾਡੇ ਸਿੰਘ ਉਹ ਖਾਲਿਸਤਾਨ ਦੇ ਸ਼ਹੀਦ ਨੇ। ਹੁਣ ਤਾਂ ਆਪਾਂ ਉਦੋਂ ਵੱਡੀ ਗੱਲ ਕਰਦੇ ਹਾਂ ਨਾ ਜੀ, ਵੀ 1 ਅਪ੍ਰੈਲ 1978 ਤੋਂ ਲੈ ਕੇ ਹੁਣ ਤੀਕਰ ਸਾਡੇ ਜਿਹੜੇ ਨੇ ਉਹ ਸਾਰੇ ਖਾਲਿਸਤਾਨ ਦੇ ਸ਼ਹੀਦ ਨੇ। ਖਾਲਿਸਤਾਨ ਇਹ ਚਲੋ ਅੱਜ ਅਸੀਂ ਖਾਲਿਸਤਾਨ ਅੱਖਰ ਵਰਤ ਰਹੇ ਹਾਂ, ਇਦੋਂ ਪਹਿਲਾਂ ਹੋਰ ਵੀ ਕਾਹ ਵੀ ਕੁਛ ਹੋ ਸਕਦਾ, ਕੌਮ ਕੋਈ ਹੋਰ ਆਪਦਾ ਘਰ ਨੌ ਘੜ ਲਵੇ, ਚਲੋ ਹੁਣ ਤਾਂ ਇਹ ਵੀ ਇੱਕ ਇਹ ਚੀਜ਼ ਆ। ਤੇ ਇੰਡੀਅਨ ਸਟੇਟ ਨੇ ਪੂਰਾ ਜ਼ੋਰ ਲਾ ਕੇ ਇਹ ਚਾਹਿਆ ਸਦਾ ਕਿ ਇਹ ਛੱਡ ਦਿਓ ਅੱਖਰ। ਆ ਪਿੱਛੇ ਜੇ ਸਾਡੇ ਇੱਕ ਸੱਜਣ ਨੇ ਕਿਤਾਬ ਲਿਖੀ, ਉਹ ਕਹਿੰਦਾ ਜੀ ਇਹ ਖਾਲਿਸਤਾਨ ਅੱਖਰ ਨਹੀਂ ਹੋਣਾ ਚਾਹੀਦਾ। ਖਾਲਿਸਤਾਨ ਉਹ ਸਾਰੇ ਕਿਸੇ ਨੂੰ ਰੀਪ੍ਰਜੈਂਟ ਕਰਦਾ ਅੱਖਰ, ਜਿਹੜਾ ਸਾਡੀ ਕੌਮ ਦੀ ਭਾਵਨਾ, ਜਾਣੀ ਕਿ ਸਿੱਖਾਂ ਦਾ ਇੱਕ ਵੱਖਰਾ ਕਲਚਰ, ਸਿੱਖਾਂ ਦੀ ਇੱਕ ਵੱਖਰੀ ਸਿਵਲਾਈਜੇਸ਼ਨ ਜਿਹੜੀ ਸੈਮੂਅਲ ਪੀ ਹਟੈਂਗਟਨ ਅਮੈਰੀਕਨ ਨੇ ਉਹਨੇ ਕਲੈਸ ਆਫ ਸਿਵਲਾਈਜੇਸ਼ਨ ਦੀ ਗੱਲ ਕੀਤੀ ਹੈ। ਤੋ ਖਾਲਿਸਤਾਨੀ ਇੱਕ ਸਿੱਖਾਂ ਦੀ ਸਿਵਲਾਈਜੇਸ਼ਨ ਹੈ ਜਿਹੜੀ ਇੰਡੀਪੈਂਡੈਂਟ ਤੌਰ ਤੇ ਇੱਥੇ ਫਲਰਸ਼ ਹੋਣਾ ਚਾਹੁੰਦੀ ਆ, ਜਿਹੜੀ ਜਿਹੜੀ ਹਿੰਦੂ ਤੋਂ ਹੈ ਤਾਂ ਸਾਰੀਆਂ ਕੌਮਾਂ ਤੋਂ ਆਜ਼ਾਦ ਤੇ ਵੱਖਰੀ ਆ, ਵਿਲੱਖਣ ਹੈ, ਪਰ ਹਿੰਦੂ ਜਿਹੜਾ ਹੈਗਾ ਸਾਡਾ ਫੌਰੀ ਤੌਰ ਦੇ ਉੱਤੇ ਹਿੰਦੂ ਸਿਵਲਾਈਜੇਸ਼ਨ ਨਾਲ ਪੇਚਾ ਪਿਆ ਹੋਇਆ। ਤੋ ਸਾਡੀ ਕੌਮ ਦੀ ਜਿਹੜੀ ਸਿੱਖ ਸਿਵਲਾਈਜੇਸ਼ਨ ਆ, ਜਿਹੜੀ ਜਿਵੇਂ ਹਰ ਨੇਸ਼ਨ ਦੀ ਇੱਕ ਸਿਵਲਾਈਜੇਸ਼ਨ ਹੁੰਦੀ ਹੈ, ਕਿਸੇ ਟਾਈਮ ਕਿਹਾ ਜਾਂਦਾ ਸੀ ਪੰਥ ਨੇ, ਕਿਸੇ ਟਾਈਮ ਕਹਿੰਦੇ ਕੌਮ ਨੇ ਵੀ ਫਲਾਨੀ ਕੌਮ ਹੈ ਜਾਂ ਨਹੀਂ ਹੈ, ਹੁਣ ਹੈਗਾ ਸਿਵਲਾਈਜੇਸ਼ਨ ਦਾ ਦੌਰ, ਸਾਡੀ ਸਿੱਖ ਸਿਵਲਾਈਜੇਸ਼ਨ ਆ, ਜਿਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਅਸੀਂ ਘੜ ਰਹੇ ਹਾਂ, ਜਿਵੇਂ ਕੈਲੰਡਰ ਲੈ ਰਹੇ ਹਾਂ, ਕਿਉਂਕਿ ਹਰ ਸਿਵਲਾਈਜੇਸ਼ਨ ਦਾ ਹਰ ਕੌਮ ਦਾ ਇੱਕ ਵੱਖਰਾ ਕੈਲੰਡਰ ਹੁੰਦਾ, ਹਿੰਦੂਆਂ ਦੇ ਆਪਦੇ ਕੈਲੰਡਰ, ਆਪਦੇ ਕਰਮੀ ਕੈਲੰਡਰ ਉਹਨਾਂ ਦਾ ਆਪਦਾ, ਇਵੇਂ ਚੀਜ਼ਾਂ ਆਪਾਂ ਬਣਾ ਰਹੇ ਹਾਂ। ਵਕਤ ਵੱਧ ਘੱਟ ਲੱਗ ਸਕਦਾ, ਇਸ ਸਫ਼ਰ ਦੌਰਾਨ ਜਦੋਂ ਐਂਡ ਹੋਏਗਾ ਉਦੋਂ ਕੌਮ ਜਿਹੜੀ ਹੈਗੀ ਆ ਉਹਨਾਂ 'ਤੇ ਫਖਰ ਕਰੇਗੀ ਜਿਨ੍ਹਾਂ ਨੇ ਖਾਲਿਸਤਾਨ ਦੀ ਸਿਰਜਣਾ ਵਿੱਚ ਕਿਸੇ ਵੀ ਤਰੀਕੇ ਦੀ ਭੂਮਿਕਾ ਅਦਾ ਕੀਤੀ ਹੋਊਗੀ। ਜਿਨ੍ਹਾਂ ਜਿਨ੍ਹਾਂ ਨੇ ਨੈਗੇਟਿਵ ਰੋਲ ਪਲੇ ਕੀਤਾ ਹੋਊਗਾ ਉਹਨਾਂ ਨੂੰ ਵੀ ਕੌਮ ਯਾਦ ਕਰੂਗੀ, ਕਿਉਂਕਿ ਜਦੋਂ ਆਪਾਂ ਸਿੱਖ ਰਾਜ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਧਿਆਨ ਸਿੰਘ ਡੋਗਰਾ ਵੀ ਚੇਤੇ ਕਰਦੇ ਹਾਂ, ਅਤੇ ਉਹਨਾਂ ਸਰਦਾਰਾਂ ਦਾ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਦਾ ਵੀ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੂੰ ਅੱਜ ਦੀ ਹਿਸਟਰੀ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਸ਼ਾਨਦਾਰ ਸ਼ਖਸੀਅਤਾਂ ਸੀ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office and their clients have also met. I feel that they believe in quality and they are dedicated to providing competent services to their clients.
8: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444.
9: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, ਗਿਗ ਐਕਸਪ੍ਰੈਸ।
10: Sarai Trucking, the name you can trust in transportation industry. Hire

0: Rene, AZ Company drivers and owner operators for Midwest, Southwest, California, and Toronto Montreal run. Steady work around the year. All new equipment then are 24/7 the friendly dispatch or the vadhiya pay rate the weekly payment basis. The direct deposit landly aaj hi call karo. Sarai Trucking 905-794-8837. 905-794-8837. Sarai Trucking.
1: ਜਿਵੇਂ ਮੈਂ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੇਖ ਰਿਹਾ ਹਨਾ ਸਾਹਮਣੇ ਸਕਰੀਨ ਤੇ ਵੀ ਦੇਖ ਰਿਹਾ ਤੁਹਾਡੇ ਕੋਲੇ ਹਾਰਡ ਕਾਪੀਜ਼ ਵੀ ਹੈਗੀਆਂ
2: ਹੈਗੀਆਂ
1: ਜੇ ਉਹ ਸਾਹਮਣੇ ਮੈਂ ਪੜ੍ਹ ਪਾ ਰਿਹਾ ਵੀ ਸਤਲੁਜ ਯਮਨਾ ਲਿੰਕ ਨਹਿਰ ਦੀ ਕਾਰ ਸੇਵਾ ਪੂਰਨ ਦੀ ਕਾਰ ਸੇਵਾ
2: ਜੀ
1: ਇਹ ਇਹ ਫੈਸਲੇ ਹੋਏ ਆ ਕਿਵੇਂ ਮਾੜਾ ਜਿਹਾ ਦੱਸੋਗੇ ਤੁਸੀਂ
2: ਦੇਖੋ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਨਾ ਇੱਥੇ ਬਹੁਤ ਸਾਰੀਆਂ ਕੌਮਾਂ ਵਸਦੀਆਂ ਨੇ ਬਹੁਤ ਸਾਰੇ ਲੋਕ ਰਹਿੰਦੇ ਨੇ ਪਰ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਡੋਮੀਨੈਂਸ ਜਿਹੜੀ ਆ ਉਹ ਸਿੱਖ ਹੋਮਲੈਂਡ ਦੇ ਵਿੱਚ ਸਿੱਖਾਂ ਦੀ ਹੈ ਤੇ ਅੱਜ ਬੇਸ਼ੱਕ ਇਸ ਪੰਜਾਬ ਨੂੰ ਜਿਹਨੂੰ ਅੱਜ ਦਾ ਪੰਜਾਬ ਕਹਿੰਦੇ ਆ ਪਰ ਹਰਿਆਣਾ ਹਿਮਾਚਲ ਯੂਪੀ ਦਾ ਕੁਛ ਹਿੱਸਾ ਪੱਛਮੀ ਪੰਜਾਬ ਹਿਮਾਚਲ ਜਿਹੜਾ ਹਰਿਆਣਾ ਸੋਰੀ ਰਾਜਸਥਾਨ ਦਾ ਹਿੱਸਾ ਜੰਮੂ ਦਾ ਇਹ ਸਾਰਾ ਇੱਕ ਬਹੁਤ ਖੁੱਲ੍ਹਾ ਇਲਾਕਾ ਸੀ ਜਿੱਥੇ ਸਿੱਖ ਸਿਵਿਲਾਈਜੇਸ਼ਨ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਗੁਰੂ ਸਾਹਿਬਾਨ ਵੇਲੇ ਇੱਕ ਆਪਦਾ ਪ੍ਰਭਾਵ ਖੇਤਰ ਇਸ ਇਲਾਕੇ ਦੇ ਇਕੱਲੇ ਲੋਕਾਂ ਦੇ ਜਿਹੜੇ ਧਾਰਮਿਕ ਸਰੋਕਾਰ ਆ ਉਹਦੀ ਗੱਲ ਨਹੀਂ ਹੈ ਹਰ ਤਰ੍ਹਾਂ ਦੇ ਸਰੋਕਾਰ ਆ ਜਿਹੜੇ ਉਹ ਸਿੱਖਾਂ ਨੇ ਦੇਖਣੇ ਤੋ ਜਦੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਲੁੱਟਣ ਦੀ ਗੱਲ ਆਈ ਇਹ ਉਵੇਂ ਹੀ ਆ ਜਿਵੇਂ ਅੱਡ ਅੱਡ ਭਾਰਤ ਦੇ ਖਿੱਤਿਆਂ ਦੇ ਵਿੱਚ ਲੋਕ ਲੜਦੇ ਨੇ ਕਿ ਜੀ ਸਾਡੇ ਖਣਿਜ ਪਦਾਰਥ ਲੁੱਟੇ ਜਾ ਰਹੇ ਨੇ ਸੋ ਪੰਜਾਬ ਕੋਲੇ ਤਾਂ ਇਹਦਾ ਤਾਂ ਨੌਵੀਂ ਪਾਣੀਆਂ ਕਰਕੇ ਆ ਜਦੋਂ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਗੱਲ ਆਈ ਤਾਂ ਸਤਲੁਜ ਯਮਨਾ ਲਿੰਕ ਨਹਿਰ ਜਿਹਦੇ ਬਣਾਉਣ ਦਾ ਸਾਰਾ ਕੰਮਕਾਰ ਸਾਡੇ ਅਕਾਲੀ ਭਾਈਚਾਰੇ ਨੇ ਕੀਤਾ ਜਿਉਂਦੇ ਰਹਿਣ ਸਰਦਾਰ ਬਾਦਲ ਪਰਿਵਾਰ ਵਾਲੇ ਜਿਹਨਾਂ ਨੇ ਆਪਦੀਆਂ ਮੌਜਾਂ ਲੁੱਟਣ ਦੇ ਲਈ ਪੂਰੇ ਪੰਜਾਬ ਨੂੰ ਇਸ ਹਾਲਾਤ ਚ ਵੀ ਬੰਜਰ ਬਣਦਾ ਤਾਂ ਬਣ ਜਾਵੇ ਸਾਨੂੰ ਮਿਲਣ ਚਾਹੀਦੇ ਆ ਜਦੋਂ ਦੇਵੀ ਲਾਲ ਤੋਂ ਚੈੱਕ ਲਿਆ ਸਾਰੀ ਉਹ ਕਹਾਣੀ ਚੱਲ ਰਹੀ ਸੀ ਹੁਣ ਜਦੋਂ ਆਪਣਾ ਧਰਮ ਯੁੱਧ ਮੋਰਚਾ ਲੱਗਦਾ ਉਦੋਂ ਪਹਿਲਾਂ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਜਿਹਦੇ ਚ ਪੂਰਾ ਪੰਜਾਬ ਇੱਕ ਤਰੀਕੇ ਨਾਲ ਸਾਰੀਆਂ ਕਾਮਰੇਡ ਧਿਰਾਂ ਵੀ ਨਾਲ ਹੀ ਸੀ ਉੱਥੇ ਉਹ ਜਾਂਦੇ ਆ 1982 ਚ ਉੱਥੇ ਉਹ ਮੋਰਚਾ ਜਿਹੜਾ ਸੀਗਾ ਉਹ ਜਾਨ ਨਹੀਂ ਫੜ ਸਕਿਆ ਉਹ ਚ ਉਨੀ ਨਹੀਂ ਸੀ ਉਹ ਪੰਜਾਬ ਬਿਲਕੁਲ ਹਟਕੇ ਇਲਾਕੇ ਤੋਂ ਸੀ ਬਹੁਤ ਸਾਰੇ ਕਾਰਨ ਸੀਗੇ ਫਿਰ ਉਹ ਧਰਮ ਯੁੱਧ ਮੋਰਚੇ ਚ ਉਹਦੀ ਗੱਲ ਆ ਗਈ ਤੋ ਜਿਹੜਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਇਕੱਲੇ ਲੋਕ ਸਮਝ ਸਕਦੇ ਆ ਕਿ ਨਹੀਂ ਸ਼ਾਇਦ ਧਰਮ ਦੀਆਂ ਕੁਛ ਗੱਲਾਂ ਹੋਣਗੀਆਂ ਉਹਦੇ ਚ ਚੰਡੀਗੜ੍ਹ ਪੰਜਾਬ ਨੂੰ ਇੱਥੇ ਜਿਹੜੀ ਆ ਟ੍ਰੇਨ ਜਾਂਦੀ ਆ ਉਹਦਾ ਨਾਂ ਸੱਚਖੰਡ ਐਕਸਪ੍ਰੈਸ ਰੱਖਿਆ ਜਾਵੇ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਆਹ ਚੀਜ਼ ਹੋਵੇ ਇੱਥੋਂ ਟਰਾਂਸਮੀਟਰ ਤੋਂ ਗੁਰਬਾਣੀ ਦਾ ਰਲੇ ਬਹੁਤ ਸਾਰੀਆਂ ਗੱਲਾਂ ਸੀ ਉਹਦੇ ਚ ਇਹ ਵੀ ਇੱਕ ਮੁੱਦਾ ਚੱਲਿਆ ਆਉਂਦਾ ਸੀ ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਅਕਾਲੀ ਲੀਡਰਸ਼ਿਪ ਨੇ ਕਪੂਰੀ ਨਹਿਰ ਦਾ ਮੋਰਚਾ ਲਾ ਕੇ ਪੂਰੇ ਪੰਜਾਬ ਨੂੰ ਪੂਰੀ ਸਿੱਖ ਕੌਮ ਨੂੰ ਇੰਦਰਾ ਦੇ ਤੇ ਕਾਂਗਰਸ ਦੇ ਜਾਂ ਮੁਲਕ ਦੇ ਨਿਜ਼ਾਮ ਦੇ ਨਾਲ ਲੜਾਇਆ ਕਿ ਆਪਾਂ ਪਾਣੀ ਨਹੀਂ ਲੁੱਟੇ ਜਾਣ ਦੇਣੇ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਚ ਮੰਨ ਕੇ ਆ ਗਏ ਵੀ ਅਸੀਂ ਨਹਿਰ ਪੱਟ ਕੇ ਦੇਵਾਂਗੇ ਫਿਰ ਆਪਾਂ ਦਰਬਾਰ ਸਾਹਿਬ ਤੇ ਅਟੈਕ ਜਾਂ ਜਿਹੜਾ ਸਾਡੀ ਕੌਮ ਦਾ ਘਾਣ ਹੋਇਆ ਉਹ ਫਿਰ ਕਿਹੜੇ ਖਾਤੇ ਚ ਪਾਈਏ ਜੇ ਤੁਸੀਂ ਨਹਿਰ ਤਾਂ ਵੈਸੇ ਮੰਨਦੇ ਸੀਗੇ ਵੀ ਨਹਿਰ ਦੇ ਦੇਣੀ ਹੈ ਤੋ ਜਿਹੜੀ ਕੌਮ ਸੀ ਉਹ ਇਹਨਾਂ ਦੇ ਦੋਗਲੇਪਣ ਤੋਂ ਦੁਖੀ ਸੀ ਚਲੋ ਲੌਂਗੋਵਾਲ ਤਾਂ ਆਪਦੇ ਕਾਰਨਾਂ ਕਰਕੇ ਜਿਹੜਾ ਉਹਦਾ ਹੋਣਾ ਸੀ ਹੋ ਗਿਆ ਪਰ ਨਹਿਰ ਜਿਹੜੀ ਸੀ ਉਹ ਅਕਾਲੀ ਵਜ਼ਾਰਤ ਦੇ ਮੌਕੇ ਬਰਨਾਲਾ ਵਜ਼ਾਰਤ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਕਮਲਜੀਤ ਸਿੰਘ ਹੋਣੀ ਇਹ ਸਾਰੇ ਸੀਗੇ ਇਹਨਾਂ ਦੇ ਵੇਲਿਆਂ 'ਚ ਉਹ ਸਾਰੀ ਬਣੀਆਂ ਜਿੰਨੀ ਬਣੀ ਆ ਬਾਦਲ ਸਾਹਿਬ ਨੇ ਤਾਂ ਮਨਜ਼ੂਰੀਆਂ ਦਿੱਤੀਆਂ ਚੈੱਕ ਚੁੱਕ ਲਏ ਇਹਨਾਂ ਨੇ ਬਣਾਈ ਜਿਹੜੀ ਬਰਨਾਲਾ ਸਰਕਾਰ ਹੁਣ ਉਸ ਮੌਕੇ ਜਦੋਂ ਨਹਿਰ ਬਣ ਰਹੀ ਸੀ ਉਸ ਮੌਕੇ ਜਿਹੜੀ ਪੰਥਕ ਕਮੇਟੀ ਲੀਡ ਕਰਦੀ ਸੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੇ ਵੱਲੋਂ ਫਿਰ ਇਹ ਆਇਆ ਕਿ ਆਪਾਂ ਉਹ ਨਹਿਰ ਪੂਰਨੀ ਆ ਕਾਰ ਸੇਵਾ ਕਰੋ ਤੇ ਉੱਥੇ ਜੀ ਨਹਿਰ ਪੂਰਨੀ ਆ ਇਹ ਪ੍ਰੋਗਰਾਮ ਲਿਖ ਕੇ ਪੜ ਪੜਾਈਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਸੀਗੀਆਂ ਪਰ ਉਹ ਕੀਤਾ ਅਖੀਰ ਇਹ ਨਹਿਰ ਫਿਰ ਵੀ ਬਣਦੀ ਰਹੀ ਨਹਿਰ ਨਹੀਂ ਸੀ ਰੁਕ ਰਹੀ ਤਾਂ ਫਿਰ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਤੇ ਕੁਛ ਹੋਰ ਜਥੇਬੰਦੀਆਂ ਵੱਲੋਂ ਇਹਦਾ ਚੱਕਿਆ ਗਿਆ ਸਟੈਪ ਪਰ ਖਰੜ ਵਾਲੇ ਇਲਾਕੇ ਚ ਮਝਾਤ ਆ ਸ਼ਾਇਦ ਪਿੰਡ ਦਾ ਨਾਂ ਉੱਥੇ ਇੱਕ ਐਕਸ਼ਨ ਕਰਕੇ ਇਹ ਸੁਨੇਹਾ ਦੇਣਾ ਚਾਹਿਆ ਪਰ ਉਹ ਫਿਰ ਬਣਾ ਰੁਕੀ ਆਖਰ 1990 ਵਿੱਚ ਫਿਰ ਸਾਰੀਆਂ ਖਾੜਕੂ ਜਥੇਬੰਦੀਆਂ ਦੇ ਵਿੱਚ ਇਸ ਗੱਲ ਤੇ ਚਰਚਾ ਹੋਈ ਕਿ ਜਿਸ ਗੱਲ ਤੋਂ ਕੰਮ ਸ਼ੁਰੂ ਹੋਇਆ ਸੀ ਜਿੱਥੇ ਆਪਾਂ ਖਾਲਿਸਤਾਨ ਦੇ ਸੰਘਰਸ਼ ਤੱਕ ਆ ਗਏ ਹਾਂ ਉਹ ਨਹਿਰ ਤਾਂ ਉਵੇਂ ਬਣ ਰਹੀ ਹੈ ਤਾਂ ਫਿਰ ਉਸ ਦਿਨ ਉੱਥੇ ਬੱਬਰ ਖਾਲਸਾ ਦੇ ਸਿਰ ਇਹ ਸੇਵਾ ਆ ਗਈ ਇਹਨੂੰ ਕੌਮ ਸੇਵਾ ਕਹਿੰਦੀ ਆ ਪੰਜਾਬ ਦੀ ਪੰਜਾਬ ਦੇ ਪੁੱਤਾਂ ਨੇ ਸੇਵਾ ਕੀਤੀ ਆ ਇਹਨੂੰ ਖਾੜਕੂਵਾਦ, ਮਿਲੀਟੈਂਸੀ, ਟੈਰੋਰਿਜ਼ਮ, ਉਹ ਇੰਡੀਆ ਜੋ ਮਰਜ਼ੀ ਕਵੇ, ਸਾਡੀ ਕੌਮ ਇਹਨੂੰ ਸੇਵਾ ਕਹਿੰਦੀ ਹੈ। 1990 ਦੇ ਵਿੱਚ ਸੇਵਾਦਾਰਾਂ ਨੇ ਸੇਵਾ

0: ਬਾਲੀ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਦੇ ਸਾਥੀਆਂ ਨੇ ਭਾਈ ਸੁਖਦੇਵ ਸਿੰਘ ਜੀ ਬੱਬਰ ਇਹਨਾਂ ਸਿੰਘਾਂ ਨੇ ਉਹ ਐਕਸ਼ਨ ਉੱਥੇ ਕੀਤਾ।
1: ਪਰ ਲਾਸਟ ਈਅਰ ਦੀ ਜਿਵੇਂ ਗੱਲ ਕਰਾਂ, ਜਿਵੇਂ ਤੁਸੀਂ ਕਿਹਾ ਕਿ ਮਤਲਬ ISI ਦਾ ਏਜੰਟ ਹੋਣਾ,
0: ਹਾਂਜੀ
1: ਮਤਲਬ ਅਸੀਂ ਬਿਹਤਰ ਸਮਝਾਂਗੇ,
0: ਹਾਂਜੀ
1: ਮਤਲਬ। ਪਰ ਦੂਜੇ ਪਾਸੇ ਪਿਛਲੇ ਸਾਲ ਜਦੋਂ ਜੰਗ ਵਾਲਾ ਮਾਹੌਲ ਬਣਿਆ,
0: ਹਾਂਜੀ
1: ਇੰਡੀਅਨ ਆਰਮੀ ਨੇ ਕਲੇਮ ਕੀਤਾ ਕਿ ਉਧਰੋਂ ਮਿਜ਼ਾਈਲ ਚੱਲਣ ਲੱਗੀ ਸੀ ਜਾਂ ਮਤਲਬ ਅਟੈਕ ਹੋ ਰਿਹਾ ਸੀ, ਦਰਬਾਰ ਸਾਹਿਬ ਤੇ ਅਟੈਕ ਹੋ ਰਿਹਾ ਸੀ
0: ਜੀ,
1: ਤਾਂ ਉਹ ਜਿਹੜਾ ਆ ਅਸੀਂ ਮਤਲਬ ਡਿਫੈਂਸ ਕੀਤਾ
0: ਜੀ।
1: ਉਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ?
0: ਉਸ ਮੌਕੇ ਪੂਰੇ ਪੰਜਾਬ ਨੇ ਕਿਹਾ ਇਹ ਗੱਲ ਆਪਾਂ ਪਹਿਲਾਂ ਮੰਨ ਲਈਏ, ਇਹ ਨਹੀਂ ਕਿ ISI ਦਾ ਏਜੰਟ ਹੋਣਾ ਬੜਾ ਅਸੀਂ, ਇਹ ਤਾਂ ਇੱਕ ਗੱਲ ਕਹਿਣ ਦੀ ਆ ਨਾ ਵੀ ਕਿਵੇਂ ਕਿਹਾ। ਗੱਲ ਇਹ ਆ ਕਿ ਇਹਨਾਂ ਦਾ ਭਰੋਸਾ ਕਿੰਨਾ ਸਾਡੀ ਕੌਮ ਚ ਖਤਮ ਹੋਇਆ ਹੋਇਆ। ਉਹ ਪਾਕਿਸਤਾਨ ਜਿਹੜਾ ਕਿ ਕਰ ਸਕਦਾ ਅਟੈਕ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਡਿੱਗ ਸਕਦੀ ਆ, ਜਾਣ ਕੇ ਵੀ ਸਿੱਟੀ ਜਾ ਸਕਦੀ ਆ, ਕੌਮਾਂ ਲੜਾਈਆਂ ਚ ਕੀ ਨਹੀਂ ਹੁੰਦਾ। ਪਰ ਕਮਾਲ ਦੀ ਗੱਲ ਇਹ ਆ ਕਿ ਸਾਰੇ ਪੰਜਾਬ ਚੋਂ ਇਹ ਗੱਲ ਆ ਰਹੀ ਸੀ, ਉਹ ਤਾਂ ਨਹੀਂ ਸਿੱਟਦੇ, ਤੁਹਾਡਾ ਪਤਾ ਕੁਛ ਨਹੀਂ। ਇਹ ਜਿਹੜਾ ਇੰਡੀਆ ਨੇ ਆਪਦੀਆਂ ਕਰਤੂਤਾਂ ਨਾਲ, ਇੰਡੀਅਨ ਸਿਸਟਮ ਨੇ ਸਿੱਖਾਂ ਚ ਆਪਦੀ ਗ੍ਰਿਪ ਲੂਜ਼ ਕੀਤੀ ਹੋਈ ਹੈ, ਜਿਹੜਾ ਆਪਦਾ ਭਰੋਸਾ ਖਤਮ ਕੀਤਾ, ਜਿਹੜਾ ਦਿਨੋ ਦਿਨ ਹੋਰ ਘਟ ਰਿਹਾ। ਇਹਨਾਂ ਦੀ ਹਰ ਹਰਕਤ ਸਾਨੂੰ ਹੋਰ ਜ਼ਿਆਦਾ ਪਰਾਂ ਤੱਕ ਰਹੀ ਆ। ਜਦੋਂ ਚੌਥੇ ਕੁ ਦਿਨ ਆਇਆ ਹੁੰਦਾ ਨਾ, ਚਲੋ ਸਾਡੇ ਵੇਲੇ ਸ਼ਬਦ ਹੋਰ ਸੀ, ਅੱਜ ਕੱਲ੍ਹ ਇਹ ਆ ਕਿ ਜੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਹੋਵੇ ਤਾਂ ਸਹੀ, ਕਿਵੇਂ ਮਰਜ਼ੀ ਹੋ ਰਿਹਾ, ਤੁਹਾਡੇ ਜੁੱਤੀਆਂ ਮਾਰ ਕੇ ਅਗਲੇ ਕਰਵਾ ਰਿਹਾ, ਤੁਹਾਡਾ ਕਦੇ ਪਰਨਾ ਲਾ ਲੈਂਦੇ ਆ, ਕਦੇ ਕੜਾ ਲਾ ਲੈਂਦੇ ਆ, ਕਦੇ ਕੁਛ ਕਰ ਲੈਂਦੇ ਆ। ਸੋ ਉਵੇਂ ਹੀ ਇਸ ਜੰਗੀ ਮਾਹੌਲ ਦੇ ਵਿੱਚ ਕੌਮ ਦੀ, ਪੰਜਾਬ ਦੀ ਜਾਂ ਪੰਥ ਦੀ ਭਾਵਨਾ ਇਹੀ ਸੀ ਕਿ ਸਾਨੂੰ ਬਲੀ ਦਾ ਬੱਕਰਾ ਨਾ ਬਣਾਓ ਜੀ, ਸਾਡਾ ਪਾਕਿਸਤਾਨ ਨਾਲ ਕੋਈ ਰੌਲਾ ਨਹੀਂ, ਤੁਸੀਂ ਲੜਨਾ ਹਰਿਆਣੇ ਵਾਲਾ, ਰਾਜਸਥਾਨ ਵਾਲਾ, ਪਰ ਗੁਜਰਾਤ ਵਾਲਾ ਬਾਰਡਰ ਆ, ਉੱਥੇ ਰੱਜ ਕੇ ਲੜੋ ਜੀ, ਤੁਸੀਂ ਪਾਕਿਸਤਾਨ ਨੂੰ ਮਾਰੋ, ਪਾਕਿਸਤਾਨੀ ਤੁਹਾਨੂੰ ਮਾਰਨ, ਕੋਈ ਚੱਕਰ ਨਹੀਂ ਅਸੀਂ, ਪਰ ਸਾਡਾ ਪੰਜਾਬ ਜਿਹੜਾ ਹੈਗਾ ਸਾਡਾ ਕੋਈ ਮਸਲਾ ਨਹੀਂ, ਕਿਉਂਕਿ ਸਾਨੂੰ ਤਾਂ ਤੁਸੀਂ ਠੋਕਣ ਨੂੰ ਫਿਰਦੇ ਹੋ। ਸਾਡੀ ਕੌਮ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਉਹਦੇ 1984 ਦੇ ਨਵੰਬਰ ਮਹੀਨੇ ਚ ਇੰਦਰਾ ਗਾਂਧੀ ਪਲਾਨ ਬਣਾਈ ਫਿਰਦੀ ਸੀ, ਆ ਜਿਹੜਾ ਡਾਕਟਰ ਸੰਗਤ ਸਿੰਘ ਭਾਰਤੀ ਖੁਫੀਆ ਏਜੰਸੀਆਂ ਦਾ ਅਫਸਰ, ਉਹਨੇ ਲਿਖਿਆ। ਅਸੀਂ ਤਾਂ ਏਜੰਸੀਆਂ ਦੇ, ਇੰਡੀਅਨ ਏਜੰਸੀਆਂ ਦੇ ਬੰਦੇ ਨਹੀਂ ਹੈਗੇ, ਸਾਨੂੰ ਤਾਂ ਇਹ ਕਹਿੰਦੇ ਜੀ ਪਾਕਿਸਤਾਨ ਦੇ ਏਜੰਟ ਨੇ ਤੇ ਫਲਾਨੇ ਏਜੰਟ ਆ, ਤੇ ਇਹਨਾਂ ਦੇ ਅਫਸਰ ਕਹਿੰਦੇ ਨੇ ਵੀ ਭਾਰਤ ਸਰਕਾਰ ਦਾ ਮਿਥਿਆ ਹੋਇਆ ਸੀ ਇੰਦਰਾ ਗਾਂਧੀ ਦਾ, ਕਿ ਪਹਿਲੋਂ ਮਾੜੀ ਜੀ ਜੰਗ ਛੇੜ ਦੋ, ਫਿਰ ਪਿੱਛੇ ਹੋ ਜਾਓ ਤੇ ਫਿਰ ਢਾ ਲਓ। ਤੇ ਇਹ ਕੰਮ ਹੁਣ ਵੀ ਹੋ ਸਕਦਾ ਸੀ, ਇਹ ਹੁਣ ਬੀਜੇਪੀ ਵੀ ਇਹ ਕੰਮ ਕਰ ਸਕਦੀ ਆ, ਡਭਾਲ ਤਾਂ ਹੈ ਹੀ ਇਹ ਜਿਹੀਆਂ ਸਾਜ਼ਿਸ਼ਾਂ ਦਾ ਮਾਹਿਰ ਆ ਜੀ। ਸੋ ਜਿਹੜਾ ਕੌਮ ਦਾ ਇੱਕ ਬਤੌਰ ਕੌਮ ਦਿਨੋ ਦਿਨ ਡਿਵੈਲਪ ਹੋ ਰਹੀ ਆ ਮਾਇੰਡ ਸੈਟ ਕਿ ਇਹ ਇੰਡੀਆ ਸਾਡੀ ਆਇਡੈਂਟੀਟੀ ਦਾ, ਸਾਡੇ ਸਾਰੇ ਕਾਸੇ ਦਾ ਦੁਸ਼ਮਣ, ਤੇ ਸਾਡੇ ਅੰਦਰੋਂ ਹੌਲੀ ਹੌਲੀ ਖੁਰਚ ਖੁਰਚ ਕੇ ਸਿੱਖੀ ਕੱਢ ਰਿਹਾ, ਸਾਡੇ ਸਿੱਖ ਸਿਵਲਾਈਜੇਸ਼ਨ ਦੇ ਹਰ ਹਿੱਸੇ ਨੂੰ, ਉਹਨਾਂ ਦੇ ਹੱਕ 'ਚ ਬੜੇ ਭੁਗਤ ਸਕਦੇ ਆ ਜੀ, ਬੜੇ ਧਾਰਮਿਕ ਵੱਡੇ ਵੱਡੇ ਬਾਬੇ, ਬੜੇ ਵੱਡੇ ਵੱਡੇ MP MLA ਪ੍ਰਧਾਨ ਮੰਤਰੀ, ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਸੀਗਾ, ਤੇ ਉੱਥੇ ਸਾਰੀ ਕੌਮ ਪਿੱਟਦੀ ਫਿਰਦੀ ਆ ਮੁਲਕਾਂ 'ਚ ਅੱਡ ਅੱਡ, ਤੇ ਉਹ UNO 'ਚ ਜਾ ਕੇ ਕਹਿਣ ਲੱਗਿਆ ਹੋਇਆ ਸੀਗਾ ਕਿ ਸਾਨੂੰ ਤਾਂ ਜੀ ਉੱਥੇ ਕੋਈ ਹੈ ਨੀਗਾ ਜੀ, ਸਾਡਾ ਤਾਂ ਨਵੰਬਰ 'ਚ ਕੁਛ ਨੀ ਹੋਇਆ ਜੀ, ਸਾਡਾ ਤਾਂ ਠੀਕ ਆ ਜੀ। ਤੋ ਜਿਹੜੀ ਕੌਮ ਦੇ ਰੂਪ ਚ ਗੱਲ ਆ ਉਹ ਇਹੀ ਆ ਕਿ ਸਿੱਖ ਇਸ ਗੱਲ ਨੂੰ ਸਮਝ ਰਹੇ ਨੇ, ਸਿੱਖ ਰਹੇ ਨੇ, ਬਹੁਤ ਸਾਰੇ ਕਾਰਨ ਹੁੰਦੇ ਆ ਜਿਹਦੀ ਕਰਕੇ ਕਹਿ ਨਹੀਂ ਸਕੀਦਾ। ਜਥੇਦਾਰ ਗੁਰਚਰਨ ਸਿੰਘ ਟੌੜਾ ਸਾਰੀ ਕੌਮ ਦੇ ਉਹਨਾਂ ਸਿੱਖਾਂ ਦਾ ਪ੍ਰਤੀਨਿਧ ਵਾ ਜਿਹੜੇ ਕਹਿ ਨਹੀਂ ਸਕਦੇ ਪਰ ਜਿਉਂਦੇ ਆ। ਜਥੇਦਾਰ ਟੌੜਾ ਬਾਰੇ ਮਾਰਕ ਟੱਲੀ ਨੇ ਕਿਤਾਬ ਲਿਖੀ ਆ, ਗੱਲ ਲਿਖੀ ਆ ਕਿ ਉਹ ਪੱਕੇ ਸਿੱਖਾਂ ਦੀ ਆਜ਼ਾਦੀ ਦੇ ਮਦਈ ਸੀ ਪਰ ਉਹਨਾਂ ਤੋਂ ਕਹਿ ਨਹੀਂ ਹੋਇਆ। ਮਾਰਕ ਟੱਲੀ ਦੀ ਅਸੈਸਮੈਂਟ ਹੈ ਤੇ ਟੌੜਾ ਸਾਹਿਬ ਦੇ ਜਿੰਨੇ ਸਮਰਥਕ ਨੇ ਉਹ ਵੀ ਸਾਰੇ ਇਸ ਗੱਲ ਨੂੰ ਮੰਨਦੇ ਆ, ਪਰ ਟੌੜਾ ਸਾਹਿਬ ਵਾਂਗੂ ਹੀ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜੀ, ਜਿਨ੍ਹਾਂ ਨੂੰ ਅੱਜ ਇੰਡੀਆ ਜਾਂ ਮਾਹੌਲ ਇਹ ਸਮਝ ਰਿਹਾ ਹੋਣਾ ਖਨੀ। ਮੈਂ ਤਾਂ ਦੇਖਿਆ ਜੀ ਆ ਜਿਹੜੀ ਸਾਡੀ ਸਾਰੀ ਹੁਣ ਪਿਛਲੇ ਸਮੇਂ 'ਚ ਹੋ ਕੇ ਹਟੀ ਆ, ਪੁਲਿਸ ਦੇ ਵਿੱਚੋਂ, ਫੌਜ ਦੇ ਵਿੱਚੋਂ, ਮਾਸਟਰਾਂ ਚੋਂ, ਡਾਕਟਰਾਂ ਚੋਂ, ਜਿਹੜੇ 26 ਜਨਵਰੀ 15 ਅਗਸਤ ਨੂੰ ਤਿਰੰਗੇ ਨੂੰ ਸਲੂਟ ਜੇ ਦਿੰਦੇ ਆ, ਉਹਨਾਂ ਵਿੱਚੋਂ ਵੀ ਪਤਾ ਨਹੀਂ ਕਿਹੜਾ ਕਿਹੜਾ ਕੌਮ ਦੀ ਸੇਵਾ 'ਚ ਹਿੱਸਾ ਪਾ ਗਿਆ ਜੀ। ਜਦੋਂ ਕੌਮ ਦਾ ਸਵਾਲ ਆਉਂਦਾ ਉਦੋਂ ਹਰ ਸਿੱਖ ਆਪਦਾ ਫਰਜ਼ ਪਛਾਣਦਾ। ਇਹ ਠੀਕ ਆ ਕਿ ਜਿਹੜੇ ਹੁੰਦੇ ਆ ਹਾਲਾਤ ਉਹਦੇ ਵਿੱਚ ਕਈ ਵਾਰੀ ਮਜਬੂਰੀਆਂ 'ਚ ਬੰਦੇ ਕਰਦੇ ਆ, ਮੈਨੂੰ ਤਾਂ ਅਕਾਲੀ ਲੀਡਰਸ਼ਿਪ ਦੇ ਵੀ ਚਾਹੇ 100% ਤਾਂ ਨਹੀਂ, ਚਾਹੇ 1% ਹੀ ਆ, ਇਹ ਕਦੇ ਕਦੇ ਆਉਂਦਾ ਵੀ ਕਦੇ ਵਕਤ ਆਊਗਾ ਇਹ ਵੀ ਖਾਲਿਸਤਾਨ ਦੇ ਝੰਡੇ ਚੁੱਕਣਗੇ, ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ, ਜਿਵੇਂ ਹੁਣ ਸਾਡੇ ਬਾਦਲ ਸਾਹਿਬ, ਬਾਦਲ ਦਾਲ ਵਾਲੇ ਨੇ ਭਰਾ ਸਾਡੇ, ਹੁਣ ਕਈ ਵਾਰੀ ਜਿਹਨਾਂ 'ਚ ਨਜ਼ਰਬੰਦ ਸਿੰਘਾਂ ਦੀ ਵੀ ਗੱਲ ਕਰਦੇ ਆ, ਹੁਣ ਪੰਥਕ ਏਜੰਡੇ ਦੀ ਵੀ ਗੱਲ ਕਰਦੇ ਆ, ਜੇ ਕਦੇ 2 ਵਾਰੀ ਇਹ ਸੱਤਾ ਤੋਂ ਪਰਾਂ ਰਹੇ, ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ ਆ, ਇਹੋ ਜਿਹੇ ਹੁੰਦੇ ਨੇ ਸਿਆਸੀ ਬੰਦੇ।
1: ਤੁਹਾਨੂੰ ਐਂ ਕਿਉਂ ਲੱਗਦਾ? ਜਾਂ ਜਿਵੇਂ ਇੱਕ ਇੱਕ ਗੱਲ ਤੁਸੀਂ ਉਹ ਤਿਰੰਗੇ ਦੀ ਗੱਲ ਕਰ ਰਹੇ ਸੀ ਜਾਂ ਸਲੂਟ ਵਾਲੀ ਗੱਲ ਕਰ ਰਹੇ ਸੀ, ਅਕਾਲੀ ਮਿਨਿਸਟਰ ਨੇ ਸਲੂਟ ਨਹੀਂ ਕੀਤਾ
0: ਜੀ। ਦੇਖੋ ਗੱਲ ਇਹ ਆ, ਸਾਡੀ ਕੌਮ ਨੂੰ ਨਾ ਜਿਹੜੀ ਗਿਆਨ ਦੀ ਤਾਕਤ ਆ ਇਹ ਬੜੀ ਵੱਡੀ ਆ, ਮੇਰੇ ਹੱਥ 'ਚ AK-47

ਕੀ ਹੋਏ ਜਾਂ ਮੈਂ ਇੱਥੇ 47 ਰੱਖ ਕੇ ਬੈਠਾ, ਸੌਖਾ ਹੀ ਕੰਮ ਆ, ਚਾਰ ਹੋਮਗਾਰਡ ਵਾਲੇ ਵੀ ਆ ਜਾਣ ਨਾ, ਡੰਡੇ ਲੈ ਕੇ ਆ ਜਾਣ, ਉਹ ਵੀ ਮੈਨੂੰ ਕਰ ਲੈਣਗੇ ਵੀ ਆ ਇੱਧਰ। ਪਰ ਜੇ ਗਿਆਨ ਆ, ਗਿਆਨ ਦੀ ਤਾਕਤ ਆ, ਗਿਆਨ ਦਾ ਹਥਿਆਰ ਆ, ਉਹ ਜ਼ਿਆਦਾ ਵਧੀਆ ਕਾਰਗਰ ਆਉਂਦਾ। ਕਿਹਾ ਜਾਂਦਾ ਨਾ ਵੀ ਜਿਹੜਾ ਕਲਮ ਆ ਇਹਦੀ ਤਾਕਤ ਜਿਹੜੀ ਆ, ਇਹ ਨੀ ਵੀ ਗੰਨ ਦੀ ਤਾਕਤ ਕੋਈ ਅਰਥ ਨੀ ਰੱਖਦੀ, ਸਾਡੇ ਤਾਂ ਗੁਰੂ ਸਾਹਿਬ ਨੇ ਹਥਿਆਰਾਂ ਨੂੰ ਬਹੁਤ ਪੀਰ ਜਿਹੇ ਹਮਾਰੇ ਪੀਰ ਕਿਹਾ, ਹਥਿਆਰ ਤੋਂ ਬਗੈਰ ਤਾਂ ਗੁਰੂ ਸਾਹਿਬ ਕਹਿੰਦੇ ਆ ਮੇਰੇ ਮੱਥੇ ਹੀ ਨਾ ਲੱਗੀ। ਇੱਥੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿਤਾ ਸੀ ਗਿਆਨੀ ਕਿਰਪਾਲ ਸਿੰਘ ਨੇ, ਤੇ ਸੰਤ ਭਿੰਡਰਾਂ ਵਾਲੇ ਮੱਥਾ ਟੇਕ ਕੇ ਲੰਘ ਜਾ ਕਰਨ। ਉਹ ਕਹਿੰਦੇ ਵੀ ਸੰਤ ਜੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ। ਉਹ ਕਹਿੰਦੇ ਕਰਾਂ ਕੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਆ ਕੇ ਸ਼ਾਸਤਰ ਲੈ ਕੇ ਨਹੀਂ ਆਉਣੇ, ਤੇ ਸਾਡੇ ਗੁਰੂ ਸਾਹਿਬ ਦਾ ਹੁਕਮ ਆ ਵੀ ਮੇਰਾ ਬਿਨਾਂ ਹਥਿਆਰਾਂ ਤੋਂ ਮੇਰੇ ਮੱਥੇ ਨਹੀਂ ਲੱਗਣਾ। ਸੋ ਸ਼ਾਸਤਰ ਦਾ ਇੱਕ ਵੱਖਰਾ ਕੋਨਸੈਪਟ ਆ, ਪਰ ਗਿਆਨ ਜਿਹੜਾ ਹੈਗਾ ਉਹਦੀ ਇੱਕ ਵੱਖਰੀ ਤਾਕਤ ਆ। ਅੱਜ ਦੇ ਦੌਰ ਵਿੱਚ ਸਾਡੇ ਬੰਦਿਆਂ ਨੂੰ ਹਰ ਤਰ੍ਹਾਂ ਦਾ ਲਿਟਰੇਚਰ ਪੜ੍ਹਨਾ ਚਾਹੀਦਾ। ਜਦੋਂ ਮੇਰੇ ਕੋਲ ਇੱਥੇ ਲੋਕ ਆਉਂਦੇ ਨੇ, ਮੈਂ ਉਹਨਾਂ ਨੂੰ ਦਿਖਾਉਣਾ, ਦਿਖਾਉਣ ਦਾ ਭਾਵ ਇਹ ਹੈਗਾ ਕਿ ਤੁਹਾਨੂੰ ਪਤਾ ਹੋਵੇ ਮੈਂ 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ, ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ। ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ, ਤੁਸੀਂ ਆਹ ਪੜ੍ਹ ਲਓ। ਇਵੇਂ ਹੀ ਹਿੰਦੂ ਧਰਮ ਦਾ ਸਾਰਾ ਜਿੰਨਾ ਲਿਟਰੇਚਰ ਆ, 400 ਤੋਂ ਵੱਧ ਕਿਤਾਬਾਂ ਮੈਂ ਲਿਖੀਆਂ ਰੱਖੀਆਂ ਹੋਈਆਂ ਨੇ। ਪਿੱਛੇ ਜੇ ਕੋਈ ਕਾਮਰੇਡ ਸੱਜਣ ਕੋਈ ਗੱਲ ਚੱਲਦੀ ਸੀਗੀ ਕਿਸੇ ਮਸਲੇ ਤੇ, ਮੈਂ ਉਹਦੇ ਬਾਰੇ ਗੱਲ ਕੀਤੀ, ਉਹ ਕਹਿੰਦਾ ਇਹਨਾਂ ਤਾਂ ਸਾਨੂੰ ਨਹੀਂ ਪਤਾ ਹੋਣਾ। ਮੈਂ ਕਿਹਾ ਵੀ ਤੁਹਾਡੀ ਨਕਸਲਵਾੜੀ ਲਹਿਰ ਜਾਂ ਕਾਮਰੇਡ ਲਹਿਰ ਦਾ ਕੋਈ ਵਿਰਲਾ ਹੀ ਦਸਤਾਵੇਜ਼ ਹੋਊ, ਕੋਈ ਕਿਤਾਬ ਹੋਊਗੀ। ਆ ਜਿਹੜੇ ਤੁਸੀਂ ਸਾਡੇ ਖਿਲਾਫ਼ ਕੱਢਦੇ ਸੀ, ਸੁਰਖ ਰੇਖਾ, ਸੁਰਖ ਲੀ, ਜਨਤਕ, ਉਹ ਸਭ ਰੱਖੇ ਹੋਏ ਨੇ। ਹੁਣ ਜਿੰਨਾ ਜ਼ਿਆਦਾ ਤੁਸੀਂ ਪੜ੍ਹੋਗੇ ਉਨਾ ਤੁਹਾਨੂੰ ਗੱਲਾਂ ਦੀ ਸਮਝ ਹੋਊਗੀ। ਅਸਰ ਨਾ ਲਓ, ਤੁਸੀਂ ਤੋਲੋ ਹਰ ਇੱਕ ਚੀਜ਼ ਨੂੰ ਗੁਰਬਾਣੀ ਦੀ ਰੋਸ਼ਨੀ ਚ, ਆਪਦੇ ਇਤਿਹਾਸ ਦੇ ਨਜ਼ਰੀਏ ਤੋਂ। ਹੁਣ ਜਿਹੜਾ 1947 ਤੋਂ ਪਹਿਲਾਂ ਇਸ ਮੁਲਕ ਦਾ ਝੰਡਾ ਬਣਨ ਦੀ ਆਈ, ਝੰਡਾ ਕਮੇਟੀ ਬਣੀ ਵੀ ਮੁਲਕ ਦਾ ਝੰਡਾ ਬਣਨਾ, ਸਿੱਖ ਕਹਿਣ ਜੀ ਅਸੀਂ ਸਾਡਾ ਵੀ ਰੰਗ ਪਾਓ, ਉਹ ਕਹਿੰਦੇ ਜੀ ਤਿਰੰਗਾ ਬਣਨਾ। ਤਿਰੰਗਾ ਜਿਹੜਾ ਹੈਗਾ ਉਹਦੇ ਚ ਉਹ ਜਿਹੜਾ ਲਾਲ ਜਿਹਾ ਰੰਗ ਆ, ਭਗਵਾਂ ਜਿਹਾ, ਉਹ ਜੀ ਆ ਗਿਆ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਚਿੱਟਾ ਜਿਹੜਾ ਹੈਗਾ ਉਹ ਈਸਾਈਆਂ ਦਾ। ਤਿੰਨ ਕੌਮਾਂ ਨੇ ਉਹ ਕਹਿੰਦੇ, ਨਾਲੇ ਕਹਿੰਦੇ ਹੁੰਦੇ ਉਹ ਹਿੰਦੂ ਮੁਸਲਮ ਸਿੱਖ ਈਸਾਈ, ਬਾਬਾ ਖੜਕ ਸਿੰਘ ਹੋਣੀ ਕਹਿਣ। ਤੋ ਇਸ ਗੱਲ ਤੇ ਰਫੜ ਪੈਣ ਲੱਗ ਗਿਆ ਜਿੱਦਣ ਤੋਂ ਝੰਡਾ ਕਮੇਟੀ ਦਾ ਕੰਮ ਸ਼ੁਰੂ ਹੋਇਆ। ਸਿੱਖ ਲੜਦੇ ਰਹੇ, ਬਹੁਤ ਜ਼ੋਰਦਾਰ ਤਰੀਕੇ ਨਾਲ ਲੜੇ, ਇੱਕ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਇੱਕ ਇਹਨਾਂ ਨਾਲ ਲੜ ਰਹੇ ਸੀ ਲਾਲਿਆਂ ਨਾਲ। ਇਹ ਕਹਿਣ ਜੀ ਤੁਸੀਂ ਤਾਂ ਸਿੱਖ ਤਾਂ ਹਿੰਦੂ ਹੀ ਨੇ, ਤੁਹਾਡਾ ਰੰਗ ਬਸ ਇਹਦੇ ਵਿੱਚ ਹੀ ਆ ਗਿਆ ਜਿਹੜਾ ਸਾਡੇ ਵਾਲਾ ਰੰਗ। ਉਹ ਕਹਿੰਦੇ ਸਾਡੀ, ਔਰ ਸਭ ਤੋਂ ਵਧੀਆ ਸਟੇਟਮੈਂਟਸ ਜਿਹੜੀਆਂ ਨੇਗੀਆਂ ਇਹ ਵੱਖਰੇ ਪੜਦੇ ਉੱਤੇ ਕੌਮ ਦੇ ਬਾਰੇ, ਜੇ ਕਿਸੇ ਨੇ ਪੜ੍ਹਨੀਆਂ ਹੋਣ, ਨਫ਼ਰਤ ਤਿਆਗ ਦਿਓ ਵੀ ਉਹਨੇ ਮਾੜੀਆਂ ਕੀਤੀਆਂ, ਮਾਸਟਰ ਤਾਰਾ ਸਿੰਘ ਨੇ ਕਾਫੀ ਫੈਸਲੇ ਉਹਦੇ ਗਲਤ ਨੇ, ਪਰ ਜੇ ਕਿਸੇ ਨੇ ਸਿੱਖ ਕੌਮ ਦੇ ਬਾਰੇ ਵੱਖਰੇ ਪੜ ਦੀਆਂ ਗੱਲਾਂ ਸਮਝਣੀਆਂ ਹੋਣ ਤਾਂ ਸਭ ਤੋਂ ਵਧੀਆ ਮਾਸਟਰ ਤਾਰਾ ਸਿੰਘ ਦੀਆਂ ਨੇ। ਉਹ ਸ਼ਰਿਆਂ ਵੀ ਕਹਿੰਦੇ ਸੀ ਮੈਂ ਹਿੰਦੂ ਦੀ ਗੁਲਾਮੀ ਤੋਂ ਬਚਣਾ ਜੀ, ਮੈਨੂੰ ਤੁਸੀਂ ਮੇਰੇ ਇੱਥੇ ਫੱਟੇ ਤੇ ਲਿਖ ਕੇ ਲਾ ਦੋ ਮੇਰੇ ਮੱਥੇ ਤੇ ਵੀ ਮੈਂ ਫਿਰਕੂ ਹਾਂ, ਕਹਿ ਦੋ ਮੈਨੂੰ ਫਿਰਕੂ, ਪਰ ਮੈਂ ਹਿੰਦੂ ਹੋਣ ਤੋਂ ਇਨਕਾਰ ਕਰਦਾ, ਮੈਂ ਹਿੰਦੂ ਨਹੀਂ ਹੈਗਾ, ਮੈਂ ਸਿੱਖ ਹਾਂ। ਬੜਾ ਕਮਾਲ ਦੇ ਉਹਦੇ ਇਸ ਪੱਖੋਂ ਵਿਚਾਰ ਸੀ, ਹੋਰ ਉਹਦੇ ਫੈਸਲਿਆਂ ਬਾਰੇ ਸਾਡੇ। ਚਲੋ ਹੁਣ ਗੱਲ ਇਹ ਹੋਈ ਕਿ ਮਾਸਟਰ ਤਾਰਾ ਸਿੰਘ ਸਮੇਤ ਸਾਰੀ ਲੀਡਰਸ਼ਿਪ, ਪਰ ਗਾਂਧੀ ਐਂਡ ਕੰਪਨੀ ਦਾ ਇੱਕੋ ਹੀ ਰਾਗ ਡੋਮੀਨੈਂਸ ਸੀ, ਉਹਦੀ ਪ੍ਰਭਾਵ ਬੜਾ ਸੀ, ਤੇ ਨਹੀਂ ਇਹਨਾਂ ਤੇ ਦੋਸ਼ ਲੱਗਣਾ ਸੀਗਾ ਬਈ ਇਹ ਸਿੱਖ ਤਾਂ ਜੀ ਆਜ਼ਾਦੀ ਦੇ ਸੰਘਰਸ਼ ਵਿੱਚੋਂ ਵਿੱਚ ਨਹੀਂ ਆ ਰਹੇ। ਸਿੱਖਾਂ ਨੇ ਆਪਦਾ ਵੱਖਰਾ ਝੰਡਾ ਚੱਕ ਕੇ ਮਾਰਚ ਕੀਤੇ ਨੇ ਸਾਰੇ ਆਜ਼ਾਦੀ ਸੰਘਰਸ਼ 'ਚ, ਇਹਨਾਂ ਦਾ ਰੰਗ ਨਹੀਂ ਪਾਇਆ। ਸਿੱਖ ਕਦੇ ਕਹਿਣ ਵੀ ਖੱਟਾ ਜਿਹਾ ਪਾ ਦਿਓ, ਪੀਲਾ ਪਾ ਦਿਓ, ਨੀਲਾ ਪਾ ਦਿਓ, ਕਾਲਾ ਪਾ ਦਿਓ, ਪਰ ਉਹਨਾਂ ਨੇ ਰੰਗ ਨਹੀਂ ਪਾਇਆ। ਤੋ ਜਿਹੜਾ ਤਿਰੰਗਾ ਝੰਡਾ 1947 ਤੋਂ ਬਾਅਦ ਇਸ ਮੁਲਕ ਦਾ ਝੰਡਾ ਬਣਿਆ, ਉਹਦੇ 'ਚ ਸਿੱਖਾਂ ਦਾ ਰੰਗ ਨਹੀਂ ਹੈ। ਇਹ ਗੱਲ ਫੈਡਰੇਸ਼ਨ ਦੇ ਕੈਂਪਾਂ 'ਚ ਜਾਂ ਹੋਰ ਜਿੱਥੇ ਜਿੱਥੇ ਵੀ ਕਿਤੇ ਸਿਖਾਈ ਗਈ, ਸਿਖਾਉਣ ਵਾਲੇ ਵੀ ਉਦੋਂ 1947 ਤੋਂ ਪਹਿਲਾਂ ਦੇ ਜਿਹੜੇ ਮਾਹੌਲ 'ਚ ਸੀਗੇ ਲੋਕ, ਉਹਨਾਂ ਨੇ ਜਦੋਂ ਕੀਤਾ ਉਹਦਾ ਨਤੀਜਾ ਇਹ ਨਿਕਲਿਆ ਕਿ ਬੜੇ ਇਹੋ ਜਿਹੇ ਸਾਡੇ ਆਗੂ ਸੱਜਣ ਸੀ, ਜਿਹੜੇ ਅਕਾਲੀ ਦਲ ਦੇ ਫੈਡਰੇਸ਼ਨ 'ਚੋਂ ਗਏ ਆਗੂ, ਸਰਦਾਰ ਮਨਜੀਤ ਸਿੰਘ ਕਲਕੱਤਾ, ਉਹ ਚਾਹੇ ਵਜ਼ੀਰ ਵੀ ਬਣ ਜਾਂਦੇ ਸੀ, ਉਹ 26 ਜਨਵਰੀ 15 ਅਗਸਤ ਨੂੰ ਸਕਿੱਪ ਕਰ ਜਾਂਦੇ ਸੀਗੇ ਕਿ ਮੈਂ ਤਿਰੰਗੇ ਨੂੰ ਸਲਿਊਟ ਨਹੀਂ ਕਰਨਾ, ਇਹਦੇ ਵਿੱਚ ਉਹਦਾ ਰੰਗ ਪਾਇਆ ਹੈ। ਹਾਲਾਂਕਿ ਉਹਦੇ ਹੋਰ ਕਈ ਗੱਲਾਂ ਨਾਲ ਆਪਾਂ ਅਸਹਿਮਤ ਹੋ ਸਕਦੇ ਹਾਂ, ਪਰ ਇਹ ਗੱਲ ਜਦੋਂ ਮੈਂ ਸੁਣਦਾ ਸੀ ਮੈਨੂੰ ਲੱਗਦਾ ਸੀ ਵੀ ਵਾਹ ਵਧੀਆ ਗੱਲ ਆ। ਤੋ ਇਵੇਂ ਹੀ ਸਾਡੀ ਹੁਣ ਜਿੰਨੀਆਂ ਕੌਮ ਆ, ਇਹਨਾਂ ਚੋਂ ਜਿਹਨੂੰ ਮਰਜ਼ੀ ਪੁੱਛ ਲਓ ਵੀ ਤੁਸੀਂ ਤਿਰੰਗੇ ਨੂੰ ਸਲਿਊਟ ਕਿਉਂ ਕਰਦੇ ਆ, ਇਹ ਤਿਰੰਗਾ ਤਾਂ ਉਦਣ ਟੈਂਕ ਤੇ ਲੱਗਿਆ ਹੋਇਆ ਸੀ ਜਿੱਦਣ ਤੁਹਾਡੇ ਧਰਮ ਸਥਾਨ ਤੇ ਗੋਲੇ ਚੱਲਦੇ ਸੀ, ਇਸ ਤਿਰੰਗੇ ਦੀ ਛਾਂ ਹੇਠ ਤੁਹਾਡੀ ਕੌਮ ਦੀ ਨਸਲ ਖੁਸ਼ੀ ਹੋਈ, ਇਸ ਤਿਰੰਗੇ ਨੂੰ ਗੱਡ ਕੇ ਤੁਹਾਡੇ ਬੰਦੇ ਮਾਰੇ ਗਏ, ਤੁਹਾਡੀਆਂ ਧੀਆਂ ਭੈਣਾਂ ਰੇਪ ਕੀਤੀਆਂ ਗਈਆਂ, ਉਹ ਤਿਰੰਗਾ ਇੱਥੇ ਆ ਜਦੋਂ ਆਸਫਾ ਨੌ ਦੀ ਬੱਚੀਆਂ ਰੇਪ ਹੋਇਆ, ਤਿਰੰਗਾ ਯਾਤਰਾ ਨਿਕਲੀ ਆ ਕਠੂਆ ਦੇ ਵਿੱਚ, ਉਹ ਤਿਰੰਗਾ ਜਿਹੜਾ ਸਾਨੂੰ ਪ੍ਰਵਾਨ ਹੀ ਨਹੀਂ ਕਰਦਾ ਸਾਡੀ ਆਈਡੈਂਟੀ ਨੂੰ।
ਸਾਡੇ ਵੱਖਰੇ ਜਿਹੜਾ ਰੂਪ ਸਰੂਪ ਆ ਸਾਡੀ ਸਾਰੀ ਚੀਜ਼ ਨੂੰ, ਤੇ ਉਹੀ ਚੀਜ਼ ਦੇ ਆਧਾਰ ਤੇ ਮੁੜ ਕੇ ਡਾਕਟਰ ਅੰਬੇਦਕਰ ਦੀ ਕਮਾਂਡ ਹੇਠ ਬਣ ਗਿਆ ਸੰਵਿਧਾਨ। ਹੁਣ 26 ਜਨਵਰੀ ਵਾਲੇ ਦਿਨਾਂ ਚ ਸਾਡੇ ਬਹੁਤ

ਸਾਰੇ ਜਿਹੜੇ ਭਾਰਤ ਦੇ ਮੂਲ ਵਾਸੀ ਜਿਹਨਾਂ ਨੂੰ ਬਾਅਦ ਚ ਦਲਿਤ ਵੀ ਕਿਹਾ ਗਿਆ, ਬਾਹਮਣ ਨੇ ਸ਼ੂਦਰ ਵੀ ਕਿਹਾ, ਐਸ ਸੀ ਐਸ ਟੀ ਵੀ ਕਹਿ ਦਿੰਦੇ ਆ, ਉਹ ਕਹਿੰਦੇ ਨੇ ਕਿ ਜੀ ਡਾਕਟਰ ਅੰਬੇਦਕਰ ਨੇ ਸੰਵਿਧਾਨ ਲਿਖਿਆ, ਤੇ ਜਦੋਂ ਸਿੱਖ ਕੌਮ ਕਹਿੰਦੀ ਆ ਵੀ ਜੇ ਸੰਵਿਧਾਨ ਉਹਨੇ ਲਿਖਿਆ, ਹਾਲਾਂਕਿ ਇਹ ਗੱਲ ਹੁਣ ਬੜੀ ਸਪਸ਼ਟ ਆ, ਗੂਗਲ ਤੇ ਲਿਖ ਕੇ ਪਾ ਲਓ, ਡਾਕਟਰ ਅੰਬੇਦਕਰ ਸਾਹਿਬ ਤਾਂ ਆਪ ਮੰਨਦੇ ਆ ਵੀ ਇਹ ਸੰਵਿਧਾਨ, ਮੈਂ ਤਾਂ ਇਹਦੇ ਚ ਕੰਮ ਕੀਤਾ, ਇਹਨੂੰ ਬਣਾਉਣ ਵਾਲੀ ਕਮੇਟੀ ਦੇ ਵਿੱਚ ਮੈਂ ਤਾਂ ਹੈਗਾ, ਪਰ ਮੇਰੇ ਬਹੁਤ ਸਾਰੇ ਮੈਂਬਰ ਸੀ, ਕਾਫੀ ਵੱਡੀ ਗਿਣਤੀ ਚ ਮੈਂਬਰ ਸੀ, ਮੈਂ ਵੀ ਇਹਨੂੰ ਬਣਾਉਣ ਵਾਲਿਆਂ ਚ ਇੱਕ ਵਾਂ, ਪਰ ਇਹ ਸੰਵਿਧਾਨ ਜੇਕਰ ਜਿੰਨਾ ਵੀ ਵਧੀਆ ਮਰਜ਼ੀ ਹੋਵੇ, ਜੇ ਇਹਨੂੰ ਅੱਗ ਲਾਉਣੀ ਹੋਵੇ, ਸਭ ਤੋਂ ਪਹਿਲਾਂ ਮੈਂ ਲਾਊਂਗਾ। ਡਾਕਟਰ ਅੰਬੇਦਕਰ ਦੀ ਕਿਤਾਬ ਆਪ ਬੀਤੀ, ਉਹਦੀ ਸਵੈ ਜੀਵਨੀ ਮੈਂ ਰੱਖੀ ਹੋਈ ਆ, ਉਹਨੇ ਇਹ ਗੱਲ ਪਾਰਲੀਮੈਂਟ ਚ ਬੋਲੀ ਹੋਈ ਹੈ। ਤਾਂ ਡਾਕਟਰ ਅੰਬੇਦਕਰ ਦੇ ਜਿਹੜੇ ਹੈਗੇ ਆ ਸਮਰਥਕ, ਉਹ ਇਹ ਗੱਲ ਭੁੱਲ ਜਾਣ ਬਈ ਜੇਕਰ ਤੁਸੀਂ ਕਹੋਗੇ ਨਾ ਕਿ ਸਭ ਕੁਛ ਉਹਨਾਂ ਨੇ ਲਿਖਿਆ, ਤਾਂ ਜਿਹੜੇ ਇਸ ਸੰਵਿਧਾਨ ਤੋਂ ਪੀੜਿਤ ਨੇ, ਵਿਕਟਿਮ ਨੇ ਇਹਦੇ, ਉਹ ਜਦੋਂ ਫਿਰ ਇਹਨੂੰ ਮਾੜਾ ਬੋਲਣਗੇ, ਫਿਰ ਡਾਕਟਰ ਅੰਬੇਦਕਰ ਨੂੰ ਵੀ ਮਾੜਾ ਬੋਲਣਗੇ ਵੀ ਸਾਡੇ ਤੇ ਬੇੜੀਆਂ 'ਚ ਵੱਟੇ ਇਹਨਾਂ ਨੇ ਪਾਏ ਨੇ। ਸੋ ਅਸਲ ਵਿੱਚ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ, ਹਿੰਦੂਇਜ਼ਮ ਨੇ ਸਿੱਖਾਂ ਦੀ ਆਇਡੈਂਟੀ ਖਤਮ ਕਰਨ ਦਾ ਜਿਵੇਂ ਤਿਰੰਗੇ ਤਿਰੰਗ ਨਹੀਂ ਪਾਇਆ, ਉਵੇਂ ਸਿੱਖਾਂ ਦੇ ਲਈ ਸੰਵਿਧਾਨ ਵਿੱਚ ਉਹਨਾਂ ਨੇ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਹਾਂ, ਉਹ ਸ਼ੈਤਾਨ ਬੜੇ ਆ ਸਾਡੀ ਕੌਮ, ਜਿਵੇਂ ਹੁਣ ਮੈਂ ਗੱਲ ਕਰਦਾ, ਮੈਂ ਸਿੱਧੀ ਸਟ੍ਰੇਟ ਗੱਲ ਕਰਨ ਦੀ ਦੱਸਦੀ ਹਾਂ, ਹਿੰਦੂ ਮੇਰੇ ਵਰਗਾ ਨਹੀਂ ਹੈਗਾ, ਹਿੰਦੂ ਹਿੰਦੂ ਆ, ਉਹ ਹਰ ਗੱਲ ਸਾਮ ਦਾਮ ਦੰਡ ਭੇਦ, ਉਹ ਮਤਲਬ ਕਿ ਗੱਲ ਨੂੰ ਬੜਾ ਤਰੀਕੇ ਨਾਲ ਕਹਿੰਦੇ ਆ, ਤੇ ਉਹਦੇ ਵਿੱਚ ਫਸ ਕੇ ਸਾਡੇ ਕਈ ਬੰਦੇ, ਖਾਸ ਤੌਰ ਤੇ ਮੈਨੂੰ ਹਾਸਾ ਆਉਂਦਾ ਜਦੋਂ ਮੈਂ ਸੁਣਦਾ ਵੀ ਕਿੱਡਾ ਵੱਡਾ ਮੰਨਿਆ ਜਾਂਦਾ ਇਹਨੂੰ, ਤਰਲੋਚਨ ਸਿੰਘ ਨੂੰ ਵੀ ਮੈਂਬਰ ਪਾਰਲੀਮੈਂਟ, ਗਿਆਨੀ ਜੈਲ ਸਿੰਘ ਦਾ ਖਾਸਮ ਖਾਸ ਤੇ ਐਡਾ ਹਿਸਟਰੀ ਦਾ ਗਿਆਤਾ, ਬੜਾ ਗਿਆਨ ਆ ਉਹਦੇ ਕੋਲ, ਪਰ ਉਹ ਹਰ ਵਾਰੀ ਆ ਕੇ ਟੀਵੀ ਚੈਨਲਾਂ ਦੇ ਉੱਤੇ ਸ਼ਰੇਆਮ ਹਿੰਦੂਇਜ਼ਮ ਦੇ ਏਜੰਡੇ ਤਹਿਤ ਸਿੱਖਾਂ ਨੂੰ ਵਰਗਲਾ ਰਿਹਾ ਹੁੰਦਾ ਕਿ ਜੀ ਸੰਵਿਧਾਨ ਚ ਤਾਂ ਲਿਖਿਆ ਹੋਇਆ ਜੀ, ਉਹ ਪਿੱਛੇ ਤੇ ਕਹੀ ਜਾਂਦਾ ਸੀਗਾ, ਕਹਿੰਦਾ ਜੀ ਆਰ ਐਸ ਐਸ ਮੰਨ ਗਈ, ਉਹ ਭਾਈ ਉਹ ਤਾਂ ਹੁਣ ਕੀ ਕਹਿ ਰਹੇ ਨੇ, ਹੁਣੇ ਥੋੜੇ ਦਿਨ ਪਹਿਲਾਂ, ਥੋੜਾ ਸਮਾਂ ਪਹਿਲਾਂ ਇੱਕ ਆਰ ਐਸ ਐਸ ਦੇ ਸਾਰੇ ਜਿਹੜੇ ਉਹਨਾਂ ਦੇ ਹੈਗੇ ਆ ਵੱਡੇ, ਉਹਨਾਂ ਦੀ ਇੱਕ ਮੀਟਿੰਗ ਦੀ ਪਿੱਛੇ ਜਿਹੇ ਟੀਵੀ ਚੈਨਲਾਂ ਤੇ ਡਿਸਕਸ਼ਨ ਹੋ ਚੁੱਕੀ ਹੈ, ਉੱਥੇ ਨਾਗਪੁਰ ਮੀਟਿੰਗ ਹੋਈ ਕਿ ਸਿੱਖ ਕਾਬੂ ਨਹੀਂ ਆਉਂਦੇ, ਕਿਉਂਕਿ ਭਾਰਤ ਚ ਸਾਰੇ ਚ ਮੋਦੀ ਦਾ ਝੰਡਾ ਝੂਲ ਗਿਆ, ਭਗਵਾਂ ਬ੍ਰਿਗੇਡ ਜਿੰਦਾਬਾਦ ਦਾ, ਤੇ ਕੱਲਾ ਕੱਲਾ ਸਾਰੇ ਮੁਲਕ ਦੇ ਵਿੱਚ ਹਿੰਦੂ ਕਹਿ ਰਿਹਾ ਹੈਗਾ ਹਿੰਦੂ ਰਾਸ਼ਟਰਵਾਦ ਬਣਾਵਾਂਗੇ, ਤੇ ਮੋਦੀ ਜਿੰਦਾਬਾਦ, ਮੋਦੀ ਗਿਆ ਤਾਂ ਫਿਰ ਯੋਗੀ ਆਜੂ, ਯੋਗੀ ਗਿਆ ਤਾਂ ਫਲਾਨਾ ਆਜੂ, ਸਾਡਾ ਬਸ ਹੁਣ ਚੱਲ ਪਿਆ ਜੀ ਰੱਥ, ਅਸੀਂ ਤਾਂ ਲੈ ਰਿਹਾ ਕੰਮ, ਸਾਰੇ ਭਾਰਤ ਨਾਲੋਂ ਕੱਲਾ ਪੰਜਾਬ ਕਹਿੰਦੇ ਅੱਡੀ ਖੜਾ, ਇਹ ਕਹਿੰਦੇ ਇੱਥੇ ਨਾ ਸਾਡੀ ਕੋਈ ਗੱਲ ਬਣਦੀ ਆ, ਨਾ ਬੀਜੇਪੀ ਦੇ ਪੈਰ ਲੱਗਦੇ ਆ, ਇੱਥੇ ਆਰ ਐਸ ਐਸ ਦੇ ਹਜ਼ਾਰਾਂ ਤੁਰੇ ਫਿਰਦੇ ਆ, ਆਹ ਅੰਮ੍ਰਿਤਸਰ ਚ ਮੇਰੇ ਘਰ ਦੇ ਬਿਲਕੁਲ ਕੋਲ ਆਰ ਐਸ ਐਸ ਦਾ ਬੜਾ ਵੱਡਾ ਹੈੱਡਕੁਆਟਰ ਵਾ, ਪਤਾ ਹੀ ਨਹੀਂ ਕਿੰਨੀਆਂ ਕੁ ਸਭਾ ਸੁਸਾਇਟੀਆਂ, ਉਹ ਤਾਂ ਬਾਅਦ ਚ ਪਤਾ ਲੱਗਦਾ ਪਿੱਛੇ ਜੇ ਸ਼ਾਇਦ ਫਰਾਂਸ ਦੇ ਕਿਸੇ ਵੱਡੇ ਜਿਹੜਾ ਮੀਡੀਆ ਅਦਾਰਾ, ਉਹਨੇ 2500 ਦੇ ਕਰੀਬ ਇਹੋ ਜਿਹੀਆਂ ਜਥੇਬੰਦੀਆਂ ਸੰਸਥਾਵਾਂ ਦੇ ਨਾਂ ਕੱਢ ਕੇ ਦਿੱਤੇ ਨੇ ਵੀ ਇਹ ਆਰ ਐਸ ਐਸ ਦੇ ਫਰੰਟ ਫੋਰਸਿਸ ਨੇਗੀਆਂ ਜਿਹੜੀਆਂ ਸਾਰੇ ਵਰਲਡ ਦੇ ਵਿੱਚ ਸਰਗਰਮ ਨੇ। ਹੁਣ ਉਹ ਆਰ ਐਸ ਐਸ ਪੂਰੀ ਮਿਹਨਤ ਕਰਨ ਤੋਂ ਬਾਅਦ ਜਦੋਂ ਅਸਫਲ ਆ ਸਿੱਖਾਂ ਨੂੰ ਬਰਗਲਾਉਣ ਦੇ ਵਿੱਚ, ਸਿੱਖਾਂ ਦੇ ਕੁਛ ਜਿਹੜੇ ਹੈਗੇ ਆ ਬੰਦੇ ਵਿਚਾਰੇ ਉਹ ਉਹਨਾਂ ਨੂੰ ਕਾਬੂ ਜ਼ਰੂਰ ਕਰ ਸਕੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਪੰਜਾਬ 'ਚ, ਤਾਂ ਉਹਨਾਂ ਨੇ ਹੁਣ ਇੱਕ ਨਵਾਂ ਏਜੰਡਾ ਬਣਾਇਆ ਕਿ ਇਹ ਗੱਲ ਨੂੰ ਘਟਾਓ, ਜਿਹੜਾ ਆਪਾਂ ਜਿੱਦ ਫੜਦੇ ਹਾਂ ਨਾ ਵਾਰ ਵਾਰ, ਜਦੋਂ ਕਹਿੰਦਾ ਵਾ ਉਹ ਮੋਹਨ ਭਾਗਵਤ ਕੇ ਸਿੱਖ ਤਾਂ ਹਿੰਦੂ ਹੀ ਨੇ, ਫਿਰ ਉਹ ਰੌਲਾ ਪੈ ਜਾਂਦਾ, ਫਿਰ ਆਪਣੇ ਇਹਨਾਂ ਬੰਦਿਆਂ ਨੂੰ ਜੁੜਨਾ ਔਖਾ ਹੋ ਜਾਂਦਾ। ਪਹਿਲਾਂ ਇਹ ਹਰਡਲ ਵਿੱਚੋਂ ਤੋੜੋ, ਜਿਵੇਂ ਇੱਕ ਵੇਲੇ ਤੱਕ ਬੀਜੇਪੀ ਜਾਂ ਜਨਸੰਘ ਨਾਲ ਜਾਂ ਆਰ ਐਸ ਐਸ ਨਾਲ ਨੇੜਤਾ ਬਣਾਉਣ ਦਾ ਸਿੱਖਾਂ ਦਾ ਕੋਈ ਹੁੰਦਾ ਹੀ ਨਹੀਂ ਸੀ, ਮਤਲਬ ਜਿਵੇਂ ਗੁਨਾਹ ਵਾਲੀ ਗੱਲ ਸੀ। ਜਦੋਂ ਇੱਥੋਂ ਕਾਂਗਰਸ ਦੇ ਖਿਲਾਫ ਇੱਕ ਲੋੜ ਸੀਗੀ, ਅਕਾਲੀ ਦਲ ਨੇ ਨੇੜਤਾ ਬਣਾਈ, ਉਹ 25 ਸਾਲ ਦੇ ਉਸ ਰਿਲੇਸ਼ਨ ਨੇ ਅੱਜ ਕੀ ਕੀਤਾ ਹੋਇਆ, ਬੜੀ ਵੱਡੀ ਗਿਣਤੀ ਚ ਮਨਜਿੰਦਰ ਸਿੰਘ ਸਰਸੇ ਵਰਗੇ ਜਾਂ ਪੰਜਾਬ ਚੋਂ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਚਲੇ ਗਏ ਨਾ ਬੀਜੇਪੀ ਚ, ਪਹਿਲਾਂ ਇਹ ਨਹੀਂ ਸੀ ਹੋ ਸਕਣਾ, ਹੁਣ ਕਿਵੇਂ ਹੋ ਗਿਆ, ਕਿਉਂਕਿ ਜਦੋਂ ਕਿਸੇ ਨਾਲ ਰਾਬਤਾ ਬਣ ਜਾਂਦਾ, ਜਦੋਂ ਉਹਦੇ ਨਾਲ ਮੋਹ ਮੁਹੱਬਤ ਬਣ ਜਾਂਦਾ, ਜਦੋਂ ਕਿਸੇ ਨਾਲ ਨੇੜਤਾ ਬਣ ਜਾਂਦੀ ਆ, ਫਿਰ ਉਹ ਹਰਡਲ ਟੁੱਟ ਜਾਂਦੀ ਹੈ। ਤੋਂ ਉਹ ਜਿਹੜਾ ਬੈਰੀਅਰ ਸੀ ਉਹ ਤੋੜਨ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ ਵੀ ਸਾਰੀ ਅਕਾਲੀ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਹੁਣੀ ਚੀਕਾਂ ਮਾਰਦੇ ਫਿਰਦੇ ਵੀ ਸਾਡੇ ਸਾਰੇ ਬੰਦੇ ਪੱਟ ਕੇ ਲੈ ਚੱਲੇ ਆ ਬੀਜੇਪੀ ਵਾਲੇ। ਉਵੇਂ ਹੀ ਜਿਹੜਾ ਉਹਨਾਂ ਨੇ ਪੰਜਾਬ ਬਾਰੇ ਸੋਚਿਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਆਰ ਐਸ ਐਸ ਦਾ ਬੀਜੇਪੀ ਦਾ ਕੰਮ ਔਖਾ ਹੁੰਦਾ, ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਇਹ ਰੋਕ ਆ ਜਿਹੜੀ ਉਹ ਮਜ਼ਬੂਤ ਹੁੰਦੀ ਹੈ, ਉਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਆਪਾਂ ਪਛਾਣੋ, ਆਈਡੈਂਟੀਫਾਈ ਕਰੋ, ਉਹਨਾਂ ਦਾ ਹੱਲ ਕੱਢਿਆ ਜਾਵੇ। ਇਸ ਗੱਲ ਦਾ ਅਸਰ ਆ ਕਿ ਹੁਣ ਚਰਨਜੀਤ ਸਿੰਘ ਬਰਾੜ ਸਮੇਤ ਬਹੁਤ ਵੱਡੀ ਲੌਬੀ ਆ ਜਿਹੜੀ, ਉਹ ਛਾਲਾ ਮਾਰ ਮਾਰ ਕੇ ਉਹਨਾਂ ਨੂੰ ਕਹਿੰਦੇ ਆ ਅਸੀਂ ਤਾਂ ਛੱਡਤਾ ਸਾਰਾ ਕੁਛ, ਉਹਨਾਂ ਨੂੰ ਬਰਗਲਾਉਣਗੇ, ਤੇ ਉਹਨਾਂ ਨੂੰ ਬਰਗਲਾਉਣ ਦੇ ਲਈ ਆ ਜਿਹੜੇ ਸਾਡੇ ਤਰਲੋਚਨ ਸਿੰਘ ਐਮ ਪੀ ਵਰਗੇ ਨੇ, ਇਹਨਾਂ ਨੇ ਹਮੇਸ਼ਾ ਤਿਰੰਗੇ ਦੀ, ਇੰਡੀਅਨ ਕੋਨਸਟੀਟਿਊਸ਼ਨ ਦੀ, ਇਹਨਾਂ ਨੇ ਜਿਹੜਾ ਹੈਗਾ ਉਹ ਸਾਰਾ ਕੁਛ ਕਰਨਾ, ਇਹ ਨਹੀਂ ਕਿ ਕੋਈ ਗਦਾਰ ਨੇ ਜਾਂ ਹੋਰ ਆ, ਇਹਨਾਂ ਦੀ ਮੇਕਿੰਗ ਉਵੇਂ ਹੋਈ ਹੋਈ ਹੈ। ਜਿਵੇਂ ਜਦੋਂ ਗੁਰੂ ਸਾਹਿਬਾਨ ਦੇ ਕੋਲ ਕੋਈ, ਜਿਨ੍ਹਾਂ ਦਾ ਗੁਰੂ ਪਹਿਲੀ ਪਾਤਸ਼ਾਹੀ ਜਦੋਂ

ਇਸ ਧਰਤੀ ਦੇ ਉੱਤੇ ਇਸ ਭ੍ਰਮਣ ਕਰਦੇ ਸੀ, ਜਦੋਂ ਉਹਨਾਂ ਨੂੰ ਕੋਈ ਮਿਲਦਾ ਸੀ, ਚਾਹੇ ਉਹ ਕੌਡਾ ਭੀਲ ਆ, ਚਾਹੇ ਸੱਜਣ ਆ, ਜਿਹੜਾ ਕੁਛ ਉਹ ਕਰ ਰਿਹਾ ਹੁੰਦਾ ਸੀ ਸੱਜਣ, ਉਹਨੂੰ ਲੱਗਦਾ ਸੀ ਇਹੀ ਠੀਕ ਆ, ਇਹੀ ਧਰਮ। ਸੱਜਣ ਜਿਹਨੂੰ ਆਪਾਂ ਠੱਗ ਕਹਿੰਦੇ ਅੱਜ ਇੰਨੇ ਸਦੀਆਂ ਬਾਅਦ, ਹਾਲਾਂਕਿ ਉਹ ਸੰਤ ਬਣ ਗਿਆ ਸੀ, ਕੌਡਾ ਭੀਲ ਆਦਿਵਾਸੀਆਂ ਦਾ ਨਾਇਕ ਸੀਗਾ ਉਹ, ਇਹ ਸਾਰੇ ਜਿਹੜੇ ਸੀਗੇ ਜਿਹੜਾ ਕੁਛ ਉਦੋਂ ਪਹਿਲਾਂ ਕਰ ਰਹੇ ਸੀ ਉਹਨਾਂ ਨੂੰ ਉਹ ਠੀਕ ਲੱਗਦਾ ਸੀ, ਜਦੋਂ ਉਹਨਾਂ ਨੂੰ ਸਿੱਖੀ ਦਾ ਪਾਠ ਪੜ੍ਹ ਲਿਆ, ਸੱਜਣ ਸੱਜਣ ਠੱਗ ਜਿਹਨੂੰ ਕਹਿੰਦੇ ਆ, ਮੇਰੇ ਤੋਂ ਠੱਗ ਮੂੰਹ ਚੋਂ ਨਿਕਲਦਾ ਨੀ ਪਰ ਚੱਲਦਾ ਅੱਖਰ ਇਹੀ ਹੈ। ਕਿੰਨੀ ਕੁ ਦੁਨੀਆਂ ਨੂੰ ਸਾਨੂੰ ਚੇਤੇ ਆ ਕਿ ਸਭ ਤੋਂ ਪਹਿਲਾਂ ਧਰਮ ਪ੍ਰਚਾਰ ਦੀ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਆ ਉਸ ਸੱਜਣ ਨੂੰ ਦਿੱਤੀ ਗਈ ਹੈ, ਤੇ ਉਹਦੇ ਕਰਮ ਜਿਹੜੇ ਆ ਜਾਂ ਉਹਦੀ ਪਹਿਲੀ ਜ਼ਿੰਦਗੀ ਅਲੱਗ ਆ। ਉਵੇਂ ਹੀ ਬਹੁਤ ਸਾਰੇ ਲੋਕ ਹੁੰਦੇ ਆ ਜਿਹਨਾਂ ਨੂੰ ਜਦੋਂ ਤੀਕਰ ਕੋਈ ਸਹੀ ਸੇਧ ਨਹੀਂ ਮਿਲੀ ਹੁੰਦੀ, ਉਹਨਾਂ ਨੂੰ ਪਹਿਲਾਂ ਵਾਲੀ ਸੇਧ 100% ਠੀਕ ਲੱਗਦੀ ਹੁੰਦੀ ਹੈ। ਸੋ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਆਪਦਾ ਪਹਿਲਾਂ ਵਾਲਾ ਸਾਰਾ ਕੁਛ ਠੀਕ ਲੱਗਦਾ। ਜਿਵੇਂ ਮੈਂ 1984 ਦੀ ਗੱਲ ਕਰਦਾ ਹੁੰਦਾ ਕਿ 1984 ਤੋਂ ਪਹਿਲਾਂ ਮੈਂ ਖੁਦ 15 ਅਗਸਤ ਤੇ 26 ਜਨਵਰੀ ਵਾਲੇ ਦਿਨ, ਉਦੋਂ ਘਰਾਂ 'ਚ ਟੈਲੀਵਿਜ਼ਨ ਬਹੁਤ ਘੱਟ ਸੀ ਤੇ ਅਸੀਂ ਇਕੱਠੇ ਹੋ ਕੇ ਜਵਾਕ ਕਿਸੇ ਦੇ ਪਿੰਡ 'ਚ ਜਿਹਦੇ ਟੀਵੀ ਲੱਗਾ ਹੁੰਦਾ ਸੀ ਉਹਦੇ ਘਰੇ ਉਹ ਤਿਰੰਗਾ ਚੜ੍ਹਦਾ ਦੇਖਣ, ਉਹ ਸਾਨੂੰ ਲੱਗਦਾ ਸੀ ਵਾਹ ਕਮਾਲ ਹੋ ਗਈ, ਖਾਲਸਾ ਨਹੀਂ ਬਣ ਗਿਆ। ਤੇ ਉਦੋਂ ਜਦੋਂ ਫਿਲਮ ਆਉਣੀ ਬਾਅਦ 'ਚ ਪਾਕਿਸਤਾਨ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਹੀਰੋ ਜਿਹੜਾ ਉਹ ਪਾਕਿਸਤਾਨ ਨੂੰ ਢਾ ਰਿਹਾ ਜਾਂ ਉਹ ਸਾਰੀਆਂ ਗੱਲਾਂ ਸਾਨੂੰ ਲੱਗਦੀਆਂ ਸੀ ਵੀ ਬਸ ਇਹ ਸਾਡੀ ਗੱਲ ਆ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ, ਉਹ ਜਿਹੜੇ ਤਿਰੰਗੇ ਨੂੰ ਜਿਹੜੇ ਇੰਡੀਅਨ ਕੌਨਸਟੀਟਿਊਸ਼ਨ ਨੂੰ ਐਵੇਂ ਸਲਾਮੀਆਂ ਦਿੰਦੇ ਫਿਰਦੇ ਹੋ, ਇਸੇ ਕਰਕੇ ਫਿਰ ਜਿਹੜੇ ਫੌਜੀ ਉਦਣ ਬਗਾਵਤ ਕੀਤੀ ਜਿਨ੍ਹਾਂ ਨੇ ਉਹ ਧਰਮੀ ਫੌਜੀ ਕਹਾਏ, ਉਹ ਬੰਦੇ ਜਿਨ੍ਹਾਂ ਨੇ ਇੰਡੀਅਨ ਕੌਨਸਟੀਟਿਊਸ਼ਨ ਤੇ ਟ੍ਰਾਈਕਲਰ ਤਿਰੰਗੇ ਦੇ ਉਹਨੂੰ ਤਿਆਗ ਕੇ ਪੰਥ ਲਈ ਪੰਜਾਬ ਲਈ ਕੀਤਾ, ਅੱਜ ਉਹਨਾਂ ਦੀਆਂ ਫੋਟੋਆਂ ਕਿੱਥੇ ਲੱਗੀਆਂ ਹੋਈਆਂ ਨੇ? ਕੇਂਦਰੀ ਸਿੱਖ ਅਜਾਇਬ ਘਰ ਚ। ਸੋ ਜਿਹਨਾਂ ਨੂੰ ਇੰਡੀਆ ਮਾਰੂਗਾ, ਜਿਹਨਾਂ ਨੂੰ ਇੰਡੀਆ ਚਾਹੇ ਉਹ ਪਾਕਿਸਤਾਨ ਦੇ ਏਜੰਟ ਕਹਿ ਕੇ ਮਾਰੇ, ਚਾਹੇ ISI ਦੇ ਬੰਦੇ ਕਹਿ ਕੇ ਮਾਰੇ, ਉਹਨਾਂ ਨੂੰ ਚਾਈਨਾ ਦੇ ਕਹਿ ਕੇ ਮਾਰੇ, ਇਜ਼ਰਾਈਲ ਦੇ, ਅਮਰੀਕਾ ਦੇ, ਜਿਹਦੇ ਮਰਜ਼ੀ ਕਹਿ ਕੇ ਬੰਦੇ ਮਾਰੇ, ਜਿਹਨਾਂ ਨੂੰ ਇੰਡੀਆ ਮਾਰੂਗਾ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲੱਗੂ, ਸ਼ਹੀਦੀ ਗੈਲਰੀ ਦੇ ਵਿੱਚ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਭਾਈ ਗਜਿੰਦਰ ਸਿੰਘ, ਉਹਨਾਂ ਨਾਲ ਮੈਂ ਗੱਲ ਕੀਤੀ, ਸੁਧਾਰਨ ਮੇਰਾ ਉਹਨਾਂ ਨਾਲ ਪਿਓ ਪੁੱਤ ਵਾਲਾ ਰਿਸ਼ਤਾ ਸੀ, ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ, ਮੈਨੂੰ ਕਹਿੰਦੇ ਸਾਰੀ ਉਮਰ ਲੰਘ ਗਈ, ਉਮਰ ਵੱਡੀ ਵੀ ਹੋ ਗਈ, ਜੇ ਹੁਣ ਇੰਡੀਆ ਦੀ ਗੋਲੀ ਨਾਲ ਮਾਰੇ ਜਾਈਏ ਹੋਰ ਕੀ ਚਾਹੀਦਾ। ਤੇ ਇੰਡੀਆ ਸੋਚਦਾ, ਮੈਂ ਸੋਚ ਰਿਹਾ ਵੀ ਇੰਡੀਆ ਸੋਚਦਾ ਇਹਨਾਂ ਨੂੰ ਮਾਰ ਦਿਓ, ਜੇ ਵਿਆਹ ਬਿੱਜਰ ਨੂੰ ਮਾਰਿਆ ਤੇ ਉਹ ਖੰਡੇ ਨੂੰ ਮਾਰਿਆ ਵੀ ਮਾਰ ਦਿਓ, ਉਹ ਜਿਹਨਾਂ ਨੂੰ ਤੁਸੀਂ ਮਾਰਦੇ ਹੋ ਲਿਖ ਹੀ ਉਹਨਾਂ ਨੇ, ਉਹ ਸਾਡੇ ਇਤਿਹਾਸ ਦੇ ਵਿੱਚ ਸੂਰਜ ਵਾਂਗੂ ਚਮਕਦੇ ਆ ਜਿਹਨਾਂ ਨੂੰ, ਮਤਲਬ ਮੈਂ ਹੁਣ ਜੇ ਵੈਸੇ ਇੱਥੇ ਉਮਰ ਹੋ ਗਈ ਆ ਤੇ ਉਮਰ ਦੇ ਹਿਸਾਬ ਨਾਲ ਪਤਾ ਨਹੀਂ ਕਦੋਂ ਕੁਛ ਹੋ ਜਾਵੇ, ਕੋਈ ਐਕਸੀਡੈਂਟ 'ਚ ਮਰ ਜਾਵੇ, ਕੋਈ ਇੱਥੇ ਡਰੱਗ ਨਾ ਮਾਰ ਰਿਹਾ, ਕੋਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ, ਪਰ ਜੇ ਇੰਡੀਆ ਦੀ ਗੋਲੀ ਨਾ ਮਰ ਜਾਈਏ ਫਿਰ ਰੰਗ ਹੀ ਕੁਛ ਹੋਰ ਆ। ਸੋ ਜਿਹੜੀ ਇਹ ਦਿਨੋ ਦਿਨ ਕੌਮ ਦੀ ਸਮਝ ਡਿਵੈਲਪ ਹੋ ਰਹੀ ਹੈ, ਜੋ ਖਾਲਿਸਤਾਨ ਵਾਲੇ ਪਾਸੇ ਨੂੰ ਕੌਮ ਦਾ ਮਤ ਵੱਧ ਰਿਹਾ, ਉਹ ਬਹੁਤ ਹੀ ਜ਼ਿਆਦਾ ਇੱਕ ਸਫ਼ਰ ਵਾ, ਇੱਕ ਇਹ ਜਰਨੀ ਹੁੰਦੀ ਆ, ਉਹ ਹਰ ਬੰਦੇ ਦੀ ਆਪਣੀ ਹੁੰਦੀ ਆ। ਬੰਦਿਆਂ ਬਾਰੇ ਨਿੱਜੀ ਤੌਰ ਦੇ ਉੱਤੇ ਵਿਰੋਧ ਪੱਕਾ ਪਾ ਲੈਣਾ ਜਾਂ ਕਿਸੇ ਬਾਰੇ ਪੱਕੀ ਰਾਇ ਬਣਾ ਲੈਣੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਕਿਉਂਕਿ ਮੈਂ ਜਦੋਂ ਪਿਛਲੀ ਹਿਸਟਰੀ 'ਤੇ ਨਜ਼ਰ ਮਾਰਦਾ, ਜੇ ਸੱਜਣ ਵਰਗੇ ਸੁਧਰ ਸਕਦੇ ਆ, ਜੇ ਕੌਡੇ ਵਰਗੇ ਬਾਬੇ ਨਾਨਕ ਦਾ ਝੰਡਾ ਚੱਕ ਸਕਦੇ ਆ, ਤਾਂ ਇਸ ਇਤਿਹਾਸ ਵਿੱਚ ਸਾਡੇ ਤਾਂ ਇਹ ਆ ਨਾ, ਫਰੀਦਾ ਬੁਰੇ ਦਾ ਭਲਾ ਕਰ। ਤੇ ਜਿੰਨੇ ਲੋਕ ਇਸ ਟਾਈਮ ਖਾਲਿਸਤਾਨ ਤੋਂ, ਖਾਲਸੇ ਦੀ ਪ੍ਰਭੂ ਸੱਤਾ ਤੋਂ, ਖਾਲਸੇ ਦੇ ਸ਼ੁੱਧ ਸਰੂਪ ਤੋਂ, ਖਾਲਸਾ ਦ੍ਰਿਸ਼ਟੀਕੋਣ ਤੋਂ ਦੂਜੇ ਪਾਸੇ ਖੜੇ ਆ, ਹਿੰਦੂਇਜ਼ਮ ਦਾ ਝੰਡਾ ਚੱਕੀ ਫਿਰਦੇ ਆ, ਇੰਡੀਆ ਦਾ ਝੰਡਾ ਚੱਕੀ ਫਿਰਦੇ ਆ, ਉਹ ਸਮਝ ਲਓ ਵੀ ਉਹ ਬੁਰੇ ਨੇ ਨਾ, ਇਹੀ ਕਹਿ ਸਕਦੇ ਹੋ ਤੁਸੀਂ ਸਿੱਖ ਹੋਣ ਦੇ ਨਾਤੇ, ਤਾਂ ਫਿਰ ਫਰੀਦਾ ਬੁਰੇ ਦਾ ਭਲਾ ਕਰ। ਉਹਨਾਂ ਨੂੰ ਇੱਕ ਵਕਤ ਆਊਗਾ, ਮੈਂ ਦੇਖਿਆ ਕਿ 6 ਜੂਨ 84 ਤੋਂ ਪਹਿਲਾਂ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਜੀ ਨੂੰ, ਸਿੱਖ ਸੰਘਰਸ਼ ਨੂੰ, ਧਰਮ ਯੁੱਧ ਮੋਰਚੇ ਨੂੰ, ਮੋਰਚਾ ਲਾਈ ਬੈਠੀ ਲੀਡਰਸ਼ਿਪ ਨੂੰ ਨਿੰਦਦੇ ਭੰਡਦੇ ਸੀ, ਉਹਨਾਂ ਕੋਲ 7 ਜੂਨ ਤੋਂ ਬਾਅਦ ਕੋਈ ਗੱਲ ਨਹੀਂ ਸੀ ਆਉਂਦੀ ਕਿ ਇਹਨਾਂ ਨੂੰ, ਇਹ ਤਾਂ ਯਾਰ ਫਿਰ ਵੀ ਚੰਗੇ ਰਹੇ। ਫਿਰ ਜਿਹੜਾ ਮਾੜਾ ਮੋਟਾ ਕੋਈ ਕੱਚ ਰਹਿ ਗਿਆ ਸੀ ਉਹ 1984 ਨੂੰ ਨਿਕਲ ਗਿਆ ਕਿ ਆਪਾਂ ਤਾਂ ਇਹ ਸਮਝਦੇ ਰਹੇ ਕਿ ਜੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਕੋਲ ਹਥਿਆਰ ਸੀ ਤਾਂ ਇਹ ਭਾਣਾ ਵਾਪਰਿਆ, ਨਹੀਂ ਭਾਈ, ਚਾਹੇ ਤੁਸੀਂ ਟਿਫਨ ਟੰਗ ਕੇ ਸਾਈਕਲ ਦੇ ਮੂਹਰੇ ਨਿੱਕੀ ਜੀ ਬਾਲੜੀ ਨੂੰ ਬਿਠਾ ਕੇ ਵੀ ਜਾਂਦਾ ਹੋਇਆ ਸਕੂਲ ਛੱਡ ਜੂ ਜਾ ਰਹੇ ਹੋ ਨਾ, ਜੇ ਤੁਹਾਡੇ ਸਿਰ ਤੇ ਪੱਗ ਵਾ, ਜੇ ਪੱਗ ਨਹੀਂ ਹੈਗੀ ਤੁਹਾਡੇ ਕੜਾ, ਕਿਉਂਕਿ ਕਈ ਜਿਹੜੇ ਪੰਜਾਬ ਤੋਂ ਬਾਹਰ ਉਹ ਮੂੰਹ ਸਰ ਮਨਾ ਲੈਂਦੇ ਸੀ, ਪਤਤ ਹੋਣ ਲੱਗ ਗਏ ਸੀ, ਜਿੱਥੇ ਪੰਜਾਬੀ ਹੋਣਾ ਸਿੱਖ ਹੋਣਾ ਜਿਸ ਮੁਲਕ 'ਚ ਜੁਰਮ ਬਣ ਗਿਆ ਸੀ, ਦੋਸ਼ ਬਣ ਗਿਆ ਸੀ, ਤਾਂ ਉਦੋਂ ਸਮਝ ਲੱਗ ਗਈ
ਉਹੀ ਘਰ ਉਹੀ ਲੋਕ ਦਰਬਾਰ।

0: ਦਰਵਾਜ਼ੇ ਖੋਲ੍ਹ ਕੇ ਪੈਣ ਲੱਗ ਗਏ ਸੀ ਵੀ ਕੌਮ ਦੀ ਲੜਾਈ ਚੱਲ ਰਹੀ ਹੈ। ਸੋ ਖਾਲਿਸਤਾਨ ਦੇ ਅੱਜ 40 ਸਾਲਾਂ ਬਾਅਦ ਮੈਂ ਇਹ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਬੇਸ਼ੁਮਾਰ ਸ਼ਹਾਦਤਾਂ ਹੋਈਆਂ, ਬਹੁਤ ਸਾਰੇ ਸਿੰਘ ਜਿਹੜੇ ਆ ਸ਼ਹੀਦ ਹੋ ਗਏ, ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਨੇ, ਬਹੁਤ ਸਾਰੇ ਉਹ ਨੇ ਜਿਹੜੇ ਅੱਜ ਵੀ ਅੱਡ ਤਰੀਕੇ ਨਾਲ ਲੜ ਰਹੇ ਨੇ, ਬਹੁਤ ਸਾਰੇ ਉਹ ਨੇ ਜਿਹੜੇ ਲੜੇ ਤਾਂ ਸੀ ਪਰ ਥੱਕ ਗਏ, ਹੰਭ ਗਏ, ਪਿੱਛੇ ਮੁੜ ਗਏ, ਜਿਨ੍ਹਾਂ ਨੇ ਬਿਲਕੁਲ ਚਾਹੇ ਦੂਜਾ ਪਾਸਾ ਵੀ ਕਰ ਲਿਆ, ਪਰ ਸੰਘਰਸ਼ ਵਿੱਚ ਉਹਨਾਂ ਸਾਰਿਆਂ ਦੇ ਯੋਗਦਾਨ ਨੂੰ ਸਲਾਮ ਕਰਨਾ ਚਾਹੀਦਾ। ਉਪਰੰਤ ਇਹ ਕਿ ਹਰ ਜਿਵੇਂ ਇੱਕ ਇੱਕ ਰੇਸ ਹੁੰਦੀ ਸੀ ਜਿਹਦੇ ਚ ਭੱਜਿਆ ਜਾਂਦਾ, ਗਾਂਹ ਨੂੰ ਡੰਡਾ ਜਾ ਫੜਾ ਦਿੰਦਾ ਤੇ ਗਾਂਹ ਵਾਲਾ ਗਾਣੇ ਨੂੰ ਫੜਾ ਦਿੰਦਾ, ਉਵੇਂ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਆਪਦੇ ਫਰਜ਼ ਨਿਭਾਏ, ਫਿਰ ਅਸੀਂ ਨਿਭਾਏ, ਹੁਣ ਗਾਂਹ ਵਾਲੀ ਪੀੜ੍ਹੀ ਦੇ ਵਿੱਚੋਂ ਲੋਕ ਉੱਠ ਰਹੇ ਨੇ, ਉਹਨਾਂ ਦੇ ਆਪਦੇ ਤਰੀਕੇ ਆ। ਥੋੜਾ ਸਮਾਂ ਪਹਿਲਾਂ ਇੱਕ ਨੌਜਵਾਨ ਮੈਨੂੰ ਮਿਲਿਆ, ਉਹਦਾ ਆਪਦਾ ਹੀ ਤਰੀਕਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਉਹ ਇੱਥੇ ਮਤਲਬ ਜਦੋਂ ਮਿਲਿਆ ਤਾਂ ਮੇਰੇ ਕੋਲ ਉਹਨੇ ਇੱਕ ਕਿਤਾਬ ਦੇਖੀ ਸੀ ਮਹਾਤਮਾ ਗਾਂਧੀ ਦੀ, ਮੇਰੇ ਸਪਨੋ ਕਾ ਭਾਰਤ, ਅੰਗਰੇਜ਼ਾਂ ਦੇ ਰਾਜ ਵਿੱਚ ਗਾਂਧੀ ਲਿਖ ਰਿਹਾ ਸੀ ਕਿ ਜਦੋਂ ਸਾਡਾ ਮੁਲਕ ਬਣੂ ਉਦੋਂ ਇਹੋ ਜਿਹਾ ਬਣੂ। ਕਹਿੰਦੇ ਜੀ ਆਪਾਂ ਨਾ ਇਹਦੇ ਉੱਤੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਬਣਾ ਕੇ ਪਾਉਂਦੇ ਹਾਂ ਕਿ ਦੁਨੀਆਂ ਭਰ ਦੇ ਸਿੱਖ ਬੱਚੇ ਬੱਚੀਆਂ ਤੇ ਗੈਰ ਸਿੱਖ ਸਾਰਿਆਂ ਨੂੰ ਖੁੱਲਾ ਸੱਦਾ ਕਿ ਕੋਈ ਇੰਨੇ ਸ਼ਬਦਾਂ ਚ, 1000 ਸ਼ਬਦਾਂ ਚ, ਹਿੰਦੀ, ਪੰਜਾਬੀ, ਅੰਗਰੇਜ਼ੀ, ਜਿਹੜੀ ਮਰਜ਼ੀ ਬੋਲੀ ਦੇ ਵਿੱਚ ਲੇਖ ਲਿਖ ਕੇ ਭੇਜੋ ਵੀ ਜੇ ਖਾਲਿਸਤਾਨ ਬਣੇ ਤਾਂ ਕਿਹੋ ਜਿਹਾ ਬਣੇ।
1: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾ ਵਿੰਚੀ ਬੈਂਕੁਇਟ ਹਾਲ ਦੇ ਨਾਲ, ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
2: क्या लगा था तुझे मेरे खिलाफ गवाही देके
3: तू बच जाएगी?
2: क्या कोई नहीं आएगा तुझे बचाने के लिए?
4: वाह मेरे हीरो, आते ही कर दिया गुंडों को जीरो।
5: मेरे दो तीन आदमियों को मार के खुद को तू शेर समझ रहा है?
6: अरे पूरी फौज पड़ी है तेरे से लड़ने के लिए,
5: तो भेज अपनी फौज, अब तू ही आ जा।
7: अरे ऐसा तू क्या खाता है यार, इतनी ताकत कहां से लाता है?
5: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
8: सत श्री अकाल जी, आप देख रहे सारे दर्शकों को, महेंद्रपाल सिंह ढेरी वालों प्यार भरी सत श्री अकाल जी। तो जिवें साडे दर्शकों को पता ही है जी, हुण गर्मियों का सीजन आ चुका, तो केटरिंग घरां दे विच ब्याह शादियां फंक्शन सारा कुछ, अखंड पाठ घरां दी, नवें घर की ओपनिंग, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ, ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ। ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
9: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 Steels Avenue East, Brampton. ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
10: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ,

0: critical illness insurance and disability insurance.
1: Government regulated plan ਜਿਵੇਂ RRSP, RESP ਜਾਂ TFSA ਅਤੇ non registered plans ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
2: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਾਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
3: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
4: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch aur te vadhiya pay rate te weekly payment basis te direct deposit lain layi ajj hi call karo. Sarai Trucking 905-794-8837 Sarai Trucking.
5: ਜੇ ਬਣਨਾ ਹੀ ਆ, ਜੇ ਕੋਈ ਉਲਟ ਵੀ ਆ, ਹਿੰਦੂ ਆ, ਕੋਈ ਕੱਟੜਵਾਦੀ ਆ, ਉਹ ਵੀ ਕਵੇ ਵੀ ਜੇ ਤੁਸੀਂ ਇਹੋ ਜਿਹਾ ਬਣਾਓਗੇ ਤਾਂ ਮੈਨੂੰ ਮਨਜ਼ੂਰ ਆ, ਜੇ ਕੋਈ ਸਿੱਖ ਆ ਉਹ ਕਵੇ ਵੀ ਆਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ, ਤੇ ਏਦਾਂ ਇੱਕ ਹੋਵੇ ਵੀ ਆਪਣੇ ਕੋਲੇ ਬਈ, ਫਿਰ ਬਹੁਤ ਲੋਕਾਂ ਦੇ ਵਿਚਾਰ ਆਉਣਗੇ। ਉਹਨਾਂ ਵਿੱਚੋਂ ਕਦੇ ਆਪਾਂ ਇਹ ਵੀ ਐਲਾਨ ਕਰ ਸਕਦੇ ਹਾਂ ਵੀ ਜਿਹੜੇ 100 ਸਭ ਤੋਂ ਵਧੀਆ ਲੇਖ ਹੋਣਗੇ ਅਸੀਂ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਰੂਪ ਚ ਛਾਪਾਂਗੇ। ਤੇ ਉਹ ਮੇਰੇ ਕੋਲ ਆ ਕਿਤਾਬ ਦੇਖ ਰਿਹਾ ਸੀ, ਕਹਿੰਦਾ ਫਿਰ ਆਪਾਂ ਮੇਰੇ ਸੁਪਨੋ ਕਾ ਭਾਰਤ ਵਾਂਗੂ ਮੇਰੇ ਸੁਪਨਿਆਂ ਦਾ ਖਾਲਿਸਤਾਨ ਏਦਾਂ ਕਹਿੰਦਾ ਛਾਪਦੇ ਹਾਂ। ਹੁਣ ਉਹਦੀ ਗੱਲ ਨਾਲ ਅਸਹਿਮਤ ਹੋਣ ਦਾ ਜਾਂ ਉਹਨੂੰ ਉੱਤੇ ਹੱਸ ਛੱਡਣ ਦਾ ਤਾਂ ਵੱਖਰਾ ਵਾ, ਪਰ ਮੈਨੂੰ ਇਹ ਸਵਾਲ ਸੀ ਕਿ ਇੱਕ ਵਾਰੀ ਨਾ ਮੈਨੂੰ ਕੰਵਰ ਸਿੰਘ ਧਾਮੀ ਮਿਲੇ, ਮੈਨੂੰ ਕਹਿੰਦੇ ਘੁਮਾਣ ਜਦੋਂ ਅਸੀਂ ਤੇਰੇ ਵਰਗਿਆਂ ਨੂੰ ਦੇਖਦੇ ਹਾਂ ਨਾ ਕਾਲੇ ਦਾੜੇ ਵਾਲਿਆਂ ਨੂੰ ਵੀ ਤੁਸੀਂ ਸੰਘਰਸ਼ ਵਿੱਚ ਅੱਗੇ ਜ਼ਿੰਮੇਵਾਰੀਆਂ ਨਿਭਾਉਣ ਲਈ ਆ ਰਹੇ ਹੋ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਉਵੇਂ ਮੈਨੂੰ ਉਦੋਂ ਵਧੀਆ ਲੱਗਿਆ ਸੀ ਜਦੋਂ ਉਹ ਬੱਚਾ ਕਹਿ ਰਿਹਾ ਸੀ, ਨੌਜਵਾਨ ਸਾਡਾ ਉੱਠਦੀ ਜੀ ਦਾੜੀ ਵਾਲਾ, ਕਿ ਜੀ ਮੇਰੇ ਸੁਪਨਿਆਂ ਦਾ ਖਾਲਿਸਤਾਨ। ਹੁਣ ਇੱਕ ਵੇਲਾ 1984 ਤੋਂ ਬਾਅਦ ਦਾ ਸੀ ਜਦੋਂ ਅਸਾਲਟ ਚੱਕਣੀ ਕੌਮ ਦੀ ਲੜਾਈ ਲੜਨ ਦੇ ਲਈ ਜ਼ਰੂਰੀ ਸੀ। ਫਿਰ ਦੌਰ ਹੋਰ ਆਇਆ, ਪਿੱਛੇ ਜੇ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਦੌਰ ਲੰਘ ਕੇ ਗਿਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੜੇ ਹੋਣਗੇ, ਉਹਨਾਂ ਦੇ ਤਰੀਕੇ ਕਿਹੜੇ ਹੋਣਗੇ, ਇਹ ਵਾਹਿਗੁਰੂ ਜਾਣੇ। ਪਰ ਏਜੰਡਾ ਜਿਹੜਾ ਹੈਗਾ ਉਹ ਉਹੀ ਰਹੂਗਾ ਜਿਹੜਾ 26 ਜਨਵਰੀ 1986 ਦੇ ਵਿੱਚ ਬਣੀ ਹੋਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਉਲੀਕਤਾ ਕਿ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ।
6: ਜਿਵੇਂ ਤੁਸੀਂ ਗੱਲ ਕੀਤੀ ਵੀ ਫਰੀਦਾ ਬੁਰੇ ਦਾ ਭਲਾ ਕਰ
0: ਜੀ
6: ਗੁਰਬਾਣੀ ਦੀ ਤੁਕ ਤੁਸੀਂ ਕੋਟ ਕੀਤੀ ਆ
0: ਜੀ,
6: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰੋਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ
0: ਜੀ,
6: ਜਾਂ ਦੂਜੇ ਪਾਸੇ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਹਨਾ, ਮਤਲਬ ਉਹਨਾਂ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਤੁਸੀਂ?
5: ਦੇਖੋ ਜਦੋਂ ਜੰਗੀ ਮਾਹੌਲ ਹੁੰਦਾ ਉਦੋਂ ਬਹੁਤ ਕੁਝ ਇਹੋ ਜਿਹਾ ਵਾਪਰਦਾ ਜਿਹਦੀ ਬਾਅਦ ਵਿੱਚ ਵਿਆਖਿਆ ਬਦਲ ਜਾਂਦੀ ਆ। ਉਸ ਮੌਕੇ ਉਹੀ ਗੱਲ ਠੀਕ ਲੱਗ ਰਹੀ ਹੁੰਦੀ ਆ, ਜਿਵੇਂ ਇਹ ਗੱਲ ਹੈਗੀ ਆ ਕਿ ਜੀ ਉਸ ਦੌਰ ਵਿੱਚ ਢਿਲਵਾਂ ਕਾਂਡ, ਰੇਲ ਕਾਂਡ, ਬੱਸ ਕਾਂਡ, ਪਰ ਉਸ ਮੌਕੇ ਜਿਹੜੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਉਹਨਾਂ ਜ਼ਿੰਮੇਵਾਰੀਆਂ ਦੇ ਨਤੀਜੇ ਨਿਕਲੇ ਜਦੋਂ, ਉਹ ਨਤੀਜਿਆਂ ਦੇ ਹਿਸਾਬ ਨਾਲ ਲੋਕ ਉਸ ਟਾਈਮ ਹਮਾਇਤ ਕਰਦੇ ਸੀ, ਸਪੋਰਟ ਕਰਦੇ ਸੀ ਕਿ ਇਹ ਠੀਕ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਦੋਂ ਬੇਦਰ ਦੇ ਵਿੱਚ, ਕਰਨਾਟਕਾ ਦੇ ਵਿੱਚ GNE ਕਾਲਜ ਦੇ ਵਿੱਚ ਸਾਡੀ ਕੌਮ ਦੇ ਬੱਚਿਆਂ ਦਾ, ਬੇਦੋਸ਼ੇ ਬੱਚਿਆਂ ਦਾ ਜਿਨ੍ਹਾਂ ਦਾ ਸਾਡੀ ਸਿੱਖ ਸਟਰਗਲ ਨਾਲ ਕੋਈ ਨਹੀਂ, ਜਿਹੜੇ ਉੱਥੇ ਪੜ੍ਹਨ ਗਏ ਨੇ ਵਿਚਾਰੇ, ਉਹਨਾਂ ਦਾ ਉੱਥੇ ਕਤਲੇਆਮ ਹੋਇਆ ਔਰ ਬਹੁਤ ਬੇਰਹਿਮੀ ਤੇ ਬੇਕਿਰਕੀ ਨਾਲ। ਤੁਸੀਂ ਸੋਚੋ ਜੇ ਤੁਹਾਨੂੰ ਖਬਰ ਮਿਲੇ ਆਪਾਂ ਇੱਥੇ ਬੈਠੇ ਹਾਂ ਕਿ ਜੀ ਸਾਡੇ ਪਰਿਵਾਰ ਚੋਂ ਜਿਹੜਾ ਫਲਾਨੀ ਥਾਂ ਤੇ ਪੜ੍ਹਨ ਗਿਆ ਉਹਦੇ ਨਾਲ ਐਂ ਹੋਇਆ, ਤੇ ਸਿਰਫ ਇਸ ਕਰਕੇ ਉਹ ਸਿੱਖਾਂ ਦੇ ਘਰੇ ਜੰਮਿਆ, ਇਹ ਕੋਈ ਦੋਸ਼ ਨਹੀਂ ਹੈਗਾ, ਕਿਸੇ ਦਾ ਹਿੰਦੂ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਕਿਸੇ ਦਾ ਸਿੱਖ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਉਹਦੇ ਕਰਮ ਦੇ ਹਿਸਾਬ ਨਾਲ ਉਹਦਾ ਲੇਖਾ ਕਰਨਾ ਹੋਰ ਗੱਲ ਹੈ। ਹੁਣ ਹੋਇਆ ਕੀ ਕਿ ਉਸ ਘਟਨਾ ਤੋਂ 1 ਸਾਲ ਤੀਕਰ ਪੰਜਾਬ ਦੇ ਜਾਂ ਸਾਰੇ ਭਾਰਤ ਦੇ ਲੋਕਾਂ ਤੋਂ ਕੁਛ ਨਹੀਂ ਸਰਿਆ, ਤੇ ਜਿਹੜੇ ਉਸ ਟਾਈਮ ਲੜ ਰਹੀ ਧਿਰ ਸੀ ਹਥਿਆਰਬੰਦ ਜੁਝਾਰੂ ਸਫਾ, ਉਹਨਾਂ ਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਜਿਹਦਾ ਜੀ ਕਰਦਾ ਗਲ ਚ ਟਾਇਰ ਪਾ ਲੈਂਦਾ, ਜਿਹਦਾ ਜੀ ਕਰਦਾ ਆਰੇ ਤੇ ਰੱਖ ਕੇ ਵੱਢਤਾ ਉੱਥੇ ਵਿਚਾਰਿਆਂ ਨੂੰ, ਖੂਹ ਸਿੱਟ ਦੀਆਂ ਲਾਸ਼ਾਂ ਖੂਹ ਚ ਉੱਬੜੀਆਂ ਨੇ ਉੱਤੇ, ਘੱਟੋ ਘੱਟ ਬੇਦਰ

0: ਦੇ ਵਿੱਚ ਉਸ ਕਰਨਾਟਕਾ ਦੇ ਵਿੱਚ 15-20 ਦਿਨ ਬਾਅਦ ਜਦੋਂ ਭੋਗ ਪੈ ਰਹੇ ਸੀ ਉਦੋਂ ਵੀ ਲਾਸ਼ਾਂ ਮਿਲ ਰਹੀਆਂ ਸੀ ਬੰਦਿਆਂ ਦੀਆਂ ਹੋ ਗਿਆ ਜੀ। ਫਿਰ ਬਿਦਰ ਤੋਂ ਬਾਅਦ ਚ 1.5 ਸਾਲ ਬਾਅਦ ਸਮਝ ਲਓ ਇੱਥੇ ਪਟਿਆਲੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਬੰਦੇ ਮਾਰੇ ਗਏ। ਫਿਰ ਖਾੜਕੂ ਜਥੇਬੰਦੀਆਂ ਦੇ ਇਸ ਐਕਸ਼ਨ ਦਾ ਰੌਲਾ ਪਿਆ, ਜ਼ਿੰਮੇਵਾਰੀ ਲਈ ਝਾਰੂ ਸਫਾ ਨੇ। ਉਸ ਜ਼ਿੰਮੇਵਾਰੀ ਦੇ ਅਰਥ ਬੜੇ ਸਪਸ਼ਟ ਸੀ ਕਿ ਜੇ ਸਾਰੇ ਭਾਰਤ ਵਿੱਚ ਕੋਈ ਵੀ ਹਿੰਦੂ ਭਰਾ ਵਪਾਰੀ ਕੋਈ ਵੈਸੇ ਪੰਜਾਬ ਆਉਣਾ ਚਾਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਇੱਥੇ ਆ ਕੇ ਚਾਹੇ ਉਹ ਭੰਗੜੇ ਪਾਉਂਦਾ ਫਿਰੇ, ਆਪਦੇ ਮਾਤਾ ਵੈਸ਼ਨੋ ਦੇਵੀ ਜਾਣਾ ਜਾਂ ਕੋਈ ਹੋਰ ਕੰਮ ਆ ਜੋ ਮਰਜ਼ੀ ਕਰੇ, ਜੇ ਤੁਸੀਂ ਚਾਹੁੰਦੇ ਹੋ ਨਾ ਤਾਂ ਫਿਰ ਤੁਹਾਨੂੰ ਇਸ ਗੱਲ ਦੀ ਗਰੰਟੀ ਕਰਨੀ ਪਊਗੀ ਕਿ ਪੰਜਾਬ ਤੋਂ ਬਾਹਰ ਕਿਸੇ ਸਿੱਖ ਨਾਲ ਬੁਰਾ ਨਾ ਹੋਵੇ। ਜੇ ਪੰਜਾਬ ਤੋਂ ਬਾਹਰ ਕਿਸੇ ਇੱਕ ਸਿੱਖ ਦੇ ਝਰੀਟ ਆਊਗੀ ਤਾਂ ਪੰਜਾਬ ਦੇ ਵਿੱਚ ਉਹਦੇ ਨਤੀਜੇ ਇੱਥੇ ਬੈਠੇ ਲੋਕਾਂ ਨੂੰ ਭੁਗਤਣੇ ਪੈਣਗੇ। ਅਸੀਂ ਲੜ ਰਹੇ ਹਾਂ ਨਾ, ਸਾਨੂੰ ਮਾਰ ਰਹੇ ਸਟੇਟ ਤੇ ਅਸੀਂ ਉਹਦੇ ਹੱਥੋਂ ਮਾਰੇ ਜਾਈਏ ਜਾਂ ਉਹ ਗੱਲ ਵੱਖਰੀ ਹੈ, ਪਰ ਜਿਹੜੇ ਇਨੋਸੈਂਟ ਬੰਦੇ ਆਪਦੀ ਜ਼ਿੰਦਗੀ ਜਿਉਂ ਰਹੇ ਨੇ ਇਹਨਾਂ ਦਾ ਦਰਦ ਜਿਵੇਂ ਤੁਹਾਨੂੰ ਆ ਉਵੇਂ ਸਾਨੂੰ ਵੀ ਆਉਂਦਾ। ਅਸੀਂ ਲੜ ਰਹੇ ਹਾਂ, ਦੇਖੋ ਜਦੋਂ ਭਾਰਤ ਦੀ ਫੌਜ ਲੜਦੀ ਹੈ, ਜੇ ਉਹ ਪਾਕਿਸਤਾਨ ਦੀ ਫੌਜ ਲੜ ਰਹੀ ਹੈ, ਜੇ ਕੋਈ ਗੋਲਾ ਸਿਵਲ ਡਿੱਗ ਪਵੇ ਉਹ ਜ਼ਿਆਦਾ ਅਰਥ ਰੱਖਦਾ। ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਦਰਬਾਰ ਸਾਹਿਬ ਤੇ, ਜੇ ਦਰਬਾਰ ਸਾਹਿਬ ਤੇ ਗੋਲਾ ਪਾਕਿਸਤਾਨ ਦਾ ਡਿੱਗਦਾ, ਜਿਵੇਂ ਇੰਡੀਆ ਨੇ ਜਿਵੇਂ ਪ੍ਰਚਾਰਿਆ, ਉਹ ਇਹੀ ਸੀ ਨਾ ਵੀ ਸੈਂਟੀਮੈਂਟ ਜ਼ਿਆਦਾ ਭੜਕ ਪੈਣਗੇ ਪਾਕਿਸਤਾਨ ਦੇ ਖਿਲਾਫ। ਤੋ ਜਿਹੜਾ ਲੜ ਰਿਹਾ ਹੁੰਦਾ ਬੰਦਾ ਉਹਦੀ ਗੱਲ ਹੋਰ ਹੁੰਦੀ ਆ, ਆਮ ਦੁਨਿਆਵੀ ਲੜਾਈਆਂ ਚ ਵੀ ਉਹ ਕਹਿੰਦਾ ਇਹ ਥੋੜੀ ਲੜ ਰਿਹਾ ਸੀ ਇਹਦੇ ਕਦੋਂ ਮਾਰੀ ਆ ਤੁਸੀਂ। ਉਵੇਂ ਹੀ ਜਦੋਂ ਆਮ ਜਨਰਲ ਸਿੱਖ ਸਮਾਜ ਦੇ ਉੱਤੇ ਇਹ ਜਦੋਂ ਖਾੜਕੂ ਲਹਿਰ ਵੱਲੋਂ ਸੁਨੇਹਾ ਗਿਆ ਸਾਰੇ ਇੰਡੀਆ ਵਿੱਚ, ਉਸ ਦਿਨ ਤੋਂ ਬਾਅਦ ਜਿਹੜੇ ਕਹਿੰਦੇ ਆ ਨਾ ਜੀ ਬਹੁਤ ਮਾੜਾ ਕੀਤਾ, ਮੈਂ ਇੱਕੋ ਬੇਨਤੀ ਕਰਦਾ, ਬੇਦਰ ਕਾਂਡ ਦੇ ਸੁਨੇਹੇ ਨੂੰ ਸਾਰੇ ਇੰਡੀਆ ਨੇ ਸੁਣ ਲਿਆ। 89 ਤੋਂ ਅੱਜ 2026 ਆ ਗਿਆ, ਪਿਛਲੇ ਇਸ 30-35 ਸਾਲ ਦੇ ਸਮੇਂ ਚ ਜੇ ਕਿਤੇ ਹੋਰ ਦੁਬਾਰਾ ਸਿੱਖ ਨਾਲ ਉਵੇਂ ਦੇ ਕਤਲੇਆਮ ਨਹੀਂ ਹੋਏ ਨਾ ਬਿਦਰ ਵਰਗੇ। ਗੱਲ ਤਾਂ ਇਹ ਆ ਕਿ ਕੀ ਸਿੱਖ ਇਹ ਚਾਹੁੰਦੇ ਆ ਕਿ ਲਗਾਤਾਰ ਕਤਲ ਹੁੰਦੇ ਰਹਿਣ, ਬਿਦਰ ਵਰਗੇ ਕਾਂਡ ਵਾਪਰਦੇ ਰਹਿਣ, ਕਿ ਸਿੱਖ ਇਹ ਚਾਹੁੰਦੇ ਆ ਕਿ ਠੀਕ ਆ ਕਿਤੇ ਇੱਕਾ ਦੁੱਕਾ ਗੱਲ ਵਾਪਰਨੀ ਉਹਦਾ ਵੀ ਆਪਾਂ ਵਿਰੋਧ ਕਰਦੇ ਹਾਂ?
1: ਪਰ ਤੁਸੀਂ ਰਿਵੈਂਜ ਲਿਆ
0: ਬਿਦਰ? ਨਹੀਂ, ਇਹ ਬਦਲਾ ਨਹੀਂ ਸੀ।
1: ਫਿਰ ਕੀ
0: ਸਿੱਖ ਬਦਲਾ ਲੈਂਦੇ ਹੀ ਨਹੀਂ, ਸਿੱਖ ਇਨਸਾਫ ਕਰਦਾ, ਇਹ ਇਨਸਾਫ ਸੀ। ਇਨਸਾਫ ਦੀ ਜਿਹੜੀ ਲੜਾਈ ਆ ਉਹ ਹਰ ਇੱਕ ਬੰਦੇ ਦੀ ਆਪਦੀ ਹੁੰਦੀ ਆ। ਆ ਥੋੜੇ ਦਿਨ ਪਹਿਲਾਂ ਇੱਕ ਖਬਰ ਚੱਲ ਰਹੀ ਸੀ,
1: ਤੁਹਾਨੂੰ ਲੱਗਦਾ ਜਿਵੇਂ ਜ਼ਿੰਮੇਵਾਰੀ ਚੱਕੀ ਗਈ ਜਾਂ ਮਤਲਬ ਸਟੇਟਮੈਂਟ,
0: ਜ਼ਿੰਮੇਵਾਰੀ ਨਹੀਂ ਸੀਗੀ, ਇਹ ਕਲੈਰੀਫਿਕੇਸ਼ਨ ਸੀ,
1: ਕਲੈਰੀਫਿਕੇਸ਼ਨ ਦਿੱਤੀ ਗਈ ਜਿਵੇਂ ਤੁਹਾਡੇ ਕਹਿਣ ਮੁਤਾਬਕ
0: ਜੀ।
1: ਇੱਕ ਪਹਿਲਾਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਜਾਂਦੀ ਲੜ ਰਹੀਆਂ ਤਰ੍ਹਾਂ,
0: ਇੱਕ ਸਾਲ ਨਹੀਂ 1.5 ਸਾਲ ਪੂਰਾ ਖੁੱਲਾ ਟਾਈਮ ਦਿੱਤਾ ਗਿਆ। ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ ਆ, ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ। ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ, ਜਦੋਂ ਕਰਦਾ ਜੀ ਤਸ ਹਿੰਦੂ ਮੁੰਡੇ ਇਕੱਠੇ ਹੋਣ ਤੇ ਉਹ ਜਿਹਨੂੰ ਮਰਜ਼ੀ ਘੇਰ ਕੇ ਜੋ ਮਰਜ਼ੀ ਕਰ ਸਕਦੇ ਆ। ਉਦੋਂ ਬਾਅਦ ਮਾਹੌਲ ਬਦਲ ਗਿਆ, ਬਦਲੇ ਹੋਏ ਮਤਲਬ ਨਤੀਜੇ ਮੈਟਰ ਕਰਦੇ ਆ ਨਾ ਜੀ। ਉਸ ਤੋਂ ਬਾਅਦ ਵਿੱਚ ਅੱਜ ਤੱਕਰ ਹੁਣ ਵੀ ਬਥੇਰਿਆਂ ਦਾ ਜੀ ਕਰਦਾ ਹੋਣਾ, ਜਿਹੜੇ ਮਾੜੇ ਫਿਤਰਤ ਵਾਲੇ ਆ ਨਾ, ਵੀ ਕਦੇ ਯਾਰ ਇਕੱਠੇ ਹੋ ਕੇ ਨਾ 150-200 ਆਪਾਂ ਕਿਸੇ ਸਿੱਖਾਂ ਦੇ ਮਹੱਲੇ ਚ ਪੈ ਜਾਈਏ ਟੁੱਟ ਕੇ, ਤੇ ਫਿਰ ਉਸ ਮੌਕੇ ਟਰੱਕ ਚੋਂ ਲਾ ਲਿਆ, ਫਲਾਣੇ ਥਾਂ ਤੇ ਜੇ ਲਾ ਲਿਆ, ਉਹ ਤਾਂ ਸਾਡੀ ਕੌਮ ਚੰਗੀ ਆ। ਇਸ ਗੱਲ ਨੂੰ ਥੋੜਾ ਜਿਹਾ ਜੇ ਹੋਰ ਆਪਾਂ ਖੋਲੀਏ, ਅੱਜ ਆਪਣੀ ਕੌਮ ਕੋਲੇ ਕੋਈ ਮੁਲਕ ਨਹੀਂ ਹੈ ਨਾ। ਆਪਣੀ ਕੌਮ ਦੇ ਜੇਕਰ ਕਿਸੇ ਬੰਦੇ ਉੱਤੇ ਸਾਰੇ ਭਾਰਤ ਵਿੱਚ ਮਾੜਾ ਵਾਪਰਦਾ ਨਾ, ਤਾਂ ਜਿਹੜਾ ਅਸੀਂ ਉਦੋਂ ਬੀਜ ਬੀਜਿਆ ਵੀ ਠੀਕ ਆ, ਅੱਜ ਸਾਡੀ ਕੌਮ ਦੇ ਬੱਚੇ ਕਹਿੰਦੇ ਆ ਵੀ ਸਾਡੇ ਕੋਲ ਅਸਾਲਟ ਹੈ ਨੀ ਗੀ, ਪਰ ਜਦੋਂ ਅੱਜ ਸਾਰੇ ਭਾਰਤ ਚ, ਦਿੱਲੀ ਦੱਖਣ ਜਿੱਥੇ ਵੀ ਕਿਤੇ ਖਬਰ ਮਿਲਦੀ ਆ, ਸਾਰੇ ਭਾਰਤ ਦੇ ਵਿੱਚੋਂ ਨੀ ਸਾਰੇ ਬ੍ਰਹਿਮੰਡ ਚ ਜਿੱਥੋਂ ਜਿੱਥੋਂ ਸਿੱਖ ਮਿਲਦਾ, ਜਦੋਂ ਸੋਸ਼ਲ ਮੀਡੀਆ ਤੇ ਬੋਲਦਾ ਇੰਡੀਆ ਜਦ ਹੀ ਕਹਿੰਦਾ ਹੱਲ ਕੱਢੋ ਛੇਤੀ, ਕਿਉਂ? ਉਹਨਾਂ ਨੂੰ ਪਤਾ ਨਹੀਂ ਪੰਜਾਬ ਚ ਕੁਛ ਹੋ ਜਾਣਾ, ਪੰਜਾਬ ਵਿੱਚ ਕੁਛ ਹੋ ਜਾਊਗਾ, ਇਹ ਡਰ ਬਿਦਰ ਕਾਂਡ ਨਹੀਂ ਪਾਇਆ ਹੋਇਆ, ਨਹੀਂ ਤਾਂ ਚੌਥੇ ਕੁ ਦਿਨ ਪੰਜਾਬ ਤੋਂ ਬਾਹਰ ਛਿੱਤਰ ਪਿਆ ਕਰੇ ਬਹੁਤ ਜ਼ਿਆਦਾ। ਹੁਣ ਜਦੋਂ ਉਹਨਾਂ ਦਾ ਜੀ ਕਰਦਾ ਗਾਹਾਂ, ਜਦ ਹੀ ਕੋਈ ਬੈਠਾ ਸਿਆਣਾ ਜਿਹੜਾ ਹਿੰਦੂ ਭਰਾ ਉਹ ਕਹਿ ਦਿੰਦਾ ਉਹ ਕਾਹਨੂੰ ਤੁਸੀਂ ਪੰਜਾਬ ਚ ਕਤਲੇਆਮ ਕਰਾਉਣਾ, ਉਹ ਬਿਦਰ ਕਾਂਡ ਦੇ ਬਦੌਲਤ ਸਿੱਖ ਸਿਕਿਓਰ ਨੇ। ਤੇ ਇਹ ਜਿਹੜੀ ਨੀਤੀਗਤ ਫੈਸਲੇ ਹੁੰਦੇ ਨੇ, ਇਹ ਰਣਨੀਤੀ ਹੁੰਦੀ ਆ ਕੌਮਾਂ ਦੀ ਕਿ ਅਸੀਂ ਆਪਦੇ ਹਿੱਤ ਸਿਕਿਓਰ ਕਰਨੇ ਆ। ਕੌਮਾਂ ਦੇ ਪੱਕੇ ਦੋਸਤ ਨਹੀਂ ਹੁੰਦੇ, ਕੌਮਾਂ ਦੇ ਪੱਕੇ ਦੁਸ਼ਮਣ ਨਹੀਂ ਹੁੰਦੇ, ਕੌਮਾਂ ਦੇ ਹਿੱਤ ਹੁੰਦੇ ਆ। ਜੇ ਸਾਡੇ ਹਿੱਤ ਇਸ ਮੌਕੇ ਹਿੰਦੂ ਤੋਂ ਖਤਰੇ ਚ ਨੇ, ਅੱਜ ਅਸੀਂ ਹਿੰਦੂ ਨੂੰ ਆਪਦਾ ਵਿਰੋਧੀ ਮੰਨਦੇ ਹਾਂ। ਇੱਕ ਟਾਈਮ ਉਹ ਸੀ ਜਦੋਂ ਅਸੀਂ ਹਿੰਦੂ ਵੀ ਤੇ ਸਿੱਖ

ਕਦੀ ਤੇ ਮੁਸਲਮਾਨ ਵੀ ਗੋਰਿਆਂ ਦੇ ਅਧੀਨ ਸੀ, ਉਦੋਂ ਸਾਰੇ ਰਲ ਕੇ ਗੋਰਿਆਂ ਨਾਲ ਲੜ ਰਹੇ ਸੀ, ਸਾਂਝੇ ਹਿੱਤ ਸੀ। ਇੱਕ ਟਾਈਮ ਉਹ ਆਇਆ ਜਦੋਂ ਇਸ ਮੁਲਕ ਦੇ ਉੱਤੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਸੀ ਜਿਹੜੇ, ਜਾਂ ਜਿਹੜੇ ਧਾੜਵੀ ਅਫਗਾਨ ਤੋਂ ਆਉਂਦੇ ਸੀ, ਉਹਨਾਂ ਤੋਂ ਸਾਡੀ ਧਰਤੀ ਇਫੈਕਟਡ ਸੀ, ਅਸੀਂ ਪੀੜਿਤ ਸੀ ਇੱਥੇ, ਸਾਡੇ ਹਿੰਦੂ, ਅਸੀਂ ਉਹਨਾਂ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਰਹੇ। ਕੌਮਾਂ ਦੇ ਹਿੱਤ ਹੁੰਦੇ ਆ। ਅੱਜ ਸਾਡੇ ਹਿੱਤ ਨੇ ਕਿ ਜਿਸ 1947 ਜਾਂ 1947 ਤੋਂ ਲੈ ਕੇ 1984 ਤੱਕ ਜਿਸ ਪਾਕਿਸਤਾਨ ਦੇ ਤਿਰੰਗੇ ਨੂੰ, ਜਿਸ ਝੰਡੇ ਨੂੰ, ਜਾਂ ਜਿਸ ਮੁਲਕ ਨੂੰ ਅਸੀਂ ਹੋਰ ਤਰੀਕੇ ਨਾਲ ਦੇਖਦੇ ਸੀ, 84 ਮੌਕੇ ਅਸੀਂ ਭੱਜ ਭੱਜ ਕੇ ਬਾਰਡਰ ਟੱਪ ਕੇ ਉੱਥੇ ਪਹੁੰਚੇ ਜੀ। ਜਿਸ ਪਾਕਿਸਤਾਨ ਨੂੰ ਇਹ ਦੁੱਖ ਹੋ ਸਕਦਾ ਕਿ ਇਹਨਾਂ ਨੇ 71 ਦੇ ਵਿੱਚ ਜਨਰਲ ਸਵੇਗ ਸਿੰਘ ਵਰਗਿਆਂ ਨੇ ਮੁਕਤੀ ਬਹਿਣੀ ਕੀਤੀ ਤੇ ਉੱਥੇ ਇਹ ਕੀਤਾ, ਉਹਨੂੰ 1984 ਤੋਂ ਬਾਅਦ ਇਹ ਗੱਲ ਠੀਕ ਲੱਗੀ ਹੋਣੀ ਆ ਕਿ ਸਿੱਖਾਂ ਨੂੰ ਦਿਓ ਹਮਾਇਤ, ਇਹ ਪਾਕਿਸਤਾਨ ਦਾ ਜਿਹੜਾ ਆਪਾਂ ਇਹਨਾਂ ਨੇ ਟੁਕੜੇ ਕੀਤੇ ਆ, ਬੰਗਲਾਦੇਸ਼ ਬਣਾਇਆ, ਤੇ ਉਹਦੇ ਲਈ ਇਹਨਾਂ ਨੂੰ ਵਰਤੋ। ਹਰੇਕ ਕੌਮ ਦੇ ਹਿੱਤ ਹੁੰਦੇ ਆ। ਇਕੱਲੀ ਸਿੱਖ ਕੌਮ ਆ ਜਿਹਨੂੰ ਘੇਰ ਕੇ ਕਿਹਾ ਜਾ ਰਿਹਾ ਆਪਦੇ ਹਿੱਤਾਂ ਦੀ ਲੜਾਈ ਨਾ ਲੜ, ਆਪਦੇ ਹਿੱਤਾਂ ਦੀ ਲੜਾਈ ਨਾ ਲੜ। ਕਿਉਂ ਭਾਈ? ਸਿੱਖ ਗੁਲਾਮ ਰਹਿਣ, ਸਿੱਖ ਭਾਰ, ਮਤਲਬ ਜੇ ਸਿੱਖਾਂ ਨੂੰ 84 ਨਾ ਵਾਪਰਦਾ, ਜੇ ਸਿੱਖਾਂ ਨੂੰ ਗਲਾਂ 'ਚ ਟਾਇਰ ਨਾ ਪੈਂਦੇ, ਜੇ ਸਿੱਖਾਂ ਦੇ ਬਣਦੇ ਹੱਕ ਦਿੱਤੇ ਜਾਂਦੇ ਜਿਹੜੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਸੀ ਉਹ ਪੂਰੇ ਕਰ ਦਿੱਤੇ ਜਾਂਦੇ, ਜੇ ਸਿੱਖ ਫੇਰ ਖਾਲਿਸਤਾਨ ਦੀ ਗੱਲ ਕਰਦੇ, ਫੇਰ ਤਾਂ ਸਿੱਖਾਂ ਨੂੰ ਕਿਹਾ ਜਾ ਸਕਦਾ ਸੀ। ਗਲਤੀਆਂ ਇੰਡੀਆ ਕਰੇ, ਗਲਾਂ 'ਚ ਟਾਇਰ ਤੁਹਾਡੇ ਉਹ ਪਾਵੇ, ਅਕਾਲ ਤਖ਼ਤ ਤੁਹਾਡਾ ਉਹ ਢਾਵੇ, ਤੇ ਸਿੱਖ ਪਾਕਿਸਤਾਨ ਦੇ ਏਜੰਟ ਬਣ ਗਏ ਜੀ। ਸਿੱਖ ਆਪਦੇ ਹਿੱਤਾਂ ਦੀ ਰਾਖੀ ਕਰਦਾ ਸਿੱਖ ਬੜਾ ਮਾੜਾ। ਜੇ ਸਿੱਖ ਬਿਦਰ ਕਾਂਡ ਤੋਂ ਬਾਅਦ ਨਹੀਂ ਚਾਹੁੰਦਾ ਕਿ ਸਾਡੇ ਭਰਾ ਹੋਰ ਮਾਰੇ ਜਾਣ, ਤੇ ਜੇ ਸਿੱਖ ਇੱਕ, ਹੁਣ ਕਰੀਏ ਕੀ ਹੋਰ ਕੀ, ਹੁਣ ਇੰਡੀਆ ਦੇ ਮੂਹਰੇ ਮੰਗ ਪੱਤਰ ਲੈ ਕੇ ਜਾਈਏ, ਉਹੀ ਤਾਂ ਉਹ ਚਾਹੁੰਦੇ ਨੇ ਹਿੰਦੂ ਨੂੰ, ਇਹ ਨਹੀਂ ਵੀ ਹਰ ਹਿੰਦੂ ਨੂੰ, ਹਿੰਦੂ ਤੋਂ ਭਾਵ ਉਹ ਹਿੰਦੂ ਕੱਟੜਵਾਦ ਜਿਹੜਾ ਇਸ ਗੱਲੋਂ ਬੜਾ ਦੁਖੀ ਆ। ਸਾਚੀ ਸਾਖੀ ਦੇ ਸ਼ਬਦ ਨੇ, ਸਾਚੀ ਸਾਖੀ ਦੇ ਸਰਦਾਰ ਕਪੂਰ ਸਿੰਘ ਜੀ ਦੇ, ਕਿ ਹਿੰਦੂ ਨੂੰ ਸਿੱਖ ਉੱਤੇ ਇਸ ਗੱਲ ਦਾ ਬੜਾ ਹੈਗਾ ਕਿ ਜਦੋਂ ਸਾਡੇ 76 ਪੈ ਰਹੇ ਸੀ ਨਾ, ਉਦੋਂ ਇਹ ਆਪਦੀ ਲੜਾਈ ਲੜ ਰਹੇ ਸੀ। ਅੱਜ ਸਾਰੇ ਭਾਰਤ ਵਿੱਚ ਹਿੰਦੂ ਤੇ ਮੁਸਲਮਾਨ ਦਾ ਜਿਹੜਾ ਕਲੈਸ਼ ਆ, ਉਹਦੇ ਪਿੱਛੇ ਇੱਕ ਕਲਚਰਲ ਕਲੈਸ਼ ਆ, ਪਿੱਛੇ ਹਿਸਟਰੀ ਪਈ ਆ ਉਹਦੇ ਪਿੱਛੇ। ਜਿਨ੍ਹਾਂ ਵੇਲਿਆਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਜ਼ੁਲਮ ਕਰਦੇ ਰਹੇ, ਉਹਨਾਂ ਵੇਲਿਆਂ ਦੇ ਵਿੱਚ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਸਾਜੀ ਨਵਾਜੀ ਸਿੱਖੀ ਆ ਜਿਹੜੀ, ਇਹਦੇ ਨਾਲ ਵੀ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਦਾ ਪੰਗਾ ਪਿਆ। ਪਰ ਸਿੱਖਾਂ ਦਾ ਹਿਸਾਬ ਕਿਤਾਬ ਕੁਛ ਹੋਰ ਆ। ਜੇ ਇੱਥੇ ਮੱਸੇ ਰਗੜ ਨੇ ਕੁਛ ਕੀਤਾ, ਸਿੱਖਾਂ ਨੇ ਰਗੜਤਾ। ਜੇ ਮਤਲਬ ਸਾਡੇ ਜਿਹੜਾ ਅੱਜ ਕੋਈ ਮੁਸਲਮਾਨਾਂ ਦਾ ਮੁੰਡਾ ਆਪਣੇ ਨਾਲ ਬੈਠਾ ਹੋਵੇ ਨਾ ਸਿੱਖਾਂ ਦੇ ਨਾਲ, ਸਾਨੂੰ ਉਹਦੇ ਮੂਹਰੇ ਨੀਵੀਂ ਨਹੀਂ ਪਾਉਣੀ ਪੈਂਦੀ। ਸਾਡੇ ਪੁਰਖਿਆਂ ਨੇ, ਸਾਡੇ ਵੱਡੇ ਵਡੇਰਾਂ ਨੇ ਲੇਖੇ ਨਿਬੇੜੇ ਹੋਏ ਨੇ ਨਾਲ ਦੀ ਨਾਲ, ਵੀ ਲਿਆ ਭਾਈ ਜੇ ਤੁਸੀਂ ਆਹ ਕੀਤਾ ਅਸੀਂ ਆਹ ਕੀਤਾ। ਹਿੰਦੂਆਂ ਦੀ ਹਿਸਟਰੀ ਬਿਲਕੁਲ ਉਲਟਾ। ਜੇ ਉਹਨਾਂ ਦੇ ਮੰਦਰ ਢਾਹ ਤੇ, ਉਹ ਹੁਣ ਬਣਾ ਰਹੇ ਨੇ ਵੀ ਇੱਥੇ ਮੈਂ ਗਿਆ ਕਸ਼ਮੀਰ 'ਚ, ਮਾਰਤੰਡ ਮੰਦਰ ਬੜਾ ਮਸ਼ਹੂਰ ਆ, ਸੂਰਜ ਮੰਦਰ ਜਿੱਥੇ ਉਹ ਹੈਦਰ ਫਿਲਮ ਦੀ ਸ਼ੂਟਿੰਗ ਹੋਈ ਸੀ, ਉਹ ਜਿਹੜਾ ਸ਼ਿਖਰ ਉਹ ਕਰਦੇ ਆ, ਉਹ ਮੰਦਰ ਦੇ ਉੱਥੇ ਮੂਰਤੀਆਂ ਜਿਹੜੀ ਜਿਹਨਾਂ ਦੀ ਪੂਜਾ ਕੀਤੀ ਜਾਂਦੀ ਆ ਹਿੰਦੂਇਜ਼ਮ ਵੱਲੋਂ, ਉਹ ਯਾਰ ਥੱਲੇ ਪੈਰਾਂ 'ਚ ਆਉਂਦੀਆਂ ਨੇ, ਉੱਥੇ ਉਹ ਨਹੀਂ ਕਰ ਸਕਦੇ। ਸਾਡੇ ਇੱਥੇ ਦਰਬਾਰ ਸਾਹਿਬ ਤੇ ਕਰੋ, ਆਪਾਂ ਜਦ ਹੀ ਬਣਾਉਂਦੇ ਹਾਂ, ਕਿੰਨੀ ਵਾਰ ਦਰਬਾਰ ਸਾਹਿਬ ਨੂੰ ਅਟੈਕ ਹੋਇਆ, ਅਕਾਲ ਤਖ਼ਤ ਨੂੰ ਅਟੈਕ ਹੋਇਆ, ਆਪਾਂ ਟੇਕ ਨਹੀਂ ਆਉਂਦੀ ਸਿੱਖ ਨੂੰ ਬਈ ਤੁਸੀਂ ਕੀ ਕੀਤਾ। ਹੁਣ ਉਹਨਾਂ ਦੀ ਹਿਸਟਰੀ ਹੋਰ ਆ, ਉਹਨਾਂ ਨੂੰ ਅੱਜ ਦੇ ਹਿੰਦੂ ਨੂੰ ਇਸ ਗੱਲ ਦੀ ਤਕਲੀਫ ਆ, ਜਦੋਂ ਕਿਤੇ ਉਹ ਲੰਘਿਆ ਜਾ ਰਿਹਾ ਹੋਵੇ ਹਿੰਦੂ, ਦੋ ਮੁਸਲਮਾਨ ਆਪਸ ਵਿੱਚ ਹੱਸ ਰਹੇ ਹੁਣ ਖੜ ਕੇ, ਹਿੰਦੂ ਨੂੰ ਲੱਗਦਾ ਇਹ ਕਹਿ ਰਿਹਾ ਤੁਸੀਂ ਚਾਹੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਹਿੰਦੂ ਰਾਸ਼ਟਰ ਜੋ ਮਰਜ਼ੀ ਲਈ ਫਿਰੋ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨਾਲ ਸਾਡੇ ਵੱਡੇ ਵਡੇਰਿਆਂ ਨੇ, ਜੋ ਵੀ ਉਹ ਪਿਛਲੀ ਹਿਸਟਰੀ ਆ ਉਹਨੂੰ ਲੱਗਦਾ। ਫਿਰ ਉਸ ਖਿੱਚ ਦੇ ਵਿੱਚੋਂ, ਉਸ ਦੁੱਖ ਦੇ ਵਿੱਚੋਂ, ਉਸ ਮਾਨਸਿਕ ਸੰਤਾਪ ਦੇ ਵਿੱਚੋਂ ਉਹ ਫਿਰ ਉਹ ਬਣਦਾ ਸ਼ੈਤਾਨ, ਉਹਦੇ ਚੋਂ ਇਹ ਗੱਲਾਂ ਨਿਕਲਦੀਆਂ। ਸਾਡੀ ਕੌਮ ਜਿਹੜੀ ਆ ਉਹ ਸਹਿਜ 'ਚ ਕਿਉਂ ਆ? ਜੇਕਰ ਕਾਂਗਰਸ ਵਾਲੇ ਆ ਨਾ, ਜਾਂ ਗਾਂਧੀ ਪਰਿਵਾਰ ਆ, ਇੰਦਰਾ ਨੂੰ 6 ਮਹੀਨਿਆਂ ਦੇ ਵਿੱਚ ਹਿਸਾਬ ਜਿਹਾ ਕਰਕੇ ਆਪਾਂ ਸੁਰਖਰੂ ਆ। ਇਹ ਕੌਮਾਂ ਇਉਂ ਚੱਲਦੀਆਂ ਨੇ। ਆ ਜਿਹੜੇ ਬੜੀਆਂ ਸਿਆਣਪਾਂ ਜੀਆਂ ਹੈਗੀਆਂ ਨਾ, ਇਹ ਜਦੋਂ ਸਦੀਆਂ ਬਾਅਦ ਕੋਈ ਕੌਮ, ਜਦੋਂ ਉਸ ਕੌਮ ਦੇ ਬੰਦੇ ਦੂਜੀ ਕੌਮ ਨਾਲ ਬੈਠਦੇ ਨੇ, ਉਦੋਂ ਸ਼ਰਮਿੰਦਗੀ ਨਹੀਂ ਹੁੰਦੀ ਹੁੰਦੀ। ਸਾਡੀ ਕੌਮ ਦਾ ਇਤਿਹਾਸ, ਫਲਸਫਾ ਜਿਹੜਾ ਹੈਗਾ ਗੁਰੂ ਸਾਹਿਬਾਨ ਵੇਲੇ ਆਉਣਾ, ਉਹਦੇ ਵਿੱਚ ਬਦਲਾ ਨਹੀਂ, ਇਨਸਾਫ਼ ਆ। ਉੱਥੇ ਜਦੋਂ ਸਾਚੀ ਸਾਖੀ ਤੇ ਸਰਦਾਰ ਕਪੂਰ ਸਿੰਘ ਕਹਿੰਦੇ ਆ ਨਾ, ਇਸ ਗੱਲ ਨੂੰ ਖੋਲ੍ਹ ਕੇ ਆਪਣੇ ਬੰਦਿਆਂ ਨੂੰ ਸਮਝਾਉਣ ਦੀ ਲੋੜ ਆ ਕਿ ਜਿਹੜੀਆਂ ਗੱਲਾਂ ਲਈ ਤੁਸੀਂ ਭਾਰਤੀ ਤੰਤਰ ਦੇ ਮਗਰ ਲਾ ਕੇ ਵੀ ਬਹੁਤ ਮਾੜਾ ਵਾਪਰ ਗਿਆ, ਉਹ ਭਰਾਵੋ ਜੇ ਉਹ ਨਾ ਵਾਪਰਦੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਕਹਿਣਾ ਸੀਗਾ। ਹੁਣ ਕਈ ਵਾਰੀ ਕਹਿੰਦੇ ਨੇ ਕਿ ਫਲਾਨੇ ਵੇਲੇ ਫਿਰ ਤੁਸੀਂ ਕੀ ਕਰ ਲਿਆ ਜਿੱਥੇ ਜਿੱਥੇ ਰਹਿ ਗਿਆ, ਕਿਉਂਕਿ ਸਾਰੀਆਂ ਗੱਲਾਂ ਕਈ ਵਾਰੀ ਨਹੀਂ ਕਰ ਹੁੰਦੀਆਂ ਕੌਮ ਤੋਂ, ਜਿੱਥੇ ਜਿੱਥੇ ਖੱਪੇ ਰਹਿ ਗਏ ਆ ਨਾ, ਲੇਖੇ ਨਹੀਂ ਕਰ ਹੋਏ। ਸੋ ਲੇਖੇ ਨਿਬੇੜੇ ਹੀ ਚੰਗੇ ਹੁੰਦੇ ਨੇ।
ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ ਹੋਣ ਗੱਲਾਂ ਬਾਤਾਂ ਨਾਲ ਨਿਬੇੜ ਦਿਓ, ਜੇ ਦੂਜੇ ਤਰੀਕੇ ਨਾਲ

0: ਪਿੜਦੇ ਆ ਨਿਬੇੜ ਲੈਣੇ ਚਾਹੀਦੇ ਆ। ਬਾਅਦ ਵਿੱਚ ਤਾਂ ਫਿਰ ਹਿਸਟਰੀ ਜਿਹੜੀ ਆ ਜਾਂ ਤਾਂ ਤੁਹਾਨੂੰ ਮਾਣ ਦਿੰਦੀ ਆ ਜਾਂ ਤੁਹਾਡੀ ਨੀਵੀਂ ਪਵਾਉਂਦੀ ਆ। ਸਾਨੂੰ ਸ਼ੁਕਰ ਆ ਸਾਡੇ ਪੁਰਖਿਆਂ ਨੇ ਸਾਨੂੰ ਜਿਹੜਾ ਰਾਹ ਬਣਾ ਕੇ ਦਿੱਤਾ, ਆ ਜਿਹੜਾ ਹੁਣ ਗਾਂਧੀਵਾਦੀ ਜਿਹਾ ਰਾਹ ਆ ਵੀ ਕੁੱਟ ਖਾ ਲਓ ਖੜ ਕੇ, ਇਹ ਰਾਹ ਥੋੜ੍ਹੀ ਆ। ਇਹ ਤਾਂ ਆਪਾਂ ਉਦੋਂ ਫੜਿਆ ਜਦੋਂ ਗਾਂਧੀ ਆਇਆ ਤੇ ਜਦੋਂ ਆਪਣਾ ਅਕਾਲੀ ਮੋਰਚੇ ਆਏ। ਅਕਾਲੀ ਮੋਰਚਿਆਂ ਤੋਂ ਪਹਿਲਾਂ ਤੁਸੀਂ ਬੱਬਰ ਅਕਾਲੀਆਂ ਦਾ ਇਤਿਹਾਸ ਪੜ੍ਹੋ, ਉਹ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਆਹ ਕੀ ਆ ਤੁਸੀਂ ਲੈ ਜਾਂਦੇ ਉੱਥੇ ਜਾ ਕੇ ਡਾਂਗਾ ਖਵਾ ਕੇ ਮੋੜ ਲਿਆਉਂਦੇ ਹੋ, ਇਹ ਤਰੀਕਾ ਹੈ ਕਿਹੜੇ ਗੁਰੂ ਨੇ ਕਿਹਾ ਸੀ ਛੱਤਰ ਖਾਈਦੇ ਹੁੰਦੇ? ਸਿੱਖ ਅਣਖ ਨਾਲ ਜਾਉਂਦਾ, ਸਿੱਖ ਚੜ੍ਹਤ ਨਾਲ ਜਾਉਂਦਾ, ਸਿੱਖ ਰੜਕ ਨਾਲ ਜਾਉਂਦਾ। ਇਸ ਗੱਲ ਦਾ ਸਾਰਾ ਜਿਹੜਾ ਸੰਸਾਰ ਆ ਉਹ ਸਤਿਕਾਰ ਕਰਦਾ। ਜਿੰਨੇ ਦੁਨੀਆਂ ਭਰ ਦੇ ਵੱਡੇ ਫਿਲਾਸਫਰ ਨੇ ਜਦੋਂ ਸਿੱਖ ਜਿਵੇਂ ਨੂੰ ਸਮਝਦੇ ਆ ਉਹ ਕਹਿੰਦੇ ਆ ਵੱਲੇ ਕਮਾਲ ਆ, ਇੱਥੇ ਇਹ ਲਿਖਿਆ ਹੋਇਆ ਇਹਨਾਂ ਦੇ ਗੁਰੂ ਚ, ਇਹਨਾਂ ਦੇ ਧਰਮ ਚ ਲਿਖਿਆ ਹੋਇਆ ਵੀ ਜੇ ਜੀਵੇ ਪਤ ਲੱਥੀ ਜਾਏ। ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਇਹ ਤਾਂ ਮਾਰਗ ਪੈਰ ਧਰੀਜੇ ਸਿਰ ਦੀਜੇ, ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਸ਼ਾਸਤਰ ਨਾਲ ਉਹ ਹੈਰਾਨ। ਉਹ ਕਹਿੰਦੇ ਯਾਰ ਆਹ ਆਉਂਦਾ ਧਰਮ, ਤੇ ਤੁਹਾਡੇ ਇੱਥੇ ਬੰਦਿਆਂ ਦੇ ਦਿਮਾਗ 'ਚ ਪਾਇਆ ਜਾ ਰਿਹਾ ਕਿ ਤੁਹਾਡਾ ਗੁਰੂ ਗਲਤ ਆ, ਤੁਹਾਡਾ ਸਿਧਾਂਤ ਗਲਤ ਆ, ਤੁਹਾਨੂੰ ਤਾਂ ਅਗਲੀ ਨਹੀਂ, ਤੁਹਾਡਾ ਕੋਈ ਧਰਮ ਆ, ਤੁਹਾਡੀ ਕੋਈ ਕੌਮ ਆ। ਇਹ ਗੱਲਾਂ ਤੁਹਾਨੂੰ ਕੌਣ ਪੜ੍ਹਾ ਰਿਹਾ? ਉਹ ਹਿੰਦੂ ਇਜਮ। ਮੈਂ ਹੈਰਾਨ ਹੁੰਦਾ ਜੀ, ਸਾਨੂੰ ਕਿਹਾ ਜਾ ਰਿਹਾ ਨਾ ਸਿੱਖਾਂ ਦੇ ਮੁੰਡਿਆਂ ਨੂੰ ਵੀ ਤੁਸੀਂ ਮੂੰਹ ਸਿਰ ਮਨਾ ਕੇ ਜੈਂਟਲਮੈਨ ਬਣਦੇ ਹੋ। ਇੱਕ ਦੁਕਾਨ ਦੇ ਬਾਹਰ ਲਿਖਿਆ ਹੋਇਆ ਸੀ ਸਿੱਖ ਗੁਰੂ ਗੋਡ ਮੇਕਸ ਮੈਨ ਵੀ ਮੇਕਸ ਜੈਂਟਲਮੈਨ। ਅਸੀਂ ਲੜ ਪਏ ਜਾ ਕੇ, ਮੈਂ ਕਿਹਾ ਤੂੰ ਰੱਬ ਨੂੰ ਵੱਡਾ ਹੋ ਗਿਆ ਜੈਂਟਲਮੈਨ ਬਣਾਉਣਾ ਤੂੰ। ਜੈਂਟਲਮੈਨ ਅੱਜ ਕੱਲ ਕੌਣ ਆ ਜਿਹੜਾ ਘੋਣ ਮੋਣ ਆ, ਜਿਹੜਾ ਮੂੰਹ ਸਿਰ ਮੁੰਨਦਾ, ਜਿਹਦੇ ਬਾਰੇ ਬਾਣੀ ਕਹਿੰਦੀ ਆ ਸਾਬਤ ਸੂਰਤ ਰੱਬ ਕੀ ਭੰਨੇ ਬੇਈਮਾਨ, ਉਹ ਬੇਈਮਾਨ ਆ। ਤੇ ਬੇਈਮਾਨ ਨੂੰ ਉੱਥੇ ਦਰਸਾਇਆ ਜਾ ਰਿਹਾ ਵੀ ਅਸੀਂ ਘੈਂਟ ਬੰਦੇ ਆ। ਇਹ ਇੰਡੀਆ, ਇਹ ਹਿੰਦੂ ਚਾਹੁੰਦਾ ਕਿ ਸਾਰੇ ਜਿਹੜੇ ਸਿੱਖ ਨੇ ਉਹ ਘੋਣ ਮੋਣ ਹੋ ਜਾਣ, ਠੀਕ ਆ ਨਾ। ਹੁਣ ਉਹਨਾਂ ਦੇ ਜਿੰਨੇ ਰਹਿਬਰ ਨੇ, ਜਿੰਨੇ ਰਹਿਬਰ ਨੇ ਜੀ, ਸਾਰੇ ਸਾਰੇ ਕਿਸ ਵਾਲੇ ਨੇ? ਜਿੰਨੇ ਹਿੰਦੂਆਂ ਦੇ ਵੱਡੇ ਪੈਗੰਬਰ ਨੇ, ਜਿੰਨੇ ਹਿੰਦੂ ਮਹਾਂਪੁਰਖ ਨੇ, ਦੇਵੀ ਦੇਵਤੇ ਨੇ, ਸਭ ਕਿਸ ਵਾਲੇ ਨੇ? ਤੇ ਸ਼ਾਸਤਰਾਂ ਵਾਲੇ ਨੇ, ਸੁਦਰਸ਼ਨ ਚੱਕਰ ਆ, ਕਿਸੇ ਕੋਲੇ ਤੀਹ ਕਮਾਨ ਆ। ਉਹ ਜਦੋਂ ਤੁਲਸੀਦਾਸ ਨੇ ਲਿਖਿਆ ਆਪਦੀ ਰਮਾਇਣ ਚ ਬਈ ਉਹ ਜੀ ਆ ਗਏ, ਭਗਵਾਨ ਪ੍ਰਗਟ ਹੋ ਗਏ, ਤੇ ਉਹ ਜਦੋਂ ਉਹ ਕਹਿੰਦਾ ਵੀ ਤੂੰ ਮੱਥਾ ਨੀ ਟੇਕਦਾ ਰਾਮ ਚੰਦਰ, ਕਹਿੰਦਾ ਉਹ ਕਹਿੰਦਾ ਜੀ ਮੈਨੂੰ ਤੁਲਸੀ ਮਸਤਕ ਤੋਂ ਟਿਕੇ ਧਨੁਸ਼ਵਾਨ ਲਏ ਹਾਥ, ਕਹਿੰਦਾ ਤੀਰ ਕਮਾਨ ਲੈ ਕੇ ਆਓ ਸ਼ਾਸਤਰਾਂ ਤੋਂ ਬਗੈਰ। ਉਧਰ ਭਗਤ ਕਹਿ ਰਿਹਾ ਤੁਲਸੀਦਾਸ ਰਹਿਬਰ ਨੂੰ ਕਿ ਤੀਰ ਕਮਾਨ ਨਾ ਸ਼ਾਸਤਰ ਨਾਲ ਆ, ਤੇ ਸਾਡਾ ਗੁਰੂ ਕਹਿ ਰਿਹਾ ਵੀ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ। ਉਹ ਇੱਕ ਉਹਨਾਂ ਦੀ ਦੈਵੀ ਸ਼ਕਤੀ, ਉਹਨਾਂ ਦੇ ਪੈਗੰਬਰ, ਉਹਨਾਂ ਦੇ ਰਹਿਬਰ, ਕੋਈ ਵੀ ਮੈਨੂੰ ਬਗੈਰ ਹਥਿਆਰਾਂ ਤੋਂ ਨਹੀਂ ਮਿਲਿਆ ਜੀ, ਮੈਨੂੰ ਉਹਨਾਂ ਦਾ ਕੋਈ ਕੇਸਾਂ ਤੋਂ ਬਗੈਰ ਨਹੀਂ ਮਿਲਿਆ। ਮੈਂ ਬਹੁਤ ਪੜ੍ਹਿਆ, ਉਹ ਸਾਡੇ ਕਹਿੰਦੇ ਤੁਸੀਂ ਹਥਿਆਰ ਨਹੀਂ ਰੱਖਣੇ, ਜੇ ਹਥਿਆਰ ਫੜਿਆ ਗਿਆ ਤੇ ਬੜਾ ਮਾੜਾ। ਸਾਡਾ ਗੁਰੂ ਕਹਿ ਰਿਹਾ ਹੈਗਾ ਵੀ ਤੁਸੀਂ ਤਾਂ ਭੇਡਾਂ ਵਰਗੇ ਹੋ ਜੇ ਤੁਸੀਂ ਹਥਿਆਰ ਨਹੀਂ ਰੱਖਦੇ। ਤੇ ਸਾਡੇ ਮਤ ਆਮ ਸਿੱਖ ਦੇ ਬਣ ਗਿਆ ਨਾ ਮਨ ਚ ਵੀ ਹਥਿਆਰ ਰੱਖਣਾ ਬੜੀ ਮਾੜੀ ਗੱਲ ਹੈ, ਕਿਉਂਕਿ ਇੰਡੀਆ ਕਹਿ ਰਿਹਾ, ਕਿਉਂਕਿ ਹਿੰਦੂ ਕਹਿ ਰਿਹਾ। ਇਵੇਂ ਹੀ ਕੇਸ ਵਾ, ਕੇਸਾਂ ਬਾਰੇ ਆ ਸਾਡੇ। ਇਵੇਂ ਹੀ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਕਿ ਸਿੱਖਾਂ ਨੂੰ ਉਹਦੇ ਧਰਮ ਤੋਂ ਤੋੜਨਾ, ਉਹਨੂੰ ਕੇਸਾਂ ਤੋਂ ਦੂਰ ਕਰਨਾ, ਉਹਨੂੰ ਸਾਰਾ ਕੁਛ ਕਰਨਾ। ਹੁਣ ਇੱਥੇ
1: ਉਹਨੂੰ ਐਂ ਕਿਉਂ ਲੱਗਦਾ? ਮਤਲਬ ਇੱਕ ਪਾਸੇ ਮਿਨੋਰਟੀ ਕਮਿਸ਼ਨ ਬਣਿਆ ਹੋਇਆ ਜਾਂ ਮਿਨੋਰਟੀ ਦੀ ਗੱਲ ਹੁੰਦੀ ਹੈ,
0: ਹਾਂਜੀ,
1: ਜਾਂ ਸਰਕਾਰ ਕਹਿੰਦੀ ਹੈ ਜਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ, ਜਾਂ ਮਤਲਬ ਮਿਨੋਰਟੀ ਨੂੰ ਨਾਲ ਲੈ ਕੇ ਚੱਲਣਾ ਜਾਂ ਜਿਹੜੇ ਐਸਸੀ ਐਸਟੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ,
0: ਹਾਂਜੀ,
1: ਤੁਹਾਨੂੰ ਐਂ ਕਿਉਂ ਲੱਗਦਾ?
0: ਕਈ ਦਾ ਤਾਂ ਏਦਾਂ ਹੀ ਹੁੰਦਾ, ਕਹਿਣ ਤੇ ਕਰਨ ਚ ਫਰਕ ਆ। ਸਿੱਖ ਕਹਿੰਦਾ ਨੀ ਕੱਲਾ, ਸਿੱਖ ਕਰਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿਫਤਾਂ ਜਦੋਂ ਕਰਦੇ ਆ ਨਾ, ਅਸੀਂ ਨੀ ਕਰਦੇ, ਅਸੀਂ ਤਾਂ, ਸਾਡਾ ਤਾਂ ਇਤਿਹਾਸ ਲੋਕਾਂ ਨੇ ਲਿਖਿਆ, ਜਿਹੜੇ ਗੋਰਿਆਂ ਨੇ ਜਾਂ ਹੋਰ ਲੋਕਾਂ ਨੇ ਲਿਖਿਆ ਉਹਨਾਂ ਨੇ ਸਾਰਿਆਂ ਨੇ ਸਿਫਤਾਂ ਹੀ ਲਿਖੀਆਂ ਨੇ ਵੀ ਇਸ ਰਾਜ ਵਿੱਚ ਆਹ ਸੀ ਦੂਜੇ ਧਰਮਾਂ ਕੌਮਾਂ ਦਾ ਹਾਲ। ਹੁਣ ਕੀ ਆ, ਇਸ ਮੁਲਕ ਦੇ ਵਿੱਚ ਬਾਕੀਆਂ ਦੀ ਤਾਂ ਗੱਲ ਵੱਖਰੀ ਆ, ਸਿੱਖਾਂ ਦੀਆਂ ਚੀਕਾਂ ਦੀ, ਸਿੱਖਾਂ ਦੇ ਬਰਲਾਪ ਦੀ ਗੱਲ ਛੱਡੋ ਜੀ, ਮੁਸਲਮਾਨਾਂ ਦੇ ਕਟਾਪੇ ਦੀ ਗੱਲ ਛੱਡੋ ਜੀ, ਈਸਾਈਆਂ ਨਾਲ ਜੋ ਹੋ ਰਿਹਾ ਉਹ ਛੱਡੋ ਜੀ, ਇਹ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ ਚ, ਇਹ ਤਾਂ ਹਿੰਦੂ ਖੁਦ ਕਹਿ ਰਿਹਾ ਜੀ ਹਿੰਦੂ ਖਤਰੇ ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ ਚ, ਤੇ ਖੁਸ਼ਹਾਲ ਕੌਣ ਆ? ਅਪਰ ਕਲਾਸ ਹਿੰਦੂ। ਅਪਰ ਕਲਾਸ ਹਿੰਦੂ ਜਿਹੜਾ ਉਹ ਸਾਰੇ ਭਾਰਤ ਨੂੰ ਖਿੱਚੀ ਫਿਰਦਾ ਤੇ ਮਨ ਮਰਜ਼ੀ ਦੇ ਉਹਦੇ ਫੈਸਲੇ ਆ। ਹੁਣ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਜੀ, ਸਾਰੇ ਭਾਰਤ ਵਿੱਚੋਂ ਪੰਜਾਬ ਦੇ, ਪੰਜਾਬ ਦੇ ਵਿੱਚੋਂ ਬਹੁਤ ਸਾਡੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਜਾਂਦੇ ਆ, ਕੈਨੇਡਾ ਜਾ ਕੇ ਵੀ ਬਹੁਤ ਸਾਰੇ ਜਿਹੜੇ ਮੁੰਡੇ ਆ ਉਹ ਨਸ਼ਾ ਕਰ ਸਕਦੇ ਆ ਜਾਂ ਮੂੰਹ ਸਿਰ ਮੁੰਨ ਸਕਦੇ ਆ, ਪਰ ਉੱਥੋਂ ਦੀ ਸਟੇਟ ਦਾ ਕੋਈ ਏਜੰਡਾ ਨਹੀਂ ਹੈਗਾ ਕਿ ਹਰ ਸਿੱਖ ਨੂੰ ਨਸ਼ਈ ਬਣਾਉਣਾ ਜਾਂ ਇਹਦਾ ਮੂੰਹ ਸਿਰ ਮਨਾਉਣਾ ਜਾਂ ਇਹਦਾ ਇਹਦੇ ਕੋਲੋਂ ਧਰਮ ਖੋਹਣਾ। ਉੱਥੇ ਜਾ ਕੇ ਇੱਥੋਂ ਦਾ ਉਹ ਮੁੰਡਾ ਜਿਹਦੇ ਘਰ ਦੇ ਪੂਰੇ ਦੁਖੀ ਹੁੰਦੇ ਆ ਵੀ ਇਹਦਾ ਉਹਦਾ ਮਰ ਜਾਵੇ ਚੰਗਾ, ਇਹ ਨਸ਼ੇ ਕਰਦਾ, ਇਹ ਮੂੰਹ ਸਿਰ ਮੁੰਨੀ ਫਿਰਦਾ, ਮੁੰਦਰਾਂ ਪਾਈਆਂ ਹੋਈਆਂ ਨੇ, ਪਿੰਡ ਦੇ ਮੋੜ ਤੇ ਬਹਿ ਕੇ ਮਾੜੇ ਕਰਮ ਕਰਦਾ, ਸਾਡੀ ਬੇਇੱਜ਼ਤੀ ਹੋ ਰਹੀ ਆ। ਮੈਂ ਉਹ ਕਈ ਮਾਵਾਂ ਅਰਦਾਸਾਂ ਕਰਦੀਆਂ ਨੇ ਰੱਬਾ ਇਹਨੂੰ ਚੱਕ ਲਾ, ਇੰਨਾ ਇਹ ਭੈੜਾ। ਉਹ ਢਿੱਡੋਂ ਜੰਮਿਆ ਪੁੱਤ ਪਿਓ ਜਦੋਂ ਉਹਨੂੰ ਕੋਈ ਅਲਾਂਭਾ ਮਿਲਦਾ ਉਹ ਨਾਲ ਦੇ ਨੂੰ ਕਹਿੰਦਾ ਜਾਗਰ ਸਿਆ ਕੀ ਕਰਾਂ ਇਧਰੋਂ ਤਾਂ ਇਹ ਮਰ ਜਾਵੇ। ਉਹ ਮੁੰਡਾ ਕਿਸੇ ਤਰੀਕੇ ਨਾਲ ਕੋਈ ਜੁਗਾੜ ਲਾ ਕੇ ਪੁੱਠੀ ਸਿੱਧੀ

ਆਈਲੈਟਸ ਕਰਕੇ ਜਾਂ ਕੋਈ ਵਿਆਹ ਕਰਾ ਕੇ ਕੈਨੇਡਾ ਉੱਪੜਦਾ ਹੋ ਜੇ, ਡੇਢ ਦੋ ਸਾਲ ਬਾਅਦ ਉਹੀ ਪਿਓ ਤੇ ਉਹੀ ਮਾਂ ਗੁਰਦੁਆਰੇ ਮੱਥਾ ਟੇਕ ਕੇ ਪਤਾਸੇ ਵੰਡਦੇ ਆਉਂਦੇ ਮਿਲਦੇ ਆ। ਉਹੀ ਜਾਗਰ ਸਿੰਘ ਪੁੱਛਦਾ ਫਿਰ ਵੀ ਤੂੰ ਤਾਂ ਗੁਰਦੁਆਰੇ ਨੀ ਸੀ ਵੜਦਾ ਹੁੰਦਾ, ਤੂੰ ਤਾਂ ਕਹਿੰਦਾ ਸੀਗਾ ਮੈਂ ਕੀ

0: ਸੀ ਬਹੁਤ ਕੜਪੇ ਸੀ ਵੀ ਅਸੀਂ ਤਾਂ ਤੈਨੂੰ ਸੁੱਖਾਂ ਮੰਗ ਮੰਗ ਕੇ ਗੁਰਦੁਆਰਿਓਂ ਲਿਆ ਸੀ ਤੇ ਜਦੋਂ ਇੱਕ ਵਾਰੀ ਆਪਣੇ ਸੋਨੇ ਦੀ ਮੁੰਦਰੀ ਲੱਭਦੀ ਨੀ ਸੀ ਉਹੀ ਉਹ ਵੀ ਚੱਕ ਕੇ ਮੈਂ ਹੀ ਵੇਚੀ ਸੀ ਜਿੱਦਣ ਮੈਂ ਆੜਤੀਆਂ ਤੋਂ ਤੁਹਾਡੇ ਤੋਂ ਚੋਰੀ ਪਾਪਾ ਪੈਸੇ ਲਿਆਇਆ ਸੀ ਉਹ ਵੀ ਮੈਂ ਪਰ ਹੁਣ ਜਦੋਂ ਮੈਂ ਇੱਥੇ ਆ ਗਿਆ ਇੱਥੇ ਹੁਣ ਮੈਨੂੰ ਅਕਲ ਆਈ ਆ ਇੱਥੇ ਹਰ ਵੀਕਐਂਡ ਤੇ ਮੈਂ ਗੁਰਦੁਆਰੇ ਵੀ ਜਾਂਦਾ ਇੱਥੇ ਮੈਂ ਪ੍ਰੋਗਰਾਮ ਦੇਖਦਾ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਸਾਡੇ ਨਾਲ ਇੰਝ ਕਿਉਂ ਵਾਪਰ ਰਿਹਾ ਮੈਂ ਇੱਦਾਂ ਦਾ ਕਿਉਂ ਆ ਮੈਂ ਕਿਉਂ ਆਪਦੇ ਘਰ ਨੂੰ ਪੱਟ ਰਿਹਾ ਸੀ ਮੈਂ ਕਿਉਂ ਇਹ ਪੁੱਠੇ ਕੰਮ ਕਰ ਰਿਹਾ ਸੀ ਕਿਉਂਕਿ ਮੈਂ ਗੁਲਾਮ ਕੌਮ ਦਾ ਬੰਦਾ ਇੱਥੇ ਮੈਨੂੰ ਪਤਾ ਲੱਗਿਆ ਕਿ ਸਾਡੀ ਕਿਵੇਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ ਕਿਵੇਂ ਸਾਡੀ ਕੌਮ ਮਾਰੀ ਜਾ ਰਹੀ ਆ ਹੁਣ ਮੈਂ ਹਰ ਵੀਕਐਂਡ ਤੇ ਗੁਰਦੁਆਰੇ ਜਾ ਕੇ ਨਾਲੇ ਸੇਵਾ ਕਰਦਾ ਹੁਣ ਮੈਂ ਪਾਪਾ ਤੁਹਾਨੂੰ ਫੋਟੋ ਭੇਜ ਰਿਹਾ ਮੈਂ ਦਾੜੀ ਕੇਸ ਵੀ ਰੱਖ ਲਏ ਹੁਣ ਮੈਂ ਅੰਮ੍ਰਿਤ ਵੀ ਛਕੂ ਤੁਸੀਂ ਨਿੱਕੀ ਦਾ ਹਜੇ ਵਿਆਹ ਨਾ ਕਰਿਓ ਭੈਣ ਦਾ ਮੈਂ ਆ ਰਿਹਾ ਵਧੀਆ ਵਿਆਹ ਕਰਾਂਗੇ ਤੇ ਜਿਹੜੇ ਆਪਾਂ 4 ਕਿੱਲੇ ਗਹਿਣੇ ਰੱਖੇ ਉਹ ਵੀ ਛਡਾਉਣੇ ਆ ਪਾਪਾ ਹੁਣ ਮੈਂ ਇੱਥੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਨ ਮਰਿਆ ਜਾਂਦਾ ਸਭ ਤੋਂ ਮੂਹਰੇ ਹੁੰਦਾ ਮੈਂ ਉਹ ਪਿਓ ਜਿਹੜਾ ਕਹਿੰਦਾ ਸੀ ਉਹ ਮਾਂ ਜਿਹੜੀ ਕਹਿੰਦੀ ਸੀ ਮਰ ਜੇ ਕਿਉਂਕਿ ਉਦੋਂ ਮੁੰਡਾ ਇੰਡੀਆ ਚ ਸੀ ਉਹੀ ਮੁੰਡੇ ਕੁੜੀਆਂ ਕੈਨੇਡਾ ਜਾ ਕੇ ਇੰਨੇ ਜ਼ਿੰਮੇਵਾਰ ਕਿਉਂ ਬਣ ਜਾਂਦੇ ਆ ਕਿਉਂਕਿ ਉੱਥੋਂ ਦਾ ਸਿਸਟਮ ਨਹੀਂ ਚਾਹੁੰਦਾ ਕਿ ਸਿੱਖਾਂ ਦੇ ਮੁੰਡੇ ਜਾਂ ਪੰਜਾਬ ਦੇ ਬੱਚੇ ਬੱਚੀਆਂ ਗਲਤ ਕਰਨੇ ਆ ਇੱਥੇ ਹਰ ਘਰ ਦੇ ਮੁੰਡੇ ਨੂੰ ਜਿਵੇਂ ਪ੍ਰੋਜੈਕਟ ਚੱਲ ਰਿਹਾ ਹੋਵੇ ਕਿ ਇਹਨੂੰ ਪਹਿਲਾਂ ਇਹੋ ਜਿਹਾ ਬਣਾਓ ਕਿ ਸਮਾਜ ਕਵੇ ਜਿਵੇਂ ਅੱਜ ਚੱਲ ਰਿਹਾ ਕੰਗੈਸਟਰ ਮਾਰੋ
1: ਪਰ ਇੱਥੇ ਤਾਂ ਡਰੱਗ ਅਡਿਕਸ਼ਨ ਸੈਂਟਰ ਵੀ ਖੁੱਲੇ ਹੋਏ ਆ ਜਾਂ ਕਈ ਨੌਜਵਾਨ ਕੈਨੇਡਾ ਜਾ ਕੇ ਵੀ ਨਸ਼ੇ ਕਰਦੇ ਆ ਬ੍ਰੈਂਪਟਨ ਦੀਆਂ ਤਸਵੀਰਾਂ ਆਉਂਦੀਆਂ ਉੱਥੇ ਜਵਾਕ ਗੇੜੀਆਂ ਵੀ ਲਾਉਂਦੇ ਆ ਗੱਡੀਆਂ ਘੁਮਾਉਂਦੇ ਆ ਮਤਲਬ ਕਈ ਮਾੜੀਆਂ
0: ਕੈਨੇਡੀਅਨ ਸਿਸਟਮ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਕਿ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਜਿਹੜੇ ਇੱਥੇ ਗੋਲੀਆਂ ਚੱਲ ਰਹੀਆਂ ਨੇ ਇੱਥੇ ਜਿਹੜੀਆਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇਗੀਆਂ ਕਿਉਂਕਿ ਦੇਖੋ ਵੀਰੇ ਇੱਕ 1947 ਚ ਗੱਲ ਕਹੀ ਸੀ ਸਿੱਖ ਇੱਕ ਜਰੈਮਪੇਸ਼ਾ ਕੌਮ ਆ ਹੁਣ ਵਰਲਡ ਵਾਈਡ ਇੱਕ ਫਨੋਮਨਾ ਚਲਾਇਆ ਜਾ ਰਿਹਾ ਇੰਡੀਅਨ ਸਟੇਟ ਵੱਲੋਂ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਸਥਾਪਿਤ ਕਰਨੀ ਆ ਕਿ ਸਿੱਖ ਬਹੁਤ ਮਾੜੀ ਕੌਮ ਆ ਜਿੱਦਣ ਸਿੱਖਾਂ ਦਾ ਕਤਲੇਆਮ ਹੋਵੇ ਦੁਨੀਆ ਭਰ ਦੇ ਵਿੱਚੋਂ ਸਿੱਖਾਂ ਦੇ ਹੱਕ 'ਚ ਕੋਈ ਬੋਲਣ ਵਾਲਾ ਨਾ ਰਵੇ ਇਸ ਪ੍ਰੋਜੈਕਟ ਦੇ ਤਹਿਤ ਕਦੇ ਆਸਟ੍ਰੇਲੀਆ ਦੇ ਵਿੱਚ ਆਪ ਹੀ ਹਿੰਦੂ ਮੰਦਿਰ ਤੇ ਕੁਛ ਲਿਖ ਲੈਂਦੇ ਆ ਕਦੇ ਕੈਨੇਡਾ 'ਚ ਕੋਈ ਗੱਲ ਕਰ ਦਿੰਦੇ ਆ ਕਦੇ ਕੁਛ ਕਦੇ ਕੁਛ
1: ਇਹ ਲੱਗਦਾ ਵੀ ਮਤਲਬ ਸਟੇਟ ਇੰਨੀ ਵਿਹਲੀ ਹੁੰਦੀ ਆ ਮਤਲਬ ਇਹਨਾਂ ਕੰਮਾਂ ਤੇ ਕੰਮ ਕਰੂਗੀ ਵੀ ਮੰਦਿਰ ਦੀਆਂ ਕੰਧਾਂ ਤੇ ਕੁਛ ਲਿਖੂਗੀ ਇਸ ਮੁਲਕ ਦੇ ਵਿੱਚ
0: ਇਹ ਗੱਲਾਂ ਤਾਂ ਸਥਾਪਿਤ ਹੋ ਚੁੱਕੀਆਂ ਨੇ ਨਾ ਸਾਬਤ ਹੋ ਚੁੱਕੀਆਂ ਨੇ ਨਾ ਬੰਦੇ ਫੜੇ ਗਏ ਨੇ ਨਾ ਉਹਨਾਂ ਮੁਲਕਾਂ ਦੇ ਵਿੱਚ ਸਾਡੀ ਤਾਂ ਚੱਲਦੀ ਨਹੀਂ
1: ਆਮ ਬੰਦੇ ਦੀ ਕੋਈ ਮਾਨਸਿਕਤਾ ਹੋ ਸਕਦੀ ਆ ਮਤਲਬ ਜ਼ਰੂਰੀ ਤਾਂ ਨਹੀਂ ਉਹਦੇ ਪਿੱਛੇ ਸਾਰੀ ਸਟੇਟ ਖੜੀ ਹੋਵੇ
0: ਜਿੱਦਾਂ
1: ਅੰਤਰ ਖੜਾ ਹੋਵੇ
0: ਨਹੀਂ ਮੈਂ ਇੱਕ ਸਿੱਖ ਵਾਂ ਚਲੋ ਮੈਂ ਖਾਲਿਸਤਾਨੀ ਆ ਮੈਂ ਝੂਠ ਬੋਲਦਾ ਹਾਂ ਪਰ ਜਿਹੜੀ ਕੈਨੇਡੀਅਨ ਸਿਸਟਮ ਦੀ ਆਰਸੀਐਮਪੀ ਦੀ ਆਈ ਆ ਵੀ ਆ ਜਿਹੜਾ ਸਾਡੇ ਇੱਥੇ ਮੁਲਕ 'ਚ ਹੋ ਰਿਹਾ ਇਹਦੇ ਮਗਰ ਭਾਰਤੀ ਦੂਤ ਆ ਜਦੋਂ ਮਿਸਟਰ ਸਾਡੇ ਭਾਈ ਸਾਹਿਬ ਦਾ ਖੰਡੇ ਦਾ ਮਰਡਰ ਹੋਇਆ ਤੇ ਉਦੋਂ ਬਾਅਦ ਕੀ ਕਿਹਾ ਉੱਥੋਂ ਦੀ ਸਿਸਟਮ ਨੇ ਕਿ ਉਹ ਇੱਥੋਂ ਜਿਹੜੇ ਹੈਗੇ ਆਹ ਬੰਦੇ ਨੇਗੇ ਆ ਜਿਹੜਾ ਐਡਵੋਕੇਟ ਪੰਨੂ ਵਾਲਾ ਮਾਮਲਾ ਉਹਦੇ 'ਚ ਕੌਣ ਤੇ ਹਰ ਥਾਂ ਤੇ ਇੰਡੀਅਨ ਵੈਸੀਆਂ ਪੂਰੀ ਤਰ੍ਹਾਂ ਨੇ ਹੈ ਤੇ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਜਦੋਂ ਜੈਨੋਸਾਈਡ ਹੋਇਆ ਉਹਨਾਂ ਦੇ ਕਾਤਲਾਂ ਨੂੰ ਕਿਹਨੇ ਬਚਾਇਆ 1984 'ਚ ਕਤਲੇਆਮ ਹੁੰਦਾ 85 ਤੱਕ ਸਾਰੇ ਮੁਕੱਦਮਿਆਂ ਦੀ ਐਫ ਆਈ ਆਰਾਂ ਲਿਖੀਆਂ ਗਈਆਂ ਨਾਲ ਦੀ ਨਾਲ ਕਹਿੰਦਾ ਜਦੋਂ ਤੁਹਾਨੂੰ ਸੱਦਾਂਗੇ ਜਾਇਓ ਫ੍ਰੀ ਹੋ ਤੁਸੀਂ ਜਾਓ ਤੁਹਾਨੂੰ ਸੱਦਾਂਗੇ ਉਦਣ ਆਇਓ 1995 ਤੱਕ ਸਾਨੂੰ ਨਾ ਸਾਡੀ ਕੌਮ ਦਾ ਜਿਹੜਾ ਮਾਤਾ ਦਾ ਮਾਲ ਆ ਖਾੜਕੂਆਂ ਨੂੰ ਮਤਾਂ ਦਿੰਦਾ ਹੁੰਦਾ ਸੀ ਵੀ ਜੇ ਤੁਸੀਂ ਹਟ ਜਾਓ ਨਾ ਇਹ ਉੱਥੇ ਫਿਰ ਉਹਨਾਂ ਨੂੰ ਇਨਸਾਫ਼ ਹੋ ਜਾਊਗਾ ਤੇ ਉਹ ਖਾੜਕੂ ਲਹਿਰ ਖਤਮ ਹੋ ਗਈ 1995 ਤੋਂ ਪਹਿਲਾਂ ਇੱਕ ਵੀ ਬੰਦੇ ਨੂੰ ਅਦਾਲਤ ਨਹੀਂ ਸੱਦਿਆ ਗਿਆ 1995 ਤੋਂ ਬਾਅਦ ਬਈ ਤੁਸੀਂ ਲਾ ਲਿਆ ਜ਼ੋਰ ਤੇ ਹੁਣ ਅਸੀਂ ਮੁਕੱਦਮੇ ਚਲਾਉਂਦੇ ਹਾਂ ਤੇ ਅੱਜ ਤੱਕਰ ਕਿਸੇ ਨੂੰ ਚੱਜ ਹਾਲ ਦੀ ਸਜ਼ਾ ਹੋਈ ਆ ਜਿਹੜੇ ਸਿੰਘਾਂ ਨੇ ਆਪ ਮਾਰ ਲਏ ਮਾਰ ਲਏ ਇੰਡੀਅਨ ਸਟੇਟ ਨੇ ਤਾਂ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਹਾਂ ਹੁਣ ਸਾਡੇ ਐਡਵੋਕੇਟ ਫੂਲ ਕੇ ਹੁਣੀ ਸਾਨੂੰ ਮੱਥਾ ਦਿੰਦੇ ਹੁੰਦੇ ਆ ਵੀ ਸਿੰਬੋਲਿਕ ਜਸਟਿਸ ਮਿਲ ਸਕਦਾ ਇਹ ਸਿੰਬੋਲਿਕ ਜਸਟਿਸ ਜੀ ਆਪਦਾ ਸਾਂਭ ਕੇ ਰੱਖੋ ਕੌਮਾਂ ਦਾ ਸਿੰਬੋਲਿਕ ਜਸਟਿਸਾਂ ਨਾਲ ਨਹੀਂ ਸਰਦਾ ਹੁੰਦਾ
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ ਔਨ ਟਾਈਮ ਵੀਕਲੀ ਪੇਮੈਂਟ ਫਿਊਲ ਡਿਸਕਾਊਂਟਸ 24/7 ਡਿਸਪੈਚ ਸਪੋਰਟ ਟੋਰਾਂਟੋ ਤੋਂ ਮੋਂਟਰੀਆਲ GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ ਹੁਣੇ ਕਾਲ ਕਰੋ 905-893-2270 ਐਕਸਟੈਂਸ਼ਨ 206 ਜਾਂ 207 905-893-2270 ਐਕਸਟੈਂਸ਼ਨ 206 ਔਰ 207 ਅਮਰ ਗਰੁੱਪ ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ
3: Best Bargain Carpets and Flooring. Sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Saade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-

0: 866-796-7877.
1: CCCLA कर्जा माफ करवाना बस इना ही आसान है।
2: कलेक्शन कॉलां, पावर सेल नोटिस, क्रेडिट कार्डां दा उधार, सरकार वालों टैक्स दी मांग, तुसी इना सब तो ही बिना बैंकरप्सी कीतियां छुटकारा पा सकते हो।
3: जे तुसी भी कर्जे तो परेशान हो ता तुसी हुणे ही सानू कॉल कर सकते हो, असी तुहाडी परेशानी दूर कर सकते हैं।
1: कर्जे तो परेशान, असी करांगे काम आसान।
4: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office and I have met their clients. I feel that they believe in quality and they are dedicated to providing competent services to their clients.
5: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 905-670-4444।
6: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
7: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai Trucking.
8: ਕਿ HS ਫੂਲਕਾ ਕਹਿੰਦੇ ਕਿ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ
9: ਜੀ।
8: ਮਤਲਬ ਮੈਂ ਜਦੋਂ ਆਇਆ ਮੈਂ ਦੇਖ ਰਿਹਾ ਸੀ ਤੁਹਾਨੂੰ, ਮਤਲਬ ਤੁਹਾਡਾ ਜਿਹੜਾ ਡਰੈਸ ਕੋਡ ਆ
9: ਜੀ,
8: ਮਤਲਬ ਹਰੇਕ ਚੀਜ਼ ਇੱਕ ਸਿੰਬਲ ਹੁੰਦੀ ਆ ਜਾਂ ਰੰਗ ਵੀ ਇੱਕ ਸਿੰਬੋਲਿਕ ਤਰੀਕੇ ਨਾਲ ਦੇਖੇ ਜਾਂਦੇ ਆ। ਮਤਲਬ ਮੈਂ ਤੁਹਾਡੇ ਰੰਗ ਦੇਖ ਰਿਹਾ
9: ਜੀ,
8: ਚਿੱਟਾ, ਕਾਲਾ ਤੇ ਕੇਸਰੀ
9: ਜੀ ਜੀ। ਜਿਨ੍ਹਾਂ ਦਿਨਾਂ ਚ 84 ਤੋਂ ਬਾਅਦ ਸਾਡੀ ਕੌਮ ਇੱਕ ਬਹੁਤ ਵੱਡੀ ਪੀੜ ਚੋਂ ਲੰਘ ਰਹੀ ਸੀ, ਉਦੋਂ ਇਹ ਦਿਖਾਉਣਾ ਪੈਣਾ ਸੀ ਸਿੱਖਾਂ ਨੂੰ ਕਿ ਅਸੀਂ ਜਿਉਂਦੇ ਅਸੀਂ ਜਾਗਦੇ। 1985 ਦੇ ਹੋਲੇ ਮਹੱਲੇ ਤੋਂ ਬਾਅਦ ਅਗਲੇ ਮਹੀਨੇ ਦਾ ਸੰਤ ਸਿਪਾਹੀ, ਮੈਂ ਵੈਸੇ ਸਾਰੇ ਸੰਤ ਸਿਪਾਹੀ ਮੈਗਜ਼ੀਨ ਸਾਂਭ ਕੇ ਰੱਖੇ ਹੋਏ ਨੇ, ਉਹਦਾ ਜਿਹੜਾ ਫਰੰਟ ਪੇਜ ਆ ਨਾ ਉਹਦੇ ਉੱਤੇ ਫੋਟੋ ਛਪੀ ਸੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ। ਖਾਲਿਸਤਾਨੀ ਪੱਗਾਂ ਤੇ ਚੁੰਨੀਆਂ ਦਾ ਦਰਿਆ ਵਗਦਾ ਦਿਖਦਾ, ਖਾਲਿਸਤਾਨੀ ਰੰਗ ਕਹਿਣ ਲੱਗ ਗਏ ਸੀ ਇਹਨੂੰ। ਇਹ ਹਾਲਾਂਕਿ ਖਾਲਿਸਤਾਨੀ ਰੰਗ ਉਹਦੇ ਹੁੰਦੇ ਆ, ਹਿੰਦੁਸਤਾਨੀ ਇੰਗਲੈਂਡ ਦਾ ਰਾਜ ਅਮਰੀਕਾ ਦਾ ਰੰਗ ਥੋੜੀ ਹੁੰਦਾ, ਇਹ ਪੀਲਾ ਆਇਆ ਜਾਂ ਜੈਲੋ ਕਹਿ ਲੋ, ਕੇਸਰੀ ਕਹਿ ਲੋ, ਕੁਛ ਬਸੰਤੀ ਕਹਿ ਲੋ, ਪਰ ਇਹ ਖਾਲਿਸਤਾਨੀ। ਇਹ ਸਿੰਬਲ ਬਣਿਆ, ਚਿੱਟਾ ਕੁੜਤਾ ਪਜਾਮਾ, ਕਾਲੀ ਲੋਈ, ਕਾਲੀ ਕੋਟੀ ਸਵੈਟਰ ਪਾ ਲਓ, ਇਹ ਇੱਕ ਸਿੰਬਲ ਬਣ ਗਿਆ ਕਿ ਇਹ ਬੰਦੇ ਪੰਥ ਨੂੰ, ਕੌਮ ਨੂੰ ਪਿਆਰ ਕਰਦੇ ਆ, ਇਹ ਕੌਮ ਨੂੰ ਪਿਆਰ ਕਰਦੇ ਬੰਦੇ ਆ। ਉਹਨਾਂ ਦਿਨਾਂ ਦੇ ਵਿੱਚ ਫੈਡਰੇਸ਼ਨ ਵਾਲੇ ਜਾਂ ਹੋਰ ਸਾਧ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਪਾਉਂਦੇ ਸੀ। ਹੁਣ ਜਦੋਂ ਇਹ ਸਿੰਬਲ ਜਿਹੜੇ ਹੁੰਦੇ ਨੇ ਨਾ, ਬਿੰਬ ਜਿਹੜੇ ਹੁੰਦੇ ਨੇ, ਇਹ ਬੜੇ ਅਰਥ ਰੱਖਦੇ ਹੁੰਦੇ ਨੇ। ਕਈ ਵਾਰ ਕੌਮਾਂ ਇਹੋ ਜਿਹੀ ਪੀੜ ਵਿੱਚੋਂ ਲੰਘ ਰਹੀਆਂ ਹੁੰਦੀਆਂ ਨੇ ਜਦੋਂ ਉਹ ਬਹੁਤਾ ਬੋਲਦੀਆਂ ਨਹੀਂ। ਜੇ ਤੁਸੀਂ ਕਦੇ 1985 ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਹਾਲ ਚਾਲ ਦੇਖ ਸਕੋ, ਸੁਲਤਾਨਪੁਰ ਲੋਧੀ ਇਕੱਠ ਹੋਇਆ ਸੀ,
8: ਤੁਹਾਡੇ ਕੋਲ ਖਬਰ ਹੋਊਗੀ ਉਹ, ਹਨਾ।
9: ਵਾਹ ਜੀ ਵਾਹ, ਕਮਾਲ ਹੋ ਗਈ ਕਹਿ ਜੀ। ਮਤਲਬ ਪੰਥ ਉੱਤੇ ਜਕਾਰੇ ਲਾਉਣ ਥੋੜੀ ਗਿਆ ਸੀ, ਅਸੀਂ ਤਾਂ 84 ਜੂਨ ਤੇ ਨਵੰਬਰ ਹੰਢਾ ਕੇ ਹਟੇ ਸੀ, ਸਾਡੀ ਕੌਮ ਦਾ ਤਾਂ ਕਤਲੇਆਮ ਹੋ ਰਿਹਾ ਸੀ। ਪਰ ਕੌਮ ਨੇ ਜਕਾਰੇ ਲਲਕਾਰੇ ਜਾਂ 147 ਚੱਕ ਕੇ ਨਹੀਂ, ਕੌਮ ਨੇ ਦੱਸਿਆ ਪੱਗਾਂ, ਤੁਸੀਂ ਸਾਡੀਆਂ ਪੱਗਾਂ ਲਾਉਣੀ ਚਾਹੁੰਦੇ, ਹਾਲੇ ਪੱਗ ਰੋਲਣੀ ਚਾਹੁੰਦੇ ਤੁਸੀਂ, ਕੌਮ ਨੇ ਪੱਗ ਸਜਾ ਕੇ ਦਿਖਾਤੀ। ਉਹ ਮੁੰਡੇ ਕੁੜੀਆਂ, ਮੈਂ ਸਾਡੇ ਖਾੜਕੂ ਸੰਘਰਸ਼ ਦੇ ਬਹੁਤ ਵੱਡੇ ਮਹਾਨ ਯੋਧੇ ਜਿਹਨਾਂ ਦਾ ਅੱਜ ਸ਼ਹੀਦਾਂ ਚ ਮੈਂ ਉਹਨਾਂ ਦੇ ਜਦੋਂ ਗੱਲ ਸੁਣਦਾ ਨਾ, ਉਹ ਪੁੱਛੀਦਾ ਵੀ ਕੀ ਹੋਇਆ, ਕਹਿੰਦਾ ਜਦੋਂ ਦਾਰੂ ਦੂਰੂ ਪੀਣ ਵਾਲੇ ਬੰਦੇ ਸੀ, ਹੋਰ ਵੀ ਸਾਰੀਆਂ ਪੁੱਠੀਆਂ ਆਦਤਾਂ ਜਿਹੜੀਆਂ ਮੁੰਡਿਆਂ ਖੁੰਡਿਆਂ ਨੂੰ ਹੁੰਦੀਆਂ ਨੇ, ਪਰ ਜੂਨ 84 ਨੇ ਇਹੋ ਜਿਹਾ ਝਟਕਾ ਮਾਰਿਆ ਵੀ ਉਦੋਂ ਬਾਅਦ ਸਾਰਾ ਕੁਛ ਛੱਡਤਾ। ਅੱਛਾ ਜੀ, ਇੱਕ ਹੋਰ ਸੱਜਣ ਸੀ, ਉਹ ਕਹਿੰਦਾ ਨਵੰਬਰ 84 ਤਿੱਕਰ ਮੈਂ ਕਹਿੰਦਾ ਸੀ ਆ ਭਿੰਡਰਾਂ ਵਾਲੇ ਨੇ ਐਂ ਕਰਤਾ ਉਹ ਕਰਤਾ, ਮਾੜੇ ਸ਼ਬਦ ਬੋਲਦਾ ਸੀ, ਕਹਿੰਦਾ ਨਵੰਬਰ 84 ਸਾਡੇ ਰਿਸ਼ਤੇਦਾਰ ਆਏ ਲੁਧਿਆਣੇ। ਜਦੋਂ ਉਹਨਾਂ ਦਾ ਹਾਲ ਦੇਖਿਆ, ਭੂਆ ਦੀ ਕੁੜੀ ਨਾ ਹੋਇਆ, ਕਹਿੰਦਾ ਮੈਂ ਕਿਹਾ ਦੁਰ ਫਿੱਟੇ ਮੂੰਹ, ਅਸੀਂ ਭਾਰਤ ਮਾਤਾ ਕੀ ਜਾਏ ਕਹਿੰਦੇ ਫਿਰਦੇ ਹਾਂ। ਸੋ ਜਦੋਂ

0: ਉਹ ਕੌਮਾਂ ਆਪਦੇ ਇਤਿਹਾਸਕ ਸਫ਼ਰ ਤੇ ਅੱਗੇ ਵਧ ਰਹੀਆਂ ਹੁੰਦੀਆਂ ਨੇ, ਉਦੋਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਕਈਆਂ ਨੂੰ ਪਰਾਂ ਬੈਠਿਆਂ ਨੂੰ ਲੱਗਦੇ ਹੁੰਦੇ ਆ ਐਵੇਂ ਆ ਜਬਲੀਆਂ ਜੀਆਂ, ਐਵੇਂ ਹੀ ਮਰੀ ਜਾਂਦੇ ਨੇ। ਕਈ ਬਿਆਨ ਨੇ ਜਿਨ੍ਹਾਂ ਨੂੰ ਅੱਜ ਪੜ੍ਹ ਕੇ ਲੋਕ ਹੱਸ ਸਕਦੇ ਆ, ਜਿਵੇਂ ਪਿੱਛੇ ਜੇ ਇੱਕ ਸੱਜਣ ਕਹਿ ਰਿਹਾ ਸੀ ਲੈ ਦੱਸ, ਕਹਿੰਦਾ ਸਿੱਖਾਂ ਦੀ ਆਹ ਵੀ ਮੰਗ ਸੀ ਵੀ ਜਿਹੜੀ ਉੱਥੇ ਨੂੰ ਹਜ਼ੂਰ ਸਾਹਿਬ ਨੂੰ ਟ੍ਰੇਨ ਜਾਂਦੀ ਆ ਉਹਦਾ ਨੂੰ ਸੱਚਖੰਡ ਐਕਸਪ੍ਰੈਸ ਹੋਣਾ ਚਾਹੀਦਾ, ਇਹ ਕਹਿੰਦੇ ਸੀ ਅਕਾਲ ਤਖ਼ਤ ਸਾਹਿਬ ਐਕਸਪ੍ਰੈਸ ਹੋਣਾ ਚਾਹੀਦਾ। ਇਹ ਕੋਈ ਮੰਗਾਂ ਹੁੰਦੀਆਂ ਨੇ ਕੌਮਾਂ ਦੀਆਂ? ਕੌਮਾਂ ਨੂੰ ਤਾਂ ਮਤਲਬ ਆਹ ਹੋਣਾ ਚਾਹੀਦਾ, ਕਿਉਂਕਿ ਉਹ ਉਹੋ ਜਿਹਾ ਖਿਆਲ ਸੀ ਉਹਦਾ ਵਿਚਾਰੇ ਦਾ। ਹੁਣ ਉਹਨੂੰ ਕੀ ਸਮਝਾਈਏ? ਜਿਵੇਂ ਜਦੋਂ ਕੋਈ ਕੌਮ ਆਪਦਾ ਸਫ਼ਰ ਸ਼ੁਰੂ ਕਰਦੀ ਆ ਉਹਦੀਆਂ ਸਦੀਆਂ ਦੇ ਸਫ਼ਰ 'ਚ ਬਹੁਤ ਕੁਝ ਗਲਤ ਮਲਤ ਆ ਬਣਦਾ। ਇੱਕ ਮਹਿਲ ਹੋਵੇ ਸਾਫ਼ ਸੁਥਰਾ, ਉਹਨੂੰ ਜਿੰਦਾ ਲਾ ਦਿਓ, 10 ਸਾਲਾਂ ਬਾਅਦ ਖੋਲੋ ਆ ਕੇ ਸਾਰੇ ਪਾਸੋਂ ਬੰਦ ਮਹਿਲ ਦੇ ਵਿੱਚ ਕਿੰਨਾ ਡਸਟ ਆ ਜਾਂਦੀ ਹੈ। ਉਵੇਂ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਿਲ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਆ ਚੁੱਕਿਆ, ਪਰ ਅਜੇ ਵੀ ਬਹੁਤ ਕੁਝ ਬਚਿਆ ਹੋਇਆ। ਉਸ ਸਾਰੇ ਕਾਸੇ ਦਾ ਮਲੀਨ ਹੋਣਾ, ਉਹ ਸਾਰੇ ਕਾਸੇ ਦਾ ਖਤਮ ਹੋਣਾ, ਇੱਕ ਤਾਂ ਇਹ ਗੱਲ ਵਾ, ਇੱਕ ਹੈਗਾ ਕਿ ਇਹਨੂੰ ਬਚਾਉਣਾ। ਧਿਰਾਂ ਦੋ ਨੇਗੀਆਂ ਜੀ। ਆਪਦੇ ਆਪ ਨੂੰ ਹਰ ਸਿੱਖ ਇਹ ਗੱਲ ਪੁੱਛੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਧਰਮ, ਇੱਕ ਆਦਰਸ਼, ਇੱਕ ਸਿਧਾਂਤ ਬਖਸ਼ਿਆ ਸੀ ਜਿਹਨੇ ਇੱਕ ਖਾਲਸਾ ਮਨੁੱਖ, ਇੱਕ ਸਿੱਖ ਮਨੁੱਖ ਘੜਿਆ ਸੀ। ਜੇਕਰ ਜਿਹੜਾ ਕੁਛ ਹੁਣ ਚੱਲ ਰਿਹਾ ਉਹ ਇੰਡੀਆ ਕਰ ਰਿਹਾ ਨਹੀਂ ਕਰ ਰਿਹਾ, ਉਹ ਏਜੰਸੀਆਂ ਕਰ ਰਹੀਆਂ ਨਹੀਂ ਕਰ ਰਹੀਆਂ, ਸਾਰਾ ਕੁਝ ਤਿਆਗ ਕੇ ਜਿਵੇਂ ਇਹ ਚੱਲ ਰਿਹਾ, ਜਿਹੜਾ ਕੁਛ ਅੱਜ ਹੈ, ਜਿਸ ਹਾਲਾਤ ਵਿੱਚ ਸਾਡੀ ਕੌਮ ਹੈ, ਜੇ ਇਉਂ ਹੀ ਚੱਲਦਾ ਰਹੇ ਤਾਂ ਅਸੀਂ ਕਿੰਨਾ ਕੁ ਟਾਈਮ ਹੋਰ ਇਸ ਧਰਤੀ ਉੱਤੇ ਸਰਵਾਈਵ ਕਰ ਸਕਾਂਗੇ ਬਤੌਰ ਕੌਮ? ਸਵਾਲ ਆਇਆ। ਜੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਖਤਰਿਆਂ ਚ ਹਾਂ, ਖਦਸ਼ਿਆਂ ਚ ਹਾਂ, ਜੇ ਅਸੀਂ ਸਾਡੀ ਸਵਾਲ ਦੇ ਸਾਡੀ ਪਛਾਣ ਉੱਤੇ ਸਵਾਲੀਆ ਨਿਸ਼ਾਨ ਹੈ, ਤਾਂ ਅਸੀਂ ਇਹਨੂੰ ਬਚਾਉਣ ਲਈ ਤੁਰਨਾ ਕਿ ਚੁੱਪ ਕਰਕੇ ਖੜੇ ਰਹਿਣਾ? ਕਿਉਂਕਿ ਇੱਕ ਪੁੱਤ ਹੁੰਦੇ ਆ, ਇੱਕ ਕਪੁੱਤ ਇੱਕ ਸਪੁੱਤ।
1: ਪਰ ਮੇਰਾ ਸਵਾਲ ਹੈ ਵੀ 4 ਦਹਾਕਿਆਂ ਬਾਅਦ ਕੀ ਤੁਸੀਂ ਅੱਜ ਵੀ ਲੜ ਰਹੇ ਹੋ?
0: ਲੜਾਈ ਦੇ ਅਰਥ ਬਦਲਦੇ ਹੁੰਦੇ ਨੇ। 1984 ਤੋਂ ਬਾਅਦ ਜਿਹੜਾ ਉਸ ਮਾਹੌਲ ਦੇ ਵਿੱਚ ਕੌਮ ਨੂੰ ਲੜਨ ਦਾ ਰਾਹ ਦਿਖਿਆ ਉਦੋਂ ਉਵੇਂ ਲੜੇ ਕੌਮ। ਅਸੀਂ ਉਸ ਦੌਰ ਦੇ ਵਿੱਚ ਜੋ ਸਾਤੋਂ ਸੇਵਾ ਹੋਈ ਉਹ ਕੀਤੀ। ਮੈਨੂੰ ਇਹ ਵੀ ਮੌਕਾ ਮਿਲਿਆ ਕਿ ਜਿਹੜਾ ਬਾਅਦ ਵਿੱਚ ਓਵਰਗਰਾਉਂਡ ਮਤਲਬ ਪੀਸਫੁਲ ਤੇ ਡੈਮੋਕ੍ਰੈਟਿਕ ਫਰੰਟਾਂ ਦੇ ਉੱਤੇ ਕੌਮ ਨੇ ਲੜਾਈ ਲੜੀ, ਮੈਂ ਉਹਦਾ ਵੀ ਕੁਛ ਹਿੱਸਾ ਬਣਿਆ। ਹੁਣ ਜਿਹੜਾ ਅੱਜ ਦਾ ਦੌਰ ਆ ਇਹਦੇ ਵਿੱਚ ਅੱਜ ਨਵੇਂ ਯੋਧੇ, ਨਵੇਂ ਬੰਦੇ, ਨਵੇਂ ਮਾਹੌਲ ਚ, ਕਿਉਂਕਿ ਮਾਹੌਲ ਵੀ ਬਦਲਦਾ ਨਾ। ਇੱਕ ਟਾਈਮ ਦੇ ਉੱਤੇ ਘੋੜਿਆਂ ਦੇ ਉੱਤੇ ਚੜ੍ਹ ਕੇ ਤਲਵਾਰ ਨਾਲ ਜੰਗ ਲੜੀ ਜਾਂਦੀ ਸੀ। ਫਿਰ ਦੌਰ AK-47 ਦਾ ਵੀ ਆਇਆ, ਮੋਟਰਸਾਈਕਲ ਸਾਧਨ ਵਰਤਿਆ ਗਿਆ। ਆਉਣ ਵਾਲਾ ਦੌਰ ਜਿਹੜਾ ਕੁਛ ਹੋਰ ਵੀ ਹੋ ਸਕਦਾ। ਸੋ ਜਿਹੜੀ ਜੰਗ ਵਾ ਖਾਲਸੇ ਦੀ ਉਹ ਲੜ ਹੈਗੀ ਆ, ਲੜਾਈ ਆਪਦੀ ਥਾਂ ਤੇ ਆ। ਮੈਂ ਲੜ ਰਿਹਾ ਜਾਂ ਨਹੀਂ ਲੜ ਰਿਹਾ, ਮੈਂ ਇੱਕ ਕੌਮ ਦਾ ਹਿੱਸਾ ਵਾਂ, ਬਹੁਤ ਵੱਡੀ ਕੌਮ ਆ ਜਿਹਦਾ ਇੱਕ ਨਿੱਕਾ ਜਿਹਾ ਪੁਰਜਾ। ਮੈਂ ਆਪ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਸਿੱਖ ਸੰਘਰਸ਼ ਪੂਰੀ ਬੁਲੰਦੀ ਤੇ ਸੀ, ਮੇਰੇ ਵਰਗੇ ਕਰੋੜਾਂ ਹੋਣਗੇ ਜਿਨ੍ਹਾਂ ਵਿੱਚੋਂ ਸਾਡਾ ਕਿਸੇ ਨੂੰ ਨਾਮ ਨਹੀਂ ਪਤਾ ਹੋਣਾ, ਪਰ ਅਸੀਂ ਵੀ ਉਹ ਤਾਂ ਸਮਝਦੇ ਸੀ ਵੀ ਅਸੀਂ ਕੌਮ ਦੀ ਸੇਵਾ 'ਚ ਹਿੱਸਾ ਪਾ ਰਹੇ ਹਾਂ। ਉਵੇਂ ਅੱਜ ਵਾ, ਆਪਦੇ ਆਪ ਨੂੰ ਜਿਹੜਾ ਸਭ ਤੋਂ ਮੇਨ ਜਾਂ ਵੱਡਾ ਮੰਨਦਾ ਹੋਵੇ ਨਾ ਕਿ ਮੇਰੇ ਸਿਰ ਤੇ ਗੱਲ ਖੜੀ ਆ ਸਾਰੀ, ਉਹ ਬਹੁਤ ਵੱਡੀ ਸੇਵਾ ਹੁੰਦੀ ਆ। ਅਸੀਂ ਓਡੇ ਜੋਗੇ ਨਹੀਂ ਹੈਗੇ, ਪਰ ਸਾਨੂੰ ਸਪਸ਼ਟ ਵਾ ਕਿ ਸਾਨੂੰ ਲੜਨਾ ਬਣਦਾ। ਜਿਵੇਂ ਇੱਕ ਜਵਾਨ ਬੀਬੀ ਜਾ ਰਹੀ ਹੋਵੇ, ਉਹਦੇ 2-3 ਮੁੰਡੇ ਹੋਣ, ਇੱਕ 8 ਸਾਲ ਦਾ, ਇੱਕ 10 ਸਾਲ ਦਾ, ਇੱਕ 12 ਸਾਲ ਦਾ, ਉਹਨੂੰ ਗੁੰਡੇ ਪੈ ਜਾਣ, ਹੁਣ ਉਹ ਬੈਠ ਕੇ ਇਹ ਸੋਚੇ ਕਿ ਯਾਰ ਮੈਂ ਜੇ ਇਹਨਾਂ ਨਾਲ ਲੜ ਪਿਆ ਮੈਨੂੰ ਕੁੱਟਣਗੇ, ਅਸੀਂ 3 ਜਣੇ ਨਿੱਕੇ ਨਿੱਕੇ ਆ, ਉਹਦਾ ਲੜਨਾ ਬਣਦਾ, ਬਸ ਇੰਨਾ ਹੀ ਬਹੁਤ ਆ। ਸੋ ਮੇਰਾ ਲੜਨਾ ਬਣਦਾ, ਲੜਾਈ ਬੋਲ ਕੇ ਆ, ਲੜਾਈ ਸ਼ਸਤਰ ਦੇ ਨਾਲ ਆ, ਲੜਾਈ ਕਿਸੇ ਹੋਰ ਤਰੀਕੇ ਨਾਲ ਆ, ਉਹ ਹਾਲਾਤਾਂ ਤੇ ਮੈਟਰ ਕਰਦਾ। ਮੈਂ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਸਮਝਦਾ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਮੌਕੇ ਸਾਨੂੰ ਕੁਛ ਗੱਲਾਂ ਕਹੀਆਂ ਜਿਹਦੇ ਵਿੱਚ ਗੁਲਾਮ ਮਹੀਉਦੀਨ, ਇਤਿਹਾਸਕਾਰ ਬੂਟੇ ਸ਼ਾਹ, ਉਹਦੀ ਇੱਕ ਲਿਖਤ ਵਾ ਜਿਹੜੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਲੇਖ ਸਰਦਾਰ ਕਪੂਰ ਸਿੰਘ ਦਾ ਬੜਾ ਰਹਿੰਦਾ ਚਰਚਾ ਚ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਸ ਮੌਕੇ ਹਾਜ਼ਰ ਸੰਗਤ ਨੂੰ ਕੀ ਕਿਹਾ। ਉਹ 2-4 ਲਾਈਨਾਂ ਦੇ ਵਿੱਚ ਪੂਰੀ ਸਾਰੀ ਜਿਹੜੀ ਅੱਜ ਵਾਲੀ ਸਾਰੀ ਗੱਲਬਾਤ ਆ ਉਹਦਾ ਨਟਸ਼ਲ ਉਹੀ ਹੈ। ਉਹਨੇ ਕਿਹਾ, 10ਵੇਂ ਪਾਤਸ਼ਾਹ ਨੇ ਕਿਹਾ, ਇਹ ਇੱਕ ਜਿਵੇਂ ਰਿਪੋਰਟ ਵਾ, ਵੀ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇਹ ਸਿੱਖ ਧਰਮ ਅਪਣਾਓ। ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਲ ਹਿੰਦੂ ਵਰਣਾ ਜਿਹੜੇ ਜਾਤ ਪਾਤ ਵਾਲਾ ਹੈਗਾ ਉਹਦਾ ਤਿਆਗ ਕਰੋ ਤੇ ਇੱਕ ਦੂਸਰੇ ਨਾਲ ਰਲ ਮਿਲ ਕੇ ਰਹੋ। ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ। ਗੰਗਾ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਜਾਂਦਾ ਹੈ ਜਾਂ ਰਾਮ ਕ੍ਰਿਸ਼ਨ ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਾਂ ਦੀ ਪੂਜਾ ਨਾ ਕਰੋ ਤੇ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਉੱਤੇ ਯਕੀਨ ਕਰੋ। ਚਾਰੇ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਦੀ ਪੌੜ ਲਓ ਤੋਂ ਇੱਕ ਬਰਤਨ ਵਿੱਚ ਛਕੋ ਤੇ ਇੱਕ ਦੂਜੇ ਤੋਂ ਅਡਰੇ ਮਹਿਸੂਸ ਨਾ ਕਰੋ, ਇੱਕ ਦੂਜੇ ਤੋਂ ਨਫ਼ਰਤ ਨਾ ਕਰੋ। ਹੁਣ ਇਹ ਗੱਲ ਮੈਂ ਨਹੀਂ ਕਹੀ, ਮੈਂ ਨਹੀਂ ਬਣਾਈ, ਇਹ ਸਦੀਆਂ ਤੋਂ ਸਿੱਖਾਂ 'ਚ ਚੱਲੀ ਆ ਰਹੀ ਗੱਲ ਵਾ। ਇਹ ਹਰ ਸਿੱਖ ਦੇ ਘਰ 'ਚ ਲੈ ਕੇ ਲਈ ਹੋਣੀ ਚਾਹੀਦੀ ਆ। ਫਿਰ ਸਾਰੀ ਗੱਲ ਨੂੰ ਇੱਕ ਲਾਈਨ 'ਚ ਕਲਗੀਧਰ ਸ਼ਹਿਨਸ਼ਾਹ ਨੇ ਕਿਹਾ ਕਿ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਖਾਲਿਸਤਾਨ ਬਣਨ ਤੋਂ ਬਾਅਦ ਵੀ ਉਹ ਹਜੇ ਤਾਂ ਕੁਛ ਵੀ ਨਹੀਂ, ਜਿੱਦਣ ਖਾਲਿਸਤਾਨ ਬਣ ਗਿਆ ਨਾ ਉਦਣ ਬੰਬੇ ਤੋਂ ਫਿਲਮਾਂ ਆਇਆ ਕਰਨਗੀਆਂ ਜਿਹਦੇ ਵਿੱਚ ਜਿਵੇਂ ਹੁਣ ਇੰਡੀਅਨ ਫਿਲਮਾਂ ਦੇ ਵਿੱਚ ਪਾਕਿਸਤਾਨ ਤੋਂ ਆਉਂਦੇ ਆ ਫਿਰ ਉਹ ਕੁਛ ਕਰ ਜਾਂਦੇ ਆ, ਉਵੇਂ ਫਿਰ ਸਿੱਖ ਉਹ 'ਚ ਖਲਨਾਇਕ ਹੋਇਆ ਕਰਨਗੇ, ਸਿੱਖਾਂ ਦਾ ਜਲੂਸ ਨਿਕਲ ਉਦੋਂ ਬਾਹਲੇ ਮੁਤਾਬਕ ਲਾਉਣੀ ਆ ਵੀ ਅਸੀਂ ਇਹਨਾਂ ਨਾਲ ਰਹਿੰਦੇ ਹੁੰਦੇ ਸੀ। ਸਾਡੀ ਕੌਮ ਨੂੰ ਅਜੇ ਉਹ ਵਰਗਲਾ ਰਹੇ ਨੇ, ਅਜੇ ਉਹ ਭਰਮਾ ਰਹੇ ਨੇ, ਵਕਤ ਆਊਗਾ।
1: ਜਿਵੇਂ ਤੁਸੀਂ ਗੱਲ ਕੀਤੀ, ਮਤਲਬ ਇਹ ਤੁਹਾਡਾ ਥੌਟ ਆ ਹਨਾ, ਜਿੱਥੇ ਤੁਸੀਂ ਖੜੇ ਹੋ ਜਾਂ ਸੋਚ ਰਹੇ ਹੋ। ਪਿੱਛੇ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਪਈ ਹੈ
0: ਜੀ,
1: ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਨੇ ਗਿਆਨੀ ਹਰਨਾਮ ਸਿੰਘ
0: ਜੀ,
1: ਬਾਬਾ ਹਰਨਾਮ ਸਿੰਘ ਧੂਮਾ, ਉਹ ਤਾਂ ਕੁੰਭ ਜਾ ਕੇ ਨਹਾ ਕੇ ਆਉਂਦੇ ਨੇ, ਕਹਿੰਦੇ ਟਕਸਾਲ ਜਾਂਦੀ ਰਹੀ ਹੈ।
0: ਨਹੀਂ ਮੈਂ ਇਹੀ ਤਾਂ ਪੁੱਛਣਾ ਚਾਹੁੰਦਾ ਕਿ ਬਾਬਾ ਜਰਨੈਲ ਸਿੰਘ ਗਲਤ ਸੀ ਕਿ ਬਾਬਾ ਜੀ ਤੁਸੀਂ ਗਲਤ ਹੋ?
1: ਨਹੀਂ ਬਾਬਾ ਜਰਨੈਲ ਉਹਨਾਂ ਨੂੰ ਕੁਐਸਚਨ ਹੋਇਆ ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਟਕਸਾਲ ਜਾਂਦੀ ਰਹੀ ਹੈ ਜਾਂ ਮਤਲਬ
0: ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ, ਖਾਲਸਾ ਪੰਥ ਦਾ ਇਤਿਹਾਸ, ਖਾਲਿਸਤਾਨ ਦਾ ਇਤਿਹਾਸ, ਉਹ ਬਾਬਾ ਜਰਨੈਲ ਸਿੰਘ ਨਾਲ ਕੰਪਲੀਟ ਹੁੰਦਾ। ਜੇ ਅਸੀਂ ਖਾਲਿਸਤਾਨ ਦਾ ਇਤਿਹਾਸ ਲਿਖਣਾ ਹੋਵੇ ਤਾਂ ਬਾਬਾ ਜਰਨੈਲ ਸਿੰਘ ਤੋਂ ਬਗੈਰ ਤਾਂ ਗੱਲ ਹੀ ਨਹੀਂ ਨਾ। ਤਾਂ ਬਾਬਾ ਜਰਨੈਲ ਸਿੰਘ ਸਾਨੂੰ ਖਾਲਿਸਤਾਨ ਦੇ ਰਾਹ, ਖਾਲਸੇ ਦੇ ਰਾਹ ਜਦੋਂ ਤੋਰਦੇ ਆ, ਉੱਥੇ ਆਪਦੇ ਲੈਕਚਰਾਂ 'ਚ, ਉੱਥੇ ਸਾਰੀ ਵਰਕਿੰਗ 'ਚ, ਸਾਰਾ ਜਿਹੜਾ ਕੌਨਸੈਪਟ ਆ ਉਹ ਕੀ ਕਹਿ ਕੇ ਗਏ ਨੇ ਕਿ ਖਾਲਸਾ ਆਪਦਾ ਸ਼ੁੱਧ ਰਵੇ, ਖਾਲਸਾ ਇਹਨਾਂ ਚੀਜ਼ਾਂ ਤੋਂ ਬਚੇ ਜਿਹੜੀਆਂ ਚੀਜ਼ਾਂ ਸਾਨੂੰ ਮਲੀਨ ਕਰਦੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਫਿਰ ਬਾਬਾ ਜਰਨੈਲ ਸਿੰਘ ਉਦੋਂ ਲੈ ਜਾਂਦੇ ਜੀ ਉੱਥੇ ਨਹੀਂ ਜਾਗੇ ਨਾ। ਤੇ ਜਿਹੜੀ ਅੱਜ ਬਾਬੇ ਕਰ ਰਹੇ ਨੇ ਬਾਬੇ ਹੋਣੀ, ਇਹ ਬਾਬਾ ਹਰਨਾਮ ਸਿੰਘ ਹੋਣੀ ਤੇ ਉਹ ਬਾਬਾ ਠਾਕਰ ਸਿੰਘ ਕਰਦੇ ਸੀਗੇ, ਬਾਬਾ ਠਾਕਰ ਸਿੰਘ ਕਰਦੇ ਸੀ। ਬਾਬਾ ਠਾਕਰ ਸਿੰਘ ਤਾਂ ਇੱਥੇ ਪੰਥ ਦੀ ਸੰਘਰਸ਼ ਦੀ ਜਿੰਨੀ ਉਹਨਾਂ ਨੇ ਗੱਲ ਕਰ ਸਕਦੇ ਸੀ ਉਹ ਕਰਦੇ ਰਹੇ। ਸੋ ਹੋ ਸਕਦਾ ਕੱਲ੍ਹ ਨੂੰ ਟਕਸਾਲ ਦਾ ਮੁਖੀ ਆ ਜਾਵੇ, ਉਹ ਇਹਨਾਂ ਬਾਬੇ ਹਰਨਾਮ ਸਿੰਘ ਨੂੰ ਕੀ ਠੀਕ ਲੱਗਦਾ ਉਹ ਕਰ ਲੈਣ, ਕੱਲ੍ਹ ਨੂੰ ਹੋ ਸਕਦਾ ਇਹੀ ਟਕਸਾਲ ਦਾ ਮੁਖੀ ਕੋਈ ਚੱਜ ਹਾਲ ਦੀ ਉਹੋ ਜਿਹੀ ਗੱਲ ਕਰਨ ਵਾਲਾ ਆ ਜਾਏ ਜਿਹੜਾ ਬਾਬਾ ਜਰਨੈਲ ਸਿੰਘ ਤੋਂ ਅੱਗੇ ਗੱਲ ਤੋਰ ਲਵੇ। ਤੋ ਬੰਦਿਆਂ ਨਾਲ, ਸ਼ਖਸੀਅਤਾਂ ਨਾਲ, ਸੰਸਥਾਵਾਂ ਜਿਹੜੀਆਂ ਨੇ ਰਿਲੇਟ ਨਹੀਂ ਵੀ ਹੁੰਦੀਆਂ, ਹੁੰਦੀਆਂ ਵੀ ਨੇ। ਕਿਸੇ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਜਦੋਂ ਉਹ ਆਪਦੇ ਪਿੰਡ ਤੋਂ ਕੱਚੇ ਪੱਕੇ ਜੇ ਘਰ ਚੋਂ ਤੁਰਦੇ ਸੀ, ਦਿੱਲੀ ਤੱਕ ਧੁੰਮ ਪੈ ਜਾਂਦੀ ਸੀ, ਏਜੰਸੀਆਂ CID ਨੋਟ ਕਰ ਲਈ ਵੀ ਪਤਾ ਨੀ ਕੀ ਕਰ ਦੇਣਾ, ਉੱਥੇ ਜਾ ਕੇ ਅੰਮ੍ਰਿਤਸਰ ਚੱਲੇ ਆ ਜਥੇਦਾਰ ਟੌੜਾ। ਅੱਜ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਅੱਜ ਜਿਸ ਪੱਧਰ ਤੇ ਆ, ਜਿਸ ਹਾਲਾਤ ਨੇ, ਉਹ ਦਿਨੋ ਦਿਨ ਉਸ ਅਹੁਦੇ ਦੀ ਸ਼ਾਨ ਘਟਦੀ ਜਾ ਰਹੀ ਆ। ਇਵੇਂ ਹੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਉਹ ਨੇ ਕੀ ਕਹਿੰਦੇ ਆ ਇੰਸਟੀਟਿਊਸ਼ਨ ਨੇ ਸਾਡੇ, ਉਹਨਾਂ ਦੇ ਉੱਤੇ ਉਹ ਬੰਦੇ ਜੇ ਆ ਗਏ ਜਿਹਨਾਂ ਤੋਂ ਅੱਜ ਉਹ ਭਾਰ ਨਹੀਂ ਚੱਕਿਆ ਜਾ ਰਿਹਾ, ਤਾਂ ਉਹ ਸੰਸਥਾ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਉਹ ਬੰਦੇ ਦੀ ਕਮਜ਼ੋਰੀ ਹੋ ਸਕਦੀ ਆ, ਉਹ ਬੰਦੇ ਦਾ ਸੁਭਾਅ ਹੋ ਸਕਦਾ, ਬੰਦੇ ਗੜਬੜਾ ਕਰਦੇ ਨੇ।
1: ਮੈਂ ਕੁਛ ਇੰਪੋਰਟੈਂਟ ਅਖਬਾਰ ਦੇਖਣਾ ਚਾਹੁੰਦਾ ਜਿਹੜੇ,
0: ਹਾਂਜੀ ਆਪਾਂ ਸਾਰੇ ਜਿਹੜੇ ਅਖਬਾਰ ਨੇ ਗੇ ਮੈਂ ਰੱਖੇ ਹੋਏ ਨੇ ਮੇਰੇ ਕੋਲੇ, ਖਾਸ ਤੌਰ ਤੇ ਸਿੱਖ ਸੰਘਰਸ਼ ਨਾਲ ਸ਼ਹੀਦਾਂ ਦੇ ਪਰਿਵਾਰ ਜਾਂ ਜਿਨ੍ਹਾਂ ਦੇ ਬੱਚੇ ਲਾਵਾਰਸ ਗਾਇਬ ਕਰ ਦਿੱਤੇ ਗਏ ਉਹ ਜਦੋਂ ਆਉਂਦੇ ਆ, ਉਹਨਾਂ ਨੂੰ ਲੋੜ ਹੁੰਦੀ ਆ, ਬੜਾ ਚੰਗਾ ਲੱਗਦਾ ਜਦੋਂ ਉਹਨਾਂ ਦੇ ਕਿਸੇ ਕੰਮ ਆ ਸਕਦੇ ਹਾਂ, ਕਿਉਂਕਿ ਅਸੀਂ ਬਚ ਗਏ, ਜਾਂ ਤਾਂ ਅਸੀਂ ਉਦੋਂ ਮਾਰੇ ਜਾਂਦੇ ਤਾਂ ਗੱਲ ਹੋਰ ਸੀ, ਅੱਜ ਅਸੀਂ ਉਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਕੋਈ ਜਿਵੇਂ ਉਹਨਾਂ ਨੂੰ ਲੱਗਦਾ। ਇੱਕ ਵਾਰੀ ਅਗਰਤਲਾ ਤ੍ਰਿਪੁਰਾ ਵਾਲੇ ਪਾਸੇ ਤੋਂ ਕੋਈ ਸਿੱਖ ਪਰਿਵਾਰ 15-20 ਦਿਨ ਦਰਬਾਰ ਸਾਹਿਬ ਇੱਥੇ ਜਿਹੜੀ ਲਾਇਬ੍ਰੇਰੀ ਆ ਉੱਥੇ ਵਿਚਾਰੇ ਖਪਦੇ ਰਹੇ, ਉਹਨਾਂ ਦਾ ਕੋਈ ਉੱਥੇ ਬੰਦਾ ਚੱਕ ਕੇ ਮਾਰਿਆ ਸੀ। ਅਖੀਰ ਜਿਹੜੇ ਉੱਥੇ ਸੇਵਾ ਕਰਦੇ ਸੀ ਸਿੰਘ, ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਲੱਭ ਰਹੇ ਹੋ, ਤੇ ਉਹਨਾਂ ਨੇ ਜਾਣਾ ਸੀ, ਹੁਣ ਦਿਨ ਉਹਨਾਂ ਦੇ ਖਤਮ ਹੋ ਗਏ ਸੀ, ਉਹਨਾਂ ਨੇ ਕਿਹਾ ਵੀ ਮੇਰਾ ਦਿੱਤਾ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ। ਉਹਨਾਂ ਨੂੰ ਲੱਗਿਆ ਸੀ ਇੰਨੇ ਅਖਬਾਰ ਫੋਲੇ ਸਾਨੂੰ ਨੀ ਮਿਲ ਰਿਹਾ, ਉਹ ਤਾਂ ਬੰਦੇ ਨੂੰ ਪਤਾ ਹੀ ਕੱਖ ਨਹੀਂ ਹੋਣਾ। ਪਰ ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ, ਮੈਂ ਉਹਨਾਂ ਨੂੰ ਆਖਿਆ ਵੀ ਜਿਹੜੀ ਤੁਹਾਡੇ ਬੰਦੇ ਦੀ ਜਦੋਂ ਸ਼ਹੀਦੀ ਹੋਈ ਆ, ਜਿਹੜੀ ਉਦੋਂ ਫੋਟੋ ਛਪੀ ਸੀ ਉਹਦੇ ਚਾਦਰਾ ਲਾਇਆ ਸੀ ਨਾ ਅਖਬਾਰਾਂ 'ਚ, ਫੋਟੋ ਛਪੀ ਸੀ, ਖਬਰ ਛਪੀ ਸੀ? ਕਹਿੰਦੇ ਹਾਂ ਹਾਂ। ਮੈਂ ਕਿਹਾ ਉਹਦੇ ਨਾਲ ਇੱਕ ਲੜਕੀ ਇੱਕ ਬੱਚੀ ਇੱਥੇ ਉਹ ਕੁਰਸੀ ਤੇ ਬੈਠਾ ਤੁਹਾਡਾ ਜਿਹੜਾ ਬੰਦਾ? ਕਹਿੰਦੇ ਹਾਂਜੀ। ਮੈਂ ਕਿਹਾ ਆ ਜਾਓ। ਉਹ ਦੋ ਤਿੰਨ ਦਿਨ ਪਹਿਲਾਂ ਨਾ ਕੋਈ ਵਕੀਲ ਸਾਹਿਬ ਇੱਥੇ ਆਏ ਸੀ ਕਿਸੇ ਕੇਸ ਦੇ ਸੰਬੰਧ ਚ ਅਖਬਾਰਾਂ ਫੋਲਦੇ ਸੀ ਤੇ ਉਹ ਖਬਰ ਜਿਹੜੀ ਉਹਨਾਂ ਵਾਲੀ ਸੀ ਉਹ ਅਸੀਂ ਦੇਖ ਕੇ ਉਹ ਤੇ ਚਰਚਾ ਜੀ ਕੀਤੀ ਸੀਗੀ ਵੀ ਆਹ ਦੇਖੋ ਚਾਦਰੇ ਕੁੜਤਿਆਂ ਵਾਲੇ ਵੀ ਹੁੰਦੇ ਸੀ ਉਦੋਂ ਬੰਦੇ ਇੱਦਾਂ ਗੱਲਾਂ ਚੱਲੀਆਂ ਸੀ ਹੁਣ ਉਹ ਬੰਦੇ ਕਹਿਣ ਵੀ ਸਾਨੂੰ ਤਾਂ ਇਹ ਲੱਭ ਹੀ ਨਹੀਂ ਸੀ ਸਕਦਾ ਮਿਲ ਹੀ ਨਹੀਂ ਸੀ ਸਕਦਾ ਸੋ ਇਹ ਜਿਹੜੇ ਪੁਰਾਣੇ ਉਸ ਦੌਰ ਦੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਿਓਰੇ ਨੇ ਖਬਰਾਂ ਨੇ ਜਾਂ ਉਹ ਸਾਰੀ ਇੱਕ

0: ਡਾਕੂਮੈਂਟੇਸ਼ਨ ਇਹਦੇ ਬਾਰੇ ਪਿੱਛੇ ਜੇ ਸਰਦਾਰ ਬਰਜਿੰਦਰ ਸਿੰਘ ਹਫਦਾਰ ਦੇ ਮਿਲੇ, ਸਤਨਾਮ ਸਿੰਘ ਮਾਣਕ ਥੋੜੇ ਦਿਨ ਪਹਿਲਾਂ ਇੱਕ ਵਿਆਹ ਤੇ ਮਿਲੇ, ਉਹਨਾਂ ਨੂੰ ਦੱਸਿਆ ਵੀ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅਖਬਾਰ ਸੀਗਾ ਉਹ ਸਾਡੀ ਇਤਿਹਾਸ ਨੂੰ ਸਾਂਭਣ ਦੇ ਕੰਮ ਆਇਆ ਤੇ ਉਹ ਆਪਾਂ ਜ਼ਰੂਰ ਸੰਗਤ ਨੂੰ ਜਾਂ ਜਿਹੜੇ ਸਾਡੇ ਦਰਸ਼ਕ ਨੇ ਮੈਂ ਸਕਾਂ ਤੇ ਸੁਨੇਹਾ ਵੀ ਦੇਣਾ ਚਾਹੂੰਗਾ ਕਿ ਬਹੁਤ ਸਾਰੇ ਸਾਡੇ ਭੈਣ ਭਰਾ ਜਿਹਨਾਂ ਨੂੰ ਲੋੜ ਹੁੰਦੀ ਆ, ਕਿਸੇ ਵੀ ਕਈਆਂ ਨੂੰ ਬਾਹਰ ਅੰਦਰ ਲੋੜ ਪੈਂਦੀ ਆ ਜਾਂ ਇੱਥੇ ਕੇਸਾਂ ਦੇ ਵਿੱਚ ਲੋੜ ਪੈ ਜਾਂਦੀ ਆ, ਮੁਕੱਦਮੇ ਚੱਲਦੇ ਆ, ਕੋਈ ਖਬਰ ਚਾਹੀਦੀ ਹੁੰਦੀ ਆ, ਤੋ 1982 ਤੋਂ 95 ਤੱਕ ਦਾ ਸਾਰਾ ਅਜੀਤ ਰੱਖਿਆ ਹੋਇਆ। ਇਹ ਤੋਂ ਬਿਨਾਂ ਹੋਰ ਵੀ ਸਾਰੇ ਜਿਹੜੇ ਅਖਬਾਰ ਨੇ ਉਹਨਾਂ ਦੀਆਂ ਕਟਿੰਗਾਂ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇਤਿਹਾਸ ਦੇ ਲਈ ਸਾਂਭੀਆਂ ਹੋਈਆਂ।
1: ਇੱਕ ਤੁਸੀਂ ਗੱਲ ਕਹੀ ਸੀ ਮਤਲਬ ਅਜੀਤ ਡੋਭਾਲ ਨੂੰ ਲੈ ਕੇ, ਪਿੱਛੇ ਜਦੋਂ ਜੰਗ ਵਾਲਾ ਮਾਹੌਲ ਬਣਿਆ, ਮਤਲਬ ਇਹਨਾਂ ਦਾ ਕੀ ਸੀ, ਮਤਲਬ ਇਹ ਪੰਜਾਬ ਮਤਲਬ ਉਧਰ ਵੱਲ ਨੂੰ ਦੇ ਸਕਦੇ ਸੀ ਪਾਕਿਸਤਾਨ ਵੱਲ ਨੂੰ, ਹਨਾ, ਜਾਂ ਲਹਿੰਦੇ ਵੱਲ ਨੂੰ
0: ਜੀ,
1: ਤੁਹਾਨੂੰ ਐਂ ਕਿਉਂ ਲੱਗਦਾ? ਮੇਰਾ ਇਹ ਸਵਾਲ ਆ ਜਾਂ ਮੇਰਾ ਕੁਐਸਚਨ ਆ ਵੀ ਮਤਲਬ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹੋਏ ਆ, ਜਿਸ ਜਗ੍ਹਾ ਤੇ ਬੈਠੇ ਹੋਏ ਆ, ਸਿਲਕ ਰੂਟ ਖੁੱਲਣ ਦੀਆਂ ਗੱਲਾਂ ਚੱਲਦੀਆਂ ਨੇ, ਫਿਰ ਤਾਂ ਮਤਲਬ ਇੰਡੀਆ ਦੇ ਲਈ ਬਹੁਤ ਇੰਪੋਰਟੈਂਟ ਪਾਰਟ ਆ ਜਿਹੜਾ ਪੰਜਾਬ ਆ, ਜਾਂ ਸਿਲਕ ਰੂਟ ਜੇ ਖੁੱਲਦਾ ਗਾ ਤਾਂ ਮਤਲਬ ਡਿਫੈਂਸ ਦੇ ਰਾਹੀਂ ਡਿਫੈਂਸ ਦੇ ਵਿੱਚੋਂ ਜਿਹੜੇ ਰੂਟਸ ਕੱਢੇ ਜਾ ਰਹੇ ਆ, ਜਾਂ ਭਾਰਤਮਾਲਾ ਪ੍ਰੋਜੈਕਟ ਆ, ਇਹਨੂੰ ਇਸ ਨਾਲ ਵੀ ਜੁੜਿਆ ਜਾਂਦਾ ਨਾ ਵੀ ਸਿਲਕ ਰੂਟ ਖੁੱਲ ਸਕਦਾ ਗਾ, ਫਿਰ ਤੁਸੀਂ ਐਂ ਕਿਵੇਂ ਕਹਿ ਸਕਦੇ ਹੋ?
0: ਉਹਨਾਂ ਨੂੰ ਪੰਜਾਬ ਚਾਹੀਦਾ, ਉਹਨਾਂ ਨੂੰ ਸਿੱਖੀ ਨਹੀਂ ਚਾਹੀਦੀ, ਸਿੱਖ ਵੀ ਚਾਹੀਦੇ ਆ, ਕੇਸਾਧਾਰੀ ਹਿੰਦੂ। ਇੱਕ ਪ੍ਰੋਜੈਕਟ ਚੱਲ ਰਿਹਾ ਕਿ ਸਿੱਖਾਂ ਦੇ ਅੰਦਰੋਂ ਖੁਰਚ ਖੁਰਚ ਕੇ ਸਿੱਖੀ ਕੱਢੋ, ਇਹਨਾਂ ਨੂੰ ਕੌਮ ਵਾਲੇ ਵਿਸ਼ਨੂੰ ਦੇ ਪੁਜਾਰੀ ਤੇ ਉਹੋ ਜਿਹੇ ਸਿੱਖ ਬਣਾ ਲਓ। ਨਾਲ ਦੀ ਨਾਲ ਇਹ ਚੱਲ ਰਿਹਾ ਕਿ ਜਿੰਨੇ ਤੇ ਆ ਪੁਲ ਸੜਕਾਂ ਬਣਾ ਕੇ, ਜਿਹੜੀਆਂ ਜ਼ਮੀਨਾਂ ਆਪਾਂ ਕਿਸਾਨ ਸੰਘਰਸ਼ ਮੌਕੇ ਬਚਾਉਣ ਲਈ ਐਡਾ ਲੜਾਈ ਲੜੀ, ਜਿਹੜੇ ਪਾਣੀਆਂ ਨੂੰ ਬਚਾਉਣ ਲਈ ਲੜਾਈ ਲੜੀ, ਇੰਨਾ ਖੂਨ ਖਰਾਬਾ ਹੋਇਆ, ਉਹ ਕਹਿੰਦੇ ਸਾਰਾ ਸਿਫਰ ਕਰ ਦਿਆਂਗੇ ਜਦੋਂ ਅਸੀਂ ਐਂ ਕਰ ਲਿਆਂਗੇ। ਤਾਂ ਉਹ ਪੰਜਾਬ ਦੀ ਇਸ ਧਰਤੀ ਦੇ ਮਤਲਬ ਜਿਵੇਂ ਕਸ਼ਮੀਰ ਵਾਲੇ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਕਸ਼ਮੀਰ ਤਾਂ ਚਾਹੀਦਾ, ਕਸ਼ਮੀਰ ਹੀ ਨਹੀਂ ਚਾਹੀਦੇ, ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਗੁਰੂ ਦੀ ਸਿੱਖੀ ਜਿਹੜੀ ਆ ਉਹਦੇ ਨਾਲ ਖੁੰਦਕ ਆ। ਔਰ ਬਾਬੇ ਨਾਨਕ ਨੇ ਜਿਸ ਦਿਨ ਜਨੇਊ ਤੋਂ ਇਨਕਾਰ ਕੀਤਾ ਸੀ ਨਾ, ਉਸ ਦਿਨ ਤੋਂ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ ਸਿੱਖੀ ਨੂੰ, ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਪੈਰੋਕਾਰਾਂ ਨੂੰ, ਗੁਰੂ ਨਾਨਕ ਦੇ ਉਪਦੇਸ਼ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਤੇ ਬਹੁਤ ਵੱਡੀ ਗਿਣਤੀ ਵਿੱਚ ਉਹ ਲੋਕ ਜਿਹੜੇ ਬ੍ਰਾਹਮਣ ਦੇ ਸਤਾਏ ਹੋਏ ਸੀ, ਉਹ ਜਦੋਂ ਸਿੱਖ ਸਜੇ ਤਾਂ ਉਸ ਟਾਈਮ ਆ ਕੇ ਆਖਿਆ ਉਹਨਾਂ ਨੇ ਵੀ ਇਹ ਤਾਂ ਨੀਚ ਨੇ, ਇਹ ਤਾਂ ਦਲਿਤ ਨੇ, ਸ਼ੂਦਰ ਨੇ। ਤੁਸੀਂ ਉਹ ਬਾਬੇ ਨੇ ਸਿੱਧਾ ਕਿਹਾ ਕਿ ਨਾਨਕ ਤਿੰਨ ਕੇ ਸੰਗ ਸਾਥ, ਮੈਂ ਤਾਂ ਇਹਨਾਂ ਨਾਲ ਹਾਂ, ਮੈਂ ਵੱਡਿਆਂ ਤੋਂ ਕੀ ਨਾਲ, ਤੁਸੀਂ ਬਣੇ ਫਿਰੋ ਵੱਡੇ। ਤੋ ਜਿਹੜੀ ਉਸ ਵੇਲੇ ਤੋਂ ਬ੍ਰਾਹਮਣਵਾਦ ਦੀ, ਇਹ ਨੀ ਕਿ ਬ੍ਰਾਹਮਣਾਂ ਦੇ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਸਜੇ ਆ। ਸਿੱਖੀ ਦੇ ਸਾਡੇ ਕੋਲੇ ਜਿਹੜਾ ਲਾਲਪੁਰਾ ਜੀ ਨੇ ਉਹਨਾਂ ਦੀ ਕਿਤਾਬ ਆ ਪੂਰੀ, ਬ੍ਰਾਹਮਣ ਭਲਾ ਆਖੀਏ, ਉਹ ਚ ਉਹਨਾਂ ਸਾਰੇ ਬ੍ਰਾਹਮਣਾਂ ਦਾ ਜ਼ਿਕਰ ਆ ਜਿਨ੍ਹਾਂ ਨੇ ਗੁਰੂ ਘਰ ਨਾਲ ਨਿਭਾਈ ਆ। ਬ੍ਰਾਹਮਣਵਾਦ ਹੋਰ ਚੀਜ਼ ਆ। ਤੋ ਉਸ ਵੇਲੇ ਤੋਂ ਜਿਹੜੀ ਇੱਕ ਨਫ਼ਰਤ, ਇੱਕ ਦਵੈਸ਼, ਇੱਕ ਕੜੱਤਣ ਆ ਉਹਨਾਂ ਦੇ ਅੰਦਰ, ਉਹ ਅੱਜ ਤੱਕ ਰੋਵੇਂ ਚੱਲ ਰਹੀ ਆ। ਮਕਾਲਫ ਨੂੰ ਪੜ੍ਹ ਲਓ, ਮਿਸਟਰ ਡੀ ਪੈਟਰੀ ਨੂੰ ਪੜ੍ਹ ਲਓ, CID ਦਾ ਪ੍ਰਮੁੱਖ ਸੀ 1911 ਚ, ਉਹਦੀ ਰਿਪੋਰਟ ਆਈ ਸੀ ਵੀ ਉਹਨਾਂ ਨੂੰ ਇਹ ਨਫ਼ਰਤ ਆ ਕਿ ਜਿਹੜੀ ਜਾਤ ਵਰਣ ਦੀ ਵਿਵਸਥਾ ਨਾ, ਬ੍ਰਾਹਮਣਵਾਦ ਦੀ ਜਿਹੜੀ ਮੇਨ ਆਧਾਰ ਆ, ਆਧਾਰਸ਼ਿਲਾ, ਉਹਦੇ ਉੱਤੇ ਸਭ ਤੋਂ ਕਰਾਰੀ ਸੱਟ ਸਿੱਖੀ ਨੇ ਮਾਰੀ ਹੈ। ਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਸਿੱਖਾਂ ਦੇ ਅੰਦਰ ਹੁਣ ਸਾਡੇ ਫਿਰ ਜਾਤ ਪਾਤ ਦੇ ਕਿੰਨੇ ਨਿੱਤ ਆ ਰਹੇ ਨੇ, ਹਿੰਦੂ ਖੁਸ਼ ਆ ਪੂਰਾ ਵੀ ਇਹ ਵੀ ਲਿਖਾਉਣ ਲੱਗੇ ਨੇ। ਖਾਲਸਾ ਕਾਲਜ ਹੁੰਦਾ ਉੱਥੇ ਲਿਖ ਜਾਤ ਵਾਲਾ ਕਾਲਮ ਸਾਨੂੰ ਭਰ ਕੇ ਦੇਣਾ ਪੈ ਰਿਹਾ ਹੁੰਦਾ, 33% ਰਿਜ਼ਰਵੇਸ਼ਨ ਕਰਦੇ ਫਿਰਦੇ ਆ ਜਾਤ ਆਧਾਰਿਤ ਸ਼੍ਰੋਮਣੀ ਕਮੇਟੀ ਚ। ਜਿਸ ਖਾਲਸਾ ਪੰਥ ਦੇ ਕੋਨਸੈਪਟ ਵਿੱਚ ਵਾ ਕੇ ਜਾਤ ਪਾਤ ਨਹੀਂ, ਇੰਡੀਅਨ ਸਿਸਟਮ ਦੇ ਵਿੱਚ ਰਹਿੰਦੇ ਹੋਣ ਕਰਕੇ ਸਾਨੂੰ ਉੱਥੇ ਸਰਟੀਫਿਕੇਟ ਲੈਣਾ ਪੈ ਰਿਹਾ ਹੈਗਾ ਕਿ ਮੈਂ ਦਰਬਦਾਸੀਆ ਸਿੱਖ ਹਾਂ, ਮੈਂ ਮਜ਼੍ਹਬੀ ਸਿੱਖ ਹਾਂ, ਮੈਂ ਫਲਾਨਾ ਸਿੱਖ ਹਾਂ। ਸਾਨੂੰ ਇਹ ਸਿਸਟਮ ਥਾਂ ਥਾਂ ਦੇ ਉੱਤੇ ਸਾਡੇ ਸੰਕਲਪਾਂ ਤੋਂ, ਸਾਡੇ ਸਿਧਾਂਤ ਤੋਂ ਤੋੜ ਕੇ ਆਪਦੀ ਗੱਲ ਥੋਪ ਰਿਹਾ, ਤੇ ਅਜੇ ਅਸੀਂ ਇਸ ਮੁਲਕ ਚ ਕਹਿੰਦੇ ਹਾਂ ਜੀ ਆਜ਼ਾਦ।
1: ਮੇਰਾ ਆਖਰੀ ਸਵਾਲ ਹੈ, ਚਾਰ ਦਹਾਕਿਆਂ ਮਗਰੋਂ ਮਤਲਬ ਤੁਹਾਨੂੰ ਕੀ ਲੱਗਦਾ, ਜਾਂ ਹੁਣ ਤੁਸੀਂ ਅਸਾਲਟ ਨਹੀਂ ਚੱਕੀ ਹੋਈ, ਜਾਂ ਮਤਲਬ ਆਰਮਡ ਸਟਰਗਲ ਨਹੀਂ ਲੜ ਰਹੇ
0: ਜੀ,
1: ਤੁਸੀਂ ਲੜ ਰਹੇ ਹੋ ਜਾਂ ਖੜੇ ਹੋ ਜਾਂ ਕਿੱਥੇ ਖੜੇ ਹੋ?
0: ਮੈਂ ਉਸ ਸੰਘਰਸ਼ ਦਾ ਹਿੱਸਾ ਜਿਹੜਾ ਸੰਘਰਸ਼ ਪਹਿਲਾਂ ਤੋਂ ਚੱਲ ਰਿਹਾ, ਉਸ ਸੰਘਰਸ਼ ਦੇ ਵਿੱਚ ਉਤਰਾ ਚੜਾ ਜਿਹੜੇ ਨੇਗੇ ਉਹ ਆਉਂਦੇ ਜਾਂਦੇ ਰਹਿੰਦੇ ਨੇ। ਜਦੋਂ ਵੀ ਕੋਈ ਚੰਗੀ ਮਿਲਦੀ ਆ ਖਬਰ, ਚੰਗੀ ਗੱਲ ਹੁੰਦੀ ਆ, ਉਦੋਂ ਸਾਨੂੰ ਖੁਸ਼ੀ ਵੀ ਹੁੰਦੀ ਆ, ਅਸੀਂ ਡਰਦੇ ਵੀ ਆ, ਕਿਉਂਕਿ ਸਾਡੇ ਇਤਿਹਾਸ ਵਿੱਚ ਪਿਛਲੇ 40-50 ਸਾਲ ਦੇ ਵਿੱਚ ਅਸੀਂ ਉਹ ਕੁਛ ਵੀ ਦੇਖਿਆ ਬਈ ਇੰਡੀਅਨ ਸਟੇਟ ਦੇ ਏਜੰਟ ਜਿਹੜੇ ਨੇ ਉਹ ਖਾਲਿਸਤਾਨੀ ਜਾਂ ਖਾੜਕੂ ਸਫਾਂ ਦੇ ਵਿੱਚ ਬਣ ਕੇ, ਬਈ ਸਾਡੇ ਨਾਲੋਂ ਵਧੀਆ ਖਾੜਕੂ ਬਣ ਸਕਦੇ ਸੀ ਉਹ, ਸਾਡੇ ਨਾਲੋਂ ਵਧੀਆ ਖਾਲਿਸਤਾਨੀ ਬਣ ਸਕਦੇ ਸੀ, ਤੇ ਇਹੋ ਜਿਹੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਸਟੇਟ ਚਲਾਉਂਦੀ ਰਹੀ ਹੈ ਤੇ ਗਾਂਹ ਵੀ ਚਲਾ ਸਕਦੀ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਜੰਗ ਜਾਰੀ ਆ, ਇਹ ਜੰਗ ਇੱਕ ਵੇਲੇ ਜਿਹੜੀ ਆ ਬਹੁਤ ਸਿਖਰ ਤੇ ਗਈ ਸੀ, ਜਦੋਂ ਲੱਗਦਾ ਸੀ ਕਿ ਮੰਜ਼ਿਲ ਗੇਟ ਤੇ ਖੜੀ ਹੈ, ਹੁਣ ਮੰਜ਼ਿਲ ਭਾਵੇਂ ਦੂਰ ਦਿਖਦੀ ਹੈ ਪਰ ਜੰਗ ਜਿਹੜੀ ਆ ਉਹ ਲਗਾਤਾਰ ਜਾਰੀ ਆ।

0: ਜਿਵੇਂ ਹਰ ਕੌਮ ਲੜ ਰਹੀ ਹੁੰਦੀ ਆਪਦੇ ਹੱਕਾਂ ਤੇ ਹਿੱਤਾਂ ਲਈ ਤੇ ਸਦੀਆਂ ਵੀ ਲੱਗ ਜਾਂਦੀਆਂ ਨੇ, ਉਵੇਂ ਸਾਡੀ ਕੌਮ ਲੜ ਰਹੀ ਹੈ। ਅੱਜ ਮੈਂ ਹਾਂ ਤਾਂ ਮੇਰਾ ਆਖਰੀ ਸਾਹ ਤੱਕ, ਜਿਵੇਂ ਨਰਾਇਣ ਸਿੰਘ, ਭਾਈ ਨਰਾਇਣ ਸਿੰਘ ਨੇ ਕਿਹਾ ਸੀ ਨਾ, ਖਾੜਕੂ ਕਦੇ ਸਾਬਕਾ ਨਹੀਂ ਹੁੰਦੇ, ਉਵੇਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨੀ ਖਾਲਿਸਤਾਨ ਲਈ ਲੜਦਾ, ਖਾਲਿਸਤਾਨ ਲਈ ਜਿਉਂਦਾ ਤੇ ਖਾਲਿਸਤਾਨ ਲਈ ਮਰਦਾ, ਆਖਰੀ ਸਾਹ ਤੱਕ ਕੌਮ ਦੀ ਆਜ਼ਾਦੀ ਦਾ ਜਿਹੜਾ ਝੰਡਾ, ਜਿਹੜਾ ਅਸੀਂ ਕਿਹਨੇ ਚੱਕਣਾ ਸੀਗਾ ਜੀ, ਅਸੀਂ ਤਾਂ ਇਸ ਮੁਲਕ ਲਈ, ਸਿੱਖਾਂ ਨੇ ਤਾਂ ਨਨਕਾਣਾ ਸਾਹਿਬ ਵਰਗਾ ਬਾਬੇ ਨਾਨਕ ਦਾ ਸਭ ਤੋਂ ਪਿਆਰਾ ਥਾਂ ਛੱਡਤਾ, ਜਾਨਾਂ ਬਚਾਈਆਂ ਉੱਥੇ, ਜਾਨਾਂ ਗਵਾਈਆਂ, ਬੰਦੇ ਮਰਵਾਏ, ਪਾਕਿਸਤਾਨ ਛੱਡ ਕੇ ਹਜ਼ਾਰਾਂ, ਸਾਡਾ ਸਾਰੀ ਰਿਆਸਤ, ਸਾਡੀ ਜਿਹੜੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਾਰੀਆਂ ਉੱਥੇ ਤਿਕਲ, ਸਾਰਾ ਕੁਝ ਤਿਆਗ ਕੇ ਇੱਥੇ ਆ ਗਏ ਸੀ। ਜੇ ਇਹ ਚੱਜ ਹਲਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ? ਝੰਡਾ ਚੁਕਾਇਆ ਦਿੱਲੀ ਨੇ, ਛਿੱਤਰ ਫੇਰ ਕੇ ਚੁਕਾਇਆ। ਸਿੱਖ ਤਾਂ ਵਾਰ ਵਾਰ ਬਚਦੇ ਰਹੇ 1947 ਤੋਂ ਲੈ ਕੇ 1984 ਤੱਕ, ਵੀ ਨਾ ਚੱਕੋ ਯਾਰ, ਨਾ ਚੱਕੋ, ਖਾਲਿਸਤਾਨ ਤੋਂ ਬਗੈਰ ਜੇ ਕੋਈ ਰਾਹ ਨਿਕਲਦਾ ਤਾਂ ਕਰ ਲਓ। ਉਹ ਕਹਿੰਦੇ ਅਸੀਂ ਤੈਸੀ ਤੁਹਾਡੀ, ਛਿੱਤਰ ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ ਛੱਡ ਦਿਆਂਗੇ ਕਿਤੇ। ਸ਼ੁਕਰ ਆ 1947 ਮੌਕੇ ਸਾਡੀ ਕੌਮ ਭਾਰਤ ਨਾਲ ਰਲੀ, ਹਿੰਦੂ ਨਾਲ ਰਲੀ, ਅਸੀਂ ਗੋਰਿਆਂ ਦਾ, ਜਿਹਨੂੰ ਈਸਾਈ ਕਹਿੰਦੇ ਹਾਂ, ਅਸੀਂ ਉਹਨਾਂ ਦਾ ਦੇਖ ਚੁੱਕੇ ਸੀ, ਅਸੀਂ ਮੁਸਲਮਾਨਾਂ ਦਾ ਦੇਖ ਚੁੱਕੇ ਸੀ, ਹਿੰਦੂ ਬਾਰੇ ਸਾਡਾ ਭੁਲੇਖਾ ਰਹਿ ਜਾਣਾ ਸੀ, ਤੇ ਹੁਣ ਸਾਨੂੰ ਸਾਰੀਆਂ ਕੌਮਾਂ ਨੇ ਛਿੱਤਰ ਫੇਰ ਕੇ ਅਕਲ ਦਿੱਤੀ ਆ, ਹਾਲਾਤਾਂ ਨੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਖਾਲਿਸਤਾਨ ਬਣਾ ਲਓ। ਸੋ ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ।
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ, ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
3: क्या लगा था तुझे मेरे खिलाफ गवाही देके
4: तू बच जाएगी?
3: क्या कोई नहीं आएगा तुझे बचाने के लिए?
5: वाह मेरे हीरो, आते ही कर दिया गुंडों को जीरो।
6: मेरे दो तीन आदमियों को मार के खुद को तू शेर समझ रहा है?
7: अरे पूरी फौज पड़ी है तेरे से लड़ने के लिए,
6: तो भेज अपनी फौज, अब तू ही आ जा।
8: अरे ऐसा तू क्या खाता है यार, इतनी ताकत कहां से लाता है?
6: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
9: सत श्री अकाल जी, आप देख रहे सारे दर्शकों को, महेंद्रपाल सिंह ढेरी वालों प्यार भरी सत श्री अकाल जी। तो जिवें साडे दर्शकों को पता ही है जी, हुण गर्मियों का सीजन आ चुका, तो केटरिंग घरां दे विच, ब्याह शादियां फंक्शन सारा कुछ, अखंड पाठ घरां दी, नवें घर की ओपनिंग, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9990। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ, ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ 416-450-9990। ਸਤਿ ਸ਼੍ਰੀ ਅਕਾਲ ਜੀ।
10: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 Steels Avenue East, Brampton. ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
11: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
12: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ

0: ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch aur te vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਕੇ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟ ਦੀਏ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ, ਮੰਨਦੇ ਤਾਂ ਕਹਿੰਦੇ ਬਾਗੀ ਧੜਾ ਤੁਸੀਂ ਨਹੀਂ ਮੰਨਦੇ।
0: ਇਹ ਇਲਜ਼ਾਮਬਾਜ਼ੀ ਹੈ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ, ਆਪਦੇ ਛੱਡ ਦੇ, ਜੋ ਅੜੀਆਂ ਨੇ ਜੋ ਗੁੱਸੇ ਗਿਲਿਆ ਛੱਡ ਦੇ?
0: ਕਿ ਇਹਦੇ ਵਿੱਚ ਕੋਈ ਇਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਆ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ, ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਤੁਸੀਂ ਦੇਖੋ ਕਿੱਡੀ ਵੱਡੀ ਇਹ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ?
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਅਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ ਤੇ ਫਿਰਦੇ ਰਹੇ ਆ।
0: ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ,
1: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ। ਦੇਖੋ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਖਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਕੋਈ ਐਲੀਗੇਸ਼ਨ ਲਾਉਂਦੇ ਆ ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ ਕਹਿੰਦੇ।
0: ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰ ਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ।
1: ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ?
1: ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ।
1: ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜ੍ਹਾ।
1: 2027 ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ। ਅਕਸਰ ਹੀ ਚੋਣਾਂ ਦੇ ਨੇੜੇ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਪਰ ਪੰਥਕ ਧਿਰਾਂ ਦਾ ਇਕੱਠੇ ਹੋਣਾ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣ ਜਾਂਦਾ, ਕਿਉਂਕਿ ਹਮੇਸ਼ਾ ਪੰਥਕ ਧਿਰਾਂ ਦੇ ਉੱਤੇ ਐਲੀਗੇਸ਼ਨ ਲੱਗਿਆ ਕਿ ਪੰਥਕ ਧਿਰਾਂ, ਖਾਸ ਕਰਕੇ ਸਿੱਖ ਪੰਥਕ, ਉਹ ਇਕੱਠੇ ਨਹੀਂ ਹੋ ਸਕਦੇ। ਏਜੰਡਾ ਚਾਹੇ ਇੱਕ ਹੋਵੇ ਪਰ ਰਹਿਣਾ ਇਹਨਾਂ ਨੇ ਅਲੱਗ ਅਲੱਗ ਆ। ਪਰ ਇਸ ਵਾਰ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ। ਪੁਨਰ ਸੁਰਜੀਤ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹ ਪੰਥਕ ਧਿਰਾਂ ਆਪਸ ਦੇ ਵਿੱਚ ਏਕਾ ਕਰ ਰਹੀਆਂ ਨੇ, ਤਾਲਮੇਲ ਕਮੇਟੀ ਇੱਕ ਬਣ ਚੁੱਕੀ ਹੈ ਦੋ ਧਿਰਾਂ ਦੇ ਵਿਚਾਲੇ, ਉਸ ਨੂੰ ਲੈ ਕੇ ਸੋਚਿਆ ਜਾ ਰਿਹਾ। ਚਰਚਾ ਛਿੜ ਗਈ ਪੰਜਾਬ ਦੇ ਲੋਕਾਂ ਦੇ ਅੰਦਰ ਕਿ 2027 ਇੱਕ ਨਵੇਕਲੀ ਪਹਿਲ ਲੈ ਕੇ ਆਵੇਗਾ, ਇੱਕ

0: ਇੱਕ ਲਾ ਨਵਾਂ ਬਦਲਾਅ ਲੈ ਕੇ ਆਵੇਗਾ। ਗੱਲਬਾਤ ਕਰਾਂਗੇ, ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਮੌਜੂਦ ਨੇ। ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਫਤਿਹ।
0: ਵਾਹਿਗੁਰੂ ਫਤਿਹ ਜੀ, ਠੀਕ ਠਾਕ ਹੋ ਸਰ?
1: ਹਾਂ ਬਿਲਕੁਲ ਠੀਕ ਹੈ। ਮੇਨ ਜਿਹੜਾ ਤੁਸੀਂ ਸਵਾਲ ਕੀਤਾ, ਇਹ ਸਵਾਲ ਆਪਣੇ ਆਪ ਦੇ ਵਿੱਚ ਹੀ ਤੁਸੀਂ ਜਵਾਬ ਵੀ ਦੇ ਦਿੱਤਾ ਕਿ ਪੰਥਕ ਏਕਤਾ ਤੋਂ ਬਗੈਰ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਸਭ ਕੁਝ ਮਨਫੀ ਹੋ ਜਾਂਦਾ, ਅਤੇ ਉਸ ਦੇ ਲਈ ਇਹ ਜਿਹੜਾ ਏਕਤਾ ਦਾ ਬੰਨ੍ਹ ਨੂੰ ਬੰਨ੍ਹਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਉਹ ਏਕਤਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਲੱਗ ਅਲੱਗ ਧੜੇ ਜਿਹੜੇ ਇੱਕ ਵਿਚਾਰਧਾਰਾ ਵਾਲੇ ਨੇ, ਉਹਨਾਂ ਦਾ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ। ਸੋ ਉਸੇ ਦੇ ਲਈ ਅਸੀਂ ਇੱਕ ਪਹਿਲਕਦਮੀ ਕੀਤੀ ਹੈ, ਜਿਹੜੀ ਚਾਰ ਚਾਰ ਮੈਂਬਰਾਂ ਦੀ ਇੱਕ ਕਮੇਟੀ ਬਣੀ, 8 ਮੈਂਬਰੀ ਕਮੇਟੀ। ਤਾਂ ਉਹ ਅੱਗੇ ਜਾ ਕੇ ਸਾਰੀਆਂ ਪੰਥਕ ਧਿਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਏਕਤਾ ਨੂੰ ਮਜ਼ਬੂਤ ਕਰੇਗੀ। ਸੋ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਪੰਥਕ ਧਿਰਾਂ, ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰ ਸਕਾਂਗੇ।
0: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
1: ਬਿਲਕੁਲ ਹੋ ਸਕਦਾ, ਪਰ ਉਹਦੇ ਲਈ ਸਿਰਫ ਇੱਕੋ ਹੀ ਹੈ ਕਿ ਜਿਹੜੇ ਸਾਡੇ ਵਿਚਾਰਧਾਰਕ ਮਤਭੇਦ ਨੇ, ਜਿਹੜੇ ਸਿਧਾਂਤਕ ਮਤਭੇਦ ਨੇ, ਔਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਉਹਨਾਂ ਦੀ ਰੌਸ਼ਨੀ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟਦੀ ਹੈ ਤਾਂ ਬਿਲਕੁਲ ਹੋ ਸਕਦਾ।
0: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ, ਮੰਨਦੇ ਤਾਂ ਕਹਿੰਦੇ ਬਾਗੀ ਤੜਾ ਤੁਸੀਂ ਨਹੀਂ ਮੰਨਦੇ।
1: ਦੇਖੋ, ਇਹ ਇਲਜ਼ਾਮਬਾਜ਼ੀ ਹੈ, ਇੱਕ ਦੂਸਰੇ 'ਤੇ ਇਲਜ਼ਾਮਬਾਜ਼ੀ ਕਰਨ ਦਾ ਸਮਾਂ ਜਿਹੜਾ ਹੈ ਉਹ ਅਜਾਈ ਗਵਾਉਣ ਵਾਲੀ ਗੱਲ ਹੈ, ਉਸ ਦਾ ਕੋਈ ਵੀ ਅੰਤ ਨਹੀਂ ਹੈਗਾ। ਉਹ ਸਾਨੂੰ ਕੀ ਕਹਿੰਦੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ, ਇਹ ਇੱਕ ਅਲੱਗ ਚੈਪਟਰ ਹੈ। ਜਿਹੜਾ ਮੇਨ ਗੱਲ ਇਹ ਆ ਕਿ ਪੰਜਾਬ ਦੇ ਲੋਕ ਹੀ ਚਾਹੁੰਦੇ ਨੇ, ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ, ਔਰ ਉਹ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰੇ, ਔਰ ਨਾਲ ਹੀ ਪੰਥਕ ਖੇਤਰ ਦੀ ਪਹਿਰੇਦਾਰੀ ਕਰੇ। ਜਿਹੜਾ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ, ਉਹ ਇਸੇ ਕਰਕੇ ਬਣਿਆ ਸੀ। ਰਾਜਨੀਤਿਕ ਪਾਰਟੀਆਂ ਤਾਂ ਉਦੋਂ ਵੀ ਸੀ, ਇੱਕ ਇਹੋ ਜਿਹਾ ਸਮਾਂ ਸੀ ਕਿ ਜਦੋਂ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਅਦ ਦੇ ਵਿੱਚ ਲੀਡਰ ਬਣੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ, ਉਹਨਾਂ ਦੇ ਚੋਣ ਨਿਸ਼ਾਨ 'ਤੇ ਚੋਣ ਲੜਦੇ ਸੀ ਜੇ ਉਹਨਾਂ ਨੇ ਰਾਜਨੀਤਿਕ ਤੌਰ 'ਤੇ ਕੋਈ ਚੋਣ ਲੜਨੀ ਹੁੰਦੀ ਸੀ। ਲੇਕਿਨ ਫਿਰ ਇੱਕ ਐਸਾ ਸਮਾਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਜੂਦ ਨੂੰ ਅੱਗੇ ਰੱਖਿਆ, ਔਰ ਧਾਰਮਿਕ ਲੜਾਈ ਲੜੀ, ਲਗਾਤਾਰ ਲੜੀ। ਤੁਸੀਂ ਦੇਖੋ ਕਿ 80 ਸਾਲ ਤਾਂ ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਚੋਣ ਤੋਂ ਹੀ ਆਪਣੇ ਵਜੂਦ ਨੂੰ ਬਚਾ ਕੇ ਰੱਖਦਾ ਰਿਹਾ। 25 ਕੁ ਸਾਲ ਰਾਜ ਜਿਹੜਾ ਬਾਕੀ ਕੀਤਾ, 106 ਸਾਲ ਦਾ ਜਥੇਬੰਦੀ ਦਾ ਇਤਿਹਾਸ ਹੈ, ਅਤੇ ਜਿਹੜਾ 26 ਸਾਲ ਦਾ ਜਿਹੜਾ ਬਾਕੀ ਹੈਗਾ ਸਮਾਂ, ਉਹ ਇੱਕ ਰਾਜ ਭਾਗ ਵਾਲਾ ਪਾਸਾ ਸੀ। ਸੋ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ, ਜੇ ਉਸਨੂੰ ਆਪਣਾ ਗੌਰ ਨਾਲ ਦੇਖੀਏ, ਜਿਵੇਂ ਇੱਥੇ ਦਲ ਬਦਲੀਆਂ ਹੋ ਰਹੀਆਂ ਜਾਂ ਜ਼ੋਰ ਦਬਲੀਆਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਇੱਥੇ ਘਟਨਾਕ੍ਰਮ ਵਾਪਰ ਰਿਹਾ ਹੈ, ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਆਪਣੀ ਇੰਟਰਵਿਊ ਤੱਕ ਸਰਕਾਰ ਦੇ ਵਿੱਚ ਵੀ ਕੋਈ ਵੱਡੀ ਤਬਦੀਲੀ ਵਾਲੇ ਪਾਸੇ ਨੂੰ ਕੋਈ ਖਬਰਾਂ ਆਉਣਗੀਆਂ ਕਿ ਜੇ ਉਹ 7 ਵਿਧਾਨ ਆਪਣੇ ਰਾਜ ਸਭਾ ਦੇ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਨੇ, ਉਹ ਉੱਥੋਂ ਤੱਕ ਰੁਕਣ ਵਾਲੇ ਨਹੀਂ, ਉਹ ਪੰਜਾਬ ਦੀ ਜਿਹੜੀ ਇੱਥੋਂ ਦੀ ਸਿਆਸਤ ਹੈ ਉਹਨੂੰ ਵੀ ਪ੍ਰਭਾਵਿਤ ਕਰਨਗੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਉਹਦਾ ਇੱਕ ਜੁੱਟ ਹੋਣਾ ਬੜਾ ਜ਼ਰੂਰੀ ਹੈ, ਔਰ ਉਹਦੀ ਇੱਕਜੁੱਟਤਾ ਦੇ ਲਈ ਸਾਰਿਆਂ ਨੂੰ, ਕਿ ਇਹ ਕਹਿਣ ਦੀ ਬਜਾਏ ਕਿ ਇਹਦੇ ਪੱਲੇ ਕੀ ਹੈ, ਉਹਦੇ ਪੱਲੇ ਕੀ ਹੈ, ਸਾਰਿਆਂ ਦੇ ਪੱਲੇ ਤਾਂ ਕੁਝ ਪਵੇਗਾ ਜੇਕਰ ਇੱਕ ਮਜ਼ਬੂਤ ਜਿਹੜਾ ਪ੍ਰਭਾਵ ਹੈ ਸਿੱਖ ਸਿਆਸਤ ਦਾ ਉਹ ਨਜ਼ਰ ਆਵੇਗਾ। ਤਾਂ
0: ਪਰ ਇਹੀ ਗੱਲ ਤਾਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮਨਾਮਾ ਸੁਣਾਉਂਦੇ ਹੋਏ ਕਹੀ ਸੀ ਕਿ ਸਾਰੇ ਚੁੱਲ੍ਹੇ ਇਕੱਠੇ ਕਰਕੇ ਇੱਕ ਹੋ ਜਾਓ, ਵੱਖੋ ਵੱਖਰੇ ਚੁੱਲ੍ਹੇ ਨਹੀਂ ਰਹਿਣੇ ਚਾਹੀਦੇ। ਫਿਰ ਵੀ ਚੁੱਲ੍ਹੇ ਵੱਖੋ ਵੱਖਰੇ ਕਿਉਂ ਬਣਾਏ ਗਏ ਅਤੇ ਵੱਖੋ ਵੱਖਰੇ ਚੁੱਲ੍ਹਿਆਂ ਨੂੰ ਲੈ ਕੇ ਕਿਉਂ ਸਿਆਸਤ ਹੋ ਰਹੀ ਆ? ਤੁਹਾਡਾ ਆਪਣਾ, ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ 1920 ਵਾਲੀ, ਜਿਹਦਾ ਤੁਸੀਂ ਜ਼ਿਕਰ ਕੀਤਾ, ਹੈ ਤੁਹਾਡੇ ਕੋਲ ਦਫ਼ਤਰ ਆ, ਸਾਰਾ ਕੁਝ ਆ, ਉੱਥੇ ਜਾ ਕੇ ਤੁਸੀਂ ਆਪਸੀ ਮਤਭੇਦਾਂ ਦਾ ਸੁਲਝਾ ਕੇ ਉੱਥੇ ਬਹਿ ਕੇ ਤੁਸੀਂ ਇੱਕ ਝੰਡੇ ਹੇਠ, ਇੱਕ ਝੰਡੇ ਹੇਠ ਪੰਜਾਬ ਦੀ ਲੜਾਈ ਲੜੋ, ਪੰਥ ਦੀ ਲੜਾਈ?
1: ਇਹ ਕਹਿਣ ਨੂੰ ਬੜੀ ਸੌਖੀ ਗੱਲ ਹੈ, ਲੇਕਿਨ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਕਿਉਂਕਿ ਅਸੀਂ ਸਾਰੇ ਉੱਥੇ ਹੀ ਬੈਠੇ ਸੀ, ਉੱਥੇ ਬੈਠ ਕੇ ਇਕੱਠੇ ਹੀ ਫੈਸਲੇ ਲੈਂਦੇ ਸੀ। ਲੇਕਿਨ ਇੱਕ ਐਸਾ ਸਮਾਂ ਆਇਆ ਕਿ ਜਦੋਂ ਉਸ ਲੀਡਰਸ਼ਿਪ ਨਾਲ ਇੱਕ ਵੱਖਰਾ ਰਾਹ ਜਿਹੜਾ ਅਪਣਾਉਣਾ ਪਿਆ, ਉਹਦੇ ਕਾਰਨ ਜਿਹੜੇ ਨੇ ਉਹ 2 ਦਸੰਬਰ ਦਾ ਹੁਕਮਨਾਮਾ, 2 ਦਸੰਬਰ ਦੇ

ਹੁਕਮਨਾਮੇ ਦੇ ਵਿੱਚ ਵੀ ਉਹ ਜਿਵੇਂ ਕਹਿੰਦੇ ਨਾ ਪੰਜਾਬੀ ਦਾ ਖਾਣ ਕਿ ਹਾਥੀ ਲੰਘ ਗਿਆ ਤੇ ਪੂਛ ਰਹਿ ਗਈ, ਪੂਛ ਦੇ ਉੱਤੇ ਹੀ ਗੱਲ ਅੜ ਗਈ ਆਣ ਕੇ ਕਿ ਬਹੁਤ ਥੋੜਾ ਜਿਹੜਾ ਪੋਲੀਟੀਕਲ ਖੇਤਰ ਦਾ ਜਿਹੜਾ ਹਿਸਾਬ ਕਿਤਾਬ ਸੀ ਉਹਨੂੰ ਸਹੀ ਕਰਨ ਦੀ ਲੋੜ ਹੈਗੀ ਸੀ, ਔਰ ਉਸ ਦੇ ਲਈ ਬੜੇ ਯਤਨ ਵੀ ਕੀਤੇ ਔਰ ਯਤਨ ਹੁਣ ਤੱਕ ਵੀ ਜਾਰੀ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਮਨੁੱਖ ਹੈ ਇਹ ਹਉਮੈ ਹੰਕਾਰ ਦਾ ਸ਼ਿਕਾਰ ਹੋ ਜਾਂਦਾ। ਕਿਸੇ ਵੀ ਤੁਸੀਂ ਦੇਖੋ ਦੁਨੀਆ ਦੀਆਂ ਤਾਕਤਾਂ ਵੱਲ ਹੀ ਦੇਖ ਲਓ, ਅਮੈਰੀਕਾ, ਇਜ਼ਰਾਈਲ ਔਰ ਇੱਧਰ ਇਰਾਨ, ਇਰਾਕ, ਰਸ਼ੀਆ, ਫਿਰ ਕਿੰਨੇ ਜਿਹੜੇ ਦੇਸ਼ ਨੇ ਯੂਕਰੇਨ ਵਰਗੇ, ਅਫਗਾਨਿਸਤਾਨ ਹੈ, ਪਾਕਿਸਤਾਨ ਹੈ, ਹਰ ਦੇਸ਼ ਦੂਸਰੇ ਦੇਸ਼ ਨਾਲ ਵੀ ਲੜ ਰਿਹਾ। ਇਹ ਸਾਰੀਆਂ ਹਉਮੈ ਹੰਕਾਰ ਦੀਆਂ ਗੱਲਾਂ ਨੇ। ਫਿਰ ਆਖਰ ਗੱਲ ਕੀ ਨਿਬੜਦੀ ਹੈ? ਟੇਬਲ ਟਾਕ। ਹੁਣ ਵੀ ਵੱਖ ਵੱਖ ਦੇਸ਼ਾਂ ਦੀ ਲੜਾਈ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਟੇਬਲ ਟਾਕ ਦੀ ਵੀ ਗੱਲ ਚੱਲ ਰਹੀ ਹੈ ਨਾ। ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਸਾਨੂੰ ਤਾਂ ਗੁਰੂ ਸਾਹਿਬ ਨੇ ਬੜੀ ਵੱਡੀ ਰੋਸ਼ਨੀ ਦਿੱਤੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਜਦੋਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਹਉਮੈ ਹੰਕਾਰ ਨੂੰ ਦੂਰ ਕਰਕੇ ਤੁਸੀਂ ਇੱਕਜੁੱਟ ਹੋ ਕੇ ਬੈਠੋ, ਹਰ ਇੱਕ ਦਾ ਸਤਿਕਾਰ ਕਰੋ, ਇੱਕ ਦੂਸਰੇ ਨੂੰ ਮਾੜੇ ਸ਼ਬਦ ਨਾ ਬੋਲੋ। ਅੱਜ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ? ਜਣਾ ਖਣਾ ਇੱਕ ਦੂਸਰੇ ਨੂੰ ਗਲਤ ਬੋਲੀ ਜਾ ਰਿਹਾ, ਕਿਸੇ ਨੂੰ ਕਿਸੇ ਦੇ ਬਾਰੇ ਕੁਝ ਪਤਾ ਨਹੀਂ, ਲੇਕਿਨ ਉਹਦੇ ਬਾਰੇ ਬਹੁਤ ਨੀਵੇਂ ਪੱਧਰ ਦੀ ਗੱਲ ਜਿਹੜੀ ਹੈ ਜੋ ਮਰਜ਼ੀ ਕਿਸੇ ਦੇ ਮੂੰਹ 'ਚ ਆਉਂਦਾ ਬੋਲ ਦਿੰਦਾ। ਤਾਂ ਇਹ ਜਿਹੜੇ ਆਈ ਟੀ ਵਿੰਗ ਬਣੇ, ਸੋਸ਼ਲ ਮੀਡੀਆ ਆਇਆ, ਗਲੋਬਲ ਵਾਈਜ਼ ਜਿਸ ਤਰੀਕੇ ਦੀਆਂ ਤਬਦੀਲੀਆਂ ਆਈਆਂ ਉਹਦੇ ਪ੍ਰਭਾਵ ਨੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਪਾਇਆ ਹੋਇਆ। ਸੋ ਮੈਂ ਮਹਿਸੂਸ ਕਰਦਾ ਕਿ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਦੇਖੋ ਟਰੰਪ ਨੇ ਇੱਕ ਬਿਆਨ ਦਿੱਤਾ, ਉਹਨੇ ਕਿਹਾ ਕਿ ਭਾਰਤ ਨਰਕ ਵਰਗਾ ਹੈ, ਕਿ ਭਾਰਤ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉ ਰਹੇ ਆ। ਪਰ ਅਸੀਂ ਉਹਦੇ ਤੋਂ ਡਿਫਰ ਕਰਦੇ ਹਾਂ ਕਿ ਸਾਡੀ ਗੁਰੂਆਂ ਦੀ ਧਰਤੀ ਸਵਰਗ ਵਰਗੀ ਧਰਤੀ ਹੈ, ਔਰ ਇਸ ਧਰਤੀ ਦੇ ਉੱਤੇ ਸਾਡੇ ਕੋਲ ਤਿੰਨ ਤਖ਼ਤ ਸਾਹਿਬਾਨ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਉਹ ਤਖ਼ਤ ਜਿਹੜਾ ਦੁਨੀਆ ਦੇ ਤਖ਼ਤ ਤੋਂ ਬਹੁਤ ਕਿਤੇ ਉੱਪਰ ਹੈ, ਔਰ ਉਹਦੇ ਫੈਸਲੇ ਜਿਹੜੇ ਆ ਉਹ ਫੈਸਲੇ ਹਰ ਸਿੱਖ ਨੂੰ ਮੰਨਣੇ ਬੜੇ ਜ਼ਰੂਰੀ ਹੁੰਦੇ ਨੇ। ਜੇ ਕੋਈ ਨਹੀਂ ਮੰਨਦਾ ਸਮੇਂ ਮੁਤਾਬਕ ਉਸ ਨੂੰ ਆਖਰ ਝੁਕਣਾ ਪੈਂਦਾ। ਤਾਂ ਤੁਸੀਂ ਦੇਖੋ ਦੁਨੀਆ ਦੀਆਂ ਮਹਾਂਸ਼ਕਤੀਆਂ ਸਾਡੇ ਬਾਰੇ ਕੀ ਸੋਚ ਰਹੀਆਂ, ਪਰ ਅਸੀਂ ਜੋ ਮਹਿਸੂਸ ਕਰਦੇ ਹਾਂ ਕਿ ਜਿਹੜਾ ਪੰਥ ਅਤੇ ਪੰਜਾਬ ਹੈ ਇਹ ਇੱਕ ਬਹੁਤ ਵੱਡੀ ਦੁਨੀਆ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸਿਧਾਂਤ, ਇੱਕ ਸੋਚ ਬਖਸ਼ੀ ਹੈ ਕਿ ਅਸੀਂ ਗਲੋਬਲ ਵਾਈਜ਼ ਪ੍ਰਾਊਡ ਨਾਲ ਕਹਿ ਸਕਦੇ ਹਾਂ, ਜਿਵੇਂ ਅਸੀਂ ਆਪਣੇ ਆਪ ਦੇ ਬਾਰੇ ਕਹਿੰਦੇ ਹਾਂ ਪ੍ਰਾਊਡ ਟੂ ਬੀ ਅ ਸਿੱਖ। ਇਸੇ ਤਰ੍ਹਾਂ ਸਾਨੂੰ ਆਪਣੀ ਧਰਤੀ ਦੇ ਉੱਤੇ ਵੀ ਮਾਣ ਹੈ, ਆਪਣੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਬਾਰੇ ਜੋ ਸ਼ਬਦ ਅੱਜ ਟਰੰਪ ਵਰਗੇ ਬੋਲ ਰਹੇ ਨੇ, ਲੇਕਿਨ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਸਾਡੇ ਆਗੂ ਨੇ ਉਹ ਕੋਈ ਗੱਲ ਨਹੀਂ ਕਰ ਰਹੇ। ਇਹੋ ਹੀ ਗੱਲ ਸਾਡੇ ਇੱਥੇ ਆ, ਪੰਜਾਬ ਦੀ ਧਰਤੀ ਦੇ ਉੱਤੇ, ਜਿਹੜਾ ਸਾਡੇ ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਦੇ ਉੱਤੇ ਸਾਡਾ ਮਜ਼ਾਕ ਨਹੀਂ ਬਣਨਾ ਚਾਹੀਦਾ ਕਿ ਅਸੀਂ ਆਪਸ ਵਿੱਚ ਲੜਦੇ ਨਜ਼ਰ ਆਈਏ। ਅਸੀਂ ਇੱਕ ਇਸ ਤਰ੍ਹਾਂ ਦੀ ਵੇਸ਼ ਭੂਸ਼ਾ ਸਾਨੂੰ ਪਰਮਾਤਮਾ ਨੇ ਬਖਸ਼ੀ, ਇੱਕ ਵੱਖਰਾ ਸਾਨੂੰ ਜਿਹੜਾ ਵਿਲੱਖਣਤਾ ਬਖਸ਼ੀ ਹੈ, ਆਈਡੈਂਟੀ ਬਖਸ਼ੀ ਹੈ, ਅਸੀਂ ਉਹਦੇ ਵਿੱਚ ਰਹਿੰਦੇ ਹੋਏ ਕੋਈ ਵੀ ਗੱਲ ਕਰੀਏ ਉਸਦਾ ਅਸਰਦਾਇਕ ਅਸਰ ਜਿਹੜਾ ਸਾਡੀ ਜਵਾਨੀ 'ਤੇ ਵੀ ਪਵੇ, ਸਾਡੀ ਕੌਮ ਦੇ ਉੱਤੇ ਵੀ ਪਵੇ, ਔਰ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਨੂੰ ਨਜ਼ਰ ਆਵੇ ਕਿ ਇੱਕ ਖੇਤਰੀ ਪਾਰਟੀ ਐਸੀ ਵੀ ਹੈਗੀ ਹੈ ਜਿਹੜੀ ਆਪਣੇ ਹੱਕਾਂ ਹਕੂਕਾਂ ਵਾਸਤੇ ਕਿਸੇ ਨਾਲ ਵੀ ਲੜ ਪਿੜ ਸਕਦੀ ਹੈ, ਲੇਕਿਨ ਆਪ ਨਹੀਂ ਲੜਦੀ। ਲੇਕਿਨ ਇੱਥੇ ਅੱਜ ਉਲਟ ਹੋ ਰਿਹਾ। ਤੁਸੀਂ ਇਹ ਦੇਖੋ ਕਿ ਕਿੰਨੀਆਂ ਰਾਜਨੀਤਿਕ ਪਾਰਟੀਆਂ ਹੋਰ ਨੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦਾ ਕੁੰਡਾ ਨਹੀਂ ਹੈਗਾ, ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹਦਾ ਆਪਣਾ ਸਿਧਾਂਤ, ਆਪਣੀ ਸੋਚ, ਆਪਣੀ ਪਹਿਰੇਦਾਰੀ ਉਹ ਗੁਰੂ ਦੇ ਸਿਧਾਂਤ ਮੁਤਾਬਕ ਹੋਣੀ ਬੜੀ ਬੇਹੱਦ ਜ਼ਰੂਰੀ ਹੈ। ਜਦੋਂ ਜਦੋਂ ਉਹਦੇ ਵਿੱਚ ਉਹ ਚੀਜ਼ ਨੂੰ ਮਨਫੀ ਕਰਨ ਦੀ ਕਿਸੇ ਨੇ ਵੀ ਕੋਸ਼ਿਸ਼ ਕੀਤੀ ਹੈ, ਉਹ ਪਰਿਵਾਰ, ਉਹ ਲੋਕ ਇਸ ਨਕਸ਼ੇ ਤੋਂ ਬਹੁਤ ਦੂਰ ਹੋ ਗਏ ਨੇ। ਤੁਸੀਂ ਦੇਖੋ ਕਿੰਨੇ ਪ੍ਰਧਾਨ ਸਮੇਂ ਸਮੇਂ ਬਣੇ ਜਿਨ੍ਹਾਂ ਨੇ ਸਿਧਾਂਤ ਦੀ ਗੱਲ ਕੀਤੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਬੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ, ਜਿਨ੍ਹਾਂ ਨੇ ਗਦਾਰੀ ਕੀਤੀ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ। ਸੋ ਰਾਜ ਤਾਂ ਹੁਣ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ, ਰਾਜ ਤਾਂ ਤੁਸੀਂ ਇਹ ਦੇਖੋ ਲੋਕਾਂ ਨੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਿਨ੍ਹਾਂ ਦਾ ਉਹਨਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈਗਾ, ਜਿਨ੍ਹਾਂ ਨੂੰ ਉਹ ਜਾਣਦੇ ਪਹਿਚਾਣਦੇ ਵੀ ਨਹੀਂ ਸੀ, ਜਿਨ੍ਹਾਂ ਨੂੰ ਕਦੀ ਉਹਨਾਂ ਨੇ ਰਾਜਨੀਤਿਕ ਖੇਤਰ ਵਿੱਚ ਕੰਮ ਕਰਦਿਆਂ ਨਹੀਂ ਸੀ ਦੇਖਿਆ। ਸੋ ਅੱਜ ਜਿਹੜਾ ਸਮਾਂ ਹੈ, ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਕਰੀਏ, ਆਪਣੀ ਕੌਮ ਦੀ ਗੱਲ ਕਰੀਏ, ਪੰਥ ਦੀ ਪਹਿਰੇਦਾਰੀ ਕਰੀਏ, ਔਰ ਇਸ ਖਿੱਤੇ ਦੇ ਵਿੱਚ ਜੋ ਦੁਸ਼ਵਾਰੀਆਂ ਨੇ ਉਹਨਾਂ ਦੇ ਨਾਲ ਲੜਨ ਦਾ

0: ਅਸੀਂ ਆਪਣਾ ਜਜ਼ਬਾ ਦਿਖਾ ਸਕੀਏ।
1: ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਉਹ ਐਲੀਗੇਸ਼ਨ ਲਾਉਂਦੇ ਆ, ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ। ਕਹਿੰਦੇ ਕੋਈ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਜਾ ਰਿਹਾ, ਕੁਛ ਨਹੀਂ ਮੰਨਿਆ ਜਾ ਰਿਹਾ, ਮੱਖਣ ਬਰਾੜ ਗਏ, ਉਹਨਾਂ ਦੇ ਐਲੀਗੇਸ਼ਨ ਇਹੀ ਸੀ।
0: ਦੇਖੋ
1: ਚਰਨਜੀਤ ਬਰਾੜ ਦਾ ਜਾਣਾ, ਉਹ ਵੀ ਇਹੀ ਗੱਲ ਕਹਿੰਦੇ ਆ, ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਤੁਸੀਂ ਦੇਖੋ ਇਹ ਸਾਡੀ ਤਰਾਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਨਾਲ, ਜਨਸੰਘ ਨਾਲ ਲੰਮੀ ਸਾਂਝ ਰਹੀ, ਤਿੰਨ ਸਰਕਾਰਾਂ ਬਣੀਆਂ, ਤਿੰਨਾਂ ਸਰਕਾਰਾਂ ਦੇ ਵਿੱਚ ਬਕਾਇਦਾ ਉਹਨਾਂ ਦੇ ਬੀਜੇਪੀ ਦੇ ਮੰਤਰੀ ਵੀ ਬਣੇ, MLA ਵੀ ਬਣੇ, ਔਰ ਹਰ ਥਾਂ 'ਤੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ। ਅੱਜ ਉਹ ਲੋਕ ਦੂਸਰੇ ਪੰਥਕ ਧਿਰਾਂ ਦੇ ਉੱਤੇ ਦੋਸ਼ ਲਾ ਰਹੇ ਨੇ ਕਿ ਇਹ BJP ਦੇ ਆ। ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ ਇੱਕ ਦੂਸਰੇ ਨੂੰ। ਅੱਜ ਜੇ ਦੇਖੋ ਕੋਈ ਵੀ ਸਿੱਖ ਜਥੇਬੰਦੀ, ਕੋਈ ਵੀ ਸੰਸਥਾ ਜਿਸ ਦੇ ਬਾਰੇ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਨਾਲ BJP RSS ਨਾਲ ਜੁੜ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਉਹ ਪੰਜਾਬ ਦੇ ਵਿੱਚ ਹਰ ਤਰੀਕੇ ਦਾ ਪ੍ਰਭਾਵ ਪਾ ਕੇ ਸਾਡੀ ਲੀਡਰਸ਼ਿਪ ਨੂੰ, ਚਾਹੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ, ਚਾਹੇ ਉਹ ਕਾਂਗਰਸ ਦੀ ਲੀਡਰਸ਼ਿਪ ਹੋਵੇ, ਚਾਹੇ ਆਪ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਉਹਨਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਤਾਂ ਉਹ ਇੱਕ ਜਿਹੜਾ ਪ੍ਰਭਾਵ ਹੈ, ਅੱਜ ਕਿਸੇ ਹੋਰ ਦੇ ਬਾਰੇ ਕਿਉਂ ਨਹੀਂ ਕਿਹਾ ਜਾਂਦਾ? ਇੱਕ ਸਮਾਂ ਸੀ ਜਦੋਂ ਕਾਂਗਰਸ ਰਾਜ ਕਰਦੀ ਸੀ ਕੇਂਦਰ ਦੇ ਵਿੱਚ, ਤਾਂ ਇੱਥੇ ਜਿਹੜੇ ਦੋਸ਼ ਲਾਏ ਜਾਂਦੇ ਸੀ, ਕੋਈ ਵੀ ਦੂਜਾ ਦੂਸਰੇ 'ਤੇ ਦੋਸ਼ ਲਾਉਂਦੇ ਸੀ, ਹੁੰਦੇ ਕਾਂਗਰਸ ਦਾ ਏਜੰਟ ਹੈ। ਲੇਕਿਨ ਪਿਛਲੇ ਲੰਮੇ ਸਮੇਂ ਤੋਂ, ਕਿਉਂਕਿ 3 ਟਰਮ ਤੋਂ BJP ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹ ਬਾਂਹ ਵੀ ਮਰੋੜਦੇ ਆ, ਉਹ ਢੰਗ ਤਰੀਕੇ ਵੀ ਵਰਤਦੇ ਆ, ਉਹ ED CBI ਪਤਾ ਨਹੀਂ ਕਈ ਕੁਝ NIA ਤੱਕ ਹਰ ਤਰ੍ਹਾਂ ਦੇ ਉਹਨਾਂ ਦੇ ਕੋਲ ਢੰਗ ਤਰੀਕੇ ਨੇ। ਤਾਂ ਉਹ ਜਿਹੜਾ ਪ੍ਰਭਾਵ ਹੈ ਉਹ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ, ਪਾਰਟੀਆਂ ਦੇ ਉੱਤੇ ਪੈ ਚੁੱਕਾ ਹੈ, ਪੈ ਰਿਹਾ ਹੈ, ਜਿਸ ਕਰਕੇ ਹਰ ਇੱਕ ਦੂਸਰੇ ਨੂੰ ਦੂਸਰੇ ਸ਼ੱਕੀ ਨਿਗਾਹ ਨਾਲ, ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜੋ ਵੀ ਕਿਸੇ ਦੇ ਮੂੰਹ 'ਚ ਆਉਂਦਾ ਉਹ ਦੂਸਰੇ ਬਾਰੇ ਐਲੀਗੇਸ਼ਨ ਲਾ ਲੈਂਦਾ। ਪਰ ਤੁਸੀਂ ਇੱਕ ਗੱਲ ਜਿਹੜੀ ਕਹੀ ਹੈ, ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ, ਉਦੋਂ ਜਦੋਂ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ, ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਬੰਦਿਆਂ ਦੇ ਨਾਲ ਹੀ ਪਾਰਟੀ ਹੈ ਨਾ। ਜੇ ਇੱਕ ਇੱਕ ਕਰਕੇ ਮੰਨ ਲਓ ਪਿਛਲੇ ਸਮੇਂ ਦੇ ਵਿੱਚ ਕੁਝ ਬੰਦੇ ਗਏ ਨੇ, ਕੋਈ BJP ਚਲਾ ਗਿਆ, ਜੋ ਅਕਾਲੀ ਦਲ 'ਚ ਚਲਾ ਗਿਆ, ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ? ਇਸ ਕਰਕੇ ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਦੋਸ਼ ਨੇ, ਇਹ ਅਸੀਂ ਇੱਕ ਦੂਸਰੇ ਤੋਂ ਲਾਉਣ ਤੋਂ ਬਗੈਰ ਸਾਡਾ ਗੁਜ਼ਾਰਾ ਹੀ ਨਹੀਂਗਾ, ਤਾਂ ਕਰਕੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾ ਰਹੇ ਹਾਂ ਜਿਹੜੇ ਕਿ ਨਹੀਂ ਲਾਉਣੇ ਚਾਹੀਦੇ। ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਦੋਸ਼ ਤੇ ਦਿਸ਼ਾਹੀਨ ਸਿਆਸਤ ਉਹ ਸਿੱਖ ਸਿਆਸਤ ਨਹੀਂ ਅਖਵਾ ਸਕਦੀ। ਸਿੱਖ ਸਿਆਸਤ ਜਿਹੜੀ ਹੈ, ਰੋਸ਼ਨ ਦਿਮਾਗ ਸੋਚ ਦੇ ਵਿੱਚੋਂ ਪਣਪੀ ਹੋਈ ਉਹ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਗੁਰੂ ਦੇ ਸਿਧਾਂਤ ਮੁਤਾਬਕ ਹੋਵੇ। ਤਾਂ ਉਹਦੇ ਉੱਤੇ ਜੇ ਸਾਰੇ ਪਹਿਰੇਦਾਰੀ ਕਰਨ, ਤਾਂ ਰਾਜ ਭਾਗ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਤਾਂ ਤੁਹਾਡੀ ਮਹਿਲ ਹੈ, ਜਦੋਂ ਮਰਜ਼ੀ ਤੁਸੀਂ ਪ੍ਰਾਪਤ ਕਰ ਸਕਦੇ ਹੋ।
1: ਤਾਂ ਤੁਸੀਂ ਕਿਹਾ ਕਿ ਇੱਕ ਮਤ ਹੈ ਨਾ, ਇੱਕ ਮਤ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਇਕੱਠੇ ਕਰ ਰਹੇ ਹਾਂ, ਉਹਨਾਂ ਨਾਲ ਇਕੱਠੇ ਹੋ ਰਹੇ ਹਾਂ, ਪਰ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ ਜਿਹੜੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਆ। ਅੰਮ੍ਰਿਤਪਾਲ ਦਾ ਕੋਈ ਆਪਣਾ ਸਿਧਾਂਤ ਥੋੜ੍ਹਾ, ਗੁਰੂ ਦੀ ਮੱਤ ਜਦੋਂ ਵੀ ਕਿਸੇ ਨੂੰ ਕਿਸੇ ਵੇਲੇ ਵੀ ਆ ਜਾਵੇ ਤਾਂ ਉਹਦਾ ਉਹ ਪਹਿਰੇਦਾਰ ਬਣ ਜਾਵੇ, ਅਤੇ ਉਹਦਾ ਸਗੋਂ ਤੁਹਾਨੂੰ ਧੰਨਵਾਦ ਅਤੇ ਉਹਨਾਂ ਸਤਿਕਾਰ ਕਰਨਾ ਬਣਦਾ। ਅੰਮ੍ਰਿਤਪਾਲ ਸਿੰਘ ਨੇ ਕੀ ਕਿਹਾ ਕਿ ਮੈਂ ਕਲੀਨ ਸ਼ੇਵ ਸੀ, ਮੈਂ ਦਾੜੀ ਕੇਸ ਕਤਲ ਕਰਦਾ ਸੀ, ਮੈਨੂੰ ਜਿਵੇਂ ਜਿਵੇਂ ਸਿੱਖ ਇਤਿਹਾਸ ਦਾ ਗਿਆਨ ਹੋਇਆ, ਜਿਵੇਂ ਜਿਵੇਂ ਮੈਂ ਇਸ ਨੂੰ ਪੜ੍ਹਿਆ ਵਿਚਾਰਿਆ, ਆਪਣੇ ਪੁਰਖਿਆਂ ਨੂੰ, ਆਪਣੇ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ, ਸੋਚ ਨੂੰ, ਗੁਰਬਾਣੀ ਸਿਮਰਨ ਦੇ ਨਾਲ ਜੁੜਿਆ, ਅੰਮ੍ਰਿਤ ਪਾਨ ਕੀਤਾ, ਸਿੱਖੀ ਸਰੂਪ ਦੇ ਵਿੱਚ ਆਇਆ, ਤਾਂ ਉਸ ਤੋਂ ਬਾਅਦ ਮੇਰਾ ਜੀਵਨ ਜਿਹੜਾ ਬਦਲ ਗਿਆ। ਅਤੇ ਜੇ ਮੇਰਾ ਜੀਵਨ ਉਹ ਕਹਿੰਦੇ ਬਦਲ ਗਿਆ, ਤਾਂ ਮੈਂ ਹੋਰਾਂ ਦਾ ਜੀਵਨ ਬਦਲਣ ਵਾਸਤੇ ਜੇ ਕੋਈ ਉਪਰਾਲਾ ਕਰ ਰਿਹਾ ਤਾਂ ਇਹ ਗੁਨਾਹ ਕੀ ਹੈ? ਤਾਂ ਇਹ ਸਿੱਖ ਸੰਕਲਪ ਦੇ ਵਿੱਚ ਗੁਰੂ ਸਾਹਿਬ ਦਾ ਜਦੋਂ ਅਸੀਂ ਅਰਦਾਸ ਬੇਨਤੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ, ਉਦੋਂ ਬਾਅਦ ਦੋਹਰਾ ਪੜਿਆ ਜਾਂਦਾ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਸੋ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜੇਕਰ ਸਿੱਖੀ ਸਿਧਾਂਤਾਂ ਮੁਤਾਬਕ ਰਾਜ ਕਰੇਗਾ ਖਾਲਸੇ ਦੇ ਸੰਕਲਪ ਮਨ ਮੰਦਰ ਵਿੱਚ ਜਗਾਉਣ ਦੀ ਕੋਈ ਵੀ ਕੋਸ਼ਿਸ਼ ਕਰਦਾ ਤਾਂ ਉਸਦਾ ਸਵਾਗਤ ਕਰਨਾ ਬਣਦਾ, ਨਾ ਕਿ ਉਸਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਜਾਂ

0: ਖਾਲਿਸਤਾਨੀ ਕਹਿ ਕੇ ਜਾਂ ਉਹਨੂੰ ਇੱਕ ਕਿਸੇ ਵੱਖਰੀ ਭਾਸ਼ਾ ਦੇ ਨਾਲ ਨਵਾਜਣਾ ਉਹ ਸ਼ੋਭਾ ਨਹੀਂ ਦਿੰਦਾ ਕਿਸੇ ਨੂੰ ਵੀ।
1: ਤੁਹਾਡੀ ਪਾਰਟੀ ਦੀ ਮੀਟਿੰਗ ਹੋਈ ਆ ਥੋੜ੍ਹੇ ਦਿਨ ਪਹਿਲਾਂ, ਉਹ 'ਚ ਕੁਝ ਫੈਸਲੇ ਲਏ ਗਏ ਆ ਭਵਿੱਖ ਨੂੰ ਲੈ ਕੇ, ਕੁਝ ਏਜੰਡੇ ਜਿਹੜੇ ਪਾਰਟੀ ਨੇ ਤੁਸੀਂ ਮੀਡੀਆ ਦੇ ਉੱਤੇ ਰੱਖੇ ਆ, ਇੱਕ ਇਹ ਗੱਲ ਨਿਕਲ ਕੇ ਉਸ ਦੇ ਵਿੱਚ ਆਉਂਦੀ ਹੈ ਕਿ ਅਸੀਂ ਸਾਬਤ ਸੂਰਤ ਸਿੱਖਾਂ ਨੂੰ ਹੀ ਟਿਕਟਾਂ ਦੇਵਾਂਗੇ, ਮਤਲਬ ਜਿਹੜੇ ਪਤਿਤ ਨੇ ਫਿਰ ਉਹ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ।
0: ਦੇਖੋ ਵੋਟਰ ਜਿਹੜਾ ਹੈ, ਕਦੀ ਤੁਸੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜਦੋਂ ਵੋਟ ਪੈਂਦੀ ਹੈ ਨਾ, ਵੋਟਰ ਇੱਕ ਕੋਈ ਵੀ ਹੋ ਸਕਦਾ, ਕਿਸੇ ਵੀ ਕਿਰਦਾਰ ਦਾ ਹੋ ਸਕਦਾ, ਉਹਨੇ ਆਪਣੀ ਵੋਟ ਪਾਉਣੀ ਹੈ, ਆਪਣਾ ਅਧਿਕਾਰ ਵਰਤਣਾ ਜੋ ਉਹਨੂੰ ਡੈਮੋਕ੍ਰੇਟਿਕ ਢੰਗ ਤਰੀਕੇ ਦੇ ਨਾਲ ਮਿਲਿਆ ਹੋਇਆ। ਲੇਕਿਨ ਅਸੀਂ ਜਿਹੜੀ ਗੱਲ ਕੀਤੀ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੇਨ ਏਜੰਡਾ ਹੈ, ਉਸ ਦੇ ਵਿੱਚ ਇਹ ਕਲੀਅਰ ਹੈ ਕਿ ਜਿਹਦੇ ਨਾਲ ਨਾਲ ਸਿੰਘ ਲੱਗਦਾ, ਜਿਹਦੇ ਨਾਲ ਨਾਲ ਕੌਰ ਲੱਗਦਾ, ਉਹ ਘੱਟੋ ਘੱਟ ਸਿੱਖੀ ਸਰੂਪ ਵਿੱਚ ਹੋਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਜਿਹੜਾ ਪਿਛਲਾ ਸਾਡਾ ਇਤਿਹਾਸ ਸੀ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਹਨੂੰ ਮਿਲਦੀ ਸੀ ਜਿਹੜਾ ਅੰਮ੍ਰਿਤਧਾਰੀ ਹੁੰਦਾ ਸੀ।
1: ਤੁਸੀਂ ਜਿਹੜੀ ਕਮੇਟੀ ਬਣਾਈ ਹੈ, ਜਿਹੜੇ ਉਹਦੇ ਕਨਵੀਨਰ ਆ ਮਨਪ੍ਰੀਤ ਸਿੰਘ ਆਲੀ, ਉਹ ਤਾਂ ਖੁਦ ਨਹੀਂ ਹੈਗੇ ਪ੍ਰੋਪਰ ਸਾਫ ਸੂਰਤ ਸਿੱਖ।
0: ਮੈਂ ਉਹੀ ਗੱਲ ਕਹਿ ਰਿਹਾ, ਅੱਜ ਦੇ ਸਮੇਂ ਦੇ ਵਿੱਚ ਫਿਰ ਉਹ ਮੈਂ ਗੱਲ ਕਹਾਂਗਾ ਕਿ ਘੱਟੋ ਘੱਟ ਸਿੱਖੀ ਸਰੂਪ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹਨੂੰ ਮੀਡੀਆ ਦਾ ਇੱਕ ਸਹਿ ਚੁੱਕ ਰਿਹਾ ਜੀ ਅਕਾਲੀ ਦਲ ਪੁਨਰ ਸੁਰਜੀਤ, ਸ਼ਾਇਦ ਉਹਨਾਂ ਨੂੰ ਟਿਕਟ ਦੇਵੇਗਾ ਜਿਹੜੇ ਸਿੱਖੀ ਸਰੂਪ ਵਾਲੇ ਆ, ਬਾਕੀਆਂ ਪ੍ਰਤੀ ਕੋਈ ਗੱਲ ਨਹੀਂ। ਜਿਹੜਾ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਹੁਣ ਮਲੇਰਕੋਟਲੇ ਤੋਂ ਕੋਈ ਆਉਂਦਾ ਮੁਸਲਮਾਨ, ਤੇ ਅਸੀਂ ਉਹਨੂੰ ਇਹ ਥੋੜ੍ਹਾ ਸ਼ਰਤ ਲਾਵਾਂਗੇ ਕਿ ਪਹਿਲਾਂ ਤੂੰ ਸਿੱਖੀ ਸਰੂਪ ਧਾਰਨ ਕਰ ਤਾਂ ਫਿਰ ਤੈਨੂੰ ਟਿਕਟ ਦਿੰਦੇ ਹਾਂ। ਉਹ ਜਿਸ ਵੀ ਰੂਪ ਦੇ ਵਿੱਚ ਹੈਗਾ, ਲੇਕਿਨ ਉਹਦਾ ਕਿਰਦਾਰ, ਉਹਦਾ ਪੰਥ ਵਿਰੋਧੀ ਚਿਹਰਾ ਨਾ ਹੋਵੇ, ਉਹ ਅਜਿਹਾ ਆਲਮ ਵਰਗਾ ਨਾ ਹੋਵੇ, ਉਹ ਪੰਥ ਦੇ ਪ੍ਰਤੀ ਸਮਰਪਿਤ ਭਾਵਨਾ ਰੱਖਦਾ ਹੋਵੇ, ਸਿੱਖਾਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬੀਆਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਸਿੱਖ ਕੌਜ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬ ਦੀ ਜੋ ਸਮੱਸਿਆਵਾਂ ਨੇ ਉਹਦੇ ਲਈ ਲੜਾਈ ਲੜਨ ਦੀ ਚਾਹਤ ਰੱਖਦਾ ਹੋਵੇ, ਉਹ ਚਾਹੇ ਕੋਈ ਹਿੰਦੂ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਵੇ, ਉਹਨੂੰ ਮੌਕਾ ਮਿਲ ਸਕਦਾ। ਜਿਹੜਾ ਸਿੱਖੀ ਸਰੂਪ ਦੇ ਵਿੱਚ, ਜਿਵੇਂ ਆਲੀ ਦੀ ਗੱਲ ਤੁਸੀਂ ਕੀਤੀ ਹੈ, ਉਹ ਅੱਜ ਸਿੱਖੀ ਸਰੂਪ ਦੇ ਵਿੱਚ ਹੈ, ਠੀਕ ਹੈ ਜੀ, ਸਮਾਂ ਆਉਣ ਦੇ ਉੱਤੇ ਉਹ ਅੰਮ੍ਰਿਤਪਾਨ ਵੀ ਕਰ ਸਕਦੇ ਆ, ਠੀਕ ਹੈ ਜੀ। ਲੇਕਿਨ ਜਿਹੜੇ ਆਗੂ ਸਿੱਖੀ ਸਰੂਪ ਦੇ ਵਿੱਚ ਹੀ ਨਹੀਂ, ਤੁਸੀਂ ਦੇਖੋ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ, ਉਹਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਅਹੁਦੇਦਾਰ ਨੇ, ਉਹਨਾਂ ਨੇ ਦਾੜੀ ਕੇਸ ਕੱਟੇ ਹੋਏ ਨੇ, ਲੇਕਿਨ ਉਹ ਪਾਰਟੀ ਦੇ ਬਹੁਤ ਵੱਡੇ ਅਹੁਦੇ ਲੈ ਕੇ ਬੈਠੇ।
1: ਪਰ ਬਾਲ ਸਾਹਿਬ ਨੇ ਤਾਂ 96 'ਚ ਪੰਜਾਬੀ ਸੂਬੇ ਦੀ ਪਾਰਟੀ ਲਾਂਤਾ ਸੀ ਨਾ,
0: ਤੇ ਫਿਰ ਉਹ ਦੇਖੋ ਫਿਰ ਉਹਨੂੰ ਪੰਜਾਬੀ ਪਾਰਟੀ ਵਜੋਂ ਜੋ ਮਰਜ਼ੀ ਕਰੀ ਜਾਣ, ਲੇਕਿਨ ਅਸੀਂ ਤਾਂ 14 ਦਸੰਬਰ 1920 ਨੂੰ ਜਿਹੜਾ ਬਣਿਆ ਅਕਾਲੀ ਦਲ ਹੈ, ਅਸੀਂ ਤਾਂ ਉਹਦੀ ਗੱਲ ਕਰ ਰਹੇ ਹਾਂ।
1: ਤੁਸੀਂ ਤਾਂ ਉਸ ਦੀ ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜ੍ਹਾ, ਪੁਨਰ ਸੁਰਜੀਤ ਦਾ ਮਤਲਬ ਆ ਕਿ ਇਹਨੂੰ ਰਿਵਾਈਵ ਕੀਤਾ ਜਾ ਰਿਹਾ। ਅਕਾਲੀ ਦਲ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕਰੀਤੀਆਂ ਆਈਆਂ, ਜਿਸ ਤਰੀਕੇ ਦਾ ਮਾਹੌਲ ਬਣਿਆ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਿੱਖੀ ਸਿਧਾਂਤਾਂ ਪ੍ਰਤੀ ਸਮਰਪਿਤ ਹੋਵੇ, ਉਹ ਸਭ ਤੋਂ ਪਹਿਲਾਂ ਪੰਥ ਦੀ ਪਹਿਰੇਦਾਰੀ ਦੀ ਗੱਲ ਕਰੇ, ਪੰਜਾਬ ਦੀ ਪਹਿਰੇਦਾਰੀ ਦੀ ਗੱਲ ਕਰੇ, ਤਾਂ ਉਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵਿਚਾਰਧਾਰਕ ਤੌਰ ਦੇ ਉੱਤੇ ਸਾਨੂੰ ਇੱਕ ਦੂਜੇ ਦੇ ਨੇੜੇ ਹੋਣਾ ਚਾਹੀਦਾ। ਸਰਕਾਰ ਬਣਾਉਣ ਦੇ ਲਈ ਲੋਕ ਕਾਲੇ ਨੇ, ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਰਾਜ ਭਾਗ ਵਿੱਚ ਵੇਖਣਾ ਚਾਹੁੰਦੇ ਆ, ਉਹ ਚਾਹੁੰਦੇ ਨੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ। ਲੇਕਿਨ ਉਹਦੇ ਵਿੱਚ
1: ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਬਣੇ ਇਹ ਵੀ ਦੱਸ ਦਿਓ,
0: ਸਾਰਿਆਂ ਦੀ ਇੱਕੋ ਅਕਾਲੀ ਦਲ ਦੀ, ਜਿਹੜਾ ਇੱਕ ਜੁੱਟ ਨਜ਼ਰ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ ਆਪਦੇ, ਛੱਡ ਦੇ ਜੋ ਅੜੀਆਂ ਨੇ, ਜੋ ਗੁੱਸੇ ਗਿਲੇ ਛੱਡ ਦੇ?
0: ਕਿ ਇਹਦੇ ਵਿੱਚ ਕੋਈ ਈਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ, ਇੱਕ ਦੂਸਰੇ ਦੇ ਨਾਲ ਇਹ ਕੋਈ ਬੰਦੇ ਬਾਹਰੋਂ ਤਾਂ ਅਫਗਾਨਿਸਤਾਨ ਤੋਂ ਤਾਂ ਆਏ ਨਹੀਂ ਗੇ ਜਿਹੜੇ ਵੱਖਰੇ ਬੈਠੇ ਨੇ, ਜਾਂ ਉਹ ਸਾਡੇ ਤੋਂ ਵੱਖਰੇ ਬੈਠੇ ਨੇ, ਇਹ ਸਾਰੇ ਉਹ ਹੀ ਨੇ ਜਿਹੜੇ ਇਕੱਠੇ ਬੈਠ ਕੇ ਪਹਿਲਾਂ ਵੀ ਫੈਸਲੇ ਲੈਂਦੇ ਰਹੇ ਆ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਹਾਂ, ਲੇਕਿਨ ਪਹਿਲਾਂ ਇਕੱਠੇ ਹੀ ਸੀ, ਉਹਦੇ ਵਿੱਚ ਮਿਲਣ ਦੀ ਗੱਲ ਨਹੀਂ ਹੁੰਦੀ। ਜਿਹੜਾ ਇੱਕ ਡਿਲੀਵਰ ਹੋਇਆ ਹੋਇਆ ਮੈਸੇਜ ਅਕਾਲ ਤਖਤ ਸਾਹਿਬ ਤੋਂ, ਗੱਲ ਤਾਂ ਉਹਨੂੰ ਮੰਨਣ ਦੀ ਹੈ। ਉਹਦੇ 'ਚ ਸਰੀਰਕ ਤੌਰ ਦੇ ਉੱਤੇ ਅਸੀਂ ਜਿੰਨੀ ਵਾਰੀ ਮਰਜ਼ੀ ਮਿਲੀ ਜਾਈਏ, ਉਹਦੀ ਕੋਈ ਅਹਿਮੀਅਤ ਨਹੀਂ ਹੈਗੀ। ਉਹ ਤੁਹਾਡੇ ਇੱਕ ਦੂਸਰੇ ਦੇ ਸਤਿਕਾਰ ਦੇ ਨਾਲ ਜੁੜੇ ਹੋਏ ਨੇ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ ਹੈ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਦੇਖੋ ਉਹਦੇ ਵਿੱਚ ਇੱਕੋ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਡੈਲੀਗੇਟ ਇਜਲਾਸ ਕਰੇ ਸਾਂਝੇ ਰੂਪ ਵਿੱਚ, ਨਵੇਂ ਪ੍ਰਧਾਨ ਦੀ ਚੋਣ ਕਰੇ।

0: ਅਸੀਂ ਕਹਿੰਦੇ ਹਾਂ ਕਿ ਡੈਲੀਗੇਟ ਇਜਲਾਸ ਸਾਂਝੇ ਰੂਪ ਵਿੱਚ ਬੁਲਾ ਲਿਆ ਜਾਵੇ। ਸਾਡੇ ਕੋਲ ਵੀ 15 ਲੱਖ ਭਰਤੀ ਹੈ, ਉਹਨਾਂ ਕੋਲ 22 ਲੱਖ ਭਰਤੀ ਹੈ। ਉਹ ਪੰਜਾਬੀਆਂ ਨੇ ਕੀਤੀ, ਸਿੱਖਾਂ ਨੇ ਕੀਤੀ ਹੈ ਨਾ, ਤਾਂ ਉਹ ਭਰਤੀ ਦੇ ਆਧਾਰ ਦੇ ਉੱਤੇ ਉਹਨਾਂ ਦੇ ਤਾਂ ਵੈਸੇ 7 ਲੱਖ ਸਾਡੇ ਨਾਲ ਭਰਤੀ ਜ਼ਿਆਦਾ। ਜੇ ਆਪਾਂ 15 ਤੇ 22 ਵਾਲੀ ਗੱਲ ਕਰ ਲਈਏ, ਤੁਸੀਂ ਦੇਖੋ ਕਿੱਡੀ ਵੱਡੀ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ। 37-38 ਲੱਖ ਜਿਹੜੀ ਵੋਟ ਹੈ ਉਹ ਇੱਕ ਤਰ੍ਹਾਂ ਦੀ ਇਕੱਠੀ ਹੋ ਜਾਂਦੀ ਹੈ।
1: ਤੁਸੀਂ ਫੀਲ ਕਰਦੇ ਹੋ ਵੀ ਜੇ ਇਕੱਲੇ ਇਕੱਲੇ ਰਹੇ ਤਾਂ ਇਹ ਸਾਨੂੰ ਨੁਕਸਾਨ ਹੋਊਗਾ, ਦੋਨਾਂ ਧਿਰਾਂ ਨੂੰ ਹੋਊਗਾ, ਚਾਹੇ ਪੁਨਸਜੀਤ ਹੋਣ ਚਾਹੇ ਬਾਦਲ ਧੜਾ ਅਕਾਲੀ ਦਲ।
0: ਤਾਂ ਤੁਸੀਂ ਕੰਧ ਤੇ ਲਿਖਿਆ ਹਰ ਇੱਕ ਨੂੰ ਕਿਸੇ ਬੱਚੇ ਨੂੰ ਪੁੱਛ ਲਓ ਕਿ ਜਿੱਥੇ 2 ਅਕਾਲੀ ਦਲ ਦੇ ਜਾਂ 3 ਉਮੀਦਵਾਰ ਲੜਨਗੇ ਚੋਣ, ਤੇ ਲੋਕਾਂ ਦੇ ਵਿੱਚ ਵੈਸੇ ਕਨਫਿਊਜ਼ਨ ਹੋਏਗੀ। ਦੂਸਰੇ ਪਾਸੇ ਕੋਈ ਮੈਦਾਨ ਖਾਲੀ ਤਾਂ ਹੈ ਨਹੀਂ ਗਾ। ਆਮ ਆਦਮੀ ਪਾਰਟੀ ਨੇ ਵੀ ਚੋਣ ਮੈਦਾਨ 'ਚ ਉਮੀਦਵਾਰ ਉਤਾਰਨੇ ਆ, ਸੱਤਾਧਾਰੀ ਧੇਰੇ। BJP ਤੁਸੀਂ ਦੇਖੋ ਕਿਵੇਂ ਉਹ ਆ ਰਹੀ ਹੈ, ਜਿਵੇਂ ਸਮੁੰਦਰ ਦੀਆਂ ਛੱਲਾਂ ਵਾਧੀਆਂ ਆਉਂਦੀਆਂ ਨੇ, ਉਹ ਉਸ ਤਰੀਕੇ ਦੇ ਨਾਲ ਰੋਜ਼ ਹੀ ਵੱਖ ਵੱਖ ਪਾਰਟੀਆਂ 'ਚੋਂ ਆਪਣੇ ਬੰਦੇ ਪੁੱਟ ਕੇ ਇੱਧਰ ਲੈ ਕੇ ਜਾ ਰਹੀ ਹੈ। ਤਾਂ ਇਹ ਤਾਂ ਦੇਖਣਾ ਚਾਹੀਦਾ। ਕਾਂਗਰਸ ਹੈ, ਕਾਂਗਰਸ ਦੇ ਇੱਥੇ 7 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਤੁਸੀਂ ਕਿਵੇਂ ਅੱਖੋ ਪਰੋਖੇ ਕਰ ਸਕਦੇ ਹੋ? ਜਿਹੜੇ ਨਾ ਜਿਨ੍ਹਾਂ ਦੇ ਕੋਲ ਸਿਟਿੰਗ MP ਨੇ, ਸਾਡੇ ਕੋਲ 2 ਸਾਡੇ ਨਾਲ ਸੰਬੰਧਿਤ ਨੇ ਆਜ਼ਾਦ ਤੌਰ ਦੇ ਉੱਤੇ ਜਿਹੜੇ ਜਿੱਤੇ ਨੇ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਉਹ ਇਸ ਵਿਚਾਰਧਾਰਾ ਦੇ ਨਾਲ ਖੜ੍ਹੇ ਨੇ, ਠੀਕ ਹੈ ਜੀ। ਸੋ ਪੰਜਾਬ ਦੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੇ ਲਈ, ਇੱਕਜੁੱਟਤਾ ਦੇ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਬੜਾ ਜ਼ਰੂਰੀ ਹੈ।
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਅਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ 'ਤੇ ਫਿਰਦੇ ਰਹੇ ਆ, ਉੱਧਰ ਰੱਖੜਾ ਸਾਹਿਬ ਅਲੱਗ ਆਪਦੇ ਪ੍ਰੋਗਰਾਮ ਕਰਦੇ ਰਹਿੰਦੇ ਆ, ਗਿਆਨੀ ਹਰਪ੍ਰੀਤ ਸਿੰਘ ਵੱਖਰੇ ਤੁਰੇ ਫਿਰਦੇ ਨੇ, ਕਹਿੰਦੇ ਇਹਨਾਂ ਦਾ ਤਾਂ ਆਪਦਾ ਨਹੀਂ ਪਤਾ ਲੱਗਦਾ ਗਾ ਕੀ ਕੁਛ ਆ।
0: ਦੇਖੋ ਇਹ ਤਾਂ ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ, ਠੀਕ ਹੈ ਜੀ।
1: ਵੈਸੇ ਇੱਕ ਆ ਜੀ ਪੁਨਸਜੀਤ ਅਕਾਲੀ ਦਲ ਸਾਰੇ ਧੜਾ ਇੱਕ,
0: ਬਿਲਕੁਲ ਇੱਕ ਹੈ। ਦੇਖੋ ਇੱਕਜੁੱਟਤਾ ਦੇ ਵਿੱਚ ਰਹਿ ਕੇ ਹੀ ਕੁਝ ਮਿਲਣਾ ਸਾਰਿਆਂ ਨੂੰ, ਉਹ ਕੀ ਮਿਲਣਾ? ਸਤਿਕਾਰ, ਅਤੇ ਨਹੀਂ ਤਾਂ ਲਾਹਣਤਾ, ਠੀਕ ਹੈ ਜੀ। ਅਤੇ ਲਾਹਣਤਾ ਲੈਣ ਤੋਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਬਚਣਾ ਚਾਹੀਦਾ, ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ। ਔਰ ਤੁਸੀਂ ਇਹ ਦੇਖੋ ਕਿ ਦਿੱਲੀ ਤੋਂ ਆਈ ਇੱਕ ਪਾਰਟੀ ਜਿਨ੍ਹਾਂ ਦੇ ਕੋਲ ਤਕਰੀਬਨ ਇੱਥੇ 8 ਤਾਂ ਸਾਂਸਦ ਸਨ ਇੱਥੇ ਪੰਜਾਬ ਦੀ ਧਰਤੀ ਤੋਂ, ਠੀਕ ਹੈ ਜੀ। ਫਿਰ ਉਹਨਾਂ ਦੇ ਕੋਲ ਜਿਹੜੇ ਰਾਜ ਸਭਾ ਦੇ ਮੈਂਬਰ ਜਿਹੜੇ ਉੱਧਰ ਚਲੇ ਗਏ 7, ਅਤੇ ਫਿਰ ਉਹਨਾਂ ਦੇ ਕੋਲ ਤਕਰੀਬਨ 100 ਦੇ ਕਰੀਬ ਦੂਸਰਾ MLA ਉਹਨਾਂ ਨੇ ਬਣਾਏ ਹੋਏ ਆਪਣੇ। ਅਤੇ ਬਾਕੀ ਇਹ ਸੋਚਣਾ ਚਾਹੀਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਜੇ ਅਸੀਂ ਆਪਸ ਵਿੱਚ ਲੜੀ ਜਾਵਾਂਗੇ, ਇੱਕ ਦੂਜੇ ਦੀ ਬੇਕਦਰੀ ਕਰੀ ਜਾਵਾਂਗੇ, ਇੱਕ ਦੂਜੇ ਨੂੰ ਬਹੁਤ ਕੁਝ ਬੋਲੀ ਜਾਵਾਂਗੇ, ਤਾਂ ਉਹਦਾ ਲਾਭ ਕਿਹਨੂੰ ਮਿਲੇਗਾ? ਦੁਸ਼ਮਣ ਨੂੰ ਮਿਲੇਗਾ। ਸਿਆਸੀ ਦੁਸ਼ਮਣ ਜਿਹੜਾ ਹੈ ਉਹਦੀ ਭਾਵਨਾ ਨੂੰ ਸਮਝਣਾ ਚਾਹੀਦਾ, ਉਹਨੇ ਵੀ ਰਾਜ ਭਾਗ ਦੀ ਲੜਾਈ ਲੜਨੀ ਹੈ, ਇਹ ਵੀ ਰਾਜ ਭਾਗ ਦੀ ਲੜਾਈ ਲੜ ਰਹੇ ਆ, ਲੇਕਿਨ ਉਹ ਸਿਧਾਂਤਕ ਲੜਾਈ ਲੜਨਗੇ ਅਤੇ ਲੋਕ ਇਹਨਾਂ ਦਾ ਸਮਰਥਨ ਕਰਨਗੇ। ਲੋਕਾਂ ਨੇ ਸੁਪਨਿਆਂ ਦੇ ਵਿੱਚ ਬਹੁਤ ਕੁਝ ਸੁਣਿਆ ਕੇਜਰੀਵਾਲ ਦੀ ਜ਼ਬਾਨੋਂ, ਭਗਵੰਤ ਮਾਨ ਦੀ ਜ਼ਬਾਨੋਂ ਕਿ ਦੇਖੋ ਜੀ ਅਸੀਂ ਇੰਝ ਕਰ ਦਿਆਂਗੇ, ਉਹ ਕਰ ਦਿਆਂਗੇ, ਨਹੀਂ ਕੁਝ ਹੋਇਆ। ਤਾਂ ਉਹ ਕੁਝ ਕਰਨ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਸਾਡੀ ਸਿੱਖ ਲੀਡਰਸ਼ਿਪ ਨੂੰ ਦਿਖਾਉਣੀ ਚਾਹੀਦੀ।
1: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ, ਕਿਉਂਕਿ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਖਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਇੱਧਰ ਅਲੀ ਸਾਹਿਬ ਦੀਆਂ ਚਰਚਾਵਾਂ ਹਨ, ਕਹਿੰਦੇ ਅਲੀ ਸਾਹਿਬ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ।
0: ਦੇਖੋ ਇਹ ਫੈਸਲਾ ਜਿਹੜਾ ਹੈ ਲੋਕਾਂ ਨੇ ਜਦੋਂ ਤੁਹਾਨੂੰ ਸਮਰਥਨ ਦੇਣਾ, ਜਦੋਂ ਲੋਕਾਂ ਨੇ ਫੈਸਲੇ ਕਰਨੇ ਆ, ਤਾਂ ਉਹਨਾਂ ਨੇ ਆਪਣੇ ਆਪ ਹੀ ਅੱਜ ਦੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਂਦਾ ਕਿ ਕਿੰਦਾ ਗਰਾਬ ਕਿੱਥੇ ਖੜਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ 40 ਰੈਲੀਆਂ ਕੀਤੀਆਂ, ਉਹਨਾਂ ਨੂੰ ਤਾਂ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਤਾਂ 40 ਰੈਲੀਆਂ ਕਰਕੇ ਪੰਜਾਬ ਦੇ ਵਿੱਚ ਇੱਕ ਆਪਣੀ ਹਵਾ ਨੂੰ ਬਣਾਇਆ, ਅਤੇ ਦੂਸਰੀ ਧਿਰ ਜਿਹੜੀ ਉਹਨੇ ਤਾਂ ਅਜੇ ਰੈਲੀਆਂ ਕੀਤੀਆਂ ਨਹੀਂ। ਜਦੋਂ ਉਹ ਪ੍ਰਭਾਵ ਨਜ਼ਰ ਆਵੇਗਾ, ਜਿਸ ਚਿਹਰੇ ਨੂੰ ਲੋਕ ਪਸੰਦ ਕਰਨਗੇ, ਯੂਥ ਪਸੰਦ ਕਰੇਗਾ, ਅੱਜ ਆਪਣੇ ਕੋਲ ਕਿਹੜੇ ਢੰਗ ਤਰੀਕੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਵੀ ਜਗ੍ਹਾ ਚੰਗੇ ਪਲੇਟਫਾਰਮ 'ਤੇ ਕੋਈ ਚੀਜ਼ ਪਾ ਦਿੰਦੇ ਹੋ ਤਾਂ ਲੋਕ ਉਹਨੂੰ ਦੇਖਦੇ ਆ, ਉਹਦੇ 'ਤੇ ਕਮੈਂਟ ਵੀ ਕਰਦੇ, ਜਿਹੜੇ ਸੁਲਝੇ ਹੋਏ ਲੋਕ ਨੇ, ਜਿਹੜੇ ਤੁਹਾਡੇ IT ਵਾਲੇ ਲੋਕ ਨੇ, ਆਹ ਹੁਣੇ ਤੁਸੀਂ ਦੇਖ ਲਿਓ ਕਿ ਆਹ ਇੰਟਰਵਿਊ ਚੱਲੇਗੀ, ਜਿਹੜੇ ਤੁਸੀਂ ਫੇਕ ਆਈਡੀਆਂ ਵਾਲੇ ਆ ਉਹ ਮੈਨੂੰ ਬਹੁਤ ਕੁਝ ਮਾੜਾ ਚੰਗਾ ਬੋਲਣ।
1: ਅੱਜ ਕੱਲ੍ਹ ਤਾਂ AI ਦੇ ਨਾਲ ਵੀਡੀਓ ਬਣਾ ਕੇ ਕਿਰਦਾਰ ਖੁਸ਼ੀਆਂ ਸ਼ੁਰੂ ਹੋ ਗਈਆਂ ਜੀ,
0: ਫਿਰ
1: ਕਿ ਇਹ ਠੀਕ ਆ, ਇਹ ਇਹੋ ਜਿਹੀ ਸਿਆਸਤ ਸੀ, ਇਹ ਅਸਲ ਦੇ ਵਿੱਚ ਸਿਆਸਤ ਹੈ,
0: ਇਹ ਬਹੁਤ ਮੰਦਭਾਗਾ ਵਰਤਾਰਾ, ਇਹ ਸਾਰਿਆਂ ਲਈ ਮਾੜਾ, ਔਰ ਸਾਰਿਆਂ ਨੂੰ ਇਹਦਾ ਗੰਭੀਰ ਨੋਟਸ ਲੈਣਾ ਚਾਹੀਦਾ ਕਿ ਇਹ ਜਿਸ ਪੱਧਰ ਦੇ ਉੱਤੇ ਗੱਲ ਵੱਧ ਰਹੀ ਹੈ, ਜਿਸ ਪੱਧਰ ਦੇ ਉੱਤੇ ਇਹ ਨਜ਼ਰੀਆ ਲੋਕਾਂ ਦੇ ਵਿੱਚ ਜਾ ਰਿਹਾ, ਇਹ ਆਉਣ ਵਾਲੇ ਸਮੇਂ ਲਈ

ਬਹੁਤ ਘਾਤਕ ਹੋਵੇਗਾ। ਤੁਸੀਂ ਦੇਖੋ ਕਿ ਮੈਂ ਇੱਕ ਖਬਰ ਅੱਜ ਪੜ੍ਹ ਰਿਹਾ ਸੀ, ਸ਼ਾਇਦ ਅਮਰੀਕਾ ਦੀ ਹੈ, ਉੱਥੇ ਸੋਸ਼ਲ ਮੀਡੀਆ ਤੋਂ ਇੱਕ ਲੜਾਈ ਹੋਈ। ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਸੀ ਸ਼ਾਇਦ ਉਹਦਾ ਨਾਮ, ਵੀ ਅਮਨਦੀਪ ਸਿੰਘ ਜਾਂ ਇਸ ਤਰ੍ਹਾਂ, ਉਸ

0: ਪਰਿਵਾਰ ਖਤਮ ਹੋ ਗਏ। ਇਸ ਕਰਕੇ ਇਹ ਇਸ ਪੱਧਰ ਦੇ ਉੱਤੇ ਜਦੋਂ ਵੀ ਕਿਸੇ ਦੇ ਬਾਰੇ ਕੁਝ ਵੀ ਬੋਲਣਾ ਪਹਿਲਾਂ ਤੋਲੋ ਫਿਰ ਬੋਲੋ। ਤੁਸੀਂ ਕਿਸੇ ਬਾਰੇ ਕੋਈ ਵੀ ਕਮੈਂਟ ਕਰ ਰਹੇ ਹੋ, ਇਹਦਾ ਮਤਲਬ ਇਹ ਆ ਕਿ ਤੁਸੀਂ ਜੇ ਸ਼ਰਾਰਤੀ ਦਿਮਾਗ ਦੀ ਵਰਤੋਂ ਕਰਕੇ ਜਾਂ ਤੁਸੀਂ ਆਪਣਾ ਝੱਸ ਪੂਰਾ ਕਰਨ ਦੇ ਲਈ ਜਾਂ ਆਪਣੇ ਮਨ ਦਾ ਉਬਾਲ ਕੱਢਣ ਦੇ ਲਈ ਉਸ ਪ੍ਰਤੀ ਕੁਝ ਭੈੜੇ ਸ਼ਬਦ ਬੋਲ ਦਿੰਦੇ ਹੋ ਤਾਂ ਤੁਹਾਨੂੰ ਸ਼ਾਇਦ ਉਹ ਭੁੱਲ ਜਾਣਗੇ, ਲੇਕਿਨ ਜਿਸ ਬਾਰੇ ਤੁਸੀਂ ਬੋਲੇ ਹੁੰਦੇ ਆ ਉਹਨੂੰ ਕਦੇ ਨਹੀਂ ਭੁੱਲਣੇ। ਤਾਂ ਕੋਈ ਐਸਾ ਵਕਤ ਆ ਜਾਂਦਾ ਹੈ ਜਦੋਂ ਤੁਹਾਨੂੰ ਉਹਦਾ ਫਿਰ ਜਵਾਬ ਜਾਂ ਇਵਜ਼ਾਨਾ ਜਿਹੜਾ ਉਹ ਦੇਣਾ ਪੈ ਸਕਦਾ। ਇਹ ਬੀਤੇ ਸਮੇਂ ਦੇ ਵਿੱਚ ਹੋਇਆ ਹੈ, ਹੋ ਰਿਹਾ ਹੈ। ਇਹੋ ਹੀ ਲੜਾਈਆਂ ਝਗੜੇ ਜਿਹੜੇ ਆ, ਖੁੰਡ ਚਰਚਾ ਜਿਹਨੂੰ ਆਪਾਂ ਕਹਿੰਦੇ, ਅੱਗੇ ਲੜਾਈਆਂ ਕਿੱਥੇ ਹੁੰਦੀਆਂ ਸੀ ਕਿ ਜਦੋਂ ਚੁਗਲੀ ਨਿੰਦਿਆ ਇੱਕ ਦੂਸਰੇ ਦੀ ਕੀਤੀ ਜਾਂਦੀ ਸੀ, ਕਿਸੇ ਦੀ ਧੀ ਭੈਣ ਬਾਰੇ ਗਲਤ ਬੋਲਿਆ ਜਾਂਦਾ ਜਾਂ ਕਿਸੇ ਬਾਰੇ ਕੋਈ ਗੱਲ ਕੀਤੀ ਜਾਂਦੀ ਸੀ, ਫਿਰ ਉਹ ਟਰੈਵਲ ਹੁੰਦੀ ਸੀ, ਉਹ ਗੱਲ ਜਦੋਂ ਦੂਸਰੇ ਦੇ ਪਾਸ ਪਹੁੰਚਦੀ ਸੀ ਤਾਂ ਉੱਥੋਂ ਫਿਰ ਖਾਨਦਾਨੀ ਲੜਾਈਆਂ ਤੱਕ ਗੱਲ ਪਹੁੰਚ ਜਾਂਦੀ ਸੀ ਤਾਂ ਉਹਦੇ ਵਿੱਚ ਕਈ ਕਈ ਕਤਲ ਹੋ ਜਾਂਦੇ ਸੀ।
1: ਬਿਲਕੁਲ।
0: ਸੋ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸੋਸ਼ਲ ਮੀਡੀਆ, ਮੈਂ ਤਾਂ ਇਹ ਗੱਲ ਕਹਾਂਗਾ ਕਿ ਵੈਸਟਰਨ ਕਲਚਰ ਜਿਹਨੂੰ ਆਪਾਂ ਕਹਿੰਦੇ ਪੱਛਮੀ ਕਲਚਰ ਹੈ, ਉਹਦੇ ਬਹੁਤ ਚੰਗੇ ਪੱਖ ਨੇ, ਉਹ ਗ੍ਰਹਿਣ ਕਰਨੇ ਚਾਹੀਦੇ ਆ ਅਤੇ ਮਾੜੇ ਪੱਖਾਂ ਨੂੰ ਛੱਡਣਾ ਚਾਹੀਦਾ। ਇਵੇਂ ਹੀ ਸੋਸ਼ਲ ਮੀਡੀਆ ਇਹਨੇ ਲੱਖਾਂ ਘਰਾਂ ਨੂੰ ਰੁਜ਼ਗਾਰ ਦਿੱਤਾ, ਲੱਖਾਂ ਇਹਨਾਂ ਨੇ ਇਸ ਤਰ੍ਹਾਂ ਦੇ ਲੋਕ ਜਿਹੜੇ ਜਿਹਨਾਂ ਦੀ ਆਵਾਜ਼ ਦਬੀ ਹੋਈ ਸੀ ਉਹ ਦੁਨੀਆ ਤੱਕ ਆਵਾਜ਼ ਪਹੁੰਚਾ ਦਿੱਤੀ ਹੈ। ਤਾਂ ਇਹ ਮਤਲਬ ਕਿ ਪਲੇਟਫਾਰਮ ਮਾੜਾ ਨਹੀਂ ਹੈਗਾ, ਬਹੁਤ ਵਧੀਆ ਪਲੇਟਫਾਰਮ ਹੈ, ਇੱਕ ਦੂਜੇ ਨਾਲ ਕਨੈਕਟੀਵਿਟੀ ਲਈ ਬਹੁਤ ਕੰਮ ਕਰਦਾ। ਤੁਸੀਂ ਕੋਈ ਵੀ ਗੱਲ ਆਪਣੇ ਦਿਲ ਦੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਦੁਨੀਆ ਨੂੰ ਦੱਸ ਸਕਦੇ ਹੋ।
1: ਬਿਲਕੁਲ।
0: ਤਾਂ ਤੁਹਾਡੇ ਲਈ, ਹਮਦਰਦੀ ਲਈ ਬਹੁਤ ਸਾਰੇ ਲੋਕ ਅੱਗੇ ਆ ਜਾਂਦੇ ਆ ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦੇ, ਤੁਹਾਡੀ ਜਾਣ ਪਹਿਚਾਣ ਵਾਲੇ ਵੀ ਨਹੀਂ ਹੁੰਦੇ, ਪਰ ਤੁਹਾਨੂੰ ਉਹ ਸਹਿਯੋਗ ਦਿੰਦੇ ਆ। ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪੂਰੀ ਦੁਨੀਆਂ ਦੇ ਵਿੱਚ ਘੁੰਮ ਰਹੇ ਨੇ, ਲੇਕਿਨ ਉਹਨਾਂ ਨੂੰ ਕੋਈ ਉਹਨਾਂ ਦੇ ਰਿਸ਼ਤੇਦਾਰ ਥੋੜ੍ਹਾ ਉਹਨਾਂ ਨੂੰ ਸਹਿਯੋਗ ਦੇ ਰਹੇ ਆ, ਉਹਨਾਂ ਨੂੰ ਜਿਹੜਾ
1: ਸੋਸ਼ਲ ਮੀਡੀਆ ਤੋਂ।
0: ਹਾਂਜੀ। ਤੇ ਸੋ ਇਹੋ ਜਿਹੇ ਕਪਲ ਟਰੈਵਲ ਜਿਹੜੇ ਆ ਉਹਨਾਂ ਦਾ ਤੁਸੀਂ
1: ਬਹੁਤ ਚੰਗੇ ਮੁੰਡੇ ਆ, ਚੰਗਾ ਯੂਥ ਆ ਜਿਹੜਾ ਇਹਦਾ ਚੰਗਾ ਫਾਇਦਾ ਲੈ ਰਿਹਾ ਹੈਗਾ।
0: ਸੋ ਸਾਡੀ ਯੂਥ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਚੰਗੇ ਪਾਸੇ ਜਾ ਕੇ, ਨਾ ਕਿ ਇੱਕ ਦੂਸਰੇ ਦੀ ਬੁਰਾਈ ਕਰਕੇ ਜਾਂ ਇੱਕ ਦੂਜੇ ਦੀ ਨਿੰਦਿਆ ਕਰਕੇ। ਇਹ ਨਿੰਦਿਆ ਚੁਗਲੀ ਵਾਲਾ ਪਲੇਟਫਾਰਮ ਨਹੀਂ ਹੈਗਾ, ਇੱਥੇ ਤੁਹਾਡਾ ਸਭ ਤੋਂ ਕਿਸੇ ਕੋਲੋਂ ਕੋਈ ਹੈਗਾ ਚੀਜ਼ ਤੋਂ ਸਮਾਂ ਹੈ, ਜਿਹੜਾ ਸਮਾਂ ਸਾਡਾ ਉਹ ਐਡਾ ਕੀਮਤੀ ਹੈ, ਜਿਹੜਾ ਇੱਕ ਵਾਰ ਬੀਤ ਗਿਆ ਉਹ ਵਾਪਸ ਨਹੀਂ ਆਉਣਾ। ਤਾਂ ਉਸ ਸਮੇਂ ਦੀ ਕਦਰ ਕਰਦਿਆਂ ਹੋਇਆ ਕੋਈ ਊਟ ਪਟਾਂਗ ਵਾਲੀ ਚੀਜ਼ ਇੱਥੇ ਆਉਣੀ ਨਹੀਂ ਚਾਹੀਦੀ। ਤਾਂ ਉਹ ਸਾਰੇ ਇਸ ਬਾਰੇ ਸੋਚਣਗੇ ਤਾਂ ਹੋਏਗਾ ਕਿ ਕੋਈ ਕਿ ਤੁਹਾਨੂੰ ਦੇਖੇ, ਕਿਉਂ ਦੇਖੇ ਕਿ ਇੱਥੋਂ ਕੁਝ ਮੈਨੂੰ ਕੋਈ ਚੰਗਾ ਮਿਲੇਗਾ। ਤੇ ਉਹ ਚੰਗਾ ਦੇਣ ਦੀ ਬਜਾਏ ਅਸੀਂ ਉੱਥੋਂ ਨਫ਼ਰਤ ਫੈਲਾਈਏ, ਇੱਕ ਦੂਸਰੇ ਪ੍ਰਤੀ ਭੈੜੇ ਸ਼ਬਦ ਬੋਲੀਏ, ਤਾਂ ਉਹ ਕਿਸੇ ਨੂੰ ਸੋਭਾ ਨਹੀਂ ਦਿੰਦੇ।
1: ਜੀ, ਤੁਸੀਂ ਮਾਲਵੇ ਦੇ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਤੁਹਾਡੀ ਪਾਰਟੀ ਕਰਨ ਜਾ ਰਹੀ ਹੈ, ਕੀ ਲੱਗਦਾ? ਮਾਲਵਾ ਖਾਸ ਕਰਕੇ ਮੰਨਿਆ ਜਾਂਦਾ, ਕਹਿੰਦਾ ਸਰਕਾਰ ਬਣਾਉਣ ਦੇ ਅੰਦਰ ਮਾਲਵਾ ਸਭ ਤੋਂ ਮੂਹਰੇ ਆ, 69 ਸੀਟਾਂ ਮਾਲਵੇ ਦੀਆਂ, ਤੇ ਮਾਲਵੇ ਦੇ ਲੋਕ ਸਾਥ ਦੇਣਗੇ।
0: ਬਿਲਕੁਲ ਜੀ, ਵੇਖੋ ਮਾਝਾ, ਮਾਲਵਾ ਤੇ ਦੁਆਬਾ, ਇਹ ਜਿਹੜੇ ਤਿੰਨ ਮੇਨ ਔਰੇ ਨੇ ਪੰਜਾਬ ਦੇ, ਇਹਨਾਂ ਦੇ ਵਿੱਚ ਇੱਕ ਜਦੋਂ ਅਸੀਂ ਜਾ ਰਹੇ ਹਾਂ, ਮੈਂ ਤਾਂ ਇੱਕ ਦਿਨ ਗੱਲ ਕਹੀ ਸੀ, ਮੇਰੀ ਗੱਲ ਨੂੰ ਐਵੇਂ ਕਿਸੇ ਨੇ ਪੁੱਠੀ ਪਾਇਆ, ਮੈਂ ਕਿਹਾ ਕਿ ਹੁਣ ਰੈਲੀਆਂ ਹੋਣਗੀਆਂ ਅਤੇ ਉਹ ਰੈਲੀਆਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਇਕੱਠ ਵੀ ਦੇਖੋਗੇ, ਉਹਨਾਂ ਦਾ ਜਜ਼ਬਾ ਵੀ ਦੇਖੋਗੇ, ਉਹਨਾਂ ਦਾ ਪ੍ਰਭਾਵ ਵੀ ਤੁਹਾਨੂੰ ਨਜ਼ਰ ਆਵੇਗਾ, ਔਰ ਉਸ ਦੇ ਵਿੱਚੋਂ ਤੁਹਾਨੂੰ ਪੰਥ ਅਤੇ ਪੰਜਾਬ ਦੀ ਆਵਾਜ਼ ਵੀ ਨਜ਼ਰ ਆਵੇਗੀ। ਉਹ ਰੈਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ, ਚਾਹੇ ਉਹ ਮਾਲਵੇ 'ਚ ਕਰੀਏ, ਚਾਹੇ ਮਾਝੇ 'ਚ ਕਰੀਏ, ਚਾਹੇ ਦੁਆਬੇ 'ਚ ਕਰੀਏ।
1: ਜਿਹੜਾ ਇਹ ਰੈਲੀ ਕਰੋਗੇ, ਇਹ ਇਕੱਲੀ ਤੁਹਾਡੀ ਪਾਰਟੀ ਹੋਊਗੀ ਜਾਂ ਫਿਰ ਤਾਲਮੇਲ ਕਮੇਟੀ?
0: ਦੇਖੋ, ਅਜੇ ਤਾਂ ਕੋਈ ਨਾ ਤਾਂ ਸਥਾਨ ਡਿਕਲੇਅਰ ਕੀਤਾ, ਨਾ ਕੋਈ ਡੇਟ ਡਿਕਲੇਅਰ ਕੀਤੀ ਹੈ। ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਮੀਟਿੰਗਾਂ ਹੋਣਗੀਆਂ 2-4, ਉਹਨਾਂ ਮੀਟਿੰਗਾਂ ਦੇ ਵਿੱਚ ਹਰ ਇੱਕ ਸੱਜਣ ਦੀ ਆਪਣੀ ਆਪਣੀ ਡਿਊਟੀ ਹੈ, ਉਹ ਡਿਊਟੀ ਕਰਕੇ ਇਸ ਨੂੰ ਚੀਜ਼ ਨੂੰ ਤੈਅ ਕਰਨਗੇ ਕਿ ਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਬੰਧ ਕਰਨਾ, ਲੋਕਾਂ ਦੇ ਨਾਲ ਕਨੈਕਟੀਵਿਟੀ ਕਿਵੇਂ ਬਣਾਉਣੀ ਹੈ, ਕਿਵੇਂ ਲੋਕਾਂ ਦੇ ਵਿੱਚ ਜਾਣਾ। ਤਾਂ ਜਿੱਥੇ ਵੀ ਰੈਲੀ ਦਾ ਟਾਈਮ ਦਿਆਂਗੇ ਜਾਂ ਉਹ ਜਗ੍ਹਾ ਦੱਸਾਂਗੇ ਤਾਂ ਉੱਥੇ ਫਿਰ ਸਾਰੀ ਤਿਆਰੀ ਕੀਤੀ ਜਾਵੇਗੀ।
1: ਤੁਹਾਡੀ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ? NSA ਟੁੱਟੀ ਆ ਪਰ ਹਾਲੇ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਪੰਜਾਬ ਨਹੀਂ ਲੈ ਕੇ ਆ ਰਹੀ, ਡਿਬਰੂਗੜ੍ਹ ਹੀ ਰੱਖਿਆ ਹੋਇਆ ਉਹਨਾਂ ਨੂੰ, ਕੀ ਲੱਗਦਾ ਇਹ ਸਾਰੇ ਮਸਲੇ ਦੇ ਉੱਤੇ?
0: ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ, ਪਾਰਲੀਮੈਂਟ ਦੇ ਵਿੱਚ 540 ਨੁਮਾਇੰਦੇ ਨੇ, ਉਹਨਾਂ 'ਚ ਇੱਕ ਨੁਮਾਇੰਦਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੈ
1: ਜੀ।
0: ਤਾਂ ਉਹਨੂੰ ਲੱਖਾਂ ਲੋਕਾਂ ਨੇ ਉਹਦੀ ਚੋਣ ਕੀਤੀ ਹੈ, ਡੈਮੋਕ੍ਰੈਟਿਕ ਢੰਗ ਤਰੀਕੇ ਨਾਲ ਕੀਤੀ ਹੈ, ਭਾਰਤੀ ਸੰਵਿਧਾਨ ਦੇ ਨਾਲ ਉਹਦਾ ਸਿੱਧਾ ਵਾਹ ਵਾਸਤਾ ਹੈ, ਉਹੀ ਕਾਨੂੰਨ।

0: ਮੋਦੀ ਸਾਹਿਬ ਫਾਲੋ ਕਰਦੇ ਉਹ ਹੀ ਕਾਨੂੰਨ ਭਾਈ ਅੰਮ੍ਰਿਤਪਾਲ ਸਿੰਘ ਫਾਲੋ ਕਰ ਰਹੇ ਨੇ, ਔਰ ਜੇਕਰ ਉਹਨਾਂ ਦੇ ਉੱਤੇ ਕੋਈ ਦੋਸ਼ ਲਾਇਆ ਗਿਆ, ਉਹ NSA ਲਾਈ ਗਈ ਹੈ, ਤਾਂ ਉਹ NSA ਵੀ ਟੁੱਟ ਗਈ ਚੁੱਕੀ ਹੈ, ਉਹਨਾਂ ਦੇ ਉੱਤੇ ਕੇਸ ਹੈ, ਉਹ ਕੋਰਟ ਦੇ ਵਿੱਚ ਚੱਲ ਰਿਹਾ। ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਬੈਠੇ ਨੇ, ਵਿਧਾਨ ਸਭਾਵਾਂ ਦੇ ਵਿੱਚ ਬਹੁਤ ਸਾਰੇ ਬੈਠੇ ਨੇ ਜਿਨ੍ਹਾਂ ਦੇ ਉੱਤੇ ਦਰਜਨਾਂ ਕੇਸ ਨੇ, ਲੇਕਿਨ ਜੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਉਹਨੂੰ ਆਪਣੇ ਲੋਕਾਂ ਵਿੱਚ ਆ ਕੇ ਆਪਣੀ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ, ਪਾਰਲੀਮੈਂਟ ਵਿੱਚ ਮੌਕਾ ਦੇਣਾ ਚਾਹੀਦਾ। ਡਿਵੈਲਪਮੈਂਟ ਦੇ ਕੰਮ ਰੁਕੇ ਪਏ ਨੇ, ਜਿਹੜੇ ਉਹਨਾਂ ਨੂੰ ਫੰਡ ਮਿਲਣੇ ਆ ਉਹ ਫੰਡਾਂ ਦੀ ਆਪਣੇ ਹਲਕੇ ਵਿੱਚ ਵਰਤੋਂ ਕਰਕੇ ਲੋਕਾਂ ਦੀ ਨਿਤਮਰਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਸੋਲਵ ਕਰ ਸਕਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ, ਉਹ ਖੋਇਆ ਨਹੀਂ ਜਾਣਾ ਚਾਹੀਦਾ।
1: ਤੁਸੀਂ ਅੰਮ੍ਰਿਤਪਾਲ ਨੂੰ ਪੰਥਕ ਮੰਨਦੇ ਹੋ ਕਿ ਰਾਜਨੀਤਿਕ?
0: ਦੇਖੋ, ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਇਕੱਲੇ ਅੰਮ੍ਰਿਤਪਾਲ ਸਿੰਘ ਦੀ ਨਹੀਂ ਗੱਲ, ਹਰ ਸਿੱਖ ਦੇ ਲਈ ਰਾਜਨੀਤੀ ਵੀ ਜ਼ਰੂਰੀ ਹੈ ਅਤੇ ਧਰਮ ਵੀ ਜ਼ਰੂਰੀ ਹੈ, ਪਰ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਧਰਮ, ਜਿਹੜਾ ਧਰਮੀ ਮਨੁੱਖ ਹੈ ਉਹ ਰਾਜਨੀਤਿਕ ਖੇਤਰ ਵਿੱਚ ਵੀ ਚੰਗੇ ਕੰਮ ਕਰੇਗਾ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ, ਉਹਦੇ 'ਤੇ ਸਾਨੂੰ ਪਹਿਰੇਦਾਰ ਬਣਨਾ ਚਾਹੀਦਾ। ਜਿੰਨੇ ਅਸੀਂ ਪਹਿਰੇਦਾਰ ਬਣਾਂਗੇ ਉਨਾ ਹੀ ਸਾਨੂੰ ਮਾਣ ਸਤਿਕਾਰ ਮਿਲੇਗਾ ਕੌਮ ਦੇ ਵਿੱਚ। ਤੁਸੀਂ ਦੇਖੋ ਕਿ ਕੌਮ ਇੱਕ ਐਸੀ ਸਾਡੀ ਜਮਾਤ ਹੈ ਜਿਸ ਦੇ ਵਿੱਚ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ, ਜੇ ਕੋਈ ਮਾੜਾ ਕੰਮ ਕਰਦਾ ਤਾਂ ਉਹਨੂੰ ਤਰਸਕਾਰਿਆ ਵੀ ਜਾਂਦਾ। ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੁੰਦਾ। ਅੱਜ ਭਾਈ ਜਿੰਦਾ ਸੁੱਖਾ ਜਿਹੜੇ ਨੇ ਕੌਮ ਦੇ ਜਰਨੈਲ ਦੇ ਰੂਪ ਦੇ ਵਿੱਚ, ਉਹਨਾਂ ਨੂੰ ਕਿੱਡਾ ਵੱਡਾ ਮਾਣ ਸਤਿਕਾਰ ਹੈ ਕਿ ਕੌਮ ਦੇ ਯੋਧੇ ਬਣ ਗਏ। ਉਹਨਾਂ ਦੇ ਉੱਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਕਿੱਡਾ ਵੱਡਾ ਉਹਨਾਂ ਦਾ ਸਤਿਕਾਰ ਹੈ। ਸੋ ਇਹ ਆਪਣੇ ਆਪ ਦੇ ਵਿੱਚ ਸਾਡੇ ਕੌਮੀ ਯੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ। ਇੱਥੇ ਭਾਈ ਜੁਗਰਾਜ ਸਿੰਘ ਤੂਫਾਨ ਸੀ, ਉਹਨਾਂ ਦੇ ਉੱਤੇ ਫਿਲਮ ਵੀ ਬਣੀ ਹੈ। ਉਸ ਨੌਜਵਾਨ ਦਾ ਸਿੱਖ ਤਾਂ ਸਤਿਕਾਰ ਕਰਦੇ ਹੀ ਕਰਦੇ ਸੀ, ਦੂਸਰੇ ਧਰਮਾਂ ਦੇ ਲੋਕ ਵੀ ਸਤਿਕਾਰ ਕਰਦੇ ਸੀ ਅਤੇ ਪਾਰਲੀਮੈਂਟ 'ਚ ਉਹਨਾਂ ਦੀ ਆਵਾਜ਼ ਬੁਲੰਦ ਹੋਈ ਸੀ। ਸੋ ਐਸੀ ਕੌਮ ਦੇ ਜਿਹੜੇ ਸਾਡੇ ਯੋਧੇ ਨੇ ਉਹਨਾਂ ਨੂੰ ਜਿਹੜਾ ਸਤਿਕਾਰ ਮਿਲਿਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਮਿਲਿਆ। ਸੋ ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਅਤੇ ਲੇਕਿਨ ਧਰਮ ਨੂੰ ਉੱਪਰ ਰੱਖ ਕੇ ਰਾਜਨੀਤੀ ਕਰਨੀ, ਉਸ ਦੀ ਰੌਸ਼ਨੀ ਦੇ ਵਿੱਚ ਰਾਜਨੀਤੀ ਕਰਨੀ, ਇਹ ਸੋਭ ਨਹੀਂ ਗਏ
1: ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
8: Sat Sri Akal ji, dekh rahe sare darshakan nu Mahendrapal Singh Dheri valo pyar bhari Sat Sri Akal ji. Te jive sade darshakan nu pata hi hai ji, hun garmiyan da season aa chukka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ,

0: ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
1: CWC Immigration is one of the largest immigration companies and its 4 offices Canada ch ne te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
2: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
3: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, critical illness insurance and disability insurance.
4: Government regulated plan jime RRSP, RESP ya TFSA ate non registered plans vich 8-12% return lain layi tusi quantum financial planning de kise vi advisor naal contact kar sakde ho.
5: Jekar tusi vi sade team nu join karna chahunde ho, $60,000 te $1,00,000 di salana income kive le sakde ho, ode vaste hune hi sanu sampark karo.
6: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।

ਵਾਹਿਗੁਰੂ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੋ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਂ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ

ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤਦਨਾ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਿਤ ਪਣ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਨ ਤਦਨੋ ਰਤਿਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤਦਨੋ ਜੋਧ ਮਹਾਂਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤਦਨੋ ਗਾਵਨ ਜੋਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਦਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਹ ਪਤ ਸਾਹਿਬ ਨਾਨਕ ਰਹਿ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕਿਉਂ ਵਡਿਆਈ ਆ ਤੁਦਵਿਣ ਸਿੱਧੀ ਕਿਨੇ ਨ ਪਾਈ ਆ ਕਰਮ ਮਿਲੈ ਨਾਹੀ ਠਾਕੁਰ ਆਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਏ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵਡਾ ਨਾ ਹੋਵੈ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹਿ ਨ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ

ਹਮਰੀ ਰਹਿ ਰਾਸ ਰਾਉ। ਹਰ ਜਨ ਕੇਵਲ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਵਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਧਨ ਧਨ ਸਤ ਸੰਗਤ ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉੱਦਮ। ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤਿਉ ਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਾਉ। ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊੜ ਆਵੈ ਸਹਿ ਕੂਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਾਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾਮ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ। ਸਭ ਧਿਆਵ ਹੈ ਸਭ ਧਿਆਵ ਹੈ ਤੋ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀਤ ਮਾਰੇ ਜੀ ਤੋਂ, ਜੀਆਂ ਕਾ ਦਾ ਤਾਰਾ। ਹਰ ਧਿਆਵ ਹੋ ਸੰਤੋ ਜੀ, ਸਭ ਦੁੱਖ ਵਸਾਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤਦ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ, ਜਿਨ ਹਰ ਨ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹੰਤ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਪ ਹੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੋ ਜੇਵਲ ਅਵਰਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ। ਤੁਧੇ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਹਾ ਜਾਣੋਈ।
ஆசா மஹல்லா.

ਸਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਗਿਆਨਾ ਹੀ ਕਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਾਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਚ ਸ਼ਬਦ ਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿ ਸੁਖੋ ਆਉ ਤਿਤ ਘਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਹਿਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਤੀਵੈ ਹਰਿਆ ਪੌੜੀ ਦਿੱਤੈ ਤੂੰ ਸਮਰੱਥ ਜਿੱਤੈ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉਧਰ ਮਾਹੀਂ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਏ ਪਉ ਜਲ ਬਿਕਮ ਸਗਾਹੋ ਗੁਰ ਸਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੀ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੈ ਤੁਧ ਆਹੀ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਭੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜੇਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋ ਆਪ ਦਿਆਲ ਮਨਹੋ ਨਾਮ ਵਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਵਧਾਰਿਅਨ

ਉੱਥੇ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਨੇ, ਸੱਚੇ ਪਾਤਸ਼ਾਹ ਜਦੋਂ ਮਨ ਨਾ ਟਿਕੇ, ਕਈ ਵਾਰੀ ਮਨ ਆਲਸ ਕਰ ਜਾਂਦਾ ਹੈ, ਚਿੱਤ ਨਹੀਂ ਕਰਦਾ ਪਾਠ ਕਰਨ ਨੂੰ, ਚਿੱਤ ਨਹੀਂ ਕਰਦਾ ਸੇਵਾ ਨੂੰ, ਸਤਿਗੁਰਾਂ ਨੇ ਬਹੁਤ ਪਿਆਰੀ ਉਦਾਹਰਨ ਦਿੱਤੀ। ਕਹਿਣ ਲੱਗੇ, ਗੁਰ ਸਿੱਖੋ, ਤੁਸੀਂ ਖੇਤੀ ਕਰ ਦੇਖੋ, ਦੁਕਾਨਦਾਰੀ ਕਰ ਦੇਖੋ, ਨੌਕਰੀ ਕਰ ਦੇਖੋ, ਕਦੀ ਆਪਣੇ ਮਨ ਨੂੰ ਪੁੱਛੋ, ਖੇਤੀ ਜਾਣ ਨੂੰ ਜਿੱਦਣ ਨਾ ਮਨ ਕਰੇ ਆਪਾਂ ਨਹੀਂ ਜਾਂਦੇ, ਨੌਕਰੀ 'ਤੇ ਜਾਣ ਨੂੰ ਮਨ ਨਾ ਕਰੇ ਆਪਾਂ ਨਹੀਂ ਜਾਂਦੇ। ਕਹਿੰਦੇ ਨਹੀਂ ਸੱਚੇ ਪਾਤਸ਼ਾਹ, ਜੇ ਖੇਤੀ ਨਾ ਕੀਤੀ, ਨੌਕਰੀ ਨਾ ਕੀਤੀ, ਵਪਾਰ ਨਾ ਕੀਤਾ, ਵਿਦੇਸ਼ 'ਚ ਨਾ ਗਏ, ਇਹ ਲੋੜ ਹੈ ਸਾਡੀ ਪਰਿਵਾਰ ਦੀ ਲੋੜ ਹੈ। ਮਹਾਰਾਜ ਕਹਿੰਦੇ ਜਿਹੜੀ ਦੁਨਿਆਵੀ ਲੋੜ ਪਰਿਵਾਰ ਦੀ ਲੋੜ ਬਣ ਜਾਏ, ਨਾ ਮਨ ਮੰਨੇ, ਫਿਰ ਵੀ ਆਪਾਂ ਨੇਮ ਨਿਭਾਉਂਦੇ ਹਾਂ। ਗੁਰਸਿੱਖੋ, ਬਾਣੀ ਨੂੰ, ਸ਼ਬਦ ਨੂੰ, ਗੁਰਮੁਖੋ, ਆਤਮਾ ਦੀ ਲੋੜ ਜਾਣੋ। ਕਹਿੰਦੇ ਭਾਈ ਗੁਰਸਿੱਖੋ, ਜਿਸ ਤਰ੍ਹਾਂ ਬਾਹਰ ਦੀ ਲੋੜ ਨਾਲ ਕੰਮ ਦਾ ਨੇਮ ਨਹੀਂ ਛੱਡਦੇ, ਇਸੇ ਤਰ੍ਹਾਂ ਆਤਮਾ ਦੇ ਉਧਾਰ ਲਈ ਬਾਣੀ ਦਾ ਨੇਮ ਨਹੀਂ ਛੱਡੀਦਾ। ਅਗਲਾ ਬਚਨ ਕਹਿੰਦੇ ਜਦੋਂ ਕਥਾ ਹੋਵੇ, ਕਥਾ ਸੁਣੋ। ਸਤਿਗੁਰਾਂ ਨੇ ਕਿਹਾ ਸ਼ਬਦ ਦੀ ਵਿਚਾਰ ਕਰੋ। ਜੇ ਦੋ ਸਿੱਖ ਬੈਠੇ ਹੋ, ਗੁਰੂ ਰਾਮਦਾਸ ਜੀ ਬਚਨ ਕਰਦੇ, ਦੋਨੋਂ ਬੈਠ ਜਾਓ, ਚਾਰ ਬੈਠੇ ਹੋ ਚਾਰ ਬੈਠੋ, ਸ਼ਬਦ ਲੈ ਲਓ, ਉਸ ਸ਼ਬਦ ਦੀ ਇੱਕ ਕਥਾ ਕਰੇ, ਅਰਥ ਕਰੇ, ਵਿਚਾਰ ਕਰੇ, ਅਤੇ ਦੂਜੇ ਸੁਣ। ਅਤੇ ਮਹਾਰਾਜ ਕਹਿੰਦੇ ਅਗਲਾ ਬਚਨ ਧਿਆਨ ਰੱਖਿਓ, ਸੁਣਨ ਤੋਂ ਬਾਅਦ ਉਸ ਤੁਕ ਉੱਤੇ ਰੁਕ ਜਾਇਓ। ਹੁਣ ਜਿਵੇਂ ਅੱਜ ਤੁਕ ਆਈ ਹੈ, ਮਨ ਕਾ ਕਿਆ ਮਨਸਾ ਕਰੈ, ਮਨ ਦੇ ਫੁਰਨੇ ਬੁੱਧੀ ਮੰਨ ਗਈ ਜੀ। ਹਜ਼ੂਰ ਕਹਿੰਦੇ ਨੇ ਉਸ ਅਰਥ 'ਤੇ ਰੁਕ ਜਾਓ, ਉਸ ਅਰਥ ਉੱਤੇ ਖਲੋ ਜਾਓ। ਫਿਰ ਜੀ ਕਹਿਣ ਲੱਗੇ ਉੱਧਰ ਅਰਥ ਦੇਖੋ ਅਤੇ ਉੱਧਰ ਆਪਣੇ ਮਨ ਨੂੰ ਦੇਖੋ, ਭੱਜੋ ਨਾ, ਆਪਣੇ ਮਨ ਨੂੰ ਦੇਖੋ। ਜਿਵੇਂ ਮੰਨ ਲਓ ਅਸੀਂ ਪਾਠ ਕਰਨੇ ਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਅਰਥ ਹੋ ਗਏ। ਆਪਣੇ ਮਨ ਨੂੰ ਪੁੱਛ ਕੇ ਦੇਖ, ਤੂੰ ਜ਼ਿੰਦਗੀ 'ਚ ਕਿਹੜੇ ਕਿਹੜੇ ਬੰਦਿਆਂ ਨਾਲ ਚਲਾਕੀਆਂ ਵਰਤ ਕੇ ਜੇਬ ਕੱਟੀ ਹੈ। ਤੂੰ ਪਾਠ ਕਰ ਰਿਹਾ, ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹਦੇ ਨਾਲ ਰੁਕ ਜਾ। ਆਪਣੇ ਮਨ ਨੂੰ ਪੁੱਛ ਕੇ ਦੇਖ, ਸਵੇਰ ਤੋਂ ਸ਼ਾਮ ਤੱਕ ਕਿੰਨਾ ਤੂੰ ਸੱਚ ਇਕੱਠਾ ਕੀਤਾ। ਗੁਰੂ ਰਾਮਦਾਸ ਕਹਿੰਦੇ ਇਸ ਤਰ੍ਹਾਂ ਨਹੀਂ ਅਰਥ, ਅਰਥ ਕੀਤੇ ਅੱਗੇ ਨਿਕਲ ਗਿਆ। ਕਹਿੰਦੇ ਅਰਥ ਕਰੋ, ਆਪਣੇ ਮਨ ਨੂੰ ਪੁੱਛੋ। ਅੱਗੇ ਸਿੱਖ ਕਹਿੰਦੇ ਮਹਾਰਾਜ, ਜੇ ਅਰਥਾਂ ਮੁਤਾਬਕ ਸਾਡਾ ਮਨ ਨਾ ਢਲਿਆ ਹੋਵੇ, ਸਤਿਗੁਰੂ ਕਹਿੰਦੇ ਉਦਾਸ ਨਹੀਂ ਹੋਣਾ, ਉਹਨਾਂ ਅਰਥਾਂ ਨੂੰ ਦਿਨ 'ਚ ਦੋ ਚਾਰ ਵਾਰੀ ਚੇਤੇ ਕਰੋ, ਉਹਨਾਂ ਨੂੰ ਕਮਾਓ। ਅਤੇ ਅਗਲਾ ਕੰਮ, ਮਨ ਤੁਸੀਂ ਨਹੀਂ ਟਿਕਾਉਣਾ, ਜਦੋਂ ਨੀਅਤ ਰਾਸ ਕਰਕੇ ਸ਼ਬਦ ਦਾ ਪੱਲੂ ਪਕੜੋਗੇ ਨਾ, ਗੁਰੂ ਬਾਬੇ ਦੇ ਸ਼ਬਦ ਨੇ ਮਨ ਆਪਣੇ ਆਪ ਹੀ ਟਿਕਾ ਦੇਣਾ। ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ ਇਤਿਹਾਸ ਦੇ। ਜਿਮ ਨਿਸ ਦਿਨ ਕਰ ਕਾਸ਼ ਸੁਧਾਰੇ, ਤਿਆਗੈ ਕਬੂ ਨਾ ਲਾਗੈ ਪਿਆਰੇ। ਜਿਵੇਂ ਘਰ ਦੇ ਕੰਮ ਚੰਗੇ ਲੱਗਦੇ ਨੇ, ਇਸ ਤਰ੍ਹਾਂ ਬਾਣੀ ਚੰਗੀ ਲੱਗੇ। ਜਿਮ ਨਿਸ ਦਿਨ ਕਰ ਕਾਸ਼ ਸੁਧਾਰੇ, ਤਿਆਗੈ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ। ਇਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰ ਜਿਵੇਂ ਤੂੰ ਆਪਣੇ ਬਿਜ਼ਨਸ ਨੂੰ ਪਿਆਰ ਕਰਨਾ, ਇਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰ ਜਿਵੇਂ ਤੂੰ ਆਪਣੀ ਦੁਕਾਨ ਦੀ ਗੱਦੀ ਨੂੰ ਪਿਆਰ ਕਰਨਾ, ਇਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰ ਜਿਵੇਂ ਤੂੰ ਆਪਣੀ ਨੌਕਰੀ ਨੂੰ ਕਰਨਾ, ਤਥਾ ਪਿਆਰ ਧਰੋ ਗੁਰਬਾਣੀ। ਪੜ੍ਹਨ ਸੁਣ ਕੀ ਰੁਚ ਮਨ ਠਾਨੀ, ਅਗਲੇ ਬਚਨ ਧਰਿਓ ਅਰਥ ਜੋ ਸ਼ਬਦ ਮਝਾਰਾ, ਜਿਹੜਾ ਅਰਥ ਸ਼ਬਦ ਵਿੱਚ ਹੈ, ਬਾਰ ਬਾਰ ਉਰ ਕਰੋ ਵਿਚਾਰਾ। ਅਤੇ ਕੀ ਕਰੋ? ਗੁਰੂ ਰਾਮਦਾਸ ਜੀ ਤੋਂ ਆਪਾਂ ਸਿੱਖਿਆ ਲੈਣੀ ਹੈ ਜੀ। ਮਹਾਰਾਜ ਕਹਿੰਦੇ ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੈ, ਉੱਥੇ ਖਲੋ ਜਾਓ ਅਤੇ ਮਨ ਨੂੰ ਪੁੱਛੋ। ਮਨ ਮੈਂ ਬੇਨਤੀ ਕਰਾਂ, ਮੈਂ ਆਪਣੇ ਮਨ ਨੂੰ ਕਹਿ ਰਿਹਾ, ਸੰਗਤ ਜੀ ਮਨ ਨੂੰ ਪੁੱਛ, ਗੁਰੂ ਜੀ ਕੀ ਕਹਿੰਦੇ ਨੇ, ਕੁੱਤਿਆ ਮਣਾ ਤੂੰ ਕੀ ਕਰਕੇ ਆਇਆ, ਕਿਉਂਕਿ ਸੁਣ ਮਨ ਅੰਧੇ ਕੁੱਤੇ ਕੂੜ ਯਾਰ, ਸਵਾਨ ਪੂਜੋ ਭਇਓ ਨਾ ਸਿੱਧੋ, ਬਹੁਤ ਯਤਨ ਮੈਂ ਕੀਨੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ, ਇਹ ਵੀ ਸਿੱਧਾ ਨਹੀਂ ਹੁੰਦਾ ਪਿਆ। ਸਤਿਗੁਰੂ ਕਹਿੰਦੇ ਫਿਰ ਰੁਕ ਜਾਓ, ਮਨ ਨੂੰ ਪੁੱਛੋ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੈ ਹਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ, ਐਸਤਾ ਐਸਤਾ ਨਾਲ ਅਰਦਾਸਾਂ ਕਰੋ। ਅਤੇ ਗੁਰੂ ਕਿਰਪਾ ਕਰੇ, ਮਨ ਟਿਕ ਜਾਂਦਾ ਹੈ। ਇਹ ਗੁਰੂ ਰਾਮਦਾਸ ਜੀ ਦੇ ਬਚਨ ਇਤਿਹਾਸਕ ਜੀ। ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮੈਂ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਲੈ ਗਿਆ, ਸਿਰਫ ਮਨ ਦੀ ਗੱਲ ਕਰਦੇ ਹਾਂ, ਇਹਦੀ ਕਹਾਣੀ ਤਾਂ ਮੁੱਕਣੀ ਕੋਈ ਨਹੀਂ ਜੀ। ਇਹ ਤਾਂ ਸਰੀਰ ਮੁੱਕਣ ਤੋਂ ਬਾਅਦ ਵੀ ਤੁਰਿਆ ਜਾਂਦਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ, ਇਹ ਅਗਲੇ ਜਨਮ 'ਚ ਤੁਰਿਆ ਜਾਣਾ ਜੀ, ਇਹਦੀ ਕਥਾ ਕਿਤੇ ਮੁੱਕਣੀ। ਪਰ ਅੱਜ ਸਤਿਗੁਰੂ ਕਹਿੰਦੇ ਨੇ ਚਾਹੀਦਾ ਇਹ ਹੈ ਕਿ ਮਤ ਗੁਰੂ ਜੀ ਕੋਲ ਜਾਏ,

0: ਮੱਥਾ ਟੇਕਣਾ, ਮਤ ਦੇਣਾ, ਅਤੇ ਜਿਸ ਮਤ ਉੱਤੇ ਗੁਰੂ ਹੋਵੇ ਨਾ, ਅਤੇ ਮਤ ਮਨ ਨੂੰ ਸਮਝਾਏ ਇਹ ਕੰਮ ਨਹੀਂ ਕਰਨਾ, ਅਤੇ ਜੇ ਮਨ ਮੈਲਾ ਮਤ ਉੱਤੇ ਹੁਕਮ ਚਲਾਉਣ ਲੱਗ ਪਿਆ ਫਿਰ ਬਚਾਅ ਨਹੀਂ ਹੋਣਾ। ਮਨ ਕਾ ਕਿਹਾ ਮਨਸਾ ਕਰੇ, ਮਨ ਦੀ ਗੱਲ ਨੂੰ ਮਤ ਨੇ ਮੰਨਣਾ ਸਵੀਕਾਰ ਕੀਤਾ ਹੈ। ਦੁਬਾਰਾ ਪੜ੍ਹੋ।
1: ਇਹੋ ਮਨ ਪੁੰਨ ਪਾਪ ਉਚਰੈ।
0: ਇਹ ਮਨ ਕੀ ਕਰਦਾ? ਚਲਾਕੀਆਂ ਨਾਲ ਵਿਆਖਿਆ ਕਰੀ ਜਾਂਦਾ, ਇਹ ਪੁੰਨ ਹੈ ਇਹ ਪਾਪ ਹੈ, ਇਸ ਵਿੱਚ ਹੀ ਵਿਚਰਦਾ ਹੈ।
1: ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ।
0: ਇਹਨਾਂ ਮਾਇਆ ਦੇ ਮਦ ਅਰਥ ਜੀ ਨਸ਼ਾ, ਇਹ ਮਾਇਆ ਦੇ ਨਸ਼ੇ ਵਿੱਚ ਇੰਨਾ ਮਸਤ ਹੋ ਗਿਆ ਜੀ, ਇਹਨੂੰ ਤ੍ਰਿਪਤੀ ਆਉਂਦੀ ਨਹੀਂ, ਇਹ ਰੱਜਦਾ ਨਹੀਂ। ਅਤੇ ਸਿੱਧੀ ਗੱਲ ਜੀ, ਜਿਸ ਬੰਦੇ ਨੂੰ ਪਾਪ ਦੀ ਕਮਾਈ ਇਕੱਠੀ ਕਰਨ ਦਾ ਝੱਲ ਪੈ ਜਾਏ, ਨਸ਼ਾ ਹੋ ਜਾਏ, ਉਸ ਬੰਦੇ ਦਾ ਅੰਦਰ ਕਦੀ ਰੱਜ ਨਹੀਂ ਸਕਦਾ। ਯਾਦ ਰੱਖਿਓ, ਬਾਹਰ ਦੇ ਨਸ਼ੇ ਵਾਲਾ ਬੰਦਾ ਇੰਨਾ ਨੁਕਸਾਨ ਨਹੀਂ ਕਰਦਾ ਜਿੰਨਾ ਮਾਇਆ ਦੇ ਨਸ਼ੇ ਦਾ ਹੰਕਾਰੀ ਕਰਦਾ ਹੈ। ਬਾਹਰ ਦੇ ਨਸ਼ੇ ਵਾਲਾ ਇੱਕ ਨੂੰ ਮਾਰੂਗਾ, ਦੋ ਤੋਂ ਖਾ ਲੂਗਾ, ਜਿਨ੍ਹਾਂ ਨੂੰ ਪ੍ਰਭਤਾ ਦਾ ਨਸ਼ਾ ਚੜ੍ਹ ਜਾਏ ਨਾ, ਉਹ ਕਈ ਵਾਰੀ ਲੱਖਾਂ ਬੰਦਿਆਂ ਦੇ ਕਤਲ ਕਰਦਿਆਂ ਵੀ ਦੇਰੀ ਨਹੀਂ ਲਾਉਂਦੇ, ਕਿਉਂਕਿ ਨਸ਼ਾ ਹੈ ਨਾ। ਧਨ ਜੋਬ ਪ੍ਰਭਤਾ ਕੈ ਮਦ ਮੈਂ ਐਨ ਸਿਰਹਿ ਦੀਵਾਨਾ, ਇਹ ਮਾਇਆ ਦੇ ਨਸ਼ੇ ਵਿੱਚ ਹੈ ਅਤੇ ਇਹਨੇ ਰੱਜਣਾ ਕੋਈ ਨਹੀਂ, ਜਿਹਦੀ ਤ੍ਰਿਪਤੀ ਨਹੀਂ ਖੋਣੀ।
1: ਤ੍ਰਿਪਤ ਮੁਕਤ ਮਨ ਸਾਚਾ ਭਾਵੈ।
0: ਹਾਂ, ਸਤਿਗੁਰੂ ਸਮਤ ਦਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਤ੍ਰਿਪਤ ਵੀ ਹੋ ਜਾਏਗਾ, ਮੁਕਤ ਵੀ ਹੋ ਜਾਏਗਾ, ਜਿੱਦਣ ਮਨ ਨੂੰ ਮਾਇਆ ਦੀ ਥਾਂ ਵਾਹਿਗੁਰੂ ਮਿੱਠਾ ਲੱਗਣ ਲੱਗ ਪਵੇ, ਨਾਮ ਚੰਗਾ ਲੱਗਣ ਲੱਗ ਪਵੇ, ਸੱਚਾ ਪਰਮਾਤਮਾ ਚੰਗਾ ਲੱਗੇ।
1: ਤਨ ਧਨ ਕਲਤ ਸਭ ਦੇਖ ਅਭਿਮਾਨਾ।
0: ਤਨ ਧਨ ਕਲਤ ਪੈਸਾ, ਧਨ ਪੈਸਾ, ਤਨ ਦਾ ਅਰਥ ਸਰੀਰ, ਕਲਤ ਕਲੱਤਰ ਦਾਰਾ ਇਸਤਰੀ। ਮਹਾਰਾਜ ਕਹਿੰਦੇ ਜਿਹੜਾ ਤੂੰ ਆਹ ਪਸਾਰਾ ਵੇਖ ਰਿਹਾ ਨਾ, ਮੇਰਾ ਪੁੱਤਰ, ਮੇਰੀ ਇਸਤਰੀ, ਮੇਰਾ ਪੈਸਾ, ਤੇ ਜਿਸ ਹੰਕਾਰ ਵਿੱਚ ਤੂੰ ਡੁੱਬਿਆ ਹੋਇਆ ਹੈ,
1: ਬਿਨ ਨਾਵੈ ਕਿਛ ਸੰਗ ਨਾ ਜਾਣਾ।
0: ਯਾਦ ਰੱਖੀ, ਇਸਤਰੀ ਹੋਵੇ, ਪੈਸਾ ਹੋਵੇ, ਧਨ ਹੋਵੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਨਾਲ ਕੁਛ ਨਹੀਂ ਜਾਣਾ। ਵੇਖੋ ਮਹਾਰਾਜ ਕਹਿੰਦੇ ਮਾਇਆ ਦੇ ਨਸ਼ੇ ਚੂਰ ਬੰਦੇ, ਤੈਨੂੰ ਇਹ ਨਸ਼ਾ ਹੈ ਨਾ, ਮੇਰੀ ਇਸਤਰੀ, ਮੇਰਾ ਪੁੱਤਰ, ਮੇਰੇ ਪੋਤਰੇ, ਮੇਰੇ ਪੜਪੋਤਰੇ, ਮੇਰਾ ਬਿਜਨਸ। ਕਹਿਣ ਲੱਗੇ ਅੰਨਿਆ ਬੰਦਿਆ ਚੇਤੇ ਰੱਖੀ, ਜਨ ਪਿਸਰ ਪਦਰ ਬਿਰਾਦਰਾ ਕਸ ਨੇਸ਼ ਦਸਤੰਗੀਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਜਨ ਦਾ ਅਰਥ ਹੈ ਇਸਤਰੀ, ਪਿਸਰ ਦਾ ਅਰਥ ਹੈ ਪੁੱਤਰ, ਪਦਰ ਦਾ ਅਰਥ, ਭਾਵਾਂ ਕਿ ਪਰਸ਼ੀਅਨ ਵਿੱਚ ਪਿਦਰ ਕਿਹਾ ਜਾਂਦਾ, ਪਰ ਸਤਿਗੁਰਾਂ ਨੇ ਪਦਰ ਹੀ ਲਿਖਿਆ, ਆਪਾਂ ਪਦਰ ਹੀ ਪੜ੍ਹਦੇ ਹਾਂ ਜੀ। ਜਨ ਪਿਸਰ ਪਦਰ ਬਿਰਾਦਰਾਂ, ਬਿਰਾਦਰਾਂ ਦਾ ਅਰਥ ਹੈ ਭਰਾ, ਇਸਤਰੀ, ਪੁੱਤਰ, ਭਰਾ ਅਤੇ ਬਾਪ, ਕਸ ਨੇਸ਼ ਕੋਈ ਵੀ ਨਹੀਂ, ਦਸਤੰਗੀਰ ਜਿੱਦਣ ਮੌਤ ਨੇ ਤੈਨੂੰ ਸੱਲੇ ਸੱਟਿਆ, ਉਦਣ ਦੱਸੀ ਤੇਰੀ ਇਸਤਰੀ ਤੇਰੀ ਥਾਂ ਮਰ ਜੂਗੀ, ਤੇਰਾ ਪਿਓ ਤੇਰੀ ਥਾਂ ਮਰ ਜੂਗਾ, ਤੇਰਾ ਪੁੱਤਰ ਤੇਰੀ ਥਾਂ ਮਰ ਜੂਗਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ਼ ਦਸਤੰਗੀਰ, ਆਖਰ ਬਿਅਫਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ। ਵੈਦੋ ਨਾ ਵਾਈ, ਭੈਣੋ ਨਾ ਭਾਈ, ਕਾਹਦਾ ਹੰਕਾਰ ਕਰਨਾ ਪਿਆ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਪ੍ਰੀਤਮ ਜਾਣ ਲਿਖੋ ਮਨ ਮਾਹੀ। ਆਉਣ ਵਾਲੇ ਦਿਨਾਂ 'ਚ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਰਸਨੇ ਨੇ ਜੀ, ਕੱਲ੍ਹ ਵੀ ਅਰਜ਼ ਕਰਾਂਗਾ ਹਜ਼ੂਰ ਦਾ ਪੁਰਬ ਹੈ, ਕਿਉਂਕਿ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੈਂ ਹਰ ਥਾਂ ਕਹਿੰਦਾ, ਜਿਹੜਾ ਯਾਦ ਕਰੇਗਾ, ਜਿਹੜਾ ਵੀ ਯਾਦ ਕਰੇਗਾ, ਉਹਦੇ ਘਰ ਵਿੱਚ ਇੱਕ ਤਾਂ ਨਾਮ ਦੀ ਅਤੇ ਦੁਨੀਆ ਦੀ ਧਨ ਦੀ ਕਮੀ ਨਹੀਂ ਰਹਿਣੀ, ਅਤੇ ਦੂਜਾ ਜਿੱਡੀ ਵਰਜੀ ਮੁਸੀਬਤ ਵਿੱਚ ਫਸ ਜਾਏ ਨਾ, ਗੁਰੂ ਤੇਗ ਬਹਾਦਰ ਉੱਥੇ ਸਹਾਈ ਹੋ ਕੇ ਬਚਾ ਲੈਂਦੇ ਆ। ਅਸੀਂ ਰੋਜ਼ ਪੜ੍ਹਦੇ ਹਾਂ ਤੇਗ ਬਹਾਦਰ ਸਿਮਰੇ, ਇਹ ਤਾਂ ਕਿਹਾ ਵੀ ਕਰਮ ਕਰੋ, ਇਹ ਸਾਧਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰਨ ਕੀਤਿਆਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਆਵੈ। ਉਹ ਧਾਈ ਕਰਕੇ ਗੁਰਮੁਖ ਪਿਆਰਿਓ, ਧਾਂ ਕੇ ਤੇਰੇ ਦਰਵਾਜ਼ੇ ਤੋੜ ਕੇ ਵੀ ਖਜ਼ਾਨੇ ਆਉਣਗੇ। ਇੱਕ ਹੈ ਨੌ ਨਿੱਧ ਬਾਹਰ, ਇੱਕ ਨੌ ਨਿੱਧ ਅੰਦਰ ਦੇ ਘਰ ਜਾਂਦੀ ਹੈ। ਉਹਨੂੰ ਸੁਖਮਨੀ ਸਾਹਿਬ 'ਚ ਮਹਾਰਾਜ ਨੇ ਕਿਹਾ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ, ਘਰ ਨੌ ਨਿੱਧ ਆਵੈ ਧਾਏ ਸਭ ਥਾਈ ਹੋਏ ਸਾਹਿਬ। ਪਰ ਕਿਵੇਂ ਸਿਮਰੀਏ ਜੀ? ਇੱਕ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ, ਅਤੇ ਜੇ ਆਪਾਂ ਰੋਜ਼ ਸਤਿਗੁਰਾਂ ਦੀ ਬਾਣੀ ਦੇ ਦੋ ਦੋ ਚਾਰ ਚਾਰ ਸ਼ਬਦ ਪੜ੍ਹ ਲਈਏ,

0: 59 ਸ਼ਬਦ ਨੇ, 57 ਸ਼ਲੋਕ ਨੇ। ਗੁਰਮੁਖੋ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੇਗਾ ਅਤੇ ਮੰਨੇਗਾ, ਉਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰੇਗਾ। ਮਹਾਰਾਜ ਜੀ ਬਚਨ ਕਰਦੇ ਆ, ਪ੍ਰੀਤਮ ਜਾਣ ਲਿਖੋ ਮਨ ਮਾਹੀ, ਆਪਣੇ ਸੁਖ ਸੋਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ। ਇੱਥੇ ਸਤਿਗੁਰੂ ਕਹਿ ਰਹੇ ਨੇ, ਤਨ ਨਾ ਧਨ ਨਾ ਇਸਤਰੀ, ਕੋਈ ਵੀ ਸਾਥ ਦੇਣ ਵਾਲਾ ਨਹੀਂ।
1: ਬਿਨ ਨਾਵੈ ਕਿਚ ਸੰਗ ਨਾ ਜਾਣਾ,
0: ਨਾਮ ਤੋਂ ਬਿਨਾ ਤੇਰੇ ਸਾਥ ਕੁਛ ਵੀ ਨਹੀਂ ਜਾਣਾ।
1: ਰਹਾਓ,
0: ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਦਰਜ ਕੀਤੀਆਂ ਹਨ।
1: ਕੀਚਹਿ ਰਸ ਭੋਗ ਖੁਸ਼ੀਆਂ ਮਨ ਕੇਰੀ,
0: ਉਹ ਬੰਦਿਆ ਤੂੰ ਮਨ ਮੈਲਾ ਤੇਰਾ ਹੋ ਗਿਆ, ਤੂੰ ਭੋਗ ਭੋਗਣਾ, ਮਨ ਨੂੰ ਖੁਸ਼ ਕਰ ਲਈ, ਖੁਸ਼ੀਆਂ ਮਨਾਉਣਾ, ਤੂੰ ਨਾਚ ਗਾਣ ਕਰਨਾ, ਦਿਨ ਰਾਤ ਤੂੰ ਨਸ਼ੇ ਵਿੱਚ ਪ੍ਰਵਿਰਤ ਰਹਿੰਦਾ ਹੈ।
1: ਧਨ ਲੋਕਾਂ ਤਨ ਭਸਮੈ ਢੇਰੀ,
0: ਉਹ ਰੰਗ ਰਲੀਆਂ ਮਨਾਉਣ ਵਾਲਿਆ, ਇੱਕ ਦਿਨ ਤੇਰਾ ਤਨ ਸੜਨ ਤੋਂ ਬਾਅਦ ਨਿੱਕੀ ਜਿਹੀ ਸਵਾਦ ਦੀ ਢੇਰੀ ਬਣ ਜਾਣਾ, ਬਸ ਬੋਰੀ ਦੇ ਵਿੱਚ ਵੀ ਪੂਰਾ ਨਹੀਂ ਆਉਂਦਾ ਜੀ। ਕਈ ਵਾਰੀ ਮਨ ਦੀ ਕੁਇੰਟਲ ਦੀ ਬੋਰੀ ਲਓ, ਅੱਧੀ ਵੀ ਨਹੀਂ ਬਣਦੀ, ਉਹ ਨਿੱਕੀ ਜਿਹੀ ਪੋਟਲੀ 'ਚ ਤੈਨੂੰ ਲਿਫਾਫੇ 'ਚ ਪਾ ਕੇ ਲੈ ਤੁਰਨਾ ਲੋਕਾਂ ਨੇ। ਅਤੇ ਜਿਹੜਾ ਪੈਸੇ ਦਾ ਤੂੰ ਹੰਕਾਰ ਕਰਨਾ ਨਾ, ਚੇਤੇ ਰੱਖੀ ਤੇਰੇ ਮਰਨ ਦੀ ਦੇਰੇ ਨੇ ਘਰ 'ਚ ਪਵਾੜੇ ਪਾ ਦੇਣੇ ਆ। ਤੂੰ ਕਿਉਂ ਕਰੀ ਜਾਂਦਾ ਜਿਹਾ ਕੰਮ, ਤੇਰਾ ਤਨ ਭਸਮ ਹੋ ਜਾਏਗਾ ਅਤੇ ਧਨ ਨੂੰ ਲੋਕ ਸਾਂਭਣਗੇ।
1: ਖਾਕੂ ਖਾਕ ਰਲੈ ਸਭ ਫੈਲ,
0: ਜੋ ਕੋਈ ਤੂੰ ਪਸਾਰਾ ਕੀਤਾ ਬੈਠਾ, ਇਹ ਸਾਰਾ ਇੱਕ ਦਿਨ ਖਾਕ ਵਿੱਚ ਮਿਲ ਜਾਣਾ, ਇਹ ਮਿੱਟੀ ਵਿੱਚ ਮਿਲੇਗਾ।
1: ਬਿਨ ਸ਼ਬਦ ਨਹੀਂ ਉਤਰੈ ਮੈਲ,
0: ਪਰ ਜਿਹੜੀ ਮਤ ਅਤੇ ਮਨ ਦੋਨੋਂ ਮੈਲੇ ਹੋ ਗਏ ਨੇ, ਇਹ ਸ਼ਬਦ ਤੋਂ ਬਿਨਾਂ ਨਹੀਂ ਸਾਫ਼ ਹੋ ਸਕਦੇ। ਅਜੇ ਵੀ ਸਮੇਂ, ਤੂੰ ਸ਼ਬਦ ਦੀ ਕਮਾਈ ਕਰ, ਨਾਮ ਜਪ, ਸੇਵਾ ਕਰ, ਇਹ ਤੇਰੀ ਮਤ ਨੂੰ ਵੀ ਨਿਰਮਲ ਕਰ ਦੇਗਾ ਅਤੇ ਤੇਰੇ ਮਨ ਨੂੰ ਵੀ ਨਿਰਮਲ ਕਰੇਗਾ।
1: ਗੀਤ ਰਾਗ ਘਨ ਤਾਲ ਸੇ ਕੂਰੇ,
0: ਹੁਣ ਮਹਾਰਾਜ ਕਹਿੰਦੇ ਜਦੋਂ ਬੰਦੇ ਕੋਲ ਪੈਸਾ ਹੁੰਦਾ ਨਾ, ਫਿਰ ਗਾਉਣ ਵਾਲੇ ਸਾਦਾ ਹੈ। ਮੈਂ ਕਿਸੇ ਦੇ ਵਿਰੋਧ 'ਚ ਨਹੀਂ ਕਹਿ ਰਿਹਾ, ਗੀਤ ਨਾਦ ਘਾਂਦਰ ਅਤੇ ਕੈਂਸੀਆਂ, ਰਾਗ ਗਾਉਂਦਾ ਹੈ, ਗੀਤ ਗਾਉਂਦਾ ਹੈ, ਤਾਲ ਵਜਾਉਂਦਾ ਹੈ ਅਤੇ ਨਾਲ ਤਾਲ ਦੀ ਤਾਲ ਦੇ ਉੱਤੇ ਸਾਰੇ ਜੀ ਨੱਚੀ ਜਾਂਦੇ ਆ। ਸਤਿਗੁਰੂ ਕਹਿੰਦੇ ਆਹ ਤੇਰੇ ਮਨ ਦੀਆਂ ਖੁਸ਼ੀਆਂ ਨੇ ਨਾ, ਵੀ ਖਾਣਾ ਪੀਣਾ ਹੱਸਣਾ ਗਾਉਣਾ, ਬਸ ਇਹੀ। ਉਂਝ ਵੈਸੇ ਸਤਿਗੁਰਾਂ ਗੁਰੂ ਅਰਜਨ ਦੇਵ ਜੀ ਦਾ ਬਚਨ ਕਹਿ ਕਿ ਅਭਿਆਸੀ ਪੁਰਸ਼ ਸਾਕਤ ਬੰਦਾ ਅਤੇ ਗੰਦਾ ਗੀਤ ਆਪਣੇ ਕੰਨਾਂ 'ਚ ਵੀ ਨਾ ਪਹਿਨਦੇ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਰਾਗ ਨੇ ਕੈਂਸੀਆਂ ਨੇ ਤੂੰ ਤਾਲ ਵਜਾ ਰਿਹਾ, ਇਹ ਤੇਰੇ ਕਿਸੇ ਅਰਥ ਨਹੀਂ।

0: ਜਿਹੜਾ ਬੰਦੇ ਦੀ ਮਨ ਤੇ ਮਤ ਦੁਬਦਾ ਵਿੱਚ ਦੁਵੈਸ਼ ਵਿੱਚ ਹੈ ਉਹਦੇ ਅੰਦਰੋਂ ਵਾਸ਼ਨਾ ਦਾ ਦਰਦ ਨਹੀਂ ਜਾਂਦਾ।
1: ਛੂਟੈ ਗੁਰਮੁਖ ਦਾਰੂ ਗੁਣ ਗਾਏ।
0: ਪਰ ਜੇ ਬੰਦਾ ਗੁਰੂ ਜੀ ਦੇ ਸਨਮੁਖ ਹੋ ਜਾਏ ਤੇ ਪ੍ਰਭੂ ਦੇ ਗੁਣ ਗਾਏ, ਇਹ ਦਵਾਈ ਹੈ ਉਸ ਦਰਦ ਨੂੰ ਠੀਕ ਕਰਨ ਵਾਸਤੇ।
1: ਧੋਤੀ ਊਜਲ ਤਿਲਕ ਗਾਲ ਮਾਲਾ।
0: ਮਹਾਰਾਜ ਕਹਿੰਦੇ ਚਿੱਟੀ ਧੋਤੀ ਬੰਨੀ ਹੈ, ਗਲ ਚ ਮਾਲਾ ਵੀ ਪਾਈਏ ਤੇ ਮੱਥੇ ਤੇ ਤਿਲਕ ਲਾਇਆ। ਗੁਰਮੁਖੋ ਮੇਰੀ ਬੇਨਤੀ ਹੈ, ਇਕੱਲਾ ਪੰਡਿਤ ਨੂੰ ਹੀ ਕਿਹਾ, ਆਪਾਂ ਵੀ ਵਿੱਚੇ ਹਾਂ ਜੀ। ਮਹਾਰਾਜ ਕਹਿੰਦੇ ਉੱਜਲ ਧੋਤੀ ਹੈ, ਗਲ ਚ ਮਾਲਾ ਹੈ, ਮੱਥੇ ਤੇ ਤਿਲਕ ਹੈ।
1: ਅੰਤਰ ਕ੍ਰੋਧ ਪੜ੍ਹੈ ਨਾਟਸਾਲਾ।
0: ਅੰਤਰ ਕ੍ਰੋਧ ਪੜ੍ਹੈ ਨਾਟਸਾਲਾ। ਫਿਰ ਬੇਨਤੀ, ਧਰਮ ਦੀ ਧੋਤੀ, ਧਰਮ ਦਾ ਮਾਲਾ, ਧਰਮ ਦਾ ਤਿਲਕ, ਅੰਦਰ ਕ੍ਰੋਧ ਭਰਿਆ ਪਿਆ, ਕਾਮ ਭਰਿਆ ਪਿਆ, ਵਾਸ਼ਨਾ ਭਰੀ ਪਈ ਹੈ। ਮਹਾਰਾਜ ਕਹਿੰਦੇ ਪੜ੍ਹੈ ਨਾਟਸ਼ਾਲਾ। ਇਹਨੂੰ ਸੁਣਿਓ ਜੀ, ਨਾਟਸ਼ਾਲਾ ਦਾ ਅਰਥ ਹੈ ਜਿੱਥੇ ਨਾਟਕ ਕਰਨ ਦੀ ਜਾਚ ਸਿਖਾਈ ਜਾਏ। ਅੱਜ ਦੀ ਸ਼ਬਦਾਵਲੀ 'ਚ ਕਹਾਂ ਐਕਟਰ, ਐਕਟਿੰਗ ਕਰਨ ਵਾਲਾ ਸਕੂਲ ਖੁੱਲਿਆ ਹੋਵੇ ਕੋਈ, ਜਿੱਥੇ ਬੰਦੇ ਨੂੰ ਐਕਟਿੰਗ ਕਰਨੀ ਸਿਖਾਈ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਚਿੱਟੀ ਧੋਤੀ, ਤੇਰੀ ਮਾਲਾ, ਤੇਰੀ ਧਰਮ ਦੀ ਸ਼ਬਦਾਵਲੀ, ਅੰਦਰ ਜੇ ਤੇਰਾ ਵਾਸ਼ਨਾ ਨਾਲ ਗੰਦਾ ਹੋ ਚੁੱਕਾ ਬੰਦਿਆ, ਬਸ ਇਉਂ ਸਮਝੀ ਤੂੰ ਧਰਮ ਸਥਾਨ ਤੇ ਨਹੀਂ ਜਾਂਦਾ, ਤੂੰ ਐਕਟਿੰਗ ਕਰਨ ਦੀ ਜਾਚ ਸਿੱਖਣਾ ਪਿਆ। ਏਡੇ ਸਖਤ ਸ਼ਬਦ ਜੀ ਮਹਾਰਾਜ ਕਹਿੰਦੇ ਨੇ ਕਿ ਅੰਤਰ ਕ੍ਰੋਧ ਪੜ੍ਹੈ ਨਾਟਸ਼ਾਲਾ। ਜਿਵੇਂ ਐਕਟਿੰਗ ਕਰਦੇ ਨੇ ਗਿਆਨੀ, ਨੱਚੈ ਵਾਜੇ ਵਾਵੈ ਰੂਪ ਕਰੈ ਸ਼ਿੰਗਾਰ, ਤੂੰ ਧਰਮ ਦੇ ਚਿੰਨ ਸ਼ਿੰਗਾਰ ਬਣ ਕੇ ਐਕਟਿੰਗ ਕਰਕੇ ਲੋਕਾਂ ਨੂੰ ਠੱਗਣਾ ਪਿਆ। ਚੇਤੇ ਰੱਖਿਓ, ਐਕਟਰ ਰੋਂਦਾ ਵੀ ਏ, ਐਕਟਰ ਹੱਸਦਾ ਵੀ ਏ, ਐਕਟਰ ਬਹੁਤ ਕੁਝ ਕਰਦਾ, ਪਰ ਪਰਦੇ ਤੋਂ ਬਾਅਦ ਉਸੇ ਰੂਪ 'ਚ ਆ ਜਾਂਦੇ ਜਿਸ ਤਰ੍ਹਾਂ ਹੋਖ ਹੈ। ਮੈਂ ਬੇਨਤੀ ਕਰਾਂ ਕਿ ਗੁਰੂ ਸਾਹਿਬ ਦੀ ਇਸ ਗੱਲ ਨੂੰ ਧਿਆਨ ਨਾਲ ਸੁਣੀਏ, ਭਾਵੇਂ ਕਕਾਰ ਹੋਣ ਸਖ

ਸਾਡੇ ਕੋਲ ਹੁੰਦਾ। ਪਰ ਮੇਰੀ ਬੇਨਤੀ ਹੈ, ਗੁਰੂ ਅਰਜੁਨ ਦੇਵ ਜੀ ਦਾ ਗੁਰਿਆਈ ਤੇ ਬਿਰਾਜਮਾਨ ਹੋਣਾ ਮੰਜ਼ਲ ਪੈਸਾ ਕੱਪੜੇ ਤੇ ਸੰਗਤ ਦੀ ਭੇਟਾ ਨਹੀਂ, ਇਹ ਪ੍ਰਿਥੀ ਚੰਦ ਦੇ ਘਰ ਦੀ ਬਿਰਤੀ ਹੈ। ਆਹ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਜੀ ਨੇ ਮੰਜੇ ਤੇ ਬੈਠਿਆਂ ਕਿਹਾ, ਕਮਲੀ ਐਵੇਂ ਝੁਰਦੀ ਰਹਿੰਦੀ ਹੈ, ਉਹਨਾਂ ਦੇ ਘਰ ਕਿਹੜਾ ਪੁੱਤਰ ਧੀ ਹੋਣਾ ਹੈ? ਇਹ ਸਾਡੇ ਪੁੱਤਰ ਮਿਹਰਬਾਨ ਨਹੀਂ, ਸਭ ਕੁਝ ਬਣਨਾ। ਗੁਰਬਿਲਾਸ ਚ ਲਿਖਿਆ, ਪੁਰਾਤਨ ਗ੍ਰੰਥੇ ਕਹਿੰਦੇ ਆ, ਮਾਤਾ ਗੰਗਾ ਜੀ ਉਹਨਾਂ ਨੂੰ ਸੁਨੇਹਾ ਦਿੱਤਾ ਗੋਲੀ ਨੇ, ਜਿਹੜੀ ਬਾਬਾ ਪ੍ਰਿਥੀ ਚੰਦ ਦੇ ਘਰ ਕੰਮ ਕਰਨ ਵਾਲੀ ਸੀ, ਉਹਦੇ ਕੰਨਾਂ 'ਚ ਆਵਾਜ਼ ਪਈ। ਬਾਬਾ ਪ੍ਰਿਥੀ ਚੰਦ ਜੀ ਨੇ ਕਹਿ ਦਿੱਤਾ, ਉਹਨਾਂ ਦੇ ਘਰ ਕੋਈ ਸੰਤਾਨ ਹੀ ਨਹੀਂ ਹੋਣੀ, ਸਭ ਕੁਝ ਸਾਡਾ ਹੈ। ਉਸ ਦਾਸੀ ਨੇ ਜਾ ਕੇ ਮਾਤਾ ਜੀ ਨੂੰ ਦੱਸਿਆ। ਪੁਰਾਤਨ ਸਰੋਤ ਕਹਿੰਦੇ ਨੇ, ਮਾਤਾ ਗੰਗਾ ਜੀ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਆਏ, ਉਹਨਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਸਭ ਕੁਝ ਕਰਨ ਕਾਰਨ ਸਮਰੱਥ ਹੋ, ਇਸ ਕੁੱਖ ਨੂੰ ਭਾਗ ਲੱਗੇ। ਕਿਹਾ ਜਾਂਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਹਿਲ ਸਾਡੇ ਸਨਮਾਨਯੋਗ ਮਾਤਾ ਜੀ ਨੂੰ ਇਹ ਸ਼ਬਦ ਕਹਿ, ਤੁਸੀਂ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ। ਭਾਵਾਂ ਕਿ ਇਤਿਹਾਸ ਵਿੱਚ ਦੋ ਵਾਰੀ ਜਾਣ ਦਾ ਜ਼ਿਕਰ ਆਇਆ, ਭਾਜੜਾਂ ਦਾ ਜ਼ਿਕਰ ਹੈਗਾ ਜੀ ਅਤੇ ਬਡਾਲੀ ਗਿਆ ਪਰਿਵਾਰ, ਪਰ ਮੈਂ ਫਿਰ ਵੀ ਬੇਨਤੀ ਕਰਾਂ, ਮਾਤਾ ਗੰਗਾ ਜੀ ਆਪ ਇਸ਼ਨਾਨ ਕਰ, ਸਵੇਰੇ ਮਿੱਸੇ ਪ੍ਰਸ਼ਾਦੇ ਆਟਾ ਗੁੰਨ, ਆਪ ਪ੍ਰਸ਼ਾਦ ਤਿਆਰ ਕੀਤੇ, ਆਪ ਦਹੀਂ ਦੁੱਧ ਇਹ ਵਾਹਿਗੁਰੂ ਜੀ ਲੈ ਕੇ ਮੱਖਣ ਅਤੇ ਗੰਢਾ ਲੈ ਕੇ ਨਾਲ ਆਪ ਗਏ। ਅਤੇ ਆਹ ਹੀ ਦਿਨ ਸਨ ਜੀ, 21 ਅਸੋਂ ਸੀ ਉੱਦਣ, ਸੰਮਤ 1651। ਬਾਬਾ ਜੀ ਝੋਨੇ ਦੇ ਖੇਤ ਦੀ ਵੱਟ 'ਤੇ ਬੈਠੇ ਸਨ ਅਤੇ ਜਦੋਂ ਮਾਤਾ ਜੀ ਨੂੰ ਦੂਰੋਂ ਆਉਂਦਿਆਂ ਦੇਖਿਆ, ਇਤਿਹਾਸ ਕਹਿੰਦਾ ਬਾਬਾ ਬੁੱਢਾ ਜੀ ਉੱਠ ਕੇ ਖੜ੍ਹੇ ਹੋ ਗਏ, ਕਿਉਂਕਿ ਬਾਬਾ ਜੀ ਦੀ ਗੁਰੂ ਘਰ 'ਚ ਜਿਹੜੀ ਥਾਂ ਹੈ ਉਹ ਸਿੱਖੀ ਦੀ ਅਵਧ ਨੇ ਅਤੇ ਗੁਰੂ ਅਮਰਦਾਸ ਜੀ ਦੇ ਬਚਨ ਨੇ, ਜਿਹੜਾ ਧੰਨ ਬਾਬਾ ਬੁੱਢਾ ਸਾਹਿਬ ਕਹੇਗਾ ਉਹਦੇ ਪਾਪ ਕੱਟੇ ਜਾਣਗੇ। ਸਤਿਗੁਰਾਂ ਦੇ ਇਤਿਹਾਸਿਕ ਬੋਲ ਨੇ ਜੀ ਇਹ, ਸਿੱਖੀ ਅਵਧਨਾ ਇਸ 'ਤੇ ਪਰੈ ਨਾਮ ਲੈਤ ਗਨ ਵਿਘਨ ਸੁਹਰੈ, ਜਿਹੜਾ ਤੈਨੂੰ ਧੰਨ ਕਹੇਗਾ ਉਹਦੇ ਪਾਪ ਕੱਟੇ ਜਾਣਗੇ। ਮਾਤਾ ਜੀ ਗਏ, ਬਾਬਾ ਬੁੱਢਾ ਸਾਹਿਬ ਵੱਟ 'ਤੇ ਖਲੋ ਗਏ, ਬਿਲਕੁਲ ਝੋਨੇ ਦੇ ਖੇਤ, ਅੰਬ ਸਨ, ਅਮਰੂਦ ਸਨ, ਨਿੰਬੂ ਸੀ ਜੀ, ਖਜੂਰ ਦੇ ਰੁੱਖ ਸਨ ਉਸ ਵੇਲੇ ਬੀੜ 'ਚ, ਐਂ ਕੇਸੂਏ ਦੇ ਫੁੱਲ ਖਿੜੇ ਨੇ। ਮਾਤਾ ਜੀ ਨੇੜੇ ਗਏ ਅਤੇ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਚਾਹ ਚਾਹ ਕੇ ਕਹਿੰਦੇ ਨੇ, ਮਾਂ ਜੀ ਅੱਜ ਭੁੱਖ ਬਹੁਤ ਲੱਗੀ ਸੀ। ਮਾਂ ਨੂੰ ਵੀ ਪਤਾ ਹੁੰਦਾ ਜੇ ਮੇਰੇ ਪੁੱਤਰ ਨੂੰ ਭੁੱਖ ਬਹੁਤ ਹੈ। ਯਾਦ ਰੱਖਿਓ ਬਾਬਾ ਜੀ ਦੀ ਤੁਸੀਂ ਅਵਸਥਾ ਦੇਖੋ, ਉਮਰ ਕਰਕੇ ਬਹੁਤ ਵੱਡੇ ਆ। ਕਹਿੰਦੇ ਅੱਜ ਮੈਨੂੰ ਭੁੱਖ ਲੱਗੀ, ਮਾਤਾ ਜੀ ਨੇ ਆਪਣੇ ਸਿਰ ਤੋਂ ਲਾਹ ਕੇ ਪ੍ਰਸ਼ਾਦੇ ਉੱਥੇ ਬੈਠਿਆਂ ਖੋਲ੍ਹ ਕੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਅਤੇ ਨਿਮਰਤਾ ਸਹਿਤ ਕਿਹਾ, ਸਾਈਂ ਵਾਲਿਓ, ਪਹੁੰਚਾਂ ਵਾਲਿਓ, ਮੈਂ ਅਰਦਾਸ ਕਰਵਾਉਣ ਆਈ ਹਾਂ ਕਿ ਪਰਮਾਤਮਾ ਵਾਹਿਗੁਰੂ ਦਾਤ ਬਖਸ਼ੇ, ਸਪੁੱਤਰ ਦੀ ਕੁੱਖ ਨੂੰ ਭਾਗ ਲੱਗੇ। ਬਾਬਾ ਜੀ ਨੇ ਪ੍ਰਸ਼ਾਦਾ ਛਕਦਿਆਂ ਕਿਹਾ, ਮਾਂ ਜੀ ਦਾਤਾਂ ਦਾ ਮਾਲਕ ਤਾਂ ਗੁਰੂ ਅਰਜਨ ਦੇਵ ਹੈ, ਮੈਂ ਤਾਂ ਉਸਦੇ ਦਰ ਦਾ ਕਾਹੀ ਹਾਂ, ਉਹਦੇ ਪਸ਼ੂ, ਉਹਦੇ ਡੰਗਰ, ਉਹਨਾਂ ਦੇ ਖੇਤਾਂ ਨੂੰ ਸੰਭਾਲਣ ਵਾਲਾ। ਨਿਮਰਤਾ ਸਹਿਤ ਕਿਹਾ, ਮੈਂ ਕੁਛ ਵੀ ਨਹੀਂ। ਮਾਤਾ ਜੀ ਨੇ ਕਿਹਾ, ਉਹਨਾਂ ਨੇ ਤਾਂ ਤੁਹਾਡੇ ਕੋਲ ਭੇਜਿਆ। ਯਾਦ ਰੱਖਿਓ ਕਈ ਵਾਰੀ ਐਸੀਆਂ ਘਟਨਾਵਾਂ ਨੇ ਜਦੋਂ ਹਜ਼ੂਰ ਸਿੱਖ ਕੋਲ ਭੇਜਦੇ ਨੇ, ਜਿਵੇਂ ਭਾਈ ਗੁਰਮੁਖ ਪੁੱਛਦਾ ਦੁੱਖ ਸੁੱਖ ਵਿੱਚ ਕੋਈ ਨਿਰਲੇਪ ਹੈ ਅਤੇ ਸਤਿਗੁਰੂ ਜੀ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਕੋਲ ਭੇਜ ਦਿੰਦੇ ਆ, ਜਦੋਂ ਕੋਈ ਪੁੱਛਦਾ ਜੀ ਮਾਇਆ ਵਿੱਚ ਕੋਈ ਕੁਰ ਨਿਰਲੇਪ ਹੈ ਤੇ ਸਤਿਗੁਰੂ ਸਿੱਖ ਨੂੰ ਭਾਈ ਬੰਨੋ ਦੇ ਘਰ ਭੇਜ ਦਿੰਦੇ ਆ। ਇਹ ਦੇਖੋ ਸਿੱਖੀ ਦੀ ਮਹਾਨਤਾ ਹੈ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਕਹਿੰਦੇ ਦਾਤੇ ਉਹ ਨੇ, ਤੇ ਮਾਤਾ ਜੀ ਕਹਿੰਦੇ ਉਸ ਦਾਤੇ ਨੇ ਨਾ ਤੁਹਾਡੇ ਨਾਂ ਦੀ ਖੁੰਡੀ ਭੇਜੀ ਹੈ, ਮਤਲਬ ਤੁਹਾਡੇ ਬਾਰੇ ਕਿਹਾ। ਜਦੋਂ ਮਾਤਾ ਜੀ ਨੇ ਕਿਹਾ ਆਪ ਜੀ ਕੋਲ, ਸਵੈਕਨ ਕਿਹਾ ਜਾਂਦਾ, ਬਾਬਾ ਜੀ ਨੇ ਆਪਣੇ ਹੱਥ 'ਚ ਗੰਢਾ ਪਕੜਿਆ ਪੂਰੇ ਜ਼ੋਰ ਨਾਲ, ਜਦੋਂ ਮੁੱਕੀ ਮਾਰ ਕੇ ਜਿਹੜੇ ਖੇਤਾਂ 'ਚ ਆਪਾਂ ਕੰਮ ਕਰਦੇ ਰਹੇ ਸਾਨੂੰ ਪਤਾ ਹੈ, ਚੀਰ ਕੇ ਗੰਢੇ ਨਹੀਂ ਸਨ ਜਾਂਦੇ, ਗੰਢੇ ਮੁੱਕੀ ਮਾਰ ਕੇ ਭਾਂਦੇ ਸਨ। ਮੁੱਕੀ ਮਾਰ ਕੇ ਜਦੋਂ ਗੰਢਾ ਭੰਨਿਆ, ਉਹਦੇ ਵਿੱਚੋਂ ਨਿੱਕੀ ਜਿਹੀ ਬੱਚੀ ਉਹਦੀ ਨਿਕਲ ਕੇ ਬਾਹਰ ਡਿੱਗੀ ਅਤੇ ਇੱਕੋ ਦਮ ਬਾਬਾ ਜੀ ਦੇ ਚਿਹਰੇ 'ਤੇ ਲਾਲੀ, ਕਹਿਣ ਲੱਗੇ, ਮਾਂ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਤੇਰੇ ਘਰ ਵਿੱਚ ਸੂਰਬਲੀ ਜੋਧਾ ਪੁੱਤਰ ਜਨਮ ਲਏਗਾ। ਜਿਵੇਂ ਅਸੀਂ ਗੰਢੇ ਨਾਲ ਗੰਢੇ ਦਾ ਸਿਰ ਭੰਨਿਆ ਹੈ, ਤੇਰਾ ਪੁੱਤਰ ਇੰਨਾ ਮਾਂ ਬਲੀ ਹੋਵੇਗਾ ਉਹ ਜ਼ਾਲਮਾਂ ਦੇ ਸਿਰ ਭੰਨੇਗਾ। ਉਂਝ ਮਹਿਮਾ ਪ੍ਰਕਾਸ਼ 'ਚ ਲਿਖਿਆ, ਇੱਧਰ ਗੰਢੇ 'ਤੇ ਜਦੋਂ ਬਾਬਾ ਜੀ ਸ਼ਬਦ ਵਰਤਿਆ

ਵਕਤ ਪਤਾ ਹੈ ਜਿਹੜੀ ਤੁਕ ਵਰਤੀ ਮਹਿਮਾ ਪ੍ਰਕਾਸ਼ ਚ ਤੁਕ ਹੈ। ਜਦੋਂ ਕਿਹਾ ਤੁਹਾਡੇ ਘਰ ਪੁੱਤਰ ਹੋਏਗਾ ਨਾਲ ਤੁਕ ਪੜ੍ਹੀ, ਕਹਿਣ ਲੱਗੇ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ। ਇਹ ਤੁਕ ਪੜ੍ਹੀ ਸੁਖਮਨੀ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਜੀ ਨੇ। ਸੱਚ ਹੈ ਕਿ 21 ਅਸੋਂ ਸੰਮਤ 1651 ਨੂੰ ਇਤਿਹਾਸ ਕਹਿੰਦਾ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਸੰਮਤ 1652 ਨੂੰ ਹਾੜ੍ਹ ਦੇ ਮਹੀਨੇ ਵਿੱਚ ਫਿਰ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਯੋਗ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਉਹ ਦਿਨ ਅਸੀਂ ਮਨਾ ਰਹੇ ਹਾਂ। ਅਤੇ ਸੰਗਤਾਂ ਪਿਆਰਿਓ, ਮੈਂ ਹੁਣੇ ਕਿਹਾ ਐਵੇਂ ਨਿੰਦਿਆ ਨਾ ਕਰੀ ਜਾਈਏ, ਇਹ ਕਿਉਂ ਗਏ, ਕਿਸ ਤਰ੍ਹਾਂ ਗਏ, ਕਿਉਂ ਨਿੰਦਿਆ ਦੇ ਭਾਗੀ ਬਣ ਰਹੇ ਹਾਂ। ਉੱਥੇ ਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਦੀ ਪਈ ਹੈ।

0: ਕਿੰਨੇ ਪੈਸੇ ਦਿੱਤੇ ਕਾਂਗਰਸ ਨੇ?
1: ਕੋਈ ਪੈਸਾ ਨਹੀਂ ਸੀ ਜੀ, ਵੀ 10 ਕਰੋੜ ਰੁਪਇਆ ਲੈ ਲਿਆ ਜਿਵੇਂ ਉਹਨੇ ਗਿਣ ਕੇ ਦਿੱਤੇ ਹਨ। ਇੱਕ ਟੀਵੀ ਇੰਟਰਵਿਊ 'ਚ ਉਹ ਕਹਿ ਰਹੇ ਸੀ ਮੈਨੂੰ ਤਾਂ ਨੋਟਾਂ ਦਾ ਰੰਗ ਵੀ ਨਹੀਂ ਪਤਾ।
0: ਹਾਂ,
1: ਅਤੇ ਪੰਜਾਬ ਦਾ ਮੁੱਖ ਮੰਤਰੀ ਐਡਾ ਇਰਰਿਸਪੋਂਸੀਬਲ ਹੋਵੇ, ਐਡਾ ਅਣਜਾਣ ਹੋਵੇ, ਇਹਨੂੰ ਨੋਟਾਂ ਦੇ ਰੰਗ ਨਹੀਂ ਪਤਾ। ਜਦੋਂ ਕਿ ਕਲੇਮ ਇਹ ਕਰਨਾ ਬਣਦਾ ਹੁੰਦਾ ਮੈਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ।
0: ਉਦੋਂ ਪਤਾ ਸੀ ਜਦੋਂ ਤੁਹਾਨੂੰ 10 ਕਰੋੜ ਵਾਲੇ ਇਲਜ਼ਾਮ ਲਾਏ?
1: ਜਿਹੜੀ ਉਹਨੇ ਇਲਜ਼ਾਮ ਤਾਂ ਇਸ ਤਰੀਕੇ ਨਾਲ ਲਾਇਆ ਜਿਵੇਂ ਮੈਨੂੰ ਟੈਚੀ ਭਰ ਭਰ ਫੜਾਏ ਹੁੰਦੇ ਨੇ ਵੀ ਆਹ ਦੇਖੋ ਜੀ ਇਹ ਤੁਹਾਨੂੰ ਦੇ ਰਹੇ ਤੁਸੀਂ ਲੈ ਲਓ।
0: ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਭਗਵੰਤ ਮਾਨ ਦੇ ਬੰਦਿਆਂ ਵੱਲੋਂ ਵੀ ਤੁਹਾਡੇ ਨਾਲ ਬੰਦ ਕਮਰੇ ਦੇ ਵਿੱਚ ਮਾਫ਼ੀ ਮੰਗ ਲੈਣਗੇ ਅਤੇ ਤੁਸੀਂ ਮੀਡੀਆ 'ਚ ਨਾ ਜਾਇਓ, ਇਹ ਹੋਈ ਸੀ ਗੱਲ?
1: ਹਾਂ ਹੋਈ ਸੀ।
0: ਹੋਈ ਸੀ ਗੱਲ?
1: ਹੋਈ ਸੀ। ਬਿਲਕੁਲ ਝੂਠ ਬੋਲਣ ਲਈ, ਇੱਕ ਭਲੇ ਮਾਨ ਸੰਬੰਧੇ ਤੇ ਚਿੱਕੜ ਸਿੱਟਣ ਲਈ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ।
0: ਹਾਂ,
1: ਤੇ ਮੈਂ ਹੁਣ ਜੇ ਕੋਈ ਇਹੋ ਜਿਹੀ ਗੱਲ ਹੋਵੇ ਮਾੜਾ ਮੋਟਾ ਵੀ ਨਾ ਦੱਸਾਂ ਕਿਸੇ ਨੂੰ ਵੀ ਯਾਰ ਇਸ ਤਰ੍ਹਾਂ ਗੱਲ ਹੋਈ ਹੈ।
0: ਮਤਲਬ ਤੁਹਾਨੂੰ ਇਹੀ ਕਿਹਾ ਸੀ ਬੁੱਕਲ 'ਚ ਗੁੜ ਭੰਨ ਲਿਓ?
1: ਬਿਲਕੁਲ।
0: ਜਿਹੜਾ ਇਹ ਕੇਸ ਆ ਉਹਦਾ ਇਹ ਭਗਵੰਤ ਮਾਨ ਦੀ ਮਾਫੀ ਤੇ ਹੀ ਨਿਪੜੂਗਾ?
1: ਹੁਣ ਤਾਂ ਕੋਰਟ ਦੀ ਮਰਜ਼ੀ ਹੈ ਜੀ, ਆਨਰੇਬਲ ਕੋਰਟ ਜਿਹੜੀ ਟ੍ਰਾਇਲ ਸ਼ੁਰੂ ਕਰਨਾ ਚਾਹੁੰਦੀ ਹੈ।
0: ਇਹ ਕੀ ਸਮਝਦੇ, ਕੋਈ ਹੰਕਾਰ ਆ ਜਾਂ ਕੋਈ ਮਤਲਬ ਪਤਾ ਨਹੀਂ, ਜਾਂ ਵਾਕਿਆ ਦੇ ਵਿੱਚ ਤੁਸੀਂ ਇਹੀ ਗੱਲ ਤੋਂ ਜਦੋਂ ਬੰਦਾ 100% ਰਾਈਟ ਹੁੰਦਾ ਉਹਨੂੰ ਕੌਨਫੀਡੈਂਸ ਹੁੰਦਾ ਵੀ ਠੀਕ ਆ ਯਾਰ? ਜਦੋਂ
1: ਮੈਂ ਇੱਕ ਚੀਜ਼ ਸਮਝਦਾ ਜੀ ਵੀ ਇੱਕ ਤਾਂ ਪਰਿਵਾਰਕ ਸੰਸਕਾਰਾਂ ਦੀ ਕਮੀ ਹੈ।
0: ਜਿਵੇਂ ਬਿਕਰਮ ਮਜੀਠੀਆ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇਹ ਤਾਂ ਜਮਾਨਤ ਦੇ ਬੰਦਾ ਬਾਹਰ ਆ, ਇਹਦਾ ਕੀ ਆ? ਇਹ ਛੁੱਟ ਥੋੜੀ ਗਿਆ, ਬਰੀ ਥੋੜੀ ਹੋ ਗਿਆ। ਫਿਰ ਮੁੱਖ ਮੰਤਰੀ ਵੀ ਹੁਣ ਜਮਾਨਤ ਤੇ ਹੀ ਨੇ?
1: ਬਿਲਕੁਲ ਜਮਾਨਤ ਤੇ ਨੇ। ਕਹਿ ਲਓ ਵੀ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਸੀ, ਪਰ ਜਦੋਂ ਇਹ ਕੋਰਟ ਦਾ ਦੇਖਿਆ 18 ਅਕਤੂਬਰ 2025 ਨੂੰ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਹੋਈ ਪਟੀਸ਼ਨ ਵਿਦਡਰਾ ਕੀਤੀ ਹੈ।
0: ਇਹ ਸਾਰੇ ਕੇਸ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ
1: ਬਸ ਉਦੋਂ ਜਮਾਨਤ ਉਸੇ ਦਿਨ ਜਮਾਨਤ ਕਰਾ ਲਈ ਸੀ ਇਹਨਾਂ ਨੇ,
0: ਠੀਕ ਹੈ,
1: ਉਸੇ ਦਿਨ ਅਪੀਅਰ ਹੋਏ ਸੀਗੇ। ਮੇਨਲੀ ਜਿਹੜੀ ਗੱਲ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਉਹ ਭਗਵੰਤ ਮਾਨ ਜੀ ਉਹਦੇ ਵੀ ਇਹ ਕਹਿ ਕੇ ਗਏ ਸੀ ਵੀ ਜਿਹਨਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹੀ ਨਹੀਂ।
0: ਮਾਣਯੋਗ ਅਦਾਲਤ ਨੇ ਤਰੀਕ ਪਾਈ ਆ 1/5/26 ਪਾਈ ਆ। ਹੁਣ 1/5/26 ਨੂੰ ਵਿਸ਼ੇਸ਼ ਜਿਹੜਾ ਇਜਲਾਸ ਉਹ ਸੱਦ ਰਿਹਾ ਹੈਗਾ,
1: ਤੇ ਫਿਰ ਕਿਹੜਾ ਕੋਰਟ ਬੰਦ ਹੋ ਜਾਣੀ ਹੈ ਜੇ ਪਰਸੋਂ ਨਹੀਂ ਆਊਗਾ? ਇਹ ਉਹ ਹੋ ਸਕਦਾ ਹੈ ਉਹ ਭੱਜਦਾ ਹੋਵੇ ਕਿਉਂਕਿ ਇਹ ਉਹ ਇੱਕ ਥਾਂ ਤੋਂ ਨਹੀਂ ਭੱਜਿਆ, ਕਈ ਥਾਂ ਤੋਂ ਭੱਜਿਆ ਹੋਇਆ, ਇਹ ਤਾਂ ਫਿਰ ਵੀ ਕੋਰਟ ਹੈ। ਮੁੱਖ ਮੰਤਰੀ ਸਾਹਿਬ ਮਾਨਸਾ 'ਚ ਆਉਂਦੇ ਨੇ ਤਕਰੀਬਨ ਹਰ ਵਾਰੀ ਉਸ ਬੁੱਤ ਦੇ ਕੋਲ ਦੀ ਲੰਘਦੇ ਨੇ, ਸਰਦਾਰ ਸੇਵਾ ਸਿੰਘ ਫਿਕਰੀ ਵਾਲੇ ਜਿਹੜੇ ਆਜ਼ਾਦੀ ਘੁਲਾਟੀਏ ਰਹੇ ਨੇ ਜਿਨ੍ਹਾਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਨੇ ਉਹ,
0: ਠੀਕ
1: ਹੈ, ਐਡੀਆਂ ਮੰਡੀਆਂ ਲੜਾਈਆਂ ਲੜੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹਾ ਮੋਟਾ ਸੋਚਣਾ ਚਾਹੀਦਾ ਸੀ ਮੈਂ ਕਿਸ ਧਰਤੀ 'ਤੇ ਆ ਕੇ ਕੀ ਝੂਠ ਬੋਲ ਰਿਹਾ।
0: ਕਿਉਂਕਿ ਪਿਛਲੀ 2022 ਇਲੈਕਸ਼ਨ 'ਚ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਸੀ ਵੀ ਸੇਵਾ ਸਿੰਘ ਠਿਕਰੀ ਵਾਲ ਨੂੰ ਤਾਂ ਕੈਪਟਨ ਦੇ ਦਾਦੇ ਨੇ ਪਤਾ ਨਹੀਂ ਫਾਂਸੀ ਜਿਹੜਾ ਤਾਂ ਗੋਲੀ ਮਾਰਤਾ ਸੀ ਉਹ ਤਾਂ ਹਾਲਾਂਕਿ ਅੰਗਰ ਸਟ੍ਰਾਈਕ ਨਾਲ ਮਰੇ ਸੀ, ਇਹ ਵੀ ਇਤਿਹਾਸ ਪੜ੍ਹਨ ਦਾ ਵੀ ਹੁੰਦਾ ਨਾ ਵੀ ਕਿੱਥੋਂ ਤੁਸੀਂ ਪੜ੍ਹੇ। ਮਾਨਸਾ ਦੀ ਧਰਤੀ ਤੇ ਪਹਿਲੀ ਵਾਰੀ ਇਹ ਬਿਆਨ ਦਿੱਤਾ ਡਲਾ ਤੋਂ ਡਲਾ ਹੋਤਾ ਹੈ 2017
1: ਨਾਲ, ਇਹ ਨਹੀਂ ਪਤਾ ਵੀ ਡਲਾ ਤੋਂ ਡਲਾ ਹੋਤਾ ਹੈ ਕਿਸ ਕੀ ਤਰਫ ਚਲਾ ਹੋਤਾ ਹੈ, ਇਹ ਨਹੀਂ ਕਿਹਾ ਉਹਨਾਂ ਦੇ ਨਾਲ, ਇਹ ਕਿਸੇ ਵੱਲ ਵੀ ਚੱਲ ਸਕਦਾ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ। ਬੇਹੱਦ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਰਾਜਨੀਤੀ ਦੇ ਵਿੱਚ ਅਕਸਰ ਬਹੁਤ ਸਾਰੇ ਬਿਆਨ ਚੱਲਦੇ ਨੇ, ਪਰ ਕਿਸੇ ਨੂੰ ਡੀਫੇਮ ਕਰਨਾ ਜਾਂ ਕਿਸੇ ਬਾਰੇ ਇੱਦਾਂ ਹੀ ਭਰੀ ਸਭਾ ਦੇ ਵਿੱਚ ਅਵਾ ਤਵਾ ਬੋਲ ਦੇਣਾ, ਇਹ ਪਿਰਤ ਕਿੱਥੋਂ ਸ਼ੁਰੂ ਹੋਈ? ਪਰ ਇਸ ਪਿਰਤ ਦੇ ਸ਼ੁਰੂ ਹੋਣ ਦੇ ਨਾਲ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਉਦੋਂ ਬਿਆਨਬਾਜ਼ੀ ਕਰਦੇ ਨੇ, ਪਰ ਲੀਗਲੀ ਕੋਰਟਾਂ ਕਚਹਿਰੀਆਂ ਦੇ ਵਿੱਚੋਂ ਮਾਮਲੇ ਨਹੀਂ ਜਾਂਦੇ। ਇੱਕ ਅਜਿਹਾ ਹੀ ਮਾਮਲਾ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਦੇ ਖਿਲਾਫ ਖੜੇ ਹੋਏ ਐਕਸ MLA ਨਾਜਰ ਸਿੰਘ ਮਾਨਸਈਆ। 2019 ਦੇ ਵਿੱਚ ਨਾਜਰ ਸਿੰਘ ਮਾਨਸਈਆ ਕਾਂਗਰਸ ਜੁਆਇਨ ਕਰਦੇ ਨੇ ਅਤੇ ਉਦੋਂ ਬਾਅਦ ਭਗਵੰਤ ਮਾਨ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਵੀ ਉਹਨਾਂ ਦਾ ਕਰੋੜਾਂ ਰੁਪਈਆਂ ਦੇ ਵਿੱਚ ਸੌਦਾ ਹੋ ਗਿਆ। ਇਹ ਸਾਰੀਆਂ ਗੱਲਾਂ ਕੋਰਟਾਂ ਦੇ ਵਿੱਚ ਇਹ ਮਾਮਲਾ ਰਿਹਾ, ਪਰ ਹੁਣ ਮੁੱਖ ਮੰਤਰੀ ਇੱਕ ਅਜਿਹੀ ਪੁਜੀਸ਼ਨ ਦੇ ਉੱਤੇ ਨੇ ਜਿਹੜੀ ਪੁਜੀਸ਼ਨ ਦੇ ਉੱਤੇ ਹਰ ਕੋਈ ਜਾਣਾ ਚਾਹੁੰਦਾ ਗਾ, ਪਰ ਉਹ ਲੋਕਾਂ ਦੀ ਕਚਹਿਰੀ ਵਿੱਚ ਜਦੋਂ ਜਾਂਦੇ ਨੇ ਉਹ ਬੜਾ ਬੇਬਾਕੀ ਨਾਲ ਬੋਲਦੇ ਆ, ਆਪਦੀ ਗੱਲ ਰੱਖਦੇ ਆ, ਪਰ ਉਹ ਕੋਰਟ ਤੋਂ ਭੱਜ ਰਹੇ ਨੇ। ਇਹ ਕਹਿਣਾ ਗਾ ਬਹੁਤ ਸਾਰੇ ਉਹ ਲੋਕਾਂ ਦਾ ਜਿਹੜੇ ਮੁੱਖ ਮੰਤਰੀ ਦੇ ਦੂਜੇ ਪਾਸੇ ਖੜੇ ਨੇ, ਜਿਹੜੇ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਸਵਾਲ ਕਰਦੇ ਨੇ। 1 ਤਰੀਕ ਨੂੰ ਮੁੱਖ ਮੰਤਰੀ ਨੂੰ ਹੁਣ ਫਿਰ ਮਾਣਯੋਗ ਮਾਨਸਾ ਅਦਾਲਤ ਨੇ ਬੁਲਾਇਆ ਗਾ। ਅੱਜ ਇਸ ਮੁਲਾਕਾਤ ਦੇ ਵਿੱਚ ਸਾਰੇ ਕੇਸ ਦੇ ਬਾਰੇ ਡਿਟੇਲ ਗੱਲਬਾਤ ਹੋਊਗੀ। ਸਾਡੇ ਨਾਲ ਮੌਜੂਦ ਰਹਿਣਗੇ ਐਕਸ ਵਿਧਾਇਕ ਨੇ ਨਾਜਰ ਸਿੰਘ ਮਾਨਸਈਆ। ਨਾਜਰ ਜੀ, ਸਵਾਗਤ ਆ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਗੱਲ ਸਰ?
0: ਠੀਕ ਠਾਕ ਹੋ ਜੀ?
1: ਬਿਲਕੁਲ ਠੀਕ ਠਾਕ ਜੀ।
0: ਤੁਹਾਡਾ ਕੇਸ ਪਹਿਲਾਂ ਸੁਰਖੀਆਂ 'ਚ ਨਹੀਂ ਆਇਆ, ਪਰ ਹੁਣ ਬਹੁਤ ਸੁਰਖੀਆਂ 'ਚ ਆ। ਪਹਿਲਾਂ ਮੈਂ ਇਹਦੀ ਡਿਟੇਲ ਜਾਣਨੀ ਚਾਹੂੰਗਾ ਵੀ ਇਹ ਸਾਰੀ ਜਿਹੜੀ ਕਹਾਣੀ ਹੈ ਸ਼ੁਰੂ ਕਿੱਥੋਂ ਹੁੰਦੀ ਆ?
1: ਰਤਨ ਜੀ, ਇਸ ਤਰ੍ਹਾਂ 2019 ਦੀ ਜਦੋਂ ਲੋਕ ਸਭਾ ਇਲੈਕਸ਼ਨ ਸੈੱਟ ਇਨ ਹੋ ਗਈ ਸੀ
0: ਜੀ,
1: ਪਹਿਲਾਂ ਤਾਂ ਮੈਂ ਇਹਨਾਂ ਦਾ ਆਸ ਪੈਚਅਪ ਕਰਾਉਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਦੀ ਅਤੇ ਖਹਿਰਾ ਸਾਹਿਬ ਦੀ
0: ਜੀ,
1: ਪਰ ਜਦੋਂ ਫੇਲ ਹੋਏ ਤਾਂ ਅਲਟੀਮੇਟਲੀ ਮੈਂ ਇਹਨਾਂ ਤੋਂ ਨਿਰਾਸ਼ ਸੀ ਦੋਨੇ ਪਾਸਿਓਂ, ਕਿਉਂਕਿ ਚਲੋ ਭਗਵੰਤ ਮਾਨ ਵਾਲੀ ਪਾਰਟੀ ਨੂੰ ਤਾਂ ਅਸੀਂ ਪਹਿਲਾਂ ਹੀ ਛੱਡ ਚੁੱਕੇ ਸੀ ਕਿਉਂਕਿ ਖਹਿਰਾ ਸਾਹਿਬ ਦੇ ਨਾਲ ਸੀ, ਪਰ ਫਿਰ ਵੀ ਮੇਰੇ ਕਿਤੇ ਐਂ ਸੀ ਵੀ ਯਾਰ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਚਾਹੀਦੀ ਹੈ, ਹੁਣ ਲੋਕ ਸਭਾ ਦੀ ਇਲੈਕਸ਼ਨ ਆ ਗਈ ਹੈ, ਇਨ ਕੇਸ ਕੋਈ ਮਤਭੇਦ ਸੀ ਥੋੜ੍ਹਾ ਮੋਟਾ ਇੱਧਰ ਉੱਧਰ ਹੋਇਆ ਤਾਂ ਇਕੱਠੇ ਹੋ ਜਾਈਏ। 8 ਮਾਰਚ ਨੂੰ ਉਸ ਐਂਗਲ ਤੋਂ ਮੇਰੀ ਮੀਤ ਹੇਅਰ ਦੇ ਘਰੇ, ਮੀਤ ਹੇਅਰ ਦੀ ਰਿਕੁਐਸਟ 'ਤੇ ਉਹਨਾਂ ਦੇ ਘਰ ਮੀਟਿੰਗ ਵੀ ਹੋਈ ਸੀ ਭਗਵੰਤ ਮਾਨ ਨਾਲ, ਕਿਉਂਕਿ ਖਹਿਰਾ ਸਾਹਿਬ ਦੇ ਨਾਲ ਤਾਂ ਸੀ ਗਈ ਮੈਂ।
0: ਠੀਕ ਹੈ ਜੀ।
1: ਅਤੇ ਮੇਰਾ ਇੱਕ ਆਪਣਾ ਸੁਭਾਅ ਹੈ
0: ਜੀ
1: ਵੀ ਜੋ ਕੁਛ ਕਰਨਾ ਹੈ ਅੰਦਰ ਖਾਤੇ ਕਰੋ, ਇਨ ਕੇਸ ਇਹ ਵੀ ਪਬਲਿਕ ਨਹੀਂ ਹੋਈ ਗੱਲ ਕਦੇ ਵੀ, ਪਰ ਮੈਂ ਅੱਜ ਤੁਹਾਡੇ ਕੋਲ ਦੱਸਣ ਲੱਗਿਆ ਵੀ ਜੇ ਇਹ ਮੈਚਿਓਰ ਹੋ ਜਾਂਦੀ ਗੱਲ ਤਾਂ ਆਪਣੇ ਆਪ ਪਬਲਿਕ ਹੋ ਜਾਣੀ ਸੀ। ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਓਵਰਆਲ ਹਿੱਤ 'ਚ ਗੱਲ ਕਰਨੀ ਹੁੰਦੀ ਹੈ, ਚਾਹੇ ਉਹ 'ਚ ਤੁਹਾਡਾ ਹਿੱਤ ਹੋਵੇ, ਪਬਲਿਕ ਹਿੱਤ ਹੋਵੇ, ਚਾਹੇ ਤੁਹਾਡੀ ਪਾਰਟੀ ਦਾ ਹਿੱਤ ਹੋਵੇ, ਅਤੇ ਇਹਨੂੰ ਪਬਲਿਕ ਨਹੀਂ ਕੀਤਾ ਗਿਆ ਸੀ। ਪਰ ਮੈਂ ਨਿਰਾਸ਼ ਹੋ ਕੇ ਫਿਰ 25 ਅਪ੍ਰੈਲ 2019 ਨੂੰ ਕਾਂਗਰਸ ਜੁਆਇਨ ਕੀਤੀ ਸੀ।
0: ਉਹਦੇ ਪਿੱਛੇ ਉਦੋਂ ਪਹਿਲਾਂ ਮੀਟਿੰਗ ਚੱਲੀ,
1: ਉਦੋਂ ਪਹਿਲਾਂ ਮੇਰੀ ਮੀਟਿੰਗ ਇਹਦੇ ਭਗਵੰਤ ਮਾਨ ਦੇ ਨਾਲ ਹੋਈ ਸੀ, ਮੀਤ ਹੇਅਰ ਦੇ ਘਰ
0: ਬਰਨਾਲੇ।
1: ਠੀਕ ਹੈ ਜੀ।
0: ਕਾਹਦੇ ਲਈ ਵੀ ਇਕੱਠੇ ਹੋ ਜੀ,
1: ਇਕੱਠੇ ਹੋਣ ਵਾਸਤੇ। ਪਰ ਜਦੋਂ ਦੋਨਾਂ ਪਾਸਿਓਂ ਕੋਈ ਰਿਸਪੌਂਸ ਜਾਂ ਨਹੀਂ ਆਇਆ, ਖਹਿਰਾ ਸਾਹਿਬ ਵੀ ਦਿਲੋਂ ਨਹੀਂ ਚਾਹੁੰਦੇ ਸੀ ਵੀ ਮੈਂ ਇਹਨਾਂ 'ਚ ਜਾਵਾਂ,
0: ਠੀਕ ਹੈ,
1: ਉਹ ਲੈਣਾ ਨਹੀਂ ਸੀ ਚਾਹੁੰਦਾ, ਉਹ ਇਹ ਤਾਂ ਚਾਹੁੰਦਾ ਸੀ ਵੀ ਬਾਕੀ ਸਾਰੇ MLA ਆ ਜਾਓ, ਪਰ ਸੁਖਪਾਲ ਸਿੰਘ ਖਹਿਰੇ ਨੂੰ ਅਸੀਂ ਨਹੀਂ ਲੈਣਾ। ਪਰ ਮੈਂ ਇਸ ਚੀਜ਼ ਨੂੰ ਵੀ ਉਹਨੂੰ ਕਨਵਿੰਸ ਕਰ ਲਿਆ ਸੀ ਵੀ ਕਿਹੋ ਜਿਹੀ ਕਿਹੜੀ ਗੱਲ ਹੁੰਦੀ ਹੈ ਵੀ ਜਿੱਥੇ ਆਪਾਂ ਇਕੱਠੇ ਰਹੇ ਹੋਈਏ ਵੀ ਦੁਬਾਰੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਉਸ ਵੇਲੇ ਮੈਂ ਐਗਜ਼ਾਮਪਲ ਉਹਨੂੰ ਇਹ ਵੀ ਦਿੱਤੀ ਵੀ ਸੁਖਪਾਲ ਸਿੰਘ ਖਹਿਰਾ ਵੀ ਤਾਂ ਹੁਣ ਆਪਦੀ ਪਾਰਟੀ ਬਣਾ ਕੇ ਦੂਜੇ ਜਿਹੜੀ ਮਤਲਬ ਕਿ ਪਾਰਟੀਆਂ ਨਾਲ ਸਮਝੌਤੇ ਦੀ ਹੱਲ ਕੱਢ ਰਿਹਾ ਵੀ ਤਾਂ ਕਿ ਲੜਕੇ ਇਲੈਕਸ਼ਨ ਲੜੀ ਜਾਵੇ ਲੋਕ ਸਭਾ ਦੀ।
0: ਠੀਕ ਹੈ,
1: ਠੀਕ ਹੈ। ਮੈਂ ਜੀ ਉਹਨਾਂ ਨੇ CPI ਨਾਲ ਸਮਝੌਤਾ ਕਰ ਲਿਆ,
0: ਠੀਕ ਹੈ,
1: ਬਹੁਤ ਜਾਂ ਸਮਾਜ ਪਾਰਟੀ ਨਾਲ ਸਮਝੌਤਾ ਕਰ ਲਿਆ, ਹੋਰਾਂ ਪਾਸੇ ਈਵਨ ਜਿਹੜਾ ਅਕਾਲੀ ਦਲ ਟਕਸਾਲੀ ਉਸ ਵੇਲੇ ਨਵਾਂ ਨਵਾਂ ਉੱਭਰ ਰਿਹਾ ਸੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ, ਤੇ ਤੁਸੀਂ ਵੀ ਤਾਂ ਇੱਥੋਂ ਤੱਕ ਹੈ ਵੀ ਤੁਸੀਂ ਤਾਂ ਕਾਂਗਰਸ ਨਾਲ ਵੀ ਟਾਈ ਅਪ ਕਰ ਲਿਆ, ਇਹਨਾਂ ਨੇ ਕੀਤਾ ਵੀ ਹਾਂ ਕਰ ਰਹੇ ਹਾਂ, ਤੇ ਮੈਂ ਫਿਰ ਆਪਣੇ ਆਪ 'ਚ ਕੀ ਮੁਸ਼ਕ ਮਾਰਦਾ ਤੁਹਾਨੂੰ? ਜਦੋਂ ਇਸ ਗੱਲ ਤੋਂ ਚੱਲਦੇ ਚੱਲਦੇ ਇਹ ਗੱਲ ਸਿਰੇ ਨਹੀਂ ਚੜੀ, ਕਿਉਂਕਿ ਇਹਦੇ ਲਈ ਕਸੂਰ ਆ ਦੋਨੇ ਲੀਡਰ ਸੀ, ਇਹ ਭਗਵੰਤ ਮਾਨ ਵੀ ਸੀ, ਸੁਖਪਾਲ ਸਿੰਘ ਖਹਿਰਾ ਸੀ, ਦੋਨੇ ਇਕੱਠੇ ਨਹੀਂ ਹੋਣਾ ਚਾਹੁੰਦੇ ਸੀਗੇ।
0: ਠੀਕ ਹੈ।
1: ਤਾਂ ਫਿਰ ਮੈਨੂੰ ਇੱਧਰੋਂ ਵੀ ਆਫਰ ਆਈ, ਮੈਂ ਕੁਛ ਇਸ ਤਰ੍ਹਾਂ ਦੇ ਜਾਂ ਕਹਿ ਲਓ ਸਾਡੇ ਹਲਕੇ ਦੀਆਂ ਪ੍ਰੋਬਲਮ ਸੀਗੀਆਂ ਕੁਛ ਆਲੇ ਦੁਆਲੇ ਦਾ ਜਾਣੀ ਸਿਸਟਮ ਦੇਖ ਕੇ, ਮੈਂ ਫਿਰ ਇਹ ਡਿਸਾਈਡ ਕੀਤਾ ਵੀ ਠੀਕ ਹੈ ਵੀ ਮੈਨੂੰ ਅਪਰੋਚ ਕਰ ਰਹੇ ਨੇ ਕਾਂਗਰਸ ਵਾਲੇ ਅਤੇ ਮੈਨੂੰ ਅਲੱਗ ਚਲੇ ਜਾਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿਸ ਐਸਪੀਰੇਸ਼ਨ ਨਾਲ ਲੋਕਾਂ ਨੇ ਜਿਸ ਉਮੀਦ ਨਾਲ ਮੈਨੂੰ MLA ਬਣਾਇਆ ਤਾਂ ਮੈਂ ਉਹ ਉਮੀਦਾਂ ਦਾ ਕੋਈ ਮਾੜਾ ਮੋਟਾ ਕੋਈ ਸਮਾਧਾਨ ਕਰ ਸਕਾਂ। ਤਾਂ ਫਿਰ 25 ਅਪ੍ਰੈਲ 2019 ਨੂੰ ਮੈਂ ਕਾਂਗਰਸ ਜੁਆਇਨ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਕੋਲ।
0: ਕਿੰਨੇ ਪੈਸੇ ਦਿੱਤੇ ਕਾਂਗਰਸ ਨੇ?
1: ਕੋਈ ਪੈਸਾ ਨਹੀਂ ਸੀ ਜੀ। ਕਾਰਨ ਕੀ ਸੀ ਵੀ ਮੇਰੇ ਦਿਲ 'ਚ ਜੋ ਸੀ

0: ਉਹ ਹਲਕੇ ਦਾ ਹਿੱਤ ਸੀ। ਠੀਕ ਹੈ, ਵੀ ਤੁਸੀਂ ਜਿੱਥੇ ਵੀ ਹੋ ਕਿ ਤੁਸੀਂ ਹਲਕੇ ਨਾਲ ਜਿਹੜੇ ਉਮੀਦਾਂ ਨਾਲ ਲੋਕਾਂ ਨੇ ਤੁਹਾਨੂੰ ਐਮ ਐਲ ਏ ਬਣਾਇਆ ਤੁਸੀਂ ਕੁਛ ਕਰ ਸਕਦੇ ਹੋ, ਤਾਂ ਮੈਂ ਫਿਰ ਇਹ ਕਾਂਗਰਸ ਜੁਆਇਨ ਕੀਤੀ ਸੀ।
1: ਪਰ ਤੀਜੇ ਚੌਥੇ ਦਿਨ ਜਦੋਂ,
0: ਤੀਜੇ ਦਿਨ 27 ਤਰੀਕ ਨੂੰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੰਗਰੂਰ।
1: ਠੀਕ ਹੈ,
0: ਉਹਦੇ ਵਿੱਚ ਇਹਨਾਂ ਨੇ ਐਲੀਗੇਸ਼ਨ ਲਾਇਆ, ਹੋਰ ਐਲੀਗੇਸ਼ਨ ਵੀ ਬੜੇ ਲਾਉਂਦੇ ਰਹੇ, ਹੋਰ ਸਾਰਾ ਕੁਛ ਕੀਤਾ, ਪਰ ਮੇਨ ਜਿਹੜਾ ਮੇਰੇ ਨਾਲ ਰਿਲੇਟਡ ਸੀ ਇਹ ਸੀ, ਉਹਨਾਂ ਨੇ ਕਿਹਾ ਸੀ ਵੀ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਤੋਂ 10 ਕਰੋੜ ਰੁਪਇਆ ਲੈ ਕੇ ਉਹਨਾਂ 'ਚ ਰਲਿਆ ਹੈ।
1: ਠੀਕ ਹੈ,
0: ਅਤੇ ਨਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕੀਤੀ ਹੈ।
1: ਠੀਕ ਹੈ,
0: ਠੀਕ ਹੈ, ਅਤੇ ਮੈਨੂੰ ਬੜਾ ਇਸ ਚੀਜ਼ ਦਾ ਜਾਣੀ ਰੰਜਿਸ਼ ਹੋਈ, ਕਿਉਂਕਿ ਕਾਰਨ ਇਹ ਸੀਗਾ, ਮੈਨੂੰ ਤਾਂ ਮਈ 2017 ਦੇ ਵਿੱਚ ਉਸ ਵੇਲੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਟਾਈ ਅਪ ਕੀਤਾ ਸੀ ਵੀ ਤੁਹਾਨੂੰ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਾ ਦਿੰਦੇ ਹਾਂ, ਬੇਸ਼ੱਕ ਪਾਰਟੀ ਵੀ ਨਾ ਬਦਲੋ, ਕਿਉਂਕਿ ਪੋਸਟ ਐਡਵਰਟਾਈਜ਼ ਹੋਈ ਸੀ, ਉਹ ਕੋਇਨਸਾਈਡ ਹੋ ਗਿਆ ਇਸ਼ੂ, ਵੀ ਸਾਡੇ ਚੇਅਰਮੈਨ ਰਹੇ ਸੀ, ਉਹਨਾਂ ਨੂੰ ਪਤਾ ਸੀ ਮੇਰੀ ਵਰਕਿੰਗ ਦਾ। ਚਲੋ ਐਨੀਵੇ, ਉਹ ਮੈਂ ਉਹਨਾਂ ਨੂੰ ਨਾ ਕਰਤੀ ਸੀ ਵੀ ਮੈਂ ਕੰਸਟੀਟਿਊਸ਼ਨਲ ਪੋਸਟ 'ਤੇ ਹੀ ਰਹਿਣਾ ਚਾਹੁੰਦਾ, ਇਹ 100 ਤਰ੍ਹਾਂ ਦੇ ਰੌਲੇ ਪੈਂਦੇ ਨੇ, ਕੀ ਪਤਾ ਵੀ ਅੱਜ ਮੈਨੂੰ ਅਪੁਆਇੰਟ ਕਰੋ, ਕੱਲ੍ਹ ਨੂੰ ਤੁਹਾਡਾ ਆ ਜੇ ਆਦੇਸ਼ ਵੀ, ਚਲੋ ਜੀ ਤੁਹਾਨੂੰ ਹਟਾਇਆ ਜਾਂਦਾ ਹੈ। ਠੀਕ ਹੈ, ਮੈਂ ਫਿਰ ਇਸ ਚੀਜ਼ ਨੂੰ ਲੈ ਕੇ ਇਹਨਾਂ ਨੂੰ ਫਿਰ ਨੋਟਿਸ ਵੀ ਦਿੱਤਾ ਸੀ ਭਗਵੰਤ ਮਾਨ ਨੂੰ, ਕਿਉਂਕਿ ਉਹ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਵੀ 10 ਕਰੋੜ ਰੁਪਇਆ ਲੈ ਲਿਆ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕਰ ਲਈ ਹੈ, ਤਾਂ ਸਾਰੇ ਅਖਬਾਰਾਂ 'ਚ ਸਾਰੇ ਕਿਤੇ ਘੁੰਮਿਆ ਉਹ
1: ਹੈਡਲਾਈਨ ਬਣੀ,
0: ਅਤੇ ਜਿਹੜੇ ਇਹਨਾਂ ਦੇ ਅੱਗੇ ਫਰਦਰ ਕਹਿ ਲਓ ਵੀ ਵਰਕਰਸ ਨੇ, ਫੋਰਸ ਨੇ, ਵਲੰਟੀਅਰ ਨੇ, ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਟੀਮ ਸੀ ਇਹਦੀ ਆਮ ਆਦਮੀ ਪਾਰਟੀ ਦੀ, ਉਹਨਾਂ ਤੋਂ ਜੋ ਮੇਰੇ ਬਾਰੇ ਬਕਵਾਸਬਾਜ਼ੀ ਕੀਤੀ ਗਈ, ਠੀਕ ਹੈ, ਉਹ ਵੀ ਰਿਕਾਰਡ ਹੈ, ਜੋ ਚਿੱਕੜੇ ਸੁੱਟ ਸਕਦੇ ਸੀ ਉਹਨਾਂ ਸੁੱਟਿਆ। ਮੇਰੇ ਖਿਆਲ 'ਚ ਜੇ ਕੋਈ ਹੋਰ ਆਮ ਸਧਾਰਨ ਬੰਦਾ ਹੋਵੇ ਇਹੋ ਜਿਹਾ ਚਿੱਕੜ ਸੁੱਟਣ 'ਤੇ ਇਹੋ ਜਿਹੀਆਂ ਗਾਲੀ ਗਲੋਚ ਨੂੰ ਲੈ ਕੇ, ਸ਼ਾਇਦ ਜਿਵੇਂ ਆਪਣੇ ਆ ਪਿੱਛੇ ਜੇ ਹੁਣ ਇੱਕ ਡੀ ਐਮ ਨੇ ਗਗਨਦੀਪ ਨੇ ਉਹਨਾਂ ਨੇ ਸੁਸਾਈਡ ਕੀਤਾ ਸੀ, ਇੱਥੋਂ ਤੱਕ ਦੀ ਨੌਬਤ ਵੀ ਆ ਸਕਦੀ ਹੁੰਦੀ ਹੈ, ਪਰ ਮੈਂ ਆਪਣੇ ਆਪ ਨੂੰ ਸਥਿਰ ਰੱਖ ਕੇ ਇਸ ਚੀਜ਼ ਦਾ ਫੇਸ ਕੀਤਾ, ਅਤੇ ਨਾਲ ਇਹਨਾਂ ਨੂੰ ਫਿਰ ਇੱਕ ਨੋਟਿਸ ਦਿੱਤਾ ਵਕੀਲ ਦੇ ਥਰੂ ਵੀ ਤੁਸੀਂ ਇਸ ਚੀਜ਼ ਲਈ ਮਾਫ਼ੀ ਮੰਗੋ ਜਾਂ ਕਲੈਰੀਫਾਈ ਕਰੋ, ਨਹੀਂ ਤਾਂ ਫਿਰ ਮੈਂ ਤੁਹਾਨੂੰ ਕੋਰਟ ਦੇ ਵਿੱਚ ਤੁਹਾਡੇ 'ਤੇ ਡੈਫਾਮੇਸ਼ਨ ਫਾਈਲ ਕਰੂੰਗਾ।
1: ਭਗਵੰਤ ਮਾਨ ਨੇ ਕਦੇ ਤੁਹਾਨੂੰ ਪਰੂਫ ਦਿੱਤੇ ਵੀ 10 ਕਰੋੜ ਤੁਹਾਨੂੰ ਕਿੱਥੇ ਮਿਲਿਆ ਜਾਂ ਜਿਹੜੀ ਉਹ ਚੇਅਰਮੈਨੀ ਸੀ ਉਹ ਕਦੋਂ ਦਿੱਤੀ, ਕਿਵੇਂ ਕੀ ਹੋਇਆ? ਉਹ
0: ਪਰੂਫ ਤਾਂ ਦੂਰ ਦੀ ਗੱਲ, ਮੇਰੇ ਨਾਲ ਤਾਂ ਕਦੇ ਟਾਕਿੰਗ ਟਰਮਸ ਵੀ ਨਹੀਂ ਹੋਈਆਂ ਇਸ ਤਰ੍ਹਾਂ ਇਸ ਇਸ਼ੂ 'ਤੇ ਵੀ ਉਹਨਾਂ ਨੇ ਮੈਨੂੰ ਕੋਈ ਫੋਨ ਕੀਤਾ ਹੋਵੇ ਜਾਂ ਕਿਤੇ ਮਿਲੇ ਹੋਣ, ਮੈਨੂੰ ਕੁਛ ਕਿਹਾ ਹੋਵੇ।
1: ਹਾਂ,
0: ਠੀਕ ਹੈ, ਕੋਈ ਗੱਲ ਨਹੀਂ ਕੀਤੀ, ਹਾਲਾਂਕਿ ਮੈਂ ਨੋਟਸ ਦਿੱਤਾ ਸੀ ਵੀ ਇਹਨੂੰ ਕਲੈਰੀਫਾਈ ਕਰੋ,
1: ਹਾਂ,
0: ਵੀ ਕਿਹੜੇ 10 ਕਰੋੜ ਨੇ, ਕਿਹੜੀ ਪੰਜਾਬ ਪੋਲਿਊਸ਼ਨ ਕੰਟਰੋਲ ਦੀ ਚੇਅਰਮੈਨੀ ਹੈ, ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ।
1: ਠੀਕ ਹੈ,
0: ਠੀਕ ਹੈ, ਤਾਂ ਫਿਰ ਕੁਦਰਤੀ ਹੈ ਜੀ, ਦੇਖੋ ਇੱਕ ਇਹ ਨਹੀਂ ਹੁੰਦਾ ਵੀ ਚਲੋ ਉਹਨੇ ਇੱਕ ਵਾਰੀ ਕੋਈ ਰੈਫਰੈਂਸ ਕਹਿਤਾ ਜਾਂ ਪਾਸਿੰਗ ਕੋਈ ਰਿਮਾਰਕਸ ਪਾਸ ਕਰਤੇ, ਠੀਕ ਹੈ ਨਾ, ਰੂਟੀਨ 'ਚ ਉਹ ਵੀ ਬੰਦਾ ਭੁੱਲ ਜਾਂਦਾ ਹੈ ਜਾਂ ਸੈੱਟ ਸਾਈਡ ਪਾਸੇ ਕਰ ਦਿੰਦਾ, ਛੱਡੋ ਵੀ ਯਾਰ ਹੋ ਗਈ ਗੱਲ।
1: ਹਾਂਜੀ ਹਾਂਜੀ,
0: ਇਹਨਾਂ ਨੇ ਆਪਦੀ ਮੀਡੀਆ ਟੀਮ ਨੂੰ ਇੰਨਾ ਕੁ ਇਸ ਐਂਗਲ ਤੋਂ ਤਿਆਰ ਕੀਤਾ ਹੋਇਆ ਸੀ ਵੀ ਉਹਨਾਂ ਨੇ ਕੋਈ ਮਿੰਟ ਨਹੀਂ ਸੀ ਜਾਣਦੇ ਜਦੋਂ ਲੋਕਾਂ ਦੇ ਇਸ ਤਰ੍ਹਾਂ ਦੇ ਕਮੈਂਟ ਨਹੀਂ ਆਉਂਦੇ ਸੀ ਵੀ ਨਾਜਰ ਸਿੰਘ ਬਕਾਊ ਹੈ, ਨਾਜਰ ਸਿੰਘ ਗਦਾਰ ਹੈ, ਉਹਨੂੰ ਮਰ ਜਾਣਾ ਚਾਹੀਦਾ, ਈਵਨ ਪਰਸਨਲਾਈਜ਼ ਡੈਫਾਮੇਟਰੀ ਗੱਲਾਂ ਇਹਨਾਂ ਦੇ ਵਰਕਰਾਂ ਵੱਲੋਂ ਵੀ ਸੋਸ਼ਲ ਮੀਡੀਆ 'ਚ ਲਿਖੀਆਂ ਗਈਆਂ ਮੇਰੇ ਬਾਰੇ।
1: ਤੁਹਾਡੇ ਮਨ 'ਚ ਵਿਚਾਰ ਆਇਆ ਸੁਸਾਈਡ ਕਰਨ ਦਾ?
0: ਮੈਂ ਇਹ ਦੇਖੋ ਗੱਲ ਪਤਾ ਕੀ ਹੈ, ਜ਼ਿੰਦਗੀ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਦੋਂ ਕਿਤੇ ਫਸਿਆ ਹੋਵੇ ਜਾਂ ਕੋਈ ਇਹੋ ਜਿਹੀ ਗੱਲ ਹੋ ਜਾਵੇ ਵੀ ਉਹਦੇ ਵਿੱਚ ਨਾ ਆਵੇ, ਪਰ ਗੱਲ ਇਹ ਹੈਗੀ ਹੈ ਬੰਦੇ ਨੇ ਆਪਣੇ ਆਪ ਨੂੰ ਸਟਰੋਂਗ ਕਰਨਾ ਹੁੰਦਾ, ਚਾਹੇ ਉਹਨੇ ਆਪਦੇ ਕਿਸੇ ਧਰਮ ਦੇ ਵਿੱਚ ਉਹ ਗੱਲਾਂ ਪੜ੍ਹੀਆਂ ਹੁੰਦੀਆਂ, ਚਾਹੇ ਸਮਾਜ ਦੇ ਵਿੱਚ ਸਿੱਖੀਆਂ ਹੁੰਦੀਆਂ, ਪਰ ਮੈਨੂੰ ਲੱਗਿਆ ਵੀ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਬੰਦਾ ਇਕੱਲਾ ਨਹੀਂ ਹੁੰਦਾ,
1: ਠੀਕ ਹੈ,
0: ਉਹਦੇ ਨਾਲ ਉਹਦਾ ਪਰਿਵਾਰ ਵੀ ਹੁੰਦਾ, ਉਹਦੇ ਬੱਚੇ ਵੀ ਹੁੰਦੇ ਨੇ, ਦੋਸਤ ਮਿੱਤਰ ਹੁੰਦੇ ਨੇ, ਕਿੰਨੇ ਲੋਕ ਸਮਾਜ ਦੇ ਵਿੱਚ ਜਿਹੜੇ ਤੁਹਾਨੂੰ ਬਹੁਤਾ ਨਹੀਂ ਜਾਣਦੇ ਪਰ ਤੁਹਾਡੇ 'ਤੇ ਡਿਪੈਂਡੈਂਟ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਇਹਦਾ ਮਤਲਬ ਤੁਸੀਂ ਸਾਰਿਆਂ ਨੂੰ ਡਿਸੀਵ ਕਰਕੇ ਜਾਓਗੇ, ਧੋਖਾ ਦੇ ਕੇ ਜਾਓਗੇ, ਠੀਕ ਹੈ, ਪਰ ਮੈਂ ਇਹ ਜ਼ਰੂਰ ਸੋਚਿਆ ਵੀ ਜੋ ਮੇਰੇ 'ਤੇ ਉਹਨਾਂ ਨੇ ਸਿੱਧਾ ਚਿੱਕੜ ਸੁੱਟਿਆ ਵੀ 10 ਕਰੋੜ ਰੁਪਇਆ ਲੈ ਲਿਆ, ਜਿਵੇਂ ਉਹਨੇ ਗਿਣ ਕੇ ਦਿੱਤੇ ਹੁੰਦੇ ਨੇ, ਮੈਂ ਹੈਰਾਨ ਹਾਂ ਵੀ ਆ 2-4 ਦਿਨ ਪਹਿਲੇ ਇੱਕ ਟੀਵੀ ਇੰਟਰਵਿਊ 'ਚ ਉਹ ਕਹਿ ਰਹੇ ਸੀ ਮੈਨੂੰ ਤਾਂ ਨੋਟਾਂ ਦਾ ਰੰਗ ਵੀ ਨਹੀਂ ਪਤਾ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਦੂਜਿਆਂ ਨੇ ਦੇਖਿਆ ਹੋਵੇ, ਉਹ ਕਹਿ ਰਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿਹੜੇ ਨੋਟ ਦਾ ਰੰਗ ਕਿਹੜਾ।
1: ਹਾਂਜੀ ਹਾਂਜੀ,
0: ਤੇ ਪੰਜਾਬ ਦਾ ਮੁੱਖ ਮੰਤਰੀ ਐਡਾ ਇਰਰਿਸਪੋਨਸੀਬਲ ਹੋਵੇ, ਐਡਾ ਅਣਜਾਣ ਹੋਵੇ, ਇਹਨੂੰ ਨੋਟਾਂ ਦੇ ਰੰਗ ਨਹੀਂ ਪਤਾ, ਠੀਕ ਹੈ, ਤਾਂ ਫਿਰ ਉਹ ਜਿਹੜੇ ਲੋਕਾਂ ਦੀ ਜੇਬ 'ਚ ਨੋਟ ਪਾਉਣੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਚਾਹੇ ਮੁਲਾਜ਼ਮਾਂ ਦੇ, ਚਾਹੇ ਕਿਸੇ ਹੋਰ ਲੋੜਵੰਦ ਦੇ, ਕਿਸੇ ਮੁਆਵਜ਼ੇ ਵਾਲੇ ਦੇ, ਤੇ ਫਿਰ ਉਹ ਪਾਊ ਕਿਵੇਂ, ਕੀ ਸੋਚਦਾ ਹੋ ਕੇ ਜੇ ਉਹਨੂੰ ਨੋਟਾਂ ਦਾ ਰੰਗ ਨਹੀਂ ਪਤਾ ਹੈਗਾ, ਜਦੋਂ ਕਿ ਕਲੇਮ ਇਹ ਕਰਨਾ ਬਣਦਾ ਹੁੰਦਾ ਮੈਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ,
1: ਉਦੋਂ ਪਤਾ ਸੀ ਜੋ ਤੁਹਾਨੂੰ 10 ਕਰੋੜ ਵਾਲੇ ਇਲਜ਼ਾਮ ਲਾਏ।
0: ਮੈਂ ਆਪ ਉਸੇ ਗੱਲ ਤੋਂ ਹੈਰਾਨ ਹਾਂ, ਮੈਂ ਤਾਂ ਜਿਹੜੀ ਉਹਨੇ ਇਲਜ਼ਾਮ ਤਾਂ ਇਸ ਤਰੀਕੇ ਨਾਲ ਲਾਇਆ ਜਿਵੇਂ ਮੈਨੂੰ ਟੈਚੀ ਭਰ ਭਰ ਫੜਾਏ ਹੁੰਦੇ ਨੇ ਵੀ ਆਹ ਦੇਖੋ ਜੀ ਇਹ ਤੁਹਾਨੂੰ ਦੇ ਰਹੇ ਤੁਸੀਂ ਲੈ ਲਓ, ਜਾਂ ਉਹ ਚਸ਼ਮਦੀਪ ਗਵਾਹ ਹੁੰਦੇ ਨੇ, ਜਾਂ ਉਹਨਾਂ ਕੋਲ ਕੋਈ ਇਹੋ ਜਿਹਾ ਗਵਾਹ ਗਿਆ ਹੋਵੇ ਜਿਹਨੇ ਕਿਹਾ ਹੋਵੇ ਵੀ ਮੇਰੇ ਥਰੂ ਨੋਟ ਦਿੱਤੇ ਨੇ ਜੀ, ਉਹ ਫਲਾਨੀ ਗੱਡੀ 'ਚ ਰੱਖੇ ਨੇ ਜੀ, ਫਲਾਨੇ ਬੈਂਕ 'ਚ ਜਮ੍ਹਾਂ ਕਰਾਏ।

0: ਫਲਾਨੇ ਕਿਸੇ ਕਿਸੇ ਨੂੰ ਦਿੱਤੇ ਆ,
1: ਤੁਸੀਂ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਵੀ ਤੁਹਾਡੇ ਵਾਲਾ ਪੈਂਡਿੰਗ ਆ 10 ਕਰੋੜ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਫਿਰਦਾ ਗਾ?
0: ਨਹੀਂ ਦੇਖੋ ਗੱਲ ਪਤਾ ਕੀ ਹੈ, ਕੈਪਟਨ ਅਮਰਿੰਦਰ ਸਿੰਘ ਨਾਲ ਮੇਰੇ ਇਸ ਗੱਲ ਦਾ ਤਾਂ ਜ਼ਰੂਰ ਸੀ, ਮੈਂ ਬਾਜਵਾ ਸਾਹਿਬ ਨਾਲ, ਕਿਉਂਕਿ ਇੱਕ ਦੋ ਵਾਰੀ ਉਹ ਕੀਤਾ ਸੀ ਵੀ ਕਾਂਗਰਸ ਨੇ ਡਿਫੈਂਡ ਕਿਉਂ ਨਹੀਂ ਕੀਤਾ।
1: ਹਾਂ
0: ਕੈਪਟਨ ਸਾਹਿਬ ਦੱਸ ਸਕਦੇ ਸੀ, ਬਾਜਵਾ ਸਾਹਿਬ ਕੋਲੇ ਸੀ,
1: ਠੀਕ ਹੈ,
0: ਬਲਕਿ ਜਿੱਦੇ ਲੈ ਕੇ ਗਏ ਨੇ ਅਸੀਂ ਇੱਕ ਗੱਡੀ 'ਚ ਗਏ ਹਾਂ ਮੈਂ ਔਰ ਬਾਜਵਾ ਸਾਹਿਬ,
1: ਠੀਕ ਹੈ
0: ਠੀਕ ਹੈ, ਤਾਂ ਬਾਜਵਾ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਇਹੋ ਜਿਹੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, ਨਾ ਉਹਨਾਂ ਨੇ ਕਿਹਾ ਨਾ ਮੇਰੇ ਲਾਂਭੇ ਦਾ ਜਵਾਬ ਦਿੱਤਾ ਵੀ ਕੋਈ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਮੇਰੇ ਸਾਹਮਣੇ ਤਾਂ ਕੁਝ ਦਿੱਤਾ ਨਹੀਂ, ਠੀਕ ਹੈ। ਉੱਥੇ ਕੋਈ ਇਹ ਵੀ ਨਹੀਂ ਹੁੰਦਾ ਵੀ ਇਕੱਲੇ ਸੀਗੇ ਕੈਪਟਨ ਸਾਹਿਬ, ਜਦੋਂ ਮੈਂ ਕੋਈ ਉਹਨਾਂ ਦੇ ਗੱਲ 'ਚ ਮਫਲਰ ਪਾ ਕੇ ਮੈਨੂੰ ਜੁਆਇਨ ਕਰਵਾਇਆ, ਠੀਕ ਹੈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਕੋਲੇ ਸੀ, ਪਲੱਸ ਜਿਸ ਬੰਦੇ ਨੇ ਫੋਟੋ ਖਿੱਚੀ ਉਹ ਵੀ ਸਾਹਮਣੇ ਸੀ, ਉਹਨਾਂ ਦੀ ਕੋਠੀ 'ਚ ਹੋਰ ਵੀ ਬੰਦੇ ਫਿਰਦੇ ਸੀ, ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਵੀ ਕਿਸੇ ਨੇ ਕੋਈ ਫੋਟੋ ਉਹ ਖਿੱਚੀ ਹੋਵੇ ਵੀ ਆਹ ਦੇਖੋ ਟੱਚੀ ਜਾ ਰਹੇ ਨੇ।
1: ਤੁਹਾਡੀ ਤਾਂ ਸ਼ਾਇਦ ਇਸ ਗੱਲ ਨੂੰ ਲੈ ਕੇ ਵੀ ਬੜਾ ਮਜ਼ਾਕ ਉਦੋਂ ਬਣਾਤਾ ਸੀਗਾ ਵੀ ਉਹ ਹੈਲੀਪੈਡ ਦੀ ਜੁਆਇਨਿੰਗ ਹੋ ਗਈ ਜਾਂ ਇਦਾਂ ਕੁਛ ਪਿੱਛੇ।
0: ਨਹੀਂ, ਹਾਲਾਂਕਿ ਮੇਰਾ ਹੈਲੀਪੈਡ ਨਾਲ ਕੋਈ ਸੰਬੰਧ ਨਹੀਂ ਸੀ, ਇਹ ਲਿੰਕ ਕਰੀ ਜਾਂਦੇ ਨੇ, ਹੈਲੀਪੈਡ ਤੇ ਜਦੋਂ ਜੁਆਇਨ ਕੀਤਾ ਸੁਖਪਾਲ ਸਿੰਘ ਖਹਿਰਾ ਨੇ, ਉਹਦੇ ਨਾਲ ਸਿਰਫ ਦੋ ਬੰਦੇ ਸੀ, ਇੱਕ ਆਪਣੇ ਕਮਾਲੂ ਸਾਹਿਬ,
1: ਇੱਕ ਪਿਰਮਲ ਜੀ,
0: ਇੱਕ ਹਾਂ ਪਿਰਮਲ ਸਿੰਘ, ਠੀਕ ਹੈ ਜੀ, ਹੋਰ ਤੀਜਾ ਬੰਦਾ ਹੈ ਹੀ ਨਹੀਂ ਸੀ ਕੋਈ। ਮੈਂ ਤਾਂ ਨਾ ਅਪ੍ਰੈਲ 2019 ਚ ਜੁਆਇਨ ਕਰ ਗਿਆ ਸੀ, ਹੁਣ ਹੈਲੀਕਾਪਟਰ ਵਾਲਾ ਇਸ਼ੂ ਤਾਂ ਇਲੈਕਸ਼ਨ ਤੋਂ ਜਸਟ ਥੋੜਾ ਚਿਰ ਪਹਿਲਾਂ ਆਇਆ, 2021 ਦਾ ਹੋਊਗਾ, ਜੋ ਕੈਪਟਨ ਸਾਹਿਬ ਨੂੰ ਲਾਉਣ ਲੱਗੇ ਸੀਗੇ, ਉਦੋਂ ਹੋ ਸਕਦਾ ਉਹਨਾਂ ਨੇ ਆਪਦੀ ਕੋਈ ਉੱਪਰ ਦਿਖਾਉਣੀ ਹੋਵੇ ਕਾਰਗੁਜ਼ਾਰੀ, ਇਸ ਕਰਕੇ ਉਹਨੂੰ ਜੁਆਇਨ ਕਰਾਇਆ ਹੋਵੇ, ਪਰ ਮੈਂ ਤਾਂ ਉਸ ਟੀਮ ਦਾ ਮੈਂਬਰ ਨਹੀਂ ਸੀ ਉਸ ਵੇਲੇ, ਫਿਰ ਸਾਡੀ ਤਾਂ ਕੋਈ
1: ਫਿਰ ਤੁਹਾਨੂੰ ਕਦੇ ਇਹ ਗੱਲ ਚੱਲੀ ਵੀ ਜਿਹੜੀ ਆ ਤੁਹਾਡੀ ਉਹ ਚੇਅਰਮੈਨੀ ਸੀਗੀ ਉਹ ਦੇਣ ਬਾਰੇ, ਜਾਂ ਉਹ ਕੋਈ ਉਹ ਕਮਿਟਮੈਂਟ ਹੋਈ ਸੀ ਤੁਹਾਡੀ?
0: ਕੋਈ ਕਮਿਟਮੈਂਟ ਨਹੀਂ ਸੀ ਹੋਈ,
1: ਕੋਈ ਕਮਿਟਮੈਂਟ,
0: ਹਾਂ, ਕਿਉਂਕਿ ਮੈਂ ਸਮਝਦਾ ਸੀ ਵੀ ਮੈਂ ਜਿਹੜੇ ਅਦਾਰੇ 'ਚ ਪਹਿਲਾਂ SC ਤੱਕ ਦੀ ਜੋਬ ਕੀਤੀ ਹੈ 25 ਸਾਲ, SDO ਐਕਸ਼ਨ SC, ਵੀ ਜੇ ਮੈਂ ਉੱਥੇ ਗੌਰਮੈਂਟ ਦੇ ਇੰਟਰਫੀਰੈਂਸ ਨਾਲ ਉੱਥੇ ਕੁਛ ਨਹੀਂ ਕਰ ਸਕਿਆ, ਹੁਣ ਉੱਥੇ ਸਿਰ 'ਚ ਸਵਾਹ ਪਾਉਣ ਜ਼ਰੂਰ ਜਾਣਾ, ਹੁਣ ਮੈਂ MLA ਹੈਗਾ, ਮੈਂ ਉੱਧਰ ਜਾਵਾਂ, ਕੱਲ੍ਹ ਨੂੰ ਇਹ ਕੇਸ ਉੱਥੇ ਚੱਲਣ ਵੀ ਜੇ ਇਹ ਆਫਿਸ ਆਫ ਪ੍ਰੋਫਿਟ ਦਾ ਹੈਗੀ ਆ ਪੋਸਟ, ਉਹ ਤੁਹਾਨੂੰ ਰਿਜਾਇਨ ਦੇਣਾ ਪਵੇ, ਤੁਹਾਨੂੰ ਹਟਾ ਦੇਣ, ਗੱਲ ਇਹ ਹੁੰਦੀ ਆ ਵੀ ਲੱਗਣ ਵੇਲੇ ਦੀ ਚੜ੍ਹਾਈ ਨਹੀਂ ਦੇਖਣੀ ਚਾਹੀਦੀ, ਜੋ ਬੰਦਾ ਉਤਰਦਾ ਨਾ, ਜਿਹੜੀ ਉਦੋਂ ਤੁਹਾਡੀ ਕਹਿ ਲਓ ਡੀਮੋਰਲਾਈਜੇਸ਼ਨ ਹੁੰਦੀ ਹੈ, ਉਹ ਸ਼੍ਰੇਣੀ ਬਹੁਤ ਔਖੀ ਹੁੰਦੀ ਹੈ, ਇਸ ਕਰਕੇ ਉਹ ਉਹਦੇ 'ਤੇ ਜਾਣ ਦਾ ਮਤਲਬ ਹੀ ਨਹੀਂ ਸੀ।
1: ਚਲੋ ਹੁਣ ਜਦੋਂ ਫਿਰ ਇਹ ਮਾਮਲਾ ਕੋਰਟ ਦੇ ਵਿੱਚ ਗਿਆ,
0: ਹਾਂਜੀ,
1: ਕੀ ਹੋਇਆ, ਮਤਲਬ ਉਹ ਸਾਨੂੰ ਸੁਰਾ ਦੱਸੋ, ਇਹ ਹਾਈ ਕੋਰਟ ਵੀ ਗਿਆ ਸੀ ਮਾਮਲਾ?
0: ਨਹੀਂ, ਹਾਂ, ਉਹ ਵਿੱਚੋਂ ਦੀ ਗਿਆ ਸੀ, ਮੈਂ ਤੁਹਾਨੂੰ ਦੱਸਦਾ,
1: ਹਾਂਜੀ,
0: ਇਹ ਫਿਰ ਜੁਲਾਈ ਦੇ ਐਂਡ 'ਚ
1: ਜੀ
0: ਮੈਂ ਇੱਥੇ ਲੋਕਲ ਕੋਰਟ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਫਾਈਲ ਕਰਤਾ,
1: ਜੁਲਾਈ
0: 2019, ਕਿਉਂਕਿ ਉਹਦੀ ਕਰਨਾ ਸੀ, ਕਿਉਂਕਿ ਉਦੋਂ ਇਹ ਹਟੇ ਨਹੀਂ ਸੀ,
1: ਠੀਕ ਹੈ,
0: ਈਵਨ ਜੇ ਕੋਈ ਮੈਂ ਪਿੰਡਾਂ ਪੁੰਡਾਂ 'ਚ ਜਾਂਦਾ ਸੀ ਉਹ ਹੂਟਿੰਗ ਕਰਾ ਦਿੰਦੇ ਸੀ, ਠੀਕ ਹੈ ਨਾ ਜੀ, ਆਪਦੇ ਬੰਦੇ ਭੇਜ ਕੇ ਜਾਂ ਕੋਈ ਹੋਰ ਕਰ ਲਓ, ਦੂਜੇ ਪਾਸੇ ਇਹ ਵੀ ਸੀ, ਫਿਰ ਦੋਨੇ ਜੁਆਇਨ ਹੋ ਗਏ ਸੀ ਜਿਹਨਾਂ ਨੂੰ ਮੈਂ ਕਾਂਗਰਸ 'ਚ ਆਇਆ ਪਸੰਦ ਨਹੀਂ ਸੀਗਾ, ਤੇ ਇਹਨਾਂ ਦੇ ਵਰਕਰ ਉਹ ਫਿਰ ਕੁਦਰਤੀ ਹੈਂਡ ਐਂਡ ਗਲੋਵ ਹੋ ਜਾਂਦਾ, ਇਹੋ ਜਿਹਾ ਕੁਛ ਵੀ ਚੱਲਿਆ,
1: ਠੀਕ ਹੈ,
0: ਪਰ ਆਪਾਂ ਇਸ ਐਂਗਲ ਤੋਂ ਡਟੇ ਰਹੇ, ਮੈਨੂੰ ਪਤਾ ਸੀ ਪੋਲਿਟਿਕਸ 'ਚ ਕੀ ਆਮ ਜ਼ਿੰਦਗੀ 'ਚ ਵੀ ਇਹੋ ਜਿਹਾ ਕੁਛ ਕਈ ਵਾਰੀ ਹੋ ਜਾਂਦਾ,
1: ਠੀਕ
0: ਹੈ, ਚਲੋ ਕੋਈ ਗੱਲ ਨਹੀਂ, ਤੁਹਾਡੇ ਆਪਣਾ ਦਿਲ ਸਾਫ਼ ਚਾਹੀਦਾ, ਠੀਕ ਹੈ ਨਾ, ਮੈਂ ਇਸ ਚੀਜ਼ ਨੂੰ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਸਮਨਿੰਗ ਵੀ ਹੋਈ, ਠੀਕ ਹੈ,
1: ਠੀਕ ਹੈ,
0: ਪਹਿਲਾਂ ਤਾਂ ਕੋਰਟ ਦੇ ਵਿੱਚ ਫਾਈਲ ਕੀਤਾ, ਉਦੋਂ ਬਾਅਦ ਡੇਟਾਂ ਵਗੈਰਾ ਪੈਂਦੀਆਂ ਰਹੀਆਂ, ਕਈ ਚੀਜ਼ਾਂ ਅਸੀਂ ਪ੍ਰੂਵ ਕਰਨੀਆਂ ਸੀ, ਫਿਰ ਉਸ ਵੇਲੇ ਜੱਜ ਸਾਹਿਬ ਨੇ ਇਹ ਕੇਸ ਪੁਲਿਸ ਨੂੰ ਭੇਜਤਾ ਸੀ, ਸੈਕਸ਼ਨ 202 IPC ਸੈਕਸ਼ਨ 202 ਹੁੰਦਾ ਕੋਈ, ਜਿਹਦੇ ਵਿੱਚ ਪੁਲਿਸ ਦੀ ਵੈਰੀਫਿਕੇਸ਼ਨ ਜ਼ਰੂਰੀ ਹੁੰਦੀ ਹੈ,
1: ਉਦੋਂ ਇਹ MP,
0: ਹਾਲਾਂਕਿ ਹਾਂ ਉਦੋਂ MP ਸੀਗੇ, ਬਣ ਗਏ ਸੀ ਦੁਆਰੇ,
1: ਠੀਕ ਹੈ,
0: ਤੇ ਉਹ ਫਿਰ ਜੱਜ ਸਾਹਿਬ ਨੇ ਆਪਦੇ ਵੱਲੋਂ ਅੰਡਰ ਸੈਕਸ਼ਨ 202 ਪੁਲਿਸ ਨੂੰ ਭੇਜਤਾ ਸੀ ਕੇਸ,
1: ਠੀਕ ਹੈ,
0: ਪੁਲਿਸ ਨੇ ਫਿਰ ਆਪਣੀ ਰਿਪੋਰਟ ਦਿੱਤੀ ਵੀ ਜੋ ਇਹ ਫੈਕਟਸ ਨੇ ਬਿਲਕੁਲ ਠੀਕ ਨੇ, ਹਾਂ ਇਹ ਕਿਹਾ ਸੀ, ਠੀਕ ਹੈ ਜੀ, ਉਹਨਾਂ ਨੇ ਮੇਰੀ ਸਟੇਟਮੈਂਟ ਵੀ ਲਈ ਸੀ,
1: ਠੀਕ
0: ਹੈ, ਦੂਜੇ ਜਿਹੜੇ ਜਿਹੜੇ ਬੰਦੇ ਅਪਰੋਚ ਕਰ ਸਕੇ ਉਹਨਾਂ ਨੇ ਸਟੇਟਮੈਂਟਸ ਲਈਆਂ, ਜਿਹੜੇ ਨਹੀਂ ਅਪਰੋਚ ਹੋ ਸਕੇ ਉਹਨਾਂ ਨੇ ਲਿਖਤਾ ਵੀ ਵਾਰ ਵਾਰ ਜਾਣ 'ਤੇ ਨਹੀਂ ਮਿਲਿਆ, CM ਸਾਹਿਬ ਨੇ ਵੀ ਕੋਈ ਉਹਨਾਂ ਨੂੰ ਟਾਈਮ ਨਹੀਂ ਦਿੱਤਾ, ਜੋ ਉਹਨਾਂ ਦੀ ਕਹਿ ਲਓ ਵੀ ਰਿਪੋਰਟ ਦਿੱਤੀ ਉਹਨਾਂ ਨੇ ਮਾਨਯੋਗ ਕੋਰਟ 'ਚ, ਤਾਂ ਉਹਦੇ ਮੁਤਾਬਕ ਵੀ ਇਹ ਸੀ ਵੀ ਹਾਂ ਜੀ ਇਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ, ਇਹ ਚੀਜ਼ ਅਖਬਾਰਾਂ 'ਚ ਛਪੀ ਹੈ, ਟੈਲੀਵਿਜ਼ਨ 'ਤੇ ਆਈ ਹੈ, ਸਾਰਾ ਕੁਛ ਹੋਇਆ।
1: ਅਤੇ ਜਿਹੜੀ ਡੈਫਾਮੇਸ਼ਨ ਸੀ ਇਕੱਲੀ ਤੁਸੀਂ ਭਗਵੰਤ ਮਾਨ ਨੂੰ ਕੀਤੀ ਸੀ ਕਿ ਅਖਬਾਰਾਂ ਨੂੰ ਵੀ?
0: ਨਹੀਂ, ਮੇਰੇ ਮੁਤਾਬਕ ਮੈਂ ਨਾ ਜਦੋਂ ਇਹ ਸੀਗਾ ਵੀ 4 ਬੰਦੇ ਜਿਨ੍ਹਾਂ ਨੇ ਖਬਰਾਂ ਖੁਬਰਾਂ ਲਾਈਆਂ ਉਹ ਵੀ ਵਿੱਚ ਹੋਣੇ ਚਾਹੀਦੇ ਨੇ,
1: ਠੀਕ ਹੈ,
0: ਫਿਰ ਇਸ ਕਰਕੇ ਮੈਂ 4 ਨਿਊਜ਼ ਪੇਪਰਸ ਨੂੰ ਵੀ ਨਾਲ ਹੀ ਪਾਰਟੀ ਬਣਾਇਆ ਸੀ,
1: ਠੀਕ ਹੈ,
0: ਇੱਕ ਇੰਗਲਿਸ਼ ਟ੍ਰਿਬਿਊਨ,
1: ਅੱਛਾ,
0: ਪੰਜਾਬੀ ਟ੍ਰਿਬਿਊਨ, ਹਿੰਦੁਸਤਾਨ ਟਾਈਮਸ ਅਤੇ ਜਗਬਾਣੀ,
1: ਠੀਕ ਹੈ, ਚਾਰਾਂ ਨੂੰ,
0: ਚਾਰਾਂ ਦੇ ਪ੍ਰੈਸ ਰਿਪੋਰਟਰਸ ਨੂੰ, ਕਿਉਂਕਿ ਖਬਰ ਤਾਂ ਅਖਬਾਰ 'ਚ ਲੱਗਣ ਵਾਸਤੇ ਰਿਪੋਰਟਰਸ ਭੇਜਦੇ ਨੇ, ਅਤੇ ਚਾਰਾਂ ਦੇ ਐਡੀਟਰਸ, ਕਿਉਂਕਿ ਉਹਨਾਂ ਨੇ ਜੇ ਜੋ ਵੀ ਕੁਛ ਅਖਬਾਰਾਂ 'ਚ ਛਪਦਾ ਹੈ ਉਹਦੇ ਲਈ ਰਿਸਪੋਂਸੀਬਲ ਹੁੰਦੇ ਨੇ ਐਡੀਟਰ, 4 ਐਡੀਟਰਸ, 4 ਉਹਨਾਂ ਦੇ ਪੱਤਰਕਾਰ ਅਤੇ 9ਵਾਂ ਭਗਵੰਤ ਮਾਨ, ਜਿਹੜੇ ਉਸ ਵੇਲੇ MP ਸੀ ਹੁਣ CM ਨੇ, ਇਹਨਾਂ ਨੂੰ ਫਿਰ ਪਾਰਟੀ ਬਣਾਇਆ ਸੀਗਾ
1: ਜੀ,
0: ਅਤੇ ਨੋਟਸ ਵਗੈਰਾ ਇਹਨਾਂ ਨੂੰ ਨਹੀਂ ਹੋਇਆ ਸੀ, ਪਹਿਲਾਂ ਮਾਨਯੋਗ ਜੱਜ ਨੇ ਆਪ ਐਗਜ਼ਾਮਿਨ ਕੀਤਾ, ਐਗਜ਼ਾਮਿਨ ਕਰਨ ਤੋਂ ਬਾਅਦ ਫਿਰ ਪੰਜਾਬ ਪੁਲਿਸ ਨੂੰ ਭੇਜਿਆ,

0: ਉਹ ਰਿਪੋਰਟ ਨੂੰ ਫਿਰ ਐਗਜ਼ਾਮਿਨ ਕਰਕੇ ਮੇਰੀ ਸਟੇਟਮੈਂਟ ਵੀ ਹੋਈ ਕੋਰਟ ਦੇ ਵਿੱਚ, ਤਾਂ ਫਿਰ ਉਹਨਾਂ ਨੇ 9 ਦੇ 9 ਜਿਹੜੇ ਅਕਿਊਜ਼ ਸੀਗੇ ਉਹਨੂੰ ਸਮਨ ਕੀਤਾ, ਅਤੇ ਸਮਨ ਨੂੰ ਇੱਥੇ ਫਿਰ ਇੰਗਲਿਸ਼ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ, ਦੋਨਾਂ ਨੇ ਐਡੀਟਰਸ ਨੇ ਅਤੇ ਪੱਤਰਕਾਰਾਂ ਨੇ, ਉਹ ਹਾਈ ਕੋਰਟ ਦੇ ਵਿੱਚ ਕੁਐਸ਼ਨਿੰਗ ਵਾਸਤੇ ਸਮਨ ਪਾਏ ਸੀਗੇ। ਹੋਰ ਕਿਸੇ ਵੱਲੋਂ ਸਮਨ ਕਾਫੀ ਚਿਰ ਲਏ ਵੀ ਨਹੀਂ ਗਏ, ਭਗਵੰਤ ਮਾਨ ਜੀ ਨੇ ਨਹੀਂ ਲਏ ਹੈਗੇ, ਠੀਕ ਹੈ। ਦੂਜੇ ਪਾਸੇ ਜਿਹੜੇ ਜਗਬਾਣੀ ਦੇ ਸੀ ਐਡੀਟਰ ਤੇ, ਉਹਨਾਂ ਨੇ ਵੀ ਨਹੀਂ ਲਏ, ਤੇ ਨਾ ਹਿੰਦੁਸਤਾਨ ਟਾਈਮਸ ਵਾਲਿਆਂ ਨੇ ਲਏ। ਸਭ ਤੋਂ ਪਹਿਲਾਂ ਜੇ ਕੋਈ ਕੰਪਲੈਂਸ ਕੀਤੀ ਜਾਂ ਰਿਸਪੌਂਡ ਕੀਤਾ ਤਾਂ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਐਡੀਟਰ ਸੀਗੇ,
1: ਠੀਕ ਹੈ।
0: ਉਹਨਾਂ ਨੇ ਕੋਰਟ 'ਚ ਅਪੀਅਰ ਹੋਏ, ਇੱਥੋਂ ਜ਼ਮਾਨਤ ਕਰਾ ਲਈ ਕਿਉਂਕਿ ਕ੍ਰਿਮੀਨਲ ਓਫੈਂਸ ਹੈ,
1: ਠੀਕ ਹੈ। ਤੇ
0: ਦੂਜੇ ਪਾਸੇ ਜਾਣੀ ਉਹਨਾਂ ਨੇ ਫਿਰ ਹਾਈ ਕੋਰਟ ਦੇ ਵਿੱਚ ਸਮਨਸ ਨੂੰ ਕੁਐਸ਼ ਕਰਨ ਵਾਸਤੇ ਪਟੀਸ਼ਨ ਪਾਈ
1: ਪਾਈ
0: ਜਿਹੜੀ ਕਿ ਤਕਰੀਬਨ ਕਹਿ ਲਓ ਵੀ ਮਾਰਚ 2025 ਤੱਕ ਚੱਲਦੀ ਰਹੀ ਹੈ।
1: ਓਕੇ, ਉਹ ਕੁਐਸ਼ ਹੋ ਗਈ।
0: ਹਾਂ ਜਾਣੀ, ਹਾਂ ਉਹ ਕੁਐਸ਼ ਹੋ ਗਈ, ਨਹੀਂ ਸਮਨ ਕੁਐਸ਼ ਕਰਤੇ ਸੀ ਉਹਨਾਂ ਨੇ 2025 ਚ ਆ ਕੇ, ਹਾਲਾਂਕਿ ਪਟੀਸ਼ਨ ਦਾ ਚੈਲੰਜ ਤਾਂ ਉਹਨਾਂ ਨੇ 2019 ਦਾ ਕੀਤਾ ਹੋਇਆ ਸੀ, ਠੀਕ ਹੈ। 2019 ਦਾ ਜਦੋਂ, ਸੋਰੀ 2019 ਨਹੀਂ, ਜਦੋਂ ਸਮਨਿੰਗ ਇਸ਼ੂ ਕੀਤੀ ਸੀ ਕੋਰਟ ਨੇ।
1: ਤੇ ਚੀਫ ਮਿਨਿਸਟਰ ਦਾ ਫਿਰ ਇਹਨਾਂ ਨੇ ਕਦੋਂ ਸਮਨ ਫੜੇ ਜਾਂ ਕਦੋਂ ਕੀ ਚੱਲਿਆ?
0: ਇਹਦੇ ਵਿੱਚ ਇਹ ਸੀਗਾ ਜੀ, ਫਿਰ ਇਹਨਾਂ ਨੇ 2022 'ਚ ਜ਼ਮਾਨਤ ਵਾਸਤੇ ਅਪੀਅਰ ਹੋਏ ਸੀ ਇੱਥੇ। ਉਹ ਵੀ ਇਹ ਸੀ ਵੀ ਜਦੋਂ ਵਾਰ ਵਾਰ ਜਾਣ ਤੇ ਉਹ ਲਿਖਦੇ ਰਹੇ ਵੀ ਜੀ
1: ਚੀਫ ਮਿਨਿਸਟਰ ਬਣਨ ਤੋਂ ਬਾਅਦ,
0: ਚੀਫ ਮਿਨਿਸਟਰ ਬਣਨ ਤੋਂ ਬਾਅਦ
1: ਮਾਨਸਾ ਆਏ ਸੀ,
0: ਹਾਂ। ਤਾਂ ਉਦੋਂ ਫਿਰ ਇਹਨਾਂ ਨੂੰ ਜਿਹੜੇ ਸਮਨ ਸਰਵ ਕਰਨ ਦੀ ਡਿਊਟੀ ਹੈ ਮਾਨਯੋਗ ਕੋਰਟ ਨੇ, ਉਹ SSP ਮਾਨਸਾ ਦੀ ਲਾਤੀ ਸੀ,
1: ਠੀਕ ਹੈ।
0: ਜਦੋਂ ਉਹਨਾਂ ਵੱਲੋਂ ਵੀ ਰਿਪੋਰਟ ਆ ਗਈ ਵੀ ਉਹ ਨਹੀਂ ਮਿਲੇ, ਅਵੇਲੇਬਲ ਨਹੀਂ ਸੀਗੇ, ਤਾਂ ਫਿਰ ਉਹਨਾਂ ਨੇ SSP ਨੂੰ ਵੀ ਮਾਨਸਾ ਦੇ ਨੂੰ ਪਰਸਨਲੀ ਅਪੀਅਰ ਹੋਣ ਲਈ ਸਮਨ ਜਾਰੀ ਕੀਤੇ ਸੀ ਜਾਂ ਆਰਡਰ ਕੀਤਾ ਸੀ
1: ਜੱਜ ਸਾਹਿਬ ਨੇ,
0: ਹਾਂ। ਪਰ ਫਿਰ ਉਹ ਪ੍ਰੈਸ਼ਰ ਬਿਲਟਅਪ ਹੋਇਆ ਤਾਂ ਭਗਵੰਤ ਮਾਨ ਜੀ ਇਸ ਕੋਰਟ 'ਚ ਆਏ 2022 'ਚ।
1: ਇਹ ਸਾਰੇ ਕੇਸ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ,
0: ਹਾਂ, ਬਸ ਉਦੋਂ ਜ਼ਮਾਨਤ, ਉਸੇ ਦਿਨ ਜ਼ਮਾਨਤ ਕਰਾ ਲਈ ਸੀ ਇਹਨਾਂ ਨੇ,
1: ਠੀਕ ਹੈ।
0: ਉਸੇ ਦਿਨ ਅਪੀਅਰ ਹੋਏ ਸੀਗੇ ਅਤੇ ਉਸ ਦਿਨ ਫਿਰ ਜਿਹੜੀ ਇਹ ਜ਼ਮਾਨਤ ਕਰਾ ਕੇ ਚਲੇ ਗਏ ਸੀ। ਉਹ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਤੁਸੀਂ ਡਾਫਾਮੇਸ਼ਨ ਫਾਈਲ ਕਰ ਕੀਤੀ ਤੁਹਾਡੇ 'ਤੇ ਕਿਵੇਂ, ਜਾਂ ਕੋਈ ਹੋਰ ਹੈ। ਮੇਨਲੀ ਜਿਹੜੀ ਗੱਲ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ, ਉਹ ਭਗਵੰਤ ਮਾਨ ਜੀ ਉਹਦੇ ਵੀ ਇਹ ਕਹਿ ਕੇ ਗਏ ਸੀ ਵੀ ਜਿਹਨਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹੀ ਨਹੀਂ ਕਦੀ, ਠੀਕ ਹੈ। ਅਤੇ ਫਿਰ ਜਦੋਂ ਵਿੱਚੋਂ ਵੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ, ਹੁਣ ਆਫ ਦੀ ਰਿਕਾਰਡ ਵੀ ਚੀਜ਼ਾਂ ਹੁੰਦੀਆਂ ਨੇ, ਕੁਛ ਮੈਨੂੰ ਵੀ ਕਿਸੇ ਇੱਕ ਮਾਣਯੋਗ ਜੱਜ ਵੱਲੋਂ ਕਿਹਾ ਗਿਆ ਵੀ ਤੁਸੀਂ ਸਮਝੌਤਾ ਕਿਉਂ ਨਹੀਂ ਕਰ ਲੈਂਦੇ, ਮੈਂ ਫਿਰ ਉਹਨਾਂ ਨੂੰ ਕਿਹਾ ਜੀ ਮੈਂ ਗੱਲ ਸੁਣੋ, ਜਿਹੜਾ ਬੰਦੇ ਨੂੰ ਹਜੇ ਤੱਕ ਬੇਲ ਕਰਾ ਲਈ ਉਹਨੇ, ਕੋਰਟ 'ਚ ਅਪੀਅਰ ਹੋਣਾ ਪੈ ਗਿਆ, ਸਮਨ ਜਾਰੀ ਹੋ ਗਿਆ, ਹੁਣ ਹਜੇ ਵੀ ਸਮਝ ਨਹੀਂ ਆਈ ਉਹਦੇ ਨਾਲ ਕੀ ਸਮਝੌਤਾ ਕਰੀਏ।
1: ਅਤੇ ਉਦੋਂ ਬਾਅਦ ਇਹ ਬਿਆਨ ਦਿੱਤਾ ਚੀਫ ਮਿਨਿਸਟਰ ਨੇ ਇੱਥੇ ਮਾਨਸਾ ਦੀ ਧਰਤੀ ਦੇ ਉੱਤੇ ਕਿ ਜਿਹੜੇ ਬੰਦੇ ਦਾ ਮਾਣ ਨਹੀਂ ਉਹਦੀ ਕੀ ਮਾਣ,
0: ਹਾਂ, ਜਿਹਨਾਂ ਬੰਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹਾਨੀ ਕਾਹਦੀ ਹੈ, ਇਹ ਕਹਿ ਕੇ ਗਏ ਸੀ ਇਹ। ਅਤੇ ਮੈਂ ਮਾਣਯੋਗ ਜੱਜ ਸਾਹਿਬ ਨੂੰ ਜਿਹਨਾਂ ਨੇ ਕਿਹਾ ਸੀ ਵੀ ਤੁਸੀਂ ਕੰਪਰੋਮਾਈਜ਼ ਹੀ ਕਰ ਲਓ ਯਾਰ, ਆਪ 'ਚ ਕਰ ਲਓ, ਪੱਤਰਕਾਰ ਵੀ ਖੜ੍ਹੇ ਸੀ,
1: ਹਾਂ,
0: ਮੈਂ ਹੁਣ ਉਹ ਡੇਟ 'ਤੇ ਕਹਿ ਲਓ ਵੀ ਜੱਜ ਸਾਹਿਬ ਦਾ ਨਾਂ ਭੁੱਲ ਗਿਆ, ਪਰ ਮੈਂ ਉਹਦੇ ਇੱਕ ਗੱਲ ਕਹੀ ਸੀ, ਮੈਂ ਜੀ ਗੱਲ ਸੁਣੋ, ਉਹ ਬੰਦਾ ਇਹ ਕਹਿ ਕੇ ਗਿਆ ਜ਼ਮਾਨਤ ਕਰਾਉਣ ਤੋਂ ਬਾਅਦ ਵੀ ਕਿੱਥੇ ਤਾਂ ਚਾਹੀਦਾ ਸੀ ਉਹਨੂੰ ਕੋਈ ਹਲੀਮੀ ਨਾਲ ਪੇਸ਼ ਆਉਂਦਾ, ਅਸੀਂ ਕੋਈ ਸੋਚਦੇ ਵੀ ਚਲੋ ਯਾਰ ਛੱਡੋ ਮੁੱਖ ਮੰਤਰੀ ਹੈ ਸਟੇਟ ਦਾ ਵੀ ਆਪਣਾ ਇਹ ਮਾਫ਼ੀ ਮੁਫ਼ੀ ਮੰਗ ਲਵੇ, ਮਾੜਾ ਮੋਟਾ ਕਹਿ ਦੇਵੇ ਚਲ ਸੋਰੀ ਫੀਲ ਕਰ ਲਵੇ ਆਪਾਂ ਛੱਡ ਦਈਏ। ਪਰ ਜਦੋਂ ਉਹ ਕਹਿ ਕੇ ਗਏ ਤਾਂ ਫਿਰ ਮੈਂ ਜੱਜ ਸਾਹਿਬ ਨੂੰ ਜਿਹੜਿਆਂ ਨੇ ਮੈਨੂੰ ਇਹ ਸਲਾਹ ਦਿੱਤੀ ਸੀ, ਪੱਤਰਕਾਰਾਂ ਖੜ੍ਹੇ ਸੀਗੇ ਵੀ ਤੁਸੀਂ ਕੰਪਰੋਮਾਈਜ਼ ਕਿਉਂ ਨਹੀਂ ਕਰ ਲੈਂਦੇ, ਮੈਂ ਉਹਨੂੰ ਫਿਰ ਜੱਜ ਸਾਹਿਬ ਨੂੰ ਇੱਕ ਗੱਲ ਕਹੀ ਸੀ ਆਫ ਦੀ ਰਿਕਾਰਡ, ਮੈਂ ਜੱਜ ਸਾਹਿਬ ਮੈਂ ਬੋਲ ਸਕਦਾ? ਕਹਿੰਦੇ ਹਾਂਜੀ। ਮਹਾਂ ਜੀ ਜੇ ਇੱਕ ਗ੍ਰੈਜੂਏਟ ਇੰਜੀਨੀਅਰ ਦੀ ਕੋਈ ਮਾਣ ਨਹੀਂ ਹੁੰਦਾ ਤਾਂ ਕਿਹਦਾ ਹੁੰਦਾ? ਇੱਕ ਬੰਦਾ ਜਿਸਨੇ 25 ਸਾਲ, ਠੀਕ ਹੈ ਨਾ, ਸਪੋਟਲੈਸ ਸਰਵਿਸ ਕੀਤੀ ਸੀਨੀਅਰ ਪੋਜੀਸ਼ਨ ਤੱਕ, ਤੇ ਪ੍ਰੀਮਚੋਰ ਰਿਟਾਇਰਮੈਂਟ ਲਈ 4 ਸਾਲ ਪਹਿਲਾਂ, ਠੀਕ ਹੈ ਨਾ, ਤੇ ਫਿਰ ਉਦੋਂ ਬਾਅਦ ਮਾਨਸਾ 'ਚ ਇੱਥੋਂ ਇਲੈਕਸ਼ਨ ਲੜਿਆ ਤੇ ਉਦੋਂ ਤੱਕ ਦੇ ਰਿਕਾਰਡ ਤੋੜ ਕੇ MLA ਬਣਿਆ ਤੇ ਸਭ ਤੋਂ ਸਸਤੀ ਇਲੈਕਸ਼ਨ ਲੜੀ ਗਈ, ਤੁਸੀਂ ਵੈਰੀਫਾਈ ਕਰ ਸਕਦੇ ਹੋ। ਮੈਂ ਸਿਰਫ ਇੱਕ ਗੱਡੀ ਦੇ ਵਿੱਚ ਇਲੈਕਸ਼ਨ ਲੜੀ ਸੀ,
1: ਠੀਕ ਹੈ,
0: ਮੇਰੇ ਨਾਲ ਕੋਈ ਲਾਰਾ ਨਹੀਂ ਸੀ ਹੁੰਦਾ ਸਿਵਾਏ 2 ਵਾਰੀ, ਉਦੋਂ ਲੋਕ ਸੀ ਜ਼ਿਆਦਾ ਜਦੋਂ ਮੈਂ ਪੇਪਰ ਫਾਈਲ ਕਰਨਾ ਆਇਆ, ਗੱਡੀ ਕੋਈ ਨਹੀਂ ਸੀ
1: ਜੀ।
0: ਤੇ ਜਿਸ ਦਿਨ ਪ੍ਰਚਾਰ ਬੰਦ ਹੋਣਾ ਹੁੰਦਾ ਹੈ ਉਹਦੇ ਅਸੀਂ ਰੋਡ ਸ਼ੋਅ ਕੀਤਾ ਸੀ ਭੀਖੀ ਤੋਂ ਲੈ ਕੇ ਮਾਨਸਾ ਤੱਕ,
1: ਠੀਕ
0: ਹੈ, ਉਹ ਗੱਡੀਆਂ ਦਾ ਲਾਰਾ ਹੀ ਹੁੰਦਾ ਹੈ, ਉਹ ਆਪਦੀਆਂ ਲੈ ਕੇ ਆਏ ਸੀ। ਤੇ ਮੈਂ ਜਿਹੜੀ ਆਪਣਾ ਇਹ ਕਹਿ ਸਕਦਾ, ਕਹਿਣ 'ਚ ਮਾਣ ਮਹਿਸੂਸ ਵੀ ਕਰਦਾ ਵੀ ਕਿਸੇ ਨੇ ਮੇਰੇ ਕੋਲੋਂ ਤੇਲ ਤਾਂ ਕੀ ਪਾਉਣਾ ਸੀ, ਮੈਥੋਂ ਚਾਹ ਦਾ ਕੱਪ ਵੀ ਨਹੀਂ ਪੀਤਾ, ਉਹ ਵੀ ਰਾਸਤੇ 'ਚ ਲੋਕਾਂ ਨੇ ਲੰਗਰ ਲਾਏ ਸੀ। ਤੇ ਇਹ ਕਹਿ ਲਓ ਵੀ ਕੋਈ ਪੈਸਾ ਬਿਨਾਂ ਇਲੈਕਸ਼ਨ ਲੜੀ ਗਈ, ਜਿੰਨਾ ਕੁ ਪੈਸਾ ਸਾਡਾ ਖਰਚ ਹੋਇਆ ਉਹ ਲੰਗਰ ਸੀ ਜਾਂ ਮਾੜੀਆਂ ਮੋਟੀਆਂ ਫਲੈਕਸਾਂ ਪੋਸਟਰ, ਬਸ
1: ਆ, ਠੀਕ ਹੈ, ਠੀਕ
0: ਹੈ ਨਾ,
1: ਠੀਕ ਹੈ।
0: ਤੇ ਫਿਰ ਵੀ ਲੋਕਾਂ ਨੇ ਸਾਰੇ ਰਿਕਾਰਡ ਤੋੜ ਕੇ ਮੈਨੂੰ ਜਿਤਾਇਆ, ਠੀਕ ਹੈ। ਤੇ ਮੈਂ ਜੱਜ ਸਾਹਿਬ ਨੂੰ ਇਹੀ ਕਿਹਾ ਸੀ, ਮੈਂ ਜੇ ਫਿਰ ਉਹ ਜਿਹੇ ਬੰਦੇ ਦਾ ਕੋਈ ਮਾਣ ਨਹੀਂ ਹੁੰਦਾ ਫਿਰ ਕਿਹਦਾ ਹੁੰਦਾ ਜੀ, ਮੈਂ ਇਸ ਕਰਕੇ ਹੁਣ ਮੈਂ ਕੀ ਕੰਪਰੋਮਾਈਜ਼ ਕਰਾਂ ਜੀ, ਠੀਕ ਹੈ। ਤੇ ਫਿਰ ਜਦੋਂ ਦੁਬਾਰੇ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਆਈ ਹੋਈ ਸਿਚੁਏਸ਼ਨ, ਸਾਡੇ ਵਕੀਲ ਨੂੰ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ

0: ਵੀ ਇੱਕ ਵਾਰੀ ਬੈਠੋ, ਹਾਂ ਕਹਿੰਦੇ ਹੀ ਨਹੀਂ
1: ਹੁੰਦਾ ਰਿਹਾ, ਸਾਰਾ ਕੁਛ ਹੁੰਦਾ
0: ਜੀ, ਕਹਿੰਦੇ ਨਹੀਂ।
1: ਇਹ ਦੇਖੋ ਗੱਲ ਪਤਾ ਕੀ ਹੈ, ਹਰੇਕ ਦਾ ਸੰਵਿਧਾਨਕ ਹੱਕ ਵੀ ਹੈ ਟੂ ਅਪਰੋਚ ਸੰਬੰਧ ਵੀ, ਮੇਰੇ ਨਾਲ ਸਮਝੌਤਾ ਕਰ ਲਓ,
0: ਠੀਕ ਹੈ ਠੀਕ ਹੈ
1: ਠੀਕ ਹੈ। ਕੋਰਟ ਦੇ ਵਿੱਚ ਵੀ ਕੁਛ ਹੁੰਦਾ, ਕੋਰਟ ਨੇ ਵੀ ਸੋਚਣਾ ਹੁੰਦਾ ਵੀ ਬਜਾਏ ਕਿਸੇ ਲਿਟੀਗੇਸ਼ਨ ਨੂੰ ਪ੍ਰੋਲੋਂਗ ਕਰਨ ਦੇ, ਵੀ ਇਨ ਕੇਸ ਆਊਟ ਆਫ
0: ਕੋਰਟ ਹੁੰਦੀ
1: ਹੈ, ਨਿਬੜਦਾ ਨਿਬੜ ਜੇ, ਠੀਕ ਹੈ। ਅਲਟੀਮੇਟਲੀ ਤਾਂ ਦੋ ਕੇਸ ਇਹੀ ਹੁੰਦਾ ਨਾ ਜੀ, ਇੱਕ ਬੰਦੇ ਦੇ ਕੋਈ ਐਲੀਗੇਸ਼ਨ ਲਾਇਆ ਉਹਨੂੰ ਇਸ ਚੀਜ਼ ਦਾ ਗੁੱਸਾ ਹੁੰਦਾ, ਦੂਜੇ ਨੇ ਲਾ ਕੇ ਜਿਹੜੀ ਮਤਲਬ ਕਿ ਉਹਨੂੰ ਭੁਗਤਣਾ ਹੁੰਦਾ। ਪਰ ਜੇ ਦੋਨੇ ਧਿਰਾਂ ਤੋਂ ਇੱਕ ਪਾਸਿਓਂ ਉਹ ਕਹਿ ਦੇਣ ਵੀ ਯਾਰ ਮੇਰੇ ਤੋਂ ਗਲਤੀ ਚ ਕਿਹਾ ਗਿਆ, ਕੋਈ ਗੱਲ ਨਹੀਂ, ਦੂਜਾ ਇਹਨੂੰ ਨਿਮਰਤਾ ਨਾਲ ਲੈ ਲਵੇ, ਕੋਈ ਗੱਲ ਨਹੀਂ ਯਾਰ, ਫਿਰ ਕੀ ਹੋ ਗਿਆ, ਹੈ ਨਾ, ਚਲੋ ਸੈਟਲ ਹੋ ਜਾਂਦਾ। ਉਹ ਜੱਜਸ ਨੇ ਵੀ ਪਾਰਟ ਪਲੇ ਕਰਨਾ ਹੀ ਹੁੰਦਾ ਆਪਣਾ, ਕੋਰਟ ਦਾ ਵੀ, ਉਹਨਾਂ ਦਾ ਵੀ ਆਫਟਰ ਆਲ ਇੱਕ ਸੰਵਿਧਾਨਕ ਡਿਊਟੀ ਵੀ ਹੈ
0: ਜੀ ਜੀ।
1: ਪਰ ਉਹਦੇ ਵਿੱਚ ਕੰਕਲੂਡ ਕੁਛ ਨਹੀਂ ਹੋਇਆ, ਕਿਉਂਕਿ ਅਲਟੀਮੇਟਲੀ
0: ਤੁਹਾਡੇ ਨਾਲ ਸੰਪਰਕ ਕੀਤਾ ਕਿਸੇ ਨੇ, ਵਕੀਲ ਨੇ ਜਾਂ
1: ਉਹਨਾਂ ਦੇ ਬਿਹਾਫ ਤੇ, ਹਾਂਜੀ ਉਹਨਾਂ ਦੇ ਬਿਹਾਫ
0: ਕਿਸੇ ਬੰਦੇ ਨੇ ਕੀਤਾ
1: ਸੰਪਰਕ ਕੀਤੇ,
0: ਹਾਂ
1: ਈਵਨ ਉਹਨਾਂ ਦੇ ਭੇਜੇ ਹੋਏ ਵਕੀਲਾਂ ਨੇ ਵੀ ਕੀਤੇ, ਪਰ ਕਿਉਂਕਿ ਕੰਕਲੂਡ ਨਹੀਂ ਹੋਇਆ ਇਸ ਕਰਕੇ ਉਹ ਕਿਸੇ ਬੰਦੇ ਦਾ ਵੀ ਨਾਂ ਜ਼ਿਕਰ ਕਰਨਾ ਮੈਂ ਪ੍ਰੋਪਰ ਨਹੀਂ ਸਮਝਦਾ, ਠੀਕ ਨਹੀਂ ਸਮਝਦਾ।
0: ਨਹੀਂ ਤੁਸੀਂ ਮਤਲਬ ਕੀ ਚਾਹੁੰਦੇ ਹੋ ਹੁਣ, ਹੁਣ ਕੀ ਚਾਹੁੰਦੇ ਹੋ?
1: ਹੁਣ ਹੁਣ ਤਾਂ ਕੋਰਟ ਦੀ ਮਰਜ਼ੀ ਹੈ ਜੀ, ਆਨਰੇਬਲ ਕੋਰਟ ਜਿਹੜੀ ਟ੍ਰਾਇਲ ਸ਼ੁਰੂ ਕਰਨਾ ਚਾਹੁੰਦੀ ਹੈ, ਇਸ ਕਰਕੇ ਉਹਨਾਂ ਨੂੰ ਬੁਲਾ ਰਹੇ ਨੇ। ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਵੀ ਮੈਨੂੰ ਥਰੂ ਵੀਡੀਓ ਕਾਨਫਰੰਸ ਅਪੀਅਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਇਸੇ ਲੋਅਰ ਕੋਰਟ 'ਚ।
0: ਇੱਥੋਂ ਦੇ ਪੱਤਰਕਾਰਾਂ 'ਚ ਇੱਕ ਚਰਚਾ ਜ਼ਰੂਰ ਆ ਵੀ ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਭਗਵੰਤ ਮਾਨ ਦੇ ਬੰਦਿਆਂ ਵੱਲੋਂ ਵੀ ਤੁਹਾਡੇ ਨਾਲ ਬੰਦ ਕਮਰੇ ਦੇ ਵਿੱਚ ਮਾਫ਼ੀ ਮੰਗ ਲੈਣਗੇ ਉਹ ਅਤੇ ਤੁਸੀਂ ਮੀਡੀਆ 'ਚ ਨਾ ਜਾਇਓ, ਇਹ ਹੋਈ ਸੀ ਗੱਲ?
1: ਹਾਂ ਹੋਈ ਸੀ ਜੀ,
0: ਹੋਈ ਸੀ ਗੱਲ,
1: ਹੋਈ ਸੀ।
0: ਫਿਰ ਤੁਸੀਂ
1: ਉਹਨਾਂ ਕਿਹਾ ਸੀ ਤੁਹਾਡੇ ਤੋਂ ਮਾਫ਼ੀ ਮੰਗ ਲੈਣਗੇ ਪਰ ਇਹਨੂੰ ਹਾਈਲਾਈਟ ਨਾ ਕਰਿਓ।
0: ਫਿਰ
1: ਤੇ ਮੈਂ ਉਹਨਾਂ ਨੂੰ ਉਦੋਂ ਕਿਹਾ ਸੀ ਮੈਂ ਜੀ ਮੈਨੂੰ ਇੱਕ ਚੀਜ਼ ਦੱਸੋ ਵੀ ਜੋ ਕੋਰਟ 'ਚ ਕੇਸ ਹੋਵੇ ਮੈਥੋਂ ਮਾਫ਼ੀ ਮੰਗਣ ਦੀ ਸਿੱਧੀ ਤਾਂ ਲੋੜ ਨਹੀਂ, ਕੋਰਟ 'ਚ ਰਿਟਨ ਅਪੋਲੋਜੀ ਫਾਈਲ ਕਰਨ। ਹਾਂ ਇੰਨਾ ਕੁ ਮੈਂ ਜ਼ਰੂਰ ਕਿਹਾ ਸੀ ਉਸ ਸਟੇਜ 'ਤੇ ਵੀ ਅਸੀਂ ਉਹਨੂੰ ਐਕਸੈਪਟ ਕਰ ਲਵਾਂਗੇ,
0: ਠੀਕ ਹੈ
1: ਠੀਕ ਹੈ। ਜਦੋਂ ਵਾਰ ਵਾਰ ਪ੍ਰੈਸ਼ਰ ਪੈ ਰਿਹਾ ਸੀ ਉਹਨੂੰ ਕਿਹਾ ਚਲੋ ਮੈਂ ਤੁਹਾਨੂੰ ਇਹ ਸ਼ੋਰ ਕਰ ਦਿੰਦਾ ਵੀ ਰਿਟਨ ਅਪੋਲੋਜੀ ਫਾਈਲ ਕਰਨਗੇ ਐਜ਼ ਪਰ ਲਾ, ਠੀਕ ਹੈ, ਅਤੇ ਅਸੀਂ ਐਕਸੈਪਟ ਕਰ ਲਵਾਂਗੇ। ਪਰ ਉਹਨਾਂ ਨੇ ਜੋ ਅਪਰੋਚ ਕੀਤਾ ਮੈਨੂੰ, ਉਹਨਾਂ ਦੇ ਕਿਸੇ ਐਡਵੋਕੇਟ ਨੇ ਕਿਹਾ ਸੀਗਾ ਵੀ ਤੁਸੀਂ ਜੀ ਤੁਹਾਡੇ ਤੋਂ ਮਾਫ਼ੀ ਮੰਗ ਲੈਣਗੇ ਪਰ ਇਹਨੂੰ ਤੁਸੀਂ ਹਾਈਲਾਈਟ ਨਾ ਕਰੋ,
0: ਹਾਈਲਾਈਟ ਮੀਡੀਆ 'ਚ ਨਾ।
1: ਹਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਜੀ ਦੇਖੋ ਗੱਲ ਸੁਣੋ, ਬਿਲਕੁਲ ਝੂਠ ਬੋਲਣ ਲਈ ਇੱਕ ਭਲੇ ਮਾਣਸ ਬੰਦੇ 'ਤੇ ਚਿੱਕੜ ਸਿੱਟਣ ਲਈ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ, ਅਤੇ ਮੈਂ ਹੁਣ ਜੇ ਕੋਈ ਇਹੋ ਜਿਹੀ ਗੱਲ ਹੋਵੇ ਮਾੜਾ ਮੋਟਾ ਵੀ ਨਾ ਦੱਸਾਂ ਕਿਸੇ ਨੂੰ ਵੀ ਯਾਰ ਇਸ ਤਰ੍ਹਾਂ ਗੱਲ ਹੋਈ ਹੈ, ਤਾਂ ਫਿਰ ਉਦੋਂ ਬਾਅਦ ਸਾਡੀ ਉਸ ਟੋਪਿਕ 'ਤੇ ਗੱਲ ਬੰਦ ਹੋ ਗਈ ਸੀ, ਕੰਕਲੂਡ ਨਹੀਂ ਹੋਇਆ।
0: ਮਤਲਬ ਤੁਹਾਨੂੰ ਇਹੀ ਕਿਹਾ ਸੀ ਬੁੱਕਲ 'ਚ ਗੁੜ ਭੰਨ ਲਿਓ।
1: ਬਿਲਕੁਲ, ਚਲੋ ਜਿਹੜਾ ਵੀ ਦੇਖੋ ਇਸ ਚੀਜ਼ ਨੂੰ ਆਪਾਂ ਇੰਟਰਪ੍ਰੇਟ ਕਰ ਸਕਦੇ ਹਾਂ ਜੇ ਪੰਜਾਬੀ 'ਚ ਅੰਗਰੇਜ਼ੀ 'ਚ ਹੋ ਸਕਦਾ,
0: ਠੀਕ ਹੈ।
1: ਪਰ ਉਦੋਂ ਬਾਅਦ ਫਿਰ ਅਸੀਂ ਜੱਜ ਸਾਹਿਬ ਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਟ੍ਰਾਇਲ ਆ ਜਿਹੜਾ ਕਰ ਲਿਆ ਜਾਵੇ ਜੀ, ਫਿਰ ਹੁਣ ਜੋ ਕੋਰਟ ਮੰਨ ਜੋ ਕੋਰਟ ਫੈਸਲਾ ਦੇਊਗੀ ਅਸੀਂ ਮੰਨ ਲਾਂਗੇ, ਠੀਕ ਹੈ ਨਾ।
0: ਹੁਣ ਜਿਹੜਾ ਇਹ ਸਾਰਾ ਕੁਛ ਚੱਲਦਾ ਨੈਰੇਟਿਵ ਦਾ, ਇੱਕ ਪਰਸੈਪਸ਼ਨ ਦਾ, ਹੁਣ ਵੀ ਜਿਹੜੇ ਕਾਫੀ ਆਈ ਟੀ ਵਿੰਗਸ ਆ, ਚਾਹੇ ਉਹ ਤੁਹਾਡੀ ਜਿਹੜੀ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲ ਆ ਜਾਂ ਆਮ ਆਦਮੀ ਪਾਰਟੀ, ਉਹ ਕਿਸੇ ਦੇ ਉੱਤੇ ਵੀ ਇੱਦਾਂ ਹੀ ਬਲੇਮ ਆਊਟ ਕਰ ਦਿੰਦੇ ਆ। ਕੀ ਤੁਹਾਨੂੰ ਲੱਗਦਾ ਵੀ ਇਦੋਂ ਬਾਅਦ ਕੁਛ ਚੀਜ਼ਾਂ ਬਦਲ ਲਈਆਂ ਜੇ ਕੇਸ ਦੇ ਵਿੱਚ ਕੁਛ ਆਉਂਦਾ?
1: ਬਦਲਦੀਆਂ ਨਜ਼ਰ ਨਹੀਂ ਆ ਰਹੀਆਂ ਜੀ। ਕਾਰਨ ਪਤਾ ਕੀ ਜੀ, ਕੁਛ ਲੋਕ ਆਪਣੇ ਜਿਹੜੀਆਂ ਆਦਤਾਂ ਹੁੰਦੀਆਂ ਉਹ ਤੋਂ ਮਜਬੂਰ ਹੁੰਦੇ ਨੇ,
0: ਠੀਕ
1: ਹੈ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਵੀ ਇੱਕ ਗਲਤੀ ਤੁਸੀਂ ਕੀਤੀ ਆ, ਪ੍ਰੈਸ ਕਾਨਫਰੰਸ ਕਰਕੇ ਚਿੱਕੜ ਸੁੱਟਿਆ ਵੀ ਨਾਜਰ ਸਿੰਘ ਨੇ 10 ਕਰੋੜ ਰੁਪਇਆ ਲੈ ਲਿਆ, ਪੰਜਾਬ ਨੈਸ਼ਨਲ ਬੋਰਡ ਦੀ ਚੇਅਰਮੈਨ ਨੇ ਪੱਕੀ ਕਰ ਲਈ ਹੈ, ਠੀਕ ਹੈ ਨਾ ਜੀ। ਉਦੋਂ ਬਾਅਦ ਫਿਰ ਉਹ ਜ਼ਮਾਨਤ ਤੁਸੀਂ ਭੁਗਤਣਾ ਹੋ, ਜ਼ਮਾਨਤ ਕਰਾ ਰਹੇ ਹੋ ਕੋਰਟ 'ਚ ਉਸੇ ਓਫੈਂਸ ਲਈ, ਤੁਸੀਂ ਫਿਰ ਘੱਟੋ ਘੱਟ ਮਾੜਾ ਮੋਟਾ ਤਾਂ ਆਪਣੀ ਜ਼ਬਾਨ ਨੂੰ ਲਗਾਮ ਦਿੱਤਾ ਜਾ ਸਕਦਾ। ਉਹਦੇ ਹੋਰ ਪ੍ਰੈਸ ਵਾਲਿਆਂ ਨੇ ਪੁੱਛਣ 'ਤੇ ਜਿਹੜੀ ਉਹ ਗੱਲ ਪੁੱਛ ਰਹੇ ਉਹ ਦੱਸ ਨਹੀਂ ਰਹੇ, ਉਹ ਕਹਿ ਰਹੇ ਜੇ ਉਹਨਾਂ ਨੇ ਮਾਨਹਾਨੀ ਦਾ ਕੇਸ ਆਇਆ ਵੀ ਇਸ ਵਾਸਤੇ ਆਏ ਸੀ ਤੁਸੀਂ, ਤਾਂ ਉਹ ਕਹਿ ਰਹੇ ਜਿਨ੍ਹਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦੀ ਮਾਨਹਾਨੀ ਕਾਹਦੀ ਹੈ। ਹੁਣ ਦੱਸੋ ਕੋਰਟ 'ਚ ਕੇਸ ਭੁਗਤ ਰਹੇ ਹੋ ਤੁਸੀਂ, ਫਿਰ ਵੀ ਯਾਰ ਇੰਨੀ ਕੁ ਤਾਂ ਹਲੀਮੀ ਲੈ ਆਓ ਮਾੜਾ ਮੋਟਾ।
0: ਇਹ ਕੀ ਸਮਝਦੇ, ਕੋਈ ਹੰਕਾਰ ਆ ਜਾਂ ਕੋਈ ਮਤਲਬ ਪਤਾ ਨਹੀਂ, ਜਾਂ ਬਾਕੀਆਂ ਦੇ ਵਿੱਚ ਤੁਸੀਂ ਇਹੀ ਗੱਲ ਤੋਂ ਜਦੋਂ ਬੰਦਾ 100% ਰਾਈਟ ਹੁੰਦਾ ਉਹਨੂੰ ਕੌਨਫੀਡੈਂਸ ਹੁੰਦਾ ਵੀ ਠੀਕ ਆ ਯਾਰ ਜਦੋਂ ਮੈਂ ਸਹੀ ਹਾਂ।
1: ਦੋ ਚੀਜ਼ਾਂ ਨੇ ਧਾਲੀਵਾਲ ਸਾਹਿਬ, ਮੈਂ ਇੱਕ ਚੀਜ਼ ਸਮਝਦਾ ਜੀ ਵੀ ਇੱਕ ਤਾਂ ਪਰਿਵਾਰਕ ਸੰਸਕਾਰਾਂ ਦੀ ਕਮੀ ਹੈ, ਦੂਜਾ ਪੜ੍ਹਾਈ ਲਿਖਾਈ ਦੀ ਕਮੀ ਕਹਿ ਸਕਦਾ। ਠੀਕ ਹੈ ਪਰਮਾਤਮਾ ਟੈਲੈਂਟ ਦੇ ਤਾ ਵੀ ਕਮੇਡੀ ਕਰਨ ਦਾ, ਹੋਰ ਦਾ ਕਿ ਇਹ ਬਹੁਤੇ ਲੋਕਾਂ 'ਚ ਟੈਲੈਂਟ ਹੁੰਦਾ ਹੈ, ਕਈਆਂ ਦਾ ਵਿਚਾਰਾਂ ਦਾ ਆਪਦਾ ਕਿਸੇ ਚੱਕਰ 'ਚ ਪੈ ਕੇ ਆਪਦੇ ਰੋਜ਼ਮਰਾ ਦੀ ਜ਼ਿੰਦਗੀ 'ਚ ਉਲਝ ਗਏ, ਮੈਂ ਨਹੀਂ ਕੀਤਾ, ਕਿਸੇ ਨੇ ਇਸ ਨੂੰ ਆਪਦਾ ਬਿਜ਼ਨਸ ਬਣਾ ਲਿਆ ਜਾਂ ਪ੍ਰੋਫੈਸ਼ਨ ਬਣਾ ਲਿਆ, ਚੱਲੀ ਜਾਂਦਾ। ਪਰ ਉਹਨਾਂ ਨੂੰ ਮੇਰੇ ਹੱਥ 'ਚ ਇੰਨੀ ਸਮਝ ਨਹੀਂ ਹੈ ਦੁਨੀਆਦਾਰੀ ਦੇ ਵਿੱਚ ਸਮਾਜਿਕ ਰਿਸ਼ਤੇ ਕਿਵੇਂ ਨਿਭਾਉਣੇ ਨੇ, ਆਪਣੇ ਸੱਭਿਆਚਾਰਕ ਸੰਬੰਧ ਸਮਾਜਿਕ ਸੰਬੰਧ ਕੀ ਹੁੰਦੇ ਨੇ। ਜੇ ਇੰਨਾ ਕੁ ਪਤਾ ਹੁੰਦਾ ਨਾ ਤਾਂ ਉਹਨਾਂ ਨੇ ਕਦੇ ਜ਼ਿੰਦਗੀ 'ਚ ਜਿਸ ਤਰ੍ਹਾਂ ਦੀ ਇਹ ਬੋਲ ਕਬੋਲ ਵਿਰੋਧੀਆਂ ਬਾਰੇ ਬੋਲੇ ਨੇ ਉਦੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਬੋਲਿਆ ਜਾਂਦਾ ਸੀ, ਠੀਕ ਹੈ। ਜਿਹੜਾ ਇਹ ਕਹਿਣਾ ਵੀ ਡਲੇ ਮਾਰੋ ਇਹਨਾਂ ਤੇ, ਇਹਦਾ ਮਤਲਬ ਤੁਸੀਂ ਯਾਰ ਕਿਸੇ ਨੂੰ ਕ੍ਰਾਈਮ ਕਰਨ ਵਾਸਤੇ ਐਕਸਾਈਟ ਕਰ ਰਹੇ ਹੋ,
0: ਇਹ ਵੀ ਤੁਹਾਡੇ ਮਾਨਸਿਕ
1: ਕ੍ਰਾਈਮ ਹੀ ਹੈ ਨਾ। ਜੇ

0: ਕਿਸੇ ਦੇਸ਼ ਹੈ ਤੇ ਆਖੇ ਅੱਜ ਕਿਸੇ ਲੀਡਰ ਕੋਈ ਲੰਘਿਆ ਜਾਂਦਾ, ਉਹਦੀ ਗੱਡੀ ਖੜੀ ਆ ਜਾਂ ਕੋਈ ਹੋਰ ਹੈ, ਉਹਦੇ ਤੇ ਪੱਥਰ ਮਾਰ ਦਿਓ, ਠੀਕ ਹੈ ਨਾ, ਡਲਾ ਮਾਰ ਦਿਓ, ਕੋਈ ਪਾਥੀ, ਇਹਨਾਂ ਦੇ ਸ਼ਬਦਾਂ 'ਚ ਜਿਹੜੇ ਮੈਨੂੰ ਤਾਂ ਪਤਾ ਨਹੀਂ, ਪਾਥੀ ਵੀ ਕੋਈ ਹਥਿਆਰ ਹੁੰਦਾ, ਉਹ ਤਾਂ ਗੋਹਾ ਹੁੰਦਾ ਜਲਾਉਣ ਵਾਸਤੇ ਹੁੰਦਾ, ਪਰ ਪਾਥੀ ਨੂੰ ਵੀ ਇਹਨਾਂ ਨੇ ਇੱਕ ਕੋਈ ਹਥਿਆਰਦਾਰਾਂ ਦਿੱਤਾ ਵੀ ਪਾਥੀਆਂ ਮਾਰੋ, ਹੋਰ ਕਰੋ, ਠੀਕ ਹੈ। ਤਾਂ ਇਹ ਕਿ ਇੱਕ ਬੰਦਾ ਖਾਸ ਕਰਕੇ ਜਿਹਦੇ ਮਨ 'ਚ ਇਹ ਹੈ ਵੀ ਆਹ ਸਟੇਟ ਦਾ ਸੀ ਐਮ ਬਣਨਾ, ਉੱਚੇ ਅਹੁਦੇ 'ਤੇ ਜਾਣਾ, ਕੀ ਉਹਨੂੰ ਇਹ ਸ਼ੋਭਾ ਦਿੰਦਾ?
1: ਇਹ ਮਾਨਸਾ ਦੀ ਧਰਤੀ 'ਤੇ ਪਹਿਲੀ ਵਾਰੀ ਇਹ ਬਿਆਨ ਦਿੱਤਾ, ਡਲਾ ਤੋਂ ਡਲਾ ਹੋਤਾ ਹੈ 2017 'ਚ ਚੀਫ ਮਿਨਿਸਟਰ।
0: ਹੋ ਸਕਦਾ ਇੱਥੇ ਦਿੱਤਾ ਹੋਵੇ ਜਾਂ ਕੋਈ ਕਿਸੇ ਪ੍ਰੈਸ ਵਾਲਿਆਂ ਦੀ ਸਟੇਟਮੈਂਟ 'ਚ ਕਹਿਤਾ ਹੋਵੇ ਜਾਂ ਕੋਈ ਹੋਰ ਹੈ ਵੀ ਜਿਹੜਾ ਇਹਨਾਂ ਦਾ ਕਾਫੀ ਮਸ਼ਹੂਰ ਹੈ, ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ, ਨਾਲ ਇਹ ਨਹੀਂ ਪਤਾ ਵੀ ਡਲਾ ਤੋਂ ਡਲਾ ਹੋਤਾ ਹੈ, ਕਿਸ ਕੀ ਤਰਫ ਚਲਾ ਹੋਤਾ ਹੈ, ਇਹ ਨਹੀਂ ਕਿਹਾ ਉਹਨਾਂ ਦੇ ਨਾਲ, ਇਹ ਕਿਸੇ ਵੱਲ ਵੀ ਚੱਲ ਸਕਦਾ। ਜੇ ਕੋਈ ਆਪਾਂ ਕਹਿੰਦੇ ਹਾਂ ਵੀ ਆਪਾਂ ਜੀ ਉਹਦਾ ਗੋਲੀ ਮਾਰ ਦਿਓ ਤੇ ਉਹ ਕਿਹੜਾ ਮਾਰ ਨਹੀਂ ਸਕਦੇ ਹੁੰਦੇ, ਗੋਲੀ ਤਾਂ ਕੋਈ ਵੀ ਮਾਰ ਸਕਦਾ, ਪਰ ਕੋਈ ਸਾਡੇ ਸਮਾਜ ਦੀ ਸਭਿਅਤਾ ਮੁਤਾਬਕ ਕੁਛ ਨਾ ਕੁਛ ਜ਼ਿੰਮੇਵਾਰ ਵਿਅਕਤੀਆਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉੱਡੀ ਵੀ, ਜਿੱਡਾ ਤੁਸੀਂ ਸੋਚਦੇ ਹੋ। ਆਫਟਰ ਆਲ ਜਦੋਂ ਇਹ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਉਦੋਂ ਪਹਿਲਾਂ ਇੱਕ ਇਲੈਕਸ਼ਨ ਲੜ ਚੁੱਕੇ ਸੀ ਵਿਧਾਨ ਸਭਾ ਦੀ
1: ਜੀ,
0: ਸਮਾਣੇ ਤੋਂ ਇਹ ਹਾਰੇ ਨੇ ਮੈਡਮ ਭੱਠਲ ਕੋਲੋਂ, ਠੀਕ ਹੈ ਨਾ, ਉਦੋਂ ਬਾਅਦ ਵੀ ਆਪਦੀ ਪੋਲੀਟੀਕਲ ਲਾਈਫ ਦੇ ਵਿੱਚ ਫਿਰਦੇ ਰਹੇ ਨੇ ਆਪਣੇ ਮਨਪ੍ਰੀਤ ਜੀ ਨਾਲ, ਤੇ ਉਦੋਂ ਬਾਅਦ ਫਿਰ ਇੱਧਰ ਆਏ ਨੇ ਜੋ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ, ਉਦੋਂ ਦੇਖੋ ਕਿਸ ਤਰ੍ਹਾਂ ਦੀ ਚੁਟਕਲੇਬਾਜ਼ੀ ਕਰਦੇ ਰਹੇ ਨੇ, ਠੀਕ ਹੈ, ਲੋਕ ਹੱਸ ਕੇ ਛੱਡ ਸਕਦੇ ਸੀ ਸ਼ਾਇਦ, ਜਿਹੜਾ ਲੋਕਾਂ ਦਾ ਐਂ ਹੁੰਦਾ ਵੀ ਉਹਨੂੰ ਵਧੀਆ ਲੱਗਦੀਆਂ ਹੋਣੀਆਂ, ਕਿਉਂਕਿ ਸਾਰਾ ਸਮਾਜ ਇੱਕੋ ਲਾਈਨ 'ਤੇ ਤਾਂ ਸੋਚਦਾ ਨਹੀਂ, ਬਥੇਰੇ ਲੋਕ ਨੇ ਜਿਹਨਾਂ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ, ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਹਦੇ ਮੂੰਹ 'ਚੋਂ ਚੰਗੀਆਂ ਲੱਗਦੀਆਂ। ਇੱਕ ਤਾਂ ਤੁਸੀਂ ਕੋਈ 5-10 ਬੰਦੇ ਬੈਠੇ ਹੋ ਆਪਸ 'ਚ ਕਲੋਜ਼ ਸਰਕਟ ਦੇ ਵਿੱਚ, ਕੋਈ ਮਾੜਾ ਮੋਟਾ ਸਕੇਟ ਰਹੇ ਹੋ, ਕੋਈ ਇੰਜੋਏ ਕਰ ਰਹੇ ਹੋ, ਕਿਸੇ ਨੇ ਇਹ ਚੁਟਕਲੇ ਕਰਤੇ ਜਾਂ ਕੋਈ ਹੋਰ ਹੈ ਚੱਲ ਜਾਂਦਾ, ਪਰ ਇੱਕ ਬੰਦਾ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਲੜ ਰਿਹਾ ਐਮ ਪੀ ਬਣਨ ਵਾਸਤੇ, ਉਹ ਇਹੋ ਜਿਹੀਆਂ ਗੱਲਾਂ ਵੀ ਪਤੀਲਾ ਮਾਂਜ ਦੇਣਾ ਜੀ, ਉਹਦੇ ਫੋਟੋ ਲੱਗੀ ਹੋਈ ਉਹ ਮਾਂਜ ਦੇਣੀ ਹੈ, ਇਹ ਕਰ ਦੇਣਾ ਉਹ ਕਰ ਦੇਣਾ, ਸਟੈਰ ਕਰਨਾ ਕਿਸੇ ਦੀਆਂ ਲੱਗੀਆਂ ਫੋਟੋਆਂ 'ਤੇ ਵੀ ਪਤੀਲਿਆਂ ਤੱਕ ਪਹੁੰਚ ਗਏ ਤੁਸੀਂ, ਠੀਕ ਹੈ ਨਾ, ਹੋ ਸਕਦਾ ਲੱਗੀਆਂ ਵੀ ਹੋਣ, ਠੀਕ ਹੈ, ਸਾਰਾ ਕੁਝ ਸੀਗਾ, ਲੋਕ ਦੇਖਦੇ ਸੀ, ਦੂਜੀਆਂ ਪੋਲੀਟੀਕਲ ਪਾਰਟੀਆਂ ਵਾਲੇ ਵੀ ਦੇਖਦੇ ਸੀ, ਪਰ ਇਹਨਾਂ ਨੇ ਸਪੈਸ਼ਲ ਕਿਹਾ ਵੀ ਫੋਟੋ ਦੇਖ ਕੇ ਵੀ ਦੇਖੋ ਜੀ ਉਹ ਬਾਦਲ ਕਿੱਦੇ ਮਾਂਜਣਾ, ਢੀਂਡਸਾ ਕਿੱਦੇ ਮਾਂਜਣਾ, ਉਹ ਇਕੱਠੇ ਮਾਂਜਣੇ, ਇਹ ਕੋਈ ਗੱਲਾਂ ਥੋੜ੍ਹਾ ਹੈਗੀਆਂ। ਅਤੇ ਉਦੋਂ ਬਾਅਦ ਫਿਰ ਜਿਹੜਾ ਬੰਦਾ ਇਹ ਕਹਿੰਦਾ ਰਿਹਾ ਹੋਵੇ, ਉਹਨੇ ਦੱਸੋ ਕਿਹੜੀ ਇਹੋ ਜਿਹੀ ਚੀਜ਼ ਛੱਡੀ ਹੈ ਜਿੱਥੇ ਫੋਟੋ ਨਹੀਂ ਲਾਈ। ਇਹਨਾਂ ਨੇ ਪਹਿਲੀ ਵਾਰ ਹੈ ਵੀ ਸੜਕਾਂ 'ਤੇ ਵੀ ਆਪਦੀ ਫੋਟੋ ਲਾ ਕੇ ਵੀ ਸੜਕ ਭਗਵੰਤ ਮਾਨ ਨੇ ਬਣਾਈ ਹੈ, ਉਹ ਪਤਾ ਹੀ ਹੁੰਦਾ ਯਾਰ ਜਿਹੜਾ ਮੁੱਖ ਮੰਤਰੀ ਹੈ ਸਾਰਾ ਕ੍ਰੈਡਿਟ ਡਿਸਕ੍ਰੈਡਿਟ ਸਟੇਟ ਦਾ ਉਸ ਨੂੰ ਜਾਣਾ ਹੁੰਦਾ ਹੈ, ਜੇ ਕੋਈ ਡਿਵੈਲਪਮੈਂਟ ਹੋਈ ਹੈ ਤਾਂ ਵੀ ਆਪਾਂ ਕਹਿੰਦੇ ਹਾਂ ਜੀ ਭਗਵੰਤ ਮਾਨ ਜੀ ਉਦੋਂ ਮੁੱਖ ਮੰਤਰੀ ਸੀਗੇ ਉਦੋਂ ਆਹ ਚੀਜ਼ ਬਣੀ ਹੈ। ਜੇ ਅੱਜ ਆਪਾਂ ਕੈਰੋ ਸਾਹਿਬ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਵੇਲੇ ਜੀ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣੀ, ਨਹਿਰੂ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਦਾ ਬ੍ਰੇਨ ਚਾਈਲਡ ਸੀ ਭਾਫੜਾ ਡੈਮ ਬਣਾਉਣਾ, ਨਹਿਰਾਂ ਕੱਢਣੀਆਂ, ਸਾਰਾ ਕੁਛ ਹੋਇਆ, ਕਿੰਨੀਆਂ ਡਿਵੈਲਪਮੈਂਟਸ ਹੋਈਆਂ ਨੇ, ਕਿੰਨੇ ਉਦੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ IITs ਬਣੀਆਂ, IIMs ਬਣੀਆਂ, ਉਹ ਕਿਹਨੇ ਬਣਾਈਆਂ ਸੀ, ਠੀਕ ਹੈ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਹੁਤ ਡਿਵੈਲਪਮੈਂਟ ਹੋਈ ਸੀ, ਚਾਹੇ ਉਹ ਮੁੱਖ ਮੰਤਰੀ ਆਪਣੇ ਕੈਰੋਂ ਸਾਹਿਬ ਰਹੇ, ਚਾਹੇ ਲਕਸ਼ਮਣ ਸਿੰਘ ਗਿੱਲ ਰਹੇ, ਲਕਸ਼ਮਣ ਸਿੰਘ ਗਿੱਲ ਹੋ ਰਹਿੰਦਾ ਬੇਸ਼ੱਕ ਉਹਨਾਂ ਦਾ ਥੋੜ੍ਹੇ ਚਿਰ ਬਾਅਦ
1: ਥੋੜ੍ਹਾ ਬਣੀ
0: ਸੀ, ਉਹਨਾਂ ਨੂੰ ਇਹ ਵੀ ਲਾਂਭਾ ਜਾਂਦਾ ਸੀ ਵੀ ਉਹਨਾਂ ਨੇ ਜਸਟਿਸ ਗੁਰਨਾਮ ਸਿੰਘ ਹੋਣੀ ਸਰਕਾਰ ਤੋੜ ਕੇ ਮੁੱਖ ਮੰਤਰੀ ਬਣੇ ਸੀ, ਪਰ ਜਿੰਨੀ ਪੰਜਾਬੀ ਬਾਰੇ ਉਹਨਾਂ ਨੇ ਸੇਵਾ ਕੀਤੀ ਸੀ ਉਹ ਕਿਸੇ ਨੂੰ ਵੀ ਨਹੀਂ ਜਾਂਦਾ। ਇਹਨਾਂ ਨੇ ਤੁਸੀਂ ਦੇਖ ਲਓ ਪੰਜਾਬੀ ਕੀ ਜਲੂਸ ਕੱਢਿਆ ਹੋਇਆ। ਇਹੀ ਭਗਵੰਤ ਮਾਨ ਹੈ, ਵਿਧਾਨ ਸਭਾ ਦੇ ਵਿੱਚ ਸ਼ਾਇਦ ਤੁਸੀਂ ਰੀਕਾਲ ਕਰ ਸਕੋ ਜਾਂ ਲੋਕ ਦੇਖਣ, ਇਹ ਗੱਲ ਕਹੀ ਸੀ ਵੀ ਜਦੋਂ ਬੋਲ ਰਹੇ ਸੀ ਸਾਡੇ ਲੀਡਰ ਆਫ ਓਪੋਜੀਸ਼ਨ, ਠੀਕ ਹੈ, ਉਹਨਾਂ ਨੇ ਕਿਤੇ ਲੋਕਾਂ ਨੂੰ ਲੋਕ ਕਹਿਤਾ ਸੀ ਤੇ ਇਹਨਾਂ ਨੇ ਖਿੱਲੀ ਉਡਾਈ ਸੀ ਵੀ ਇਹ ਹਿੰਦੀ ਬੋਲਦੇ ਆ ਜੀ, ਲੋਕਾਂ ਨੂੰ ਲੋਕ ਕਹਿੰਦੇ ਨੇ ਇਹ। ਤੇ ਹੁਣ ਜੇ ਇਹਨਾਂ ਨੂੰ ਪੁੱਛਣਾ ਹੋਵੇ, ਇਹਨਾਂ ਨੂੰ ਸਕੂਲ ਆਫ ਐਕਸੀਲੈਂਸ ਦਾ ਕੋਈ ਪੰਜਾਬੀ ਚ ਨਹੀਂ ਲੱਭਿਆ ਸ਼ਬਦ,
1: ਸਕੂਲ ਆਫ ਐਮੀਨੈਂਸ, ਐਮੀਨੈਂਸ
0: ਅੰਗਰੇਜ਼ੀ ਆ, ਠੀਕ ਹੈ ਨਾ। ਤੁਸੀਂ ਇੱਕ ਆਪਦਾ ਸਾਰਾ ਦਿਨ ਪੰਜਾਬੀ ਨੂੰ ਮਾਂ ਬੋਲੀ ਦਾ ਦਰਜਾ ਦੇ ਕੇ, ਮਾਂ ਬੋਲੀ ਕਹਿ ਕੇ ਵਡਿਆਉਂਦੇ ਹੋ, ਜੇ ਬੋਲੀ ਕਿਸੇ ਤੋਂ ਗਲਤ ਬੋਲੀ ਗਈ ਉਹਨੂੰ ਉਹ ਕਰਦੇ ਹੋ, ਠੀਕ ਹੈ, ਜਿਵੇਂ ਜਲੂਸ ਆਪ ਹੀ ਘੜਾ ਲੈਂਦੇ ਨੇ ਆਪਦਾ ਇਹ, ਠੀਕ ਹੈ, ਜਿਵੇਂ ਉਹਨਾਂ ਦਾ ਪੰਜਾਬੀ ਪਿੱਛੇ ਬੋਲੇ ਸੀ ਤੇ ਆਪ ਚੰਡੀਗੜ੍ਹ ਦੇ ਸਪੈਲਿੰਗ ਦੱਸਣ ਲੱਗ ਗਏ ਸੀ, ਚੰਡੀਗੜ੍ਹ ਦੇ ਸਪੈਲਿੰਗ ਮੇਰੇ ਖਿਆਲ 'ਚ ਇੱਕ ਜਿਹੜਾ ਬੱਚਾ ਪੰਜਾਬੀ ਸਿੱਖ ਗਿਆ ਉਹ ਵੀ ਸ਼ਾਇਦ ਸਿੱਧੇ ਲਿਖ ਸਕੇ। ਸ਼ਰਮ ਆਉਂਦੀ ਹੈ ਜੋ ਪੰਜਾਬ ਦਾ ਮੁੱਖ ਮੰਤਰੀ ਬੋਲ ਕੇ ਦੱਸ ਰਿਹਾ ਆਪਦਾ ਮਾਣ ਨਾਲ ਤੇ ਉਹਨੂੰ ਚੰਡੀਗੜ੍ਹ ਦੇ ਸਪੈਲਿੰਗ ਆਉਂਦੇ ਹੋਣ, ਠੀਕ ਹੈ। ਇੰਨੇ ਕਿੰਨੇ ਕੰਮ ਕੀਤੇ ਨੇ ਇਹਨਾਂ ਨੇ ਜਿਹੜੇ ਜਣੀ ਕੰਟਰਾਡਿਕਟਰੀ, ਆਪ ਜਣੀ ਆਵਾਜ਼ਾਂ ਕੱਢ ਕੱਢ ਕੇ ਘੂ ਘੂ ਦੀਆਂ ਵੀ ਜੀ ਅਸੀਂ ਕਾਰਾਂ ਤੇ ਆਹ ਰੈੱਡ ਲਾਈਟ ਨੀ ਜੀ, ਫਲਾਨਾ ਨੀ ਜੀ, ਧਿਉਂਕਾ ਨੀ ਜੀ, ਠੀਕ ਹੈ, ਹੁਣ ਕਿੱਡੇ ਕਿੱਡੇ ਛੱਜ ਜੇ ਲੱਗੇ ਹੋਏ ਨੇ, ਠੀਕ ਹੈ, ਕੀ ਕੁਛ ਲੱਗਿਆ ਹੋਇਆ ਇਹਨਾਂ ਨੂੰ ਹੁਣ ਉਹ

0: ਟੂੰ ਟੂੰ ਕਰਦੀਆਂ, ਸਾਰਾ ਕੁਛ ਕਰਦੀਆਂ। ਫਿਰ ਜੋ ਟੂੰ ਟੂੰ ਇਹਨਾਂ ਦੇ ਕੰਨ 'ਚ ਤਾਂ ਸਭ ਤੋਂ ਪਹਿਲਾਂ ਪੈਂਦੀ ਹੋਊ, ਕਿਉਂਕਿ ਉਹ ਗੱਡੀ 'ਚ ਬੈਠੇ ਹੁੰਦੇ ਨੇ ਜਿਹੜੀ ਟੂੰ ਟੂੰ ਕਰਦੀ ਹੈ।
1: ਹਾਂ,
0: ਉਦੋਂ ਫਿਰ ਸ਼ਰਮ ਜੀ ਨਹੀਂ ਆਉਂਦੀ ਵੀ ਮੈਂ ਕੀ ਕਹਿੰਦਾ ਰਿਹਾ ਤੇ ਆ ਹੋਈ ਕੀ ਜਾਂਦਾ। ਮੈਂ ਧਾਲੀਵਾਲ ਸਾਹਿਬ ਤੁਹਾਡੇ ਧਿਆਨ 'ਚ ਲਿਆ ਦਿਆਂ, ਹਾਲਾਂਕਿ ਕੋਈ ਸੈਲਫ ਗਲੋਰੀਫਿਕੇਸ਼ਨ ਨਹੀਂ ਹੁੰਦੀ। ਮੈਨੂੰ ਜਦੋਂ ਪਹਿਲੀ ਵਾਰ ਗੱਡੀ ਅਲਾਟ ਹੋਈ ਸੀ
1: ਜੀ,
0: ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ, ਉੱਥੇ ਥੋੜ੍ਹਾ ਰਸ਼ ਸੀਗਾ ਭਵਾਨੀਗੜ੍ਹ।
1: ਠੀਕ ਹੈ ਜੀ।
0: ਅੱਡੇ 'ਤੇ ਕਈ ਥੋੜ੍ਹਾ ਰਸ਼ ਹੁੰਦਾ ਨਾ, ਇੱਕ ਬੋਟਲਨੈਕ ਜਿਹਾ ਹੈਗਾ ਉੱਥੇ।
1: ਹਾਂਜੀ,
0: ਉੱਥੇ ਤੇ ਮੇਰੇ ਡਰਾਈਵਰ ਨੇ ਥੱਲਿਓਂ ਪੈਰ ਧਰ ਕੇ ਉਹ ਸੈਰਨ ਜਿਹਾ ਹੁੰਦਾ ਰੂੰ ਐਂ ਜੇ,
1: ਹਾਂਜੀ,
0: ਮੈਂ ਉਹਦੇ ਨੂੰ ਕਿਹਾ ਪੈਰ ਚੱਕ, ਇਹ ਕਦੋਂ ਕਿਉਂ ਲਵਾਇਆ ਹੈ? ਕਹਿੰਦਾ ਜੀ ਇਹ ਤਾਂ ਪਿੱਛੋਂ ਹੀ ਲੱਗਿਆ ਹੈ। ਮੈਂ ਫਿਰ ਉਹਨੂੰ ਪਟਾਓ, ਉਹਨੇ ਬਲਕਿ ਕਿਹਾ ਕਹਿੰਦਾ ਜੀ ਲੋਡ ਪੈ ਜਾਂਦੀ ਹੈ, ਕਦੇ ਊਂ ਚੇਪੀ ਲਾ ਦਿੰਦੇ ਜੇ ਆਪਾਂ ਨਾ, ਜਦੋਂ ਲੱਗਿਆ ਹੁੰਦਾ ਵੱਜ ਜਾਂਦਾ ਹੁੰਦਾ। ਤੇ ਮੇਰੇ ਮੈਂ ਪਹਿਲੇ ਦਿਨ ਉਹ 'ਚ ਉਹ ਸੈਰਨ ਦਾ ਆਵਾਜ਼ ਜੀ ਦੇਣ ਵਾਲਾ ਉਹ ਪਟਾਤਾ ਸੀ। ਜਦੋਂ ਤੁਸੀਂ ਗੱਲਾਂ ਕਹੀਆਂ ਹੋਣ ਨਾ ਲੋਕਾਂ ਨੂੰ, ਠੀਕ ਹੈ ਜੀ, ਜੇ ਤੁਸੀਂ ਪੂਰਾ ਨਹੀਂ ਉਤਰ ਸਕਦੇ ਉਹਦੇ, ਥੋੜ੍ਹਾ ਮੋਟਾ ਨੇੜੇ ਤਾਂ ਰਹੋ।
1: ਹਾਂ,
0: ਜੇ ਤੁਸੀਂ ਇਹ ਗੱਲਾਂ ਕੀਤੀਆਂ ਵੀ ਆ ਗੱਡੀਆਂ ਲਾਰਾ ਜਾ ਰਿਹਾ ਜੀ, ਉਹ ਜਾ ਰਿਹਾ ਜੀ, ਮੈਨੂੰ ਹਜੇ ਤੱਕ ਇਸ ਤਰ੍ਹਾਂ ਕੋਈ ਇੰਸੀਡੈਂਟ ਨਹੀਂ ਹੋਇਆ ਵੀ ਉਹ ਜਿਹੜੀ ਨਾਲ ਚੱਲ ਰਹੀ ਹੁੰਦੀ ਹੈ ਐਂਬੂਲੈਂਸ ਟਰੱਕ ਜਿੱਡੀ, ਠੀਕ ਹੈ ਨਾ, ਉਹ ਕਿੰਨਾ ਤੇਲ ਖਾਂਦੀ ਹੋਊ, ਕਿੰਨਾ ਉਹ ਹੈ ਟ੍ਰੈਫਿਕ ਹੈਜ਼ਰਡ ਹੈ, ਹੋਰ ਆ ਸਾਰਾ ਕੁਛ ਹੈ, ਠੀਕ ਹੈ, ਉਹਦਾ ਕਦੇ ਲੋਡ ਪਈ ਹੋਵੇ। ਨਹੀਂ ਤਾਂ ਪੰਜਾਬ ਦੇ ਚੱਪੇ ਚੱਪੇ ਤੇ ਹਸਪਤਾਲ ਨੇ, ਜੇ ਕੋਈ ਇਹੋ ਜਿਹੀ ਅਨਟਵਾਰਡ ਇੰਸੀਡੈਂਟ ਹੋ ਵੀ ਜਾਵੇ ਉੱਥੇ ਰਸ਼ ਕੀਤਾ ਜਾ
1: ਸਕਦਾ ਹੈ।
0: ਯਾਰ ਕੀ ਦੱਸੋ ਕੀ ਕੁਛ ਬੋਲਿਆ। ਮੈਂ ਦੇਖੋ ਧਾਲੀਵਾਲ ਸਾਹਿਬ ਕਈ ਚੀਜ਼ਾਂ ਇਹ ਹੁੰਦੀਆਂ, ਤੁਸੀਂ ਵੀ ਉਹਦਾ ਪਾਰਟ ਹੁੰਦੇ ਹੋ, ਠੀਕ ਹੈ, ਤਾਂ ਉਹ ਪਾਰਟ ਦੇ ਵਿੱਚ ਅਸੀਂ ਕੁਛ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਸਾਡੇ ਵਲੰਟੀਅਰਾਂ ਦੇ ਥਰੂ ਇੱਕ ਅੰਡਰਟੇਕਿੰਗਾਂ ਵੰਡੀਆਂ ਸੀ,
1: ਠੀਕ ਹੈ,
0: ਜਿਹਦੇ ਵਿੱਚ ਅਸੀਂ ਇਹ ਲਿਖਿਆ ਸੀ ਇਨ ਕੇਸ ਮੈਂ MLA ਬਣਦਾ ਹਾਂ ਤਾਂ ਮੈਂ ਕਿਸੇ ਵੀ ਆਪਦੀ ਗੱਡੀ ਤੇ ਨੀਲੀ ਜਾਂ ਰੈੱਡ ਲਾਈਟ ਨਹੀਂ ਲਾਊਂਗਾ।
1: ਤੇ 2017 ਚ
0: ਅੰਡਰਟੇਕਿੰਗ ਦਿੱਤੀਆਂ ਸੀ,
1: ਠੀਕ ਹੈ,
0: ਪਾਰਟੀ ਦੇ ਕਹਿਣ ਤੇ ਦਿੱਤੀਆਂ ਸੀ, ਪਾਰਟੀ ਨੇ ਅੰਡਰਟੇਕਿੰਗ ਬਣਾ ਕੇ ਭੇਜੀਆਂ ਸੀ, ਆਪਦੇ ਵੱਲੋਂ ਵੰਡੀਆਂ ਸੀ,
1: ਠੀਕ ਹੈ।
0: ਨੰਬਰ 2 ਤੇ ਮੈਂ ਕੋਈ ਵੀ ਸਿਕਿਉਰਿਟੀ ਨਹੀਂ ਰੱਖੂੰਗਾ। ਪੁੱਛੋ ਭਗਵੰਤ ਮਾਨ ਨੇ, ਇਹਨੇ ਵੀ ਉਦੋਂ ਜਲਾਲਾਬਾਦ ਤੋਂ ਇਲੈਕਸ਼ਨ ਲੜੀ ਸੀ, ਠੀਕ ਹੈ, ਉੱਥੇ ਅੰਡਰਟੇਕਿੰਗ ਦਿੱਤੀਆਂ ਸੀ ਕਿ ਨਹੀਂ ਦਿੱਤੀਆਂ ਸੀ। ਨਾਲ ਸਭ ਤੋਂ ਵੱਡੀ ਅਸੀਂ ਇਹ ਤਾਂ ਚਲੋ ਇੱਕ ਹੁੰਦਾ ਡਰਾਮਾਬਾਜ਼ੀ ਵੀ ਕਹਿ ਸਕਦੇ ਇਹਨੂੰ ਵੀ ਇਹ ਨਹੀਂ ਲਾਵਾਂਗੇ ਉਹ ਨਹੀਂ ਲਾਵਾਂਗੇ, ਹਾਲਾਂਕਿ ਇਹਦੇ ਨਾਲ ਕੋਈ ਨਾ ਗੱਡੀ ਤੇਲ ਵੱਧ ਖਾਂਦੀ ਹੈ ਨਾ ਘੱਟ ਖਾਂਦੀ ਹੈ। ਸਭ ਤੋਂ ਵੱਡੀ ਅੰਡਰਟੇਕਿੰਗ ਦਿੱਤੀ ਸੀ ਅਸੀਂ ਲੋਕਾਂ ਦੀ ਭਲਾਈ ਵਾਸਤੇ, ਲੋਕਾਂ ਦੀ ਸਹੂਲਤ ਵਾਸਤੇ ਦਫ਼ਤਰ ਖੋਲਾਂਗੇ। ਇਹਨਾਂ ਡਰਾਮੇ ਬਥੇਰੇ ਕੀਤੇ ਆ, ਮੈਂ ਜਲੰਧਰ ਖੋਲ ਲਿਆ ਜੀ, ਮੈਂ ਸਾਰੇ ਡਿਸਟ੍ਰਿਕਟ ਹੈਡਕੁਆਟਰ ਦੇ ਖੋਲ ਲਏ ਜੀ, ਕਿੱਥੇ ਚੱਲਦਾ ਦਫ਼ਤਰ, ਠੀਕ ਹੈ। ਜੇ ਅਸੀਂ ਅੰਡਰਟੇਕਿੰਗ ਦਿੱਤੀ ਸੀ ਤਾਂ ਮੇਰਾ ਦਫ਼ਤਰ 5 ਸਾਲ ਲਗਾਤਾਰ ਚੱਲਿਆ, 10 ਮਾਰਚ ਨੂੰ ਆਈ ਥਿੰਕ ਰਿਜ਼ਲਟ ਨਿਕਲੇ ਸੀ, 31 ਮਾਰਚ ਤੱਕ ਮੈਂ ਦਫ਼ਤਰ ਚਲਾਇਆ 5 ਸਾਲ ਲਗਾਤਾਰ। ਅਤੇ ਦਫ਼ਤਰ ਕੋਈ ਐਂ ਨਹੀਂ ਸੀ ਵੀ ਜੀ ਅਖਬਾਰ ਪੜ੍ਹ ਰੱਖੇ ਹੋਏ, ਦੋ ਲੋਕ ਆ ਕੇ ਉੱਥੇ ਟੇਬਲ 'ਤੇ ਲੱਤਾਂ ਰੱਖ ਕੇ ਅਖਬਾਰ ਪੜ੍ਹ ਕੇ ਚਲੇ ਗਏ ਜਾਂ ਚਾਹ ਪੀ ਕੇ ਚਲੇ ਗਏ। ਪ੍ਰੋਪਰ ਚੱਲਦਾ ਸੀ, ਜੇ ਟਾਈਪ ਹੁੰਦਾ ਸੀ ਮੇਰੇ ਦਫ਼ਤਰ ਦੇ ਅੰਦਰੋਂ ਚਿੱਠੀ ਹੁੰਦੀ ਸੀ, ਜੇ ਅਸੀਂ ਫੋਟੋ ਸੈਟ ਕਰਾਉਂਦੇ ਫੋਟੋ ਸੈਟ ਮਸ਼ੀਨ ਅੰਦਰ ਲਾਈ ਹੋਈ ਸੀ, ਜੇ ਕਿਤੇ ਚਿੱਠੀ ਭੇਜਣੀ ਹੈ ਕਿਸੇ ਬਿਹਾਫ 'ਤੇ ਤਾਂ ਉਹਨੂੰ ਨੰਬਰ ਲਾ ਕੇ ਸਾਡੇ ਦਫ਼ਤਰ ਜਾਣੀ ਹੈ, ਅਤੇ ਇੱਕ ਫੋਟੋ ਸੈਟ ਕਰਕੇ ਜਿਹੜਾ ਬੰਦਾ ਸਾਡੇ ਕੋਲ ਆਇਆ ਜਿਹਦਾ ਕੰਮ ਹੈ ਉਹਨੂੰ ਦੇਣੀ ਹੈ ਵੀ ਤਾਂ ਕਿ ਲੋੜ ਪੈਣ 'ਤੇ ਕੰਮ ਆ ਜਾਵੇ ਤੈਨੂੰ, ਠੀਕ ਹੈ ਨਾ। ਅਤੇ ਇਹਦੇ ਫਿਰ ਬਾਕੀ MLA ਦੇ ਆ 92 ਦੇ ਦਫ਼ਤਰ ਦਿਖਾ ਦਿਓ, ਆਪਦਾ ਦਿਖਾ ਦਿਓ, ਉਹਦਾ ਡਰਾਮੇ ਕੀਤੇ ਨੇ, ਹੋਰ ਕੀ ਕੀਤਾ।
1: ਇੱਕ ਨਜ਼ਰ ਜੀ, ਜਿਵੇਂ ਹੁਣ ਮਾਣਯੋਗ ਅਦਾਲਤ ਨੇ 30 ਪਾਈ ਆ, 1/5/26 ਪਾਈ ਆ, ਹੁਣ 1/5/26 ਨੂੰ ਵਿਸ਼ੇਸ਼ ਜਿਹੜਾ ਇਜਲਾਸ ਉਹ ਸੱਦ ਲਿਆ ਹੈਗਾ, ਹੁਣ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਸਾਰੇ ਲੋਕਾਂ ਨੇ ਇਹ ਵੀ ਟਿੱਪਣੀ ਕਰੀ ਹੈ ਵੀ ਇਹ ਕੋਰਟ 'ਚ ਨਹੀਂ ਪੇਸ਼ ਹੋ ਰਹੇ, ਇਹਦੇ ਕਰਕੇ ਇਹ ਹੋਇਆ। ਤੁਸੀਂ ਇੱਦਾਂ ਦੇਖਦੇ ਹੋ ਜਾਂ ਤੁਹਾਡਾ ਨਜ਼ਰੀਆ ਅਲੱਗ ਆ?
0: ਆਪਾਂ ਨੂੰ ਦੇਖੋ ਗੱਲ ਪਤਾ ਕੀ ਹੈ, ਜੇ ਤਾਂ ਐਲੀਗੇਸ਼ਨ ਹੀ ਲਾਉਣਾ ਹੋਵੇ ਚਾਹੇ ਇਹਦੇ ਨੂੰ ਆਪਾਂ ਲਿੰਕ ਕਰ ਦਈਏ,
1: ਹਾਂ
0: ਹੋ ਸਕਦਾ ਉਹਨੇ ਇਹ ਸੋਚ ਕੇ ਕੀਤੀ ਹੋਵੇ ਮੈਨੂੰ ਜਾਣਾ ਨਾ ਪਵੇ,
1: ਠੀਕ ਹੈ,
0: ਪਰ ਮੈਂ ਇਹਨੂੰ ਇਸ ਐਂਗਲ ਤੋਂ ਵੀ ਦੇਖਦਾ ਵੀ ਉਸ ਦਿਨ ਮਜ਼ਦੂਰ ਦਿਵਸ ਹੈ,
1: ਸਾਡੇ ਵੱਡੇ
0: ਦੇ ਵੱਡੇ ਹੈ,
1: ਹਾਂਜੀ ਨਾ,
0: ਵੀ ਹੋ ਸਕਦਾ ਉਹਨਾਂ ਨੂੰ ਉਹਨਾਂ ਲਈ ਕੋਈ ਵਿਸ਼ੇਸ਼ ਬਿੱਲ ਲਿਆਉਣ ਲਈ ਕੋਈ ਕਾਨੂੰਨ ਬਣਾਉਣ ਵਾਸਤੇ ਇਹਨਾਂ ਨੇ ਵਿਧਾਨ ਸਭਾ ਸੈਸ਼ਨ ਸੱਦਿਆ ਹੋਵੇ,
1: ਠੀਕ।
0: ਮੇਰੇ ਕੇਸ ਨਾਲ ਲਿੰਕ ਮੈਂ ਇਸ ਕਰਕੇ ਵੀ ਨਹੀਂ ਕਰਦਾ ਵੀ ਉਹਨੂੰ ਤਾਂ ਪਹਿਲਾਂ ਕਿੰਨੇ ਵਾਰੀ ਬੁਲਾਇਆ ਤੇ ਫਿਰ ਕਿਹੜਾ ਕੋਰਟ ਬੰਦ ਹੋ ਜਾਣੀ ਹੈ ਜੇ ਪਰਸੋਂ ਨਹੀਂ ਆਊਗਾ ਇਹ, ਠੀਕ ਹੈ ਨਾ,
1: ਇਹ ਕਿਸੇ ਤਰ੍ਹਾਂ
0: ਇੱਥੇ ਰਹਿਣੀ ਹੈ ਨਾ।
1: ਇਹ ਮੈਂ ਤੁਹਾਨੂੰ ਰੋਕ ਰਿਹਾ ਥੋੜ੍ਹਾ, ਕੰਟੈਂਪਟ ਆਫ ਕੋਰਟ ਨਹੀਂ ਲੱਗਦਾ ਜਦੋਂ ਪਹਿਲਾਂ ਮਤਲਬ ਇੰਨੀ ਵਾਰ ਡੇਟਾਂ ਵੀ ਤੁਹਾਡੀ ਤਾਂ ਕੋਈ ਜ਼ਿਆਦਾ ਹੁਣ ਲੰਬੀ ਪੈ ਨਹੀਂ ਰਹੀ, ਜਿਹੜਾ ਅਸੀਂ ਪਿਛਲਾ ਇਹ ਸਾਰਾ ਇਕੱਠਾ ਕੀਤਾ ਹੈਗਾ ਪਲੰਦਾ, ਵੀ ਇਹ ਕਿਵੇਂ ਹੈ? ਮਤਲਬ ਪਤਾ ਤਾਂ ਹੁੰਦਾ ਨਾ ਵੀ ਮੈਨੂੰ ਹੁਣ ਜਾਣਾ ਬਣਦਾ, ਜਿਵੇਂ ਉਹਦਾ ਜਿਹੜਾ ਹੁਣ ਤੁਹਾਡਾ ਆਰਡਰ ਆਇਆ ਉਹਦੇ 'ਚ ਕਿੰਨੀ ਮਤਲਬ ਸਟ੍ਰਿਕਟ ਲਾਈਨ ਲਿਖੀ ਵੀ ਆ, ਕਿੰਨਾ ਸਟ੍ਰਿਕਟ ਆਰਡਰ ਆ ਉਹ, ਮਤਲਬ ਉਹ ਐਜ਼ ਅ ਚੀਫ ਮਿਨਿਸਟਰ ਜ਼ਿੰਮੇਵਾਰ ਬੰਦੇ ਆ, ਤਾਂ ਇਗਨੋਰ ਕਿਉਂ ਹੋ ਰਹੇ ਆ?
0: ਦੇਖੋ ਹੋ ਸਕਦਾ ਉਹ ਭੱਜਦਾ ਹੋਵੇ, ਕਿਉਂਕਿ ਇਹ ਇੱਕ ਥਾਂ ਤੋਂ ਨਹੀਂ ਭੱਜਿਆ, ਕਈ ਥਾਂ ਤੋਂ ਭੱਜਿਆ ਹੋਇਆ, ਇਹ ਤਾਂ ਫਿਰ ਵੀ ਕੋਰਟ ਹੈ,
1: ਹਾਂ,
0: ਇਸ ਤਾਂ ਅਲਟੀਮੇਟਲੀ ਆਉਣਾ ਹੀ ਪਊ।
1: ਹਾਂ,
0: ਜੱਜ ਸਾਹਿਬ ਨੇ ਜਿਹੜੇ ਵੀ ਆਰਡਰ ਪਾਸ ਕੀਤੇ ਆ ਬੜਾ ਜਿਹੜੀ ਮਾਇੰਡ ਅਪਲਾਈ ਕਰਕੇ ਉਹਨੇ ਕੀਤੇ ਹੋਣੇ ਆ,
1: ਹਾਂਜੀ,
0: ਠੀਕ ਹੈ ਨਾ, ਪਰ ਗੱਲ ਤਾਂ ਇਹ ਹੈਗੀ ਹੈ

0: ਵੀ ਜੇ ਕੋਰਟ ਤਾਂ ਚੱਲ 1 ਤਰੀਕ ਨੂੰ ਨਹੀਂ ਆਊ, ਉਹਨੂੰ ਫਿਰ ਵੀ ਤਾਂ ਡੇਟ ਮਿਲੂਗੀ, ਠੀਕ ਹੈ। ਜੇ ਫਿਰ ਵੀ ਸਕੇਪ ਕਰੀ ਜਾਊਗਾ ਤਾਂ ਕੋਈ ਨਾ ਕੋਈ ਜੱਜ ਜਿਹੜਾ ਹੈਗਾ ਜੱਜ ਸਾਹਿਬਾਨ ਕਰ ਸਕਦੇ ਆ ਕੋਈ ਆਰਡਰ ਪਾਸ। ਇਹ ਤਾਂ ਹੈ ਨਹੀਂ ਵੀ ਕੋਰਟਾਂ ਨੂੰ ਤਾਂ ਸਕੇਪ ਕਰ ਨਹੀਂ ਸਕਦੇ, ਕੋਈ ਕੋਰਟ ਦੇ ਸਾਹਮਣੇ ਤਾਂ ਇੱਕ ਆਰਡਨਰੀ ਬੰਦਾ ਵੀ ਉਹੀ ਹੈ, ਨਾਜਰ ਸਿੰਘ ਉਦੋਂ ਵੀ ਉਸ ਵੇਲੇ MLA ਸੀ ਜੋ ਮੈਂ ਕੇਸ ਕੀਤਾ ਸੀ, ਹੁਣ ਐਕਸ MLA ਆ, ਠੀਕ ਹੈ। ਜਿਨ੍ਹਾਂ ਤੇ ਕੇਸ ਕੀਤਾ ਭਗਵੰਤ ਮਾਨ ਜੀ ਤੇ, ਉਸ ਵੇਲੇ
1: MP ਸੀ
0: ਉਹ MP ਸੀਗੇ ਲੋਕ ਸਭਾ ਦੇ, ਹੁਣ
1: ਜੀ।
0: ਮੁੱਖ ਮੰਤਰੀ ਨੇ ਸਟੇਟ ਦੇ, ਠੀਕ ਹੈ
1: ਹਾਂ
0: ਨਾ। ਉਹਨਾਂ ਲਈ ਤਾਂ ਕੋਰਟ ਲਈ ਤਾਂ ਉਹਨਾਂ ਦਾ
1: ਸਹੀ ਬਾਤ।
0: ਕੇਸ ਦੇਖਣਾ, ਉਹਨਾਂ ਨੂੰ ਤਾਂ ਕੋਈ ਇਸ ਚੀਜ਼ ਨਾਲ ਨਹੀਂ ਵੀ ਨਾਜਰ ਸਿੰਘ ਕੌਣ ਹੈ ਤੇ ਭਗਵੰਤ ਮਾਨ ਕੌਣ ਹੈ, ਠੀਕ ਹੈ। ਜਦੋਂ ਉਹਨਾਂ ਕੋਈ ਐਪਲੀਕੇਸ਼ਨ ਭੇਜਦੇ ਆ, ਐਗਜੈਂਪਸ਼ਨਾਂ ਲਈ ਜਾਂਦੇ ਨੇ, ਤਾਂ ਕੋਰਟ ਨੂੰ ਕਈ ਵਾਰੀ
1: ਹਾਂ
0: ਮੰਨਣੀ ਪੈਂਦੀ ਹੈ ਵੀ ਠੀਕ ਹੈ, ਜੇ ਅੱਜ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਲੀਨੀਅੰਟ ਲੈ ਵੀ ਸਕਦੇ ਆ।
1: ਹਾਂ ਠੀਕ ਹੈ।
0: ਹਾਲਾਂਕਿ ਆਰਡਰਿੰਗ ਕੇਸਾਂ ਦੇ ਵਿੱਚ ਨਹੀਂ ਲੀਨੀਅੰਟ ਲਿਆ ਜਾਂਦਾ, ਕਿਉਂਕਿ ਸਾਡੇ ਕੇਸ 'ਚ ਹੀ ਇੱਕ ਪੱਤਰਕਾਰ ਸਾਹਿਬ ਉਹ ਚਲੇ ਗਏ ਸੀ ਕੈਨੇਡਾ
1: ਠੀਕ ਹੈ,
0: ਵਿਦਾਊਟ ਟੇਕਿੰਗ ਪਰਮਿਸ਼ਨ ਫਰੋਮ ਦੀ ਕੋਰਟ,
1: ਹਾਂ
0: ਕਿਉਂਕਿ ਜੇ ਤੁਸੀਂ ਬੇਲ ਤੋਂ ਪਰਮਿਸ਼ਨ ਲੈਣੀ ਬਣਦੀ ਹੈ,
1: ਠੀਕ ਹੈ
0: ਠੀਕ ਹੈ। ਤਾਂ ਉਹਨਾਂ ਦੀ ਬੇਲ ਕੈਂਸਲ ਕੀਤੀ ਸੀ, ਉਹਨੇ ਫਿਰ ਸੈਸ਼ਨ ਕੋਰਟ 'ਚ ਅਪੀਅਰ ਹੋ ਕੇ ਦੁਬਾਰੇ ਬੇਲ ਕਰਾਈ ਹੈ,
1: ਇੱਕ
0: ਠੀਕ ਹੈ
1: ਮੈਨੂੰ ਹੋਰ ਦੱਸੋ ਆ ਬੇਲ ਵਾਲੀ ਗੱਲ ਤੋਂ ਯਾਦ ਆਇਆ,
0: ਜੀ।
1: ਮੈਂ ਪਰਸੋਂ ਜਦ ਹਰਪਾਲ ਚੀਮਾ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ, ਜਾਂ ਇਹਨਾਂ ਦੇ ਬੜੇ ਵਿਧਾਇਕਾਂ ਦਾ, ਜਾਂ ਇਹ ਮੁੱਖ ਮੰਤਰੀ ਆਪ ਵੀ ਕਹਿ ਦਿੰਦੇ ਆ,
0: ਹਾਂਜੀ,
1: ਵੀ ਜਿਵੇਂ ਬਿਕਰਮ ਮਜੀਠੀਆ ਦੀ ਗੱਲ ਸੀਗੀ, ਉਹ
0: ਹਾਂਜੀ
1: ਕਹਿੰਦੇ ਵੀ ਇਹ ਤਾਂ ਜ਼ਮਾਨਤ ਤੇ ਬੰਦਾ ਬਾਹਰ ਆ, ਇਹਦਾ ਕੀ ਆ,
0: ਹਾਂਜੀ
1: ਇਹ ਛੁੱਟ ਥੋੜੀ ਗਿਆ, ਬਰੀ ਥੋੜੀ ਹੋ ਗਿਆ, ਫਿਰ
0: ਜੀ
1: ਮੁੱਖ ਮੰਤਰੀ ਵੀ ਹੁਣ ਜ਼ਮਾਨਤ ਤੇ ਹੀ ਨੇ,
0: ਬਿਲਕੁਲ ਜ਼ਮਾਨਤ ਤੇ ਨੇ, ਛੁੱਟੇ ਤੇ ਨਹੀਂ ਹਜੇ ਕੋਰਟ ਚੋਂ, ਕੋਰਟ ਨੇ ਫੈਸਲਾ ਤਾਂ ਨਹੀਂ ਕੀਤਾ ਨਾ, ਠੀਕ ਹੈ ਨਾ ਜੀ। ਈਵਨ ਦੋ ਜਿਹੜੇ ਐਡੀਟਰ ਨੇ, ਦੋ ਪੱਤਰਕਾਰਾਂ ਦੀ ਬੇਸ਼ੱਕ ਹਾਈ ਕੋਰਟ ਨੇ ਐਕਸੈਪਟ ਕਰ ਲਈ ਸੀ
1: ਹਾਂ
0: ਉਹਨਾਂ ਦੀ ਪਟੀਸ਼ਨ,
1: ਠੀਕ ਹੈ।
0: ਉਸ ਤੋਂ ਬਾਅਦ ਉਸੇ ਮਾਨਯੋਗ ਹਾਈ ਕੋਰਟ ਨੇ ਇਹਨਾਂ ਦਾ ਜਾਣੀ ਐਕਸੈਪਟ ਕਰਨ ਤੋਂ, ਇਹ ਕਹਿ ਲਓ ਵੀ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਸੀ, ਪਰ ਜਦੋਂ ਕੋਰਟ ਦਾ ਦੇਖਿਆ ਵੀ ਰੱਤ ਜਾਂ ਕੋਈ ਹੋਰ ਹੈ, ਹੈ ਨਾ, ਇਹਨਾਂ ਨੇ ਵਿਡਰਾ ਕੀਤੀ ਹੈ 18 ਅਕਤੂਬਰ 2025 ਨੂੰ, ਇਹਨਾਂ ਨੇ ਕੁਐਸਚਨ ਵਾਸਤੇ ਪਾਈ ਹੋਈ ਪਟੀਸ਼ਨ ਵਿਡਰਾ ਕੀਤੀ ਹੈ। ਉਸੇ ਦਿਨ ਜਗਬਾਣੀ ਦੇ ਐਡੀਟਰ ਦੀ ਸੁਣੀ ਗਈ ਤੇ ਮਾਨਯੋਗ ਕੋਰਟ ਨੇ ਉਹਨਾਂ ਦੀ ਸੁਣ ਕੇ ਜਾਣੀ ਡਿਸਮਿਸ ਕੀਤੀ ਹੈ ਪਟੀਸ਼ਨ,
1: ਉਹਨਾਂ ਦੀ, ਅੱਛਾ ਡਿਸਮਿਸ
0: ਹਾਂ
1: ਕਰ ਦਿੱਤੀ
0: ਬਿਲਕੁਲ ਬਿਲਕੁਲ,
1: ਤੇ
0: ਰਿਫਿਊਜ਼ ਕੀਤੀ ਉਹਨਾਂ ਨੂੰ,
1: ਮੁੱਖ ਮੰਤਰੀ ਨੇ ਹਾਈ ਕੋਰਟ ਪਾਈ ਸੀ ਤੇ ਇਹਨਾਂ ਦੀ, ਇਹਨਾਂ ਨੇ ਵਿਡਰਾਅ,
0: ਇਹਨਾਂ ਨੇ ਵਿਡਰਾਅ ਕੀਤੀ ਹੈ,
1: ਆਪ ਹੀ ਵਿਡਰਾਅ ਕਰ ਲਈ,
0: ਆਪ ਹੀ ਵਿਡਰਾਅ ਕੀਤੀ ਹੈ। ਹੋ ਸਕਦਾ ਇਹਨੂੰ ਲੱਗਦਾ ਹੋਵੇ ਵੀ ਸਾਡੇ ਕਿਤੇ ਇਹ ਨਾ ਹੋਵੇ ਉੱਥੋਂ ਬਦਨਾਮੀ ਹੋਵੇ, ਕਿਉਂਕਿ ਹਾਲਾਂਕਿ ਹੁੰਦਾ ਤਾਂ ਵਿਡਰਾਅ ਕਰਨਾ ਵੀ ਜੱਜ ਸਾਹਿਬ ਆਰਡਰ ਦੇ ਵਿੱਚ ਤਾਂ ਇਹੀ ਲਿਖਦੇ ਨੇ ਡਿਸਮਿਸ ਐਜ਼ ਵਿਡਰਾਅ, ਠੀਕ ਹੈ ਨਾ। ਦੂਜੇ ਦੀ ਉਸੇ ਦਿਨ ਸੁਣੀ ਗਈ, ਸੇਮ ਜਾਣੀ ਕਹਿ ਲਓ ਉਹਦੇ ਤਾਂ ਫੈਕਟਸ ਇਹਦੇ ਨੂੰ ਵੀ ਸੌਫਟ ਸੀਗੇ, ਕਿਉਂਕਿ ਉਹ ਤਾਂ ਇੱਕ ਰਿਪੋਰਟਰ ਸੀ,
1: ਹਾਂ
0: ਠੀਕ ਹੈ ਨਾ। ਪਰ ਉਹ ਰਿਪੋਰਟਰ ਦੇ ਤਾਂ ਲੀਨੀਅੰਟ ਵਿਊ ਲਿਆ ਜਾ ਸਕਦਾ ਸੀ ਨਾ, ਵੀ ਚੱਲ ਠੀਕ ਹੈ ਜੀ ਜੋ ਆਇਆ ਰਿਪੋਰਟ ਕੀਤੀ ਦੂਜਿਆਂ ਦੇ ਉਹ ਕਰ ਸਕ, ਪਰ ਫਿਰ ਵੀ ਜੱਜ ਸਾਹਿਬ ਨੂੰ ਲੱਗਿਆ ਵੀ ਨਹੀਂ ਪਲੀਡਿੰਗ ਠੀਕ ਨਹੀਂ ਹੈ ਇਹਨਾਂ ਦੀ, ਜਾਂ ਕਹੋ ਮੈਰਿਟ ਨਹੀਂ ਬਣਦੀ, ਤਾਂ ਉਹਨਾਂ ਨੇ ਕਿਸੇ ਸੋਚ ਕੇ ਕੁਝ ਡਿਸਮਿਸ ਕੀਤੀ ਹੋਣੀ ਹੈ
1: ਡਿਸਮਿਸ,
0: ਤੇ ਇਹਨਾਂ ਨੇ ਵਿਡਰਾ ਕੀਤੀ ਹੈ। ਉਸ ਤੋਂ ਬਾਅਦ ਇੱਥੇ ਫਿਰ ਕੇਸ ਜਿਹੜਾ ਫਾਸਟ ਹੋਇਆ, ਪਹਿਲਾਂ ਤਾਂ ਜਿੰਨਾ ਚਿਰ ਉਹਨਾਂ ਦੀ ਪਟੀਸ਼ਨ ਪੈਂਡਿੰਗ ਰਹੀ ਹੈ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੀ, ਹਾਈ ਕੋਰਟ 'ਚ ਵੀ ਕਾਫੀ ਟਾਈਮ ਲੱਗਿਆ।
1: ਜਿਵੇਂ ਮੈਂ ਇੱਕ ਵਾਰ ਹੋਰ ਵੀ ਗੱਲ ਯਾਦ ਆਈ ਸੀ, ਜਿਵੇਂ ਤੁਹਾਡੇ ਇੱਥੇ ਸੇਵਾ ਸਿੰਘ ਠਿੱਕਰੀਵਾਲ ਦਾ ਬੁੱਤ ਲੱਗਿਆ, ਚੀਫ ਮਿਨਿਸਟਰ ਵੀ ਸੇਵਾ ਸਿੰਘ ਠਿੱਕਰੀਵਾਲ ਬਾਰੇ ਜਾਂ ਆਜ਼ਾਦੀ ਘੁਲਾਟੀਆਂ ਬਾਰੇ ਬਹੁਤ ਗੱਲਾਂ ਕਰਦੇ ਆ, ਸਿਧਾਂਤਕ ਗੱਲਾਂ ਗੀਆਂ, ਸਿਧਾਂਤਾਂ ਕਰਕੇ ਹੀ ਉਹ ਲੋਕਾਂ ਦੇ ਬੁੱਤ ਲੱਗੇ ਆ ਨਾ, ਜੇ ਐਡੇ ਸਿਧਾਂਤਕ ਸੀ ਉਹਨਾਂ ਨੇ ਕੁਛ ਕੀਤਾ ਗਾ, ਮਤਲਬ ਹੁਣ ਕੀ ਲੱਗਦਾ ਗਾ ਵੀ ਮਾਨਸਾ ਵਰਗੀ ਧਰਤੀ ਜਾਂ ਬਰਨਾਲੇ ਵਰਗਾ ਜਿਹੜਾ ਆਪਣਾ ਇੱਕ ਹੀ ਖਿੱਤਾ ਆ ਜਾਂਦਾ ਗਾ, ਇੱਥੇ ਮੁੱਖ ਮੰਤਰੀ ਦਾ ਅੰਦਰਲੀ ਚੀਜ਼ ਜਾਗਣੀ ਚਾਹੀਦੀ ਹੈ ਵੀ ਭਾਈ ਤੁਸੀਂ ਉਦਾਹਰਨਾਂ ਤਾਂ ਐਡੀਆਂ ਵੱਡੀਆਂ ਦਿੰਦੇ ਹੋ ਤਾਂ ਕੁਛ ਆ ਕੇ ਠੀਕ ਆ ਕਬੂਲ ਲਓ, ਜੇ ਕੁਛ ਗਲਤ
0: ਮੈਂ
1: ਹੋ ਗਿਆ।
0: ਜੋ ਮੁੱਖ ਮੰਤਰੀ ਸਾਹਿਬ ਮਾਨਸਾ 'ਚ ਆਉਂਦੇ ਨੇ, ਤਕਰੀਬਨ ਹਰ ਵਾਰੀ ਉਸ ਬੁੱਤ ਦੇ ਕੋਲ ਦੀ ਲੰਘਦੇ ਨੇ, ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਜਿਹੜੇ ਆਜ਼ਾਦੀ ਘੁਲਾਟੀਏ ਰਹੇ ਨੇ, ਜਿਨ੍ਹਾਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਨੇ ਉਹ, ਠੀਕ ਹੈ, ਐਡੀਆਂ ਵੱਡੀਆਂ ਲੜਾਈਆਂ ਲੜੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹਾ ਮੋਟਾ ਤਾਂ ਸੋਚਣਾ ਚਾਹੀਦਾ ਸੀ ਮੈਂ ਕਿਸ ਧਰਤੀ 'ਤੇ ਆ ਕੇ ਕੀ ਝੂਠ ਬੋਲ ਰਿਹਾ, ਠੀਕ ਹੈ ਨਾ ਜੀ। ਪਰ ਉਹਨੇ ਪ੍ਰਵਾਹ ਨਹੀਂ ਕੀਤੀ। ਇੱਕ ਨਾਲ ਮੈਂ, ਚਲੋ ਤੁਸੀਂ ਗੱਲ ਤੋਰ ਹੀ ਲਈ ਹੈ ਇਸ ਚੀਜ਼ ਦਾ, ਮੈਨੂੰ ਬਲਕਿ ਡਿਟੇਲ ਦੇ ਵਿੱਚ ਤਾਂ ਮੇਰੇ ਇੱਕ ਮਿੱਤਰ ਨੇ ਦੱਸਿਆ, ਠੀਕ ਹੈ, ਉਹਨਾਂ ਨੇ ਕਾਮਰੇਡ ਜਗੀਰ ਸਿੰਘ ਜੋਗਾ ਦੀ ਜੀਵਨੀ ਲਿਖੀ ਸੀ ਆਪਣੇ ਦਰਸ਼ਨ ਜੋਗਾ ਜੀ, SDO ਰਿਟਾਇਰ ਹੋਏ ਨੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ 'ਚ, ਉਹ ਮੇਰੇ ਕੁਲੀਗ ਰਹੇ ਨੇ ਉਹ ਜਦੋਂ ਮੈਂ ਟਿਊਬਲ ਕਾਰਪੋਰੇਸ਼ਨ ਦੇ ਵਿੱਚ ਜੋਬ ਕਰਦਾ ਸੀ
1: ਜੀ,
0: ਠੀਕ ਹੈ ਜੀ। ਨਾਲ ਉਹਨਾਂ ਦੇ ਸੀਗੇ ਡਾਕਟਰ ਜਗਤਾਰ ਸਿੰਘ ਜੋਗਾ, ਇੱਥੇ ਸਾਡੇ ਪ੍ਰੋਫੈਸਰ ਰਹੇ ਨੇ ਨਹਿਰੂ ਮੈਮੋਰੀਅਲ ਕਾਲਜ 'ਚ, ਇਹਨਾਂ ਦੋਨਾਂ ਨੇ ਕਾਮਰੇਡ ਜਗੀਰ ਸਿੰਘ ਜੋਗਾ ਦੀ ਜੀਵਨੀ ਲਿਖੀ,
1: ਜੀਵਨੀ ਲਿਖੀ,
0: ਠੀਕ ਹੈ ਜੀ। ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਸੀ, ਇਲੈਕਸ਼ਨ ਚੱਲਦੀ 'ਚ, ਕਹਿੰਦੇ ਯਾਰ ਬਹੁਤ ਲੋਕਾਂ ਦੇ ਸਵਾਲ ਨੇ, ਮੈਂ ਅੱਜ ਨਾ ਓਪਨਲੀ ਜਵਾਬ ਦੇਣਾ ਚਾਹੁੰਦਾ, ਤੇ ਤੁਸੀਂ ਮੈਨੂੰ ਟਾਈਮ ਦਿਓ, ਅਸੀਂ ਸ਼ਾਮ ਨੂੰ ਫਿਰ ਉਹਨਾਂ ਨੂੰ ਉਹਦੇ ਕੁਦਰਤੀ ਤੌਰ ਤੇ ਟਾਈਮ ਦੇਣਾ ਸੀ, ਉਹਨਾਂ ਨੂੰ ਆਊਂ ਵੀ ਬੋਲ ਬੋਲ ਕੇ ਤੁਸੀਂ ਥੱਕ ਜਾਂਦੇ ਹੋ ਵਿੱਚੋਂ ਦੀ ਸਮਝ, ਜੇ ਵਿੱਚ ਤੁਹਾਨੂੰ ਕੋਈ ਰਿਲੀਵਰ ਮਿਲਦਾ ਹੈ ਤਾਂ ਵਧੀਆ ਗੱਲ ਹੁੰਦੀ ਹੈ, ਰਿਲੀਵ ਕਰਦਾ ਤੁਹਾਨੂੰ ਵੜਨ ਤੋਂ। ਉਹਨਾਂ ਨੇ ਉਹਦੇ ਡਿਟੇਲ 'ਚ ਦੱਸਿਆ ਸੀ, ਕਹਿੰਦੇ ਵੀ ਇੱਥੇ ਸੇਵਾ ਸਿੰਘ ਠਿਕਰੇਵਾਲੇ ਦਾ ਬੁੱਤ ਲੱਗਿਆ ਹੈ ਮਾਨਸਾ ਦੇ ਵਿੱਚ,
1: ਹਾਂਜੀ,
0: ਹਾਲਾਂਕਿ ਉਹ ਬਰਨਾਲੇ ਦੇ ਕੋਲੇ
1: ਠਿਕਰੀ ਵਾਲੇ
0: ਦੇ ਨਾਲ ਜਾਣੀ ਠਿਕਰੀ ਵਾਲਾ ਪਿੰਡ ਸੀ ਉਹਨਾਂ,
1: ਉੱਥੇ ਵੀ ਬੁੱਤ ਲੱਗਿਆ,
0: ਠੀਕ ਹੈ ਨਾ ਜੀ। ਤਾਂ ਉਹ ਵੀ ਨਾਜਰ ਸਿੰਘ ਐਡੀ ਵੱਡੀ ਜੋਬ ਛੱਡ

0: ਅੱਗੇ ਇਲੈਕਸ਼ਨ ਲੜਨ ਕਿਉਂ ਆਇਆ?
1: ਠੀਕ ਹੈ,
0: ਉਹ ਕਹਿੰਦੇ ਮੇਰੇ ਦੋਸਤ ਪੁੱਛਦੇ ਆ, ਮੈਂ ਅੱਜ ਜਵਾਬ ਦੇਣਾ ਹੈ। ਅਤੇ ਲੋਕਾਂ ਤੋਂ ਪੁੱਛ ਕੇ ਫਿਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਸੇਵਾ ਸਿੰਘ ਠੀਕਰੀ ਵਾਲਾ ਜੀ ਦਾ ਬੁੱਤ ਮਾਨਸਾ 'ਚ ਲੱਗਿਆ ਜੋ ਕਿ ਠੀਕਰੀ ਵਾਲੇ ਦਾ ਸੀ
1: ਜੀ।
0: ਤਾਂ ਉਹਨਾਂ ਫਿਰ ਜਵਾਬ ਦਿੱਤਾ ਸੀ, ਕਹਿੰਦੇ ਵੀ ਇੱਥੇ ਕਿਉਂਕਿ ਪਰਜਾ ਮੰਡਲ ਲਹਿਰ ਦੀ ਜਿਹੜੀ ਪਹਿਲੀ ਪਲੇਠੀ ਮੀਟਿੰਗ ਹੋਈ ਸੀ ਮਾਨਸਾ 'ਚ ਹੋਈ ਸੀ, ਇੱਥੋਂ ਮੁੱਢ ਵੱਜਿਆ ਸੀ ਉਹਦਾ।
1: ਠੀਕ ਹੈ,
0: ਕਿਉਂਕਿ ਮਾਨਸਾ ਜਿਹੜੀ ਧਰਤੀ ਹੈ ਇਹ ਤੋਂ ਬਹੁਤ ਮੂਵਮੈਂਟਸ ਚੱਲੀਆਂ ਨੇ, ਬੜਾ ਕੁਛ ਇੱਥੇ ਹੋਇਆ ਆਲੇ ਦੁਆਲੇ, ਜੇ ਆਪਾਂ ਨਾਂ ਲਈਏ ਤਾਂ ਬਹੁਤ ਜਿਹੜੀ ਮਤਲਬ ਕਿ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਜਾਣੀ ਪਰਜਾ ਮੰਡਲ ਲਹਿਰ 'ਚ ਪਾਰਟੀਸਪੇਟ ਕਰਕੇ ਵੱਡੀਆਂ ਵੱਡੀਆਂ ਲੜੀਆਂ ਨੇ
1: ਜੀ।
0: ਤਾਂ ਉਹਨਾਂ ਨੇ ਫਿਰ ਉਹਦੇ ਦੱਸਿਆ ਸੀ, ਕਹਿੰਦਾ ਜੀ ਇਸ ਤਰ੍ਹਾਂ ਕਰਕੇ ਇੱਥੇ ਮੀਟਿੰਗ ਜਿਹੜੀ ਹੋਈ ਸੀ ਉਹ ਮਾਨਸ਼ਾਹੀਆ ਦਰਵਾਜ਼ੇ 'ਚ, ਧਰਮ ਸਿੰਘ ਮਾਨਸ਼ਾਹੀਏ ਦਰਵਾਜ਼ੇ 'ਚ ਹੋਈ ਸੀ ਪਲੇਠੀ ਮੀਟਿੰਗ
1: ਜੀ।
0: ਫਿਰ ਉਹਨਾਂ ਨੇ ਇਹ ਲਿੰਕ ਜੋੜਿਆ ਸੀ ਵੀ ਨਾਜਰ ਸਿੰਘ ਦਾ ਇਸ ਚੀਜ਼ ਨਾਲ ਕੀ ਸੰਬੰਧ ਹੈ, ਤਾਂ ਉਹਨਾਂ ਨੇ ਉਹਦੇ ਦੱਸਿਆ ਸੀ, ਹਾਲਾਂਕਿ ਮੈਨੂੰ ਵੀ ਪਤਾ ਸੀ ਮੇਰੇ ਬਾਬਾ ਜੀ ਦਾ ਪੜਦਾਦਾ ਜੀ ਦਾ ਨਾਂ ਸੀ, ਉਹਨਾਂ ਨੇ ਇਹ ਗੱਲ ਕੀਤੀ ਸੀ, ਕਹਿੰਦੇ ਨਾਜਰ ਸਿੰਘ ਨੂੰ ਉਹ ਜੀਨ ਖਿੱਚ ਕੇ ਲੈ ਕੇ ਆਏ ਨੇ, ਹਾਲਾਂਕਿ ਵੱਡੀ ਜੌਬ ਸੀ, ਲੋਕ ਤਾਂ ਕਲਰਕੀ ਨਹੀਂ ਛੱਡਦੇ।
1: ਅੱਛਾ, ਜਿੱਥੇ ਉਹ ਮੀਟਿੰਗ ਹੋਈ ਸੀ ਉਹ ਤੁਹਾਡੇ ਦਾਦਾ ਜੀ ਦਾ ਘਰ ਸੀ?
0: ਉਹ ਮੇਰੇ ਪੜਦਾਦਾ ਜੀ ਦਾ ਜਿਹੜੀ ਘਰ ਸੀਗਾ ਦਰਵਾਜ਼ਾ ਸੀ, ਜਿਹੜਾ ਕਿ ਪਿੱਛੇ ਉਦੋਂ ਬਾਅਦ ਸਾਡੇ ਬਾਬਾ ਜੀ ਦੇ ਦੋ ਭਾਈ ਸੀ ਛੋਟੇ ਬਾਬਾ ਜੀ ਨੂੰ ਉਹ ਆ ਗਿਆ ਸੀ, ਉੱਥੇ ਵੀ ਕਾਮਰੇਡਾਂ ਦੀਆਂ ਲਹਿਰਾਂ ਚੱਲਦੀਆਂ ਰਹੀਆਂ। ਉਸੇ ਦਰਵਾਜ਼ੇ 'ਚ ਪਲਕੇ ਸਰਦਾਰ ਬੂਟਾ ਸਿੰਘ ਮਾਨਸਾ ਦੇ MLA ਬਣੇ ਸੀ, ਕਿਉਂਕਿ ਅਨਾਥ ਸੀ ਬੱਚਾ, ਸਾਡੇ ਛੋਟੇ ਬਾਬਾ ਜੀ ਨੇ ਪਾਲਿਆ ਸੀਗਾ। ਉਹਦੇ ਉਹਨਾਂ ਨੇ ਦੱਸਿਆ ਸੀ, ਕਹਿੰਦੇ ਉਹ ਜੀਨਸ ਨੇ ਨਾਜਰ ਸਿੰਘ ਦੇ ਵਿੱਚ ਜਿਹੜਾ ਉਹਨੂੰ ਖਿੱਚ ਕੇ ਪੋਲਿਟਿਕਸ ਲੈ ਆਏ ਨੇ, ਅਦਰਵਾਈਜ਼ ਇਹਨਾਂ ਦਾ ਕੋਈ ਐਡਾ ਹੈ ਨਹੀਂ ਸੀ ਵਿਚਾਰ। ਤੇ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਜਦੋਂ ਆਪਾਂ ਕਿਸੇ 'ਤੇ ਚਿੱਕੜ ਸੁੱਟਦੇ ਹਾਂ ਨਾ, ਥੋੜ੍ਹੀ ਜਿਹੀ ਬੈਕਗਰਾਉਂਡ ਦੇਖ ਲੈਣੀ ਚਾਹੀਦੀ ਹੈ, ਠੀਕ ਹੈ ਨਾ? ਜੇ ਤਾਂ ਮੇਰਾ ਐਂ ਹੋਵੇ ਨਾ ਵੀ ਮੇਰੇ ਬਦਨਾਮੀ ਹੋਵੇ, ਵੀ ਜਿਹੜੀ ਜੋਬ ਕਰਦਾ ਰਿਹਾ ਉਹ 'ਚ ਬਦਨਾਮੀ ਖੱਟ ਕੇ ਆਇਆ, ਭੱਜ ਕੇ ਆਇਆ, ਹੋਰ ਕੀਤਾ, ਠੀਕ ਹੈ ਨਾ, ਕਿਸੇ ਪਰਪਜ਼ ਲਈ, ਆਪਦੇ ਸੈਲਫਿਸ਼ ਪਰਪਜ਼ ਲਈ, ਤੁਹਾਡੇ ਮੋਟਿਵ ਲਈ ਆਪਾਂ ਇਲੈਕਸ਼ਨ ਲੜ ਰਹੇ ਹਾਂ, MLA ਬਣ ਰਹੇ ਹਾਂ, ਉਹ ਵੀ ਨਹੀਂ ਹੁੰਦਾ। ਕਿਉਂਕਿ ਮੈਂ ਕੁਛ ਵੀ ਹੈ ਚਾਹੇ ਕੇਜਰੀਵਾਲ ਜੀ ਦੀ ਜੋ ਉਸ ਵੇਲੇ ਸ਼ਖਸੀਅਤ ਪੇਸ਼ ਲੋਕਾਂ 'ਚ ਹੋ ਰਹੀ ਸੀਗੀ, ਜੋ ਸਾਹਮਣੇ ਆ ਰਹੇ ਸੀ, ਉਹ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਇਹਨਾਂ 'ਚ ਜਾਣਾ ਮੰਨ ਲਿਆ ਸੀ। ਹਾਲਾਂਕਿ ਲੈ ਕੇ ਤਾਂ ਮੈਨੂੰ ਕਿਸਾਨ ਵਿੰਗ ਦੇ ਜਿਹੜੇ ਨੇ ਪ੍ਰਧਾਨ ਬਣਾਏ ਸੀ ਜੁਲਾਈ 'ਚ, ਨੌਕਰੀ ਮੈਂ ਜਨਵਰੀ ਛੱਡੀ ਸੀ, ਜੁਲਾਈ 'ਚ ਮੈਂ ਇਹਨਾਂ ਨਾਲ ਐਂਟਰ ਹੋਇਆ, ਉਹਨਾਂ ਦੇ ਕਹਿਣ 'ਤੇ ਗੁਰਵਿੰਦਰ ਸਿੰਘ ਕੰਗ 'ਤੇ, ਠੀਕ ਹੈ। ਅਤੇ ਔਨ ਰਿਕਾਰਡ ਮੈਂ ਨਹੀਂ ਜੁਆਇਨ ਕੀਤੀ ਹੋਈ ਪਾਰਟੀ, ਪਰ ਉਹਨਾਂ ਨੇ ਕਿਉਂਕਿ ਮੈਨੂੰ ਕਿਸਾਨ ਵਿੰਗ ਦੇ ਵਿੱਚ ਕੰਮ ਕਰਨ ਲਈ ਕਿਹਾ ਸੀ ਵੀ ਮੇਰਾ ਸਾਥ ਦਿਓ, ਅਤੇ ਉਹ ਅਲੱਗ ਗੱਲ ਹੈ ਵੀ ਜਦੋਂ ਪਾਰਟੀ ਨੇ ਮੈਨੂੰ ਟਿਕਟ ਹੀ ਦਿੱਤੀ, ਮੈਂ ਇਲੈਕਸ਼ਨ ਲੜ ਲਿਆ, ਤਾਂ ਫਿਰ ਆਪੀ ਪਾਰਟੀ ਹੋ ਜਾਂਦੇ ਹਾਂ। ਇਸ ਕਰਕੇ ਕੁਛ ਚੀਜ਼ਾਂ ਬੈਕਗਰਾਉਂਡ ਲੋਕਾਂ ਨੂੰ ਇੱਕ ਦੂਜੇ ਦੀ ਸਟੱਡੀ ਕਰ ਲੈਣੀ ਚਾਹੀਦੀ,
1: ਪਰ ਸਹੀ ਕਰਨਾ ਚਾਹੀਦਾ।
0: ਪਰ ਜਿਹੜਾ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਬਿਹੇਵ ਕਰਦੇ ਨੇ, ਜੋ ਬੋਲਦੇ ਨੇ ਦੂਜਿਆਂ ਬਾਰੇ, ਜੋ ਇਹਨਾਂ ਦਾ ਬਿਹੇਵੀਅਰ ਵਿਧਾਨ ਸਭਾ 'ਚ ਹੈ ਜਿਹੜਾ ਟੋਟਲੀ ਅਨਕਾਲਡ ਫੋਰ ਹੈ, ਠੀਕ ਹੈ, ਨਹੀਂ ਹੋਣਾ ਚਾਹੀਦਾ ਕਿਸੇ ਮੁੱਖ ਮੰਤਰੀ ਤੋਂ। ਇਹ ਨਹੀਂ ਆਪਾਂ ਉਹ ਕਰ ਸਕਦੇ, ਉਮੀਦ ਰੱਖ ਸਕਦੇ, ਕਿਉਂਕਿ ਮੈਂ ਤਾਂ ਜਿੰਨੀਆਂ ਨਾ ਗੱਲਾਂ ਸੁਣੀਆਂ, ਬੇਸ਼ੱਕ ਵੱਡੇ ਵੱਡੇ ਕਰਦੇ ਨੇ, ਪਰ ਅੱਜ ਤੁਹਾਡੇ ਚੈਨਲ ਰਾਹੀਂ ਮੈਂ ਇਹਨਾਂ ਨੂੰ ਚੈਲੰਜ ਕਰਦਾ, ਚਾਹੇ ਮੇਰੇ ਕੇਸ 'ਤੇ ਜਿਹੜਾ 10 ਕਰੋੜ ਰੁਪਏ ਦਾ ਇੰਡੀਗੇਸ਼ਨ ਲਾਇਆ, ਜੇ ਕੋਰਟ 'ਚ ਨਹੀਂ ਅਪੀਲ ਹੋਣਾ ਚਾਹੁੰਦੇ ਤਾਂ ਮੇਰੇ ਨਾਲ ਮੀਡੀਆ ਬੁਲਾ ਕੇ ਉਹਦਾ ਗੱਲ ਕਰ ਲੈਣ,
1: ਲਾਈਵ ਡਿਬੇਟ
0: ਕਰ ਲੈਣ ਮੇਰੇ ਨਾਲ, ਇਸ ਇਸ਼ੂ 'ਤੇ ਕਰ ਲੈਣ, ਪੰਜਾਬ ਦੇ ਹੋਰ ਇਸ਼ੂਜ਼ 'ਤੇ ਕਰ ਲੈਣ, ਜੋ ਕੁਛ ਹੁਣ ਤੱਕ ਆਮ ਆਦਮੀ ਪਾਰਟੀ 'ਚ ਹੋਇਆ, ਜੋ ਕੁਛ ਇਹਨਾਂ ਨੇ ਕੀਤਾ ਕਰ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ।
1: ਜਿਵੇਂ ਤੁਸੀਂ ਇਹ ਕਿਹਾ ਵੀ ਇਤਿਹਾਸ ਪੜ੍ਹਨਾ ਚਾਹੀਦਾ, ਸ਼ਾਇਦ ਮੁੱਖ ਮੰਤਰੀ ਨੇ ਗਲਤ ਇਤਿਹਾਸ ਪੜ੍ਹਿਆ ਹੋਵੇ, ਕਿਉਂਕਿ ਪਿਛਲੀ 2022 ਇਲੈਕਸ਼ਨ 'ਚ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਸੀ ਵੀ ਸੇਵਾ ਸਿੰਘ ਠੀਕਰੀ ਵਾਲ ਨੂੰ ਤਾਂ ਕੈਪਟਨ ਦੇ ਦਾਦੇ ਨੇ ਪਤਾ ਨਹੀਂ ਫਾਂਸੀ ਜਿਹੜਾ ਤਾਂ ਗੋਲੀ ਮਾਰਤਾ ਸੀ, ਉਹ ਤਾਂ ਹਾਲਾਂਕਿ ਹੰਗਰ ਸਟ੍ਰਾਈਕ ਨਾਲ ਮਰੇ ਸੀ। ਇਹ ਵੀ ਇਤਿਹਾਸ ਪੜ੍ਹਨ ਦਾ ਵੀ ਹੁੰਦਾ ਨਾ ਵੀ ਕਿੱਥੋਂ ਤੁਸੀਂ ਪੜ੍ਹੇ।
0: ਮੈਨੂੰ ਨਹੀਂ ਲੱਗਦਾ ਵੀ ਕਮੇਟੀ ਤੋਂ ਬਿਨਾਂ ਜਾਂ ਕੋਈ ਹੁਣ ਇੱਧਰ ਉੱਧਰ ਹੇਰਸੇ ਕਰਕੇ ਉਹ ਕਰੀ ਜਾਂਦੇ ਨੇ, ਨਹੀਂ ਤਾਂ ਮੈਨੂੰ ਇਹ ਦੱਸੋ ਇਰਸਪੋਂਸੀਬਿਲਟੀ ਨਾਲ ਕਿਵੇਂ ਬਿਹੇਵ ਕਰ ਸਕਦੇ ਨੇ ਉਹ ਵਿਧਾਨ ਸਭਾ ਦੇ ਵਿੱਚ, ਕਿਵੇਂ ਕਹਿ ਸਕਦੇ ਨੇ ਇੱਕ ਚੱਲਦੀ ਪ੍ਰੈਸ ਆਪਣੇ ਕਿਸੇ ਟੀਵੀ ਚੈਨਲ ਨੂੰ ਕਿ ਕਰਜ਼ਾ ਤਾਂ ਹੀ ਹੁੰਦਾ ਜੇ ਮੁੜਾਂਗੇ, ਜੇ ਮੋੜਨੇ ਨਹੀਂ ਕਰਜ਼ਾ ਕਰਦਾ, ਕਿੱਡਾ ਇਰਸਪੋਂਸੀਬਲ ਹੈ। ਐਂ ਤਾਂ ਸਾਰੀ ਦੁਨੀਆ ਕਰਨ ਲੱਗ ਜਾਏ ਸਾਡਾ ਸਾਰਾ ਸਿਸਟਮ,
1: ਜਿੱਦਾਂ ਮੋਦੀ ਲਾ ਦੋ ਉਦਾਂ ਅਸੀਂ ਲਾ ਦਾਂਗੇ,
0: ਠੀਕ ਹੈ ਜੀ, ਬਿਲਕੁਲ।
1: ਇੱਕ ਬੜਾ ਲਾਸਟ ਸਵਾਲ ਹੈ ਜੀ, ਲਾਸਟ ਸਵਾਲ, ਤੁਹਾਡੀ ਪਾਰਟੀ ਦਾ ਇਹਦੇ 'ਤੇ ਕੀ ਸਟੈਂਡ ਆ? ਤੁਹਾਡੀ ਪਾਰਟੀ ਤੁਹਾਡੇ ਨਾਲ ਖੜੀ ਆ? ਜਿਵੇਂ ਕਾਂਗਰਸ ਦਾ ਵੀ ਇਹ ਹੁੰਦਾ ਵੀ ਬਹੁਤੇ ਬੰਦਿਆਂ ਨਾਲ ਉਹ ਨਹੀਂ, ਉਹ ਲੱਗਾ ਦੇਗਾ ਇੱਕ ਦੋ ਬੰਦੇ ਜਿਹੜੇ ਤੁਹਾਡੇ ਨੇੜੇ ਹੋਣਗੇ, ਜਿਵੇਂ ਸੁਖਪਾਲ ਸਿੰਘ ਖਹਿਰਾ ਜਾਂ ਪੁਰਾਣੇ ਤੁਹਾਡੇ ਸਾਥੀ, ਉਹ ਜ਼ਰੂਰ ਤੁਹਾਡੇ 'ਤੇ ਟਵੀਟ ਟਵੂਟ ਕਰ ਦੇਣਗੇ, ਹੋਰ ਕੋਈ?
0: ਇਸ ਇਸ਼ੂ 'ਤੇ ਮੇਰੇ ਹੱਥ 'ਚ ਸਾਡੀ ਪਾਰਟੀ ਨੇ ਮੇਰਾ ਕੋਈ ਬਹੁਤਾ ਸਾਥ ਨਹੀਂ ਦਿੱਤਾ।
1: ਇਸ ਗੱਲ ਦਾ ਮਨ 'ਚ ਰੋਸਾ ਹੈ?
0: ਰੋਸਾ ਤਾਂ ਨਹੀਂ ਕਹਿ ਸਕਦੇ, ਕਈ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਧਾਲੀਵਾਲ ਸਾਹਿਬ, ਆਪਣੇ ਆਪ ਨੂੰ ਹੀ ਲੜਨੀਆਂ ਪੈਂਦੀਆਂ ਨੇ,
1: ਠੀਕ ਹੈ,
0: ਠੀਕ ਹੈ ਨਾ ਜੀ, ਕਿ ਜੇ ਆਪਾਂ ਕਿਸੇ ਤੋਂ ਉਮੀਦ ਰੱਖਦੇ ਹਾਂ ਜਾਂ ਕੋਈ ਉਹ ਫਿਰ ਉਮੀਦ ਟੁੱਟਦੀ ਹੈ ਨਾ, ਤੁਹਾਨੂੰ ਬਹੁਤ ਦੁੱਖ ਹੁੰਦਾ ਹੈ। ਇਸ ਕਰਕੇ ਮੈਂ ਬਹੁਤੀ ਉਮੀਦ ਰੱਖਦਾ ਨਹੀਂ ਹੁੰਦਾ, ਨਾ ਹੀ ਪਹਿਲਾਂ ਰੱਖੀ ਹੈ ਨਾ ਹੀ ਹੁਣ ਰੱਖੀ ਹੈ, ਇਹ ਜੋ ਕੁਛ ਹੁੰਦਾ ਨਾ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਤੁਹਾਡੀ ਮਿਹਨਤ ਨਾਲ ਆਪਣੇ ਆਪ ਹੀ ਰਿਕੋਗਨਾਈਜ਼ ਹੋ ਜਾਂਦਾ ਹੁੰਦਾ।
1: ਜਿਹੜਾ ਇਹ ਕੇਸ ਆਉਂਦਾ ਇਹ ਭਗਵੰਤ ਮਾਨ ਦੀ ਮਾਫੀ 'ਤੇ ਹੀ ਨਿਬੜੂਗਾ?
0: ਦੇਖੋ ਇਹ ਹੁਣ ਦੇਖੋ ਅਦਾਲਤ 'ਚ ਕੇਸ ਹੈ
1: ਜੀ,
0: ਅਦਾਲਤ ਦੇ ਵਿੱਚ ਕੇਸ ਹੈ ਜਿਹੜਾ

0: ਬਿਜ਼ਨਸ ਹੈਗੀਆਂ ਨੇ,
1: ਹੂੰ
0: ਠੀਕ ਹੈ ਜੀ, ਜੋ ਐਜ਼ ਪਰ ਲਾਅ ਹੋ ਸਕਦਾ ਜਾਂ ਨਹੀਂ, ਉਹ ਕੋਟ ਕੀਤਾ ਹੋਇਆ ਸੀ ਆਪਦੇ ਕੰਪਲੇਂਟ ਦੇ ਵਿੱਚ,
1: ਠੀਕ ਹੈ।
0: ਇਹ ਜੋ ਮਾਨਯੋਗ ਅਦਾਲਤ ਡਿਸੀਜਨ ਕਰੇਗੀ ਤਾਂ ਉਹਦੇ ਵਿੱਚ ਉੱਭਰ ਕੇ ਸਾਹਮਣੇ ਆਏਗਾ ਵੀ ਕੀ ਹੋਇਆ।
1: ਜੀ
0: ਠੀਕ ਹੈ ਜੀ
1: ਜੀ ਨਜ਼ਰ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਐਕਸ ਐਮ ਐਲ ਏ ਨਜ਼ਰ ਸਿੰਘ।

0: ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring sirf ek na hi nahi sachi best bargain hai.
3: Best bargain te milde ne brand name carpets, hardwood, vinyl ate laminate floors bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, best bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and the 4 offices Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
10: क्या लगा था तुझे मेरे खिलाफ गवाही देके
11: तू बच जाएगी?
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
10: मेरे 2-3 आदमियों को मार के खुद को तू शेर समझ रहा है?
11: अरे पूरी फौज पड़ी है तेरे से लड़ने के लिए,
10: तो भेज अपनी फौज, अब तू ही आ जा।
13: अरे ऐसा तू क्या खाता है यार, इतनी ताकत कहां से लाता है?
10: मेरा भरोसेमंद साथी X+ गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
2: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
14: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ यूनिट के साडे रेस्टोरेंट

0: ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9990। ਸਤਿ ਸ਼੍ਰੀ ਅਕਾਲ ਜੀ।
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
6: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 ni friendly dispatch aur te vadhiya pay rate te weekly payment basis te direct deposit line li ajj hi call karo. Sarai Trucking 905-794-8837 9057988837 Sarai

ਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੇ ਦੋਨੋਂ ਪੱਖ ਵੇਖੇ ਜਾਂਦੇ ਹੈ। ਲਗਭਗ ਸਵਾ ਮਹੀਨਾ ਹੋ ਗਿਆ ਪੰਜਾਬ 'ਚ ਇੱਕ ਵੱਡੀ ਘਟਨਾ ਵਾਪਰੀ, ਜਿਸ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਅਸਤੀਫਾ ਦੇਣਾ ਪਿਆ, ਜਾਂ ਕਹਿ ਲਓ ਕਿ ਉਹਦੇ ਤੋਂ ਅਸਤੀਫਾ ਲਿਆ ਗਿਆ, ਉਹਦੀ ਗ੍ਰਿਫਤਾਰੀ ਕੀਤੀ ਗਈ, ਜਾਂ ਕਹਿ ਲਓ ਕਿ ਉਹਨੇ ਸਰੈਂਡਰ ਕੀਤਾ। ਇਹ ਕਈ ਤਰ੍ਹਾਂ ਦੇ ਸਵਾਲ ਨੇ। ਮੈਂ ਗੱਲ ਕਰ ਰਿਹਾ ਡਾਕਟਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਵਾਲੇ ਮਾਮਲੇ ਨੂੰ ਲੈ ਕੇ ਜੋ ਲਗਾਤਾਰ ਪੰਜਾਬ 'ਚ ਸਿਆਸਤ ਹੋਈ, ਪਰ ਅੱਜ ਇਸ ਖਬਰ ਦੇ ਵਿੱਚ ਮੈਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੈ ਕਿ ਆਖਿਰਕਾਰ ਚੱਲ ਕੀ ਰਿਹਾ। ਮੈਂ ਕੋਈ ਸੈਂਸੇਸ਼ਨਲਿਜ਼ਮ ਕਿਸੇ ਤਰ੍ਹਾਂ ਦਾ ਭੜਕਾਊ ਤਰੀਕੇ ਨਾਲ ਇਸ ਖਬਰ ਨੂੰ ਤੁਹਾਡੇ ਸਾਹਮਣੇ ਨਹੀਂ ਲੈ ਕੇ ਆ ਰਿਹਾ, ਪਰ ਮੈਂ ਬੜਾ ਹੈਰਾਨ ਹਾਂ ਜੋ ਇੱਕ ਚਿੱਠੀ ਮੇਰੇ ਸਾਹਮਣੇ ਆਈ ਹੈ, ਔਰ ਉਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਔਰ ਤੁਹਾਡੇ ਨਾਲ ਸਾਂਝੀ ਕਰਨ ਦੇ ਨਾਲ ਨਾਲ ਮੈਂ ਸਵਾਲ ਖੜ੍ਹੇ ਕਰ ਰਿਹਾ ਕਿ ਚੱਲ ਕੀ ਰਿਹਾ। ਦਰਅਸਲ ਡਾਕਟਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਨੇ ਪੂਰੀ ਤਰ੍ਹਾਂ ਯੂਟਰਨ ਲੈ ਲਿਆ। ਇੱਕ ਵੱਡੀ ਅਪਡੇਟ ਉਹਦੇ 'ਚ ਹੋਈ ਹੈ, ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਦੀਆਂ ਤਮਾਮ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਸੀ, ਕੈਬਨਿਟ ਮੰਤਰੀ ਰਹੇ ਲਾਲਜੀਤ ਭੁੱਲਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਸੀ, ਪਰ ਅਜਿਹਾ ਕੀ ਹੋਇਆ ਕਿ ਉਹ ਸਵਾਲ ਹੁਣ ਯੂਟਰਨ ਲੈ ਰਿਹਾ। ਮੈਂ ਫਿਰ ਕਹਿ ਰਿਹਾ ਡਾਕਟਰ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। CBI ਜਾਂਚ ਦੀ ਮੰਗ ਲਗਾਤਾਰ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਕਹਿੰਦੇ ਪਾਰਲੀਮੈਂਟ 'ਚ ਬੋਲ ਕੇ ਅੱਜ ਤੱਕ CBI ਦੀ ਕੋਈ ਗੱਲ ਨਹੀਂ ਹੋਈ, ਸਵਾਲ ਭਾਰਤੀ ਜਨਤਾ ਪਾਰਟੀ 'ਤੇ ਵੀ ਹੈ। ਬਿੱਟੂ ਸਾਹਿਬ 2 ਦਿਨ ਪਹਿਲਾਂ ਕਹਿੰਦੇ ਜੀ ਮੈਂ ਮੋਰਚਾ ਖੋਲਾਂਗਾ, ਮੋਰਚਾ ਖੋਲਣ ਤੋਂ ਪਹਿਲਾਂ ਤੁਸੀਂ ਆਪਣੇ ਗ੍ਰਹਿ ਮੰਤਰੀ ਸਾਹਿਬ ਨੂੰ ਕਹੋ CBI ਜਾਂਚ ਕਰੋ। ਮਸਲਾ ਕਿਹੜਾ ਜੋ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ? ਦਰਅਸਲ ਇਸ ਪੂਰੇ ਮਾਮਲੇ ਦੇ ਵਿੱਚ ਨਾ ਹੁਣ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਐਂਟਰੀ ਹੋ ਗਈ ਹੈ, ਯਾਨੀ ਕਿ ਜੋ ਟੈਂਡਰ ਦਿੱਤਾ ਗਿਆ ਸੀ, ਜਿਸ ਟੈਂਡਰ ਦਾ ਜ਼ਿਕਰ ਮੈਂ ਕਈ ਵਾਰ ਤੁਹਾਡੇ ਸਾਹਮਣੇ ਕਰ ਚੁੱਕਿਆ, ਉਸ ਪੂਰੇ ਮਾਮਲੇ ਦੀ ਜਾਂਚ ਹੁਣ FCI ਨੇ ਕਰਨ ਨੂੰ ਕਿਹਾ। ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਲਾਲਜੀਤ ਭੁੱਲਰ ਦੇ ਅਸਤੀਫੇ ਦੀ ਗੱਲ ਕਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਚੀਫ ਸੈਕਟਰੀ ਨੂੰ ਕਹਿਤਾ ਜਾਂਚ ਕਰਨ ਲਈ। ਹੁਣ ਚੀਫ ਸੈਕਟਰੀ ਕੈਪ ਸਿਨਹਾ ਉਹਨਾਂ ਦੇ ਤੇ ਮੈਂ ਪਰਸਨਲੀ ਮੈਂ ਨਿੱਜੀ

ਵਰਤੇ ਤੇ ਉਹਨਾਂ ਤੇ ਕੋਈ ਐਤਬਾਰ ਕਰਦਾ ਨਹੀਂ, ਉਹ ਤੇ ਪਪੇਟ ਨੇ। ਇਹ ਸਿਆਸੀ ਬਿਆਨ ਹੋ ਸਕਦਾ, ਪਰ ਤੁਸੀਂ ਆਪ ਦੇਖੋ ਨਾ, ਇਹ ਤੇ ਵਿਰੋਧੀ ਪਾਰਟੀਆਂ ਕਹਿੰਦੀਆਂ ਹੀ ਨੇ, ਇਹ ਮੈਂ ਥੋੜੀ ਕਹਿ ਰਿਹਾ, ਵਿਰੋਧੀ ਪਾਰਟੀਆਂ ਕਹਿੰਦੀਆਂ। ਹੁਣ ਇਸ ਕਰਕੇ ਉਸ ਰਿਪੋਰਟ ਤੇ ਕੋਈ ਅੱਜ ਤੱਕ ਤਾਂ ਬਤਾਈ ਨਹੀਂ ਹੈ, ਪਰ FCI ਨੇ ਇੱਕ ਚਿੱਠੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਲਿਖੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਨੂੰ ਲੈ ਕੇ। ਔਰ ਜਿਹੜਾ ਟੈਂਡਰ ਡਾਕਟਰ ਗਗਨਦੀਪ ਰੰਧਾਵਾ ਨੇ ਉਹ ਨਾਗਾ ਬਾਬਾ ਵਾਲੀ ਕੰਪਨੀ ਨੂੰ ਦਿੱਤਾ ਸੀ, ਉਸ 'ਤੇ ਸਵਾਲ ਖੜੇ ਕਰਤੇ ਹੈ। ਮਤਲਬ ਜੋ ਸਵਾਲ ਲਾਲਜੀਤ ਭੁੱਲਰ ਦੇ ਪਿਤਾ ਨੇ ਖੜੇ ਕੀਤੇ ਸੀ, ਜਿਸ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਹੋਈ ਸੀ, ਪਿੱਛੇ ਖਬਰ ਨਸ਼ਰ ਹੋਈ ਸੀ ਟ੍ਰਿਬਿਊਨ 'ਚ ਕਿ ਜੀ ਨਹੀਂ ਫੂਡ ਕਾਰਪੋਰੇਸ਼ਨ ਜਾਂ ਇਹ ਜਿਹੜਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ ਉਹਨੇ ਕਿਹਾ ਜੀ ਨਹੀਂ, ਇਹ ਜਿਹੜਾ ਇਤਰਾਜ਼ ਜਤਾਇਆ ਗਿਆ ਲਾਲਜੀਤ ਭੁੱਲਰ ਦੇ ਪਰਿਵਾਰ ਵੱਲੋਂ ਗਲਤ ਹੈ ਉਹਨਾਂ ਦੇ ਪਿਤਾ ਵੱਲੋਂ। ਪਰ FCI ਜਿਹੜਾ ਟੈਂਡਰ ਅਲੋਟ ਕੀਤਾ ਗਿਆ ਡਾਕਟਰ ਗਗਨਦੀਪ ਰੰਧਾਵਾ ਵੱਲੋਂ, ਉਹਦੇ 'ਤੇ ਸਵਾਲ ਖੜੇ ਕਰ ਰਿਹਾ। ਮਤਲਬ ਮੈਂ ਇਹ ਕਹਿ ਰਿਹਾ, ਮੈਂ ਤਾਂ ਹੀ ਕਹਿ ਰਿਹਾ ਕਿ ਹਰ ਖਬਰ ਦੇ ਦੋ ਪਹਿਲੂ ਨੇ, ਔਰ ਇਹ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਵਾਲ ਵੱਡੇ ਹੋ ਗਏ ਕਿ ਕਿਉਂ ਹੁਣ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਰਹੀ ਸੀ, ਕਿਉਂ ਇਸ ਮਾਮਲੇ ਨੂੰ ਲਿੰਗਰ ਔਨ ਕੀਤਾ ਗਿਆ, ਔਰ ਸਵਾਲ ਵੱਡੇ ਹੋ ਗਏ। ਸਵਾਲ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਤਮਾਮ ਲੀਡਰਾਂ 'ਤੇ ਵੀ ਵੱਡੇ ਨੇ, ਜਿਹੜੇ ਮਗਰਮੱਛ ਵਾਲੇ ਹੰਝੂ ਵਹਾ ਕੇ ਉਸ ਪਰਿਵਾਰ ਕੋਲ ਆਏ, ਪਰ ਇਨਸਾਫ ਲਈ ਉਹਨਾਂ ਨੇ ਹੁਣ ਤੱਕ ਕੁਝ ਨਹੀਂ ਕੀਤਾ। ਕਿੱਥੇ CBI ਜਾਂਚ? ਪਾਰਲੀਮੈਂਟ 'ਚ ਬੋਲ ਕੇ ਮੈਨੂੰ ਲੱਗਦਾ ਅਮਿਤ ਸ਼ਾਹ ਵੀ ਮੁੱਕਰ ਗਏ। ਇਹ ਸਵਾਲ ਬਣਦਾ ਔਰ ਕਰਨਾ ਚਾਹੀਦਾ। ਖੈਰ ਬਿੱਟੂ ਦੀ ਗੱਲਾਂ ਤਾਂ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਐਤਵਾਰ ਕਰਨਾ ਹੀ ਨਹੀਂ ਚਾਹੁੰਦਾ, ਮੈਨੂੰ ਲੱਗਦਾ ਉਹਨਾਂ ਦਾ ਤਾਂ ਪਰਿਵਾਰ ਨਹੀਂ ਐਤਵਾਰ ਕਰਦਾ ਹੁਣ ਉਹਨਾਂ ਦੀ ਗੱਲਾਂ 'ਤੇ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਨਾ ਕੋਈ ਦੌਰਾ ਹੈ। ਰਵਨੀਤ ਬਿੱਟੂ ਦੀਆਂ ਗੱਲਾਂ 'ਤੇ ਪੰਜਾਬੀ ਐਤਵਾਰ ਕਰਨਾ ਬੰਦ ਕਰ ਦਿਉ। ਉਹ ਪਿੱਛੇ ਕਹਿੰਦੇ ਸੀ ਜੀ ਜਾਂਚ ਕਰਾਓ, ਮੈਂ ਨਹੀਂ ਤਾਂ ਉਹ ਜਨਾਬ, ਪਹਿਲਾਂ ਤੁਸੀਂ ਇਹ ਦੇਖੋ ਚੱਲ ਕੀ ਰਿਹਾ। ਇਹ ਤੁਹਾਡੀ ਕਾਰਪੋਰੇਸ਼ਨ, ਤੁਹਾਡੇ ਸੈਂਟਰ ਸਰਕਾਰ ਦੀਆਂ ਏਜੰਸੀਆਂ ਨੇ ਸਵਾਲ ਖੜੇ ਕਰ ਰਹੀਆਂ। ਚਿੱਠੀ ਮੈਂ ਸਿੱਧੇ ਤੌਰ 'ਤੇ ਹੈ ਕਿ FCI ਨੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਪੁੱਛਿਆ ਕਿ ਜਿਹੜਾ FCI ਨੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਗੋਦਾਮ ਟੈਂਡਰ 'ਚ ਗੜਬੜਾਂ ਲਈ ਘੇਰਿਆ ਸੀ, ਕਿ ਜਿਹੜਾ 50,000 ਮੈਟ੍ਰਿਕ ਟਨ ਕਪੈਸਿਟੀ ਵਾਲਾ ਗੋਦਾਮ ਬਣਾਉਣਾ ਸੀ ਉਹੀ ਵਾਲਾ ਟੈਂਡਰ, ਕਿ ਉਹਦੇ 'ਚ ਕੁਛ ਗਲਤੀਆਂ ਨੇ ਜਿਹਨਾਂ ਨੂੰ ਜੁੜੀਆਂ ਮਹੱਤਵਪੂਰਨ ਗਲਤੀਆਂ ਨੂੰ ਠੀਕ ਤਰ੍ਹਾਂ ਨਹੀਂ ਵੇਖਿਆ ਗਿਆ ਟੈਂਡਰ ਦੇ ਵਿੱਚ। ਉਹ ਕਹਿ ਰਹੇ ਨੇ ਕਿ ਉਹੀ ਟੈਂਡਰ ਹੈ ਜਿਹੜਾ ਗਗਨਦੀਪ ਰੰਧਾਵਾ ਸੁਸਾਈਡ ਕੇਸ ਨਾਲ ਜੁੜਿਆ ਹੋਇਆ, ਔਰ ਇਸ ਮਾਮਲੇ 'ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਵੀ ਜ਼ਿਕਰ ਆਇਆ, ਔਰ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਿਟਡ ਨੂੰ ਟੈਂਡਰ ਮਿਲਣ 'ਤੇ ਸੁਖਦੇਵ ਸਿੰਘ ਨੇ ਇਤਰਾਜ਼ਦਾਰ ਕੀਤਾ ਸੀ, ਔਰ ਦਾਅਵਾ ਕਿ ਸਾਈਟ ਦੀ ਦੂਰੀ ਪੱਟੀ ਰੇਲ ਹੈਡ ਦੀ ਬਜਾਏ ਤਰਨ ਤਾਰਨ ਰੇਲ ਹੈਡ ਤੋਂ ਮਾਪੀ ਗਈ, ਜੋ ਨਿਯਮਾਂ ਦੇ ਖਿਲਾਫ਼ ਸੀ। ਹੁਣ ਆ ਰਹੀ ਕਹਾਣੀ ਸਮਝ। ਅਧਿਕਾਰੀਆਂ ਨੇ ਗੈਰ ਰਸਮੀ ਤੌਰ 'ਤੇ ਕਿਹਾ ਕਿ ਇਤਰਾਜ਼ਾਂ ਵਿੱਚ ਵੱਡੀ ਗੱਲ ਨਹੀਂ, ਜਦਕਿ FCI ਨੇ ਕਿਹਾ ਕਿ ਚੁਣੀ ਗਈ ਸਾਈਟ ਨਿਰਧਾਰਿਤ ਪੈਰਾਮੀਟਰ ਤੋਂ ਬਾਹਰ ਹੈ। FCI ਨੇ ਕਹਿਤਾ, ਔਰ ਸਾਈਟ ਇੰਸਪੈਕਸ਼ਨ ਕਮੇਟੀ ਦੀ ਰਿਪੋਰਟ ਨੂੰ ਵੀ ਠੀਕ ਤਰੀਕੇ ਨਾਲ ਧਿਆਨ ਨਹੀਂ ਦਿੱਤਾ ਗਿਆ, ਯਾਨੀ ਕਿ ਜਿਹੜੀ ਕਮੇਟੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਬਣਾਈ ਸੀ ਉਹਨੇ ਵੀ ਆਪਣੀ ਰਿਪੋਰਟ ਨੂੰ ਠੀਕ ਤਰੀਕੇ ਨਾਲ ਪੇਸ਼ ਨਹੀਂ ਕੀਤਾ। ਖੈਰ ਹੁਣ MD ਗੌਤਮ ਜੈਨ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਬਾਅਦ ਵਿੱਚ ਜਵਾਬ ਦੇਣਗੇ, ਯਾਨੀ ਕਿ ਹੁਣ ਉਹ ਜਵਾਬ ਮੰਗਣਗੇ। ਚਿੱਠੀ ਮੈਂ ਹੁਣ ਨਾਲ ਲਾ ਰਿਹਾ, ਹੁਣ ਇਹ ਚਿੱਠੀ ਤੁਸੀਂ ਵੇਖੋ, ਅੰਗਰੇਜ਼ੀ 'ਚ ਚਿੱਠੀ ਲਿਖੀ ਹੋਈ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਿਖੀ ਗਈ ਹੈ ਦ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਚੰਡੀਗੜ੍ਹ ਨੂੰ, ਔਰ ਉਹਦੇ 'ਚ ਲਿਖਿਆ ਗਿਆ, ਮੈਂ ਹੁਣ ਪੰਜਾਬੀ 'ਚ ਉਹਨੂੰ ਪੜ੍ਹ ਦਿੰਦਾ, ਮੈਂ ਤੁਹਾਨੂੰ ਅਸਾਰ ਦੱਸ ਦਿੰਦਾ ਇਹਦਾ ਕੀ ਹੈ। ਇਸ ਚਿੱਠੀ ਦੇ ਵਿੱਚ ਕਿਹਾ ਗਿਆ, ਸੇਵਾ ਵਿਖੇ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਚੰਡੀਗੜ੍ਹ, ਵਿਸ਼ਾ PSWC ਵੱਲੋਂ 10 ਸਾਲਾ PEG ਸਕੀਮ ਹੇਠ 50,000 ਮੈਟ੍ਰਿਕ ਟਨ ਦੇ ਕਵਰਡ ਗੋਦਾਮ ਦੀ ਨਿਰਮਾਣੀ, ਪਹਿਲਾਂ ਭੇਜੇ ਗਏ ਪੱਤਰ ਅਤੇ ਸੰਚਾਰ ਉਹਦਾ ਹਵਾਲਾ ਦਿੱਤਾ ਗਿਆ, ਜੋ ਇਹਨਾਂ ਦੇ ਵਿਚਕਾਰ ਚਿੱਠੀ ਪੱਤਰੀ ਚੱਲੀ ਹੈ FCI ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਿਚਕਾਰ। ਕਹਾਣੀ ਕੀ ਹੈ, ਹੁਣ ਚਿੱਠੀ 'ਚ ਕੀ ਕਿਹਾ ਜਾ ਰਿਹਾ? ਉਪਰੋਕਤ ਸੰਚਾਰਾਂ ਦੇ ਸੰਦਰਭ ਵਿੱਚ ਦੱਸਿਆ ਜਾਂਦਾ ਹੈ ਕਿ ਕਵਰਡ ਸਟੋਰੇਜ ਸਮਰੱਥਾ ਦੀ ਲੋੜ, ਸੰਬੰਧਿਤ ਕੇਂਦਰ 'ਤੇ ਸਟੋਰੇਜ ਗੈਪ 'ਤੇ ਨਿਰਧਾਰਤ ਰੇਲ ਹੈੱਡ ਦੇ ਆਧਾਰ 'ਤੇ ਅੰਕਲਿਤ ਕੀਤੀ ਗਈ ਸੀ। ਇਸ ਨੂੰ SLC ਅਤੇ HLC ਵੱਲੋਂ ਮਨਜ਼ੂਰੀ ਦਿੱਤੀ ਗਈ। ਇਸ ਅਨੁਸਾਰ ਭਿੱਖੀਵਿੰਡ ਜਾਂ ਪੱਟੀ ਕੇਂਦਰ 'ਤੇ 50,000 ਮੈਟ੍ਰਿਕ ਟਨ ਦੇ ਗੋਦਾਮ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦਾ ਨਿਰਧਾਰਤ ਰੇਲ ਹੈੱਡ ਪੱਟੀ ਸੀਗਾ। ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਨੋਡਲ ਏਜੰਸੀ ਹੋਣ ਦੇ ਨਾਤੇ ਟੈਂਡਰ ਜਾਰੀ ਕੀਤਾ, ਜਿਸ ਵਿੱਚ ਪੱਟੀ ਨੂੰ ਹੀ ਨਿਰਧਾਰਤ ਰੇਲ ਹੈੱਡ ਦਰਸਾਇਆ ਗਿਆ ਟੈਂਡਰ ਦੇ ਵਿੱਚ। 15 ਸਤੰਬਰ 2025 ਨੂੰ ਟੈਂਡਰ ਖੋਲ੍ਹਣ ਤੋਂ ਬਾਅਦ 16 ਸਤੰਬਰ 2025 ਨੂੰ ਸਾਈਟ ਇੰਸਪੈਕਸ਼ਨ ਲਈ ਹੁਕਮ ਜਾਰੀ ਕੀਤੇ ਗਏ, ਜਿਸ ਵਿੱਚ ਕੇਂਦਰ ਅਤੇ ਰੇਲ ਹੈੱਡ ਸਪਸ਼ਟ ਦਰਸਾਇਆ ਗਿਆ ਕਿ ਪੱਟੀ ਹੀ ਹੈ। ਸਾਈਟ ਇੰਸਪੈਕਸ਼ਨ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕਿਹਾ ਕਿ ਇੱਕ ਬਿਡਰ ਜਿਹਦਾ ਨਾਮ ਮੈਸਰਸ ਯਾਨੀ ਕਿ ਫਰਮ ਬਾਬਾ ਨਾਗਾ ਐਗਰੋ ਪ੍ਰਾਈਵੇਟ ਲਿਮਿਟਡ ਦੀ ਸਾਈਟ ਪਿੰਡ ਉਸਮਾਨ ਜ਼ਿਲ੍ਹਾ ਤਰਨ ਤਾਰਨ ਸਥਿਤ ਹੈ ਅਤੇ ਇਸਦਾ ਸਭ ਤੋਂ ਨੇੜਲਾ ਰੇਲ ਹੈੱਡ ਵੀ ਨਿਰਧਾਰਤ ਨਹੀਂ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਸੀ ਕਿ ਇਹ ਸਾਈਟ ਨਿਰਧਾਰਤ ਕੇਂਦਰ ਅਤੇ ਰੇਲ ਹੈੱਡ ਦੀਆਂ ਸ਼ਰਤਾਂ ਤੋਂ ਬਾਹਰ ਆਉਂਦੀ ਹੈ, ਔਰ ਇਹ ਮਹੱਤਵਪੂਰਨ ਗੱਲ ਠੀਕ ਤਰ੍ਹਾਂ ਧਿਆਨ ਵਿੱਚ ਨਹੀਂ ਲਈ ਗਈ। ਇਹ ਵੀ ਦੁਹਰਾਇਆ ਜਾਂਦਾ ਹੈ ਕਿ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਜੋ ਕਿ ਟੈਂਡਰ ਜਾਰੀ ਕਰਨ ਅਤੇ ਟੈਕਨੀਕਲ ਇਵੈਲੂਏਸ਼ਨ ਦੀ ਜ਼ਿੰਮੇਵਾਰੀ

0: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
1: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ। 905-670-4444।
2: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
3: क्या लगा था तुझे मेरे खिलाफ गवाही देके
4: तू बच जाएगी?
3: क्या कोई नहीं आएगा तुझे बचाने के लिए?
5: वाह मेरे हीरो, आते ही कर दिया गुंडों को जीरो।
3: मेरे 2-3 आदमियों को मार के खुद को तू शेर समझ रहा है?
4: अरे पूरी फौज पड़ी है तीर्थ लड़ने के लिए,
3: तो भेज अपनी फौज, अब तू ही आ जा।
4: अरे ऐसा तू क्या खाता है यार, इतनी ताकत कहां से लाता है?
3: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती फुर्ती और ताकत, और साथ में बढ़ाता है मेरा स्टैमिना।
6: Gig Express ਚੁੱਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express।
7: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। 1 ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
6: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
11: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ਐਸ ਟੀ

0: ਅੱਖੀਆਂ ਚੋ ਡੋਲਦੇ ਸ਼ਰਾਬ ਤੁਰੇ ਆਉਂਦੇ ਗਏ ਦੂਰੋਂ ਪਤਾ ਲੱਗਦਾ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਐ।
1: ਜਿਹੜੀ ਤੁਸੀਂ ਹੁਣੇ ਆਵਾਜ਼ ਸੁਣੀ ਹੈ ਇਹ 90 ਦੇ ਦਹਾਕੇ 'ਚ ਜਿਹੜੇ ਚੜ੍ਹਦੀ ਜਵਾਨੀ ਦੇ ਲੋਕ ਸੀ ਉਹਨਾਂ ਸਾਰਿਆਂ ਨੇ ਤਾਂ ਪਹਿਚਾਣ ਲਿਆ ਹੋਣਾ ਕਿ ਕੌਣ ਹੈਗੇ ਆ, ਔਰ ਜਿਹੜੇ ਹੁਣ ਲੋਕ ਜਵਾਨੀ 'ਚ ਕਦਮ ਰੱਖ ਰਹੇ ਆ ਉਹਨਾਂ ਨੂੰ ਦੱਸਦੇ ਹਾਂ ਕਿ ਕੌਣ ਹੈਗੇ ਆ। ਕੁਲਦੀਪ ਮਾਣਕ ਸਾਹਿਬ ਦੇ ਪੋਤੇ ਹੋਣ ਦਾ
2: ਜੀ
1: ਤੁਹਾਨੂੰ ਕੋਈ ਫਾਇਦਾ ਹੋਇਆ?
2: ਫੇਸ ਵੈਲਿਊ ਨਹੀਂ ਮੈਂ ਬਣਾ ਸਕਿਆ ਉਦੋਂ, ਗਾਣੇ ਤਾਂ ਹਿੱਟ ਹੋ ਗਏ ਸੀ ਪਰ ਪਤਾ ਨਹੀਂ ਸੀ ਲੋਕਾਂ ਨੂੰ ਕਿਹਨੇ ਗਾਏ ਆ ਕਿਹਨੇ ਨਹੀਂ। ਅੱਜ ਮੈਨੂੰ ਕਹਿੰਦੇ ਯਾਰ ਤੂੰ ਆਪਣਾਪਨ ਛੱਡ ਕੇ ਕੁਲਦੀਪ ਮਾਣਕ ਨੂੰ ਗਾ ਰਿਹਾ, ਪਹਿਲੀ ਗੱਲ ਤਾਂ ਮੇਰਾ ਦਾਦਾ ਹੈ, ਮੇਰਾ ਹੱਕ ਬਣਦਾ। ਫਿਰ ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਉਹਨਾਂ ਦੇ ਨਾਲ ਗੁਜ਼ਾਰੀ ਹੈ, ਕੰਪੋਜੀਸ਼ਨਾਂ ਮੇਰੇ ਡੈਡੀ ਨੇ ਬਹੁਤ ਸਾਰੀਆਂ ਕੀਤੀਆਂ, ਮੇਰੇ ਡੈਡੀ ਨੇ ਉਹਨਾਂ ਨੂੰ ਬੱਚਿਆਂ ਵਾਂਗੂ ਸਾਂਭਿਆ ਵੀ ਹੈ ਸਟੇਜ 'ਤੇ। ਮੇਰੇ ਪ੍ਰੋਡਿਊਸਰ ਨੇ ਮੇਰਾ ਨਾਮ ਰੱਖਿਆ ਤਨਵੀਰ ਜਲਾਲ, ਪਹਿਲਾਂ ਕਹਿੰਦੇ ਸੀ ਤਨਵੀਰ ਮਾਣਕ ਰੱਖਦੇ, ਮੈਂ ਕਹਿੰਦਾ ਯਾਰ ਮਾਣਕ ਮਾਨ ਇੱਕੋ ਹੀ ਜੰਮਿਆ, ਉਹ ਨਹੀਂ ਦੁਬਾਰਾ ਹੋਣਾ।
1: ਅੱਛਾ ਤੁਸੀਂ ਨਾ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮਾਣਕ ਸਾਹਿਬ ਨੂੰ ਕਿ ਜਾਂ ਤਾਂ ਗਾਉਣਾ ਆਉਂਦਾ ਸੀ ਜਾਂ ਸ਼ਰਾਬ ਪੀਣੀ ਆਉਂਦੀ ਸੀ।
2: ਕੰਮ ਹੀ ਤਾਂ ਕੀਤੇ ਉਹਨਾਂ ਨੇ, ਬੇਸ਼ੱਕ ਜੋ ਮਰਜ਼ੀ ਲੋਕ ਕਹੀ ਜਾਣ। ਦਾਰੂ ਤਾਂ ਉਹਨਾਂ ਲਈ ਇੱਕ ਮਤਲਬ ਐਨਰਜੀ ਦਾ ਕੰਮ ਕਰਦੀ ਸੀ। ਡੈਡੀ ਕਹਿੰਦੇ ਪੁੱਤ ਸਾਡੇ ਤਿੰਨ ਤਿੰਨ ਅਖਾੜੇ ਹੋਣੇ, ਤੀਜੇ ਅਖਾੜੇ 'ਤੇ ਜਦੋਂ ਸਾਨੂੰ ਪਤਾ ਲੱਗਣਾ ਕਿ ਯਾਰ ਆਵਾਜ਼ ਥੱਕਦੀ ਹੈ, ਬਸ ਉਹਦੀ ਥੋੜ੍ਹੇ ਥੋੜ੍ਹੇ ਕਹਿੰਦੇ ਸੀ ਇੱਕ ਇੱਕ ਪੈਗ ਮਾਰਨਾ ਅਤੇ ਆਵਾਜ਼ ਫੇਰ ਉੱਥੇ।
1: ਤਾਂ ਮੈਂ ਸੁਣਿਆ ਤੁਸੀਂ ਇੱਕ ਐਡ ਵੀ ਕੀਤੀ ਸੀ ਮੱਝਾਂ ਵਾਲੀ ਫੀਡ, ਔਰ ਉਹ ਚੱਲਦੀ ਹੈ ਜੇ ਵੀ ਪਿੰਡਾਂ 'ਚ, ਬਸ ਮੁਸ਼ਕਿਲ ਇਹ ਹੈ ਕਿ ਉਹ ਪਤਾ ਨਹੀਂ ਹੈ ਕਿ ਤੁਸੀਂ ਗਏ। ਮੈਂ ਚਾਹੁੰਦੀ ਹਾਂ ਕਿ ਤੁਸੀਂ ਗਾ ਕੇ ਸੁਣਾਓ।
2: ਮੱਝ ਤਾਰਾ ਫੀਡ ਦੇਖ ਕੇ ਕਲੋਲ ਕਰਦੀ, ਖਾ ਕੇ ਫੀਡ ਤਾਰਾ।
1: ਤੇ ਗੋਭੀ ਦੀ ਕੱਚੀ ਵਪਾਰਨੇ ਦਾ ਕੀ ਚੱਕਰ ਹੈ? ਮੈਂ ਤੇ ਇਹ ਸਮਝਦੀ ਰਹੀ ਕਿ ਉਹ ਭਗਵੰਤ ਮਾਨ ਨੇ ਗਾਇਆ ਗਾਣਾ।
2: ਇਹਨਾਂ ਸਰਦੂਲ ਭਾਅ ਜੀ ਵੀ ਗੁੱਸੇ ਹੋ ਗਏ ਸੀ, ਕਹਿੰਦੇ ਹਲੇ 2 ਸਾਲ ਘੱਟੋ ਘੱਟ 2 ਸਾਲ ਮੇਰਾ ਗਾਣਾ ਸੁਪਰ ਹਿੱਟ ਹੋਰ ਵੱਜਣਾ ਸੀਗਾ, ਤੂੰ
1: ਤੁਸੀਂ ਗੋਭੀ ਵਾੜਤੀ ਵਿੱਚ
2: ਕਹਿੰਦੇ ਸਬਜ਼ੀ ਭਾਜੀ ਲਿਆਂਦੀ ਤੂੰ। ਮਾਨ ਸਾਹਿਬ ਕਹਿੰਦੇ ਹਾਂ ਟੇਪ ਤਾਂ ਮੈਂ ਸੁਣੀ ਯਾਰ ਗਾਣੇ ਗੁਣੇ। ਮੈਨੂੰ ਕਹਿੰਦੇ ਗਾਣਾ ਸੁਣਾ ਕੋਈ, ਮੈਂ ਕਿਹਾ ਜੀ ਕਿਹੜਾ ਸੁਣਾਵਾਂ, ਹੰਸ ਰਾਜ ਹੰਸ ਦਾ ਗਾਣਾ ਸੁਣਾ ਕੋਈ, ਸੁਣਾਤਾ।
1: ਅੱਛਾ
2: ਸਰਦੂਲ ਸਿਕੰਦਰ ਦਾ ਗਾਣਾ ਸੁਣਾ, ਉਹ ਵੀ ਸੁਣਾਤਾ। ਚੱਲ ਤੂੰ ਇੱਕ ਕੰਮ ਕਰ, ਹੁਣ ਅਗਲੇ ਮਹੀਨੇ ਬੰਬੇ ਆ ਜਾ ਮੇਰੇ ਕੋਲ, ਆਪਾਂ ਕੰਮ ਕਰਦੇ ਹਾਂ। ਬੰਬੇ ਤੋਂ ਫਿਰ ਮੈਂ ਮਾਨ ਸਾਹਿਬ ਦਾ ਜਦੋਂ ਪਹਿਲੀ ਟੇਪ ਕੀਤੀ ਉਹਦੇ 'ਚ ਗਾਣਾ ਸੀ ਕੈਂਠੇ ਵਾਲਾ, ਭਾਈ ਤੇਰਾ ਕੀ ਲੱਗਦਾ?
0: ਮੈਨੂੰ ਸੱਚੋ ਸੱਚ ਦੱਸ, ਨਹੀਂ ਤੇ ਤੇਰੀ ਮੇਰੀ ਬਸ ਐਵੇਂ ਪਊਗੀ ਲੜਾਈ, ਤੇਰਾ ਕੀ ਲੱਗਦਾ ਨੀ ਦੱਸ।
3: ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਨੀ, ਜਿਹਨੇ ਕੁਲਫੀ ਪਵਾਈ ਤੇਰਾ ਕੀ ਲੱਗਦਾ,
2: ਜਿਹਨੇ ਸੀਟ ਤੇ ਬਿਠਾਈ ਤੇਰਾ ਕੀ ਲੱਗਦਾ। ਗੁਲਸ਼ਨ ਕੁਮਾਰ ਜੀ ਉਦੋਂ ਜਿਉਂਦੇ ਸੀਗੇ, ਜਦੋਂ ਮੈਨੂੰ ਉਹਨਾਂ ਨੇ ਕਿਹਾ ਬੇਟਾ ਤੂੰ ਹਿੰਦੀ ਗਾ ਸਕਦਾ, ਮੈਨੇ ਕਹਾਂ ਜੀ ਉਹਨਾਂ ਕੋਲ ਸੋਨੂ ਨਿਗਮ ਹੁੰਦੇ ਸੀਗੇ ਉਦੋਂ, ਮੈਨੂੰ ਉਹਨਾਂ ਨੇ ਕਿਹਾ ਤੂੰ ਕੱਲ੍ਹ ਸਟੂਡੀਓ ਆ ਮੇਰੇ ਪਾਸ, ਔਰ ਮੈਨੂੰ ਕੋਈ ਰੀਜ਼ਨ ਸੀ ਕਿਹਾ ਕਿ ਮੈਂ ਜਾ ਹੀ ਨਹੀਂ ਪਾਇਆ।
1: ਆਏ ਹਾਏ, ਉਸ ਟਾਈਮ 'ਤੇ ਜਿਹੜੇ ਆਰਟਿਸਟ ਆ ਉਹ ਤਰਸਦੇ ਸੀ ਮੁੰਬਈ ਜਾਣ, ਔਰ ਤੁਸੀਂ ਉੱਥੇ ਪਹੁੰਚ ਕੇ ਵੀ ਵਾਪਸ ਆ ਗਏ ਜਾਂ ਕੁਛ ਨਹੀਂ ਬਣ ਸਕਿਆ, ਇਹ ਕਿਉਂ? ਕੁਛ ਚੀਜ਼ਾਂ ਨਿਕਲਦੀਆਂ ਨਹੀਂ ਹੁੰਦੀਆਂ ਮਾਇੰਡ 'ਚੋਂ। ਮੈਂ
2: ਐਗਰੀਮੈਂਟ ਕਰ ਲਿਆ 5 ਸਾਲ ਦਾ, ਔਰ ਉਹ ਮੇਰਾ ਗੋਲਡਨ ਟਾਈਮ ਸੀਗਾ, ਇੱਕ ਵੀ ਗਾਣਾ ਉਹਨਾਂ ਨੇ ਮੇਰਾ ਰਿਲੀਜ਼ ਨਹੀਂ ਕੀਤਾ। ਨਿੱਕੂ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ, ਕਹਿੰਦਾ ਤਨਵੀਰ ਜੇ ਕਿਤੇ ਤੇਰਾ ਉਹਨਾਂ ਟਾਈਮਾਂ 'ਚ ਆਫਿਸ ਬਣਿਆ ਹੁੰਦਾ ਨਾ ਇੱਥੇ, ਅੱਜ ਮੇਰੇ ਕੋਲ ਕਹਿੰਦੇ 3 ਗੱਡੀਆਂ, ਤੇਰੇ ਕੋਲ 6 ਹੁੰਦੀਆਂ। ਬੱਚੇ ਮਤਲਬ ਫੈਮਿਲੀ ਤਾਂ ਕਹਿੰਦੀ ਹੋ ਕਹਿੰਦੀ ਹੈ,

ਇਹ ਤੁਸੀਂ ਇੰਨੀ ਇੰਨੀ ਦੂਰ ਗਏ ਹੋ, ਜ਼ਿੰਦਗੀ 'ਚ ਕੀਤਾ ਕੀ ਆ ਤੁਸੀਂ, ਸਾਡੇ ਲਈ ਕੀ ਕੀਤਾ? ਮੈਂ ਫਿਰ ਕਹਿੰਦਾ ਹੁੰਦਾ ਬੇਟਾ ਵੀ ਜਿੱਦਾਂ ਹੁਣ ਤੁਹਾਡੇ ਲਈ ਮੈਂ ਨਹੀਂ ਹਲੇ ਕੁਛ ਕਰ ਸਕਿਆ, ਪਰ ਮੈਂ ਮੇਰੇ ਤੁਹਾਡੇ ਵਰਗੇ ਮੇਰੇ ਛੋਟੇ ਭੈਣ ਭਰਾ ਸੀ ਤਿੰਨ, ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਮੇਰੇ 'ਤੇ ਸੀ ਡੈਡੀ ਦੇ ਨਾਲ, ਸੋ ਚੱਲ ਰਿਹਾ।

ਲੈ ਕੇ ਪਾਵੇਂ ਮੁੱਖ ਤੇ ਨਕਾਬ ਤੁਰੇ ਆਉਂਦੇ ਹੋ, ਲੈ ਕੇ ਪਾਵੇਂ ਮੁੱਖ ਤੇ ਨਕਾਬ ਤੁਰੇ ਆਉਂਦੇ ਗਏ, ਦੂਰੋਂ ਪਤਾ ਲੱਗਦਾ ਓ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਹੈ, ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਹੈ। ਆਦਤ ਪੁਰਾਣੀ ਏ ਮਰੋੜੇ ਖਾ ਕੇ ਚੱਲਣਾ, ਹੁਸਨਾਂ ਦਾ ਹੜੇ ਤਾਈਓਂ ਔਖਾ ਹੋਇਆ ਫੱਲਣਾ। ਹੋ ਆਦਤ ਪੁਰਾਣੀ ਏ ਮਰੋੜੇ ਖਾ ਕੇ ਚੱਲਣਾ, ਹੁਸਨਾਂ ਦਾ ਹੜੇ ਤਾਈਓਂ ਔਖਾ ਹੋਇਆ ਫੱਲਣਾ। ਅੱਖੀਆਂ 'ਚੋਂ ਡੋਲਦੇ ਸ਼ਰਾਬ ਤੁਰੇ ਆਉਂਦੇ ਗਏ, ਦੂਰੋਂ ਪਤਾ ਲੱਗਦਾ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬਿੰਦੂ ਬਰਾੜ ਅਤੇ ਸਵਾਗਤ ਹੈ ਤੁਹਾਡਾ ਸਭ ਦਾ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੈਮ।
0: ਜਿਹੜੀ ਤੁਸੀਂ ਹੁਣੇ ਆਵਾਜ਼ ਸੁਣੀ ਹੈ, ਇਹ 90 ਦੇ ਦਹਾਕੇ 'ਚ ਜਿਹੜੇ ਚੜ੍ਹਦੀ ਜਵਾਨੀ ਦੇ ਲੋਕ ਸੀ, ਉਹਨਾਂ ਸਾਰਿਆਂ ਨੇ ਤਾਂ ਪਹਿਚਾਣ ਲਿਆ ਹੋਣਾ ਕਿ ਕੌਣ ਹੈਗੇ ਆ, ਪਰ ਫਿਰ ਵੀ ਆਪਾਂ ਗੱਲਬਾਤ ਕਰਦੇ ਹਾਂ, ਮਿਲਦੇ ਹਾਂ ਅੱਜ ਅਤੇ ਉਸ ਜ਼ਮਾਨੇ 'ਚ ਪਹੁੰਚਦੇ ਹਾਂ ਜਿੱਥੇ ਤੁਸੀਂ ਜਵਾਨੀ 'ਚ ਹਾਲੇ ਕਦਮ ਰੱਖਿਆ ਸੀ, ਔਰ ਜਿਹੜੇ ਹੁਣ ਲੋਕ ਜਵਾਨੀ 'ਚ ਕਦਮ ਰੱਖ ਰਹੇ ਆ ਉਹਨਾਂ ਨੂੰ ਦੱਸਦੇ ਹਾਂ ਕਿ ਕੌਣ ਹੈਗੇ ਆ। ਸਵਾਗਤ ਕਰਦੇ ਹਾਂ ਤਨਵੀਰ ਗੋਗੀ ਜੀ ਦਾ। ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਬਹੁਤ ਸਤਿ ਸ਼੍ਰੀ ਅਕਾਲ
1: ਜੀ, ਸੋ ਥੈਂਕ ਯੂ ਤੁਹਾਡਾ
0: ਜੀ, ਆਇਆਂ ਨੂੰ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਮਿਲ ਕੇ, ਕਿਉਂਕਿ ਅਸੀਂ ਵੀ ਉੱਥੇ ਪਹੁੰਚ ਗਏ ਪਿਛਲੇ ਜ਼ਮਾਨੇ 'ਚ ਜਦੋਂ ਤੁਹਾਡੇ ਗਾਣੇ ਸੁਣਦੇ ਹੁੰਦੇ ਸੀ ਅਤੇ ਅਸੀਂ ਵੀ ਜਵਾਨ ਹੁੰਦੇ ਸੀ।
1: ਕਿਆ ਬਾਤ! ਅੱਛਾ, ਮੈਂ ਬੜਾ ਕਰਮਾਲਾ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਜਿਹੜੇ ਉਸ ਟਾਈਮ ਦੇ ਜਿਹੜੇ ਸਰੋਤੇ ਸੀਗੇ ਨਾ, ਬਹੁਤ ਮਤਲਬ ਸੂਝਵਾਨ, ਬੜਾ ਪਿਆਰ ਕਰਨ ਵਾਲੇ ਸੀ ਸਰੋਤੇ। ਤਾਂ ਅੱਜ ਵੀ ਚੰਗੇ ਆ, ਪਰ ਉਹ ਥੋੜ੍ਹਾ ਜਿਹਾ ਮਾਹੌਲ ਦੇ ਹਿਸਾਬ ਨਾਲ ਸਾਨੂੰ ਆਪਣੇ ਆਪ ਨੂੰ ਮੇਰਾ ਖਿਆਲ ਐਂ ਲੱਗਦਾ
0: ਸੁਣਨ ਵਾਲੇ ਘੱਟ ਗਏ, ਗਾਉਣ ਵਾਲੇ ਜ਼ਿਆਦਾ ਹੋ ਗਏ ਮੈਨੂੰ ਲੱਗਦਾ।
1: ਕਈ ਵਾਰੀ ਨਾ ਪ੍ਰੋਗਰਾਮ 'ਤੇ ਜਾਂਦੇ ਹਾਂ ਅਤੇ ਤੁਸੀਂ ਇਹ ਦੇਖੋ 20 ਜਣਿਆਂ 'ਚੋਂ 13 ਜਣੇ ਗਾਉਣ ਵਾਲੇ ਹੁੰਦੇ ਬੈਠੇ।
0: ਸਹੀ ਗੱਲ ਹੈ, ਅੱਜ ਕੱਲ੍ਹ ਸਾਰੇ ਕਹਿੰਦੇ ਆ ਵੀ ਬਸ ਅਸੀਂ ਗਾਉਣੇ ਆ ਅਤੇ ਤੂੰ ਉੱਤਰ ਸਟੇਜ ਤੋਂ ਤੂੰ ਆਹ ਸੁਰ ਗਲਤ ਲਾਤੀ ਆ, ਤੂੰ ਆਹ ਗਲਤ ਲਾਤੀ ਆ।
1: ਮਾਨ ਸਾਹਿਬ ਨੇ ਗੱਲ ਕਹੀ ਸੀ, ਬਾਊਸਿੰਗ ਮਾਨ, ਅਸੀਂ ਬੈਠੇ, ਵੈਸੇ ਉਹਨਾਂ ਦਾ ਸੁਭਾਅ ਹੁੰਦਾ ਨਾ ਕੁਛ ਵੀ ਗੱਲ ਕਰਦੇ। ਮੈਂ ਮਾਨ ਸਾਹਿਬ ਆਰਟਿਸਟ ਬਹੁਤ ਹੋ ਕੇ ਬਹੁਤ ਕੰਪੀਟੀਸ਼ਨ ਹੋ ਗਿਆ ਜ਼ਿਆਦਾ। ਕਹਿੰਦੇ ਤਨਵੀਰ ਜਿੰਨੇ ਬੇਰੁਜ਼ਗਾਰ ਉਨੇ ਕਲਾਕਾਰ, ਇੱਦਾਂ ਸੌਖਾ ਕੰਮ ਨਹੀਂ ਲੱਗਦਾ।
0: ਹਾਂ, ਮਾਨ ਸਾਹਿਬ ਗੱਲ ਬਹੁਤ ਕੱਢਦੇ ਉਹਨਾਂ ਦੀ।
1: ਹੁਣ ਪਤਾ ਕੀ, ਹੁਣ ਕੰਪਿਊਟਰ ਦਾ ਯੁੱਗ ਹੋ ਗਿਆ, ਸਟੇਜ 'ਤੇ ਜਿਹੜੇ ਲਾਈਵ ਗਾਉਂਦੇ ਨਾ, ਉਹ ਤਾਂ ਸਟੇਜ 'ਤੇ ਖੜ੍ਹ ਕੇ ਪਤਾ ਲੱਗਦਾ ਕਿ ਕਿਹੜਾ ਬੰਦਾ ਕਿੱਥੇ ਖੜ੍ਹਾ, ਕਿਹੜਾ ਆਰਟਿਸਟ ਕਿੰਨਾ ਕੁ ਹੈ। ਅਤੇ ਜਦੋਂ ਰਿਕਾਰਡਿੰਗ ਹੁੰਦੀ ਹੈ ਉਦੋਂ ਸਾਨੂੰ ਕਈ ਵਾਰੀ ਤਾਂ 50-60% ਤਾਂ ਕੰਪਿਊਟਰ ਹੀ ਸੈੱਟ ਕਰ ਦਿੰਦਾ, ਉਹ ਸੌਖਾ ਹੋ ਗਿਆ।
0: ਬਿਲਕੁਲ, ਤਾਂ ਹੀ ਜ਼ਿਆਦਾ ਹੋ ਗਏ ਸਿੰਗਰ। ਅੱਛਾ, ਮੈਂ ਆਪਾਂ ਇੱਧਰ ਵੀ ਆਵਾਂਗੇ, ਪਹਿਲਾਂ ਮੈਂ ਸਟਾਰਟਿੰਗ ਕਰਾਂ ਜੇ ਤੁਹਾਨੂੰ ਮੈਂ ਪੁੱਛੂੰਗੀ ਕਿ ਕੁਲਦੀਪ ਮਾਣਕ ਸਾਹਿਬ ਦੇ ਪੋਤੇ ਹੋਣ ਦਾ
1: ਜੀ
0: ਤੁਹਾਨੂੰ ਕੋਈ ਫਾਇਦਾ ਹੋਇਆ?
1: ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਇਹ ਦੋਨੋਂ ਚੀਜ਼ਾਂ ਹੀ ਆ। ਕਈ ਵਾਰੀ ਐਕਸੈਪਟੇਸ਼ਨ ਲੋਕਾਂ ਦੀ ਬਹੁਤ ਵੱਡੀ ਹੁੰਦੀ ਹੈ ਅਤੇ ਉਹਦੇ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੇ ਅਸੀਂ ਨਹੀਂ ਕਰਦੇ ਫਿਰ ਲੋਕ ਸਾਨੂੰ ਉਸ ਲੇਵਲ 'ਤੇ ਲੈ ਕੇ ਨਹੀਂ ਆਉਂਦੇ, ਉਸ ਸਮਝਦੇ ਨਹੀਂ ਉਸ, ਕਿਉਂਕਿ ਉਹ ਸਾਡੇ ਬਜ਼ੁਰਗਾਂ ਦਾ ਨਾਮ ਵੱਡਾ ਹੁੰਦਾ।
0: ਬਿਲਕੁਲ, ਉਹਨਾਂ ਦਾ ਤਾਂ ਫਿਰ ਬਹੁਤ ਹੀ ਵੱਡਾ,
1: ਉਹਨਾਂ ਦਾ ਤਾਂ ਕਮਾਲ ਹੈ ਨਾ, ਉਹ ਤਾਂ ਲੈਜੈਂਡ ਹੋ ਗਏ। ਫਿਰ ਉਸ ਉਹਨਾਂ ਦੇ ਨੇੜੇ ਤੇੜੇ ਵੀ ਅਸੀਂ ਪਹੁੰਚ ਜਾਈਏ ਨਾ ਤਾਂ ਫਿਰ ਵੀ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ, ਪਰ ਲੋਕਾਂ ਦਾ ਪਿਆਰ ਹੈ ਜਿਹੜੇ ਸਾਨੂੰ ਅੱਜ ਵੀ ਉਹ ਪਿਆਰ ਕਰਦੇ ਆ, ਐਕਸੈਪਟੇਸ਼ਨ ਉਹਨਾਂ ਦੀ ਵੱਡੀ ਹੁੰਦੀ ਹੈ।
0: ਇਹ ਤਾਂ ਹੈ ਨਹੀਂ, ਅਤੇ ਤੁਹਾਨੂੰ ਮੈਂ ਇਹ ਵੀ ਪੁੱਛੂੰਗੀ ਕਿ ਤੁਹਾਡੇ ਗਾਣੇ, ਬਹੁਤ ਸਾਰੇ ਗਾਣੇ ਸੁਪਰ ਡੁਪਰ ਹਿੱਟ ਹੋਏ
1: ਜੀ,
0: ਅਤੇ ਉਹੀ ਗਾਣੇ ਹੋਰ ਵੀ ਲੋਕ ਗਾ ਗਾ ਕੇ ਸੁਪਰ ਡੁਪਰ ਹਿੱਟ ਹੋਏ, ਇਹ ਕੀ ਚੱਕਰ ਹੈ ਮੈਨੂੰ? ਕਿਉਂਕਿ ਤੁਸੀਂ ਪਹਿਲੇ ਕਲਾਕਾਰ ਹੋ ਜਿਹਦੇ ਆਪ

0: ਦੇ ਗਾਣੇ ਸੁਪਰ ਡੁਪਰ ਹਿੱਟ ਤੇ ਕੋਈ ਹੋਰ ਵੀ ਗਾ ਗਾ ਕੇ ਸੁਪਰ ਹਿੱਟ ਹੋ ਗਿਆ।
1: ਰੱਬ ਦਾ ਸ਼ੁਕਰ ਹੈ ਜੀ, ਮੈਂ ਉਹਨਾਂ ਕੁ ਕੰਮ ਕੀਤਾ ਜਿਹੜੇ ਹੋਰ ਵੀ ਕਲਾਕਾਰ ਗਾਈ ਜਾਂਦੇ। ਐਕਚੁਅਲੀ ਮੇਰੀ ਨਾ ਪਰਮਾਤਮਾ ਦਾ ਸ਼ੁਕਰ ਹੈ ਕਿ ਮੇਰੀ ਸ਼ੁਰੂਆਤ ਬੜੇ ਅੱਛੇ ਲੈਵਲ ਤੋਂ ਹੋ ਗਈ ਸੀ।
0: ਜੀ
1: ਗੋਭੀ ਦੀ ਇੱਕ ਅੱਛੀ ਵਪਾਰ ਨੇ ਉਹ ਹਿੱਟ, ਉਹਤੋਂ ਬਾਅਦ ਬਾਬੂ ਸਿੰਘ ਮਾਨ ਵਰਗੇ ਲੈਜੈਂਡ ਮੈਨੂੰ ਬੁਲਾਵਾ ਆਉਂਦਾ ਉਹਨਾਂ ਦਾ, ਹੋਰ ਉਦੋਂ ਵੱਡੀ ਗੱਲ ਕੀ ਹੋ ਸਕਦੀ ਹੈ। ਫਿਰ ਇੰਡਸਟਰੀ 'ਚ ਕੰਮ ਕੀਤਾ, ਉਹਨਾਂ ਦੇ ਜਿਹੜੇ ਗਾਣੇ ਸੀ ਉਸ ਸਮੇਂ ਦੇ ਬਹੁਤ ਵੱਡੇ ਗਾਣੇ ਸੀ, ਪਰ ਮੀਡੀਆ ਨਾ ਹੋਣ ਕਰਕੇ ਲੋਕਾਂ ਦੇ ਸਾਹਮਣੇ ਨਹੀਂ ਆਏ ਸਾਰੇ।
0: ਜੀ
1: ਉਹਨਾਂ 'ਚ ਸਿਰਫ ਇੱਕੋ ਆਇਆ ਕੈਂਠੇ ਵਾਲਾ ਭਾਈ, ਤੇਰਾ ਕੀ ਲੱਗਦਾ? ਉਹ ਗਾਣਾ ਵੀ ਬਾਈ ਲਾਭ ਹੀਰੇ ਨੇ ਵੀ ਗਾਤਾ ਸੀ, ਮੇਰੇ ਤੋਂ ਬਾਅਦ 'ਚ ਮੈਂ ਬੰਬੇ ਸੀਗਾ। ਫਿਰ ਮਨਜੀਤ ਰਾਹੀ ਦਲਜੀਤ ਕੌਰ ਡਿਊਟ ਬਣਾ ਕੇ ਗਾਉਣ ਲੱਗ ਗਏ।
0: ਅੱਛਾ, ਉਹੀ ਨਾ, ਤੁਸੀਂ ਤੁਹਾਡੇ ਸੁਪਰ ਹਿੱਟ ਗਾਣੇ ਕੋਈ ਹੋਰ ਵੀ ਗਾ ਗਾ ਕੇ ਸੁਪਰ ਹਿੱਟ ਹੋ ਗਿਆ, ਔਰ ਮੈਨੂੰ ਲੱਗਦਾ ਸਿਰਫ ਤੁਸੀਂ ਹੋਏ ਆਰਟਿਸਟ।
1: ਹਾਂਜੀ,
0: ਤੇ ਕੀ ਤੁਹਾਨੂੰ ਕੀ ਲੱਗਦਾ ਕੈਮਰੇ ਦੇ ਸਾਹਮਣੇ ਨਾ ਆਉਣਾ ਇਸ ਕਰਕੇ, ਕਿਉਂਕਿ ਮੈਨੂੰ ਲੱਗਦਾ ਸਾਰੇ ਹੀ ਸਮਝ ਗਏ ਹਾਂ ਇਹਦਾ ਗਾਣਾ ਹੋਣਾ ਹੈ, ਇਹਦਾ ਗਾਣਾ ਹੋਣਾ ਹੈ।
1: ਉਦੋਂ ਬਿਲਕੁਲ ਤੁਸੀਂ ਸਹੀ ਹੋ, ਉਦੋਂ ਮੀਡੀਆ ਇੰਨਾ ਹੈ ਨਹੀਂ ਸੀਗਾ, ਇੱਕ ਦੂਰਦਰਸ਼ਨ ਚੈਨਲ ਸੀਗਾ ਵੀ ਜਿਹੜਾ, ਉੱਥੇ ਗਾਣਾ ਹਿੱਟ ਹੋ ਗਿਆ ਪੂਰੀ ਦੁਨੀਆ 'ਚ ਹਿੱਟ ਦਿੰਦਾ ਸੀਗਾ। ਫਿਰ ਮੈਂ ਚਲਾ ਗਿਆ ਬੰਬੇ, ਇੱਧਰ ਧਿਆਨ ਨਹੀਂ ਦਿੱਤਾ ਅਤੇ ਫੇਸ ਵੈਲਿਊ ਨਹੀਂ ਮੈਂ ਬਣਾ ਸਕਿਆ। ਉਦੋਂ ਗਾਣੇ ਤਾਂ ਹਿੱਟ ਹੋ ਗਏ ਸੀ ਪਰ ਪਤਾ ਨਹੀਂ ਸੀ ਲੋਕਾਂ ਨੂੰ ਕਿਹਨੇ ਗਾਏ ਆ ਕਿਹਨੇ ਨਹੀਂ, ਇੱਕ ਨਾਮ ਜ਼ਰੂਰ ਚੱਲਦਾ ਸੀ। ਸੋ ਉਸੇ ਚੀਜ਼ ਦਾ ਉਦੋਂ ਉਹ ਟਾਈਮ ਵੀ ਇੱਦਾਂ ਦਾ ਸੀ ਵੀ ਕੋਈ ਵੀ ਸਿੰਗਰ ਕਿਸੇ ਵੀ ਸਿੰਗਰ ਦਾ ਗਾਣਾ ਗਾ ਦਿੰਦਾ ਸੀ,
0: ਬਿਲਕੁਲ
1: ਕੋਈ ਰੋਕ ਟੋਕ ਨਹੀਂ ਸੀ।
0: ਹਾਂ, ਤੁਸੀਂ ਫਿਲਮਾਂ 'ਚ ਵੀ ਗਾਇਆ ਉਸ ਟਾਈਮ 'ਤੇ, ਮੇਰੇ ਖਿਆਲ ਧੀ ਜੱਟ ਦੀ ਕਹਿਰ, ਦੁੱਲਾ ਭੱਟੀ, ਇਹਨਾਂ ਫਿਲਮਾਂ 'ਚ ਵੀ ਉਸ ਜ਼ਮਾਨੇ 'ਚ ਵੀ ਤੁਸੀਂ ਮਤਲਬ ਗਾਇਆ
1: ਜੀ,
0: ਅਤੇ ਇਹ ਕਿਵੇਂ ਸਬੱਬ ਬਣਿਆ ਸੀ ਫਿਲਮਾਂ 'ਚ?
1: ਮੇਰਾ ਜੀ ਪਹਿਲਾਂ ਮੈਂ ਕੈਰ ਫਿਲਮ 'ਚ ਗਾਇਆ ਜਦੋਂ ਮੈਂ ਫਸਟ ਟਾਈਮ ਬੰਬੇ ਗਿਆ, ਅਤੇ ਕਮਲ ਸਟੂਡੀਓ ਜਗਰਾਉਂ ਵਾਲੇ ਨਾ
0: ਜੀ,
1: ਉਹਨਾਂ ਦੀ ਬੇਟੀ ਦੀ ਫਿਲਮ ਸੀਗੀ ਕਿੰਮੀ ਵਰਮਾ ਦੀ, ਅਤੇ ਕੈਰ ਫਿਲਮ ਉਹ ਪਹਿਲੀ ਫਿਲਮ ਸੀ ਉਹਨਾਂ ਦੀ, ਅਤੇ ਮੈਂ ਮਾਨ ਸਾਹਿਬ ਨਾਲ ਜੁੜਿਆ ਹੋਇਆ ਸੀ, ਉਹਨਾਂ ਨੇ ਇੱਕ ਕਲੀ ਟਾਈਪ ਗਾਣਾ ਚਾਹੀਦਾ ਸੀਗਾ ਫਿਲਮ 'ਚ। ਸੋ ਫੋਕ ਨੂੰ ਤਾਂ ਵੈਸੇ ਸਾਡੇ ਬਜ਼ੁਰਗਾਂ ਨੇ ਗਾਇਆ ਹਮੇਸ਼ਾ, ਫੋਕ ਤਾਂ ਸਾਡੇ ਰਗ ਰਗ 'ਚ ਹੈਗਾ ਹੀ ਹੈ, ਅਤੇ ਉਹ ਮਾਨ ਸਾਹਿਬ ਨੇ ਕਿਹਾ ਤਨਵੀਰਾ ਗਾਣਾ ਗਾਉਣਾ, ਔਰ ਮੈਨੂੰ ਉਹ ਉੱਥੋਂ ਫਿਰ ਉਹ ਗਾਣਾ ਮਿਲਿਆ ਫਿਲਮ 'ਚ, ਕੈਰ ਫਿਲਮ 'ਚ ਪਹਿਲਾ ਗਾਣਾ ਮੇਰੀ ਜ਼ਿੰਦਗੀ ਦਾ ਜਿਹੜਾ ਫਿਲਮ 'ਚ ਆਇਆ ਸੀਗਾ। ਉਸ ਤੋਂ ਬਾਅਦ ਦੁੱਲਾ ਭੱਟੀ ਧੀ ਜੱਟ ਦੀ 'ਚ ਮਤਲਬ ਖਾੜਾ, ਉਦੋਂ ਬਹੁਤ ਰੇਅਰ ਆਰਟਿਸਟ ਹੁੰਦੇ ਸੀ ਜਿਨ੍ਹਾਂ ਦੇ ਖਾੜੇ ਆਉਂਦੇ ਸੀਗੇ, ਅਤੇ ਤੁਹਾਡੇ ਵੀਰ ਦਾ ਵੀ ਖਾੜਾ ਸੀਗਾ ਫਿਲਮ 'ਚ।
0: ਵੈਰੀ ਗੁੱਡ, ਮੈਨੂੰ ਤਾਂ ਬਹੁਤ ਚੰਗਾ ਲੱਗਿਆ ਮੇਰੇ ਵੀਰ, ਉਹ ਮੈਨੂੰ ਹੁਣ ਤੁਹਾਡੇ 'ਤੇ ਸਰਚ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੇਰੇ ਵੀਰ ਨੇ ਇੰਨੀ ਇੰਨੇ ਵੱਡੇ ਵੱਡੇ,
1: ਸਰਚ ਕਰਨ ਤੋਂ ਪਤਾ ਲੱਗਦਾ, ਪਤਾ ਨਹੀਂ ਕੀ ਪਰਮਾਤਮਾ ਨੇ ਕਿਸਮਤ ਦੇ ਸੌਦੇ ਆ ਜਾਂ ਕੀ ਹੈ।
0: ਸੱਚੀ ਗੱਲ,
1: ਕੰਮ ਅੱਛੀ ਟੀਮ ਨਾਲ ਕੀਤਾ, ਲੈਜੈਂਡ ਲੋਕਾਂ ਨਾਲ ਕੰਮ ਕੀਤਾ, ਪਰ ਦੱਸਣਾ ਪੈਂਦਾ ਅੱਜ ਵੀ।
0: ਹਾਂ, ਕੋਈ ਨਹੀਂ, ਅੱਜ ਆਪਾਂ ਦੱਸਣ ਹੀ ਆਏ ਹਾਂ। ਅੱਛਾ, ਬਾਬੂ ਸਿੰਘ ਮਾਨ ਹੋਰਾਂ ਨਾਲ ਤੁਹਾਡੀ ਕਿਵੇਂ ਮੁਲਾਕਾਤ ਹੋਈ? ਉਹਨਾਂ ਦਾ ਅਹਿਮ ਰੋਲ ਹੈ ਤੁਹਾਡੀ ਲਾਈਫ 'ਚ
1: ਬਹੁਤ ਵੱਡਾ ਜੀ।
0: ਹਾਂ,
1: ਮੈਂ ਉਹਨਾਂ ਨਾਲ ਜੁੜਨ ਕਰਕੇ ਅੱਜ ਥੋੜ੍ਹਾ ਜਿਹਾ ਰਿਸਪੈਕਟ ਨਾਲ ਮੈਨੂੰ ਦੇਖਿਆ ਜਾਂਦਾ, ਰਿਸਪੈਕਟ ਨਾਲ ਮੇਰਾ ਨਾਮ ਲਿਆ ਜਾਂਦਾ। ਰੀਜ਼ਨ ਇਹ ਹੈ ਕਿ ਮੈਂ ਬਾਬੂ ਸਿੰਘ ਮਾਨ ਉਹਨਾਂ ਨਾਲ ਕੰਮ ਕੀਤਾ, ਮੈਂ ਕੁਛ ਨਹੀਂ, ਉਹ ਲੈਜੈਂਡ ਨਾਲ ਕੰਮ ਕੀਤਾ ਅਤੇ ਮੇਰੀ ਵੀ ਵੈਲਿਊ ਥੋੜ੍ਹੀ ਜਿਹੀ ਬਣੀ ਆ।
0: ਕਿਵੇਂ ਮੁਲਾਕਾਤ ਹੋਈ ਉਹਨਾਂ ਨਾਲ?
1: ਗੋਭੀ ਦੀ ਇੱਕ ਅੱਛੀ ਵਪਾਰ ਨੇ ਟੇਪ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਗਾਣੇ ਸੁਣੇ, ਫਿਰ ਅਸੀਂ ਦਿਲਸ਼ਾਦ ਅਖਤਰ ਮੇਰੇ ਮਾਮਾ ਜੀ ਦਾ ਬੇਟਾ,
0: ਅੱਛਾ ਹਾਂਜੀ ਹਾਂਜੀ,
1: ਅਤੇ ਉਹਨਾਂ ਦੇ ਘਰ ਅਸੀਂ ਬੈਠੇ ਸੀਗੇ ਅਤੇ ਮਾਨ ਸਾਹਿਬ ਵੀ ਆ ਗਏ, ਅਤੇ ਉਹਨਾਂ ਦੀ ਟੇਪ ਦੀ ਤਿਆਰੀ ਕਰਨੀ ਸੀਗੀ, ਅਤੇ ਦਿਲਸ਼ਾਦ ਭਾਅ ਜੀ ਕਹਿੰਦੇ ਜੀ ਇਹ ਮੁੰਡੇ ਨੇ ਗਾਇਆ ਗੋਭੀ ਦੀ ਇੱਕ ਅੱਛੀ ਵਪਾਰ ਨੇ। ਮਾਨ ਸਾਹਿਬ ਕਹਿੰਦੇ ਹਾਂ ਟੇਪ ਤਾਂ ਮੈਂ ਸੁਣੀ ਯਾਰ ਗਾਣੇ ਗੁਣੇ, ਮੈਨੂੰ ਕਹਿੰਦੇ ਗਾਣਾ ਸੁਣਾ ਕੋਈ, ਮੈਂ ਕਿਹਾ ਜੀ ਕਿਹੜਾ ਸੁਣਾ, ਮੈਂ ਹੰਸ ਰਾਜ ਹੰਸ ਦਾ ਗਾਣਾ ਸੁਣਾ ਕੋਈ, ਸੁਣਾ ਤਾ,
0: ਅੱਛਾ
1: ਸਰਦੂਲ ਸਿਕੰਦਰ ਦਾ ਗਾਣਾ ਸੁਣਾ, ਉਹ ਵੀ ਸੁਣਾ ਤਾ, ਉਹਦਾ ਵੀ ਸੁਣਾ, ਉਹਦਾ ਵੀ ਸੁਣਾ, ਚਾਰ ਪੰਜ ਸਿੰਗਰਾਂ ਦੇ ਮੇਰੇ ਤੋਂ ਗਾਣੇ ਸੁਣੇ। ਚੱਲ ਤੂੰ ਇੱਕ ਕੰਮ ਕਰ, ਹੁਣ ਅਗਲੇ ਮਹੀਨੇ ਬੰਬੇ ਆ ਜਾ ਮੇਰੇ ਕੋਲ, ਆਪਾਂ ਕੰਮ ਕਰਦੇ ਹਾਂ। ਮੈਨੂੰ ਬੜਾ ਚਾਅ ਚੜਿਆ, ਮੈਂ ਕਿਹਾ ਯਾਰ ਸ਼ੁਕਰ ਹੈ ਰੱਬ ਦਾ, ਮੈਂ ਕਿਹਾ ਵੀ ਉਹਨਾਂ ਨੇ ਮੈਨੂੰ ਆਪਣੇ ਮੂੰਹੋਂ ਕਹਿਤਾ ਵੀ ਆਪਾਂ ਕੰਮ ਕਰਾਂਗੇ। ਅਤੇ ਮੈਂ ਉਹਨਾਂ ਨੇ ਗੱਲ ਪੁੱਛੀ, ਮੈਂ ਕਿਹਾ ਮਾਨ ਸਾਹਿਬ ਤੁਸੀਂ ਵੀ ਮੇਰੇ ਤੋਂ ਗਾਣੇ ਦੂਜਿਆਂ ਦੇ ਕਿਉਂ ਸੁਣੇ ਆ? ਕਹਿੰਦੇ ਮੈਂ ਉਹ ਸੁਣਨਾ ਚਾਹੁੰਦਾ ਸੀ ਵੀ ਤੇਰੀ ਕੁਆਲਿਟੀ ਕਿਸੇ ਹੋਰ ਸਿੰਗਰ ਨਾਲ ਤਾਂ ਨਹੀਂ ਮਿਲਦੀ, ਤੇਰੀ ਆਵਾਜ਼
0: ਕਿ ਨਕਲ ਤਾਂ ਨਹੀਂ ਕਰਦਾ ਕਿਤੇ ਤੂੰ।
1: ਹਾਂ
0: ਅੱਛਾ,
1: ਵੀ ਗੋਭੀ ਦੇ ਕੱਚੇ ਵਪਾਰ ਨੇ ਤੂੰ ਹੋਰਾਂ ਕੰਪੋਜੀਸ਼ਨਾਂ 'ਤੇ ਗਾਇਆ, ਉਹਨਾਂ ਦੇ ਜਿਹੜੇ ਗਾਣੇ ਹਿੱਟ ਸੀਗੇ, ਅਤੇ ਕਿਤੇ ਉਹੀ ਤਾਂ ਨਹੀਂ ਤੇਰੇ ਵਿੱਚ ਹੈਗਾ? ਇਸੇ ਕਰਕੇ ਕਹਿੰਦੇ ਮੈਂ ਸੁਣਦਾ ਸੀ, ਹੁਣ ਤੇਰੀ ਕੁਆਲਿਟੀ ਅਲੱਗ ਹੈ, ਤੂੰ ਆ ਜਾ ਮੇਰੇ ਕੋਲ।
0: ਮਾਨ ਫੈਮਿਲੀ ਨਾਲ ਤੁਹਾਡੀ ਨੇੜਤਾ ਰਹੀ ਬਹੁਤ
1: ਬਹੁਤ ਜ਼ਿਆਦਾ।
0: ਰਵੀ ਮਾਨ ਭਾਈ ਜੀ ਬਹੁਤ ਵਧੀਆ ਸੀਗੇ, ਉਹ ਨਾ ਜਦੋਂ ਬਰਾੜ ਸਾਹਿਬ ਘਰੇ ਕਈ ਵਾਰੀ ਪਤਾ ਸਾਹਿਬ ਨੂੰ ਚਲੋ ਥੋੜ੍ਹੇ ਬਹੁਤ ਪੈਗ ਪੁਗ ਲਾ ਕੇ ਪਏ ਹੁੰਦੇ ਸੀ, ਉਹਨਾਂ ਨੇ ਕਦੀ ਮਿਲਣ ਆਉਣਾ ਨਾ ਬਰਾੜ ਸਾਹਿਬ ਨੂੰ ਆ ਕੇ ਬਹੁਤ ਡਾਂਟਣਾ, ਉਹਨਾਂ ਨੇ ਬੜੇ ਹੱਕ ਨਾਲ ਬਹੁਤ ਡਾਂਟਦੇ ਹੁੰਦੇ, ਕਹਿਣਾ ਜੇ ਮੇਰੀ ਭੈਣ ਨੂੰ ਤੂੰ ਤੰਗ ਕੀਤਾ ਨਾ ਦੇਖੀ ਜਾਈ, ਮਤਲਬ ਡਾਂਟਦੇ ਸੀ ਉਹ ਹੱਕ ਨਾਲ ਪੂਰਾ। ਤੇ ਬਰਾੜ ਸਾਹਿਬ ਇੱਦਾਂ ਕਰਕੇ ਇੱਕ ਉਹੀ ਸੀ ਜਿਹਨਾਂ ਦੀ ਡਾਂਟ ਸੁਣਦੇ ਸੀਗੇ, ਇੱਦਾਂ ਕਰਕੇ ਸੁਣੀ ਜਾਂਦੇ ਹੁੰਦੇ ਸੀ, ਨਹੀਂ ਬਾਈ ਨਹੀਂ ਬਾਈ, ਤੇ ਮੈਨੂੰ ਅੱਜ ਉਹ ਯਾਦ ਆਉਂਦਾ ਹੈ। ਤੇ ਉਹ ਬਾਈ ਵੀ ਚਲੇ ਗਏ, ਛੇਤੀ ਚਲੇ ਗਏ, ਉਹ ਵੀ ਰਵੀ ਮਾਨ ਬਾਈ।

0: ਮੈਂ ਸੱਚੀ ਇਨਸਾਨ ਸੀ, ਕਮਾਲ ਦੇ, ਬਹੁਤ ਨਾਈਸ ਸੀ।
1: ਮੈਂ ਤੁਹਾਨੂੰ ਦੱਸਾਂ ਉਹ ਮੇਰੀ ਜ਼ਿੰਦਗੀ 'ਚ ਉਹਨਾਂ ਦੀ ਕੀ ਥਾਂ ਸੀ। ਮੇਰੀ ਜ਼ਿੰਦਗੀ 'ਚ ਇੱਕ ਪਿਓ ਦੀ, ਇੱਕ ਵੱਡੇ ਭਰਾ ਦੀ ਜਿਹੜੀ ਥਾਂ ਹੁੰਦੀ ਨੇ ਮੇਰੀ ਜ਼ਿੰਦਗੀ 'ਚ, ਉਹ ਸੀ ਉਹਨਾਂ ਦੀ। ਕਦੇ ਵੀ ਕੋਈ ਦੁੱਖ ਤਕਲੀਫ ਹੋਣੀ, ਮੈਨੂੰ ਮਿੰਟੋ ਮਿੰਟੀ ਉਹਨੇ ਉਹਨਾਂ ਨੇ ਕਹਿਣਾ ਆਹ ਕੰਮ ਮੈਂ ਕਰ ਲਾ, ਆਹ ਕੰਮ ਮੈਂ ਕਰ ਲਾ, ਨਾਲ ਦੇ ਨਾਲ ਹੱਲ ਹੋ ਜਾਂਦਾ ਸੀ। ਔਰ ਰਾਜ ਬਰਾੜ ਉਹ ਵੀ ਕਮਾਲ ਦੇ ਮਤਲਬ ਲੈਜੈਂਡ ਸਿੰਗਰ ਹੋਏ ਆ, ਕਿਉਂਕਿ ਉਹਨਾਂ ਨੂੰ ਪਤਾ ਸੀਗਾ, ਹਮ ਉਮਰ ਸੀਗੇ ਬਾਈ ਰਵੀ ਥੋੜ੍ਹੇ ਜਿਹੇ ਵੱਡੇ ਹੋਣੇ ਆ, ਅਤੇ ਉਹਨੂੰ ਪਤਾ ਸੀਗਾ ਕਿ ਯਾਰ ਸੁਲਝਿਆ ਹੋਇਆ ਇਨਸਾਨ ਹੈ, ਅਤੇ ਨਹੀਂ ਉਹ ਰਾਜ ਬਰਾੜ ਕਿਹੜੇ ਘੱਟ ਸੀਗੇ, ਉਹ ਵੀ ਸਿਆਣੇ ਸੀਗੇ,
0: ਬਹੁਤ ਜ਼ਿਆਦਾ ਬਹੁਤ ਸਿਆਣੇ।
1: ਪਰ ਮਨ ਦਾ ਬੰਦਾ ਵਧੀਆ ਜਿਹੜਾ ਆਪਦੇ ਨਾਲ ਸਿਆਣਾ ਹੋਵੇ।
0: ਸੱਚੀ ਉਹਨਾਂ ਦੀ ਸੁਣਦੇ ਸੀ ਗੱਲ, ਸੁਣਦੇ ਸੀ ਉਹਨਾਂ ਦੀ।
1: ਹਾਂ ਮੈਂ ਦੇਖਿਆ ਉਹਨਾਂ ਨੂੰ।
0: ਅੱਛਾ ਬਾਈ, ਜਿਵੇਂ ਉਸ ਟਾਈਮ 'ਤੇ ਜਿਹੜੇ ਆਰਟਿਸਟ ਆ ਉਹ ਤਰਸਦੇ ਸੀ ਮੁੰਬਈ ਜਾਣ ਨੂੰ, ਔਰ ਤੁਸੀਂ ਉੱਥੇ ਪਹੁੰਚ ਕੇ ਵੀ ਵਾਪਸ ਆ ਗਏ ਜਾਂ ਕੁਛ ਨਹੀਂ ਬਣ ਸਕਿਆ, ਇਹ ਕਿਉਂ?
1: ਦੇਖੋ ਜੀ, ਇਹ ਵੀ ਸਭ ਤੋਂ ਵੱਡੀ ਗੱਲ, ਪਹਿਲਾਂ ਕਿਸਮਤ ਦੀ ਇਹ ਲਾ ਲਓ ਕਿ ਮੈਂ ਛੋਟੀ ਉਮਰ 'ਚ ਬੰਬੇ ਚਲੇ ਗਿਆ, ਮੈਨੂੰ ਪਰਮਾਤਮਾ ਨੇ ਭੇਜਤਾ ਉੱਥੇ, ਇੱਕ ਅੱਛਾ ਬ੍ਰੇਕ ਮਿਲ ਗਿਆ, ਚਾਂਸ ਮਿਲ ਗਿਆ ਮਾਨ ਸਾਹਿਬ ਨਾਲ ਕੰਮ ਕਰਨ ਦਾ, ਅਤੇ ਉੱਥੇ ਰਹਿਣਾ ਬੜਾ ਮੁਸ਼ਕਿਲ ਹੈ।
0: ਇਹ ਤਾਂ ਹੈ,
1: ਹੈ ਨਾ। ਮੈਂ ਫਸਟ ਟਾਈਮ ਜਦੋਂ ਗਿਆ ਉਦੋਂ ਮੈਂ ਇੰਨਾ ਮੈਚਿਓਰ ਵੀ ਹੈ ਨਹੀਂ ਸੀਗਾ, ਇੰਨਾ ਸਿਆਣਾ ਨਹੀਂ ਸੀ ਮੈਂ, ਔਰ ਮੈਨੂੰ ਲੱਗਦਾ ਮੈਂ ਕਿਤੇ ਨਾ ਕਿਤੇ ਅੱਜ ਵੀ ਮੈਂ ਸਿਆਣਾ ਨਹੀਂ ਹੈਗਾ। ਮੈਨੂੰ ਸਮਝ ਨਹੀਂ ਆਈ ਅੱਜ ਤੱਕ ਮੈਂ ਕੀ ਕਰ ਰਿਹਾ ਤੇ ਕਿੱਥੇ ਕੀ ਕਰਨਾ ਚਾਹੀਦਾ ਸੀ, ਕੀ ਹੋਣਾ, ਉਹ ਮੇਰੇ ਪਰਮਾਤਮਾ ਕਰੀ ਜਾਂਦਾ ਹੁਣ ਤੱਕ, ਉਹ ਮੈਨੂੰ ਲਈ ਤੁਰੇ ਆਉਂਦੇ ਆ। ਚਲੋ ਬੰਬੇ ਤੋਂ ਫਿਰ ਮੈਂ ਮਾਨ ਸਾਹਿਬ ਦਾ ਜਦੋਂ ਪਹਿਲੀ ਟੇਪ ਕੀਤੀ ਉਹਦੇ 'ਚ ਗਾਣਾ ਸੀ ਕੈਂਠੇ ਵਾਲਾ ਭਾਈ ਤੇਰਾ ਕੀ ਲਾਦਾ, ਉਹ ਕਰਕੇ ਮੈਂ ਵਾਪਸ ਆ ਗਿਆ। ਫਿਰ ਜਦੋਂ ਵੀ ਮਤਲਬ ਟੇਪ ਕਰਨੀ ਹੁੰਦੀ ਸੀ ਉਹ ਮੈਨੂੰ ਬੁਲਾ ਲੈਂਦੇ ਸੀ, ਉੱਥੇ ਮੇਰੇ ਸੁਖਿੰਦਰ ਭਾਈ ਨਾਲ ਜਦੋਂ ਮੇਲ ਹੋਇਆ ਨਾ ਤਾਂ ਮੈਨੂੰ ਬੜਾ ਚਾਅ ਚੜਿਆ ਕਿ ਸ਼ੁਕਰ ਹੈ ਰੱਬ ਦਾ ਕਿ ਜੇ ਮੈਂ ਇੱਥੇ ਆਇਆ ਤਾਂ ਇਹੋ ਜਿਹੇ ਲੈਜੈਂਡ ਸਿੰਗਰਾਂ ਨਾਲ ਵੀ ਮੇਰੀ ਮੁਲਾਕਾਤ ਹੁੰਦੀ ਹੋਈ ਹੈ ਮਾਨ ਸਾਹਿਬ ਕਰਕੇ, ਅਤੇ ਸੋ ਉੱਥੇ ਰਹਿਣਾ ਪਿੱਛੋਂ ਸਪੋਰਟ ਹੈ ਨਹੀਂ ਸੀ ਇੱਦਾਂ ਦੀ, ਬੈਕ ਇੰਨੀ ਤਕੜੀ ਨਹੀਂ ਸੀ, ਕਿਉਂਕਿ ਮੇਰੇ ਫਾਦਰ ਸਾਹਿਬ ਕੇਵਲ ਜਲਾਲ ਬਾਬਾ ਮਾਣਕ ਅਤੇ ਉਹ ਇਕੱਠੇ ਹੀ ਗਾਉਂਦੇ ਰਹੇ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਅਤੇ ਚਾਚਾ ਭਤੀਜਾ ਇਕੱਠੇ ਦੋਨੇ
0: ਬਚਪਨ ਤੋਂ। ਕੌਣ ਸੀ ਭਤੀਜਾ, ਕੌਣ ਸੀ?
1: ਚਾਚਾ ਬਾਬਾ ਮਾਣਕ ਸੀ, ਡੈਡੀ ਉਹਨਾਂ ਦੇ ਭਤੀਜੇ ਲੱਗਦੇ ਸੀ, ਹਾਲਾਂਕਿ ਡੈਡੀ 6 ਮਹੀਨੇ ਵੱਡੇ ਸੀ।
0: ਅੱਛਾ ਅੱਛਾ, ਠੀਕ ਹੈ ਠੀਕ ਹੈ।
1: ਬਾਬਾ ਛੋਟਾ ਸੀਗਾ ਅਤੇ ਇਕੱਠਿਆਂ ਦਾ ਬਚਪਨ ਬੀਤਿਆ, ਇਕੱਠੇ ਇੱਕ ਸਕੂਲ 'ਚ ਪੜ੍ਹੇ, ਇਕੱਠੇ ਗਾਉਣ ਲੱਗੇ ਆ, ਇਕੱਠਿਆਂ ਨੇ ਭੁੱਖਾਂ ਤਿਆਂ ਕੱਟ ਕੇ, ਇਕੱਠਿਆਂ ਨੇ ਬਸ ਬਹੁਤ ਮਤਲਬ ਸੋ ਉਹਨਾਂ ਦੇ, ਜਾਂ ਤਾਂ ਐਂ ਲਾ ਲਓ ਵੀ ਉਹਨਾਂ ਕੋਲ ਸਾਡੇ ਵਾਸਤੇ ਟਾਈਮ ਹੀ ਹੈ ਨਹੀਂ ਸੀਗਾ ਉਹਨਾਂ ਟਾਈਮਾਂ 'ਚ, ਰੋਜ਼ ਪ੍ਰੋਗਰਾਮ ਦੋ ਦੋ ਤਿੰਨ ਤਿੰਨ ਖਾੜੇ। ਡੈਡੀ ਵੀ ਦੱਸਦੇ ਹੁੰਦੇ, ਕਹਿੰਦੇ ਪੁੱਤ ਮੈਂ ਤੁਹਾਡੇ ਸੁੱਤੇ ਪਿਆਂ ਤੋਂ ਆਉਂਦਾ ਸੀਗਾ, ਸੁੱਤੇ ਪਿਆਂ ਤੋਂ ਚਲੇ ਜਾਂਦੇ ਸੀ ਪ੍ਰੋਗਰਾਮ 'ਤੇ, ਅਤੇ ਉਹਨਾਂ ਦਾ ਧਿਆਨ ਨਹੀਂ ਸੀ। ਸੋ ਉਹ ਸਪੋਰਟ ਉਸ ਪੱਖੋਂ ਤੁਸੀਂ ਲਾ ਲਓ ਕਿ ਨਹੀਂ ਮੈਨੂੰ ਮਿਲੀ, ਨਾ ਮੈਨੂੰ ਕੋਈ ਗਾਈਡ ਕੀਤਾ ਕਿਸੇ ਨੇ, ਨਾ ਮੈਨੂੰ ਕੋਈ ਸਲਾਹ ਦਿੱਤੀ ਘਰ 'ਚੋਂ, ਅਤੇ ਬਸ ਇੰਡੀਪੈਂਡੈਂਟ ਹੀ ਉਦੋਂ ਮੈਂ ਕਰਦਾ ਰਿਹਾ। 14-15 ਸਾਲ ਦੀ ਉਮਰ 'ਚ ਕੀ ਬੰਦਾ ਕਰ ਲੂਗਾ, ਕੀ ਚੰਗਾ ਸੋਚ ਲੂਗਾ, ਕੀ ਨਾ ਸੋਚ ਲੂਗਾ, ਸੋ ਉਹ ਰੱਬ ਦੀ ਕਿਰਪਾ ਨਾਲ ਬਸ ਉਹ ਚੱਲਦਾ ਰਿਹਾ। ਬੰਬੇ 'ਚ ਮੈਂ ਇਸ ਕਰਕੇ ਸੈੱਟ ਨਹੀਂ ਹੋ ਸਕਿਆ ਕਿਉਂਕਿ ਛੋਟੇ ਭੈਣ ਭਰਾ ਸੀਗੇ ਤਿੰਨ।
0: ਅੱਛਾ ਜੀ।
1: ਫਾਦਰ ਸਾਹਿਬ ਦਾ ਕੰਮ ਹੁਣ ਤੁਸੀਂ ਇਹ ਦੇਖ ਲਓ ਵੀ ਬਾਬੇ ਮਾਨਕ ਨਾਲ ਜਦੋਂ ਸ਼ੁਰੂ ਪੇਮੈਂਟ ਹੋਈ ਹੈ ਉਹ 150 ਤੋਂ ਲੈ ਕੇ 300 ਤੋਂ ਸ਼ੁਰੂ ਹੋਈ ਹੈ, ਅਤੇ ਉਹ 30,000 ਤੱਕ ਪੇਮੈਂਟ ਆ ਗਈ ਸੀ ਉਹਨਾਂ ਦੀ, ਅਤੇ ਮੇਰੇ ਫਾਦਰ ਸਾਹਿਬ ਨੂੰ ਸਿਰਫ ਮਿਲਦੇ ਸੀਗੇ 300-400-500।
0: ਅੱਛਾ, ਤੇ 5 ਰੁਪਏ ਤੋਂ 30,000 ਦੀ ਪੇਮੈਂਟ ਪਹੁੰਚ ਗਈ, ਬਟ ਫਾਦਰ ਸਾਹਿਬ ਉੱਥੇ ਦੇ ਉੱਥੇ ਹੀ,
1: ਡੈਡੀ ਨੂੰ ਪੇਮੈਂਟ ਉਹੀ ਮਿਲਦੀ ਸੀ। ਮੇਰੇ ਫਾਦਰ ਸਾਹਿਬ ਨੂੰ ਮਤਲਬ ਐਡਾ ਕੁ ਸਬਰ ਸੰਤੋਖ ਵਾਲੇ ਇਨਸਾਨ ਆ, ਉਹਨਾਂ ਨੇ ਕਦੀ ਮੋੜ ਕੇ ਇਹ ਨਹੀਂ ਸੀ ਕਿਹਾ ਕਿ ਮੈਨੂੰ ਇੰਨੇ ਪੈਸੇ ਕਿਉਂ ਦਿੰਦਾ ਤੂੰ, ਇੰਨੇ ਕੁ ਕਿਉਂ ਦਿੰਦਾ, ਕਈ ਵਾਰੀ ਤਿੰਨ ਤਿੰਨ ਖਾੜੇ ਹੋਣੇ ਅਤੇ ਦੋ ਦੀ ਪੇਮੈਂਟ ਦੇਣੀ ਨਹੀਂ, ਕੇਵਲ ਇੱਕ ਫੇਰ ਲੈ ਲਈ, ਠੀਕ ਹੈ ਜੀ, ਚੁੱਪ ਕਰਕੇ। ਹੁਣ ਕਈ ਵਾਰੀ ਨਾ ਡੈਡੀ ਨੂੰ ਚਾਹੁਣ ਵਾਲੇ ਵੀ ਲੋਕ ਫੋਨ ਕਰਦੇ ਆ ਅਤੇ ਕਹਿੰਦੇ ਯਾਰ ਅਸੀਂ ਦੇਖਦੇ ਹਾਂ ਵੀ ਕੁਲਦੀਪ ਮਾਨਕ ਕੋਲ ਤਾਂ ਯਾਰ ਦੋ ਦੋ ਤਿੰਨ ਤਿੰਨ ਗੱਡੀਆਂ ਸੀ, ਕੇਵਲ ਨੇ ਕਿਉਂ ਨਹੀਂ ਗੱਡੀ ਲਈ? ਮੈਂ ਡੈਡੀ ਨੂੰ ਕਿਹਾ, ਮੈਂ ਡੈਡੀ ਇੱਦਾਂ ਪੁੱਛਦੇ ਆ ਤੁਹਾਡੇ ਦੋਸਤ ਪੁਰਾਣੇ, ਕਹਿੰਦੇ ਪੁੱਤ ਤੂੰ ਉਹਨਾਂ ਨੇ ਕਹਿ ਦਿਆ ਕਰ ਵੀ ਮੇਰੇ ਡੈਡੀ ਕੋਲ ਡੈਨਮੋ ਵਾਲਾ ਸਾਈਕਲ ਸੀਗਾ। ਤੁਸੀਂ ਇਹ ਦੇਖੋ ਵੀ ਇੱਦਾਂ ਸਬਰ ਵਾਲਾ ਬੰਦਾ ਹੋਰ ਕੀ
0: ਹੋ ਸਕਦਾ। ਸਹੀ ਗੱਲ।
1: ਸੋ ਜ਼ਿੰਮੇਵਾਰੀਆਂ ਵੱਡੀਆਂ ਸੀ ਮੇਰੀਆਂ ਵੀ ਫਾਦਰ ਸਾਹਿਬ ਨਾਲ ਰਲ ਕੇ, ਅਤੇ ਉਹਨਾਂ ਜ਼ਿੰਮੇਵਾਰੀ ਨੂੰ ਨਿਭਾਉਣਾ ਸੀਗਾ, ਨਹੀਂ ਰਹਿ ਸਕਿਆ।
0: ਅੱਛਾ, ਫਾਦਰ ਸਾਹਿਬ ਨੇ ਤਾਂ ਅੱਜ ਤੱਕ ਮੈਨੂੰ ਲੱਗਦਾ ਵੀ ਕਦੇ ਨਹੀਂ ਇਸ ਚੀਜ਼ ਨੂੰ ਮਾਈਂਡ ਕੀਤਾ ਹੋਊਗਾ,
1: ਕਦੀ ਵੀ ਨਹੀਂ। ਅੱਜ ਤੱਕ ਵੀ
0: ਤੁਸੀਂ ਕਦੇ ਕਰਦੇ ਹੋ? ਬੱਚੇ ਮਾਈਂਡ ਕਰਦੇ ਅੱਗੋਂ ਵੀ, ਤੁਹਾਨੂੰ ਕੁਛ ਹੋਰ ਸੋਚਣਾ ਚਾਹੀਦਾ ਸੀ ਕਿਉਂਕਿ ਉਹਨਾਂ ਦੀ ਆਵਾਜ਼ ਵੀ ਕਮਾਲ ਸੀ। ਕੁਛ ਚੀਜ਼ਾਂ ਨਾ ਨਿਕਲਦੀਆਂ ਨਹੀਂ ਹੁੰਦੀਆਂ ਮਾਇੰਡ ਚੋਂ। ਮੈਂ ਇਮੋਸ਼ਨਲ ਹੋ ਗਏ ਤੁਸੀਂ? ਨਹੀਂ ਨਹੀਂ ਕੋਈ ਗੱਲ ਨਹੀਂ।

0: ਕਿਉਂਕਿ ਵੈਸੇ ਤਾਂ ਛੋਟਾ ਜਿਹਾ ਵੇਖਣ ਨੂੰ ਲੱਗਦਾ ਸਵਾਲ ਸੁਣਨ, ਬਟ ਇਹ ਬੜੇ ਦੂਰ ਤੱਕ ਪਹੁੰਚ ਜਾਂਦਾ ਨਾ, ਦਿਲ ਚ ਲੈ ਜਾਂਦਾ ਹੈ, ਦੈਟਸ ਵਾਈ।
1: ਡੈਡੀ ਇੱਦਾਂ ਦੀ ਹੈ ਬਸ।
0: ਅਜੇ ਵੀ ਉੱਦਾਂ ਹੀ ਆ, ਮੈਂ ਉਹੀ ਕਹਿ ਰਹੀ ਨਾ, ਉਹ ਕੁਛ ਨਹੀਂ ਕਹਿਣ ਦਿੰਦੇ ਹੋਣਗੇ ਅੱਜ ਵੀ, ਪਰ ਸ਼ਾਇਦ ਬੱਚੇ ਕਿਤੇ ਨਾ ਕਿਤੇ, ਤੁਸੀਂ ਜਿਹੜੇ ਹੈਗੇ ਬੱਚੇ ਕਿਤੇ ਨਾ ਕਿਤੇ ਦਿਲ ਚ ਆਉਂਦੇ।
1: ਉਹਨਾਂ ਨੇ ਅੱਜ ਤੱਕ ਲਾਂਭਾ ਹੀ ਨਹੀਂ ਦਿੱਤਾ ਕਿਸੇ ਨੂੰ, ਕਿਸੇ ਵੀ ਕਿਸਮ ਦਾ। ਮੈਨੂੰ ਵੀ ਕਹਿੰਦੇ
0: ਨਹੀਂ।
1: ਹੁੰਦੇ, ਕਹਿੰਦੇ ਬੇਟਾ ਤੂੰ ਕੰਮ ਕਰ ਬਸ, ਬੱਚੇ ਮਤਲਬ ਫੈਮਿਲੀ ਤਾਂ ਕਹਿੰਦੀ ਹੋ ਕਹਿੰਦੀ ਹੈ ਕਿ ਤੁਸੀਂ ਇੰਨੀ ਇੰਨੀ ਦੂਰ ਗਏ ਹੋ, ਜ਼ਿੰਦਗੀ 'ਚ ਕੀਤਾ ਕੀ ਆ ਤੁਸੀਂ, ਸਾਡੇ ਲਈ ਕੀ ਕੀਤਾ। ਮੈਂ ਫਿਰ ਕਹਿੰਦਾ ਹੁੰਦਾ ਬੇਟਾ ਵੀ ਜਿੱਦਾਂ ਹੁਣ ਤੁਹਾਡੇ ਲਈ ਮੈਂ ਨਹੀਂ ਹਾਲੇ ਕੁਛ ਕਰ ਸਕਿਆ, ਪਰ ਮੈਂ ਮੇਰੇ ਤੁਹਾਡੇ ਵਰਗੇ ਮੇਰੇ ਛੋਟੇ ਭੈਣ ਭਰਾ ਸੀ ਤਿੰਨ, ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਮੇਰੇ 'ਤੇ ਸੀ ਡੈਡੀ ਦੇ ਨਾਲ, ਸੋ ਚੱਲ ਰਿਹਾ।
0: ਚਲੋ, ਪਰਮਾਤਮਾ ਨੇ ਨਾ ਹਰ ਇੱਕ ਲਈ ਕੁਛ ਨਾ ਕੁਛ ਸੋਚਿਆ ਹੁੰਦਾ ਹੈ, ਵਾਹਿਗੁਰੂ ਨੇ। ਤਾਂ ਜਿੱਥੇ ਕਹਿੰਦੇ ਤੁਸੀਂ ਬੇਵੱਸ ਹੋ ਜਾਂਦੇ ਹੋ ਨਾ, ਉੱਥੇ ਉੱਥੋਂ ਰੱਬ ਸ਼ੁਰੂ, ਤਾਂ ਅਸੀਂ ਉੱਥੇ ਫਿਰ ਇਹੀ ਕਹਿ ਸਕਦੇ ਹੁੰਦੇ, ਰੱਬ ਨੇ ਐਂ ਕਰਨਾ ਸੀ। ਸੋ ਪਰ ਤੁਹਾਡੀ ਜਿਹੜੀ ਪਹਿਚਾਣ, ਮੈਂ ਤੁਹਾਡੇ ਗਾਣੇ ਸੁਣੇ ਤਾਂ ਉਹ ਤਾਂ ਅਸੀਂ ਗਾਉਂਦੇ ਰਹੇ ਹਾਂ, ਜਿਹੜੇ ਗਾਣੇ ਮੈਂ ਤੁਹਾਨੂੰ ਦੱਸੇ ਆ। ਉਸ ਤੋਂ ਬਾਅਦ ਮੈਂ ਸਰਚ ਕੀਤਾ, ਬਹੁਤ ਤੁਹਾਡੇ ਸੌਂਗ ਬਹੁਤ ਆਏ, ਔਰ ਬਿਲਕੁਲ ਸੁਖਵਿੰਦਰ ਬਾਈ ਜੀ ਵਾਲੀ ਤੁਹਾਡੀ ਆਵਾਜ਼, ਉਹੀ ਟੱਚ। ਅਤੇ ਕੋਈ ਗਾਣਾ ਸੁਣੀ ਆਪਾਂ ਕਿ ਨਹੀਂ? ਅਜੇ ਨਹੀਂ, ਅਜੇ ਨਹੀਂ, ਅਜੇ ਥੋੜ੍ਹਾ, ਅਜੇ ਰੁਕ ਰੁਕ ਰੁਕ। ਹਾਂ,
1: ਰੱਬ ਦਾ
0: ਥੋੜ੍ਹਾ
1: ਸ਼ੁਕਰ ਹੈ ਜੀ,
0: ਸੈਟ।
1: ਮੈਂ ਇਸ ਗੱਲ ਤੋਂ ਪਰਮਾਤਮਾ ਦਾ ਸ਼ੁਕਰ ਕਰਦਾ, ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਮੈਂ ਜੇ ਸਰਦੂਲ ਭਾਈ ਨੂੰ ਗਾਇਆ ਨਾ ਗੋਭੀ ਦੀ ਇੱਕ ਅੱਛੀ ਵਪਾਰ ਨੇ, ਤੇ ਉਹ ਵੀ ਮੈਨੂੰ ਗਾਣਾ ਤਾਂ ਹੀ ਮਿਲਿਆ ਸੀਗਾ ਕਿ ਮੈਂ ਉਹਨਾਂ ਨੂੰ ਕਾਪੀ ਕਰ ਲੈਂਦਾ ਸੀ, ਗਾ ਲੈਂਦਾ ਸੀ ਸੇਮ। ਉਹਨਾਂ ਨੇ ਬਹੁਤ ਟਰਾਈ ਕੀਤੀ ਫਿਰ ਕਿਤੋਂ ਗਵਾਈਏ, ਤੇ ਫਿਰ ਕਿਸੇ ਨੇ ਕਿਹਾ ਵੀ ਕੇਵਲ ਜਲਾਲ ਉਹਨਾਂ ਦਾ ਬੇਟਾ ਹੈ,
0: ਅੱਛਾ,
1: ਵੀ ਹੈ ਤਾਂ ਉਹ ਪੜ੍ਹਦਾ ਹੀ ਹੈ ਤੇ ਉਹ ਗਾਉਂਦਾ ਬੜਾ ਸੋਹਣਾ, ਸਰਦੂਲ ਸਿਕੰਦਰ ਦੇ ਗਾਣੇ ਅਸੀਂ ਸੁਣਿਆ, ਉੱਥੋਂ ਮੈਨੂੰ ਉਹ ਗਾਣਾ ਮਿਲਿਆ, ਤੇ ਰੱਬ ਨੇ ਮੈਨੂੰ ਇਹ ਗੁਣ ਦਿੱਤਾ ਕਿ ਮੈਂ ਜੇ ਸੁਖਵਿੰਦਰ ਭਾਈ ਦੇ ਗਾਣੇ ਸੁਣਦਾ ਸੀ ਤੇ ਮੈਂ ਸੁਖਵਿੰਦਰ ਭਾਈ ਨੂੰ ਡਿੱਟੋ ਗਾ ਲੈਂਦਾ ਸੀ। ਰਿਕਾਰਡਿੰਗ 'ਚ ਵੀ ਅੱਜ ਤੱਕ ਕਈਆਂ ਨੂੰ ਨਹੀਂ ਪਤਾ, ਜਿਹੜੀ ਮੇਰੀ ਪੁਰਾਣੀ ਟੇਪ ਹੈ ਨਾ ਬਾਬਾ ਪੈਸੇ ਸੁੱਟੋ, ਉਹ 'ਚ ਗਾਣੇ ਜਿੰਨੇ ਵੀ ਹੈ, ਦੋ ਤਿੰਨ ਗਾਣੇ ਇੱਦਾਂ ਦੇ ਜਿਹੜੇ ਪਤਾ ਨਹੀਂ ਲੱਗਦਾ ਸੁਖਵਿੰਦਰ ਭਾਈ ਨੇ ਗਾਇਆ ਕਿ ਮੈਂ ਗਾਇਆ।
0: ਹਾਂ ਬਿਲਕੁਲ,
1: ਜਿਉਂਦਾ ਰਹਿ ਲੰਮੀ ਉਮਰਾਂ ਜੀਵੇ ਪਰਦੇਸੀਆ, ਕਿੱਡਾ ਵੱਡਾ ਗਾਣਾ ਸੀ, ਉਹਦਾ ਨਹੀਂ ਪਤਾ ਲੱਗਦਾ, ਰੋਂਦੀ ਦੀ ਗੁਜ਼ਰਦੀ ਰਾਤ ਮੇਰੀ, ਉਹ ਗਾਣਾ ਵੀ, ਤੇ ਮਤਲਬ ਮੈਂ ਉਹਨਾਂ ਨੂੰ ਗਾ ਲੈਂਦਾ ਸੀ, ਤਾਂ ਹੀ ਉਹ ਮੈਨੂੰ ਪਿਆਰ ਵੀ ਬਹੁਤ ਕਰਦੇ ਅੱਜ ਵੀ, ਜਦੋਂ ਵੀ ਮਿਲਦੇ ਨਾ ਮੈਨੂੰ ਕਹਿੰਦੇ ਹੁੰਦੇ ਤਨਵੀਰ ਪਹਿਲਾਂ ਤੂੰ ਸੁਣਾ ਯਾਰ ਮੈਨੂੰ, ਮੈਂ ਥੋੜ੍ਹਾ ਜਿਹਾ ਫਰੈਸ਼ ਹੋਣਾ ਕੁਛ ਸੁਣਾ, ਫਿਰ ਮੈਨੂੰ ਆਪਣੇ ਆਪ ਨੂੰ ਸੁਣਨ ਲੱਗ ਗਿਆ ਯਾਰ ਮੈਂ ਕਿਹਾ ਭਾਜੀ ਮੈਂ ਤੁਹਾਡੇ ਸਾਹਮਣੇ ਕਿੱਥੇ ਗਾ ਸਕਦਾ।
0: ਪਰ ਵੇਖਿਆ ਜਾਵੇ ਨਾ, ਇਹ ਵੀ ਇੱਕ ਪ੍ਰਾਪਤੀ ਹੈ, ਇਹ ਵੀ ਹਰ ਇੱਕ ਦੇ ਹਿੱਸੇ ਨਹੀਂ ਹੁੰਦਾ।
1: ਸ਼ੁਕਰ ਹੈ ਰੱਬ ਦਾ।
0: ਤੇ ਜਦੋਂ ਤੁਸੀਂ ਜਿੱਦਾਂ ਬੰਬੇ ਗਏ ਤੇ ਉੱਥੇ ਤੁਸੀਂ ਕਿੰਨੇ ਵੱਡੇ ਵੱਡੇ ਆਰਟਿਸਟਾਂ ਨੂੰ ਮਿਲੇ,
1: ਜੀ
0: ਮੇਰੇ ਖਿਆਲ ਚ ਧਰਮਿੰਦਰ, ਕਵਿਤਾ ਕ੍ਰਿਸ਼ਨਾ ਮੂਰਤੀ ਜੀ, ਅਨੁਰਾਧਾ ਪੌਡਵਾਲ, ਗੁਲਸ਼ਨ ਕੁਮਾਰ ਜੀ,
1: ਜੀ
0: ਹੋਰ ਜਿੱਦਾਂ ਬਾਬੂ ਸਿੰਘ ਮਾਨਾ, ਮਹਿੰਦਰ ਕਪੂਰ ਸਾਹਿਬ
1: ਜੀ,
0: ਹਾਂ ਹੈ ਨਾ, ਬਹੁਤ ਸਾਰੇ ਹੋਰ ਵੀ ਜਿੱਦਾਂ ਬੰਬੇ ਚ। ਤਾਂ ਇਹ ਵੀ ਹਰ ਇੱਕ ਨੂੰ ਸੁਭਾਗ ਨਹੀਂ ਮਿਲਦਾ ਕਿ ਉਹ ਇੰਨੇ ਜਾਣਿਆਂ ਦੇ ਦਰਸ਼ਨ ਹੀ ਹੁੰਦੇ। ਮੈਂ ਤਾਂ ਕਹਿੰਦੀ ਪੁਰਾਣੇ ਜਿਹੜੇ ਆਰਟਿਸਟ ਨੇ ਉਹਨਾਂ ਦੇ ਤਾਂ ਦਰਸ਼ਨ ਹੀ ਹੁੰਦੇ।
1: ਤੁਸੀਂ ਯਕੀਨ ਕਰੋ ਕਿ ਮੈਂ ਉੱਤਮ ਸਿੰਘ ਵਰਗੇ, ਸੁਰਿੰਦਰ ਸੋਢੀ ਜੀ ਵਰਗੇ, ਸੁਰਿੰਦਰ ਕੋਹਲੀ ਸਾਹਿਬ ਵਰਗੇ, ਸੁਖਵਿੰਦਰ ਸਿੰਘ ਵਰਗੇ, ਉਹਨਾਂ ਲੈਜੈਂਡ ਮਿਊਜ਼ਿਕ ਡਾਇਰੈਕਟਰਾਂ ਦੇ ਕੰਮ ਕੀਤਾ ਮੇਰੇ ਨਾਲ, ਬਹੁਤ ਵੱਡੀਆਂ ਵੱਡੀਆਂ ਫਿਲਮਾਂ ਦੇ ਜਿਨ੍ਹਾਂ ਨੇ ਮਿਊਜ਼ਿਕ ਕੀਤੇ।
0: ਕਿਆ ਬਾਤ ਹੈ, ਨਹੀਂ ਬਹੁਤ ਵਧੀਆ, ਇਹ ਵੀ ਚੀਜ਼ ਹੈ। ਪਰ ਮੈਨੂੰ ਐਂ ਲੱਗਦਾ ਹੈ ਕਿ ਥੋੜ੍ਹਾ ਜਿਹਾ ਆਪਾਂ ਨੂੰ ਇਹ ਕੁਐਸਚਨ ਉੱਠਦਾ ਹੈ ਮਾਇੰਡ 'ਚ ਕਿ ਇੰਨੇ ਜਣਿਆਂ ਨੂੰ ਮਿਲ ਕੇ ਇੰਨਾ ਟਾਈਮ ਰਹਿ ਕੇ ਇੱਕ ਬੰਦਾ ਫਿਰ ਵਾਪਸ ਆ ਗਿਆ,
1: ਫਿਰ ਉੱਥੇ ਹੁੰਦੀ ਹੈ,
0: ਫਿਰ ਉੱਥੇ ਕਿਉਂ ਆ ਗਿਆ?
1: ਮੈਂ ਸਿੱਖਿਆ ਹੀ ਨਹੀਂ ਕੁਛ
0: ਹਾਂ
1: ਬਿਨਾਂ ਗਾਉਣ ਤੋਂ। ਕੁਛ ਹੁੰਦੇ ਨਾ ਲੋਕ ਦਿਲ ਤੋਂ ਕੰਮ ਲੈਂਦੇ ਆ, ਕੁਛ ਲੋਕ ਹੁੰਦੇ ਦਿਮਾਗ ਤੋਂ ਕੰਮ ਲੈਂਦੇ, ਅਸੀਂ ਮੈਂ ਉਹਨਾਂ ਲੋਕਾਂ 'ਚ ਆ ਜਾਂਦਾ ਆਈ ਥਿੰਕ ਜਿਹੜੇ ਦਿਲ ਤੋਂ ਕੰਮ ਲੈਂਦੇ।
0: ਇਹੀ ਹੋ ਸਕਦਾ,
1: ਮੈਂ ਮੇਰੇ ਨਾਲ ਕੋਈ ਮਰਜ਼ੀ ਮੇਰੇ ਨਾਲ ਕਰੀ ਜਾਵੇ, ਮੈਂ ਨਹੀਂ ਉਹਦੇ ਨਾਲ ਮਾੜਾ ਕਰ ਸਕਦਾ, ਵਫਾਦਾਰੀ ਔਰ ਵਿਸ਼ਵਾਸ ਮੇਰੇ ਖੂਨ 'ਚ ਹੈ, ਸੋ ਮੇਰੇ ਤੋਂ ਚਾਹ ਕੇ ਵੀ ਕਿਸੇ ਦਾ ਮਾੜਾ ਨਹੀਂ ਹੁੰਦਾ। ਤੁਹਾਨੂੰ ਯਾਰ ਕਰਤਾ ਕਰਤਾ,
0: ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਪੰਜਾਬ ਰਹਿੰਦੇ, ਬੋਂਬੇ ਨਾ ਜਾਂਦੇ, ਤਾਂ ਸ਼ਾਇਦ ਤੁਹਾਡਾ ਜਿਹੜਾ ਹੈਗਾ ਇਹ ਜਿਹੜਾ ਸਟਰਗਲ ਹੈ ਕੁਛ ਹੋਰ ਹੁੰਦੇ ਇਹਦੇ ਰਿਜ਼ਲਟ?
1: ਮੈਨੂੰ ਇੰਦਰਜੀਤ ਨਿੱਕੂ ਮੇਰਾ ਭਰਾ ਆ, ਬੜਾ ਪਿਆਰ ਆ ਮੇਰਾ ਉਹਦੇ ਨਾਲ, ਪਿਆਰ ਤਾਂ ਮੇਰਾ ਸਾਰਿਆਂ ਨਾਲ ਹੈ, ਜੱਸੀ ਨਾਲ, ਭਰਾਵਾਂ ਵਾਲਾ ਪਿਆਰ ਹੈ, ਬਾਈ ਹਰਭਜਨ ਨੂੰ ਸਾਰੇ, ਅਤੇ ਨਿੱਕੂ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ, ਕਹਿੰਦਾ ਤਨਵੀਰ ਜੇ ਕਿਤੇ ਤੇਰਾ ਉਹਨਾਂ ਟਾਈਮਾਂ 'ਚ ਆਫਿਸ ਬਣਿਆ ਹੁੰਦਾ ਨਾ ਇੱਥੇ,
0: ਹਾਂ,
1: ਅੱਜ ਮੇਰੇ ਕੋਲ ਕਹਿੰਦੇ 3 ਗੱਡੀਆਂ, ਤੇਰੇ ਕੋਲ 6 ਹੁੰਦੀਆਂ।
0: ਉਹ ਇੰਨਾ ਜੇ ਸ਼ਾਇਦ ਤੁਸੀਂ ਬੰਬੇ ਨਾ ਜਾਂਦੇ।

0: ਤੇ
1: ਨਾ ਜਾਣੇ
0: ਪੰਜਾਬ 'ਚ ਰਹਿੰਦੇ ਤਾਂ ਗੱਲ ਹੋਰ ਹੋਣੀ ਸੀ।
1: ਤੁਸੀਂ ਇਹ ਦੇਖੋ, ਉਹ ਕਹਿੰਦੇ ਯਾਰ ਅਸੀਂ ਸਾਡੇ ਦਫ਼ਤਰ ਆ ਕੇ ਪੁੱਛਦੇ ਹੁੰਦੇ ਸੀ ਕਿ ਯਾਰ ਉਹ ਕਿੱਥੇ ਆ ਸਿੰਗਰ, ਉਹਨੂੰ ਬੁੱਕ ਕਰਨਾ ਸੀ ਜਿਹਦਾ ਗਾਣਾ ਆਇਆ ਕੈਂਠੇ ਵਾਲਾ ਭਾਈ। ਸੋ ਟਾਈਮ ਉੱਧਰ ਮੈਂ ਜ਼ਿਆਦਾ
0: ਆ
1: ਖਰਾਬ ਕਰਤਾ।
0: ਸੋਚਾਂਗੇ ਤੇ ਕੀ ਹੋਊਗਾ ਵੀ ਇੰਨੇ ਮੌਕੇ ਮਿਲੇ ਸੀਗੇ, ਪਤਾ ਨਹੀਂ ਉੱਥੇ ਵੀ ਮੌਕੇ ਬਹੁਤ ਮਿਲੇ ਤੁਹਾਨੂੰ, ਐਸੀ ਗੱਲ ਨਹੀਂ
1: ਮੈਨੂੰ
0: ਹੈ।
1: ਦੇਖੋ ਤੁਸੀਂ ਬਲੀਵ ਨਹੀਂ ਕਰੋਗੇ, ਉੱਥੇ ਕੰਮ ਜਿਹੜੇ ਸੀ ਨਾ ਉਹ ਹਾਈ ਲੈਵਲ ਦੇ ਕੰਮ ਸੀਗੇ। ਮੈਨੂੰ ਮਿਲੇ ਚੰਗੇ ਗੁਲਸ਼ਨ ਕੁਮਾਰ ਜੀ ਉਦੋਂ ਜਿਉਂਦੇ ਸੀਗੇ, ਜਦੋਂ ਮੈਨੂੰ ਉਹਨਾਂ ਨੇ ਕਿਹਾ ਬੇਟਾ ਤੂੰ ਹਿੰਦੀ ਗਾ ਸਕਦਾ, ਮੈਨੇ ਕਿਹਾ ਹਾਂਜੀ। ਉਹਨਾਂ ਕੋਲ ਸੋਨੂ ਨਿਗਮ ਹੁੰਦੇ ਸੀਗੇ ਉਦੋਂ, ਮੈਨੂੰ ਉਹਨਾਂ ਨੇ ਕਿਹਾ ਤੂੰ ਕੱਲ੍ਹ ਸਟੂਡੀਓ ਆ ਮੇਰੇ ਪਾਸ, ਔਰ ਮੈਨੂੰ ਕੋਈ ਰੀਜ਼ਨ ਸੀ ਕਿ ਮੈਂ ਜਾ ਹੀ ਨਹੀਂ ਪਾਇਆ।
0: ਆਏ ਹਾਏ,
1: ਉਹ ਚਾਂਸ ਮਿਲਿਆ ਅਤੇ ਕੁਛ ਕੁ ਸੀਰੀਅਲ ਵਗੈਰਾ ਸੀਗੇ ਉਹਨਾਂ 'ਚ, ਪਰ ਉੱਥੇ ਨਾ ਰਹਿਣ ਕਰਕੇ ਮੈਂ ਕਰ ਨਹੀਂ ਪਾਇਆ।
0: ਮੈਨੂੰ ਲੱਗਦਾ ਉੱਥੇ ਤੁਸੀਂ ਇਸ ਕਰਕੇ ਨਹੀਂ ਰਹਿ ਪਾਏ, ਥੋੜੀਆਂ ਪਰਿਵਾਰ ਦੀਆਂ ਮਜਬੂਰੀਆਂ, ਤੁਹਾਨੂੰ ਪਿੱਛੇ
1: ਹਾਂ ਯਾਰ
0: ਭੱਜਣਾ ਪੈਂਦਾ ਸੀ, ਅਤੇ ਇੱਧਰ ਇਸ ਕਰਕੇ ਨਹੀਂ ਰਹਿ ਪਾਏ ਕਿ ਉੱਧਰ ਮੈਂ ਬੋਂਬੇ ਹਾਂ।
1: ਮੈਨੂੰ ਪਿੱਛੋਂ ਫੋਨ 'ਤੇ ਫੋਨ ਜਾਂਦੇ ਹੁੰਦੇ ਸੀ, ਜੇ ਮੈਂ 2 ਮਹੀਨੇ ਲਾ ਦਿੰਦਾ ਉੱਥੇ 3 ਮਹੀਨੇ ਲਾ ਦਿੰਦਾ, ਅਤੇ ਪਿੱਛੋਂ ਫੋਨ ਚਲੇ ਜਾਂਦੇ ਹੁੰਦੇ ਸੀ ਆ ਜਾ ਆ ਜਾ। ਪਰ ਮੈਂ ਕਿਸਮਤ ਵਾਲਾ ਸਮਝਦਾ ਕਿ ਛੋਟੀ ਉਮਰ 'ਚ ਮੈਂ ਬੰਬੇ ਦੇਖ ਲਿਆ ਸੀ, ਬੰਬੇ
0: ਨਹੀਂ
1: ਚਲੇ ਗਿਆ
0: ਤੁਸੀਂ
1: ਸੀ।
0: ਦੇਖ ਲਿਆ, ਨਹੀਂ ਤੁਸੀਂ ਤਾਂ ਕਿੰਨੇ ਉਸ ਟਾਈਮ ਦੇ ਕਿੰਨੇ ਵੱਡੇ ਵੱਡੇ ਆਰਟਿਸਟ ਜਿਨ੍ਹਾਂ ਨੂੰ ਮਿਲਣਾ ਇੱਕ ਸੁਪਨਾ ਹੁੰਦਾ ਹੈ।
1: ਮੈਂ ਕਿਸਮਤ ਵਾਲਾ ਇਸ ਗੱਲ,
0: ਚਲੋ ਇਹ ਵੀ ਤੁਸੀਂ ਪ੍ਰਾਪਤੀ ਸਮਝੋ।
1: ਥੈਂਕ ਯੂ ਜੀ, ਇਹ ਤੁਹਾਡਾ ਜਿਹੜਾ ਇਹ ਤੁਸੀਂ ਹੌਸਲਾ ਦੇ ਰਹੇ ਹੋ ਨਾ,
0: ਹਾਂ ਨਹੀਂ
1: ਇਹਦੇ
0: ਬਿਲਕੁਲ,
1: ਨਾਲ ਮੈਨੂੰ ਹਿੰਮਤ ਆਉਂਦੀ ਆ।
0: ਹਾਂ ਇਹ ਸਾਰਿਆਂ ਦੀ ਕਿਸਮਤ 'ਚ ਨਹੀਂ ਹੈਗੀਆਂ ਇਹ
1: ਨਹੀਂ
0: ਚੀਜ਼ਾਂ
1: ਬਿਲਕੁਲ।
0: ਤੇ ਗੋਭੀ ਦੀ ਇੱਕ ਅਚੀਵ ਪਾਰਨੇ ਦਾ ਕੀ ਚੱਕਰ ਹੈ? ਮੈਂ ਤੇ ਇਹ ਸਮਝਦੀ ਰਹੀ ਕਿ ਉਹ ਭਗਵੰਤ ਮਾਨ ਨੇ ਗਾਇਆ ਗਾਣਾ, ਮਤਲਬ ਅੱਜ ਤੱਕ, ਹੁਣ ਜਦੋਂ ਮੈਂ ਸਰਚ ਕੀਤੀ ਮੈਨੂੰ ਇਹ ਪਤਾ ਲੱਗਿਆ ਉਹ ਤੁਸੀਂ ਗਾਇਆ,
1: ਜੀ
0: ਇਹ ਕੀ ਚੱਕਰ ਸੀ?
1: ਉਹ ਸਾਰੇ ਗਾਣੇ ਮੈਂ ਗਾਏ ਸੀ ਉਹ ਟੇਪ 'ਚ। ਐਕਚੁਅਲੀ ਮੈਨੂੰ ਘੁਮਾਨ ਸਾਹਿਬ ਨੇ ਦੱਸਿਆ, ਕਹਿੰਦੇ ਤਨਵੀਰ ਟੇਪ ਇਕੱਲੀ ਗਾਣਿਆਂ ਦੀ ਕਰਨੀ ਸੀ, ਉਦੋਂ ਨਵੀਂ ਗੱਲ ਹੁੰਦੀ ਸੀ ਕਿ ਪੈਰੋਡੀ ਕਰਨੀ ਹੈ, ਜਿਹੜੇ ਗਾਣੇ ਸੁਪਰਹਿੱਟ ਹੁੰਦੇ ਸੀ ਨਾ ਉਹਨਾਂ 'ਤੇ ਪੈਰੋਡੀ ਲਿਖ ਕੇ ਅਤੇ ਉਹ ਗਾਣੇ ਗਾਉਣੇ ਆ, ਪਰ ਗਾਵੇ ਉਹ ਸਿੰਗਰ ਲੱਭਦੇ ਸੀ ਵੀ ਜਿਹੜਾ ਉਹਨੂੰ ਡਿਟੋ ਗਾ ਸਕੇ, ਵੀ ਗਾਣਾ ਮਰੇ ਵੀ ਨਾ, ਹੈ ਨਾ। ਅਤੇ ਉਹ ਜਦੋਂ ਟੇਪ ਕੀਤੀ ਸ਼ੁਰੂ, ਅਤੇ ਫਿਰ ਭਗਵੰਤ ਮਾਨ ਸਾਹਿਬ ਵੀ, ਘੁਮਾਨ ਸਾਹਿਬ ਦੇ ਦੱਸਣ ਦੀ ਗੱਲ ਆ, ਮੈਨੂੰ ਨਹੀਂ ਇੰਨਾ ਪਤਾ, ਕਹਿੰਦੇ ਵੀ ਫਿਰ ਭਗਵੰਤ ਆ ਗਿਆ ਜਦੋਂ ਉਹਨੇ ਸਕਿੱਟਾਂ ਸੁਣਾਈਆਂ, ਫਿਰ ਸਾਨੂੰ ਇਹ ਲੱਗਾ ਕਿ ਚੱਲ ਯਾਰ ਇਹ ਪਲੱਸ ਪੁਆਇੰਟ ਹੈ, ਵੀ ਥੋੜ੍ਹੀਆਂ ਸਕਿੱਟਾਂ ਵੀ ਰੱਖਦੇ ਹਾਂ ਅਤੇ ਵਿੱਚ ਗਾਣੇ ਵੀ ਰੱਖਦੇ ਹਾਂ। ਅਤੇ ਸਰਦੂਲ ਭਾਈ ਦਾ ਗਾਣਾ ਉਦੋਂ ਮੇਰੇ ਨਾਲ, ਸਰਦੂਲ ਭਾਈ ਵੀ ਗੁੱਸੇ ਹੋ ਗਏ ਸੀ।
0: ਅੱਛਾ, ਉਹ ਕਹਿੰਦੇ ਉਹਨੇ ਮੇਰਾ ਗਾਣਾ ਤੁਸੀਂ ਕੀ ਬਣਾਤਾ?
1: ਮੈਨੂੰ ਕਹਿੰਦੇ ਓਏ, ਕਹਿੰਦੇ ਤੂੰ ਮੈਨੂੰ ਬੁਲਾਈ ਨਾ। ਮੈਂ ਕਿਉਂ? ਕਹਿੰਦੇ ਹਲੇ 2 ਸਾਲ, ਘੱਟੋ ਘੱਟ 2 ਸਾਲ ਮੇਰਾ ਗਾਣਾ ਸੁਪਰਹਿੱਟ ਹੋਰ ਵੱਜਣਾ ਸੀਗਾ, ਤੂੰ
0: ਤੁਸੀਂ ਗੋਭੀ ਵਾੜਤੀ ਵਿੱਚ
1: ਕਹਿੰਦੇ ਸਬਜ਼ੀ ਭਾਜੀ ਲਿਆਂਦੀ ਤੂੰ।
0: ਸਹੀ ਗੱਲ ਆ,
1: ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਉਹ ਗਾਣੇ।
0: ਹਾਂ ਨਹੀਂ, ਬਹੁਤ ਬਹੁਤ ਜ਼ਿਆਦਾ। ਅੱਛਾ, ਉਹ ਲਿਖਿਆ ਕਿੰਨੇ ਸੀ? ਗੋਭੀ ਦੀ ਇੱਕ ਅਚੀਵ ਪਾਲ, ਆਲੂਆਂ ਦੇ ਭਾਅ ਤੂੰ ਸਾਨੂੰ ਤੋਲਣਾ, ਹੈ ਨਾ ਸੰਤੀ? ਏਦਾਂ ਹੀ ਸੀ
1: ਮੇਰੇ ਖਿਆਲ, ਲਵਲੀ ਹੈਗਾ ਮੁੰਡੇ ਦਾ ਨਾਮ ਜਿਹਨਾਂ ਨੇ ਗਾਣਾ ਲਿਖਿਆ ਸੀਗਾ।
0: ਅੱਛਾ,
1: ਉਹਦੇ ਬਾਅਦ
0: ਮੈਂ
1: ਉਹਨਾਂ ਨੂੰ ਵੀ ਨਹੀਂ ਮਿਲਿਆ।
0: ਓਕੇ ਓਕੇ, ਫਿਰ ਸਰਦੂਲ ਭਾਜੀ ਕਿਵੇਂ ਮੰਨੇ?
1: ਸਰਦੂਲ ਭਾਈ ਨੂੰ ਤਾਂ ਮੈਂ ਪੈਰੀਂ ਡਿੱਗ ਪਿਆ ਉਹਨਾਂ ਦੇ, ਮੈਂ ਭਾਜੀ ਯਾਰ ਮੈਨੂੰ ਥੋੜ੍ਹੀ ਪਤਾ ਸੀ ਮੇਰਾ ਗਾਣਾ ਹਿੱਟ ਹੋਊਗਾ ਅਤੇ ਲੋਕਾਂ ਨੇ ਪਸੰਦ ਕੀਤਾ, ਮੈਂ ਆਪਣੇ ਵੱਲੋਂ ਤਾਂ ਇੱਕ ਐਵੇਂ ਨੋਰਮਲ ਗਾਤਾ ਵੀ ਚਲੋ ਠੀਕ ਹੈ ਯਾਰ।
0: ਤੇ ਇਸ ਹਿਸਾਬ ਨਾਲ ਤਾਂ ਵੈਸੇ ਤੁਹਾਡੀ ਸਟਾਰਟਿੰਗ ਵੇਖਿਆ ਜਾਵੇ ਤੇ 94 ਚ ਭਗਵੰਤ ਬਾਈ ਦੇ ਨਾਲ ਹੋਈ।
1: ਜੀ 94 ਚ ਹਿੱਟ ਹੋ ਗਈ ਸੀ, ਮਤਲਬ
0: ਇਹ ਪਹਿਲਾ ਹੀ ਸੀਗਾ ਇਹ ਤੁਹਾਡਾ ਸੌਂਗ?
1: ਹਾਂਜੀ,
0: ਜਿਹੜਾ ਮਾਰਕੀਟ ਚ ਆਇਆ
1: ਪਹਿਲੀ ਪਹਿਲੀ ਸ਼ੁਰੂਆਤ ਹੀ ਸੀ।
0: ਓਕੇ, ਤੇ ਉਸ ਤੋਂ ਪਹਿਲਾਂ ਕੁਛ ਗਾਇਆ ਕਦੇ ਤੁਸੀਂ? ਕਿੱਦਾਂ, ਕੀ ਤੁਹਾਡਾ ਰੁਝਾਨ ਕੀ ਸੀਗਾ ਇਸ ਪਾਸੇ ਸੀਗਾ? ਉਹ ਤਾਂ ਚਲੋ ਜਿਵੇਂ ਪਰਮਾਤਮਾ ਨੇ ਪੂਰਾ ਕਰਾਣਾ ਹੀ ਤੁਹਾਡਾ ਬਖਸ਼ਿਸ਼ ਹੈ ਰੱਬ ਦੀ, ਹੈ ਨਾ।
1: ਪ੍ਰੋਫੈਸ਼ਨਲੀ ਤੌਰ ਤੇ ਤਾਂ ਮੈਂ ਮਤਲਬ ਇੱਥੋਂ ਹੀ ਸ਼ੁਰੂ ਹੋਇਆ 94 ਤੋਂ। ਪਹਿਲਾਂ ਜਿੱਦਾਂ ਹੁਣ ਸਕੂਲ ਦੇ ਫੰਕਸ਼ਨ ਹੋ ਗਏ ਜਾਂ ਕੋਈ ਵਿਆਹ ਸ਼ਾਦੀ ਕੋਈ ਫਰੈਂਡ ਸਰਕਲ 'ਚ ਹੋ ਗਿਆ ਜਾਂ ਰਿਸ਼ਤੇਦਾਰੀ 'ਚ ਹੋ ਗਿਆ, ਉੱਥੇ ਸਟੇਜ 'ਤੇ ਗਾ ਦੇਣਾ, ਉਹਦੇ ਨਾਲ ਥੋੜ੍ਹਾ ਜਿਹਾ ਹੌਸਲਾ ਵੱਧ ਗਿਆ। ਜਦੋਂ ਪੈਸੇ 'ਚ ਉਹ ਛੋਟੀ ਉਮਰ 'ਚ ਜਦੋਂ ਕਿਸੇ ਨੇ 5 ਰੁਪਏ ਵੀ ਫੜਾ ਤੇ ਤਾਂ ਵੀ ਚਾਅ ਚੜ੍ਹ ਜਾਂਦਾ ਹੈ।
0: ਸਹੀ ਹੈ,
1: ਚਲ ਬਹੁਤ ਹੈ ਯਾਰ, 2-3 ਦਿਨ ਵਧੀਆ ਲੰਘਣਗੇ।
0: ਸਹੀ ਹੈ,
1: ਸੋ ਉਹ ਇੱਕ ਲਾਲਚ ਵੀ ਬੱਚੇ ਨੂੰ ਪੈ ਜਾਂਦਾ, ਉਹ ਵੀ ਪੈ ਗਿਆ ਸੀਗਾ, ਫਿਰ ਇੱਕ ਚਾਅ ਜਿਹਾ ਵੀ ਚੜ੍ਹ ਗਿਆ ਸੀ। ਮੈਂ ਬੇਸਿਕਲੀ, ਮੈਂ ਤੁਹਾਨੂੰ ਸੱਚੀ ਦੱਸਦਾ, ਮੈਂ ਸਿੰਗਰ ਨਹੀਂ ਬਣਨਾ ਸੀਗਾ, ਮੈਂ ਆਉਣਾ ਨਹੀਂ ਸੀ ਇਸ ਲਾਈਨ 'ਚ, ਮੈਂ ਕਲਰਕ ਲੱਗ ਗਿਆ ਸੀਗਾ।
0: ਅੱਛਾ, ਯਾਨੀ ਤੁਸੀਂ ਵਧੀਆ ਸਟੱਡੀ ਕੀਤੀ ਆ ਔਰ ਉਸ ਤੋਂ ਬਾਅਦ ਜੌਬ ਕਰਨ ਲੱਗ ਗਏ?
1: ਹਾਂਜੀ, ਅਤੇ ਮੈਂ ਕਲਰਕ ਲੱਗਿਆ ਸੀ, ਉਹ ਕਲਰਕ ਲੱਗੇ ਮੈਨੂੰ ਇਹ ਗੋਭੀ ਦੇ ਕੱਚੇ ਵਪਾਰ ਨੇ ਜਦੋਂ ਆਏ ਆ ਭਗਵੰਤ ਮਾਨ ਸਾਹਿਬ, ਘੁਮਾਨ ਸਾਹਿਬ, ਬੇਦਲ ਭਾਜੀ ਅਤੇ ਗੁਰਦੇਵ ਢਿੱਲੋਂ, ਇਹ ਚਾਰੋਂ ਸਾਡੇ ਘਰ ਆਏ ਜਦੋਂ ਮੈਨੂੰ ਕਹਿ ਇਹਨਾਂ ਨੇ ਗਾਣਾ ਗਾ। ਮੈਂ ਕਿਹਾ ਜੀ ਮੈਂ ਨਹੀਂ ਗਾਉਣਾ, ਮੈਂ ਗਾ ਨਹੀਂ ਸਕਦਾ, ਮੈਂ ਬਿਮਾਰ ਵੀ ਬਹੁਤ ਸੀਗਾ ਉਦੋਂ, ਅਤੇ ਉਹ ਮੈਨੂੰ ਕਹਿੰਦੇ ਯਾਰ ਇੱਕ ਗਾਣਾ ਸਿਰਫ ਗਾ ਦੇ, ਸਿਰਫ ਇੱਕ ਗਾਣਾ ਗਾ ਦੇ। ਅਤੇ ਮੈਂ ਕਿਹਾ ਚਲੋ ਠੀਕ ਹੈ ਜੀ, ਕੋਈ ਨਹੀਂ ਮੈਂ ਕੋਸ਼ਿਸ਼ ਕਰਦਾ। ਫਿਰ ਉਹ ਮੈਨੂੰ ਨਾ ਉੱਥੇ ਜਵਾਹਰ ਨਗਰ ਕੈਂਪ, ਡਾਕਟਰ ਕੁੱਕੂ ਹੈ, ਉਹਨਾਂ ਤੋਂ ਉਹਨਾਂ ਨੇ ਮੈਨੂੰ ਦਵਾਈ ਦਵਾਈ, ਠੀਕ ਹੈ, ਇੱਕ ਲਵਾਇਆ ਅਤੇ ਮੈਂ ਘੋੜੇ ਵਰਗਾ।
0: ਅੱਛਾ,
1: ਫਰਿੰਦਰ ਲੋਕੋ ਸਟੂਡੀਓ ਬੇਸਮੈਂਟ 'ਚ, ਉੱਥੇ ਸਾਰੀ ਟੇਪ ਮੈਂ 1.5 ਘੰਟੇ 'ਚ ਡੱਬ ਕਰਦੀ ਸੀ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
0: ਉਦੋਂ ਮਹਿਫਲਾਂ ਬਹੁਤ ਲੱਗਦੀਆਂ ਸੀ, ਹੈ ਨਾ, ਇਕੱਠੇ ਹੋ ਕੇ ਸਾਰੇ ਜਦੋਂ ਇੱਕ ਪ੍ਰੋਜੈਕਟ ਕੋਈ ਤਿਆਰ ਕਰਨਾ ਤਾਂ ਉਦੋਂ ਉਹ ਵੀ ਮੈਨੂੰ ਲੱਗਦਾ ਐ ਨਹੀਂ ਸੀ ਵੀ ਅੱਜ ਕੱਲ੍ਹ ਤਾਂ ਉਹ ਮੈਨੂੰ ਲੱਗਦਾ ਇਕੱਲਾ ਜਾਣਾ ਬਹਿ ਕੇ ਸਾਰਾ ਗਾਣਾ ਤਿਆਰ
1: ਕਰਨਾ। ਨਾ ਨਾ ਨਾ, ਉਦੋਂ ਇਕੱਲੀ ਇਕੱਲੀ ਚੀਜ਼ ਦਾ ਧਿਆਨ ਰੱਖਿਆ ਜਾਂਦਾ ਸੀ, ਪ੍ਰੋਡਿਊਸਰ, ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ ਬੈਠੇ ਹੁੰਦੇ ਸੀ, ਰਾਈਟਰ ਬੈਠਾ ਹੁੰਦਾ ਸੀ, ਸਿੰਗਰ ਹੁੰਦਾ ਸੀ, ਮਤਲਬ ਸਾਰੀ ਇੱਕ ਟੀਮ ਬਹਿੰਦੀ ਸੀਗੀ। ਔਰ ਮਹੀਨਾ ਮਹੀਨਾ ਦੋ ਦੋ ਮਹੀਨੇ ਸਿਲੈਕਸ਼ਨ ਹੋਣੀ ਜਾਂ ਕੰਪੋਜੀਸ਼ਨਾਂ ਹੋਣੀਆਂ ਜਾਂ ਸਾਰਾ ਕੰਮ ਹੁੰਦਾ ਸੀ, ਅਤੇ ਉਹ ਗਾਣੇ ਦੀ ਵੀ ਉਮਰ ਉਨੀ ਲੰਮੀ ਹੁੰਦੀ ਸੀ ਜਿੰਨਾ ਟਾਈਮ ਲੱਗਦਾ ਸੀ।
0: ਉਦੋਂ ਨਾ ਜਿਹੜੇ ਸਿੰਗਰ ਹੁੰਦੇ ਸੀ ਉਹਨਾਂ ਦੀ ਪਹਿਚਾਣ ਹੁੰਦੀ ਸੀ ਇੱਕ,
1: ਹਾਂਜੀ,
0: ਸਟਾਈਲ ਦੀ ਪਹਿਚਾਣ, ਗਾਣਿਆਂ ਦੀ ਪਹਿਚਾਣ
1: ਘੱਟ ਸੀਗੇ ਨਾ,
0: ਹਾਂ, ਸਰੋਤੇ ਵੀ ਪੱਕੇ।
1: ਔਰ ਪੱਕੇ ਤੁਸੀਂ ਇਹ ਦੇਖ ਲਓ ਵੀ 96 'ਚ ਮੇਰਾ ਗਾਣਾ ਸੁਪਰ ਹਿੱਟ ਹੋਇਆ ਸੀਗਾ ਕੈਂਠੇ ਵਾਲਾ ਭਾਈ, ਅੱਜ ਵੀ ਮੈਂ ਉਹ ਗਾਣੇ ਨਾਲ ਜਾਣਿਆ ਜਾਂਦਾ ਔਰ ਅੱਜ ਵੀ ਉਹੀ ਸਰੋਤੇ ਮੈਨੂੰ ਫੱਟ ਪਹਿਚਾਣ ਲੈਂਦੇ ਜਦੋਂ ਸਟੇਜ 'ਤੇ ਮੇਰਾ ਨਾਮ ਬੋਲਿਆ ਜਾਂਦਾ। ਮੇਰੇ ਹੁਣ ਮੈਂ ਨਵੀਂ ਟੇਪ ਕੀਤੀ ਹੈ ਮਾਨਕ ਰੀਲੋਡਡ ਇੰਦੀ ਬਿਲਿੰਗ,
0: ਅੱਛਾ ਜੀ,
1: ਉਹਨਾਂ ਦੇ ਨਾਲ ਕੰਮ ਮੈਂ ਕਰ ਰਿਹਾ ਹੁਣ, ਅਤੇ ਉਹ ਉਹਨਾਂ ਦੀ ਕੰਪਨੀ 'ਚ ਮਾਨਕੇ ਰਿਲੋਡਰ ਉਹ EP ਇੱਕ, ਅਤੇ ਜਦੋਂ ਕਮੈਂਟ ਆਉਂਦੇ ਨਾ ਉਹਦੇ 'ਚ ਮੈਂ ਨਾਮ ਚੇਂਜ ਕੀਤਾ, ਮੇਰੇ ਪ੍ਰੋਡਿਊਸਰ ਨੇ ਮੇਰਾ ਨਾਮ ਰੱਖਿਆ ਤਨਵੀਰ ਜਲਾਲ।
0: ਅੱਛਾ, ਠੀਕ ਹੈ।
1: ਪਹਿਲਾਂ ਕਹਿੰਦੇ ਸੀ ਤਨਵੀਰ ਮਾਨਕ ਰੱਖਦੇ, ਮੈਂ ਕਹਿੰਦਾ ਯਾਰ ਮਾਨਕ ਮਾਨ ਇੱਕੋ ਜੰਮਿਆ, ਉਹ ਨਹੀਂ ਦੁਬਾਰਾ ਹੋਣਾ, ਨਕਲ ਨਹੀਂ ਕਰ ਸਕਦੇ।
0: ਇਹ ਵੀ ਤੁਹਾਡਾ ਵਡੱਪਣ ਅਤੇ ਮੈਨੂੰ ਲੱਗਦਾ ਬੜੀ ਖੂਬਸੂਰਤੀ ਹੈ,
1: ਅਸੀਂ ਕਰ ਹੀ ਨਹੀਂ ਸਕਦੇ ਨਾ, ਉਹਨੇ ਦੀ ਬਰਾਬਰੀ ਕਿੱਥੇ ਹੋਣੀ ਆ, ਉਹ ਕਿੱਥੇ ਗਾਇਆ ਜਾਣਾ ਉਹ ਜਿਹਾ। ਸੋ ਮੈਂ ਕਿਹਾ ਨਹੀਂ ਮਾਨਕ ਇੱਕੋ ਹੀ ਹੈ, ਅਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਦਾ ਨਾਂ ਹੈ ਕੇਵਲ ਜਲਾਲ, ਉਹਨਾਂ ਨੇ ਨਾਂ ਰੱਖਿਆ ਆਪਦੇ ਪਿੰਡ ਦੇ ਨਾਂ ਨਾਲ, ਸਾਡਾ ਪਿੰਡ ਜਲਾਲ ਹੈ।
0: ਅੱਛਾ ਜੀ।
1: ਅਤੇ ਸੋ ਜਲਾਲ ਵੀ ਸੁੱਖ ਨਾਲ ਪੂਰੇ ਵਰਲਡ 'ਚ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਅੱਜ ਜਲਾਲ ਨੂੰ ਜਾਣਦੇ ਆ, ਬਦੌਲਤ ਇਹਨਾਂ ਦੀ ਹੋਈ ਆ, ਬਾਬਾ ਮਾਨਕ ਹੋ ਗਿਆ, ਮੇਰੇ ਡੈਡੀ ਹੋ ਗਏ, ਜਾਂ ਵੈਸੇ ਤਾਂ ਸਾਡੇ ਹੋਰ ਵੀ ਕਬੱਡੀ ਖਿਡਾਰੀ ਹੋਏ, ਅਜਮੇਰ ਹੋ ਗਿਆ, ਬੱਬੂ ਹੋ ਗਿਆ, ਸਿਕੰਦਰ, ਸਾਰੇ ਸੰਤ ਕਰਨੈਲ ਦਾਸ ਜੀ ਸਭ ਤੋਂ ਪਹਿਲਾਂ ਪਿੰਡ ਜਲਾਲ ਦੇ, ਬਾਬਾ ਖੜਕ ਸਿੰਘ ਜੀ 96 ਕਰੋੜੀ ਮੁਖੀ ਹੁੰਦੇ ਸੀਗੇ, ਉਹ ਵੀ ਜਲਾਲ ਪਿੰਡ। ਸੋ ਗਾਣਾ ਪਿੰਡ ਆ, ਮੈਂ ਕਿਹਾ ਵੀ ਸਰ ਜਲਾਲ ਹੀ ਰੱਖ ਦੂੰ, ਦੇਣਾ ਤਾਂ ਰੱਬ ਨੇ ਕਿਸਮਤ ਦਾ ਹੀ ਹੈ ਨਾਮ ਨਾ। ਉਹ ਕਹਿੰਦੇ ਨਹੀਂ ਹੁੰਦਾ ਹੈ ਵੀ, ਮੈਂ ਚਲੋ ਫਿਰ ਜਲਾਲ ਲਾ ਲਓ। ਅਤੇ ਹੁਣ ਜਦੋਂ ਕਮੈਂਟ ਆਉਂਦੇ ਆ ਨਾ, ਉਹ ਫਿਰ ਕਮੈਂਟਾਂ 'ਚ ਲੋਕ ਜਿਹੜੇ ਜਿਹਨਾਂ ਨੇ ਮੈਨੂੰ ਪਹਿਲਾਂ ਸੁਣਿਆ ਉਹ ਕਹਿੰਦੇ ਯਾਰ ਤਨਵੀਰ ਜਲਾਲ ਨਹੀਂ, ਇਹ ਤਾਂ ਸਾਡਾ ਤਨਵੀਰ ਗੋਗੀ ਹੈ।
0: ਹਾਂ, ਉਸੇ ਨਾਮ ਨਾਲ ਹੀ ਅਸੀਂ ਲੋਕ, ਉਸੇ ਨਾਮ ਨਾਲ ਹੀ ਜਾਣਦੇ ਤੁਹਾਨੂੰ।
1: ਥੈਂਕ ਯੂ, ਥੈਂਕ ਯੂ, ਇਹ ਤੁਹਾਡਾ ਪਿਆਰ ਹੀ ਹੈ।
0: ਹਾਂ ਬਿਲਕੁਲ ਬਿਲਕੁਲ,
1: ਮੇਰੇ ਤਾਂ ਮਤਲਬ ਇਹ ਤੁਹਾਡਾ ਉਹਨਾਂ ਲੋਕਾਂ ਦਾ ਕਰਜ਼ਾ ਮੇਰੇ ਸਿਰ ਜਿਹਨਾਂ ਨੇ ਮੈਨੂੰ ਸੁਣ ਕੇ ਇੰਨਾ ਪਿਆਰ ਦਿੱਤਾ।
0: ਨਹੀਂ, ਅਸੀਂ ਤਾਂ ਕਾਲਜ ਟਾਈਮ ਤੁਹਾਡਾ ਗਾਣੇ ਬਹੁਤ ਸੁਣਦੇ ਹੁੰਦੇ ਸੀ। ਅੱਛਾ, ਕੈਂਠੇ ਵਾਲਾ ਭਾਈ ਤਾਂ ਹੋ ਹੀ ਜਾਵੇ ਹੁਣ ਫਿਰ।
1: ਓ, ਉੱਥੇ ਬੰਬੇ ਸਟੂਡੀਓ, ਉੱਥੇ ਜਾਂਦੇ ਜਾਂਦੇ ਆਟੋ ਰਿਕਸ਼ਾ 'ਚ ਮੈਂ ਤੇ ਮਾਨ ਸਾਹਿਬ ਜਾ ਰਹੇ ਹਾਂ, ਆਟੋ ਰਿਕਸ਼ਾ 'ਚ ਜਾਂਦੇ ਜਾਂਦੇ ਗਾਣਾ ਪੂਰਾ ਹੋਇਆ।
0: ਇਹ ਬਾਬੂ ਸਿੰਘ ਮਾਨ ਸਾਹਿਬ ਦਾ,
1: ਬਾਬੂ ਸਿੰਘ ਮਾਨ ਹੋਣਾ ਦਾ,
0: ਉਹੀ ਲਿਖ ਸਕਦੇ ਆ ਇਹੋ ਜਿਹੀ ਵਰਡਿੰਗ।

0: ਇੰਨੀ ਕਮਾਲ
1: ਹੈ,
0: ਦੀ
1: ਉਹ ਤਾਂ ਬਸ ਪਤਾ ਹੀ ਨਹੀਂ ਮਤਲਬ ਕਿ ਪਰਮਾਤਮਾ ਦੀ ਦੇਣ ਹੈ ਉਹਨਾਂ ਨੂੰ, ਕੋਈ ਇੱਕ ਗੱਲ ਦੱਸ ਦਿਓ ਕਿ ਆ ਹੈ
0: ਯੂਨੀਵਰਸਿਟੀ ਨੇ ਪੂਰੀ
1: ਪੂਰੀ ਯੂਨੀਵਰਸਿਟੀ ਆਪਣੇ
0: ਯੈਸ
1: ਆਪ 'ਚ ਇਤਿਹਾਸ ਹੈ ਔਰ
0: ਹਾਂ
1: ਰਹੋਗੇ ਉਹ ਜਾਂਦੇ ਜਾਂਦੇ।

0: ਦੂਰਦਰਸ਼ਨ ਨੇ ਚਲਾਇਆ ਸੀਗਾ ਉਹਨਾਂ ਟਾਈਮਾਂ 'ਚ।
1: ਨਹੀਂ ਨਹੀਂ ਬਹੁਤ ਵਧੀਆ, ਔਰ ਉੱਥੋਂ ਤੁਹਾਡੀ ਆਵਾਜ਼ ਤੁਸੀਂ ਗਾਇਆ ਹੀ ਇਸੇ ਹਿਸਾਬ ਨਾਲ, ਬਹੁਤ ਵਧੀਆ।
0: ਪਰਮਾਤਮਾ ਨੇ ਟਾਈਮ ਚੰਗਾ ਲਿਆਉਣਾ ਸੀਗਾ, ਮਾਨ ਸਾਹਿਬ ਨੂੰ ਜੁੜ ਗਿਆ।
1: ਸਹੀ ਗੱਲ ਨਹੀਂ, ਉਹਨਾਂ ਦੀ ਸੰਗਤ ਕਰਨਾ ਵੀ ਇੱਕ ਬਹੁਤ ਵੱਡੀ,
0: ਦੇਖੋ ਜੀ ਉਹੀ ਹੈ ਬਸ, ਵੱਡੀ ਕਿਸਮਤ ਉਹੀ ਮੰਨਦਾ ਮੈਂ, ਕਿਉਂਕਿ ਉਹਨਾਂ ਲੋਕਾਂ 'ਚ ਬੈਠਿਆ ਥੋੜ੍ਹੀ ਜਿਹੀ ਅਕਲ ਆਈ ਹੈ, ਹੈ ਨਾ, ਜਿੰਨੀ ਵੀ ਹੈ ਥੋੜ੍ਹੀ ਬਹੁਤੀ ਉਹਨਾਂ ਤੋਂ ਸਿੱਖ ਸਕਿਆ, ਸੋ ਉਹਦੇ ਕਰਕੇ ਲੋਕਾਂ ਦਾ ਪਿਆਰ ਵੀ ਮਿਲਦਾ ਪਿਆ।
1: ਅੱਛਾ, ਜਦੋਂ ਬੰਬੇ ਤੋਂ ਤੁਸੀਂ ਵਾਪਸ ਆਏ, ਜਿਹੜਾ ਤੁਸੀਂ ਜਿਹੜਾ ਐਗਰੀਮੈਂਟ ਕੀਤਾ ਕਿ ਇਕਬਾਲ ਜੀ ਨਾਲ ਕੀਤਾ ਮੇਰੇ ਖਿਆਲ 'ਚ, ਉਹ ਜਦੋਂ ਬੰਬੇ ਤੋਂ ਵਾਪਸ ਆਏ ਉਹ ਫਿਰ ਹੁੰਦਾ ਹੈ, ਮਤਲਬ ਫਿਰ ਬੌਂਡ ਹੁੰਦਾ ਤੁਹਾਡਾ ਉਹਦੇ ਨਾਲ, ਸੋਰੀ ਉਹਨਾਂ ਨਾਲ, ਇਕਬਾਲ ਜੀ ਨਾਲ?
0: ਹਾਂਜੀ ਹਾਂਜੀ, ਐਕਚੁਅਲੀ ਕੀ ਹੋਇਆ ਸਾਡਾ ਥੋੜ੍ਹਾ ਗੈਪ ਪੈ ਗਿਆ ਨਾ, ਜਿੱਦਾਂ ਹੁਣ ਬਾਈ ਹਰਭਜਨ ਮਾਨ ਉਹਨਾਂ ਦੇ ਗਾਣੇ ਗੁਣੇ ਕਰਨ ਲੱਗ ਗਏ, ਮਾਨ ਸਾਹਿਬ ਉੱਧਰ ਬਿਜ਼ੀ ਹੋ ਗਏ, ਮੇਰਾ ਥੋੜ੍ਹਾ ਜਿਹਾ ਗੈਪ ਪੈ ਗਿਆ, ਅਤੇ ਉਹ ਫਿਰ ਉਹਨਾਂ ਟਾਈਮਾਂ 'ਚ ਅੰਗਰੇਜ਼ ਅਲੀ ਦਾ ਐਗਰੀਮੈਂਟ ਹੋਇਆ ਸੀਗਾ ਇਕਬਾਲ ਢਿੱਲੋਂ ਹੋਣਾ ਨਾ, ਅਤੇ ਅੰਗਰੇਜ਼ ਅਲੀ ਨਾਲ ਮੇਰਾ ਬੜਾ ਪਿਆਰ ਹੈ, ਉਹ ਮੈਨੂੰ ਕਹਿੰਦਾ ਤਨਵੀਰ ਯਾਰ ਵੀ ਚੰਗਾ ਵੱਡਾ ਪ੍ਰੋਡਿਊਸਰ ਆ, ਵੀ ਉਹਨੂੰ ਵੀ ਸਿੰਗਰ ਚਾਹੀਦੇ ਆ, ਅਤੇ ਆਪਾਂ ਕਰੀਏ ਗੱਲ ਵੀ ਤੇਰਾ ਐਗਰੀਮੈਂਟ ਕਰਵਾ ਦਈਏ। ਮੈਂ ਕਿਹਾ ਯਾਰ ਮੈਂ ਐਗਰੀਮੈਂਟ ਨਹੀਂ ਕਰਨਾ, ਮੈਂ ਮਾਨ ਸਾਹਿਬ ਨਾਲ ਕੰਮ ਕਰ ਰਿਹਾ। ਮੈਂ ਕਿਹਾ, ਕਹਿੰਦਾ ਕੁਛ ਨਹੀਂ ਹੁੰਦਾ, ਥੋੜ੍ਹਾ ਥੋੜ੍ਹੇ ਟਾਈਮ ਦਾ ਕਰ ਲਵਾਂਗੇ। ਗੁਰਨਾਮ ਗਾਮਾ ਹੁੰਦਾ ਸੀਗਾ, ਬੜੇ ਅੱਛੇ ਰਾਈਟਰ ਹੋਏ, ਸ਼ਹਿਬਾਜ਼, ਉਹ ਵੀ ਮੇਰੇ ਭਰਾ ਬੜੇ ਅੱਛੇ ਰਾਈਟਰ ਹੋਏ ਆ, ਉਹਨਾਂ ਨੇ ਵੀ ਕਹਿਤਾ ਤਨਵੀਰ ਕੋਈ ਨਹੀਂ ਆਪਾਂ ਇਕੱਠੇ ਹਾਂ ਯਾਰ, ਸਾਰੇ ਟੀਮ ਰਲ ਕੇ ਕੰਮ ਕਰਾਂਗੇ, ਚੰਗਾ ਹੀ ਹੋਊਗਾ। ਅੱਛਾ, ਮੈਂ ਉਹਨਾਂ ਨਾਲ ਐਗਰੀਮੈਂਟ ਕਰ ਲਿਆ 5 ਸਾਲ ਦਾ,
1: 5 ਸਾਲ ਦਾ,
0: 5 ਸਾਲ ਦਾ, ਔਰ ਉਹ ਮੇਰਾ ਗੋਲਡਨ ਟਾਈਮ ਸੀਗਾ।
1: ਜਦੋਂ ਤੁਸੀਂ ਐਗਰੀਮੈਂਟ ਕਰਦੇ ਹੋ,
0: ਕਰ ਲਿਆ, ਇੱਕ ਵੀ ਗਾਣਾ ਉਹਨਾਂ ਨੇ ਮੇਰਾ ਰਿਲੀਜ਼ ਨਹੀਂ ਕੀਤਾ, ਦੋ ਵਾਰੀ ਮੈਨੂੰ ਬੰਬੇ ਬੁਲਾ ਲਿਆ,
1: ਕੋਈ ਗਾਣਾ ਨਹੀਂ ਕੀਤਾ,
0: ਕੋਈ ਗਾਣਾ ਰਿਲੀਜ਼ ਨਹੀਂ ਕੀਤਾ, ਔਰ ਗਾਣੇ ਵੀ ਪਾਕਿਸਤਾਨੀ ਹਿੱਟ ਜਿਹੜੇ, ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ, ਇੱਦਾਂ ਦੇ ਗਾਣੇ, ਮਤਲਬ ਉਹ ਮੇਰੇ ਤੋਂ ਗਵਾਏ। ਮੈਂ ਕਿਹਾ ਮੈਂ ਭਾਅ ਜੀ ਇਹ ਗਾਣੇ ਤਾਂ ਆਲਰੇਡੀ ਹਿੱਟ ਹੈ, ਮੈਂ ਕੀ ਕਰੂੰਗਾ ਇਹਨਾਂ ਨੂੰ ਗਾ ਕੇ। ਕਹਿੰਦਾ ਤੂੰ ਗਾਣੇ ਕਰ ਦੇ, ਉਹ ਮੇਰੇ 'ਤੇ ਛੱਡ ਦੇ, ਮੈਂ ਕਿਵੇਂ ਕਰਦਾ। ਫਿਰ ਮੈਨੂੰ ਇਹ ਕਿ ਮੈਂ ਕਿਹਾ ਯਾਰ ਹੋ ਸਕਦਾ ਫਿਲਮਾਂ 'ਚ ਪਾ ਦੇਣ, ਕੁਛ ਨਵੇਂ ਤਰੀਕੇ ਨਾਲ ਕਰ ਦੇਣ, ਕੁਛ ਮਿਊਜ਼ੀਕਲੀ ਕਰ ਦੇਣ। ਅਖੀਰ 5 ਸਾਲਾਂ ਬਾਅਦ ਇੱਕ ਫਿਲਮ ਬਣਾਈ ਉਹਨਾਂ ਨੇ, ਪਿੰਡ ਦੀ ਕੁੜੀ, ਉਹ ਬਹੁਤ ਵੱਡੀ ਫਲਾਪ ਹੋ ਗਈ।
1: ਮਿਸ ਪੂਜਾ ਵਾਲੀ ਸੀ ਉਹ?
0: ਨਹੀਂ, ਮਿਸ ਪੂਜਾ ਨਹੀਂ ਸੀ, ਚਲੋ ਨਾਮ ਤਾਂ ਕਾਹਨੂੰ ਲੈਣਾ ਸਿੰਗਰ ਦਾ, ਅਤੇ ਵੱਡੀ ਫਲਾਪ ਹੋ ਗਈ ਫਿਲਮ ਉਹ। ਉਹ ਬਹਾਨਾ ਜਿਹਾ ਉਹਨਾਂ ਨੂੰ ਲੱਭ ਗਿਆ, ਮੈਂ ਕਿਹਾ ਭਾਅ ਜੀ ਵੀ ਗਾਣੇ ਗੁਣੇ ਦਾ ਕੀ ਕਰੀਏ। ਅੱਛਾ, ਪੋਸਟਰ ਬਣੇ ਪਏ ਆ, ਸਾਰਾ ਕੁਛ ਹੋਇਆ ਪਿਆ। ਕਹਿੰਦੇ ਯਾਰ ਤਨਵੀਰ ਮੈਂ ਨਹੀਂ ਕਰ ਸਕਦਾ ਹੁਣ। ਮੈਂ ਕਿਹਾ ਜੀ ਕਿਉਂ? ਕਹਿੰਦੇ ਯਾਰ ਵੀ ਮੇਰੀ ਫਿਲਮ ਬਹੁਤ ਫਲਾਪ ਹੋ ਗਈ, ਵੱਡੀ, ਮੇਰਾ ਨੁਕਸਾਨ ਬਹੁਤ ਹੋ ਗਿਆ। ਮੈਂ ਭਾਅ ਜੀ ਮਤਲਬ ਉਹ ਸਾਰਾ ਮੇਰੇ ਸਿਰ 'ਤੇ ਹੀ ਪਾਉਣਾ ਤੁਸੀਂ, ਜਿਹੜਾ ਨੁਕਸਾਨ ਹੋ ਗਿਆ, ਵੀ ਮੇਰੀ ਮਿਹਨਤ ਦਾ ਵੀ ਤਾਂ ਮੁੱਲ ਮੋੜੋ। ਨਹੀਂ, ਕਹਿੰਦੇ ਯਾਰ ਮੈਂ ਨਹੀਂ ਕਰ ਸਕਦਾ। ਮੈਂ ਚੱਲ ਮੇਰਾ ਐਗਰੀਮੈਂਟ ਦੇ ਦਿਉ, ਫਿਰ ਮੈਂ ਕਰ ਲੈਂਦਾ। ਨਹੀਂ, ਕਹਿੰਦੇ ਤੂੰ ਕਰ ਲਾ, ਕੋਈ ਨਹੀਂ ਐਗਰੀਮੈਂਟ ਦੇ, ਕੋਈ ਚੱਕਰ ਨਹੀਂ, ਕਿਸੇ ਨਾਲ ਵੀ ਕੰਮ ਕਰ ਲਾ। ਸੋ ਉਹ 5 ਸਾਲ ਮੇਰੇ ਉਹ ਜਿਹੜੇ ਖਰਾਬ ਹੋਏ, ਫਿਰ ਮੈਂ ਉਸ ਤੋਂ ਬਾਅਦ, ਇੱਕ ਗੋਲਡਨ ਟਾਈਮ ਹੁੰਦਾ ਜਿਹੜਾ ਉਹ ਖਰਾਬ ਹੋ ਜਾਣਾ, ਫਿਰ ਬੰਦਾ ਟੁੱਟ ਜਾਂਦਾ ਕਿਤੇ ਨਾ ਕਿਤੇ।
1: 5 ਸਾਲ ਬਹੁਤ ਟਾਈਮ ਹੁੰਦਾ ਹੈ, ਥੋੜ੍ਹਾ ਨਹੀਂ, 5 ਸਾਲ
0: ਜ਼ਿੰਦਗੀ ਦਾ ਹਿੱਸਾ ਹੁੰਦਾ ਭੈਣ ਜੀ।
1: ਹਾਂ, ਉਹ ਵੀ ਉਦੋਂ ਜਦੋਂ ਤੁਸੀਂ ਪੀਕ 'ਤੇ ਸੀ।
0: ਹਾਂ।
1: ਅੱਛਾ, ਤੁਸੀਂ ਨਹੀਂ, ਇਹ ਬੜੇ ਜਣਿਆਂ ਨਾਲ ਇੱਦਾਂ ਹੋਇਆ, ਇਹ ਬੜੇ ਨਾ ਬੜਿਆਂ ਦੀ ਪਤਾ ਨਹੀਂ ਕੀ ਸੋਚ ਕੇ, ਬੜੀ ਮੈਂ ਤਾਂ ਕਹੂੰਗੀ ਕਿਸਮਤ ਖਰਾਬ ਕਰਨ ਵਾਲੀ ਅਗਲੇ ਦੀ ਗੱਲ ਹੈ।
0: ਕੁਛ ਕੁ ਹੁੰਦੇ ਆ ਜਿਹੜੇ ਮਤਲਬ ਕਲਾਕਾਰ ਦੀ ਪਰਵਾਹ ਨਹੀਂ ਕਰਦੇ, ਵੀ ਚੱਲ ਕੋਈ ਨਹੀਂ, ਸਾਡਾ ਕੀ ਹੈ, ਸਾਡਾ ਕੰਟੈਂਟ ਬਣ ਰਿਹਾ, ਜੇ ਅਸੀਂ ਕੁਛ ਕਰਦੇ ਵੀ ਹਾਂ ਤਾਂ ਚੱਲਦਾ, ਨਹੀਂ ਚੱਲਦਾ ਉਹ ਬਾਅਦ ਦੀਆਂ ਗੱਲਾਂ। ਅੱਜ ਕੀ ਹੋ ਗਿਆ ਇੰਡਸਟਰੀ 'ਚ ਸਾਡੇ, ਅੱਜ ਦੇ ਟਾਈਮ 'ਚ ਪ੍ਰੋਡਿਊਸਰ ਆ ਜਿਹੜੇ ਉਹ ਭਾਲਦੇ ਆ ਵੀ ਰਾਈਟਰ ਵੀ ਆਪ ਹੀ ਹੋਵੇ, ਸਿੰਗਰ ਵੀ ਆਪ ਹੀ ਹੋਵੇ, ਹੋਵੇ ਨਾ ਤਾਂ ਮਿਊਜ਼ਿਕ ਡਾਇਰੈਕਟਰ ਵੀ ਆਪ ਹੀ ਹੋਵੇ, ਇੱਕ ਬੰਦੇ ਤੋਂ ਹੀ ਕੰਮ ਲੈ ਲਈਏ ਸਾਰੇ, ਜ਼ਿਆਦਾ ਖਰਚਾ ਕਰਨ ਦੀ ਲੋੜ ਨਾ ਪਵੇ, ਹੈ ਨਾ। ਸੋ ਕਲਾਕਾਰ ਦੇ ਵਿੱਚ ਕੀ ਹੁੰਦਾ ਵੀ ਉਹਨੇ ਗਾਉਣਾ, ਜੇ ਉਹ ਚੱਲ ਗਿਆ ਤਾਂ ਠੀਕ, ਉਹਦੀ ਕਿਸਮਤ ਆ, ਨਹੀਂ ਚੱਲਿਆ ਤਾਂ ਕੋਈ ਚੱਕਰ ਨਹੀਂ ਯਾਰ। ਜਿਹੜੇ ਉਹ ਪ੍ਰੋਡਿਊਸਰ ਉਹ ਵੈਸੇ ਹੀ ਤਕੜੇ ਹੁੰਦੇ, ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਪਰਮਾਤਮਾ ਸਾਥ ਦੇਵੇ ਬਸ ਕਲਾਕਾਰ ਦਾ, ਮੈਂ ਕਹਿੰਦਾ। ਜਿਹੜੇ ਬਿਜ਼ਨਸਮੈਨ ਹੁੰਦੇ ਉਹ ਫਿਰ ਆਪਣੀ ਸੋਚ ਆਪਣੇ ਤਰੀਕੇ ਨਾਲ ਰੱਖਦੇ।
1: ਪਰ ਮੈਨੂੰ ਇਹ ਚੰਗੀ ਨਹੀਂ, ਮਤਲਬ ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ, ਜੇ ਤੁਹਾਡੇ ਕੋਲ ਕੋਈ ਆ ਗਿਆ ਆਰਟਿਸਟ, ਤੁਸੀਂ ਉਹਦੇ ਨਾਲ ਐਗਰੀਮੈਂਟ ਕਰ ਰਹੇ ਹੋ 5 ਸਾਲ ਦਾ ਇਕੱਠਾ,
0: ਹਾਂਜੀ,
1: 5 ਸਾਲ ਦਾ ਕਰਕੇ ਫਿਰ ਉਹਨੂੰ ਤੁਸੀਂ ਰੋਲਣ ਵਾਲੀ ਗੱਲ ਹੈ, ਕੋਈ ਨਾ ਤਾਂ ਤੁਹਾਡੀ ਉਹਦੇ ਨਾਲ ਦੁਸ਼ਮਣੀ ਹੈ, ਨਾ ਨਹੀਂ ਕਰ ਪਾ ਰਹੇ ਗਾਣਾ, ਜਾਂ ਤੁਸੀਂ ਤੁਹਾਡੇ ਤੋਂ ਨਹੀਂ ਕੁਛ ਹੋ ਰਿਹਾ, ਅਤੇ ਤੁਸੀਂ ਉਹਨੂੰ ਆਜ਼ਾਦ ਕਰ ਦਿਓ। ਇਹ ਆਜ਼ਾਦ ਕਿਉਂ ਨਹੀਂ ਕਰਦੇ? ਇਹ ਕਿਤੇ ਕਿਤੇ ਹੁਣ ਹੁਣ ਤਾਂ ਵੈਸੇ ਬਹੁਤ ਫਰਕ ਪੈ ਗਿਆ, ਹੁਣ ਲੋਕ ਥੋੜੇ ਜਿਹੇ
0: ਚਲਾਕ ਵੀ ਹੋ ਗਏ, ਹਾਂਜੀ ਹਾਂਜੀ।

0: ਅੱਜ ਕੱਲ੍ਹ ਦਾ ਆਜ਼ਾਦ ਉਹਨਾਂ ਨੇ ਹੁੰਦਾ ਵੀ ਯਾਰ ਜੇ ਅਸੀਂ ਇਹਨਾਂ ਨੂੰ ਕਹਿ ਦਿੰਦੇ ਵੀ ਤੂੰ ਆਪਣਾ ਕੰਮ ਕਰ ਲੈ, ਫਿਰ ਕਿਤੇ ਇੰਡਸਟਰੀ 'ਚ ਇਹ ਗੱਲ ਨਾ ਹੋ ਜਾਵੇ ਵੀ ਯਾਰ ਇਹ ਕੁਛ ਕਰ ਨਹੀਂ ਸਕਿਆ ਸਿੰਗਰ ਦਾ, ਜਾਂ ਐਕਸਪੈਰੀਮੈਂਟ ਕਰੀ ਜਾਓ ਅੱਜ ਨਹੀਂ ਤਾਂ ਕੱਲ੍ਹ ਪਰਸੋਂ ਨਰਸੋਂ ਕੁਛ ਚੱਲ ਗਿਆ ਤਾਂ ਠੀਕ ਹੈ, ਫਿਰ ਗੈਪ ਆਉਣਾ ਸ਼ੁਰੂ ਹੋ ਜਾਂਦੇ ਨਾ ਉਹ 5 ਸਾਲ ਦਾ ਐਗਰੀਮੈਂਟ ਹੁੰਦਾ, ਕਿਸੇ ਨਾ ਕਿਸੇ ਤਰੀਕੇ ਦਾ ਗੈਪ ਆਉਣਾ ਸ਼ੁਰੂ ਹੋ ਜਾਂਦੇ, ਯਾਰ ਮੈਂ ਹਾਲੇ ਆਪਾਂ ਮਾਰਕੀਟ ਠੀਕ ਨਹੀਂ ਚੱਲ ਰਹੀ, ਆ ਮੈਟਰ ਆਪਾਂ ਕਿੱਦਾਂ ਦਾ ਕਰੀਏ ਉਹ ਸੋਚਦੇ ਹਾਂ ਆਪਾਂ, ਬਸ ਐਂ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਕਰਕੇ ਟਾਈਮ ਖਰਾਬ ਕਰਦੇ ਰਹਿੰਦੇ।
1: ਪਰ ਨਹੀਂ ਇਹ ਇੰਨੀ ਆਮ ਗੱਲ ਨਹੀਂ ਆ ਜਿੰਨੇ ਤੁਸੀਂ ਪਤਾ ਨਹੀਂ ਕਿਉਂ ਐਂ ਕਰਕੇ ਦੱਸ ਰਹੇ ਹੋ, ਪਰ ਮੈਨੂੰ ਇਹ ਲੱਗਦਾ ਕਿ ਬਹੁਤ ਵੱਡੀ ਗੱਲ, ਤੁਸੀਂ ਅਗਲੇ ਦੇ ਜਿਹੜੀ ਜਿਹੜੇ ਟਾਈਮ 'ਚ ਅਗਲੇ ਨੇ ਕਿਤੇ ਦਾ ਕਿਤੇ ਪਹੁੰਚਣਾ ਹੈ ਜਾਂ ਕਮਾਈ ਕਰਨੀ ਹੈ, ਉਹ ਜਦੋਂ ਇੱਕ ਆਰਟਿਸਟ ਸਮਝ ਲਓ ਪੀਕ 'ਤੇ ਆ ਪੂਰਾ, ਉਹਦੇ ਤੁਸੀਂ 5 ਸਾਲ ਖਰਾਬ ਕਰਤੇ, ਉਨੇ ਚਿਰ 'ਚ ਤਾਂ ਉਹਦਾ ਕੌਨਫੀਡੈਂਸ ਹੀ ਲੋਅ ਹੋ ਜਾਣਾ, ਉਨੇ ਚਿਰ 'ਚ ਤਾਂ ਉਹਦਾ ਸਭ ਕੁਛ ਐਂ ਹੋ ਜਾਣਾ ਕਿ ਹੁਣ
0: ਆਉਂਦਾ ਕੁਛ ਨਾ ਕੁਛ, ਰੋਜ਼ ਟ੍ਰੈਂਡ ਚੇਂਜ ਹੋ ਜਾਂਦਾ, ਕੀ ਕਰੂਗਾ ਆਰਟਿਸਟ ਬਹਿ ਕੇ 2 ਸਾਲ?
1: ਹਾਂ ਉਹੀ ਨਾ,
0: ਜੇ ਵਿਹਲਾ ਬਹਿ ਗਿਆ ਉਹ ਤਾਂ ਮੱਚ ਮਰ ਜਾਂਦਾ ਕਿ ਛੱਡੋ ਯਾਰ ਰਹਿਣ ਦਿਓ, ਫਿਰ 2 ਸਾਲ ਬਾਅਦ ਜਦੋਂ ਕੋਈ ਗੱਲ ਸ਼ੁਰੂ ਹੁੰਦੀ ਹੈ ਆ ਕਰੋ ਯਾਰ, ਜਦੋਂ ਮਨ ਹੀ ਨਹੀਂ ਹੋਊਗਾ ਅੰਦਰੋਂ ਕੀ ਕਰੂਗਾ ਆਰਟਿਸਟ? ਸਮਝੌਤੇ ਹੋਣ ਲੱਗ ਜਾਂਦੇ।
1: ਸਹੀ ਗੱਲ ਸਹੀ ਗੱਲ। ਤੇ ਤੁਹਾਨੂੰ ਇਹ ਵੀ ਲੱਗਦਾ ਕਿ ਜਿੱਦਾਂ ਆਪਣੇ ਪੰਜਾਬੀ ਸਪੈਸ਼ਲ ਵਿਚਾਰਿਆਂ ਪੰਜਾਬੀਆਂ ਨੂੰ ਹੀ ਕਿਹਾ ਜਾਂਦਾ, ਬਟ ਮੈਂ ਨਹੀਂ ਕਹੂੰਗੀ ਸ਼ਾਇਦ ਸਾਰੇ ਕਿਤੇ ਹੀ ਹੋਵੇ ਚੀਜ਼ ਕਿ ਲੱਤਾਂ ਬਹੁਤ ਖਿੱਚਦੇ ਆ, ਇੱਕ ਕਿਸੇ ਨੂੰ ਚੜ੍ਹਦਾ ਨਹੀਂ ਵੇਖ ਸਕਦੇ ਵੀ ਤੂੰ ਤੇਰੀ ਕੁਛ ਚੜ੍ਹਾਈ ਹੋ ਰਹੀ ਹੈ, ਵੀ ਤੇਰਾ ਕੁਛ ਚੰਗਾ ਹੋ ਰਿਹਾ, ਤਾਂ ਇਹਨੂੰ ਖਿੱਚੋ ਪਿੱਛੇ ਨੂੰ, ਹੈਗਾ ਕੁਛ ਇਹੋ ਜਿਹਾ?
0: ਦੇਖੋ ਇਹਨਾਂ ਨੂੰ ਐਂ ਲੱਗਦਾ ਜਿਹੜੇ ਇਹ ਲੋਕ ਕਰਦੇ ਨਾ ਇੱਦਾਂ ਦਾ ਕੁਛ, ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਇਹਦੀ ਕਿਸਮਤ ਖਾ ਲੂੰਗਾ, ਸ਼ਾਇਦ ਮੈਂ ਇਹਦਾ ਹਿੱਸਾ ਖਾ ਲੂੰਗਾ। ਨਹੀਂ ਯਾਰ, ਦੇਣਾ ਰੱਬ ਨੇ ਹੈ, ਜਿਹਦੀ ਕਿਸਮਤ ਜਿੰਨੀ ਲਿਖੀ ਉਹਨੂੰ ਉਹ ਮਿਲਣੀ ਮਿਲਣੀ ਹੈ। ਤੁਸੀਂ ਉਹਦੇ 6 ਮਹੀਨੇ ਖਰਾਬ ਕਰ ਦੋਗੇ, ਸਾਲ ਖਰਾਬ ਕਰ ਦੋਗੇ, ਸਾਰੀ ਉਮਰ ਥੋੜ੍ਹੀ ਖਰਾਬ ਕਰ ਦੋਗੇ। ਜੇ ਅੱਜ ਕੋਈ ਵੀ ਆਰਟਿਸਟ, ਸਾਡੇ ਉਦਾਹਰਨਾਂ ਵੱਡੀਆਂ ਵੱਡੀਆਂ, ਜੇ 50-55 ਸਾਲ ਦੀ ਉਮਰ 'ਚ ਜਾ ਕੇ ਸਟਾਰ ਬਣਦਾ ਤਾਂ ਉਹ ਰੀਜ਼ਨ ਇਹੀ ਹੈ ਨਾ ਕਿ ਯਾਰ ਪਰਮਾਤਮਾ ਨੇ ਉਹਨੂੰ ਦੇਣਾ, ਖਰਾਬ ਕਰਨ ਵਾਲੇ ਨੇ ਉਹਨੂੰ ਕਰਤਾ ਖਰਾਬ ਜਿੰਨਾ ਕਰਨਾ ਸੀ, ਅਖੀਰ ਉਹਨੇ ਦੇਖ ਲਿਆ ਵੀ ਖਰਾਬ ਕਰਨ ਵਾਲੇ ਥੱਕ ਗਏ, ਹੁਣ ਮੈਂ ਦਿੰਦਾ, ਹੁਣ ਕਰੋ ਜੋ ਕਰਦੇ, ਰੱਬ ਤੋਂ ਵੱਡਾ ਥੋੜ੍ਹੀ ਹੈ ਕੋਈ, ਕਰ ਲੈਣ ਦੋ ਖਰਾਬ, ਲੱਤਾਂ ਖਿੱਚਦੇ ਖਿੱਚਣ ਦੋ ਕਿਸੇ ਦੇ, ਨਹੀਂ ਮੈਂ ਕਹਿੰਦਾ ਮੇਰੇ ਸਾਡੇ ਆਪਦੀ ਫੈਮਿਲੀ 'ਚ ਕਈ ਬੰਦੇ ਹੈਗੇ ਜਿਹਨਾਂ ਨੇ ਮੇਰੀਆਂ ਲੱਤਾਂ ਖਿੱਚੀਆਂ, ਮੈਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
1: ਕਿੰਨਾ ਕੁ ਪਰੇਸ਼ਾਨ ਹੋਏ ਆਪਣੇ ਹੱਥੋਂ?
0: ਮੈਂ ਬਹੁਤ ਜ਼ਿਆਦਾ, ਪਰ ਮੈਂ ਕਿਹਾ ਨਹੀਂ, ਲਾਂਭਾ ਨਹੀਂ ਦਿੱਤਾ ਕਿਸੇ ਨੂੰ ਬਹੁਤ ਜ਼ਿਆਦਾ। ਮੈਨੂੰ ਇਹ ਲੱਗਦਾ ਕਿ ਜੇ ਮੈਂ ਉਹਨਾਂ ਟਾਈਮਾਂ 'ਚ ਮੇਰੇ ਪੈਰ ਲੱਗੇ ਹੁੰਦੇ, ਜੇ ਮੇਰੇ ਆਪਦੇ ਨਾ ਕੰਮ ਖਰਾਬ ਕਰਦੇ, ਤਾਂ ਸ਼ਾਇਦ ਮੇਰੀ ਸਟੇਜ ਕੋਈ ਹੋਰ ਹੁੰਦੀ।
1: ਇੱਕ ਤਾਂ ਹੁੰਦਾ ਨਾ ਕਿ ਬੰਦੇ 'ਚ ਕਲਾ ਹੈ ਨਹੀਂ ਆ ਜਾਂ ਉਹਦੀ ਆਵਾਜ਼ ਹੈ ਨਹੀਂ ਆ ਜਾਂ ਕੁਛ, ਤੁਹਾਡੇ ਕੋਲ ਤਾਂ ਆਵਾਜ਼ ਵੀ ਇੰਨੀ ਸੋਹਣੀ ਹੈ
0: ਜੀ,
1: ਬੰਬੇ ਤੱਕ ਤੁਸੀਂ
0: ਗਾ ਕੇ ਮੈਨੂੰ ਨੁਕਸਾਨ ਵੀ ਭੁਗਤਣਾ ਪਿਆ ਹੈ,
1: ਜ਼ਿਆਦਾ ਵਧੀਆ
0: ਸੋਹਣੀ ਕਰਕੇ
1: ਜ਼ਿਆਦਾ ਸੋਹਣੀ
0: ਮੈਨੂੰ ਲੱਗਦਾ, ਕਿਉਂਕਿ ਸਾਡੀ ਫੈਮਿਲੀ 'ਚ ਨਾ ਬਹੁਤੇ ਆਰਟਿਸਟ ਸਾਡੇ ਬਾਬੇ ਨੂੰ ਗਾਉਣ ਵਾਲੇ ਹੀ ਆ, ਮੇਰੇ ਬਾਬੇ ਨੂੰ ਮਾਨਕ ਸਾਹਿਬ ਨੂੰ, ਉਹਦੇ ਤੋਂ ਬਾਹਰ ਨਹੀਂ ਨਿਕਲੇ ਉਹ। ਅਤੇ ਮੈਂ ਇੱਕ ਕਹਿ ਪਹਿਲਾਂ ਉਸ ਘਰਾਣੇ ਦਾ ਸੀਗਾ ਜਿਹਨੇ ਸ਼ੁਰੂ ਤੋਂ ਆਪਦਾ ਗਾਇਆ ਸੀ, ਔਰ ਰੱਬ ਨੇ ਮੈਨੂੰ ਹਿੱਟ ਵੀ ਕੀਤਾ, ਲੋਕਾਂ ਦਾ ਪਿਆਰ ਵੀ ਮਿਲਿਆ। ਸੋ ਕਈ ਵਾਰੀ ਇਹ ਚੀਜ਼ਾਂ ਵੀ ਹੁੰਦੀਆਂ ਵੀ ਯਾਰ ਇਹ ਵੱਖਰਾ ਵੀ ਕਰਦਾ, ਅੱਗੇ ਵੀ ਜਾ ਹੀ ਜਾ ਰਿਹਾ, ਹੋਵੇ ਨਾ ਤਾਂ ਕਿਵੇਂ ਨਾ ਕਿਵੇਂ, ਜਿੰਨਾ ਕੁ ਸਾਡਾ ਵਸ ਚੱਲਦਾ ਉਨਾ ਕੁ ਤਾਂ ਕਰੀਏ ਸੀ, ਚਾਹੇ ਇਹਦਾ ਬਾਹਰ ਦਾ ਕੰਮ ਖਰਾਬ ਕਰ ਦਈਏ ਵੀ ਬਾਹਰ ਨਾ ਕਿਤੇ ਜਾ ਸਕੇ, ਚਾਹੇ ਕੰਪਨੀ ਵਾਲਿਆਂ ਨੂੰ ਕਹਿ ਦਈਏ ਕਿ ਨਹੀਂ ਉਹਨੂੰ ਕੀ ਆਉਂਦਾ, ਇਹ ਹੈ ਕੁਛ ਇੱਦਾਂ ਦਾ।
1: ਸਭ ਤੋਂ ਵੱਧ ਕਿਹੜੀ ਗੱਲ ਦਾ ਦੁੱਖ ਲੱਗਦਾ ਤੁਹਾਨੂੰ?
0: ਸਭ ਤੋਂ ਵੱਧ ਦੁੱਖ ਇਹੀ ਹੈ ਜੀ ਕਿ ਮੇਰੇ 96 'ਚ ਮੈਨੂੰ ਯਾਦ ਹੈ ਮੇਰੇ ਬਿੱਕਰ ਕੰਗ ਪ੍ਰਮੋਟਰ, ਉਹਨਾਂ ਨੇ ਪੇਪਰ ਪਾਏ ਸੀਗੇ
1: ਬਾਹਰ ਵਾਸਤੇ, ਬਾਹਰਲੇ ਮੁਲਕ ਵਾਸਤੇ,
0: ਇੰਗਲੈਂਡ ਦੇ, ਅਤੇ ਮੈਂ ਨਾਮ ਨਹੀਂ ਲੈਣਾ, ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਜਿਹਨਾਂ ਨੇ ਮੇਰਾ ਕੀਤਾ, ਅਤੇ ਉਹ ਮੇਰੇ ਵਰਕ ਪਰਮਿਟ ਦੇਖ ਕੇ ਮੇਰਾ ਨਾਮ, ਅਤੇ ਉਹਨਾਂ ਨੇ ਪੇਪਰ ਹੀ ਪਾੜਦੇ।
1: ਅੱਛਾ ਜੀ।
0: ਪੰਜਾਬ 'ਚ ਜਿਹਨੂੰ ਮਰਜ਼ੀ ਲੈ ਜਾਇਓ, ਪਰ ਇਹਨੂੰ ਨਹੀਂ ਲੈ ਕੇ ਜਾਣਾ, ਹਾਲਾਂਕਿ ਮੈਂ ਵਿਗਾੜਿਆ ਕੁਛ ਨਹੀਂ ਸੀ ਉਹਨਾਂ ਦਾ, ਮੇਰੀ ਇੰਨੀ ਔਕਾਤ ਵੀ ਨਹੀਂ ਸੀ ਉਸ ਟਾਈਮ ਕਿ ਮੈਂ ਉਹਨਾਂ ਦਾ ਕੁਛ ਵਿਗਾੜ ਸਕਾਂ, ਪਰ ਮੈਨੂੰ ਹਰਜਾਨਾ ਭੁਗਤਣਾ ਪਿਆ ਇਸ ਚੀਜ਼ ਦਾ, ਸ਼ਾਇਦ ਇਸੇ ਕਰਕੇ ਅੱਜ ਤੱਕ ਮੈਂ ਸਟਰਗਲ ਕਰ ਰਿਹਾ, ਪੈਰ ਨਹੀਂ ਲੱਗੇ।
1: ਤੁਸੀਂ ਨਾ ਆਪਣੇ ਆਪ ਨੂੰ ਐ ਸਮਝੋ, ਤੁਹਾਨੂੰ ਸਾਰੇ ਡਰਦੇ ਆ ਤੁਹਾਡੇ ਤੋਂ, ਉਹਨਾਂ ਨੂੰ ਪਤਾ ਹੈ ਇਹ ਬਰਾਬਰ ਸਾਡੇ ਖੜ ਗਿਆ ਨਾ ਤੇ ਇਹਨੇ ਸਾਨੂੰ ਮਾਂਜ ਰੱਖ ਦੇਣਾ।
0: ਥੈਂਕ ਯੂ ਸੋ ਮਚ ਆ, ਜਿਹੜੇ ਤੁਹਾਡਾ ਹੌਸਲਾ ਨਾ ਮੈਨੂੰ ਬਹੁਤ ਮੈਨੂੰ ਹਿੰਮਤ ਦੇ ਰਿਹਾ ਹੈ,
1: ਬਸ ਠੀਕ ਆ,
0: ਤੁਹਾਡੀਆਂ ਗੱਲਾਂ ਜਿਹੜੀਆਂ ਨਾ ਕਮਾਲ ਹੈ, ਮੈਂ ਬਸ ਅੱਜ ਤੋਂ ਬਾਅਦ ਨਹੀਂ ਡਰਦਾ।
1: ਯੈਸ, ਇਹ ਵੀ ਬੜੀ ਵੱਡੀ ਗੱਲ ਆ ਕਿ ਸਾਰੇ ਤੁਹਾਡੇ ਤੋਂ ਡਰਦੇ ਆ, ਕੋਈ ਐਂ ਆ ਵੀ ਬਰਾਬਰ ਨਾ ਖਲੋ ਜੇ
0: ਅੱਗੇ ਨਾ।